0: ਵਿੱਚ ਇੱਕ ਵਾਰ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਅਸੀਂ ਗ੍ਰੈਂਡ ਹੋਮ ਫਰਨੀਚਰ 'ਤੇ, ਜਿੱਥੇ ਤੁਹਾਡੇ ਵਾਸਤੇ ਫਰਾਈਡੇ ਨੂੰ ਲਾਈਵ ਔਨ ਲੋਕੇਸ਼ਨ ਹੋ ਰਿਹਾ ਔਰ ਬਹੁਤ ਕਮਾਲ ਦੀਆਂ ਡੀਲਸ ਜਿਹੜੀਆਂ ਲੈ ਕੇ ਸੁੱਖ ਭਾਅ ਜੀ ਹਾਜ਼ਰ ਨੇ ਜੀ, ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਅ ਜੀ। ਬਿਲਕੁਲ, ਫਰਾਈਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਪੰਜਾਬੀ ਲਹਿਰਾਂ ਦਾ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਕਲੀਅਰ ਆਊਟ ਕੀਤੀ ਜਾ ਰਹੀ ਆ ਫਲੋਰ ਮਾਡਲ, ਕਿਉਂਕਿ ਬਹੁਤ ਸਾਰੇ ਕੰਟੇਨਰ ਜਿਹੜੇ ਨਵੇਂ ਪਹੁੰਚ ਰਹੇ ਨੇ, ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ। ਕੋਸਟ ਵੀ ਘੱਟ ਕੀਮਤ ਦੇ ਉੱਪਰ, ਪਰ ਪਰਿਵਾਰਾਂ ਨੇ ਪਹੁੰਚਣਾ ਇਸ ਵੀਕਐਂਡ ਦੇ ਉੱਪਰ ਆ। ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਦੀ ਜਿਹੜੀ ਆ ਫਲੋਰ ਮਾਡਲ ਸੇਲ ਲੱਗਣ ਜਾ ਰਹੀ ਆ, ਜਿਹ 'ਚ ਬਹੁਤ ਸਾਰੇ ਟਰਕੀ ਸਟਾਈਲ ਸੋਫਾ ਸੈੱਟ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਕਲੀਅਰ ਆਊਟ ਕੀਤੇ ਜਾਣੇ ਆ। ਪਰ ਪੀਸ ਇੱਕ ਇੱਕ ਦੋ ਦੋ ਹੀ ਆ, ਐਕਟ ਤੁਹਾਨੂੰ ਫਾਸ ਕਰਨਾ ਪੈਣਾ। ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਮਿਸ ਨਾ ਕਰਿਓ। ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ। ਤੇ ਨਾਲ ਦੀ ਨਾਲ ਮੈਂ ਇੱਕ ਡੀਲ ਦੇ ਦਿੰਦਾ, ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਏ ਕਰਨਾ, ਓਟੀ ਵਾਲੇ ਬੇਸ ਦੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਓਟੀ ਬੇਸ ਦੇ ਨਾਲ, ਜਿਹਦੀ ਰੈਗੂਲਰ ਕੀਮਤ $1500-1600 ਸੀ, ਦੋ ਹੀ ਪੀਸ ਨੇ, ਇੱਕ ਫਲੋਰ ਮਾਡਲ ਤੇ ਇੱਕ ਬ੍ਰੈਂਡ ਨਿਊ, $499 ਦੇ ਵਿੱਚ ਓਟੀ ਵਾਲਾ ਡਾਇਨਿੰਗ ਟੇਬਲ ਦਿੱਤਾ ਜਾਣਾ। ਸੋ ਜ਼ਰੂਰ ਇੱਕ ਚੱਕਰ ਲਾਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੇ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਤੇ। ਫਰਨੀਚਰ ਦੀ ਕੋਈ ਵੀ ਬਾਈ ਕਰਨੀ ਹੈ ਤੇ ਨਾਮ ਇੱਕੋ ਯਾਦ ਰੱਖੋ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ ਭਾਜੀ।
0: ਥੈਂਕ ਯੂ ਸਰ, ਥੈਂਕ ਯੂ। ਬੇਸਮੈਂਟ ਲੀਕ ਕਰਦੀ ਹੈ ਤਾਂ ਅਸੀਂ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਜੀ ਦਾ ਨਾਮ ਹੀ ਰਿਕਮੈਂਡ ਕਰਦੇ ਹਾਂ। 416-451-4565 ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣ ਲਈ ਜਾਂ ਫਿਰ ਬੇਸਮੈਂਟ ਦੀ ਲੀਕੇਜ ਨੂੰ ਪ੍ਰੋਪਰ ਅਤੇ ਗਰੰਟਿਡ ਬੰਦ ਕਰਨ ਵਾਸਤੇ 416-451-4565 416-451-4565 ਸਤਵਿੰਦਰ ਜੀ ਦਾ ਫੋਨ ਨੰਬਰ ਹੈ। ਕੰਕਰੀਟ ਜੋ ਜੋਬ ਵੀ ਕਰਦੇ ਨੇ ਤੇ ਬੇਸਮੈਂਟ ਲੀਕ ਕਰਦੀ ਆ ਤਾਂ ਕਹਿੰਦੇ ਹੁੰਦੇ ਆ ਕਿ ਸਿੱਕੇ ਬੰਦ ਕੰਮ ਕਰਕੇ ਦਿੰਦੇ ਨੇ। ਪ੍ਰੋਗਰਾਮ 'ਚ ਇੱਕ ਨੰਬਰ ਤੁਹਾਨੂੰ ਮੈਂ ਦੇਣਾ ਚਾਹੁੰਦਾ, ਤੀਰਥ ਜੀ ਦਾ, A1 ਰੂਫਿੰਗ। ਹੁਣ ਰੂਫਿੰਗ ਦਾ ਕੰਮ ਕਰਾਉਣ ਦਾ ਟਾਈਮ ਆ ਗਿਆ ਤੇ ਮਿਸਟਰ ਤੀਰਥ ਸਿੱਧੂ ਜੀ ਨੂੰ ਤੁਸੀਂ ਕਾਲ ਕਰ ਸਕਦੇ ਹੋ ਔਰ A1 ਰੂਫਿੰਗ 'ਤੇ ਬਹੁਤ ਕਮਾਲ ਦਾ ਕੰਮ ਕਰਦੇ ਆ, ਬੜੀ ਪ੍ਰੋਫੈਸ਼ਨਲ ਕੰਪਨੀ ਹੈ ਇਹਨਾਂ ਦੀ। 416-844-5080 416-844-5080 'ਤੇ ਕਾਲ ਕੀਤਾ ਜਾ ਸਕਦਾ ਹੈ। ਪ੍ਰੋਗਰਾਮ ਵਿੱਚ ਸਰਬੱਤ ਫਾਰਮ ਦਾ ਨੰਬਰ ਪੁੱਛਿਆ ਕੁਝ ਸੱਜਣਾਂ ਨੇ ਕਿ ਅਸੀਂ ਜੀ ਪਨੀਰੀ ਲੈ ਕੇ ਆਉਣੀ ਆ ਤਾਂ ਸਰਬੱਤ ਫਾਰਮ 'ਤੇ ਔਰਗੈਨਿਕ ਪਨੀਰੀ ਤੁਹਾਨੂੰ ਮਿਲ ਸਕਦੀ ਹੈ, ਤਾਂ ਤੁਸੀਂ ਜ਼ਰੂਰ ਉਹਨਾਂ ਦਾ ਨੰਬਰ ਹੈਗਾ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦਾ, ਜਸਵਿੰਦਰ ਜੀ ਨੂੰ ਮਿਲੋ ਜਾ ਕੇ, ਪੰਜਾਬੀ ਲਹਿਰਾਂ ਦੇ ਹਵਾਲਾ। ਵੀਕਐਂਡ 'ਤੇ ਤੁਸੀਂ ਸਰਬੱਤ ਫਾਰਮ 'ਤੇ ਜਾ ਸਕਦੇ ਹੋ ਅਤੇ ਬਹੁਤ ਹੀ ਕਹਿੰਦੇ ਨੇ ਕਿ ਵਧੀਆ ਤੁਹਾਡੇ ਵਾਸਤੇ ਪਨੀਰੀ, ਵੱਖ ਵੱਖ ਫਲ ਫੁੱਲ ਬੂਟੇ ਅਤੇ 416-819-5540 ਇਹ ਸਰਬੱਤ ਫਾਰਮ ਨਾ ਗੋਲ ਰੋਡ 'ਤੇ ਕੰਟਰੀ ਸਾਈਡ ਦੇ ਬਿਲਕੁਲ ਨੇੜੇ ਆ, ਬਿਲਕੁਲ ਕੰਟਰੀ ਸਾਈਡ ਦੇ ਉੱਤੇ ਆ। ਤੁਸੀਂ ਦੇਖੋਗੇ ਤਾਂ ਚਾਹ ਚੜ੍ਹ ਜੂ ਤੁਹਾਨੂੰ ਵੀ ਯਾਰ, ਬ੍ਰੈਂਪਟਨ ਦੇ ਇੰਨਾ ਨੇੜੇ, ਇੰਨਾ ਸੋਹਣਾ ਫਾਰਮ ਅਤੇ ਇੰਨੀ ਵਧੀਆ ਪਨੀਰੀ ਉਹਨਾਂ ਦੀ, ਅਤੇ ਜ਼ਰੂਰ ਤੁਸੀਂ ਲੈ ਕੇ ਆਓ ਉੱਥੋਂ ਪਨੀਰੀ, ਵੱਖ ਵੱਖ ਬੂਟੇ ਜਿਹੜੇ ਦੇਸੀ ਹੋਰ ਨਹੀਂ ਕਿਤੋਂ ਜਿਹੜੇ ਮਿਲਦੇ ਤੁਹਾਨੂੰ ਇਹ ਫਾਰਮ ਤੋਂ ਮਿਲਣਗੇ। ਤੋ ਨੰਬਰ ਹੈ 416-819-5540। ਇੱਕ ਦੋ ਸੰਦੇਸ਼ ਲੈ ਲਈਏ ਫਿਰ ਆਪਾਂ ਅੱਗੇ ਵਧਦੇ ਹਾਂ।
2: ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਤੇ ਬੈਸਟ ਗਿਫਟ ਜਿਸ ਵਿਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਆਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478-1478। ਰੋਇਲ ਆਟੋ ਸੈਂਟਰ।
0: ਰੋਇਲ ਆਟੋ ਸੈਂਟਰ ਤੁਹਾਡੀਆਂ ਕਾਰਾਂ ਵੈਨਾਂ ਟਰੱਕਾਂ ਦੀ ਮੁਰੰਮਤ ਕਰਦੇ ਆ, ਪਰ ਜੇ ਤੁਹਾਡੀ ਆਪਣੀ ਪਰਸਨਲ ਬੋਡੀ ਨੂੰ, ਤੁਹਾਡੇ ਸਰੀਰ ਨੂੰ ਕੋਈ ਅਲਾਈਨਮੈਂਟ ਵਿੰਗੀ ਟੇਢੀ ਹੋ ਗਈ ਆ ਤਾਂ ਉਹ ਬਿਲਕੁਲ ਟਿਊਨ ਅਪ ਕਰਦੇ ਆ ਆਪਣੇ ਬਲਜੀਤ ਫੌਜੀ। ਜੀ ਹਾਂ, ਫੌਜੀ ਮਸਾਜ ਸੈਂਟਰ, ਟੋਰਬਰਮ ਅਤੇ ਡੈਰੀ ਅਤੇ ਬਲਜੀਤ ਫੌਜੀ ਕਹਿੰਦੇ ਬੜਾ ਕਮਾਲ ਦਾ ਮਸਾਜ ਕਰਦੇ ਆ। ਤੋ ਗਿੱਟਾ ਗੋਡਾ ਮੋਢਾ, ਕੋਈ ਮੋਚ ਆ ਗਈ ਹੈ, ਕੋਈ ਜਰਕ ਪੈ ਗਈ ਹੈ, ਔਰ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕਈ ਵਾਰ ਨਾ ਬੰਦੇ ਵੀਲਚੇਅਰ 'ਤੇ ਆਉਂਦੇ ਆ ਅਤੇ ਆਪਣੇ ਬਲਜੀਤ ਫੌਜੀ ਐਂ ਕਹਿੰਦਾ ਤੁਰਨ ਫਿਰਨ ਜੋਗਾ ਅਤੇ ਭੱਜਣ ਜੋਗਾ ਕਰ ਦਿੰਦੇ ਆ। 416-786-7211 416-786-7211 ਟੈਲੀਫੋਨ ਨੰਬਰ ਹੈ ਜੀ। 4758 ਵੈਲਕਮ।
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ
3: ਸਿੱਧਵਾ ਜੀ। ਹੈਪੀ ਵਿਕਟੋਰੀਆ ਡੇ।
0: ਹੈਪੀ ਵਿਕਟੋਰੀਆ ਡੇ, ਕੀ ਹਾਲ ਆ ਸੋਹਣਿਆ।
3: ਸਿੱਧਵਾ ਜੀ 11 ਵਜੇ ਪ੍ਰੋਗਰਾਮ ਕਿਹੜਾ ਸ਼ੁਰੂ ਹੋ ਰਿਹਾ ਨਵਾਂ?
0: 11 ਵਜੇ ਪ੍ਰੋਗਰਾਮ ਬੱਲੇ ਬੱਲੇ ਬੱਲੇ ਕਰਾ ਦਾਂਗੇ, ਬੜੇ ਨਵੇਂ ਪ੍ਰੋਗਰਾਮ ਸ਼ੁਰੂ ਹੋ ਰਹੇ ਆ, ਸੁਣਦੇ ਰਿਹਾ ਕਰੋ।
3: ਕਿਹੜੇ ਕਦੋਂ ਤੋਂ ਹੋ ਰਹੇ, ਕਿੰਨੀ ਤਰੀਕ ਤੋਂ ਹੋ ਰਹੇ?
0: ਬਸ ਅੱਜ ਕਿੰਨੀ ਤਰੀਕ ਹੋ ਗਈ?
3: ਅੱਜ ਪਤਾ ਨੀ।
0: ਲਾ ਫਿਰ ਕਿਵੇਂ ਪਤਾ ਲੱਗੂਗਾ ਵੀ ਕਿੰਨੀ ਤਰੀਕ ਤੋਂ ਸ਼ੁਰੂ ਹੋਣੇ ਆ?
3: ਕਿੰਨੀ ਤਰੀਕ ਨੂੰ ਹੋਣੇ ਦੱਸੋ?
0: ਅੱਜ ਹੈਗੀ 18 ਤਰੀਕ। ਪਹਿਲੀ ਤੋਂ ਕਰਾਂਗੇ ਨਵੇਂ ਪ੍ਰੋਗਰਾਮ ਸ਼ੁਰੂ।
3: ਕਿਹੜੀ ਪਹਿਲੀ? ਕਿਹੜੇ ਪ੍ਰੋਗਰਾਮ ਆ ਰਹੇ ਆ ਉੱਥੇ?
0: ਬੜੇ ਪ੍ਰੋਗਰਾਮ ਬੱਲੇ ਬੱਲੇ ਕਰਾ ਦਾਂਗੇ। ਹੋਰ ਠੀਕ ਆ? ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਪੰਜਾਬੀ ਲੈਣਾ, ਇੱਕ ਗੀਤ ਸੁਣਦੇ ਆ। ਸੁੱਚਾ ਸੂਰਮਾ ਦੀ ਫਰਮਾਇਸ਼ ਆਈ ਸੀ ਬਈ, ਜਦੋਂ ਨਾ ਵਿਆਹ ਸ਼ਾਦੀ ਦੇ ਖਾਣੇ 'ਚ ਸੁੱਚਾ ਸੂਰਮਾ ਮੁਹੰਮਦ ਸਦੀਕ ਲਾਉਂਦਾ ਸੀ, ਮੈਂ ਕਹਿੰਦਾ ਫਿਰ ਲੰਬਾ ਥੋੜ੍ਹਾ ਜਿਹਾ ਗਾਣਾ, ਪਰ ਐਂ ਪਤਾ ਲੱਗਦਾ ਵੀ ਸੱਚੀ ਮੁੱਚੀ ਆ ਸਭ ਕੁਝ ਹੋ ਗਿਆ। ਵੈਸੇ ਤਾਂ LP ਸੁੱਚਾ ਸੂਰਮਾ ਸੁਰਿੰਦਰ ਛਿੰਦੇ ਦਾ ਵੀ ਬੜਾ ਪਾਪੂਲਰ ਹੋਇਆ, ਉਹਦੇ 'ਚ ਤਾਂ ਪੂਰੀ ਐਨ ਫਿਲਮ ਬਣਾਈ ਹੋਈ ਸੀ। ਪਰ ਜਿਹੜਾ ਸੁੱਚਾ ਸੂਰਮਾ ਬਾਬੂ ਸਿੰਘ ਮਾਨ ਦਾ ਲਿਖਿਆ ਅਤੇ ਮੁਹੰਮਦ ਸਦੀਕ ਨੇ ਗਾਇਆ, ਇਹ ਵੀ ਇਹਦਾ ਆਪਣਾ ਹੀ ਰੰਗ ਹੈ। ਅਤੇ ਲਾ ਜ਼ਰਾ ਇਹਨੂੰ ਸੁਣਿਓ। ਲਾ ਲਾ ਲਾ ਲਾ ਹੋ ਗਈ ਖਾਣਾ ਗਿਆ ਹੱਲ ਸੀ।
4: ਸੁੱਚਾ ਸਿੰਘ ਦੀ ਭਰਜਾਈ ਬੀਰੋ ਤੇ ਮੈਲੀ ਅੱਖ ਰੱਖ ਲਈ। ਬੀਰੋ ਤੇ ਕੁੱਕਰ ਨੂੰ ਮਿਲਾਉਣ ਵਾਲਾ ਇੱਕ ਪਾਕ ਸਿੰਘ ਨਾਮ ਦਾ ਬੰਦਾ ਸੀ। ਜਦੋਂ ਇਹ ਆਪਸ 'ਚ ਮਿਲਣ ਲੱਗੇ ਤਾਂ ਬੀਰੋ ਦੇ ਘਰ ਵਾਲੇ ਨਾਰਾਇਣ ਸਿੰਘ ਨੇ ਬੀਰੋ ਨੂੰ ਰੋਕਿਆ, ਪਰ ਬੀਰੋ ਨਾ ਹਟੀ। ਤਾਂ ਨਾਰਾਇਣ ਸਿੰਘ ਨੇ ਆਪਣੇ ਛੋਟੇ ਭਰਾ ਸੁੱਚਾ ਸਿੰਘ ਨੂੰ ਇੱਕ ਚਿੱਠੀ ਲਿਖੀ। ਚਿੱਠੀ ਵਿੱਚ ਸਾਰੀ ਦਰਦ ਕਹਾਣੀ ਲਿਖ ਦਿੱਤੀ। ਪੜ੍ਹ ਕੇ ਚਿੱਠੀ ਸੂਰਮਾ ਦੰਦ ਪੀ ਕੇ ਰਹਿ ਗਿਆ। ਫੌਜ ਚੋਂ ਨੌਂ ਕਟਾ ਕੇ ਪਿੰਡ ਆ ਵੜਿਆ। ਪਿੰਡ ਆ ਕੇ ਉਹਨੇ ਸਿਆਣੇ ਤੇ ਸੁਚੱਜੇ ਬੰਦਿਆਂ ਦੇ ਹੱਥ ਕੁੱਕਰ ਨੂੰ ਕਈ ਸੁਨੇਹੇ ਕੱਲੇ, ਪਰ ਕੁੱਕਰ ਨੇ ਸੁੱਚਾ ਸਿੰਘ ਦੇ ਕਿਸੇ ਸੁਨੇਹੇ ਦੀ ਕੋਈ ਪਰਵਾਹ ਨਾ ਕੀਤੀ। ਪਿੰਡ ਵਿੱਚ ਇੱਕ ਵਾਰ ਇੱਕ ਗਵੰਤਰੀ ਆ ਗਿਆ, ਖਾਣਾ ਲੱਗਿਆ ਹੋਇਆ। ਸੁੱਚਾ ਸਿੰਘ ਬੈਠਾ ਗਾਉਣ ਸੁਣਦਾ, ਕੁੱਕਰ ਦੀ ਪਾਰਟੀ ਦੇ ਵਿੱਚੋਂ ਕਿਸੇ ਨੇ ਸਿੰਗੜੀ ਛੇੜ ਦਿੱਤੀ। ਸੁੱਚਾ ਸਿੰਘ ਨੂੰ ਗੁੱਸਾ ਆ ਗਿਆ। ਓ ਹੁਣ ਕੁੰਡੀਆਂ ਦੇ ਸਿੰਘ ਫਸ ਗਏ ਨੇ, ਕੋਈ ਬੜੇਵੇਂ ਖਾਣੀ ਨਿਤਰੂਗੀ। ਸੁਣਾ ਜ਼ਰਾ ਗੌਰ ਨਾਲ, ਉੱਥੇ

0: 9 ਮਿੰਟ ਦਾ ਗਾਣਾ ਪਰ ਪੂਰਾ ਲਾਤਾ ਅੱਜ ਜਿਹੜੇ ਬਾਈ ਨੇ ਸੁਣਨਾ ਚਾਹਿਆ ਸੀ। ਮੇਰਾ ਖਿਆਲ ਬੱਲੇ ਬੱਲੇ ਹੋ ਗਈ, ਚੰਗਾ ਲੱਗਿਆ। 905-673-33-37।
1: ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ,
0: ਅੱਛਾ
1: ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ।
0: ਅੱਛਾ,
1: ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ।
0: ਵੈਰੀ ਗੁੱਡ।
1: ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ।
0: ਜੀ ਜੀ,
1: ਇਹਨਾਂ ਨੂੰ ਮਿਲਣ ਦਾ ਕੋਈ ਕਾਸਟ ਨਹੀਂ। ਨੰਬਰ ਹੈ 647-716-1987, 647-716-1987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ।
0: ਪ੍ਰੋਗਰਾਮ ਵਿੱਚ ਤੁਸੀਂ ਕੋਈ ਗੀਤ ਸੁਣਨਾ ਚਾਹੁੰਦੇ ਹੋ, ਟਾਈਮ ਹੈਗਾ ਆਪਣੇ ਕੋਲ ਅਜੇ ਇੱਕ ਦੋ ਗੀਤਾਂ ਦਾ, 905-673-33-37। ਦਿਲਜੀਤ ਸੁਣਨਾ ਚਾਹੁੰਦੇ ਹੋ, ਸਿੱਧੂ ਮੂਸੇ ਵਾਲਾ ਸੁਣਨਾ ਚਾਹੁੰਦੇ ਹੋ, ਅਰਜਨ ਢਿੱਲੋਂ ਸੁਣਨਾ ਚਾਹੁੰਦੇ ਹੋ, ਜਾਂ ਕੋਈ ਨਵਾਂ ਗੁਲਾਬ ਸਿੱਧੂ ਸੁਣਨਾ ਚਾਹੁੰਦੇ ਹੋ, ਕਾਲ ਕਰੋ। ਬਸ ਕਹਿੰਦੇ ਹੁੰਦੇ ਆ ਕਿ ਗੱਲ ਕਹੀ ਨਹੀਂ ਤੇ ਗੰਡਾਸੀ ਪਈ ਨਹੀਂ, ਠਾ ਦੇਣੇ ਆਪਾਂ ਗਾਣਾ ਲਾ ਦੇਣਾ। 905-673-33-37 ਪਸੰਦ ਤੁਹਾਡੀ ਤੇ ਗੀਤ ਪੰਜਾਬੀ ਲੈਣਾ ਦਾ।
2: ਸਮਰ ਦਾ ਸੀਜ਼ਨ ਆ ਗਿਆ ਹੈ ਅਤੇ ਹੁਣ ਬੈਸਟ ਟਾਈਮ ਹੈ ਕੋਈ ਵੀ ਕੰਕਰੀਟ ਪਵਾਉਣ ਦੇ ਲਈ। ਅਗਰ ਤੁਸੀਂ ਕੰਕਰੀਟ ਪਵਾਉਣੀ ਚਾਹੁੰਦੇ ਹੋ ਤਾਂ ਬੈਸਟ ਚੋਇਸ ਕੰਕਰੀਟ, 416-564-7855। ਐਗਰੀਗੇਟ ਕੰਕਰੀਟ, ਪਲੇਨ ਕੰਕਰੀਟ, ਬ੍ਰਾਂਡ ਨਿਊ ਡਰਾਈਵੇ ਬਣਵਾਉਣਾ, ਬ੍ਰਾਂਡ ਨਿਊ ਸਾਈਡਵਾਕ ਬਣਵਾਉਣਾ, ਅਗਰ ਤੁਸੀਂ ਆਪਣੇ ਬੈਕਯਾਰਡ ਦੇ ਵਿੱਚ ਕੰਕਰੀਟ ਪੈਟੀਓ ਅਤੇ ਕੰਕਰੀਟ ਸਟੈਪਸ ਲਗਵਾਉਣੇ ਨੇ, 416-564-7855। ਲੀਗਲ ਬੇਸਮੈਂਟ ਵਿਦ ਸਿਟੀ ਪਰਮਿਟ ਬਣਵਾਉਣੀ ਹੈ ਤਾਂ ਵੀ ਯਾਦ ਰੱਖੋ, ਬੈਸਟ ਚੋਇਸ ਕੰਕਰੀਟ, 416-564-7855।
0: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548। ਇੱਕ ਵਾਰ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਹੋਮ ਫਰਨੀਚਰ, ਜਿੱਥੇ ਲਾਈਵ ਆਨ ਲੋਕੇਸ਼ਨ ਫਰਾਈਡੇ ਨੂੰ ਤੇ ਤੁਹਾਡੇ ਘਰ ਘਰ ਦੇ ਵਿੱਚ ਫਰਨੀਚਰ ਪਹੁੰਚੇਗਾ ਬਹੁਤ ਰੀਜ਼ਨੇਬਲ ਰੇਟ ਉੱਤੇ। ਕੁਝ ਕੁ ਆਈਟਮਾਂ ਥਰੋ ਅਵੇ ਪ੍ਰਾਈਸਿਸ ਤੇ ਦਿੱਤੀਆਂ ਜਾਣਗੀਆਂ। ਜੀ
3: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਫਰਾਈਡੇ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲੂਗਾ, ਪੰਜਾਬੀ ਲਹਿਰਾਂ, ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, 294 ਵਾਕ ਡਰਾਈਵ ਦੇ ਉੱਪਰ, 294 ਵਾਕ ਡਰਾਈਵ, 294 ਵਾਕ ਡਰਾਈਵ ਦੇ ਉੱਪਰ। ਬਹੁਤ ਸਾਰੀ ਇਨਵੈਟਰ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰ ਰਹੇ ਹਾਂ, ਕਿਉਂਕਿ ਬਹੁਤ ਸਾਰੇ ਜਿਹੜੇ ਨਵੇਂ ਕੰਟੇਨਰ ਸਾਡੇ ਕੋਲ ਪਹੁੰਚ ਰਹੇ ਨੇ ਤੇ ਬਹੁਤ ਸਾਰੀਆਂ ਆਈਟਮਾਂ ਜਿਹੜੀ ਫਲੋਰ ਤੁਸੀਂ ਕਲੀਅਰ ਆਊਟ ਕਰ ਰਹੇ ਹਾਂ, ਇੱਕ ਟਰਕੀ ਨੂੰ ਸੋਫਾ ਸੈੱਟ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ। ਸੋ ਤੁਸੀਂ ਵੀ ਜ਼ਰੂਰ ਇੱਕ ਚੱਕਰ ਲਓ, ਫਰਾਈਡੇ ਸੈ ਜਿਹੜੇ ਸੰਡੇ, ਤਿੰਨ ਦਿਨ ਮਿਸ ਨਾ ਕਰਿਓ, ਜ਼ਰੂਰ ਇੱਕ ਚੱਕਰ ਲਓ 294 ਵਾਕ ਡਰਾਈਵ ਦੇ ਉੱਪਰ। ਤੇ ਮੈਂ ਇੱਕ ਡੀਲ ਦੇ ਰਹਿਣਾ, ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਸੈੱਟ ਦੋ ਹੀ ਨੇ, ਫਰਾਈਡੇ ਵਾਲੇ ਦਿਨ ਜਿਹੜਾ ਪਰਿਵਾਰ ਆ ਕੇ ਲੈ ਜਾਊਗਾ, ਇੱਕ ਪੀਸ ਤਾਂ ਫਲੋਰ ਤੋਂ, ਇੱਕ ਬ੍ਰਾਂਡ ਨਿਊ ਮਿਲੂਗਾ ਸੋਫਾ ਕਮ ਬੈੱਡ, ਜਿਹਦੀ ਰੈਗੂਲਰ ਕੀਮਤ $1200 ਸੀ, ਲੈ ਜਾਓ 199 ਦਾ ਫਲੋਰ ਕਲੀਅਰ ਸੇਲ ਦੇ ਉੱਪਰ, ਸੋਫਾ ਕਮ ਬੈੱਡ 199 ਦੇ ਵਿੱਚ ਲੈ ਜਾਓ। ਸੋ ਬਹੁਤ ਸਾਰੇ ਲਗਜ਼ਰੀ ਬੈਡਰੂਮ ਸੈੱਟ, ਡਾਇਨਿੰਗ ਟੇਬਲ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਕਾਫੀ ਟੇਬਲ ਕਲੀਅਰ ਆਊਟ ਕੀਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕ ਡਰਾਈਵ, 294 ਵਾਕ ਡਰਾਈਵ, 294 ਵਾਕ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵ ਸੰਧਾਰੀਓ ਦੀ ਬਿਲਕੁਲ ਬੈਕ ਸਾਈਡ ਦੇ ਉੱਪਰ। ਫਰਨੀਚਰ ਦੀ ਕੋਈ ਵੀ ਬਾਈ ਕਰਨੀ ਹੈ ਤਾਂ ਨਾਮ ਇੱਕੋ ਯਾਦ ਰੱਖੋ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਭਾਜੀ।
0: ਥੈਂਕ ਯੂ ਸਰ, ਥੈਂਕ ਯੂ। 5505 ਤੁਹਾਡੀ ਲਾਈਨ ਕੱਟ ਗਈ ਆ, ਦੁਬਾਰਾ ਕਰ ਲਓ, ਥੋੜਾ ਜਿਹਾ ਵੇਟ ਕਰਨਾ ਪਿਆ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਬਿਜ਼ਨਸ ਪਰਸਨ ਸਾਡੇ ਨਾਲ ਨੇ ਉਹਨਾਂ ਦੀ ਹਾਜ਼ਰੀ ਲਗਾਉਣੀ ਬੜੀ ਜ਼ਰੂਰੀ ਹੁੰਦੀ ਹੈ। ਤੁਸੀਂ ਦੁਬਾਰਾ ਕਾਲ ਕਰ ਲਓ 5505 ਤੇ ਠਾਂ ਦੇਣੇ ਤੁਹਾਡਾ ਗੀਤ ਲੱਗੂਗਾ।
1: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-7900-905-7900-905-7900-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
0: ਬੇਸਮੈਂਟ ਲੀਕ ਕਰਦੀ ਹੈ ਤਾਂ ਅਸੀਂ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਜੀ ਦਾ ਨਾਮ ਹੀ ਰਿਕਮੈਂਡ ਕਰਦੇ ਹਾਂ। 416-451-4565 ਕੰਕਰੀਟ ਦਾ ਕੋਈ ਵੀ ਕੰਮ ਕਰਵਾਉਣ ਲਈ ਜਾਂ ਫਿਰ ਬੇਸਮੈਂਟ ਦੀ ਲੀਕੇਜ ਨੂੰ ਪ੍ਰੋਪਰ ਅਤੇ ਗਰੰਟਿਡ ਬੰਦ ਕਰਨ ਵਾਸਤੇ 416-451-4565।
1: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ। ਟੈਕ ਸਪਿਰਿਟ 905-621-4100, 905-621-4100 ਤੇ ਫੋਨ ਜ਼ਰੂਰ ਕਰੋ।
0: ਪ੍ਰੋਗਰਾਮ ਵਿੱਚ ਕਾਲ ਲੈਂਦੇ ਹਾਂ 5505 ਜੀ, ਵੈਲਕਮ।
4: ਹਾਂਜੀ,
0: ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ।
0: ਹਾਂਜੀ,
4: ਗੀਤ ਸੁਣਾਓਗੇ?
0: ਹਾਂਜੀ ਸੁਣਾਵਾਂਗੇ, ਗੀਤ ਸੁਣਾਉਣ ਨੂੰ ਤਾਂ ਬੈਠੇ ਹਾਂ, ਦੱਸੋ ਕਿਹੜਾ ਸੁਣਨਾ?
4: ਹਾਂਜੀ, ਉਹ ਆਪਣੇ ਸਿਦਮਾ ਸਾਹਿਬ ਨੇ ਕਿਹਾ ਸੀ, ਮੇਰਾ ਕੋਟ ਕਿੱਥੇ ਗਿਆ ਸੀਗਾ,
0: ਹਾਂ,
4: ਇਸ਼ਕੇ ਦੀ ਮਾਰੀ ਵਿੱਚ ਝੱਲੀ ਹੋ ਗਈ ਮਾਨ ਸਾਹਿਬ।
0: ਇਸ਼ਕੇ ਦੀ ਮਾਰੀ, ਉਹ ਬੱਲੇ ਬੱਲੇ ਬੱਲੇ ਬੱਲੇ ਲਓ ਫਿਰ ਇਸ਼ਕੇ ਦੀ ਮਾਰੀ, ਆਪਾਂ ਇਸ਼ਕੇ ਦੀ
4: ਹੋ ਗਈ
0: ਹੁਣੇ ਸੁਣਾ ਦੇ। ਇਸ਼ਕੇ ਦੀ ਮਾਰੀ ਵੇ ਮੈਂ ਚੱਲੀ ਹੋ ਗਈ, ਹਾਂ ਤੇ ਮੈਂ ਕੱਲੀ ਹੋ ਗਈ। ਇਸ਼ਕੇ ਦੀ ਮਾਰੀ ਵੇ ਮੈਂ ਚੱਲੀ ਹੋ ਗਈ, ਚੱਕ ਦੋ ਗੋ ਇੱਕ ਕਾਲ ਹੋਰ ਲੈ ਲਈਏ। 3631 ਮੇਰੇ ਖਿਆਲ ਪਵਾਰ ਸਾਹਿਬ, ਨਹੀਂ, ਹੈਲੋ
5: ਚਾਰ
0: ਤਰੀਕ ਨੂੰ ਹੋਊਗਾ ਮੇਰੇ ਖਿਆਲ, ਹਨਾ, ਅਗਲੇ ਨੂੰ।
5: ਅੱਛਾ,
0: ਤੇ ਹੋਰ ਦੱਸੋ ਕੀ ਹਾਲ ਚਾਲ ਆ?
5: ਬਹੁਤ ਵਧੀਆ, ਬਹੁਤ ਵਧੀਆ। ਇਹ ਗੀਤ ਹੁੰਦੀ ਮਾਨਕਾ ਅੱਖਾਂ ਚ ਨਜਾਇਜ਼ ਵਿਕਦੀ,
0: ਆਏ ਹਾਏ ਹਾਏ ਹਾਏ, ਬਸ ਆਹ ਸੁਣ ਲਈਏ ਫਿਰ ਅੱਖਾਂ ਚ ਨਜਾਇਜ਼ ਵਿਕਦੀ ਵੀ ਲਾ ਦਿੰਦੇ ਹਾਂ। ਬਫਲੋ ਵਾਲੇ ਚੀਮਾ ਸਾਹਿਬ

ਕਪੀਤੀ ਤੇ ਮੈਂ ਟੱਲੀ ਹੋ ਗਈ, ਬੜਾ ਸੋਹਣਾ ਸ਼ਬਦ ਵਰਤਿਆ। ਤੋ ਚੀਮਾ ਸਾਹਿਬ ਦੀ ਫਰਮਾਇਸ਼ ਵੀ ਪੂਰੀ ਕਰਦੀ ਹੈ, ਐਡੀ ਦੂਰੋਂ ਬੜੇ ਦੂਰ ਸੇ ਆਏ ਹੈ, ਪਿਆਰ ਕਾ ਤੋਹਫਾ ਲਾਏ ਹੈ ਚੀਮਾ ਸਾਹਿਬ, ਇੰਨੀ ਦੂਰੋਂ ਕਾਲ ਕੀਤੀ ਹੈ ਤੁਸੀਂ, ਤੇ ਤੁਹਾਡਾ ਵੀ ਗਾਣਾ ਜ਼ਰੂਰ ਆਪਾਂ, ਤੁਹਾਡੀ ਪਸੰਦ ਮੈਨੂੰ ਵੀ ਪਸੰਦ ਹੈ, ਮਾਣਕ ਸਾਹਿਬ ਨਾਲ ਬਹੁਤ ਪਿਆਰ, ਅਤੇ ਬੜੀ ਵਾਰੀ ਅਸੀਂ ਇਕੱਠਿਆਂ ਵੱਖ ਵੱਖ ਸਮਾਗਮਾਂ 'ਤੇ ਹਾਜ਼ਰੀ ਲਵਾਈ ਆ, ਕਈ ਵਾਰੀ ਤਾਂ ਮਾਣਕ ਸਾਹਿਬ ਦੇ ਨਾਲ ਗਾਉਣ ਦਾ ਮੌਕਾ ਵੀ ਮਿਲਿਆ, ਇੱਕ ਵਾਰੀ ਤਾਂ ਇੱਥੇ ਧਾਰਮਿਕ ਪ੍ਰੋਗਰਾਮ ਕੀਤੇ ਸੀ ਅਤੇ ਮਾਣਕ ਸਾਹਿਬ ਨੇ ਧਾਰਮਿਕ ਗੀਤ ਗਾਏ ਅਤੇ ਮੈਂ ਉਹਨਾਂ ਦੇ ਨਾਲ ਉਹਨਾਂ ਗੀਤਾਂ ਦੀ ਜਾਣਕਾਰੀ ਦਿੱਤੀ। ਉਹ ਯਾਰ ਵੀਡੀਓ ਵੂਡੀਓ ਪਤਾ ਨਹੀਂ ਉਦੋਂ ਹੁੰਦੀ ਨਹੀਂ ਸੀ, ਜੇ ਕਿਤੇ ਉਹ ਵੀਡੀਓ ਮਿਲ ਜਾਂਦੀ ਤਾਂ ਯਾਦਾਂ ਬੜੀਆਂ ਪੱਕੀਆਂ ਹੋ ਜਾਣੀਆਂ ਸੀਗੀਆਂ। ਇੱਕ ਦੋ ਵਿਆਹਾਂ 'ਤੇ ਮਾਣਕ ਸਾਹਿਬ ਨਾਲ ਰਲ ਕੇ ਤੇਰੇ ਟਿੱਲੋ ਤੋਂ ਸੂਰਤ ਦੀ ਜਾਂ ਹੀਰ ਦੀ ਬਹੁਤ ਕੁਝ ਗਾਇਆ, ਉਹ ਵੀ ਵੀਡੀਓ ਵੂਡੀਓ ਪਤਾ ਨਹੀਂ ਕਿੱਥੇ ਚਲੀਆਂ ਗਈਆਂ। ਤੋ ਖੈਰ ਪ੍ਰੋਗਰਾਮ ਵਿੱਚ ਇੱਕ ਦੋ ਸੰਦੇਸ਼, ਫਿਰ ਆਪਾਂ ਪੰਜਾਬੀ ਬਾਈ ਨੇਚਰ, ਪੰਜਾਬੀ ਬਾਈ ਨੇਚਰ, ਪੰਜਾਬੀ ਬਾਈ ਨੇਚਰ, ਘਰ ਘਰ ਦੇ ਵਿੱਚ ਚਰਚਾ ਪੰਜਾਬੀ ਬਾਈ ਨੇਚਰ। ਤੋ ਤੁਸੀਂ ਵੀ ਅਗਰ ਕਿਸੇ ਵੀ ਤਰ੍ਹਾਂ ਦੀ ਕੇਟਰਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਪੰਜਾਬੀ ਬਾਈ ਨੇਚਰ ਦਾ ਨੰਬਰ 416-937-2061 ਕਾਲ ਕਰੋ ਮਿਸਟਰ ਮਨੂ ਜੀ ਨੂੰ, ਅਤੇ ਬੜਾ ਹੀ ਪਿਆਰ ਨਾਲ ਤੁਹਾਨੂੰ ਸਰਵਿਸਿਸ ਦਿੱਤੀਆਂ ਜਾਣਗੀਆਂ। ਅਤੇ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਸਬਮਿਟ ਰਿਐਲਿਟੀ ਦੀ ਜਾਣਕਾਰੀ ਦਈਏ ਤੁਹਾਨੂੰ।

0: for locations in GTA. For more information, visit rajdhanisweets.ca.
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
2: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
1: ਪ੍ਰੋਗਰਾਮ ਪੰਜਾਬੀ ਲਹਿਰਾਂ ਸਵੇਰੇ 6 ਤੋਂ 8 ਤੱਕ ਤੁਸੀਂ ਖਬਰਾਂ ਦਾ ਬੁਲੇਟਿਨ ਸੁਣਦੇ ਹੋ ਅਤੇ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਨਵੇਂ ਪ੍ਰੋਗਰਾਮ ਪੰਜਾਬੀ ਲਹਿਰਾਂ ਵੱਲੋਂ ਇੰਟਰੋਡਿਊਸ ਕੀਤੇ ਜਾ ਰਹੇ ਆ। ਤੁਸੀਂ ਵੀ ਅਗਰ ਪੰਜਾਬੀ ਲਹਿਰਾਂ ਦੀ ਟੀਮ ਦੇ ਮੈਂਬਰ ਐਜ਼ ਏ ਪ੍ਰੋਡਿਊਸਰ ਬਣਨਾ ਚਾਹੁੰਦੇ ਹੋ, ਸਾਡੇ ਕੋਲ ਕੁਝ ਟਾਈਮਿੰਗ ਅਵੇਲੇਬਲ ਹੈਗੀ ਆ, ਤੁਹਾਡੇ ਅੰਦਰ ਚਿਣਗ ਹੈਗੀ ਆ ਨਾ ਪ੍ਰੋਡਿਊਸਰ ਬਣਨ ਦੀ, ਹੋਸਟ ਬਣਨ ਦੀ, ਤਾਂ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਗਾਈਡੈਂਸ ਦੇਵਾਂਗੇ ਅਤੇ ਰੇਡੀਓ ਇੰਡਸਟਰੀ ਵਿੱਚ ਤੁਹਾਡੇ ਪੈਰ ਲੱਗਣ ਵਾਸਤੇ ਰਾਹ ਪੱਧਰਾ ਕਰਾਂਗੇ। 647-504-1557 ਟੈਲੀਫੋਨ ਨੰਬਰ ਹੈ। ਕੁਲਦੀਪ ਮਾਣਕ, ਘਰ ਘਰ ਪੁੱਤ ਜੰਮਦੇ ਪਰ ਕਹਿੰਦੇ ਆ ਕਿ ਕੁਲਦੀਪ ਮਾਣਕ ਨਹੀਂ ਕਿਸੇ ਨੇ ਬਣ ਜਾਣਾ, ਅੱਖਾਂ 'ਚ ਨਜਾਇਜ਼ ਵਿਕਦੀ ਟੰਗਲੰਗਲੰਗਲੰਗ। ਕੈਸਾ ਯਾਰ ਮਾਣਕ ਸਾਹਿਬ, ਫੋਕ ਗਾਇਆ ਤਾਂ ਬਹਿਜਾ ਬਹਿਜਾ ਕਰਵਾ ਦਿੱਤੀ, ਜੇ ਕਿਤੇ ਕਵਾਲੀ ਗਾਈ ਬਹਿਜਾ ਬਹਿਜਾ ਕਰਵਾਤੀ, ਅਤੇ ਜਦੋਂ ਦੁਗਾਣੇ ਗਾਏ ਗੁਲਸ਼ਨ ਕੋਮਲ ਨਾਲ, ਖਰੇ ਚੱਲ ਕੱਡੂ ਰੜਕਾ ਵੱਡੇ ਬਾਈ ਨਾ ਕਿਉਂ ਦਸਿਆਈ, ਖਰੇ ਚੱਲ ਕੱਡੂ ਰੜਕਾ। ਅਤੇ ਆਹ ਵੀ ਗੀਤ ਬੜਾ, ਜਿਹੜਾ ਹੁਣ ਮੈਂ ਚੀਮਾ ਸਾਹਿਬ ਦੀ ਫਰਮਾਇਸ਼ 'ਤੇ ਲਾਉਣ ਲੱਗਿਆ, ਇਹ ਬੜਾ ਹੀ ਯਾਰ ਕਹਿੰਦੇ ਹੁੰਦੇ ਆ ਕਿ ਟਿਪੀਕਲ ਜਿਹਾ ਗੀਤ ਆ, ਬਹੁਤ ਪਿਆਰਾ। ਅੱਖਾਂ 'ਚ ਨਜਾਇਜ਼ ਵਿਕਦੀ ਛਾਪਾ ਮਾਰ ਲਓ। ਇੱਕ ਸ਼ੇਅਰ ਪੜ੍ਹਦੀ ਹੁੰਦੀ ਸੀ ਜਗਮੋਹਨ ਕੌਰ, ਮੈਨੂੰ ਉਹਦੀ ਇੱਕ ਦੋ ਲਾਈਨਾਂ ਯਾਦ ਆ ਕਿ ਠੇਕੇ 'ਤੇ ਪੀਵਣ ਵਾਲਿਆਂ 'ਤੇ ਇਲਜ਼ਾਮ ਲਗਾਏ ਜਾਂਦੇ ਨੇ ਅੱਖਾਂ 'ਚੋਂ ਪੀਵਣ ਵਾਲਿਆਂ ਨੂੰ, ਸਰਕਾਰ ਵੀ ਦੇਖੋ ਪੁੱਛਦੀ ਨਹੀਂ। ਚਲੋ ਸੁਣਦੇ ਹਾਂ ਅਤੇ ਇਹ ਤੋਂ ਬਾਅਦ ਫਿਰ ਖਬਰਾਂ ਸੁਣਦੇ ਹਾਂ। ਅੱਖਾਂ 'ਚ ਨਜਾਇਜ਼ ਵੀ ਕਦੀ

0: ਪ੍ਰੋਗਰਾਮ ਵਿੱਚ ਬੜੀ ਜਲਦ ਉਡਾਨ ਪ੍ਰੋਗਰਾਮ ਤੁਹਾਡੇ ਵਾਸਤੇ ਸ਼ੁਰੂ ਹੋਵੇਗਾ ਔਰ 9 ਵਜੇ ਉਡਾਨ ਪ੍ਰੋਗਰਾਮ ਦੀ ਉਡਾਨ ਭਰਨਗੇ ਮਿਸਟਰ ਸਾਡੇ ਪਿਆਰੇ ਵੀਰ ਪ੍ਰਭ ਸੰਧੂ ਅਤੇ ਇਨ ਦਾ ਮੀਨ ਟਾਈਮ ਲੋ ਖਬਰਾਂ ਲਈ ਤੁਹਾਨੂੰ ਜਲੰਧਰ ਲੈ ਕੇ ਚੱਲਦੇ ਹਾਂ ਅਤੇ ਖਬਰਾਂ ਦਾ ਬਿਲਕੁਲ ਤਾਜ਼ਾ ਤਰੀਨ ਬੁਲੇਟਿਨ ਜਲੰਧਰ ਤੋਂ ਪੇਸ਼ ਹੈ ਅਤੇ ਫਿਰ ਆਪਾਂ ਉਡਾਨ ਪ੍ਰੋਗਰਾਮ ਦੇ ਵਿੱਚ ਜੁੜਨਾ ਹੈ ਅਤੇ ਬੜੀਆਂ ਪਤੇਦਾਰ ਗੱਲਾਂ ਅਤੇ ਬਹੁਤ ਮਿਠਾਸ ਭਰੀ ਆਵਾਜ਼ ਅਤੇ ਸਾਡੇ ਗੱਭਰੂ ਮਿਸਟਰ ਪ੍ਰਭ ਸੰਧੂ ਜੀ ਦੀ ਤੋ ਆ ਜਾਓ ਆ ਜਾਓ ਢਿੱਲੋਂ ਸਾਹਿਬ ਕਿੱਥੇ ਗੁਆਚ ਗਏ ਢਿੱਲੋਂ ਸਾਹਿਬ ਨੂੰ ਕਿਤੇ ਨਾ ਹੋਵੇ ਵੀ ਅੱਜ ਲੌਂਗ ਵੀਕਐਂਡ ਆ ਭਰਾਵਾ ਪੰਜਾਬ 'ਚ ਤਾਂ ਲੌਂਗ ਵੀਕਐਂਡ ਹੈ ਨਹੀਂ ਗਾ ਸਾਡੇ ਇੱਥੇ ਲੌਂਗ ਵੀਕਐਂਡ ਆ ਅਮਰੀਕਾ 'ਚ ਵੀ ਹੈ ਨਹੀਂ ਖੈਰ ਆਹਾਂ ਚੱਕਿਆ ਨਹੀਂ ਮੁੰਡੇ ਨੇ ਫੋਨ ਦੁਬਾਰਾ ਕਰੀਏ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਵਿੱਚ ਤੁਸੀਂ ਹੈਲੋ ਇੱਕ ਮਿੰਟ ਰੁਕ ਕੇ ਕਰ ਲੈਂਦੇ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਤੋ ਖੈਰ ਖਬਰਾਂ ਦਾ ਬੁਲੇਟਿਨ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਅਤੇ ਵੇਖਦੇ ਹਾਂ ਕਿ ਵੈਸੇ ਤਾਂ ਇਸ ਵੇਲੇ ਨੂੰ ਜ਼ਰੂਰ ਅੱਜ ਕੱਲ੍ਹ ਪੰਜਾਬ 'ਚ ਥੋੜ੍ਹੀ ਗਰਮੀ ਗੁਰਮੀ ਪੈ ਰਹੀ ਹੈ ਬਹੁਤ ਜ਼ਿਆਦਾ ਗਰਮੀ ਹੋਈ ਹੋਈ ਆ ਵੋਟਾਂ ਦੀ ED ਦੇ ਛਾਪਿਆਂ ਦੀ ਵੱਡੇ ਵੱਡੇ ਲੋਕ ਭੱਜ ਭੱਜ ਕੇ ਕੋਈ BJP ਦੀ ਬੁੱਕਲ 'ਚ ਵੜ ਰਿਹਾ ਕੋਈ ਭਗਵੰਤ ਮਾਨ ਦੀ ਬੁੱਕਲ 'ਚ ਵੜ ਰਿਹਾ ਆਈ ਡੋਂਟ ਨੋ ਕਿ ਕੈਸੀ ਰਾਜਨੀਤੀ ਹੋ ਗਈ ਆ ਇਸ ਸਾਰੇ ਕਾਸੇ ਦੇ ਵਿੱਚ ਤੋ ਇੱਕ ਸੰਦੇਸ਼ ਲੈਂਦੇ ਹਾਂ ਫਿਰ ਉਸ ਤੋਂ ਬਾਅਦ ਖਬਰਾਂ ਸੁਣਦੇ ਹਾਂ ਵੇਖਦੇ ਹਾਂ ਦੁਬਾਰਾ ਇੱਕ ਅੱਧੇ ਮਿੰਟ ਤੋਂ ਕਈ ਵਾਰੀ ਨਾ ਟਾਈਮ ਹੁੰਦਾ ਕਿ ਯਾਰ ਹੋ ਸਕਦਾ ਕੋਈ ਕਿਸੇ ਗੱਲੋਂ ਕਈ ਵਾਰੀ ਉੱਠਣ ਉੱਠਣ 'ਚ ਦੇਰੀ ਹੋ ਜਾਂਦੀ ਆ
1: ਡਾਈਵੋਰਸ ਜਾਂ ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠ
0: ਓਹੋ ਐ ਨਾ ਕਰਿਆ ਕਰ ਸੁੰਦਰਪਾਲ ਤੂੰ ਵਧੀਆ ਬੰਦਾ ਯਾਰ ਕਾਹਤੋਂ ਕੱਟਤਾ ਕਮਰਸ਼ਲ ਨੂੰ ਤੋ ਭਾਈ ਸਾਹਿਬ ਜੀ ਪਤਾ ਕੀ ਹੋਇਆ
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
2: S&S ਲੋਅਰਸ ਕੋ ਇਨਾ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000
0: ਕਨਮੇ ਕੈਸੀ ਹਾਂ ਜੀ ਸਤਿ ਸ੍ਰੀ ਅਕਾਲ
3: ਜੀ ਸਤਿ ਸ੍ਰੀ ਅਕਾਲ ਭਾਜੀ
0: ਸਤਿ ਸ੍ਰੀ ਅਕਾਲ ਜੀ
3: ਫੋਨ ਕੀਤਾ ਹਾਂ ਜੀ ਮੈਂ ਕਿਹਾ ਤੁਸੀਂ ਸੌਂਗ ਲਾਇਆ ਹੀ ਸਾਡਾ ਤਾਂ ਅੱਜ
0: ਲਾਤਾ ਸੀਗਾ ਯਾਰ ਸੌਂਗ ਕਾਹਤੇ ਨੂੰ ਤੁਸੀਂ ਸੁਣਿਆ ਨੀਗਾ ਸੌਂਗ ਤਾਂ ਕੋਈ ਵੀ ਨਹੀਂ ਐਸਾ ਜਿਹੜਾ ਨਹੀਂ ਲਾਇਆ ਪ੍ਰੋਗਰਾਮ ਪੰਜਾਬੀ ਲੈਣਾ ਤੇ ਇੱਕ ਵਾਰ ਫਿਰ ਨਿਊਜ਼ ਬੁਲੇਟਿਨ ਵਾਸਤੇ ਘੰਟੀ ਖੜਕਾ ਕੇ ਦੇਖਦੇ ਹਾਂ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਇਹ ਗੱਲ ਕੀ ਏ ਜੀ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਖਬਰਾਂ ਦਾ ਤਾਜ਼ਾ ਬੁਲੇਟਿਨ ਲੈ ਕੇ ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਅਤੇ ਖਬਰਾਂ ਤੋਂ ਫੌਰਨ ਬਾਅਦ ਉਡਾਨ ਰੇਡੀਓ ਤੁਸੀਂ ਸੁਣੋਗੇ ਇੱਕ ਵਾਰੀ ਫਿਰ ਅੱਜ ਸਿੰਘ ਹਰਜੀਤ ਅਤੇ ਸਾਰੀ ਟੀਮ ਨੂੰ ਵਧਾਈ ਦਿੰਦੇ ਹਾਂ ਕਿ ਬਹੁਤ ਅਲੌਕਿਕ ਜਿਹੜਾ ਕੀਰਤਨ ਦਰਬਾਰ ਬਰੈਂਪਟਨ ਫੇਅਰ ਗਰਾਊਂਡ ਵਿੱਚ ਹੋਇਆ ਪਹਿਲਾਂ ਵੀ ਮੈਂ ਵਧਾਈ ਦੇ ਕੇ ਹਟਿਆ ਅਤੇ ਅੱਗੇ ਚੱਲ ਕੇ ਵੀ ਆਉਣ ਵਾਲੇ ਪ੍ਰੋਗਰਾਮਾਂ 'ਚ ਵੀ ਜਾਣਕਾਰੀ ਦੇਵਾਂਗੇ ਲਓ ਜੀ ਚਲੋ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਜਲੰਧਰ ਤੋਂ ਖਬਰਾਂ ਦਾ ਤਾਜ਼ਾ ਬੁਲੇਟਿਨ ਲੈ ਕੇ ਹਾਜ਼ਰ ਨੇ
4: ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਅਹਿਮ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਗਈ ਹੈ ਜਿਸ ਵਿੱਚ ਬੇਅਦਬੀ ਕਾਨੂੰਨ ਜੋ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਉਸ ਉੱਤੇ ਚਰਚਾ ਕੀਤੀ ਗਈ ਹੈ ਪ੍ਰਮੁੱਖ ਤੌਰ ਤੇ ਬੇਅਦਬੀ ਕਾਨੂੰਨ ਦੀਆਂ ਸੋਧਾਂ ਹਟਾਉਣ ਲਈ ਸਰਕਾਰ ਨੂੰ ਸਿੱਖ ਜਥੇਬੰਦੀਆਂ ਵੱਲੋਂ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਸਿੱਖ ਵਿਦਵਾਨਾਂ ਕਾਨੂੰਨੀ ਮਾਹਿਰਾਂ ਤੇ ਸਾਬਕਾ ਅਧਿਕਾਰੀਆਂ ਦੇ ਇੱਕ ਸਮੂਹ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਵਿੱਚ ਇਹਨਾਂ ਸੋਧਾਂ ਅਤੇ ਕੁੱਝ ਮੱਦਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਕਿ ਸਰਕਾਰ ਕੋਲ ਸਿੱਖ ਧਰਮ ਦੀ ਪਵਿੱਤਰਤਾ ਨਾਲ ਸੰਬੰਧਿਤ ਮਾਮਲੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਪੰਥ ਦੇ ਅਧਿਆਤਮਕ ਅਤੇ ਸੰਸਥਾਗਤ ਜੀਵਨ ਦਾ ਕੇਂਦਰ ਨੇ ਅਤੇ ਇਸ ਲਈ ਇਹਨਾਂ ਨੂੰ ਕਾਨੂੰਨੀ ਦਾਇਰੇ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। 13 ਅਪ੍ਰੈਲ ਨੂੰ ਉਪਰੋਕਤ ਐਕਟ ਵਿੱਚ ਕੀਤੀਆਂ ਗਈਆਂ ਸੋਧਾਂ ਸਿੱਖ ਭਾਵਨਾਵਾਂ ਦੀ ਅਸਲ ਚਿੰਤਾ ਦੀ ਬਜਾਏ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਤੋਂ ਪ੍ਰੇਰਿਤ ਨੇ, ਅਜਿਹਾ ਵੀ ਬੁਲਾਰਿਆਂ ਵੱਲੋਂ ਕਿਹਾ ਗਿਆ। ਇਸ ਮੌਕੇ ਕੋਟਕਪੁਰਾ ਤੇ ਬਹਿਬਲ ਕਲਾਂ ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਦਿਵਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਅਜਿਹਾ ਕਾਨੂੰਨ ਲਿਆਉਣ ਲਈ ਸਰਕਾਰ ਦੇ ਨੈਤਿਕ ਅਧਿਕਾਰ ਉੱਤੇ ਵੀ ਸਵਾਲ ਉਠਾਏ ਗਏ। ਜਸਟਿਸ ਨਿਰਮਲ ਸਿੰਘ ਸੇਵਾ ਮੁਕਤ ਨੇ 2008 ਅਤੇ 2026 ਦੇ ਦੋਵਾਂ ਕਾਨੂੰਨਾਂ ਦਾ ਵਿਰੋਧ ਕੀਤਾ ਅਤੇ ਇਹਨਾਂ ਨੂੰ ਲਾਗੂ ਕਰਨ ਦੀ ਨੀਤੀ ਉੱਤੇ ਗੰਭੀਰ ਚਿੰਤਾਵਾਂ ਪ੍ਰਗਟਾਈਆਂ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ 1925 ਇੱਕ ਸੁਤੰਤਰ ਵਿਧਾਨ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਕਾਰਜ ਖੇਤਰ ਵਿੱਚ ਇਸ ਐਕਟ ਅਧੀਨ ਕੋਈ ਸਰਕਾਰ ਦਖਲ ਅੰਦਾਜ਼ੀ ਨਹੀਂ ਕਰ ਸਕਦੀ। ਉਹਨਾਂ ਆਖਿਆ ਕਿ ਕੋਈ ਵੀ ਸਰਕਾਰ ਸ਼੍ਰੋਮਣੀ ਕਮੇਟੀ ਦੀ ਖੁਦ ਮੁਖਤਿਆਰੀ ਨੂੰ ਚੁਣੌਤੀ ਨਹੀਂ ਦੇ ਸਕਦੀ। ਉਹਨਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਨੇ ਲੋੜੀਂਦੀਆਂ ਸੋਧਾਂ ਨਾ ਹਟਾਈਆਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸੰਘਰਸ਼ ਵਿੱਢਿਆ ਜਾਵੇਗਾ। ਕੁੱਲ ਮਿਲਾ ਕੇ ਬੇਅਦਬੀ ਕਾਨੂੰਨ ਨੂੰ ਲੈ ਕੇ ਸੂਬਾ

ਚੜ੍ਹਨਾ ਸ਼ੁਰੂ ਕਰਨ ਜਾ ਰਹੀ ਹੈ। ਇਲਾਕਾ ਨਿਵਾਸੀਆਂ ਅਤੇ ਹਵਾਈ ਸੇਵਾਵਾਂ ਲਈ ਕੰਮ ਕਰਨ ਵਾਲੇ ਲੋਕਾਂ ਨੇ ਅੰਮ੍ਰਿਤਸਰ ਅਤੇ UAE ਵਿਚਾਲੇ ਸਿੱਧੀਆਂ ਉਡਾਣਾਂ ਦੀ ਹੌਲੀ ਹੌਲੀ ਹੋ ਰਹੀ ਬਹਾਲੀ ਦਾ ਸਵਾਗਤ ਕੀਤਾ। ਪਿਛਲੇ ਦਿਨੀ ਇਰਾਨ ਅਤੇ ਇਜ਼ਰਾਈਲ ਵਿਚਕਾਰ ਵਧੇ ਤਣਾਅ ਤੇ ਮੱਧ ਪੂਰਬ ਵਿੱਚ ਆਸਮਾਨੀ ਰਸਤੇ ਯਾਨੀ ਕਿ ਏਅਰ ਸਪੇਸ ਅਸਥਾਈ ਤੌਰ ਤੇ ਬੰਦ ਹੋਣ ਕਾਰਨ ਇਹਨਾਂ ਉਡਾਣਾਂ ਵਿੱਚ ਵਿਘਨ ਪਿਆ ਸੀ, ਪਰ ਹੁਣ ਅੰਤਰਰਾਸ਼ਟਰੀ ਏਅਰਲਾਈਨ ਕੰਪਨੀਆਂ ਆਪਣੇ ਆਮ ਸ਼ਡਿਊਲ ਨੂੰ ਦੁਬਾਰਾ ਲਾਗੂ ਕਰ ਰਹੀਆਂ ਨੇ। ਪੰਜਾਬ ਦੇ ਯਾਤਰੀਆਂ, ਪ੍ਰਵਾਸੀ ਭਾਰਤੀਆਂ, ਮਜ਼ਦੂਰਾਂ ਅਤੇ ਸੈਲਾਨੀਆਂ ਲਈ ਇੱਕ ਬਹੁਤ ਅਹਿਮ ਰੂਟ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀ ਸਥਿਰਤਾ ਦੀ ਉਮੀਦ ਕਰਦੇ ਨੇ। ਇਸ ਦਰਮਿਆਨ ਸਪਾਈਸ ਜੈੱਟ ਵੱਲੋਂ ਪਹਿਲਾਂ ਚਲਾਈਆਂ ਜਾਣ ਵਾਲੀਆਂ ਦੁਬਈ ਦੀਆਂ ਉਡਾਣਾਂ ਹਾਲੇ ਵੀ ਅਗਸਤ ਮਹੀਨੇ ਤੱਕ ਏਅਰਲਾਈਨ ਦੀ ਵੈਬਸਾਈਟ ਉੱਤੇ ਬੁਕਿੰਗ ਲਈ ਉਪਲਬਧ ਨਹੀਂ ਨੇ। ਉਹਨਾਂ ਕਿਹਾ ਕਿ ਭਾਰੀ ਮੰਗ ਕਾਰਨ ਰਵਾਇਤੀ ਤੌਰ ਤੇ ਅੰਮ੍ਰਿਤਸਰ ਤੋਂ ਦੁਬਈ ਅਤੇ ਸ਼ਾਰਜਾ ਲਈ ਪਹਿਲਾਂ ਰੋਜ਼ਾਨਾ ਦੋ ਦੋ ਉਡਾਣਾਂ ਚੱਲਦੀਆਂ ਸਨ, ਪਰ ਸਪਾਈਸ ਜੈੱਟ ਹਾਲੇ ਜਲਦੀ ਫਲਾਈਟ ਸ਼ੁਰੂ ਨਹੀਂ ਕਰ ਰਹੀ। ਪਰ ਲੋਕਾਂ ਦੀ ਮੰਗ ਹੈ ਕਿ ਇੰਡੀਗੋ ਜਾਂ ਹੋਰ ਭਾਰਤੀ ਏਅਰਲਾਈਨਾਂ ਇਸ ਘਾਟ ਨੂੰ ਪੂਰਾ ਕਰਨ ਲਈ ਅੰਮ੍ਰਿਤਸਰ ਤੋਂ ਦੁਬਈ ਦੀਆਂ ਨਵੀਆਂ ਉਡਾਣਾਂ ਸ਼ੁਰੂ ਕਰਨ ਤਾਂ ਕਿ ਮੁਸਾਫਰਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਤਭੇਦਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਆਪਣੀ ਰਾਹ ਵੱਖ ਕਰ ਲਈ ਸੀ। ਹੁਣ ਮਨਪ੍ਰੀਤ ਸਿੰਘ ਇਆਲੀ ਨੇ ਸਪਸ਼ਟ ਕੀਤਾ ਕਿ ਉਹ ਸਿਰਫ ਪੰਥਕ ਪਾਰਟੀ ਨਾਲ ਹੀ ਚੱਲਣਗੇ ਤੇ ਕਿਸੇ ਹੋਰ ਪਾਰਟੀ ਵਿੱਚ ਨਵੇਂ ਸਿਰੋਂ ਨਹੀਂ ਜਾਣਗੇ। ਉਹਨਾਂ ਸਪਸ਼ਟ ਕਰਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਨਾਲ ਕਦੇ ਵੀ ਨਹੀਂ ਜੁੜਨਗੇ, ਕਿਉਂਕਿ ਇਹ ਨਾ ਤਾਂ ਕੋਈ ਪੰਥਕ ਪਾਰਟੀ ਹੈ ਤੇ ਇਸਦੇ ਸਾਰੇ ਫੈਸਲੇ ਤੇ ਕੰਮ ਕਾਜ ਦਿੱਲੀ ਤੋਂ ਚਲਾਏ ਜਾਂਦੇ ਨੇ। ਸੋਸ਼ਲ ਮੀਡੀਆ ਉੱਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਰਾਹੀਂ ਤਿਆਰ ਕੀਤੀ ਇੱਕ ਤਸਵੀਰ ਪਿਛਲੇ ਦਿਨੀ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮਨਪ੍ਰੀਤ ਸਿੰਘ ਇਆਲੀ, ਬੀਬੀ ਜਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵਿਖਾਈ ਦਿੰਦੇ ਨੇ। ਇਸ ਤਸਵੀਰ ਨੂੰ ਵੇਖ ਕੇ ਲੋਕਾਂ ਨੇ ਇਹ ਅੰਦਾਜ਼ੇ ਲਾਉਣੇ ਸ਼ੁਰੂ ਕਰ ਦਿੱਤੇ ਸਨ ਕਿ ਸ਼ਾਇਦ ਤਿੰਨੋਂ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਪਰ ਇਸ ਦਾ ਖੰਡਨ ਕਰਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਇਹ ਕੰਪਿਊਟਰ ਤਕਨੀਕ ਰਾਹੀਂ ਤਿਆਰ ਕੀਤੀ ਗਈ ਇੱਕ ਫਰਜ਼ੀ ਤਸਵੀਰ ਹੈ ਅਤੇ ਉਹਨਾਂ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ। ਇਸੇ ਕਰਕੇ ਮਨਪ੍ਰੀਤ ਸਿੰਘ ਇਆਲੀ ਨੂੰ ਜਨਤਕ ਤੌਰ ਉੱਤੇ ਹੁਣੇ ਸਪਸ਼ਟ ਕਰਨਾ ਪਿਆ ਕਿ ਉਹ ਆਮ ਆਦਮੀ ਪਾਰਟੀ ਵਿੱਚ ਕਦੇ ਵੀ ਸ਼ਾਮਲ ਨਹੀਂ ਹੋਣਗੇ, ਕਿਉਂਕਿ ਉਸ ਪਾਰਟੀ ਦੀ ਸੋਚ ਪੰਥਕ ਏਜੰਡੇ ਤੋਂ ਬਿਲਕੁਲ ਵੱਖਰੀ ਹੈ, ਜਦਕਿ ਉਹ ਕਿਸੇ ਪੰਥਕ ਧਿਰ ਨਾਲ ਹੀ ਚੱਲਣਗੇ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੀਵ ਅਰੋੜਾ ਨੂੰ ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ ਅਦਾਲਤ ਨੇ 1 ਜੂਨ ਤੱਕ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ, ਯਾਨੀ ਕਿ ਸੰਜੀਵ ਅਰੋੜਾ ਦੀ ਰਿਮਾਂਡ ਵਿੱਚ 14 ਦਿਨਾਂ ਦਾ ਵਾਧਾ ਹੋ ਗਿਆ। ਇਨਫੋਰਸਮੈਂਟ ਡਾਇਰੈਕਟੋਰੇਟ ED ਵੱਲੋਂ ਮਨੀ ਲਾਂਡਰਿੰਗ ਅਤੇ ਕਥਿਤ GST ਫਰਾਡ ਦੇ ਮਾਮਲੇ ਵਿੱਚ ਮੰਗਿਆ ਗਿਆ ਰਿਮਾਂਡ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਵਿੱਚ ਸੁਣਵਾਈ ਦੌਰਾਨ ਜਾਂਚ ਏਜੰਸੀ ਨੇ ਦਲੀਲ ਦਿੱਤੀ ਕਿ 102 ਕਰੋੜ ਰੁਪਏ ਦੇ ਇਸ ਕਥਿਤ ਘੁਟਾਲੇ ਦੀ ਪੜਤਾਲ ਹਾਲੇ ਚੱਲ ਰਹੀ ਹੈ, ਜਿਸ ਕਾਰਨ ਮੁਲਜ਼ਮ ਨੂੰ ਹਿਰਾਸਤ ਵਿੱਚ ਰੱਖਣਾ ਜ਼ਰੂਰੀ ਹੈ। ED ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਪੁੱਛਗਿੱਛ ਦੌਰਾਨ ਮੰਤਰੀ ਵੱਲੋਂ ਸਹੀ ਸਹਿਯੋਗ ਨਹੀਂ ਦਿੱਤਾ ਜਾ ਰਿਹਾ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜਾਂਚ ਏਜੰਸੀ ਦੀ ਅਰਜ਼ੀ ਨੂੰ ਪ੍ਰਵਾਨ ਕਰਦਿਆਂ ਸੰਜੀਵ ਅਰੋੜਾ ਨੂੰ 1 ਜੂਨ ਤੱਕ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ ਨੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਅੰਦਰ ਨਸ਼ਿਆਂ ਦੇ ਮਸਲੇ ਉੱਤੇ ਵੀ ਸੁਣਵਾਈ ਲਗਾਤਾਰ ਚੱਲ ਰਹੀ ਹੈ। ਅਦਾਲਤ ਨੇ 16 ਦਸੰਬਰ 2025 ਨੂੰ ਪੰਜਾਬ ਪੁਲਿਸ ਦੇ SSP ਵੱਲੋਂ ਪੇਸ਼ ਕੀਤੀ ਗਈ ਸਟੇਟਸ ਰਿਪੋਰਟ ਤੇ ਗੌਰ ਕਰਦਿਆਂ ਕਿਹਾ ਕਿ 1 ਜਨਵਰੀ ਤੋਂ ਲੈ ਕੇ 1 ਦਸੰਬਰ 2025 ਦੇ ਵਿਚਕਾਰ ਯਾਨੀ ਕਿ ਪਿਛਲੇ ਸਾਲ ਇੰਨੀ ਵੱਡੀ ਗਿਣਤੀ ਵਿੱਚ ਮਾਮਲੇ ਨਸ਼ਿਆਂ ਦੇ ਦਰਜ ਹੋਣਾ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਫੜੇ ਜਾਣਾ ਚਿੰਤਾ ਦਾ ਵਿਸ਼ਾ ਹੈ। ਅਦਾਲਤ ਨੇ ਇਹ ਵੀ ਸਵਾਲ ਉਠਾਇਆ ਕਿ ਹਾਲੇ ਤੱਕ ਇਹ ਸਪਸ਼ਟ ਨਹੀਂ ਹੈ ਕਿ

0: ਸਾਰੇ 82 ਮਾਮਲਿਆਂ ਦੀ ਜਾਂਚ ਕਿਸ ਪੱਧਰ ਉੱਤੇ ਪਹੁੰਚੀ ਹੈ। ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹਲਫ਼ਨਾਮਾ ਦਾਇਰ ਕਰਕੇ ਇਹ ਦੱਸਣ ਲਈ ਕਿਹਾ ਹੈ ਕਿ ਇਹਨਾਂ ਸਾਰੇ ਮਾਮਲਿਆਂ ਵਿੱਚ ਹੁਣ ਤੱਕ ਕੀ ਕੋਈ ਜਾਂਚ ਹੋਈ ਹੈ। ਇਸ ਦੇ ਨਾਲ ਹੀ ਸਰਕਾਰ ਨੂੰ ਭਵਿੱਖ ਵਿੱਚ ਅਜਿਹੇ ਗੰਭੀਰ ਅਪਰਾਧਾਂ ਨੂੰ ਰੋਕਣ ਲਈ ਠੋਸ ਯੋਜਨਾ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਗਏ ਨੇ। ਅਦਾਲਤ ਨੇ ਪਹਿਲਾਂ ਹੀ ਸਰਕਾਰ ਨੂੰ ਪਿੰਡਾਂ ਵਿੱਚ ਨਸ਼ਾ ਰੋਕਣ ਲਈ ਕੀਤੇ ਗਏ ਤਤਕਾਲੀ ਉਪਾਵਾਂ ਅਤੇ ਪ੍ਰਭਾਵਸ਼ਾਲੀ ਪੁਲਿਸ ਪ੍ਰਬੰਧ ਬਾਰੇ ਰਿਪੋਰਟ ਦੇਣ ਲਈ ਵੀ ਕਿਹਾ ਸੀ। ਹਾਈ ਕੋਰਟ ਵਿੱਚ ਪੰਜਾਬ ਅੰਦਰ ਨਸ਼ਿਆਂ ਦੇ ਮੁੱਦੇ ਉੱਤੇ ਅਗਲੀ ਸੁਣਵਾਈ ਹੁਣ ਆਉਂਦੀ 25 ਮਈ ਨੂੰ ਹੋਵੇਗੀ। ਹੁਣ ਤੁਹਾਨੂੰ ਜਾਣਕਾਰੀ ਦਿੰਦੇ ਹਾਂ ਪੰਜਾਬ ਦੇ ਮੌਸਮ ਬਾਰੇ, ਜਿੱਥੇ ਕਿ ਗਰਮੀ ਨੇ ਇਸ ਵੇਲੇ ਇੱਕਦਮ ਜ਼ੋਰ ਫੜ ਲਿਆ। ਹੁਣ ਤੱਕ ਇਹ ਹੋ ਰਿਹਾ ਸੀ ਕਿ ਕੁਝ ਕੁਝ ਦਿਨ ਬਾਅਦ ਹਵਾ ਚੱਲਦੀ ਸੀ ਜਾਂ ਹਨੇਰੀ ਆਉਂਦੀ ਸੀ ਜਾਂ ਹਲਕੀ ਬੂੰਦਾਬਾਂਦੀ ਹੋ ਜਾਂਦੀ ਸੀ, ਜਿਸ ਨਾਲ ਤਾਪਮਾਨ ਹੇਠ ਆ ਜਾਂਦਾ ਸੀ। ਪਰ ਹੁਣ ਤਕਰੀਬਨ ਇੱਕ ਹਫ਼ਤੇ ਤੋਂ ਲਗਾਤਾਰ ਧੁੱਪ ਨਿਕਲ ਰਹੀ ਹੈ ਅਤੇ ਬੱਦਲਵਾਈ ਦਾ ਵੀ ਕੋਈ ਨਾਮੋ ਨਿਸ਼ਾਨ ਨਹੀਂ, ਜਿਸ ਕਰਕੇ ਤਾਪਮਾਨ ਵਿੱਚ ਵਾਧਾ ਹੋਇਆ। ਗਰਮੀ ਨੇ ਭਿਅੰਕਰ ਰੂਪ ਧਾਰਨ ਕਰ ਲਿਆ। ਉੱਤੋਂ ਮੌਸਮ ਵਿਭਾਗ ਨੇ ਲੂ ਚੱਲਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਇਸ ਤਕਰੀਬਨ ਸਾਰੇ ਹਫ਼ਤੇ ਲੂ ਚੱਲਣ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਕੁੱਲ ਮਿਲਾ ਕੇ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਗਰਮੀ ਨੇ ਜ਼ੋਰਾਂ ਸ਼ੋਰਾਂ ਨਾਲ ਦਸਤਕ ਦੇ ਦਿੱਤੀ ਹੈ। ਜਿਸ ਹੀਟ ਵੇਵ ਅਤੇ ਲੂ ਤੇ ਮੌਸਮ ਵਿਭਾਗ ਕਈ ਦਿਨਾਂ ਤੋਂ ਨਜ਼ਰ ਰੱਖ ਰਿਹਾ ਸੀ, ਉਹ ਹੁਣ ਅਧਿਕਾਰਤ ਤੌਰ ਤੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣੇ ਵਿੱਚ ਪਹੁੰਚ ਗਈ ਹੈ। ਇਸ ਨਾਲ ਹੀ ਪੂਰੇ ਹਫ਼ਤੇ ਯਾਨੀ ਕਿ ਐਤਵਾਰ ਤੱਕ ਲਈ ਯੈਲੋ ਹੀਟ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦਾ ਮਤਲਬ ਇਹ ਹੈ ਕਿ ਵੱਖ ਵੱਖ ਥਾਵਾਂ ਉੱਤੇ ਭਾਰੀ ਲੂ ਦੀ ਤਪਸ਼ ਰਹੇਗੀ। ਰਾਹਤ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਲਗਾਤਾਰ 7 ਦਿਨਾਂ ਤੱਕ ਕਿਤੇ ਵੀ ਮੀਂਹ ਪੈਣ, ਝੱਖੜ ਝੋਲਣ ਜਾਂ ਤੇਜ਼ ਹਵਾਵਾਂ ਚੱਲਣ ਦੀ ਕੋਈ ਸੰਭਾਵਨਾ ਨਹੀਂ ਦੱਸੀ ਗਈ। ਲੰਘੇ ਕੱਲ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ ਮੌਸਮ ਦੇ ਆਮ ਤਾਪਮਾਨ ਨਾਲੋਂ 3 ਡਿਗਰੀ ਸੈਲਸੀਅਸ ਜ਼ਿਆਦਾ ਹੈ। ਇਸ ਸੀਜ਼ਨ ਵਿੱਚ ਪਹਿਲੀ ਵਾਰ ਹੋਇਆ ਕਿ ਜਦੋਂ ਚੰਡੀਗੜ੍ਹ ਵਿੱਚ ਦਿਨ ਦਾ ਤਾਪਮਾਨ ਲੂ ਦੇ ਆਮ ਪੱਧਰ ਨੂੰ ਵੀ ਪਾਰ ਕਰ ਗਿਆ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਭਾਰਤ ਨੇ ਆਲਮੀ ਤਣਾਅ ਦੇ ਦਰਮਿਆਨ ਇਹ ਸਪਸ਼ਟ ਕੀਤਾ ਹੈ ਕਿ ਅਮਰੀਕਾ ਪਾਬੰਦੀ ਹਟਾਵੇ ਜਾਂ ਲਾ ਕੇ ਰੱਖੇ, ਭਾਰਤ ਰੂਸ ਤੋਂ ਤੇਲ ਦੀ ਖਰੀਦ ਜਾਰੀ ਰੱਖੇਗਾ ਅਤੇ ਆਪਣੇ ਦੇਸ਼ ਦੀ ਊਰਜਾ ਜ਼ਰੂਰਤ ਦੇ ਹਿਸਾਬ ਨਾਲ ਤੇਲ ਖਰੀਦੇਗਾ। ਦਰਅਸਲ ਰੂਸ ਵੱਲੋਂ ਆਉਂਦੇ ਤੇਲ ਦੀ ਖਰੀਦ ਤੇ ਅਮਰੀਕਾ ਵੱਲੋਂ ਜੋ ਪਾਬੰਦੀ ਲਾਈ ਗਈ ਸੀ ਉਸ ਵਿੱਚ ਫਿਰ ਛੋਟ ਦਿੱਤੀ ਗਈ ਸੀ ਤੇ ਛੋਟ ਦੀ ਮਿਆਦ ਹੁਣ ਖਤਮ ਹੋ ਗਈ ਹੈ, ਜਿਸ ਤੋਂ ਬਾਅਦ ਭਾਰਤ ਨੇ ਆਪਣੀ ਸਥਿਤੀ ਸਪਸ਼ਟ ਕੀਤੀ ਹੈ। ਪਿਛਲੇ ਦਿਨੀ ਦੇਸ਼ ਅੰਦਰ ਵੱਡੀ ਚਰਚਾ ਦਾ ਵਿਸ਼ਾ ਬਣੇ ਨੀਟ ਇਗਜ਼ਾਮ ਪੇਪਰ ਲੀਕ ਮਾਮਲੇ ਵਿੱਚ CBI ਨੇ ਮਹਾਰਾਸ਼ਟਰ ਦੇ ਲਾਤੂਰ ਵਿਖੇ ਕੋਚਿੰਗ ਸੈਂਟਰ ਦੇ ਸੰਸਥਾਪਕ ਨੂੰ ਗ੍ਰਿਫਤਾਰ ਕੀਤਾ ਅਤੇ ਉਸਦੇ ਮੋਬਾਈਲ ਫੋਨ ਤੋਂ ਪ੍ਰੀਖਿਆ ਦਾ ਲੀਕ ਹੋਇਆ ਪ੍ਰਸ਼ਨ ਪੱਤਰ ਮਿਲਿਆ ਹੈ। ਅਜਿਹੀ ਸੰਭਾਵਨਾ ਹੈ ਕਿ ਉਸਨੇ ਨੋਟਸ ਦੇ ਰੂਪ ਵਿੱਚ ਇਹ ਪੇਪਰ ਅਗਾਂਹ ਵੰਡੇ ਹੋਣਗੇ। ਮਾਮਲੇ ਦੀ ਜਾਂਚ ਹੁਣ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕਿਹਾ ਕਿ ਬੇਅਦਬੀ ਖਿਲਾਫ਼ ਸਾਰੇ ਹੀ ਸੂਬੇ ਸਖ਼ਤ ਕਾਨੂੰਨ ਬਣਾਉਣ। ਮੁੱਖ ਮੰਤਰੀ ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਬਣਾਉਣ ਦਾ ਬਲ ਬਖਸ਼ਣ ਲਈ ਉੱਥੇ ਸ਼ੁਕਰਾਨਾ ਅਦਾ ਕਰਨ ਗਏ ਨੇ। ED ਨੇ 195 ਕਰੋੜ ਰੁਪਏ ਤੋਂ ਜ਼ਿਆਦਾ ਦੇ ਬੈਂਕ ਧੋਖਾਧੜੀ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਆਗੂ ਦੀਪਕ ਸਿੰਗਲਾ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਤੋਂ ਪਹਿਲਾਂ ਵੱਡੇ ਪੱਧਰ ਉੱਤੇ ਛਾਪੇਮਾਰੀ ਵੀ ਹੋਈ ਹੈ। ਡਾਲਰ ਵਿੱਚ ਮਜ਼ਬੂਤੀ ਦੇ ਚੱਲਦੇ ਕੱਚੇ ਤੇਲ ਦੀਆਂ ਕੀਮਤਾਂ ਦੇ ਦਬਾਅ ਵਿੱਚ ਭਾਰਤੀ ਕਰੰਸੀ ਵਿੱਚ ਗਿਰਾਵਟ ਦਾ ਦੌਰ ਜਾਰੀ ਹੈ ਅਤੇ ਡਾਲਰ ਦੇ ਮੁਕਾਬਲੇ ਰੁਪਈਏ ਦੀ ਕੀਮਤ ਹੋਰ ਹੇਠਾਂ ਚਲੀ ਗਈ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਏ ਵਿੱਚ 54 ਪੈਸੇ ਦੀ ਵੱਡੀ ਗਿਰਾਵਟ ਦਰਜ ਹੋਈ ਹੈ ਤੇ ਹੁਣ ਪਹਿਲੀ ਵਾਰ ਡਾਲਰ ਦੇ ਮੁਕਾਬਲੇ ਰੁਪਈਆ 96 ਤੋਂ ਪਾਰ ਹੋ ਗਿਆ। PGI ਚੰਡੀਗੜ੍ਹ ਦੇ ਆਡੀਟੋਰੀਅਮ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ ਜਦੋਂ ਉੱਥੇ ਗੈਸ ਲੀਕ ਹੋ ਗਈ, ਪਰ ਐਨ ਮੌਕੇ ਉੱਤੇ ਸਥਿਤੀ ਨੂੰ ਸੰਭਾਲ ਲਿਆ ਗਿਆ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਐਤਕੀ 20 ਮਈ ਤੋਂ ਸ਼ੁਰੂ ਹੋ ਰਹੀ ਹੈ, ਜਿਸ ਲਈ ਤਿਆਰੀਆਂ ਚੱਲ ਰਹੀਆਂ ਨੇ। ਕੇਰਲਾ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਹੈ। ਸਤੀਸ਼ਨ ਕੇਰਲਮ ਦੇ ਮੁੱਖ ਮੰਤਰੀ ਬਣੇ ਨੇ, ਨਾਲ ਹੀ 20 ਮੰਤਰੀਆਂ ਨੇ ਵੀ ਹਲਫ ਲਿਆ ਹੈ। IPL ਦੇ ਲੰਘੇ ਕੱਲ ਹੋਏ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਸ ਨੂੰ 5 ਵਿਕਟਾਂ ਦੇ ਫਰਕ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਸਨਰਾਈਜ਼ਰਸ ਹੈਦਰਾਬਾਦ ਅਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਪਲੇਆਫ ਲਈ ਕੁਆਲੀਫਾਈ ਕਰ ਗਈਆਂ ਨੇ, ਜਦਕਿ RCB ਦੀ ਟੀਮ ਪਹਿਲਾਂ ਹੀ ਪਲੇਆਫ ਵਿੱਚ ਪਹੁੰਚ ਚੁੱਕੀ ਹੈ। 4 ਵਿੱਚੋਂ ਪਲੇਆਫ ਦੀਆਂ 3 ਥਾਵਾਂ ਇਸ ਤਰ੍ਹਾਂ ਬੁੱਕ ਹੋ ਚੁੱਕੀਆਂ ਨੇ। IPL ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਲਖਨਊ ਸੁਪਰ ਜਾਇੰਟਸ ਨਾਲ ਹੋਵੇਗਾ ਅਤੇ ਇਸ ਮੈਚ ਵਿੱਚ ਜੇਕਰ ਰਾਜਸਥਾਨ ਦੀ ਟੀਮ ਜਿੱਤ ਜਾਂਦੀ ਹੈ ਤਾਂ ਪੰਜਾਬ ਕਿੰਗਸ ਦੀ ਟੀਮ ਪਲੇਆਫ ਵਾਲੀਆਂ ਥਾਵਾਂ ਤੋਂ ਬਾਹਰ।
1: Last night you went out drinking and you did the right thing. You left the car at home. Thank you. But even though you slept, do you think you're okay to drive? If you drank a lot the night before, you could still be intoxicated. Only time, not a cold shower, a hot coffee, or a big meal can lower your blood alcohol concentration. Plan ahead for your night out and the next morning. You'll be helping to keep our roads safe. A message from SmartServe Ontario and Arrive Alive, Drive Sober.
2: This is AM 530, CHLO AM, serving Brampton, Mississauga, Toronto, the GTA, and the world at am530.ca.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ ਔਰ ਨਾਲ ਦੀ ਨਾਲ ਬਰਾਡ ਟੈਂਬਰ ਲੋਇਰ ਦੇ ਰੂਪਾ ਬਾਈ ਜੀ ਦਾ ਨੰਬਰ ਤੁਸੀਂ ਆਪਣੇ ਫੋਨ ਦੇ ਵਿੱਚ ਹਮੇਸ਼ਾ ਸੇਵ ਕਰਕੇ ਰੱਖੋ ਜੇ ਡਿੱਗਣ ਕਰਕੇ ਕਾਰ ਐਕਸੀਡੈਂਟ ਦੇ ਵਿੱਚ ਆਟੋ ਐਕਸੀਡੈਂਟ ਦੇ ਵਿੱਚ ਇਨਵੋਲਵ ਹੋਣ ਕਰਕੇ ਸੱਟ ਲੱਗੀ ਹੈ ਨਾ ਤਾਂ ਹਜ਼ਾਰਾਂ ਲੱਖਾਂ ਡਾਲਰ ਤੁਹਾਨੂੰ ਰੂਪਾ ਬਾਈ ਜੀ ਲੈ ਕੇ ਦੇ ਸਕਦੇ ਨੇ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਫਾਈਟ ਕਰਕੇ ਅਤੇ ਸਾਰੀ ਫੀਸ ਸੈਟਲਮੈਂਟ ਹੋਣ ਤੋਂ ਬਾਅਦ ਲੈਣਗੇ ਕਾਲ ਰੂਪਾ ਬਾਈ 416-999-5939 ਯੋਰ ਪਰਸਨਲ ਇੰਜਰੀ ਲੋਇਰ ਬਰਾਡ ਟੈਂਬਰ ਲੋਇਰ ਦੇ ਰੂਪਾ ਬਾਈ ਜੀ 416-999-5939 ਫੈਸ਼ਨ ਆਈ ਕਿਊ ਪ੍ਰੋਗਰਾਮ ਦੇ ਸਿਲਸਿਲੇ ਨੂੰ ਸਪੋਂਸਰ ਕਰ ਰਹੇ ਨੇ ਫੈਸ਼ਨ ਆਈ ਕਿਊ ਪ੍ਰੀਮੀਅਮ ਕਲੋਦਿੰਗ ਬ੍ਰਾਂਡ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਤੇ ਤੁਸੀਂ ਹੈਵੀ ਬਲੈਂਕਟ ਰਜਾਈ ਵਾਲੇ ਬਲੈਂਕਟ ਬਾਏ 1 ਸੈਕਿੰਡ 25% ਆਫ 5 ਬੈੱਡ ਸ਼ੀਟ ਓਨਲੀ $50 ਤੇ ਮੈਨਸ ਸੈਕਸ਼ਨ ਦੇ ਵਿੱਚ ਮੈਨ ਸੂਟ ਦੇ ਉੱਪਰ ਤੁਸੀਂ ਬਾਏ 1 ਸੈਕਿੰਡ 25% ਆਫ ਲੇਡੀ ਸੈਕਸ਼ਨ ਦੇ ਵਿੱਚ ਲੇਡੀ ਸੂਟ 25 ਤੋਂ ਲੈ ਕੇ 50% ਫਲੈਟ ਆਫ ਦੇ ਉੱਪਰ ਤੁਸੀਂ ਲੈ ਸਕਦੇ ਹੋ ਲੇਡੀ ਸੈਕਸ਼ਨ ਦੇ ਵਿੱਚ ਕੁਛ ਵੀ ਔਰ ਨਾਲ ਦੀ ਨਾਲ 4 ਪੀਸ ਦਾ ਲੈ ਸੈਟ ਜੇ ਤੁਸੀਂ ਇੰਡੀਆ ਜਾ ਰਹੇ ਹੋ ਘੁੰਮਣ ਜਾ ਰਹੇ ਹੋ ਤਾਂ 4 ਪੀਸ ਦਾ ਲੈਗੇ ਸੈਟ ਓਨਲੀ $175 ਦੇ ਵਿੱਚ ਤੁਸੀਂ ਥੀਮ ਵੈਡਿੰਗ ਕਰਵਾਉਣੀ ਹੈ ਤਾਂ ਬੈਸਟ ਟੇਲਰ ਟੀਮ ਇਹਨਾਂ ਕੋਲ ਇਨ ਹਾਊਸ ਅਵੇਲੇਬਲ ਹੈ ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਤੁਹਾਨੂੰ ਖੂਬਸੂਰਤ ਗਿਫਟ ਮਿਲੂਗਾ ਫੈਸ਼ਨ ਆਈ ਕਿਊ ਤੋਂ ਤੁਸੀਂ ਪਹੁੰਚੋ ਫੈਸ਼ਨ ਆਈ ਕਿਊ ਦੀ ਕਿਸੇ ਵੀ ਨੇੜੇ ਵਾਲੀ ਲੋਕੇਸ਼ਨ ਤੋਂ ਗੂਗਲ ਕਰ ਸਕਦੇ ਹੋ ਫੈਸ਼ਨ ਆਈ ਕਿਊ 905-453-2225 905-453-2225 ਫੈਸ਼ਨ ਆਈ ਕਿਊ
1: ਸੱਚ ਕਹੇ ਜੇ ਹੁੰਦਾ
2: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
3: ਮਿੱਟੀ ਚੁਗਦੀ ਫਸਲ ਸੱਚ ਹੈ
2: ਗੁਰੂ ਦੀ ਬਾਣੀ

ਸਤਿਗੁਰ ਹੋਏ ਦਿਆਲ ਤਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ ਜ਼ਿੰਦਗੀ ਜ਼ਿੰਦਾਬਾਦ ਤੇ ਚੜ੍ਹਦੀ ਕਲਾ ਦੀ ਪਹਿਚਾਨ, ਰੇਡੀਓ ਉਡਾਨ। ਪ੍ਰਭ ਸੰਧੂ ਦੇ ਨਾਲ।

0: ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਉਮੀਦ ਕਰਦੇ ਹਾਂ ਕਿ ਅੱਜ ਦਾ ਥੋੜ੍ਹਾ ਦਿਨ ਬਹੁਤ ਹੀ ਖੂਬਸੂਰਤ ਅਤੇ ਖੁਸ਼ਗਵਾਰ ਰਿਹਾ ਹੋਵੇਗਾ। ਖੂਬ ਜੁੜ ਚੁੱਕੇ ਹਾਂ ਜੀ ਇੱਕ ਖੂਬਸੂਰਤ ਸ਼ਾਮ ਦੇ ਵਿੱਚ, ਖੂਬਸੂਰਤ ਰੇਡੀਓ ਪ੍ਰੋਗਰਾਮ ਉਡਾਣ ਲੈ ਕੇ। ਅਤੇ ਅੱਜ ਵਿਕਟੋਰੀਆ ਡੇ, ਵੈਸੇ ਤਾਂ ਮੰਡੇ ਨੂੰ ਤੁਸੀਂ ਕੰਮਾਂ ਕਾਰਾਂ 'ਤੇ ਜਾਂਦੇ ਹੋ, ਪਰ ਅੱਜ ਤੁਸੀਂ ਛੁੱਟੀ ਦਾ ਆਨੰਦ ਲੈ ਰਹੇ ਹੋ। ਵੈਸੇ ਕੱਲ੍ਹ ਦੀਆਂ ਤਿਆਰੀਆਂ ਹੋ ਗਈਆਂ ਹੋਣੀਆਂ ਕੰਮਾਂ ਕਾਰਾਂ ਦੀਆਂ, ਸੋ ਖੂਬਸੂਰਤ ਸ਼ਾਮ। ਔਰ ਅੱਜ ਸ਼ਾਮ ਦੇ ਨਾਲ ਨਾਲ ਭਾਈ ਦਿਨ ਬਹੁਤ ਖੂਬਸੂਰਤ ਸੀਗਾ, ਔਰ ਖੂਬਸੂਰਤ ਹੋਣ ਦੇ ਨਾਲ ਨਾਲ ਥੋੜ੍ਹਾ ਜਿਹਾ ਗਰਮ ਵੀ ਸੀਗਾ। ਸੋ ਸਾਡੇ ਵਾਸਤੇ ਥੋੜ੍ਹਾ ਜਿਹਾ ਜ਼ਿਆਦਾ ਗਰਮ ਸੀ, ਕਿਉਂਕਿ ਸਾਡਾ ਅੱਜ ਏਸੀ ਨਹੀਂ ਚੱਲ ਰਿਹਾ। ਸੋ ਅੱਜ ਰੇਡੀਓ ਪ੍ਰੋਗਰਾਮ ਕਰ ਰਹੇ ਹਾਂ ਪੂਰੀ ਗਰਮਾ ਗਰਮੀ 'ਚ। ਸੋ ਗਰਮਾ ਗਰਮੀ ਵੈਸੇ ਵੀ ਹੋ ਗਈ ਸੀ ਥੋੜ੍ਹੀ ਜੀ, ਉਹਦੇ ਬਾਰੇ ਵੀ ਅੱਗੇ ਜਾ ਕੇ ਦੱਸਾਂਗੇ। ਸੋ 905-673-33-37, ਕਿਉਂਕਿ ਇੱਕ ਖੂਬਸੂਰਤ ਇਨਸਾਨ, ਖੂਬਸੂਰਤ ਚਿਹਰੇ ਔਰ ਕਮਿਊਨਿਟੀ ਦੇ ਬਹੁਤ ਜਾਣੇ ਪਛਾਣੇ ਸੋਸ਼ਲ ਮੀਡੀਆ ਇਨਫਲੂਐਂਸਰ, ਹੁਣ ਮੈਂ ਕਹਿਣਾ ਨਹੀਂ ਹੈ ਕਿਉਂਕਿ ਹੁਣ ਮੈਂ ਕਹੂੰਗਾ ਕਿ ਇੱਕ ਐਸੇ ਗਾਇਕ, ਉੱਭਰਦੇ ਹੋਏ ਗਾਇਕ। ਆਪਾਂ ਪਹਿਲਾਂ ਸਵਾਗਤ ਕਰ ਦਈਏ ਕਿ ਪਹਿਲਾਂ ਮੈਂ ਕਹਿੰਦਾ ਉਹਨਾਂ ਦੇ ਦੋ ਬੋਲ ਸੁਣ ਲਈਏ ਉਹਨਾਂ ਦੇ, ਉਸ ਤੋਂ ਬਾਅਦ ਮੈਂ ਥੋੜ੍ਹਾ, ਚਲੋ ਮੈਂ ਦੱਸ ਦੇਣਾ ਜੀ, ਜਸਮੀਤ ਟਰਬੋ ਟੋਇਜ਼ ਸਾਡੇ ਵਿੱਚ ਅੱਜ ਪਹੁੰਚ ਚੁੱਕੇ ਨੇ। ਜਸਮੀਤ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
1: ਹਾਂਜੀ ਸਤਿ ਸ਼੍ਰੀ ਅਕਾਲ ਪ੍ਰਭ ਸੰਧੂ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਮਾਨ ਦਿੱਤਾ ਅਤੇ ਆਪਣੇ ਰੇਡੀਓ ਉਡਾਣ ਦੇ ਐਪ AM 530 ਚੈਨਲ 'ਤੇ ਤੁਸੀਂ ਸੱਦਿਆ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
0: ਕਿਆ ਬਾਤ ਹੈ ਜੀ। ਸਰ 905-673-33-37, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣੀਆਂ ਅੱਜ। ਸੋ ਬਿਲਕੁਲ ਜੀ, ਕਾਸ਼ ਆਪਾਂ ਮਿਲੇ ਨਾ ਹੁੰਦੇ, ਕਾਸ਼ ਆਪਾਂ ਮਿਲੇ ਨਾ ਹੁੰਦੇ ਫਿਰ ਇੱਕ ਦੂਜੇ ਨਾਲ ਗਿਲੇ ਨਾ ਹੁੰਦੇ, ਕਾਸ਼ ਆਪਾਂ ਜੇ ਮਿਲੇ ਨਾ ਹੁੰਦੇ ਫਿਰ ਇੱਕ ਦੂਜੇ ਨਾਲ ਗਿਲੇ ਨਾ ਹੁੰਦੇ। ਕਹਿੰਦੇ ਜਦੋਂ ਮਿਲਦੇ ਆ ਨਾ ਤਾਂ ਗਿਲੇ ਸ਼ਿਕਵੇ ਫੇਰ ਹੀ ਹੁੰਦੇ ਆ। ਸੋ ਦੁਨੀਆ ਹੈ ਹੀ ਮਿਲ ਮਿਲਾਪ ਦੀ ਆ, ਸੋ ਮਿਲਣਾ ਬਹੁਤ ਜ਼ਰੂਰੀ ਆ, ਗੱਲਾਂ ਬਾਤਾਂ ਹੋਣੀਆਂ ਬਹੁਤ ਜ਼ਰੂਰੀ ਆ, ਚੁੱਪ ਮਾੜੀ ਆ, ਗੱਲਾਂ ਨਹੀਂ ਮਾੜੀਆਂ। ਸੋ 905-673-33-37 ਗੱਲਾਂ ਬਾਤਾਂ ਕਰਾਂਗੇ, ਔਰ ਖੂਬਸੂਰਤ ਇੱਕ ਘੰਟੇ ਦਾ ਸਾਥ ਥੋੜ੍ਹਾ ਸਾਡਾ ਬਣਿਆ ਰਹਿਣਾ। ਸਟੂਡੀਓ ਦੀ ਘੜੀਆਂ ਦੇ ਮੁਤਾਬਕ 9:09 ਹੋ ਚੁੱਕਿਆ, 10 ਵਜੇ ਤੱਕ ਗੱਲਾਂ ਬਾਤਾਂ ਅਤੇ ਮਹਿਫਲਾਂ ਲਾਵਾਂਗੇ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਦੇ ਵਿੱਚ।

0: ਬਿਲਕੁਲ ਜੀ, ਨੰਬਰ ਇੱਕ ਵਾਰ ਫਿਰ ਦੇ ਦਈਏ 905-673-3337। ਜਸਮੀਤ ਜੀ ਇੱਕ ਵਾਰ ਫਿਰ ਤੁਹਾਡਾ ਸਵਾਗਤ ਆ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ। ਦੁਬਾਰਾ ਕਰਤਾ ਮੈਂ ਤੁਹਾਡਾ ਸਵਾਗਤ, ਲਿਖੋ।
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ।
0: ਦੁਬਾਰਾ ਮੈਂ ਕਿਉਂ ਕੀਤਾ? ਇਸ ਕਰਕੇ ਕਿ ਤੁਹਾਡੀ ਜਿਹੜੀ ਦੁਬਾਰਾ ਦੂਜੀ ਵਾਰ ਦੂਸਰੀ ਤੁਹਾਡੀ ਐਲਬਮ ਰਿਲੀਜ਼ ਹੋ ਚੁੱਕੀ ਆ
1: ਜੀ।
0: ਪਹਿਲੀ ਐਲਬਮ ਨੂੰ ਬਹੁਤ ਪਿਆਰ ਮਿਲਿਆ ਔਰ ਬਹੁਤ ਜ਼ਿਆਦਾ, ਮੈਂ ਵੀ ਕਹੂੰਗਾ ਪਿਆਰ ਵੀ ਮਿਲਿਆ, ਬਹੁਤ ਵਧੀਆ ਯੂਨੀਕ ਸੀ। ਕਿਸੇ ਨੇ ਸੋਚਿਆ ਨਹੀਂ ਸੀ ਵੀ ਇਸ ਕਨਸੈਪਟ 'ਤੇ ਵੀ ਗਾਣਾ ਬਣ ਸਕਦਾ। ਲੋਕਾਂ ਦੇ ਮਜ਼ਾਕ ਨੂੰ ਤੁਸੀਂ ਬੜੇ ਪੋਜ਼ਿਟਿਵ ਤਰੀਕੇ ਦੇ ਨਾਲ
1: ਜੀ
0: ਔਰ ਬੜੀ ਐਨਰਜੀ ਦੇ ਨਾਲ ਤੁਸੀਂ ਉਸ ਚੀਜ਼ ਨੂੰ ਲੈ ਕੇ ਆਏ ਹੋ ਔਰ ਮੈਨੂੰ ਲੱਗਦਾ ਕਿ ਜਿਹੜੇ ਸੋਚਦੇ ਸੀ ਕਿ ਪਾਪਾ ਵਰਡ ਇੱਕ ਸਿਰਫ ਮਜ਼ਾਕ ਦਾ ਵਰਡ ਆ
1: ਜੀ,
0: ਸੋ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਪਾਪੇ ਇੱਕ ਤਾਂ ਦੁਨੀਆ ਨਾਲੋਂ ਵਾਕਈ ਵੱਖਰੇ ਆ
1: ਜੀ।
0: ਕਿਉਂ ਵੱਖਰੇ ਆ? ਕਿਉਂਕਿ ਪਿਆਰ, ਮੁਹੱਬਤ, ਅਤੇ ਜੇ ਮੈਂ ਕਹਾਂ ਕਿ ਜਿਹਨੂੰ ਨਹੀਂ ਕਹਿੰਦੇ ਕਿ ਮਿੱਠਤ ਨੀਵੀਂ ਨਾਨਕਾ ਅਤੇ ਗੁਣ ਚੰਗਿਆਈਆਂ ਤਾਂ ਗੁਣਾਂ ਦੇ ਨਾਲ ਭਰੇ ਹੋਏ ਅਤੇ ਨੀਵੇਂ ਰਹਿਣ ਵਾਲੇ ਲੋਕ, ਤੁਸੀਂ ਕੁਛ ਵੀ ਕਹਿ ਦਿਓ। ਜਿਵੇਂ ਸਾਡੇ ਗੁਰੂ ਸਾਹਿਬਾਨ ਦੱਸ ਕੇ ਗਏ ਆ ਨਾ ਕਿ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਤੁਸੀਂ ਮੈਨੂੰ ਲੱਗਦਾ ਕਿ ਮੈਂ ਕੋਈ ਐਸਾ ਪਾਪਾ ਨਹੀਂ ਵੇਖਿਆ ਕਿ ਜਿਹੜਾ ਲੜਦਾ ਹੋਵੇ, ਜਿਹੜਾ ਡਾਂਗਾ ਸੋਟੇ ਫੜ ਕੇ ਲੜਾਈਆਂ ਕਰਦਾ, ਇੱਦਾਂ ਕਿਉਂ ਜਸਮੀਤ ਜੀ?
1: ਜੀ ਇਹ ਦੇਖੋ, ਉਹ ਬਿਲੀਵ ਕਰਦੇ ਨੇ ਆਪਣੇ ਕਰਮ ਦੇ ਵਿੱਚ, ਆਪਣੇ ਵਰਗ ਦੇ ਵਿੱਚ, ਔਰ ਉਹਨਾਂ ਉੱਤੇ ਚੜ੍ਹਦੀ ਕਲਾ ਹੈਗੀ ਆ ਸਰਬੱਤ ਦਾ।
0: ਮੱਲਾਂ ਵੀ ਬਹੁਤ ਮਾਰੀਆਂ।
1: ਹਾਂਜੀ,
0: ਮੱਲਾਂ ਵੀ ਮਾਰੀਆਂ। ਮੈਂ ਤੁਸੀਂ ਗੱਲਬਾਤ ਕਰ ਰਹੇ ਸੀ, ਆਪਾਂ ਆਫ ਸਟੂਡੀ ਗੱਲਬਾਤ ਕਰ ਰਹੇ ਸੀਗੇ ਕਿ ਰੋਬਿਨ ਸਿੰਘ ਦੀ ਗੱਲਬਾਤ ਤੁਸੀਂ ਕੀਤੀ।
1: ਹਾਂਜੀ,
0: ਦੇਖੋ ਉਹ ਦੁਨੀਆ ਦਾ ਪਹਿਲਾ ਐਸਾ ਬੰਦਾ ਆ, ਐਸਾ ਸਿੱਖ ਨੌਜਵਾਨ ਜਿਹਨੇ ਦੁਨੀਆ ਦੇ ਵਿੱਚ ਨਾਮ, ਮੈਨੂੰ ਲੱਗਦਾ ਕਿ ਇੰਗਲਿਸ਼ ਚੈਨਲਾਂ ਦੇ ਵਿੱਚ ਵੀ ਨਾਮ ਉਹਨੇ ਬਣਾਤਾ ਕਿ ਜਿਸ ਰੰਗ ਦੀ ਪੱਗ ਬੰਨਦਾ
1: ਹਾਂਜੀ
0: ਉਸੇ ਰੰਗ ਦੀ ਰੋਲਸ, ਛੋਟੀ ਮੋਟੀ ਗੱਡੀ ਨੀ,
1: ਰੋਲਸ ਰੋਇਸ ਜੀ।
0: ਮੈਨੂੰ ਤਾਂ ਨਾਮ ਨੀ ਲੈਣਾ, ਮੈਂ ਤੜ ਗਿਆ ਸੀ।
1: ਹਾਂਜੀ, ਰੋਬਿਨ ਸਿੰਘ ਜੀ ਨਾਮ ਹੈਗੇ ਨੇ ਲੰਡਨ ਦੇ ਵਿੱਚ, ਤੇ ਸਭ ਤੋਂ ਵੱਡੀ ਸ਼ਖਸੀਅਤ ਹੈਗੇ ਨੇ ਲੰਡਨ ਦੇ ਵਿੱਚ, ਤੇ ਉਹਨਾਂ ਨੇ ਨਾਮ ਕਮਾਇਆ ਤੇ ਉਹ ਵੀ ਪਾਪੀ ਹੈਗੇ ਨੇ
0: ਰੋਬਿਨ ਸਿੰਘ ਕਮਾਲ। ਉਹ ਸਾਡੇ ਨਵ ਭਾਟੀਆ ਜੀ,
1: ਨਵ ਭਾਟੀ ਜੀ ਦੀ
0: ਟੋਰਾਂਟੋ ਦੀ ਸ਼ਾਨ,
1: ਟੋਰਾਂਟੋ ਦੀ ਸ਼ਾਨ, ਨਵ ਭਾਟੀਆ ਜੀ ਉਹ ਵੀ ਦਿੱਲੀ ਤੋਂ ਹੈਗੇ ਨੇ, ਉਹ ਵੀ ਪਾਪੀ।
0: ਜੇ ਬੰਗਾ ਸਾਹਿਬ ਦੀ ਗੱਲ ਕਰੀਏ
1: ਜੀ,
0: ਦੁਨੀਆ ਦੇ ਵਿੱਚ ਪੂਰੀ ਦੁਨੀਆ ਦਾ ਪੈਸਾ ਸਾਂਭਣ ਵਾਲੇ
1: ਜੀ
0: ਸਾਡੇ ਬੰਗਾ ਸਾਹਿਬ,
1: ਬੰਗਾ ਜੀ,
0: ਤੇ ਫਿਰ ਉਦੋਂ ਉੱਪਰ ਤਾਂ ਕੋਈ ਨਾ ਹੀ ਨਹੀਂ ਹੈਗਾ। ਸਭ ਤੋਂ ਵੱਡੀ ਗੱਲ ਆ ਸਾਡੇ ਗੁਰੂ ਸਾਹਿਬਾਨ
1: ਜੀ,
0: ਜਿਹੜੇ ਲੋਕ ਪਾਪਿਆਂ ਨੂੰ ਹਮੇਸ਼ਾ ਮਜ਼ਾਕ ਦਾ ਪਾਤਰ ਸਮਝਦੇ ਆ, ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੇ ਗੁਰੂ ਸਾਹਿਬ ਇਸੇ ਕਾਸਟ ਦੇ ਵਿੱਚ ਹੋਏ ਨੇ, ਖੱਤਰੀ।
1: ਖੱਤਰੀ ਜੀ, ਬਿਲਕੁਲ ਜੀ, ਬਿਲਕੁਲ।
0: ਸਾਡੇ ਗੁਰੂ ਸਾਹਿਬਾਨਾਂ ਦੀ ਬੈਕਗ੍ਰਾਉਂਡ ਦੇਖੀਏ ਨਾ, ਸੋ ਕਈ ਵਾਰ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ, ਆਪਣੇ ਆਪ ਨੂੰ, ਅੱਜ ਤਾਂ ਸੋਸ਼ਲ ਮੀਡੀਆ ਦਾ ਦੌਰ ਆ ਜਸਮੀਤ ਜੀ
1: ਜੀ,
0: ਤੁਸੀਂ ਕੁਛ ਵੀ ਕਹਿ ਦਿਓ, ਕੁਛ ਵੀ ਬੋਲ ਦਿਓ, ਕਿਸੇ 'ਤੇ ਕੋਈ ਪਾਬੰਦੀ ਨਹੀਂ ਆ। ਪਰ ਕਾਸ਼ ਕਿ ਇੱਦਾਂ ਹੁੰਦਾ ਕਿ ਸਾਡੀਆਂ ਜ਼ੁਬਾਨਾਂ ਦੇ ਉੱਪਰ ਪਾਬੰਦੀਆਂ ਹੁੰਦੀਆਂ, ਲਗਾਮਾਂ ਹੁੰਦੀਆਂ, ਤੇ ਅਸੀਂ ਬੋਲਣ ਤੋਂ ਪਹਿਲਾਂ ਸੋਚਦੇ ਕਿ ਅਸੀਂ ਕੀ ਬੋਲ ਰਹੇ ਹਾਂ,
1: ਬਿਲਕੁਲ,
0: ਤੇ ਕਿਹਨੂੰ ਬੋਲ ਰਹੇ ਹਾਂ।
1: ਮੈਂ ਤਾਂ ਇਹੀ ਕਹਾਂਗਾ ਜੀ, ਦੇਖੋ ਸਾਰੇ ਅਸੀਂ ਇੱਕੋ ਹੈਗੇ ਆ। ਭੇਦਭਾਵ ਤੇ ਗੁਰੂ ਨਾਨਕ ਦੇਵ ਜੀ ਪਹਿਲਾਂ ਹੀ ਛੱਡ ਗਏ ਸੀ ਜਦੋਂ ਆਏ ਸੀ ਕਿ ਭਾਈ ਕਰਨਾ ਹੀ ਨਹੀਂ ਭੇਦਭਾਵ। ਉਹਦੇ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਜੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਗੇ ਦੇ ਜੀ ਜੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬਾਣੀ ਵਿੱਚ ਲਿਖਿਆ ਜੀ ਕੋਈ ਭੇਦਭਾਵ ਨਹੀਂ ਹੈਗਾ, ਸਾਰੇ ਇੱਕੋ ਹੈਗੇ ਆ, ਅਸੀਂ ਸਾਰੇ ਸਿੰਘ ਹੈਗੇ ਆ ਜੀ, ਚਾਹੇ ਉਹ ਦਿੱਲੀ ਤੋਂ ਹੈ, ਚਾਹੇ ਪੰਜਾਬ ਤੋਂ ਹੈ, ਚਾਹੇ ਇੰਡੀਆ ਦੇ ਜਾਂ ਵਰਲਡ ਦੇ ਕੋਈ ਵੀ ਕੋਨੇ ਤੋਂ ਹੈਗਾ, ਅਸੀਂ ਸਾਰੇ ਇੱਕੋ ਹੈਗੇ ਆ ਜੀ।
0: ਕਿਆ ਬਾਤ ਹੈ! ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਪਾਂ ਜਸਮੀਤ ਜੀ ਹੋਣਾਂ ਨਾਲ, ਤੇ ਅੱਜ ਜਿੱਥੇ ਸਾਡੇ ਕੋਲ ਇਹ ਸੂਤ ਆ ਗਏ, ਸਾਡੇ ਅੱਜ ਸਟੂਡੀਓ 'ਚ ਲੈ ਕੇ ਆਏ ਹਾਂ, ਗੱਲਾਂ ਬਾਤਾਂ ਵੀ ਹੋਣਗੀਆਂ ਇਹਨਾਂ ਤੋਂ, ਇਹਨਾਂ ਦੇ ਦੋਨੋਂ ਐਲਬਮ ਦੇ ਗੀਤ ਵੀ ਸੁਣਾਂਗੇ, ਤੁਹਾਨੂੰ ਵੀ ਸੁਣਾਵਾਂਗੇ। ਪਰ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰਨ ਜੀ ਫੈਸ਼ਨ IQ, ਉਹਨਾਂ ਦਾ ਮੈਸੇਜ ਦੇਵਾਂਗੇ, ਉਸ ਤੋਂ ਬਾਅਦ ਫਿਰ ਚੱਲਾਂਗੇ ਆਪਾਂ ਜਸਮੀਤ ਜੀ ਹੋਣਾਂ ਦੇ ਦੋਨੋਂ ਸੌਂਗਸ ਦੇ ਵੱਲ, ਪਹਿਲਾਂ ਕਰਾਂਗੇ ਓਏ ਪਾਪੇ ਤੋਂ ਸ਼ੁਰੂ। ਸੋ ਪਹਿਲਾਂ ਮੈਂ ਇੱਕ ਮੈਸੇਜ ਦੇ ਦਾਂ ਤੁਹਾਨੂੰ, ਖੂਬਸੂਰਤ ਜਿਹਾ ਮੈਸੇਜ, ਫੈਸ਼ਨ IQ। ਫੈਸ਼ਨ IQ ਪੰਜਾਬੀ ਭਾਈਚਾਰੇ ਦਾ, ਏਸ਼ੀਅਨ ਭਾਈਚਾਰੇ ਦਾ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬਰਾਂਡ ਆ, ਅਤੇ ਤੁਸੀਂ ਵਿਆਹ ਸ਼ਾਦੀ ਦਾ, ਪਾਰਟੀ ਦਾ ਕੱਪੜਾ ਲੈਣਾ, ਪ੍ਰੀਮੀਅਮ ਕੁਆਲਿਟੀ ਦਾ ਕੱਪੜਾ ਲੈਣਾ, ਤਾਂ ਤੁਸੀਂ ਫੈਸ਼ਨ IQ ਨੂੰ ਯਾਦ ਰੱਖੋ। ਅਤੇ ਸੁਣੀਏ ਇੱਕ ਪਿਆਰਾ ਜਿਹਾ ਮੈਸੇਜ ਫੈਸ਼ਨ IQ ਦਾ।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ IQ। ਫੈਸ਼ਨ IQ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ IQ ਫੈਸ਼ਨ IQ ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ IQ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਦੂਜਾ ਮੈਸੇਜ ਦੇ ਦਈਏ ਕਿ ਸਾਡੇ ਪ੍ਰੋਗਰਾਮ ਨੂੰ ਆਲਸੋ ਸਪੌਂਸਰ ਕਰ ਰਹੇ ਨੇ ਜੁਗਰਾਜ ਬਾਈ ਜੀ, BDS ਹੋਮ ਪੇਂਟਿੰਗ ਦੇ। ਤੁਸੀਂ ਘਰਾਂ ਨੂੰ ਪੇਂਟ ਕਰਾਉਣਾ, ਤੁਸੀਂ ਬੇਸਮੈਂਟ ਨੂੰ ਪੇਂਟ ਕਰਾਉਣਾ ਜਾਂ ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਾਉਣਾ, ਤਾਂ ਤੁਸੀਂ BDS ਹੋਮ ਪੇਂਟਿੰਗ ਦੇ ਜੁਗਰਾਜ ਬਾਈ ਉਹਨਾਂ ਨੂੰ ਯਾਦ ਰੱਖਿਓ, ਕਿਉਂਕਿ 12 ਸਾਲਾਂ ਦਾ ਤਜਰਬਾ ਆ। ਬਾਈ ਜੀ ਕਹਿੰਦੇ ਕਿ ਹੋ ਸਕਦਾ ਕਿ ਅਸੀਂ ਪ੍ਰਾਈਜ਼ ਘੱਟ ਵੱਧ ਕਰ ਲਈਏ, ਜਾਂ ਨਾ ਕਰੀਏ ਪਰ ਕੰਮ ਤਸੱਲੀ ਬਖਸ਼ ਕਰਕੇ ਦਿਆਂਗੇ ਗਰੰਟੀ ਵਾਲਾ ਕੰਮ ਦਿਆਂਗੇ ਵਧੀਆ ਪ੍ਰੋਫੈਸ਼ਨਲ ਪੇਂਟਿੰਗ ਦੀ ਤੁਸੀਂ ਯਾਦ ਰੱਖੋ ਜੁਗਰਾਜ ਸਿੰਘ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ ਬੇਸਮੈਂਟ ਫਿਨਿਸ਼ ਕਰਵਾਉਣੀ ਆ ਫਲੋਰਿੰਗ ਦਾ ਕੰਮ ਕਰਵਾਉਣਾ ਡੈੱਕ ਫੈਂਸ ਪੇਂਟ ਕਰਵਾਉਣਾ ਤਾਂ ਜੁਗਰਾਜ ਸਿੰਘ ਉਹਨਾਂ ਦਾ ਨੰਬਰ ਆ 905-965-63-1-1 ਅਤੇ ਤੁਹਾਨੂੰ ਸੁਣਾਈਏ ਫਿਰ ਜਸਮੀਤ ਅਤੇ ਟਰਬੋ ਟੋਇਜ਼ ਦਾ ਪਹਿਲਾ ਜਿਹੜਾ ਟਰੈਕ ਪਲੇਠਾ ਟਰੈਕ ਜਿਹਨੂੰ ਕਹਿੰਦੇ ਉਹ ਸੁਣਾਉਂਦੇ ਹਾਂ ਫਿਰ ਉਸ ਤੋਂ ਬਾਅਦ ਆਪਾਂ ਕੁਛ ਸਵਾਲ ਜਵਾਬ ਗੱਲਾਂ ਬਾਤਾਂ ਜੇ ਤੁਹਾਡੇ ਸੁਝਾਵ ਕੋਈ ਵੀ ਗੱਲਬਾਤ ਤੁਸੀਂ ਜਸਮੀਤ ਹੋਣਾ ਨਾਲ ਕਰਨੀ ਹੋਵੇ ਤਾਂ ਤੁਸੀਂ ਸਟੂਡੀਓ 'ਚ ਕਾਲ ਕਰ ਲਿਓ ਅੱਜ ਮੈਨੂੰ ਪਤਾ ਸਾਰੇ ਛੁੱਟੀਆਂ ਸਾਰੇ ਇੰਜੋਏ ਕਰ ਰਹੇ ਆ ਤਾਂ ਜ਼ਰੂਰ ਕਾਲ ਕਰਨੀ ਹੋਵੇ ਤਾਂ 905-673-3337 905-673-3337 ਦੇ ਗੱਲਾਂ ਬਾਤਾਂ ਹੋ ਸਕਦੀਆਂ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਹਾਂਜੀ

0: ਜੀ ਬਿਲਕੁਲ, ਮੈਂ ਜਸਮੀਤ ਹੁਣ ਪੁੱਛ ਰਿਹਾ ਸੀ ਕਿ ਆਪਾਂ ਗੱਲਬਾਤ ਕਰੀਏ, ਕਿਉਂਕਿ ਜਦੋਂ ਆਪਾਂ ਭਾਪਿਆਂ ਦੀ ਗੱਲਬਾਤ ਕਰਦੇ ਹਾਂ, ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ ਕਿ ਸਾਡੇ ਗੁਰੂ ਸਾਹਿਬਾਨ ਇਸ ਕਾਸਟ ਦੇ ਵਿੱਚੋਂ ਆਏ ਨੇ। ਵੈਸੇ ਤਾਂ ਚਲੋ ਦਸਵੇਂ ਪਾਤਸ਼ਾਹ ਨੇ ਇਹ ਸਾਰੀਆਂ ਚੀਜ਼ਾਂ ਮਿਟਾ ਦਿੱਤੀਆਂ। ਕਿਸੇ ਭੇਦਭਾਵ ਨੂੰ ਜੇ ਆਪਾਂ ਅੱਜ ਗੱਲ ਕਰਦੇ ਹਾਂ, ਤਾਂ ਮੈਨੂੰ ਲੱਗਦਾ ਕਿ ਸਭ ਤੋਂ ਵੱਡੇ ਗੁਨਾਹਗਾਰ ਆਪਾਂ ਜਦੋਂ ਉਹਨਾਂ ਨੇ ਸਿੱਖ ਬਣਾਤਾ ਨਾ, ਮੈਨੂੰ ਲੱਗਦਾ ਫਿਰ ਸਾਰੀਆਂ ਜਾਤਾਂ ਪਾਤਾਂ ਭੇਦ ਭਾਵ ਊਚ ਨੀਚ ਉੱਥੇ ਗੱਲ ਕਰਨੀ ਬਣਦੀ ਨਹੀਂ ਆ। ਪਰ ਵੈਸੇ ਮੈਂ ਜਸਮੀਤ ਜੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਜਦੋਂ ਅਸੀਂ ਇਹ ਸਾਰੀਆਂ ਗੱਲਾਂ ਤਾਂ ਕਰ ਲਈਆਂ ਕਿ ਭੇਦਭਾਵ ਨਹੀਂ ਕਰਦੇ, ਇੱਦਾਂ ਨਹੀਂ ਕਰਦੇ, ਕਿ ਤੁਹਾਨੂੰ ਇਹਨਾਂ ਗੱਲਾਂ ਦਾ ਸਾਹਮਣਾ ਕਰਨਾ ਪਿਆ ਕਿ ਤੁਹਾਨੂੰ ਭਾਪੇ ਕਹਿਣ 'ਤੇ ਮਜ਼ਾਕ ਕਿਸੇ ਨੇ ਕੀਤਾ ਹੋਵੇ ਜਾਂ ਲੋਕ ਕਰਦੇ ਆ, ਤੁਹਾਨੂੰ ਲੱਗਦਾ ਕਿ ਅੱਜ ਵੀ ਲੋਕ ਹੈਗੇ ਆ ਇੱਦਾਂ ਦੇ?
1: ਬਿਲਕੁਲ ਜੀ, ਮੈਂ ਸੋਸ਼ਲ ਮੀਡੀਆ ਦੇ ਵਿੱਚ ਤੁਹਾਨੂੰ ਪਤਾ ਵੀਡੀਓਜ਼ ਵਗੈਰਾ ਪੋਸਟ ਕਰਦਾ
0: ਜੀ,
1: ਅਤੇ ਮੈਂ ਜਦ ਦਾ ਕੈਨੇਡਾ ਆਇਆ ਮਤਲਬ ਇੰਨੀ ਮੈਂ ਮਤਲਬ ਹੇਟ ਦੇਖੀ ਹੈ ਕਮੈਂਟਸ ਦੇ ਵਿੱਚ, ਬਈ ਇੱਕ ਪਾਪਾ ਸੋ ਸਿਆਪੇ ਆ, ਸਾਰਾ ਕੁਛ ਕਹਿਣਾ, ਹਰ ਚੀਜ਼ ਕਰਨਾ, ਅਤੇ ਮੈਂ ਕਦੇ ਓਫੈਂਡ ਨਹੀਂ ਹੋਇਆ। ਮੈਂ ਉਹਨਾਂ ਨੂੰ ਮਤਲਬ ਥੈਂਕਸ ਹੀ ਕਿਹਾ, ਮੈਂ ਕੋਈ ਗੱਲ ਨਹੀਂ, ਮੈਂ ਇਹੀ ਕਿਹਾ ਕਿ ਬਈ ਠੀਕ ਹੈ, ਜਿਸ ਤਰ੍ਹਾਂ ਤੁਸੀਂ ਆਪਣਾ ਕਹਿ ਰਹੇ ਹੋ ਅਸੀਂ ਆਪਣਾ ਕੰਮ ਕਰ ਰਹੇ ਹੈਗੇ, ਅਤੇ ਅਸੀਂ ਆਪਣਾ ਕੰਮ ਕਰਦੇ ਗਏ, ਉਹ ਜਿਹੜੇ ਵੀ ਕਮੈਂਟ ਹੇਟਰਸ ਨੇ ਉਹ ਕਰਦੇ ਗਏ, ਪਰ ਉਹ ਅਸੀਂ ਫਿਰ ਵੀ ਮਾਰ ਦੀ ਚੜ੍ਹਦੀ ਕਲਾ ਰਹੀ, ਅਸੀਂ ਹੋਰ ਤਰੱਕੀਆਂ ਕੀਤੀਆਂ, ਅਤੇ ਬੇਸਿਕਲੀ ਹੇਟ ਹੈ ਹੋਣੀ ਨਹੀਂ ਚਾਹੀਦੀ ਕਿਉਂਕਿ ਸਾਰੇ ਇੱਕੋ ਹੈਗੇ ਅਸੀਂ।
0: ਕਿਆ ਬਾਤ ਹੈ, ਸਾਡੇ ਨਾਲ ਮੁਖਤਿਆਰ ਢੋਲੀ ਜੀ ਜੁੜ ਚੁੱਕੇ ਨੇ, ਬਾਈ ਜੀ ਸਾਡੇ ਜਾਣੇ ਪਹਿਚਾਣੇ ਨੇ ਇਹ ਵੀ, ਅਤੇ ਮੈਨੂੰ ਲੱਗਦਾ ਕਿ ਮੁਖਤਿਆਰ ਢੋਲੀ ਤੋਂ ਬਿਨਾਂ ਕੋਈ ਵੀ ਵਿਆਹ, ਕੋਈ ਵੀ ਸ਼ਾਦੀ, ਕੋਈ ਵੀ ਲੋਹੜੀ ਇਹਨਾਂ ਦੇ ਢੋਲ ਦੇ ਡੱਗੇ ਤੋਂ ਬਿਨਾਂ ਪੂਰੀ ਨਹੀਂ ਹੁੰਦੀ। ਮੁਖਤਿਆਰ ਬਾਈ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ ਠੀਕ ਹੋ? ਅੱਜ ਮੁਖਤਿਆਰ ਬਾਈ ਜੀ ਤੁਹਾਨੂੰ ਲੈ ਕੇ ਆਉਣਾ ਸੀ, ਕਿਉਂਕਿ ਜਸਮੀਤ ਬਾਈ ਜੀ ਆਏ ਹੋਏ ਨੇ ਸਟੂਡੀਓ 'ਚ, ਤੇ ਤੁਹਾਡਾ ਜੇ ਢੋਲ ਦਾ ਡੱਗਾ ਹੁੰਦਾ ਫਿਰ ਤਾਂ ਮੈਨੂੰ ਲੱਗਦਾ ਕਿ NRI ਤੇ ਉਹ ਭਾਪੇ ਤੇ ਭੰਗੜੇ ਪੈ ਜਾਣੇ ਸੀ ਅੱਜ ਸਟੂਡੀਓ 'ਚ।
2: ਜ਼ਰੂਰ ਜੀ ਜ਼ਰੂਰ, ਸਾਡੇ ਬੜੇ ਭਰਾ ਆ, ਤੇ ਬਾਕੀ ਮੈਂ ਕਿਹਾ ਚਲੋ ਭਾਜੀ ਨੂੰ ਵੈਲਕਮ ਕਰਦੇ ਆ, ਜਦੋਂ ਭਾਜੀ ਪਹੁੰਚੇ ਸਟੂਡੀਓ।
0: ਕਿਆ ਬਾਤ ਆ ਜੀ, ਬਸ ਤੁਸੀਂ ਸੁਣੋ, ਪਹੁੰਚ ਗਏ ਜੀ,
2: ਬਾਕੀ ਤੁਸੀਂ ਸਾਡਾ ਵੀ ਮਾੜਾ ਜਿਹਾ ਗਾਣਾ ਲਾ ਦਿਓ।
0: ਲਾ ਦਾਂਗੇ ਜੀ ਬਿਲਕੁਲ, ਤੁਹਾਡਾ ਵੀ ਗਾਣਾ ਚੱਲੂਗਾ, ਇੱਥੇ ਤਾਂ ਬੈਠੇ ਗਾਣੇ ਲਾਉਣ ਨੂੰ। ਬਸ ਅੱਜ ਹੁਣ ਜਸਮੀਤ ਹੋਣਾ ਦੀ ਵਾਰੀ, ਕੱਲ੍ਹ ਨੂੰ ਤੁਸੀਂ ਆ ਜਾਓ, ਢੋਲ ਤੇ ਡੱਗਾ ਲੈ ਕੇ ਤੁਹਾਡਾ ਲਾ ਦੇਣਾ ਆਪਾਂ। ਕਿਆ ਬਾਤ ਆ ਜੀ, ਬਹੁਤ ਸ਼ੁਕਰੀਆ ਬਾਜੀ, ਥੈਂਕ ਯੂ ਸੋ ਮਚ। ਕਿਆ ਬਾਤ ਆ, 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ। ਜਸਮੀਤ ਜੀ, ਉਹ ਭਾਪੀ
1: ਜੀ,
0: ਤੁਸੀਂ ਕਿਵੇਂ ਸੋਚਿਆ ਕਿ ਵੀ ਮੈਂ ਇੱਦਾਂ ਦਾ ਗਾਣਾ ਗਾ ਦਿਆਂ ਕਿ ਤੁਹਾਨੂੰ ਲੱਗਿਆ ਨਾ ਕਿ ਲੋਕ ਹੋਰ ਮਜ਼ਾਕ ਕਰਨਗੇ, ਜਾਂ ਤੁਸੀਂ ਇਹਦੇ ਵਿੱਚ ਸਾਰਾ ਦਰਦ ਭਰੋ ਕੇ ਰੱਖਤਾ, ਜਾਂ ਜੋ ਤੁਸੀਂ ਹੈਗੇ ਹੋ, ਜੋ ਤੁਹਾਡੇ ਮਨ 'ਚ, ਤੁਸੀਂ ਆਪਣਾ ਐਕਸਪੀਰੀਅੰਸ ਜ਼ਾਹਰ ਕੀਤਾ, ਜਾਂ ਐਕਚੁਅਲ ਦੇ ਵਿੱਚ ਪਾਪੇ ਇਹ ਹੁੰਦੇ ਆ ਜਿਹੜੇ ਕਿਸੇ ਦੀ ਪਰਵਾਹ ਨਹੀਂ ਕਰਦੇ?
1: ਹਾਂਜੀ, ਐਕਚੁਅਲ ਵਿੱਚ ਪਾਪੇ ਹੁੰਦੇ ਨੇ ਕਿਸੇ ਦੀ ਪਰਵਾਹ ਨਹੀਂ ਕਰਦੇ। ਮੈਂ ਬੇਸਿਕਲੀ ਜਿਹੜੀ ਬਾਲੀਵੁੱਡ ਹੈ, ਬਾਲੀਵੁੱਡ ਹੈਗਾ, ਉਹਨਾਂ ਦੀ ਵੀ ਅਗੇਂਸਟ ਹੈਗਾ
0: ਜੀ।
1: ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹਾਂਗਾ, ਤੇ ਮੈਂ ਚੇਤਾਵਨੀ ਵੀ ਦੇਣਾ ਚਾਹਾਂਗਾ ਕਿ ਵੀ ਜਿਹੜੇ ਆਪਣੇ ਸਿੱਖ ਰੋਲ ਹੈਗੇ ਨੇ, ਪੰਜਾਬੀ ਦੇ ਰੋਲ ਹੈਗੇ ਨੇ, ਤੁਸੀਂ ਵਧੀਆ ਉਹਨੂੰ ਕਰੈਕਟਰ ਵਾਈਜ਼ ਸ਼ੋ ਕਰੋ, ਨਾ ਕਿ ਤੁਸੀਂ ਜਿਸ ਤਰ੍ਹਾਂ ਸ਼ੈਂਪੀ ਵਰਗੇ ਜਾਂ ਇਹ ਚੀਜ਼ਾਂ ਉੱਧਰ ਦੀਆਂ।
0: ਮਾਫ ਕਰਨਾ, ਮੈਂ ਤੁਹਾਨੂੰ ਇੱਥੇ ਥੋੜਾ ਜਿਹਾ ਟੋਕਾਂ, ਕਿਉਂਕਿ ਮੈਂ ਇਹੀ ਗੱਲਬਾਤ ਕਰਨ ਲੱਗਣਾ ਸੀ ਕਿ ਭਾਪਿਆਂ ਦੀ ਅਮੇਜ਼, ਸਾਨੂੰ ਇਹ ਲੱਗਦਾ ਕਿ ਸਿੱਖਾਂ ਦੀ ਅਮੇਜ਼ ਭਾਪਿਆਂ ਨੇ ਡਾਊਨ ਕੀਤੀ ਆ, ਕਿ ਜਦੋਂ ਐਸੇ ਬਾਲੀਵੁੱਡ ਦੇ ਵਿੱਚ ਤੁਹਾਡੇ ਸੀਨ ਆਉਂਦੇ ਸੀ ਭਾਪਿਆਂ ਦੇ, ਕਿ ਉਹਨੂੰ ਇੱਕ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ ਸੀ, ਜਾਂ ਉਹਦੀ ਭਾਸ਼ਾ ਨੂੰ ਮਰੋੜ ਤਰੋੜ ਕੇ ਪੇਸ਼ ਕਰਨਾ, ਜਾਂ ਉਹਦੀ ਪੱਗਾਂ ਦੇ ਰੰਗ ਨੂੰ ਰੰਗ ਬਿਰੰਗੀਆਂ ਪੱਗਾਂ ਬੰਨ ਕੇ ਉਹਨੂੰ ਰੋਲ ਉੱਦਾਂ ਦਾ ਦੇ ਦੇਣਾ, ਕਿ ਤੁਹਾਨੂੰ ਵੀ ਉਹ ਬੁਰਾ ਲੱਗਦਾ ਸੀ?
1: ਬਿਲਕੁਲ ਜੀ, ਇਹ ਚੀਜ਼ ਤਾਂ ਮੈਂ ਜਿਹੜੀ ਮੈਂ ਗਾਣਾ ਕੱਢਿਆ, ਤੁਸੀਂ ਗਾਣਾ ਅਗਰ ਪੂਰਾ ਸੁਣੋਗੇ ਤੇ ਉਹ ਚੜ੍ਹਦੀ ਵਾਲਾ ਗਾਣਾ, ਚੜ੍ਹਦੀ ਕਲਾ ਵਾਲਾ ਗਾਣਾ।
0: ਕੀ ਬਾਤ ਆ,
1: ਤੇ ਮੈਂ ਸ਼ੋਅ ਕਰਨਾ ਚਾਹੁੰਦਾ ਕਿ ਬਈ ਪਾਪੇ ਜਿਹੜੇ ਤੁਸੀਂ ਸ਼ੋਅ ਕਰਦੇ ਹੋ ਉਸ ਤਰ੍ਹਾਂ ਦੇ ਹੈ ਹੀ ਨਹੀਂ।
0: ਕੀ ਬਾਤ ਆ,
1: ਤੁਸੀਂ ਕਦੀ ਆਓ ਬੰਬੇ, ਕਦੀ ਦਿੱਲੀ ਆਓ, ਤੁਹਾਨੂੰ ਪਤਾ ਲੱਗ ਗਿਆ ਐਕਚੁਅਲ ਵਿੱਚ ਹੈਗੇ ਨੇ ਪਾਪੇ।
0: ਔਰ ਸਾਨੂੰ ਅਕਸਰ ਦੇ ਵਿੱਚ, ਸੱਚ ਵਿੱਚ ਮੈਂ ਇੱਥੇ ਰੇਡੀਓ ਤੇ ਬੈਠ ਕੇ ਗੱਲਬਾਤ ਕਰਦਾ, ਸਾਨੂੰ ਇਹੀ ਲੱਗਦਾ ਸੀ ਕਿ ਪਾਪੇ ਬੜਾ ਮਾਣ ਮਹਿਸੂਸ ਕਰਦੇ ਹੋਣਗੇ ਜੇ ਜੌਨੀ ਲੂਵਰ ਦਾ ਉਹ ਆਪਾਂ ਸੀਨ ਵੇਖੀਏ ਅਮੀਰ ਖਾਨ ਵਾਲੀ ਫਿਲਮ ਦੇ ਵਿੱਚ, ਜਾਂ ਸ਼ੈਂਪੀ ਦਾ ਡੈਡੀ, ਇੱਦਾਂ ਤਾਂ ਮੈਂ ਪਾਪੇ ਬੋਲਦੇ ਦੇਖੇ ਨਹੀਂ।
1: ਹਾਂਜੀ,
0: ਸੋ ਪਾਪਿਆਂ ਨੂੰ ਇੱਕ ਅਲੱਗ ਤਰੀਕੇ ਨਾਲ ਇੱਥੇ ਮੈਨੂੰ ਲੱਗਦਾ ਕਿ ਸਾਰੇ ਪੰਜਾਬੀਆਂ ਨੂੰ ਵੀ ਕਹਿਣਾ, ਹੁਣ ਪੰਜਾਬੀਆਂ ਨੇ ਕਿਹਾ, ਹੁਣ ਪੰਜਾਬੀ ਬੋਲਿਆ ਕਿ ਪੰਜਾਬੀਆਂ ਦਾ ਅਕਸ ਵਿਗਾੜਿਆ ਜਾ ਰਿਹਾ, ਪਰ ਸਿਰਫ ਇਹ ਨਹੀਂ ਕਿ ਪਾਪਿਆਂ ਦਾ ਉਹਨਾਂ ਵਿੱਚ ਕੋਈ ਰੋਲ ਨਹੀਂ ਆ।
1: ਜੀ ਜੀ,
0: ਕਿ ਤੁਸੀਂ ਇੱਦਾਂ ਦੇ ਪਾਪੇ ਦੇਖੇ ਜਿਹੜੇ ਇੱਦਾਂ ਬੋਲਦੇ ਹੋਣ, ਇੱਦਾਂ ਐਕਟ ਕਰਦੇ ਹੋਣ, ਇੱਦਾਂ ਰਿਐਕਟ ਕਰਦੇ ਹੋਣ?
1: ਮੈਂ ਤਾਂ ਸਿਰਫ ਇਹ ਫਿਲਮਾਂ ਵੀ ਦੇਖੇ ਨੇ, ਤਾਂ ਹੀ ਮੈਂ ਓਫੈਂਡ ਹੋਇਆ ਕਿ ਬਈ ਇਹ ਤੁਸੀਂ ਗਲਤ ਦਿਖਾ ਰਹੇ ਹੋ, ਇਸ ਤਰ੍ਹਾਂ ਦੀ ਗੱਲ ਹੀ ਨਹੀਂ ਹੈਗੀ। ਤੁਸੀਂ ਰੂਬਨ ਸਿੰਘ ਦੇਖ ਲਓ ਲੰਡਨ ਦੇ ਵਿੱਚ, ਤੁਸੀਂ ਆਪਣਾ ਨਾ ਪਾਰਟੀ ਜੀ ਨੂੰ ਦੇਖ ਲਓ ਟੋਰੋਂਟੋ ਦੇ, ਹੁਣ ਨਾ ਪਾਰਟੀ ਜੀ ਕੋਈ ਇਸ ਤਰ੍ਹਾਂ ਦੇ ਹੈਗੇ ਨੇ?
0: ਬਿਲਕੁਲ,
1: ਮੇਰੀ ਗੱਲ ਦਾ ਜੋ ਤੁਸੀਂ ਜਵਾਬ ਦਿਓ, ਕੋਈ ਵੀ ਅਗਰ ਔਨ ਏਅਰ ਵੀ ਹੈਗਾ ਤੇ ਬਈ ਚੜ੍ਹਦੀ ਕਲਾ ਹੈਗੀ, ਨਾ ਪਾਰਟੀਆਂ ਮਤਲਬ ਕੋਈ ਬੰਦਰ ਸ਼ਖਸੀਅਤ ਹੈਗੀ ਹੈ,
0: ਪੂਰੀ ਦੁਨੀਆ ਜਾਣਦੀ ਹੈ,
1: ਪੂਰੀ ਦੁਨੀਆ ਜਾਣਦੀ ਹੈਗੀ, ਤੇ ਇਹ ਚੀਜ਼ ਮੈਂ ਸ਼ੋਅ ਕਰਨਾ ਚਾਹੁੰਦਾ ਸੀ ਗਾਣੇ ਦੇ ਵਿੱਚ, ਬਈ ਇਹ ਗਲਤ ਚੀਜ਼ਾਂ ਨਾ ਕਰੋ। ਇਹ ਬਾਲੀਵੁੱਡ ਬਾਲੀਵੁੱਡ ਦੀ ਹੈ ਜਿਹੜੀ, ਪੰਜਾਬੀ ਮੂਵੀਜ਼ ਵੀ ਆ ਰਹੀਆਂ ਨੇ। ਮੈਂ ਬੇਨਤੀ ਕਰਨਾ ਚਾਹਾਂਗਾ, ਰਾਣਾ ਰਣਵੀਰ ਜੀ ਵੀ ਹੈਗੇ ਨੇ ਜਾਂ ਹੋਰ ਵੀ ਜਿਹੜੇ ਕਲਾਕਾਰ ਆਰਟਿਸਟ ਹੈਗੇ ਨੇ, ਵਧੀਆ ਰੂਪ ਲੈ ਕੇ ਆਓ, ਵਧੀਆ ਇਮੇਜ ਲੈ ਕੇ ਆਓ ਪੰਜਾਬੀ ਦੀ, ਸਰਦਾਰਾਂ ਦੀ, ਨਾ ਕਿ ਗਲਤ ਲੈ ਕੇ ਆਓ।
0: ਪਰ ਇਹ ਤੁਹਾਨੂੰ ਲੱਗਦਾ ਕਿ ਜਦੋਂ ਆਪਾਂ ਇਹ ਕਹਿੰਦੇ ਕਿ ਕਿਸੇ ਐਕਟਰ ਦੇ ਵੱਸ ਵਿੱਚ ਹੁੰਦਾ ਕਿ ਜਦੋਂ ਇੱਕ ਐਕਟਰ ਨੂੰ ਇੱਕ ਡਾਇਰੈਕਟਰ ਵੱਲੋਂ ਇੱਕ ਸਟੋਰੀ ਦੇ ਮੁਤਾਬਿਕ ਰੋਲ ਦੇ ਦਿੱਤਾ ਜਾਂਦਾ ਕਿ ਉਹ ਉਸਨੂੰ ਚੇਂਜ ਕਰ ਪਾਉਂਦਾ, ਮੈਨੂੰ ਨਹੀਂ ਲੱਗਦਾ ਉਹ ਕਰ ਸਕਦਾ।
1: ਦੇਖੋ ਆਪਣੀ ਅਣਖੀ ਦੇ ਹਿਸਾਬ ਹੈ ਨਾ, ਹੁਣ ਮੈਨੂੰ ਕੋਈ ਕਹੇ ਕਿ ਬਈ ਇਹ ਰੋਲ ਆਇਆ, ਇਹ ਇਮੇਜ ਗਲਤ ਹੋ ਰਹੀ ਹੈ, ਮੈਂ ਲੱਤ ਮਾਰਾਂਗਾ ਐਵੇਂ ਜਿਹੇ ਰੋਲ ਨੂੰ।
0: ਕੀ ਬਾਤ ਆ,
1: ਮਹਾਰਾਜ ਦੀ ਜਵਾਬ ਵੀ ਦੇਣਾ ਹਜ਼ੂਰੀ ਦੇ ਵਿੱਚ।
0: ਬਿਲਕੁਲ,
1: ਕੋਈ ਹਰ ਚੀਜ਼ ਕੋਈ ਪੈਸਾ ਜਾਂ ਉਹ ਚੀਜ਼ ਥੋੜੀ ਹੈਗੀ ਹੈ। ਇੱਕ ਕਮੇਡੀਅਨ ਹੋਏ ਨੇ ਹੈਗੇ ਨੇ, ਹਲੇ ਵੀ ਮਹੀਪ ਸਿੰਘ ਹਲੇ ਟੋਰੋਂਟੋ ਵੀ ਆਏ ਸੀ, ਕਮੇਡੀਅਨ ਕਾਫੀ ਵੱਡੇ ਕਮੇਡੀਅਨ ਨੇ,
0: ਬਿਲਕੁਲ ਜੀ,
1: ਸਟੈਂਡ ਅਪ ਕਮੇਡੀਅਨ, ਤੇ ਉਹਨਾਂ ਨੂੰ ਰੋਲ ਆਇਆ ਸੀ ਬਾਲੀਵੁੱਡ ਦਾ। ਤੇ ਜਦੋਂ ਉਹਨਾਂ ਨੇ ਪੜ੍ਹੀ ਸਕ੍ਰਿਪਟ, ਕਹਿੰਦੇ ਆ ਤੇ ਸਾਰੀ ਇਮੇਜ ਹੀ ਖਰਾਬ ਕਰ ਰਹੇ ਨੇ, ਤੇ ਉਹਨਾਂ ਨੇ ਮਨਾ ਕਰਤਾ। ਇਹ ਹੁੰਦੀ ਹੈ ਅਣਖ।
0: ਬਿਲਕੁਲ। ਸੋ ਤੁਸੀਂ ਜੇ ਤਾਂ ਦੇਖੋ ਸਿਰਫ ਪੈਸੇ ਮਗਰ ਭੱਜਣਾ,
1: ਹਾਂਜੀ,
0: ਫਿਰ ਤਾਂ ਆਈ ਥਿੰਕ ਤੁਹਾਡੀ ਗੱਲ ਬਿਲਕੁਲ ਜਾਇਜ਼ ਆ। ਪਰ ਜੇ ਤੁਹਾਡੀ ਅਣਖ ਜਾਗਦੀ ਹੈ ਤੁਸੀਂ, ਪਰ ਇਹ ਸਟੈਪ ਜੇ ਪਹਿਲਾਂ ਲਏ ਹੁੰਦੇ, ਮੈਨੂੰ ਲੱਗਦਾ ਕਿ ਅੱਜ ਤੁਹਾਡੀ ਇਮੇਜ ਕੁਛ ਹੋਰ ਹੋਣੀ ਸੀ। ਹੋ ਸਕਦਾ ਕਿ ਇਸ ਚੀਜ਼ ਨੇ ਤੁਹਾਨੂੰ ਲੱਗਦਾ ਕਿ ਇਹਨਾਂ ਫਿਲਮਾਂ ਕਰਕੇ, ਇਹਨਾਂ ਸਟੋਰੀਆਂ ਕਰਕੇ, ਕਹਾਣੀਆਂ ਕਰਕੇ, ਇਹਨਾਂ ਚੁਟਕਲਿਆਂ ਕਰਕੇ ਤੁਹਾਨੂੰ ਅਸਰ ਪਿਆ, ਲੋਕਾਂ ਨੂੰ ਤੁਹਾਨੂੰ ਤਾਨੇ ਚੱਲਣੇ ਪਏ।
1: ਹਾਂਜੀ, ਇਹ ਇਹ ਚੀਜ਼ ਨਾਲ ਹੀ ਲੋਕਾਂ ਨੂੰ ਮਤਲਬ ਗਲਤ ਇਮੇਜ ਪਤਾ ਲੱਗੀ ਹੈ, ਔਰ ਜਿਹੜੀ ਐਕਚੁਅਲੀ ਵਿੱਚ ਹੈ ਹੀ ਨਹੀਂ। ਤੇ ਤਾਂ ਹੀ ਕਰਕੇ ਲੋਕਾਂ ਨੇ ਫਿਰ ਇਹ ਕਮੈਂਟਾਂ ਦੇ ਵਿੱਚ ਹਰ ਜਗ੍ਹਾ ਤੇ ਇਹ ਸਾਰਾ ਕੁਝ ਬੋਲਣਾ ਸ਼ੁਰੂ ਕੀਤਾ। ਜਿਹੜੀ ਸ਼੍ਰੇਅ ਦਿੱਤੀ ਹੈ ਉਹ ਇਹਨਾਂ ਨੇ ਦਿੱਤੀ ਹੈ, ਫਿਲਮਾਂ ਨੇ।
0: ਕੀ ਬਾਤ ਆ, ਫਿਰ ਆਪਾਂ ਦੋ ਬੋਲ ਸੁਣ ਲਈਏ ਉਹ ਇਹ ਭਾਪੇ ਦੇ।
1: ਬਿਲਕੁਲ ਜੀ, ਬਿਲਕੁਲ।
0: ਕੀ ਬਾਤ ਆ, 905-673-3337 ਜੇ ਅੱਜ ਤੱਕ ਤੁਸੀਂ ਜਸਮੀਤ ਟਰਬੋ ਟੋਇਜ਼ ਯੂਟਿਊਬ 'ਤੇ ਜਾ ਕੇ ਓਏ ਭਾਪੇ ਨਹੀਂ ਸੁਣਿਆ ਤਾਂ ਸੁਣੋ, ਬਹੁਤ ਉਮਦਾ ਗਾਣਾ। ਅਤੇ ਫਿਰ ਜੇ ਤੁਸੀਂ ਨਵਾਂ ਗਾਣਾ, ਉਸ 'ਤੇ ਆਪਾਂ ਬਾਅਦ 'ਚ ਗੱਲ ਕਰਾਂਗੇ, ਉਹ ਥੋੜ੍ਹਾ ਜਿਹਾ ਬਾਅਦ 'ਚ ਰਿਵੀਲ ਕਰਾਂਗੇ। ਪਹਿਲਾਂ ਆਪਾਂ

0: ਜਸਮੀਤ ਜੀ, ਭਾਪਿਆਂ ਦੀ ਗੱਲਬਾਤ ਚੱਲ ਰਹੀ ਆ, ਸੋ ਤੁਸੀਂ ਕਦੀ ਕਿਸੇ ਨਾਲ ਲੜੇ ਹੋ?
1: ਕਦੇ ਨਹੀਂ ਭਾਜੀ,
0: ਕਦੇ ਲੜੇ? ਮੈਂ ਸੁਣਿਆ ਨਹੀਂ ਕਦੀ ਕਿ ਭਾਪੇ ਕਿਸੇ ਨਾਲ ਲੜੇ ਹੋਣ, ਡਾਂਗਾ ਸੋਟੇ ਕੱਢ ਕੇ। ਮਤਲਬ ਉਹ ਜਿਹੜਾ ਮਤਲਬ ਇੱਕ ਨਵਾਂ ਰੂਪ ਹੁੰਦਾ ਨਾ ਆਪਣੇ ਲੋਕਾਂ ਦਾ,
1: ਹਾਂਜੀ,
0: ਕਿ ਐਂਗਰੀ ਅੰਦਰੋਂ, ਤੁਸੀਂ ਸੁਭਾਅ ਦੇ ਵੀ ਠੰਡੇ,
1: ਹਾਂਜੀ,
0: ਬਿਜ਼ਨਸਮੈਨ। ਮੈਨੂੰ ਲੱਗਦਾ ਕਿ ਜ਼ਿਆਦਾ ਮੈਂ ਜੇ ਵੇਖਾਂ, ਜੇ ਆਪਾਂ ਗੱਲਬਾਤ ਕਰੀਏ ਇਸ ਕਮਿਊਨਿਟੀ ਦੀ, ਮਿਹਨਤੀ
1: ਜੀ,
0: ਡਾਊਨ ਟੂ ਅਰਥ
1: ਜੀ,
0: ਅਤੇ ਬਸ ਮਿੱਠੇ।
1: ਬਿਲਕੁਲ ਜੀ, ਦੇਖੋ ਸਾਨੂੰ ਸਿਖਾਇਆ ਹੀ ਗਿਆ ਸਾਡੇ ਵੱਡਿਆਂ ਕੋਲੋਂ ਕਿ ਬਈ ਡਾਊਨ ਟੂ ਅਰਥ ਰਹੋ। ਹੁਣ ਮੇਰੇ ਮਤਲਬ ਘਰ ਦੇ ਵਿੱਚ ਮੇਰੇ 30-40 ਸਾਲ ਪੁਰਾਣੇ ਸਰਵੈਂਟਸ ਹੈਗੇ ਨੇ ਸਾਰੇ
0: ਜੀ,
1: ਮੈਂ ਉਹਨਾਂ ਦੇ ਪੈਰੀ ਹੱਥ ਲਾਉਂਦਾ। ਸਾਨੂੰ ਇਹੀ ਸਿਖਾਇਆ ਡਾਊਨ ਟੂ ਅਰਥ, ਇਹ ਚੀਜ਼ਾਂ ਜਿਹੜੀ ਫੁਕਰੀਆਂ ਇਹ ਖੋਖਲੇ ਬੰਦੇ ਹੀ ਕਰਦੇ ਨੇ, ਜਿਹੜੇ ਭਰੇ ਹੋਏ ਬੰਦੇ ਹੁੰਦੇ ਨੇ ਉਹ ਸ਼ਾਂਤੀ ਰਹਿੰਦੇ ਨੇ।
0: ਵੈਸੇ ਆਪਾਂ ਸਰੋਤਿਆਂ ਨੂੰ ਵੀ ਪੁੱਛਦੇ ਹਾਂ ਕਿ ਜਿਹੜੇ ਭਾਪਿਆਂ ਨੂੰ ਮਜ਼ਾਕ ਕਰਦੇ ਆ, ਉਹ ਇੱਕ ਪਿਆਪਾ, ਸੌ ਸਿਆਪਾ, ਜਾਂ ਤੁਸੀਂ ਪੰਜਾਬੀ ਫਿਲਮਾਂ ਦੇ ਵਿੱਚ, ਹਿੰਦੀ ਫਿਲਮਾਂ ਦੇ ਵਿੱਚ ਭਾਪਿਆਂ ਦੇ ਬਹੁਤ ਸਾਰੇ ਐਸੇ ਚੁਟਕਲੇ ਜਾਂ ਅਦਭੁਤ ਰੂਪ ਵੇਖ ਲੈਂਦੇ ਹੋ, ਤੁਹਾਨੂੰ ਲੱਗਦਾ ਕਿ ਅਰੇ ਬਹੁਤ ਅਜੀਬ ਆ, ਬਹੁਤ ਫਨੀ ਆ, ਕਿ ਜੇ ਆਪਾਂ ਵੇਖ ਕੇ ਉਸ ਚੀਜ਼ 'ਤੇ ਮਜ਼ਾਕ ਦਾ ਪਾਤਰ ਬਣਾਉਂਦੇ ਹਾਂ, ਕਿ ਅਸੀਂ ਵੀ ਉਨੇ ਗੁਨਾਹਗਾਰ ਨਹੀਂ? ਕੀ ਤੁਹਾਨੂੰ ਲੱਗਦਾ ਕਿ ਇਹ ਆਪਾਂ ਇੱਕ ਜਾਂ ਇੱਕ ਮੈਂ ਇਹ ਕਹੂੰਗਾ ਕਿ ਇੱਕ ਅਲੱਗ ਪਹਿਚਾਣ ਆਪਣੇ ਸਿੱਖਾਂ ਦੇ ਨਾਲ ਆਪਾਂ ਖੁਦ ਹੀ ਦੇਤੀ ਆ ਕਿ ਨਹੀਂ, ਵੀ ਇਹ ਅਲੱਗ ਆ ਸਾਡੇ ਤੋਂ? ਸਰ ਜੇ ਕੀ ਆਪਾਂ ਉਹਨਾਂ ਨਾਲ ਇਹ ਬੇਇਨਸਾਫੀ ਨਹੀਂ ਕਰ ਰਹੇ, ਆਪਾਂ ਉਹਨਾਂ ਨੂੰ ਮਜ਼ਾਕ ਦਾ ਪਾਤਰ ਵੀ ਬਣਾ ਰਹੇ ਹਾਂ? ਸਾਡੇ ਨਾਲੋਂ ਜ਼ਿਆਦਾ ਮਿਹਨਤੀ, ਜ਼ਿਆਦਾ ਉਮਦਾ ਕੌਮ, ਬਿਜ਼ਨਸਮੈਨ, ਅਤੇ ਨਾਮ ਸਾਡਾ ਪੱਗ ਨੂੰ ਵੀ ਰਿਪ੍ਰਜੈਂਟ ਕਰ ਰਿਹਾ, ਉਹ ਇੱਜ਼ਤ ਵੀ ਸਾਡੀ ਬਣਾ ਰਿਹਾ ਦੇਸ਼ ਦੁਨੀਆਂ ਦੇ ਵਿੱਚ। ਬਾਂਗਾ ਸਾਹਿਬ ਦੀ ਆਪਾਂ ਗੱਲਬਾਤ ਕੀਤੀ ਜਸਮੀ ਜੀ, ਤੁਸੀਂ ਦੇਖੋ ਕਿ ਵਰਲਡ ਬੈਂਕ ਦੇ ਪ੍ਰੈਜ਼ੀਡੈਂਟ ਨੇ,
1: ਬਿਲਕੁਲ,
0: ਦੁਨੀਆਂ ਦੇ ਵਿੱਚ ਨਾਮ ਆ,
1: ਕਿੰਨਾ ਮਾਨ ਸਨਮਾਨ ਹੈ ਜੀ,
0: ਪੂਰੀ ਦੁਨੀਆਂ ਦੇ ਪ੍ਰੈਜ਼ੀਡੈਂਟ ਜਾ ਕੇ ਅਤੇ ਉਹਨਾਂ ਨੂੰ ਇਨਵਾਈਟ ਕਰਦੇ ਨੇ, ਗੱਲਾਂ ਬਾਤਾਂ ਹੁੰਦੀਆਂ। ਸੋ ਉੱਥੇ ਮੈਨੂੰ ਇਹ ਲੱਗਦਾ ਕਿ ਉੱਥੇ ਸਿਰਫ ਭਾਪੇ ਨਹੀਂ, ਇੱਕ ਪੱਗ ਰਿਪ੍ਰੈਜ਼ੈਂਟ ਹੋ
1: ਰਹੀ,
0: ਸਿੱਖ ਰਿਪ੍ਰੈਜ਼ੈਂਟ ਹੋ ਰਿਹਾ, ਜਿਹੜਾ ਹੋਣਾ ਚਾਹੀਦਾ।
1: ਬਿਲਕੁਲ ਜੀ, ਉਹ ਦੇਖੋ ਉਹ ਗੱਲਾਂ ਹੈ ਹੀ ਨਹੀਂ ਹੈਗੀ,
0: ਹਾਂ,
1: ਇਹ ਤੇ ਅਸੀਂ ਬਣਾਈਆਂ ਨੇ ਗੱਲਾਂ ਸਾਰੀਆਂ।
0: ਬਿਲਕੁਲ,
1: ਦੇਖੋ ਮੈਂ ਕਹਾਂਗਾ ਕਿ ਤੁਸੀਂ ਕੋਈ ਬੁਰਾ ਨਾ ਮਨਾਣਾ, ਮਤਲਬ ਪੰਜਾਬ ਤੋਂ ਬਾਹਰ ਜ਼ਿਆਦਾ ਸਿੱਖੀ ਹੈਗੀ ਹੈ, ਹਾਲਾਂਕਿ ਪੰਜਾਬ ਵਿੱਚ ਨਹੀਂ ਸਿੱਖੀ।
0: ਬਿਲਕੁਲ, ਮੈਂ ਤੁਹਾਡੀ ਗੱਲ ਨਾਲ ਬਹੁਤ ਐਗਰੀ ਹਾਂ ਕਿ ਪੰਜਾਬ ਦੇ ਵਿੱਚ ਤਾਂ ਹੁਣ ਸਿੱਖੀ ਰਹੀ ਨਹੀਂ ਗਈ,
1: ਹਾਂਜੀ,
0: ਹੁਣ ਤਾਂ ਗੱਲਾਂ ਹੀ ਰਹੀਆਂ,
1: ਜਿੰਨੀ ਸਿੱਖੀ ਨੇ ਬਾਹਰ ਦਿੱਲੀ ਦੇ ਵਿੱਚ ਜਾਂ ਬੰਬੇ ਦੇ ਵਿੱਚ।
0: ਮੈਂ ਯੂਪੀ ਦੇ ਵਿੱਚ, ਮੈਨੂੰ ਜਾਣ ਦਾ ਮੌਕਾ ਮਿਲਿਆ ਅਤੇ ਮੈਂ ਯਕੀਨ ਕਰੋ ਮੈਂ ਉੱਥੇ ਇਕੱਲਾ ਬੰਦਾ ਸੀਗਾ ਬਿਨਾਂ ਪੱਗ ਵਾਲਾ, ਅਤੇ ਮੈਨੂੰ ਬਹੁਤ ਸ਼ਰਮ ਆਈ ਉੱਥੇ। ਅਤੇ ਪੰਜਾਬ ਦੇ ਵਿੱਚ ਹੁਣ ਪੱਗਾਂ ਘੱਟਦੀਆਂ ਜਾ ਰਹੀਆਂ ਨੇ, ਅਤੇ ਬਾਹਰ ਜਿੰਨੇ ਵੀ ਦਿੱਲੀ ਦੇ ਵਿੱਚ ਜਾਂ ਦੂਜੀਆਂ ਹੋਰ ਸਟੇਟਾਂ ਦੇ ਵਿੱਚ ਲੋਕਾਂ ਨੇ ਸਿੱਖੀ ਨੂੰ ਸਾਂਭ ਕੇ ਰੱਖਿਆ ਹੋਇਆ, ਮੈਂ ਤੁਹਾਡੀ ਗੱਲਾਂ ਪੂਰਾ ਐਗਰੀ ਕਰਦਾ। ਸੋ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰਨ ਰਸ਼ਮੀਤ ਜੀ, ਅਕਾਲ ਮੋਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ। ਮੋਰਗੇ ਦੇ ਰਿਲੇਟਡ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਤੁਸੀਂ ਯਾਦ ਰੱਖਣਾ ਇੱਕੋ ਇੱਕ ਨਾਮ, ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇ। ਰਸ਼ਮੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ, 6475349449 ਨੰਬਰ ਤੁਸੀਂ ਫੋਨਾਂ ਦੇ ਵਿੱਚ ਪੱਕਾ ਸੇਵ ਕਰ ਲਓ। ਮੋਰਗੇ ਦੇ ਬਾਬਤ ਕੋਈ ਵੀ ਮੁਸ਼ਕਲ ਹੋਵੇ, ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਰੀਫਾਈਨੈਂਸਿੰਗ ਕਰਵਾਉਣੀ ਆ, ਡੈਟ ਕੰਸੋਲੀਡੇਟ ਬਾਰੇ ਤੁਹਾਡਾ ਕੋਈ ਸਵਾਲ ਆ, ਤਾਂ ਰਸ਼ਮੀਤ ਕੌਰ, ਦੈਟਸ ਆਲ, ਬਸ ਵਨ ਕਾਲ ਅਵੇ, ਇੱਕ ਕਾਲ ਕਰਨੀ ਤੇ ਰਸ਼ਮੀਤ ਜੀ ਹਾਜ਼ਰ ਹੋ। ਰਸ਼ਮੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
2: ਥੈਂਕ ਯੂ ਪ੍ਰਭ ਜੀ, ਤੁਸੀਂ ਏਦਾਂ ਸਾਊਂਡ ਕੀਤਾ ਜਿੱਦਾਂ ਮੈਂ ਜਿੰਨੀ ਹੈਗੀ ਆ, ਇੱਕ ਕਾਲ ਕਰਨੀ ਹੈ, ਹਾਜ਼ਰ ਹੋ ਜਾਵਾਂਗੀ।
0: ਹਾਂ ਦੇਖੋ, ਇਹ ਤਾਂ ਹਾਜ਼ਰ ਹੋਣਾ ਪੈਣਾ, ਦੇਖੋ ਤੁਸੀਂ ਹੁਣ ਕਮਿਊਨਿਟੀ ਦੀ ਸੇਵਾ ਨਿਭਾ ਰਹੇ ਹੋ ਅਤੇ ਇਹ ਤਾਂ ਹਾਜ਼ਰ ਹੋਣਾ ਹੀ ਪੈਣਾ ਜਦੋਂ ਤੁਹਾਡੀ ਲੋੜ ਸਾਨੂੰ ਹੈਗੀ ਆ, ਕਿਉਂਕਿ ਮੋਰਗੇਜ ਵਿਸ਼ਾ ਹੀ ਇਹੋ ਜਿਹਾ ਹੁਣ ਅੱਜ ਕੱਲ੍ਹ ਦਾ। ਦੇਖੋ ਨਾ ਮੋਰਗੇਜ, ਮੈਨੂੰ ਲੱਗਦਾ ਕਿ ਜੇ ਆਪਾਂ 50% ਲੋਕਾਂ ਦੀ, ਇੱਕ ਪਿੱਛੇ ਸਰਵੇ ਆਇਆ ਸੀ ਕਹਿੰਦੇ ਕਿ 60-70% ਲੋਕ ਇਸ ਟਾਈਮ ਸਟਰਗਲ ਕਰ ਰਹੇ ਆ, ਜਿਹੜੇ ਫਾਈਨੈਂਸ਼ੀਅਲ ਜਿਹੜੇ ਪਰੇਸ਼ਾਨੀ 'ਚੋਂ ਲੰਘ ਰਹੇ ਆ, ਉਹ ਸਿਰਫ ਇਸ ਕਰਕੇ ਕਿ ਮੋਰਗੇਜ, ਉਹਦੇ ਵਿੱਚ ਮੋਰਗੇਜ ਸਭ ਤੋਂ ਵੱਡਾ ਰੋਲ, ਕਿਉਂਕਿ ਸਭ ਤੋਂ ਵੱਡਾ ਖਰਚਾ ਹੀ ਸਾਡਾ ਮੋਰਗੇਜ ਦਾ। ਕੋਈ ਰੀਨਿਊਲ ਤੋਂ ਪਰੇਸ਼ਾਨ ਆ, ਕੋਈ ਫਸਟ ਟਾਈਮ ਹੋਮ ਬਾਇਰ ਆ, ਕਿਸੇ ਨੂੰ ਘਰ ਮਿਲ ਨਹੀਂ ਰਿਹਾ, ਕਿਸੇ ਦੀ ਘਰ ਕਿਸੇ ਨੇ ਬੁੱਕ ਕਰਵਾਇਆ, ਉਹਦੀ ਹੁਣ ਹੋ ਨਹੀਂ ਰਹੀ ਮੋਰਗੇਜ, ਉਹਦੀ ਉਹ ਜਿੱਦਾਂ ਘਰ 8 ਲੱਖਦਾ ਪ੍ਰੇਜ਼ਲ, ਉਹਦੀ ਘੱਟ ਆ ਗਈ। ਸੋ ਬਹੁਤ ਐਸੀਆਂ ਚੀਜ਼ਾਂ ਆ ਜਿਹਦੇ ਵਿੱਚ ਇੱਕੋ ਇੱਕ ਵੱਡਾ ਰੋਲ ਨਿਭਾ ਰਹੀ ਆ ਮੋਰਗੇਜ, ਅਤੇ ਫਿਰ ਉਹਦੇ ਵਿੱਚ ਤੁਹਾਡਾ ਰੋਲ ਅਫਕੋਰਸ ਵੱਡਾ ਹੋਣਾ ਹੀ ਹੈ ਜੀ, ਕਿਉਂਕਿ ਤੁਸੀਂ ਬਾਂਹ 'ਚ ਫੜਨੀ ਸਾਡੀ।
2: ਬਿਲਕੁਲ 100% ਜੀ, ਐਂਡ ਵੈਰੀ ਟਰੂ, ਜੋ ਸਾਰੀਆਂ ਤੁਸੀਂ ਗੱਲਾਂ ਕਰ ਰਹੇ ਹੋ, ਮੈਂ ਤਾਂ ਰੋਜ਼ ਇੰਨੇ ਕਲਾਇੰਟਸ ਨਾਲ ਗੱਲ ਕਰਦੀ ਹੈਗੀ ਆ, ਉਹਦੇ 'ਤੇ ਹੀ ਗੱਲ ਯਾਦ ਆਈ, ਤੁਸੀਂ ਅਪਰੇਜ਼ਲ ਦੀ ਗੱਲ ਕਰਦੇ ਹੈਗੇ ਹੋ, ਅਪਰੇਜ਼ਲ ਜਿਹੜੇ ਘੱਟ ਆ ਰਹੇ ਨੇ, ਮੇਰੇ ਕੋਲ ਇੱਕ ਕਲਾਇੰਟ ਆਏ, ਉਹਨਾਂ ਨੇ ਅਗੇਨ ਜੋਬ ਵਗੈਰਾ ਚਲੀ ਗਈ ਸੀਗੀ, ਵਾਈਫ ਦੀ ਬਿਜ਼ਨਸ ਆਪਣਾ ਠੀਕ ਨਹੀਂ ਚੱਲ ਰਿਹਾ ਸੀਗਾ, ਤੇ ਪੈਸੇ ਦੀ ਲੋੜ ਸੀਗੀ, ਘਰ ਛੋਟੀ ਕੱਢਣੀ ਸੀਗੀ, ਤੇ ਅਸੀਂ ਪ੍ਰਾਈਵੇਟ ਹੀ ਕਰ ਸਕਦੇ ਸੀ ਕਿਉਂਕਿ ਇਨਕਮ ਨਹੀਂ ਸੀਗੀ। ਹੁਣ ਪ੍ਰਾਈਵੇਟ ਮੋਰਗੇਜ ਮੇਰਾ ਅਪਰੇਜ਼ਲ ਜਿੰਨਾ ਆਇਆ, ਇੱਕ ਲੈਂਡਰ ਕੋਲ ਗਈ, ਆਪਣਾ ਹਰ ਪ੍ਰਾਈਵੇਟ ਲੈਂਡਰ ਦੀ ਆਪਣੀ ਆਪਣੀ ਕਪੈਸਿਟੀ ਹੈ, ਆਪਣੀ ਐਪੀਟਾਈਟ ਹੈ, ਵੀ ਉਹ ਕਿੰਨਾ ਕੁ ਜਿਹੜਾ ਲੋਨ ਦੇਣਾ ਚਾਹੁੰਦਾ ਜਾਂ ਕਿੰਨਾ ਰਿਸਕ ਲੈਣਾ ਚਾਹੁੰਦਾ। ਮਾਰਕੀਟ ਦੀ ਐਗਜ਼ਾਮਪਲ ਦੇ ਰਹੀ ਹਾਂ ਕੀ ਹੋ ਰਿਹਾ, ਕਿ ਜਦੋਂ ਵਧੀਆ ਮਾਰਕੀਟ ਚੱਲ ਰਹੀ ਸੀਗੀ, 90-95% ਤੇ ਵੀ ਜਿਹੜਾ ਪ੍ਰਾਈਵੇਟ ਮੋਰਗੇਜ ਮਿਲ ਰਹੀ ਸੀਗੀ। ਹੁਣ ਕੀ ਹੈ, ਲੈਂਡਰ ਕਹਿੰਦਾ ਜੀ ਅਪਰੇਜ਼ਲ 11 ਲੱਖ ਦਾ ਆਇਆ, ਪਰ ਮੈਂ $1,000,000 ਦੇ ਹਿਸਾਬ ਦੇ ਨਾਲ ਲੋਨ ਦੇਵਾਂਗਾ। ਰੀਜ਼ਨ ਮੈਂ ਕਿਹਾ ਬਈ ਘਟਾਂ ਜੇ ਅਪਰੇਜ਼ਲ ਅਪਰੇਜ਼ਲ ਮਤਲਬ ਕਿ ਤੁਹਾਡੀ ਅਪਰੂਵਡ ਲਿਸਟ ਵਾਲੀ ਕੰਪਨੀ ਚੋਂ ਮੈਂ ਅਗਰ ਮੁੱਲ ਪਵਾਇਆ ਕਰਦਾ ਜਿਹੜਾ ਕਿ 11 ਲੱਖ ਹੈ, ਤੁਸੀਂ ਮਿਲੀਅਨ ਕਿਉਂ ਲਓਗੇ? ਉਹਨੇ ਦੱਸਿਆ, ਸਟੈਟਸ ਦੱਸੇ ਕਿ ਇਸੀ ਸੇਮ ਸਟਰੀਟ ਤੇ ਕਹਿੰਦਾ 7 ਘਰ ਪਾਵਰ ਆਫ ਸੇਲ ਦੇ ਨੇ। ਸੋ ਅਗਰ ਕੋਈ ਵੀ ਘਰ ਲੈਸ ਤੇ ਵਿਕ ਗਿਆ ਤੇ ਸਾਡੀ ਪ੍ਰੋਪਰਟੀ ਡਾਊਨ ਚਲੀ ਜਾਏਗੀ, ਤੇ ਮੈਂ ਬਈ ਕੰਫਰਟੇਬਲ ਨਹੀਂ ਹੈਗਾ। ਤੇ ਇਸ ਬਈ ਅਗਰ ਲੋਨ ਲੈਣਾ ਹੈਗਾ ਤੇ ਮਿਲੀਅਨ ਡਾਲਰ ਦੇ ਹਿਸਾਬ ਦੇ ਨਾਲ, ਉਹਦੇ ਨਾਲ ਸਾਡਾ ਕੰਮ ਨਹੀਂ ਬਣਨਾ ਸੀ, ਓਬਵੀਅਸਲੀ ਕਿਸੇ ਹੋਰ ਲੈਂਡਰ ਨਾਲ ਫਿਰ ਨੈਗੋਸ਼ੀਏਟ ਕੀਤਾ। ਸੋ ਉਹ ਐਜ਼ ਅ ਬ੍ਰੋਕਰ ਸਾਡਾ ਕੰਮ ਹੈਗਾ ਕਿ ਤੁਸੀਂ ਕਿਹੜੀ ਸਿਚੁਏਸ਼ਨ ਚੋ ਜਾਂ ਅਸੀਂ ਕਿੱਦਾਂ ਤੁਹਾਨੂੰ ਹੈਲਪ ਕਰ ਸਕਦੇ ਹੈਗੇ ਆ ਕਿ ਡਿਫਰੈਂਟ ਲੈਂਡਰਸ ਦੇ ਨਾਲ ਐਕਸੈਸ ਹੈਗਾ ਤਾਂ ਕਿ ਬੈਸਟ ਆਪਸ਼ਨਸ ਕਲਾਇੰਟ ਵਾਸਤੇ ਆ ਸਕਣ। ਬਟ ਅੱਜ ਕੱਲ੍ਹ ਜਿਹੜਾ ਅਪਰੇਜ਼ਲ ਦਾ ਕਾਫੀ ਜਿਹੜਾ ਹੈਗਾ ਮੁਸ਼ਕਿਲ ਹੋਈ ਹੋਈ ਹੈ। ਜੇ ਤੁਹਾਨੂੰ ਅਪਰੇਜ਼ਲ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ ਜਾਂ ਮੌਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਹੈ, ਕਾਲ ਕਰ ਸਕਦੇ ਹੋ ਮੈਨੂੰ, ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ, ਤੁਸੀਂ ਗੂਗਲ ਵੀ ਕਰ ਸਕਦੇ ਹੋ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ। ਮੌਰਗੇਜ ਦੇ ਬਾਬਤ ਕੋਈ ਵੀ ਸਵਾਲ, ਬਸ 1 ਕਾਲ ਅਵੇ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਨਾ, 647-539-4499। ਥੈਂਕ ਯੂ ਸੋ ਮਚ ਜੀ। ਸੋ ਗੱਲਾਂ ਬਾਤਾਂ ਚੱਲ ਰਹੀਆਂ ਸਾਡੀਆਂ ਜਸਮੀਤ ਟਰਬੋ ਟੋਇਜ਼ ਨਾਲ। ਜਸਮੀਤ ਜੀ, ਤੁਸੀਂ ਪਹਿਲੀ ਐਲਬਮ ਕੱਢੀ
1: ਜੀ,
0: ਤੁਸੀਂ ਪਹਿਲਾਂ ਤਾਂ ਤੁਹਾਡਾ ਸ਼ੌਂਕ ਸੀ ਗਾਇਕੀ ਦਾ, ਕਿਉਂਕਿ ਤੁਸੀਂ ਓਨਟਾਰੀਓ ਦੇ, ਮੈਂ ਕਹੂੰਗਾ, ਮੈਂ ਜੀ ਟੀ ਏ ਦੇ ਨਹੀਂ ਕਹਿੰਦਾ ਕਿਉਂਕਿ ਹੁਣ ਤਾਂ ਤੁਹਾਡੀ ਰੀਚ ਬਹੁਤ ਵੱਧ ਗਈ ਆ। ਮੈਨੂੰ ਲੱਗਦਾ ਕਿ ਹਰ ਇਨਸਾਨ, ਹੋ ਸਕਦਾ ਕਿ ਜਿੰਨੇ ਦੋਸਤ ਸਾਨੂੰ ਸੁਣ ਰਹੇ ਆ
1: ਜੀ,
0: ਉਹ ਤੁਹਾਨੂੰ ਆਵਾਜ਼ ਦੇ ਜ਼ਰੀਏ ਨਾ ਪਹਿਚਾਣ ਸਕਣ, ਪਰ ਜਦੋਂ ਤੁਹਾਨੂੰ ਸੋਸ਼ਲ ਮੀਡੀਆ ਦੇਖਣਗੇ ਉਹਨਾਂ ਕਹਿਣਾ ਕਿ ਹਾਂਜੀ ਇਹ ਉਹੀ ਭਾਜੀ ਆ, ਇਹ ਉਹੀ ਭਾਜੀ ਆ ਜਿਹੜੇ ਫੂਡ ਖਵਾਉਂਦੇ ਆ, ਜਿਹੜੇ ਪੂੜੀਆਂ ਖਵਾਉਂਦੇ ਆ, ਕਈਆਂ ਤੋਂ ਖਵਾ ਹੋ ਤੁਸੀਂ ਮੋਟੇ ਕਰਤਾ। ਅੱਛਾ ਯਕੀਨ ਕਰਿਓ, ਮੈਂ ਜਦੋਂ ਮੈਨੂੰ ਕੁਛ ਨਾ ਪਤਾ ਲੱਗੇ ਨਾ ਕਿ ਅੱਜ ਕੀ ਖਾਣਾ, ਮੈਨੂੰ ਤੁਹਾਡੀ ਵੀਡੀਓ ਕੱਢਦਾ, ਮੈਂ ਦੇਖਦਾ ਕਿ ਕਿੱਥੇ ਕੋਈ ਡੀਲ ਲੱਗੀ ਆ ਜਾਂ ਕਿੱਥੇ ਕੋਈ ਵਧੀਆ ਫੂਡ ਆ। ਕਈ ਵਾਰ ਹੁੰਦਾ ਇਸ ਤਰ੍ਹਾਂ, ਅਸੀਂ ਕੋਈ ਫੂਡ ਖਾਣਾ ਆ, ਸਾਨੂੰ ਐਨ ਮੌਕੇ ਤੇ ਕੁਛ ਨਹੀਂ ਯਾਦ ਆਉਂਦਾ, ਫਿਰ ਉਦੋਂ ਜਸਮੀਤ ਟਰਬੋ ਟੋਇਜ਼ ਸਰਚ ਕਰਦੇ ਸੀ ਤੇ ਤੁਹਾਨੂੰ ਸਰਚ ਕਰੀਦਾ, ਫਿਰ ਕੋਈ ਨਾ ਕੋਈ ਟਿਕਾਣਾ ਲੱਭ ਜਾਂਦਾ।
1: ਜੀ ਵੈਗਰੂ ਦਾ ਬੜਾ ਸ਼ੁਕਰ ਹੈ ਜੀ, ਮਤਲਬ ਇੰਨਾ ਪਿਆਰ ਮਿਲਿਆ ਤੇ ਕੈਨੇਡਾ ਦਾ ਮਤਲਬ ਟੌਪ ਵਲੌਗਰ ਤੁਸੀਂ ਸਾਰਿਆਂ ਨੇ ਬਣਾਇਆ।
0: ਬਿਲਕੁਲ ਜੀ,
1: ਤੇ ਮਤਲਬ ਟੌਪ ਫੂਡ ਬਲੌਗਰ ਹੋਣਾ ਮਤਲਬ ਨੋਟ ਈਜ਼ੀ, ਮਤਲਬ ਮਿਹਨਤ ਵੀ ਹੈਗੀ ਹੈ, ਤੇ ਵੈਗਰੂ ਦੀ ਜਿਹੜਾ ਆਸ਼ੀਰਵਾਦ ਹੈਗਾ ਸਾਰਿਆਂ ਭਰਾਵਾਂ ਦਾ, ਵਿਸ਼ੇਸ਼ ਹੈਗੀ ਨੇ, ਤਾਂ ਕਰਕੇ ਸਭ ਤੋਂ ਵੱਡਾ ਮਤਲਬ ਕੈਨੇਡਾ ਦਾ ਮੈਂ ਕਹਾਂਗਾ ਕਿ ਹੁਣ ਗਾਣੇ ਦੇ ਰੂਪ ਦੇ ਵਿੱਚ ਹੀ ਮੇਰਾ ਜਿਹੜਾ ਗਾਣਾ 86 ਕੰਟਰੀਜ਼ ਦੇ ਵਿੱਚ ਚੱਲ ਰਿਹਾ,
0: ਅਤੇ
1: 86 ਕੰਟਰੀਜ਼ ਵਿੱਚ ਲੋਕ ਮੈਨੂੰ ਮੈਸੇਜ ਕੀਤਾ ਲੋਕਾਂ ਨੇ ਕਿ ਤੁਹਾਡਾ ਗਾਣਾ ਸੁਣਿਆ, ਅਤੇ ਮੇਰੇ ਵਾਸਤੇ ਬੜੀ ਵੱਡੀ ਮਾਣ ਦੀ ਗੱਲ ਹੈਗੀ।
0: ਕਿੱਦਾਂ ਸੋਸ਼ਲ ਮੀਡੀਆ ਇਨਫਲੂਐਂਸਰ ਤੋਂ ਜਾਂ ਆਪਾਂ ਕਹੀਏ ਕਿ ਇੱਕ ਫੂਡ ਬਲੌਗਿੰਗ ਤੋਂ ਕਿੱਦਾਂ ਤੁਸੀਂ ਜੰਪ ਇਨ ਕੀਤਾ ਗਾਇਕੀ ਵੱਲ, ਕਿੱਦਾਂ ਮੂਡ ਬਣਿਆ ਜਾਂ ਪਹਿਲਾਂ ਤੋਂ ਸ਼ੌਂਕ ਸੀ, ਕੀ ਇਹਦਾ ਕਿੱਦਾਂ ਇਹ ਸੁਭਾਅ ਬਣਿਆ ਸਾਰਾ?
1: ਦੇਖੋ ਮੈਂ ਕੈਮਰਾ ਫਰੈਂਡਲੀ ਬਚਪਨ ਤੋਂ ਸੀ, ਮੈਂ ਬਚਪਨ ਤੋਂ ਹੀ ਫਾਦਰ ਸਾਹਿਬ ਦਾ, ਫਾਦਰ ਮੇਰੇ ਜਾਂਦੇ ਸੀ ਵਰਲਡ ਟੂਰ ਤੇ ਸਿੰਗਾਪੁਰ, ਕਦੀ ਕੈਮਰਾ ਸਾਡੇ ਕੋਲ ਮਤਲਬ ਬਹੁਤ ਪਹਿਲਾਂ ਹੀ ਆ ਗਿਆ ਸੀ, ਤੇ ਅਸੀਂ ਉਹ ਲੈ ਕੇ ਕੈਮਰੇ ਤੋਂ ਵਿੱਚ ਵੀਡੀਓ ਬਣਾਉਂਦੇ ਰਹਿੰਦੇ ਸੀ, ਉਹ ਸ਼ੌਕ ਹੈ ਹੀ ਸੀ। ਤੇ ਸੋਸ਼ਲ ਮੀਡੀਆ ਇਨਫਲੂਐਂਸਰ ਕੁਦਰਤੀ ਦੇ ਦਾਣਾ ਪਾਣੀ ਲਿਖਿਆ ਹੁੰਦਾ ਨਾ ਕਿ ਬਈ, ਪਹਿਲੇ ਮੈਂ ਯੂਟਿਊਬਰ ਇੰਡੀਆ ਦੇ ਵਿੱਚ ਹੈਗਾ ਸੀ, ਗੱਡੀਆਂ ਦਾ ਸਾਰਾ ਕਰਦਾ ਸੀ, ਤੇ ਇੱਧਰ ਆ ਕੇ ਆਪਾਂ ਫਿਰ ਫੂਡ ਵੈਵ ਸਟਾਰਟ ਕੀਤਾ, ਤੇ ਉਹ ਸ਼ੌਕ ਸੀ, ਤੇ ਉਹ ਜਿਹੜਾ ਫੇਮ ਮਿਲਿਆ, ਜਿਹੜਾ ਲੋਕਾਂ ਨੇ ਪਿਆਰ ਦਿੱਤਾ, ਤੇ ਅਸੀਂ ਕਿਹਾ ਕਿ ਬਈ ਲੋਕਾਂ ਨੂੰ ਗਿਵ ਬੈਕ ਹੋਰ ਕਰਨਾ,
0: ਤੇ
1: ਆਪਾਂ ਸੌਂਗ ਦੇ ਸਿੰਗਿੰਗ ਦੇ ਰੂਪ ਵਿੱਚ ਵੀ ਆਪਾਂ ਅੱਛੇ ਅੱਛੇ ਟੌਪਿਕ ਦੇ ਉੱਤੇ ਗਾਣੇ ਬਣਾਏ, ਉਹ ਪਾਪੇ ਹੁਣ ਜਿਹੜਾ ਇੱਕ ਨਵਾਂ ਗਾਣਾ ਆਇਆ, ਤੇ ਉਹ ਵੀ ਇੱਕ ਦਰਦ ਹੈਗਾ।
0: ਮੈਂ ਕਹਿੰਦਾ ਕਿ ਜੋ ਤੁਸੀਂ ਕਿਹਾ ਕਿ ਤੁਹਾਡੇ ਫਾਦਰ ਸਾਹਿਬ ਜਦੋਂ ਵੀ ਵਰਲਡ ਟੂਰ ਤੇ ਜਾਂਦੇ ਸੀ ਜਾਂ ਬਾਹਰ ਜਾਂਦੇ ਸੀ, ਤੁਸੀਂ ਖੁਦ ਦਿੱਲੀ ਤੋਂ ਇੱਥੇ ਮੂਵ ਹੋਏ ਹੋ, ਪਰਦੇਸੀਆਂ ਦੇ ਦਰਦ ਨੂੰ ਤੁਸੀਂ ਬਿਆਨ ਕੀਤਾ
1: ਜੀ,
0: ਔਰ ਇੱਕ ਮਾਡਰਨ ਤਰੀਕੇ ਨਾਲ
1: ਜੀ,
0: ਔਰ ਹਰ ਉਸ ਮਾਂ ਦੇ ਪੁੱਤ ਦਾ ਇਹ ਦਰਦ ਆ, ਹਰ ਉਸ ਭੈਣ ਦੇ ਵੀਰ ਦਾ ਇਹ ਦਰਦ ਆ, ਹਰ ਇੱਕ ਇਨਸਾਨ ਨੂੰ ਇਸ ਮਿਹਨਤ ਦੇ ਗੋਇੰਗ ਥਰੂ ਜਾਣਾ ਪੈਂਦਾ, ਹਰ ਇੱਕ ਇਨਸਾਨ ਨੇ ਮਿਹਨਤ ਕੀਤੀ ਆ, ਲੇਬਰ ਵੀ ਕੀਤੀ ਆ, ਵੇਅਰ ਹਾਊਸਾਂ 'ਚ ਕੰਮ ਕੀਤਾ, ਜਿੱਦਾਂ ਜਿੱਦਾਂ ਤੁਸੀਂ ਆਪਣੇ ਗਾਣੇ 'ਚ ਫਿਲਮਾਇਆ ਹੋਇਆ
1: ਜੀ,
0: ਤਰੱਕੀਆਂ ਵੀ ਕੀਤੀਆਂ
1: ਜੀ,
0: ਕਿੱਦਾਂ ਤੁਸੀਂ ਇਸ ਚੀਜ਼ ਨੂੰ ਆਪ, ਤੁਸੀਂ ਆਪ ਇੱਦਾਂ ਹੀ ਮਿਹਨਤ ਕਰਕੇ ਉੱਭਰੇ ਹੋ ਕਿ ਆਪ ਤੁਸੀਂ ਸਿੱਧੇ ਸੋਨੇ ਦੇ ਚਮਚੇ ਨਾਲ ਹੀ ਬੋਰਨ ਹੋਏ ਸੀ?
1: ਦੇਖੋ ਜੀ, 95% ਲੋਕ ਜਿਹੜੇ NRI ਜਿਹੜੇ ਬਣੇ ਨੇ ਮਤਲਬ ਕੈਨੇਡਾ ਦੇ ਵਿੱਚ ਜਾਂ ਆਲ ਓਵਰ ਵਰਲਡ ਦੇ ਵਿੱਚ, ਮੋਸਟਲੀ ਸਭ ਨੇ ਹੀ ਸ਼ਿਫਟਾਂ ਲਾਈਆਂ ਨੇ, ਮਿਹਨਤ ਕੀਤੀ ਹੈ, ਉਬਰਾਂ ਚਲਾਈਆਂ ਨੇ, ਅਤੇ ਸਭ ਦਾ ਆਪਣਾ ਆਪਣਾ ਰੋਲ ਮਤਲਬ ਹੈਗਾ ਲਾਈਫ ਦੇ ਵਿੱਚ, ਅਲੱਗ ਅਲੱਗ ਵਜ੍ਹਾ ਹੈਗੀ ਜਿਹੜੇ ਕਰਕੇ ਉਹ ਆਇਆ ਹੈਗਾ
0: ਜੀ,
1: ਪਰ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਉਹਨੇ ਤਰੱਕੀ ਕਰਕੇ NRI ਬਣਿਆ ਹੈਗਾ, ਤੇ ਕੋਈ ਸਿਲਵਰ ਸਪੂਨ ਦੇ ਵਿੱਚ ਪੈਦਾ ਹੋਇਆ ਉਹ ਵੀ ਇਧਰ ਆ ਕੇ ਉਸ ਸ਼ਿਫਟਾਂ ਲਗਾਈਆਂ ਨੇ,
0: ਜ਼ੀਰੋ ਤੋਂ ਸ਼ੁਰੂ ਕਰਨਾ,
1: ਜ਼ੀਰੋ ਤੋਂ ਸ਼ੁਰੂ ਕਰਨਾ ਹੀ ਪੈਂਦਾ। ਵੱਡੇ ਵੱਡੇ ਮੈਂ ਡਾਕਟਰ ਦੇਖੇ ਨੇ, ਪ੍ਰਭ ਸੰਧੂ ਭਾਜੀ
0: ਬਿਲਕੁਲ
1: ਵੱਡੇ ਪਾਇਲਟ ਦੇਖੇ
0: ਨੇ, ਆ ਕੇ ਇੱਥੇ ਪੜ੍ਹਨਾ ਪੈਂਦਾ।
1: ਹਾਂ, ਔਰ ਉਹਨਾਂ ਨੇ ਵੀ ਕੰਮ ਉਬਰ ਚਲਾਈਆਂ ਨੇ। ਮੈਂ ਉਬਰ ਤੇ ਇੱਕ ਵਾਰੀ ਮੈਂ ਬੈਠਿਆ ਤੇ ਉਹ ਡਾਕਟਰ ਸੀ, ਸਰਜਨ ਹੈਗਾ ਸੀ ਇੰਡੀਆ ਸਭ ਤੋਂ ਵੱਡਾ, ਤੇ ਕਹਿ ਰਹੇ ਕਿ ਮੈਂ ਇੱਥੇ ਉਬਰ ਚਲਾ ਰਿਹਾ, ਹਲੇ ਮੇਰਾ ਉਹ ਲਾਇਸੈਂਸ ਨਹੀਂ ਆਇਆ, ਉਹ ਨਹੀਂ ਆਇਆ। ਤੇ ਮੈਂ ਸ਼ੌਕਡ ਹੋ ਗਿਆ, ਮੈਂ ਕਿਹਾ ਯਾਰ ਮਤਲਬ ਸਭ ਕੁਝ ਕਰਨਾ ਪੈਂਦਾ।
0: ਸੋ ਹਰ ਬੰਦੇ ਨੂੰ ਮਿਹਨਤ ਦੇ ਉਸ ਦੌਰ ਚੋਂ ਨਿਕਲਣਾ ਪੈਂਦਾ।
1: ਜੀ,
0: ਹੁਣ ਆਪਾਂ ਦੋ ਕੁ ਬੋਲ ਐਨਰਾਈਜ਼ ਹੋ ਜਾਣ।
1: ਬਿਲਕੁਲ ਜੀ,
0: ਕਿਉਂਕਿ ਹੁਣ ਸਾਡੇ ਸਰੋਤੇ ਸੁਣ ਰਹੇ ਇਸ ਟਾਈਮ। ਅੱਜ ਵੈਸੇ ਵਿਕਟੋਰੀਆ ਡੇ ਆ, ਗਰਮੀ ਬਹੁਤ ਆ, ਤੇ ਮੈਂ ਕਹਿੰਦਾ ਕਿ ਅੱਜ ਫਿਰ ਗਰਮੀ ਚੰਗੀ ਤਰ੍ਹਾਂ ਤੁਸੀਂ ਸਾਨੂੰ ਕੱਢ ਦਿਓ, ਐਨਰਾਈਜ਼ ਸੌਂਗ ਦੇ ਦੋ ਬੋਲ ਜ਼ਰੂਰ ਸੁਣਾਓ, ਉਸ ਤੋਂ ਬਾਅਦ ਆਪਾਂ ਸਰੋਤਿਆਂ ਨੂੰ ਵੀ ਸੁਣਾਵਾਂਗੇ।
1: ਐਵੇਂ ਨਹੀਂ ਉਬਣੇ ਅਸੀਂ ਐਨਰਾਈਆਂ, ਦਿਨ ਰਾਤ ਅਸੀਂ ਸ਼ਿਫਟਾਂ ਨੇ ਲਾਈਆਂ, ਐਵੇਂ ਨਹੀਂ ਉਬਣੇ ਅਸੀਂ ਐਨਰਾਈਆਂ, ਦਿਨ ਰਾਤ ਅਸੀਂ ਉਬਰਾਂ ਚਲਾਈਆਂ। ਹਾਂਜੀ, ਇਹ ਦੋ ਬੋਲ ਹੈਗੇ ਨੇ ਜੀ, ਇਹ ਦੋ ਬੋਲ ਦੇ ਵਿੱਚ ਸਾਰੀ ਕਹਾਣੀ ਹੈਗੀ ਐਨਰਾਈ ਦੀ ਜੀ।
0: ਕੀ ਬਾਤ ਹੈ।

0: ஹலோ ஹலோ ஹலோ ஹலோ ஹலோ ஹலோ
1: ஜி ஜி சார் சத் ஸ்ரீ அகால் ਤੁਸੀਂ ਆਨਰ ਹੋ ਜੀ
0: ਸਤਿ ਸ਼੍ਰੀ ਅਕਾਲ
1: ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
0: ਬਾਈ ਜੀ ਕੀ ਹਾਲ ਚਾਲ ਮੈਂ ਸ਼ੋਅ ਬਹੁਤ ਵਧੀਆ ਸ਼ੋਅ ਸੁਣਦਾ ਸੀ ਤੁਹਾਡਾ
1: ਜੀ ਬਾਈ ਜੀ
0: ਇਹ ਭਾਜੀ ਦੇਖੋ ਪਾਪਾ ਜਿਹੜੇ ਹੈਗੇ ਨਾ ਇਹ ਬਹੁਤ ਸਤਿਕਾਰਯੋਗ ਹੈਗੇ ਆ ਇੱਕ ਤਾਂ ਪਹਿਲੇ ਮੈਂ ਕਦੀ ਨੀ ਕੋਈ ਦੇਖਿਆ ਜਿਹਨੇ ਆਪਣੇ ਦਾੜੀ ਵਗੈਰਾ ਕੱਟੀ ਹੋਊਗੀ ਠੀਕ ਆ
1: ਜੀ
0: ਪੂਰੇ ਸਿੱਖੀ ਸਰੂਪ ਚ ਰਹਿੰਦੇ ਘਰ ਮਹਾਰਾਜ ਦਾ ਸਰੂਪ ਤਕਰੀਬਨ ਸਾਰਿਆਂ ਨੇ ਰੱਖਿਆ
1: ਕਿਆ ਬਾਤ ਹੈ
0: ਅੱਛਾ ਫਿਰ ਸਾਡੇ ਮੈਂ ਹੈਗਾ ਬਿਲੋਂਗ ਕਰਦਾ ਸਾਡੇ ਰਿਸ਼ਤੇਦਾਰ ਦਿੱਲੀ ਵੀ ਸੀਗੇ ਬੰਬੇ ਵੀ ਸੀ ਉਹ ਬਿਲਕੁਲ ਇਸੇ ਸਟਾਈਲ ਦੀਆਂ ਪੱਗਾਂ ਬੰਨਦੇ ਸੀ ਦੇਖੋ ਔਰ ਪ੍ਰਿੰਟਡ ਪੱਗਾਂ ਬਹੁਤ ਵਧੀਆ ਇੱਕਦਮ ਐ ਮਾਂਡੀ ਛਾਂਡੀ ਲਾ ਕੇ ਪੇਪਰ ਵੀ ਉੱਤੇ ਚਮਕਦਾ ਜਿਹਾ ਲਾ ਕੇ ਉਹਨਾਂ ਨੇ ਬੰਨਣੀ
1: ਪੂਰੀ ਟੌਰਚਰ
0: ਤੇ ਹਾਂਜੀ ਪੂਰੀ ਟੌਰ ਸਾਡੇ ਮੈਂ ਆਪਣਾ ਵੀ ਦੱਸਦਾ ਸੀ ਮਿਸਤਰੀ ਹਾਂ ਸਾਡੇ ਰਿਸ਼ਤੇਦਾਰ ਸੀਗੇ ਸਾਡੇ ਤਾਏ ਭੂਆ ਫੁੱਫੜ ਸਾਰੇ ਉਹਨਾਂ ਨਿਆਣੇ ਵੀ ਗਾਹਾਂ ਸੇਮ ਸਟਾਈਲ ਦੀ ਪੱਗ ਬੰਨਦੇ ਆ ਪੱਗ ਬਹੁਤ ਟੌਰੀ ਬੰਨਦੇ ਆ ਉਹਨਾਂ ਔਰ ਮੈਂ ਕਦੀ ਇਹ ਲੜਦੇ ਨੀ ਦੇਖੇ ਸਿੱਧੀ ਜੀ ਗੱਲ ਆ ਠੀਕ ਹੈ ਨਾ ਐਵੇਂ ਹੀ ਆਪਣੇ ਦੂਜੇ ਕੀ ਕਹਾਂ ਹੁਣ ਮੈਂ ਕਿਸੇ ਦਾ ਨਾਂ ਕੀ ਲਵਾਂ ਉਹ ਸੇਵਾ ਕਰਨ ਦਿਓ ਕਿ ਡਾਂਗ ਚੱਕ ਲਓ ਮਾਰ ਦਿਓ ਵੱਢ ਦਿਓ ਚੱਕ ਲਓ ਗੱਡੀਆਂ ਦੇ ਪਟਾਕੇ ਪਾ ਦਿਓ ਇੱਥੇ ਜਿੱਦਾਂ ਹੁਣ ਕਰਦੇ ਹੀ ਆ ਹੁਣ ਦੱਸੋ ਗਾਣਿਆਂ ਚ ਵੀ ਉਹੀ ਕੁਛ ਕਰਦੇ ਲੋਕੀ ਯੂਥ ਵੀ ਉਹੀ ਗਾਹਾਂ ਸਿੱਖਦਾ ਪਿਆ ਇਹਨਾਂ ਨੇ ਮੈਂ ਕਦੀ ਨੀ ਦੇਖਿਆ ਕਦੀ ਵੀ ਅੱਜ ਤਾਈ
1: ਬਾਜੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਆਪਾਂ ਬੜੀ ਜਲਦੀ ਮਜ਼ਾਕ ਦਾ ਪਾਤਰ ਕਿਸੇ ਨੂੰ ਬਣਾ ਦਿੰਦੇ ਹਾਂ ਕਿ ਬਾਈ ਇਹ ਇੱਦਾਂ ਕਰ ਜਿਵੇਂ ਹੁਣ ਜਸਮੀਤ ਹੋਣਾ ਨੇ ਕਿਹਾ ਕਿ ਅਸੀਂ ਵੀ ਉਹਨਾਂ ਲੋਕਾਂ ਤੋਂ ਦੁਖੀ ਜਿਨ੍ਹਾਂ ਨੇ ਸਾਡੇ ਪੂਰੇ ਕਮਿਊਨਿਟੀ ਨੂੰ ਇੱਕ ਮਜ਼ਾਕ ਦਾ ਪਾਤਰ ਬਣਾਤਾ ਫਿਲਮਾਂ 'ਚ ਜਾਂ ਨਾਟਕਾਂ ਦੇ ਵਿੱਚ
0: ਮੈਂ ਦੱਸਦਾ ਨਾ ਬਿਲਕੁਲ ਸ਼ਰੀਫ ਆ ਕੌਮ ਤਾਂ ਸਿੱਖੀ ਆ ਸਿੱਖੇ ਹੀ ਆ ਉਹ ਇੱਦਾਂ ਦੀ ਗੱਲ ਨਹੀਂ ਉੱਦਾਂ ਕਹਿ ਦਿੰਦੇ ਪਾਪੇ ਜਿੱਦਾਂ ਨਾ ਕਹਿਣ ਨੂੰ
1: ਜੀ
0: ਸਤਿਕਾਰ ਨਾਲ ਕਹਿਣਾ ਔਰ ਬਿਜ਼ਨਸ 'ਚ ਔਰ ਮੈਂ ਦੱਸਦਾ ਤੁਹਾਨੂੰ ਇੱਕ ਹੋਰ ਦਿੰਦਾ ਐਗਜ਼ਾਮਪਲ ਹੁਣ ਇਹਨਾਂ ਦੇ ਘਰ ਕੋਈ ਬੱਚਾ ਪੈਦਾ ਹੁੰਦਾ ਨਾ
1: ਜੀ
0: ਕੋਈ ਬੇਟਾ ਪੈਦਾ ਹੁੰਦਾ ਜਾਣੀ ਕਿ ਦੋ ਬੇਟੇ ਹੋ ਗਏ ਤਾਂ ਦੋ ਹੱਟੀਆਂ ਹੋਰ ਖੁੱਲਦੀਆਂ ਜੱਟ ਦੇ ਬੇਟਾ ਪੈਦਾ ਹੁੰਦਾ ਦੋ ਹੁੰਦੇ ਤਿੰਨ ਹੁੰਦੇ ਚਾਰ ਉਹਦੀ ਜ਼ਮੀਨ ਵੰਡ ਹੋ ਜਾਂਦੀ ਜੇ 10 ਖੇਤ ਆ ਉਹ 4 ਹੋ ਗਏ ਤਾਂ ਕਿੰਨੇ 2.5 ਖੇਤ ਰਹਿ ਗਏ
1: ਤੁਸੀਂ ਕਹਿੰਦੇ ਜੀ ਬਿਜ਼ਨਸਮੈਨ ਆ ਬੋਰਨ
0: ਨਹੀਂ ਮੇਰੇ ਸੁਣੀ ਤੁਸੀਂ ਅਸੀਂ ਐਵੇਂ ਫੂਫਾ ਕਰਨ ਜੋਗੇ ਆ
1: ਕਹਿ ਦੋ ਸਿੱਧਾ ਤੁਸੀਂ ਕੋਈ ਨੀ ਕੋਈ ਚੱਕਰ ਨੀ ਕਹਿ
0: ਦੋ ਖੜਕਾ ਦੜਕਾ ਕਰਨ ਸ਼ੋਹਰਤ ਨਹੀਂ ਚਾਹੀਦੀ ਹੁਣ ਇਹਨਾਂ ਦੇ ਮੈਂ ਤੁਹਾਨੂੰ ਸਿੱਧੀ ਐਗਜ਼ਾਮਪਲ ਦਿੱਤੀ ਪਈ ਕਿ ਫੜੀ ਲਾ ਕੇ ਵੀ ਮੋਹਰੇ ਕਾਮਯਾਬ ਹੋ ਜਾਂਦੇ ਦੁਕਾਨ ਦੇ ਮੋਹਰੇ ਮੁੰਡੇ ਨੂੰ ਕਹਿਣਾ ਫੜੀ ਲਾ ਲਾ ਦੁਕਾਨ ਦੇ ਅੰਦਰ ਬਜ਼ੁਰਗ ਬਹਿੰਦੇ
1: ਮਿਹਨਤ
0: ਬਾਹਰ ਫੱਟਾ ਰੱਖ ਕੇ ਸਮਾਨ ਵੇਚਣ ਉਹਨੂੰ ਆਦਤ ਪਾ ਦਿੰਦੇ ਆ ਜਦੋਂ ਬੜਾ ਹੋ ਗਿਆ ਉਹਨੇ ਨਾਲੇ ਹੋਰ ਕਿਤੇ ਦੁਕਾਨ ਲੈ ਕੇ ਦੁਕਾਨ ਖੋਲ ਦੇਣੀਆਂ ਅੱਛਾ ਜੱਟਾਂ ਦੇ ਜ਼ਿਮੀਦਾਰਾਂ ਦੇ ਕੀ ਹੁੰਦਾ ਜ਼ਮੀਨ ਜੇ 20 ਖੇਤ ਆ ਜੇ 4 ਮੁੰਡੇ ਹੋ ਗਏ 5-5 ਖੇਤ ਰਹਿ ਜਾਣੇ ਆ ਉਹ ਵੰਡ ਹੋ ਗਈ ਨਾ
1: ਕੀ ਬਾਤ ਹੈ ਜੀ ਬਿਲਕੁਲ
0: ਇਹਨਾਂ ਦੇ ਮਲਟੀਪਲ ਹੋ ਰਿਹਾ
1: ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਤੁਸੀਂ
0: ਇਹੋ ਚੀਜ਼ ਹੈਗੀ ਆਪਣੇ ਜਿਹੜੇ ਲਾਲੇ ਆ ਨਾ ਲਾਲੇ ਕਹ ਲਓ ਤੁਸੀਂ ਬਾਣੀਏ ਕਹ ਲਓ ਉਹਨਾਂ ਦੇ ਵੀ ਸੇਮ ਥਿੰਗਾਂ ਹੱਟੀਆਂ ਖੁੱਲਦੀਆਂ ਅਸੀਂ ਤਾਂ ਫੋਕੀ ਸ਼ੋਰ ਤਾਂ ਐਵੇਂ ਚੱਕ ਲਓ ਤੱਕ ਧਰ ਲਓ ਬਹਾ ਦੇ ਚੁੱਕੇ ਹੀ ਆ
1: ਹਾਂ ਬਿਲਕੁਲ ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਜੀ 905-673-33 ਦੀ ਬਹੁਤ ਖੂਬਸੂਰਤ ਗੱਲ ਕਹੀ ਜਸਮੀਤ ਜੀ ਤੁਸੀਂ ਐਗਰੀ ਹੋ ਬਿਜ਼ਨਸਮੈਨ ਹੁੰਦੇ ਹੋ ਤੁਸੀਂ ਹੈ ਬੋਰਨ
2: ਹਾਂਜੀ ਜੀ ਮੈਂ ਤੁਹਾਨੂੰ ਪਹਿਲੇ ਦੱਸਿਆ ਸੀ ਕਿ ਵੀ ਆਪਾਂ ਵਰਕ ਦੇ ਵਿੱਚ ਬਿਲੀਵ ਕਰਦੇ ਹਾਂ ਆਪਣੀ ਮਿਹਨਤ ਦੇ ਵਿੱਚ ਬਿਲੀਵ ਕਰਦੇ ਹਾਂ
1: ਮੈਨੂੰ ਲੱਗਦਾ ਕਿ ਅਸੀਂ ਬਹੁਤ ਵੱਡੇ ਗੁਨਾਹਗਾਰ ਹਾਂ ਅਸੀਂ ਭਾਪੇ ਕਹਿ ਕੇ ਤੁਹਾਨੂੰ ਅਸੀਂ ਆਪਣੇ ਆਪ ਤੋਂ ਅਲੱਗ ਹੀ ਕਰਤਾ ਹਾਲਾਂਕਿ ਸਿੱਖੀ ਸਾਨੂੰ ਥੋੜੀ ਕਦਰ ਕਰਨੀ ਚਾਹੀਦੀ ਕਿ ਜਿੰਨੀ ਸਿੱਖੀ ਹੁਣ ਮੈਂ ਆਪਣੇ ਆਪ ਨੂੰ ਦੇਖਾਂ ਤੁਹਾਨੂੰ ਦੇਖਾਂ
2: ਜੀ
1: ਔਰ ਕਿਵੇਂ ਕਿੰਨੀ ਸੋਹਣੀ ਬਾਈ ਹੁਣ ਨੇ ਗੱਲ ਕਹੀ ਕਿ ਬਹੁਤ ਘੱਟ ਭਾਪੇ ਦੇਖੇ ਜਿਹਨੇ ਕੇਸ ਕਟਾਏ ਹੁਣ
2: ਜੀ
1: ਅਤੇ ਅਸਲੀ ਸਿੱਖੀ ਤੁਸੀਂ ਸਾਂਭੀ ਹੋਈ ਆ
2: ਮੈਂ ਆਪਣੇ ਸੌਂਗ ਦੇ ਰੂਪ ਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਸੀ ਯੂਥ ਨੂੰ ਜੈਨਜ਼ੀ ਨੂੰ ਕਿ ਵੀ ਜ਼ਰੂਰੀ ਨਹੀਂ ਕਿ ਤੁਸੀਂ ਕੇਸ ਕੱਟ ਕੇ ਕੋਈ ਐਲਬਮ ਕੱਢਣੀ ਹੈ ਸੌਂਗ ਕੱਢਣਾ ਹੈ ਤੁਸੀਂ ਗਲਤ ਇਨਫਲੂਐਂਸ ਨਾ ਹੋ ਔਰ ਮੈਨੂੰ ਤੁਸੀਂ ਦੇਖੋ ਮੈਨੂੰ ਸਾਰੇ ਮਜ਼ਾਕ ਉਡਾਉਂਦੇ ਨੇ ਯਾਰ ਤੂੰ ਤੇ ਦਾੜਾ ਰੱਖਿਆ ਹੋਇਆ ਐਪ ਬਣ ਕੇ ਤੂੰ ਗਾਣਾ ਕੱਢਦਾ ਹੈਗਾ ਅੱਜ ਉਹ ਲੋਕ ਐਪਰੀਸ਼ੀਏਟ ਕਰਦੇ ਪਏ ਨੇ ਕਹਿੰਦੇ ਕਮਾਲ ਕਰਤੀ ਮਤਲਬ
1: ਕੀ ਬਾਤ ਹੈ ਜੀ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨਰ 0418 ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਬਾਈ ਜੀ
3: ਹਾਂਜੀ ਇਹ ਨਾ ਸਾਡੇ ਪੁਰਾਣੇ ਬਜ਼ੁਰਗ ਦੱਸਦੇ ਸੀ ਵੀ ਲੁਧਿਆਣੇ ਨਾ ਪੁਰਾਣੇ ਟਾਈਮ ਚ ਕਿਸੇ ਆਪਣੇ ਇਸ ਆਪਣੇ ਬੰਦੇ ਨੇ ਕਹਿ ਲਓ ਭਾਪੇ ਕਹਿੰਦੇ ਜਿਵੇਂ ਤੁਸੀਂ ਏਦਾਂ ਤੇ ਉਹਨਾਂ ਨੇ ਨਾ ਖੰਡ ਦੀ ਥੋਕ ਦਾ ਡਿਪੂ ਸੀ ਓਹਦੇ ਨੇੜੇ ਹੀ ਨਾ ਇੱਕ ਛੋਟੀ ਜਿਹੀ ਦੁਕਾਨ ਖੋਲ ਲਈ
1: ਜੀ,
3: ਤੇ ਓਹਦੇ ਤੋਂ ਉਹ 10 ਬੋਰੀਆਂ ਚੱਕਿਆ ਕਰੇ ਸ਼ਾਮ ਨੂੰ, ਉਹ ਜਿਹੜੇ ਰੇਟ ਉਹ ਦਿੰਦੇ ਸੀ ਹੁਣ ਉਹ ਤਾਂ ਦਿੰਦੇ ਸੀ ਬੋਰੀਆਂ ਚ, ਇਹ ਭਾਈ ਸਾਹਿਬ ਵੇਚਦੇ ਸੀ ਮਤਲਬ 5 ਕਿਲੋ 10 ਕਿਲੋ ਉਸੇ ਰੇਟ ਚ, ਜਿਹੜੇ ਚ ਉਹ ਵੇਚਦਾ ਸੀ ਚੱਕੀ ਤੁਰ ਗਏ ਸ਼ਾਮ ਸ਼ਾਮ ਨੂੰ ਕੀ ਹੋਇਆ ਕਰੇ 10 ਬੋਰੀਆਂ ਖਾਲੀ ਵੱਜਿਆ ਕਰਨ,
1: ਤੇ
3: ਉਹ ਜਦੋਂ ਕਿਸੇ ਨੇ ਪੁੱਛਿਆ ਵੀ ਤੈਨੂੰ ਕੀ ਵੱਜਦਾ ਤੂੰ ਆਹੀ ਰੇਟ ਖਰੀਦਦਾ ਆਹੀ ਵੇਚਦਾ, ਉਹ ਕਹਿੰਦਾ ਭਾਈ ਸਾਹਿਬ 1 ਰੁਪਏ ਦੀ ਆ ਬੋਰੀ ਇਹ ਖਾਲੀ ਤੇ 10 ਰੁਪਏ ਵੱਜ ਜਾਂਦਾ ਸ਼ਾਮ ਨੂੰ।
1: ਤੁਸੀਂ ਆਪਾਂ ਮਿਹਨਤ ਵਾਲੇ ਪਾਸੇ ਲੈ ਗਏ, ਦੇਖੋ ਮੈਂ ਮੰਨ ਗਿਆ ਕਿ ਦੇਖੋ ਜਿਹੜੇ ਹੁਣ ਬਿਜ਼ਨਸਮੈਨ ਹੁੰਦੇ ਆ, ਮੈਂ ਵਾਰ ਵਾਰ ਮੈਨੂੰ ਖੁਦ ਨੂੰ ਸ਼ਰਮ ਆ ਰਹੀ ਕਿ ਮੈਂ ਭਾਪੇ ਵਰਡ ਯੂਜ਼ ਕਰਾਂ, ਮੈਂ ਸਿਰਫ ਇਹ ਕਹਿਣਾ ਕਿ ਸਾਨੂੰ ਇਹ ਨਾਮ ਲੈ ਕੇ ਆਪਣੇ ਆਪ ਤੋਂ ਸਾਨੂੰ ਵੱਖ ਕਰ ਦੇਣਾ ਚਾਹੀਦਾ, ਸਾਡੇ ਨਾਲੋਂ ਜ਼ਿਆਦਾ ਸਿੱਖੀ ਤਾਂ ਇਹਨਾਂ ਨੇ ਸਾਂਭੀ ਹੋਈ ਆ, ਸਾਨੂੰ ਤਾਂ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਕਿ ਐਕਚੁਅਲ ਦੇ ਵਿੱਚ ਜਿਹੜੀ ਚੀਜ਼ ਸਾਨੂੰ ਕਰਨੀ ਚਾਹੀਦੀ ਸੀ, ਅਸੀਂ ਸਿੱਖ ਧਰਮ ਦਾ ਠੇਕਾ ਲੈ ਕੇ ਬੈਠੇ ਹੋਏ ਹਾਂ ਕਿ ਅਸੀਂ ਸਾਰਾ ਕੁਝ ਚੱਕਿਆ ਹੋਇਆ, ਪਰ ਅਸਲ ਦੇ ਵਿੱਚ ਅਸੀਂ ਇਹਨਾਂ ਨੂੰ ਭਾਪੇ ਕਹਿ ਕੇ ਮਜ਼ਾਕ ਵੀ ਉਡਾਉਂਦੇ ਹਾਂ, ਅਸੀਂ ਇਹਨਾਂ ਨੂੰ ਆਪਣੇ ਨਾਲ ਵੱਖ ਵੀ ਕੀਤਾ ਹੋਇਆ।
3: ਪਰ ਮੇਰੇ ਹਿਸਾਬ ਨਾਲ ਤਾਂ ਕੋਈ ਬਨਗੀ ਹੈ ਹੀ ਨਹੀਂ ਇਨਸਾਨ ਚ, ਬਨਗੀ ਏਦਾਂ
1: ਕੀ ਬਾਤ ਆ,
3: ਕਿਸਮਾਂ ਹੈ ਹੀ ਨਹੀਂ, ਕੋਈ
1: ਕਿਸਮਾਂ ਹੈ ਹੀ ਨਹੀਂ, ਗੁਰੂ ਸਾਹਿਬ ਖਤਮ ਕਰ ਗਏ ਨਾ, ਆਪਾਂ ਛੱਡਦੇ ਪਏ ਨਹੀਂ ਨਾ,
3: ਫਿਰ ਹੋਰ ਫਿਰ ਬਸ ਉਹੀ ਗੱਲ
1: ਆ। ਹਾਂ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਕੀ ਬਾਤ ਆ, 905-673-3337। ਪਰ ਕੀ ਸਾਨੂੰ ਇਹ ਕਹਿਣਾ ਵਾਜਬ ਆ, ਤੁਹਾਨੂੰ ਲੱਗਦਾ ਕਿ ਜਸਮੀਤ ਜੀ ਜੇ ਅਸੀਂ ਤੁਹਾਨੂੰ ਭਾਪੇ ਕਹਿੰਦੇ ਹਾਂ, ਤੁਹਾਨੂੰ ਲੱਗਦਾ, ਮੈਨੂੰ ਲੱਗਦਾ ਕਿ ਨਹੀਂ ਕਹਿਣਾ ਚਾਹੀਦਾ?
2: ਨਹੀਂ ਨਹੀਂ ਭਾਜੀ,
1: ਤੁਸੀਂ ਸਾਡੇ ਵਰਗੇ ਹੋ,
2: ਸ਼ੋਕ ਨਾਲ ਕਹੋ ਭਾਜੀ।
1: ਅੱਛਾ,
2: ਪਾਪੇ ਦਾ ਕੋਈ ਅਸੀਂ ਅਫੈਂਡ ਥੋੜੀ ਹੋ ਰਹੇ ਹਾਂ,
1: ਓਕੇ,
2: ਪਰ ਪਾਪੇ ਦਾ ਮਤਲਬ ਕੀ, ਵੱਡਾ ਭਰਾ,
1: ਵੱਡਾ ਭਰਾ, ਓਕੇ। ਮੈਂ ਇਹੀ ਕਹਿਣਾ ਚਾਹੁੰਦਾ ਕਿ ਪਾਪੇ ਜਦੋਂ ਆਪਾਂ ਕਹਿੰਦੇ ਹਾਂ ਕਿ ਪਾਪੇ ਨੂੰ ਪਾਪਾ ਕਿਉਂ ਕਿਹਾ ਜਾਂਦਾ,
2: ਜਦੋਂ ਪਾਕਿਸਤਾਨ ਵੀ ਨਹੀਂ ਹੁੰਦਾ ਸੀ, ਜਦੋਂ ਇੱਕੋ ਹੀ ਸੀ ਪੂਰਾ ਭਾਰਤ, ਤਾਂ ਕੀ ਕਹਿੰਦੇ ਸੀ ਕਿ ਲਾਈਕ ਵੱਡੇ ਨੂੰ ਨਾ ਮਤਲਬ ਪਾਪਾ ਜੀ ਜਰਾ ਉੱਥੇ ਆ ਜਾਓ,
1: ਸਾਡੇ ਵੀ ਕਿਹਾ ਜਾਂਦਾ
2: ਰਿਸਪੈਕਟ ਦੇ ਕੇ, ਤੇ ਉਹ ਪਾਪਾ ਜੀ ਉਹੀ ਵਰਡ ਤੇ ਹੈਗਾ, ਵੱਡੇ ਭਰਾ ਨੂੰ ਜਾਂ ਆਪਣੇ ਪਿਤਾ ਜੀ ਨੂੰ ਪਾਪਾ ਜੀ ਆ ਜਾਓ ਉੱਥੇ, ਤੇ ਉਹ ਵਰਡ ਹੈਗਾ, ਕੋਈ ਅਫੈਂਡ ਵਾਲੀ ਗੱਲ ਨਹੀਂ ਹੈਗੀ, ਬਟ ਜਿਹੜਾ ਉਹ ਸਿਆਪਾ ਇਹ ਚੀਜ਼ਾਂ ਜਿਹੜੀਆਂ ਕ੍ਰੀਏਟ ਕੀਤੀ ਗਈ ਹੈ,
1: ਹਾਂ
2: ਉਹ ਚੀਜ਼ ਆਪਾਂ ਉਹਦੇ ਨਾਲ ਵੀ ਕੋਈ ਅਫੈਂਡ ਨਹੀਂ ਹੁੰਦੇ ਜਿੰਨੀ ਮਰਜ਼ੀ।
1: ਮੈਂ ਤੁਹਾਨੂੰ, ਮੈਨੂੰ ਲੱਗਦਾ ਕਿ ਮੈਂ ਪਿਛਲੇ 4 ਸਾਲ ਤੋਂ ਤੁਹਾਨੂੰ ਦੇਖ ਰਿਹਾ, 3-4 ਸਾਲ ਤੋਂ ਤੁਹਾਡਾ ਮੈਂ ਸੋਸ਼ਲ ਮੀਡੀਆ ਜੁੜਿਆ, ਮੈਨੂੰ ਕਿਤੇ ਵੀ ਨਹੀਂ ਲੱਗਿਆ ਕਿ ਤੁਸੀਂ ਜਾਂ ਸ਼ਹਿਰ ਦੇ ਹੋ, ਤੁਹਾਡੀ ਲੈਂਗੁਏਜ ਦੇ ਵਿੱਚ ਕੋਈ ਫਰਕ ਆ, ਮੈਨੂੰ ਇਹ ਲੱਗਿਆ ਕਿ ਇੱਕ ਸਰਦਾਰ ਇਨਫਲੂਐਂਸਰ ਫੂਡ ਬਲੌਗਿੰਗ ਕਰ ਰਿਹਾ, ਬਹੁਤ ਵਧੀਆ ਕਰ ਰਿਹਾ, ਔਰ ਨਾ ਮੈਨੂੰ ਇਹ ਹੀ ਤੁਹਾਡੀ ਲੈਂਗੁਏਜ ਤੋਂ ਲੱਗਦਾ ਕਿ ਤੁਸੀਂ ਸ਼ਹਿਰ ਦੇ ਹੋ ਜਾਂ ਅਲੱਗ ਟੋਨ ਆ, ਬਿਲਕੁਲ ਸੇਮ, ਸਭ ਸੇਮ ਆ
2: ਜੀ,
1: ਫਿਰ ਆਪਾਂ ਨੂੰ ਫਰਕ ਕਿਉਂ ਲੱਗਦਾ? ਜਾਂ ਤਾਂ ਹੋ ਸਕੇ ਕਿ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਮੂਵੀਆਂ ਦਾ ਅਸਰ, ਉਹਨਾਂ ਜਿਹੜੀਆਂ ਨੈਗੇਟਿਵ ਚੀਜ਼ਾਂ ਦਾ ਅਸਰ ਸਾਡੇ 'ਤੇ ਜ਼ਿਆਦਾ ਹੋ ਗਿਆ, ਸੋ ਉਹੀ ਚੀਜ਼ਾਂ ਸਾਡੇ ਦਿਮਾਗ 'ਚ ਘਰ ਕੀਤੀਆਂ ਹੋਈਆਂ।
2: ਦੇਖੋ ਇੱਕ ਸਿਆਣੇ ਕਹਿ ਕੇ ਗਏ ਨੇ, ਇੱਕ ਤਾਂ ਜਿਸ ਤਰ੍ਹਾਂ ਹੇਟ ਜਿਹੜੀ ਹੈਗੀ ਹੈ ਉਹ ਕਿਸੇ ਨੂੰ ਹੋਣੀ ਨਹੀਂ ਚਾਹੀਦੀ, ਹੇਟ ਕਿਉਂ ਹੁੰਦੀ ਹੈ ਕਿ ਉਹ ਬੰਦਾ ਉਹਦੇ ਵਰਗਾ ਪਹੁੰਚ ਨਹੀਂ ਸਕਦਾ, ਉਹਦੇ ਵਰਗਾ ਬਣ ਨਹੀਂ ਸਕਦਾ,
1: ਬਣ ਨਹੀਂ ਸਕਦਾ,
2: ਤੇ ਉਹਨੂੰ ਹੇਟ ਕਰ ਦਿਓ ਜੀ, ਮਤਲਬ ਉਹ ਕਲੱਬ ਦਾ ਅੰਦਰ ਅੰਦਰ ਕਲੱਬ ਦਾ ਹੈਗਾ, ਤੇ ਉਹ ਫਿਰ ਹੇਟ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਨੇ, ਤੇ ਇਹ ਬੇਸਿਕਲੀ ਚੀਜ਼ ਆਈ ਹੈਗੀ ਹੈ।
1: ਕੀ ਬਾਤ ਹੈ, ਬਿਲਕੁਲ ਜੀ। ਸੋ 905-673-3337 ਬਹੁਤ ਸਾਰੇ ਕਾਲਸ ਆਈਆਂ, ਮੈਨੂੰ ਲੱਗਦਾ ਕਿ ਅੱਜ ਜਿੱਦਾਂ ਸਾਡੇ ਰਿਸਪੈਕਟਡ ਸਤਿੰਦਰਪਾਲ ਭਾਜੀ ਦੱਸ ਰਹੇ ਸੀਗੇ ਕਾਲਸ ਦੇ ਵਿੱਚ ਕੁਛ ਇਸ਼ੂ ਆ, ਸੋ ਕਾਲ ਮੈਂ ਚੱਕ ਰਿਹਾ ਔਰ ਕੱਟ ਰਹੀ ਹਾਂ, ਤੁਸੀਂ ਕਾਲ ਦੁਬਾਰਾ ਕਰ ਸਕਦੇ ਹੋ 905-673-3337। ਵੈਸੇ ਗੱਲਬਾਤ ਅਸੀਂ ਗਾਇਕੀ 'ਤੇ ਕਰਨੀ ਸੀ, ਪਰ ਵਿੱਚੋਂ ਗੱਲਾਂ ਬਾਤਾਂ ਸਾਰੀਆਂ ਦੂਜੇ ਪਾਸੇ ਜਾ ਰਹੀਆਂ ਕਿ ਦੇਖੋ ਨੋ ਡਾਊਟ, ਪਰ ਮੈਨੂੰ ਇਹ ਲੱਗਦਾ ਸਾਨੂੰ ਭਾਜੀ ਕਹਿੰਦੇ ਕਿ ਪਾਪੇ ਕਹੋ, ਪਰ ਉਸ ਨੂੰ ਤੁਸੀਂ ਇਹ ਸਮਝਣਾ ਕਿ ਅਸੀਂ ਇੱਕ ਉਸ ਤਰ੍ਹਾਂ ਦੇ ਮਜ਼ਾਕੀਆ ਕਰੈਕਟਰ ਹਾਂ ਜਿੱਦਾਂ ਤੁਸੀਂ ਫਿਲਮਾਂ ਦੇ ਵਿੱਚ ਵੇਖਿਆ, ਪਰ ਮੈਨੂੰ ਇਹ ਲੱਗਦਾ ਕਿ ਪੂਰੀ ਕਮਿਊਨਿਟੀ ਨੂੰ ਇਸ ਗੱਲ 'ਤੇ ਰਿਣੀ ਹੋਣਾ ਚਾਹੀਦਾ। ਬਾਈ ਜੀ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਕਿ ਮੈਂ ਤਾਂ ਕੋਈ ਪਾਪਾ ਦੇਖਿਆ ਨਹੀਂ ਕਿਸੇ ਨੇ ਕਟਿੰਗ ਕਰਾਈ ਹੋਵੇ, ਜਾਂ ਕੋਈ ਸ਼ਰਾਬਾਂ ਪੀਂਦਾ ਹੋਵੇ, ਜਾਂ ਕਿਤੇ ਬਾਹਰ ਡਿੱਗਿਆ ਪਿਆ ਹੋਵੇ ਸ਼ਰਾਬ ਪੀ ਕੇ, ਬਈ ਮਤਲਬ ਇੱਕ ਮੈਨਰਸ
2: ਨਹੀਂ, ਨਹੀਂ ਇੰਜੋਏ ਸਾਰੇ ਕਰਦੇ,
1: ਇੰਜੋਏ ਕਰ, ਮੈਂ
2: ਇੰਜੋਏ ਕਰਦੇ ਨੇ,
1: ਲੜਦੇ ਨਹੀਂ ਵੇਖੇ,
2: ਹਾਂ ਮਤਲਬ ਉਹ ਚੀਜ਼ ਆਪਣੇ ਮਸਤ ਰਹਿੰਦੇ ਨੇ,
1: ਬਿਲਕੁਲ, ਸੋ ਮੈਨਰਸ ਕਹਿ ਸਕਦੇ ਆਪਾਂ ਨੂੰ। ਸੋ 905-673-3337 905-673-3337 ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ ਚਰਨ ਪ੍ਰਹਾਰ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਭਾਈ ਜੀ?
4: ਤੁਸੀਂ ਮੈਨੂੰ ਪਿੱਛੇ ਨਾ ਕੋਈ 47-48 ਸਾਲ ਪਿੱਛੇ ਲੈ ਗਏ,
1: ਕਿਵੇਂ ਜੀ?
4: ਮੇਰੇ ਦੋ ਤਿੰਨ ਦੋਸਤ ਹੁੰਦੇ ਸੀ, ਇੱਕ ਦਾ ਨਾਮ ਸੀ ਗੁਰਦੀਪ ਸਿੰਘ, ਦੂਆ ਮਹਿੰਦਰ, ਤੀਜਾ ਸੁਰਜੀਤ, ਇਹ ਮੇਰੇ ਨਾਲ ਇਕੱਠੇ ਪੜੇ ਸੀਗੇ, ਇਹ ਵੀ ਮੁੰਡੇ ਪਾਪਿਆਂ ਦੇ ਸੀਗੇ
1: ਜੀ।
4: ਆਮ ਲੋਕੀ ਜਿਹੜੇ ਆ ਉਹ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਉਹ ਇਹ ਦਬਦੇ ਨੀ, ਆਪਣੇ ਕੰਮ ਚ ਮਸਤ ਰਹਿੰਦੇ ਹਮੇਸ਼ਾ ਜੀ। ਇਹਨਾਂ ਦੇ ਗਾਣਾ ਇੱਕ ਲਾ ਦੋ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ, ਪਰ ਦੱਬਦਾ ਕਿੱਥੇ ਆ।
1: ਬਾਤ ਆ ਕਹਿੰਦੇ ਕਿ ਭਾਪੇ ਨੂੰ ਡੈਡੀਕੇਟ ਕਰ ਦਿਓ, ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਦੱਬਦੇ ਕਿੱਥੇ ਆ। ਸੋ ਬਾਕੀ ਮੈਨੂੰ ਲੱਗਦਾ ਕਿ ਮੈਂ ਜਸਮੀਤ ਜੀ ਹੁਣ ਨਾਲ ਗੱਲਬਾਤ ਕਰ ਰਹੇ ਪ੍ਰਹਾਰ ਸਾਹਿਬ, ਮੈਂ ਕਿਹਾ ਕਿ
4: ਜਦੋਂ ਦਾ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਉਦੋਂ ਦਾ ਸੁਣਦਾ ਨੀ ਪ੍ਰੋਗਰਾਮ ਤੁਹਾਡਾ।
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਕਿਆ ਬਾਤ ਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
4: ਜਦੋਂ ਤੁਸੀਂ ਇਹਨਾਂ ਦੀ ਗੱਲਬਾਤ ਸ਼ੁਰੂ ਕੀਤੀ ਫਿਰ ਆਪਣਾ ਮਨ ਹੋਰ ਵੀ ਖੁਸ਼ ਹੋ ਗਿਆ। ਚਲੋ ਮੈਂ ਆਪਣੇ ਮਨ ਤੇ ਵੀ
1: ਸ਼ਾਂਤੀ ਹੋ ਗਈ ਆ। ਸੋ ਮੈਂ ਪਰ ਕਾਲ ਤੁਹਾਡੀਆਂ ਆ ਰਹੀਆਂ, ਮੈਨੂੰ ਕਾਲ ਕੁਛ ਬੈਠੋ ਡਿਸਕਨੈਕਟ ਹੋ ਗਈਆਂ, ਆਈ ਥਿੰਕ ਕੁਛ ਟੈਕਨੀਕਲ ਇਸ਼ੂ ਆ, ਦੁਬਾਰਾ ਕਾਲ ਕਰ ਸਕਦੇ ਹੋ। ਤੇ ਜਸਮੀਤ ਟਰਬੋ ਟੋਏ ਸਾਡੇ ਨਾਲ ਜੁੜੇ ਹੋਏ ਨੇ, ਇਹਨਾਂ ਦੇ ਦੋ ਟਰੈਕ ਆ ਚੁੱਕੇ ਨੇ, ਤੁਸੀਂ ਇਹਨਾਂ ਨੂੰ ਬਹੁਤ ਨਜ਼ਦੀਕੀ ਤੋਂ ਜਾਣਦੇ ਹੋ, ਮੈਂ ਗਰੰਟੀ ਦਿੰਦਾ। ਤੁਸੀਂ ਜਦੋਂ ਇੰਸਟਾਗ੍ਰਾਮ 'ਤੇ ਜਾਂ ਯੂਟਿਊਬ 'ਤੇ ਮਾਰਨਾ ਜਸਮੀਤ ਟਰਬੋ ਟੋਇਸ, ਤੁਹਾਡੇ ਸਾਹਮਣੇ ਜਸਮੀਤ ਜੀ ਉਹਨਾਂ ਨੇ ਆ ਜਾਣਾ, ਤੁਸੀਂ ਕਹਿੰਦੇ ਲਓ ਓ ਇਹ ਭਾਜੀ, ਇਹ ਤਾਂ ਫਿਰ ਮਤਲਬ ਉਹ ਹੋ ਗਿਆ ਨਾ ਕਿ ਖੋਜਿਆ ਪਹਾੜ ਅਤੇ ਨਿਕਲਿਆ ਵਿੱਚੋਂ ਸ਼ੇਰ, ਉਹ ਕੰਮ ਹੋ ਗਿਆ। ਕਿਉਂਕਿ ਜਸਮੀਤ ਬਾਈ ਜੀ ਦੇਖੋ ਟੋਪ ਦੇ ਇਨਫਲੂਐਂਸਰ ਆ ਔਰ ਟੋਪ ਦੇ ਹੀ ਸਿੰਗਰ ਬਣ ਗਿਆ ਹੁਣ। ਇਹ ਮੈਂ ਜਦੋਂ ਪਹਿਲਾਂ ਤੁਹਾਡਾ ਸੌਂਗ ਆਇਆ ਬਾਈ ਜੀ, ਮੈਂ ਖੁਦ ਹੈਰਾਨ ਸੀ, ਮੈਂ ਕਿਹਾ ਵੀ ਇਹ ਕਲਾ ਤੁਸੀਂ ਕਿੱਦਾਂ ਛੁਪਾ ਕੇ ਰੱਖੀ ਹੈ ਅੰਦਰ। ਸੋ ਇਹ ਤੁਸੀਂ ਜਿੱਦਾਂ ਦੱਸਿਆ ਕਿ ਸ਼ੁਰੂ ਤੋਂ ਸ਼ੌਂਕ ਸੀ ਤੁਹਾਨੂੰ
2: ਜੀ,
1: ਪਰ ਸ਼ੌਂਕ ਵੀਡੀਓਗ੍ਰਾਫੀ ਦਾ ਹੋ ਸਕਦਾ, ਇਹ ਸਿੰਗਿੰਗ ਦਾ ਕਿਵੇਂ ਤੁਸੀਂ ਸੋਚਿਆ ਕਿ ਬਈ ਨਹੀਂ ਹੁਣ ਆਉਣ ਦਿਓ?
2: ਮੈਂ ਤੇ ਦੇਖੋ ਜ਼ਿੰਦਗੀ ਇੱਕ ਵਾਰ ਜੀਣੀ ਹੈ,
1: ਖੁੱਲ ਕੇ
2: ਸ਼ੌਂਕ ਵੀ ਪੂਰੇ ਕਰੋ, ਸਾਰੇ ਸ਼ੌਂਕ ਪੂਰੇ ਕਰੋ,
1: ਕੀ ਬਾਤ,
2: ਖੁੱਲ ਕੇ ਜੀਓ ਜ਼ਿੰਦਗੀ।
1: ਕੀ ਬਾਤ, ਅੱਛਾ ਵੈਸੇ ਜ਼ਿੰਦਗੀ ਜਿਉਣ ਦਾ ਸਵਾਦ ਹੀ ਖੁੱਲ ਕੇ ਆਉਂਦਾ
2: ਜੀ,
1: ਕੀ ਬਾਤ ਹੈ।
2: ਜਿਹੜੇ ਸ਼ੌਂਕ ਨੇ ਪੂਰੇ ਕਰੋ, ਪੈਸਾ ਜੋੜਨ ਨਾਲ ਕਰਨ ਨਾਲ ਕੋਵਿਡ ਵੀ ਆਇਆ, ਸਭ ਕੁਝ ਆਇਆ, ਸਭ ਇੱਥੇ ਰਹਿ ਗਿਆ। ਤੇ ਜਿਹਦੇ ਕੋਲ ਜਿਹੜੇ ਸ਼ੌਕ ਹੈਗੇ ਨੇ ਜ਼ਰੂਰ ਪੂਰੇ ਕਰੋ, ਕੋਈ ਏਜ, ਇਟ ਡਸਨਟ ਮੈਟਰ, ਤੁਸੀਂ 50 ਦੇ ਹੋ, 60 ਦੇ ਹੋ। ਮੈਂ 60-70 ਸਾਲ ਦਾ ਬੰਦੇ ਨੂੰ ਸਕਾਈ ਡਾਈਵਿੰਗ ਕਰਦੇ ਦੇਖਿਆ,
1: ਕੀ ਬਾਤ ਆ,
2: ਮਤਲਬ ਇਹ ਸ਼ੌਕ ਹੁੰਦੀ ਹੈ, ਇਹ ਜਜ਼ਬਾ ਹੋਣਾ ਚਾਹੀਦਾ ਤੁਹਾਡੇ
1: ਜ਼ਿੰਦਗੀ ਜਿਉਣ ਦਾ ਸਵਾਦ ਹੀ ਫੇਰ ਆਉਂਦਾ
2: ਜੀ ਜੀ।

0: ਹਾਂਜੀ ਰੀਲ
1: ਤੁਸੀਂ ਇਹਦੇ ਤੇ ਰੀਲ ਬਣਾਉਣੀ ਆ ਤੇ ਤੁਸੀਂ ਰੀਲ ਬਣਾ ਕੇ ਤੁਸੀਂ ਤੁਹਾਨੂੰ ਇਨਬਾਕਸ ਕਰਨ ਕਲੈਬ ਕਰਨ
0: ਹਾਂਜੀ
1: ਤੁਸੀਂ ਜਸਮੀਤ ਟਰਬੋ ਟੋਇਜ਼ ਨੂੰ ਕਲੈਬ ਕਰੋ ਤੇ ਜਸਮੀਤ ਜੀ ਕਹਿੰਦੇ ਤੁਹਾਡੇ ਵਾਸਤੇ ਅਸੀਂ ਇੱਕ ਬੂਫੇ ਅਨਲਿਮਿਟਿਡ ਹੋ ਵੀ
0: ਹਾਂਜੀ
1: ਬਿਲਕੁਲ
0: ਹਾਂਜੀ
1: ਫ੍ਰੀ ਕਿਆ ਬਾਤ ਆ
0: ਬਿਲਕੁਲ ਜੀ ਬਿਲਕੁਲ ਰਿਗਾਰਡਫੁਲ ਮਤਲਬ ਐਜ਼ ਏ ਗਿਵ ਬੈਕ ਕਰਨਾ ਹੈ ਤੁਸੀਂ ਕੋਈ ਵੀ ਸਰੋਤੇ ਹੈਗੇ ਤੁਸੀਂ ਰੀਲ ਬਣਾਉਣਾ ਚਾਹੁੰਦੇ ਹੋ ਮੈਂ ਤੁਹਾਨੂੰ ਪੂਰਾ ਸਪੋਰਟ ਕਰਾਂਗਾ ਮੈਂ ਤੁਸੀਂ ਕੋਈ ਕ੍ਰੀਏਟਰ ਹੋ ਜਾਂ ਤੁਸੀਂ ਨਹੀਂ ਵੀ ਹੋ ਕ੍ਰੀਏਟਰ ਤੁਸੀਂ ਆਮ ਪਰਸਨ ਹੋ ਤੁਸੀਂ ਆਪਣੇ ਆਪ ਨੂੰ ਦਿਖਾਉਣਾ ਚਾਹੁੰਦੇ ਹੋ ਸੋਸ਼ਲ ਮੀਡੀਆ ਦੇ ਵਿੱਚ ਤੇ ਮੈਂ ਤੁਹਾਡੀ ਪੂਰੀ ਸਪੋਰਟ ਕਰਾਂਗਾ ਤੁਸੀਂ ਮੇਰੇ ਨਾਲ ਕੋਲੈਬ ਕਰੋ ਮੇਰੇ ਗਾਣੇ ਉੱਤੇ ਐਨਆਰਏ ਐਂਥਮ ਉੱਤੇ ਤੇ ਕੋਲੈਬ ਦੇ ਨਾਲ ਮੈਂ ਤੁਹਾਨੂੰ ਸਾਰੇ ਪਲੇਟਫਾਰਮ 'ਤੇ ਮੈਂ ਤੁਹਾਨੂੰ ਪੂਰਾ ਪ੍ਰਮੋਟ ਕਰਾਂਗਾ ਅਤੇ ਤੁਹਾਨੂੰ ਵੀ ਅੱਗੇ ਲੈ ਕੇ ਜਾਵਾਂਗਾ ਤੁਹਾਡੀ ਵੀਡੀਓ ਨੂੰ ਅਤੇ ਉਹਦੇ ਨਾਲ ਨਾਲ ਅਨਲਿਮਿਟਿਡ ਬੁਫੇ ਹੈਗਾ ਮਾਈ ਰੋਟੀ ਮਾਈ ਡੋਸਾ ਪਲੇਸ ਮਿਸਿਸਾਗਾ ਦੇ ਵਿੱਚ
1: ਟੌਪ ਦਾ ਫੂਡ ਹੈ ਨਾ
0: ਹਾਂਜੀ ਅਨਲਿਮਿਟਿਡ ਫੂਡ ਜਿੰਨਾ ਮਰਜ਼ੀ ਖਾਓ 30+ ਆਈਟਮਸ ਨੇ ਵੈਜ ਨੌਨ ਵੈਜ
1: ਅੱਛਾ ਇੱਕ ਰੀਲ ਬਣਾਉਣ ਤੁਹਾਡੇ ਐਨਆਰਆਈ ਐਂਥਮ ਦੇ ਉੱਪਰ
0: ਹਾਂਜੀ
1: ਜਿੱਦਾਂ ਦਾ ਵੀ ਕੋਈ ਆਪਣੇ
0: ਗੱਡੀ ਡਾਂਸ ਕਰੇ ਗੱਡੀ ਵਿੱਚ ਕਰੇ ਕੋਈ ਮਿਕਸਿੰਗ ਕਰੇ ਕੋਈ ਵੀ ਕੋਈ ਕਮੇਡੀ ਕਰੇ ਕੋਈ ਵੀ ਕੰਟੈਂਟ ਬਣਾਏ
1: ਕਿਆ ਬਾਤ
0: ਮੇਰੀ ਰੀਲ ਦੇ ਉੱਤੇ ਐਨਆਰ ਐਂਥਮ ਦੇ ਉੱਤੇ
1: ਇਹ ਪਿਆਰ ਆ ਦੇਖੋ ਬਾਈ ਜੀ ਕਹਿੰਦੇ ਕਿ ਤੁਸੀਂ ਕਲੈਬ ਕਰਨਾ ਮੇਰੇ ਨਾਲ ਤੁਸੀਂ ਗਾਣਾ ਬਣਾਉਣਾ ਇੱਕ ਰੀਲ ਅਤੇ ਬਸ ਰੀਲਾਂ ਦਾ ਅੱਜ ਕੱਲ੍ਹ ਦੌਰ ਆ ਅਤੇ ਰੀਲ ਬਣਾ ਕੇ ਤੁਸੀਂ ਮੇਰੇ ਨਾਲ ਕਲੈਬ ਕਰੋ ਅਤੇ ਬਾਈ ਜੀ ਕਹਿੰਦੇ ਸਾਡੇ ਵੱਲੋਂ ਇੱਕ ਬੁਫੇ ਔਰ ਉਹ ਵੀ ਅਨਲਿਮਿਟਿਡ ਬਿਲਕੁਲ ਫ੍ਰੀ ਔਰ ਉਹ ਵੀ ਮਾਈ ਰੋਟੀ ਡੋਸਾ ਪਲੇਸ ਸਭ ਤੋਂ ਅਮੇਜ਼ਿੰਗ ਮੈਂ
0: ਤੁਸੀਂ ਬਸ ਕਲੈਬ ਕਰਨਾ ਅਤੇ ਤੁਸੀਂ ਪ੍ਰਭ ਸੰਧੂ ਪਾ ਜੀ ਦਾ ਨਾਮ ਲੈਣਾ
1: ਕਿਆ ਬਾਤ
0: ਰੇਡੀ ਉਡਾਨ
1: ਇਨਬੋਕਸ ਕਰ ਦੇਣ ਸਾਨੂੰ
0: ਇਨਬੋਕਸ ਕਰ ਦੇਣਾ
1: ਲਓ ਜੀ ਚੱਕੋ ਫਿਰ ਬਣਾਓ ਰੀਲ ਤੇ ਭਾਜੀ ਹੁਣ ਕਰੋ ਤੁਸੀਂ ਇਨਬੋਕਸ ਤੇ ਫਿਰ ਜਾਓ ਕਰਕੇ ਆਓ ਫਿਰ ਡਿਨਰ ਤੁਸੀਂ ਦੋ ਰੀਲਾਂ ਬਣਾ ਦਿਓ ਨਾਲ ਆਪਣੀ ਸਹੇਲੀ ਨੂੰ ਵੀ ਲਾ ਲਓ ਫਿਰ ਦੋਨੇ ਜਾਣੇ ਫਿਰ ਟੌਪ ਦਾ ਤੁਸੀਂ ਬਣਾ ਕੇ ਆਓ ਫੂਡ ਫੜ ਖਾ ਕੇ ਆਓ ਨਾਲ ਆਪਣੀ ਮੈਡਮ ਨੂੰ ਵੀ ਕਹੋ ਵੀ ਇੱਕ ਰੀਲ ਬਣਾ ਦਿਓ ਅਤੇ ਨਾਲੇ ਤਾਂ ਦੇਖੋ ਸਾਨੂੰ ਸਪੋਰਟ ਕਰਨੀ ਚਾਹੀਦੀ ਆ ਸਾਡੇ ਸ਼ਹਿਰ ਦੇ ਸਾਡਾ ਮਾਣ ਔਰ ਇਹ ਸਾਨੂੰ ਮਾਣ ਹੋਣਾ ਚਾਹੀਦਾ ਕਿਉਂਕਿ ਜਦੋਂ ਮੈਂ ਪੱਗ ਨੂੰ ਇੱਕ ਵੱਡੇ ਲੈਵਲ 'ਤੇ ਦੇਖਦਾ ਜਸਮੀਤ ਬਾਈ ਜੀ ਮੈਨੂੰ ਬਹੁਤ ਪਰਸਨਲੀ ਖੁਸ਼ੀ ਹੁੰਦੀ ਆ ਕਿਉਂਕਿ ਅਸੀਂ ਪੱਗ ਨੂੰ ਜਿੱਥੇ ਪਹੁੰਚਾਉਣਾ ਚਾਹੁੰਦੇ ਸੀਗੇ ਉਹ ਅਜੇ ਤੱਕ ਵੀ ਉਹ ਮਕਾਮ ਹਜੇ ਖਾਲੀ ਪਿਆ ਸਾਨੂੰ ਹੋਰ ਬਹੁਤ ਸਪੋਰਟ ਆ ਇਹ ਆਪਣੀ ਘਾਟ ਰਹੀ ਆ ਸ਼ੁਰੂ ਤੋਂ ਅਸੀਂ ਕੀ ਕਰਦੇ ਹਾਂ ਕਿ ਅਸੀਂ ਕਿਸੇ ਨੂੰ ਆਪਣੇ ਤੋਂ ਉੱਚਾ ਦੇਖ ਨਹੀਂ ਸਕਦੇ ਸਾਡੀ ਪ੍ਰੋਬਲਮ ਆ
0: ਜੀ ਜੀ
1: ਇਸੇ ਕਰਕੇ ਅਸੀਂ ਕਿਸੇ ਸਪੋਰਟ ਨਹੀਂ ਕਰ ਪਾਉਂਦੇ
0: ਮੈਂ ਤਾਂ ਬੇਨਤੀ ਕਰਾਂਗਾ ਜੀ ਮੈਂ ਤੁਹਾਡੇ ਬ੍ਰੈਂਪਟਨ ਦੇ ਮੁੰਡਾ ਹੈਗਾ
1: ਜੀ
0: ਤੇ ਤੁਸੀਂ ਆਪਣੇ ਲੋਕਲ ਆਰਟਿਸਟ ਨੂੰ ਬ੍ਰੈਂਪਟਨ ਦੇ ਮੁੰਡੇ ਨੂੰ ਸਪੋਰਟ ਕਰੋ
1: ਜੀ
0: ਤੇ ਤੁਸੀਂ ਵੱਡੇ ਵੱਡੇ ਸੈਲੀਬ੍ਰਿਟੀ ਨੂੰ ਕਰਦੇ ਹੋ ਮੈਂ ਤੁਹਾਡਾ ਆਪਣਾ ਸ਼ਹਿਰ ਦਾ ਹੈਗਾ ਤੇ ਤੁਸੀਂ
1: ਸਪੋਰਟ ਕਰੋ ਬਹੁਤ ਵੱਡੇ ਸੈਲੀਬ੍ਰਿਟੀ ਹੋ ਅਸੀਂ ਕਿਸੇ ਸੈਲੀਬ੍ਰਿਟੀ ਤੋਂ ਕਿਆ ਲੈਣਾ ਜੀ ਸੋ ਬਿਲਕੁਲ ਤੁਸੀਂ ਸਪੋਰਟ ਕਰੋ ਜਸਮੀਤ ਟਰਬੋ ਟੋਇਜ਼ ਨੂੰ ਤੁਸੀਂ ਰੀਲਸ ਬਣਾਓ ਇਹਨਾਂ ਦੇ ਐਨਆਰਆਈ ਐਂਥਮ ਦੇ ਉੱਪਰ ਤੇ ਇੱਕ ਅਨਲਿਮਿਟਿਡ ਬੁਫੇ ਚੱਕੋ ਫਿਰ ਇਹ ਤੁਸੀਂ ਮੇਰਾ ਨਾਮ ਲੈ ਦਿਓ ਬਾਈ ਹੁਣਾਂ ਨੂੰ ਜਾਂ ਇਨਬੋਕਸ ਕਰ ਦਿਓ ਤੇ ਬਸ ਕਲੈਬ ਕਰ ਦਿਓ ਨਾਲੇ ਤਾਂ ਤੁਹਾਡਾ ਦੇਖੋ ਐਡੇ ਵੱਡੇ ਇਨਫਲੂਐਂਸਰ ਦੇ ਨਾਲ ਕਲੈਬ ਕਰਨਾ ਹੀ ਬਹੁਤ ਵੱਡੀ ਗੱਲ ਆ ਹਜ਼ਾਰ ਹਜ਼ਾਰ ਡਾਲਰ ਲੈ ਲੈਂਦੇ ਬਾਈ ਜੀ ਤੁਹਾਨੂੰ ਫ੍ਰੀ 'ਚ ਕਲੈਬ ਕਰ ਦੇਣਾ ਬਾਈ ਹੁਣਾਂ ਨੇ ਸੋ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਆਨਰ ਹੋ ਮਨਜੀਤ ਸਿੱਧੂ ਜੀ
2: ਹਾਂਜੀ ਭਾਜੀ
1: ਸਤਿ ਸ਼੍ਰੀ ਅਕਾਲ ਭਾਈ ਜੀ
2: ਭਾਜੀ ਮੇਰੇ ਹਿਸਾਬ ਦੇ ਨਾਲ ਆਪਣੇ ਸਿੱਖਾਂ ਦੀ ਹੋਂਦ ਨੂੰ ਢਾ ਲਾਉਣ ਦੀ ਇਹ ਜਿਹੜੇ ਗੱਲ ਆ ਸਾਰੀ
1: ਹਾਂ
2: ਹਾਂਜੀ
1: ਨਹੀਂ ਦੁਬਾਰਾ ਦੱਸੋ ਜੀ
2: ਬਾਈ ਜੀ ਸਿੱਖਾਂ ਦਾ ਕਿਰਦਾਰ ਬਹੁਤ ਵੱਡਾ ਹੈ ਤਾਂ ਜਿਹੜੇ ਤੁਸੀਂ ਪ੍ਰੋਗਰਾਮ ਲੈ ਕੇ ਆਏ ਜਾਂ ਭਾਪਿਆਂ ਦਾ
1: ਗੁਰੂ ਸਾਹਿਬ ਖੱਤਰੀ ਹੋਏ ਆ ਗੁਰੂ ਸਾਹਿਬ ਖੱਤਰੀ ਹੋਏ ਆ ਤੁਸੀਂ ਗੁਰੂ ਸਾਹਿਬ ਨੂੰ ਵੀ ਭੰਡ ਰਹੇ ਹੋ ਕਿ ਆਪਾਂ ਨੂੰ ਦਸਵੇਂ ਪਾਤਸ਼ਾਹ ਇਹ ਦੱਸ ਕੇ ਗਏ ਆ
2: ਗੁਰੂ ਸਾਹਿਬ ਦੇ ਬਾਰੇ ਮੈਂ ਇੱਕ ਵੀ ਲਫ਼ਜ਼ ਗਲਤ ਬੋਲ ਨਹੀਂ ਸਕਦਾ
1: ਤੇ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਪਾਪੇ ਆਪਣੇ ਨਾਲ ਨਹੀਂ ਆ ਪਾਪੇ ਅਲੱਗ ਆ ਸਾਡੇ ਤੋਂ
2: ਭਾਜੀ ਗੱਲਾਂ ਇਹਨਾਂ ਦੀਆਂ ਗਲਤ ਹੈ
1: ਬਾਈ ਜੀ ਮੈਨੂੰ ਤੁਸੀਂ ਤਰਕ ਦਿਓ ਮੈਨੂੰ ਗੱਲ ਕਰੋ ਮੇਰੇ ਨਾਲ ਏਦਾਂ ਤਾਂ ਮੈਂ ਕਹਿ ਦੂੰਗਾ ਤੁਸੀਂ ਗਲਤ ਹੋ ਫਲਾਣਾ ਗਲਤ ਆ ਉਹ ਮੈਨੂੰ ਇੱਕ ਤਰਕ ਦਿਓ ਮੈਨੂੰ ਇੱਕ ਮੈਨੂੰ ਇੱਕ ਗੱਲ ਦੱਸੋ ਕਿ ਕਿਉਂ ਆਪਾਂ ਪਾਪੇ ਸਾਡੇ ਨਾਲ ਅਲੱਗ ਕਿਉਂ ਆ ਟਰੰਪ ਪੂਰੀ ਦੁਨੀਆਂ ਨੂੰ ਗਲਤ ਕਹਿ ਰਿਹਾ ਤੁਸੀਂ ਮੈਨੂੰ ਦੱਸੋ ਕਿ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਸਾਡੇ ਤੋਂ ਅਲੱਗ ਆ ਮੈਂ ਕਹਿ ਰਿਹਾ ਕਿ ਜਸਮੀਤ ਜੀ ਮੇਰੇ ਨਾਲ ਉੱਚੇ ਕਿਰਦਾਰ ਦੇ ਨੇ ਕਿਉਂਕਿ ਸਾਬਤ ਸੂਰਤ ਨੇ ਮੈਂ ਕੇਸ ਦਾੜੀ ਕੱਟੇ ਹੋਏ ਨੇ ਤੇ ਮੈਂ ਸਿੱਖਾਂ ਦੇ ਘਰ ਪੈਦਾ ਹੋਇਆ ਮੇਰੇ ਮਾਂ ਬਾਪ ਨੇ ਅੰਮ੍ਰਿਤ ਛਕਿਆ ਤੇ ਮੈਂ ਕੇਸ ਕਤਲ ਕੀਤੇ ਹੋਏ ਆ ਤੇ ਮੇਰੇ ਤੋਂ ਉੱਚੇ ਜਸਮੀਤ ਜੀ ਨੇ ਜਿਹਨਾਂ ਨੇ ਕੇਸਾਂ ਨੂੰ ਬਰਕਰਾਰ ਰੱਖਿਆ ਹੋਇਆ ਤੁਸੀਂ ਖੁਦ ਕੇਸਾਧਾਰੀ ਹੋ ਆਪਾਂ ਹਾਲਾਂਕਿ ਆਪਣਾ ਟੌਪਿਕ ਨਹੀਂ ਆ ਮੈਂ ਸਿਰਫ ਗਲਤ ਸਹੀ ਦੀ ਪਛਾਣ ਕਰ ਰਿਹਾ ਚਲੋ ਐਨੀਵੇ ਕੋਈ ਗੱਲ ਨਹੀਂ ਤੁਸੀਂ ਤੁਹਾਡੇ ਕੋਲ ਤਰਕ ਹੈ ਨਹੀਂ ਆ, ਇੱਦਾਂ ਆਪਾਂ ਕਿਸੇ ਨੂੰ ਬਿਨਾਂ ਤਰਕ ਤੋਂ ਤੁਸੀਂ ਕਹਿ ਰਹੇ ਹੋ ਉਹ ਮੈਂ ਬਿਲਕੁਲ ਐਕਸੈਪਟ ਨਹੀਂ ਕਰ ਰਿਹਾ। ਜਾਂ ਤਾਂ ਤੁਸੀਂ ਤਰਕ ਲੈ ਕੇ ਆਓ ਕਿ ਹਾਂਜੀ ਮੇਰੇ ਕੋਲ ਆਹ ਪੁਆਇੰਟ ਆ, ਅਤੇ ਇੱਦਾਂ ਤਾਂ ਤੁਸੀਂ ਫਿਰ ਪੂਰੀ ਦੁਨੀਆ ਗਲਤ ਆ। ਸੋ 905

0: 673 33 ਸੈਂਤੀ। ਚਰਨਜੀਤ ਬਾਈ ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਓਨਰ ਹੋ
1: ਜੀ। ਮੈਂ ਨਾ ਭਾਈ ਦੀ ਆਵਾਜ਼ ਸੁਣੀ ਸੀ ਤੇ ਮੈਂ ਪਛਾਣ ਲਿਆ ਸੀ, ਮੈਂ ਨਾ ਭਾਜੀ ਗੱਲ ਕਰਦੇ। ਮੈਂ ਥੋੜੇ ਦਿਨ ਪਹਿਲਾਂ ਸੁਣਿਆ ਸੀ ਇਹਨਾਂ ਦਾ ਗਾਣਾ
0: ਜੀ,
1: ਤੇ ਮੇਰੇ ਨਾ ਦਿਮਾਗ ਚ ਬਹੁਤ ਟਾਈਮ ਦਾ ਸੀਗੀ ਇਹ ਚੀਜ਼, ਕਿਉਂਕਿ ਮੈਂ ਕੁਛ ਪਟਿਆਲੇ ਤੋਂ ਸੀਗੇ ਮੁੰਡੇ ਮੇਰੇ ਨਾਲ ਕਾਲਜ ਟਾਈਮ, ਤੇ ਜਿਹਨਾਂ ਨੂੰ ਮੈਂ ਜਾਣਦਾ ਸੀਗਾ ਨਾ, ਤੇ ਉਹ ਕਈ ਵਾਰ ਇੱਦਾਂ ਡਿਸਕਸ਼ਨ ਚੱਲਦਾ ਤੇ ਮਤਲਬ ਇਕੱਲੇ ਭਾਪਿਆਂ ਨੂੰ ਨੀ ਲੈ ਕੇ, ਆਪਾਂ ਬਹੁਤ ਸਾਰੇ ਹੋਰਾਂ ਨੂੰ ਵੀ ਲੈ ਕੇ ਇੱਦਾਂ ਨਾ ਅਲੱਗ ਅਲੱਗ ਨਜ਼ਰੀਏ ਨਾਲ ਵੇਖਣ ਲੱਗ ਜਾਂਦੇ ਹੈਗੇ। ਮੈਂ ਤੁਹਾਨੂੰ ਅੱਜ ਦੀ ਗੱਲ ਦੱਸਦਾ, ਅੱਜ ਮੈਂ ਬ੍ਰੰਟਨ ਫੇਅਰ ਗਰਾਊਂਡ ਗਿਆ ਸੀ, ਉੱਥੇ ਆਪਣੇ ਪ੍ਰੋਗਰਾਮ ਚੱਲ ਰਿਹਾ ਸੀਗਾ
0: ਜੀ,
1: ਤੇ ਉੱਥੇ ਮੈਂ ਕਿਸੇ ਨੂੰ ਬੈਠੇ ਹੋਏ ਸੁਣਿਆ, ਮਤਲਬ ਉੱਥੇ ਲੰਗਰ ਹਾਲ ਦੇ ਵਿੱਚ ਬੈਠੇ ਸੀਗੇ ਤੇ ਉਹ ਗੱਲਾਂ ਕਰ ਰਹੇ ਸੀ ਦੇਖ ਕੇ, ਜਿਹੜੇ ਇੱਕ ਦੋ ਜਾਣੇ ਲੱਗ ਨਿਕਲ ਰਹੇ ਕਿ ਆਹ ਭਾਪੇ ਲੱਗ ਰਿਹਾ, ਆਹ ਇੱਦਾਂ ਲੱਗ ਰਿਹਾ ਤੇ ਆਹ ਉੱਦਾਂ ਲੱਗ ਰਿਹਾ, ਤੇ ਮੈਂ ਬਹਿ ਕੇ ਵਾਈਫ ਨਾਲ ਗੱਲ ਕਰ ਰਿਹਾ, ਮੈਂ ਕਿਹਾ ਲੋਕਾਂ ਦੀ ਮੈਂਟੈਲਿਟੀ ਕਿੱਦਾਂ ਹੋ ਚੁੱਕੀ ਆ ਨਾ, ਕਿ ਹੁਣ ਤੁਸੀਂ ਕਿਸੇ ਦੇ ਪਹਿਰਾਵੇ ਨੂੰ ਦੇਖ ਕੇ ਕਿ ਉਹਨਾਂ ਦੀ ਦਾੜੀ ਕਿੱਦਾਂ ਰੱਖੀ ਆ, ਪੱਗ ਕਿੱਦਾਂ ਬੰਨੀ ਆ, ਆਪਾਂ ਜੱਜ ਕਰ ਲੈਂਦੇ ਹੈਗੇ। ਬਟ ਸਟਾਰਟਿੰਗ ਤੋਂ ਮਤਲਬ ਬਾਬਾ ਨਾਨਕ ਜੀ ਤੋਂ ਸਾਨੂੰ ਮਤਲਬ ਇਹ ਸਿਖਾਉਣ, ਜੋ ਜਿੰਨੀ ਸਾਨੂੰ ਸਮਝ ਆਈ ਕਿ ਸ਼ਾਇਦ ਉਹ ਤਾਂ ਇਹ ਗੱਲ ਕਹਿ ਰਹੇ ਸੀ ਕਿ ਸਾਰੇ ਇੱਕੋ ਹੈਗੇ, ਆਪਾਂ ਹਰ ਇੱਕ ਇਨਸਾਨ ਨੂੰ ਇੱਕੋ ਦੇਖਣਾ, ਬਟ ਉਹ ਚੀਜ਼ ਖਤਮ ਨਹੀਂ ਹੁੰਦੀ। ਤੇ ਜਦੋਂ ਆਪਾਂ ਇਹਨਾਂ ਦੇ ਗਾਣੇ ਦੀ ਗੱਲ ਕਰੀ ਨਾ, ਬਹੁਤ ਸੋਹਣਾ, ਮਤਲਬ ਸਾਨੂੰ ਵੀ, ਆਪਾਂ ਨੂੰ ਵੀ ਏਦਾਂ ਹੀ ਹੁੰਦਾ ਕਿ ਜਦੋਂ ਵੀ ਆਪਾਂ ਕਿਤੇ ਸੁਣਦੇ ਕਿਸੇ ਨੂੰ, ਪਾਪਾ ਕਹਿੰਦਾ ਇਵਨ ਸਾਨੂੰ ਮਾਇੰਡ ਲੱਗਦਾ ਨਾ, ਜਿੱਦਾਂ ਮਤਲਬ ਮੇਰੇ ਵੀ, ਮੈਂ ਕੰਮ ਤੇ ਗੱਲ ਕਰਾਂ ਜਾਂ ਕਿਤੇ ਵੀ ਗੱਲ ਕਰਾਂ, ਇੱਥੇ ਨਾ ਆਪਾਂ ਜੇ ਕਿਸੇ ਨੇ ਵੀ ਪੱਗ ਬੰਨੀ ਆ, ਬਹੁਤੇ ਲੋਕੀ ਜਿਹੜੇ ਕਿ ਆਪਣੇ ਮਤਲਬ ਪੰਜਾਬ ਨਾਲ ਜਾਂ ਆਪਣੇ ਰਿਲੀਜਨ ਨਾਲ ਟੱਚ ਨਹੀਂ ਰੱਖਦੇ ਨਾ, ਉਹਨਾਂ ਦੇ ਲਈ ਸਾਰੇ ਜਿਨ੍ਹਾਂ ਨੇ ਪੱਗ ਬੰਨੀ ਉਹ ਸਾਰੇ ਪਾਪੇ ਹੈਗੇ।
0: ਕਿਆ ਬਾਤ ਹੈ ਜੀ, ਬਿਲਕੁਲ। ਮੈਂ ਆਲਰੇਡੀ ਇਹਨਾਂ ਦੇ ਕਿਰਦਾਰ ਦੀ ਗੱਲਬਾਤ ਕਰ ਚੁੱਕਿਆ, ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਅਤੇ ਤੁਸੀਂ ਵੀ ਜ਼ਰੂਰ ਸਪੋਰਟ ਕਰੋ, ਰੀਲਸ ਬਣਾਓ ਅਤੇ ਭਾਅ ਜੀ ਹੁਣ ਤੁਸੀਂ ਡੀ ਐੱਮ ਕਰਿਓ, ਅਤੇ ਫਿਰ ਤੁਹਾਨੂੰ ਭਾਅ ਜੀ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਵੀ ਇੱਕ ਬੁਫੇ ਅਨਲਿਮਿਟਡ ਬਿਲਕੁਲ ਫ੍ਰੀ, ਤੁਸੀਂ ਵੀ ਇੰਜੋਏ ਕਰੋ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। 905-673-33-37, ਮੈਨੂੰ ਲੱਗਦਾ ਕਿ ਸਾਡੇ ਅੰਦਰ ਨਾ ਇੱਕ ਜ਼ਹਿਰ ਭਰਿਆ ਹੋਇਆ ਆ, ਔਰ ਉਹ ਜ਼ਹਿਰ ਆ ਨਫ਼ਰਤ ਦਾ। ਗੁਰੂ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਕੱਢਣ ਦੀ ਕਿ ਇਹਨੂੰ ਕੱਢਿਆ ਜਾਵੇ, ਦਸਵੇਂ ਪਾਤਸ਼ਾਹ ਨੇ ਕੱਢ ਚੁੱਕੇ ਸੀਗੇ, ਪਰ ਅਜੇ ਵੀ ਮੈਨੂੰ ਲੱਗਦਾ ਕਿ ਉਹ ਜ਼ਹਿਰ ਖਤਮ ਹੀ ਨਹੀਂ ਹੋਇਆ ਸਾਡਾ। ਵੈਸੇ ਵੀ ਸਾਡੇ ਕੋਲ ਅਸੀਂ ਇੰਨਾ ਭਾਰ ਚੱਕੀ ਫਿਰਦੇ ਹਾਂ, ਈਗੋ, ਆਕੜ, ਹਉਮੈ, ਹੰਕਾਰ, ਅਸੀਂ ਤਾਂ ਇਹਨਾਂ ਤੋਂ ਖੇੜਾ ਨਹੀਂ ਛਡਾ ਸਕੇ, ਅਤੇ ਬਾਕੀ ਜੇ ਆਪਾਂ ਦੁਨੀਆਦਾਰੀ ਦੀਆਂ ਗੱਲਾਂ ਕਰੀਏ ਉਹ ਤਾਂ ਬਹੁਤ ਦੂਰ ਦੀ ਗੱਲ ਆ। ਸੋ 905-673-33-37, ਸੋ ਅਸੀਂ ਇਨਸਾਨ ਨੂੰ ਇਨਸਾਨ ਤਾਂ ਸਮਝਣਾ ਬਹੁਤ ਦੂਰ ਦੀ ਗੱਲ ਹੋ ਗਈ, ਅਸੀਂ ਇਨਸਾਨ ਨੂੰ ਉਹਦੀ ਬਣਦੀ ਇੱਜ਼ਤ ਹੀ ਨਹੀਂ ਦੇ ਰਹੇ, ਅਸੀਂ ਉਹਨੂੰ ਇਨਸਾਨ ਨੂੰ ਆਪਣੇ ਨਾਲੋਂ ਵੱਖ ਹੀ ਕਰ ਦਿੱਤਾ। ਹੈ ਨਾ ਬੜੀ ਅਜੀਬ ਗੱਲ ਕਿ ਅਸੀਂ ਇਨਸਾਨ ਨੂੰ ਅਲੱਗ ਅਲੱਗ ਭਾਗਾਂ 'ਚ ਵੰਡਤਾ ਕਿ ਤੂੰ ਭਾਈ ਫਲਾਨਾ ਆ, ਤੂੰ ਫਲਾਨਾ ਆ, ਤੇਰੀ ਆਈਡੈਂਟੀ ਆਹ ਆ। ਅਤੇ ਮੈਨੂੰ ਲੱਗਦਾ ਕਿ ਜੇ ਅਸੀਂ ਸਾਡੇ ਅਲੱਗ ਅਲੱਗ ਰੂਪਾਂ ਨੂੰ ਅਸੀਂ ਅਲੱਗ ਅਲੱਗ ਜੇ ਨਾਮ ਦੇਣੇ ਆ, ਤਾਂ ਸਾਨੂੰ ਆਪਣੇ ਆਪ ਨੂੰ ਸਿੱਖ ਕਹਿਣ ਦਾ ਮੈਨੂੰ ਲੱਗਦਾ ਕੋਈ ਬਹੁਤਾ ਫਾਇਦਾ ਨਹੀਂ ਆ। ਫਿਰ ਇਹ ਅਸੀਂ ਉਹ ਗੱਲ ਹੁੰਦੀ ਹੈ ਕਿ ਕਹਿਣ ਦੇ ਹੋਰ ਅਤੇ ਕਰਨ ਦੇ ਹੋਰ, ਜਸਮੀਤ ਜੀ
2: ਬਿਲਕੁਲ ਜੀ
0: ਇੱਦਾਂ ਹੀ ਆ ਨਾ। ਸੋ 905-673-33-37, ਵੈਸੇ ਗੱਲਾਂ ਬਹੁਤ ਪਿਆਰ ਨਾਲ ਚੱਲ ਰਹੀਆਂ, ਬਹੁਤ ਖੂਬਸੂਰਤ ਕਾਲਸ ਬਹੁਤ ਸਾਰੀ, ਮੇਰੇ ਕੋਲ ਹੁਣ ਇੰਨੀਆਂ ਕਾਲ ਲਈਆਂ ਨਹੀਂ ਜਾਣੀਆਂ, ਇੱਕ ਕਾਲ ਲਵਾਂਗੇ ਹੋਰ। 5722 ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਓਨਰ ਹੋ। ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ? ਵਧੀਆ ਵਧੀਆ, ਚੜ੍ਹਦੀ ਕਲਾ ਬਾਈ ਜੀ ਜੀ ਜੀ। ਰਜਤ ਜੀ, ਰਜਤ ਜੀ, ਤੁਸੀਂ ਕੀ ਇਸ ਚੀਜ਼ ਨਾਲ ਬਿਲੀਵ ਕਰਦੇ ਹੋ ਕਿ ਜਦੋਂ ਆਪਾਂ ਭਾਪੇ ਕਹਿੰਦੇ ਕਿਸੇ ਨੂੰ, ਕੀ ਸਾਨੂੰ ਉਹ ਮਜ਼ਾਕੀਆ ਪਾਤਰ ਬਣਾਉਣਾ ਚਾਹੀਦਾ?
2: ਬਿਲਕੁਲ ਵੀ ਨਹੀਂ।
0: ਹਾਂ
2: ਨਹੀਂ,
0: ਕਿਉਂ ਫਿਰ ਆਪਾਂ ਕਿਉਂ ਆਪਣੇ ਆਪ ਨੂੰ ਅਲੱਗ ਸਮਝਦੇ ਹਾਂ? ਇੱਕ ਜੇ ਪੱਗ ਵਾਲਾ ਬੰਦਾ ਤੁਹਾਨੂੰ ਮਿਲ ਗਿਆ, ਉਹਦੇ ਵਿੱਚ ਤੁਸੀਂ ਕੀ ਸੋਚੋਗੇ ਕਿ ਪਾਪਾ ਇਹ ਆ ਜਾਂ ਸਿੱਖ ਇਹ ਆ, ਕੀ ਇਹ ਸਾਡਾ ਦੋਗਲਾ ਕਿਰਦਾਰ ਆ ਕਿ ਜਾਂ ਅਗਲਿਆਂ ਵਾਲਿਆਂ ਦੇ ਦੋਗਲੇ ਕਿਰਦਾਰ ਆ?
2: ਨਹੀਂ, ਇਹ ਤਾਂ ਜਿਹੜਾ ਬੰਦਾ ਇਹ ਗੱਲ ਕਹਿ ਰਿਹਾ ਉਹਦਾ ਦੋਗਲਾ ਕਿਰਦਾਰ ਆ।
0: ਹਾਂ, ਅਸੀਂ ਦੋਗਲੇ ਹੋ ਗਏ।
2: ਇਹ ਕਹਿੰਦੀ ਆ ਨਾ ਵੀ ਨਾਨਕ ਦੇ ਘਰ ਕੇਵਲ ਨਾਮ।
0: ਹਾਂ,
2: ਕਹਿੰਦੇ ਹੀ ਨਹੀਂ।
0: ਕੀ ਬਾਤ ਆ।
2: ਹਾਂ, ਇਹ ਤਾਂ ਲੋਕ ਹੈਗੇ ਆ ਜਿਹੜੇ ਮਤਲਬ ਡਿਫਰੈਂਟ ਡਿਫਰੈਂਟ ਗੱਲਾਂ ਕਰਦੇ ਆ, ਉਹ ਗੁਰਬਾਣੀ ਦੇ ਕੀ ਨਹੀਂ ਨਾ ਕਰਦੇ, ਫਿਰ ਇਹਦਾ ਮਤਲਬ ਤਾਂ ਇਹ ਹੋਇਆ ਨਾ।
0: ਕੀ ਬਾਤ ਆ, ਬਹੁਤ ਵੱਡੀ ਗੱਲ ਰਜਤ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। ਇੱਥੇ ਆਈ ਡੋਂਟ ਨੋ ਕਿ ਮੈਨੂੰ ਇੱਥੇ ਇਹ ਚੀਜ਼ ਕਹਿਣੀ ਚਾਹੀ। ਰਜਤ ਇੱਕ ਹਿੰਦੂ ਪਰਿਵਾਰ ਦਾ ਬੱਚਾ ਹੈ, ਰੇਡੀਓ ਬਹੁਤ ਲੰਬੇ ਸਮੇਂ ਤੋਂ ਜੁੜਿਆ ਹੋਇਆ, ਦੇਖੋ ਕਿੱਡੀ ਵੱਡੀ ਗੱਲ ਕਹੀ। ਫਿਰ ਅਸੀਂ ਨਾਨਕ ਨੂੰ ਨਹੀਂ ਮੰਨਦੇ
3: ਜੀ ਜੀ ਜੀ, ਗੁਰਬਾਣੀ ਨੂੰ
0: ਅਸੀਂ ਕਈ ਵਾਰੀ ਨਾਨਕ ਨੂੰ ਮੰਨ ਲੈਂਦੇ ਹਾਂ, ਨਾਨਕ ਦੀ ਨਹੀਂ ਮੰਨਦੇ, ਪ੍ਰੋਬਲਮ ਇੱਥੇ ਆ। ਸੋ 905-673-33-37, 1500, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
4: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਜੀ?
0: ਚੜ੍ਹਦੀ ਕਲਾ ਵੀਰੇ, ਚੜ੍ਹਦੀ ਕਲਾ, ਤੁਸੀਂ ਸੁਣਾਓ।
4: ਭਾਜੀ ਮੇਰਾ ਵੀ ਹੈਗਾ ਸੀ ਫਰੈਂਡ ਇੱਕ, ਪਾਪਾ ਮੁੰਡਾ ਅੰਮ੍ਰਿਤਸਰ ਦਾ, ਹੈਲੋ
0: ਜੀ ਜੀ ਵੀਰੇ ਤੁਸੀਂ ਆਉਂਦੇ ਰਹੋ
4: ਹਾਂਜੀ ਹਾਂਜੀ ਮੈਂ ਕਿਹਾ ਦਲੇਰ ਵੀ ਪੂਰੇ ਹੁੰਦੇ ਆ
0: ਸਾਨੂੰ
4: ਲੋੜ ਪੈ ਗਈ ਸਾਡੀ ਲੜਾਈ ਹੋ ਗਈ ਹਥਿਆਰ ਨਹੀਂ ਦਿੰਦਾ ਕੋਈ ਲਾਇਸੈਂਸੀ ਆਪਣੇ ਨਾਂ ਦਾ ਤੇ ਮੈਂ ਫੋਨ ਮੁੰਡ ਮਾਰਿਆ ਆਪਣੇ ਫਰੈਂਡ ਨੂੰ ਤੇ ਉਹਨੇ ਮਿੰਟ ਇੱਕ ਲਾਇਆ ਸੀ ਭਾਜੀ
0: ਅੱਛਾ ਦਲੇਰ ਵੀ ਹੁੰਦੇ ਆ
4: ਹਾਂ ਦਲੇਰ ਵੀ ਹੁੰਦੇ ਆ ਨਾਲੇ ਮੈਂ ਤਾਂ ਉਹਨਾਂ ਨੇ ਰਿਸਪੈਕਟ ਕਰਦਾ ਘੱਟੋ ਘੱਟ ਉਹਨਾਂ ਪੱਗਾਂ ਦਾੜੀਆਂ ਤੇ ਰੱਖੀਆਂ ਸੀ ਤੇ ਕਟਾ ਛੱਡੇ ਦੇ ਜੱਟਾਂ ਦੇ ਮੁੰਡਿਆਂ ਸਾਰਿਆਂ ਨੇ
0: ਬਹੁਤ ਸ਼ੁਕਰੀਆ ਵੀਰੇ ਮੈਂ ਕਹਿੰਦਾ ਕਿ ਇਹ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇਹ ਚੀਜ਼ ਮੰਨੀ ਆਪਾਂ ਮੰਨਦੇ
4: ਆ ਭਾਜੀ ਕਿਉਂ ਨੀ ਮੰਨਦੇ ਆ ਵੇਖ ਕੇ ਥੋੜਾ ਉਹ ਭੇਡਾਂ ਵਾਂਗ ਹਾਂ ਹਾਂ ਥੋੜਾ ਕਰ ਸਕਦੇ ਕਿਸੇ
0: ਨੂੰ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮਚ ਤੇ ਕਰੋ ਤੁਸੀਂ ਭਾਜੀ ਹੁਣਾਂ ਦੀ ਸਪੋਰਟ NRI ਐਂਥਮ ਇਹਨਾਂ ਦਾ ਸੌਂਗ ਆਇਆ ਹੋਇਆ ਤੇ ਰਲ ਮਿਲ ਕੇ ਕਰੀਏ ਸਪੋਰਟ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮਚ ਕਿਆ ਬਾਤ 905-673-3337 ਜੀ ਸਤਿ ਸ਼੍ਰੀ ਅਕਾਲ ਜੀ ਨੈਕਸਟ ਕਾਲ ਜਤਿੰਦਰ ਸਿੰਘ ਭਾਈ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਣੇ ਰਹੋ ਜੀ ਸਤਿ ਸ਼੍ਰੀ ਅਕਾਲ ਵੀਰੇ ਤੁਸੀਂ ਆਉਣੇ ਰਹੋ ਜੀ ਜਤਿੰਦਰ ਸਿੰਘ ਤੁਹਾਡੀ ਆਵਾਜ਼ ਨਹੀਂ ਮੇਰੇ ਤੱਕ ਪਹੁੰਚ ਰਹੀ ਜਤਿੰਦਰ ਸਿੰਘ ਜੀ
3: ਹਾਂਜੀ ਵੀਰੇ ਮੈਂ ਕਿਹਾ ਇਹੀ ਕਹਿਣਾ ਸੀਗਾ ਮੈਂ ਵੀ ਕਿ ਇਹ ਆਪਾਂ ਸਭ ਤੋਂ ਜ਼ਿਆਦਾ ਰੇਸਿਸਟ ਆ ਫਿਰ ਜਦੋਂ ਸਾਨੂੰ ਕੁਝ ਕਹਿੰਦੇ ਆ ਫਿਰ ਆਪਾਂ ਕਹਿੰਦੇ ਸਾਡੇ ਨਾਲ ਰੇਸਿਸਮ ਹੁੰਦਾ ਜੀ
0: ਆਪਾਂ ਤਾਂ ਆਪਣੇ ਨੂੰ ਨਹੀਂ ਬਖਸ਼ ਰਹੇ
3: ਆਪਾਂ ਆਪਣੀ ਕਮਿਊਨਿਟੀ ਨੂੰ ਨਹੀਂ ਬਖਸ਼ ਰਹੇ ਬਈ ਤੁਸੀਂ ਦੇਖ ਲਓ ਆਪਣੀ ਕਮਿਊਨਿਟੀ ਕੀ ਆਪਾਂ ਉਹ ਚ ਕਾਸਟਿਜ਼ਮ ਕੀਤਾ ਹੁਣ ਤੁਸੀਂ ਦੇਖ ਲਓ ਮਾੜੀ ਜਿਹੀ ਗੱਲ ਛੇੜ ਕੇ ਤੇ ਦੇਖੋ ਤੁਹਾਡੀ ਕਾਸਟ ਤੋਂ ਹੀ ਗੱਲ ਸ਼ੁਰੂ ਹੋਣੀ
0: ਹੋ ਹੀ ਗਈ ਜੀ ਦੇਖੋ ਮੈਂ ਕਿਹਾ ਤੁਸੀਂ ਮੈਨੂੰ ਇੱਕ ਪੁਆਇੰਟ ਤਾਂ ਦੱਸੋ ਕਹਿੰਦੇ ਨਹੀਂ ਨਹੀਂ ਬਸ ਗਲਤ ਆ
3: ਨਹੀਂ ਭਾਈ ਉਹੀ ਗੱਲ ਹੈ ਨਾ ਕਿ ਮਤਲਬ ਆਪਾਂ ਹੁਣ ਗੋਰਿਆਂ ਨੂੰ ਤਾਂ ਬੜੀ ਜਲਦੀ ਕਹਿ ਦਿੰਦੇ ਸਾਨੂੰ ਰੇਸਿਸਟ ਰੇਸਿਜ਼ਮ ਹੋ ਗਿਆ ਡਿਨਾਇ ਹੋ ਗਿਆ ਪਰ ਆਪਾਂ ਤੇ ਆਪਣੀ ਕਮਿਊਨਿਟੀ ਨੂੰ ਨਹੀਂ ਬਖਸ਼ ਰਹੇ ਤਾਂ ਫਿਰ ਤੁਸੀਂ ਵੀ ਇਹੀ ਡਿਜ਼ਰਵ ਕਰਦੇ ਹੋ
0: ਮੈਂ ਇਹ ਸੋਚਦਾ ਕਿ ਗੁਰੂ ਸਾਹਿਬ ਜੋ ਉੱਪਰੋਂ ਬੈਠੇ ਦੇਖਦੇ ਹੋਣੇ ਆ ਕਿ ਅਸੀਂ ਸਿੱਖ ਬਣਾਏ ਸੀ ਮੈਂ ਤੇ ਮੇਰੇ ਸਿੱਖਾਂ ਨੂੰ ਬਰਦਾਸ਼ਤ ਨਹੀਂ ਕਰ ਰਹੇ ਤੇ ਦੇਖੋ ਯਾਰ ਮੈਂ ਬਸ ਦੈਟਸ ਆਲ ਥੈਂਕ ਯੂ ਬਹੁਤ ਸ਼ੁਕਰੀਆ ਵੀਰੇ ਬਹੁਤ ਸ਼ੁਕਰੀਆ ਸੋ ਜਸਮੀਤ ਜੀ ਬਹੁਤ ਸ਼ੁਕਰੀਆ ਥੈਂਕ ਯੂ
5: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ
6: ਪਹਿਲਾਂ ਨਾਲੋਂ ਵੀ ਘੱਟ
5: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99
6: ਇਹ ਤਾਂ ਹੋਰ ਵੀ ਘੱਟ ਹੈ
5: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ
6: ਓਏ ਤੂੰ ਕਿੱਥੇ ਜਾ ਰਹੀ ਹੈ
5: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ ਇਸ ਲਈ ਅਸੀਂ ਕਈ ਆਈਟਮ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ ਤੇ ਕੋਈ ਫੀਸ ਨਹੀਂ ਹੋਰ ਜਾਣਕਾਰੀ ਲਈ wholesaleclub.ca ਵੇਖੋ ਹੋਲਸੇਲ ਕਲੱਬ whole lot of value
7: This is AM 530 CHLO AM serving Brampton, Mississauga, Toronto, the GTA and the world at am530.ca The opinions expressed in the following program are those of the host and their guests and do not reflect the views and opinions of the management and staff of CHLO AM 530

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਣੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤੇ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ।

0: ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਰੋਜ਼ ਦੀ ਤਰ੍ਹਾਂ ਲੈ ਕੇ ਹਾਜ਼ਰ ਹਾਂ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ, ਔਰ 11 ਵਜੇ ਸਾਡੀ ਵਾਰੀ ਆਉਂਦੀ ਹੈ, 11 ਵਜੇ ਤੱਕ ਸਾਡੀ ਵਾਰੀ, 10 ਵਜੇ ਤੋਂ ਲੈ ਕੇ 11 ਵਜੇ ਤੱਕ, ਤੋਂ ਸਵੇਰੇ ਸੁਬਹਾ 4 ਵਜੇ ਤੱਕ ਤੁਸੀਂ 4 ਵਜੇ ਤੋਂ ਲੈ ਕੇ 5:30 AM ਦੀ ਉਸ ਗੁਲਦਸਤੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੀ ਸੁਗੰਧ ਮਹਿਕ ਤੁਸੀਂ ਲੈ ਚੁੱਕੇ ਹੋ, ਜੋ ਸਾਡੇ ਦੋਸਤ ਮਿੱਤਰ ਭੈਣ ਭਰਾ ਵੱਖਰੇ ਵੱਖਰੇ ਪ੍ਰੋਗਰਾਮਾਂ ਨੂੰ ਹੋਸਟ ਕਰਦੇ ਨੇ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ, ਆਪਣੇ ਆਪਣੇ ਟੈਲੈਂਟ, ਆਪਣੇ ਆਪਣੇ ਹੁਨਰ ਦੇ ਮੁਤਾਬਕ, ਆਪਣੀ ਆਪਣੀ ਖੁਸ਼ਬੂ ਉਸ ਫੁੱਲ ਉਸ ਗੁਲਦਸਤੇ ਦੇ ਵਿੱਚ ਪਰੋ ਕੇ ਇਸ ਵੇਲੇ ਸਾਡੀ ਵਾਰੀ ਆਉਂਦੀ ਹੈ, ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਖੂਬਸੂਰਤ ਜਿਹਾ ਫੁੱਲ, ਇੱਕ ਅੱਛਾ ਜਿਹਾ ਪ੍ਰੋਗਰਾਮ ਗੁਲਦਸਤਾ ਬਣਾ ਕੇ ਤੁਹਾਡੇ ਸਾਹਮਣੇ ਪ੍ਰਸਤੁਤ ਕਰੀਏ, ਔਰ 5:30 AM ਦੀ ਜਿਹੜੀ ਕ੍ਰਿਸਟਲ ਕਲੀਅਰ ਫ੍ਰੀਕੁਐਂਸੀ ਹੈ ਉਸ ਦੇ ਉੱਪਰ ਤੁਹਾਡੇ ਮਨੋਰੰਜਨ ਦਾ ਸੁਬਹਾ ਤੋਂ ਲੈ ਕੇ ਬੜਾ ਇੰਤਜ਼ਾਮ ਹੁੰਦਾ ਹੈ। ਸਾਰੇ ਦੋਸਤ ਮਿੱਤਰ, ਕੋਈ ਤੁਹਾਨੂੰ ਨਿਊਜ਼ ਦੇ ਨਾਲ ਅਪਡੇਟ ਕਰਦਾ ਹੈ, ਕੋਈ ਤੁਹਾਨੂੰ ਸੰਗੀਤ ਦੇ ਨਾਲ ਮੰਤਰ ਮੁਗਧ ਕਰਦਾ ਹੈ, ਕੋਈ ਤੁਹਾਨੂੰ ਜਿਹੜੀਆਂ ਸਾਰੀਆਂ ਕੈਨੇਡਾ ਦੀਆਂ ਨਿਊਜ਼ ਜਾਂ ਇੰਟਰਨੈਸ਼ਨਲ ਨਿਊਜ਼ ਜਾਂ ਹੋਰ ਕੋਈ ਕਰੰਟ ਅਫੇਅਰ ਜਿਹੜੇ ਹੁੰਦੇ ਹਨ, ਤਰ੍ਹਾਂ ਤਰ੍ਹਾਂ ਦੇ ਮੁੱਦੇ ਸਾਡੇ ਸਮਾਜ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਉਹਨਾਂ ਸਾਰਿਆਂ ਦੇ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਸਾਰੇ ਦੋਸਤ ਮਿੱਤਰ ਸਰਸ਼ਾਰ ਕਰਦੇ ਨੇ, ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਸਵੇਰੇ ਅਸੀਂ ਤੁਹਾਨੂੰ ਉਸ ਪੰਜਾਬ ਦੇ ਦਰਸ਼ਨ ਕਰਾਈਏ ਜਿਸ ਪੰਜਾਬ ਦੇ ਵਿੱਚ ਸਾਡੀਆਂ ਜੜ੍ਹਾਂ ਵਸਦੀਆਂ ਨੇ, ਜਿਸ ਪੰਜਾਬ ਦੇ ਵਿੱਚ ਸਾਡੀ ਰੂਹ ਵਸਦੀ ਹੈ। ਸੋ ਅੱਜ ਬੜਾ ਲੌਂਗ ਵੀਕਐਂਡ ਤੁਸੀਂ ਸਾਰੇ ਕੱਟ ਕੇ ਆਏ ਹੋ, 3 ਦਿਨ, ਔਰ 3 ਦਿਨ ਮੌਸਮ ਵੀ ਕਿਹਾ ਖੂਬਸੂਰਤ, ਬੜੀ ਬਹਿਜਾ ਕਰਵਾਈ ਮੌਸਮ ਨੇ ਅੱਜ, ਤੇ ਪੂਰੀਆਂ ਜੈਕਟਾਂ ਜੂਕਟਾਂ ਉਹ ਤਲਵਾਤੀਆਂ, ਤੇ ਅੱਜ ਤਾਂ ਮੈਂ ਕਿਹਾ ਵੀ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਐਨ ਬਿਲਕੁਲ ਸਲੀਵਲੈਸ ਟੀ ਸ਼ਰਟਾਂ ਪਾ ਕੇ ਘੁੰਮਦੇ ਸੀ ਪਾਰਕਾਂ ਪੂਰਕਾਂ ਦੇ ਵਿੱਚ, ਇੱਧਰ ਉੱਧਰ ਹੈ ਵੀ ਆ ਛੁੱਟੀ ਸੀ। 15 ਮਈ ਅੱਜ 18 ਮਈ ਹੋ ਗਈ, ਸੋਮਵਾਰ ਦਾ ਦਿਨ ਹੈ, ਤੇ ਅੱਜ ਟੈਂਪਰੇਚਰ ਜਿਹੜਾ ਦੇਖੋ ਨਾ 32 ਡਿਗਰੀ ਤੱਕ ਰਿਹਾ ਹੈ, ਮੈਕਸੀਮਮ 32 ਡਿਗਰੀ ਤੱਕ ਗਿਆ। ਸੋ ਹੁਣ ਵੀ ਇਸ ਵੇਲੇ 30 ਡਿਗਰੀ ਤੱਕ ਟੈਂਪਰੇਚਰ ਹੈ ਸੀ, 28-29 ਤੱਕ ਰਹਿਣ ਦੀ ਸੰਭਾਵਨਾ ਹੈ, ਲੇਕਿਨ ਇਸ ਤੋਂ ਘੱਟ ਨਹੀਂ ਜਾਏਗਾ ਕਿਉਂਕਿ ਕੱਲ ਫਿਰ 19 ਮਈ ਨੂੰ ਫਿਰ 30 ਡਿਗਰੀ ਟੈਂਪਰੇਚਰ ਰਹਿਣਾ। 5:49 ਤੇ ਸੂਰਜ ਦੇਵਤਾ ਜੀ ਨੇ ਤੁਹਾਨੂੰ ਦਰਸ਼ਨ ਦੇਣੇ ਨੇ, ਔਰ 8:41 ਤੇ ਕੱਲ ਉਹਨਾਂ ਨੇ ਆਪਣੇ ਘਰ ਵਾਪਸ ਚਲੇ ਜਾਣਾ, ਔਰ 29 ਤੋਂ 30 ਕਿਲੋਮੀਟਰ ਪਰ ਆਵਰ ਦੀ ਜਿਹੜੀ ਸਪੀਡ ਦੀ ਹੈ ਜਿਹੜੀ ਨਾ ਉਹ ਹਵਾ ਜਿਹੜੀ ਉਹ ਚੱਲਦੀ ਰਹਿਣੀ ਹੈ। ਬੁੱਧਵਾਰ ਨੂੰ ਫਿਰ ਟੈਂਪਰੇਚਰ ਥੋੜਾ ਜਿਹਾ ਘੱਟ ਜਾਣਾ, ਕੱਲ ਦਾ ਦਿਨ ਗਰਮੀ ਹੈ, ਬੁੱਧਵਾਰ ਨੂੰ ਫਿਰ 15 ਮੈਕਸੀਮਮ 5 ਮਿਨੀਮਮ ਹੋ ਜਾਏਗਾ, ਵੀਰਵਾਰ ਨੂੰ ਫਿਰ 15 ਤੇ 5 ਹੈ, 16 ਤਰੀਕ, ਫਿਰ ਉਸ ਤੋਂ ਨੈਕਸਟ ਫਰਾਈਡੇ ਨੂੰ 16 ਰਹੇਗਾ, 10 ਰਹੇਗਾ ਮਿਨੀਮਮ, ਔਰ ਸੈਟਰਡੇ ਨੂੰ ਫਿਰ 15 ਤੇ 10 ਰਹੇਗਾ, ਲੇਕਿਨ ਸੈਟਰਡੇ ਨੂੰ ਫਿਰ 60% ਜਿਹੜੀ ਨਾ ਉਹ ਬਾਰਿਸ਼ ਦੀ ਸੰਭਾਵਨਾ ਹੈ। ਸੋ ਮੌਜਾਂ ਕਰੋ, ਬੜੀ ਦੇਰ ਤੋਂ ਅਸੀਂ ਇੰਨਾ ਵੀ ਮੌਸਮ ਵੇਖਿਆ ਨੇ ਜਦੋਂ 2-2, 3-3 ਫੁੱਟ ਬਰਫਾਂ ਪਈਆਂ ਸੀ, ਤਾਂ ਰਾਤ ਨੂੰ ਬੜੀ ਮੁਸ਼ਕਲ ਦੇ ਨਾਲ ਸਟੂਡੀਓ ਦੇ ਵਿੱਚ ਪਹੁੰਚਣਾ, ਬੜੀ ਮੁਸ਼ਕਲ ਦੇ ਨਾਲ ਘਰ ਪਹੁੰਚਣਾ, ਬੜੀਆਂ ਸਲਿਪਰੀ ਰੋਡਸ ਦੇ ਉੱਪਰ ਬੜਾ ਐਨ ਅਹਿਤਿਆਤ ਵਰਤ ਕੇ ਲੰਘਣਾ ਤੁਰਨਾ ਫਿਰਨਾ, ਇੰਨੀਆਂ ਡਬਲ ਜੈਕਟਾਂ ਥੱਲੇ ਲੋਅਰ ਪਾ ਕੇ ਘੁੰਮ, ਉਹ ਵੀ ਤਾਂ ਮੌਸਮ ਦੇਖਿਆ ਨਾ, ਤੇ ਹੁਣ ਇਹ ਵੀ ਦੇਖੋ, ਇਸ ਨੂੰ ਅਸੀਂ ਇੰਤਜ਼ਾਰ ਕਰਦੇ ਸੀ, ਵੇਟ ਕਰਦੇ ਸੀ, ਹੁਣ ਇਹ ਮੌਸਮ ਆ ਗਿਆ ਤੇ ਹੁਣ ਇਹਦਾ ਇੰਤਜ਼ਾਰ ਖਤਮ ਹੋ ਗਿਆ, ਤੇ ਹੁਣ ਮੌਜਾਂ ਹੀ ਮੌਜਾਂ ਅਗਲੇ 2-3-4 ਮਹੀਨੇ। ਬਸ ਮੈਨੂੰ ਲੱਗਦਾ ਕਿ ਸੈਪਟੈਂਬਰ ਦੇ ਐਂਡ ਤੱਕ, ਸੈਪਟੈਂਬਰ ਅਕਤੂਬਰ ਤੱਕ, ਹੁਣ ਇੱਥੇ ਤੁਸੀਂ ਦੇਖਿਓ ਪਾਰਕਾਂ ਦੇ ਵਿੱਚ ਰੌਣਕਾਂ ਦੇਖਿਓ, ਵੱਖਰੀਆਂ ਵੱਖਰੀਆਂ ਸਾਡੇ ਕਮਿਊਨਿਟੀ ਪਾਰਕਾਂ ਦੇ ਵਿੱਚ ਆਪਣੇ ਆਪਣੇ ਮੇਲੇ ਸੈਲੀਬ੍ਰੇਟ ਕਰਨਗੀਆਂ, ਕੈਨੇਡਾ ਡੇ ਆ ਰਿਹਾ, ਤੀਆਂ ਦਾ, ਹੋਰ ਵੱਖਰੇ ਵੱਖਰੇ ਬਹਾਨੇ ਲੱਭ ਲੈਂਦੇ ਨੇ ਗੈਟ ਟੂਗੈਦਰ ਹੋਣ ਦੀ। ਸੋ ਅੱਜ ਸੋਮਵਾਰ ਹੈ, ਸੋਮਵਾਰ ਦਾ ਦਿਨ, 3 ਦਿਨ ਤੁਸੀਂ ਛੁੱਟੀਆਂ ਕੱਟ ਕੇ ਆਏ ਹੋ ਆਪਣੇ ਪਰਿਵਾਰਾਂ ਦੇ ਨਾਲ, ਤੁਸੀਂ ਇੱਧਰ ਉੱਧਰ ਜ਼ਰੂਰ ਲੌਂਗ ਵੀਕਐਂਡ ਸੀ, ਗਏ ਹੋਵੋਗੇ, ਘੁੰਮੇ ਫਿਰੇ ਹੋਵੋਗੇ, ਵੱਖਰੇ ਵੱਖਰੇ ਸਥਾਨਾਂ ਤੇ ਗਏ, ਬਹੁਤ ਸਾਰੇ ਦੋਸਤ ਮਿੱਤਰ ਬੀਚਾਂ ਬੂਚਾਂ ਤੇ ਵੀ ਘੁੰਮਣ ਗਏ ਹੋਣਗੇ, ਹੋਰ ਕਿਤੇ ਆਪਣੇ ਰਿਸ਼ਤੇਦਾਰੇ ਸਕੇ ਸੰਬੰਧੀਆਂ ਨੂੰ ਮਿਲਣ ਵੀ ਗਏ ਹੋਣਗੇ, ਲੇਕਿਨ ਇੱਕ ਓਕੇਜ਼ਨ ਹੋਰ ਸੀ ਪਿਛਲੇ 3 ਦਿਨ ਜੋ ਲਗਾਤਾਰ ਚੱਲਿਆ, 16-17 ਤੇ ਅੱਜ 18 ਨੂੰ ਵੀ, ਉਹਦੀ ਅਸੀਂ ਜ਼ਿਕਰ ਵੀ ਕਰਦੇ ਰਹੇ ਹਾਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਵੀ, ਸਾਡੇ ਪ੍ਰੋਗਰਾਮ ਦੇ ਵਿੱਚ ਕੀ, ਤਾਂ ਮੈਂ ਦੇਖਿਆ ਇੱਥੇ ਤਕਰੀਬਨ ਜਿੰਨੇ ਵੀ 5:30 AM ਤੇ ਈਵਨ 1350 AM ਦੀ ਫ੍ਰੀਕੁਐਂਸੀ ਤੇ ਉੱਪਰ ਜਿੰਨੇ ਵੀ ਸਾਰੇ ਪ੍ਰੋਗਰਾਮ ਚੱਲਦੇ ਸੀ ਨਾ, ਉਹਨਾਂ ਸਾਰਿਆਂ ਦੇ ਵਿੱਚ ਹੀ ਪੰਜਾਬੀ ਵਿਰਸਾ ਦੇ ਸਿੰਘ ਹਰਜੀਤ ਜੀ ਵੱਲੋਂ ਜੋ ਮਹਾਨ ਕੀਰਤਨ ਦਰਬਾਰ ਜੋ ਆਯੋਜਿਤ ਕੀਤਾ ਗਿਆ 16-17-18 ਨੂੰ ਕੈਲੇਡਨ ਦੇ ਵਿੱਚ, ਤੇ ਉੱਥੇ ਬੜੇ ਬੜੇ ਮਹਾਨ ਕੀਰਤਨੀ ਜਥੇ ਜਿਹੜੇ ਆਏ, ਉਹਨਾਂ ਨੇ ਅੰਮ੍ਰਿਤ ਰਸ ਦੀ ਵਰਖਾ ਕੀਤੀ, ਗੁਰਬਾਣੀ ਦੇ ਨਾਲ ਲੋਕਾਂ ਨੂੰ ਜੋੜਿਆ। ਔਰ ਉਹ 3 ਦਿਨ 2 ਦਿਨ 16-17 ਨੂੰ ਜੋੜ ਦੇ ਟਾਈਮਿੰਗ ਸੀ, 3 ਵਜੇ ਤੋਂ ਲੈ ਕੇ 10 ਵਜੇ ਤੱਕ, ਅੱਜ 18 ਤਰੀਕ ਨੂੰ 12 ਵਜੇ ਤੋਂ ਲੈ ਕੇ 7 ਵਜੇ ਤੱਕ ਦਾ ਟਾਈਮ ਸੀ। ਤੇ ਅੱਜ ਮੇਰਾ ਖਿਆਲ ਉਸ ਕੀਰਤਨ ਦਰਬਾਰ ਦੀ ਜਿਹੜੀ ਸਮਾਪਤੀ ਹੋ ਗਈ ਹੈ। ਰੋਜ਼ ਉਸ ਦੀ ਐਡ ਤੁਸੀਂ ਸੁਣਦੇ ਸੀ, ਇੱਕ ਬਹੁਤ ਬਹੁਤ ਮਹਾਨ ਕੀਰਤਨੀ ਜਿੱਥੇ ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਸੰਤ ਅਨੂਪ ਸਿੰਘ ਜੀ ਉਨੇ ਵਾਲੇ, ਪਦਮ ਸ਼੍ਰੀ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਭਾਈ ਅਨੰਤਵੀਰ ਸਿੰਘ ਜੀ ਐਲੇ ਵਾਲੇ, ਭਾਈ ਮਨਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਭਾਈ ਜਗਜੀਤ ਸਿੰਘ ਜੀ, ਸੋ ਉਹਨਾਂ ਨੇ ਸਾਰਿਆਂ ਨੇ ਆਪਣੀ ਆਪਣੀ ਮਧੁਰ ਬਾਣੀ ਦੇ ਵਿੱਚ ਗੁਰਬਾਣੀ ਦਾ ਗਾਇਨ ਕਰਕੇ ਸਾਡੇ GTA ਦੇ ਨਿਵਾਸੀਆਂ ਨੂੰ ਸਰਸ਼ਾਰ ਕੀਤਾ, ਗੁਰਬਾਣੀ ਦੇ ਨਾਲ ਭਗਤੀ ਕਾਵ ਦੇ ਨਾਲ ਜੋੜਿਆ। ਸੋ ਸਾਡੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ, ਜਿਨ੍ਹਾਂ ਦੀ ਦੇਖ ਰੇਖ ਦੇ ਵਿੱਚ ਰੇਡੀਓ ਪ੍ਰੋਗਰਾਮ ਸਭ ਰੰਗ ਵੀ ਚੱਲਦਾ ਹੈ, ਉਹਨਾਂ ਦੇ ਨਾਲ ਮੇਰੀ ਫੋਨ ਤੇ ਬੜੀ ਲੰਬੀ ਚੌੜੀ ਗੱਲਬਾਤ ਹੋਈ ਹੈ। ਅੱਜ ਤਿੰਨੋਂ ਦੇ ਤਿੰਨੋਂ ਦਿਨ ਉਹਨਾਂ ਨੇ ਪੂਰਾ ਟਾਈਮ ਉੱਥੇ ਮਹਾਨ ਕੀਰਤਨ ਦਰਬਾਰ ਅਟੈਂਡ ਕੀਤਾ, ਔਰ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ ਉੱਥੇ ਚਾਹ ਦਾ ਲੰਗਰ ਵੀ ਲਗਾਇਆ ਗਿਆ, ਔਰ ਚਾਹ ਦੇ ਲੰਗਰ ਦੇ ਨਾਲ ਨਾਲ ਉੱਥੇ ਕਥੂਰੀਆ ਸਾਹਿਬ ਨੇ ਕਿਤਾਬਾਂ ਦਾ ਲੰਗਰ ਵੀ ਲਾਇਆ। ਸੋ ਛੋਟੇ ਛੋਟੇ ਬੱਚਿਆਂ ਦੇ ਲਈ ਗੁਰਮੁਖੀ ਲਿਪੀ ਦੇ ਵਿੱਚ ਤਿਆਰ ਕਰਵਾਈਆਂ ਵਿਸ਼ਵ ਪੰਜਾਬੀ ਸਭਾ ਦੇ ਵੱਲੋਂ ਕਿਤਾਬਾਂ, ਜਿਹੜੀਆਂ ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸੇ, ਪੰਜਾਬੀ ਜਨ ਜੀਵਨ ਤੋਂ ਸੁਚੇਤ ਕਰਾਉਂਦੀਆਂ ਨੇ ਸਾਡੇ ਛੋਟੇ ਬੱਚਿਆਂ ਨੂੰ, ਸਾਡੀ ਆਉਣ ਵਾਲੀ ਪੀੜ੍ਹੀ ਨੂੰ। ਸੋ ਉੱਥੇ ਉਹਨਾਂ ਨੇ ਕਿਤਾਬਾਂ ਦਾ ਵੀ ਲੰਗਰ ਲਾਇਆ, ਨਾਲ ਚਾਹ ਦਾ ਵੀ ਲੰਗਰ ਲਾਇਆ। ਸੋ ਕਥੂਰੀਆ ਸਾਹਿਬ ਨਾਲ ਜੋ ਮੇਰੀ ਗੱਲ ਹੋਈ ਹੈ ਅੱਜ ਥੋੜ੍ਹੀ ਦੇਰ ਪਹਿਲੇ, ਹੋ ਸਕਦਾ ਸਾਡੇ ਨਾਲ ਉਹ ਆਨ ਏਅਰ ਵੀ ਹੋਣਗੇ ਰੇਡੀਓ ਦੇ ਉੱਪਰ, ਲੇਕਿਨ ਉਹਨਾਂ ਦੇ ਦੱਸਣ ਦੇ ਮੁਤਾਬਕ ਉਹ ਕਹਿੰਦੇ ਆ ਕਿ ਘੱਟੋ ਘੱਟ 10,000 ਦੇ ਕਰੀਬ ਉੱਥੇ ਸੰਗਤ ਸੀ, 5,000 ਹਾਲ ਦੇ ਅੰਦਰ, ਔਰ ਹਾਲ ਦੀ ਕਪੈਸਿਟੀ ਇੰਨੀ ਸੀ, ਉਸ ਤੋਂ ਇਲਾਵਾ 5,000 ਦੇ ਕਰੀਬ ਬਾਹਰ ਹਾਲ ਤੋਂ ਸੰਗਤ ਜਿਹੜੀ ਤਿੰਨੋਂ ਦਿਨ ਹੀ ਪੂਰਾ ਪੈਕਅਪ ਉੱਥੇ ਲੋਕਾਂ ਨੇ ਖੂਬ ਇੰਜੋਏ ਕੀਤਾ, ਗੁਰਬਾਣੀ ਦੇ ਰਸ ਨੂੰ ਮਾਣਿਆ। ਤੇ ਉਸ ਅੰਮ੍ਰਿਤ ਰਸ ਜੋ ਗੁਰਬਾਣੀ ਦਾ ਹੈ, ਉਸ ਦੇ ਨਾਲ ਆਪਣੇ ਆਪ ਨੂੰ ਜੋੜਨ ਦੀ ਕੋਸ਼ਿਸ਼ ਹੈ। ਬੜਾ ਸੁਭਾਗਾ ਟਾਈਮ ਹੁੰਦਾ ਜਦੋਂ ਇਸ ਤਰ੍ਹਾਂ ਦੇ ਮੌਕੇ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ, ਤੇ ਸਾਨੂੰ ਆਪਣੇ ਆਪ ਨੂੰ ਉਸ ਗੁਰੂ ਮਹਾਰਾਜ ਦੀ ਬਾਣੀ ਦੇ ਨਾਲ ਜੋੜਨ ਦੀ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਜਿਹੜੇ ਜਿਹੜੇ ਪ੍ਰਬੰਧਕ ਸਨ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਉਹਨਾਂ ਨੇ ਜੋ ਐਡਾ ਬੜਾ ਮਹਾਨ ਕਾਰਜ ਹੁੰਦਾ, ਇਹ ਕੋਈ ਐਡਾ ਛੋਟਾ ਕੰਮ ਨਹੀਂ ਹੁੰਦਾ, ਕਿਉਂਕਿ ਪ੍ਰੋਗਰਾਮਾਂ ਨੂੰ ਆਰਗੇਨਾਈਜ਼ ਕਰਨਾ ਐਡਾ ਕੋਈ ਸੌਖਾ ਨਹੀਂ ਕੰਮ ਹੁੰਦਾ, ਬੜੀ ਵੱਡੀ ਇੱਕ ਟੀਮ ਆਰਗੇਨਾਈਜ਼ ਕਰਨੀ ਪੈਂਦੀ ਹੈ, ਔਰ ਉਸ ਤਰ੍ਹਾਂ ਸਾਰੇ ਜਿਹੜੇ ਜਿਹੜੇ ਦੋਸਤ ਮਿੱਤਰ ਭੈਣ ਭਰਾ ਉੱਥੇ ਆਉਂਦੇ ਨੇ ਉਹਨਾਂ ਨੂੰ ਲੁੱਕ ਆਫਟਰ ਵੀ ਕਰਨਾ ਪੈਂਦਾ, ਧਿਆਨ ਵੀ ਰੱਖਣਾ ਪੈਂਦਾ, ਜਿਹੜੇ ਜਿਹੜੇ ਕੀਰਤਨੀ ਜਿੱਥੇ ਆਏ ਉਹਨਾਂ ਨੂੰ ਠਹਿਰਾਉਣ ਦਾ, ਉਹਨਾਂ ਨੂੰ ਆਉਣ ਜਾਣ ਦਾ, ਬਹੁਤ ਵੱਡਾ ਮਹਾਨ ਕਾਰਜ ਹੁੰਦਾ ਹੈ। ਲੇਕਿਨ ਸੰਗਤਾਂ ਨੇ ਵੀ ਬਹੁਤ ਵੱਧ ਚੜ੍ਹ ਕੇ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਇਹਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਇਆ। ਸੋ ਅੱਜ ਮੇਰਾ ਖਿਆਲ ਥੋੜਾ ਜਿਹਾ ਇਹ, ਆਪਾਂ ਗੱਲਬਾਤ ਵੀ ਇਸੇ ਸਿਲਸਿਲੇ ਦੇ ਵਿੱਚ ਹੀ ਅੱਗੇ ਕਰਾਂਗੇ। ਤੇ ਸਾਡੇ ਸਟੂਡੀਓ ਦਾ ਨੰਬਰ ਹੈ 647-367-5353, 647-367-5353, 647-367-5353। ਸੋ ਗੱਲਬਾਤ ਨੂੰ ਆਪਾਂ ਅੱਗੇ ਤੋਰਦੇ ਹਾਂ, ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਇੱਕ ਪਿਆਰੇ ਜਿਹੇ ਗੀਤ ਦੇ ਨਾਲ। ਤੇ ਗੱਲਬਾਤ ਅੱਜ ਆਪਾਂ ਕਰਾਂਗੇ ਗੁਰਬਾਣੀ ਦੇ ਪ੍ਰਸੰਗ ਦੇ ਵਿੱਚ, ਕਿ ਗੁਰਬਾਣੀ ਜਿਹਦੇ ਵਿੱਚ 36 ਮਹਾਂਪੁਰਖਾਂ ਨੇ, ਜਿਹਦੇ ਵਿੱਚ 6 ਗੁਰੂ ਸਾਹਿਬਾਨ, 15 ਭਗਤ, 11 ਭੱਟ ਔਰ 4 ਗੁਰੂ ਘਰ ਦੇ ਨਿਕਟਵਰਤੀ ਸਿੰਘ, ਜਿਨ੍ਹਾਂ ਨੇ ਆਪਣੇ ਆਪਣੇ ਮੁੱਖ ਤੋਂ ਉਚਰੀ ਹੋਈ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਕੱਤਰ ਕੀਤਾ, 5ਵੇਂ ਪਾਤਸ਼ਾਹ ਨੇ ਜਦੋਂ ਇਸ ਨੂੰ ਐਡਿਟ ਕੀਤਾ। ਸੋ ਉਹਦੇ ਵਿੱਚ ਦੇਖੋ, ਜਿਵੇਂ ਅਸੀਂ ਆਮ ਜ਼ਿੰਦਗੀ ਦੇ ਵਿੱਚ ਕਹਿੰਦੇ ਹਾਂ ਨਾ ਕਿ ਸਰੀਰਕ ਤੌਰ ਤੇ ਰਿਸ਼ਟ ਪੁਸ਼ਟ ਰਹਿਣ ਦੇ ਲਈ ਆਦਮੀ ਨੂੰ 36 ਪ੍ਰਕਾਰ ਦਾ ਭੋਜਨ ਜਿਹੜਾ ਨਾ ਉਹ ਪਰੋਸਿਆ ਜਾਵੇ ਤੇ ਆਦਮੀ ਸਰੀਰਕ ਤੌਰ ਤੇ ਬਿਲਕੁਲ ਤੰਦਰੁਸਤ ਰਹਿੰਦਾ। ਉਸੇ ਤਰ੍ਹਾਂ ਇਹਦੇ ਵਿੱਚ ਵੀ 36 ਮਹਾਂਪੁਰਖਾਂ ਦੇ ਪ੍ਰਵਚਨਾਂ ਨੂੰ ਅੰਕਿਤ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤੁਸੀਂ ਕੋਈ ਵੀ, ਤੁਹਾਡਾ ਕੋਈ ਮੁਸ਼ਕਲ ਹੋਏ ਜ਼ਿੰਦਗੀ ਦੀ, ਕਿਸੇ ਵੀ ਖੇਤਰ ਦੇ ਨਾਲ ਸੰਬੰਧਿਤ, ਕੋਈ ਸਮਾਜਿਕ ਖੇਤਰ ਦੇ ਨਾਲ ਹੋਵੇ, ਕੋਈ ਆਰਥਿਕ ਖੇਤਰ ਦੇ ਨਾਲ ਸੰਬੰਧਿਤ ਹੋਵੇ, ਕੋਈ ਮਨੋਵਿਗਿਆਨਕ ਖੇਤਰ ਦੇ ਨਾਲ ਸੰਬੰਧਿਤ ਹੋਵੇ, ਕਿਸੇ ਕਿਸਮ ਦੀ ਵੀ ਕੋਈ ਤੁਹਾਡੀ ਮੁਸ਼ਕਲ ਹੈ, ਤੁਸੀਂ ਨਿਹਚਾ ਦੇ ਨਾਲ, ਆਸਥਾ ਦੇ ਨਾਲ, ਪੂਰੇ ਵਿਸ਼ਵਾਸ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਰਵਣ ਕਰੋਗੇ ਨਾ, ਉਸ ਨੂੰ ਪੜ੍ਹੋਗੇ, ਤਾਂ ਤੁਹਾਨੂੰ ਕੋਈ ਨਾ ਕੋਈ ਹੱਲ ਜਿਹੜਾ ਪੋਜ਼ਿਟਿਵ ਉਹਦੇ ਵਿੱਚੋਂ ਤੁਹਾਨੂੰ ਕੋਈ ਜ਼ਰੂਰ ਮਿਲ ਜਾਵੇਗਾ। ਜਿਸ ਤਰ੍ਹਾਂ ਦੀ ਮਰਜ਼ੀ ਵੀ ਤੁਹਾਡੀ ਕੋਈ ਸਮੱਸਿਆ ਹੈ, ਪਰ ਸਾਡੀਆਂ ਸਮੱਸਿਆਵਾਂ ਕੁਝ ਇੱਕ ਇਸ ਤਰ੍ਹਾਂ ਦੇ ਨੇ ਜਿਹੜੀਆਂ ਅਸੀਂ ਆਪਣੇ ਆਪ ਸਹੇੜੀਆਂ ਹਨ। ਉਹ ਆਪਣੇ ਆਪ ਜਿਹੜੀਆਂ ਸਹੇੜੀਆਂ ਸਮੱਸਿਆਵਾਂ ਨੇ ਨਾ, ਉਹਨਾਂ ਦਾ ਹੱਲ ਵੀ ਸਾਡੇ ਆਪਣੇ ਆਪ ਦੇ ਕੋਲ ਹੀ ਹੈ। ਤੇ ਲਓ ਆਪਾਂ ਛੋਟਾ ਜਿਹਾ ਇੱਕ ਮਧੁਰ ਜਿਹਾ ਪਹਿਲੇ ਇੱਕ ਗੀਤ ਸੁਣਦੇ ਹਾਂ, ਪਹਿਲੇ ਇੱਕ ਸਾਡੇ ਕਾਲਰ ਨੇ ਇਹਨਾਂ ਦੀ ਗੱਲ ਸੁਣ ਲਈ। ਹਾਂਜੀ ਚਰਨਦੀਪ ਜੀ, ਸਤਿ ਸ਼੍ਰੀ ਅਕਾਲ।
1: ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਮੈਂ ਆਫ ਟੀਆਰ ਗੱਲ ਕਰਦੀ ਹਾਂ। ਆਫ ਟੀਆਰ
0: ਚਲੋ ਫਿਰ ਬਾਅਦ ਚ ਕਰਿਓ ਥੋੜੀ ਦੇਰ। ਠੀਕ
1: ਕਿੰਨੇ ਵਜੇ ਕਰਾਂ ਆਫ ਟੀਆਰ?
0: 11 ਵਜੇ 11 ਵਜੇ ਕਰ ਲਿਓ।
1: ਮੈਨੂੰ ਨੰਬਰ ਦੇ ਦੋਗੇ? ਨੰਬਰ ਆਪਣਾ?
0: ਹਾਂ ਮੈਂ ਦੇ ਦਿਆਂਗਾ ਉਹਨੇ। ਚਲੋ ਚਲੋ,
1: ਕਿੰਨਾ ਨੰਬਰ ਆ? ਕਿੰਨਾ?
0: ਚਲੋ ਤੁਸੀਂ ਗੱਲ ਕਰਿਓ।

0: ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ, ਕਿੰਨਾ ਵਧੀਆ ਮੈਸੇਜ ਹੈ ਇਸ ਗੀਤ ਦੇ ਵਿੱਚ। ਪਰ ਕੀ ਅਸੀਂ ਇਸ ਨੂੰ ਫੋਲੋ ਕਰਦੇ ਹਾਂ? ਬਸ ਇਹੀ ਅਸੀਂ ਅੱਜ ਦਾ ਵਿਸ਼ਾ ਜਿਹੜਾ ਰੱਖਾਂਗੇ ਕਿ ਬਹੁਤ ਸਾਰੇ ਦੋਸਤ ਮਿੱਤਰ ਭੈਣ ਭਰਾ ਜਿਹੜੇ ਇਸ 3 ਦਿਨ ਦੇ ਕੀਰਤਨ ਦਰਬਾਰ ਦੇ ਵਿੱਚ ਪਹੁੰਚੇ ਹੋਣਗੇ, ਆਪਣੇ ਆਪਣੇ ਤੁਸੀਂ ਵਿਚਾਰ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ 647-367-5353, ਕਿ ਤੁਸੀਂ 3 ਦਿਨ ਜਦੋਂ ਗੁਰਬਾਣੀ ਦੇ ਨਾਲ ਜੁੜੇ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਅਨੁਭਵ ਹੋਇਆ, ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਹੋਇਆ, ਤੁਹਾਨੂੰ ਵਾਕਿਆ ਜ਼ਿੰਦਗੀ ਦੀ ਇਸ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚੋਂ ਉੱਥੇ 3 ਦਿਨ ਜਿੰਨੇ ਵੀ ਘੰਟੇ ਤੁਸੀਂ ਉੱਥੇ ਬਤੀਤ ਕੀਤੇ, ਗੁਰਬਾਣੀ ਦੇ ਨਾਲ ਆਪਣੇ ਆਪ ਨੂੰ ਜੋੜਿਆ ਤੇ ਕੁਝ ਤੁਹਾਡੇ ਮਨ ਨੂੰ ਅਹਿਸਾਸ ਹੋਇਆ, ਕੁਝ ਠਹਿਰਾਓ ਹੋਇਆ, ਕੁਝ ਸਹਿਜਤਾ ਆਈ। ਅਸੀਂ ਆਮ ਤੌਰ ਤੇ ਕਈ ਵਾਰੀ ਕਹਿੰਦੇ ਹਾਂ ਨਾ ਕਿ ਸਾਡੀ ਜਿਹੜੀ ਖੁਰਾਕ ਹੈ ਨਾ, ਅਸੀਂ ਕੀ ਖਾਂਦੇ ਹਾਂ, ਇਸ ਚੀਜ਼ ਦਾ ਸਾਨੂੰ ਬੜਾ ਧਿਆਨ ਰੱਖਣਾ ਚਾਹੀਦਾ ਹੈ ਆਪਣੇ ਆਪ ਨੂੰ ਰਿਸ਼ਟ ਪੁਸ਼ਟ ਰੱਖਣ ਵਾਸਤੇ। ਪਰ ਕਦੇ ਅਸੀਂ ਇਹ ਸੋਚਿਆ ਕਿ ਸਾਨੂੰ ਕੀ ਕੁਝ ਖਾ ਰਿਹਾ, ਸਾਡੀ ਸਿਹਤ ਨੂੰ, ਸਾਡੇ ਸਰੀਰ ਨੂੰ, ਸਾਡੇ ਮਨ ਦੀ ਸ਼ਾਂਤੀ ਨੂੰ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਸਾਡੀ ਖਾ ਰਹੀ ਹੈ ਸਾਡੇ ਆਪ ਨੂੰ, ਇਸ ਚੀਜ਼ ਦਾ ਕਦੇ ਧਿਆਨ ਰੱਖਿਆ ਸੀ? ਅਸੀਂ ਇਸ ਚੀਜ਼ ਬਾਰੇ ਤਾਂ ਬੜੇ ਪਰਟੀਕੁਲਰ ਹੁੰਦੇ ਵੀ ਕਿਹੜੀ ਕਿਹੜੀ ਚੀਜ਼ ਸਾਨੂੰ ਖੁਰਾਕ ਖਾਣੀ ਚਾਹੀਦੀ ਆਪਣੇ ਆਪ ਨੂੰ ਰਿਸ਼ਟ ਪੁਸ਼ਟ ਰੱਖਣ ਵਾਸਤੇ, ਪਰ ਕਿਹੜੀ ਕਿਹੜੀ ਚੀਜ਼ ਤੋਂ ਸਾਨੂੰ ਅਵੋਇਡ ਕਰਨਾ ਚਾਹੀਦਾ, ਉਹਨਾਂ ਚੀਜ਼ਾਂ ਬਾਰੇ ਅਸੀਂ ਕਦੇ ਨਹੀਂ ਸੋਚਿਆ। ਬਹੁਤ ਕਿਸਮ ਦੇ ਜਿਹੜੇ ਡਰ ਅਸੀਂ ਆਪਣੇ ਮਨ ਦੇ ਵਿੱਚ ਪਾਲ ਰੱਖੇ ਹੈ, ਫਿਕਰ, ਵਹਿਮ, ਸਾੜਾ, ਈਰਖਾ, ਇੱਕ ਦੂਸਰੇ ਨਾਲ ਦੁਸ਼ਮਣੀਆਂ ਜਿਹੜੀਆਂ ਪਾਲੀਆਂ ਹੋਈਆਂ ਹਨ, ਇੱਕ ਦੂਸਰੇ ਦੇ ਪ੍ਰਤੀ ਮਨ ਦੇ ਵਿਕਾਰ ਜਿਹੜੇ ਮਨ ਦੇ ਵਿੱਚ ਪਾਲੇ ਹੋਏ ਹਨ, ਉਹਨਾਂ ਸਾਰੀਆਂ ਚੀਜ਼ਾਂ ਨੂੰ ਮਨ ਦੇ ਵਿੱਚ ਪਾਲਿਆ ਹੋਇਆ, ਲੇਕਿਨ ਸਾਡੇ ਸਰੀਰ ਦੀ ਅਸਲ ਖੁਰਾਕ ਕਿਹੜੀ ਹੈ, ਸਾਡੀ ਮਾਨਸਿਕ ਤੌਰ 'ਤੇ ਜਿਹੜੀ ਅਸਲ ਖੁਰਾਕ ਹੈ ਨਾ, ਉਸ ਦੇ ਵਸੋਂ ਅਸੀਂ ਬਿਲਕੁਲ ਅਵੇਸਲੇ ਹਾਂ। ਉਹ ਸਭ ਤੋਂ ਅਸਲ ਖੁਰਾਕ ਜਿਹੜੀ ਹੈ ਨਾ, ਉਹ ਕੀ ਹੈ? ਪੀਸ ਆਫ ਮਾਇੰਡ। ਪੀਸ ਆਫ ਮਾਇੰਡ ਕਿੱਥੋਂ ਮਿਲ ਸਕਦਾ ਹੈ? ਉਹ ਗੁਰਬਾਣੀ ਦੇ ਨਾਲ ਜੁੜਿਆਂ ਤੋਂ ਮਿਲ ਸਕਦਾ ਹੈ। ਮਨ ਦੀ ਸ਼ਾਂਤੀ ਜਿਹੜੀ ਹੈ ਨਾ, ਮਨ ਦਾ ਚੈਨ ਜਿਹੜਾ ਹੈ, ਮਨ ਦਾ ਸਕੂਨ ਜਿਹੜਾ ਹੈ, ਉਹ ਸਾਨੂੰ ਗੁਰਬਾਣੀ ਦੇ ਨਾਲ ਜੁੜਿਆ ਮਿਲ ਸਕਦਾ। ਸਾਡੀ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ ਸਾਨੂੰ ਗੁਰਬਾਣੀ ਦੇ ਨਾਲ ਜੁੜਨ ਨਹੀਂ ਦਿੰਦੀ, ਉਹ ਸਾਡੀ ਹੈਗੀ ਈਗੋ, ਸਾਡੀ ਮੈਂ, ਕਿ ਮੈਂ ਇਹ ਮੇਰਾ ਹੈ, ਇਹ ਮੈਂ ਇਹ ਕਰ ਸਕਦਾ ਹਾਂ, ਮੈਂ ਇੱਦਾਂ ਕਰ ਸਕਦਾ ਹਾਂ। ਇਹ ਗਲਤ ਹੈ, ਇਹ ਸੋਚ ਸਾਡੀ ਗਲਤ ਹੈ। ਦੇਖੋ, ਮੈਂ ਕਰ ਸਕਦਾ ਹਾਂ ਇਹ ਤਾਂ ਸਾਡਾ ਵਿਸ਼ਵਾਸ ਹੈ, ਲੇਕਿਨ ਸਿਰਫ ਮੈਂ ਕਰ ਸਕਦਾ ਹਾਂ ਇਹ ਸਾਡੀ ਈਗੋ ਹੈ। ਸੋ ਜਿੰਨੀ ਦੇਰ ਤੱਕ ਅਸੀਂ ਇਸ ਆਪਣੇ ਆਪ ਨੂੰ ਈਗੋ ਤੋਂ ਬਾਹਰ ਨਹੀਂ ਨਾ ਕੱਢਦੇ, ਓਨੀ ਦੇਰ ਤੱਕ ਸਾਡੇ ਮਨ ਦੀ ਸ਼ਾਂਤੀ, ਮਨ ਦਾ ਸਕੂਨ ਹੈ ਨਾ ਜਿਹੜਾ, ਉਹ ਸਾਨੂੰ ਪ੍ਰਾਪਤ ਨਹੀਂ ਹੋ ਸਕਦਾ। ਬੁੱਲੇ ਸ਼ਾਹ ਨੇ ਬੜਾ ਖੂਬਸੂਰਤ ਲਿਖਿਆ ਹੈ। ਦੇਖੋ, ਸੂਫੀਆਂ ਦੇ ਜਿਹੜੇ ਵਿਚਾਰ ਹੈ ਨਾ, ਉਹ ਵੀ ਬੜੇ ਬਾਕਮਾਲ ਹੈ। ਉਹ ਕਹਿੰਦਾ, ਗੰਗਾ ਗਿਆ ਗੱਲ ਮੁੱਕਦੀ ਨਹੀਂ ਭਾਵੇਂ 100-100 ਗੋਤੇ ਲਾਈਏ, ਗੰਗਾ ਗਿਆ ਗੱਲ ਮੁੱਕਦੀ ਨਹੀਂ ਭਾਵੇਂ 100-100 ਗੋਤੇ ਲਾਈਏ, ਗਿਆ ਗਿਆ ਗੱਲ ਮੁੱਕਦੀ ਨਹੀਂ ਭਾਵੇਂ 100-100 ਪੰਡਿਤ ਬਣਾਈਏ, ਮੱਕੇ ਗਿਆ ਗੱਲ ਮੁੱਕਦੀ ਨਹੀਂ ਭਾਵੇਂ 100-100 ਪਾਠ ਪੜ੍ਹਾਈਏ, ਬੁੱਲੇ ਸ਼ਾਹ ਗੱਲ ਤਾਂਹੀਓ ਮੁੱਕਦੀ ਜੇਕਰ ਮੈਂ ਨੂੰ ਦਿਲੋਂ ਭੁਲਾਈਏ। ਇਹ ਜਿਹੜੀ ਮੈਂ ਹੈ ਨਾ, ਇਹ ਜਿਹੜੀ ਈਗੋ ਹੈ, ਜਿੰਨੀ ਦੇਰ ਤੱਕ ਅਸੀਂ ਇਸ ਨੂੰ ਨਹੀਂ ਨਾ ਆਪਣੇ ਮਨ ਦੇ ਵਿੱਚੋਂ ਬਾਹਰ ਕੱਢਦੇ, ਓਨੀ ਦੇਰ ਤੱਕ ਸਾਡੇ ਮਨ ਨੂੰ ਸ਼ਾਂਤੀ, ਮਨ ਨੂੰ ਸਕੂਨ ਜਿਹੜਾ ਨਾ, ਉਹ ਨਹੀਂ ਮਿਲ ਸਕਦਾ। ਸੋ ਸਿੰਘ ਹਰਜੀਤ ਨੇ ਜਿਹੜਾ ਇਹ ਉਪਰਾਲਾ ਕੀਤਾ ਨਾ ਪੰਜਾਬੀ ਵਿਰਸਾ ਰੇਡੀਓ ਵੱਲੋਂ, ਇਹ ਇੱਕ ਇਸ ਤਰ੍ਹਾਂ ਦਾ ਹੀ ਉਪਰਾਲਾ ਸੀ ਕਿ ਸਾਡੇ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ ਨੂੰ ਉਸ ਗੁਰਬਾਣੀ ਦੇ ਨਾਲ ਜੋੜ ਕੇ, ਇਹ ਜਿਹੜੀ ਸਾਡੇ ਮਨ ਦੀ ਈਗੋ ਹੈ, ਜਿਹੜੀ ਸਾਡੇ ਮਨ ਦੀ ਮੈਂ ਹੈ, ਇਸ ਗੁਰਬਾਣੀ ਦੇ ਥਰੂ, ਗੁਰਬਾਣੀ ਦੇ ਰਾਹੀਂ ਥੋੜਾ ਬਹੁਤ ਉਸ ਤੋਂ ਮੁਕਤੀ ਜਿਹੜੀ ਉਹ ਪ੍ਰਾਪਤ ਹੋ ਸਕਦੇ। ਸੋ ਇਹਨਾਂ ਚੀਜ਼ਾਂ, ਛੋਟੀਆਂ ਛੋਟੀਆਂ ਗੱਲਾਂ, ਇਹਨਾਂ ਚੀਜ਼ਾਂ ਵੱਲ ਸਾਨੂੰ ਧਿਆਨ ਜਿਹੜਾ, ਮੈਂ ਤਾਂ ਨਾ ਅਸੀਂ ਸ਼ੁਕਰ ਕਰਦੇ ਹਾਂ, ਜਿਹੜੀ ਚੀਜ਼ ਸਾਡੇ ਕੋਲ ਹੈ ਉਹਦਾ ਸ਼ੁਕਰ ਨਹੀਂ ਕਰਦੇ, ਲੇਕਿਨ ਜਿਹੜੀ ਚੀਜ਼ ਨਹੀਂ ਹੈ ਉਹਦੇ ਪਿੱਛੇ ਭੱਜ ਭੱਜ ਕੇ ਉਹਨੂੰ ਪ੍ਰਾਪਤ ਕਰਨ ਦੀ ਖਾਤਰ ਆਪਣੇ ਮਨ ਦਾ ਚੈਨ ਜਿਹੜਾ ਨਾ ਗਵਾਉਣ ਦੀ ਅਸੀਂ ਕੋਸ਼ਿਸ਼ ਜ਼ਰੂਰ ਕਰਦੇ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਹਿੰਦਾ, ਲੱਖ ਵਿਕਾਰ ਪਏ ਨੇ ਅੰਦਰ
0: ਜੀ,
1: ਕਰੋੜਾਂ ਕਰੇ ਗੁਨਾਹ
0: ਜੀ,
1: ਇੱਕ ਜਿੱਥੇ ਜਾ ਕੇ ਬਖਸ਼ਾਈਏ ਬੁੱਲਿਆ ਮੁਕਦੇ ਜਾਂਦੇ ਸਾ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਬੁੱਲੇ ਸ਼ਾਹ ਨੇ ਤਾਂ ਬਹੁਤ ਕਮਾਲ ਦੀਆਂ ਗੱਲਾਂ ਲਿਖੀਆਂ ਜੀ। ਜੇਕਰ ਬੁੱਲੇ ਸ਼ਾਹ ਨੇ ਜੋ ਜੋ ਲਿਖਿਆ ਕਿਤੇ ਬੰਦਾ ਉਹਨੂੰ ਧਿਆਨ ਚ ਰੱਖ ਲੇ ਨਾ, ਤੇ ਉਹ ਵੀ ਬਿਲਕੁਲ ਮਨ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਉਹਨੇ ਲਿਖੀਆਂ।
1: ਕਾਹਦਾ ਕਾਹਦਾ ਮਾਨ ਕਰਾਂ ਮੈਂ ਰੱਬਾ ਵੇ, ਇੱਥੇ ਸਾਰੇ ਮੇਰੇ ਤੋਂ ਸਿਆਣੇ ਨੇ, ਬਸ ਹੰਕਾਰ ਨਹੀਂ ਭਰੀ ਮੇਰੇ ਵਿੱਚ, ਦਿਨ ਚੰਗੇ ਮਾੜੇ ਤੇ ਆਣੇ ਤੇ ਜਾਣੇ ਨੇ, ਹੰਕਾਰ ਨਹੀਂ ਚਾਹੀਦਾ। ਬਿਲਕੁਲ ਓਕੇ ਜੀ, ਥੈਂਕ ਯੂ।
0: ਠੀਕ ਹੈ, ਸ਼ੁਕਰੀਆ ਜੀ, ਮਿਹਰਬਾਨੀ। ਸੋ ਤੁਸੀਂ ਕੋਈ ਆਪਣਾ ਵਿਚਾਰ ਸਾਂਝਾ ਕਰਨਾ ਹੋਵੇ ਕਿ ਮਨ ਨੂੰ ਸਕੂਨ, ਮਨ ਨੂੰ ਸ਼ਾਂਤੀ, ਮਨ ਨੂੰ ਇੱਕ ਠਹਿਰਾਓ, ਮਨ ਦੇ ਵਿੱਚ ਜਿਹੜੀ ਇੱਕ ਸਹਿਜਤਾ ਹੈ, ਮਨ ਜਿਹੜਾ ਸਾਡਾ ਭਟਕਦਾ ਰਹਿੰਦਾ। ਦੇਖੋ ਮਨ ਦੀ ਅਸੀਂ ਦੇਖੀਏ ਨਾ ਕਿ ਮਨ ਦੀ ਕੋਈ ਫਿਜ਼ੀਕਲੀ ਹੋਂਦ ਨਹੀਂ ਹੈਗੀ। ਅਸੀਂ ਜਿੱਦਾਂ ਦਿਲ ਨੂੰ ਅਸੀਂ ਜਾਣਦੇ ਹਾਂ ਕਿ ਦਿਲ ਇਹ ਚੀਜ਼ ਹੈ, ਦਿਲ ਦਾ ਇਹ ਸਾਈਜ਼ ਹੁੰਦਾ ਹੈ, ਦਿਮਾਗ ਹੈ, ਦਿਮਾਗ ਦਾ ਇਹ ਸਾਈਜ਼ ਹੁੰਦਾ ਹੈ, ਇਹ ਇੰਨਾ ਵੇਟ ਹੁੰਦਾ ਹੈ, ਉਹ ਸਭ ਕੁਝ ਹੈ। ਲੇਕਿਨ ਮਨ ਐਸੀ ਕੋਈ ਚੀਜ਼ ਫਿਜ਼ੀਕਲੀ ਐਗਜ਼ਿਸਟ ਨਹੀਂ ਕਰਦੀ, ਲੇਕਿਨ ਮਨ ਉਹੀ ਚੀਜ਼ ਹੈ ਜਿਵੇਂ ਅਸੀਂ ਬ੍ਰੇਨ ਨੂੰ ਕਹਿ ਸਕਦੇ ਹਾਂ ਹਾਰਡ ਡਿਸਕ, ਜਿਵੇਂ ਸਾਡਾ ਕੰਪਿਊਟਰ ਨਹੀਂ ਹੁੰਦਾ, ਬ੍ਰੇਨ ਸਾਡਾ, ਦਿਮਾਗ ਸਾਡਾ ਜਿਹੜਾ ਨਾ ਉਹ ਇੱਕ ਕੰਪਿਊਟਰ ਹੈ, ਲੇਕਿਨ ਮਨ ਉਹਦੇ ਵਿੱਚ ਸਾਰਾ ਜਿਹੜਾ ਸੋਫਟਵੇਅਰ ਭਰਿਆ ਨਾ ਸਾਡੇ ਦਿਮਾਗ ਦੇ ਵਿੱਚ, ਉਹ ਸਾਡਾ ਮਾਇੰਡ ਹੈ। ਸਾਡੇ ਭਾਵ, ਸਾਡੀਆਂ ਖੁਸ਼ੀਆਂ, ਸਾਡੀਆਂ ਗਮੀਆਂ, ਸਾਡੇ ਹਾਸੇ, ਸਾਡੇ ਰੋਣੇ, ਸਾਡਾ ਗੁੱਸਾ, ਸਾਡਾ ਠਹਿਰਾਓ, ਉਹ ਸਾਰੀ ਸੋਫਟਵੇਅਰ ਸਾਡੇ ਦਿਮਾਗ ਦੇ ਵਿੱਚ ਜਿਹੜੀ ਹੈ ਨਾ ਉਹਨੂੰ ਅਸੀਂ ਮਾਇੰਡ ਕਹਿ ਦਿੰਦੇ ਹਾਂ। ਸੋ ਦਿਮਾਗ ਦੇ ਵਿੱਚੋਂ ਜੋ ਇਸ਼ਾਰਾ ਹੁੰਦਾ ਹੈ ਸੋਚ, ਮਾਇੰਡ ਦੇ ਉਸ ਇਨਸਟਿੰਕਟ ਦੇ ਮੁਤਾਬਕ, ਉਹਦੇ ਮੁਤਾਬਕ ਹੀ ਅੱਗੇ ਚੱਲਦਾ ਜਾਂਦਾ, ਕਰੀ ਜਾਂਦਾ। ਸੋ ਬੁੱਲੇ ਸ਼ਾਹ ਦੀ ਮੈਨੂੰ ਇੱਕ ਹੋਰ ਚੀਜ਼ ਬੜੀ ਯਾਦ ਆਈ ਸੀ। ਉਹ ਕਹਿੰਦੇ ਵੀ ਅਸੀਂ ਸ਼ੁਕਰ ਨਹੀਂ ਕਰਦੇ। ਉਹ ਕਹਿੰਦੇ ਵੀ ਬੁੱਲੇ ਸ਼ਾਹ ਵੈਸੇ ਬੜੇ ਅਮੀਰ ਖਾਨਦਾਨ ਦੇ ਨਾਲ ਸੰਬੰਧ ਰੱਖਦਾ ਸੀ, ਲੇਕਿਨ ਉਸਨੇ ਆਪਣਾ ਜਿਹੜਾ ਜੀਵਨ ਰੱਖਿਆ ਹੋਇਆ ਸੀ ਨਾ ਉਹ ਬਹੁਤ ਭਗਤੀ ਭਾਵ ਵਾਲਾ ਸੀ, ਸੂਫੀ ਫਕੀਰ ਸੀ। ਉਹ ਸਾਰਾ ਘਰ ਬਾਰ ਛੱਡ ਕੇ ਉਸ ਸੂਫੀ ਆਪਣੇ ਗੁਰੂ ਪੀਰ ਦੇ ਮੁਰਸ਼ਦ ਦੇ ਲੜ ਲੱਗਿਆ ਸੀ। ਉਸ ਦੇ ਲੜ ਦੇ ਉੱਪਰ ਕਿਸੇ ਨੇ ਉਸਨੂੰ ਪੁੱਛਿਆ ਕਿ ਤੂੰ ਭਾਈ ਇੰਨਾ ਯਾਰ ਤੇਰਾ ਸਰਦਾ ਪੁੱਜਦਾ ਹੈ, ਲੇਕਿਨ ਤੂੰ ਕਿਉਂ ਉਸ ਪਰਮਾਤਮਾ ਦੇ ਰਸਤੇ ਦੇ ਉੱਪਰ ਚੱਲਿਆ ਹੋਇਆ? ਤਾਂ ਬੁੱਲੇ ਸ਼ਾਹ ਦਾ ਜਵਾਬ ਪਤਾ ਕੀ ਸੀ? ਬੁੱਲੇ ਸ਼ਾਹ ਨੇ ਬੜਾ ਖੂਬਸੂਰਤ ਜਵਾਬ ਦਿੱਤਾ। ਉਹ ਕਹਿੰਦਾ ਵੀ ਚੜ੍ਹਦੇ ਸੂਰਜ ਢਲਦੇ ਵੇਖੇ, ਬੁੱਝਦੇ ਦੀਵੇ ਬਲਦੇ ਵੇਖੇ, ਹੀਰੇ ਦਾ ਕੋਈ ਮੁੱਲ ਨਾ ਜਾਣੇ, ਖੋਟੇ ਸਿੱਕੇ ਚੱਲਦੇ ਵੇਖੇ, ਜਿਨ੍ਹਾਂ ਦਾ ਨਾ ਜਗ ਤੇ ਕੋਈ, ਉਹ ਵੀ ਪੁੱਤਰ ਪਲਦੇ ਵੇਖੇ, ਉਹਦੀ ਰਹਿਮਤ ਦੇ ਨਾਲ ਬੰਦੇ ਪਾਣੀ ਉੱਤੇ ਚੱਲਦੇ ਵੇਖੇ, ਕੋਈ ਕਹਿੰਦੇ ਦਾਲ ਨੀ ਗਲਦੇ, ਮੈਂ ਤੇ ਪੱਥਰ ਗਲਦੇ ਵੇਖੇ, ਜਿਨ੍ਹਾਂ ਨੇ ਕਦਰ ਨਾ ਕੀਤੀ ਰੱਬ ਦੀ, ਹੱਥ ਖਾਲੀ ਮੈਂ ਮਲਦੇ ਦੇਖੇ, ਕਈ ਪੈਰਾਂ ਤੋਂ ਨੰਗੇ ਫਿਰਦੇ, ਸਿਰ ਤੇ ਲੱਭਣ ਛਾਵਾਂ, ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ, ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ। ਸੋ ਜਦੋਂ ਅਸੀਂ ਸ਼ੁਕਰ ਮਨਾ ਲੈਂਦੇ ਨਾ, ਸ਼ੁਕਰ ਮਨਾਉਣ ਦੀ ਅਵਸਥਾ ਦੇ ਵਿੱਚ ਹੋ ਜਾਂਦੇ ਹਾਂ, ਤੇ ਫਿਰ ਸਾਡੇ ਮਨ ਨੂੰ ਸਕੂਨ ਜ਼ਰੂਰ ਮਿਲ ਜਾਊਗਾ। ਸੋ ਗੱਲਬਾਤ ਸਾਡੀ ਜਾਰੀ ਹੈ, ਤੇ ਤੁਸੀਂ ਵੀ ਪਾਰਟੀਸਪੇਟ ਇਹਦੇ ਵਿੱਚ ਥੋੜ੍ਹਾ ਬਹੁਤ ਜ਼ਰੂਰ ਕਰ ਸਕਦੇ ਹੋ। ਹੈ ਗੱਲਾਂ ਔਖੀਆਂ, ਭਾਵੇਂ ਇਹਦੇ 'ਚ ਕੋਈ ਸ਼ੱਕ ਨਹੀਂ, ਕਿਉਂਕਿ ਅਧਿਆਤਮ ਦੀਆਂ ਗੱਲਾਂ ਕਰਨੀਆਂ, ਆਪਣੇ ਆਪ ਨੂੰ ਉਸ ਗੁਰਬਾਣੀ ਦੇ ਨਾਲ ਜੋੜਨਾ। ਮੈਂ ਤਾਂ ਕਈ ਵਾਰੀ ਕਹਿੰਦਾ ਹੁੰਦਾ ਕਿ ਗੁਰਬਾਣੀ ਪੜ੍ਹਦੇ ਅਸੀਂ ਸਾਰੇ ਹੀ ਹਾਂ, ਪਰ ਉਹਦੇ 'ਤੇ ਅਮਲ ਕਰਨਾ ਨਾ ਜਿਹੜਾ ਉਹ ਥੋੜ੍ਹਾ ਜਿਹਾ ਟਫ ਹੈ। ਹੈ ਮੁਸ਼ਕਲ ਨਹੀਂ ਹੈ, ਪਰ ਉਹਦੇ 'ਤੇ ਅਮਲ ਕਰਨਾ, ਇਸ ਵਰਤਮਾਨ ਜਿਸ ਸੁਸਾਇਟੀ, ਜਿਸ ਸਮਾਜ ਦੇ ਵਿੱਚ ਅਸੀਂ ਰਹਿੰਦੇ ਹਾਂ ਨਾ, ਜੋ ਕੁਝ ਇੱਥੇ ਪਸਰਿਆ ਹੋਇਆ, ਉਹਦੇ ਮੁਤਾਬਕ ਗੁਰਬਾਣੀ ਦੇ ਅਸੂਲਾਂ ਨੂੰ ਲਾਗੂ ਕਰਨਾ ਸਾਡੀ ਜ਼ਿੰਦਗੀ ਦੇ ਵਿੱਚ ਸਾਡਾ ਫਰਜ਼ ਤਾਂ ਬਣਦਾ, ਪਰ ਸਾਨੂੰ ਥੋੜ੍ਹਾ ਜਿਹਾ ਉਹ ਮੁਸ਼ਕਲ ਲੱਗਦਾ। ਪਰ ਜੋ ਕੋਸ਼ਿਸ਼ ਕਰੀਏ ਤਾਂ ਐਡੀ ਵੀ ਕੋਈ ਗੱਲ ਨਹੀਂ ਹੋ ਸਕਦੀ। ਸੋ ਗੱਲਬਾਤ ਨੂੰ ਆਪਾਂ ਕੰਟੀਨਿਊ ਕਰਾਂਗੇ ਅੱਗੇ। ਪਹਿਲਾਂ ਇੱਕ ਹੋਰ ਪਿਆਰਾ ਜਿਹਾ ਗੀਤ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਹਾਂ।

0: ਆਪੇ ਬੰਦਗੀ ਕਰਾ ਲਾ ਮੇਰੇ ਸਾਈ, ਬਖਸ਼ ਲੈ ਸ਼ੁਦਾਈ ਜਾਣ ਕੇ। ਸੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ। ਸਾਡੇ ਸਟੂਡੀਓ ਦਾ ਨੰਬਰ ਹੈ 6473653353, 6473653353। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਕੋਈ ਆਪਣੇ ਮਨ ਦਾ ਭਾਵ, ਕੋਈ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਹੋਵੇ, ਜਾਂ ਇਹ 3 ਦਿਨ ਦਾ ਜੋ ਕੀਰਤਨ ਦਰਬਾਰ ਹੋਇਆ ਇਸ ਦੇ ਬਾਰੇ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਏ ਤਾਂ ਕਰ ਸਕਦੇ ਹੋ। ਸਾਡਾ ਗੱਲਬਾਤ ਦਾ ਵਿਸ਼ਾ ਹੀ ਸਾਡਾ ਇਹ ਜੇ ਹੈ ਕਿ ਮਨ ਦੀ ਸ਼ਾਂਤੀ, ਸਾਡੀ ਮਨ ਦਾ ਸਕੂਨ ਜਿਹੜਾ ਸਾਡਾ ਨਾ, ਮਨ ਦੇ ਵਿੱਚ ਜਿਹੜੀ ਸਹਿਜਤਾ ਹੈ, ਉਹ ਲਿਆਉਣ ਦੇ ਲਈ ਸਾਨੂੰ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ, ਕਿਸ ਤਰ੍ਹਾਂ ਆਪਣੇ ਆਪ ਨੂੰ ਗੁਰੂ ਦੇ ਨਾਲ ਜੋੜਨਾ ਚਾਹੀਦਾ ਹੈ, ਗੁਰਬਾਣੀ ਦੇ ਨਾਲ ਜੋੜਨਾ ਚਾਹੀਦਾ ਹੈ, ਜਾਂ ਆਪਣੇ ਵਿਚਾਰਾਂ ਦੇ ਵਿੱਚ ਐਸੀ ਸ਼ੁੱਧਤਾ, ਆਪਣੇ ਮਨ ਦੇ ਵਿੱਚ ਜਿਹੜੇ ਜਿਹੜੇ ਐਸੇ ਔਗਣ ਨੇ, ਸਾਡੀ ਈਗੋ ਹੈ ਜਿਹੜੀ, ਹਉਮੈ ਹੈ ਜਿਹੜੀ, ਮੈਂ ਹੈ, ਉਸ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ, ਜਾਂ ਉਸ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਅਦਾ ਕਰਨ ਦੀ ਸਮਰੱਥਾ ਆਪਣੇ ਆਪ ਦੇ ਵਿੱਚ ਕਿਵੇਂ ਪੈਦਾ ਕਰਨੀ ਚਾਹੀਦੀ ਹੈ। ਸੋ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਨ ਸਪੋਂਸਰ ਨੇ, ਉਹਨੇ ਬ੍ਰਮਟਨ ਕੈਸ਼ ਐਂਡ ਕੈਰੀ, ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਸੋ ਸਾਡੇ ਇੱਕ ਕਾਲਰ ਆ ਰਹੇ ਨੇ, ਪਹਿਲਾਂ ਉਹਨਾਂ ਦੀ ਗੱਲ ਸੁਣਦੇ, ਮੈਂ ਗੱਲ ਬਾਅਦ ਦੇ ਵਿੱਚ ਅਸੀਂ ਕੰਟੀਨਿਊ ਕਰਦੇ ਹਾਂ। ਬੀਬੀ ਕੁਲਦੀਪ ਗੋਸਲ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਵਧੀਆ ਜੀ।
1: ਬੁੱਲਾ ਕਹਿੰਦਾ ਰੱਬ ਦਾ ਕੀ ਪਾਉਣਾ, ਇੱਥੋਂ ਪੱਟ ਕੇ ਇੱਥੇ ਲਾਉਣਾ,
0: ਇੱਥੋਂ ਪੱਟ ਕੇ ਉੱਥੇ ਲਾਉਣਾ, ਬਿਲਕੁਲ ਸਹੀ ਗੱਲ
1: ਦੱਸਿਆ। ਬਾਕੀ ਜਿਹੜਾ ਹੈਗਾ ਨਾ, ਮੈਂ ਤਾਂ ਮਨ ਦੀ ਸ਼ਾਂਤੀ ਤੁਹਾਡੇ ਅੰਦਰ, ਜੇ ਤੁਸੀਂ ਸ਼ਾਂਤ ਰਹਿਣਾ ਤਾਂ ਸ਼ਾਂਤ ਰਹਿ ਸਕਦੇ।
0: ਪਰ ਰਹਿੰਦੇ ਨੀ ਨਾ ਅਸੀਂ, ਮਨ ਤਾਂ ਸਾਡਾ ਟਿਕਦਾ ਹੀ ਨਹੀਂ ਹੈ।
1: ਅੱਛਾ, ਹੁਣ ਤੁਸੀਂ ਦਰਬਾਰ ਬਾਰੇ ਗੱਲ ਕੀਤੀ, 3 ਦਿਨ ਸੁਣੋ ਮੇਰੀ ਗੱਲ
0: ਜੀ ਜੀ।
1: ਸਾਲ ਵਿੱਚ ਤੁਸੀਂ 3 ਦਿਨ ਸੁਣ ਸਕਦੇ। ਦੇਖੋ, ਮੈਂ ਇਹ ਨੀ ਕਹਿੰਦੀ ਕਿਉਂ ਕਰਾਉਂਦੇ ਕੀ ਕਰਦੇ, ਤਾਂ ਉਹਨਾਂ ਦੀ ਖੁਸ਼ੀਆਂ। ਜਿਹੜਾ ਗੁਰਦੁਆਰੇ ਚ ਹੁੰਦਾ, ਤੁਸੀਂ
0: ਵੱਖਰੇ ਵੱਖਰੇ ਜਗ੍ਹਾ ਤੋਂ ਵੱਖਰੇ ਵੱਖਰੇ ਕੀਰਤਨੀ ਜਥੇ ਆਏ, ਜਿਨ੍ਹਾਂ ਨੂੰ ਅਸੀਂ ਅਕਸਰ ਰੇਡੀਓ ਤੇ ਸੁਣਦੇ ਹਾਂ, ਰੇਡੀਓ ਟੀਵੀ ਤੇ ਦੇਖ ਲੈਣੇ, ਪਰ ਇੱਕ ਵਾਰੀ ਲਾਈਵ ਜਿਹੜਾ ਕਥਾ ਸੁਣੀ ਨਾ, ਉਹਦਾ ਇੱਕ ਹੋਰ ਚੀਜ਼ ਸਕੂਨ ਮਨ ਨੂੰ ਜ਼ਰੂਰ।
1: ਸੁਣਦੇ ਨੀ ਤੁਸੀਂ, ਸੁਣੋ ਮੇਰੀ ਗੱਲ, ਗੁਰਦੁਆਰਿਆਂ ਚ ਜਾਓ, ਉੱਥੇ ਸਾਰਾ ਕੁਝ ਹੁੰਦਾ,
0: ਗੁਰਦੁਆਰੇ ਚ ਬਹਿ ਕੇ ਵੀ ਜੁੜ ਲੋ, ਪਰ ਜੇ ਇੱਥੇ ਕੋਈ ਓਕੇਜ਼ਨ ਬਣਿਆ ਤਾਂ ਇੱਥੇ ਵੀ ਜੁੜਨ ਚ ਕੋਈ ਹਰਜ ਨਹੀਂ।
1: ਸੁਣੋ, ਸੰਗਤ ਪੰਗਤ ਜ਼ਰੂਰੀ ਆ
0: ਜੀ ਜੀ ਜੀ,
1: ਜਾਣੇ
0: ਬਿਲਕੁਲ
1: ਜਾਣੇ ਆ, 3 ਦਿਨ
0: ਨੇਮ ਬਣਾਓ ਰੋਜ਼ ਜਾਣ ਦਾ ਗੁਰਦੁਆਰੇ।
1: ਇਹ ਸਾਡਾ ਉੱਥੇ ਜਾ ਕੇ ਜਿਹੜਾ ਪੈਸਾ ਠੀਕ ਆ, ਇਹਨੇ ਜਿੱਥੇ ਮੰਗਾ ਪੈਸਾ ਇਹਨਾਂ ਲਾਇਆ, ਪੰਜਾਬ ਵਿੱਚ ਕੋਈ ਸਾਡੀਆਂ ਬੀਬੀਆਂ ਜਿਨ੍ਹਾਂ ਦੇ ਆਦਮੀ ਮਰ ਗਏ, ਜਿਨ੍ਹਾਂ ਦੀ ਕੁੜੀਆਂ ਬੱਚੇ ਪੜ੍ਹਾਓ, ਉਹਨਾਂ ਦੀ ਸੇਵਾ ਕਰ ਲਓ ਰੱਜ ਕੇ, ਉਹਨਾਂ ਨੂੰ ਇਹ ਪੈਸਾ ਉੱਥੇ ਜਾਣਾ ਚਾਹੀਦਾ। ਮੈਂ ਨੀ ਕਹਿੰਦੀ ਕਿਉਂ ਕਰਦੇ, ਉਹਨਾਂ ਦੀ ਖੁਸ਼ੀਆਂ, ਉਹਨਾਂ ਨੂੰ ਇੱਥੋਂ ਖੁਸ਼ੀ ਮਿਲਦੀ ਹੈ, ਪਰ ਅਸੀਂ ਜੇ ਹੁਣ ਮੈਂ ਤਾਂ ਸਾਡੇ ਤੇ ਬੰਗਿਆਂ ਦੇ ਭਗਤੀ ਸਰਦਾਰ ਜੀ ਬਣੀਆਂ ਕੁੜੀਆਂ ਦੋਵੇਂ ਵਿਆਹ ਨੀ ਕਰਾ, ਇੱਥੇ ਅਸੀਂ 500 ਜਿੰਨਾ ਹੋਵੇ 700 ਅਸੀਂ ਉੱਥੇ ਭੇਜਦੇ ਰਹੀਦਾ, ਕਿਉਂਕਿ ਉਹਨਾਂ ਵਿੱਚ ਸਾਨੂੰ ਉਹ ਰੋਜ਼ ਦੱਸਦੇ, ਅਸੀਂ ਇੱਥੇ ਅੱਜ ਗਈਆਂ, ਉਹਨੇ ਵਿਆਹ ਵੀ ਨੀ ਕਰਾ,
0: ਉਹਨਾਂ
1: ਪਰਿਵਾਰ ਨੂੰ ਦੋ ਭੈਣ ਦਾ।
0: ਚਲੋ ਠੀਕ,
1: ਸੇਵਾ ਤਾਂ ਹੋਣੀ ਆ,
0: ਕਿਹੜੇ ਤੁਹਾਨੂੰ ਫਾਇਦੇ ਹੋ ਸਕਦੇ ਨੇ ਮਨ ਨੂੰ ਮਾਨਸਿਕ ਤੌਰ ਤੇ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਦੇ ਲਈ, ਮਨ ਦਾ ਸਕੂਨ ਪ੍ਰਾਪਤ ਕਰਨ ਦੇ ਲਈ, ਮਨ ਦੀ ਸਹਿਜਤਾ ਦੇ ਲਈ ਗੁਰਬਾਣੀ ਦੇ ਨਾਲ ਜੋੜਨਾ ਵੀ ਆਪਣੇ ਆਪ ਨੂੰ ਜ਼ਰੂਰੀ ਹੈ। ਸੋ ਮੈਂ ਗੱਲ ਕਰ ਰਿਹਾ ਸੀ ਸਾਡੇ ਮੇਨ ਸਪੋਂਸਰ ਦੀ, ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਸਮਾਨ, ਚਾਹੇ ਕਿਚਨ ਦੀ ਗਰੋਸਰੀ, ਕਿਚਨ ਦਾ ਕੋਈ ਬਰਤਨ, ਕੋਈ ਰੈਸਟੋਰੈਂਟ ਦੀ ਗਰੋਸਰੀ, ਰੈਸਟੋਰੈਂਟ ਦਾ ਕੋਈ ਬਰਤਨ, ਡਿਸਪੋਜ਼ੇਬਲ ਸਮਾਨ ਕਿਸੇ ਵੀ ਤਰ੍ਹਾਂ ਦਾ, ਕਿਸੇ ਵੀ ਕੁਆਂਟਿਟੀ ਦੇ ਵਿੱਚ, ਕਿਸੇ ਵੀ ਸਾਈਜ਼ ਦੇ ਵਿੱਚ, ਕਿਸੇ ਵੀ ਰੰਗ ਦੇ ਵਿੱਚ, ਕੋਸਮੈਟਿਕਸ ਤੁਹਾਨੂੰ ਚਾਹੀਦਾ ਹੋਏ ਕਿਸੇ ਵੀ ਤਰ੍ਹਾਂ ਦਾ, ਲੜਕੀਆਂ ਔਰ ਲੜਕਿਆਂ ਦੇ ਇਸਤੇਮਾਲ ਕਰਨ ਦੇ ਲਈ, ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਵੀ ਛੋਟੀ ਮੋਟੀ ਫਸਟ ਏਡ ਦੀ ਜੋ ਮੈਡੀਸਨ ਅਸੀਂ ਅਕਸਰ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਰੱਖਦੇ ਸੀ, ਹਰ ਤਰ੍ਹਾਂ

0: ਪੰਜਾਬੀ ਥੀਮ ਉਸਾਰਨਾ ਤਾਂ ਪੰਜਾਬੀ ਮਾਹੌਲ ਦੇ ਨਾਲ ਸੰਬੰਧਿਤ ਕੋਈ ਗਿੱਧੇ ਭੰਗੜੇ ਦੀ ਡਰੈਸ ਚਾਹੀਦੀ ਹੋਏ, ਗਿੱਧੇ ਭੰਗੜੇ ਦੀ ਡਰੈਸ ਵਾਲੇ ਕੋਈ ਮਾਡਲ ਚਾਹੀਦੇ ਹੋਣ, ਕੋਈ ਜਾਗੋ, ਕੋਈ ਹਲਦੀ, ਕੋਈ ਪੱਖੀ, ਕੋਈ ਚਰਖਾ, ਕੋਈ ਮਧਾਣੀ, ਕੋਈ ਉਹ ਜਿਹੜਾ ਰਿੜਕਣਾ ਵਗੈਰਾ, ਜੋ ਜੋ ਪੰਜਾਬੀ ਸੱਭਿਆਚਾਰ ਦੇ ਪੰਜਾਬੀ ਕਲਚਰ ਦੇ ਜਿਹੜੇ ਅੰਗ ਨੇ, ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਮਿਲ ਸਕਦੀ ਹੈ। ਸੋ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ ਤੁਸੀਂ ਆਪਣੀ ਕਾਰ ਦੇ ਉੱਪਰ ਆਓ। ਇੱਕ ਹੋਰ ਚੀਜ਼ ਕਿ ਮਿੱਟੀ ਦੇ ਬਣੇ ਹੋਏ ਘੜੇ ਗਰਮੀਆਂ ਦੇ ਵਿੱਚ ਠੰਡਾ ਠੰਡਾ ਪਾਣੀ ਪੀਣ ਵਾਸਤੇ ਨਾ, ਕਈ ਲੋਕਾਂ ਨੂੰ ਫਰਿੱਜ ਦਾ ਸੂਟ ਨਹੀਂ ਕਰ ਸਕਦਾ, ਟੂਟੀਆਂ ਲੱਗੀਆਂ, ਤਾਂ ਮਿੱਟੀ ਦੇ ਘੜਿਆਂ ਦੇ ਨਾਲ ਨਾਲ ਮਿੱਟੀ ਦੇ ਸਾਰੇ ਬਰਤਨ ਹੀ ਜਿਹੜੇ ਉਹ ਵੀ ਇੱਥੋਂ ਅਵੇਲੇਬਲ ਹਨ, ਤੁਸੀਂ ਪ੍ਰਾਪਤ ਕਰ ਸਕਦੇ ਹੋ। ਫੋਨ ਨੰਬਰ 905-230-4800 905-230-4800। ਦੂਸਰੇ ਸਾਡੇ ਪ੍ਰਾਊਡ ਸਪੋਂਸਰ ਵਿਲੇਜ ਆਫ ਇੰਡੀਆ ਪੂਰੇ ਕੈਨੇਡਾ ਦੇ ਵਿੱਚ 5 ਵੱਖਰੀਆਂ ਵੱਖਰੀਆਂ ਲੋਕੇਸ਼ਨ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। 114 ਕੈਨੇਡੀ ਰੋਡ ਬ੍ਰਮਟਨ, 6430 ਐਰਨਵਿਲ ਪਾਰਕਵੇ ਮਿਸੀਸਾਗਾ, ਲੰਡਨ, ਹੈਲੀਫੈਕਸ ਔਰ ਵਿੰਡਸਰ। ਤੁਸੀਂ ਘਰ ਦੇ ਵਿੱਚ ਕੋਈ ਛੋਟਾ ਮੋਟਾ ਕੋਈ ਫੰਕਸ਼ਨ ਕਰ ਰਹੇ ਹੋ, ਲਾਈਵ ਕੇਟਰਿੰਗ ਤੁਸੀਂ ਕਰਵਾਉਣੀ ਹੈ, ਤੁਸੀਂ ਇਹਨਾਂ ਦੇ ਨਾਲ ਮੈਨਿਊ ਡਿਸਾਈਡ ਕਰ ਲਓ। ਇਹਨਾਂ ਦਾ ਟਰੱਕ ਆਏਗਾ, ਤੁਹਾਨੂੰ ਗਰਮਾ ਗਰਮ ਹਰ ਇੱਕ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਸਪਲਾਈ ਕੀਤੀ ਜਾਏਗੀ। ਕੋਈ ਤੁਸੀਂ ਫੰਕਸ਼ਨ ਕਰਨ ਦੇ ਲਈ ਹਾਲ ਚਾਹੀਦਾ, 100 ਤੋਂ ਲੈ ਕੇ 125 ਬੰਦਿਆਂ ਦਾ, ਲਾਈਟ ਐਂਡ ਡੀਜੇ ਵਗੈਰਾ ਦਾ ਪੂਰਾ ਇੰਤਜ਼ਾਮ ਹੈ, 100 ਤੋਂ 125 ਗੱਡੀਆਂ ਦੀ ਪਾਰਕਿੰਗ ਵੀ ਹੈ, ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਉੱਥੇ ਮਿਲੇਗੀ। ਟਿਫਨ ਲਗਵਾਉਣਾ 7 ਦਿਨ ਵਾਸਤੇ, 6 ਦਿਨ ਵਾਸਤੇ, 5 ਦਿਨ ਵਾਸਤੇ, ਉਹਦੇ ਮੈਨਿਊ ਦੇ ਬਾਰੇ, ਉਹਦੀ ਕੀਮਤ ਦੇ ਬਾਰੇ, ਬਾਕੀ ਸਟਰੀਟ ਫੂਡ ਤੁਸੀਂ ਇਹਨਾਂ ਦਾ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰੋ। ਗੋਲ ਗੱਪੇ, ਟਿੱਕੀਆਂ, ਭੱਲੇ, ਡੋਸੇ, ਸਮੋਸੇ, ਗਰਮਾ ਗਰਮ ਜਲੇਬੀਆਂ, ਕਿਸੇ ਕਿਸਮ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਫੋਨ ਨੰਬਰ ਨੋਟ ਕਰੋ, 905-450-33-33। 114 ਕੈਨੇਡੀ ਰੋਡ ਦਾ ਨੰਬਰ ਹੈ, ਔਰ 905-542-1333 6430 ਐਰਨਮਿਲ ਪਾਰਕਵੇ ਮਿਸੀਸਾਗਾ ਦਾ ਨੰਬਰ ਹੈ। ਸੋ ਅਸੀਂ ਗੱਲਬਾਤ ਜਿਹੜੀ ਸਾਡੀ ਕਰ ਰਹੇ ਸੀ ਨਾ ਕਿ ਗੁਰਬਾਣੀ ਦੇ ਨਾਲ ਜੁੜਨ ਦੇ ਕਿਹੜੇ ਕਿਹੜੇ ਫਾਇਦੇ ਸਾਨੂੰ ਹੁੰਦੇ ਨੇ, ਰੋਜ਼ਮਰਾ ਦੀ ਭੱਜ ਨੱਠ ਦੀ ਜਿਹੜੀ ਜ਼ਿੰਦਗੀ, ਜਿਹੜੀ ਜੋ ਅਸੀਂ ਰੋਜ਼ਮਰਾ ਦੇ ਦਿਮਾਗ ਦੇ ਉੱਪਰ ਐਵੇਂ ਬੋਝ, ਪਰੇਸ਼ਾਨੀਆਂ, ਟੈਨਸ਼ਨਾਂ ਜਿਹੜੀਆਂ ਚੁੱਕੀਆਂ ਹੋਈਆਂ ਨੇ ਨਾ, ਉਹਨਾਂ ਤੋਂ ਜ਼ਰੂਰ ਸਾਨੂੰ ਸ਼ਾਂਤੀ ਮਿਲਦੀ ਹੈ, ਬੋਝ ਸਾਡਾ ਮਨ ਦਾ ਉਤਰਦਾ ਹੈ। ਦੇਖੋ ਕਈ ਵਾਰੀ ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਇੱਕ ਦਿਨ ਲਿਖਿਆ, ਉਹ ਕਹਿੰਦਾ ਦੇਖੋ ਜਦੋਂ ਅਸੀਂ ਆਟੋ ਤੇ ਜਾਂਦੇ ਹਾਂ ਤੇ ਸਾਨੂੰ ਆਟੋ ਵਾਲੇ ਨੇ ਕਦੇ ਪੁੱਛਿਆ ਵੀ ਭਾਈ ਤੇਰੇ ਕੋਲੇ ਬੋਝ ਕਿੰਨਾ? ਨਹੀਂ ਪੁੱਛਦਾ। ਜਦੋਂ ਅਸੀਂ ਬੱਸ ਤੇ ਜਾਂਦੇ ਹਾਂ ਨਾ, ਬੱਸ ਵਾਲਿਆਂ ਨੇ ਕਦੇ ਪੁੱਛਿਆ ਵੀ ਭਾਈ ਤੁਹਾਡੇ ਕੋਲੇ ਭਾਰ ਕਿੰਨਾ? ਉਹ ਵੀ ਨਹੀਂ ਪੁੱਛਦਾ। ਪਹਿਲੇ ਇੱਕ ਕਾਲਰ ਦੀ ਗੱਲ ਸੁਣਦੇ, ਫਿਰ ਗੱਲਬਾਤ ਨੂੰ ਕੰਟੀਨਿਊ ਕਰਾਂਗੇ। ਸਤਿ ਸ਼੍ਰੀ ਅਕਾਲ ਜੀ।
1: ਜਵਾਹਰ ਲਾਟਾਂ ਨਾਲੋਂ ਵੀ ਮਹਿੰਗੀ ਚੀਜ਼ ਕੀਮਤੀ ਗੁਣ, ਸੱਤ, ਸੰਤੋਖ, ਦਇਆ, ਧਰਮ, ਧੀਰਜ ਪ੍ਰਗਟ ਹੋ ਜਾਂਦੇ ਨੇ।
2: ਜੀ ਜੀ ਜੀ ਜੀ ਜੀ ਬਿਲਕੁਲ। ਚਲੋ, ਬਹੁਤ ਬਹੁਤ
1: ਸ਼ੁਕਰੀਆ।
2: ਕਰ ਰਿਹਾ ਸੀ ਕਿ ਆਟੋ ਤੇ ਤੁਸੀਂ ਜਾਓ ਤੇ ਕਦੇ ਤੁਹਾਨੂੰ ਆਟੋ ਵਾਲੇ ਨੇ ਨਹੀਂ ਪੁੱਛਿਆ ਜੀ ਤੁਹਾਡੇ ਕੋਲੇ ਕਿੰਨਾ ਵਜਨ ਹੈ। ਬੱਸ ਤੇ ਤੁਸੀਂ ਜਾਓ, ਬੱਸ ਵਾਲੇ ਨੇ ਕਦੇ ਨਹੀਂ ਪੁੱਛਿਆ ਜੀ ਕਿੰਨਾ ਵਜਨ ਹੈ ਤੁਹਾਡੇ ਕੋਲੇ। ਟ੍ਰੇਨ ਤੇ ਤੁਸੀਂ ਜਾਓ ਤਾਂ ਟ੍ਰੇਨ ਵਾਲੇ ਨੇ ਕਦੇ ਨਹੀਂ ਪੁੱਛਿਆ, ਟ੍ਰੇਨ ਵਾਲਿਆਂ ਨੇ ਕਦੇ ਇਸ ਚੀਜ਼ ਨੋਟ ਨਹੀਂ ਕੀਤੀ ਵੀ ਤੁਹਾਡੇ ਕੋਲੇ ਇੱਕ ਅਟੈਚੀ ਹੈ, 2 ਹੈ, 10 ਕਿਲੋ ਹੈ, 15 ਕਿਲੋ, 20 ਕਿਲੋ, 25 ਕਿਲੋ ਹੈ, ਕਦੇ ਕੋਈ ਨਹੀਂ ਪੁੱਛਿਆ। ਜਦੋਂ ਤੁਸੀਂ ਪਲੇਨ ਤੇ ਜਾਣਾ, ਜਹਾਜ਼ ਤੇ ਜਾਣਾ, ਤੇ ਸਭ ਤੋਂ ਪਹਿਲਾਂ ਚੈੱਕ ਕੀ ਹੁੰਦਾ ਤੁਹਾਡੇ ਉੱਥੇ ਗਾਇਆ? ਭਾਈ ਆਪਣਾ ਵਜ਼ਨ ਦਿਖਾਓ ਕਿੰਨਾ ਤੁਹਾਡੇ ਕੋਲੇ। ਜੇ 23 ਕਿਲੋ ਦੇ ਅਟੈਚੀ ਹੈ ਤੇ ਤੁਸੀਂ 23.5-24 ਲਿਜਾ ਕੇ ਦੇਖੋ ਕਾ। ਜੇ ਤੁਹਾਡਾ 7 ਕਿਲੋ ਹੈਂਡ ਬੈਗ ਹੈ ਤੇ ਤੁਸੀਂ 8.5-8 ਕਿਲੋ ਪਾ ਕੇ ਵੇਖੋ ਉਹਦੇ ਚ, ਉੱਥੇ ਤੁਹਾਡਾ ਚੈੱਕ ਹੁੰਦਾ। ਕਿਉਂ? ਕਿ ਪਲੇਨ ਨੇ ਤੁਹਾਡਾ ਸਮਾਨ ਲੈ ਕੇ ਉੱਡਣਾ ਉੱਤੇ, ਉਹ ਉਹਨਾਂ ਕੀ ਸਮਾਨ ਚਾਹੀਦਾ ਜਿੰਨੇ ਕੁ ਨੂੰ ਲੈ ਕੇ ਉੱਪਰ ਉੱਡ ਸਕਦਾ ਹੈ। ਸੋ ਸੇਮ ਸਾਡੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰਨ ਦੇ ਲਈ ਜੇ ਤੁਸੀਂ ਕਾਮਯਾਬੀ ਦੀਆਂ ਬੁਲੰਦੀਆਂ ਦੇ ਉੱਪਰ ਪਹੁੰਚਣਾ ਚਾਹੁੰਦੇ ਹੋ ਨਾ, ਤੇ ਆਹ ਤੁਹਾਡੇ ਦਿਮਾਗ ਦੇ ਉੱਪਰ ਜਿਹੜੇ ਬੋਝ ਨੇ ਨਾ, ਗਲਤ ਰਿਸ਼ਤਿਆਂ ਦੇ, ਗਲਤ ਵਿਚਾਰਾਂ ਦੇ, ਗਲਤ ਸੋਬਤ ਦੇ, ਪੁਰਾਣੀਆਂ ਗੱਲਾਂ ਜਿਹੜੀਆਂ ਮਨ ਦੇ ਵਿੱਚ ਵਸਾ ਕੇ ਰੱਖੀਆਂ ਹਨ, ਗਿਲੇ ਸ਼ਿਕਵੇ ਵੈਰ ਵਿਰੋਧ, ਇਹ ਜਿਹੜੇ ਮਨ ਦੇ ਉੱਪਰ ਬੋਝ ਟੈਨਸ਼ਨਾਂ ਜਿਹੜੀਆਂ ਨੇ ਨਾ, ਇਹਨਾਂ ਦਾ ਬੋਝ ਜੇਕਰ ਤੁਸੀਂ ਲੈ ਕੇ ਤੁਰੇ ਫਿਰੋਗੇ ਨਾ, ਤੇ ਜ਼ਿੰਦਗੀ ਦੇ ਵਿੱਚ ਕਦੇ ਵੀ ਉੱਪਰ ਨਹੀਂ ਉੱਡ ਸਕਦੇ, ਜ਼ਿੰਦਗੀ ਦੇ ਵਿੱਚ ਕਦੇ ਵੀ ਉਚਾਈਆਂ ਤੇ ਨਹੀਂ ਪਹੁੰਚ ਸਕਦੇ ਜੇਕਰ ਇਹਨੀਆਂ ਚੀਜ਼ਾਂ ਨੂੰ, ਇਹ ਬੋਝ ਤੁਹਾਨੂੰ ਉਤਾਰਨੇ ਪੈਣਗੇ। ਸੋ ਇਹ ਚੀਜ਼ਾਂ ਨਾ ਸਮਝ ਤਾਂ ਹੀ ਆਉਂਦੀ ਹੈ ਜੇਕਰ ਆਪਣੇ ਆਪ ਨੂੰ ਥੋੜਾ ਜਿਹਾ ਤੁਸੀਂ ਫੋਕਸ ਕਰੋ ਆਪਣੇ ਮਾਇੰਡ ਦੇ ਉੱਪਰ। ਮੈਂ ਨਾ ਥੋੜੀ ਜਿਹੀ ਸ਼ੌਕ ਹੈ ਥੋੜਾ ਜਿਹਾ ਸਵੇਰੇ ਸਵੇਰੇ ਆਪਣੇ ਆਪ ਨੂੰ ਨਾ ਇੱਕ ਬੈਠ ਕੇ 15-20 ਮਿੰਟ, ਕੋਈ ਜ਼ਿਆਦਾ ਜ਼ਰੂਰੀ ਨਹੀਂ ਹੁੰਦਾ, ਮੈਂ ਤੁਹਾਨੂੰ ਕਹਿ ਰਿਹਾ ਵੀ ਘੰਟਾ ਬੈਠੋ, 2 ਘੰਟੇ ਬੈਠੋ, 3 ਘੰਟੇ ਬੈਠੋ, ਜਿੰਨੀ ਦੇਰ ਵਾਸਤੇ ਤੁਸੀਂ ਆਪਣੇ ਆਪ ਨੂੰ ਉਸ ਰੱਬ ਦੇ ਨਾਲ ਜੋੜ ਸਕਦੇ ਹੋ ਨਾ। ਸੋ ਸਾਡੇ ਕਥੂਰੀਆ ਸਾਹਿਬ ਸਾਡੇ ਨਾਲ ਅੱਜ ਕੱਲ ਆਨਲਾਈਨ ਜੁੜੇ ਨੇ, 3 ਦੇ 3। ਕਥੂਰੀਆ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਕਥੂਰੀਆ ਸਾਹਿਬ, ਤੁਸੀਂ 3 ਦੇ 3 ਦਿਨ ਉਸ ਮਹਾਨ ਕੀਰਤਨ ਦਰਬਾਰ ਜਿਹੜਾ ਹੋਇਆ ਬੜੇ ਭਾਗਾਂ ਵਾਲੇ, ਉਹ ਤੁਹਾਨੂੰ ਜੁੜਨ ਦਾ ਮੌਕਾ ਮਿਲਿਆ ਉੱਥੇ, ਤੇ ਮੈਂ ਗੱਲਬਾਤ ਤੇ ਆਪਣੇ ਵੱਲੋਂ ਜਿੰਨੀ ਕੁ ਤੁਸੀਂ ਫੋਨ ਤੇ ਮੈਨੂੰ ਦੱਸੀ ਸੀ ਥੋੜੀ ਬਹੁਤ ਮੈਂ ਜ਼ਰੂਰ ਸ਼ੇਅਰ ਕੀਤੀ ਹੈ। ਸੋ ਤੁਸੀਂ ਆਪਣੀ ਜ਼ਬਾਨੀ ਜ਼ਰੂਰ ਸਾਡੇ ਸਰੋਤਿਆਂ ਨਾਲ ਸ਼ੇਅਰ ਕਰੋ ਕਿ ਗੁਰਬਾਣੀ ਦੇ ਨਾਲ ਜੁੜਨ ਦਾ, 3 ਦਿਨ ਉਸ ਅੰਮ੍ਰਿਤ ਰਸ ਦੇ ਵਿੱਚ ਰਹਿਣ ਦਾ, ਮਨੁੱਖੀ ਮਨ ਨੂੰ ਕਿੱਦਾਂ ਮਨ ਨੂੰ ਸਕੂਨ ਪਹੁੰਚਣ ਦਾ ਉੱਥੇ ਇੱਕ ਪ੍ਰਯਤਨ ਜਿਹੜਾ ਨਾ ਕੀਤਾ ਹੋਇਆ ਸਿੰਘ ਹਰਜੀਤ ਹੋਰ ਪੰਜਾਬੀ ਵਿਰਸੇ ਵਾਲਿਆਂ ਵੱਲੋਂ।
3: ਦੇਖੋ, ਸਭ ਤੋਂ ਪਹਿਲਾਂ ਤਾਂ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਸੁੱਤਿਆਂ ਨੂੰ ਮੇਰੇ ਵੱਲੋਂ, ਯਾਨੀ ਕਿ ਦਲਵੀਰ ਸਿੰਘ ਕਥੂਰੀਆ, ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਤਹਿਤ ਸਤਿ ਸ੍ਰੀ ਨਮਸਕਾਰ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਕੀ ਜਿਹੜਾ ਪ੍ਰੋਗਰਾਮ ਸੀ, ਬਹੁਤ ਹੀ ਵਧੀਆ ਪ੍ਰੋਗਰਾਮ ਰਿਹਾ ਔਰ ਹਾਰ ਭਰਿਆ ਰਿਹਾ ਨਾਲ, ਬਾਹਰ ਲੰਗਰ ਜਿਹੜਾ ਸੀ ਜਦੋਂ ਤੱਕ ਚੱਲਦਾ ਰਿਹਾ, ਲਾਸਟ ਤੱਕ ਵੀ ਲੰਗਰ ਚੱਲਦਾ ਰਿਹਾ, ਈਵਨ ਅੱਜ ਵੀ ਇੰਨਾ ਕੁ ਲੰਗਰ ਤਿਆਰ ਕੀਤਾ ਸੀ, ਅਜੇ ਵੀ ਉੱਥੇ ਪਤੀਲੇ ਦਾਲ ਦੇ, ਛੋਲਿਆਂ ਦੇ, ਚਾਵਲਾਂ ਦੇ ਅਜੇ ਵੀ ਪਤੀਲੇ ਭਰੇ ਪਏ, ਕਿ ਲੰਗਰ ਦਾ ਤਾਂ ਇੰਨਾ ਇੰਤਜ਼ਾਮ ਸੀ ਪੁੱਛੋ ਕੁਛ ਨਾ, ਔਰ ਸੰਗਤ ਵੱਲੋਂ ਵੀ ਕੋਈ ਕਮੀ ਨਹੀਂ ਸੀ ਹੈਗੀ, ਸੰਗਤ ਵੀ ਜਿੰਨੀ ਅੰਦਰ ਸੀ ਉਨੀ ਹੀ ਬਾਹਰ ਖੜੀ ਸੀ, 5-6 ਹਜ਼ਾਰ ਦਾ ਤਾਂ ਹਾਲ ਹੀ ਹੋਣਾ, ਇੰਨੇ ਕੁ ਤਾਂ ਬਾਹਰ ਹੀ ਖੜੇ ਸੀਗੇ, ਬਾਹਰ ਵੀ ਜਿਹੜਾ A2Z ਵਾਲਿਆਂ ਨੇ ਆਪਣਾ ਲੰਗਰ ਲਾਇਆ ਹੋਇਆ, ਕੱਲ ਬਰੈਡ ਪਕੌੜੇ ਮੇਰਾ ਖਿਆਲ ਉਹਨਾਂ ਨੇ ਇੰਨੀਆਂ ਕੁ ਬਰੈਡਾਂ ਲੱਗੀਆਂ ਹੋਣਗੀਆਂ ਕਿ ਕੋਸਕੋ ਤੋਂ ਮੇਰਾ ਖਿਆਲ ਕਹਿੰਦੇ ਕਿ ਜਿੰਨੀਆਂ ਕੁ ਬਰੈਡਾਂ ਲਿਆਂਦੀਆਂ ਉਹਨਾਂ ਨੇ, ਔਰ ਆਸੇ ਪਾਸੇ ਪਹਿਲਾਂ ਬਰੈਡ ਪਾ ਛੱਡੀਆਂ, ਇੰਨਾ ਬਰੈਡ ਪਕੌੜਾ ਲਾਇਆ। ਪਰ ਹਰਪ੍ਰੀਤ ਸੈਣੀ ਉਹਨਾਂ ਨੇ ਆਪਣਾ ਕਿਸ਼ੋਰਾਂ ਦਾ ਕੰਮ ਕਰਦੇ, ਉਹਨਾਂ ਨੇ ਆਪਣਾ ਸਟਾਲ ਲਾਇਆ, ਆਪਟੀਕਲ ਵਾਲਿਆਂ ਨੇ ਲਾਇਆ ਹੋਇਆ ਸੀ, ਉਹਨਾਂ ਨੇ ਜਿੰਨੇ ਵੀ ਸਟਾਲ ਲੱਗੇ ਹੋਏ ਸੀਗੇ, ਦੁੱਧ ਸੋਡਾ ਤੇ ਮੱਠੀ ਤੇ ਛੋਲੇ, ਅੰਮ੍ਰਿਤਸਰੀ ਡਿਸ਼ ਹੈ ਮੱਠੀ ਛੋਲੇ, ਕੱਲ ਵੀ ਮੇਰਾ ਖਿਆਲ ਸ਼ਾਮ ਤੱਕ ਹੀ ਚੱਲਦਾ ਰਿਹਾ, ਤੇ ਅੱਜ ਵੀ ਸ਼ਾਮ ਤੱਕ ਜਿਹੜਾ ਮੱਠੀ ਛੋਲੇ ਸੀ, 3 ਦਿਨ, 2 ਦਿਨ ਮੱਠੀ ਛੋਲੇ ਸੀ, 1 ਦਿਨ ਪਾਣੀ ਠੰਡਾ ਤਕਬੀਰ ਸੀ, ਨਾਲ ਭੁਜੀਆ ਸੀ, ਔਰ ਮਤਲਬ ਕਿ ਬਹੁਤ ਹੀ ਵਧੀਆ ਪ੍ਰੋਗਰਾਮ 3 ਦਿਨ ਰਿਹਾ, ਔਰ ਸਾਰੀ ਸੰਗਤ ਨੇ ਕੀਰਤਨ ਆਨੰਦ ਤੇ ਮਾਣਿਆ, ਨਾਲ ਲੰਗਰ ਦਾ ਵੀ ਬਹੁਤ ਆਨੰਦ ਮਾਣਿਆ, ਔਰ ਮੈਂ ਤਾਂ 3 ਦਿਨ ਰਿਹਾ ਜੀ, ਬਹੁਤ ਖੁਸ਼ੀ ਹੁੰਦੀ ਜਦੋਂ ਇਹੋ ਜਿਹਾ ਪ੍ਰੋਗਰਾਮ ਹੁੰਦਾ ਹੈ, ਚੰਗੇ ਜਿਹੜੇ ਕੀਰਤਨੀਆਂ ਬੜੇ ਟੋਪ ਦੇ ਕੀਰਤਨੀਆਂ ਸੀਗੇ, ਜੇ ਸੰਤ ਅਨੂਪ ਸਿੰਘ ਵਾਲੀ ਉਨੇ ਵਾਲੇ ਸੀਗੇ, ਆਪਣਾ ਬਾਕੀ ਸਾਰੀ ਜਿੰਨੇ ਵੀ ਕੀਰਤਨੀਆਂ ਸੀ, ਬਬੀਹਾ
2: ਜਗਜੀਤ
3: ਸਿੰਘ ਬਬੀਹਾ ਮੇਰਾ ਖਿਆਲ ਉਹਨਾਂ ਨੇ ਤਾਂ ਯੰਗਸਟਰ ਨੂੰ ਇਹਨਾਂ ਨਾਲ ਜੋੜਿਆ ਹੋਇਆ ਕਿ ਆਪ ਵੀ ਯੰਗ ਨੇ, ਨੌਜਵਾਨ ਨੇ ਔਰ ਬੜੇ ਖੂਬਸੂਰਤ ਨੇ, ਔਰ ਉਸ ਤਰ੍ਹਾਂ ਹੀ ਉਹਨਾਂ ਨੇ ਨਾਲ ਆਪਣੀ ਜਿਹੜੀ ਸੰਗਤ ਜੋੜੀ ਹੋਈ ਹੈ, ਉਹ ਵੀ ਸਾਰੀ ਨੌਜਵਾਨ ਪੀੜ੍ਹੀ ਜਿਹੜੀ ਉਹਨਾਂ ਨਾਲ ਜੁੜੀ ਹੋਈ ਹੈ। ਸੰਤ ਅਨੂਪ ਸਿੰਘ ਉਨੇ ਵਾਲੇ ਜਦੋਂ ਆਏ ਨੇ ਨਾ, ਕਈ ਵਾਰ ਆਪਾਂ ਕਹਿ ਦੇ ਸਟੇਜ ਤੇ ਕੋਈ ਨਾ ਬੈਠੇ, ਬਹੁਤ ਵੱਡੀ ਸਟੇਜ ਸੀ, ਸੰਤ ਅਨੂਪ ਸਿੰਘ ਉਹਨਾਂ ਨੇ ਆਵਾਜ਼ ਦਿੱਤੀ ਕਿ ਸਭ ਤੋਂ ਪਹਿਲਾਂ ਜਿਹੜੇ ਬੱਚੇ ਨੇ ਨਾ, ਉਹ ਸਟੇਜ ਤੇ ਆ ਜਾਓ ਜਾਂ ਅੱਗੇ ਆ ਜਾਓ, ਉਹ ਕਹਿੰਦੇ ਸਾਡੀ ਆਉਣ ਵਾਲੀ ਅਗਲੀ ਪੀੜ੍ਹੀ ਇਹ ਆ, ਇਹਨੂੰ ਅਸੀਂ ਨਾਲ ਜੋੜਨਾ, ਬਾਕੀ ਦੇ ਨਾਲ ਜੁੜੇ ਹੋਏ ਹੋ, ਜਦੋਂ ਸ੍ਰੀਨਗਰ ਵਾਲੇ ਆਏ ਉਹਨਾਂ ਨੂੰ ਜਦੋਂ ਅਸੀਂ ਉੜੇ ਆੜੇ ਵਾਲੇ ਦੁਸ਼ਾਲੇ ਤਾਂ ਤਕਰੀਬਨ ਸਾਰਿਆਂ ਨੂੰ ਹੀ ਭੇਟ ਕੀਤੇ ਵਿਸ਼ਵ ਪੰਜਾਬੀ ਸਭਾ ਵੱਲੋਂ
4: ਜਿੰਨੇ
3: ਜਥੇ ਕਿਵੇਂ ਜਥੇ ਦੇ ਨਾਲ ਸੀਗੇ ਸਾਰਿਆਂ ਨੂੰ ਹੀ ਕੋਈ 50 ਆਪਾਂ ਦੁਸ਼ਾਲੇ ਜਾਂਦੇ ਸੀ ਉੜੇ ਆੜੇ ਵਾਲੇ ਉਹ ਸਾਰੇ ਜਥਿਆਂ ਨੂੰ ਉੱਥੇ ਵਿਸ਼ਵ ਪੰਜਾਬੀ ਸਭਾ ਵੱਲੋਂ ਸਾਰਿਆਂ ਨੂੰ ਦਿੱਤੇ ਗਏ ਮਾਨ ਸਨਮਾਨ ਸਾਰਿਆਂ ਨੂੰ ਕੀਤਾ ਗਿਆ ਪੰਜਾਬੀ ਘਰ ਵਿੱਚ ਬੋਲਣੀ ਚਾਹੀਦੀ ਔਰ ਪੰਜਾਬੀ ਨਾਲ ਜੁੜਨਾ ਚਾਹੀਦਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੱਕ ਬੱਚਿਆਂ ਨੂੰ ਨਾਲ ਜੋੜਨਾ ਹੈ ਤਾਂ
4: ਜੇ ਆਪਾਂ
3: ਬੋਲੀ ਭੁੱਲ ਗਏ ਤਾਂ ਸਮਝ ਲਓ ਆਪਾਂ ਗੁਰਬਾਣੀ ਵੀ ਭੁੱਲ ਗਏ
4: ਬਿਲਕੁਲ
3: ਆਪਣਾ ਸਭਿਆਚਾਰ ਭੁੱਲ ਗਏ ਨਾਲ ਵਿਰਸਾ ਵੀ ਭੁੱਲ ਗਏ ਇਸ ਕਰਕੇ ਜਿਹੜੇ ਸਾਡੇ ਤੋਂ ਕਹਿੰਦੇ ਦੁਸ਼ਾਲੇ ਪਾਏ ਆ ਜੋ ਸਾਨੂੰ ਦਿੱਤੇ ਆ ਇਹ ਸਿਰਫ ਇੱਕ ਨਿਸ਼ਾਨੀ ਨੀ ਹੈਗੀ ਇਹ ਸਿੰਬਲ ਹੈ ਸਾਡੀ ਗੁਰਬਾਣੀ ਦਾ ਤੇ ਸਾਡੇ ਗੁਰੂ ਦੀ ਬਾਣੀ ਲਿਖੀ ਹੋਈ ਹੈ ਕੂੜਾ ਨਾ ਤਾਂ ਲਿਖਿਆ ਹੋਇਆ ਨੂੰ 35 ਅੱਖਰੀ ਤਾਂ ਕਹਿ ਦੇਵਾਂਗੇ ਪਰ ਨਾਲ ਨਾਲ ਸਾਰੇ ਗੁਰੂ ਦੀ ਬਾਣੀ ਹੈ ਇਸ ਕਰਕੇ ਇਹ ਕਦਰ ਕਰੋ ਤੇ ਉਹ ਘਰ ਦੇ ਵਿੱਚ ਪੰਜਾਬੀ ਬੋਲੋ ਬਹੁਤ ਚੰਗਾ ਲੱਗਾ ਜਦੋਂ ਸਾਡਾ ਇਹ ਸੁਨੇਹਾ ਜਿਹੜਾ ਸਾਰੇ ਸੰਸਾਰ ਦੇ ਵਿੱਚ ਸਾਰੇ ਦੁਨੀਆਂ ਦੇ ਵਿੱਚ ਇਹ ਪ੍ਰੋਗਰਾਮ ਦੇਖਿਆ ਗਿਆ ਹੈ ਯੂਟਿਊਬ ਦੇ ਉੱਤੇ ਔਰ ਇੰਡੀਆ ਦੇ ਵਿੱਚ ਵੀ ਮੈਂ ਤਕਰੀਬਨ ਸਾਰੇ ਲਿੰਕ ਜਿਹੜਾ ਸਾਰਿਆਂ ਨਾਲ ਹੀ ਸਾਂਝਾ ਕਰਦੇ ਰਹੇ ਹਾਂ ਔਰ ਬਹੁਤ ਵਧੀਆ ਢੰਗ ਦੇ ਨਾਲ ਪ੍ਰੋਗਰਾਮ ਨਿਬੜਿਆ ਔਰ ਜਿਹੜੀ

0: ਕਰਦੇ ਰਹਿੰਦੇ। ਪਰ ਮੇਰੇ ਹਿਸਾਬ ਨਾਲ ਜਿਹੜਾ ਇਹ ਬਹੁਤ ਵਧੀਆ ਉਪਰਾਲਾ ਹੈਗਾ ਕਿ ਨੌਜਵਾਨ ਪੀੜ੍ਹੀ ਨਾਲ ਜੋੜਨ ਦਾ ਔਰ ਗੁਰਬਾਣੀ ਦੇ ਨਾਲ ਸਾਨੂੰ ਸਾਰਿਆਂ ਨੂੰ ਜੋੜਨ ਦਾ।
1: ਚਲੋ ਬਹੁਤ ਵਧੀਆ
0: ਉਮੀਦ ਕਰਦਾ ਕਿ ਆਉਣ ਵਾਲੇ ਸਾਲਾਂ ਚ ਵੀ ਅਜੀਤ ਜੀ ਇਸੇ ਤਰ੍ਹਾਂ ਪ੍ਰੋਗਰਾਮ ਕਰਾਉਂਦੇ ਰਹਿਣਗੇ ਤਾਂ ਕਿ ਲੋਕ ਜਿਹੜੇ ਆ ਇਸ ਗੁਰਬਾਣੀ ਦਾ ਰੱਬੀ ਬਾਣੀ ਦਾ ਕੀਰਤਨ ਦਾ ਆਨੰਦ ਮਾਣ ਸਕਣ ਤੇ ਬਹੁਤ ਚੰਗਾ ਲੱਗਿਆ ਜੀ। ਔਰ ਅਸੀਂ ਉਹਨੂੰ ਮੁਬਾਰਕਾਂ ਦਿੰਦੇ ਹਾਂ ਇਸ ਵਧੀਆ ਸਫਲ ਬਣ ਕੇ। ਬਹੁਤ ਬਹੁਤ ਮੁਬਾਰਕਾਂ।
1: ਕਥੂਰੀਆ ਸਾਹਿਬ ਬਹੁਤ ਬਹੁਤ ਮੁਬਾਰਕ। ਤੁਸੀਂ ਸਾਰੀ ਜਿਹੜੀ ਡਿਟੇਲ ਦੱਸੀ 3 ਦਿਨ ਦੀ ਕਿ ਕਿਸ ਤਰ੍ਹਾਂ ਗੁਰਮਤ ਦੇ ਨਾਲ ਨੌਜਵਾਨੀ ਨੂੰ ਜੋੜਿਆ ਗਿਆ, ਗੁਰਮਤ ਦੇ ਨਾਲ ਨਾਲ ਪੰਜਾਬੀ ਭਾਸ਼ਾ ਦਾ ਵੀ ਜਿਸ ਤਰ੍ਹਾਂ ਤੁਸੀਂ ਕਿਤਾਬਾਂ ਦਾ ਉੱਤੇ ਲੰਗਰ ਲਾਇਆ ਵਿਸ਼ਵ ਪੰਜਾਬੀ ਸਭਾ ਵੱਲੋਂ, ਬਹੁਤ ਵਧੀਆ ਉਪਰਾਲਾ ਸੀ ਤੇ ਅਸੀਂ ਪੂਰੇ ਪ੍ਰਬੰਧਕੀ ਟੀਮ ਨੂੰ
0: ਅਸੀਂ ਉੱਤੇ ਵਿਸ਼ਵ ਪੰਜਾਬੀ ਸਭਾ ਵੱਲੋਂ ਬਾਲ ਪੁਸਤਕਾਂ ਵੀ ਵੰਡੀਆਂ ਨੇ ਔਰ ਨਾਲ ਦੀ ਨਾਲ ਅਸੀਂ ਜਿਹੜਾ ਸਾਡੀਆਂ ਕਿਤਾਬ ਛਪੀ ਹੋਈ ਸੀ ਪੰਜਾਬੀ ਬੋਲੀ ਦਾ ਵਿਰਸਾ
1: ਜੀ,
0: ਉਹਦਾ ਵੀ ਸਟਾਲ ਲਾਇਆ ਹੋਇਆ ਸੀ। ਅਸੀਂ ਬਿਲਕੁਲ ਫ੍ਰੀ ਜਿਹੜਾ ਹੈ ਲਿਟਰੇਚਰ ਜਿਹੜਾ ਸੀ ਪੰਜਾਬੀ ਦਾ
1: ਜੀ ਜੀ ਜੀ
0: ਬਿਲਕੁਲ ਫ੍ਰੀ ਵੰਡਿਆ ਉੱਥੇ। ਔਰ ਉਸਦੇ ਨਾਲ ਨਾਲ ਮੈਂ ਵਧਾਈ ਦੇਣਾ ਸਭ ਸਾਹਿਬ ਨੇ ਬੜੀ ਵਧੀਆ ਮਤਲਬ ਕੰਪੇਨਿੰਗ ਵੀ ਕੀਤੀ ਹੈ
1: ਜੀ ਜੀ,
0: ਜਿਹਨ ਜਿਹੜੀ ਉਹਨੇ ਸਟੇਜ ਸੰਭਾਲੀ ਸੀਗੀ ਔਰ ਸਟੇਜ ਨੂੰ ਬੜਾ ਬਖੂਬੀ ਬੜੇ ਤਰੀਕੇ ਨਾਲ ਬੜੇ ਢੰਗ ਨਾਲ
1: ਜੀ
0: ਬੜਾ ਵਧੀਆ ਸੰਭਾਲਿਆ। ਔਰ ਇੱਕ ਨਾ ਮੈਨੂੰ ਹੋਰ ਬੜਾ ਚੰਗਾ ਲੱਗਾ, ਇੰਗਲੈਂਡ ਤੋਂ ਇੱਕ ਆਏ ਸੀਗੇ ਭਾਈ ਸਾਹਿਬ, ਉਹਨਾਂ ਨੇ ਆਪਣਾ ਸਟਾਲ ਲਾਇਆ ਹੋਇਆ ਸੀ। ਉਹਨਾਂ ਨੇ ਕੋਈ ਉੱਥੇ ਇੰਡੀਆ ਉਹਨਾਂ ਦਾ ਕੰਮ ਹੈ, ਪੜ੍ਹਾਉਂਦੇ ਆ ਉਹ ਕਾਲਜ ਹੈ, ਉਹ ਕਹਿੰਦੇ ਕਿ ਤੁਸੀਂ $20 ਦੇ ਕੇ ਮਹੀਨੇ ਦੇ ਆਪਣੇ ਕੋਈ ਵੀ ਬੱਚਾ ਜਿਹੜਾ ਸਪੋਂਸਰ ਕਰ ਸਕਦੇ ਹੋ ਇੰਡੀਆ ਦੇ ਵਿੱਚੋਂ, ਤੁਹਾਡਾ ਰਿਸ਼ਤੇਦਾਰ ਹੋਵੇ ਨਾ ਹੋਵੇ ਜਾਂ ਤੁਸੀਂ ਪਿੰਡ ਦਾ ਬੱਚਾ ਹੋਵੇ ਸ਼ਹਿਰ ਦਾ ਬੱਚਾ ਹੋਵੇ, $20 ਮਹੀਨੇ ਵਿੱਚ ਉਹਨੂੰ ਖਾਣਾ ਪੀਣਾ ਰਹਿਣਾ ਤੇ ਪੜ੍ਹਾਈ ਸਾਰੀ ਬਿਲਕੁਲ ਅਸੀਂ ਦਿਆਂਗੇ। ਪਰ $20 ਕੀ 70 ਪੈਸੇ ਰੋਜ਼ ਦੇ ਬਣਦੇ ਆ
1: ਬਿਲਕੁਲ।
0: ਪਰ ਉਹਨਾਂ ਨੇ ਟਾਰਗੇਟ ਦਿੱਤਾ ਵੀ ਸਾਨੂੰ 500 ਬੱਚੇ ਤੁਸੀਂ ਦੇ ਦਿਓ, ਅਸੀਂ ਉਹਨਾਂ ਨੂੰ 500 ਬੱਚੇ ਨੂੰ ਪੜ੍ਹਾਵਾਂਗੇ। ਪਰ ਮੈਂ ਬੜੀ ਖੁਸ਼ੀ ਨਾਲ ਮਾਣ ਮਹਿਸੂਸ ਕਰਦਾ ਕਿ ਉਹਨਾਂ ਦੀ ਬੇਨਤੀ ਜਿਹੜੀ ਸੀ ਕਬੂਲ ਹੋਈ ਕਿ ਸੰਗਤ ਨੇ ਇੰਨਾ ਉਤਸ਼ਾਹ ਦਿਖਾਇਆ ਕਿ 528 ਬੱਚਿਆਂ ਦੀ ਰਜਿਸਟ੍ਰੇਸ਼ਨ ਹੋਈ ਹੈ ਜੀ।
1: ਜੀ ਜੀ ਬਹੁਤ ਵਧੀਆ ਉਪਰਾਲਾ।
0: 528 ਬੱਚਿਆਂ ਦੀ ਰਜਿਸਟ੍ਰੇਸ਼ਨ ਹੋ ਗਈ ਹੈ ਕਿ 528 ਪੰਜਾਬ ਦੇ ਜਿਹੜੇ ਬੱਚੇ ਜਿਹੜੇ ਆ ਉਹ ਹੁਣ ਪੜ੍ਹ ਸਕਣ, ਜਿਹੜੇ ਨੂੰ ਪੜ੍ਹਾਈ ਦੀ ਆਸ ਨਹੀਂ ਸੀ ਉਹਨਾਂ ਨੂੰ, ਕੋਈ ਹੈ ਨਹੀਂ ਸੀ ਸੰਭਾਲਣ ਵਾਲਾ, ਉਹ 528 ਬੱਚੇ ਸਪੋਂਸਰ ਕੀਤੇ ਗਏ। ਉਹਨਾਂ ਦੇ ਆਪਦੇ ਪਿੰਡ ਦੇ ਹੁਣ, ਆਪਦੇ ਸ਼ਹਿਰ ਦੇ ਹੁਣ, ਰਿਸ਼ਤੇਦਾਰ ਦੇ ਹੁਣ, ਉਹਨਾਂ ਦੀ ਮਰਜ਼ੀ ਹੈ ਨਾ ਉਹਨਾਂ ਨੇ ਦੇਣਾ, ਉਹਨਾਂ ਨੇ ਪੈਸਾ ਕੋਈ ਨਹੀਂ ਲੈਣਾ, ਉਹਨਾਂ ਨੇ ਬੱਚਾ ਤੁਸੀਂ ਦੇਣਾ ਉਹਨਾਂ $20 ਬੱਚਾ ਤੁਹਾਡਾ ਪੜ੍ਹਾਉਣਾ।
1: ਜੀ ਜੀ ਜੀ ਬਹੁਤ ਚੰਗਾ, ਬਹੁਤ ਵਧੀਆ ਉਪਰਾਲਾ ਜੀ। ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ ਤੁਸੀਂ ਜੁੜ ਕੇ ਸਾਰੀ ਜਿਹੜੀ ਡਿਟੇਲ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕੀਤੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ,
0: ਬਹੁਤ ਮਿਹਰਬਾਨੀ।
1: ਸਤਿ ਸ੍ਰੀ ਅਕਾਲ ਜੀ, 5630 ਸੋਰੀ ਤੁਹਾਡਾ ਕਾਫੀ ਦੇਰ ਤੋਂ ਕਾਲ ਆ ਰਹੀ ਸੀ, ਗੱਲ ਸਾਡੀ ਹੋ ਰਹੀ ਸੀ ਤੇ ਮੈਂ ਪਿਕ ਨਹੀਂ ਕਰ ਸਕਿਆ।
2: ਸਤਿ ਸ੍ਰੀ ਅਕਾਲ
1: ਜੀ, ਸਤਿ ਸ੍ਰੀ ਅਕਾਲ।
2: ਇੱਕੋ ਗੱਲ ਕਹਿਣੀ, ਜਿੱਦਾਂ ਬੋਲੇ ਦਾ ਏਦਾਂ ਵੀ ਕਿਹਾ ਵੀ ਨੀਤਾ ਇਹਨਾਂ ਦੀਆਂ ਅੱਛੀਆਂ ਕਈ ਗੋਦ ਗਿਣ ਕੇ
1: ਜੀ,
2: ਉਹਨੇ ਕਿਹਾ ਵੀ ਨੀਤ ਅੱਛੀ ਵਾਲਾ ਵੀ ਹੁਣ ਕਿੱਥੋਂ ਲੱਭੂ ਰਹਿ ਕੇ, ਕਹਿੰਦਾ ਮੇਰੀ ਨੀਤ ਠੀਕ ਆ
1: ਜੀ ਜੀ ਜੀ ਜੀ।
2: ਇਹ ਤਾਂ ਹੁਣ ਰੱਬ ਨੇ ਪਤਾ, ਰੱਬ ਵੀ ਬੰਦੇ ਦੇ ਪਿੱਛੇ ਹੀ ਆ। ਜਿੱਦਾਂ ਤੁਸੀਂ ਕਿਹਾ ਵੀ ਹੁਣ ਜਹਾਜ਼ ਚ ਭਾਰ ਬੰਦੇ ਦਾ ਨੀ, ਉਹ ਦੇਖਦੇ ਬੰਦੇ ਦਾ ਭਾਵਾਂ 1.5 ਕੁਇੰਟਲ ਹੋਵੇ, 10 ਕਿਲੋ ਵੀ ਉਹਦੇ ਟੈਚੀ ਕਹਿੰਦੇ।
1: ਬਿਲਕੁਲ ਬਿਲਕੁਲ,
2: ਉਹਨੇ ਕਿਹਾ ਵੀ ਡਰਾਈਵਰ ਵੀ ਭਾਰ ਜ਼ਿਆਦੇ ਵਾਲੇ ਨਹੀਂ ਰੱਖਣੇ, ਉਹ ਤਾਂ ਭਾਵਾਂ 4 ਟੈਚੀ ਲੈ ਜਾਵੇ, ਇੱਕ ਬੰਦਾ 7 ਕਿਲੋ ਦਾ, ਇੱਕ ਬੰਦਾ 1.5 ਕੁਇੰਟਲ ਦੇ ਵੀ ਹੈਗੇ, ਝੋਨੀ ਲੱਗਦੀ ਹੈ। ਦੇਖ ਲਾ ਬੱਚੀ ਦੱਸੋਗੇ ਵੀ ਨੀਟ ਵੀ ਨੀ ਅੱਛੀ, ਪਤਾ ਵੀ ਕਿਹਦੀ ਆ, ਆਪਣੇ ਆਪ ਨੂੰ ਤਾਂ ਰੇਕ ਹੀ ਕਹਿੰਦਾ ਮੇਰੀ ਸਹੀ ਆ।
1: ਜੀ ਜੀ ਜੀ ਜੀ ਜੀ ਜੀ ਹਾਂ, ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, 5630 ਤੁਹਾਡਾ ਨੰਬਰ, ਬਹੁਤ ਬਹੁਤ ਸ਼ੁਕਰੀਆ ਜੁੜਨ ਵਾਸਤੇ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਵੇ ਸਾਡੇ ਨਾਲ ਕਰ ਸਕਦੇ ਹੋ, 647-360 ਸਾਡਾ ਨੰਬਰ ਹੈ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਸਮੇਂ ਦੇ।

ਕੈਰੀਅਰ ਬਣਾਉਣ ਦੇ ਲਈ ਆਪਣਾ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕਿਸੇ ਕਿਸਮ ਦਾ ਕੋਈ ਐਡਵਾਂਸ ਡਿਪਲੋਮਾ, ਤਾਂ ਕੋਈ ਕਿਸੇ ਕਿਸਮ ਦੀ ਜਾਣਕਾਰੀ ਲੈਣ ਦੇ ਲਈ ਤੁਸੀਂ ਫੋਨ ਕਰ ਸਕਦੇ ਹੋ 905-399-1810-905-399-6110। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਰਮਨ ਕਥੂਰੀਆ। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਤੁਸੀਂ ਕੋਈ ਪ੍ਰੋਪਰਟੀ ਵੇਚਣੀ ਹੈ, ਲੀਜ਼ ਤੇ ਲੈਣੀ ਹੈ ਜਾਂ ਲੀਜ਼ ਤੇ ਦੇਣੀ ਹੈ, ਬਿਲਕੁਲ ਟ੍ਰਾਂਸਪੇਰੈਂਟ ਤਰੀਕੇ ਦੇ ਨਾਲ ਤੁਹਾਡੇ ਨਾਲ ਡੀਲ ਕਰਨਗੇ ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹਰ ਤਰ੍ਹਾਂ ਦੀ ਡਿਟੇਲ ਤੁਹਾਡੇ ਨਾਲ ਬੜੀ ਡਿਟੇਲ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਕੇ ਤੁਹਾਡੇ ਨਾਲ ਡੀਲ ਕਰਨਗੇ। ਫੋਨ ਕਰੋ 400

ਦੋਸਤੋ ਸਾਡਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਜਿਹੜਾ ਬੋਲਣ ਦਾ ਵਿਸ਼ਾ ਇਹੀ ਸੀ ਕਿ ਅਸੀਂ ਸਰੀਰਕ ਤੌਰ ਤੇ ਆਪਣੇ ਆਪ ਨੂੰ ਫਿੱਟ ਰੱਖਣ ਦੀ ਬਹੁਤ ਕੋਸ਼ਿਸ਼ ਕਰਦੇ ਹਾਂ, ਲੇਕਿਨ ਮਾਨਸਿਕ ਤੌਰ ਤੇ ਵੀ ਅਸੀਂ ਆਪਣੇ

ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਉਦਾਂ ਹੀ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਅਸੀਂ ਸਰੀਰਕ ਤੌਰ ਤੇ ਆਪਣੇ ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਨੋ ਡਾਊਟ ਕਿ ਸਰੀਰਕ ਤੌਰ ਤੇ ਫਿੱਟ ਹੋਣਾ ਵੀ ਜ਼ਰੂਰੀ ਹੈ। ਉਹ ਕਹਿੰਦੇ ਵੀ ਹੈਲਦੀ ਮਾਈਂਡ ਇਹਦੇ ਨੇ ਹੈਲਦੀ ਬਾਡੀ, ਜੇ ਸਾਡੀ ਬਾਡੀ ਹੈਲਦੀ ਨਹੀਂ ਹੈ ਤੇ ਸਾਡਾ ਮਾਈਂਡ ਹੈਲਦੀ ਨਹੀਂ ਰਹਿ ਸਕਦਾ। ਇੱਕ ਕਾਲਰ ਦੀ ਕਾਲ ਆ ਰਹੀ ਹੈ ਜੀ, ਮਿਸ ਕਾਲ ਆ ਰਹੀ ਹੈ, ਲੇਕਿਨ ਕਾਲ ਤੁਸੀਂ ਕੰਟੀਨਿਊ ਕਰ ਸਕਦੇ ਹੋ, ਮੈਂ ਕਾਲ ਪਿੱਕ ਕਰਾਂਗਾ ਤੁਹਾਡੀ ਕਾਲ। ਲੇਕਿਨ ਮੈਂ ਝਲਕ ਪੈਂਦੀ ਹੈ, ਨੰਬਰ ਆਉਂਦਾ 169 ਕੁਝ ਸਿਰਫ ਸ਼ਾਇਦ ਇਦਾਂ ਦਾ, ਤੇ ਤੁਸੀਂ ਕਾਲ ਕਰੋ ਮੈਂ ਪਿੱਕ ਕਰੂੰਗਾ। ਸੋ 10:55 ਹੋ ਚੁੱਕੇ ਨੇ ਸਾਡੇ ਰੇਡੀਓ ਪ੍ਰੋਗਰਾਮ ਦੇ ਰਾਹੀਂ ਤੁਸੀਂ ਆਪਣੇ ਕਿਸੇ ਕਾਰੋਬਾਰ ਦੀ, ਕਿਸੇ ਬਿਜ਼ਨਸ ਦੀ, ਕਿਸੇ ਪ੍ਰੋਫੈਸ਼ਨ ਦੀ, ਕੋਈ ਟੈਲੈਂਟ, ਕੋਈ ਹੁਨਰ ਜਾਂ ਕੋਈ ਸਰਵਿਸ ਜਿਹੜੀ ਸੋਸਾਇਟੀ ਨੂੰ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ 6473653353। ਬੜੇ ਅਸੀਂ ਨੋਮੀਨਲ ਜੇ ਪੈਕੇਜ ਦੇ ਉੱਪਰ ਤੁਹਾਡੇ ਉਸ ਕਾਰੋਬਾਰ ਦੇ ਵਿੱਚ ਤੁਹਾਡੀ ਹੈਲਪ ਕਰ ਸਕਦੇ ਹਾਂ। ਤੇ ਸਾਡੇ ਨਾਲ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ 6473653353 ਸਾਡੇ ਸਟੂਡੀਓ ਦਾ ਨੰਬਰ ਹੈ। ਮੇਰਾ ਪਰਸਨਲ ਨੰਬਰ 4372403390 4372403091 ਮੇਰਾ ਪਰਸਨਲ ਨੰਬਰ ਹੈ, ਤੁਸੀਂ ਉੱਥੇ ਗੱਲ ਕਰ ਸਕੋ। 0169 ਸਤਿ ਸ੍ਰੀ ਅਕਾਲ ਜੀ, ਤੁਹਾਡੀ ਕਾਲ ਡਿਸਕਨੈਕਟ ਹੋ ਜਾਂਦੀ ਹੈ, ਮੈਂ ਹੁਣ ਔਨ ਏਅਰ ਕੀਤਾ, ਤੁਹਾਡੀ ਕਾਲ ਡਿਸਕਨੈਕਟ ਹੋ ਗਈ। 0169 ਤੁਹਾਡਾ ਨੰਬਰ ਹੈ ਸੀ। ਸੋ ਅਸੀਂ ਗੱਲਬਾਤ ਕਰ ਰਹੇ ਸੀ ਕਿ ਸਾਡਾ ਤੁਹਾਡਾ ਸਾਥ ਰਹੇਗਾ ਹੁਣ 11 ਵਜੇ ਤੱਕ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਆਪਾਂ ਮਿਲਦੇ ਹਾਂ। ਉਹ ਕਹਿੰਦੇ ਵੀ ਤਿੰਨ ਤਰ੍ਹਾਂ ਦੇ ਇਨਸਾਨ ਨਾ ਜ਼ਿੰਦਗੀ ਦੇ ਵਿੱਚ ਹੁੰਦੇ ਆ ਸਾਨੂੰ, ਅਸੀਂ ਆਮ ਤੌਰ ਤੇ ਕਹਿੰਦੇ ਵੀ ਦੋ ਤਰ੍ਹਾਂ ਦੇ, ਮੇਰੇ ਮੁਤਾਬਕ ਤਿੰਨ ਤਰ੍ਹਾਂ ਦੇ ਹੁੰਦੇ, ਲੇਕਿਨ ਆਮ ਤੌਰ ਤੇ ਅਸੀਂ ਸਮਝਦੇ ਹਾਂ ਦੋ ਤਰ੍ਹਾਂ ਦੇ। ਉਹ ਕਹਿੰਦੇ ਇੱਕ ਹੁੰਦੇ ਆ ਜਿਹੜੇ ਇਨਸਾਨ ਬਹੁਤ ਕਾਮਯਾਬ ਹੁੰਦੇ ਨੇ, ਇੱਕ ਇਨਸਾਨ ਜਿਹੜੇ ਹੁੰਦੇ ਨੇ ਨਾਕਾਮਯਾਬ ਹੁੰਦੇ ਨੇ। ਕਾਮਯਾਬ ਇਨਸਾਨ ਦੀ ਵੀ ਪੁੱਛਗਿੱਛ ਬਹੁਤ ਹੁੰਦੀ ਹੈ, ਸਾਰੇ ਉਸ ਨੂੰ ਪੁੱਛਗਿੱਛ ਕਰਦੇ ਨੇ, ਭਾਈ ਤੇਰੀ ਕਾਮਯਾਬੀ ਦਾ ਰਾਜ ਕੀ ਹੈ, ਤੂੰ ਕਿਹੜੇ ਕਿਹੜੇ ਤਰੀਕੇ ਅਖਤਿਆਰ ਕੀਤੇ, ਕਿਹੜੀਆਂ ਕਿਹੜੀਆਂ ਐਫਰਟਸ ਕੀਤੀਆਂ, ਕੋਸ਼ਿਸ਼ਾਂ ਕੀਤੀਆਂ ਕਿ ਤੈਨੂੰ ਕਾਮਯਾਬੀ ਕਿਵੇਂ ਮਿਲੀ। ਦੂਸਰੀ ਕਿਸਮ ਦੇ ਜਿਹੜੇ ਹੁੰਦੇ ਆ ਨਾਕਾਮਯਾਬ, ਜਿਹੜੇ ਕੋਸ਼ਿਸ਼ਾਂ ਕਰਦੇ ਨੇ ਲੇਕਿਨ ਕੋਸ਼ਿਸ਼ ਕਰਨ ਦੇ ਬਾਵਜੂਦ ਕਾਮਯਾਬੀ ਉਹਨਾਂ ਨੂੰ ਮਿਲਦੀ ਨਹੀਂ, ਉਹਨਾਂ ਦੀ ਪੁੱਛਗਿੱਛ ਵੀ ਹੁੰਦੀ ਹੈ। ਲੋਕ ਉਹਨਾਂ ਨੂੰ ਪੁੱਛਦੇ ਨੇ ਕਿ ਭਾਈ ਤੇਰੀ ਕਾਮਯਾਬੀ ਨਾ ਮਿਲਣ ਦੇ ਵਿੱਚ ਕਿਹੜੀ ਕਿਹੜੀ ਕਮੀ ਰਹਿ ਗਈ, ਤੂੰ ਕਿਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਤੇਰੀ ਉਹ ਕੋਸ਼ਿਸ਼ ਕਾਮਯਾਬੀ ਲਈ ਫੁੱਲਫਿਲ ਨਹੀਂ ਹੋ ਸਕੀ, ਕਾਮਯਾਬੀ ਤੈਨੂੰ ਨਹੀਂ ਮਿਲ ਸਕੀ, ਕਿਹੜੀਆਂ ਕਿਹੜੀਆਂ ਕਮੀਆਂ, ਕਿਹੜੀਆਂ ਕਿਹੜੀਆਂ ਵੀਕਨੈਸਸ, ਕਿਹੜੀਆਂ ਕਿਹੜੀਆਂ ਕਮਜ਼ੋਰੀਆਂ ਰਹਿ ਗਈਆਂ, ਉਹਨੂੰ ਵੀ ਲੋਕ ਪੁੱਛਦੇ ਨੇ, ਅਗਲਾ ਕੋਸ਼ਿਸ਼ ਕਰਦੇ ਨੇ ਉਹਨੂੰ ਸਲਾਹ ਦੇਣ ਦੀ ਵੀ। ਤੀਸਰੇ ਕਿਸਮ ਦੇ ਲੋਕ ਜਿਹੜੇ ਹੁੰਦੇ ਨੇ ਨਾ, ਮਜੋਰਿਟੀ ਉਹਨਾਂ ਦੀ ਹੈ, 80-85% ਲੋਕ ਨਾ ਇਦਾਂ ਦੇ ਹੈ ਜਿਹੜੇ ਨਾ ਕਿਸੇ ਕੰਮ ਨੂੰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਕਾਮਯਾਬੀ ਲੈਣ ਦੀ ਉਹ ਕੋਸ਼ਿਸ਼ ਹੀ ਨਹੀਂ ਕਰਦੇ। ਮਜੋਰਿਟੀ ਆਫ ਪੀਪਲ ਇਸ ਤਰ੍ਹਾਂ ਦੇ ਨੇ। ਸੋ ਕੋਸ਼ਿਸ਼ ਕਰਿਆ ਕਰੋ ਉਹਨਾਂ ਮਜੋਰਿਟੀ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਨਾ ਹੋਣ ਦਿਓ, ਕਿਉਂਕਿ ਜ਼ਿਆਦਾਤਰ ਲੋਕ ਇਦਾਂ ਦੇ ਹੀ ਨੇ। ਸੋ ਕੋਸ਼ਿਸ਼ ਕਰੋ ਪਹਿਲੀਆਂ ਦੋ ਕੈਟੇਗਰੀਜ਼ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਨ ਦੀ, ਕਿ ਜਾਂ ਕਾਮਯਾਬੀ ਤੁਹਾਨੂੰ ਮਿਲੇ ਜਾਂ ਤੁਹਾਨੂੰ ਕਾਮਯਾਬੀ ਨਾ ਮਿਲੇ, ਲੇਕਿਨ ਕੋਸ਼ਿਸ਼ ਤੁਸੀਂ ਜ਼ਰੂਰ ਕਰੋ, ਐਫਰਟਸ ਕਰੋ, ਮਿਹਨਤ ਕਰੋ, ਲੇਕਿਨ ਕਾਮਯਾਬੀ ਮਿਲਣੀ ਨਾ ਮਿਲਣੀ ਜਿਹੜੀ ਉਹ ਉਸ ਪਰਮਾਤਮਾ ਦੇ ਹੱਥ ਵਿੱਚ ਹੈ। ਤੁਸੀਂ ਇਮਾਨਦਾਰੀ ਦੇ ਨਾਲ ਮਿਹਨਤ ਜ਼ਰੂਰ ਕਰਨੀ ਸਾਡਾ ਫਰਜ਼ ਬਣਦਾ। ਸੋ ਗੱਲਬਾਤ ਕੰਟੀਨਿਊ ਆਪਾਂ ਹੁਣ ਕਰਾਂਗੇ ਕੱਲ ਨੂੰ। ਅੱਜ ਦੇ ਪ੍ਰੋਗਰਾਮ ਦਾ ਵਕਤ ਜਿਹੜਾ ਹੁਣ ਸਮਾਪਤੀ ਵੱਲ ਹੈ, ਤੇ ਹੁਣ ਆਪਾਂ ਅੱਜ ਲਾਸਟ ਦੇ ਵਿੱਚ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ, ਤੁਹਾਨੂੰ ਸੁਣਾਉਣਾ ਮੈਂ, ਤੇ ਕੱਲ ਮਿਲਾਂਗੇ। ਸਭ ਕੁਝ ਠੀਕ ਠਾਕ ਰਿਹਾ ਤਾਂ ਇਸੇ ਵੇਲੇ ਕਿਸੇ ਨਵੇਂ ਵਿਸ਼ੇ ਦੇ ਨਾਲ, ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: ਪੰਜਾਬੀ
1: ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।

0: locations in GTA. For more information, visit rajdhanisweets.ca.
1: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
4: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। No. 1 ਸਰਵਿਸ, No. 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ। ਕਾਰ, ਵੈਨ, ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ ਚ। ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-905-799-1478-905-799-1478-909-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-

ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਪੰਜਾਬੀ ਲਹਿਰਾਂ ਦੇ ਸਾਰੇ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਨ, ਨਵੀਂ ਸਿੱਧੂ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ ਸ਼ੁਭਕਾਮਨਾਵਾਂ, ਗੁੱਡ ਈਵਨਿੰਗ ਤੇ ਸਾਰੀਆਂ ਨੇਕ ਦੁਆਵਾਂ। ਕੀ ਹਾਲ ਹੈ ਸਾਡੇ ਸਰੋਤਿਆਂ ਦਾ? ਵਿਕਟੋਰੀਆ ਡੇ ਲੌਂਗ ਵੀਕਐਂਡ ਤੇ ਤੁਸੀਂ ਪੰਜਾਬੀ ਲਹਿਰਾਂ ਨਾਲ ਜੁੜੇ ਹੋ ਤੇ ਲਹਿਰਾਂ ਬਹਿਰਾਂ ਤੁਹਾਡੇ ਦਰਵਾਜ਼ੇ ਤੇ, ਤੁਹਾਡੇ ਕੰਨਾਂ ਵਿੱਚ, ਤੁਹਾਡੇ ਕਾਰ ਵੈਨ ਟਰੱਕ ਵਿੱਚ ਕਹਿੰਦੇ ਨੇ ਕਿ ਰੌਣਕਾਂ ਲਾਉਣ ਵਾਸਤੇ ਆ ਗਈਆਂ ਨੇ। ਤੇ ਤੁਸੀਂ ਵੀ ਸਾਡੇ ਨਾਲ 905-673-33-37 ਤੇ ਆਪਣੀ ਗੱਲਬਾਤ ਕਰਨ ਵਾਸਤੇ ਕੁਝ ਕੁ ਤੁਸੀਂ ਆਪਣੀ ਹਾਜ਼ਰੀ ਲਗਵਾਉਣ ਲਈ, ਨਾਲ ਦੀ ਨਾਲ ਤੁਸੀਂ ਅੱਜ ਕੰਮ ਕਾਜ ਕਰ ਰਹੇ ਹੋ ਜਾਂ ਫਿਰ ਘਰ ਦੇ ਵਿੱਚ ਛੁੱਟੀ ਤੇ ਹੋ। ਬਹੁਤ ਸਾਰੇ ਲੋਕ ਗਾਰਡਨਿੰਗ ਦਾ ਕੰਮ ਕਰ ਰਹੇ ਹੋਣੇ ਆ, ਬਹੁਤ ਸਾਰੇ ਲੋਕ ਵੱਖ ਵੱਖ ਧਾਰਮਿਕ ਸਥਾਨਾਂ ਤੇ ਗਏ ਹੋਣੇ ਆ, ਔਰ ਕੁਝ ਲੋਕ ਕੁਝ ਨਹੀਂ ਬਹੁਤ ਸਾਰੇ ਲੋਕ ਅੱਜ ਕੀਰਤਨ ਦਰਬਾਰ ਵਿੱਚ ਉਹਨਾਂ ਨੇ ਹਿੱਸਾ ਲਿਆ। ਅਤੇ ਬਹੁਤ ਹੀ ਖੂਬਸੂਰਤ ਮੌਸਮ ਹੈ, ਤਕਰੀਬਨ 30 ਡਿਗਰੀ ਟੈਂਪਰੇਚਰ ਹੈ, ਔਰ ਕਾਫੀ ਲੰਬੇ ਸਮੇਂ ਤੋਂ ਉਡੀਕਦਿਆਂ ਇਹ ਵੀਕਐਂਡ ਜਿਹੜਾ ਹੈ ਉਹ ਖੁੱਲ੍ਹਾ ਡੁੱਲਾ ਅਤੇ ਧੁੱਪ ਵਾਲਾ ਵੀਕਐਂਡ ਆਇਆ। ਆਈ ਹੋਪ ਕਿ ਤੁਸੀਂ ਇੰਜੋਏ ਕਰ ਰਹੇ ਹੋ, ਅਤੇ ਪਤਾ ਤਾਂ ਹੀ ਲੱਗੂਗਾ ਜੇ ਤੁਸੀਂ ਸਾਡੇ ਨਾਲ ਗੱਲਬਾਤ ਕਰਕੇ ਕੁਦਰਤ ਦਾ ਕਿਹੋ ਜਿਹਾ ਨਜ਼ਾਰਾ ਤੁਹਾਨੂੰ, ਕਾਫੀ ਠੰਡੀ ਠਾਰ ਜਿਹੜਾ ਮੌਸਮ ਸੀ ਉਹਦੇ ਵਿੱਚੋਂ ਤੁਹਾਨੂੰ ਇਹ ਲਿਸ਼ਕਦਾ ਪੁਸ਼ਕਦਾ ਦਿਨ ਚੜ੍ਹਿਆ, ਤੇਰੇ ਰੰਗ ਵਰਗਾ ਬਹੁਤ ਹੀ ਕਹਿੰਦੇ ਨੇ ਕਿ ਗਰਮਾ ਗਰਮ ਦਿਨ। ਅੱਜ ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖ ਰਿਹਾ ਸੀ, ਉਹ ਆਪਣੀਆਂ ਡਰਾਈਵੇਜ਼ ਨੂੰ ਲਿਸ਼ਕਾ ਪਿਸ਼ਕਾ ਰਹੇ ਨੇ। ਬਹੁਤ ਸਾਰੇ ਸੱਜਣ ਜਿਹੜੇ ਆ ਉਹਨਾਂ ਨੇ ਕਾਰਾਂ ਵੈਨਾਂ ਨੂੰ ਨਹਾ ਧੁਆ ਕੇ ਕਹਿੰਦੇ ਆ ਕਿ ਨਵੀਆਂ ਨਕੋਰ ਬਣਾ ਤਾ, ਅਤੇ ਬਹੁਤ ਸਾਰੇ ਪਰਿਵਾਰ ਐਸੇ ਵੀ ਆ ਜਿਨ੍ਹਾਂ ਨੇ ਗਾਰਡਨਸ ਵਿੱਚ ਜਾ ਕੇ ਅਤੇ ਆਪਣੀ ਪਨੀਰੀ ਵਗੈਰਾ ਲਿਆ ਕੇ ਅਤੇ ਬੈਕਯਾਰਡ ਨੂੰ ਸਵਾਰਨਾ ਸ਼ੁਰੂ ਕਰ ਦਿੱਤਾ। ਤੋ ਖੈਰ ਪ੍ਰੋਗਰਾਮ ਪੰਜਾਬੀ ਲਹਿਰਾਂ, ਤੁਸੀਂ ਕੀ ਕੁਝ ਕੀਤਾ ਜਾਂ ਤੁਸੀਂ ਕਿਸ ਤਰ੍ਹਾਂ ਦਾ ਇੰਜੋਏ ਕਰ ਰਹੇ ਹੋ, ਕਿ ਜਾਂ ਫਿਰ ਵਿਕਟੋਰੀਆ ਡੇ 'ਤੇ ਵੀ ਤੁਹਾਨੂੰ ਕੰਮ ਕਰਨਾ ਪੈ ਰਿਹਾ? ਕੁਝ ਗੱਲਾਂਬਾਤ ਕਰਾਂਗੇ ਅਤੇ ਨਾਲ ਤੁਹਾਡੇ ਮਨਪਸੰਦ ਗੀਤ ਸੰਗੀਤ ਤੁਹਾਡੇ ਨਾਲ ਸਾਂਝਾ ਕਰਾਂਗੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਮੈਂ ਹਾਂ ਤੁਹਾਡਾ ਆਪਣਾ ਸਤਿੰਦਰਪਾਲ, ਅਤੇ ਸਟੂਡੀਓ ਦੇ ਟੈਲੀਫੋਨ ਨੰਬਰ ਨੇ 905-673-33-37। ਪ੍ਰੋਗਰਾਮ ਨੂੰ ਅਪਲਾਇੰਸ ਰਿਪੇਅਰ ਦੇ ਵਾਸਤੇ ਅਸੀਂ ਇੱਕੋ ਇੱਕ ਨਾਮ ਰਿਕਮੈਂਡ ਕਰਦੇ ਹਾਂ, ਮਿਸਟਰ ਪ੍ਰਦੀਪ ਜੀ ਦਾ। ਔਰ ਪ੍ਰਦੀਪ ਸਾਹਿਬ ਦਾ ਨੰਬਰ ਹੈ 647-622-3203, 6476223203। ਕੋਈ ਵੀ ਤੁਹਾਡੇ ਫਰਿੱਜ, ਸਟੋਵ, ਟੀਵੀ, ਵਾਸ਼ਰ, ਡਰਾਇਰ ਕਿਸੇ ਤਰ੍ਹਾਂ ਵਿੱਚ ਢਿੱਲਾ ਮੱਠਾ ਹੋ ਗਿਆ, ਕਿੱਧਰ ਜਾਤੇ ਹੋ, ਕਿੱਧਰ ਕਾ ਖਿਆਲ ਹੈ, ਬਿਮਾਰ ਅਪਲਾਇੰਸ ਕਾ ਇੱਕ ਹੀ ਹਸਪਤਾਲ ਹੈ, ਮਿਸਟਰ ਪ੍ਰਦੀਪ 6476223203। ਪ੍ਰੋਗਰਾਮ ਪੰਜਾਬੀ ਲਹਿਰਾਂ 905-673-33-37। ਤੋ ਇਹ ਨੰਬਰ ਨੇ ਸਭ ਤੋਂ ਪਹਿਲਾਂ ਫੋਨ ਕਰਨ ਵਾਲੇ ਸੱਜਣਾਂ ਨੂੰ ਕਹਿੰਦੇ ਆ ਕਿ ਸਲੂਟ ਕਰਾਂਗੇ, ਕੁਝ ਗਿਫਟ ਦੇਵਾਂਗੇ, ਉਹਨਾਂ ਨਾਲ ਹਲਕੀ ਫੁਲਕੀ ਗੱਲਬਾਤ ਕਰਾਂਗੇ ਅਤੇ ਤੁਹਾਡੇ ਮਨਪਸੰਦ ਗੀਤ ਸੰਗੀਤ ਤੁਹਾਨੂੰ ਸੁਣਾਵਾਂਗੇ। ਤੁਸੀਂ ਕੰਮ 'ਤੇ ਜਾ ਰਹੇ ਹੋ, ਕੰਮ ਤੋਂ ਆ ਰਹੇ ਹੋ, ਜਾਂ ਤੁਸੀਂ ਕਿਤੇ ਘੁੰਮਣ ਫਿਰਨ ਜਾ ਰਹੇ ਹੋ ਜਾਂ ਘੁੰਮਣ ਫਿਰਨ ਤੋਂ ਆ ਰਹੇ ਹੋ, ਕਿਉਂਕਿ ਕੁਝ ਲੋਕ ਵਾਪਸ ਵੀ ਆ ਰਹੇ ਨੇ। ਸੈਟਰਡੇ ਔਰ ਸੰਡੇ ਦਾ ਦਿਨ ਖੂਬਸੂਰਤ ਜਗ੍ਹਾ ਉੱਤੇ ਬਿਤਾ ਕੇ ਕਿੱਥੋਂ ਆਏ ਹੋ, ਕਿੱਥੇ ਚੱਲੇ ਹੋ, ਅਤੇ ਇਹ ਸਭ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ। 905-673-33-37 'ਤੇ ਤੁਹਾਡੀਆਂ ਕਾਲਸ ਦਾ ਇੰਤਜ਼ਾਰ ਰਹੇਗਾ। ਹਮ ਇੰਤਜ਼ਾਰ ਕਰੇਂਗੇ ਤੇਰਾ ਕਿਆਮਤ ਤੱਕ, ਖੁਦਾ ਕਰੇ ਕਿ ਕਿਆਮਤ ਹੋ ਔਰ ਤੂੰ ਆਏ। 905-673-33-37।

ਪੰਜਾਬੀ ਲਹਿਰਾਂ ਨੂੰ ਢਿੱਲੋਂ ਵੀਡੀਓ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਕਰੋ ਸਟ੍ਰੀਮ ਐਪ। ਤੁਸੀਂ ਜਿੰਨੇ ਵੀ IPL ਮੈਚ ਨੇ ਜਾਂ ਕ੍ਰਿਕਟ ਦੇ ਮੈਚ ਦੇਖਣਾ ਚਾਹੁੰਦੇ ਹੋ ਤਾਂ ਕਰੋ ਸਟ੍ਰੀਮ ਐਪ ਡਾਊਨਲੋਡ ਕਰੋ। ਅੱਜ ਬੜਾ ਇੰਟਰਸਟਿੰਗ ਮੈਚ ਹੋਇਆ, CSK ਨੇ ਬਹੁਤੇ ਰਨ ਨਹੀਂ ਬਣਾਏ, ਤਕਰੀਬਨ 180 ਰਨ ਬਣਾਏ ਅਤੇ ਸਨਰਾਈਜ਼ ਹੈਦਰਾਬਾਦ ਨੂੰ 181 ਚਾਹੀਦੇ ਸੀ। ਤੋ ਬੜੀ ਖੂਬਸੂਰਤੀ ਨਾਲ ਸਨਰਾਈਜ਼ ਹੈਦਰਾਬਾਦ ਨੇ ਧੋਨੀ ਦੀ ਟੀਮ ਨੂੰ ਹਰਾ ਦਿੱਤਾ। ਪੰਜਾਬ ਵਾਲੇ ਫੁੱਲੇ ਫਿਰਦੇ ਆ ਕਿ ਸ਼ੁਕਰ ਆ ਅਜੇ ਵੀ ਪੰਜਾਬ ਚੌਥੇ ਨੰਬਰ ਉੱਤੇ ਆ, ਭਾਵੇਂ 6 ਮੈਚ ਜਿੱਤ ਗਿਆ, 6 ਹਾਰ ਗਿਆ, 1 ਬਰਾਬਰ ਰਹਿ ਗਿਆ। ਤੋ ਤੁਸੀਂ ਅਗਰ ਕ੍ਰਿਕਟ ਮੈਚ ਵੇਖਿਆ ਫਿਰ ਵੀ ਗੱਲਾਂ ਬਾਤਾਂ ਕਰ ਸਕਦੇ ਹੋ, ਜਾਂ ਕੋਈ ਹੋਰ ਤੁਹਾਡੇ ਮਨ ਅੰਦਰ ਕੋਈ ਵੀ ਕਹਿੰਦੇ ਰਹੇ ਕਿ ਫੁਰਨਾ ਫੁਰਿਆ, ਉਸ ਫੁਰਨੇ ਨੂੰ ਕੇਵਲ ਆਪਣੇ ਤੱਕ ਨਾ ਰਹਿਣ ਦਿਓ, ਸਾਡੇ ਤੱਕ ਪਹੁੰਚਾਓ, ਅਸੀਂ ਉਹਨੂੰ ਸਾਡੇ ਲੱਖਾਂ ਸਰੋਤਿਆਂ ਤੱਕ ਪਹੁੰਚਾਵਾਂਗੇ। ਪ੍ਰੋਗਰਾਮ ਪੰਜਾਬੀ ਲਹਿਰਾਂ, ਇਸ਼ਕ ਦਾ ਗਿੜਦਾ।

ਬਹੁਤ ਯਾਰ ਬਣਾਉਣ ਵਾਲੀ ਏ, ਦਿਲ ਨੂੰ ਰੱਖ ਸਮਝਾ ਕੇ ਕਿਹਦਾ ਕਿਹਦਾ। ਕਹਿੰਦੇ ਇੱਕ ਦੀ ਹੋ ਜਾ ਇੱਕ ਨਾਲ ਲਾ ਲੈ। ਪ੍ਰੋਗਰਾਮ ਪੰਜਾਬੀ ਲੈ ਰਹਾ ਮੈਂ ਤੁਹਾਡਾ ਸਤਿੰਦਰਪਾਲ। ਕੁਝ ਕੁ ਕਾਲਸ ਹੈਗੀਆਂ ਨੇ ਉਹਨਾਂ ਨੂੰ ਆਪਾਂ ਐਂਟਰਟੇਨ ਕਰਦੇ ਹਾਂ, ਅਤੇ ਕਿਉਂਕਿ ਕਾਲਸ ਜਿਹੜੀਆਂ ਉਹ ਸਾਨੂੰ ਵੀ ਐਂਟਰਟੇਨ ਕਰਦੀਆਂ, ਤੁਹਾਨੂੰ ਵੀ ਐਂਟਰਟੇਨ ਕਰਦੇ ਹਾਂ, ਔਰ ਵੇਖਦੇ ਹਾਂ ਕਿ ਸਾਡੇ ਕਾਲਰ ਕੀ ਕਹਿਣਾ ਚਾਹੁੰਦੇ ਨੇ। ਇੱਕ ਕਾਲ ਹੈ 8192 ਜੀ, ਵੈਲਕਮ, ਸਤਿ ਸ਼੍ਰੀ ਅਕਾਲ। ਉਹ ਅੱਛਾ, ਲੈ ਬੱਲੇ ਬੱਲੇ ਹੋ ਗਈ ਆ ਤਾਂ। ਕਹਿੰਦੇ ਆ ਕਿ ਸਿੱਧਾ ਹੀ ਗ੍ਰੈਂਡ ਹੋਮ ਫਰਨੀਚਰ ਤੇ ਚਲੇ ਗਏ ਸੀ। ਜੀ ਜੀ ਆਇਆਂ ਨੂੰ

0: पिछले 18 सालों तो मॉर्गेज दिया सेवा देंदे आ रहे अकाल मॉर्गेजेस इंक नाल कम कर दे दविंदर पवार
1: Second, third mortgage, home equity, business loan, debt consolidation, refinance, rent to own le. Call karo Devinder Pawar nu 647-988-8731 647-988-8731
0: Je nahi hona khajjal khwar, ta call karo
1: Devinder Pawar.
0: Jekar ek var ina tuhadi file vekh ke ha keh ditti, ta apne bha dete hamesha khare utar dehan. License number 10845, independently owned and operated.
2: Program hai Punjabi lehra te Punjabi lehra te na hasten. ਇੰਦਰਪਾਲ ਮੈਂ ਨਾ ਆਪਣਾ ਸਿਸਟਮ ਚੈੱਕ ਕਰਨਾ ਚਾਹੁੰਦਾ ਮੈਨੂੰ ਇੱਕ ਦੋ ਕਾਲਸ ਆਉਣੀਆਂ ਚਾਹੀਦੀਆਂ ਤਾਂ ਕਿ ਮੈਂ ਵੇਖ ਸਕਾਂ ਕਿ ਮੇਰਾ ਸਿਸਟਮ ਜਿਹੜਾ ਇਹ ਔਨ ਏਅਰ ਜਾ ਰਿਹਾ 905-673-3337 ਤੇ ਵਲੰਟੀਅਰ ਚਾਹੀਦੇ ਨੇ ਦੋ ਤਿੰਨ ਕਾਲ ਕਰਨ ਲਈ ਬਿਲਕੁਲ ਕੁਛ ਨਹੀਂ ਕਹਿਣਾ ਸਿਰਫ ਸਤਿ ਸ਼੍ਰੀ ਅਕਾਲ ਬੁਲਾਉਣੀ ਆ ਤੇ ਮੈਂ ਇੱਕ ਮਿੰਟ 'ਚ ਆਪਣਾ ਸਿਸਟਮ ਚੈੱਕ ਕਰ ਲੈਣਾ ਵੀ ਕੀ ਇਹ ਸਿਸਟਮ ਜਿਹੜਾ ਉਹ ਕੰਮ ਕਰਨ ਲੱਗ ਪਿਆ ਪਲੀਜ਼ ਕਾਲ 905-673-3337 905-673-3337 ਆਪਣਾ ਚੈੱਕ ਇਨ ਕਰਨਾ ਸਿਰਫ ਤੁਹਾਡੀ ਹੈਲਪ ਦੀ ਜ਼ਰੂਰਤ ਆ ਕਿ ਤੁਸੀਂ ਇਹਨੂੰ ਚੈੱਕ ਇਨ ਕਰਾਉਣ ਵਿੱਚ ਮਦਦ ਕਰ ਸਕੋ 905-673-3337 ਤੇ ਕਾਲ ਕਰੋ ਜੀ
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: कार एक्सीडेंट्स दे विक्टिम्स ने कदे भी सट लगन अते अपनी जिंदगी बदलने लई नहीं सी आख्या, पर हुण ओ इंसाफ दी मांग करदे हन अते मैनूं इह कहिंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उन्हां दी सहायता करदे हां जिस दे ओ सचमुच ही हकदार हन। तुहाडा अपना वकील ब्रिज मोहन, कॉन्टैक्ट अस एट bridgemohan.com।
1: ਪੰਜਾਬੀ ਲਹਿਰਾਂ, ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਠੀਕ ਹੋ?
2: ਹੈਲੋ,
1: ਥੈਂਕ ਯੂ ਸਰ, ਥੈਂਕ ਯੂ। ਪ੍ਰੋਗਰਾਮ ਪੰਜਾਬੀ ਲਹਿਰਾਂ 905-673-3337। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ, ਆਵਾਜ਼ ਗੂੰਜ ਰਹੀ ਆ? ਹਾਂ, ਤੇ ਤੁਹਾਡੇ ਤੱਕ ਪਹੁੰਚ ਨਹੀਂ ਰਹੀ ਹੈ ਨਾ ਮੇਰੀ ਆਵਾਜ਼? ਪਹੁੰਚਦੀ ਆ? ਚਲੋ, ਥੈਂਕ ਯੂ ਵੈਰੀ ਮੱਚ ਤੁਹਾਡਾ, ਥੈਂਕ ਯੂ। ਮੈਂ ਬਹੁਤ ਸਾਰੀਆਂ ਕਾਲਸ ਆ ਗਈਆਂ ਤੇ ਮੈਂ ਦੇਖਦਾ ਦੁਬਾਰਾ ਫਿਰ ਇਹਨੂੰ ਕੁਛ ਰੀਚੈੱਕ ਕਰਨ ਦੀ ਕੋਸ਼ਿਸ਼ ਕਰਦੇ ਆ। ਹੈਲੋ, ਸਤਿ ਸ਼੍ਰੀ ਅਕਾਲ, ਮੈਂ ਬਹੁਤ ਮਿਹਰਬਾਨੀ ਜੀ, ਥੈਂਕ ਯੂ ਤੁਹਾਡਾ, ਥੈਂਕ ਯੂ। ਮੈਂ ਤਾਂ ਹੀ ਤਾਂ ਕਾਲ ਕੀਤੀ ਸੀ ਕਿ ਮੇਰਾ ਸਿਸਟਮ ਨੂੰ ਚੈੱਕ ਇਨ ਕਰਾਓ ਤੇ 2645 ਜੀ, ਵੈਲਕਮ। ਹੈਲੋ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ।
2: ਨੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਖੈਰ, ਪ੍ਰੋਗਰਾਮ ਹੈ ਪੰਜਾਬੀ ਲਗਾ 905-673-3337 ਤੇ ਸਟੂਡੀਓ ਵਿੱਚ ਗੱਲਬਾਤ ਹੋ ਸਕੇਗੀ।
3: ਸਾਡੇ ਨਾਲ ਬਿਯੋਂਡ ਆਈਵਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ। ਕਿਸੇ ਨੇ ਵੀ ਅਗਰ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਕੋਈ ਤੁਸੀਂ ਡਿਜ਼ਾਈਨਰ ਸਨਗਲਾਸਿਸ ਲੈਣੀਆਂ ਨੇ, ਤੁਸੀਂ ਬੱਚਿਆਂ ਦਾ ਜਾਂ ਤੁਸੀਂ ਆਪਦਾ ਆਈ ਐਗਜ਼ਾਮ ਕਰਵਾਉਣਾ, ਤਾਂ ਨੰਬਰ 1 ਲੋਕੇਸ਼ਨ ਬਿਯੋਂਡ ਆਈਵਰ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਗਾਓ। ਹੰਬਰ ਵੈਸਟ ਤੇ ਗੋਰਵੇ ਦੇ ਕੋਰਨਰ ਤੇ 9300 ਗੋਰਵੇ ਡਰਾਈਵ, ਪੰਜਾਂ ਵਿੱਚੋਂ 5 ਨੰਬਰ ਜਾਂਦੇ ਆ। ਵੀ ਆਨਲਾਈਨ ਵੀ ਦੇਖੋਗੇ 5 ਸਟਾਰ ਰੇਟਿੰਗ ਹੈ, ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਸੋ ਬਿਯੋਂਡ ਆਈਵਰ ਤੋਂ ਰੋਮੀ ਸਾਡੇ ਨਾਲ। ਰੋਮੀ, ਕੀ ਹਾਲ ਚਾਲ?
4: ਹਾਂਜੀ, ਬਹੁਤ ਵਧੀਆ ਨਵੀਂ ਜੀ, ਤੁਸੀਂ ਸੁਣਾਓ?
3: ਬਹੁਤ ਵਧੀਆ ਜੀ। ਸੋ ਅੱਜ ਕੱਲ ਬੜੇ ਲੋਕ ਹੁਣ ਉਹਨਾਂ ਦੇ ਬੈਨੀਫਿਟ ਇੱਕ ਤਾਂ ਨਵੇਂ ਰਿਨਿਊ ਹੋਏ ਨੇ ਤੇ ਬਾਕੀ ਸਮਰ ਆ ਰਹੀ ਹੈ, ਲੋਕ ਸਨ ਗਲਾਸਿਸ ਦੀ ਸ਼ੋਪਿੰਗ ਕਰ ਰਹੇ। ਸੋ ਦੱਸੋ ਕੀ ਸਪੈਸ਼ਲ ਆਪਣੇ ਚੱਲ ਰਹੇ ਨੇ
4: ਜੀ? ਸਨ ਗਲਾਸਿਸ ਦੇ ਸਪੈਸ਼ਲ ਚੱਲੀ ਜਾਂਦੇ ਹੈਗੇ ਆ, 30% ਆਫ ਜਿੰਨੀ ਵੀ ਸਾਡੀ ਇਨਵੈਂਟੋਰੀ ਹੈਗੀ ਆ, ਦੈਟ ਇਨਕਲੂਡਸ ਗੁੱਚੀ, ਥੋਮ ਫੋਰਡ, ਵਰਸਾਚੀ ਹੋਵੇ, ਸਲੀਨ ਦੇ ਸਨ ਗਲਾਸਿਸ, ਉਹ ਵੀ ਬਹੁਤ ਪਾਪੂਲਰ ਹੋਏ ਹੋਏ ਆ, ਜਿੰਨੇ ਵੀ ਸਾਡੇ ਬ੍ਰਾਂਡ ਹੈਗੇ ਉਹਨਾਂ ਦੇ 30% ਆਫ ਅਸੀਂ ਲਾਇਆ ਹੈਗਾ। ਨਾਲ ਦੀ ਨਾਲ ਸਾਡੇ ਕੋਲ ਵੈਲਿਊ ਪੈਕੇਜ ਵੀ ਹੈਗੇ ਆ, ਜਿਹਨਾਂ ਨੂੰ ਸਿੰਗਲ ਵਿਜ਼ਨ ਗਲਾਸਿਸ ਚਾਹੀਦੀਆਂ ਉਹ $99 ਤੋਂ ਸ਼ੁਰੂ ਹੋਣ ਲੱਗੀਆਂ, ਫਰੇਮ ਐਂਡ ਸਿੰਗਲ ਵਿਜ਼ਨਸ ਇਨਕਲੂਡਿਡ ਲੈਂਸਿਸ। ਰੈਗੂਲਰ ਪ੍ਰਾਈਸ ਇਹ ਆਮ 300 ਤੋਂ ਘੱਟ ਨਹੀਂ ਹੁੰਦਾ ਹੈਗਾ ਪੈਕੇਜ, ਬਟ ਸਾਡੇ ਕੋਲ $99 ਦਾ ਪੈਕੇਜ ਹੈਗਾ ਫੋਰ ਦਿਸ ਇੰਟਾਇਰ ਮੰਥ। ਤੇ ਪ੍ਰੋਗਰੈਸਿਵ ਗਲਾਸਿਸ, ਜਿਹਨਾਂ ਨੂੰ ਦੂਰ ਤੇ ਨੇੜ ਦੀ ਨਿਗਾਹ ਕਮਜ਼ੋਰ ਹੈਗੀ ਆ, ਉਹ 249 ਦਾ ਅਸੀਂ ਪੈਕੇਜ ਲਾਇਆ ਹੈਗਾ। ਆਮ ਇਹ ਰੈਗੂਲਰ 500 ਦਾ ਹੈਗਾ, we are offering it for $249, frame and progressive digital progressive lenses, a Essler they branded lenses hai gaya, it hit $249 the package hai ga complete.
3: Very good.
4: And bachchyan waste ajkal blue light glasses, eh package assi banaya hai ga specifically for bachchyan waste jehda the screen time jyada hai ga. So frame with lenses and blue coating, eh $150 the package hai ga. Arm a about $300-$350 the package hai ga. With us again you will get it for $149. Navi,
3: very good, kya baat hai, discount de rahe ho tusi aaj ki?
4: Yes,
3: very good. And naal di naal direct billing insurance companies nu vi karde ne. Itthe bahut hi vadiya optometrists vi available ne, thodi boli bolde eye doctor ne. Appointment banao and tusi zarur ek var pahuncho. Pahunch ke ek ta service nu leke tusi kahoge Navi yaar ਕਿਆ ਬਾਤ ਹੈ। ਜਿੰਨੇ ਵੀ ਲੋਕ ਜਾਂਦੇ ਆ ਨਾ ਕਹਿੰਦੇ ਆ ਕਿ ਨਵੀਂ ਬਾਕੀ ਤਾਂ ਚਲੋ ਡੀਲਾਂ ਤਾਂ ਮਿਲੀ ਬਟ ਰੋਮੀ ਹੁਣ ਦੀ ਸਰਵਿਸ ਦੀ ਰੀਸ ਹੀ ਕੋਈ ਨੀ। ਤੁਸੀਂ ਜਾਓਗੇ, ਤੁਸੀਂ ਨਾਲ ਆਪਣੇ ਯਾਰਾਂ ਦੋਸਤਾਂ ਨੂੰ ਵੀ ਰੈਕਮੈਂਡ ਕਰੋਗੇ ਵੀ ਇੱਕ ਵਾਰ ਆਪਾਂ ਬਿਯੋਂਡ ਆਈਵਰ ਤੇ ਜਾਂਦੇ ਹਾਂ ਤੇ ਸਿਲੈਕਸ਼ਨ ਦੇਖਦੇ ਹਾਂ। ਸੋ ਨੰਬਰ ਹੈ 905-793-3937-9300 ਗੋਰਵੇ ਡਰਾਈਵ, ਯੂਨਿਟ 104, ਹੰਬਰ ਵੈਸਟ ਤੇ ਗੋਰਵੇ ਦਾ ਬਿਲਕੁਲ ਕੋਰਨਰ ਪੈਂਦਾ। 905-793-3937। ਰੋਮੀ, ਹੋਰ ਕੁਛ ਐਡ ਕਰਨਾ ਚਾਹੁੰਦੇ ਹੋ?
4: ਯਾ, ਡਾਕਟਰ ਆਪਣੇ ਵੀਕਡੇਜ਼ ਦੇ ਵਿੱਚ ਵੀ ਅਵੇਲੇਬਲ ਹੈਗੇ ਆ, ਅਪੋਇੰਟਮੈਂਟਸ ਵੀ ਤੁਸੀਂ ਵਾਕ ਇਨ ਵੀ ਕਰ ਸਕਦੇ ਆ। ਵੀਕਐਂਡ ਦੋਵੇਂ ਦਿਨ, ਸੈਟਰਡੇ ਐਂਡ ਸੰਡੇ ਦੋਵੇਂ ਦਿਨ ਸਾਡੇ ਕੋਲ ਡਾਕਟਰ ਵੀ ਹੈਗੇ ਆ। ਐਂਡ ਅਗੇਨ, ਡਾਇਰੈਕਟ ਬਿਲਿੰਗ ਇਜ਼ ਫੁੱਲੀ ਡਨ ਐਟ ਆਰ ਸਟੋਰ।
3: ਵੈਰੀ ਗੁੱਡ, ਡਾਇਰੈਕਟ ਬਿਲਿੰਗ, ਤੁਹਾਡੀ ਇੰਸ਼ੋਰੈਂਸ ਕੰਪਨੀ ਨੂੰ ਸਿੱਧੀ ਬਿੱਲ ਇਹ ਕਰਨਗੇ, ਤੁਹਾਨੂੰ ਕੋਈ ਐਕਸਟਰਾ ਕੰਮ ਕਰਨ ਦੀ ਲੋੜ ਨਹੀਂ। 905-793-3937 ਬਿਯੋਂਡ ਆਈਵਰ, 905-793-3937। ਰੋਮੀ, ਥੈਂਕ ਯੂ। ਜੇ ਕਿਤੇ ਐਕਸੀਡੈਂਟ ਹੋ ਜਾਵੇ ਤਾਂ ਪਰੇਸ਼ਾਨੀ ਬਹੁਤ ਹੁੰਦੀ ਹੈ, ਬਟ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਕਾਲ ਕਰੋ ਬਰਾਡ ਟੈਂਬਰ ਪਰਸਨਲ ਇੰਜਰੀ ਲੋਇਰਸ, ਜੋ ਕਿ ਆਪਣੇ ਕਲਾਇੰਟਸ ਨੂੰ ਲੱਖਾਂ ਡਾਲਰਾਂ ਤੱਕ ਦੀਆਂ ਇੰਸ਼ੋਰੈਂਸ ਕੰਪਨੀਆਂ ਤੋਂ ਸੈਟਲਮੈਂਟਸ ਦਵਾ ਚੁੱਕੇ ਨੇ। ਬਿਲਕੁਲ ਫ੍ਰੀ ਕੰਸਲਟੇਸ਼ਨ ਤੇ ਕੋਈ ਚਾਰਜ ਨਹੀਂ ਜਦੋਂ ਤੱਕ ਤੁਹਾਡਾ ਕੇਸ ਨਹੀਂ ਜਿੱਤਦੇ। ਬਰਾਡ ਟੈਂਬਰ ਲੋਇਰਸ 6478901437।
1: ਇੱਕ ਦੋ ਵਾਰ ਫਿਰ ਕਾਲ ਕਰਿਓ ਜ਼ਰਾ, ਜਿਹੜੇ ਕਾਲਰ ਨੇ ਪਲੀਜ਼ ਪਤਾ ਲੱਗ ਸਕੇ ਕਿ ਸਿਸਟਮ ਮੈਂ ਥੋੜ੍ਹਾ ਜਿਹਾ ਉਹਨੂੰ ਕੀਤਾ ਕਹਿੰਦੇ ਹੁੰਦੇ ਆ, ਰੱਬ ਥੋੜ੍ਹਾ ਭਲਾ ਕਰੇ। ਦੁਬਾਰਾ ਕਾਲ ਕਰਿਓ ਜਿਹੜੇ ਸੱਜਣ ਸੁਣ ਰਹੇ ਸੀ 905-673-3337 9056733337। ਆਈ ਹੋਪ ਕਿ ਕੋਈ ਪੰਜਾਬੀ 'ਚ ਕਹਿੰਦੇ ਨਾ ਕੋਈ ਪੇਚ ਢਿੱਲਾ, ਨਿੱਕਾ ਮੋਟਾ ਜਿਹਾ ਪੇਚ, ਅਤੇ ਉਹ ਉਮੀਦ ਹੈ ਕਿ ਹੁਣ ਮੈਂ ਉਹਨੂੰ ਥੋੜ੍ਹਾ ਜਿਹਾ ਰੀਸੈਟ ਕੀਤਾ, ਅਤੇ ਤੁਸੀਂ ਮੈਨੂੰ ਦੁਬਾਰਾ ਕਾਲ ਕਰੋ ਪਲੀਜ਼ ਇੱਕ ਦੋ ਜਾਣੇ, ਤਾਂ ਕਿ ਆਪਾਂ ਫਿਰ ਟੈਸਟ ਕਰ ਸਕੀਏ ਇਹਨੂੰ, ਕਿਉਂਕਿ ਗੱਲਾਂ ਬਾਤਾਂ ਜਿੰਨੀ ਦੇਰ ਤੁਹਾਡੇ ਨਾਲ ਨਹੀਂ ਹੋਣੀਆਂ ਉੱਨੀ ਦੇਰ ਫਿਰ ਸਵਾਦ ਜਿਹਾ ਥੋੜ੍ਹਾ ਜਿਹਾ ਕਹਿੰਦੇ ਉਹਦੀ ਕਮੀ ਰਹਿ ਜਾਂਦੀ ਆ। ਤੋ ਮਾੜਾ ਜਿਹਾ ਤੁਸੀਂ ਹੈਲਪ ਕਰੋ, 905-673-3337 'ਤੇ ਕਾਲ ਕਰੋ। ਦੋ ਤਿੰਨ ਕਾਲਾਂ ਦੇਖੀਏ, ਉਦੋਂ ਬਾਅਦ ਫਿਰ ਆਪਾਂ ਵੇਖਦੇ ਹਾਂ ਕਿ ਗੀਤ ਸੰਗੀਤ ਤਾਂ ਤੁਹਾਨੂੰ ਸੁਣਾਵਾਂਗੇ ਹੀ ਸੁਣਾਵਾਂਗੇ, ਪ੍ਰੋਗਰਾਮ ਪੰਜਾਬੀ ਲੈਣਾ।
5: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
1: ਜੀ ਪ੍ਰੋਗਰਾਮ ਚ ਇੱਕ ਵਾਰੀ ਫਿਰ ਮੇਰੀ ਰਿਕੁਐਸਟ ਹੈ ਤੁਹਾਨੂੰ, ਕੁਝ ਸੱਜਣ ਹੋ ਸਕਦਾ ਕਿ ਬਿਜ਼ੀ ਆਪਣੇ ਕਾਰ ਵੈਨ ਟਰੱਕ ਚਲਾਉਣ ਦੇ ਵਿੱਚ ਹੋਣ, ਇੱਕ ਦੋ ਕਾਲ ਚਾਹੀਦੀਆਂ ਤੁਹਾਡੀਆਂ ਸਿਸਟਮ ਨੂੰ ਚੈੱਕਅਪ ਕਰਨ ਲਈ, ਤੇ ਕਾਲ ਕਰਿਓ ਜ਼ਰਾ ਤਾਂ ਕਿ ਇਹ ਸਿਸਟਮ ਜਿਹੜਾ ਚੈੱਕ ਹੋ ਸਕੇ। 905-673-3337 9056733337 'ਤੇ।

0: For locations in GTA. For more information, visit rajdhanisweets.ca.
1: ਚਲੋ ਮੈਂ ਦੇਖਦਾ ਚੈੱਕ ਕਰਦਾ ਪਹਿਲਾਂ।
2: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478 ਰੋਇਲ ਆਟੋ ਸੈਂਟਰ
3: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789-0333 1098 ਪਿੱਟ ਰੋਬਰਟਸਨ
4: ਹੈਲੋ ਸਤਿ ਸ੍ਰੀ ਅਕਾਲ ਹਾਂ ਕਾਲੋ ਸਾਹਿਬ ਕੀ ਹਾਲ ਆ ਠੀਕ ਹੋ ਬੜੀ ਮਿਹਰਬਾਨੀ ਹੋ ਜਾਣਾ ਥੈਂਕ ਯੂ ਤੁਹਾਡੀ ਕਾਲ ਆ ਗਈ ਥੈਂਕ ਯੂ ਵੈਰੀ ਮੱਚ ਥੈਂਕ ਯੂ ਜੀ ਥੈਂਕ ਯੂ ਚਲੋ ਦੇਖਦੇ ਆ ਮੈਂ ਦੁਬਾਰਾ ਇੱਕ ਗਾਣਾ ਲਾ ਲਈਏ ਫਿਰ ਗਾਣੇ ਤੋਂ ਬਾਅਦ ਕਹਿੰਦੇ ਦੁਬਾਰਾ ਆਪਾਂ ਇਹਨੂੰ ਕਰਾਂਗੇ ਕੋਈ ਵਧੀਆ ਜਿਹਾ ਗਾਣਾ ਲਾਉਂਦੇ ਆ ਪਹਿਲਾਂ ਤਾਂ ਮੈਂ ਪੰਜਾਬੀ ਚ ਕਹਿੰਦੇ ਹੁੰਦੇ ਪਹਿਲਾਂ ਧਾਰਮਿਕ ਗਾਣਾ ਲਾਈਦਾ ਹੁੰਦਾ ਅੱਜ ਧਾਰਮਿਕ ਲਾਇਆ ਨੀਗਾ ਤੇ ਇਹ ਫਿਰ ਕਿਤੇ ਇਹਦਾ ਮਤਲਬ ਇਹ ਹੋ ਗਿਆ ਤੋ ਧਾਰਮਿਕ ਗੀਤ ਲਾ ਲਈਏ ਪਹਿਲਾਂ ਉਦੋਂ ਬਾਅਦ ਫਿਰ ਆਪਾਂ ਕਰਦੇ ਆ ਸ਼ੁਰੂ ਹਾਂ ਪ੍ਰੋਗਰਾਮ ਪੰਜਾਬੀ ਲਹਿਰਾਂ ਵਿੱਚ ਇੱਕ ਢਾਡੀ ਵਾਰ ਸੁਣਦੇ ਹਾਂ ਉਦੋਂ ਬਾਅਦ ਫਿਰ ਆਪਾਂ ਦੇਖਦੇ ਹਾਂ

ਸਾਰੇ ਹੀ ਚੇਲਾ ਸਨ। ਸਤਿਗੁਰਾਂ ਦੀ ਇਸ ਮਹਾਨਤਾ ਨੂੰ ਸਿੱਧਵਾਂ ਕਾਲਜ ਵਾਲੇ ਰਣਜੀਤ ਸਿੰਘ ਸਤਿੰਦਰਪਾਲ ਸਿੰਘ ਦਾ ਜੱਥਾ ਕਿਉਂ ਬਿਆਨ ਕਰਦਾ ਹੈ।

ਬਈ ਨਹੀਂ ਰੀਸਾਂ, ਵਾਹ ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ, ਪ੍ਰੋਗਰਾਮ ਪੰਜਾਬੀ ਲਹਿਰਾਂ। ਹੈਲੋ ਹੈਲੋ ਹੈਲੋ ਸਟਿਲ ਸਟਿਲ ਸੇਮ ਥਿੰਗ। ਹਾਂ ਹਾਂ ਚਲੋ ਦੁਬਾਰਾ ਵੇਖਦੇ ਹਾਂ ਕਰਕੇ ਅਤੇ ਪ੍ਰੋਗਰਾਮ ਪੰਜਾਬੀ ਲਹਿਰ ਇੱਕ ਵਾਰ ਫਿਰ ਕਾਲੋ ਸਾਹਿਬ ਕਾਲ ਕਰਿਓ ਜ਼ਰਾ, ਦੇਖੀਏ ਤਾਂ ਇਹਦਾ ਕੁਛ ਸਿਸਟਮ ਹੋਇਆ ਜਾਂ ਕਹਿੰਦੇ ਹੁੰਦੇ ਆ ਕਿ 905-673-33-37 905-673-33-37 ਪ੍ਰੋਗਰਾਮ ਪੰਜਾਬੀ ਲਹਿਰਾ। ਖੈਰ ਕੰਮ ਕਾਜ ਤਾਂ ਵਧੀਆ ਚੱਲ ਰਿਹਾ, ਕੁਛ ਕਾਲ ਘੱਟ ਵੀ ਆ ਜਾਣਗੀਆਂ ਤਾਂ ਵੀ ਕੋਈ ਨਾ, ਪਰ ਫਿਰ ਵੀ ਤੁਹਾਡੇ ਨਾਲ ਗੱਲਬਾਤ ਹੋ ਜਾਣ ਤਾਂ ਹੋਰ ਵੀ ਸੁਹਾਵਣਾ ਅਤੇ ਸੋਹਣਾ ਲੱਗੂਗਾ।

0: एक्सपर्ट हैं, एक्सपीरियंस्ड एंड अप्रोचेबल ब्रोकर ऑफ रिकॉर्ड, प्रोफेशनल ट्रेनिंग, लीड जनरेशन सिस्टम, पैसिव इनकम प्रोग्राम फॉर रियल्टर्स, फ्री एडमिन सपोर्ट, हायरिंग फुल टाइम एंड पार्ट टाइम रियल्टर्स, कॉल 416-823-9505 और विजिट summitrealtyexperts.com. Summit Realty Expert.
1: 24 घंटे 7 दिन खुला सब्जी मार्केट रेस्टोरेंट एंड ग्रोसरी स्टोर दो लोकेशंस तो सर्व कर रहे ने सैंडलवुड एंड मैकलॉगलिन 10 लोरमेल गेट या पहुंचो 10970 ब्रैमली रोड वेज एंड नॉन वेज बिरयानी बाय वन गेट वन फ्री चना पटूरा बाय वन गेट वन फ्री फिश पकौड़ा बाय वन गेट वन फ्री तंदूरी चिकन लेग बाय वन गेट वन फ्री मैंगो लस्सी सॉल्ट लस्सी मिठी लस्सी बाय वन गेट वन फ्री हर रोज फ्रेश साग ते मक्की दी रोटी टिफिन सर्विस पिकअप अते डिलीवरी दे लई वी अवेलेबल है दोनों लोकेशंस ते फ्रेश सब्जियां फ्रूट ते ग्रोसरी दे आइटम ते हुन आलू गोभी मूली ते प्याज आले परौंठे 299 दे विच अमृतसरी कुलचा विद चना 799 ते पनीर एंड मिक्स परौंठा 399 सब्जी मार्केट ओपन 24/7
2: प्रोग्राम है पंजाबी लरा 905-673-3333 ते ਤੁਹਾਡੀ ਕਾਲ ਨੂੰ ਟੈਸਟ ਕਰੀਏ 905-673-3333
1: ਕੀ ਤੁਸੀਂ ਜ਼ਿਆਦਾ ਟੈਕਸ ਭਰ ਰਹੇ ਹੋ ਆਪਣੇ ਪੈਸੇ ਬਚਾਉਣ ਦਾ ਸਮਾਂ ਆ ਚੁੱਕਿਆ ਹੈ ਸ਼ੈਲਜਾ ਓਜਾ ਐਕਸਪੀਰੀਅੰਸ CPA ਤੁਹਾਡੀ ਮਦਦ ਦੇ ਲਈ ਤਿਆਰ ਹਨ ਟੈਕਸ ਪਲੈਨਿੰਗ ਦੇ ਮਾਹਰ ਹਨ ਅਤੇ ਪਹਿਲਾਂ CRA ਦੇ ਵਿੱਚ ਆਡੀਟਰ ਵੀ ਰਹੇ ਹਨ ਟੈਕਸ ਲਾਜ਼ ਦੀ ਬਹੁਤ ਜਾਣਕਾਰੀ ਜਿਨ੍ਹਾਂ ਬਾਰੇ ਹੋਰ ਅਕਾਊਂਟੈਂਟਸ ਨੂੰ ਵੀ ਪਤਾ ਨਹੀਂ CRA ਆਡਿਟਸ ਜਿੱਤ ਚੁੱਕੇ ਹਨ ਅਤੇ ਆਪਣੇ ਕਲਾਇੰਟਸ ਦੇ ਹਜ਼ਾਰਾਂ ਡਾਲਰ ਵੀ ਬਚਾ ਚੁੱਕੇ ਹਨ ਲੀਗਲ ਤਰੀਕੇ ਨਾਲ ਤੁਹਾਡੀ ਟੈਕਸ ਦੀ ਸਟ੍ਰੈਸ ਘਟੇਗੀ ਅਤੇ ਰੀਫੰਡ ਵਧੇਗਾ ਟਰੱਕਿੰਗ ਇੰਡਸਟਰੀ ਰੀਅਲਟਰਸ ਕਾਰਪੋਰੇਸ਼ਨਸ ਜਿਵੇਂ ਕਿ ਡਾਕਟਰਸ ਅਤੇ ਲੋਇਰਸ ਦੇ ਲਈ ਸਪੈਸ਼ਲ ਡਿਸਕਾਊਂਟ ਵੇਟ ਨਾ ਕਰੋ ਆਪਣੇ ਪੈਸੇ ਬਚਾਉਣ ਦੇ ਲਈ ਅੱਜ ਹੀ ਕਾਲ ਕਰੋ ਸ਼ੈਲਜਾ ਓਜਾ ਐਕਸਪੀਰੀਅੰਸ CPA 416-409-3252 416-409-3252 ਲੈਕੇ ਚੱਲਦੇ ਹਾਂ ਤੁਹਾਨੂੰ ਬ੍ਰੈਂਪਟਨ ਕ੍ਰੈਮੇਟੋਰੀਅਮ ਤੇ ਬ੍ਰੈਂਪਟਨ ਕ੍ਰੈਮੇਟੋਰੀਅਮ ਜਿੱਥੇ ਕਿ ਹੁਣ ਤੁਹਾਡੇ ਲਈ ਫਿਊਨਰਲ ਦੀ ਪ੍ਰੀ ਪਲੈਨਿੰਗ ਅਵੇਲੇਬਲ ਹੈ ਬੜੇ ਲੋਕਾਂ ਨੇ ਕਦੇ ਪ੍ਰੀ ਪਲੈਨਿੰਗ ਦਾ ਕਨਸੈਪਟ ਹੀ ਨਹੀਂ ਸੁਣਿਆ ਹੋਣਾ ਬਹੁਤ ਸਾਰੇ ਬੈਨੀਫਿਟ ਨੇ ਫਿਊਨਰਲ ਪ੍ਰੀ ਪਲੈਨ ਕਰਨ ਦੇ ਅੱਜ ਦਾ ਰੇਟ ਲੌਕ ਹੋ ਜਾਂਦਾ ਸੱਚਾਈ ਇਹ ਹੈ ਕਿ ਆਪਾਂ ਸਭ ਨੇ ਤੁਰ ਜਾਣਾ ਕਿਸੇ ਨਾ ਕਿਸੇ ਦਿਨ ਚਾਹੇ ਤੁਹਾਡਾ ਫਿਊਨਰਲ ਅੱਜ ਤੋਂ 10 ਸਾਲ ਬਾਅਦ ਹੈ 25 ਸਾਲ ਬਾਅਦ ਹੈ 50 ਸਾਲ ਬਾਅਦ ਹੈ ਅੱਜ ਦਾ ਰੇਟ ਲੌਕ ਹੋ ਰਿਹਾ ਤੇ ਤੁਸੀਂ ਆਪਣੇ ਪਰਿਵਾਰ ਲਈ ਉਹ ਆਖਰੀ ਇੱਕ ਜ਼ਿੰਮੇਵਾਰੀ ਨਿਭਾ ਕੇ ਜਾ ਰਹੇ ਹੋ ਨਹੀਂ ਤਾਂ ਐਂਡ ਮੌਕੇ ਤੇ ਪਰਿਵਾਰ ਭੱਜਿਆ ਫਿਰਦਾ ਫਿਊਨਰਲ ਦੇ ਅਰੇਂਜਮੈਂਟਸ ਕਰਦਾ ਸੋ ਬ੍ਰੈਂਪਟਨ ਕ੍ਰੈਮੇਟੋਰੀਅਮ 905-458-2222 ਤੇ ਸਾਡੇ ਨਾਲ ਹਰਜਿੰਦਰ ਜੀ ਜੁੜੇ ਹਰਜਿੰਦਰ ਜੀ ਵੈਲਕਮ ਸਰ
3: ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੁਹਾਡੇ ਸਾਰੇ ਸ਼ਰੋਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਬਿਲਕੁਲ ਤੁਸੀਂ ਸ਼ੁਰੂ ਤੇ ਹੀ ਮੁੱਢ ਬੰਨ ਦਿੱਤਾ ਗੱਲ ਦਾ ਤੇ 25 ਸਾਲ 30 ਸਾਲ ਬਾਅਦ ਅਸੀਂ ਆਪਣੇ ਸਾਰੇ ਸ਼ਰੋਤਿਆਂ ਨੂੰ ਪਹਿਲੇ ਤਾਂ ਵਿਸ਼ ਕਰਦੇ ਹਾਂ ਕਿ ਉਹ ਲੰਮੀ ਉਮਰ ਇੰਜੋਏ ਕਰਨ ਇਸ ਸੁਹਾਵਣੇ ਸੰਸਾਰ ਚ ਤੇ ਹੁਣ ਜਿਹੜੀ ਗੱਲ ਹੈ ਪ੍ਰੀ ਪਲੈਨਿੰਗ ਦੀ ਉਹ ਹੋਰ ਜਿਸ ਤਰ੍ਹਾਂ ਅਸੀਂ ਲਾਈਫ ਦੇ ਵਿੱਚ ਪਲੈਨਿੰਗ ਕਰਦੇ ਹਾਂ ਕਿਧਰੇ ਟ੍ਰਿਪ ਤੇ ਜਾਣਾ ਹੋਏ ਵੈਕੇਸ਼ਨ ਜਾਣਾ ਹੋਏ ਤੇ ਮੈਰਿਜ ਹੁੰਦੀ ਹੈ ਕਾਰਜ ਬੱਚਿਆਂ ਦੀ ਪੜ੍ਹਾਈ ਹੈ ਸਭ ਕੁਛ ਪਲੈਨ ਕਰਨੇ ਆ ਤੇ ਇਹ ਵੀ ਇੱਕ ਪਲੈਨ ਕਰਨੇ ਵਾਲੀ ਇਹ ਕੋਈ ਡੈਥ ਦੀ ਗੱਲ ਨਹੀਂ ਹੈ ਬਲਕਿ ਉਸ ਖਰਚਾ ਜਿਹੜਾ ਆਕਸਮਿਕ ਆਉਂਦਾ ਹੈ ਉਸ ਨੂੰ ਅੱਜ ਹੀ ਕਵਰ ਕਰ ਲਿਆ ਜਾਏ ਔਰ ਇਹਦੇ ਲਈ ਸਾਡੇ ਨਾਲ ਮਿਲ ਬੈਠ ਕੇ ਮੀਟਿੰਗ ਕੀਤੀ ਜਾ ਸਕਦੀ ਹੈ ਵਿਦਾਊਟ ਐਨੀ ਓਬਲੀਗੇਸ਼ਨ ਵਿਦਾਊਟ ਐਨੀ ਕੋਸਟ ਪ੍ਰੀ ਪਲੈਨਿੰਗ ਦੇ ਵਿੱਚ ਪ੍ਰਾਈਜ਼ ਆਪ ਜੀ ਨੇ ਦੱਸਿਆ ਇੱਕ ਤਾਂ ਲੌਕ ਹੋ ਜਾਂਦਾ ਫਿਰ ਫੈਮਿਲੀ ਦੀਆਂ ਵਿਸ਼ਸ ਜਿਹੜੀਆਂ ਉਹ ਵੀ ਮਿਲ ਬੈਠ ਕੇ ਪਹਿਲੇ ਹੀ ਡਿਸਾਈਡ ਹੋ ਜਾਂਦੀਆਂ ਕਿ ਉਸ ਟਾਈਮ ਜਦੋਂ ਤੁਸੀਂ ਦੱਸਿਆ ਕਿ ਬਈ ਇਸੇ ਦਮ ਮੈਂ ਗੱਲ ਹੁੰਦੀ ਹੈ ਤਾਂ ਉਸ ਟਾਈਮ ਪਰਿਵਾਰ ਦੇ ਵਿੱਚ ਕੋਈ ਆਪਸ ਵਿੱਚ ਕਨਫਲਿਕਟ ਨਾ ਹੋਏ ਬਲਕਿ ਡਿਸਾਈਡਡ ਹੋਏ ਕਿ ਕਿਸ ਤਰ੍ਹਾਂ ਸਾਡੇ ਵੱਡੇ ਚਾਹੁੰਦੇ ਸਨ ਤੇ ਉਸ ਤਰ੍ਹਾਂ ਹੀ ਸਾਰਾ ਅਰੇਂਜਮੈਂਟ ਕੀਤਾ ਜਾਵੇ ਸੋ ਆਪਣੀ ਧਾਰਮਿਕ ਰੀਤੀ ਰਿਵਾਜਾਂ ਦਾ ਪੂਰਾ ਰਸਮਾਂ ਰਿਵਾਜਾਂ ਦਾ ਸਮਾਜਿਕ ਸਾਰੇ ਸੰਬੰਧਾਂ ਦਾ ਖਿਆਲ ਰੱਖਦੇ ਹੋਏ ਪ੍ਰੀ ਪਲੈਨ ਕਰ ਲਿਆ ਜਾਏ ਤੇ ਵੱਡੀ ਗੱਲ ਇਹ ਕਿ ਇਹ ਪੈਸਾ ਕ੍ਰੀਮੇਟੋਰੀਅਮ ਕੋਲ ਨਹੀਂ ਜਮ੍ਹਾਂ ਹੁੰਦਾ ਇਹ ਇੱਕ ਇੰਟਰਸਟ ਬੇਅਰਿੰਗ ਸਿਕਿਉਰਿਟੀ ਦੀ ਤਰ੍ਹਾਂ ਤੇ ਇਹ ਗੌਰਮੈਂਟ ਰੈਗੂਲੇਟਡ ਇੰਸ਼ੋਰੈਂਸ ਜਾਂ ਟਰੱਸਟ ਦੇ ਕੋਲ ਜਮ੍ਹਾਂ ਹੋ ਜਾਂਦਾ ਜਿਹੜਾ ਗਰੋ ਕਰਦਾ ਰਹਿੰਦਾ ਔਰ ਇੱਕ ਮੁਸ਼ਤ ਵੀ ਨਹੀਂ ਦੇਣਾ ਕਿਸ਼ਤਾਂ ਵਿੱਚ ਵੀ ਦਿੱਤਾ ਜਾ ਸਕਦਾ ਪਿਓਰ ਇੰਸ਼ੋਰੈਂਸ ਦਾ ਪ੍ਰੋਡਕਟ ਵੀ ਅਵੇਲੇਬਲ ਹੈ ਇਹ ਇੰਸ਼ੋਰੈਂਸ ਦੇ ਥਰੂ ਵੀ ਤੁਸੀਂ ਆਪਣਾ ਫਿਊਨਰਲ ਜਿਹੜਾ ਉਹ ਸਿਕਿਉਰ ਕਰ ਸਕਦੇ ਹੋ ਤੇ ਨਾਲ ਹੀ ਇੱਕ ਟਰੈਵਲ ਪ੍ਰੋਟੈਕਸ਼ਨ ਪਲਾਨ ਵੀ ਆਫਰ ਕਰ ਰਹੇ ਹਾਂ ਜਿਹਦੇ ਵਿੱਚ ਮਨੁੱਖ ਕਿਧਰੇ ਵੀ ਗਿਆ ਹੋਇਆ ਇਨਸਾਨ ਤੇ ਮਾਲਕ ਨਾ ਕਰੇ ਜੇ ਗੋਡ ਫੋਰਬਿਡ ਕੁਛ ਉਸਤੇ ਕੁਛ ਐਸੀ ਘਟਨਾ ਹੋ ਜਾਂਦੀ ਹੈ ਤੇ ਅੱਜ ਦੀ ਡੇਟ ਚ ਆਪਣੇ ਪਿਆਰ ਵਾਲੇ ਪਰਿਵਾਰ ਕੋਲ ਲਿਆਉਣ ਦਾ ਖਰਚਾ ਜਿਹੜਾ ਉਹ $10,000 ਤੋਂ ਜ਼ਿਆਦਾ ਹੈ, ਤੁਸੀਂ ਮੇਰੇ ਨਾਲ ਐਗਰੀ ਕਰੋਗੇ
2: ਜੀ।
3: ਤੇ ਉਹ $595 ਦੀ ਵਨ ਟਾਈਮ ਇੰਸ਼ੋਰੈਂਸ ਦੇ ਨਾਲ ਕਿਧਰੋਂ ਵੀ ਆਲ ਓਵਰ ਦਾ ਗਲੋਬ ਕਿਧਰੇ ਕਿਸੇ ਨਾਲ ਕੋਈ ਮਿਸਐਪ ਹੁੰਦਾ ਤਾਂ ਬੋਡੀ ਨੂੰ ਲਿਆਉਣ ਦਾ ਵਿਦ ਡਿਊ ਰਿਸਪੈਕਟ ਐਂਡ ਡਿਗਨਿਟੀ ਉਹਨਾਂ ਨੂੰ ਇੱਥੇ ਲਿਆਉਣ ਦਾ ਸਾਰਾ ਖਰਚਾ ਜਿਹੜਾ ਉਹ ਇਸ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਕਵਰ
2: ਜੀ। ਸੋ ਤੁਸੀਂ ਜ਼ਰੂਰ ਕਾਲ ਕਰੋ, ਤੁਸੀਂ ਮਿਲੋ, ਤੁਸੀਂ ਡਿਸਕਸ ਕਰੋ ਵੀ ਤੁਹਾਡੇ ਲਈ ਕੀ ਬੈਸਟ ਹੈ। ਤੇ ਬ੍ਰੈਂਪਟਨ ਕ੍ਰੈਮੇਟੋਰੀਅਮ ਦਾ ਫੋਨ ਨੰਬਰ ਹੈ 905-458-2222 ਐਂਡ ਮੈਂ ਤਾਂ ਕਹਿੰਦਾ ਕਿ ਆਪਣੇ ਸਾਰੇ ਪਰਿਵਾਰ ਲਈ ਪ੍ਰੀ ਪਲੈਨਿੰਗ ਕਰੋ, ਸਾਰਿਆਂ ਲਈ ਤੁਸੀਂ ਪ੍ਰਾਈਸ ਲੌਕ ਕਰ ਲਓ ਤੇ ਉਹ ਜੋ ਬੋਝ ਹੈ ਤੁਹਾਡੇ ਮਨ ਚ ਉਹ ਦੂਰ ਹੋ ਜਾਏਗਾ।
4: ਵੈਰੀ ਗੁੱਡ।
2: ਨੰਬਰ ਵਨਸ ਅਗੇਨ 905-458-2222 905-458-2222 ਹਰਜਿੰਦਰ ਜੀ ਬਹੁਤ ਸ਼ੁਕਰੀਆ ਸਰ,
3: ਥੈਂਕ ਯੂ ਜੀ। ਔਰ ਅਸੀਂ ਬ੍ਰੈਂਪਟਨ ਚ ਹਾਂ, ਅਸੀਂ ਏਜੈਕਸ
4: ਸ਼ੋਕ ਸਮਾਚਾਰ ਦੇ ਨਾਲ ਸ਼ਰਧਾਂਜਲੀ ਵਜੋਂ ਸਰਦਾਰ ਸੁਲੱਖਣ ਸਿੰਘ ਹੁੰਦਲ ਜੋ ਕਿ ਸਾਡੀ ਕਮਿਊਨਿਟੀ 'ਚ ਬੜੇ ਪਾਇਆਨੀਅਰ ਮੰਨੇ ਜਾਂਦੇ ਨੇ ਐਜੂਕੇਸ਼ਨ ਦੇ ਖੇਤਰ ਵਿੱਚ, ਮਨੁੱਖਤਾ ਦੀ ਸੇਵਾ ਦੇ ਖੇਤਰ ਵਿੱਚ ਔਰ ਜਿਹੜੀ ਪੋਲੀਟੀਕਲ ਖੇਤਰ ਵਿੱਚ, ਪਿਛਲੇ ਦਿਨੀ ਉਹਨਾਂ ਦਾ ਅੰਤਿਮ ਸੰਸਕਾਰ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਲੇ ਸੱਜਣ ਮਿੱਤਰ ਪਹੁੰਚੇ ਔਰ ਅਸੀਂ ਉਸ ਪਰਿਵਾਰ ਨਾਲ ਇੱਕ ਵਾਰ ਫਿਰ ਹਮਦਰਦੀ ਦਾ ਪ੍ਰਗਟਾਵਾ ਕਰਦੇ। ਸਾਰਾ ਜਿਹੜਾ ਸਮਾਗਮ ਸੀ ਉਹ ਸ਼ੋਕ ਸਮਾਗਮ ਸਰਦਾਰ ਇੰਦਰਜੀਤ ਸਿੰਘ ਬੱਲ ਬ੍ਰੈਂਪਟਨ ਕ੍ਰੈਮੇਟੋਰੀਅਮ ਦੀ ਦੇਖ ਰੇਖ ਹੇਠ ਕਹਿੰਦੇ ਨੇ ਕਿ ਸੰਪੂਰਨ ਹੋਇਆ। ਪ੍ਰੋਗਰਾਮ ਪੰਜਾਬੀ ਲਹਿਰਾਂ, ਚੈੱਕ ਕਰਦੇ ਇੱਕ ਵਾਰ ਫਿਰ ਲਾਈਨ ਅਗਰ ਚੱਲ ਪਈ ਹੋਵੇ ਤਾਂ। ਹੈਲੋ
2: ਹੈਲੋ
4: ਹਾਂਜੀ, ਨਹੀਂ ਅਜੇ ਵੀ ਸੇਮ ਪ੍ਰੋਬਲਮ ਆ ਰਹੀ ਆ। ਚਲੋ ਕੋਈ ਗੱਲ ਨਹੀਂ, ਤੇ ਵੈਸੇ ਐਵਰੀਥਿੰਗ ਇਜ਼ ਅੰਡਰ ਕੰਟਰੋਲ। ਕੋਈ ਵੀ ਸੱਜਣ ਮਿੱਤਰ ਮੇਰੇ ਨਾਲ ਕਾਲ ਕਰਨਾ ਚਾਹੁੰਦਾ ਤਾਂ 9416-677-0106 'ਤੇ ਸਾਡੇ ਨਾਲ ਗੱਲਬਾਤਾਂ ਹੋ ਸਕਦੀਆਂ। ਗੱਲਬਾਤਾਂ ਦੇ ਨਾਲ ਨਾਲ ਗੀਤ ਸੰਗੀਤ, ਅਤੇ ਅੱਜ ਗਰਮੀ ਆ ਕਾਫੀ ਸਾਰੀ। ਮੈਨੂੰ ਜ਼ਰਾ ਕੁ ਦੱਸੋ ਕਿ ਗਰਮੀ ਦੇ ਮਾਹੌਲ ਨਾਲ ਕਿਸ ਤਰ੍ਹਾਂ ਦਾ ਗੀਤ ਸੰਗੀਤ ਤੁਸੀਂ ਸੁਣਨਾ ਚਾਹੁੰਦੇ ਹੋ? ਕੋਈ ਪੁਰਾਣਾ ਗੀਤ ਸੁਣਨਾ ਚਾਹੁੰਦੇ ਹੋ ਜਾਂ ਕੋਈ ਨਵਾਂ ਤੁਹਾਨੂੰ ਗੀਤ ਚੰਗਾ ਲੱਗਦਾ? ਤਾਂ ਇੱਕ ਗੀਤ ਪਿਛਲੇ ਦਿਨ ਹੀ ਮੈਂ ਲਾਇਆ ਸੀ, ਦੀਦਾਰ ਸੰਧੂ ਅਤੇ ਅਮਰ ਨੂਰੀ ਦਾ, ਅਤੇ ਇਹ ਮੈਂ ਵੀ ਘੱਟ ਸੁਣਿਆ ਸੀਗਾ, ਤਾਂ ਵੇਖਦੇ ਹਾਂ ਕਿ ਇਹ ਕੀ ਖਬਰ ਹੈਗੀ ਆ। ਤੋ ਇੱਕ ਲਾਈਨ ਐਕਸੈਪਟ ਕਰਕੇ ਦੇਖਦੇ ਹਾਂ ਜੀ। ਹੈਲੋ, ਪ੍ਰੋਗਰਾਮ ਪੰਜਾਬੀ ਲੈਣਾ 905-673-3337।

0: ਕੀ ਪ੍ਰੋਗਰਾਮ ਹੈ ਪੰਜਾਬੀ ਲਹਿਰਾ 905-673 ਕਹਿੰਦੇ ਕਿ ਲੱਗੇ ਰਹੋ, ਦਿਲ ਨਾ ਛੱਡੋ। ਦੇਖੋ ਨਾ, ਟਾਈਮ ਲੱਗ ਗਿਆ ਤੇ ਨਵੀਂ ਨੇ ਮੇਰੀ ਹੈਲਪ ਕਰਤੀ ਤੇ ਕੰਮ ਰਾਸ ਆ ਗਿਆ। ਜਦੋਂ ਕਈ ਵਾਰੀ ਆਪਾਂ ਛੱਡ ਕੇ ਪਾਸੇ ਹੋ ਜਾਂਦੇ ਨਾ ਵੀ ਪਤਾ ਨਹੀਂ ਯਾਰ ਚੱਲੂ ਕਿ ਨਹੀਂ ਚੱਲੂ, ਇਹ ਬਣੂ ਕਿ ਨਹੀਂ ਬਣੂ ਕੰਮ, ਤੇ ਉਦੋਂ ਜਦੋਂ ਮਨ ਚ ਆ ਜਾਂਦਾ ਨਾ ਵੀ ਯਾਰ ਛੱਡ ਪਰੇ ਖੇੜਾ ਛੱਡੋ ਤੇ ਲੱਗੇ ਰਹੋ। ਜਦੋਂ ਕੋਈ ਕੰਮ ਵੀ ਸ਼ੁਰੂ ਕਰਦੇ ਆ ਨਾ, ਇੱਕ ਵਾਰੀ ਫਿਰ ਮੈਨੂੰ ਕਾਲ ਕਰਕੇ ਦੇਖਿਓ। ਹੁਣ ਜਿਹੜੇ ਜਿਹੜੇ ਸੱਜਣ ਸੁਣਦੇ ਆ ਉਹਨਾਂ ਦਾ ਥੈਂਕ ਯੂ ਕਰਾਂਗੇ। 905-673-3337 ਤੁਹਾਡੀ ਮਨਪਸੰਦ ਗੀਤ ਸੁਣਾਉਣ ਲੱਗਿਆ ਤੁਹਾਨੂੰ ਮੈਂ ਹੁਣ। ਗੀਤ ਤੇ ਗੀਤ ਥਾਂ ਗੀਤ, ਗੀਤ ਤੇ ਗੀਤ ਥਾਂ ਗੀਤ, ਤੇ ਨਾਲੇ ਗ੍ਰੈਂਡ ਹੋਮ ਫਰਨੀਚਰ ਵਾਲੇ ਉਹਨਾਂ ਨੂੰ ਵੀ ਬੇਨਤੀ ਆ ਕਿ ਕਾਲ ਕਰੋ ਯਾਰ। ਆਪਾਂ ਕਹਿੰਦੇ ਆ ਕਿ ਲੌਂਗ ਵੀਕਐਂਡ ਤੇ ਫਰਨੀਚਰ ਘਰ ਘਰ ਦੇ ਵਿੱਚ ਪਹੁੰਚਾਉਣਾ, ਤੇ ਕਾਲ ਕਰੋ ਜ਼ਰਾ ਮੈਨੂੰ 905-673-3337 ਤੇ ਕੁਝ ਕਾਲਸ ਜਿਹੜੇ ਸੱਜਣ ਮਿੱਤਰ ਸੁਣਦੇ ਆ ਉਹ ਕਰੋ, ਤੇ ਤਾਂ ਕਿ ਮੇਰਾ ਖਿਆਲ ਆ ਕਿ ਹੁਣ ਗੱਲਬਾਤ ਸਹੀ ਸਾਰੀ ਜਾ ਸਕਦੀ ਹੈ ਜੀ। ਸਤਿ ਸ੍ਰੀ ਅਕਾਲ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਠਾਕ ਹੋ? ਬੱਲੇ ਬੱਲੇ ਬੱਲੇ ਚਲਾ ਤੀ ਵੀ, ਇਹ ਤਾਂ ਥੋੜੀ, ਤੁਹਾਡਾ ਨਾਂ ਕੀ ਆ?
1: ਮੇਰਾ ਨਾਂ ਹੰਸਪਾਲ ਸਿੰਘ ਹੈ ਜੀ।
0: ਹੰਸਪਾਲ ਸਿੰਘ ਜੀ, ਤੁਹਾਨੂੰ ਨਾ ਪੰਜਾਬੀ ਲਹਿਰਾਂ ਦੀ ਇੱਕ ਟੀ ਸ਼ਰਟ ਦੇਵਾਂਗੇ ਗਰਮੀਆਂ ਚ ਪਾਉਣ ਵਾਲੀ, ਤੇ ਜਿੱਦਣ ਤੁਸੀਂ ਸਾਡਾ ਲਾਈਵ ਔਨ ਲੋਕੇਸ਼ਨ ਹੋਊਗਾ ਤੁਹਾਨੂੰ ਦੱਸਾਂਗੇ ਕਿ ਕਿੱਥੇ ਪਹੁੰਚਣਾ, ਤੇ ਤੁਹਾਨੂੰ ਉੱਥੋਂ ਉਹ ਗਿਫਟ ਮਿਲੂਗਾ।
1: ਠੀਕ ਹੈ ਠੀਕ ਹੈ, ਅੱਜ ਥੈਂਕ ਯੂ ਜੀ ਤੁਹਾਡਾ ਬਹੁਤ।
0: ਤੁਸੀਂ ਕੰਮ ਕਰ ਰਹੇ ਹੋ ਅੱਜ?
1: ਹਾਂ ਜੀ, ਕੰਮ ਲੱਗੇ ਹੋਏ ਜੀ।
0: ਅੱਛਾ, ਕੀ ਕੰਮ, ਕਾਹਦਾ ਕੰਮ ਕਰਦੇ ਹੋ ਤੁਸੀਂ?
1: ਉਬਰ ਕਰ ਰਹੇ ਹਾਂ, ਉਬਰ ਜੀ।
0: ਅੱਛਾ, ਵੈਰੀ ਗੁੱਡ ਵੈਰੀ ਗੁੱਡ। ਕਿਵੇਂ ਅੱਜ ਉਬਰ ਬਿਜ਼ੀ ਆ ਕਿ ਥੋੜਾ ਜਿਹਾ ਢਿੱਲਾ ਹੀ ਆ? ਸਤਿ ਸ੍ਰੀ ਅਕਾਲ।

0: ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ, ਕੀ ਨਾਮ ਹੈ?
1: ਮੇਰਾ ਦਵਿੰਦਰ ਸਿੰਘ ਹੈ ਜੀ।
0: ਦਵਿੰਦਰ ਸਿੰਘ ਜੀ, ਕੀ ਹਾਲ ਚਾਲ ਹੈ? ਕਿਹੜਾ ਗਾਣਾ ਸੁਣਾਈਏ ਤੁਹਾਨੂੰ?
1: ਗਾਣਾ ਕੋਈ ਸੁਣ ਲੈਂਦੇ। ਪਹਿਲਾਂ ਮੈਂ ਗਾਣਾ ਜਿਹੜਾ ਤੁਸੀਂ ਲਾਇਆ ਇਹਦੀ ਗੱਲ ਕਰਨ ਲੱਗਾ ਸੀਗਾ।
0: ਹਾਂ,
1: ਮੈਂ ਕਿਹਾ ਵੀ ਇਹ, ਮੈਂ ਵੀ ਜਗਤਾਰ ਸੰਧੂ ਦਾ ਗਾਣਾ ਤੇ ਅਮਰ ਲੋਹੜੀ ਦਾ ਪਹਿਲਾਂ ਸੁਣਿਆ ਨੀ ਸੀਗਾ
0: ਜੀ,
1: ਅੱਜੇ ਸੁਣਿਆ ਤੇ ਮੈਨੂੰ ਲੱਗਦਾ ਇਹ ਸੰਧੂਰ ਗੰਗੜ ਦੇ ਆਉਣ ਤੋਂ ਪਹਿਲਾਂ ਦਾ ਕਿਤੇ ਗਾਇਆ ਹੋਇਆ।

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ।

0: locations in GTA. For more information, visit rajdhanisweets.ca.
1: SS Lawn Care ਤੁਹਾਡੀ lawn ਦੀ ਸੰਭਾਲ ਦੇ ਲਈ best choice. ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ sod install ਕਰਵਾਉਣੀ ਚਾਹੁੰਦੇ ਹੋ? Seasonal grass cutting, fertilizer, weed ਦੀ treatment ਅਤੇ ਹਰ ਇੱਕ ਕਿਸਮ ਦੀ lawn ਦੀ ਮੁਰੰਮਤ ਦੇ ਲਈ ਤਿਆਰ ਹਨ. Flower bed ਬਣਵਾਓ ਜਾਂ ਸਾਫ ਕਰਵਾਓ ਅਤੇ plants ਦੀ trimming ਵੀ ਕਰਦੇ ਹਨ. ਚਾਹੇ ਹੋਵੇ residential, commercial ਜਾਂ farm house ਦਾ ਕੰਮ, ਅੱਜ ਹੀ call ਕਰੋ 4376551

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
4: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ।
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 120. Divanja Churanami 647-835-5294.
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਵਧੇਂਦੀ ਆਰਜੂ, ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ। ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ, ਭਾਈ ਅੰਮ੍ਰਿਤ ਵੇਲਾ ਹੋ ਗਿਆ, 4 ਵੱਜ ਗਏ, ਉੱਠੋ, ਇਸ਼ਨਾਨ ਪਾਣੀ ਕਰੋ, ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: शादी दी मूवी बनवाउन ले या रिंग सेरेमनी ले वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट करन ले याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज नाल बेस्ट रिजल्ट प्रोवाइड कर देने बुकिंग ले आज ही कॉल करो जगदीश सिंह नो 416-930-1251 416-930-1251
1: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
0: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੀ ਕਾਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
1: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਠਿਆਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
0: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172
2: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
3: ਤਾਂ ਫਿਰ ਤੂੰ ਕੁਆਲਟੀ ਲੋਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
0: ਕੁਆਲਟੀ ਲੋਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੋਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
1: 416-717-2929
0: 416-717-2929 ਕੁਆਲਟੀ ਲੋਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
4: ਲੇਡੀਜ਼ ਐਂਡ ਜੈਂਟਲਮੈਨ You are not ready for this.
5: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੌਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
6: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮੌਰਗੇਜਸ ਪ੍ਰਾਈਵੇਟ ਫੰਡਸ
5: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
6: ਕਾਲ 6476068110
5: ਔਰ ਵਿਜ਼ਿਟ ਸ਼ਰਮਾ ਮੌਰਗੇਜਸ ਡੋਟ ਕਾਮ
7: ਓਹੋ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
8: ਆਪਾਂ ਹੁਣੇ ਕਰਦੇ ਹਾਂ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਹਾਂ ਮਸਲੇ ਦਾ ਹੱਲ
7: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
8: 647-706-6640
9: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
10: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
11: ਪਹੁੰਚੋ 5530 ਬ੍ਰਿਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
12: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
10: ਕਾਲ ਕਰੋ ਜੇਐਨ ਗੈਰੀ ਨੂੰ
12: 905-459-5533
10: 905-459-5533
12: PNJ ਸਪ੍ਰਿੰਗ ਵੀਲ ਅਲਾਈਨਮੈਂਟ

0: 9657।
1: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ, ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475542947 8355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ।

0: ਜ਼ਮਾਨੇ ਦੀ ਪਰਵਾਹ ਨਹੀਂ, ਸਭ ਜ਼ਮਾਨੇ ਦੀ ਪਰਵਾਹ ਨਹੀਂ, ਚਾਹੇ ਸਭ ਖਿਲਾਫ ਹੋ ਜਾਣ, ਪਰ ਉਸੇ ਰਾਹ 'ਤੇ ਪਾਉਣੇ ਨੇ ਜੋ ਸਿੱਧੇ ਅਤੇ ਸਾਫ ਹੋਣ। ਮੈਂ ਕਿਹੜੇ ਦਰ 'ਤੇ ਜਾ ਕੇ ਖੰਮਣੀ ਬੰਨੀ ਨਹੀਂ, ਮੈਂ ਕਿਹੜੇ ਦਰ 'ਤੇ ਜਾ ਕੇ ਖੰਮਣੀ ਬੰਨੀ ਨਹੀਂ, ਗੱਲ ਮੇਰੀ ਫਿਰ ਵੀ ਮੇਰੇ ਯਾਰ ਨੇ ਮੰਨੀ ਨਹੀਂ। ਦਿਸਦੀਆਂ ਨੇ ਉਸਨੂੰ ਕਰਤੂਤਾਂ ਸਾਰੀਆਂ, ਦਿਸਦੀਆਂ ਨੇ ਉਸਨੂੰ ਕਰਤੂਤਾਂ ਸਾਰੀਆਂ, ਮੰਨਿਆ ਉਹ ਭੋਲੀ ਹੈ ਪਰ ਬੋਲੀ ਅੰਨੀ ਨਹੀਂ, ਸਮਝਦਾ ਹੈ ਹਸਤੀ ਆਪਣੀ 16 ਆਨੇ ਦੀ ਮੂਲ ਕੀਮਤ, ਜਿਸ ਦੀ ਇੱਕ ਅਠੰਨੀ ਨਹੀਂ, ਜਿਸ ਕੇ ਜਿੱਤ ਕੇ ਦੁਨੀਆ ਲਿਜਾ ਸਕਿਆ ਨਹੀਂ ਕੋਈ, ਹੈ ਕੌਣ ਜਿਸ ਦੀ ਆਕੜ ਉਸ ਭੰਨੀ ਨਹੀਂ, ਲੈ ਗਿਆ ਉਹ ਲੁੱਟ ਕੇ ਮਾਲ ਸਾਰਾ ਦਿੱਲੀ ਨੂੰ, ਹੱਥ 'ਚ ਭਾਵੇਂ ਉਸਨੇ ਕੋਈ ਫੜੀ ਪੰਨੀ ਨਹੀਂ। ਹਵਾਵਾਂ ਦੇ ਵਿੱਚ ਡੋਲ ਜਾਂਦੇ ਅਕਸਰ ਉਹ, ਹਵਾਵਾਂ ਦੇ ਵਿੱਚ ਡੋਲ ਜਾਂਦੇ ਅਕਸਰ ਉਹ, ਕਿਸੇ ਨੇ ਪਤੰਗ ਨਾਲ ਜੇ ਬੰਨੀ ਕੰਨੀ ਨਹੀਂ, ਮਦਹੋਸ਼ ਦਾ ਕੀ ਹਾਲ ਹੋਇਆ ਦੇਖ ਲਵੋ, ਗੱਲ ਬਜ਼ੁਰਗਾਂ ਦੀ ਉਸਨੇ ਜੇ ਮੰਨੀ ਨਹੀਂ, ਗੱਲ ਬਜ਼ੁਰਗਾਂ ਦੀ ਜੇ ਉਸਨੇ ਮੰਨੀ ਨਹੀਂ। ਇਹਨਾਂ ਸਤਰਾਂ ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੰਜਾ ਪ੍ਰਸਾ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਰਿੰਜੂ, ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਮੰਗਲਵਾਰ 19 ਮਈ 2026 ਦੇ ਪ੍ਰੋਗਰਾਮ ਸਾਂਝਾ ਪ੍ਰਸਾ ਲੈ ਕੇ ਹਾਜ਼ਰ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 5:30-5:30 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਪ੍ਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 21 ਟੈਂਪਰੇਚਰ ਆ ਮਿਸਿਸਾਗਾ 'ਚ, ਮਾਲਟਨ 'ਚ, ਪੀਅਰਸਨ ਟੋਰਾਂਟੋ ਏਅਰਪੋਰਟ ਦੇ ਬਿਲਕੁਲ ਨੇੜੇ, ਐਂ ਕਹਿ ਸਕਦੇ ਹਾਂ, ਅਤੇ 19 ਫੀਲ ਲਾਈਕ ਆ, ਗਰਮੀ ਆ ਥੋੜ੍ਹੀ ਜਿਹੀ, ਧਿਆਨ ਨਾਲ ਅੰਦਰਾਂ 'ਚ ਹੀਟਾਂ ਹੂਟਾਂ ਵੀ ਹੁਣ ਤਾਂ ਬੰਦ ਹੋ ਗਈਆਂ, AC ਚ ਲਾਗੇ ਚਲਾਉਣੇ, ਮੈਨੂੰ ਤਾਂ ਕੱਲ੍ਹ ਅਸੀਂ ਵੀ ਚਲਾ ਲਿਆ ਇੱਥੇ ਵੀ, ਹੁਣ ਹਾਂ ਸਟੂਡੀਓ 'ਚ ਪੂਰਾ ਗਰਮੀ ਆਈ ਹੋਈ ਆ, ਮੈਂ ਕਹਿੰਦਾ ਵੀ ਹੁਣ ਮੈਨੂੰ ਪਤਾ ਨਹੀਂ ਇਹਦਾ ਸਿਸਟਮ ਜਿਹਾ ਹੀਟ ਵਾਲਾ ਕਿੱਥੇ ਲਾਇਆ, ਥੱਲੇ ਆ ਜਾਂ ਇੱਥੇ ਉੱਪਰ ਆ, ਬਹੁਤ ਗਰਮੀ ਆ। ਚਲੋ ਦੇਖਦੇ ਹਾਂ, 27 ਦੁਪਹਿਰ ਨੂੰ, ਸ਼ਾਮ ਨੂੰ 29, ਰਾਤ ਨੂੰ 23 ਟੈਂਪਰੇਚਰ। 5:49 'ਤੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 8:41 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਸਟੂਡੀਓ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਟ੍ਰੈਫਿਕ ਦੀ ਕੋਈ ਗੱਲਬਾਤ, ਵਿਘਨ ਕੋਈ ਦੇਖਦੇ ਹੋ, ਰੱਬ ਨਾ ਕਰੇ ਕੰਸਟਰਕਸ਼ਨ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੈ ਜਾਂ ਕੰਸਟਰਕਸ਼ਨ ਚੱਲਦੀ ਹੈ, ਹੁਣ ਤਾਂ ਉਹ ਵੀ ਕਹਿ ਸਕਦਾ ਵੀ ਹੁਣ ਤਾਂ, ਕਿਉਂਕਿ ਮੌਸਮ ਉਹੀ ਹੋਣਾ ਨਾ, ਚੱਲਣਾ ਅੱਗੇ ਅੱਗੇ ਰੱਬ ਨਾ ਕਰੇ ਕਿਤੇ ਚੱਲਦੀ ਹੋਵੇ, ਹੈ ਨਾ, ਪਰ ਸੜਕਾਂ ਸੁੜਕਾਂ ਥੋੜ੍ਹੀਆਂ ਠੀਕ ਕਰ ਦੇਣ ਤਾਂ ਚੰਗੀ ਗੱਲ। ਚਲੋ ਦੱਸਿਓ ਜੇ ਕੋਈ ਵਿਘਨ ਹੋਇਆ, 305-600-7373-37। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, 416-477-2040, ਅਤੇ ਜੇ ਮੈਸੇਜ ਪਾਉਣੇ ਆ ਵਟਸਐਪ ਕਰਨੇ 647-835-5454, 6475-5594 'ਤੇ ਮੈਸੇਜਾਂ ਦੇ ਜ਼ਰੀਏ ਜਾਂ ਵਟਸਐਪ ਦੇ ਜ਼ਰੀਏ ਗੱਲਬਾਤ ਹੋ ਸਕਦੀ ਆ। ਲੌਂਗ ਵੀਕਐਂਡ ਲੰਘ ਕੇ ਗਿਆ, ਸਭ ਨੇ ਆਨੰਦ ਨੂੰ ਮਾਣਿਆ ਹੋਣਾ, ਕੱਲ੍ਹ ਆਪਾਂ ਵੀ ਗੈਰ ਹਾਜ਼ਰੀ ਲਾਤੀ ਸੀ, ਰਿਕਾਰਡਿੰਗ ਪ੍ਰੋਗਰਾਮ ਨੂੰ ਲੱਗਦਾ ਸ਼ਾਇਦ ਸ਼ਬਦ ਲਾਏ ਸੀ, ਹੈ ਨਾ, ਮੈਨੂੰ ਸੁਣਿਆ ਨਹੀਂ, ਮੈਂ ਐਵੇਂ ਕਹਿ ਦੇਵਾਂ, ਅਤੇ ਦੱਸਿਓ ਕੱਲ੍ਹ ਕਿ ਵੀ ਕੀ ਚੱਲਦਾ ਸੀ ਜੇ ਤੁਸੀਂ ਸੁਣਿਆ ਹੋਵੇ ਮਾੜਾ ਮੋਟਾ ਪ੍ਰੋਗਰਾਮ। ਅਤੇ ਫਿਰ ਆਪਾਂ ਭਾਈ ਖਾਸੇ ਕੰਮ ਜੇ ਕੀਤੇ ਵੀਕਐਂਡ 'ਤੇ, ਅਤੇ ਫਿਰ ਵਧੀਆ ਵਧੀਆ ਬਸ ਵਧੀਆ ਵਧੀਆ ਹੋ ਗਿਆ ਵੀਕਐਂਡ, ਸੋਹਣਾ ਲੰਘ ਗਿਆ। ਗੁਰਦੁਆਰਾ ਸਾਹਿਬ ਜਾਣ ਦਾ ਮੌਕਾ ਮਿਲਿਆ, ਡਿਕਸੀ ਗੁਰੂ ਘਰ ਗਏ ਸੀ, ਅਤੇ ਫਿਰ ਭਾਈ ਬਸ ਇੱਦਾਂ ਹੀ, ਬਸ ਚਲੋ ਚੱਲੀ, ਚਲੋ ਚੱਲੀ, 2-4 ਸਪੋਂਸਰਾਂ ਨੂੰ ਮਿਲੇ, ਕੁਛ ਪੁਰਾਣਿਆਂ ਨੂੰ, ਕੁਛ ਨਵਿਆਂ ਨੂੰ, ਚਲੋ ਜੀ ਫਿਰ ਬਣਦੀ ਹੈ ਗੱਲ, ਬਾਬੇ ਦੀ ਕਿਰਪਾ, ਤੁਹਾਡਾ ਆਸ਼ੀਰਵਾਦ ਭਰਾਵਾਂ ਦਾ ਸਾਰਿਆਂ ਦਾ। ਬਹੁਤ ਸਾਰੀਆਂ ਕੌਲਾਂ ਵੀ ਤੁਹਾਡੇ ਵੱਲੋਂ ਜਿਹੜਾ ਵੀਕਐਂਡ 'ਤੇ ਮੈਂ ਅਟੈਂਡ ਕੀਤੀਆਂ, ਥੈਂਕ ਯੂ ਸੋ ਮੱਚ ਸਾਰਿਆਂ ਦਾ। ਮੈਨੂੰ ਹੁਣ ਨਾਮ ਤਾਂ ਚਲੋ ਮੂੰਝਵਾਂ ਨਹੀਂ, ਕਈਆਂ ਦੇ ਚੇਤੇ ਆ ਅਤੇ ਕਈਆਂ ਦੇ ਨਹੀਂ ਹੈਗੇ, ਅਤੇ ਸਾਰਿਆਂ ਦਾ ਸਤਿਕਾਰ ਤੁਹਾਡਾ ਜਿਨ੍ਹਾਂ ਨੇ ਕੌਲਾਂ ਕੀਤੀਆਂ, ਇੱਕ ਦੂਜੇ ਦੇ ਨੰਬਰ ਲਏ, ਜਿਵੇਂ ਮਤਲਬ ਕਹਿਣ ਦਾ ਭਾਵ ਕਿਸੇ ਸਪੋਂਸਰ ਦਾ ਨੰਬਰ ਲਿਆ, ਜਿਵੇਂ ਡਾਕਟਰ ਸਾਹਿਬ ਦਾ ਨੰਬਰ ਕਈਆਂ ਨੇ ਲਿਆ, ਇੰਸ਼ੋਰੈਂਸ ਵਾਲਿਆਂ ਦਾ ਨੰਬਰ 1-2 ਜਣਿਆਂ ਨੇ ਲਿਆ, ਹੈ ਨਾ, ਫਿਰ ਹੋਰ ਵੀ ਬਹੁਤ ਸਾਰਾ ਪਿਆਰ ਤੁਹਾਡਾ, ਵਧੀਆ ਲੱਗਦਾ ਯਾਰ ਜਦ ਤੁਸੀਂ ਮੇਰੇ ਨਾਲ ਗੱਲਬਾਤ ਕਰਦੇ ਹੋ, ਮੈਨੂੰ ਵਧੀਆ ਲੱਗਦਾ, ਹੋਰ ਤਾਂ ਮੈਨੂੰ ਪਤਾ ਨਹੀਂ, ਮੱਥੇ ਨਹੀਂ ਕਦੇ ਤਿਉੜੀ ਮੈਂ ਪਾਉਂਦਾ, ਤੁਹਾਨੂੰ ਪਤਾ ਹੀ ਹੋਣਾ ਸ਼ਾਇਦ, ਚੰਗੀ ਗੱਲ। ਬਾਕੀ ਸਾਡੇ ਸੰਧੂ ਸਾਹਿਬ, ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਤੁਸੀਂ ਕਿੱਧਰ ਫਿਰਦੇ ਹੋ, ਖੜ ਜਾਓ, ਤੁਹਾਡਾ ਪਤਾ ਨਹੀਂ ਆਉਂਦਾ, ਹਾਂਜੀ ਆ ਜਾਓ।
1: ਤੇ ਸਰ ਮੈਂ ਨਾ ਇੱਕ ਦੂਜੇ ਸ਼ੇਅਰ ਕਰਨੀ ਚਾਹੁੰਦਾ ਜੀ, ਇੱਥੇ ਨਾ ਮੈਂ ਆਇਆ ਵਾਂ 2 ਦਿਨ ਤੋਂ,
0: ਹਾਂਜੀ,
1: ਜਿਹੜੀਆਂ ਚੰਗੀਆਂ ਚੀਜ਼ਾਂ ਲਿਖੀਆਂ ਨਗਰ ਕੀਰਤਨ ਸੀ ਜੈ ਐਤਵਾਰ ਜੀ ਇੱਥੇ
0: ਮੈਂ ਗੱਲ ਕਰਨੀਆਂ ਸੀ ਹਾਂ ਤੁਸੀਂ ਕਰੋ ਪਹਿਲਾਂ ਫਿਰ ਨਵੇੜੂ ਮੈਂ
1: ਅਸਲ ਚ ਇਹਨਾਂ ਨੇ ਜੀ ਅਰਕੀ ਬੜੇ ਚੰਗੇ ਪ੍ਰਬੰਧ ਕੀਤੇ ਕਿ ਪਿਛਲੇ ਸਾਲ ਕੁਛ ਸਾਲਾਂ ਤੋਂ ਸਿਟੀ ਨੇ ਕਾਫੀ ਜ਼ਿਆਦਾ ਨਾ ਫੋਟੋ ਖਿੱਚ ਕੇ ਭੇਜੇ ਕਿੱਥੇ ਕਿੱਥੇ ਕਮੀਆਂ ਪੇਸ਼ੀਆਂ ਤੁਸੀਂ ਕੀ ਕਰ ਸਕਦੇ ਹੋ। ਇੱਕ ਤੇ ਮੇਨ ਚੀਜ਼ ਉਹਨੇ ਇਹ ਕੀਤੀ ਕਿ ਗੁਰੂ ਦੀ ਉਸਤ ਦੇ ਵਿੱਚ ਉਹਦੀ ਸ਼ੋਭਾ ਦੇ ਵਿੱਚ ਯਾਤਰਾ ਸਾਰੀ ਸੰਗਤ ਨਾਲ ਜੁੜੇ। ਇਹਨਾਂ ਨੇ ਇੱਕ ਤੇ ਜੀ ਰਸਤੇ ਚ ਕਿਤੇ ਵੀ ਫੂਡ ਸਟਾਲ ਲਾਏ ਕਿਉਂਕਿ ਸਿਟੀ ਦੇ ਮੁਤਾਬਕ ਤੁਸੀਂ ਠੰਡਾ ਫੂਡ ਨਹੀਂ ਵਰਤਾ ਸਕਦੇ ਕੁਛ ਕਾਫੀ ਕੁਛ। ਇੱਕ ਜਿਹੜੀ ਮੇਨ ਚੀਜ਼ ਨੇ ਇਹ ਕੀਤੀ ਕਿ ਨਗਰ ਕੀਰਤਨ ਗਰਮ ਖਿਆਲੀਆਂ ਦੇ ਹਵਾਲੇ ਨੇ ਕੀਤਾ। ਉਹਨਾਂ ਨੂੰ ਪਹਿਲਾਂ ਸਮਝਾਤਾ ਕਿ ਸਾਨੂੰ ਕੋਈ ਵੀ ਇੱਥੇ ਖਾਲਿਸਤਾਨੀ ਝੰਡਾ ਨਹੀਂ ਚਾਹੀਦਾ, ਤੁਸੀਂ ਰੈਲੀ ਕਰਨੀ ਕਿੱਦੇ ਕਰ ਲਓ, ਇਹ ਗੁਰੂ ਦੀ ਉਦਤ ਦੇ ਵਿੱਚ ਨਗਰ ਕੀਰਤਨ ਰੈਲੀ।
0: ਬਹੁਤ ਸੋਹਣਾ, ਬਹੁਤ ਵਧੀਆ ਕੀਤਾ।
1: ਔਰ ਇੱਕ ਚੀਜ਼ ਇੱਥੇ ਜਿਹੜੀ ਹੋਰ ਹੈ ਜੀ, ਮੈਂ ਮੇਰੇ ਇੱਕ ਦੋਸਤ ਆ, ਉਹਨਾਂ ਇੱਥੇ 15 acres ਦੀ ਫੈਕਟਰੀ ਆ ਡੋਰ ਐਂਡ ਵਿੰਡੋ ਦੀ, ਔਰ ਡੇਲੀ ਉਹਨਾਂ ਦੇ 1200 ਡੋਰ ਔਰ 400-500 ਵਿੰਡੋ ਬਣਦੀ ਟੋਟਲੀ ਆਟੋਮੈਟਿਕ ਆ। ਆਪਣੇ ਸਰਦਾਰ ਜੀ ਇੱਥੇ ਆਏ ਹੋਏ ਸੀ ਬ੍ਰੈਂਪਟਨ, ਮੈਂ ਸ਼ਾਇਦ ਤੁਹਾਨੂੰ ਮਿਲੇ ਵੀ ਹੋਵੇ, ਤੁਸੀਂ ਮਿਲੇ ਉਹਨਾਂ ਨੂੰ ਤੇ ਨਹੀਂ ਮੈਂ ਪਤਾ ਜੀ ਦੱਸੋ, ਇਹਨੂੰ ਗੱਲ ਨਹੀਂ ਕਰਦੀ ਹੁਣ ਕੁਛ। ਤੇ ਇੱਕ ਜਿਹੜੀ ਚੀਜ਼ ਵੇਖੀ ਜਿੱਥੇ ਘਰਾਂ ਦੀ ਜਿਹੜੀ ਕੁਆਲਿਟੀ ਆ, ਜਿਹੜੇ ਸਿੰਪਲ ਵੀ ਘਰ ਆ, ਜਿੱਥੇ ਮੇਰਾ 5 ਨਵਾਂ ਘਰ ਆ, ਆਪਣੇ ਦਿਲ ਇੰਨੀ ਕੁਆਲਿਟੀ ਆ ਕੰਮ ਦੀ ਕਿ ਮੈਨੂੰ ਲੱਗਦਾ ਕਿ ਵਾਕਿਆ ਦੇਖਣ ਲਾਇਕ ਆ। ਬਾਕੀ ਤੁਹਾਡੇ ਸੋਤੇ ਵਿਚਾਰ ਸੁਣੇ, ਮੈਂ ਇਹੀ ਵਿਚਾਰ ਸਾਂਝੇ ਕਰ।
0: ਥੈਂਕ ਯੂ ਸਰ, ਬਹੁਤ ਸੋਹਣਾ, ਬਹੁਤ ਸੋਹਣਾ,
1: ਥੈਂਕ ਯੂ।
0: ਇਹਦੇ 'ਚ ਮੈਂ ਇੱਕ ਐਡ ਹੋਰ ਚੀਜ਼ ਕਰ ਦਿੰਦਾ, ਨਗਰ ਕੀਰਤਨ ਸਰ ਉੱਥੇ ਐਡਮਿੰਟਨ ਦੇ ਵਿੱਚ ਨਿਕਲਿਆ ਪਰਸੋਂ, ਬਹੁਤ ਵਧੀਆ ਸ਼ਰਧਾ ਨਾਲ ਲੋਕਾਂ ਨੇ, ਜਿਵੇਂ ਸੰਧੂ ਸਾਹਿਬ ਦੱਸ ਕੇ ਗਏ ਆ ਵੀ ਫੂਡ ਉਹ ਤਾਂ ਛੱਡੋ ਰਸਤੇ ਵਾਲੇ ਫੂਡ, ਕਹਿੰਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬਫੇ ਨਹੀਂ ਲੱਗੇ, ਸਿਰਫ ਦਾਲ ਰੋਟੀ ਦੇ ਲੰਗਰ ਲੱਗਿਆ, ਜਿਹੜੀ ਚੀਜ਼ ਤੋਂ ਮੈਂ ਖੁਸ਼ ਹੋਇਆ ਸੀ, ਜਿੱਥੋਂ ਮੈਨੂੰ ਪਤਾ ਲੱਗਿਆ ਉੱਥੋਂ, ਕਿਉਂਕਿ ਮੈਂ ਵੀ ਅਗਲੇ ਮਹੀਨੇ ਜੂਨ 'ਚ ਜਾਣਾ 4-5 ਦਿਨ ਲਈ, ਹੈ ਨਾ, ਲਾਸਟ ਜੂਨ 'ਚ। ਜੋ ਉੱਥੇ ਹੋਇਆ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਵੀ ਯਾਰ ਮੈਨੂੰ ਵੀਡੀਓ ਬਣਾ ਕੇ ਥੋੜ੍ਹੀ ਜਿਹਾ ਭੇਜੋ ਫੋਟੋ, ਚਲੋ ਨਹੀਂ ਅਗਲੇ ਦਾ ਟਾਈਮ ਲੱਗਿਆ ਹੋਣਾ, ਹੈ ਨਾ, ਪਰ ਇਹ ਚੀਜ਼ ਬਹੁਤ ਵੱਡੀ ਹੋਈ ਆ। ਜਿਹੜਾ ਉੱਥੇ ਕੋਈ ਖਾਲਿਸਤਾਨ ਦਾ ਕਹਿੰਦੇ ਝੰਡਾ ਨਹੀਂ ਦੇਖਿਆ ਗਿਆ, ਮਤਲਬ ਜਿਵੇਂ ਹੁਣ ਸੰਧੂ ਸਾਹਿਬ ਕਹਿ ਕੇ ਗਏ ਆ ਵੀ ਗਰਮ ਖਿਆਲੀਆਂ ਦੇ ਨਹੀਂ ਹਵਾਲੇ ਕੀਤਾ ਗਿਆ ਨਗਰ ਕੀਰਤਨ ਨੂੰ, ਅਤੇ ਇੱਕ ਜਿਹੜਾ ਬਫੇ ਸਿਸਟਮ ਨਹੀਂ ਸੀ ਹੈਗਾ, ਮਤਲਬ ਕਿਤੇ ਕੋਈ ਛੋਲੇ ਭਟੂਰੇ ਨਹੀਂ, ਕਿਤੇ ਕੋਈ ਬਰਗਰ ਨਹੀਂ, ਕਿਤੇ ਕੋਈ ਗੰਨੇ ਦਾ ਰਸ ਨਹੀਂ, ਕਿਤੇ ਕੋਈ ਭਾਈ ਉਹ ਮਾਈ ਬੁੱਢੀ ਦਾ ਝੱਟਾ ਜਾਂ ਬਾਲ ਜੇ ਕੀ ਕਹਿੰਦੇ ਹੁੰਦੇ ਉਹਨੂੰ, ਉਹ ਨਹੀਂ, ਮਤਲਬ ਕਹਿਣ ਦਾ ਭਾਵ ਵੀ ਦਾਲ ਰੋਟੀ, ਸਿੰਪਲ ਦਾਲ ਰੋਟੀ ਤੋਂ ਬਿਨਾਂ ਕੋਈ ਲੰਗਰ ਨਹੀਂ ਸੀ ਕਹਿੰਦੇ। ਕਿੰਨੀ ਕੁ ਤੁਹਾਨੂੰ ਕਿੰਨੀ ਕੁ ਵਧੀਆ ਗੱਲ ਲੱਗੀ ਯਾਰ, ਦੱਸ ਸਕਦੇ ਹੋ ਤੁਸੀਂ? ਚਲੋ ਅੱਜ ਕੱਲ੍ਹ ਨਾ ਲੈਂਦੇ ਹਾਂ 5-7 ਮਿੰਟ ਲਈ, ਫਿਰ ਬਾਅਦ ਦੇ ਵਿੱਚ ਆਪਾਂ ਖਬਰਾਂ ਕਰਦੇ ਹਾਂ। ਤੁਹਾਡਾ ਕੀ ਮਨ ਆ ਵੀ ਸੱਚੀ ਸਹੀ ਹੋਣਾ ਚਾਹੀਦਾ, ਸਹੀ ਹੋਇਆ ਉੱਥੇ ਜਾਂ ਗਲਤ ਹੋਇਆ? ਮੈਨੂੰ ਦੇਖੋ ਵਧੀਆ ਲੱਗਾ, ਹੁਣ ਮੇਰੀ ਹਾਂ 'ਚ ਨਾ ਹਾਂ ਮਿਲਾਇਓ, ਤੁਹਾਡਾ ਆਪਣਾ ਵਿਚਾਰ ਹੋ ਸਕਦਾ, ਮੈਨੂੰ ਜੋ ਚੀਜ਼ ਲੱਗੀ ਮੈਂ ਦੱਸਦਾ, ਪਰ ਮੈਂ ਮਨ ਸੀ ਪਰਸੋਂ ਦਾ, ਮੈਂ ਕਿਹਾ ਵੀ ਮੈਂ ਖਬਰ ਕਰਨੀ ਆ ਤੁਹਾਡੇ ਨਾਲ ਸਾਰਿਆਂ ਨੇ, ਜਾ ਕੇ ਵੀ ਐਡਮਿੰਟਨ ਦੇ ਵਿੱਚ ਸ਼ੁਰੂਆਤ ਹੋ ਗਈ ਆ, ਆਪਾਂ ਬਹੁਤ ਹੈਪੀ ਹਾਂ, ਬਾਕੀ ਆਪਣੇ ਆਪਣੇ ਵਿਚਾਰ ਆ ਜਿਵੇਂ ਕਿਸੇ ਨੂੰ ਚੰਗਾ ਲੱਗਦਾ। ਮੈਨੂੰ ਤਵਾ ਕਿਚਨ ਵਾਲਿਆਂ ਦੇ ਜਾਣ ਦਾ ਮੌਕਾ ਮਿਲਿਆ ਪਰਸੋਂ ਸ਼ਾਮ ਨੂੰ, ਚਲੋ ਮੈਂ ਫੂਡ ਵੀ ਘਰ ਲਈ ਲੈ ਕੇ ਆਇਆ ਰਾਤ ਨੂੰ, ਫਿਰ ਬਾਅਦ ਦੇ ਵਿੱਚ ਬਹੁਤ ਟੇਸਟੀ ਫੂਡ 'ਚ ਮੈਂ ਵੀਡੀਓ ਬਣਾਈਆਂ ਨੇ ਦੋ ਕੁ, ਸ਼ਾਇਦ ਤੁਸੀਂ ਦੇਖੀਆਂ ਵੀ ਹੋਣਗੀਆਂ ਉੱਥੇ, ਅਤੇ ਜਾਂ ਇਹੋ ਜਿਹੇ ਇੱਕ ਅੱਧੀ ਰਹਿੰਦੀ ਹੋਣੀ ਵੀਡੀਓ ਮੈਂ ਪਾਵਾਂਗੇ ਅੱਜ, ਹੈ ਨਾ, ਅਸੀਂ ਅੱਜ ਜਾਂ ਕੱਲ੍ਹ 'ਚ, ਅਤੇ ਉੱਥੇ ਵੀ ਤੁਸੀਂ ਉਹ ਵੀ ਦੇਖ ਸਕਦੇ ਹੋ। ਬਾਕੀ ਯੂਟਿਊਬ ਚੈਨਲ ਆਪਣਾ, ਹੈ ਨਾ, ਉਹਨੂੰ ਤੁਸੀਂ ਯਾਰ ਸਬਸਕ੍ਰਾਈਬ ਕਰ ਦਿਆ ਕਰੋ ਮਾੜਾ ਜਿਹਾ, ਜੇ ਨਹੀਂ ਕਿਸੇ ਨੇ ਕੀਤੇ, ਸਾਂਝਾ ਵਿਰਸਾ ਰੇਡੀਓ ਐਂਡ ਟੀਵੀ ਉਹਦੇ 'ਤੇ ਲਿਖਿਆ ਹੋਇਆ, ਪਤਾ ਲੱਗ ਜਾਣਾ ਜਦ ਫੋਟੋਆਂ ਆਪਣੀਆਂ ਚੱਲ ਪਈਆਂ ਉੱਥੇ, ਹੈ ਨਾ, ਅਤੇ ਫੇਸਬੁੱਕ ਪੇਜ, ਹੈ ਨਾ, ਅਤੇ ਸਾਂਝਾ ਵਿਰਸਾ ਮੀਡੀਆ ਵਿਦ ਹਰਜੀਤ ਜੰਜੂਆ, ਜਾਂ ਤੁਸੀਂ ਇੰਸਟਾਗ੍ਰਾਮ, ਹੈ ਨਾ, ਟਿਕਟੋਕ 'ਤੇ ਤਾਂ ਤੁਸੀਂ ਮੈਨੂੰ ਲੱਗਦਾ ਹੈਗੇ ਹੋ, ਜੇ ਨਹੀਂ ਹੈਗੇ ਤਾਂ ਉਹ 'ਤੇ ਵੀ ਆ ਸਕਦੇ ਹੋ। ਤਵਾ ਕਿਚਨ ਵਾਲਿਆਂ ਦੇ ਜਾ ਕੇ ਆਇਓ, ਜੇ ਨਹੀਂ ਗਏ ਤਵਾ ਚਿਕਨ ਲੈਣਾ ਉੱਥੋਂ ਤੁਸੀਂ, ਗਾਰਲਿਕ ਨਾਨ, ਕੱਲ੍ਹ ਤੱਕ ਤਾਂ ਹੁਣ ਡੀਲ ਸੀਗੀ, ਅੱਜ ਦੇਖਦੇ ਹਾਂ ਅਨਮੋਲ ਜੇ ਆ ਕੇ ਆ ਜਾਵੇ ਤਾਂ ਕਹਿ ਦੇਵੇ ਵਧਾ ਦਿੰਦੇ, ਚੱਲ ਦੇਖ ਲੈਂਦੇ ਬਾਕੀ, ਹੈ ਨਾ, ਜਿੱਦਾਂ ਹੁੰਦਾ। ਅਤੇ ਤਵਾ ਚਿਕਨ ਦਾ ਬਾਈ ਟੇਸਟ ਬਹੁਤ ਸੋਹਣਾ, ਆ ਸ਼ਾਮ ਨੂੰ ਜਿਹੜੇ ਸ਼ਾਮ ਵਾਲੇ, ਹੁਣ ਸਮਝ ਗਏ ਨਾ, ਸ਼ਾਮ ਵਾਲੇ ਜਿਹੜੇ ਨੇ ਉਹਨਾਂ ਲਈ ਤਾਂ ਬਾਹਲਾ ਹੀ ਵਧੀਆ, ਸ਼ਾਮ ਵਾਲਿਆਂ ਲਈ ਜਿਨ੍ਹਾਂ ਨੇ ਮਤਲਬ ਸ਼ਾਮ ਨੂੰ ਖਾਣਾ ਪੀਣਾ, ਉਹਨਾਂ ਲਈ ਬਹੁਤ ਵਧੀਆ ਚਵਾ ਚਿਕਨ, ਐਨ ਕਰਾਰਾ ਪੂਰਾ, ਅਤੇ ਨਾਲ ਮੇਥੀ ਮਲਾਈ ਪਨੀਰ ਉਹ ਸੀ, ਅਤੇ ਦੋ ਦੋ ਗਾਰਲਿਕ ਨਾਨ ਲਾ ਕੇ ਆਏ, ਲੈ ਕੇ ਲਵਾ ਕੇ ਆਇਆ ਸੀ, ਮੈਂ ਕਹਿ ਕੇ ਆਇਆ ਸੀ, ਅਤੇ ਜਿਹੜਾ ਉੱਥੇ ਬੈਠ ਕੇ ਖਾਊਗਾ, ਮੈਂ ਕਿਹਾ ਸੀ ਵੀ ਦੋ ਦੋ ਗੁਲਾਬ ਜਾਮਣਾ ਗਰਮ ਦੇਣੀ ਹੈ, ਕੋਈ ਪੈਸਾ ਨਹੀਂ ਉਹਦਾ ਲੈਣਾ। 905-790-1699 'ਤੇ ਕਰ ਲਿਓ ਕਾਲ, 50 ਸਨੀਵੈਲ ਗੇਟ ਬ੍ਰੈਂਪਟਨ ਦੇ ਵਿੱਚ ਤਵਾ ਕਿਚਨ ਵਾਲਿਆਂ ਨੂੰ। ਅਤੇ ਇੱਕ ਆਪਾਂ ਉਹਨਾਂ ਦੀ ਓਪਨਿੰਗ ਕਰਾਈ ਕੱਲ੍ਹ ਰੋਇਲ ਕਰੋਕਰੀ ਬਿਲਾਲਿਆਂ ਦੀ, ਉੱਥੇ ਵੀ ਜਾਣ ਦਾ ਮੌਕਾ ਮਿਲਿਆ। ਉਹਨਾਂ ਨੇ ਜਿਹੜਾ ਬੇਅਰ ਹਾਊਸ ਖੋਲ੍ਹਿਆ 1510 ਡਰਿਊ ਰੋਡ ਯੂਨਿਟ ਨੰਬਰ 15 ਮਿਸਾਗਾ ਦੇ ਵਿੱਚ ਨੇ, ਡੈਕਸੀ ਐਂਡ ਡਰਿਊ ਦਾ ਏਰੀਆ, ਜਾਣੀ ਗੁਰਦੁਆਰਾ ਸਾਹਿਬ ਵਾਲਾ ਏਰੀਆ ਕਹਿ ਸਕਦੇ ਹਾਂ, ਹੈ ਨਾ, ਗੁਰਦੁਆਰਾ ਸਾਹਿਬ ਡੈਰੀ ਵੱਲ ਨੂੰ ਆ, ਇਹ ਫਿਰ ਡਰਿਊ ਐਨ ਖੂੰਜੇ 'ਤੇ ਹੀ ਆ ਰੋਇਲ ਕਰੋਕਰੀ ਬਿਲਾ। ਅਤੇ ਤੁਸੀਂ ਜਿਹੜੇ ਗਲਾਸ ਹੁੰਦੇ ਆ, ਗਲਾਸ ਹੁਣ ਕੱਚ ਦੇ, ਮੇਰੀ ਵੀਡੀਓ 'ਚ ਜਾ ਕੇ ਤੁਸੀਂ ਦੇਖ ਸਕਦੇ ਹੋ, ਬਹੁਤ ਸੋਹਣੇ ਗਲਾਸ, ਮੈਂ ਖੁਦ ਵੀ ਲੈ ਕੇ ਆਇਆ ਆਪਣੇ ਘਰ ਲਈ, ਹੈ ਨਾ, ਤੇ ਡਿਨਰ ਸੈੱਟ ਐਰਨ ਕੜਾਹੀ ਹੋ ਗਈ, ਮੱਗ ਸੈੱਟ ਹੋ ਗਿਆ, ਬਸ ਜੀ ਤੰਦੂਰ ਵਾਲੀਆਂ ਆਈਟਮਾਂ ਹੋ ਗਈਆਂ। ਅਸੀਂ ਉਹ ਜਿਹੜੇ ਭਾਂਡੇ ਰੱਖਣ ਵਾਲੀਆਂ ਟੋਕਰੀਆਂ ਨਹੀਂ ਹੁੰਦੀਆਂ, ਜਿਹ 'ਚ ਆਪਾਂ ਧੋ ਕੇ ਸਿੰਕ ਦੇ ਵਿੱਚ ਉਹ ਭਾਂਡੇ ਰੱਖਦੇ ਹਾਂ, ਉਹ ਅਸੀਂ ਵੀ ਲੈ ਕੇ ਆਏ ਸਟੇਨਲੈੱਸ ਦੇ, ਹੈ ਨਾ, ਅਤੇ ਉਹ ਦੋ ਤਿੰਨ ਤਿੰਨ ਲੇਅਰਾਂ ਉਹਦੇ 'ਚ ਸੋਹਣੀ ਆ। ਅਤੇ ਕਰਦੇ ਕਹਿੰਦੇ ਵੀ ਇਹ ਪਸੰਦ ਆ, ਮੈਂ ਕਿਹਾ ਚੱਕ ਲਓ ਫਿਰ ਭਾਈ, ਲੈ ਕੇ ਜਾਣੀ ਚਾਹੀਦੀ ਆ। ਅਤੇ ਫਿਰ ਜਿਹੜੇ ਗਲਾਸ ਉੱਥੇ ਲਵਾਏ ਆ 20-30 ਡਾਲਰ ਵਾਲੇ, ਕੱਪ ਚਾਹ ਵਾਲੇ 30-30 ਡਾਲਰ ਵਾਲੇ, 10-10 ਡਾਲਰ ਦੇ ਗਲਾਸ ਸਰ 8 ਡਾਲਰ ਦੇ, ਕਰ ਲਿਓ ਸੰਪਰਕ ਜੇ ਲਿਆਉਣੇ ਆ ਤੁਸੀਂ। 6-6 ਗਲਾਸਾਂ ਦਾ ਸੈੱਟ ਆ, ਬਹੁਤ ਸੋਹਣਾ ਡਿਜ਼ਾਇਨ ਆ, ਮੈਂ ਖੁਦ ਵੀ ਲੈ ਕੇ ਆਇਆ ਆਪਣੇ ਘਰ ਲਈ। ਤੁਸੀਂ ਫਿਰ ਸੰਪਰਕ ਉੱਥੇ ਕਰ ਲਿਓ, ਪਰਮਿੰਦਰ ਭਾਅ ਜੀ ਹੋਣਗੇ। ਨੰਬਰ ਕਿੰਨਾ ਉਹਨਾਂ ਦਾ? ਇਹ ਜਾਣਾ ਕਿੱਥੇ ਆ? 15 ਡਰਿਊ ਰੋਡ ਯੂਨਿਟ ਨੰਬਰ 15। ਪਰਮਿੰਦਰ ਹੁਣੀ ਹੋਣਗੇ, ਉੱਥੇ ਜਾ ਕੇ ਦੱਸ ਦਿਓ ਵੀ ਹਰਜੀਤ ਨੂੰ ਅਸੀਂ ਸੁਣ ਕੇ ਆਏ ਹਾਂ, ਅਤੇ ਫਿਰ ਭਾਈ ਤੁਹਾਡੀਆਂ ਗੱਲਾਂ ਬਾਤਾਂ ਅੱਗੇ ਉੱਥੇ ਚੱਲਦੀਆਂ ਰਹਿੰਦੀਆਂ। ਅਤੇ ਨੰਬਰ ਹੈਗਾ ਉਹਨਾਂ ਦਾ 6472-296-50-66, 6472-296-50-66 'ਤੇ ਸੰਪਰਕ ਕੀਤਾ ਜਾ ਸਕਦਾ। ਸਤਨਾਮ ਭਾਅ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ
1: ਸਤਿ ਸ਼੍ਰੀ ਅਕਾਲ ਜੀ। ਬਾਈ ਕਿਹੜਾ ਸ਼ਹਿਰ ਸੀਗਾ?
0: ਐਡਮਿੰਟਨ। ਐਡਮਿੰਟਨ ਜਦ ਨਾ ਲੰਗਰ ਅੱਗੇ ਲੱਗਦੇ ਸੀ, ਜਿਵੇਂ ਆਪਣੇ ਉਰੇ ਲੱਗਦੇ ਆ, ਲੋਕ ਲੰਗਰਾਂ ਵਾਲੇ ਪਾਸੇ ਨੂੰ ਹੋ ਜਾਂਦੇ, ਪਾਲਕੀ ਸਾਹਿਬ ਦੇ ਨਾਲ ਨਹੀਂ ਕੋਈ ਤੁਰਦਾ, ਬਹੁਤ ਸੰਗਤ ਕਹਿੰਦੇ ਘੱਟ ਜਾਂਦੀ ਆ। ਤੇ ਇੱਕ ਚਲੋ ਰਮੈਂਟਰ ਹੈ ਵੀ ਛੋਟਾ ਸ਼ਹਿਰ ਆ, ਕੋਈ ਏਡਾ ਨਹੀਂ, ਹੈ ਨਾ, ਪਬਲਿਕ ਵੀ ਉੱਥੇ ਆਪਣੇ ਪੰਜਾਬੀ ਵੀ ਘੱਟ ਹੋਣੇ ਆ ਮੈਨੂੰ ਜਿੱਦਾਂ ਤੱਕ ਲੱਗਦਾ। ਤੇ ਉਹ ਇਸ ਕਰਕੇ ਕਹਿੰਦੇ ਉਹਨਾਂ ਨੇ ਡਿਸੀਜਨ ਲਿਆ, ਪਰ ਮੈਂ ਤਾਂ ਆਪ ਖੁਸ਼ ਬੜਾ ਹੋਇਆ ਉਹਨਾਂ ਦੀ ਗੱਲ 'ਚ।
1: ਇੱਥੋਂ ਕਿੰਨੀ ਕੁ ਦੂਰ ਹੈ ਭਲਾ ਐਡਮਿੰਟਨ?
0: 4000 ਕਿਲੋਮੀਟਰ ਜੀ।
1: 4000 ਕਿਲੋਮੀਟਰ?
0: ਹਾਂਜੀ, ਜਹਾਜ਼ 'ਚ 4 ਘੰਟੇ ਲੱਗਦੇ, ਆਪਾਂ ਰੋਡ 'ਚ ਜਾਣਾ 40 ਘੰਟੇ। ਸਤਨਾਮ ਭਾਜੀ ਕਹਿ ਕੇ ਗਏ ਵੀ ਤੂੰ ਤਾਂ ਕਹਿੰਦਾ ਸ਼ਾਮ ਨੂੰ ਤਵਾ ਕਿਸੇ ਨਾਲ ਦੀ ਗੱਲ ਕਰਦੇ ਆ ਵੀ ਸ਼ਾਮ ਨੂੰ ਮੂੰਹ ਚ ਪਾਣੀ, ਕਹਿੰਦਾ ਸਾਡੇ ਤਾਂ ਹੁਣੇ ਲਿਆ ਤਾ। ਜਸਜੀਤ ਬਜਾਜ ਭਾਈ, ਸਤਿ ਸ਼੍ਰੀ ਅਕਾਲ ਜੀ। ਲੰਘਿਆ ਜੀ ਨੂੰ
1: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ
0: ਵੈਸੇ ਜਲੇਬੀ ਦਾ ਵੀ, ਜਲੇਬੀ ਵੀ ਲੰਗਰ ਦਾ ਇੱਕ ਹਿੱਸਾ ਹੈ ਨਾ।
1: ਚਲੋ ਮਿੱਠਾ ਕਰ ਲੈਂਦੇ ਆਪਾਂ, ਕਹਿਣ ਦਾ ਮਤਲਬ ਇਹ ਨੀ ਹੈ
0: ਬਿਲਕੁਲ
1: ਜਿਹੜਾ ਹੈ ਆਈਟਮਾਂ ਬਣਾ ਦਿੰਦੇ ਜੀ,
0: ਭਟੂਰੇ ਕੱਢ ਕੱਢ ਕੇ ਕੱਚੇ ਖਾਈ ਜਾਂਦੇ ਲੋਕਾਂ ਨੂੰ,
1: ਉਹੀ ਗੱਲ
0: ਪੂਰੇ ਨੀ ਹੁੰਦੇ।
1: ਮੱਕੀ ਦੀ ਰੋਟੀ ਸਰੋਂ ਸਾਗ ਆਪਾਂ ਖਾਂਦੇ, ਠੀਕ ਹੈ, ਸਾਡਾ ਫੂਡ ਹੈ। ਸਿੰਪਲ ਸੁੱਕੀ ਨੀ ਹੈਗੀ, ਉੱਥੇ ਮੱਕੀ ਉਹ ਇੱਡੀ ਹਾਰਡ ਹੁੰਦੀ ਹੈ ਜਿਵੇਂ ਲੱਕੜ ਦੀ ਬਣੀ ਹੁੰਦੀ ਹੈ, ਨਾ ਪ੍ਰੋਪਰ ਹੁੰਦੀ ਹੈ, ਠੀਕ ਹੈ, ਖਾਣੀ ਪੈ ਖਾ ਲੈਂਦੇ ਆਪਾਂ। ਪਰ ਅੱਗੇ ਬੰਦੇ ਦੀ ਜੀਭ, ਮੈਂ ਆਪਣੀ ਗੱਲ ਕਰਦਾ ਜੀ, ਬੰਦਾ
0: ਨਿਆਣਿਆਂ ਨੂੰ ਦੇਖੇ ਕਿ ਲੰਗਰ ਵੱਲ ਨੂੰ ਦੇਖੇ ਉਧਰ।
1: ਸਿੰਪਲਿਸਿਟੀ ਸਭ ਤੋਂ ਬੈਸਟ ਹੈ, ਨਾ ਬੰਦੇ ਤੜਕ ਭੜਕ, ਨਾ ਕੋਈ ਸਾਰੀ ਅਟ੍ਰੈਕਸ਼ਨ ਡਿਸਟ੍ਰੈਕਸ਼ਨ, ਬੰਦਾ ਆਪਣਾ ਜਿਹੜੇ ਕੰਮ ਜਾਂਦਾ ਕੰਮ ਕਰਕੇ ਵਾਪਸ ਆਏ।
0: ਥੈਂਕ ਯੂ ਸੋ ਮਚ, ਬਹੁਤ ਵਧੀਆ, ਥੈਂਕ ਯੂ, ਲਵ ਯੂ। ਆਇਓ ਰੱਬਾ, ਆਪਣੇ ਤਾਂ ਤਵਾ ਕਿਚਨ ਤੋਂ ਅਨਮੋਲ ਜੁੜ ਗਏ। ਅਨਮੋਲ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਆ।
2: ਸਤਿ ਸ਼੍ਰੀ
0: ਵਧੀਆ ਵਧੀਆ ਅਨਮੋਲ ਜੀ, ਤੁਸੀਂ ਸੁਣਾਓ ਕਿੱਦਾਂ? ਦੇਖ ਲਓ ਤੁਹਾਡੀ ਮੈਂ ਐਡ ਬੋਲੀ, ਮੈਂ ਕਿਹਾ ਵੀ ਮੈਂ ਜਾ ਕੇ ਆਇਆ, ਮੈਨੂੰ ਮੌਕਾ ਮਿਲਿਆ ਜਾਣ ਦਾ ਅਤੇ ਫੂਡ ਵੀ ਮੈਂ ਲੈ ਕੇ ਆਇਆ। ਸੋਰੀ ਭਾਜੀ ਹੁਣੇ ਕਹਿੰਦੇ ਵੀ ਸਾਡੇ ਮੂੰਹ ਦਾ ਹੁਣੇ ਪਾਣੀ ਆ ਗਿਆ।
2: ਹਾਂਜੀ ਹਾਂਜੀ।
0: ਤੇ ਫਿਰ ਮੈਂ ਕਿਹਾ ਚੱਕ ਲਓ ਪਰ ਬੋਰੀਆ, ਬਿਹਤਰ ਕਰ ਲਓ ਸਾਈਕਲ ਸਿੱਧਾ ਉੱਧਰ ਨੂੰ।
2: ਹਾਂਜੀ ਹਾਂਜੀ ਸਹੀ ਗੱਲ ਆ, ਸਟਾਫ ਵੀਟ ਕਰ ਰਹੇ
0: ਹਨ। ਗੱਲ ਤਾਂ ਸਹੀ ਆ,
2: ਵੀ ਕੋਈ ਮੈਨੂੰ ਆ ਕੇ ਕਹੂੰਗਾ ਕਿ ਮੈਂ ਰੇਡੀਓ ਤੋਂ ਸੁਣ ਕੇ ਆਇਆ ਤੇ ਮੈਨੂੰ ਆਫਰ ਦੋ ਤੁਸੀਂ, ਕੰਪਲੀਮੈਂਟਰੀ ਕਿਹਾ ਸੀ ਕੁਝ ਦੇਣ ਲਈ।
0: ਆ ਚੱਕ, ਸੱਚੀ ਗੱਲ ਆ ਬਿਲਕੁਲ। ਜਿਹੜੀ ਆਪਾਂ ਵਿਕਟੋਰੀਆ ਡੇ ਤੇ ਇਸ ਮੰਡੇ ਤੱਕ ਲਾਈ ਸੀ ਡੀਲ, ਹੁਣ ਕਰ ਦਈਏ ਸ਼ਨੀਵਾਰ ਤੱਕ।
2: ਹਾਂਜੀ ਹਾਂਜੀ ਕੋਈ ਨਹੀਂ, ਕਰ ਦਾਂਗੇ। ਜੇ ਮੈਂ ਉਹੀ ਕਹਿ ਰਹੀ ਹਾਂ, ਜੇ ਮੈਨੂੰ ਕੋਈ ਕਹੂਗਾ ਕਿ ਮੈਂ ਰੇਡੀਓ ਸੁਣ ਕੇ ਆਇਆ ਤਾਂ ਮੈਂ ਜਿਹੜੀ ਡੀਲ ਪੂਰੇ ਵੀਕ ਚਲਾਈ ਸੀ, ਪੂਰੇ ਵੀਕ ਡੇਜ ਵੀਕਐਂਡ ਤੇ ਚਲਾਈ ਸੀਗੀ, ਉਹ ਮੈਂ ਅੱਜ ਵੀ ਉਹਨਾਂ ਨੂੰ ਦੇ ਦੂੰਗੀ।
0: ਲਾਹੌਰ ਕੀ ਚਾਹੀਦਾ?
2: ਹਾਂਜੀ ਬਟਰ ਨਾਨ ਫ੍ਰੀ ਸੀਗੇ ਤੇ ਨਿਊਟਰੀ ਕੁਲਚੇ, ਅੰਮ੍ਰਿਤਸਰੀ ਕੁਲਚੇ, ਚਨੇ ਭਟੂਰੇ ਸਾਰੇ $13 ਦੇ ਵਿੱਚ, ਜੇ ਤੁਸੀਂ ਦੋ ਲੈਂਦੇ ਆ ਤਾਂ
0: ਮੈਂ ਵੀਡੀਓ ਬਣਾਈਆਂ ਨੇ, ਮੈਂ ਪਾਉਣਾ ਅੱਜ ਜਾਂ ਸਵੇਰੇ ਪੈ ਜਾਣਗੀਆਂ, ਦੇਖਿਓ ਦੂਜੀਆਂ ਪਾਈਆਂ ਤੁਹਾਨੂੰ ਮਿਲ ਗਈਆਂ ਹੋਣੀਆਂ।
2: ਹਾਂਜੀ ਹਾਂਜੀ ਮੈਂ ਦੇਖਿਆ ਸੀਗੀਆਂ ਉਦਾਂ ਤੁਹਾਡੀਆਂ, ਵਧੀਆ, ਤੁਸੀਂ ਬਹੁਤ ਐਪਰੀਸ਼ੀਏਟ ਕੀਤਾ, ਥੈਂਕ ਯੂ ਸੋ ਮਚ। ਸਾਰੇ ਐਵੇਂ ਬਹੁਤ ਐਪਰੀਸ਼ੀਏਟ ਕਰਦੇ ਆ, ਤਵਾ ਚਿਕਨ ਜਿਹੜਾ ਸਾਡਾ ਬਹੁਤ ਜ਼ਿਆਦਾ ਫੇਮਸ ਆ, ਕੇਟਰਿੰਗ ਦੇ ਵਿੱਚ ਵੀ ਲੋਕ ਬਹੁਤ ਲੈਂਦੇ ਆ, ਈਵਨ 2-3 ਘੰਟੇ ਪਹਿਲਾਂ ਹੀ ਆਰਡਰ ਕਰਦੇ ਨੇ ਕਿ ਸਾਨੂੰ ਹੋਣੀ ਚਾਹੀਦਾ, ਅਸੀਂ 20 ਜਣਿਆਂ ਵਾਸਤੇ 30 ਜਣਿਆਂ ਵਾਸਤੇ 8 ਜਣੇ ਆ, ਸਾਨੂੰ ਕੇਟਰਿੰਗ ਕਰ ਦਿਓ, ਤਾਂ ਅਸੀਂ ਔਨ ਦਾ ਮਤਲਬ ਟਾਈਮ ਅਸੀਂ ਕੇਟਰਿੰਗ ਕਰਦੇ, 2-3 ਘੰਟਿਆਂ ਦੇ ਵਿੱਚ ਕੇਟਰਿੰਗ ਕਰ ਦਿੰਦੇ, ਚਾਹੇ ਲਾਈਵ ਹੋਵੇ। ਲਾਈਵ ਦਾ ਥੋੜਾ ਇੱਦਾਂ ਹੁੰਦਾ, ਥੋੜਾ ਪਹਿਲਾਂ ਦੱਸ ਦੇਣ, ਚਲੋ ਥੋੜੀ ਜ਼ਿਆਦਾ ਤਿਆਰੀ ਕਰਨੀ ਹੁੰਦੀ ਹੈ, ਪਰ ਉੱਦਾਂ ਜੇ ਕਿਸੇ ਨੇ ਕੇਟਰਿੰਗ ਕਰਾਉਣੀ ਹੈ ਤਾਂ 2-3 ਘੰਟਿਆਂ ਦੇ ਵਿੱਚ ਅਸੀਂ ਕੇਟਰਿੰਗ ਵੀ ਕਰ ਦਿੰਦੇ ਹਾਂ।
0: ਬਿਲਕੁਲ।
2: ਹਾਂਜੀ, ਉਸ ਤੋਂ ਬਾਅਦ ਫਿਰ ਮੈਂ ਉਹੀ ਡੀਲਸ ਦੱਸ ਰਹੀ ਹਾਂ ਕਿ ਜਿਹੜੀਆਂ ਵੀਕ ਡੇਜ਼ 'ਤੇ ਚੱਲ ਰਹੀਆਂ ਸੀ, ਵੀਕਐਂਡ 'ਤੇ ਚੱਲਦੀਆਂ ਸੀ, ਮੈਂ ਅੱਜ ਫੇਰ ਦਊਂਗੀ, ਜੇ ਤੁਸੀਂ ਕਹੋਗੇ ਕਿ ਅਸੀਂ ਰੇਡੀਓ 'ਤੇ ਸੁਣ ਕੇ ਆਏ ਹਾਂ, ਇੱਦਾਂ ਕਰਕੇ ਕੁਛ ਮੇਰੇ ਵੱਲੋਂ ਕੰਪਲੀਮੈਂਟਰੀ ਵੀ ਦਊਂਗੀ।
0: ਚੱਕ, ਹੋਰ ਕੀ ਚਾਹੀਦਾ?
2: ਹਾਂਜੀ, ਮੇਰੇ ਕੋਲ ਆਏ ਸੀਗੇ ਦਾਰਾ ਸਿੰਘ ਪਰਾਂਠੇ, ਉਹ ਕਹਿੰਦੇ ਕਿ ਤੁਸੀਂ ਰੇਡੀਓ ਤੇ ਕਿਹਾ ਸੀ ਕਿ 2 ਦਾਰਾ ਸਿੰਘ ਪਰਾਂਠੇ $13 ਤੇ, ਫਿਰ ਮੈਂ ਉਹਨਾਂ ਨਾਲ ਪੁੱਛਿਆ ਕਿ ਤੁਸੀਂ, ਮੈਂ ਆਪਣੇ ਵੱਲੋਂ ਕੰਪਲੀਮੈਂਟਰੀ ਦਊਂਗੀ, ਤੁਸੀਂ ਲੱਸੀ ਪੀਣੀ ਆ ਜਾਂ ਚਾਹ ਪੀਣੀ ਆ, ਕੁਛ ਵੀ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਉਹੀ ਦਊਂਗਾ। ਕਹਿੰਦੇ ਅਸੀਂ ਲੱਸੀ ਪੀਣੀ ਆ, ਮੈਂ ਉਹਨਾਂ ਨੂੰ 2 ਲੱਸੀਆਂ ਫ੍ਰੀ ਦਿੱਤੀਆਂ, ਸਵੀਟ ਲੱਸੀਆਂ।
0: ਆ ਚੱਕ ਲੈ, ਹੋਰ ਕੀ ਚਾਹੀਦਾ ਦੱਸੋ
2: ਪਰਾਂਠੇ ਨਾਲ। ਹਾਂਜੀ, ਤਾਂ ਮੈਂ ਉਹੀ ਕਹਿ ਰਿਹਾ, ਕੋਈ ਵੀ ਮੈਨੂੰ ਕਹੂਗਾ ਕਿ ਰੇਡੀਓ ਤੋਂ ਸੁਣ ਕੇ ਆਇਆ, ਮੈਂ ਉਹਨਾਂ ਨੂੰ ਕੰਪਲੀਮੈਂਟਰੀ ਕੁਛ ਵੀ ਚਾਹੇ ਦਵਾਂ, ਕੰਪਲੀਮੈਂਟਰੀ ਮੇਰੇ ਵੱਲੋਂ ਫ੍ਰੀ ਹੋਊਗਾ, ਅਨਮੋਲ ਵੱਲੋਂ ਫ੍ਰੀ ਹੋਊਗਾ।
0: 905-790-1650 ਸਨੇਵਿਲ ਗੇਟ ਤੇ ਚੱਲ ਜਿਓ ਭਾਈ, ਜਾ ਕੇ ਆਓ। ਕੱਲ ਮੈਨੂੰ ਚੇਤਾ ਆ ਗਿਆ, ਅਸ਼ੋਕ ਭਾਜੀ ਦਾ ਫੋਨ ਆਇਆ ਸੀ ਇਸੇ ਟੋਪਿਕ ਤੇ, ਵੀ ਮੈਂ ਕਹਿੰਦੇ ਜ਼ਰੂਰ ਜਾਣਾ, ਦੇਖਦਾ ਜਿੱਦਣ ਵੀ ਮੇਰਾ ਟਾਈਮ ਲੱਗਦਾ, ਮੈਂ ਕਿਹਾ ਜਾ ਕੇ ਆਇਓ ਉੱਥੇ।
2: ਹਾਂਜੀ ਹਾਂਜੀ ਜ਼ਰੂਰ, ਤੁਸੀਂ ਵੀ ਮੈਨੂੰ ਲੱਗਦਾ ਤੁਸੀਂ ਜਿਸ ਦਿਨ ਆਏ ਸੀ ਉਸ ਦਿਨ ਕਿਸੇ ਹੋਰ ਨੇ ਕਾਲ ਚੱਕੀ ਸੀ, ਪਰ ਉਹਨਾਂ ਨੇ ਮੈਨੂੰ ਦੱਸਤਾ ਸੀ ਕਿ ਤੁਸੀਂ ਆਉਣਾ, ਕਿ ਰੇਡੀਓ ਵਾਲੇ ਆਉਣੇ ਆਉਣਾ, ਤਾਂ ਫਿਰ ਮੈਂ ਪਹਿਲਾਂ ਹੀ ਉਹਨਾਂ ਨੂੰ ਕਿਹਾ ਕਿ ਆਪਣਾ ਵਧੀਆ ਜਿਹਾ ਅਤੇ ਮੇਰੇ ਵੱਲੋਂ ਉਹਨਾਂ ਨੂੰ ਕੁਛ ਦਿਓ ਨਾਲ, ਕਹਿੰਦੇ ਆਪਾਂ ਸਾਰਾ ਕੁਛ ਇੱਦਾਂ ਹੀ ਦੇ ਦੇਣਾ, ਕੋਈ ਨਹੀਂ।
0: ਘੱਟ ਘੱਟ ਲੋ ਤੇ ਹੁਣ ਦੇਖ ਲੋ, ਤੁਸੀਂ ਵੀ ਉਦਣ ਕਹਿੰਦੇ ਸੀ ਨਹੀਂ ਲੈਣੇ, ਹੈਨਾ, ਤੁਸੀਂ ਕਿੰਨਾ ਧੱਕਾ ਲਾਇਆ ਭਾਜੀ ਹੁਣ ਦੂਜੇ ਸੀਗੇ, ਮੈਂ ਕਿਹਾ ਵੀ ਨਹੀਂ, ਚਾਹੇ ਥੋੜੇ ਘੱਟ ਲੋ, ਮੇਰੀ ਆਦਤ ਆ ਇਹ।
2: ਆਪ ਬਣਾਉਂਦੇ ਤੇ ਬਹੁਤ ਵਧੀਆ, ਮਤਲਬ ਜਿਵੇਂ ਰਬੜੀ ਅਸੀਂ ਖੁਦ ਬਣਾਉਂਦੇ ਆ, ਉਹ ਪਾਉਂਦੇ ਆ, ਰਸ ਮਲਾਈ, ਤੁਹਾਨੂੰ ਹੋਰ
0: ਰੈਸਟੋਰੈਂਟ ਚ ਰਸ ਮਲਾਈ ਕੇਕ ਪੰਕਜ ਜੀ ਹੋਣਾ ਨੇ ਮੈਨੂੰ ਖਿਲਾਈ ਸੀ।
2: ਹਾਂਜੀ,
0: ਉਹ ਇੰਨੀ ਟੇਸਟ ਵੀ ਬੱਲੇ ਬੱਲੇ ਪੂਰੀ ਰਸ ਮਲਾਈ ਕੇਕ, ਹੁਣ ਮੈਨੂੰ ਚੇਤਾ ਆ ਗਿਆ, ਉਹ ਡੱਬੀ ਜਿਹੜਾ ਭਾਜੀ
2: ਅਸੀਂ ਸਵੇਰ ਤੋਂ ਧਰ ਦਿੰਦੇ ਆ ਜੀ, ਉਹ ਰਾਤ ਨੂੰ ਤਾਰੀ ਦੀ ਜਾ ਕੇ, ਮਤਲਬ ਪੂਰਾ ਦੁੱਧ ਰਜਾ ਜਾਂਦੇ ਆ, ਸਾਰਾ ਦਿਨ ਦੁੱਧ ਰਜਾਉਂਦੇ ਆ, ਖੋਆ ਨਿਕਲਦਾ ਹੁੰਦਾ ਨਾ ਜਿਵੇਂ, ਖੋਆ ਉਹ ਹੁੰਦੀ ਹੈ ਜੀ, ਉਹ ਚੀਜ਼ ਹੁੰਦੀ ਆ, ਤਾਂ ਪੂਰਾ ਓਰੀਜਿਨਲ ਖੋਆ ਹੁੰਦਾ ਇੱਕ ਤਰ੍ਹਾਂ ਨਾਲ, ਤਾਂ ਓਬਵੀਅਸਲੀ ਆਪਾਂ ਨੂੰ ਵਧੀਆ ਲੱਗਦੀ ਆ ਉਹ ਚੀਜ਼,
0: ਤਾਂ
2: ਜ਼ਰੂਰ ਟਰਾਈ ਕਰਿਓ ਸਾਡੀ ਰਸ ਮਲਾਈ ਤੇ ਫਲੂਦਾ ਕੁਲਫੀ।
0: ਬਿਲਕੁਲ, ਤਵਾ ਕਿਚਨ ਵਾਲਿਆਂ ਦੇ ਜਾ ਕੇ ਆਇਓ, 50 ਸਨੀਵਿਲ ਗੇਟ ਬ੍ਰੈਂਪਟਨ ਦੇ ਵਿੱਚ ਨੇ, 905-790-1699 ਤੇ ਸੰਪਰਕ ਕਰ ਲਿਓ, ਅਨਮੋਲ ਹੋਣੀ ਹੋਣਗੇ ਉੱਥੇ, ਜੇ ਨਾ ਵੀ ਅਨਮੋਲ ਹੋਣੀ ਬਾਈ ਦਾ ਵੇ ਉਰੇ ਪਰੇ ਹੋਏ ਨਾ ਉਹ ਤੁਹਾਡੇ ਜਾਣ ਦੇ ਟਾਈਮ 'ਚ, ਤਾਂ ਤੁਸੀਂ ਦੱਸ ਦਿਓ ਵੀ ਰੇਡੀਓ ਸੰਜੇ ਬੱਸਾ ਸੁਣ ਕੇ ਆਇਆ ਹਰਜੀਤ ਜੰਜੂਆ ਨੂੰ, ਫਿਰ ਤੁਹਾਨੂੰ ਬਹੁਤ ਵਧੀਆ ਡੀਲ ਉੱਥੇ ਵਧੀਆ ਵਧੀਆ ਐਪਰੀਸ਼ੀਏਟ ਕੀਤਾ ਜਾਊਗਾ, ਠੀਕ ਜੀ ਅਨਮੋਲ ਜੀ।
3: ਮੈਨੂੰ
0: ਇੱਧਰ ਕਾਗਜ਼ਾਂ ਦਾ ਪੱਖੀ ਝੱਲਣੀ ਪੈ ਗਈ, ਦੇਖ ਲੋ ਮੈਨੂੰ ਗਰਮੀ ਆ ਗਈ,
3: ਬਹੁਤ ਵਧੀਆ, ਮਤਲਬ ਇਹਨਾਂ ਦੇ ਦੱਸਣ ਮੁਤਾਬਕ
0: ਆਪ ਟੇਸਟ ਕਰੋ ਬਾਅਦ ਚ ਦੇਖਦੇ ਆਂ
3: ਆਪ ਤੁਸੀਂ ਜਾ ਕੇ ਜਦੋਂ ਟੇਸਟ ਕਰਦੇ ਆ ਉਸ ਤੋਂ ਬਾਅਦ ਜਿਹੜਾ ਵੀ ਤੁਸੀਂ ਦਿੰਦੇ ਨਾ ਰਿਜ਼ਲਟ ਜ਼ਿਆਦਾ ਹੀ ਵਧੀਆ ਆਉਂਦਾ
0: ਸਹੀ ਗੱਲ
3: ਤੇ ਆਪਾਂ ਗੱਲ ਕਰਦੇ ਸੀਗੇ ਨਗਰ ਕੀਰਤਨ ਦੀ
0: ਹਾਂਜੀ
3: ਵਧੀਆ ਗੱਲ ਆ ਬੜਾ ਮਤਲਬ ਐਪਰੀਸ਼ੀਏਬਲ ਆ ਕਿ ਏਦਾਂ ਹੋਣਾ ਚਾਹੀਦਾ ਸਾਰੇ ਕੈਨੇਡਾ ਵਿੱਚ ਹੀ ਇਹ ਜਿਹੜੇ ਗਰਮ ਖਿਆਲੀ ਆ ਨਾ ਉਹਨਾਂ ਨੂੰ ਆਪਣਾ ਇੱਕ ਅਲੱਗ ਰੈਲੀ ਕੱਢਣੀ ਚਾਹੀਦੀ ਆ ਜੇ ਕੱਢਣੀ ਆ ਤਾਂ ਤੇ ਮੈਨੂੰ ਨੀ ਲੱਗਦਾ ਕਿ ਉਹ ਧਾਰਮਿਕ ਪ੍ਰੋਗਰਾਮ ਦੇ ਵਿੱਚ ਉਹਨੂੰ ਇਨਵੋਲਵ ਕੀਤਾ ਜਾਵੇ ਨਾ ਇਹ ਮੇਰੇ ਵਿਚਾਰ ਆ ਬਾਕੀ ਇੱਥੇ ਆਪਣੇ
0: ਨਹੀਂ ਗੱਲ ਤਾਂ ਸਹੀ ਆ ਇਹ ਚ ਕੋਈ ਸ਼ੱਕ ਨਹੀਂ ਬਿਲਕੁਲ ਵਿਚਾਰ ਸਹੀ ਆ
3: ਧਾਰਮਿਕ ਪ੍ਰੋਗਰਾਮ ਜਿਹੜਾ ਉਹਦੇ ਵਿੱਚ ਸਿਰਫ ਬਾਣੀ ਦਾ ਪ੍ਰਵਾਹ ਹੀ ਹੋਣਾ ਚਾਹੀਦਾ ਹਨਾ ਲੰਗਰ ਵੀ ਸਿੰਪਲ ਜਿਹੜਾ ਜਿੱਦਾਂ ਉੱਥੇ ਕੀਤਾ ਉਹਨਾਂ ਨੇ
0: ਗੁਰਬਾਣੀ ਵਾਲੇ ਨਗਰ ਕੀਰਤਨਾਂ ਦੇ ਵਿੱਚ ਤਾਂ ਗੁਰਬਾਣੀ ਵਾਲੇ ਪਾਸੇ ਨੂੰ ਤਾਂ ਬਾਬੇ ਜਾਂਦੇ ਹੀ ਨੀ
3: ਬਿਲਕੁਲ
0: ਵੀ ਅਸੀਂ ਗੁਰਬਾਣੀ ਦੀ ਕਥਾ ਸੁਣਾਈਏ ਲੋਕਾਂ ਨੂੰ ਕੋਈ ਇਹਦਾ ਪ੍ਰਚਾਰ ਕਰੀਏ ਮਹਾਰਾਜ ਦਾ ਹਨਾ ਬਾਬੇ ਦਾ ਵਿੱਚੋਂ ਸ਼ਬਦਾਂ ਜਿਵੇਂ ਵੀ ਕੀਰਤਨ ਸ਼ਬਦ ਹੈਗੇ ਆ ਜੋ ਵੀ ਉਹਦਾ ਪ੍ਰਚਾਰ ਉਸ ਪਾਸੇ ਨੂੰ ਤਾਂ ਜਾਂਦੇ ਹੀ ਨੀ ਗੇ
3: ਬਿਲਕੁਲ
0: ਉਹ ਕਰਨ ਦਿੰਦੇ ਆ ਡਾਂਗ ਫੇਰਦੇ ਨੇ ਰੱਖ ਕੇ ਮੋਰਾਂ ਚ
3: ਹਾਂ ਇੱਥੇ ਜਿਹੜਾ ਹੋਣ ਲੱਗ ਪਿਆ ਨਾ ਉੱਥੇ ਵੀ ਨੀ ਹੁੰਦਾ ਹੈਗਾ ਕਿਉਂਕਿ ਦੇਖੋ ਧਾਰਮਿਕ ਸਥਾਨ ਤੇ ਸਿਰਫ ਧਾਰਮਿਕ ਗੱਲਾਂ ਹੀ
0: ਧਾਰਮਿਕ ਸਥਾਨ ਤੇ ਧਾਰਮਿਕ 100% ਸਹੀ ਹੈ 100%
3: ਪਰਮਾਤਮਾ ਦਾ ਨਾਂ ਹੀ ਹੋਣਾ ਚਾਹੀਦਾ ਫਿਰ ਲੋਕੀ ਦੇਖੋ ਲੋਕੀ ਇਸ ਕਰਕੇ ਜੁੜਨ ਜਾਂਦੇ ਪਰਮਾਤਮਾ ਦੇ ਨਾਲ ਨਾ ਕਿ ਉੱਥੇ ਜਿਹੜੀਆਂ ਇਹ ਗਰਮਖਿਆਲੀ ਗੱਲਾਂ ਦੇ ਨਾਲ ਜੁੜਨ ਜਾਂਦੇ ਜਾਂ ਤਾਂ ਪੋਲੀਟੀਕਲ ਗੱਲਾਂ ਦੇ
0: ਜਿੰਨਾ ਚਿਰ ਇਹ ਚੀਜ਼ ਦੀ ਸਮਝ ਨਹੀਂ ਸੀ ਆਈ ਓਨਾ ਚਿਰ ਤਾਂ ਸਾਡੇ ਲਈ ਉਹ ਨਗਰ ਕੀਰਤਨ ਸੀ ਜੀ ਜਿੱਦਣ ਸਮਝ ਆ ਗਈ ਵੀ ਇਹ ਕੀ ਚੀਜ਼ ਆ ਉੱਡਣਾ ਤਾਂ ਬਫੇ ਵਾਲੇ ਪਾਸੇ ਨੂੰ ਹੋ ਗਏ
3: ਬਿਲਕੁਲ ਕਿਉਂਕਿ
0: ਬਲਕੀ ਸਾਹਿਬ ਨੂੰ ਟੇਕੋ ਮੱਥਾ ਮਹਾਰਾਜ ਜੀ ਨੂੰ ਬਫਾ ਖਾ ਕੇ ਘਰ ਨੂੰ ਆ ਜਾਓ ਸਤਿ ਸ੍ਰੀ ਅਕਾਲ ਜੀ ਬੁਲਾਓ ਫਤਿਹ
3: ਹਾਂ ਔਰ ਦੂਸਰੀ ਗੱਲ ਹੈ ਤੁਸੀਂ ਜਿਹੜੀ ਲੰਗਰ ਦੀ ਗੱਲ ਕੀਤੀ ਨਾ ਉਹ ਵੀ ਬਹੁਤ ਵਧੀਆ ਹੈ ਨਾ ਤਾਂ ਉਹ ਬਿਮਾਰ ਹੋ ਬੰਦਾ ਨਾ ਹੋ
0: ਰਿਹਾ ਸਿਫਤ ਆਡਮੈਂਟ ਨਾਲਿਆਂ ਦੀ ਸੱਚੀ ਗੱਲ
3: ਤਰ੍ਹਾਂ ਤਰ੍ਹਾਂ ਦੇ ਉੱਤੇ ਭੋਜਨ ਪਦਾਰਥ ਖਾ ਕੇ ਉਹ ਕਦੀ ਠੰਡਾ ਪੀ ਲਿਆ ਕਦੀ ਤੱਤਾ ਪੀ ਲਿਆ ਕਦੀ ਕਦੀ ਕੁੱਝ ਖਾ ਲਿਆ ਕਦੀ ਚਾਹ ਪੀ ਕੇ ਉੱਤੋਂ ਦੀ ਕੋਲਡ ਡਰਿੰਕ ਪੀ ਜਾਂਦੇ ਉਹ ਬੋਡੀ ਵੀ ਦੋਈ ਦੇਣੀ ਯਾਰ ਕਿੱਥੇ ਫਸ ਗਏ ਯਾਰ
0: ਸੱਚੀ ਗੱਲ ਕੋਈ ਸ਼ੱਕ ਦਲਵੀਰ ਸਿੰਘ ਸਿੱਧੂ ਸਾਹਿਬ ਭਾਜੀ ਦੇ ਵਾਹਿਗੁਰੂ ਕਹਿੰਦੇ ਗੁੱਡ ਮਾਰਨਿੰਗ ਥੈਂਕ ਯੂ ਭਾਜੀ ਤੇ 8475 ਤੋਂ ਵੀ ਹਾਂਜੀ ਭਾਜੀ ਸਤਿ ਸ੍ਰੀ ਅਕਾਲ ਜੀ ਵਿਦ ਗ੍ਰੇਟ ਰਿਸਪੈਕਟ ਟੂ ਯੂ ਗ੍ਰੇਟ ਸ਼ੋ ਪਲੀਜ਼ ਕੀਪ ਇਟ ਅਪ ਬੈਸਟ ਵਿਸ਼ਸ ਟੂ ਯੂ ਟੂ ਪਲੀਜ਼ ਸਟੇ ਸੇਫ ਐਂਡ ਹੈਲਥੀ ਪਰਮਿੰਦਰ ਜੀ ਵੀ ਨਾਲ ਜੁੜੇ ਹੋਏ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਉਣੇ ਇੱਕ ਮਿੰਟ ਹੋਲਡ ਰੱਖਿਓ ਭਾਈ ਸਾਹਿਬ ਜੀ ਤੇ ਕੰਗ ਸਾਹਿਬ ਦਾ ਵੀ ਮੈਸੇਜ ਆ ਸਤਿ ਸ਼੍ਰੀ ਅਕਾਲ ਥੈਂਕ ਯੂ ਕੰਗ ਸਾਹਿਬ ਤੇ ਸੰਧੂ ਸਾਹਿਬ ਦਾ ਵੀ ਮੈਸੇਜ ਪਹਿਲਾਂ ਆ ਗਿਆ ਤੇ ਸੰਧੂ ਸਾਹਿਬ ਨੇ ਹਾਜ਼ਰੀ ਵੀ ਲਾਤੀ ਆ ਰਮਿੰਟਰ ਪਹੁੰਚੇ ਹੋਏ ਨੇ ਅੱਜ ਮੁੜਿਆ ਹੋਣਾ ਇਹਨਾਂ ਨੇ ਪਰਸੋਂ ਦੇ ਕੇ ਹੋਏ ਨੇ ਤੇ 8520 ਤੋਂ ਵੀ ਭਾਅ ਜੀ ਦਾ ਮੈਸੇਜ ਆ ਗੁੱਡ ਮਾਰਨਿੰਗ ਦਾ ਥੈਂਕ ਯੂ ਤੇ ਦਲਵੀਰ ਭਾਅ ਜੀ ਤੁਸੀਂ ਇੱਧਰੋਂ ਕੱਟ ਦਾ ਮੈਸੇਜ ਹਰਗਰਜੀਤ ਭਾਅ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਪਿਆਰ ਭਰੀ ਤੁਹਾਨੂੰ ਵੀ ਜਸਪ੍ਰੀਤ ਭਾਅ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਤੇ ਭਾਈ ਭਾਈ ਭਾਈ ਭਾਈ 76 ਨਹੀਂ ਇਹ ਕਾਲ ਕੱਟ ਗਏ 70 15 ਮਾਸੀ ਸਾਹਿਬ ਸਤਿ ਸ਼੍ਰੀ ਅਕਾਲ ਲੰਘਿਓ ਜੀ ਨੂੰ
4: ਕੱਲ
0: ਡੇਢ ਦੋ ਮਹੀਨਿਆਂ ਬਾਅਦ ਗੈਰ ਹਾਜ਼ਰੀ ਲੱਗ ਗਈ ਆਪਾਂ ਕਿਹਾ ਤਾਂ ਸੀ ਵੀ ਆਪਾਂ ਲੌਂਗ ਵੀਕਐਂਡ ਫੋਨ ਬੰਦ ਕਰਕੇ ਸੌ ਗਿਆ ਇਹਨੂੰ ਪਤਾ ਸੀ ਵੀ ਤੁਹਾਡਾ ਫੋਨ ਆਈ ਜਾਂ ਕਿਸੇ ਹੋਰ ਦੇ ਫੋਨ ਮਾਹ ਹੋਣੇ ਮੈਨੂੰ
4: ਨੰਬਰ 2 ਤੇ ਆ ਜਾਓ ਜਿਹੜੀ ਤੁਸੀਂ ਕਰੀ ਆਪਣੇ ਸੁਣੇ ਕੀਰਤਨ ਦੀ ਗੱਲ, ਮੈਂ ਤੁਹਾਨੂੰ ਬੜਾ ਪਿੱਛੇ ਲੈ ਜਾਂਦਾ, 50-60 ਸਾਲ
0: ਨਹੀਂ ਰਹਿ ਲਓ, ਜ਼ਿਆਦਾ ਪਿੱਛੇ ਨਾ ਜਾਓ,
4: ਜਦ ਖਾਲਸਾ ਸਕੂਲ ਚ ਪੜ੍ਹਦੇ ਸੀਗੇ
0: ਹਾਂਜੀ,
4: ਉਦੋਂ ਸ਼੍ਰੋਮਣੀ ਕਮੇਟੀ ਵੱਲੋਂ ਨਾ ਜਿਹੜੇ ਬੱਚੇ ਸੀਗੇ ਮਾੜੇ ਮੋਟੇ ਧਾਰਮਿਕ, ਉਹਨਾਂ ਨੂੰ ਪਗੜੀ ਕਛਹਿਰਾ ਕੜਾ ਮੁਫ਼ਤ ਦਾ ਹੀ ਕਰਦੇ ਸੀਗੇ, ਤੇ ਅਸੀਂ ਲੋਕ ਭੱਜ ਗਏ ਨਾ ਜਦੋਂ ਨਗਰ ਕੀਰਤਨ ਦਾ 5 ਪੈਸੇ ਪਿੱਛੇ ਸ਼ਬਦ ਪੜ੍ਹ ਭੱਜ ਭੱਜ ਕੇ ਜਾਇਆ ਕਰਦੇ ਸੀਗੇ। ਅੱਜ ਕੱਲ ਹੈ ਕਿੱਥੇ? ਹੁਣ ਤੁਸੀਂ ਛੋਟਾ ਜਿਹਾ ਆਪਣੇ ਜਵਾਬ ਦਿਓ, ਪਰਮਿੰਦਰ ਜੀ ਨੂੰ ਪੁੱਛਿਓ ਵੀ ਜਿਹੜਾ ਸਰਬੱਤ ਖਾਲਸਾ ਨੇ ਜਥੇਦਾਰ ਚੁਣਿਆ ਸੀਗਾ, ਆਪਣਾ ਚੁਣਿਆ ਵਾ, ਹੁਣ ਵੀ ਚੁਣਿਆ ਵਾ, ਜਗਤਾਰ ਸਿੰਘ ਵਾਰਾ, ਉਹਦੀ ਮਾਤਾ ਜੀ ਬਹੁਤ ਸੀਰੀਅਸ ਹੈ, ਕਿਆ ਉਹਨੂੰ ਪੈਰੋਲ ਮਿਲੀ, ਮਿਲਣ ਦੀ ਸੰਭਾਵਨਾ ਹੈ ਕਿ ਨਹੀਂ ਹੈ? ਥੈਂਕ ਯੂ ਵੈਰੀ ਮਚ,
0: ਥੈਂਕ ਯੂ, ਥੈਂਕ ਯੂ। 16 ਕਾਟ ਲਖਵਿੰਦਰ ਭਾਈ, ਸਤਿ ਸ਼੍ਰੀ ਅਕਾਲ ਲੰਘੇ ਜੀ ਨੂੰ।
5: ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕਿੱਦਾਂ?
5: ਬਹੁਤ ਵਧੀਆ ਸਰ ਜੀ। ਵੀਰ ਜੀ, ਜਿਹੜੀ ਤੁਸੀਂ ਲੰਗਰ ਦੀ ਗੱਲ ਕਰ ਰਹੇ ਸੀ ਨਾ, ਬੜੀ ਵਧੀਆ ਗੱਲ ਲੱਗੀ ਮੈਨੂੰ ਇਹ। ਤੇ ਭਾਜੀ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ, ਅਸੀਂ ਖੁਦ ਜਿੱਥੇ ਸਟੇਜ ਨੀ ਲੱਗਦੇ ਆਪਣੇ ਆਪਣੇ ਜੀ ਮਾਤਨ ਗੁਰੂ ਘਰ ਜਦੋਂ ਆਪਣਾ ਉੱਥੇ ਜਾਂਦਾ ਰੈਸ਼ ਦੇ ਆਪਣਾ ਲੈ ਕੇ ਜਾਂਦੇ ਜਦੋਂ ਸਟੇਜ ਦੇ ਨਾਲ ਸਾਡਾ ਬੂਥ ਹੁੰਦਾ ਸੀ, ਆਏ ਸਾਲ ਅਸੀਂ ਆ 2 ਸਾਲਾਂ ਤੋਂ ਅਸੀਂ ਇਸੇ ਵਜ੍ਹਾ ਤੋਂ ਭਾਜੀ ਅਸੀਂ ਉੱਥੇ ਹੋਰ ਕੋਈ ਚੀਜ਼ ਅਸੀਂ ਸੋਚ ਲਈ ਵੀ ਇਹਦੀ ਬਜਾਏ ਹੋਰ ਕੋਈ ਚੀਜ਼ ਕਰਾਂਗੇ ਕਿਸੇ ਗਰੀਬ ਦੀ, ਮਤਲਬ ਕਿ ਇੱਥੇ ਕਿਹੜੀ ਗੱਲ ਤੋਂ ਅਸੀਂ ਸਾਡਾ ਮਨ ਚੱਕਿਆ ਗਿਆ ਇੱਥੇ ਖਾਲਸਾ ਦੇ ਨਾਰੇ, ਤੇ ਜਿਵੇਂ ਤੁਸੀਂ ਹੁਣੇ ਕਹਿ ਗਏ ਹੋ ਵੀ ਇੱਥੇ ਮੋਦੀ ਦੇ ਗਾਉਣ ਗਾਏ ਜਾਂਦੇ ਸੀ, ਇਸੇ ਕਰਕੇ ਹੀ ਸਾਡਾ ਮਨ ਚੱਕਿਆ ਗਿਆ, ਇਸੇ ਕਰਕੇ ਅਸੀਂ ਐਤਕੀ ਤੇ ਪਿਛਲੇ ਸਾਲ 2 ਸਾਲ ਅਸੀਂ ਬੂਥ ਨਹੀਂ ਲਾਇਆ। ਮੈਂ ਇਹ ਦੱਸਣੀ ਤਾਂ ਨਹੀਂ ਚਾਹੁੰਦਾ ਗੱਲ ਕਿਸੇ ਨੂੰ, ਪਰ ਇਹਦੀ ਜਗ੍ਹਾ ਤੇ ਜਿਹੜਾ ਪੈਸਾ ਅਸੀਂ ਇੱਥੇ ਲਾਉਂਦੇ ਸੀ, ਇਹਦੀ ਜਗ੍ਹਾ ਤੇ ਅਸੀਂ ਪੈਸਾ ਕਿਸੇ ਹੋਰ ਲਾਇਆ।
0: ਬਿਲਕੁਲ ਬਿਲਕੁਲ,
5: ਇਹ ਗੱਲ ਤੁਹਾਡੀ ਬਿਲਕੁਲ ਭਾਜੀ ਸਹੀ ਹੈ। ਜਿਹੜੀ ਇੱਥੇ ਬਾਣੀ, ਸਿਰਫ ਬਾਣੀ ਚੱਲਣੀ ਚਾਹੀਦੀ ਤੇ ਦਾਲ ਦਾ ਲੜਾ ਲੰਗਰ ਆ ਉਹੀ ਚੱਲਣਾ ਚਾਹੀਦਾ। ਇਸ ਗੱਲ ਨਾਲ ਭਾਜੀ ਆਪਾਂ 100% ਸਹਿਮਤ ਆ, ਜਿਵੇਂ ਸਤਨਾਮ ਭਾਜੀ ਕਹਿ ਕੇ ਗਏ ਆ ਵੀ ਦਾਲ ਦਾ ਲੰਗਰ ਜਿਹੜੀ ਰੋਟੀ ਦੇ ਉੱਤੇ ਜੋ ਡੁੱਲਦੀ ਹੈ ਬੜਾ ਮਜ਼ਾ ਆਉਂਦਾ, ਇਹ ਬਾਕੀ ਗੱਲ ਬਿਲਕੁਲ ਇਹ ਸਹੀ ਗੱਲ ਹੈ ਭਾਜੀ, ਇਹ ਹਕੀਕਤ ਹੈ ਇਸ ਗੱਲ ਦੇ। ਇੱਦਾਂ ਆਪਾਂ ਲੰਗਰਾਂ ਦੇ ਵਿੱਚ ਇੰਡੀਆ ਆਪਾਂ ਲੰਗਰਾਂ ਤੇ ਖਾਂਦੇ ਹਾਂ ਹੱਥਾਂ ਦੇ ਰੋਟੀ, ਏਦਾਂ ਹੁੰਦਾ
0: ਹੁੰਦਾ ਬਿਲਕੁਲ ਬਿਲਕੁਲ।
5: ਤੇ ਭਾਜੀ ਬਹੁਤ ਵਧੀਆ ਗੱਲ, ਮੈਂ ਐਪਰੀਸ਼ੀਏਟ ਕਰ ਰਿਹਾ ਇਸ ਗੱਲ ਨੂੰ, ਸਾਰੇ ਸਰੋਤੇ ਇਸ ਗੱਲ ਨਾਲ ਐਗਰੀ ਕਰ ਰਹੇ ਆ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਹੜੀ ਚੰਗੀ ਗੱਲ ਹੈ ਭਾਜੀ ਉਹਦੀ ਸ਼ਲਾਘਾ ਕਰਨੀ ਸਾਡੀ
0: ਬਣਦੀ ਹੈ। ਥੈਂਕ ਯੂ, ਥੈਂਕ ਯੂ,
5: ਥੈਂਕ ਯੂ ਮੇਰਾ ਵੀਰ। ਸਤਿ ਸ੍ਰੀ
0: ਅਕਾਲ। ਹਾਂਜੀ ਬਲਿੰਦਰ ਸਾਹਿਬ, ਲਾਸਟ ਗੱਲ ਲੈਣੇ। ਹਾਂਜੀ ਜੀ ਆਨ ਸਤਿ ਸ੍ਰੀ ਅਕਾਲ
6: ਪਰਮਿੰਦਰ ਜੀ,
0: ਤੁਸੀਂ ਕਾ ਜਾਓ, ਤੁਸੀਂ ਤਾਂ ਪਹਿਲਾਂ ਆ ਜਾਓ। ਹਾਂਜੀ
6: ਹਾਂਜੀ ਪਰਮਿੰਦਰ ਜੀ।
0: ਅੱਛਾ ਚਲੋ ਪਰਮਿੰਦਰ ਜੀ, ਸਤਿ ਸ੍ਰੀ ਅਕਾਲ ਜੀ ਆਨ ਲੰਘਿਓ
7: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
0: ਆਪਣੇ ਸਰਦਾਰ ਤੁਹਾਨੂੰ ਬੜੇ ਚੇਤੇ ਕਰਦੇ ਆ।
6: ਪਰਮਿੰਦਰ ਜੀ ਸਤਿ ਸ੍ਰੀ ਅਕਾਲ।
0: ਦੇਖ ਲੈ ਸਾਡੇ ਨਾਲ ਕੋਈ ਹੈਲੋ ਸ਼ੈਲੋ ਨੀ, ਸਿੱਧਾ ਹੀ ਪਰਮਿੰਦਰ ਜੀ, ਪਰਮਿੰਦਰ ਜੀ ਸਾਡੇ ਨਾਲ ਕੋਈ ਲੈਣ ਦੇਣ ਨੀ ਇਹਨਾਂ ਨੂੰ, ਵੀ ਤੁਸੀਂ ਕੀ ਗੱਲ ਕਰਦੇ ਹੋ, ਕੀ ਤੁਸੀਂ ਕਹਿੰਦੇ ਹੋ, ਨਾ ਨਾ ਆ ਦੱਸਿਓ ਕਿਹੜਾ ਇਹਨਾਂ ਨੂੰ ਮੋਦੀ ਸਾਹਿਬ ਵਾਲੀ ਕੋਈ ਗੱਲ ਪੁੱਛਣੀ ਹੋਣੀ ਇਹਨਾਂ ਨੇ।
6: ਪਰਮਿੰਦਰ ਜੀ ਮੈਂ ਇੱਕ ਪੁੱਛਦਾ ਸੀ ਵੀ ਨਾ, ਇੱਕ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਵੀ ਮੈਂ ਜੇ ਇੱਕ ਬੱਚਾ 2 ਬੱਚੇ ਬਾਅਦ ਇੱਕ ਬੱਚਾ ਕਰੂ 1,000 ਦਊਂਗਾ ਜੀ, ਚੌਥਾ ਕਰੂ 1,000।
0: ਮੁੱਖ ਮੰਤਰੀ ਨੇ ਥੋੜੀ ਕੀਤਾ,
6: ਉਹ ਕਿਹੜਾ ਮੁੱਖ ਮੰਤਰੀ ਆ, ਇੱਕ ਇਹ ਦੱਸਿਓ ਇੱਕ ਕੀ ਇਹ ਪੰਜਾਬ ਚ ਨੀ ਹੋ ਸਕਦਾ ਸਿੱਖਾਂ ਦੇ ਲਈ ਵੀ ਇੱਥੇ ਵੀ ਕੋਈ ਐਲਾਨ ਇਹੋ ਜਿਹਾ ਹੋਵੇ, ਕਿਉਂਕਿ ਸਿੱਖਾਂ ਦੀ ਆਬਾਦੀ ਬਹੁਤ ਘੱਟ ਰਹੀ ਹੈ, ਪਲੀਜ਼ ਦੱਸੋਗੇ ਸਰ? ਮੈਂ ਆਬਵੀਅਸ ਹੁੰਦਾ।
0: ਥੈਂਕ ਯੂ। ਚਲੋ ਪਰਮਿੰਦਰ ਜੀ ਸ਼ੁਰੂ ਕੋ ਇੱਥੋਂ ਹੀ ਕਰ ਦਿਓ ਫਿਰ, ਮੁੱਖ ਮੰਤਰੀ ਨੇ ਤਾਂ ਮੈਨੂੰ, ਮੈਂ ਕਿਹਾ ਖਰੇ ਭਗਵੰਤ ਮਾਨ ਸਾਹਿਬ ਨੇ ਕਿਹਾ, ਪਰ ਉਹਨਾਂ ਨੇ ਤਾਂ ਨਹੀਂ, ਹੋਰ ਤਾਂ ਕਿਹਾ ਪਤਾ ਨਹੀਂ।
7: ਸਭ ਤੋਂ ਪਹਿਲਾਂ ਬਾਸੀ ਸਾਹਿਬ ਦਾ ਆਪਾਂ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਜਗਤਾਰ ਸਿੰਘ ਹਵਾਰਾ ਜਿਹਨਾਂ ਨੂੰ ਮਤਵਾਜ਼ੀ ਜਥੇਦਾਰ ਕਹਿੰਦੇ ਆ ਸਰਬੱਤ ਖਾਲਸਾ ਚ ਸੁਣੇ ਗਏ ਸੀ, ਸੋ ਜਗਤਾਰ ਸਿੰਘ ਹਵਾਰਾ ਨੇ ਪਿਛਲੇ ਦਿਨੀ ਆਪਣੀ ਮਾਤਾ ਜਿਹਨਾਂ ਦੀ ਉਮਰ ਕਰੀਬ 81 ਸਾਲ ਆ ਜੀ, ਫਤਿਹਗੜ੍ਹ ਸਾਹਿਬ ਦੇ ਪਿੰਡ ਹਵਾਰਾ ਕਲਾ ਚ ਰਹਿ ਰਹੇ ਨੇ, ਔਰ ਜਥੇਦਾਰ ਹਵਾਰਾ ਜਿਹੜੇ ਨੇ ਪਿਛਲੇ 28 ਸਾਲ 9 ਮਹੀਨਿਆਂ ਤੋਂ ਬੰਦ ਨੇ ਜੀ, ਸੋ ਅੱਜ ਕੱਲ ਦਿੱਲੀ ਦੀ ਮੰਡੋਲੀ ਜੇਲ੍ਹ ਦੇ ਵਿੱਚ ਬੰਦ ਨੇ। ਉਹਨਾਂ ਨੇ ਆਪਣੀ 81 ਸਾਲਾ ਜਿਹੜੀ ਬਿਮਾਰ ਮਾਤਾ ਆ ਉਹਦੀ ਦੇਖਭਾਲ ਲਈ 4 ਹਫ਼ਤਿਆਂ ਦੀ ਹਰਜੀਤ ਜੀ ਪੈਰੋਲ ਮੰਗੀ ਸੀ, ਸੋ ਉਹ ਪੈਰੋਲ ਪੰਜਾਬ ਹਾਈਕੋਰਟ ਚ ਪਟੀਸ਼ਨ ਪਾਈ ਸੀ, ਸੋ ਪਰ ਉਹ ਪੈਰੋਲ ਦੀ ਅਰਜੀ ਕੈਂਸਲ ਹੋ ਗਈ ਆ। ਕਿਉਂ ਕੈਂਸਲ ਹੋ ਗਈ ਆ? ਉਹ ਕਹਿੰਦੇ ਸੀ ਜਗਤਾਰ ਸਿੰਘ ਹਵਾਰਾ ਦਿੱਲੀ ਦੀ ਜੇਲ੍ਹ ਚ ਬੰਦ ਨੇ, ਸੋ ਉਹ ਜਿਹੜੀ ਆ ਉਹਨਾਂ ਦੀ ਜੁਰੀਡਿਕਸ਼ਨ ਤੋਂ ਬਾਹਰ ਆ, ਉਹਨਾਂ ਦੇ ਘੇਰੇ ਚੋਂ ਬਾਹਰ ਆ, ਤੇ ਉੱਥੇ ਉਹ ਆਪਣੀ ਐਪਲੀਕੇਸ਼ਨ ਲਾਉਣ। ਇਹ ਵੀ ਮੈਂ ਦੱਸ ਦਵਾਂ ਹਰਜੀਤ ਜੀ ਕਿ ਪਿਛਲੇ करीब 29 ਸਾਲਾਂ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਦੀ ਇਹ ਪਹਿਲੀ ਪੈਰੋਲ ਪਟੀਸ਼ਨ ਸੀ। ਸੋ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਤਰਾਸਦੀ ਆ ਕਿ ਬੰਦਾ 28-29-30 ਸਾਲਾਂ ਤੋਂ, ਕਈ 32 ਸਾਲਾਂ ਤੋਂ ਵੀ ਕੰਧ ਕੈਦ ਨੇ, ਇਹ ਬੰਦੀ ਸਿੰਘਾਂ ਦੀ ਸ਼੍ਰੇਣੀ ਚ ਆਉਂਦੇ ਨੇ। ਸੋ ਜਿਹੜੀ ਦੂਸਰੀ ਗੱਲ ਆ, ਪਨਿਸਰ ਸਾਹਿਬ ਦਾ ਜਿਹੜਾ ਸਵਾਲ ਸੀ ਕਿ ਉਹ ਕਿਹੜੇ ਮੁੱਖ ਮੰਤਰੀ ਨੇ, ਜਿਹੜੇ ਵੱਖ ਵੱਖ ਮੁੱਖ ਮੰਤਰੀਆਂ ਦੇ ਬਿਆਨ ਆਈ ਜਾਂਦੇ ਆ ਜੀ, ਮੈਨੂੰ ਲੱਗਦਾ ਇਹ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਦੀ ਸ਼ਾਇਦ ਗੱਲ ਕਰ ਰਹੇ ਹੋਣ। ਪਰ ਜਿਵੇਂ ਪੰਜਾਬ ਦੇ ਵਿੱਚ ਆਬਾਦੀ ਘੱਟ ਰਹੀ ਆ, ਮਾਈਗ੍ਰੇਟ ਵੀ ਹੋ ਰਹੀ ਆ, ਬਿਲਕੁਲ ਇਹ ਜਾਇਜ਼ ਗੱਲ ਆ। ਹਾਲਾਂਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਵੀ ਕਈ ਵਾਰੀ ਐਲਾਨ ਕਰ ਚੁੱਕੇ ਨੇ, ਪਰ ਮੈਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਮਹਿੰਗਾਈ ਦਾ ਯੁੱਗ ਆ, ਸਾਡੀ ਪਹਿਲੀ ਖਬਰ ਮਹਿੰਗਾਈ ਦੀ ਆ, ਹੁਣ ਤਾਂ ਭਾਈ ਇੱਕ ਇੱਕ ਬੱਚਾ ਪਾਲਣਾ ਵੀ ਬੜਾ ਮੁਸ਼ਕਲ ਹੋ ਗਿਆ। ਸੋ ਆਪਣੇ ਆਪ ਦੇ ਵਿੱਚ ਦੋ ਮਤਲਬ ਤਰੀਕੇ ਨਾਲ ਇਸ ਗੱਲ ਨੂੰ ਦੇਖਿਆ ਜਾ ਸਕਦਾ ਕਿ ਬਹੁਤੇ ਬੱਚੇ ਪੈਦਾ ਕਰਨ ਦੇ ਨਾਲ ਕੀ ਆਪਾਂ ਇੱਕ ਸਿਹਤਮੰਦ ਸਮਾਜ ਸਿਰਜ ਸਕਾਂਗੇ, ਜਾਂ ਇੱਕ ਵੀ ਬੱਚਾ ਹੋਵੇ ਉਹਨੂੰ ਲਾਇਕ ਬਣਾਉਣਾ ਜਾਂ ਉਹਨੂੰ ਪੜ੍ਹਾਉਣਾ ਲਿਖਾਉਣਾ ਉਹਦੀ ਸਿਹਤ ਦੇ ਪੱਖੋਂ ਜਾਂ ਉਹਦੇ ਦਿਮਾਗੀ ਵਿਕਾਸ ਦੇ ਪੱਖੋਂ ਉਹਨੂੰ ਜਾਇਜ਼ ਬਣਾਉਣਾ, ਉਹ ਗੱਲ ਵੱਖਰੀ ਹੋ ਸਕਦੀ ਆ। ਇਹ ਜਿਹੜੀਆਂ ਬਿਆਨ ਹੁੰਦੇ ਆ ਜੀ ਜੀ, ਚਾਹੇ ਮੁੱਖ ਮੰਤਰੀ ਦੇਣ ਚਾਹੇ ਜਥੇਦਾਰ ਹੋਣ ਦੇਣ, ਇਹ ਸਿਰਫ ਬਿਆਨ ਹੁੰਦੇ ਆ। ਹਕੀਕਤ ਦੇ ਵਿੱਚ ਮੈਨੂੰ ਲੱਗਦਾ ਜਿਹੜੇ ਪਰਿਵਾਰ ਪਾਲਣ ਵਾਲੇ ਲੋਕ ਆ ਉਹ ਜ਼ਿਆਦਾ ਬਿਹਤਰ ਜਾਣਦੇ ਨੇ ਕਿ ਕਿੰਨੇ ਬੱਚੇ ਹੋਣ ਤੇ ਕਿੰਨੇ ਬੱਚੇ ਬਿਹਤਰੀਨ ਢੰਗ ਦੇ ਨਾਲ ਅਸੀਂ ਸੰਭਾਲ ਸਕਦੇ ਹਾਂ।
0: ਹਰਮਨ ਭਾਜੀ ਦੀਆਂ ਭੇਜੀਆਂ ਹੋਈਆਂ ਲਾਈਨਾਂ ਆਪਾਂ ਰੋਜ਼ ਸਤਰਾਂ ਪੜ੍ਹਦੇ ਹੁੰਦੇ ਹਾਂ, ਉਹਨਾਂ ਦਾ ਬਹੁਤ ਬਹੁਤ ਥੈਂਕ ਯੂ, ਅਤੇ ਨਾਲ ਲਿਖਦੇ ਵੀ ਆ, ਕਹਿੰਦੇ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਗੋਇੰਗ ਵੈਰੀ ਨਾਈਸ ਲਿਸਨਿੰਗ, ਕਹਿੰਦੇ ਸੁਣਦੇ। ਹਰਮਨ ਭਾਜੀ ਥੈਂਕ ਯੂ ਸੋ ਮੱਚ, ਲਵ ਯੂ। ਬਲਦੇਵ ਸਿੰਘ ਸਿੱਧੂ ਸਾਹਿਬ ਵੀ ਪ੍ਰੋਗਰਾਮ ਸੁਣਦੇ, ਉਹਨਾਂ ਦੇ ਵੀ ਕਾਫੀ ਮੈਸੇਜ ਮੈਨੂੰ ਆਏ ਆ, ਅਤੇ ਕਹਿੰਦੇ ਦੁਨੀਆ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ, ਉਹ ਰੰਗ ਰੂਪ ਸਭ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ ਦਿਲ ਅਤੇ ਮਿੱਠੜੇ ਬੋਲਾਂ 'ਤੇ ਮਰਦੇ ਹਾਂ। ਕਿਆ ਬਾਤ ਆ, ਥੈਂਕ ਯੂ ਸੰਧੂ ਸਾਹਿਬ, ਸਿੱਧੂ ਸਾਹਿਬ ਥੈਂਕ ਯੂ ਸੋ ਮੱਚ। ਅਤੇ ਨਾਲ ਦੀ ਨਾਲ ਜੇ ਆਪਾਂ ਹੁਣ ਇੱਧਰ ਬੂਟਾ ਸਿੰਘ ਧਾਮੀ ਸਾਹਿਬ ਵੀ ਸੁਣਦੇ ਪ੍ਰੋਗਰਾਮ ਨੂੰ, ਉਹ ਵੀ ਉੱਠ ਖੜ੍ਹੇ ਮੈਨੂੰ ਲੱਗਦਾ ਆ ਗਏ ਕੰਮ 'ਤੇ, ਆਉਂਦੇ ਹੋਣੇ ਆ। ਸੰਧੂ ਸਾਹਿਬ ਆ ਜਾਓ, ਤੁਹਾਨੂੰ ਤਾਂ ਹੁਣ ਥੋੜ੍ਹਾ ਹੀ ਟਾਈਮ ਮਿਲਣਾ, ਲੈ ਨੰਗੇ ਉੱਠ ਜਾਣ।
8: ਕੰਮ ਦੀ ਗੱਲ ਕਰ,
0: ਅੱਛਾ ਹੁਣ ਕੰਮ ਦੀ, ਹੁਣ ਲੈ ਲਓ ਜਿੱਦਾਂ ਟਾਈਮ ਲੈਣਾ, ਆਉਣ ਦਿਓ।
8: ਉਹਨੂੰ ਕੋਸ਼ਿਸ਼ ਕਰੋ ਕਿ ਬਿਲਕੁਲ ਇੱਕ ਵਾਰੀ ਕਲੀਨ ਕਰ ਲਓ, ਕਿਉਂਕਿ ਲਗਾਤਾਰ ਚੱਲਣ ਕਰਕੇ ਹੋ ਸਕਦਾ ਜੇ ਕਿਤੇ ਬਲੌਕ ਹੋਇਆ ਜਾਂ ਟ੍ਰੇਨ ਚ ਕਿਤੇ ਬਲੌਕ ਹੋਇਆ ਤੇ ਹੋ ਸਕਦਾ ਪਾਣੀ ਓਵਰਫਲੋ ਹੋ ਕੇ ਤੁਹਾਡੀ ਫਰਨਸ ਤੇ ਪਵੇ, ਉਸ ਦਾ ਜ਼ਰੂਰ ਖਿਆਲ ਰੱਖੋ, ਜਿਹੜੀ ਮੋਸਟ ਇੰਪੋਰਟੈਂਟ ਮੈਂ ਗੱਲ ਕਹਿਣੀ ਸੀ। ਤੇ ਦੂਜੇ ਫਿਲਟਰ ਵਗੈਰਾ ਆਪਣੇ ਦੇਖੋ, ਇੱਕ ਆਪਣੇ ਏਸੀ ਬਾਹਰ ਸਾਫ਼ ਕਰੋ, ਥੋੜਾ ਜਿਹਾ 5 ਮਿੰਟ ਧਿਆਨ ਦਿਓ ਕਿ ਲੱਗਦਾ ਤੁਸੀਂ ਸਾਰਾ ਕੁਝ
0: ਆਪਣੀ ਜੇ ਗੱਲ ਕਰਾਂ ਘਰ ਦੀ, ਹੈ ਨਾ, ਉਹ ਸਾਡੇ ਉੱਥੇ ਫਿਲਟਰ ਦੇ ਵਿੱਚ ਆਇਆ ਪਾਣੀ, ਉੱਥੇ ਥੱਲੇ ਫਿਲਟਰ ਗਿੱਲਾ ਕੱਢਿਆ ਸੀ, ਗੱਲ
8: ਪਾਣੀ ਤਾਂ ਸਰ ਕੱਢਿਆ ਕਿ ਤੁਹਾਡਾ ਏ ਕੋਇਲ ਆ ਨਾ ਜੀ, ਉਹ ਕਿਤੇ ਨਾ ਕਿਤੇ ਡਰਟੀ ਆ ਜਾਂ ਹੋ ਸਕਦਾ ਡਰੇਨ ਬਲੌਕ ਹੋਵੇ, ਕਿਉਂਕਿ ਹੁਣ ਕਾਫੀ ਕੰਡੈਂਸੇਸ਼ਨ ਜਿਹੜੀ ਬਣਦੀ ਆ, ਜੇ ਪ੍ਰੋਪਰ ਡਰੇਨ ਨਹੀਂ ਹੋ ਰਹੀ ਤੇ ਉਹ ਕਿਤੇ ਨਾ ਕਿਤੇ ਪਾਣੀ ਓਵਰਫਲੋ ਹੋਇਆ। ਤੁਸੀਂ ਆਪਣੀ ਡਰੇਨ ਦੀ ਫਿਟਿੰਗ ਖੋਲ ਕੇ ਉਹਦੇ ਚ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਡਰੇਨ ਦੁਬਾਰਾ ਕਲੀਨ ਕਰਕੇ ਪਾਇਓ, ਤੁਹਾਨੂੰ ਦਿੱਕਤ ਨਹੀਂ ਆਈ।
0: ਤੁਸੀਂ ਅੱਜ ਕਿੰਨੇ ਵਜੇ ਪਹੁੰਚਣਾ, ਏਅਰ ਤੇ ਦੱਸ ਦੋ
8: ਪ੍ਰਧਾਨ ਮਤਲਬ ਮੇਰੇ ਬੇਟੇ ਨੂੰ ਵੀ ਲੋੜ ਹੈ ਨਾ ਆਵਰਾਂ ਦੀ, ਜੇ ਉਹਨੇ ਗੁਰਦੇ ਚ ਨਹੀਂ ਸੇਵਾ ਕੀਤੀ ਤੇ ਉਹਨੂੰ ਵਲੰਟਰੀ 40 ਆਵਰ ਨਹੀਂ ਮਿਲਣੇ ਜਾਂ ਤਾਂ ਨਹੀਂ ਉਹਨੇ ਕਰਨਾ।
0: ਸਹੀ ਗੱਲ, ਚਾਹੀਦਾ ਵੀ
8: ਮੈਂ ਕਾਫੀ ਗੱਲਾਂ ਕਰੂੰਗਾ, ਮੈਂ ਬਹੁਤ ਅਬਜ਼ਰਵ ਕੀਤਾ ਇੱਥੇ ਆ ਕੇ ਤੇ ਬਾਕੀ ਸੁਣਦੇ ਤੁਹਾਨੂੰ ਜੀ।
0: ਥੈਂਕ ਯੂ, ਲਵ ਯੂ, ਖੜੇ ਹੋ ਆਜੋ ਕਰਾ, ਬਹੁਤ ਲੋੜ ਆ ਤੁਹਾਡੀ, ਥੈਂਕ ਯੂ। ਬਿਲਕੁਲ ਜੀ, ਤੇ ਨਾਲ ਦੀ ਨਾਲ ਆਪਾਂ ਹੁਣ ਜੰਗ ਸਟੀਲ ਫੋਰਡ ਵਾਲਿਆਂ ਦਾ ਸੰਦੇਸ਼ਾ ਦੇ ਦਈਏ। ਉਹ ਕੱਲ੍ਹ ਵੀ ਮੈਨੂੰ ਭਾਜੀ ਦਾ ਮੁਲਤਾਨੀ ਸਾਹਿਬ ਦਾ ਫੋਨ ਆਇਆ, ਉਹਨਾਂ ਨੇ ਗੱਡੀ ਲੈਣੀ ਆ। ਮੁਲਤਾਨੀ ਸਾਹਿਬ ਕਰ ਲਿਓ ਅੱਜ ਕਾਲ, 416-704-4-49-40, ਤੁਹਾਨੂੰ ਡਿਸਕਾਊਂਟ ਵਧੀਆ ਮੈਂ ਕਹਿਤਾ ਸੀ ਉਹਨਾਂ ਨੂੰ, ਮਨੀਸ਼ ਜੀ ਨੂੰ, ਅਤੇ ਬਾਕੀ ਚਲੋ ਬਾਕੀ ਜਿੰਨੇ ਵੀ ਆਪਣੇ ਸਰੋਤਿਆਂ ਨੇ ਫੋਰਡ ਦੀਆਂ ਗੱਡੀਆਂ ਲੈਣੀਆਂ ਅਤੇ ਭਾਈ ਕਹਿ ਦਿਓ ਜਾ ਕੇ ਵੀ ਅਸੀਂ ਰੇਡੀਓ ਐਡ ਸੁਣੀ ਆ। ਰੇਡੀਓ 'ਤੇ ਹੋਰ ਵੀ ਉਹਨਾਂ ਦੇ ਐਡ ਚੱਲਦੀ ਹੋ ਸਕਦੀ, ਜਦੋਂ ਆਪਣਾ ਨਾਮ ਲਾਉਂਗੇ ਫਿਰ ਸਪੈਸ਼ਲ ਡਿਸਕਾਊਂਟ ਆ, ਤੁਹਾਨੂੰ ਪਤਾ ਹੀ ਆ, ਕਿਉਂਕਿ ਆਪਣਾ ਤਾਂ ਪਿਆਰ ਹੀ ਆ, ਆਪਾਂ ਕਿਹੜਾ ਪੈਸੇ ਪੋਹਾਂ ਦੇ ਮਗਰ ਜਾਂਦੇ ਹਾਂ। 416-704-4-49-40 F-150 ਪਿੱਕਾ ਲੈਣਾ, ਜੀਰੋ ਡਾਊਨ ਪੇਮੈਂਟ ਦੇ, $125 ਆ ਸਿਰਫ ਵੀਕਲੀ, ਕਰ ਲਿਓ ਗੱਲਬਾਤ। ਅੱਛਾ, ਤੀਆਂ ਪਿੰਡ ਬ੍ਰਹਮਟਨ ਦੇ, ਲਓ ਜੀ ਲਾਸਟ 4-5 ਦਿਨ ਰਹਿ ਗਏ, ਆਉਣ ਵਾਲੇ ਐਤਵਾਰ ਨੂੰ ਮੇਲਾ ਤੀਆਂ ਦਾ ਬ੍ਰਹਮਟਨ ਫੇਅਰ ਗਰਾਊਂਡ ਦੇ ਵਿੱਚ, 19,942 ਹਾਰਟ ਲੇਕ ਰੋਡ। ਭੈਣਾਂ ਲਈ ਸਪੈਸ਼ਲ ਮੈਂ ਜਿਹੜੀ ਚੀਜ਼ ਲੈ ਕੇ ਆਇਆ, ਪਰਸੋਂ ਨੂੰ ਵੀਰਵਾਰ ਨੂੰ ਜਿੰਨੀਆਂ ਇੱਕ ਘੰਟੇ ਦੇ ਵਿੱਚ ਭੈਣਾਂ ਪ੍ਰੋਗਰਾਮ ਨੂੰ ਆਪਣੇ ਨੂੰ ਕਾਲ ਕਰਨਗੀਆਂ ਉਹਨਾਂ ਨੂੰ ਟਿਕਟਾਂ ਘੱਟ ਰੇਟ 'ਤੇ ਦਿੱਤੀਆਂ ਜਾਣਗੀਆਂ। ਘੱਟ ਰੇਟ ਕੀ, ਚਲੋ ਅੱਧ ਮੁੱਲ ਅੱਧ ਰੇਟ 'ਤੇ, ਚਲੋ ਸਿੱਧੀ ਗੱਲ ਆ, $20 ਵਾਲੀ ਟਿਕਟ $10 'ਚ ਦਿੱਤੀ ਜਾਊਗੀ। ਜਿਹੜੀਆਂ ਪਰਸੋਂ ਨੂੰ ਵੀਰਵਾਰ ਨੂੰ, ਚਾਹੇ ਹੋਰ ਨੂੰ ਅੱਜ ਦੱਸ ਦਿਓ ਕੱਲ੍ਹ ਨੂੰ ਦੱਸ ਦਿਓ, ਜਿਹੜੀਆਂ ਆਪਣੇ ਵਾਲੇ ਪ੍ਰੋਗਰਾਮ 'ਚ ਇੱਕ ਘੰਟੇ 'ਚ ਕੋਲਾਂ ਭੈਣਾਂ ਕਰਨਗੀਆਂ, ਆਂਟੀਆਂ ਚਾਚੀਆਂ ਤਾਈਆਂ ਕੋਈ ਵੀ, $20 ਵਾਲੀ ਟਿਕਟ ਮੇਰੇ ਵੱਲੋਂ $10 'ਚ ਦਿੱਤੀ ਜਾਊਗੀ। ਤੁਹਾਨੂੰ ਲੈਣੀਆਂ ਉੱਥੋਂ ਹੀ ਨੇ, ਮੀਨੂ ਜੀ ਨੂੰ ਕਾਲ ਕਰ ਲਿਓ 416-671-1996। ਪਰ ਕਰਨੇ ਕਾਹਦਾ, ਪਰਸੋਂ ਨੂੰ ਵੀਰਵਾਰ ਨੂੰ, ਬੇਨਤੀ ਆ ਬਸ, ਵੀਰਵਾਰ ਨੂੰ ਜਿਹੜੀਆਂ ਕੁੜੀਆਂ ਭੈਣਾਂ ਆਂਟੀਆਂ ਚਾਚੀਆਂ ਤਾਈਆਂ ਕਾਲਾਂ ਕਰਨਗੀਆਂ 416-671-1996 'ਤੇ ਤੁਸੀਂ ਸੰਪਰਕ ਕਰ ਲਿਓ ਮੀਨੂ ਜੀ ਨਾਲ। ਡੀ ਜੇ ਮਟਕਾ ਰੇਸ ਸਾਰਾ ਰੱਸਾ ਟੱਪੀ, ਜਿਹੜਾ ਰੱਸਾ ਟੱਪ ਦਿੰਦੇ ਹਾਂ ਕਿਡਜ਼ ਦੇ ਜੋਨ ਸਾਰੇ, 10 ਸਾਲ ਤੋਂ ਬੱਚੇ ਫਰੀ ਆ, ਕਰ ਲਿਓ ਗੱਲਬਾਤ। ਦਵਿੰਦਰ ਪਵਾਰ ਸਾਹਿਬ ਨਾਲ ਮੋਰਗੇ ਦਾ ਕੋਈ ਕੁਐਸਚਨ 647-988-87 ਕਿਤੇ, ਦਾਣਾ ਮੰਡੀ ਸੁਪਰ ਮਾਰਕੀਟ ਦੇ ਜ਼ਰੂਰ ਜਾ ਕੇ ਆਇਓ, 1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ, 905-286-9957 ਕੁਈਨ ਐਂਡ ਬ੍ਰੈਮਲੀ ਦਾ ਏਰੀਆ। ਜੇ ਤੁਸੀਂ ਹਜੇ ਤੱਕ ਰੋਇਲ ਕਰੋਕਰੀ ਬਿੱਲ ਵਾਲਿਆਂ ਦੇ ਨਹੀਂ ਗਏ ਤਾਂ ਉੱਥੋਂ ਫਿਰ ਤੁਸੀਂ ਚੀਜ਼ਾਂ ਚੱਕ ਲਿਓ, ਡਿਨਰ ਸੈੱਟ ਲੈ ਲਿਓ, ਜਿਹੜੇ $100-150 ਦੀਆਂ ਚੀਜ਼ਾਂ ਲਾਈਆਂ ਅੱਧ ਮੁੱਲ 'ਚ ਲਾਇਆ ਹੋਇਆ ਰੇਟ ਉਹਨਾਂ ਨੇ। ਤੰਦੂਰ ਮੈਂ ਤਾਂ ਆਪ ਐਤ ਕੀ ਤੰਦੂਰ ਲੈ ਕੇ ਆਉਣਾ, ਹੈ ਨਾ, ਮਧਾਣੀਆਂ ਲੈ ਸਕਦੇ ਹੋ, ਕੱਚ ਦੇ ਗਲਾਸ ਜਿਹੜੇ ਮੈਂ ਲਵਾ ਕੇ ਆਇਆ ਸੀ ਉੱਥੇ, ਉਹ ਕੱਪ ਚਾਹ ਵਾਲੇ ਕੱਪ ਤੁਸੀਂ ਲੈ ਲਿਓ, ਉੱਥੇ ਜਾ ਕੇ $10-10 ਦੇ 6-6 ਕੱਪ ਆਹ ਡਿਜ਼ਾਇਨ ਵਾਲੇ ਪੂਰੇ, ਹੋਰ ਦੱਸੋ ਚੱਕ ਲਿਓ ਉੱਥੇ, ਜਿਹੜੀਆਂ ਆਈਟਮਾਂ ਮਰਜ਼ੀ ਚੱਕਣੀਆਂ ਚਾਹੁੰਦੇ ਹੋ। ਅਤੇ ਫਿਰ ਭਾਈ ਸੰਪਰਕ, ਤੁਸੀਂ ਕਿੱਥੇ ਕਰਨਾ, ਜਾਣਾ ਕਿੱਥੇ, 15-10 ਡਰਿਊ ਰੋਡ ਯੂਨਿਟ ਨੰਬਰ 15 ਦੇ ਵਿੱਚ। ਅਤੇ ਇਹ ਤਾਂ ਹੋ ਗਈਆਂ ਆਪਣੀਆਂ ਗੱਲਾਂ ਬਾਤਾਂ। ਪਰਮਿੰਦਰ ਜੀ ਤੁਸੀਂ ਆਓ ਮਾੜਾ ਜਿਹਾ, ਕਹਿੰਦੇ ਬਿਜਲੀ ਕਹਿੰਦੇ ਅੰਡਰਗਰਾਊਂਡ ਕਰਤੀ ਅੱਜ।
9: ਬਿਲਕੁਲ, ਬਿਜਲੀ ਦੀਆਂ ਪੋਲ ਪੱਟੇ ਜਾਣੇ ਨੇ ਜੀ, ਤਾਰਾਂ ਅੰਡਰਗਰਾਊਂਡ ਹੋ ਰਹੀਆਂ। ਪਹਿਲਾਂ ਪਾਇਲਟ ਪ੍ਰੋਜੈਕਟ ਰੱਖਿਆ ਗਿਆ ਸੀਐਮ ਭਗਵੰਤ ਮਾਨ ਦੇ ਪਿੰਡ ਸਤੌਜ ਦੇ ਵਿੱਚ, ਸਤੌਜ ਅੱਜ ਪਹੁੰਚੇ ਹੋਏ ਨੇ ਸੀਐਮ ਭਗਵੰਤ ਮਾਨ। ਪਹਿਲਾ ਪ੍ਰੋਜੈਕਟ ਉਹਨਾਂ ਨੇ ਰੱਖਤਾ ₹8 ਕਰੋੜ ਦਾ, ਔਰ ਸਤੌਜ ਪਿੰਡ ਦੇ 384 ਖੰਭੇ ਜਿਹੜੇ ਨੇ ਪੋਲ ਨੇ ਉਹ ਖੇਤਾਂ ਚੋਂ ਪੱਟ ਕੇ ਤਾਰਾਂ ਅੰਡਰਗਰਾਊਂਡ ਹੋ ਜਾਣੀਆਂ। ਕੀ ਹੁਣ ਪੂਰੇ ਪੰਜਾਬ ਦੀਆਂ ਵੀ ਹੋਣਗੀਆਂ? ਬਹੁਤ ਵੱਡਾ ਬਜਟ ਆ ਇਹ, ਬਹੁਤ ਔਖਾ ਹੈ ਜੀ, ਪਰ ਸ਼ੁਰੂਆਤ ਜ਼ਰੂਰ ਹੋਈ ਆ, ਸਵਾਗਤ ਕਰਨਾ ਬਣਦਾ। ਪਰ ਇਹਦਾ ਸਿਆਸੀ ਜਵਾਬ ਵੀ ਮਿਲਿਆ। ਸੁਨੀਲ ਜਾਖੜ ਸਾਹਿਬ ਕਹਿ ਰਹੇ ਨੇ ਕਿ ਭਗਵੰਤ ਮਾਨ ਸਾਹਿਬ ਤੁਸੀਂ ਬਿਜਲੀ ਜਿਹੜੀਆਂ ਤਾਰਾਂ ਚਾਹੇ ਹਟਾ ਦਿਓ ਪੰਜਾਬ ਦੀਆਂ, ਅਸੀਂ ਤੁਹਾਡੇ ਜਿਹੜੇ ਖੰਭੇ ਨੇ ਨਾ ਆਮ ਆਦਮੀ ਪਾਰਟੀ ਦੇ ਉਹ ਪੂਰੇ ਪੰਜਾਬ ਚੋਂ ਪੱਟ ਦੇਣੇ ਜੀ।
0: ਗੱਲ ਤਾਂ ਸਹੀ ਹੈ, ਇੱਕ ਮਿੰਟ ਹੋਲਡ ਰੱਖੋ। 5386 ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਨੰਗਾ ਹੋ।
10: ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।
0: ਡਾਕਟਰ ਸਾਹਿਬ ਤੁਹਾਡਾ ਨੰਬਰ ਕੱਲ੍ਹ ਮੈਂ ਪਰਸੋਂ 2-3 ਦਿਨ 'ਚ ਇੰਨਾ ਦਿੱਤਾ ਵੀ ਮੈਂ ਤਾਂ ਐਂ ਕਹਿ ਦਾ ਮੇਰੀਆਂ ਨਾ ਉਂਗਲਾਂ ਦੁਖਣ ਲੱਗ ਗਿਆ, ਨੰਬਰ ਭੇਜਦੇ ਆ।
10: ਥੈਂਕ ਯੂ ਜੀ
0: ਡਾਕਟਰ ਸਾਹਿਬ ਦਾ, ਭਗਵੰਤ ਮਾਨ ਸਾਹਿਬ ਤੋਂ ਵੀ ਤੁਸੀਂ ਤਾਂ ਫੇਮਸ ਹੋਏ ਫਿਰਦੇ ਹੋ ਸ਼ਹਿਰ 'ਚ।
10: ਨਹੀਂ ਭਰਾਵਾਂ ਦੇ ਸਾਡੇ ਰਾਸ਼ਟਰਪਤੀ ਤੁਸੀਂ ਹੋ।
0: ਆ ਚੱਕ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। 416-884-5486 ਦਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਡਾਕਟਰ ਸਾਹਿਬ ਕਿੱਥੇ ਆਉਣ ਤੇ ਕੀ ਕਰਨਾ ਹੁਣ? ਸਰੋਤੇ
10: ਕਿਸੇ ਦੇ ਬੈਕ ਪੇਨ ਆ ਜੀ, ਨੈਕ ਪੇਨ ਆ, ਗੋਡੇ ਮੋਢੇ ਜਿੰਨੇ ਮਰਜ਼ੀ ਦੁਖਦੇ ਆ, ਪਰ ਇਹ ਵੀ ਥੋੜੀ ਜੀ ਪੇਸ਼ੈਂਸ ਰੱਖਿਓ, ਹੁਣ 2-3 ਦਿਨ ਦੇ ਤਾ ਫਿਰ ਉਹਨਾਂ ਦਾ ਲਾਮਾ ਸਿਰ ਮੱਥੇ ਹਾਂਜੀ ਫਿਰ ਨੀ ਰਹਿਣ ਦਿੰਦੇ।
0: ਪਰਸੋਂ ਐਤਵਾਰ ਨੂੰ ਨਾ ਮੈਂ ਹਜੇ ਸੁੱਤਾ ਹੀ ਪਿਆ, ਤਕਰੀਬਨ 8:30 ਵਜੇ ਮੈਨੂੰ ਭਾਜੀ ਉਹਨਾਂ ਦਾ ਇੱਕ ਦੀ ਕਾਲ ਆ ਗਈ, ਕਹਿੰਦੇ ਕੀ ਗੱਲ ਸੁੱਤਾ ਪਿਆ? ਮੈਂ ਕਿਹਾ ਹਾਂਜੀ। ਕਹਿੰਦੇ ਨੰਬਰ ਦੇ ਸਕਦਾ? ਮੈਂ ਕਿਹਾ ਚੱਕ ਲਓ।
10: ਨਹੀਂ ਜੇ ਬੰਦੇ ਠੀਕ ਹੋ ਕੇ, ਬੜੀ ਬੜੀ ਦੁਨੀਆਂ ਆਈ ਆ, ਸਾਰੇ ਠੀਕ ਹੋ ਕੇ ਜਾਂਦੇ ਰਹੇ ਆ। ਕੋਈ ਕਈ ਭੈਣ ਭਰਾਵਾਂ ਚ ਪੇਸ਼ੈਂਸ ਨੀ ਹੁੰਦੀ, ਇੱਕ ਵਾਰ ਜਾ ਕੇ ਕਈ ਵਾਰ ਕੀ ਹੁੰਦਾ ਗੋਡੇ ਦੇ ਥੱਲੇ ਨਰਵ ਹੁੰਦੀ, ਉਹਨੂੰ ਖੁੱਲਦਿਆਂ ਟਾਈਮ ਲੱਗਦਾ, ਇੱਕ ਅੱਧਾ ਦਿਨ ਲੱਗ ਜਾਂਦਾ, ਉਹ ਫੱਟ ਜੀ ਸਾਡੀ ਪੇਨ ਨੀ ਹੱਟੀ। ਮੈਂ ਕਹਿੰਦੀ ਨਾ ਭਾਈ ਥੋੜੀ ਜਿਹੀ ਪੇਸ਼ੈਂਸ ਰੱਖੋ, ਆਣ ਕੇ ਲੋਕਲ ਗੱਲ ਕਰੋ, ਫੋਨ ਤੇ ਗੱਲ ਕਰਨਾ ਨੀ ਫਾਇਦਾ ਹੁੰਦਾ।
0: ਸੱਚੀ ਗੱਲ, ਸੱਚੀ ਗੱਲ,
10: ਉਹ ਚੀਜ਼ਾਂ ਇਹੋ ਜਿਹੀ ਹੁੰਦੀਆਂ ਨਾ, ਮੈਡੀਕਲ ਟ੍ਰੀਟਮੈਂਟ ਆ, ਇਹ ਕੋਈ ਹੈ ਨੀ ਗਾ, ਨਟ ਬੋਲਟ ਖਾਸਤਾ ਤੇ ਉਹਦੇ ਨਾਲ ਠੀਕ ਹੋ ਗਿਆ ਬੰਦਾ।
0: ਸੱਚੀ ਗੱਲ,
10: ਸੋ ਕਾਫੀ ਹੱਦ ਤੱਕ ਚੰਗਾ ਵਧੀਆ, ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਜੀ। ਕੱਲ ਲੋਕੀ ਦੋ ਵਾਰ ਚ ਕਈ ਇਹੋ ਜਿਹੇ ਵੀ ਹੈਗੇ ਜਿਹੜੇ ਕੱਲ ਨੂੰ 2 ਵਾਰ ਆਣ ਕੇ ਤੇ ਡਨ ਕਰਤਾ ਜੀ, ਜਿਹਨਾਂ ਦਾ ਕਹਿੰਦੇ ਹੀ ਆਏ ਚੜੇ ਆਏ ਤੇ ਸੰਡੇ ਫਿੱਟ ਹੋ ਕੇ ਚਲੇ ਗਏ ਜੀ। ਕਈ ਫੈਮਿਲੀ ਉਂਗਲਾ ਕਰ ਰਹੇ ਮੈਨੂੰ,
0: ਬਿਲਕੁਲ ਬਿਲਕੁਲ ਬਿਲਕੁਲ।
10: ਔਰ ਤਾਂ ਕੀ ਆ, ਅਸੀਂ ਇੱਕ ਚੀਜ਼ ਚਲੋ ਮਹਾਰਾਜ ਕੋਲ ਡਰ ਕੇ ਆਉਂਦੇ, ਮਾਣ ਨਹੀਂ, ਸਾਡੇ ਵਰਗਾ ਰਿਜ਼ਲਟ ਕੋਈ ਵੀ ਦੇ ਦੇ ਅਸੀਂ ਜ਼ਿੰਮੇਵਾਰ ਆ, ਲਾਗੇ ਛਾਗੇ ਵੀ ਨਹੀਂ,
0: ਚੱਕ ਫੱਟੇ
10: ਜਿੰਨੇ ਮਰਜ਼ੀ ਕਾਇਰੋਪ੍ਰੈਕਟਰ ਫਿਜ਼ੀਓਥੈਰੇਪਿਸਟ ਇੱਥੇ ਆ, ਜਿਹਦੇ ਨਾਲ ਮਰਜ਼ੀ ਕੰਪੇਅਰ ਕਰ ਲਓ।
0: ਐਡਰੈਸ ਬੋਲੋ ਤੇ ਨੰਬਰ ਦੋ।
10: 15 ਸਟੇਲਮੈਂਟ ਡਰਾਈਵ ਬਰੈਂਪਟਨ, 416-884-5486 ਤੁਹਾਡੇ ਗੋਡੇ ਗੋਡੇ ਜਿੰਨੀ ਮਰਜ਼ੀ ਦਰਦ ਹੈਗੀ ਆ, ਇੱਕ ਦੋ ਦਿਨ ਦੇ ਦਿਓ, ਜ਼ਿਆਦਾ ਨਹੀਂ।
0: 416-884-5486 ਤੇ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਡਾਕਟਰ ਸਾਹਿਬ ਥੈਂਕ ਯੂ,
10: ਵੈਲਕਮ,
0: ਜੁੜਦੇ ਹਾਂ, ਥੈਂਕ ਯੂ। ਬਿਲਕੁਲ ਜੀ,

0: ਪਿਛਲੇ 20 ਸਾਲਾਂ ਦੇ ਕਹਿੰਦੇ ਅਸੀਂ ਸੇਵਾ ਕਰਦੇ ਹਾਂ, ਸਿੱਧਾ ਗਾਹਕ ਤੱਕ ਪਹੁੰਚਾਇਆ ਜਾਂਦਾ, 100% ਖਾਲਸ ਜੜੀ ਬੂਟੀਆਂ ਵਾਲਾ। $45 ਦੀ ਇੱਕ ਸ਼ੀਸ਼ੀ ਆ, ਜੇ ਤੁਸੀਂ 3 ਸ਼ੀਸ਼ੀਆਂ ਲੈਂਦੇ ਹੋ ਫਿਰ ₹45 ਦੇ ਹਿਸਾਬ ਨਾਲ 3 ਸ਼ੀਸ਼ੀਆਂ, ਜੇ ਇੱਕ ਵੀ ਲੈਂਦੇ ਹੋ ਤੇ 3 ਸ਼ੀਸ਼ੀਆਂ ਇਕੱਠੀਆਂ ਲੈਂਦੇ ਹੋ, ਨਾ ਸੱਚ $50 ਦੀ ਇੱਕ ਸ਼ੀਸ਼ੀ ਹੈ, ਜੇ ਤੁਸੀਂ ਮੇਰਾ ਨਾਂ ਲਓਗੇ ਜਾਂ ਰੇਡੀਓ ਦਾ ਰੈਫਰੈਂਸ ਦਓਗੇ ਤਾਂ $45 ਦੀ ਦਿੱਤੀ ਜਾਊਗੀ, ਜੇ 3 ਸ਼ੀਸ਼ੀਆਂ ਇਕੱਠੀਆਂ ਲਓਗੇ ਜਾਣੀ 45 45 45, ਉਹ ਟੋਟਲ ਬਣਾ ਲਿਓ ਆਪਣਾ ਕਿੰਨਾ ਬਣਿਆ, ਅਤੇ ਫਿਰ ਇੱਕ ਸ਼ੀਸ਼ੀ ਨਾਲ ਤੁਹਾਨੂੰ ਚੌਥੀ ਫ੍ਰੀ ਦਿੱਤੀ ਜਾਊਗੀ ਜੇ ਦੱਸੋਗੇ ਜਾ ਕੇ। ਜਾਫਰ ਮਲਿਕ ਸਭ ਨਾਲ ਕਰ ਲਿਓ ਸੰਪਰਕ, 647-521-5158 647-521-5158 'ਤੇ ਸੰਪਰਕ ਕੀਤਾ ਜਾ ਸਕਦਾ। ਕਹਿੰਦੇ ਕਾਰਫੈਕਸ ਕੈਨੇਡਾ ਦੀ ਇੱਕ ਰਿਪੋਰਟ ਮੁਤਾਬਕ ਪਿਛਲੇ ਸਾਲ ਕੈਨੇਡਾ ਵਿੱਚ 20,642 ਗੱਡੀਆਂ ਮੀਟਰ ਨੂੰ ਪਿੱਛੇ ਕਰਕੇ ਵੇਚੀਆਂ ਗਈਆਂ ਅਤੇ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ। ਦੱਸਿਆ ਗਿਆ ਕਿ ਇਸ ਤਰ੍ਹਾਂ ਕਰਨ ਵਾਲੇ ਟੂਲ ਐਮਾਜ਼ਾਨ ਵਰਗੀਆਂ ਸਾਈਟਾਂ 'ਤੇ ਆਸਾਨੀ ਨਾਲ ਮਿਲ ਜਾਂਦੇ ਨੇ। ਅਤੇ ਗੋਡਰੀ ਹਾਓ ਬ੍ਰਿਜ ਦਾ ਖੁੱਲ੍ਹਣਾ ਅਮਰੀਕਾ ਕੈਨੇਡਾ ਵਪਾਰਕ ਗੱਲਬਾਤ ਦਾ ਹਿੱਸਾ ਬਣ ਗਿਆ ਜੀ, ਚੰਗੀ ਗੱਲ। ਅਮਰੀਕਾ ਅਤੇ ਕੈਨੇਡਾ ਨਾਲ ਸਾਂਝੇ ਮਿਲਟਰੀ ਬੋਰਡ ਨੂੰ ਭੰਗ ਕਰਤਾ, ਰੱਖਿਆ ਸਕੱਤਰ ਨੇ ਕਿਹਾ ਕਿ ਕੈਨੇਡਾ ਰੱਖਿਆ ਵਾਅਦਿਆਂ ਨੂੰ ਪੂਰਾ ਕਰਨ 'ਚ ਨਾਕਾਮ ਰਿਹਾ। 1940 'ਚ ਕੀਤੀ ਗਈ ਸੀ ਬੋਰਡ ਦੀ ਸਥਾਪਨਾ। ਅਤੇ ਅੱਛਾ, ਜਿਹੜੀ ਅਮੈਰੀਕਨ ਦਾਰੂ ਸੀਗੀ ਆਪਣੇ ਆਪਣੇ ਡਗਫੋਰਡ ਸਾਹਿਬ ਨੇ ਕਰੀ ਪਿੱਛੇ ਚੱਕੀ ਸੀ ਸੈਲਫਾਂ ਤੋਂ, ਉਹਦੇ ਲਈ ਇੱਕ ਸਾਲ ਦੇ ਵਿੱਚ ਉਹਨੂੰ ਸਾਂਭਣ ਲਈ ਜਾਣੀ ਬੈਗ ਜਾੜ ਦੇ ਵਿੱਚ ਸਾਂਭਣ ਲਈ ਜਾਂ ਗਰਾਊਂਡ ਗਡਾਊਨ 'ਚ ਸਾਂਭਣ ਲਈ $20-30 million ਲੱਗਣੇ ਇੱਕ ਸਾਲ 'ਚ, 20-30 million, 20-30 million ਉਹਨੂੰ ਸਾਂਭਣ ਲਈ। ਉਹ ਪਤੰਦਰੋਂ ਸੈਲਫਾਂ 'ਤੇ ਰੱਖ ਦਿਉ, 4 ਘੰਟੇ 'ਚ ਗਈ ਸਮਝੋ, ਨਾਲੇ ਪੈਸੇ ਕਮਾਓ। ਅਮਰੀਕਾ ਨੇ ਆਪ ਵਿਭਾਗ ਵੱਲੋਂ ਅਰਬਪਤੀ ਗੌਤਮ ਅਡਾਨੀ ਉੱਤੇ ਲੱਗੇ ਫਰਾਡ ਦੇ ਇਲਜ਼ਾਮ ਰੱਦ ਕਰਤੇ ਨੇ ਉਹਨਾਂ ਨੇ ਸਾਰੇ। ਪਰਮਿੰਦਰ ਜੀ ਕਹਿੰਦੇ ਆਪਣੇ ਮਹਿੰਗਾਈ ਤਾਂ ਚਲੋ ਮਹਿੰਗਾਈ ਦੀ ਇੱਕ ਮਿੰਟ ਗੱਲ ਕਰ ਲੈਂਦੇ ਹਾਂ, 4 ਦਿਨ 'ਚ ਕਹਿੰਦੇ ਪੈਟਰੋਲ ਨੂੰ ਅੱਗ ਲੱਗ ਗਈ ਪੂਰੀ।
1: ਬਿਲਕੁਲ ਜੀ, 4 ਦਿਨਾਂ 'ਚ ਦੂਜੀ ਵਾਰ ਲੱਗੀ ਆ ਜੀ ਅੱਗ। ਅੱਜ ਫਿਰ ਪੈਟਰੋਲ ਤੇ ਡੀਜ਼ਲ ਦੇ ਰੇਟ ਜਿਹੜੇ ਨੇ 87 ਪੈਸੇ ਤੇ 91 ਪੈਸੇ ਵੱਧ ਗਏ ਨੇ। ਅਸਲ 'ਚ ਵਧਣੇ ਤਾਂ ਜ਼ਿਆਦਾ ਨੇ, ਅਸੀਂ ਪਹਿਲਾਂ ਵੀ ਦੇਖਿਆ ਕਿ 4 ਦਿਨ ਪਹਿਲਾਂ 3 ਰੁਪਏ 14 ਪੈਸੇ 3 ਰੁਪਏ 11 ਪੈਸੇ ਵਧੇ ਨੇ। ਸੋ ਹੁਣ ਸਰਕਾਰ ਦਾ ਫੈਸਲਾ ਕਿ ਥੋੜਾ ਥੋੜਾ ਮਤਲਬ ਜਿਹੜਾ ਸਲੋ ਪੋਇਜ਼ਨ ਹੈ ਨਾ, ਹੌਲੀ ਹੌਲੀ ਕਰਕੇ ਦਿੱਤਾ ਜਾਂਦਾ। ਜੇ 25-30-50 ਰੁਪਏ ਇਕੱਠੇ ਚੱਕ ਦੇਣ ਤਾਂ ਲਾਲਾ ਲਾਲਾ ਹੋ ਜਾਂਦੀ ਆ। ਸੋ ਹੁਣ ਅਸੀਂ ਦੇਖਾਂਗੇ ਕਿ 1 ਰੁਪਏ 2 ਰੁਪਏ ਆਰਾਮ ਦੇ ਨਾਲ ਲੋਕਾਂ ਦੀ ਜਿਹੜੀ ਆ ਜੇਬ ਨੂੰ ਜਿਹੜਾ ਟੰਕਾ ਲੱਗੂਗਾ। CNG ਵੀ ਵਧੀ ਅੱਜ, CNG 1.73 ਰੁਪਏ ਪ੍ਰਤੀ ਕਿਲੋ, ਮਤਲਬ 1.25-2 ਰੁਪਏ ਵੱਧ ਗਈ ਆ। ਔਰ ਨਾਲ ਦੀ ਨਾਲ ਚੰਡੀਗੜ੍ਹ ਤੋਂ ਜਿਹੜੀ ਖਬਰ ਆ ਰਹੀ ਹੈ ਕਿ ਚੰਡੀਗੜ੍ਹ 'ਚ ਕਹਿੰਦੇ ਪੈਟਰੋਲ ਡੀਜ਼ਲ ਤੇ ਲਿਮਿਟ ਲੱਗ ਗਈ ਆ, ਪੈਟਰੋਲ ਪੰਪਾਂ ਦੇ ਬੋਰਡ ਵੀ ਲੱਗ ਗਿਆ ਸੀ ਕਿ ਕਾਰਾਂ ਲਈ 1500 ਤੇ ਬਾਈਕਾਂ ਲਈ 500 ਦਾ, ਹਾਲਾਂਕਿ ਬੜਾ ਰੌਲਾ ਪਿਆ। ਉਸ ਤੋਂ ਬਾਅਦ DC ਦੀ ਉੱਥੇ ਦੇ ਜਿਹੜਾ ਸਪਸ਼ਟੀਕਰਨ ਵੀ ਆਇਆ ਉਹ ਹਟਾ ਲੈ ਗਏ ਬੋਰਡ ਨੇ। ਪਰ ਇਸ ਤੋਂ ਵੀ ਵੱਡੀ ਖਬਰ ਆ, ਸੂਬੇ ਦੇ ਕਿਸਾਨ ਜਿਹੜਾ ਝੋਨਾ ਬੀਜਣ ਦੇ ਮੁਹਾਣੇ ਤੇ ਖੜੇ ਨੇ, ਨੇੜੇ ਆਉਣ ਵਾਲੀ ਤਰੀਕ ਟੋਲ ਤੇ ਟੋਲ ਸਟੋਰ ਕਰ ਰਹੇ ਨੇ ਔਰ ਰੌਣਕਾਂ ਦੇਖੀਆਂ ਜਾ ਰਹੀਆਂ ਪੈਟਰੋਲ ਪੰਪਾਂ ਦੇ, ਗਰਮੀ ਦੇ ਜਿਹੜੇ ਵਾਹੂ ਦਾਹ ਲੱਗੇ ਹੋਏ ਨੇ। ਇੱਕ ਤਰੀਕੇ ਦਾ ਪੈਨਿਕ ਤਣਾਅ ਦੇਖਿਆ ਜਾ ਰਿਹਾ ਪੂਰੇ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ ਜੀ।
0: ਜੇ ਤੁਹਾਡੇ ਗਰਾਜ ਨੂੰ ਕੋਈ ਰਿਪੇਅਰ ਦਾ ਕੰਮ ਹੋਣ ਵਾਲਾ, ਗਰਾਜ ਡੋਰ ਆ ਉਹਦਾ ਰਿਪੇਅਰ ਦਾ ਕੰਮ ਕਰਾਉਣਾ ਚਾਹੁੰਦੇ, ਸਪਰਿੰਗ ਟੁੱਟ ਗਿਆ, ਨਟ ਬੋਲਟ ਕੋਈ ਖੁੱਲ੍ਹ ਗਿਆ, ਓਪਨਰ ਖੁੱਲ੍ਹ ਗਿਆ, ਖਰਾਬ ਹੋ ਗਿਆ, ਤਾਂ ਸਨੀ ਬਾਈ ਨਾਲ ਕਰ ਲਿਓ ਸੰਪਰਕ, 647-470-1245 647-470-1245 ਦੇ ਉੱਪਰ ਸੰਪਰਕ ਕੀਤਾ ਜਾ ਸਕਦਾ। ਅਤੇ ਇੰਪੀਰੀਅਲ ਕ੍ਰਾਈਸ਼ਨ ਐਂਡ ਡਰਾਈ ਕਲੀਨ ਵਾਲਿਆਂ ਨਾਲ ਸੰਪਰਕ ਕਰ ਲਿਓ, 437-235-2700, 905-487-7374 'ਤੇ। ਕੋਈ ਵੀ ਡਰਾਈ ਕਲੀਨ ਦਾ ਕੋਈ ਤੁਸੀਂ ਕੰਮ ਕਰਾਉਣਾ ਚਾਹੁੰਦੇ ਹੋ ਕੱਪੜੇ ਕੁੱਪੜਿਆਂ ਨੂੰ, ਅਤੇ ਉੱਥੇ ਵੀ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ। ਦਾਣਾ ਮੰਡੀ ਸੁਪਰ ਮਾਰਕੀਟ 'ਤੇ ਜ਼ਰੂਰ ਜਾ ਕੇ ਆਇਓ, ਹਜੇ ਤੱਕ ਤੁਸੀਂ ਉੱਥੇ ਨਹੀਂ ਗਏ, ਗਰੋਸਰੀ ਨਹੀਂ ਕੀਤੀ, ਫਿਰ ਬਹੁਤ ਤੁਸੀਂ ਆਪਣੇ ਪੈਸਿਆਂ ਦਾ ਨੁਕਸਾਨ ਕੀਤਾ। ਅਤੇ ਕਰ ਲਿਓ ਸੰਪਰਕ ਦਾਣਾ ਮੰਡੀ ਸੁਪਰ ਮਾਰਕੀਟ, 1729 ਕੁਈਨ ਸਟਰੀਟ ਈਸਟ, ਬਰੈਂਪਟਨ, 905-286-9957 ਦੇ ਉੱਪਰ ਗੱਲਬਾਤ ਹੋ ਸਕਦੀ ਹੈ। ਅਤੇ ਪਰਮਿੰਦਰ ਜੀ ਚੱਕ ਦੋ ਫਿਰ ਫੱਟੇ ਹੈਡਲਾਈਨ ਦੇ
1: ਜੀ। ਹੈਡਲਾਈਨ, ਪੇਸ਼ੀ ਮੌਕੇ ਧੀ ਦੇ ਗਲ ਲੱਗ ਭੁੱਬੀ ਰੋਏ ਸਾਬਕਾ ਮੰਤਰੀ ਸੰਜੀਵ ਅਰੋੜਾ, ਪੁਲਿਸ ਰਿਮਾਂਡ ਖਤਮ, 14 ਦਿਨ ਲਈ ਜੁਡੀਸ਼ੀਅਲ ਕਸਟਡੀ ਉੱਤੇ ਭੇਜੇ ਗਏ ਸਾਬਕਾ ਮੰਤਰੀ ਸੰਜੀਵ ਅਰੋੜਾ। ਉੱਧਰ ਇੱਕ ਹੋਰ ਆਪ ਆਗੂ ਦੀਪਕ ਸਿੰਘਲਾ ED ਦੇ ਚੁੰਗਲ 'ਚ, ਮਨੀ ਲਾਂਡਰਿੰਗ ਤੇ 180 ਕਰੋੜ ਦੇ ਲੈਣ ਦੇਣ ਦੇ ਮਾਮਲੇ 'ਚ ਹੋਈ ਗ੍ਰਿਫਤਾਰੀ। ਪੰਜਾਬ 'ਚ ਨਿਗਮ ਅਤੇ ਕੌਂਸਲ ਚੋਣਾਂ ਨੂੰ ਲੈ ਕੇ ਛਿੜਿਆ ਘਮਸਾਨ, ਚੋਣ ਮੈਦਾਨ 'ਚ 10,096 ਉਮੀਦਵਾਰ, 713 ਨਾਮਜ਼ਦਗੀਆਂ ਕੈਂਸਲ, ਕਾਗਜ਼ ਵਾਪਸ ਲੈਣ ਦੀ ਅੱਜ ਆਖਰੀ ਤਰੀਕ, ਉਮੀਦਵਾਰਾਂ ਦੀ ਲਿਸਟ ਨਾ ਮਿਲਣ ਉੱਤੇ SDM ਦਫ਼ਤਰ ਅੱਗੇ ਬੈਠੇ ਵਿਕਰਮ ਮਜੀਠੀਆ। ਉੱਧਰ ਆਪ ਵਿਧਾਇਕਾ ਸਰਜੀਤ ਕੌਰ ਮਾਣੂਕੇ ਨੂੰ ਵੀ ਝਟਕਾ, ਪਤੀ ਸੁਖਵਿੰਦਰ ਬਿੱਲਾ ਦੇ ਨਾਮਜ਼ਦਗੀ ਪੇਪਰ ਕੈਂਸਲ। ਲੁਧਿਆਣਾ ਦੀ

0: ਪੰਜਾਬੀ ਗਾਇਕਾ ਇੰਦਰ ਕੌਰ ਦੀ ਨੀਲੋ ਲਹਿਰ ਚੋਂ ਮਿਲੀ ਲਾਸ਼। ਪਰਿਵਾਰਕ ਮੈਂਬਰਾਂ ਦੇ ਇਲਜ਼ਾਮ ਕੁਝ ਦਿਨ ਪਹਿਲਾਂ ਗਨ ਪੁਆਇੰਟ ਤੇ ਇੰਦਰ ਕੌਰ ਨੂੰ ਕੀਤਾ ਗਿਆ ਸੀ ਅਗਵਾ। ਕੈਪਟਨ ਅਮਰਿੰਦਰ ਸਿੰਘ ਦਾ ਹਾਲ ਜਾਣਨ ਪੁੱਜੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ। ਚੰਡੀਗੜ੍ਹ ਦੇ ਸਿਸਵਾ ਫਾਰਮ ਚ ਹੋਈ ਘੰਟਿਆਂ ਦੀ ਮੁਲਾਕਾਤ, ਸਿੱਖ ਭਾਈਚਾਰੇ ਲਈ ਵੱਡੀ ਖਬਰ। ਸਿੱਕਮ ਚ 1 ਜੂਨ ਤੋਂ ਲਾਗੂ ਹੋਵੇਗਾ ਆਨੰਦ ਮੈਰਿਜ ਐਕਟ ਜੀ।
1: ਥੈਂਕ ਯੂ, ਜੁੜਦੇ ਆਪਾਂ ਕੱਲ ਦੇ ਪ੍ਰੋਗਰਾਮ ਚ। ਬਹੁਤ ਬਹੁਤ ਥੈਂਕ ਯੂ। ਬਿਲਕੁਲ ਜੀ, ਇਹ ਵੀ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਵੱਧਾ ਘੱਟਾ ਬੋਲਿਆ ਗਿਆ ਕਰਦੇ ਹੋ ਮਾਂ। ਮੈਂ ਆਪਣੇ ਕੁਮਾਰੀ ਆਂਟੀ ਜੀ ਦਾ ਮੈਸੇਜ ਆਇਆ ਬਾਬਾ ਜੀ ਦੀ ਫੋਟੋ ਨਾਲ, ਲੱਭ ਵੇ ਮਰੀਦ ਦਾ ਘਰ ਉਸ ਮਾਹੀ ਦਾ, ਜਿੱਥੇ ਜਾ ਕੇ ਮੁੱਕ ਜਾਵੇ ਸਵਾਲ ਹਰ ਰਾਹੀ ਦਾ। ਕਿਆ ਬਾਤ ਆ, ਬਹੁਤ ਵਧੀਆ। ਕਹਿੰਦਾ ਜਨੂਆ ਜੀ ਮੇਰੀ ਟਿਕਟ ਮੈਨੂੰ ਅੱਜ ਹੀ ਦੇ ਦਿਓ। ਅੱਜ ਹੀ ਕਾਹਤੋਂ ਲੈਣੀ ਆ ਤੁਸੀਂ ਟਿਕਟ, ਆਪਾਂ ਪਰਸੋਂ ਨੂੰ ਕੱਢਾਂਗੇ। ਠੀਕ ਨੇ, ਪਰਸੋਂ ਨੂੰ ਕਾਲ ਕਰਿਓ ਨਾਲੇ। ਥੈਂਕ ਯੂ। ਅਤੇ 2396 ਤਾਂ ਚਲੋ ਆਂਟੀ ਹੁਣਾਂ ਦਾ ਵੀ ਫੋਨ ਆ, ਅਤੇ 2098 ਤੋਂ ਭਾਅ ਜੀ ਨੇ ਕੋਈ ਵੀਡੀਓ ਭੇਜੀ ਹੈ ਮੈਨੂੰ, ਗੁਰੂ ਜੀ ਨੇ, ਗੁਰੂ ਨੇ ਲਿਖਿਆ ਹੋਇਆ ਆਈਡੀ 'ਤੇ ਇਹਨਾਂ ਦੇ, ਅਤੇ ਉਹਨਾਂ ਦੀ ਮੈਂ ਬਾਅਦ 'ਚ ਦੇਖ ਲੈਣਾ। ਚਲੋ, 2000 ਵਾਧਾ ਘਾਟਾ ਬੋਲਿਆ ਗਿਆ ਕਰ ਦਿਓ ਮਾਂ। ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ 530 ਦਾ ਜਾਂ ਸਾਂਝਾ ਵਿਰਸਾ ਦਾ ਕਿਸੇ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਕੱਲ੍ਹ ਮਿਲਦੀ ਉਮੀਦ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਤੋਂ ਬਾਅਦ ਸ਼ਾਮੀ ਪਠਾਣੋ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763।

0: ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ।
1: ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ।
2: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ।
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ।
0: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
3: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5530 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਕਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ
4: ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ JN ਗੈਰੀ ਨੂੰ
4: 905-459-5533
1: 905-459-5533 ਤੇ
4: PNJ ਸਪ੍ਰਿੰਗ ਵੀਲ ਅਲਾਈਨਮੈਂਟ
5: ਸਮਾਂ ਦੇਣ ਲਈ ਸ਼ੁਕਰੀਆ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਤੇ ਅਦਾਬ ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ ਗੱਲਬਾਤ ਕਰਾਂਗੇ ਜੀ ਅੱਜ ਡੈਟ ਕੰਸੋਲੀਡੇਸ਼ਨ ਬਾਰੇ ਡੈਟ ਮਤਲਬ ਜਿਹੜਾ ਸਾਡਾ ਕਰਜ਼ਾ ਉਹਨੂੰ ਕੰਸੋਲੀਡੇਟ ਕਰਨਾ ਇਕੱਠਾ ਕਰਨਾ ਸੋ ਕਾਫੀ ਵਾਰ ਕੀ ਹੁੰਦਾ ਹੈ ਕਿ ਕਲਾਇੰਟਸ ਨੇ ਵੇਰੀਅਸ ਸੋਰਸਿਸ ਤੋਂ ਪੈਸਾ ਚੱਕਿਆ ਹੁੰਦਾ ਹੈ ਆਪਣੇ ਕ੍ਰੈਡਿਟ ਕਾਰਡਸ ਹੋ ਗਏ ਲਾਈਨ ਆਫ ਕ੍ਰੈਡਿਟ ਹੋ ਗਈ ਜਾਂ ਹੋਰ ਹਾਈ ਰੇਟ ਆਫ ਇੰਟਰਸਟ ਤੇ ਲੋਨ ਹੈਗੇ ਨੇ ਉਸ ਦੇ ਨਾਲ ਨਾਲ ਕਾਰ ਲੋਨ ਹੈ ਟਰੱਕ ਦੀ ਲੀਜ਼ ਹੈਗੀ ਹੈ ਸੋ ਕਾਫੀ ਵਾਰ ਵੇਖਿਆ ਜਾਂਦਾ ਹੈ ਕਿ ਅਸੀਂ ਮਿਨੀਮਮ ਪੇਮੈਂਟਸ ਕਰ ਰਹੇ ਹੁੰਦੇ ਹਾਂ ਮਿਨੀਮਮ ਪੇਮੈਂਟ ਮਤਲਬ ਸਿਰਫ ਵਿਆਜ ਹੀ ਜਾ ਰਿਹਾ ਹੈਗਾ ਸਾਡਾ ਪ੍ਰਿੰਸੀਪਲ ਜਿਹੜਾ ਐਜ਼ ਇਟ ਇਜ਼ ਪਿਆ ਸੋ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਜੇ ਤੁਹਾਡੇ ਕੋਲ ਘਰ ਹੈ ਘਰ ਵਿੱਚ ਐਕੁਇਟੀ ਹੈ ਤੇ ਤਿੰਨ ਤਰੀਕਿਆਂ ਨਾਲ ਨੰਬਰ 1 ਰੀਫਾਈਨਾਂਸ ਕਰਕੇ ਨੰਬਰ 2 ਸਿਕਿਓਰਡ ਲਾਈਨ ਆਫ ਕ੍ਰੈਡਿਟ ਨੰਬਰ 3 ਪ੍ਰਾਈਵੇਟ ਮੋਰਗੇਜ ਜਾਂ ਪ੍ਰਾਈਵੇਟ ਲਾਈਨ ਆਫ ਕ੍ਰੈਡਿਟ ਦੇ ਨਾਲ ਵੀ ਅਸੀਂ ਸਾਰੇ ਜਿਹੜੇ ਕਰਜ਼ੇ ਹੈ ਇਕੱਠੇ ਕਰਕੇ ਆਪਣੇ ਘਰ ਦੇ ਅਗੇਂਸਟ ਪਾ ਸਕਦੇ ਹਾਂ ਜਿਸ ਨਾਲ ਸਾਡੀ ਪੇਮੈਂਟ ਜਿਹੜੀਆਂ ਹੈਗੀਆਂ ਕਾਫੀ ਘੱਟ ਜਾਂਦੀਆਂ ਹੈਗੀਆਂ ਨੇ ਇਸ ਦੇ ਨਾਲ ਨਾਲ ਪ੍ਰਿੰਸੀਪਲ ਪਲੱਸ ਇੰਟਰਸਟ ਜਾਂਦਾ ਹੈਗਾ ਕਿ ਤੁਸੀਂ ਜਿਹੜਾ ਪ੍ਰਿੰਸੀਪਲ ਦੇ ਵੱਲ ਵੀ ਪੈਸੇ ਪਾਣੇ ਸ਼ੁਰੂ ਕਰ ਦਿੰਦੇ ਹੈਗੇ ਹੋ ਹਮੇਸ਼ਾ ਐਮਫਸਾਈਜ਼ ਕਰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਉਹ ਵੱਖਰੀ ਹੁੰਦੀ ਹੈ ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ ਤੇ ਜਿੱਦਾਂ ਅਸੀਂ ਅਕਾਲ ਮੋਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ ਬਹੁਤੀ ਜਾਣਕਾਰੀ ਲਈ ਡੈਟ ਕੰਸੋਲੀਡੇਸ਼ਨ ਬਾਰੇ ਜਾਂ ਹੋਰ ਕਿਸੇ ਵੀ ਫਾਈਨਾਂਸਿੰਗ ਆਪਸ਼ਨਸ ਬਾਰੇ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499 647-549-4499 ਧੰਨਵਾਦ

0: Du bist ein Job, Assas, du Assas, Hebbises, Nadet, Hose, Bises, Bole, Sony Hall, Sassia Karl.
1: ਕਾਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

0: ਲੌਂਗ ਵੀਕਐਂਡ ਤੋਂ ਬਾਅਦ ਮੰਗਲਵਾਰ ਦੇ ਦਿਨ ਤੁਹਾਨੂੰ ਜਿਹੜਾ ਵੈਲਕਮ ਆਖਦੇ ਹਾਂ, ਹੈਪੀ ਟਿਊਜ਼ਡੇ। ਸੋ ਤਿੰਨ ਦਿਨਾਂ ਬਾਅਦ ਹਫ਼ਤੇ ਦੀ ਸ਼ੁਰੂਆਤ ਕਰਨੀ ਥੋੜ੍ਹੀ ਜ਼ਿਆਦਾ ਔਖੀ ਹੁੰਦੀ ਹੈ। ਚਲੋ, ਲੌਂਗ ਵੀਕਐਂਡ ਹੈ ਜਿਹੜਾ ਆਪਣੇ ਆਪ ਦੇ ਵਿੱਚ ਹੈ, ਜਿਹੜਾ ਬਹੁਤ ਕੁਛ ਲੈ ਕੇ ਆਉਂਦਾ ਹੁੰਦਾ। ਇੱਕ ਇਹ ਮੌਕਾ ਹੁੰਦਾ, ਇੱਕ ਦਿਨ ਹੁੰਦਾ ਆਪਣੇ ਪਰਿਵਾਰਾਂ ਦੇ ਨਾਲ ਇੱਕ ਕੁਆਲਿਟੀ ਟਾਈਮ ਹੈ ਜਿਹੜਾ ਸਪੈਂਡ ਕੀਤਾ ਜਾਵੇ, ਬਤੀਤ ਕੀਤਾ ਜਾਵੇ। ਹਾਂਜੀ, ਇਹ ਜਿਹੜੇ ਕੋਈ ਕਹਿ ਲਓ ਵੀ ਤਿਉਹਾਰ ਦਿਨ ਆਉਂਦੇ ਨੇ, ਲੌਂਗ ਵੀਕਐਂਡ ਆਉਂਦੇ ਨੇ, ਦੋਸਤੋ ਇੱਦਾਂ ਨਾ ਲਈਏ ਵੀ ਇਹ ਸਿਰਫ ਇੱਕ ਸਾਡਾ ਜਿਹੜਾ ਲੌਂਗ ਵੀਕਐਂਡ ਹੈ ਜਿਹੜਾ ਉਦੋਂ ਆਉਣਾ, ਇੱਕ ਐਕਸਟਰਾ ਛੁੱਟੀ ਹੋਣੀ, ਪਰ ਇਸ ਨੂੰ ਇਸ ਤਰ੍ਹਾਂ ਦੇਖੀਏ ਵੀ ਇਹ ਸਾਨੂੰ ਸਿਖਾਉਂਦੇ ਨੇ ਵੀ ਜ਼ਿੰਦਗੀ ਦੀ ਅਸਲੀ ਦੌਲਤ ਕੇਵਲ ਪੈਸਾ ਨਹੀਂ, ਪੈਸਾ ਜ਼ਰੂਰੀ ਹੈ। ਤੁਸੀਂ ਮੈਂ ਜਿਹੜੇ ਸਵੇਰੇ ਉੱਠ ਕੇ ਆ ਜਿਹੜਾ ਦਿਨ ਸਾਂਭਦੇ ਹਾਂ, ਸਮਾਂ ਸੰਭਾਲਦੇ ਹਾਂ, ਉਹ ਅਸੀਂ ਆ ਜਿਹੜੇ ਇਹ ਪੈਸੇ ਦੀ ਦੌੜ ਭੱਜ ਚੱਲੀ ਜਾਣੀ ਹੈ, ਪਰ ਜਿਹੜੀ ਅਸਲੀ ਦੌਲਤ ਹੈਗੀ ਹੈ ਉਹ ਆਪਣੇ ਪਰਿਵਾਰਾਂ ਦੇ ਨਾਲ ਕੀਤਾ ਹੋਇਆ ਬਤੀਤ ਕੁਆਲਿਟੀ ਸਮਾਂ ਟਾਈਮ ਹੈ ਜਿਹੜਾ ਉਹ ਹੈ, ਜਿਹੜਾ ਇੱਕ ਵਾਰ ਲੰਘ ਗਿਆ ਉਹ ਵਾਪਸ ਮੁੜ ਕੇ ਨਹੀਂ ਆਉਣਾ। ਸੋ ਉਮੀਦ ਕਰਦਾ ਤੁਹਾਡਾ ਜਿਹੜਾ ਇਹ ਵਿਕਟੋਰੀਆ ਡੇ ਅਤੇ ਲੌਂਗ ਵੀਕਐਂਡ ਆ ਵਧੀਆ ਲੰਘਿਆ ਹੋਵੇਗਾ, ਪਰਿਵਾਰਾਂ ਦੇ ਨਾਲ ਹੈ ਜਿਹੜਾ ਆਪਣੀਆਂ ਤੁਸੀਂ ਖੁਸ਼ੀਆਂ ਸਾਂਝੀਆਂ ਕੀਤੀਆਂ ਹੋਣਗੀਆਂ। ਅਰਦਾਸ ਕਰਦੇ ਹਾਂ ਪਰਮਾਤਮਾ ਅੱਗੇ ਇਸੇ ਤਰ੍ਹਾਂ ਪਰਿਵਾਰਾਂ ਦੇ ਵਿੱਚ ਖੁਸ਼ੀਆਂ, ਤੰਦਰੁਸਤੀਆਂ ਅਤੇ ਚੜ੍ਹਦੀ ਕਲਾ ਬਣੀ ਰਹੇ। ਸੋ ਦੋਸਤੋ, ਵੈਲਕਮ ਦੁਬਾਰਾ ਫਿਰ ਆ ਜਿਹੜਾ ਉਹੀ, ਉਸ ਤੋਂ ਬਾਅਦ ਜੋ ਵੀ ਵੀਕਐਂਡ 'ਤੇ ਹੁੰਦਾ ਉਸ ਤੋਂ ਬਾਅਦ ਫਿਰ ਆ ਜਿਹੜਾ ਰੂਟੀਨ ਆ ਜਿਹੜਾ ਆਪਣਾ ਸਟਾਰਟ ਹੋ ਜਾਂਦਾ। ਸੋ ਤੁਹਾਡਾ ਵੈਲਕਮ ਪ੍ਰੋਗਰਾਮ ਸਰਜਰੀ ਸਵੇਰ ਵਿਦ ਸ਼ੰਮੀ ਭੱਠਲ ਦੇ ਵਿੱਚ ਸਟੂਡੀਓ ਦੇ ਵਿੱਚ ਸਾਂਝ ਪਾਣੀ ਆ 905-673-3337 9056733337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਜਦੋਂ ਵੀ ਮੰਚ 'ਤੇ ਆਈਦਾ, ਜਦੋਂ ਵੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ, ਹਮੇਸ਼ਾ ਕਹਿੰਦੇ ਹਾਂ ਵੀ ਜੋ ਆਲੇ ਦੁਆਲੇ ਜੋ ਸਾਡੇ ਅੱਖਾਂ ਦੇ ਸਾਹਮਣੇ ਹੁੰਦਾ ਜਾਂ ਫਿਰ ਸਾਡੇ ਤੱਕ ਪਹੁੰਚਾਇਆ ਜਾਂਦਾ, ਕਈ ਜਿਹੜੇ ਇਸ਼ੂਜ਼ ਹੈ, ਕਈ ਜਿਹੜੇ ਮੁੱਦੇ ਮਸਲੇ ਹੈ, ਉਹ ਮੈਂ ਤੁਹਾਡਾ ਬੜਾ ਰਿਣੀ ਹੈ, ਤੁਸੀਂ ਮੇਰੇ ਤੱਕ ਪਹੁੰਚਾਉਂਦੇ ਹੋ, ਭਾਵੇਂ ਉਹ ਇੱਕ ਵੀਡੀਓ ਰਾਹੀਂ ਪਹੁੰਚਾਉਂਦੇ ਹੋ ਜਾਂ ਫਿਰ ਤੁਸੀਂ ਟੈਕਸਟ ਮੈਸੇਜ ਕਰਕੇ ਜਾਂ ਫਿਰ ਕਾਲ ਕਰਕੇ। ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਸੋ ਤੁਸੀਂ ਮੇਰੇ ਤੱਕ ਇੱਦਾਂ ਦੇ ਵਿਸ਼ੇ ਹੈ ਜਿਹੜੇ ਉਹ ਪਹੁੰਚਾਉਂਦੇ ਹੋ, ਅਤੇ ਫਿਰ ਮੈਂ ਵੀ ਆਪਣਾ ਥੋੜ੍ਹਾ ਰਿਸਰਚ ਵਰਕ ਕਰਕੇ ਹੈ ਜਿਹੜਾ ਉਹਦੇ 'ਤੇ ਕੰਮ ਕਰਕੇ ਹੈ ਜਿਹੜਾ, ਜਾਂ ਫਿਰ ਉਹਨਾਂ ਦੇ ਨਾਲ ਸੰਬੰਧਿਤ ਧਿਰਾਂ ਨੂੰ ਹੈ ਜਿਹੜਾ ਤੁਹਾਡੇ ਨਾਲ ਲਿਆ ਕੇ ਜਿਹੜਾ ਉਹਦੇ 'ਤੇ ਹੋਰ ਆਪਾਂ ਗੱਲਬਾਤ ਕਰਦੇ ਹਾਂ। ਸੋ ਅੱਜ ਵੀ ਕੋਈ ਵੀ ਅਪਡੇਟ ਹੈਗੀ ਹੈ ਜਾਂ ਟ੍ਰੈਫਿਕ ਦੇ ਵਿੱਚ ਕੋਈ ਵਿਘਨ ਦੇਖਦੇ ਪਏ ਹੋ, ਸਟੂਡੀਓ 'ਚ ਅਪਡੇਟ ਕਰ ਸਕਦੇ ਹੋ। ਸਟੂਡੀਓ ਦਾ ਇੱਕ ਨੰਬਰ ਹੈ 905-673-3337 9056733337 'ਤੇ ਤੁਸੀਂ ਕਾਲ ਕਰ ਸਕਦੇ ਹੋ। ਬਾਕੀ ਡਾਇਲ ਟੂ ਲਿਸਨ ਕਰਕੇ ਵੀ ਸੁਣਿਆ ਜਾ ਸਕਦਾ 416-477-2040 ਅਤੇ ਜਾਂ ਫਿਰ ਤੁਸੀਂ ਸਾਨੂੰ ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਸਿੰਪਲ ਰੇਡੀਓ ਐਪ ਰਾਹੀਂ ਵੀ ਹੈ ਜਿਹੜਾ ਗਲੋਬਲੀ ਲਾਈਵ ਸਟ੍ਰੀਮ ਹੈ ਜਿਹੜਾ ਉਹ ਕਰ ਸਕਦੇ ਹੋ। ਸੋ ਇਸ ਪਿਆਰੇ ਜਿਹੇ ਗੀਤ ਦੇ ਨਾਲ ਸ਼ੁਰੂਆਤ ਕੀਤੀ ਸੀਗੀ। ਸ਼ੁੱਕਰਵਾਰ ਨੂੰ ਕੁਲਦੀਪ ਭਾਅ ਜੀ ਹੋਣਾਂ ਦੀ ਇਹ ਫਰਮਾਇਸ਼ ਸੀਗੀ, ਜਾਂਦੇ ਜਾਂਦੇ ਕਹਿੰਦੇ ਲਾ ਦਿਓ, ਮੈਂ ਲਾਇਆ ਸੀ ਉਦੋਂ, ਪਰ ਜਾਨੂੰ ਹੈ ਜਿਹੜਾ ਸਮਾਂ ਜਿਹੜਾ ਉਹ ਸਮਾਪਤ ਹੋ ਗਿਆ ਸੀਗਾ। ਸੋ ਇਸ ਕਰਕੇ ਅੱਜ ਸ਼ਹਿਰੀ ਮਾਨ ਜ਼ਿੰਦਗੀ, ਬੜਾ ਹੀ ਖੂਬਸੂਰਤ ਗੀਤ, ਜਦੋਂ ਵੀ ਇਹ ਜਿਹੜਾ ਗੀਤ ਲਾ ਲਓ ਤੁਸੀਂ, ਐਵਰਗ੍ਰੀਨ ਗੀਤ ਹੈ, ਵਨ ਆਫ ਦਮ। ਸੋ ਤੁਸੀਂ ਸੁਣ ਕੇ ਜਿਹੜੇ ਮੰਤਰ ਮੁਗਧ ਹੋ ਜਾਂਦੇ ਹੋ। ਸੋ ਇਸ ਗੀਤ ਦੇ ਨਾਲ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਜਾਂ ਇਸ ਹਫ਼ਤੇ ਦਾ ਆਗਾਜ਼ ਕਰ ਰਹੇ ਹਾਂ ਕੁਛ ਕੁ ਸਤਰਾਂ। ਉਸ ਤੋਂ ਬਾਅਦ ਫਿਰ ਦੋਸਤੋ, ਕੱਲ੍ਹ ਜੋ ਕੁਝ ਵਾਪਰਿਆ ਉਹਦੇ 'ਤੇ ਆਧਾਰ 'ਤੇ ਜਿਹੜਾ ਮੈਂ ਅੱਜ ਵਿਸ਼ਾ ਇੱਕ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ, ਸ਼ਾਇਦ ਤੁਹਾਨੂੰ ਆ ਜਿਹੜਾ ਕਈਆਂ ਨੂੰ ਪਤਾ ਹੋਵੇ ਜਾਂ ਫਿਰ ਤੁਹਾਡੇ ਕਈਆਂ ਨੂੰ ਆ ਜਿਹੜਾ ਅੱਜ ਪਤਾ ਚੱਲੇਗਾ ਵੀ ਕੱਲ੍ਹ ਆ ਜਿਹੜਾ ਸ਼ਾਮ ਨੂੰ ਕੀ ਕੁਛ ਵਾਪਰਿਆ। ਕਹਿੰਦੇ ਧੋਖਾ ਦੇਣ ਵਾਲੇ ਸੋਚਦੇ ਨੇ ਕਿ ਉਹਨਾਂ ਚਲਾਕੀ ਕੀਤੀ ਹੈ, ਧੋਖਾ ਦੇਣ ਵਾਲਾ ਇਹ ਸੋਚ ਲੈਂਦਾ ਵੀ ਯਾਰ ਮੈਂ ਇੱਥੇ ਚਲਾਕੀ ਮੇਰੀ ਹੈ ਜਿਹੜੀ ਕੰਮ ਕਰ ਗਈ, ਪਰ ਅਸਲ ਵਿੱਚ ਉਹਨਾਂ ਨੇ ਆਪਣੇ ਲਈ ਭਰੋਸੇ ਦਾ ਦਰਵਾਜ਼ਾ ਜਿਹੜਾ ਉਹ ਬੰਦ ਕਰ ਲਿਆ ਹੈ। ਘਰ ਦਾ ਜਿਹੜਾ ਮੁਖੀਆ ਨਾ, ਜਿਹੜਾ ਹੈੱਡ ਬਣਨਾ ਆਸਾਨ ਨਹੀਂ ਹੁੰਦਾ, ਸਾਰੇ ਚਾਹ ਮਾਰ ਕੇ ਹੱਡ ਤੋੜ ਵੀ ਮਿਹਨਤ ਕਰਨੀ ਪੈਂਦੀ ਹੈ, ਬਹੁਤ ਕੁਝ ਸੁਣਨਾ ਪੈਂਦਾ ਅਤੇ ਬਹੁਤ ਕੁਝ ਜਰਨਾ ਪੈਂਦਾ ਹੈ, ਸਾਰੀ ਜਵਾਨੀ ਗਾਲ ਕੇ ਵੀ ਹਰਜਾਨਾ ਭਰਨਾ ਪੈਂਦਾ ਹੈ। ਪਰਮਾਤਮਾ ਦਾ ਡਰ ਕਦੇ ਨਾ ਛੱਡੋ, ਕਿਉਂਕਿ ਇੱਥੋਂ ਉਹ ਵੀ ਮਿਲ ਜਾਂਦਾ ਜੋ ਕਦੇ ਤੁਸੀਂ ਸੋਚਿਆ ਨਹੀਂ ਹੁੰਦਾ। ਕਿਸੇ ਦੀ ਨਜ਼ਰ ਵਿੱਚ ਤੁਸੀਂ ਬੁਰੇ ਹੋ, ਕਿਸੇ ਦੀ ਨਜ਼ਰ ਵਿੱਚ ਤੁਸੀਂ ਚੰਗੇ ਹੋ, ਪਰ ਅਸਲੀਅਤ ਇਹ ਹੈ ਜਿਸ ਦੀ ਜੋ ਜ਼ਰੂਰਤ ਹੈ ਉਸ ਦੇ ਲਈ ਤੁਸੀਂ ਉਹੋ ਜਿਹੇ ਹੋ। ਜ਼ਿੰਦਗੀ ਵਿੱਚ ਆਪਣਾਪਣ ਤਾਂ ਹਰ ਕੋਈ ਜਤਾਉਂਦਾ, ਪਰ ਆਪਣਾ ਕੌਣ ਹੈ ਇਹ ਤਾਂ ਵਕਤ ਹੀ ਹੈ ਮਿੱਤਰੋ ਦਿਖਾਉਂਦਾ ਹੈ। ਕੁਝ ਚੀਜ਼ਾਂ ਜੋ ਕਦੇ ਵਾਪਸ ਨਹੀਂ ਆਉਂਦੀਆਂ, ਧਿਆਨ ਨਾਲ ਸੁਣ ਕੇ, ਉਹ ਚੀਜ਼ਾਂ ਜੋ ਕਦੇ ਵਾਪਸ ਨਹੀਂ ਆਉਂਦੀਆਂ, ਸੁੱਟੇ ਜਾਣ ਤੋਂ ਬਾਅਦ ਪੱਥਰ, ਕਮਾਨੋਂ ਨਿਕਲਿਆ ਤੀਰ, ਜ਼ਬਾਨੋਂ ਕਹੇ ਜਾਣ ਤੋਂ ਬਾਅਦ ਸ਼ਬਦ, ਖੁੰਝ ਜਾਣ ਤੋਂ ਬਾਅਦ ਮੌਕਾ ਅਤੇ ਬਰਬਾਦ ਹੋਣ ਜਾਣ ਤੋਂ ਬਾਅਦ ਸਮਾਂ। ਸੋ ਇਸ ਕਰਕੇ ਸਮਾਂ ਜਿਹੜਾ ਪ੍ਰੈਜ਼ੈਂਟ ਹੈ ਉਸ ਨੂੰ ਸੰਭਾਲ ਲਓ, ਜੋ ਭਵਿੱਖ ਦੇ ਵਿੱਚ ਹੋਵੇਗਾ ਉਹ ਜੇ ਤੁਸੀਂ ਪ੍ਰੈਜ਼ੈਂਟ ਨੂੰ ਸੰਭਾਲ ਲਿਆ ਆਪਣੇ ਆਪ ਤੁਹਾਡਾ ਭਵਿੱਖ ਹੈ ਜਿਹੜਾ ਵਧੀਆ ਹੋਵੇਗਾ। ਹਾਂ, ਜੋ ਕੁਛ ਲੰਘ ਗਿਆ ਉਹਦਾ ਤੁਸੀਂ ਕੁਛ ਕਰ ਨਹੀਂ ਸਕਦੇ, ਪਰ ਉਸ ਤੋਂ ਜਿਹੜਾ ਸਿੱਖਿਆ ਜ਼ਰੂਰ ਲੈ ਸਕਦੇ ਹੋ। ਧਾਗਾ ਅਤੇ ਜ਼ਬਾਨ ਜਿੰਨੀ ਲੰਬੀ ਹੋਵੇ ਉਨੀ ਹੀ ਜਲਦੀ ਉਲਝ ਜਾਂਦੀ ਹੈ, ਇਸ ਲਈ ਧਾਗਾ ਲਪੇਟ ਕੇ ਅਤੇ ਜ਼ਬਾਨ ਸਮੇਟ ਕੇ ਰੱਖਣੀ ਚਾਹੀਦੀ ਹੈ। ਮਿੱਠੇ ਬੋਲ ਅਤੇ ਸਾਦੇ ਜਿਹੜੇ ਰਿਸ਼ਤੇ ਹੈ ਹਮੇਸ਼ਾ ਇੱਜ਼ਤ ਵਧਾਉਂਦੇ ਨੇ। ਸੋ ਇਹਨਾਂ ਖੂਬਸੂਰਤ ਸਤਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਅੱਜ ਮੈਨੂੰ ਉਮੀਦ ਹੈ ਜੌਲ ਸਾਹਿਬ ਵੀ ਹੈ ਜਿਹੜਾ ਸਾਡੇ ਨਾਲ 5:30 ਤੋਂ ਬਾਅਦ ਹੈ ਜਿਹੜੇ ਜੁੜਨਗੇ ਕੁਛ ਕੁ ਖਾਸ ਖਬਰਾਂ ਲੈ ਕੇ। ਅਤੇ ਨਾਲ ਦੀ ਨਾਲ ਹੈ ਜਿਹੜਾ ਅੱਜ ਮੈਂ ਜਿਹੜਾ ਉਸ ਤੋਂ ਪਹਿਲਾਂ ਇੱਕ ਵਿਸ਼ਾ ਤੁਹਾਡੇ ਨਾਲ ਹੈ ਜਿਹੜਾ ਸ਼ੇਅਰ ਕਰ ਦੇਣਾ, ਜਿੱਦਾਂ ਵਿਕਟੋਰੀਆ ਡੇ ਲੌਂਗ ਵੀਕਐਂਡ ਲੰਘ ਕੇ ਗਿਆ, ਵੱਖ ਵੱਖ ਜਿਹੜੀਆਂ ਜਗ੍ਹਾ 'ਤੇ ਪਾਰਕ ਦੇ ਉੱਤੇ ਆ ਜਿਹੜੀਆਂ ਗੈਦਰਿੰਗਸ ਹੋਈਆਂ, ਕਹਿ ਲਓ ਵੀ ਮਾਹੌਲ ਜਾਂ ਟੈਂਪਰੇਚਰ ਵੀ ਉਸ ਤਰ੍ਹਾਂ ਦਾ ਸੀਗਾ, ਮੌਕਾ ਸੀਗਾ ਵੀ ਬਾਹਰ ਨਿਕਲਿਆ ਜਾਵੇ, ਪਰਿਵਾਰਾਂ ਦੇ ਨਾਲ ਇੱਕ ਕੁਆਲਿਟੀ ਸਮਾਂ ਬਤੀਤ ਕੀਤਾ ਜਾਵੇ ਜਿੱਦਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ। ਪਰ ਬ੍ਰੈਂਪਟਨ ਦੀ ਆ ਜਿਹੜੀ ਇੱਕ ਵੀਡੀਓ ਜਿਹੜੀ ਮੇਰੇ ਤੱਕ ਹੈ ਜਿਹੜੀ ਇਹ ਰਾਤ ਨੂੰ ਪਹੁੰਚਾਈ ਗਈ ਹੈ, ਇਹ ਮੈਂ ਆਪਣੇ ਜਿਹੜੇ ਸੋਸ਼ਲ ਹੈਂਡਲਸ ਹੈ ਉਹਦੇ 'ਤੇ ਵੀ ਆ ਜਿਹੜਾ ਅਪਲੋਡ ਕਰ ਦੇਵਾਂਗਾ। ਹਜੇ ਸਮਾਂ ਨਹੀਂ ਲੱਗਿਆ, ਪਰ ਮੈਂ ਜਲਦੀ ਪ੍ਰੋਗਰਾਮ ਤੋਂ ਬਾਅਦ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਵੀ ਕਰ ਦੇਵਾਂਗਾ। ਪਰ ਜੇ ਤੁਹਾਨੂੰ ਇਹ ਵੀਡੀਓ ਚਾਹੀਦੀ ਹੋਈ ਤਾਂ ਤੁਸੀਂ ਆ ਜਿਹੜਾ ਪਰਸਨਲੀ ਆ ਜਿਹੜਾ ਮੈਨੂੰ ਆ ਜਿਹੜਾ ਆਪਣਾ ਟੈਕਸਟ ਮੈਸੇਜ ਕਰ ਦਿਓ। ਮੈਂ ਗਰੁੱਪ ਦੇ ਵਿੱਚ ਤਾਂ ਨਹੀਂ ਪਾਉਂਦਾ ਕਿਉਂਕਿ ਗਰੁੱਪ ਦੇ ਵਿੱਚ ਨਾ ਕੁਛ ਇਹੋ ਜਿਹੀਆਂ ਚੀਜ਼ਾਂ ਮੈਂ ਬਣਾਇਆ ਤਾਂ ਇਸ ਕਰਕੇ ਸੀਗਾ ਵੀ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਦਿੱਤੀ ਜਾਵੇ ਗਰੁੱਪ ਦੇ ਵਿੱਚ। ਪਰ ਮੈਂ ਆਪ ਹੀ ਆ ਜਿਹੜਾ ਮਹੀਨੇ ਬਾਅਦ ਉਹ ਗਰੁੱਪ ਹੈ ਜਿਹੜਾ ਸਾਇਲੈਂਟ ਹੋ ਗਿਆ ਸੀਗਾ, ਪਰ ਉਹਦੇ 'ਚ ਕੁਛ ਇਹੋ ਜਿਹੀਆਂ ਗਤੀਵਿਧੀਆਂ ਹੋਣ ਲੱਗ ਪਈਆਂ, ਮੈਨੂੰ ਲੱਗਿਆ ਵੀ ਨਹੀਂ ਗਰੁੱਪ ਜਿਸ ਕਾਰਨ ਜਿਸ ਮੰਸ਼ਾ ਦੇ ਨਾਲ ਬਣਾਇਆ ਗਿਆ ਸੀ ਉਸ ਵਾਲੇ ਪਾਸੇ ਨਹੀਂ ਚੱਲਦਾ ਪਿਆ। ਸੋ ਇਸ ਕਰਕੇ ਜੇ ਤੁਸੀਂ ਆ ਜਿਹੜਾ ਚਾਹੁੰਦੇ ਹੋ ਵੀ ਇਹ ਜਿਹੜੀ ਵੀਡੀਓ ਤੁਹਾਨੂੰ ਚਾਹੀਦੀ ਹੈ, ਪਹਿਲਾਂ ਤਾਂ ਮੈਂ ਦੱਸਦਾ ਵੀ ਵੀਡੀਓ ਦੇ ਵਿੱਚ ਹੋਇਆ ਕੀ ਹੈ। ਕੁਈਨ ਅਤੇ ਬ੍ਰੈਮਲੀ 'ਤੇ ਜਿਹੜਾ ਚੰਗਿਊਦੀ ਪਾਰਕ ਹੈ ਵਿਕਟੋਰੀਆ ਡੇ 'ਤੇ, ਉੱਥੇ ਵੱਡੀ ਤਾਦਾਦ ਦੇ ਵਿੱਚ ਪਰਿਵਾਰ ਹਾਂਜੀ ਜਾਂ ਫਿਰ ਕਈ ਜਿਹੜੇ ਸੱਜਣ ਮਿੱਤਰ ਹੈ ਪਹੁੰਚੇ ਹੋਏ ਸੀਗੇ ਉੱਥੇ, ਅਤੇ ਉੱਥੇ ਆ ਜਿਹੜੇ ਸੈਲੀਬ੍ਰੇਸ਼ਨ ਕਰਨ ਵਾਸਤੇ ਹਾਂਜੀ ਆਪਣਾ ਮਾਹੌਲ ਇੱਕ ਜਿਹੜਾ ਆਪਾਂ ਨੂੰ ਪਤਾ ਵੀ ਪਾਰਕਾਂ ਦੇ ਵਿੱਚ ਕੁਛ ਕੁ ਜਿਹੜੇ ਬ੍ਰੈਂਪਟਨ ਦੇ ਪਾਰਕ ਹੈ ਉੱਥੇ ਆ ਜਿਹੜਾ ਗੈਦਰਿੰਗਸ ਵਾਸਤੇ ਆ ਜਿਹੜਾ ਢੁੱਕਵੇਂ ਪ੍ਰਬੰਧ ਆ ਜਿਹੜੇ ਉਹ ਕੀਤੇ ਜਾਂਦੇ ਆ। ਸੋ ਉਸੇ ਤਰ੍ਹਾਂ ਚੰਗਿਊਦੀ ਪਾਰਕ ਦੇ ਵਿੱਚ ਵੀ ਆ ਜਿਹੜੇ ਢੁੱਕਵੇਂ ਪ੍ਰਬੰਧ ਕੀਤੇ ਹੋਏ ਸੀਗੇ, ਪਰ ਸ਼ਾਮ ਕੁ ਜਦੋਂ 8:00 ਅਤੇ ਉਦੋਂ ਪੁਲਿਸ ਨੂੰ ਆ ਜਿਹੜਾ ਉਹ ਪਾਰਕ ਬੰਦ ਕਰ ਦੇਣਾ ਪਿਆ। ਉਹਦਾ ਕਾਰਨ ਇਹ ਰਿਹਾ ਵੀ ਉੱਥੇ ਕੁਝ ਕੁ ਜਿਹੜੇ ਸ਼ਰਾਰਤੀ ਅਨਸਰ ਸੀਗੇ ਉਹਨਾਂ ਨੇ ਆ ਜਿਹੜੇ ਫਾਇਰ ਵਰਕ ਕਰਨਾ ਸ਼ੁਰੂ ਕਰ ਦਿੱਤਾ, ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ, ਅਤੇ ਪਟਾਕੇ ਆ ਜਿਹੜੇ ਉੱਥੇ ਖੜ੍ਹੇ ਲੋਕ ਸੀਗੇ ਉਹਨਾਂ ਵੱਲ ਆ ਜਿਹੜੇ ਸੁੱਟਣੇ ਸ਼ੁਰੂ ਕਰ ਦਿੱਤੇ। ਉਸ ਤੋਂ ਬਾਅਦ ਕਿਸੇ ਨੇ ਜਿਹੜਾ ਕੁਈਨ 'ਤੇ ਤਾਂ ਬ੍ਰੈਮਲੀ 'ਤੇ ਅਪਾਰਟਮੈਂਟ ਬਿਲਡਿੰਗ ਹੈ ਉੱਥੋਂ ਦੀ ਆ ਕਿਸੇ ਨੇ ਆ ਜਿਹੜੀ ਆ ਵੀਡੀਓ ਬਣਾ ਲਈ, ਅਤੇ ਉਹ ਵੀਡੀਓ ਆ ਜਿਹੜੀ ਉਹਦੇ ਵਿੱਚ ਦੱਸਿਆ ਗਿਆ ਵੀ ਇੱਕ ਗੱਡੀ ਦੇ ਵਿੱਚ ਪੈਸੈਂਜਰ ਸਾਈਡ 'ਤੇ ਕਾਲੀ ਗੱਡੀ ਹੈ, ਪੈਸੈਂਜਰ ਸਾਈਡ ਦੇ ਵਿੱਚ ਪੈਸੈਂਜਰ ਇੱਕ ਬੈਠਾ ਅਤੇ ਉਹ ਉਸ ਬਾਰੀ ਰਾਹੀਂ ਵੱਖ ਵੱਖ ਜਿਹੜੇ ਬਿਜ਼ਨਸ ਹੈ ਜਾਂ ਫਿਰ ਰਾਹਗੀਰ ਜਾਂਦੇ ਪਏ ਜਾਂ ਗੱਡੀਆਂ ਤੁਰੀਆਂ ਜਾਂਦੀਆਂ ਪਈਆਂ ਉਹਨਾਂ 'ਤੇ ਫਾਇਰ ਵਰਕਸ ਹੈ ਜਿਹੜੇ ਮਤਲਬ ਉਹ ਜਿਹੜੀ ਉੱਪਰ ਨੂੰ ਜਾਂਦੀਆਂ ਹੁੰਦੀਆਂ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਮੇਰੇ ਦਿਮਾਗ 'ਚੋਂ ਹੀ ਨਿਕਲ ਗਿਆ, ਉਹ ਫਾਇਰ ਵਰਕਸ ਹੈ ਜਿਹੜੇ ਉਹ ਉਹਨਾਂ 'ਤੇ ਉੱਤੇ ਆ ਜਿਹੜੇ ਸਿੱਟੇ ਜਾ ਰਹੇ ਸੀਗੇ। ਸੋ ਹੁਣ ਆ ਜਿਹੜੀ ਓਬਵੀਅਸਲੀ ਹੈ ਪੁਲਿਸ ਹੈ ਜਿਹੜੀ ਇਹਦੀ ਤਹਿਕੀਕਾਤ ਵੀ ਕਰੇਗੀ ਕਿਉਂਕਿ ਇਹ ਜਿਹੜੀ ਸੋਸ਼ਲ ਮੀਡੀਆ 'ਤੇ ਹੈ ਅਤੇ ਇਹ ਸਾਫ਼ ਤੌਰ ਤੁਸੀਂ ਆ ਜਿਹੜਾ ਅੰਦਾਜ਼ਾ ਜੇ ਤੁਸੀਂ ਇੱਥੇ ਬ੍ਰੈਂਪਟਨ ਦੇ ਰੈਜ਼ੀਡੈਂਟ ਹੋ ਤੁਸੀਂ ਸਾਫ਼ ਅੰਦਾਜ਼ਾ ਜਿਹੜਾ ਉੱਥੋਂ ਲਾ ਸਕਦੇ ਉਸ ਵੀਡੀਓ ਦੇ ਵਿੱਚੋਂ ਵੀ ਇਹ ਜਿਹੜੇ ਕੁਈਨ ਅਤੇ ਬ੍ਰੈਮਲੀ ਦੇ ਕੋਲ ਆਲੇ ਦੁਆਲੇ ਜਿਹੜੇ ਪਲਾਜ਼ਾ ਆ ਉੱਥੇ ਇਹ ਗੱਡੀ ਆ ਜਿਹੜੀ ਇਹ ਘੁੰਮ ਰਹੀ ਹੈ। ਮੈਂ ਕਹਿੰਦਾ ਵੀ ਇਸ ਤਰ੍ਹਾਂ ਜਿਹੜੇ ਆ ਉਹ ਗੱਡੀ ਦੇ ਵਿੱਚੋਂ ਪਟਾਕੇ ਛੱਡੇ ਜਾ ਰਹੇ ਸੀਗੇ ਰਾਹਗੀਰਾਂ 'ਤੇ ਜਾਂ ਜਿਹੜੇ ਉੱਥੇ ਜਿਹੜੇ ਬਿਜ਼ਨਸ ਨੇ ਵੀ ਜਿੱਦਾਂ ਇੱਕ GTA ਇੱਕ ਗੇਮ ਹੁੰਦੀ ਸੀਗੀ, ਹਾਲਾਂਕਿ ਆ ਜਿਹੜਾ ਉਸ ਗੇਮ ਨੂੰ ਆ ਜਿਹੜਾ ਵੱਖ ਵੱਖ ਦੇਸ਼ਾਂ ਦੇ ਵਿੱਚ ਆ ਜਿਹੜਾ ਏਜ ਲਿਮਿਟ ਕਰਕੇ ਆ ਜਿਹੜੇ ਬੰਦ ਵੀ ਕੀਤੇ ਗਏ। ਸੋ ਉਸ ਤਰ੍ਹਾਂ ਦਾ ਹਾਲਾਤ ਹੋਇਆ ਵੀ ਇੱਕ ਤਰ੍ਹਾਂ ਕੋਈ ਲਾਅ ਐਂਡ ਆਰਡਰ ਹੈ ਹੀ ਨਹੀਂ ਹੈਗਾ ਵੀ ਜੋ ਜੀ ਆਉਂਦਾ ਪਿਆ ਉਹੀ ਆ ਜਿਹੜਾ ਬੰਦਾ ਕਰੀ ਜਾ ਰਿਹਾ ਜਿਹਦਾ ਜੀ ਕਰਦਾ। ਸੋ ਉਹ ਵੀਡੀਓ ਆ ਜਿਹੜੀ ਇਸ ਟਾਈਮ ਸਰਫੇਸ ਹੋ ਰਹੀ ਹੈ ਅਤੇ ਇਹ ਰਾਤ ਨੂੰ ਤਕਰੀਬਨ 11:30-12 ਦੇ ਕਰੀਬ ਹੈ ਜਿਹੜੀ ਇਹ ਵੀਡੀਓ ਮੇਰੇ ਤੱਕ ਪਹੁੰਚੀ ਹੈ। ਸੋ ਜੇ ਤੁਸੀਂ ਇਹ ਮੈਨੂੰ ਲੱਗਦਾ ਵੀ ਸ਼ਾਇਦ ਬਹੁਤਿਆਂ ਨੇ ਉਹ ਵੀਡੀਓ ਹਜੇ ਨਾ ਦੇਖੀ ਹੋਵੇ, ਪਰ ਅੱਜ ਡਾਊਨ ਦਾ ਡੇ ਹੈ ਜਿਹੜਾ ਤੁਸੀਂ ਉਹ ਵੀਡੀਓ ਜਿਹੜੀ ਜ਼ਰੂਰ ਦੇਖੋਗੇ ਕਿਉਂਕਿ ਉਹ ਵਾਇਰਲ ਕੰਟੈਂਟ ਹੈ ਜਿਹੜਾ ਹੋ ਜਾਣਾ ਆ। ਕਿਉਂਕਿ ਇਹ ਜਿਹੜਾ ਬ੍ਰੈਂਪਟਨ ਦੀ ਆਪਾਂ ਗੱਲ ਕਰਦੇ ਹਾਂ, ਆਪਾਂ ਕਹਿੰਦੇ ਹਾਂ ਵੀ ਬਾਏ ਸਿਟੀ ਆਫ ਬ੍ਰੈਂਪਟਨ ਦੇ ਵਿੱਚ ਹੀ ਇੰਨੀ ਸਖਤੀ ਹੈ ਜਿਹੜੀ ਪਿਛਲੇ ਕੁਝ ਕੁ ਮਹੀਨਿਆਂ ਤੋਂ ਕਹਿ ਲਓ ਜਾਂ 1-2 ਸਾਲਾਂ ਤੋਂ ਵਰਤੋਂ ਕਿਉਂ ਕੀਤੀ ਜਾ ਰਹੀ ਆ। ਭਾਰਲ ਨੂੰ ਲੈ ਕੇ ਵੀ ਆ ਜਿਹੜਾ ਕਈ ਵਾਰ ਡਿਬੇਟ ਕਰ ਚੁੱਕੇ ਆ ਵੀ ਬਾਕੀ ਆਲੇ ਦੁਆਲੇ ਵੀ ਹੋਰ ਕਈ ਸਿਟੀਜ਼ ਨੇ, ਨੇਬਰਿੰਗ ਸਿਟੀਜ਼ ਨੇ, ਉੱਥੇ RRL ਲਾਇਸੈਂਸ ਨਹੀਂ ਹੈਗਾ। ਵਾਏ ਸਿਟੀ ਆਫ ਬਰੈਂਪਟਨ, ਵਾਏ ਆਪਾਂ ਬੜੀ ਛੇਤੀ ਕਰਦੇ ਹਾਂ, ਪਰ ਜਦੋਂ ਇੱਦਾਂ ਦੀ ਆ ਵੀਡੀਓਜ਼, ਜਦੋਂ ਇੱਦਾਂ ਦਾ ਲਾਅ ਐਂਡ ਆਰਡਰ ਨੂੰ ਬ੍ਰੇਕ ਕੀਤਾ ਜਾਂਦਾ, ਫਿਰ ਅਸੀਂ ਆ ਜਿਹੜੇ ਚੁੱਪ ਹੋ ਜਾਂਦੇ ਹਾਂ ਵੀ ਬਾਕੀ ਸਖਤੀ ਆ ਜਿਹੜੀ ਇਸ ਟਾਈਮ ਬਰੈਂਪਟਨ ਦੇ ਵਿੱਚ ਲੋੜ ਹੈਗੀ ਹੈ। ਪੁਲਿਸ ਨੂੰ ਆ ਜਿਹੜਾ ਹੋਰ ਪਾਵਰ ਜਿਹੜੀਆਂ ਦੇਣੀਆਂ ਚਾਹੀਦੀਆਂ। ਪਿੱਛੇ ਬਜਟ ਹੈ ਜਿਹੜਾ ਉਹਨਾਂ ਦਾ ਵਧਾਇਆ ਗਿਆ ਸੀ, ਉਹਦੇ 'ਤੇ ਮੈਂ ਵੀ ਤੁਹਾਡੇ ਨਾਲ ਡਿਬੇਟ ਕੀਤੀ ਸੀਗੀ ਵੀ ਭਾਈ ਬਜਟ ਇੰਨਾ ਕਿਉਂ ਵਧਾਇਆ ਗਿਆ, ਉਹਦਾ ਚਲੋ ਜੇ ਵਧਾਇਆ ਗਿਆ ਉਹਦਾ ਆਡਿਟ ਹੈ ਜਿਹੜਾ ਹੋਣਾ ਚਾਹੀਦਾ ਆ, ਉਹਦੇ 'ਤੇ ਚਲੋ ਡਿਬੇਟ ਕੀਤੀ ਸੀਗੀ ਆਪਾਂ, ਹੋਣਾ ਵੀ ਚਾਹੀਦਾ ਕਿਉਂਕਿ ਇਹ ਜਿਹੜਾ ਸਾਨੂੰ ਪਤਾ ਹੋਵੇ ਵੀ ਟੈਕਸਪੇਅਰ ਦਾ ਪੈਸਾ ਜਿਹੜਾ ਆ ਕੀ ਸਹੀ ਤਰ੍ਹਾਂ ਜਿਹੜਾ ਆ ਚੈਨਲਾਈਜ਼ ਕੀਤਾ ਜਾ ਰਿਹਾ ਜਾਂ ਨਹੀਂ ਕੀਤਾ ਜਾ ਰਿਹਾ। ਪਰ ਜੇ ਤੁਹਾਨੂੰ ਆ ਜਿਹੜਾ ਕੱਲ੍ਹ ਸ਼ਾਮ ਦੀ ਜਿਹੜੀ ਇਹ ਘਟਨਾ ਦੇ ਬਾਬਤ ਪਤਾ ਆ ਅਤੇ ਤੁਸੀਂ ਆਪਣੇ ਕੋਈ ਆ ਜਿਹੜਾ ਵਿਊ ਪੁਆਇੰਟ ਦੇਣਾ ਚਾਹੁੰਦੇ ਹੋ ਵੀ ਚੰਗੂਜ਼ੀ ਪਾਰਕ ਦੇ ਵਿੱਚ ਜੋ ਕੁਝ ਵਾਪਰਿਆ, ਦੇਖੋ ਉੱਥੇ ਬੱਚੇ ਵੀ ਸੀਗੇ, ਹਾਂਜੀ, ਸੋ ਕਿਸੇ ਦੇ ਲੱਗ ਵੀ ਸਕਦੀ ਸੀਗੀ, ਅਤੇ ਜਿਸ ਤਰ੍ਹਾਂ ਵੱਖ ਵੱਖ ਜਿਹੜੇ ਉੱਥੇ ਪਲਾਜ਼ੇ ਆ ਉਹਨਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਦੇ ਉੱਤੇ ਆ ਜਿਹੜੇ ਉਹ ਸਿੱਟੇ ਜਾ ਰਹੇ ਸੀਗੀਆਂ ਫਾਇਰ ਵਰਕਸ, ਅਤੇ ਆਪਣੇ ਤਾਂ ਇੱਥੇ ਘਰ ਵੀ ਜ਼ਿਆਦਾਤਰ ਲੱਕੜਾਂ ਦੇ ਬਣੇ ਆ, ਇੱਕ ਚਿੰਗਾਰੀ ਆ ਜਿਹੜੀ ਉਹ ਤੁਸੀਂ ਦੇਖ ਲਓ ਵੀ ਭਾਂਬੜ ਦਾ ਰੂਪ ਹੈ ਜਿਹੜੀ ਉਹ ਲੈ ਸਕਦੀ ਹੈ। ਅਤੇ ਕੱਲ੍ਹ ਹੀ ਆ ਜਿਹੜੀ ਇੱਕ ਹੋਰ ਖਬਰ ਆ ਗਈ ਸੀਗੀ, ਇੱਕ ਆਪਣੇ ਫਿੰਚ ਅਤੇ ਐਲਬੀਅਨ ਦੇ ਕੋਲ ਜਿੱਥੇ ਆ ਜਿਹੜਾ ਇੱਕ ਪਟਾਕਿਆਂ ਦੀ ਦੁਕਾਨ ਸੀਗੀ, ਉਹ ਵੀ ਆਪਣੇ ਭਾਈਚਾਰੇ ਨਾਲ ਸੰਬੰਧਿਤ ਹੈ, ਉਹਨਾਂ ਦੀ ਦੁਕਾਨ ਨੂੰ ਆ ਜਿਹੜਾ ਸੰਨ ਲਾਇਆ ਗਿਆ ਅਤੇ ਕਹਿੰਦੇ ਉੱਥੇ ਆ ਜਿਹੜੇ ਕਈ ਪਟਾਕੇ ਆ ਜਿਹੜੇ ਚੋਰੀ ਕਰ ਲਿੱਤੇ ਗਏ ਅਤੇ ਦੁਕਾਨ ਨੂੰ ਫਿਰ ਅੱਗ ਵੀ ਲੱਗ ਗਈ ਕਿਉਂਕਿ ਇੱਕ ਗੱਡੀ ਆ ਜਿਹੜੀ ਸਿੱਧੀ ਉਸ ਦੁਕਾਨ ਦੇ ਵਿੱਚ ਮਾਰੀ ਗਈ, ਸੋ ਜਿਸ ਕਰਕੇ ਜਿਹੜੀ ਬਾਅਦ ਦੇ ਵਿੱਚ ਉਸ ਦੁਕਾਨ ਨੂੰ ਅੱਗ ਵੀ ਲੱਗ ਗਈ, ਜਾਨੀ ਨੁਕਸਾਨ ਹੋਣੋਂ ਬਚ ਗਿਆ ਪਰ ਜਿਹੜੇ ਆ ਮਾਲੀ ਨੁਕਸਾਨ ਹੈ ਜਿਹੜਾ ਕਹਿੰਦੇ ਉੱਥੇ ਵੀ ਬਥੇਰਾ ਹੋਇਆ। ਸੋ ਜਦੋਂ ਹੁਣ ਇਹ ਘਟਨਾ ਨੂੰ ਆਪਾਂ ਰਿਲੇਟ ਕਰਦੇ ਹਾਂ, ਸੋ ਬਹੁਤ ਕੁਛ ਹੈ ਜਿਹੜਾ ਮਨਾਂ ਦੇ ਵਿੱਚ ਕਈ ਸਵਾਲ ਹੈ ਜਿਹੜੇ ਉੱਠਦੇ ਆ, ਸੋ ਇਸ ਦੇ ਉੱਤੇ ਤੁਸੀਂ ਕੋਈ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ। ਪਟਾਕੇ ਆ ਜਿਹੜੇ ਬੈਨ ਕੀਤੇ ਗਏ ਆ, ਫੇਰ ਵੀ ਆ ਜਿਹੜੇ ਦੇਖੋ ਇੱਥੇ ਕੁਝ ਕੁ ਕੱਲ੍ਹ ਸ਼ਰਾਰਤੀ ਅੰਸਰਾਂ ਨੇ ਆ ਜਿਹੜੇ ਪਟਾਕੇ ਚਲਾਏ ਅਤੇ ਚਲਾਏ ਵੀ ਸ਼ਰੇਆਮ ਚਲਾਏ ਆ, ਕੋਈ ਇੱਦਾਂ ਲੁੱਕ ਕੇ ਨਹੀਂ ਚਲਾਏ, ਇੱਦਾਂ ਹੁੰਦਾ ਨਾ ਫੁੱਲ ਝੜੀਆਂ ਚਲਾਤੀਆਂ ਜਾਓ ਨਾ, ਵੱਡੇ ਵੱਡੇ ਪਟਾਕੇ ਚਲਾਏ ਅਤੇ ਸ਼ਰੇਆਮ ਚਲਾਏ। ਫਿਰ ਸਾਡੀ ਪੁਲਿਸ ਹੈ ਜਿਹੜੀ ਜਦੋਂ ਫਿਰ ਫੜਦੀ ਹੈ, ਜਦੋਂ ਸਖਤੀ ਦਿਖਾਉਂਦੀ ਹੈ, ਫਿਰ ਆਪਾਂ ਹੀ ਕਈ ਵਾਰ ਸਵਾਲ ਚੱਕਣੇ ਸ਼ੁਰੂ ਕਰ ਦਿੰਦੇ ਹਾਂ। ਸੋ ਇਸ 'ਤੇ ਤੁਸੀਂ ਕੋਈ ਆਪਣੀ ਟੀਕਾ ਟਿੱਪਣੀ ਕਰਨਾ ਚਾਹੁੰਦੇ ਹੋ, ਇਸ 'ਤੇ ਕੋਈ ਤੁਸੀਂ ਆਪਣਾ ਤਬਸਰਾ ਜਾਂ ਫਿਰ ਕੋਈ ਆਪਣਾ ਵਿਜ਼ਨ ਦੇਣਾ ਚਾਹੁੰਦੇ ਹੋ, ਵਿਚਾਰ ਦੇਣਾ ਚਾਹੁੰਦੇ ਹੋ, ਤਾਂ ਸਟੂਡੀਓ ਦਾ ਨੰਬਰ 905-673-3337 9056733337 'ਤੇ ਦੋਸਤੋ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਜਿਹੜੀ ਕੱਲ੍ਹ ਬਰੈਂਪਟਨ ਦੇ ਵਿੱਚ ਜਾਂ ਕੋਈ ਚਿੰਗੂਜ਼ੀ ਪਾਰਕ ਦੇ ਵਿੱਚ ਜਿਹੜੀ ਕੱਲ੍ਹ ਘਟਨਾ ਵਾਪਰੀ ਹੈ, ਵੀ ਸ਼ਰੇਆਮ ਹੈ ਜਿਹੜੇ ਪਟਾਕੇ ਚਲਾਏ ਗਏ, ਸ਼ਰੇਆਮ ਹੈ ਜਿਹੜੇ ਲੋਕਾਂ ਦੇ ਬਿਜ਼ਨਸ ਦੇ ਉੱਤੇ ਜਾਂ ਰਾਹਗੀਰਾਂ ਦੇ ਉੱਤੇ ਆ ਜਿਹੜੇ ਉਹ ਪਟਾਕੇ ਆ ਜਿਹੜੇ ਸੁੱਟੇ ਗਏ, ਸੋ ਉਹਦੇ 'ਤੇ ਆ ਜਿਹੜਾ ਤੁਸੀਂ ਆਪਣੇ ਕੋਈ ਟੇਕ ਦੇਣਾ ਚਾਹੁੰਦੇ ਹੋ ਤਾਂ ਮੋਰ ਦੈਨ ਵੈਲਕਮ। ਤੁਹਾਨੂੰ ਲੱਗਦਾ ਵੀ ਬਾਕੀ ਆ ਜਿਹੜਾ ਬਰੈਂਪਟਨ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਜਿਹੜੀ ਬੜੀ ਕਸੂਤੀ ਬਣੀ ਹੋਈ ਹੈ, ਮਤਲਬ ਇੱਕ ਕਹਿ ਅਰਾਜਕਤਾ ਵਾਲੀ ਚੀਜ਼ ਬਣੀ ਹੋਈ ਹੈ, ਕੀ ਤੁਸੀਂ ਇਹ ਸਮਝਦੇ ਹੋ ਜਾਂ ਫਿਰ ਤੁਸੀਂ ਸਮਝਦੇ ਹੋ ਵੀ ਹਾਂ ਕੁਝ ਕੁ ਹਿੱਸੇ ਆ ਜਿਹੜੇ ਉੱਥੇ ਆ ਜਿਹੜਾ ਲਾਅ ਐਂਡ ਆਰਡਰ ਹੈ ਜਿਹੜਾ ਇਸ ਟਾਈਮ ਜ਼ਿਆਦਾ ਗੜਬੜੀ ਵਾਲਾ ਆ ਅਤੇ ਕਈ ਜਗ੍ਹਾ ਜਿਹੜਾ ਆ ਸੁੱਖ ਅਤੇ ਸ਼ਾਂਤੀ ਹੈ। ਸੋ ਸਟੂਡੀਓ ਨੰਬਰ 905-673-3337 9056733337 'ਤੇ ਤੁਸੀਂ ਦੋਸਤੋ ਆਪਣੇ ਵਿਚਾਰ ਜ਼ਰੂਰ ਹੈ ਜਿਹੜੇ ਸਾਂਝੇ ਕਰ ਸਕਦੇ ਹੋ। ਬਾਕੀ ਜੇ ਵੀਡੀਓ ਤੁਹਾਨੂੰ ਚਾਹੀਦੀ ਹੈ ਤਾਂ ਜਿਹੜੀ ਮੈਂ ਤੁਹਾਡੇ ਨਾਲ ਆਹ ਅੱਜ ਪ੍ਰੋਗਰਾਮ 'ਤੇ ਜਿਹੜੀ ਘਟਨਾ ਸਾਂਝੀ ਕਰ ਰਿਹਾ ਤਾਂ ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਸਕਦੇ ਹੋ ਜਾਂ ਵਟਸਐਪ ਮੈਸੇਜ ਕਰ ਸਕਦੇ ਹੋ। ਨੰਬਰ ਮੇਰਾ 416-917-7763 4169177763 'ਤੇ ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਪਾ ਸਕਦੇ ਹੋ। ਸੋ ਕੁਛ ਕੁ ਜਿਹੜੇ ਤੁਹਾਡੇ ਮੈਸੇਜਸ ਆਏ ਆ ਉਹ ਵੀ ਮੈਂ ਜਲਦੀ ਆ ਜਿਹੜੇ ਏਅਰ 'ਤੇ ਕਰਾਂਗਾ ਅਤੇ ਉਹ ਇੱਕ ਲਾਈਨ ਆ ਜਿਹੜੀ ਡਰੋਪ ਹੋ ਗਈ, ਪਲੀਜ਼ ਦੁਬਾਰਾ ਕਾਲ ਕਰ ਲਿਓ, ਮੈਂ ਅਗਲੀ ਕਾਲ 'ਤੇ ਚੱਲਦਾ। ਵਨੀਤ ਜੀ ਸਵਾਗਤ ਹੈ, ਗੁੱਡ ਮਾਰਨਿੰਗ ਸਰ।
1: ਹਾਂਜੀ ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
0: ਬਹੁਤ ਵਧੀਆ ਸਰ, ਬਹੁਤ ਵਧੀਆ, ਥੈਂਕ ਯੂ, ਤੁਸੀਂ ਸੁਣਾਓ ਜੀ।
1: ਸਰ ਜੀ ਇਹ ਤਾਂ ਬਹੁਤ ਮਨਭਾਗੀ ਘਟਨਾ ਹੈਗੀ ਹੈ ਜਿਹੜਾ ਲੋਕਾਂ ਦੇ ਉੱਤੇ ਸੱਚਣਾ ਹੈਗਾ, ਪਰ ਇਹ ਸਰਕਾਰ ਦੀ ਗਲਤ ਪਾਲਿਸੀ ਹੈ, ਸਿਟੀ ਦੀ ਵੀ ਗਲਤ ਪਾਲਿਸੀ ਹੈ ਕਿ ਅਗਰ ਫਾਇਰ ਵਰਕ ਲਾਓ ਹੀ ਨਹੀਂ ਹੈ ਤੇ ਉਹਨਾਂ ਦੇ ਕੰਟੇਨਰ ਕਿਉਂ ਸੇਲ ਕੀਤੇ ਜਾਂਦੇ ਆ।
0: ਸਰਕਾਰ ਦੀਆਂ
1: ਗਲਤ ਪਾਲਿਸੀਆਂ ਨਾ ਜਾਂ ਸਿਟੀ ਦੀਆਂ ਗਲਤ ਪਾਲਿਸੀਆਂ,
0: ਜੀ ਜੀ ਜੀ ਜੀ,
1: ਤੇ ਉਹਦੇ ਲਈ ਤਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਤੇ ਬਾਕੀ ਜਿਹੜੇ ਏਦਾਂ ਦੇ ਗੰਦੇ ਕੰਮ ਕਰਦੇ ਆ ਲੋਕਾਂ ਦੇ ਉੱਤੇ ਜਾਂ ਕਿਸੇ ਸਟੋਰ ਦੇ ਉੱਤੇ ਏਦਾਂ ਫਾਇਰ ਵਰਕ ਕਰਦੇ ਆ ਗੱਡੀਆਂ ਦੇ ਉੱਤੇ ਕਰਦੇ ਆ ਬੱਚੇ ਵੀ ਘੁੰਮਦੇ ਆ ਬਜ਼ੁਰਗ ਵੀ ਘੁੰਮਦੇ ਹੈਗੇ ਆ ਤੇ ਗਲਤ ਗੱਲ ਆ ਉਹ
0: ਬਹੁਤ ਗਲਤ ਹੈ ਜੀ ਬਹੁਤ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗਾ ਤੁਸੀਂ ਆਪ ਦੇਖ ਕੇ ਹੈਰਾਨ ਹੋ ਜਾਓਗੇ ਵੀ ਕਿਸ ਹਿਸਾਬ ਦੇ ਨਾਲ ਗੱਡੀ ਚੱਲ ਰਹੀ ਆ ਉਹਦੇ ਵਿੱਚੋਂ ਕਿੱਦਾਂ ਭਾਈ ਉਹ ਕਿਹੜੇ ਹੁੰਦੇ ਆ ਫਾਇਰ ਵਰਕ ਇੱਕ ਨਾਮ ਕਹਿੰਦੇ ਜਿਹੜੇ ਉੱਪਰ ਅਸਮਾਨ ਨੂੰ ਜਾਂਦੇ ਹੁੰਦੇ ਉਹਨਾਂ ਨੂੰ ਕਿਹੜਾ
1: ਆਤਿਸ਼ਬਾਜ਼ੀ
0: ਆਤਿਸ਼ਬਾਜ਼ੀ ਆਤਿਸ਼ਬਾਜ਼ੀਆਂ ਚਲਾਈਆਂ ਜਾ ਰਹੀਆਂ ਉਹ
1: ਕਿਲੋਮੀਟਰ ਗੱਡੀ ਵੱਧ ਚਲਾਤੀ ਕਿਸੇ ਨੇ ਘੱਟ ਚਲਾਤੀ ਉਹਦੇ ਮਗਰ ਪਏ ਰਹਿੰਦੇ ਆ ਜਿਹੜਾ ਜਿਹੜੇ ਪ੍ਰੋਫੈਸ਼ਨਲੀ ਕ੍ਰਾਈਮ ਕਰਦੇ ਉਹਨਾਂ ਨੂੰ ਫੜਦੇ ਨੀ
0: ਗੇ
1: ਸਰਕਾਰ ਦੀਆਂ ਗਲਤ ਪੋਲਿਸੀਆਂ ਜੀ
0: ਬਿਲਕੁਲ
1: ਹਾਂਜੀ ਓਕੇ ਸ਼ਮੀ ਭਾਜੀ ਥੈਂਕ ਯੂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈਗਾ
0: ਜੀ ਧੰਨਵਾਦ ਵਨੀਤ ਭਾਜੀ ਥੈਂਕ ਯੂ ਜੀ ਸੋ ਨਾਈਸ ਸੋ ਜੀ
1: ਓਕੇ ਭਾਜੀ
0: ਓਕੇ ਜੀ ਓਕੇ ਜੀ ਸੋ ਆਪਣੇ ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ ਐਨੂ ਭਾਜੀ
2: ਹਾਂਜੀ ਸ਼ਮੀ ਭਾਜੀ ਤੁਹਾਨੂੰ ਤੁਹਾਡੇ ਰਫਿਕ ਸੁੱਤੇ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਚੜ੍ਹਦੀ ਕਲਾ
0: ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਭਾਜੀ ਜੀ ਐਨੂ ਜੀ
2: ਦੇਖੋ ਸ਼ਮੀ ਜੀ ਮੇਰਾ ਖਿਆਲ ਸਾਰਿਆਂ ਦਾ ਹੀ ਵੀਕਐਂਡ ਵਧੀਆ ਲੰਘਿਆ ਹੋਊਗਾ ਪਰ ਜਦ ਏਦਾਂ ਦੀ ਕੋਈ ਗੱਲ ਸੁਣੀਦੀ ਆ ਨਾ ਤਾਂ ਮਨ ਬਹੁਤ ਖਰਾਬ ਹੁੰਦਾ ਤੇ ਹੋਰ ਵੀ ਸਾਡੇ ਭੈਣ ਭਰਾ ਜਿੰਨੇ ਸਾਰੇ ਆਪਣੇ ਸਰੋਤੇ ਆਉਂਦੇ ਆ ਕੋਈ 30 ਸਾਲ ਦਾ ਕੋਈ 40 ਦਾ ਕੋਈ 50 ਦਾ ਮਤਲਬ ਵੀ ਹੋਣਗੇ ਜਿੱਦਾਂ
0: ਜੀ ਜੀ ਬਿਲਕੁਲ
2: ਅੱਗੇ ਨਾ ਤਾਂ ਏਦਾਂ ਦੀ ਕੋਈ ਗੱਲ ਹੁੰਦੀ ਸੀ ਤਾਂ ਹੀ ਕੋਈ ਬੈਨ ਨੀ ਸੀ ਲੱਗਦੀ ਮੈਂ ਵੀ 90 ਦਾ ਆਇਆ ਹੋਇਆ ਤੇ ਜਿਹੜੇ ਬੰਦੇ ਆਪਾਂ ਇਸ ਕੰਟਰੀ ਨੂੰ ਜ਼ਿੰਮੇਵਾਰ ਨਾਗਰਿਕ ਹੋ ਕੇ ਰਿਸਪੋਂਸੀਬਲ ਸਿਟੀਜ਼ਨ ਜਾਂ ਆਪਾਂ ਟੈਕਸ ਭਰਦੇ ਆ ਕੰਮ ਕਰਦੇ ਆ ਮਿਹਨਤੀ ਆ ਆਪਣਾ ਤਾਂ ਉਹ ਜਿਹੜਾ ਸਾਲ ਚ ਇੱਕ ਦੋ ਵਾਰੀ ਹੁੰਦਾ ਜਿੱਦਾਂ ਕੋਈ ਕੈਨੇਡਾ ਡੇ ਹੋ ਗਿਆ ਵਿਕਟੋਰੀਆ ਡੇ ਆ ਜਾਂਦਾ ਆਪਣੇ ਮਤਲਬ ਦੀਵਾਲੀ ਨੂੰ ਉਹ ਆਪਣਾ ਤਾਂ ਫਨ ਖਰਾਬ ਹੋ ਗਿਆ ਨਾ
0: ਬਿਲਕੁਲ ਸਹੀ ਗੱਲ ਹੈ ਜੀ
2: ਤੇ ਮਤਲਬ ਜਿਹੜੇ ਕੁਛ ਸ਼ਰਾਰਤੀ ਨੇ ਕੁਛ ਹੁਣ ਮੈਂ ਲਫ਼ਜ਼ ਥੋੜੇ ਹਾਰਡ ਹੀ ਬਦਲ ਲੱਗਿਆ ਪਹਿਲੇ ਮਾਫ਼ੀ ਮੰਗ ਲੈਂਦੇ ਆਪਾਂ ਜਿਹੜੇ ਕੁਛ ਇਨਸਾਨ ਨੀ ਜਾਨਵਰ ਨੇ ਜਿਹੜੇ ਇੱਥੇ ਆ ਗਏ ਉਹਨਾਂ ਦੇ ਕਰਕੇ ਬਾਕੀ ਬੰਦਿਆਂ ਦੀ ਲਾਈਫ ਕਿਉਂ ਖਰਾਬ ਹੋਵੇ ਅਸੀਂ ਇੰਨੀ ਮਿਹਨਤ ਕਰਦੇ ਹਾਂ ਅਸੀਂ ਡਿਜ਼ਰਵ ਨੀ ਕਰਦੇ ਇੰਟਰਟੇਨਮੈਂਟ ਹੋਵੇ ਸਾਡੇ ਬੱਚੇ ਨੀ ਡਿਜ਼ਰਵ ਕਰਦੇ
0: ਬਿਲਕੁਲ ਕਰਦੇ ਜੀ ਬਿਲਕੁਲ
2: ਛੋਟੇ ਛੋਟੇ ਸੀ ਸੌਰੀ ਛੋਟੇ ਛੋਟੇ ਸੀ ਬੱਚੇ ਇੱਥੇ ਵਾਟਰਲੂ ਚ ਆਪਣੇ ਕੋਲੰਬੀਆ ਲਈ ਗੱਲ ਤੁਸੀਂ ਸ਼ਮੀ ਜੀ ਬਲੀਵ ਨੀ ਕਰਨਾ ਦੋ ਦੋ ਤਿੰਨ ਤਿੰਨ ਘੰਟੇ ਟ੍ਰੈਫਿਕ ਉੱਥੋਂ ਸਾਨੂੰ ਪਾਰਕਿੰਗ ਲਾਟ ਚੋਂ ਨਿਕਲ ਨੂੰ ਲੱਗਦਾ ਜੀ ਦੋ ਸਾਈਡਾਂ ਤੇ ਗੱਡੀਆਂ ਪਾਰਕ ਕਰਕੇ ਉੱਥੇ ਚਿਹਰਾ ਡਾ ਕੇ ਆਰਾਮ ਨਾਲ ਬੱਚਿਆਂ ਨਾਲ ਪ੍ਰੋਫੈਸ਼ਨਲ ਵੇ ਕਰਦੇ ਇਹ ਮੈਂ ਤਾਂ ਕਹੂੰਗਾ ਬਾਈ ਦੇਖੋ ਅਗੇਨ ਗਲਤੀ ਕਰ ਸਕਦਾ ਇਨਸਾਨ ਪਰ ਗਲਤੀ ਦੀ ਕੋਈ ਲੈਵਲ ਹੁੰਦਾ ਨਾ ਇਹਨਾਂ ਇਨਸਾਨਾਂ ਦੀ ਦੇਖੋ ਇਹ ਤਾਂ ਹੈ ਨੀ ਸ਼ਮੀ ਜੀ ਕੋਈ ਚਲਾ ਕੇ ਚਲ ਗਿਆ ਹੁਣ ਗੱਡੀ ਵੀ ਰਜਿਸਟਰ ਆ ਕਿਸੇ ਦੇ ਨਾਂ ਤੇ ਉਹ
0: ਬਿਲਕੁਲ
2: ਗੱਡੀ ਦੇ ਮਾਲਕ ਨੂੰ ਗੱਡੀ ਦੇ ਡਰਾਈਵਰ ਨੂੰ ਤੇ ਉਹ ਬੰਦਾ ਜਿਹੜਾ ਚਲਾ ਰਿਹਾ ਸੀ ਘੱਟੋ ਘੱਟ 2 ਸਾਲ ਬੇਲ ਨਾ ਹੋਵੇ ਖਾਸ ਕਰ ਇਮੀਗ੍ਰੇਸ਼ਨ ਨੀ ਮਿਲਣੀ ਚਾਹੀਦੀ ਮੈਂ ਨੀ ਕਹਿੰਦਾ ਡਿਪੋਰਟ ਕਰਨ ਪਰ ਇਮੀਗ੍ਰੇਸ਼ਨ ਨੀ ਮਿਲਣਾ ਉਹਨੂੰ ਘਸਾਉਣ ਬੰਦੇ ਨੂੰ
0: ਜੀ ਜੀ
2: ਤੈਨੂੰ ਕਾਨੂੰਨ ਦੇ ਵਕੀਲ ਨਿਕਲਣਾ ਪੈਣਾ ਬੰਦਾ ਬਣ ਕੇ ਇੱਥੇ ਇੱਥੇ ਜਾਨਵਰ ਨਹੀਂ ਰਹਿੰਦੇ ਇੱਥੇ ਬੰਦੇ ਰਹਿੰਦੇ ਆ ਬਹੁਤ ਦੁੱਖ ਹੁੰਦਾ ਸੌਰੀ ਜੇ ਮੈਂ ਵਰਡ ਗਲਤ ਵਰਤ ਕੇ ਆਵਾਂ ਤਾਂ ਮਾਫੀ ਚਾਹੁੰਦਾ
0: ਜੀ ਜੀ ਬਹੁਤ ਬਹੁਤ ਧੰਨਵਾਦ ਕੁਲਦੀਪ ਭਾਜੀ ਬਿਲਕੁਲ ਤੁਸੀਂ ਆ ਜਿਹੜਾ ਦਰੁਸਤ ਹੈ ਜਿਹੜੀ ਇਹ ਗੱਲ ਕਹੀ ਹੈ ਦੋਸਤੋ ਸੋ ਮੇਰੇ ਤੱਕ ਜਿਹੜੇ ਤੁਹਾਡੇ ਜਿੱਦਾਂ ਜਿੱਦਾਂ ਤੁਹਾਡੇ ਮੈਸੇਜਸ ਆ ਰਹੇ ਆ ਵੀ ਤੁਹਾਨੂੰ ਵੀਡੀਓ ਚਾਹੀਦੀ ਹੈ ਸੋ ਮੈਂ ਉਸ ਹਿਸਾਬ ਦੇ ਨਾਲ ਸਾਰਿਆਂ ਨੂੰ ਵੀਡੀਓ ਆ ਜਿਹੜੀ ਹੌਲੀ ਹੌਲੀ ਜਿਹੜੀ ਆ ਸ਼ੇਅਰ ਕਰਦਾ ਰਹਾਂਗਾ ਅਤੇ ਬਿਲਕੁਲ ਆ ਜਿਹੜੇ ਕਾਫੀ ਜਿਹੜੇ ਟੈਕਸਟ ਮੈਸੇਜ ਆ ਜਿਹੜੇ ਅਤੇ ਵਟਸਐਪ ਮੈਸੇਜ ਆਉਣੇ ਸ਼ੁਰੂ ਹੋ ਚੁੱਕੇ ਨੇ ਸੋ ਵੀਡੀਓ ਵਾਸਤੇ ਦੋਸਤੋ ਤੁਸੀਂ ਅਜੇ ਵੀਡੀਓ ਦੇਖੀ ਹੈ ਇੱਕ ਗੱਡੀ ਦੇ ਵਿੱਚੋਂ ਆਤਿਸ਼ਬਾਜ਼ੀਆਂ ਜਿਹੜੀਆਂ ਹਾਂਜੀ ਉਹ ਚਲਾਈਆਂ ਜਾ ਰਹੀਆਂ ਨੇ ਰਾਹਗੀਰਾਂ ਦੇ ਉੱਤੇ ਰਾਹ ਚੱਲਦੀਆਂ ਗੱਡੀਆਂ ਦੇ ਉੱਤੇ ਬਿਜ਼ਨਸ ਜਿਹੜੇ ਪਲਾਜ਼ੇ ਆ ਉਹਨਾਂ ਦੇ ਉੱਤੇ ਇਸ ਤਰ੍ਹਾਂ ਜਿੱਦਾਂ ਉਹ ਬੰਦਾ ਜਿਹੜਾ ਪੂਰਾ ਫਨ ਕਰ ਰਿਹਾ ਫਨ ਤਾਂ ਉਹ ਕਰ ਰਿਹਾ ਪਰ ਜਿਹੜੇ ਰਾਹਗੀਰ ਹੈ ਮੈਂ ਤਾਂ ਇਹ ਕਹਿੰਦਾ ਵੀ ਜੇ ਸ਼ਾਇਦ ਉਹ ਕਿਸੇ ਨੇ ਵੀਡੀਓ ਨਾ ਬਣਾਈ ਹੁੰਦੀ ਤਾਂ ਸਾਨੂੰ ਇਹ ਜਿਹੜਾ ਇਹ ਪਤਾ ਵੀ ਨਹੀਂ ਚੱਲਣਾ ਸੀਗਾ ਅਤੇ ਜੇ ਤੁਸੀਂ ਇਹ ਜਿਹੜੇ ਵੀਡੀਓ ਮੇਰੇ ਤੱਕ ਨਾ ਪਹੁੰਚਾਈ ਹੁੰਦੀ ਹੈ ਤਾਂ ਸ਼ਾਇਦ ਮੈਂ ਵੀ ਅੱਜ ਇਹ ਟੌਪਿਕ ਨਾ ਕਰਦਾ ਹੋਣਾ ਸੀਗਾ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੁਸੀਂ ਇਹ ਜਿਹੜੀ ਉਹ ਵੀਡੀਓ ਪਹੁੰਚੀ ਹੈ ਅਤੇ ਨਾਲ ਸਾਡੇ ਨਾਲ ਜੌਹਲ ਸਾਹਿਬ ਵੀ ਆ ਜਿਹੜੇ ਆ ਚੁੱਕੇ ਨੇ ਸਕੂਲ ਟਰੱਸਟੀ ਵਾਰਡ 9-10 ਤੋਂ ਕਾਫੀ ਇਹਨਾਂ ਨੇ ਕੰਮ ਕੀਤੇ ਅਤੇ ਹੁਣ ਰੀਜਨਲ ਕੌਂਸਲਰ ਵਾਸਤੇ ਆ ਜਿਹੜੇ ਇਹ ਚੋਣ ਲੜ ਰਹੇ ਨੇ ਅਤੇ ਭਾਅ ਜੀ ਉਹਨਾਂ ਦੀ ਵੀ ਆ ਜਿਹੜਾ ਟੇਕ ਬਹੁਤ ਜ਼ਰੂਰੀ ਹੈ ਜਦੋਂ ਇੱਦਾਂ ਦੀਆਂ ਵੀਡੀਓਸ ਸਾਡੇ ਤੱਕ ਪਹੁੰਚਦੀਆਂ ਨੇ ਬਹੁਤ ਇੱਕ ਚਿੰਤਾਜਨਕ ਹੈ ਜਿਹੜਾ ਇਹ ਵਿਸ਼ਾ ਆ ਸੋ ਬਾਕੀ ਦੋਸਤੋ ਤੁਸੀਂ ਆ ਜਿਹੜਾ ਕੋਈ ਆਪਣੇ ਵਿਚਾਰ ਹੈ ਜਿਹੜੇ ਪੇਸ਼ ਕਰਨੇ ਚਾਹੁੰਦੇ ਉਸ ਵੀਡੀਓ ਦੇ ਉੱਤੇ ਜਾਂ ਫਿਰ ਲਾਅ ਐਂਡ ਆਰਡਰ ਨੂੰ ਲੈ ਕੇ ਤਾਂ ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੌਹਲ ਸਾਹਿਬ ਵੈਲਕਮ ਜੀ ਆਇਆਂ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ
3: ਥੈਂਕ ਯੂ ਜੀ ਸ਼ਮੀ ਜੀ, ਮਿਹਰਬਾਨੀ ਸਾਰੇ ਸਰੋਤਿਆਂ ਨੂੰ, ਪਿੰਡ ਪ੍ਰਮਾਣ ਜੀ ਆਇਆਂ ਨੂੰ ਜੀ।
0: ਜੀ ਵੈਲਕਮ ਜੀ, ਵੈਲਕਮ ਜੀ ਆਇਆਂ ਨੂੰ। ਅੱਛਾ ਜੌਹਲ ਸਾਹਿਬ, ਜਿੱਥੋਂ ਆਪਾਂ ਸਟਾਰਟ ਕਰਨੀ ਆ, ਤੁਸੀਂ ਵੀ ਕੁਛ ਕੁ ਖਾਸ ਜਿਹੜੇ ਮੁੱਦੇ ਆ ਉਹਨਾਂ 'ਤੇ ਗਾਹੇ ਬਗਾਹੇ ਆ ਜਿਹੜੀ ਆਵਾਜ਼ ਚੱਕਦੇ ਰਹਿੰਦੇ ਹੋ, ਸਾਨੂੰ ਆਗਾਹ ਵੀ ਕਰਦੇ ਰਹਿੰਦੇ ਹੋ, ਜਾਗਰੂਕ ਵੀ ਕਰਦੇ, ਸੁਚੇਤ ਵੀ ਕਰਦੇ ਰਹਿੰਦੇ ਹੋ। ਕੱਲ੍ਹ ਦੀ ਇੱਕ ਵੀਡੀਓ ਆ ਜਿਹੜੀ ਉਹ ਘੁੰਮਰੀ ਹੈ, ਜੇ ਮੇਰੇ ਖਿਆਲ ਤੁਸੀਂ ਸ਼ਾਇਦ ਦੇਖੀ ਹੋਵੇ ਜਾਂ ਨਹੀਂ, ਕਿਉਂਕਿ ਮੇਰੇ ਆਪ ਮੈਨੂੰ ਆ ਜਿਹੜੀ ਰਾਤ 11:30 ਵਜੇ ਉਹ ਵੀਡੀਓ ਆਈ ਹੈ, ਅਤੇ ਉਹਦੇ ਵਿੱਚ ਇੱਕ ਤਾਂ ਪਹਿਲਾਂ ਚੰਗਿਊਦੀ ਪਾਰਕ ਹੈ ਜਿਹੜਾ ਪੁਲਿਸ ਵੱਲੋਂ ਸ਼ਾਮ ਨੂੰ 8 ਵਜੇ ਬੰਦ ਕਰ ਦਿੱਤਾ ਗਿਆ, ਅਤੇ ਕਿਉਂਕਿ ਉਹਦੇ 'ਚ ਖਬਰਾਂ ਆ ਗਈਆਂ ਸੀਗੀਆਂ ਵੀ ਕੁਛ ਕੁ ਜਿਹੜੇ ਸ਼ਰਾਰਤੀ ਅਨਸਰ ਹੈ ਉੱਥੇ ਉਹਨਾਂ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਸੀ ਇੱਕ ਦੂਜੇ ਵੱਲ, ਅਤੇ ਉਸ ਤੋਂ ਬਾਅਦ ਹੈ ਫਿਰ ਇੱਕ ਗੱਡੀ ਹੈ ਜਿਹੜੀ ਉੱਥੇ ਹੈ ਜਿਹੜੀ ਘੁੰਮਦੀ ਹੈ ਕੁਈਨਸ ਅਤੇ ਬ੍ਰੈਮਲੀ ਦੀਆਂ ਆਲੇ ਦੁਆਲੇ ਦੀਆਂ ਸੜਕਾਂ ਦੇ ਉੱਤੇ, ਅਤੇ ਗੱਡੀ ਦੇ ਪੈਸੈਂਜਰ ਸਾਈਡ 'ਤੇ ਜਿਹੜਾ ਇੱਕ ਸ਼ਖਸ ਬੈਠਾ ਆ ਉਹ ਆਤਿਸ਼ਬਾਜ਼ੀਆਂ ਜਿਹੜੀਆਂ ਰਾਹਗੀਰ ਰਾਹ ਚੱਲਦੀਆਂ ਗੱਡੀਆਂ ਜਾਂ ਫਿਰ ਜਿਹੜੇ ਪਲਾਜ਼ੇ ਦੇ ਵਿੱਚ ਜਿਹੜੇ ਬਿਜ਼ਨਸ ਆ ਉਹਨਾਂ ਦੇ ਉੱਤੇ ਚਲਾਉਂਦੇ ਆ। ਸੋ ਇਹ ਤੁਸੀਂ ਦੇਖੀ ਵੀਡੀਓ ਜਾਂ ਇਹਦੇ ਬਾਬਤ ਕੋਈ ਤੁਹਾਨੂੰ ਮਿਲੀ ਹਜੇ ਨਿਊਜ਼ ਕੋਈ? ਜੀ
3: ਨਹੀਂ, ਬਿਲਕੁਲ ਕਾਫੀ ਇਹ ਚਰਚਾ ਦੇ ਵਿੱਚ ਵਿਸ਼ਾ ਹੈ, ਕਿਉਂਕਿ ਜੋ ਹੁਣੇ ਹੁਣੇ ਭਾਈ ਸਾਹਿਬ ਕਹਿ ਕੇ ਗਏ ਨਾ ਵੀ 1990ਵਿਆਂ 'ਚ ਏਦਾਂ ਨਹੀਂ ਹੁੰਦਾ ਸੀ
0: ਜੀ,
3: ਇਹ ਇੰਡੀਕੇਟ ਕਰਦਾ ਵੀ ਜਿਹੜਾ ਬਿਹੇਵੀਅਰ ਆ ਇਨਸਾਨ ਦਾ ਨੰਬਰ 1 ਮੁਲਕਾਂ ਦੇ ਵਿੱਚ ਵੀ ਕਿੰਨਾ ਰਾਉਡੀ ਨੈਗੇਟਿਵਲੀ ਚੇਂਜ ਹੋ ਚੁੱਕਾ, ਤੇ ਭਾਵੇਂ ਉਹ ਆਮ ਸਮਾਜ ਦੇ ਵਿੱਚ ਲੋਕ ਹੋਣ ਤੇ ਭਾਵੇਂ ਪੁਲਿਸ ਵਾਲੇ ਵੀ ਕਿਉਂ ਨਾ ਹੋਣ। ਹੁਣ ਆਪਾਂ ਕੱਲ ਸੁਣਿਆ ਵੀ ਟੋਰਾਂਟੋ ਪੁਲਿਸ ਦੇ 3 ਅਫਸਰ ਆ ਜਿਹੜੇ ਉਹ ਗਏ ਸੀ ਤੇ ਛੁੱਟੀਆਂ ਕੱਟਣ ਸਪੇਨ ਦੇ ਵਿੱਚ
0: ਜੀ ਜੀ,
3: ਉੱਥੇ ਫਿਰ ਬਾਰਸੀਲੋਨਾ ਸਿਟੀ ਦੇ ਵਿੱਚ ਜਾਣੀ ਕਿ ਵੀ ਸੈਕਸ਼ੂਅਲ ਅਸਾਲਟ ਦੇ ਚਾਰਜ ਲੱਗੇ, 3 ਨੂੰ ਅਰੈਸਟ ਕੀਤਾ ਗਿਆ ਜੀ। ਅੱਛਾ, ਉਹ ਸੈਕਸ਼ੂਅਲ ਅਸਾਲਟ ਵੀ ਕੀਤੇ ਹੋਇਆ ਸੈਕਸ ਵਰਕਰ ਤੇ, ਜਿਹਨੂੰ ਆਪਾਂ ਬੇਸਵਾ ਕਹਿ ਸਕਦੇ ਹਾਂ ਪੰਜਾਬੀ 'ਚ। ਅੱਛਾ, ਤੇ ਫੇਰ ਜੀ ਤੇ ਉਹ 2 ਤਾਂ ਉੱਥੇ ਬਾਰਸੀਲੋਨਾ 'ਚ ਪੁਲਿਸ ਦੇ ਹੱਥ ਆ ਗਏ, ਪਰ ਇੱਕ ਭੱਜ ਗਿਆ ਉੱਥੋਂ 1000 ਕਿਲੋਮੀਟਰ ਦੂਰ ਜਾ ਕੇ ਇੱਕ ਨਿੱਕੇ ਜਿਹੇ ਟਾਪੂ ਤੋਂ ਪਾਲਮਾਨ ਦੇ ਮਲੋਰਕਾ ਤੋਂ ਕਾਬੂ ਕੀਤਾ ਗਿਆ ਜੀ, ਟੋਰਾਂਟੋ ਪੁਲਿਸ ਦਾ ਅਫਸਰ। ਅੱਛਾ, ਹੁਣ ਉਹ ਉਹਦੇ ਵਿੱਚੋਂ ਇੱਕ ਤਾਂ ਸਸਪੈਂਡ ਹੋ ਗਿਆ ਇੱਥੇ ਟੋਰਾਂਟੋ ਦੇ ਵਿੱਚ, ਤੇ 2 ਦੀ ਵਾਪਸੀ ਦੀ ਹਜੇ ਉਡੀਕ ਕੀਤੀ ਜਾ ਰਹੀ ਆ। ਇਹ ਤਰੀਕਾਂ ਹੁਣ ਜਾਣੀ ਕਿ ਪੈਣਗੀਆਂ ਉੱਥੇ ਸਪੇਨ ਦੇ ਵਿੱਚ ਟੋਰਾਂਟੋ ਪੁਲਿਸ ਦੇ ਅਫਸਰਾਂ ਦੀਆਂ। ਏਦਾਂ ਹੀ ਹੁਣ ਜਿੱਦਾਂ ਮਤਲਬ ਆਪਾਂ ਕਹਿੰਦੇ ਨਾ ਵੀ ਕੱਲ ਦੇ ਪਟਾਕੇ ਤੇ ਪੁਲਿਸ ਵਾਲੇ ਬਹੁਤ ਚਰਚਾ ਦੇ ਵਿੱਚ ਆ ਕਿ ਇਹ ਇੱਕ ਪੁਲਿਸ ਇੱਥੇ ਇਨਵੈਸਟੀਗੇਸ਼ਨ ਕਰ ਰਹੀ ਸੀ ਬ੍ਰੈਂਪਟਨ ਦੇ ਵਿੱਚ ਇਸੇ ਸਾਲ ਹੀ ਨਾ, ਨਵਾਂ ਸਾਲ ਚੜਿਆ ਹੀ ਸੀ ਜਦੋਂ 21 ਜਨਵਰੀ ਨੂੰ ਸ਼ਮੀ ਜੀ, ਤੇ ਉਹ ਕੋਈ ਉਹਨਾਂ ਨੇ ਗੱਡੀ ਕੀਤੀ ਨੋਟ ਬ੍ਰੈਂਪਟਨ ਦੇ ਵਿੱਚ ਜਾ ਰਹੇ ਸੀ ਤੇ ਵੀ ਉਹ ਗੱਡੀ ਜਿਹੜੀ ਆ ਬਿਨਾਂ ਲਾਇਸੈਂਸ ਤੋਂ ਡਰਾਈਵਰ ਚਲਾ ਰਿਹਾ, ਤੇ ਜਦੋਂ ਉਹਨੂੰ ਰੁਕਣ ਨੂੰ ਕਿਹਾ ਤੇ ਉਹ ਰੁਕਿਆ ਨਾ, ਉਹਨੇ ਭਜਾ ਲਈ ਇੱਧਰ ਉੱਧਰ ਮਾਰ ਤੇ ਫਿਰ ਪੈਦਲ ਵੀ ਭੱਜਣ ਦੀ ਕੋਸ਼ਿਸ਼ ਕੀਤੀ। ਅਕਸਰ ਪੁਲਿਸ ਨੇ ਦਾਬੀ ਲੈਣਾ ਹੁੰਦਾ ਤੇ ਉਹ ਜਦੋਂ ਪੁਲਿਸ ਨੇ ਅਰੈਸਟ ਕਰਨ ਲਈ ਦੱਬਿਆ ਤੇ ਉਹਨੇ ਅਰੈਸਟ ਦਾ ਵਿਰੋਧ ਕੀਤਾ ਤੇ ਉਹ ਜਦੋਂ ਠੁੱਡੇ ਵਗੈਰਾ ਵੱਜੇ ਤੇ ਉਹਦੀਆਂ ਪਸਲੀਆਂ ਟੁੱਟ ਗਈਆਂ। ਮੁੜ ਕੇ ਫਿਰ ਹੁਣ SIU ਜਿਹੜਾ ਪੁਲਿਸ ਦਾ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਆ ਵੀ ਉਹ ਕਰ ਰਹੇ ਸੀ ਇਨਵੈਸਟੀਗੇਟ, ਤੇ ਵੀ ਪੁਲਿਸ ਵਾਲੇ ਨੇ ਇੱਥੇ ਕੋਈ ਜ਼ਿਆਦਾ ਤਾਂ ਨਹੀਂ ਫੋਰਸ ਜਿਹੜੀ ਅਪਲਾਈ ਕੀਤੀ, ਤੇ ਉਹਨਾਂ ਨੇ ਚਿੱਟਾ ਕੱਢਿਆ ਕਿ ਨਹੀਂ ਕੀਤੀ ਜੀ, ਜੇ ਅਰੈਸਟ ਦਾ ਵਿਰੋਧ ਨਾ ਕਰਦਾ ਤੇ ਇੱਦਾਂ ਸ਼ਾਇਦ ਨਹੀਂ ਹੋਣਾ ਸੀ ਵੀ ਪਸਲੀਆਂ ਟੁੱਟ ਜਾਂਦੀਆਂ। ਸੋ ਇਸ ਕਰਕੇ ਵੀ ਇਹ ਆਪਾਂ ਦੇਖਿਆ ਵੀ ਕੱਲ ਜਿਹੜਾ ਪਟਾਕਿਆਂ ਦਾ ਬਹੁਤ ਵੱਡਾ ਸਟੋਰ ਸੀਗਾ ਟੋਰਾਂਟੋ ਦੇ ਵਿੱਚ, ਉਹਦੇ ਵਿੱਚ ਵੀ ਗੱਡੀ ਜਦੋਂ ਵੱਜੀ ਤੇ ਅੱਗ ਲੱਗ ਗਈ ਤੇ ਬਹੁਤ ਉੱਥੇ ਪਟਾਕੇ ਜਿਹੜੇ ਆਪਣੇ ਆਪ ਹੀ ਸਾਰੇ ਚੱਲ ਗਏ ਜੀ, ਤਬਾਹੀ ਬਹੁਤ ਭਾਰੀ ਹੋਈ। ਉਸ ਤੋਂ ਬਾਅਦ ਫਿਰ ਇਹ ਪਟਾਕੇ ਚਿੰਕਲੂਜੀ ਪਾਰਕ ਵਾਲੇ ਚਰਚਾ ਦੇ ਵਿੱਚ ਆ, ਪਰ ਆਪਾਂ ਦੇਖਦੇ ਹਾਂ ਵੀ ਸਾਡੇ ਇੱਥੇ ਬ੍ਰੈਂਪਟਨ ਸਿਟੀ ਦੇ ਵਿੱਚ ਸਾਲ ਦੇ ਵਿੱਚ 3 ਹੀ ਇਹੋ ਜਿਹੇ ਮੌਕੇ ਆ ਜਦੋਂ ਪਟਾਕੇ ਚੱਲਦੇ ਆ, ਤੇ ਉਹ ਚੱਲਦੇ ਵੀ ਸਰਕਾਰੀ ਤੌਰ ਤੇ ਆ, ਜਾਣੀ ਆਮ ਸਿਟੀਜ਼ਨ ਆ ਜਿਹੜਾ ਸਾਰਾ ਸਾਲ ਉਹਨਾਂ ਤੇ ਪਟਾਕੇ ਚਲਾਉਣ ਦਾ ਬੈਨ ਆ ਜੀ ਕਿ ਨਹੀਂ ਚਲਾਏ ਜਾ ਸਕਦੇ। ਉਹ ਫੁੱਲਝੜੀ ਵਗੈਰਾ ਜਿਹੜੀ ਆ ਮਾੜੀ ਮੋਟੀ ਤਾਂ ਹੋ ਸਕਦੀ ਆ, ਪਰ ਜਿਹੜੇ ਇਸ ਤਰ੍ਹਾਂ ਦੇ ਪਟਾਕੇ ਆਪਾਂ ਚਿੰਕਲੂਜੀ ਪਾਰਕ ਵਿੱਚ ਦੇਖ ਰਹੇ ਹਾਂ ਵੀ ਉਹਨਾਂ ਦੀ ਮਨਾਹੀ ਆ, ਤੇ 3 ਸਮਿਆਂ ਤੇ ਦੀਵਾਲੀ ਤੇ ਨਿਊ ਈਅਰ ਤੇ ਜਾਂ ਫਿਰ ਕੈਨੇਡਾ ਡੇ ਤੇ, ਇਹ 3 ਮੌਕਿਆਂ ਤੇ ਸਿਟੀ ਨੇ ਜਿਹੜਾ ਆਰਗੇਨਾਈਜ਼ ਕਰਨਾ ਹੁੰਦਾ ਫਾਇਰ ਵਰਕਸ ਸ਼ੋ ਆ ਜਿਹੜਾ ਵੱਖ ਵੱਖ ਥਾਵਾਂ ਤੇ, ਤੇ ਬਾਕੀ ਸਾਰਾ ਕੁਝ ਜਿਹੜਾ ਜੀ ਤੇ ਬੈਨ ਆ। ਪਰ ਉਹਦੇ ਬਾਵਜੂਦ ਵੀ ਜੋ ਤੁਸੀਂ ਇਹ ਚਰਚਾ ਕੀਤੀ ਆ ਪ੍ਰੋਗਰਾਮ ਦੇ ਵਿੱਚ ਇਹ ਗੱਲ ਵਾਪਰਿਆ, ਪੁਲਿਸ ਨੇ ਫਿਰ ਇਕਦਮ ਉੱਥੇ ਆ ਕੇ ਜਿਹੜਾ ਜੀ ਪਾਰਕ ਆ ਉਹ ਬੰਦ ਕੀਤਾ ਸੀ, ਪਰ ਉਸ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਫੈਮਿਲੀਜ਼ ਆ, ਨਿੱਕੇ ਬੱਚੇ ਆ, ਬਈ ਲੋਕ ਆਏ ਤੇ ਉੱਥੇ ਸਮਾਂ ਬਿਤਾਉਣ ਸੀਗੇ ਵਿਕਟੋਰੀਆ ਡੇ ਦੇ ਮੌਕੇ ਤੇ ਫੈਮਿਲੀ ਟਾਈਮ, ਪਰ ਉਹੋ ਜਿਹੇ ਤੇ ਮੌਕੇ ਤੇ ਫਿਰ ਪੈਨਿਕ ਸਿਚੁਏਸ਼ਨ ਆ ਜਿਹੜੀ ਆ ਉਹ ਬਣੀ ਹੋਈ ਆ, ਇੱਧਰ ਉੱਧਰ ਭਗਦੜ ਆ ਜਿਹੜੀ ਉਹ ਮਚੀ ਹੋਈ ਹੈ। ਸੋ ਪਾਰਕ ਆ ਜਿਹੜਾ ਜੀ ਅਜੇ ਵੀ ਉਹ ਬੰਦ ਹੈ, ਤੇ ਬਾਕੀ ਸਾਰੀ ਇਨਵੈਸਟੀਗੇਸ਼ਨ ਆ ਜਿਹੜੀ ਉਹ ਪੁਲਿਸ ਕਰ ਰਹੇ ਆ ਜੀ।
0: ਜੀ ਜੀ ਬਿਲਕੁਲ ਜੀ, ਹਜੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਸੋ ਹਜੇ ਪੁਲਿਸ ਦੀ ਆ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਇਹਦੇ ਬਾਬਤ ਕੋਈ ਅਪਡੇਟ ਹੋਈ ਹੈ ਜ਼ਰੂਰ ਅਸੀਂ ਆ ਜਿਹੜਾ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਖਬਰ। ਤੇ ਭਾਜੀ
3: ਆਪਾਂ ਨਾ ਪਹਿਲਾਂ ਸੁਣਦੇ ਹੁੰਦੇ ਸੀਗੇ
0: ਜੀ
3: ਪੀ ਜਿਹੜੇ ਆ ਨਾ ਪੀ ਜੇ ਪੁਲਿਸ ਵਿਚ ਭਰਤੀ ਹੋਣਾ ਪੀ ਜੇ 100 ਲੋਕ ਅਪਲਾਈ ਕਰਦੇ ਆ ਤੇ ਅਸੀਂ ਇਹ 4-5 ਨੂੰ ਉਹਨਾਂ ਚੋਂ ਚੁਣ ਕੇ ਰੱਖਦੇ ਆ। ਬਹੁਤ ਵਾਰ ਫਿਰ ਮੈਂ ਪੁੱਛਦਾ ਹੁੰਦਾ ਸੀ ਜਿਹੜੇ ਰਿਕਰੂਟਰਸ ਹੁੰਦੇ ਸੀਗੇ ਅਪੀਲ ਪੁਲਿਸ ਦੇ ਜਾਂ ਟੋਰੋਂਟੋ ਚ ਵੀ ਪੀ ਤੁਸੀਂ 100 ਚੋਂ 95 ਕੱਢੀ ਦਿੰਦੇ ਆ ਪੀ ਕੀ ਗੱਲ ਇੰਨੇ ਕਿਉਂ ਹੁਣ ਤੁਹਾਨੂੰ ਅਯੋਗ ਮਤਲਬ ਇੰਨੇ ਜਿਹੜੇ ਆ ਅਯੋਗ ਲੋਕ ਅਪਲਾਈ ਕਰ ਰਹੇ ਆ ਕਹਿੰਦੇ ਤੁਸੀਂ ਉਹ ਸਾਰਾ ਬੈਕਗਰਾਉਂਡ ਚੈੱਕ ਕਰੀਏ ਤਾਂ ਫਿਰ ਜਾਣੀ ਬੈਡ ਐਪਲ ਅਸੀਂ ਕੱਢਣ ਦੀ ਕੋਸ਼ਿਸ਼ ਦੇ ਵਿੱਚ ਹੁੰਦੇ ਵੀ ਬੈਡ ਐਪਲ ਕੱਢਦੇ ਹਾਂ। ਹੁਣ ਤੁਸੀਂ ਦੇਖੋ ਵੀ ਆਪਾਂ 100 ਦੇ ਵਿੱਚੋਂ ਚੁਣ ਕੇ 5 ਬੰਦੇ ਰੱਖੇ ਗੁੱਡ ਐਪਲ ਆਪਣੇ ਜਿੱਤੋਂ ਉਹਦੇ ਵਿੱਚੋਂ ਵੀ ਜਾਣੀ ਕਿ ਬੈਡ ਐਪਲ ਬਾਅਦ ਦੇ ਵਿੱਚ ਨਿਕਲ ਆਉਂਦੇ ਆ ਤੁਹਾਨੂੰ ਬਾਰਸੀਲੋਨਾ ਵਾਲੀ ਘਟਨਾ ਸਪੇਨ ਵਾਲੀ ਤੇ ਬਾਕੀ ਇੱਥੇ ਜਿਹੜੇ ਆਪੇ ਹੀ ਆਹ ਅਪੱਧਰ ਕਰਾਉਣ ਦੇ ਵਿੱਚ ਪੁਲਿਸ ਦੇ ਪੌਣੀ ਦਰਜਨ ਅਫਸਰ ਕਾਬੂ ਆਏ ਸੀ ਟੋਰਾਂਟੋ ਪੁਲਿਸ ਦੇ ਅਪੀਲ ਪੁਲਿਸ ਦੀ ਇਨਵੈਸਟੀਗੇਸ਼ਨ ਤੇ ਬਾਕੀ ਆਮ ਲੋਕਾਂ ਦੇ ਵਿੱਚੋਂ ਵੀ ਵੱਡੀ ਤਾਦਾਦ ਚ ਗ੍ਰਿਫਤਾਰੀਆਂ ਹੋਈਆਂ ਸੀਗੀਆਂ। ਸੋ ਇਹੋ ਜਿਹੇ ਬਿਹੇਵੀਅਰ ਤੋਂ ਲੱਗਦਾ ਵੀ ਮਨੁੱਖ ਦੇ ਵਿੱਚੋਂ ਬੈਡ ਐਪਲ ਚੁਣਨ ਦੀ ਕੋਸ਼ਿਸ਼ ਤੁਸੀਂ ਜਿੰਨੀ ਮਰਜ਼ੀ ਕਰ ਲਓ ਪਰ ਬੈਡ ਐਪਲ ਚੁਣਨੇ ਸੰਭਵ ਨਹੀਂ ਆ, ਬੈਡ ਐਪਲ ਕੱਢਣੇ ਸੰਭਵ ਨਹੀਂ ਆ, ਕਿਉਂਕਿ ਚੰਗਾ ਭਲਾ ਐਪਲ ਪਿਆ ਕਦੋਂ ਸੜ ਗਲ ਜਾਵੇ ਇਹ ਪਤਾ ਨਹੀਂ ਲੱਗਦਾ। ਸੋ ਇਹੀ ਲੱਗਦਾ ਵੀ ਪੁਲਿਸ ਦੇ ਵਿੱਚ ਵੀ ਭਰਤੀ ਹੋ ਕੇ ਕਾਫੀ ਵੱਡੀ ਤਾਦਾਦ ਦੇ ਵਿੱਚ ਲੋਕ ਇਹੋ ਜਿਹੇ ਹੈ ਜਿਹਨਾਂ ਨੂੰ ਪਲ ਨਹੀਂ ਪਚਦੀ ਜੀ, ਪਲ ਪਚਣੀ ਚਾਹੀਦੀ ਵੈਸੇ।
0: ਜੀ ਬਿਲਕੁਲ ਜੀ ਬਿਲਕੁਲ ਭਾਜੀ। ਤੇ ਭਾਜੀ ਕੋਈ ਜਿਹੜੀਆਂ ਹੋਰ ਤੁਹਾਡੇ ਖਬਰਾਂ ਜਿਹੜੀਆਂ ਨਿਚੋੜ ਤੁਸੀਂ ਕਰਨਾ ਚਾਹੁੰਦੇ ਹੋ, ਕਿਉਂਕਿ ਮੈਨੂੰ ਪਤਾ ਤੁਸੀਂ ਆ ਜਿਹੜਾ ਸੋਸ਼ਲ ਮੀਡੀਆ 'ਤੇ ਵੀ ਆ ਜਿਹੜਾ ਅਪਡੇਟਸ ਕਰਦੇ ਰਹਿੰਦੇ ਹੋ, ਕੁਛ ਕੁ ਹੋਰ ਜਿਹੜੀਆਂ ਅਪਡੇਟਸ ਹੈਗੀਆਂ ਜੇ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ।
3: ਹਾਂ ਜੀ ਬਿਲਕੁਲ, ਅਪੀਲ ਪੁਲਿਸ ਦੇ ਹਵਾਲੇ ਦੇ ਨਾਲ ਹੀ ਇਹ ਵੈਸੇ ਸਾਰੀਆਂ ਪੁਲਿਸਾਂ ਦੇ ਹਿਸਾਬ ਦੇ ਨਾਲ ਹੀ ਸਾਡੇ ਇੱਥੇ ਓਨਟੈਰੀਓ ਦੇ ਵਿੱਚ ਲਗਭਗ ਇਹ ਨਾ ਚਰਚਾ ਦੇ ਵਿੱਚ ਰਹਿੰਦਾ ਵੀ ਜਿਹੜੇ ਕੁਛ ਫਰੋਡ ਕਾਲਸ ਆਉਂਦੇ ਆ। ਵੈਸੇ ਤੇ ਲੁਧਿਆਣੇ ਦੇ ਵਿੱਚ ਕੱਲ ਬਹੁਤ ਵੱਡਾ ਛਾਪਾ ਪਿਆ ਤੇ 132 ਗ੍ਰਿਫਤਾਰ ਕੀਤੇ ਜੀ, 132 ਜਿਹੜੇ ਕਿ ਉਹਨਾਂ ਨੇ ਕੰਪਿਊਟਰ ਰੱਖੇ ਸੀਗੇ, ਏਦਾਂ ਕਹਿ ਲਓ ਵੀ ਗੈਂਗ ਹੀ ਬਣਾਏ ਸੀਗੇ, ਭਾਵੇਂ ਕਹਿੰਦੇ ਤੇ ਉਹ ਗਰੁੱਪ ਆ ਜੀ, ਸਾਡੀ ਇਹ ਡਿਵੀਜ਼ਨ ਆ ਜੀ, ਕੰਪਨੀ ਆ ਜੀ, ਮਲਟੀਨੈਸ਼ਨਲ ਕੰਪਨੀ ਆ ਜੀ, ਬਣਾਈ ਗਈ ਜਾਣੀ ਕਿ ਲੋਕਾਂ ਨੂੰ ਲੁੱਟਣ ਵਾਸਤੇ। ਜਾਣੀ ਕਿ ਬੁੱਧੀ ਇਹ 84 ਲੱਖ ਚੂਨਾ ਤੋਂ ਬਾਅਦ ਕਿੰਨੀ ਭ੍ਰਿਸ਼ਟ ਹੋ ਸਕਦੀ ਆ ਇਨਸਾਨਾਂ ਦੀ, ਕਈ ਵਾਰੀ ਆਪਾਂ ਦੇਖਦੇ ਹਾਂ ਉਹਨਾਂ ਨੇ ਲੋਕਾਂ ਨੂੰ ਦੇਸ਼ ਵਿਦੇਸ਼ਾਂ ਚ ਲੁੱਟਣ ਦੇ ਲਈ ਇਹ ਕਾਰੋਬਾਰ ਆਪਣੇ ਜਿੱਤੋਂ ਵਿੱਢਿਆ ਹੋਇਆ, ਜਿਹਦੇ ਵਿੱਚ ਕਿ ਇੱਕ ਦਿਨ ਦੀ ਕਮਾਈ ਪੁਲਿਸ ਨੇ ਇਹ ਆਪ ਕਿਹਾ ਵੀ $20,000 ਉਹਨਾਂ ਦੀ ਹੁੰਦੀ ਸੀ ਇੱਕ ਦਿਨ ਦੀ ਕਮਾਈ। ਉੱਥੋਂ ਲੈ ਕੇ ਇੱਥੋਂ ਤੱਕ ਇਹਨਾਂ ਨੇ ਆਪਣੇ ਏਦਾਂ ਦੇ ਗਰੁੱਪ ਬਣੇ ਹੋਏ ਸੀਗੇ ਵੀ ਜਿਹੜੇ ਲੋਕਾਂ ਕੋਲੋਂ ਪੈਸੇ ਉਗਰਾਉਣ ਜਾਂਦੇ ਸੀ, ਪਹਿਲਾਂ ਡਰਾਇਆ ਜਾਂਦਾ ਸੀ ਤੁਹਾਨੂੰ ਫੜ ਲਿਆ ਜਾਊਗਾ ਜੀ, ਤੁਹਾਡਾ ਟੈਕਸ ਰਹਿੰਦਾ ਜੀ ਵਗੈਰਾ ਵਗੈਰਾ, ਉਹ ਕਹਾਣੀਆਂ ਦਾ ਲੋਕਾਂ ਨੂੰ ਭੈਣ ਭਰਾਵਾਂ ਨੂੰ ਹੁਣ ਪਤਾ ਹੀ ਆ ਜੀ। ਪਰ ਇਹਦੇ ਵਿੱਚ ਇੱਥੇ ਪੁਲਿਸ ਨੇ ਹੁਣ ਰੀਸੈਂਟਲੀ ਇੱਕ ਵਾਰਨਿੰਗ ਜਿਹੜੀ ਇਹ ਇਸ਼ੂ ਕੀਤੀ ਆ ਲੋਕਾਂ ਦੇ ਵਾਸਤੇ ਅਵੇਅਰਨੈਸ ਦੇ ਲਈ ਕਿ ਕੁਛ ਇਸ ਤਰ੍ਹਾਂ ਆ ਵੀ ਪੁਲਿਸ ਵਾਲੇ ਬਣ ਕੇ ਅਪੀਲ ਪੁਲਿਸ ਦੇ ਆਫਿਸਰ ਬਣ ਕੇ ਜਿਹੜੀ ਕਾਲ ਆ ਲੋਕਾਂ ਨੂੰ ਆਉਂਦੀ ਆ, ਉਹਨਾਂ ਤੇ ਡਿਸਪਲੇ ਵੀ ਜਿਹੜਾ ਪੁਲਿਸ ਦਾ ਨੋਨ ਐਮਰਜੈਂਸੀ ਨੰਬਰ ਆ 453-1111 ਵੀ ਉਹ ਡਿਸਪਲੇ ਹੁੰਦਾ, ਉਹਦੇ ਚ ਫੇਰ ਜਾਣੀ ਇਹੀ ਕਹਿਣ ਦੀ ਕੋਸ਼ਿਸ਼ ਹੁੰਦੀ ਆ ਵੀ ਤੁਹਾਡੀ ਕਿਤੇ ਨਾ ਕਿਤੇ ਤੁਹਾਡੇ ਕੋਲ ਰਿਸ਼ਤੇਦਾਰ ਫੜ ਲਿਆ ਜਾਂ ਵੀ ਤੁਹਾਨੂੰ ਅਰੈਸਟ ਕੀਤਾ ਜਾਣਾ, ਤੁਹਾਡੇ ਤੇ ਕੋਈ ਇਨਵੈਸਟੀਗੇਸ਼ਨ, ਸੋ ਜਿੱਦਾਂ ਵੀ ਉਹ ਡਰਾ ਸਕਦੇ ਆ
0: ਜੀ।
3: ਉਹਦੇ ਵਿੱਚ ਉਹਨਾਂ ਨੂੰ ਪੈਨਿਕ ਮੋਡ ਦੇ ਵਿੱਚ ਲਿਆਂਦਾ ਜਾਂਦਾ, ਹੁਣ ਤੁਸੀਂ ਫੋਨ ਨੀ ਰੱਖਣਾ ਜੀ, ਹੁਣੇ ਹੀ ਐਕਸ਼ਨ ਲੈਣਾ ਪੈਣਾ ਜੀ, ਬਹੁਤੇ ਤਾਂ ਅਰਜੈਂਟ ਆ ਜੀ। ਤੇ ਫਿਰ ਪੁਲਿਸ ਨੇ ਇਹੀ ਕਿਹਾ ਜੀ ਵੀ ਇਸ ਤਰ੍ਹਾਂ ਦੀ ਜਿਹੜੀ ਕਾਲ ਆ ਅਪੀਲ ਪੁਲਿਸ ਦੇ ਵੱਲੋਂ ਆਫਿਸਰਸ ਵੱਲੋਂ ਨਹੀਂ ਕੀਤੀ ਜਾਂਦੀ, ਤੇ ਦੂਸਰਾ ਇਹ ਹੈ ਵੀ ਬਹੁਤ ਹੀ ਦੇਰ ਜਿਹੜਾ ਇਹੋ ਜਿਹਾ ਫੋਨ ਆ ਉਹਨੂੰ ਸੁਣਨ ਦੀ ਲੋੜ ਨਹੀਂ ਹੁੰਦੀ, ਜਸਟ ਤੁਸੀਂ ਹੈਂਗ ਅਪ ਕਰ ਸਕਦੇ ਆ ਤੇ ਜਿਹੜਾ ਫਿਰ ਰੀਅਲ ਨੰਬਰ ਆ ਨੋਨ ਐਮਰਜੈਂਸੀ ਅਪੀਲ ਪੁਲਿਸ ਦਾ ਉੱਤੇ ਡਾਇਲ ਕਰਕੇ ਤੁਸੀਂ ਵੈਰੀਫਾਈ ਵੀ ਕਰ ਸਕਦੇ ਆ ਵੀ ਕਾਲ ਤੁਸੀਂ ਕੀਤੀ ਸੀ ਜਾਂ ਫਿਰ ਨਹੀਂ। ਤੇ ਨਾਲ ਹੀ ਜਾਣੀ ਜਿਹੜਾ ਐਂਟੀ ਫਰੋਡ ਸੈਂਟਰ ਆ ਅਪੀਲ ਜਾਂ ਪੁਲਿਸ ਆ ਵੀ ਉਹਨਾਂ ਨੂੰ ਵੀ ਰਿਪੋਰਟ ਇਸ ਤਰ੍ਹਾਂ ਦੇ ਇੰਸੀਡੈਂਟ ਆ ਜਿਹੜੇ ਉਹ ਕੀਤੇ ਜਾਣੇ ਚਾਹੀਦੇ ਆ। ਇਹਦੇ ਨਾਲ ਹੀ ਫਿਰ ਜਿਹੜਾ ਜੀ ਵੀ ਆਪਾਂ ਦੇਖਦੇ ਹਾਂ ਕਿ ਵੱਡੀ ਤਾਦਾਦ ਦੇ ਵਿੱਚ ਜਿਹੜੇ ਲੋਕ ਆ ਉਹ ਇਹ ਖਾਸ ਤੌਰ ਤੇ ਸੀਨੀਅਰਸ ਆ ਜਿਹੜੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਤੇ ਜਾਂ ਫਿਰ ਰਾਹ ਖੇੜੀ ਜਿਹੜੀਆਂ ਬੀਬੀਆਂ ਜਾਂ ਬਜ਼ੁਰਗ ਆਉਂਦੇ ਜਾਂਦੇ ਆ ਉਹਨਾਂ ਨੂੰ ਘੇਰ ਕੇ ਗੱਲੀ ਬਾਤੀ ਲਾ ਕੇ ਉਹਨਾਂ ਦੀਆਂ ਚੈਨੀਆਂ ਘੜੀਆਂ ਵੀ ਲਾ ਲਈਆਂ ਜਾਂਦੀਆਂ ਕਈ ਵਾਰੀ। ਇਹ ਵੀ ਸਾਵਧਾਨ ਕੀਤਾ ਗਿਆ ਵੀ ਰਾਹ ਖੜੇ ਏਦਾਂ ਕਿਸੇ ਨਾਲ ਗੱਲੀ ਬਾਤੀ ਪੈਣ ਦੀ ਲੋੜ ਨਹੀਂ। ਕਈ ਵਾਰੀ ਉਹ ਜਿਹੜਾ ਤੁਹਾਡੇ ਨਾਲ ਬੜਾ ਆਪਣੇ ਜਿੱਤੋਂ ਪਿਆਰ ਜਿਤਾਉਣ ਦੀ ਕੋਸ਼ਿਸ਼ ਕਰਦੀਆਂ ਫਿਰ ਕਲਾ ਵਿੱਚ ਲੈਣ ਦੀ ਕੋਸ਼ਿਸ਼ ਕਰਦੀਆਂ ਉਹਨੇ ਚ ਫਿਰ ਘੜੀ ਆ ਜਿਹੜੀ ਉਹ ਵਗੈਰਾ ਲਾ ਲਈ ਜਾਂਦੀ ਆ ਜੀ। ਇਸ ਕਰਕੇ ਇਸ ਪੱਖੋਂ ਤੇ ਦੂਸਰਾ ਇਹ ਆ ਜੀ ਵੀ ਆਪਾਂ ਦੇਖਦੇ ਆ ਕਿ ਹੁਣ ਗਰਮੀ ਜਿਹੜੀ ਆ ਸਰਦੀ ਦੀ ਇੱਕ ਲੰਬੀ ਇਹ ਸਰਦ ਰੁੱਤ ਤੋਂ ਬਾਅਦ ਸ਼ੁਰੂ ਆ, ਅੱਜ ਵੀ ਕਾਫੀ ਗਰਮ ਦਿਨ ਆ ਜਿਹੜਾ ਉਹ ਮੰਨਿਆ ਜਾਊਗਾ ਜਿਹੜਾ
0: 30 ਡਿਗਰੀ ਨੂੰ ਛੂਹੇਗਾ ਜੀ ਅੱਜ। ਬਿਲਕੁਲ ਬਿਲਕੁਲ ਜੀ,
3: ਕਿਉਂਕਿ ਅੱਜ ਦੇਖੋ ਆਪਾਂ ਦੇਖ ਰਹੇ ਹਾਂ ਵੀ ਸਾਲ ਜਿਹੜਾ ਇਹ ਚੜਿਆ ਸੀ 139ਵਾਂ ਦਿਨ ਅੱਜ ਹੋ ਗਿਆ, ਇਸ ਸਾਲ ਦੇ ਵਿੱਚ ਹੁਣ 226 ਦਿਨ ਬਾਕੀ ਬਚੇ ਆ। ਪਰ ਜਿਹੜੇ ਇਹ ਜੀ ਵੀ ਹੁਣ ਸਮਰ ਦੇ ਦਿਨ ਅਗਲੇ ਆਉਣੇ ਆ ਉਹਦੇ ਵਿੱਚ ਦੋ ਗੱਲਾਂ ਬਹੁਤ ਸਾਵਧਾਨੀ ਵਾਲੀਆਂ ਹੁੰਦੀਆਂ। ਇੱਕ ਤੇ ਆ ਵੀ ਜਿਹੜਾ ਸ਼ੌਂਕ ਦਾ ਮੁੱਲ ਆ ਨਾ ਉਹ ਜਾਨ ਤੜੀ ਤੇ ਨਹੀਂ ਰੱਖਣੀ ਚਾਹੀਦੀ, ਜਾਨ ਵਾਰਨ ਤੱਕ ਨਹੀਂ ਜਾਣਾ ਚਾਹੀਦਾ, ਉਹ ਹੈਗਾ ਮੋਟਰਸਾਈਕਲ ਚਾਲਕਾਂ ਵਾਸਤੇ ਜੀ। ਆਪਾਂ ਦੇਖ ਰਹੇ ਹਾਂ ਵੀ ਕੈਨੇਡਾ ਦੇ ਵਿੱਚ ਮੋਟਰਸਾਈਕਲ ਰੱਖਣਾ ਕੋਈ ਜ਼ਰੂਰਤ ਨਹੀਂ ਹੈ, ਇੱਕ ਸ਼ੌਂਕ ਹੈ। ਸ਼ੌਂਕ ਪੂਰਾ ਕਰਦਿਆਂ ਕਰਦਿਆਂ ਹੀ ਗਰਮੀ ਦੀ ਰੁੱਤ ਦੇ ਵਿੱਚ ਆਮ ਤੌਰ ਦੇ ਵਿੱਚ ਜਿਹੜਾ ਜੀ 30-35 ਜਾਨਾਂ ਚਲੀਆਂ ਜਾਂਦੀਆਂ ਜੀ, ਤੇ ਪੌਣੀ ਕੁ ਦਰਜਨ ਤੇ ਹੁਣ ਤੱਕ ਜਿਹੜੇ ਆ ਜੀ ਵੀ ਉਹ ਜ਼ਖਮੀ ਹੋ ਕੇ ਹੋਸਪਿਟਲ ਦੇ ਵਿੱਚ ਲੰਮੇ ਪੈ ਵੀ ਚੁੱਕੇ ਆ ਤੇ ਕਈਆਂ ਦੀ ਧੌਣ ਟੁੱਟ ਕੇ ਤੇ ਜਾਨਾਂ ਜਾ ਵੀ ਚੁੱਕੀਆਂ ਜੀ। ਸੋ ਜਾਨ ਜਿਹੜਾ ਜੀ ਸ਼ੌਂਕ ਪੂਰਾ ਕਰਨਾ, ਪਰ ਇਹਦੇ ਵਿੱਚ ਜਿਹੜੀ ਤੇਜ਼ੀ ਆ ਇਹ ਤੇਜ਼ ਤਰਾਰੀ ਆ ਜਿਹੜੀ ਜੀ ਆਮ ਤੌਰ ਤੇ ਜਾਨਲੇਵਾ ਸਾਬਤ ਹੋ ਰਹੀ ਆ। ਦੂਸਰਾ ਹੁੰਦਾ ਵੀ ਜਦੋਂ ਆਪਾਂ ਫਿਰ ਫਨ ਕਰਨ ਵਾਸਤੇ ਜਾਂਦੇ ਹਾਂ ਝੀਲਾਂ ਵੱਲ ਨੂੰ, ਦਰਿਆਵਾਂ ਵੱਲੋਂ, ਤੇ ਉੱਥੇ ਜਾ ਕੇ ਡੁੱਬ ਜਾਂਦੇ ਹਾਂ। ਸੋ ਇਹ ਦੋ ਚੀਜ਼ਾਂ ਮੈਂ ਸਮਝਾਂਗਾ ਵੀ ਸਮਰ ਦੇ ਵਿੱਚ ਸਾਨੂੰ ਬਹੁਤ ਖਿਆਲ ਰੱਖਣ ਦੀ ਲੋੜ ਆ। ਬਹੁਤ ਸਾਵਧਾਨੀਆਂ ਜਿਹੜੀਆਂ ਸੀ ਉਹ ਦੱਸੀਆਂ ਵੀ ਜਾਂਦੀਆਂ। ਸ਼ਰਾਬ ਪੀ ਕੇ ਜਿੱਥੇ ਗੱਡੀ ਚਲਾਉਣਾ ਅਪਰਾਧ ਮੰਨਿਆ ਜਾਂਦਾ, ਕ੍ਰਿਮੀਨਲ ਕੋਡ ਹੈ, ਉਹਦੇ ਨਾਲ ਹੀ ਫਿਰ ਸ਼ਰਾਬ ਪੀ ਕੇ ਜਿਹੜੀਆਂ ਇਹ ਕਿਸ਼ਤੀਆਂ ਬੋਟਸ ਆ ਇਹ ਝੀਲਾਂ ਦੇ ਵਿੱਚ ਚਲਾਉਣਾ, ਇਹ ਵੀ ਉਹੀ ਚਾਰਜ ਕ੍ਰਿਮੀਨਲ ਲੱਗਦਾ ਹੁੰਦਾ ਇਹਦੇ ਤੇ। ਸੋ ਪੁਲਿਸ ਦੀ ਨਜ਼ਰ ਜਿਹੜੀ ਆ ਵੀ ਝੀਲਾਂ ਦਰਿਆਵਾਂ ਦੇ ਆਸ ਪਾਸ ਤੇ ਸੜਕਾਂ ਤੇ ਵੀ ਬਣੀ ਰਹਿੰਦੀ ਗਰਮੀ ਦੇ ਮੌਸਮ ਦੇ ਵਿੱਚ, ਪਰ ਫਿਰ ਆਪਾਂ ਚਲੋ ਨੁਕਸ ਮੌਸਮਾਂ ਦਾ ਕੱਢ ਲਈਏ, ਸੜਕਾਂ ਦਾ ਕੱਢ ਲਈਏ, ਮੋੜਾਂ ਦਾ ਕੱਢ ਲਈਏ, ਦਰਖਤ ਵਿੱਚ ਵੱਜ ਕੇ ਵੀ ਪਿਛਲੇ ਦਿਨ ਇੱਕ ਮੋਟਰਸਾਈਕਲ ਡਰਾਈਵਰ ਚਾਲਕ ਆ ਜਿਹੜਾ ਜੀ ਟੋਰਾਂਟੋ ਚ ਮਰਿਆ। ਸੋ ਮੈਨੂੰ ਲੱਗਦਾ ਵੀ ਥੋੜਾ ਜਿਹਾ ਇਹ ਤੇਜ਼ੀ ਕਰਨ ਦੀ ਜਿਹੜਾ ਇਨਸਾਨ ਆ ਕਸੂਰ ਆਪਣਾ ਮੰਨ ਲਵੇ ਤੇ ਕਾਫੀ ਜਿਹੜੀਆਂ ਇਹ ਸੰਤਾਪ ਆ ਸੜਕਾਂ ਤੇ ਵਾਪਰਦੇ ਉਹ ਕੱਟ ਸਕਦੇ ਆ
0: ਜੀ। ਜੀ ਜੀ, ਥੈਂਕ ਯੂ ਜੋਲ ਸਾਹਿਬ। ਜੋਲ ਸਾਹਿਬ ਜਾਂਦੇ ਜਾਂਦੇ ਆ, ਕਿਉਂਕਿ ਤੁਹਾਡੀ ਜਿਹੜੀ ਇਸ ਟਾਈਮ ਕੰਪੇਨ ਵੀ ਚੱਲ ਰਹੀ ਹੈ ਰੀਜਨਲ ਕੌਂਸਲਰ ਦੇ ਤੌਰ ਤੇ, ਸੋ ਕਿਸ ਤਰ੍ਹਾਂ ਚੱਲ ਰਹੀ ਹੈ ਤੇ ਕਿੱਦਾਂ ਦਾ ਜਿਹੜਾ ਆ ਲੋਕਾਂ ਵੱਲੋਂ ਤੁਹਾਨੂੰ ਰਿਸਪੌਂਸ ਦਿੱਤਾ ਜਾ ਰਿਹਾ, ਕਿਹੜੇ ਜਿਹੜੇ ਮੇਨ ਸਵਾਲ ਆ ਜਿਹੜੇ ਉਹ ਪੁੱਛੇ ਜਾ ਰਹੇ ਨੇ?
3: ਦੇਖੋ ਇਹ ਡੋਰ ਟੂ ਡੋਰ ਅਸੀਂ ਜਾਂਦੇ ਹਾਂ, ਭੈਣ ਭਰਾਵਾਂ ਦੀਆਂ ਤਕਲੀਫਾਂ, ਵੈਸੇ ਵੀ ਮੈਂ ਤੇ ਜਰਨਲਿਜ਼ਮ ਦੇ ਕੈਰੀਅਰ ਦੇ ਵਿੱਚ ਸਾਰੀਆਂ ਤਕਲੀਫਾਂ ਸੁਣਦਾ ਹੀ ਰਿਹਾ, ਸੁਣਦਿਆਂ ਲੰਬਾ ਸਮਾਂ ਲੰਘਿਆ। ਫਿਰ ਪਿਛਲੇ ਸਾਲਾਂ ਦੇ ਦੌਰਾਨ ਭੈਣ ਭਰਾਵਾਂ ਨੇ ਆਪਰਚੁਨਿਟੀ ਦਿੱਤੀ, ਵੱਡਾ ਫਤਵਾ ਦੇ ਕੇ ਭੇਜਿਆ ਸੀ, ਉਹਦੇ ਦੌਰਾਨ ਜੋ ਕੁਝ ਆਪਣੀ ਸਮਰੱਥਾ ਦੇ ਮੁਤਾਬਕ 24 ਘੰਟੇ ਭੈਣ ਭਰਾਵਾਂ ਦੀ ਸੇਵਾ 'ਚ ਹਾਜ਼ਰ ਹੈ ਕਿ ਅਸੀਂ ਕਰ ਸਕੇ, ਉਸ ਦੇ ਸਿੱਟੇ ਅੱਜ ਲੋਕਾਂ ਦੇ ਲਗਭਗ ਸਾਹਮਣੇ ਹੀ ਆ। ਸਕੂਲਾਂ ਦਾ ਜੋ ਲਰਨਿੰਗ ਇਨਵਾਇਰਮੈਂਟ ਆ ਪਹਿਲਾਂ ਦੇ ਮੁਕਾਬਲੇ ਕਾਫੀ ਇੰਪਰੂਵਡ ਆ ਜੀ। ਸੋ ਇਸੇ ਤਰ੍ਹਾਂ ਅਸੀਂ ਚਾਹੁੰਦੇ ਹਾਂ ਕਿ ਜੋ ਕੁਝ ਹੁਣ ਸਕੂਲ ਲੈਵਲ ਤੇ ਜਾਂ ਬੋਰਡ ਲੈਵਲ ਤੇ ਐਕਸਪਲੋਰ ਪਹਿਲਾਂ ਨਹੀਂ ਸੀ ਹੋ ਚੁੱਕਿਆ, ਉਹ ਜਾ ਕੇ ਆਪਾਂ ਕੀਤਾ, ਤੇ ਇਸੇ ਤਰ੍ਹਾਂ ਹੀ ਜੋ ਬਹੁਤ ਕੁਝ ਇਸੇ ਤਰ੍ਹਾਂ ਰੀਜਨਲ ਲੈਵਲ ਤੇ ਜਾ ਕੇ ਕੌਂਸਲ ਦੇ ਵਿੱਚ ਕਰਨ ਦੀ ਲੋੜ ਆ, ਉਹ ਐਕਸਪਲੋਰੇਸ਼ਨ ਵਾਸਤੇ ਅਸੀਂ ਹੁਣ ਡੋਰ ਟੂ ਡੋਰ ਭੈਣ ਭਰਾਵਾਂ ਦੇ ਕੋਲ ਜਾ ਰਹੇ ਹਾਂ ਵੀ ਸਾਨੂੰ ਮੈਂਡੇਟ ਜਿਹੜਾ ਦੇਣ ਦੀ ਕਿਰਪਾ ਜੇ ਕਰਨ ਤਾਂ, ਤੇ ਜੇ ਉਹ ਕਿਰਪਾ ਭੈਣ ਭਰਾ ਕਰਨਗੇ ਤੇ ਫਿਰ ਆਪਾਂ ਜ਼ਰੂਰ ਜੀ ਵੀ ਇਸੇ ਤਰ੍ਹਾਂ ਹਾਜ਼ਰ ਹੈ ਕਿ ਭੈਣ ਭਰਾਵਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ। ਪਰ ਕੁੱਲ ਮਿਲਾ ਕੇ ਜਿਹੜਾ ਜੀ ਵੀ ਇਹ ਲੋਕਾਂ ਨੂੰ ਪਿਛਲੇ ਸਮੇਂ ਦੇ ਵਿੱਚ ਜਿਹੜਾ ਰਿਸਪੈਕਟ ਨਹੀਂ ਮਿਲ ਰਹੀ, ਭਾਵੇਂ ਉਹ ਪੁਲਿਸ ਨੂੰ ਫੋਨ ਕਰਨ ਜਾਂ ਕਿਸੇ ਡਿਪਾਰਟਮੈਂਟ ਦੇ ਵਿੱਚ ਫੋਨ ਕਰਨ, ਤੇ ਵੀ ਜਿਹੜੀ ਸਾਡੀ ਸੁਣਵਾਈ ਨਹੀਂ ਕੀਤੀ ਹੋ ਰਹੀ, ਵੀ ਆਮ ਤੌਰ ਤੇ ਜਿਹੜੇ ਇਲੈਕਟਡ ਅਫੀਸ਼ੀਅਲ ਆ ਵੀ ਉਹ ਵੀ ਬਹੁਤ ਬਿਜ਼ੀ ਆ, ਸਾਡਾ ਫੋਨ ਨਹੀਂ ਚੱਕਦੇ। ਪਰ ਮੈਂ ਜਿਹੜਾ ਜੀ ਵੀ ਆਪਣੀ ਇਸ ਟਰਮ ਦੇ ਦੌਰਾਨ ਇਹ ਰੂਲ ਰੱਖਿਆ ਸੀਗਾ ਵੀ ਜੇ ਮੈਂ ਤੁਰੰਤ ਫੋਨ ਨਹੀਂ ਚੱਕ ਸਕਿਆ ਤੇ ਉਹ ਘੰਟੇ ਦੇ ਵਿੱਚ ਮੈਂ ਫੋਨ ਕਰਕੇ ਵਾਪਸ ਜ਼ਰੂਰ ਦੱਸਣਾ ਹੁੰਦਾ। ਮੇਰੇ ਵਾਰਡ 9-10 ਕੋਈ ਭੈਣ ਭਰਾ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਮੈਨੂੰ ਕਾਲ ਕੀਤੀ ਤੇ ਮੈਨੂੰ ਇੱਕ ਘੰਟੇ ਚ ਰਿਸਪੋਂਸ ਨਹੀਂ ਆਇਆ ਜੀ,
0: ਤੇ
3: ਜਾਂ ਫਿਰ ਈਮੇਲ ਆ ਗਿਆ ਤੁਰੰਤ ਉਹਨੂੰ ਪ੍ਰੋਸੈਸ ਕਰਕੇ ਭੈਣ ਭਰਾਵਾਂ ਨੂੰ ਇੱਕ ਘੰਟੇ ਦੇ ਵਿੱਚ ਵਿੱਚ ਜਵਾਬ ਦੇ ਕੇ ਦੱਸਣਾ ਹੁੰਦਾ ਵੀ ਤੁਹਾਡੀ ਸਮੱਸਿਆ ਸਾਡੇ ਤੱਕ ਪਹੁੰਚ ਗਈ ਆ ਤੇ ਉੱਥੇ ਕੰਮ ਸ਼ੁਰੂ ਹੋ ਚੁੱਕਾ ਜੀ। ਸੋ ਇਸੇ ਤਰ੍ਹਾਂ ਹੀ ਜੀ ਮੈਂ ਫਰਦਰ ਫਿਊਚਰ ਦੇ ਵਿੱਚ ਵੀ ਇੱਦਾਂ ਰੱਖਣਾ ਚਾਹੁੰਦਾ, ਕਿਉਂਕਿ ਜਿਹੜਾ ਫੋਨ ਨੰਬਰ ਮੈਂ ਬਦਲਿਆ ਹੀ ਇਸ ਕਰਕੇ ਨਹੀਂ ਸੀਗਾ, ਭਾਵੇਂ ਕਿ ਸਰਕਾਰੀ ਫੋਨ ਮੈਨੂੰ ਦਿੱਤਾ ਜਾ ਰਿਹਾ ਸੀਗਾ ਬੀਇੰਗ ਟ੍ਰਸਟੀ ਫ੍ਰੀ ਐਪਲ ਦਾ ਫੋਨ, ਕਿਉਂਕਿ ਉਹ ਸਰਕਾਰੀ ਖਰਚੇ ਤੇ ਮਿਲਣਾ ਸੀ, ਫਿਰ ਮੈਂ ਉਹ ਨਹੀਂ ਸੀ ਲਿਆ, ਮੇਰਾ ਨੰਬਰ ਇਹਦਾ ਨਾ ਬਦਲ ਜਾਊਗਾ। ਸੋ ਇਸੇ ਤਰ੍ਹਾਂ ਮੇਰਾ ਇਰਾਦਾ ਵੀ ਇਹੀ ਆ ਵੀ ਇਹ ਫੋਨ ਨੰਬਰ ਇਸੇ ਤਰ੍ਹਾਂ ਜਿਹੜਾ ਸ਼ੁਰੂ ਤੋਂ ਜਦੋਂ ਤੋਂ ਮੈਂ ਕੈਨੇਡਾ ਦੀ ਧਰਤੀ ਤੇ ਪੈਰ ਰੱਖਿਆ ਸੀ ਉਦੋਂ ਤੋਂ ਇਹ ਚੱਲਿਆ ਆਉਂਦਾ ਤੇ ਇਹਨੂੰ ਬਦਲਣਾ ਕਦੇ ਵੀ ਨਹੀਂ ਹੈ। ਤੇ ਜੇ ਕੱਲ ਨੂੰ ਸਾਨੂੰ ਭੈਣ ਭਰਾ ਅਪਰਚੁਨਿਟੀ ਦਿੰਦੇ ਆ ਰੀਜਨਲ ਕੌਂਸਲ ਦੇ ਵਿੱਚ ਤੇ ਫੋਨ ਨੰਬਰ ਤੇ ਇਹੀ ਰਹਿਣਾ ਜੀ, ਉਹਦੇ ਵਿੱਚ ਵੀ ਰਿਸਪੋਂਸ ਟਾਈਮ ਅਸੀਂ ਬਹੁਤਾ ਜਿਹੜਾ ਉਹ ਲੰਬਾ ਨਹੀਂ ਕਰਾਂਗੇ। ਸੋ ਭੈਣ ਭਰਾ ਨੂੰ ਇਸੇ ਤਰੀਕੇ ਦੇ ਨਾਲ ਇੱਜ਼ਤ ਸਤਿਕਾਰ ਜਿਹੜਾ ਪਿਛਲੇ 400 ਦਿਨਾਂ ਦੇ ਦੌਰਾਨ ਮਿਲਿਆ ਸਾਡੇ ਵੱਲੋਂ, ਸਾਰੀ ਉਮਰ ਹੀ ਵੈਸੇ ਦਿੰਦੇ ਆਏ ਆ ਪਹਿਲਾਂ ਵੀ ਤੇ ਅੱਗੋਂ ਵੀ ਦਿੰਦੇ ਰਹਿਣਾ ਇਸੇ ਤਰ੍ਹਾਂ। ਸੋ ਬਹੁਤ ਪੋਜ਼ਿਟਿਵ ਰਿਸਪੋਂਸ ਆ ਜੀ, ਮੈਨੂੰ ਹੋਰ ਵਾਰਡ ਦੇ ਵਿੱਚੋਂ ਕਈ ਵਾਰੀ ਜਿਹੜੇ ਕੈਂਡੀਡੇਟ ਕੰਪੇਨ ਕਰ ਰਹੇ ਨੇ ਸ਼ਮੀ ਜੀ, ਉਹ ਦੱਸਦੇ ਆ ਵੀ ਭੈਣ ਭਰਾ ਸਾਨੂੰ ਪੁੱਛਦੇ ਆ ਵੀ ਤੁਸੀਂ ਸਤਪਾਲ ਚੌਹਾਨ ਦੇ ਅਗੇਂਸਟ ਤਾਂ ਨਹੀਂ ਖੜੇ
0: ਕਿਤੇ?
3: ਹਾਂਜੀ, ਇਸ ਕਰਕੇ ਜਿੰਨੇ ਵੀ ਭੈਣ ਭਰਾ ਜੋ ਕੁਝ ਵੀ ਆਪਣੇ ਲੈਵਲ ਤੇ ਸਾਡੇ ਵਾਸਤੇ ਕਰ ਰਹੇ, ਕਿਉਂਕਿ ਇਲਾਕਾ ਨਾ ਸ਼ਮੀ ਚ ਬਹੁਤ ਵੱਡਾ ਜੀ, 1.25 ਲੱਖ ਦੀ ਪਾਪੂਲੇਸ਼ਨ ਹੈ, 2 ਮੈਂਬਰ ਪਾਰਲੀਮੈਂਟ ਸਾਹਿਬਾਨ ਦਾ ਏਰੀਆ, ਵਾਰਡ 9 ਤੇ 10, ਹੋ ਸਕਦਾ ਹਰੇਕ ਘਰ ਦੇ ਵਿੱਚ ਮੈਂ ਪਹੁੰਚ ਸਕਾਂ, ਨਾ ਹਰੇਕ ਭੈਣ ਭਰਾ ਨੂੰ ਮੈਂ ਮਿਲ ਨਾ ਸਕਾਂ। ਸੋ ਇਸ ਤਰ੍ਹਾਂ ਦੇ ਲੇਕਿਨ ਪ੍ਰੋਗਰਾਮਾਂ ਦੇ ਮਾਧਿਅਮ ਦੇ ਨਾਲ ਜਿਹੜੇ ਸੰਦੇਸ਼ ਹੋਣ ਸਾਡੇ ਜੀਪੀਓ ਮੰਨ ਕੇ ਉਹ ਸੁਣ ਕੇ ਜਿੰਨੀ ਵੀ ਸਹਾਇਤਾ ਭੈਣ ਭਰਾ ਕਰ ਸਕਣਗੇ, 26 ਅਕਤੂਬਰ ਨੂੰ ਇਲੈਕਸ਼ਨ ਡੇ ਆ ਤੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ
0: ਜੀ। ਜੀ, ਬਹੁਤ ਬਹੁਤ ਧੰਨਵਾਦ ਜੋਲ ਸਾਹਿਬ, ਥੈਂਕ ਯੂ ਵੈਰੀ ਮੱਚ ਜੀ, ਤੁਸੀਂ ਅੱਜ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸਾਡੇ ਨਾਲ ਕਈ ਜਾਣਕਾਰੀਆਂ ਸਾਂਝੀਆਂ ਕੀਤੀਆਂ ਜੀ।
3: ਜੀ
0: ਜੀ ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਇਹ ਸੀਗਾ ਅੱਜ ਦਾ ਸੈਗਮੈਂਟ, ਸੋ ਜਿਹਦੇ 'ਤੇ ਆ ਜੋ ਕੱਲ੍ਹ ਕੁਛ ਵਾਪਰਿਆ ਚੰਗੂਜੀ ਪਾਰਕ ਦੇ ਉੱਤੇ ਆ ਜਿਹੜੇ ਉਹਦੇ 'ਤੇ ਤੁਹਾਨੂੰ ਅਸੀਂ ਅਪਡੇਟ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਮੈਂ ਪਤਾ ਨਹੀਂ ਕਿੰਨੀਆਂ ਜ਼ਿਆਦਾ ਹੁਣ ਤੱਕ ਜਿਹੜੀਆਂ ਵੀਡੀਓਜ਼ ਆ ਜਿਹੜੀਆਂ ਵਟਸਐਪ ਜਾਂ ਟੈਕਸਟ ਮੈਸੇਜ ਰਾਹੀਂ ਸੈਂਡ ਕਰ ਚੁੱਕਾ, ਕਿਉਂਕਿ ਤੁਹਾਡੇ ਜਿਹੜੇ ਆ ਮੈਨੂੰ ਲਗਾਤਾਰ ਜਿਹੜੇ ਵਟਸਐਪ 'ਤੇ ਟੈਕਸਟ ਮੈਸੇਜ ਵੀ ਆ ਰਹੇ ਆ ਵੀ ਭਾਜੀ ਵੀਡੀਓ ਸੈਂਡ ਕਰ ਦਿਉ। ਸੋ ਮੈਂ ਜਿਹੜੇ ਹਜੇ ਰਹਿ ਗਏ ਆ ਸੋ ਉਹਨਾਂ ਨੂੰ ਮੈਂ ਆਫਟਰ ਦਾ ਪ੍ਰੋਗਰਾਮ ਵੀ ਸੈਂਡ ਕਰ ਦੇਵਾਂਗਾ। ਅਤੇ ਜੇ ਤੁਸੀਂ ਚਾਹੁੰਦੇ ਹੋ ਇਹ ਮੈਂ ਵੀਡੀਓ ਆ ਜਿਹੜੀ ਕਿਹੜੀ ਵੀਡੀਓ ਕਰ ਰਿਹਾ, ਜੇ ਸਾਡੇ ਕਿਉਂਕਿ ਹਰ ਵਕਤ ਨਵੇਂ ਸਰੋਤੇ ਸਾਡੇ ਨਾਲ ਜੁੜਦੇ ਜਾ ਰਹੇ ਨੇ, ਸੋ ਇਹ ਇੱਕ ਵੀਡੀਓ ਜਿਹੜੀ ਕੱਲ੍ਹ ਦੀ ਸਰਫੇਸ ਹੋਈ ਹੈ ਚਿੰਗੂਜ਼ੀ ਪਾਰਕ ਹੈ ਜਿਹੜਾ ਕੱਲ੍ਹ ਰਾਤ ਸ਼ਾਮ ਨੂੰ 8 ਵਜੇ ਬੰਦ ਕਰ ਦਿੱਤਾ ਗਿਆ ਸੀਗਾ ਪੁਲਿਸ ਵੱਲੋਂ, ਕਿਉਂਕਿ ਕੁਛ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਦੂਜੇ ਵੱਲ ਆ ਜਿਹੜੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ, ਆਤਿਸ਼ਬਾਜ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ। ਅਤੇ ਬਾਅਦ ਦੇ ਵਿੱਚੋਂ ਕਿਸੇ ਨੇ ਵੀਡੀਓ ਬਣਾ ਲਈ ਆਪਣੀ ਅਪਾਰਟਮੈਂਟ ਦੇ ਵਿੱਚੋਂ, ਅਤੇ ਉੱਥੇ ਦੱਸਿਆ ਗਿਆ ਵੀ ਉਹ ਕੁਈਨ ਅਤੇ ਬ੍ਰੈਮਲੀ ਦੀਆਂ ਸੜਕਾਂ ਦੇ ਵਿੱਚ ਇੱਕ ਕਾਲੀ ਗੱਡੀ ਹੈ ਜਿਹੜੀ ਘੁੰਮਦੀ ਪਈ ਹੈ, ਅਤੇ ਪੈਸੈਂਜਰ ਸਾਈਡ ਦੇ ਵਿੱਚ ਇੱਕ ਬੈਠਾ ਸ਼ਖਸ ਹੈ ਜਿਹੜਾ ਉਹ ਰਾਹਗੀਰ ਰਾਹ ਚੱਲਦੀਆਂ ਗੱਡੀਆਂ ਜਾਂ ਉੱਥੇ ਜਿਹੜੇ ਬਿਜ਼ਨਸ ਹੈ ਉਹਨਾਂ ਦੇ ਉੱਤੇ ਜਿਹੜੀਆਂ ਆਤਿਸ਼ਬਾਜ਼ੀਆਂ ਜਿਹੜੀਆਂ ਉਹ ਸਿੱਟੀਆਂ ਜਾ ਰਹੀਆਂ ਸੀਗੀਆਂ। ਸੋ ਹੁਣ ਆ ਜਿਹੜੀ ਪੁਲਿਸ ਹੈ ਓਬਵੀਅਸਲੀ ਇਹਦੇ 'ਤੇ ਤਹਿਕੀਕਾਤ ਕਰੇਗੀ, ਇਨਵੈਸਟੀਗੇਸ਼ਨ ਕਰੇਗੀ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਕੋਈ ਅਪਡੇਟ ਹੋਵੇਗੀ ਉਹ ਵੀ ਅਸੀਂ ਤੁਹਾਡੇ ਨਾਲ ਜਿਹੜੀ ਜ਼ਰੂਰ ਸਾਂਝੀ ਕਰਾਂਗੇ। ਪਰ ਜੇ ਤੁਸੀਂ ਇਹ ਵੀਡੀਓ ਜਿਹੜੀ ਚਾਹੁੰਦੇ ਹੋ, ਜੇ ਤੁਸੀਂ ਅਜੇ ਤੱਕ ਇਹ ਵੀਡੀਓ ਨਹੀਂ ਦੇਖੀ ਲਾਅ ਐਂਡ ਆਰਡਰ ਦੀਆਂ ਕਿਸ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ, ਕਿਸ ਤਰ੍ਹਾਂ ਛੱਕੇ 'ਤੇ ਕਾਨੂੰਨ ਟੰਗਿਆ ਗਿਆ, ਅਤੇ ਤੁਸੀਂ ਇਹ ਜਿਹੜੀ ਉਹ ਵੀਡੀਓ ਲੈਣਾ ਚਾਹੁੰਦੇ ਹੋ, ਉੱਦਾਂ ਤਾਂ ਮੈਂ ਸੋਸ਼ਲ ਮੀਡੀਆ 'ਤੇ ਵੀ ਆਪਣੇ ਹੈਂਡਲ 'ਤੇ ਵੀ ਪਾ ਦੇਵਾਂਗਾ, ਸ਼ੰਮੀ ਭੱਠਲ ਕਰਕੇ ਤੁਸੀਂ ਮੈਨੂੰ ਫੇਸਬੁੱਕ ਜਾਂ ਫਿਰ ਵਟਸਐਪ ਹੋ ਗਿਆ, ਫੇਸਬੁੱਕ ਹੋ ਗਿਆ ਜਾਂ ਫਿਰ ਤੁਸੀਂ ਟਿਕਟੋਕ ਹੋ ਗਿਆ ਜਾਂ ਇੰਸਟਾਗ੍ਰਾਮ ਹੋ ਗਿਆ, ਉੱਥੇ ਵੀ ਤੁਸੀਂ ਮੈਨੂੰ ਲੱਭ ਸਕਦੇ ਹੋ, ਉੱਥੇ ਵੀ ਆ ਜਿਹੜੀ ਇਹ ਵੀਡੀਓ ਮੈਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗਾ। ਜੇ ਤੁਸੀਂ ਪਰਸਨਲੀ ਆ ਜਿਹੜੀ ਉਹ ਵੀਡੀਓ ਮੰਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਟੈਕਸਟ ਮੈਸੇਜ ਜਾਂ ਵਟਸਐਪ ਕਰ ਦਿਓ 416-917-63 ਦੇ ਉੱਤੇ 416-917-7763। ਉੱਥੇ ਡਰੀਮ ਹੋਮ ਅਪਲਾਇੰਸਸ 'ਤੇ ਤੁਸੀਂ ਜਾ ਸਕਦੇ ਹੋ, ਵਿਜ਼ਿਟ ਕਰ ਸਕਦੇ ਹੋ। ਅਪਲਾਇੰਸਸ ਲੈਣੇ ਆ ਇੱਕ ਲੈਣੇ, ਭਾਵੇਂ ਤੁਸੀਂ ਆ ਜਿਹੜੇ 5-6 ਅਪਲਾਇੰਸਸ ਲੈਣੇ ਆ, ਤੁਸੀਂ ਆ ਜਿਹੜੇ ਬਹੁਤ ਸਾਰੇ ਡਾਲਰਾਂ ਦੀ ਬੱਚਤ ਹੈ ਆਪਣੀ ਕਰਾ ਸਕਦੇ ਹੋ, ਪਲੱਸ ਹੋਰ 10% ਐਡੀਸ਼ਨਲ ਆਫ ਹੈ ਜਿਹੜਾ ਉਹ ਮਿਲੇਗਾ। ਤੁਸੀਂ ਕੋਈ ਵੀ ਡੀਲ ਹੈ ਜਿਹੜੀ ਉੱਥੇ ਲੈ ਕੇ ਚੱਲ ਜਾਓ, ਮੈਚ ਨਹੀਂ ਇਹ ਬੀਟ ਕਰਕੇ ਤੁਹਾਨੂੰ ਦੇਣਗੇ। ਇਹ ਡਰੀਮ ਹੋਮ ਅਪਲਾਇੰਸਸ ਹੈ ਜਿਹੜਾ, ਇਹ ਕਹਿੰਦੇ ਵੀ ਇਹ ਸਾਡਾ ਮੋਟੋ ਹੈ, ਅਤੇ 3915 ਅਰਜਨਟੀਆ ਰੋਡ ਮਿਸੀਸਾਗਾ। ਵੈਸੇ ਤਾਂ ਕਹਿੰਦੇ ਸਾਡੀਆਂ ਡੀਲਸ ਹੈ ਜਿਹੜੀਆਂ ਕੱਲੀਆਂ ਤੁਸੀਂ ਓਂਟਾਰੀਓ ਛੱਡੋ, ਪੂਰੇ ਕੈਨੇਡਾ ਦੇ ਵਿੱਚ ਆ ਜਿਹੜੀਆਂ ਅਨਬੀਟੇਬਲਸ ਸਾਡੇ ਕੋਲ ਡੀਲਸ ਨੇ। ਸੋ ਡਰੀਮ ਹੋਮ ਅਪਲਾਇੰਸਸ ਨੰਬਰ ਟੂ ਕਾਲ 905-805-3000 9058053000 ਜਾਂ ਫਿਰ 3915 ਅਰਜਨਟੀਆ ਰੋਡ ਯੂਨਿਟ ਨੰਬਰ 2 'ਤੇ ਆ ਜਿਹੜਾ ਤੁਸੀਂ ਵਿਜ਼ਿਟ ਕਰ ਸਕਦੇ ਹੋ। ਬਾਕੀ ਟਰੱਕਾਂ ਟਰੇਲਾਂ ਦਾ ਕੋਈ ਵੀ ਕੰਮ ਕਰਾਉਣਾ ਹੈ, ਇੱਕ ਪਿਆਰਾ ਜਿਹਾ ਗੀਤ ਹੈ ਜਿਹੜਾ ਨਾ ਮੈਂ ਤੁਹਾਡੀ ਨਜ਼ਰ ਹੈ ਜਿਹੜਾ ਕਰ ਰਿਹਾ, ਬੜੀ ਜਲਦੀ ਮੈਂ ਚਾਹੁੰਦਾ ਵੀ ਉਹ ਗੀਤ ਹੈ ਜਿਹੜਾ ਇਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂ। ਸੋ ਇੱਕ ਗੀਤ ਹੈ ਜਿਹੜਾ ਉਹ ਤੁਹਾਡੀ ਰੇਡੀਓ ਸੈੱਟ 'ਤੇ ਆ ਰਿਹਾ, ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ 'ਤੇ ਤੁਸੀਂ ਜਾ ਸਕਦੇ ਹੋ, ਐਨੂਅਲ ਸੇਫਟੀ ਕਰਾਉਣੀ ਆ, ਮਿਸ਼ਨ ਟੈਸਟ ਕਰਾਉਣਾ, ਜਾਂ ਫਿਰ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ, ਇੰਜਨ ਰਿਪੇਅਰ ਕਰਾਉਣਾ ਚਾਹੁੰਦੇ ਹੋ, ਜਾਂ ਫਿਰ ਕੋਈ ਟਾਇਰ ਸਰਵਿਸ ਹੈ, ਜਾਂ ਫਿਰ ਸਪੈਸ਼ਲਾਈਜ਼ ਇਹ ਕਰਦੇ ਨੇ ਕਾਰ ਹੌਲਰਸ ਦੇ ਵਿੱਚ, ਟਰਾਂਸਮਿਸ਼ਨ ਡੈਫ ਰੀਬਿਲਟ ਕਰਨਾ ਚਾਹੁੰਦੇ ਹੋ, ਤਾਂ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਕੰਜ਼ਿਊਮਰ ਚੋਇਸ ਅਵਾਰਡ ਲਗਾਤਾਰ ਇਹ ਜਿੱਤਦੇ ਆ ਰਹੇ ਨੇ। ਸੋ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰਸ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਇਹ ਵਾਕਿਆ ਨੇ। ਨੰਬਰ ਟੂ ਕਾਲ 519-490-9061 'ਤੇ ਤੁਸੀਂ ਆ ਜਿਹੜਾ ਸੰਪਰਕ ਕਰ ਸਕਦੇ ਹੋ। ਮੇਰੇ ਪਰਸਨਲ ਫੋਨ 'ਤੇ ਆ ਜਿਹੜਾ, ਪਲੀਜ਼ ਹਜੇ ਕਾਲ ਨਾ ਕਰੋ, ਮੈਂ ਆਫਟਰ ਦਾ ਪ੍ਰੋਗਰਾਮ ਹੈ ਜਿਹੜੇ ਤੁਸੀਂ ਮੇਰੇ ਨਾਲ ਕੋਈ ਗੱਲਬਾਤ ਕਰ ਸਕਦੇ ਹੋ। ਬਾਕੀ ਜੇ ਤੁਸੀਂ ਵੀਡੀਓ ਬਾਬਤ ਗੱਲਬਾਤ ਕਰਨਾ ਚਾਹੁੰਦੇ ਹੋ, ਸਟੂਡੀਓ 'ਤੇ ਵੀ ਨੰਬਰ 'ਤੇ ਕਾਲ ਕਰ ਸਕਦੇ ਹੋ 905-673-3337 'ਤੇ ਜੀ 905-673-3337 'ਤੇ ਤੁਸੀਂ ਆ ਜਿਹੜਾ ਸਟੂਡੀਓ ਦੇ ਵਿੱਚ ਕਾਲ ਲਾ ਸਕਦੇ ਹੋ। ਬਾਕੀ ਕੋਈ ਵੀ ਤੁਸੀਂ ਆ ਜਿਹੜਾ ਦੋਸਤੋ, ਮੈਂ ਹਮੇਸ਼ਾ ਤੁਹਾਨੂੰ ਮੋਟੀਵੇਟ ਕਰਦਾ, ਇੰਸਪਾਇਰ ਕਰਦਾ, ਕੋਈ ਵੀ ਆ ਜਿਹੜਾ ਸਿਟੀ ਦੇ ਬਾਬਤ ਜਾਂ ਫਿਰ ਓਂਟਾਰੀਓ ਜਾਂ ਫਿਰ ਕੈਨੇਡਾ ਦੇ ਬਾਬਤ

0: ਆਪਣੇ ਆਪ ਤੱਕ ਹੈ ਜਿਹੜੇ ਪ੍ਰੀ ਕੁਆਲੀਫਾਈ ਹੈ ਜਿਹੜੇ ਬੈਂਕ ਵੱਲੋਂ ਹੋਵੋ, ਕਿਉਂਕਿ ਅੱਜ ਕੱਲ੍ਹ ਬੈਂਕਸ ਜਿਹੜੀ ਆ ਬਹੁਤ ਸਖ਼ਤ ਨੇ। ਸੋ ਫੂਕ ਫੂਕ ਕੇ ਆ ਜਿਹੜਾ ਕਦਮ ਰੱਖੋ, ਮੈਂ ਗਰਾਊਂਡ ਰਿਐਲਿਟੀ ਹੈ ਜਿਹੜੀ ਤੁਹਾਡੇ ਤੱਕ ਲੈ ਕੇ ਆਉਂਦਾ ਰਹਿੰਦਾ, ਇਸੇ ਕਰਕੇ ਤੁਹਾਡਾ ਜਿਹੜਾ ਮੇਰੇ 'ਤੇ ਵਿਸ਼ਵਾਸ ਹੈ, ਟਰੱਸਟ ਹੈ, ਸੋ ਕਿਉਂਕਿ ਉਹ ਮੋਢਿਆਂ 'ਤੇ ਜ਼ਿੰਮੇਵਾਰੀ ਬਹੁਤ ਜ਼ਿਆਦਾ ਮੇਰੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਮੇਰੇ 'ਤੇ ਇੰਨਾ ਵਿਸ਼ਵਾਸ ਕਰਦੇ ਹੋ। ਸੋ ਰੀਅਲ ਸਟੇਟ ਬਾਬਤ ਤੁਸੀਂ ਕੋਈ ਵੀ ਗੱਲ ਕਰਨਾ ਚਾਹੁੰਦੇ ਹੋ, ਨੰਬਰ ਮੇਰਾ 416-917-63-416-917-763 'ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਅਤੇ ਇੱਕ ਪਿਆਰਾ ਜਿਹਾ ਗੀਤ ਹੈ ਜਿਹੜਾ ਉਹ ਲਾਈਏ, ਤੁਹਾਡੀ ਮੈਂ ਨਜ਼ਰ ਹੀ ਕਰਦਾ ਉਹ ਗੀਤ, ਇਹ ਕਾਲ ਲੈ ਲੈਣਾ। 7603 ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ,
1: ਠੀਕ ਠਾਕ?
0: ਹਾਂਜੀ ਵਧੀਆ।
1: ਤੁਹਾਡੀ ਮੋਟੀਵੇਟ ਤੋਂ ਗੱਲ ਯਾਦ ਆ ਗਈ ਮੈਨੂੰ, ਮੋਟੀਵੇਟ।
0: ਹਾਂਜੀ ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਲੋ ਜੀ, ਇੱਕ ਪਿਆਰਾ ਜਿਹਾ ਗੀਤ, ਤੇ ਮੈਂ ਤੁਹਾਨੂੰ ਜਿਹੜੀ ਵੀਡੀਓ ਹੈ ਨਾ ਜਿਹੜੀ ਉਹ ਭੇਜੀ ਜਾ ਰਿਹਾ ਹੌਲੀ ਹੌਲੀ, ਜਿਹੜੇ ਜਿਹੜੇ ਤੁਹਾਡੇ ਮੇਰੇ ਕੋਲ ਮੈਸੇਜ ਆ ਰਹੇ ਨੇ, ਜਿਹੜੇ ਆ ਰਹੇ ਨੇ, ਜਿਹੜੇ ਰਹਿ ਗਏ ਉਹ ਵੀ ਥੋੜ੍ਹਾ ਜਿਹਾ ਬਸ ਵੇਟ ਕਰ ਲਿਓ, ਪ੍ਰੋਗਰਾਮ ਤੋਂ ਬਾਅਦ ਜ਼ਰੂਰ ਤੁਹਾਡੇ ਤੱਕ ਮੈਂ ਜਿਹੜੀ ਉਹ ਵੀਡੀਓ ਜਿਹੜੀ ਭੇਜ ਦੇਵਾਂਗਾ।

ਜੀ ਦੋਸਤੋ, ਇਹ ਸੀਗਾ ਅੱਜ ਦਾ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਹੈ ਜਿੰਨਾ ਤੁਸੀਂ ਇਹ ਜਿਹੜਾ ਪ੍ਰੋਗਰਾਮ ਨੂੰ ਪਿਆਰ ਦਿੰਦੇ ਹੋ ਜਾਂ ਆਫਟਰ ਦਾ ਪ੍ਰੋਗਰਾਮ ਜਿਹੜੀਆਂ ਤੁਹਾਡੀਆਂ ਮੇਰੇ ਤੱਕ ਕਾਲਸ ਆਉਂਦੀਆਂ ਨੇ ਵੱਖ ਵੱਖ ਮੁੱਦੇ ਵਿਸ਼ਿਆਂ ਨੂੰ ਲੈ ਕੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਤੁਸੀਂ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਜਾਂ ਕੰਸਟਰਕਸ਼ਨ ਦਾ ਕੰਮ ਕਰਾਉਣਾ ਤਾਂ KPT ਰੈਨੋਵੇਸ਼ਨ ਦੇ ਸਰਦਾਰ ਮਨਦੀਪ ਸਿੰਘ ਜੀ ਹੈ, ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕੀਤੀ ਜਾ ਸਕਦੀ ਹੈ। ਬਾਕੀ ਉਹਨਾਂ ਦਾ ਕੀਤਾ ਹੋਇਆ ਕੰਮ ਜ਼ਰੂਰ ਦੇਖੋ ਤੁਸੀਂ, ਕਿਉਂਕਿ ਹੁਣ ਤਾਂ ਤੁਸੀਂ ਕੀ ਪ੍ਰੋਜੈਕਟ ਕੀਤੇ ਨੇ, ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ, ਉਹ ਜ਼ਰੂਰ ਦੇਖੋ, ਤੁਸੀਂ ਆਸ਼ਾ ਸ਼ਕਾਰ ਉੱਠੋਗੇ। ਸੋ ਸਰਦਾਰ ਮਨਦੀਪ ਸਿੰਘ ਜੀ ਹੁਣਾਂ ਦਾ ਨੰਬਰ ਹੈ ਜੀ 416-272-8214, 416-272-8214 ਤੇ ਸੰਪਰਕ ਕਰ ਸਕਦੇ ਹੋ। ਤੇ ਉੱਥੇ ਹੀ ਤੁਸੀਂ ਆ ਜਿਹੜਾ ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ, 647-219-2870, 647-219-2870 ਤੇ ਸੰਪਰਕ ਕੀਤਾ ਜਾ ਸਕਦਾ। ਬਾਕੀ ਸਾਡੇ ਕੋਲ ਹੈ ਕੁਛ ਲਿਸਟਿੰਗਸ ਨੇ ਕਿਚਨਰ ਦੇ ਵਿੱਚ, ਤੁਸੀਂ ਘਰ ਲੱਭਦੇ ਪਏ ਹੋ, ਬੜੀ ਇੱਕ ਢੁੱਕਵੀਂ ਲੋਕੇਸ਼ਨ ਤੇ, ਸੈਮੀ ਡਿਟੈਚ ਹੈ, 3 ਬੈਡਰੂਮ ਦਾ ਘਰ, ਬੜੀ ਵਾਜਬ ਕੀਮਤ ਤੇ, ਇੱਥੇ ਸਿੰਗਲ ਕਾਰ ਡਿਟੈਚ ਜਿਹੜਾ ਘਰ ਹੈ ਜਿਹੜਾ ਉਹ ਜਲਦੀ ਮਾਰਕੀਟ ਦੇ ਵਿੱਚ ਲੈ ਕੇ ਆ ਰਹੇ।

ਇੱਕ ਬੈਡਰੂਮ ਦੀ ਬੇਸਮੈਂਟ ਸਾਈਡ ਐਂਟਰਸ ਦੇ ਨਾਲ। ਨੰਬਰ 416-917-7763 ਇੱਥੇ ਦਿਓ ਜਾਇਜ਼ਾ। ਹੈਵ ਏ ਵੈਰੀ ਨਾਈਸ ਡੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99। ਇਹ
1: ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value.

0: Talk530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our show.

0: ਦੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸਵੇਰ ਸ਼ਾਮ ਏ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫੋਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾ, ਕਾਲ 6475041557, 6475041557, ਔਰ ਵਿਜ਼ਿਟ punjabilehra.com।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
3: ਅਨੋਖੀ, ਤੂੰ ਆਪਣੀ ਇੰਸ਼ੋਰੈਂਸ ਕਿੱਥੋਂ ਕਰਵਾਉਂਦਾ ਯਾਰ?
4: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ।

हर जन है नहीं निकटानी।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਡੀ ਮਹੱਲਾ ਪੰਜਵਾਂ, ਘਰ ਪਹਿਲਾ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੈ, ਜਾ ਕੋ ਪਾਖ ਸੁਆਮੀ।
1: ਸਵਾਗਤ ਜੀ ਇਸ ਪਿਆਰੀ ਸਵੇਰ ਦੇ ਵਿੱਚ, ਜੋ ਪਰਮਾਤਮਾ ਨੇ ਇੰਨਾ ਪਿਆਰਾ ਦਿਨ ਜੋ ਸਾਨੂੰ ਦਿੱਤਾ ਜੀ। ਅੱਜ ਦਾ ਦਿਨ ਸਾਰਿਆਂ ਨੂੰ ਬਹੁਤ ਬਹੁਤ ਜੀ ਮੁਬਾਰਕ ਹੋਵੇ। ਸੋ 19 ਮਈ 2026 ਅਤੇ ਬਹੁਤ ਹੀ ਪ੍ਰੋਮਿਸਿੰਗ ਟੈਂਪਰੇਚਰਸ ਅੱਜ ਦੇ ਇਸ ਖਾਸ ਦਿਨ ਦੇ। ਇੱਕ ਤਾਂ ਜੀ ਹਫ਼ਤਾ ਅਸੀਂ ਅੱਜ ਓਫਿਸ਼ਲੀ ਸ਼ੁਰੂ ਕਰ ਰਹੇ ਹਾਂ, ਅਤੇ ਜੋ ਸੋਮਵਾਰ ਵਾਲਾ ਆਲਸ ਹੁੰਦਾ ਅੱਜ ਜ਼ਰੂਰ ਥੋੜ੍ਹਾ ਬਹੁਤਾ ਹੋਣਾ, ਪਰ ਪੂਰੀ ਐਨਰਜੀ ਦੇ ਨਾਲ ਜੀ ਦਿਨ ਤੁਸੀਂ ਅੱਜ ਦਾ ਸ਼ੁਰੂ ਕਰੋ। 20 ਡਿਗਰੀ ਅੱਜ ਇਸ ਵੇਲੇ ਦਾ ਤਾਪਮਾਨ ਹੈ, ਅਤੇ ਬਾਕਮਾਲ ਜੋ ਮੌਸਮ ਅੱਜ ਦਿਨ ਭਰ ਵੀ ਹੋਣ ਵਾਲਾ। 29 ਡਿਗਰੀ ਤੱਕ ਅੱਜ ਤਾਪਮਾਨ ਪਹੁੰਚੇਗਾ, ਦਿਨੇ ਧੁੱਪ ਰਹੇਗੀ, ਸ਼ਾਮ ਵੇਲੇ ਮੀਂਹ ਵਰਨ ਦੇ ਵੀ ਆਸਾਰ ਨੇ। ਸੋ ਪੂਰਾ ਹੀ ਮੌਸਮ ਜੋ ਹੈ ਇਸ ਦੇ ਵਿੱਚ ਅੱਜ ਸਾਰਾ ਦਿਨ ਜੋ ਹੈ ਹੇਰ ਫੇਰ ਜੋ ਹੈ ਚੱਲਦੀ ਰਹਿਣੀ ਹੈ। ਹਾਲਾਂਕਿ ਯੈਲੋ ਵਾਰਨਿੰਗ ਜੋ ਹੈ ਇਹ ਵੀ ਜਾਰੀ ਹੋ ਚੁੱਕੀ ਹੈ ਅੱਜ ਦੇ ਦਿਨ ਲਈ। ਸੋ ਸੇਕ ਜੋ ਹੈ ਉਹ ਸੂਰਜ ਪਾਸੋਂ ਕਾਫੀ ਮਿਲਣ ਵਾਲਾ। ਸੋ ਆਪਣਾ ਅਤੇ ਬੱਚਿਆਂ ਦਾ ਖਿਆਲ ਜੀ ਜ਼ਰੂਰ ਰੱਖਣਾ। ਸੋ ਕੱਲ੍ਹ ਤੋਂ ਹੋ ਸਕਦਾ ਕਿ ਹੁਣ ਫਰਕ ਤੁਹਾਨੂੰ ਫਿਰ ਲੱਗੇ ਕਿ 2 ਕੁ ਦਿਨ ਜੋ ਸੀ ਚਲੋ ਰਾਹਤ ਵਾਲੇ ਸੀ, ਲੱਗਦਾ ਸੀ ਹੁਣ ਗਰਮੀ ਆ ਗਈ, ਅਤੇ ਫਿਰ ਦੁਬਾਰਾ ਹੁਣ ਹੌਲੀ ਹੌਲੀ ਠੰਡ ਵਾਲੇ ਪਾਸੇ ਅਸੀਂ ਜਾ ਰਹੇ ਹਾਂ। ਸੋ ਅਗਲੇ 4-5 ਦਿਨ ਜੋ ਇਸ ਹਫ਼ਤੇ ਦੇ ਨੇ, ਫਿਰ ਟੈਂਪਰੇਚਰ ਜੋ ਹੈ ਉਹ ਅੱਧ ਤੋਂ ਵੀ ਜ਼ਿਆਦਾ ਘੱਟ ਜਾਣਾ। ਸੋ ਚਲੋ ਅੱਜ ਦਾ ਦਿਨ ਜੋ ਹੈ ਉਹ ਤਾਂ ਮਾਣੀਏ, ਅਤੇ ਅੱਜ ਦਾ ਦਿਨ ਜੀ ਤੁਹਾਨੂੰ ਮੁਬਾਰਕ ਹੋਵੇ ਜੋ ਤੁਸੀਂ ਕੰਮ ਅੱਜ ਸੋਚੇ ਹੋਏ ਨੇ, ਅਤੇ ਉਹ ਪਰਮਾਤਮਾ ਉਹਨਾਂ 'ਤੇ ਸਟੈਂਪ ਜੋ ਹੈ ਆਪਣੀ ਹਾਂ ਦੀ ਜ਼ਰੂਰ ਲਾ ਦੇਵੇ ਜੀ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ 'ਤੇ ਤੁਸੀਂ ਜੋ ਬਣੇ ਹੋਏ ਹੋ, ਸਾਡੇ ਸਟੂਡੀਓ ਨੰਬਰ ਤੁਸੀਂ ਨੋਟ ਕਰੋ, 905-673-3337, 905-673-3337 ਜੀ। ਅਤੇ ਨਾਲ ਹੀ ਮੈਂ ਰੋਜ਼ਾਨਾ ਦੀ ਤਰ੍ਹਾਂ ਯਾਦ ਇਹ ਵੀ ਬਿਲਕੁਲ ਕਰਵਾ ਦੇਵਾਂ ਕਿ ਫੋਨ ਰਾਹੀਂ ਤੁਸੀਂ ਪ੍ਰੋਗਰਾਮ ਨੂੰ ਸੁਣ ਸਕਦੇ ਹੋ, ਨੰਬਰ 4164772040 'ਤੇ, 416-470-2040 ਅਤੇ US ਦੇ ਵਿੱਚ ਨੰਬਰ 641-741-0860 ਹੈ, 641-741-0860 ਜੀ US ਦਾ ਨੰਬਰ ਹੈ। ਅਤੇ ਤੁਸੀਂ ਜੀ ਫੋਨ ਰਾਹੀਂ ਵੀ ਇਸ ਸਫ਼ਰ ਦੇ ਵਿੱਚ ਪ੍ਰੋਗਰਾਮ ਨੂੰ ਬਿਲਕੁਲ ਸੁਣ ਸਕਦੇ ਹੋ, ਅਤੇ ਫੋਨ ਰਾਹੀਂ ਮੇਰੇ ਕਹਿਣ ਦਾ ਮਤਲਬ ਹੈ ਐਪ ਰਾਹੀਂ ਤੁਸੀਂ ਸੁਣ ਸਕਦੇ ਹੋ। ਮੋਬਾਈਲ ਐਪ ਤੁਸੀਂ ਆਪਣੇ ਫੋਨ ਦੇ ਵਿੱਚ ਪਾਉਣੀ ਹੈ ਪੰਜਾਬੀ ਲਹਿਰਾਂ ਦੀ, ਤਾਂ ਜੋ ਕਿ ਭਾਵੇਂ ਤੁਸੀਂ ਫਿਰ ਕੈਨੇਡਾ ਦੇ ਵਿੱਚੋਂ, ਭਾਵੇਂ US ਦੇ ਵਿੱਚੋਂ, ਜਾਂ ਫਿਰ ਕਿਸੇ ਹੋਰ ਮੁਲਕ ਦੇ ਵਿੱਚ ਹੋ, ਤੁਸੀਂ ਪ੍ਰੋਗਰਾਮ ਨੂੰ ਲਾਈਵ ਇਸ ਵੇਲੇ ਐਪ ਰਾਹੀਂ ਵੀ ਸੁਣ ਸਕਦੇ ਹੋ, ਅਤੇ ਪੰਜਾਬੀ ਲਹਿਰਾਂ ਦੀ ਐਪ ਤੁਸੀਂ ਡਾਊਨਲੋਡ ਜ਼ਰੂਰ ਕਰਨੀ ਜੀ। ਸੋ ਮੰਗਲਵਾਰ ਦਾ ਇਹ ਸਫ਼ਰ ਹੈ, ਸ਼ੁਰੂਆਤ ਜੋ ਹੈ ਪਿਆਰੀ ਉਸ ਪਰਮਾਤਮਾ ਨੇ ਕਰ ਦਿੱਤੀ ਹੈ, ਕਿਉਂਕਿ ਦਿਨ ਜੋ ਹੈ ਉਹ ਚੜ੍ਹ ਚੁੱਕਾ, ਆਪਣੇ ਰੰਗ ਜੋ ਹੈ ਉਹ ਲੈ ਕੇ ਜੋ ਇਹ ਦਿਨ ਬਹੁਤ ਸਾਰੀਆਂ ਉਮੀਦਾਂ ਦੇ ਨਾਲ ਅਸੀਂ ਜੋ ਸ਼ੁਰੂ ਕਰ ਰਹੇ ਹਾਂ, ਅਤੇ ਪਰਮਾਤਮਾ ਦਾ ਸਭ ਤੋਂ ਪਹਿਲਾਂ ਜੀ ਸ਼ੁਕਰਾਨਾ ਹੀ ਬਣਦਾ ਜੋ ਇੱਕ ਨਵੀਂ ਸਵੇਰ ਦਿੱਤੀ ਹੈ। ਨਵੀਂ ਸਵੇਰ ਦੇ ਵਿੱਚ ਬਹੁਤ ਸਾਰੇ ਬੇਸ਼ੁਮਾਰ ਮੌਕੇ ਦਿੱਤੇ ਨੇ ਜੀ। ਸੋ ਆਓ ਸਰਵਣ ਕਰਦੇ ਹਾਂ ਸ਼ਬਦ, ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ ਤੁਸੀਂ ਬਣੇ ਹੋਏ ਹੋ ਜੀ।

0: ਪੰਜਾਬੀ ਲਹਿਰਾ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਇਹ ਸਫ਼ਰ ਜੋ ਤੁਸੀਂ ਸ਼ੁਰੂ ਕੀਤਾ ਅਤੇ ਇਸ ਸਫ਼ਰ ਨੂੰ ਅੱਗੇ ਜ਼ਰੂਰ ਤੋਰੀਏ। 6:19 ਦਾ ਸਮਾਂ ਹੈ ਅਤੇ ਜੀ ਸਾਡੇ ਸਟੂਡੀਓ ਦੇ ਨੰਬਰ 905-673-3337-9056733-3337 ਜੀ ਤੁਸੀਂ ਨੋਟ ਬਿਲਕੁਲ ਰੱਖਣਾ। ਸੋ ਗੱਲ ਕੁਛ ਇੱਧਰ ਦੀਆਂ ਖ਼ਬਰਾਂ ਦੀ ਵੀ ਕਰ ਲਈਏ, ਉਸ ਤੋਂ ਬਾਅਦ ਫਿਰ ਪੰਜਾਬ ਚੱਲਾਂਗੇ ਅਤੇ ਨਾਲ ਇਸ ਚੀਜ਼ ਤੋਂ ਜੋ ਖ਼ਬਰਾਂ ਦੀ ਸਾਰ ਲੈਣੀ ਹੈ। 6:30 ਤੋਂ ਜੀ ਸ਼ੁਰੂ ਕਰਦੇ ਹਾਂ, ਪਰ ਅੱਜ ਦੀ ਜੋ ਅਹਿਮ ਖ਼ਬਰ ਜੋ ਸਾਡੇ ਲਈ ਜ਼ਰੂਰ ਬਣ ਜਾਂਦੀ ਹੈ, ਕਿਉਂਕਿ ਜੀ ਕੋਈ ਇਵੈਂਟ ਕੋਈ ਵੀ ਹੋਵੇ, ਕਈ ਵਾਰੀ ਕੀ ਹੁੰਦਾ ਕਿ ਹਾਈਲਾਈਟ ਜੋ ਹੈ ਬ੍ਰੈਂਪਟਨ ਜੋ ਹੈ ਫਿਰ ਉਸ ਦੇ ਵਿੱਚ ਜ਼ਿਆਦਾ ਹੀ ਆ ਜਾਂਦਾ। ਸੋ ਵਿਕਟੋਰੀਆ ਡੇ ਮੌਕੇ ਜਦੋਂ ਕੱਲ੍ਹ ਦੇ ਦਿਨ ਚਿੰਕੂਜ਼ੀ ਪਾਰਕ ਜੋ ਹੈ ਉਹ ਪੁਲਿਸ ਨੂੰ ਬੰਦ ਕਰਨਾ ਪਿਆ, ਕਿਉਂਕਿ ਕਰਾਊਡ ਜ਼ਿਆਦਾ ਸੀ, ਅਨਸੇਫ ਗੈਦਰਿੰਗ ਸੀ, ਅਤੇ ਜੋ ਮਨਾਹੀ ਹੈ ਪਟਾਕੇ ਚਲਾਉਣ ਦੀ ਅਤੇ ਉਹ ਕੰਮ ਵੀ ਹੋ ਗਿਆ, ਜਿੱਥੇ ਫਾਇਰਵਰਕਸ ਦਾ ਜੋ ਯੂਜ਼ ਜੋ ਹੈ ਇਸ ਕਰਕੇ ਵੀ ਜੋ ਪੀਲ ਪੁਲਿਸ ਨੂੰ ਚਿੰਗੂਜ਼ੀ ਪਾਰਕ ਜੋ ਹੈ ਉਹ ਬੰਦ ਕਰਨਾ ਪਿਆ, ਲੋਕਾਂ ਨੂੰ ਫਿਰ ਬਾਹਰ ਕੱਢਣਾ ਪਿਆ। ਸੋ ਸੋਚਣ ਵਾਲੀ ਗੱਲ ਇਹ ਵੀ ਹੈ, ਜਦੋਂ ਪਹਿਲਾਂ ਹੀ ਮਨਾਹੀ ਹੈ ਕਿ ਕੋਈ ਪਰਸਨਲ ਫਾਇਰਵਰਕਸ ਜੋ ਨੇ ਉਹ ਬ੍ਰੈਂਪਟਨ ਦੇ ਵਸਨੀਕਾਂ ਲਈ ਅਲਾਊਡ ਨਹੀਂ ਹੈਗੇ, ਅਤੇ ਜਦੋਂ ਇੰਨਾ ਇਕੱਠ ਜੋ ਹੈ ਉੱਥੇ ਪਾਰਕ ਦੇ ਵਿੱਚ ਹੋਇਆ ਕਿ ਫਿਰ ਸਾਂਭਣਾ ਵੀ ਮੁਸ਼ਕਿਲ ਹੋ ਗਿਆ। ਸੋ ਅਫਸੋਸ ਹੁੰਦਾ ਕਿ ਅਸੀਂ ਇਸ ਮੁਲਕ ਦੇ ਵਿੱਚ ਰਹਿ ਕੇ ਵੀ ਫਿਰ ਅਜਿਹੀਆਂ ਗੱਲਾਂ ਜੋ ਨੇ ਉਹ ਕਰਦੇ ਹਾਂ। ਅਤੇ ਜੀ ਦੂਸਰੀ ਗੱਲ ਜੋ ਹੈ, ਚਲੋ ਥੋੜ੍ਹੀ ਚੰਗੀ ਆ, ਜਿੱਥੇ ਇੱਕ ਹੁੰਦਾ ਸੀ ਕਿ TTC ਦਾ ਜੋ ਇੱਕ ਮਤਭੇਦ ਜੋ ਹੈ ਉਹ ਯੂਨੀਅਨ ਦੇ ਨਾਲ ਜੋ ਕਿਸੇ ਨਾ ਕਿਸੇ ਡੀਲ ਲਈ ਜੋ ਚੱਲ ਰਿਹਾ ਸੀ ਉਹ ਵਰਲਡ ਕੱਪ ਦੇ ਦਰਮਿਆਨ ਜੋ ਹੋਵੇਗਾ, ਅਤੇ ਫਿਰ ਮੁਸ਼ਕਿਲ ਜੋ ਹੈ ਜਦੋਂ ਸਟ੍ਰਾਈਕ ਅਤੇ ਫਿਰ ਵਰਲਡ ਕੱਪ ਦੇ ਵਿਚਕਾਰ ਜੋ ਸਟ੍ਰਾਈਕ ਹੋ ਗਈ TTC ਦੇ, ਫਿਰ ਕਿੰਨੀ ਮੁਸ਼ਕਿਲ ਆਉਣੀ ਹੈ। ਪਰ ਚਲੋ ਇਹ ਰਾਹਤ ਵਾਲੀ ਖ਼ਬਰ ਜ਼ਰੂਰ ਹੈ ਕਿ ਜੋ ਡਿਸਰਪਸ਼ਨਸ ਹੋ ਸਕਦੀਆਂ ਸੀ ਉਹ ਹੋਣ ਤੋਂ ਬਚ ਜਾਣਗੀਆਂ। ਇੱਕ ਟੈਂਟੇਟਿਵ ਐਗਰੀਮੈਂਟ ਜੋ ਹੈ ਯੂਨੀਅਨ ਦਾ TTC ਦੇ ਨਾਲ ਜ਼ਰੂਰ ਇੱਕ ਲਿਆ ਗਿਆ ਹੈ, ਅਤੇ ਕੱਲ੍ਹ ਦੀ ਖ਼ਬਰ ਇਹ ਹੈ ਜਿੱਥੇ 1 ਸਾਲ ਦਾ ਬ੍ਰਿਜ ਡੀਲ ਜੋ ਹੈ ਇਹ ਜੋ ਆਇਆ ਸਾਹਮਣੇ, ਜਿੱਥੇ ਦੋਨੋਂ ਪਾਰਟੀਜ਼ ਜੋ ਨੇ ਉਹ ਡੈਡਲਾਈਨ ਐਕਸਟੈਂਸ਼ਨਸ ਨੂੰ ਜੋ ਵੀਕੈਂਡ 'ਤੇ ਉਸਦੀ ਗੱਲ ਲਈ ਮੰਨ ਗਈਆਂ ਸਨ, ਅਤੇ ਫਿਰ ਹੁਣ ਵਰਕਰਸ ਨੂੰ ਕੰਪਨਸੇਟ ਕੀਤਾ ਜਾਵੇਗਾ ਵੇਜ ਲੈਵਲਸ 'ਤੇ, ਜੋ ਕਿ ਮਾਰਕੀਟ ਕੰਪੈਰੇਟਰਸ ਦੇ ਨਾਲ ਇਨ ਲਾਈਨ ਨੇ, ਮਿਲਦੇ ਜੁਲਦੇ ਨੇ। ਸੋ ਉਮੀਦ ਹੈ ਕਿ ਚਲੋ ਹੁਣ ਫੀਫਾ ਵਰਲਡ ਕੱਪ ਦੇ ਦਰਮਿਆਨ ਜੋ ਹੈ ਜੋ ਟ੍ਰਾਂਜ਼ਿਟ ਜੋ ਹੈ ਇਹ ਚਲੋ ਸਮੂਦ ਰਹੇਗੀ, ਅਤੇ ਜੋ ਲੱਗਦਾ ਸੀ ਕਿ ਫਿਰ ਸਟ੍ਰਾਈਕ ਉਦੋਂ ਨਾ ਹੋ ਜਾਵੇ, ਅਤੇ ਪ੍ਰੀਮੀਅਰ ਡਗ ਫੋਰਡ ਨੇ ਵੀ ਦੋਨਾਂ ਪਾਰਟੀਜ਼ ਨੂੰ ਕਿਹਾ ਸੀ ਅਤੇ ਆਪਣੇ ਬਾਰੇ ਹਲੇ ਫਿਲਹਾਲ ਨਾ ਸੋਚੋ, ਹਲੇ ਵਸਨੀਕਾਂ ਬਾਰੇ ਸੋਚੋ, ਹਲੇ ਟੋਰੋਂਟੋ ਬਾਰੇ ਸੋਚੋ। ਚਲੋ ਚੰਗੀ ਗੱਲ ਹੈ ਕਿ ਇਹਨਾਂ ਨੇ ਇਸ ਬਾਰੇ ਜ਼ਰੂਰ ਸੋਚਿਆ ਜੀ। ਅਤੇ ਜੀ ਗੱਲ ਅਗਲੀ ਤੋਰੀਏ, ਜਿੱਥੇ ਟੋਰੋਂਟੋ ਦੇ ਪੁਲਿਸ ਦੇ ਤਿੰਨ ਆਫ ਡਿਊਟੀ ਆਫਿਸਰਸ ਜੋ ਨੇ ਗਏ ਸੀ ਵਕੇਸ਼ਨ 'ਤੇ ਸਪੇਨ ਬਾਰਸੀਲੋਨਾ, ਉੱਥੇ ਉਹਨਾਂ ਨੂੰ ਜੋ ਹੈ ਕੁਝ ਸੀਰੀਅਸ ਐਲੀਗੇਸ਼ਨਸ ਲੱਗੇ ਨੇ, ਉਹਨਾਂ ਦੇ ਅਗੇਂਸਟ ਇਹ ਲੱਗੇ ਨੇ ਕਿ ਹੁਣ ਇਸ ਬਾਰੇ ਜ਼ਿਆਦਾ ਖੁਲਾਸਾ ਤਾਂ ਨਹੀਂ ਹੋਇਆ ਕਿ ਹੁਣ ਵਕੇਸ਼ਨ 'ਤੇ ਅਜਿਹਾ ਕੀ ਹੋਇਆ, ਚਲੋ ਉੱਥੇ ਤਾਂ ਆਫ ਡਿਊਟੀ ਸਨ, ਪਰ ਕੁਝ ਸੀਰੀਅਸ ਐਲੀਗੇਸ਼ਨਸ ਲੱਗਣ ਕਾਰਨ ਜੋ ਬਾਹਰਲੇ ਮੁਲਕ ਦੇ ਵਿੱਚ ਆ ਕੇ ਉਹਨਾਂ ਨੂੰ ਸਸਪੈਂਸ਼ਨ ਜੋ ਹੈ ਆਪਣੀ ਡਿਊਟੀ ਤੋਂ ਜ਼ਰੂਰ ਮਿਲ ਗਈ ਹੈ। ਸੋ ਜੋ ਇੱਕ ਆਫਿਸਰ ਨੂੰ ਤਾਂ ਡਿਊਟੀ ਤੋਂ ਜਦੋਂ ਅਰਾਈਵ ਹੋਇਆ ਕੈਨੇਡਾ ਤਾਂ ਉਦੋਂ ਹੀ ਮਿਲ ਗਈ, ਅਤੇ ਦੋ ਆਫਿਸਰਸ ਜੋ ਨੇ ਉਹਨਾਂ ਨੇ ਹਲੇ ਆਉਣਾ, ਅਤੇ ਜਦੋਂ ਫਿਰ ਆਉਣਾ ਅਤੇ ਕੰਮ ਤੋਂ ਸਸਪੈਂਸ਼ਨ ਜੋ ਹੈ ਉਹਨਾਂ ਨੂੰ ਮਿਲ ਜਾਣੀ ਹੈ। ਸੋ ਕੁਝ ਇੰਸੀਡੈਂਟ ਫਿਰ ਉੱਥੇ ਜੋ ਵਾਪਰਿਆ, ਅਤੇ ਸਪੈਨਿਸ਼ ਪੁਲਿਸ ਵੱਲੋਂ ਉਸ ਬਾਰੇ ਜੀ ਜਾਣਕਾਰੀ ਜੋ ਹੈ ਉਹ ਲਈ ਜਾ ਰਹੀ ਹੈ ਕਿ ਅਜਿਹਾ ਕੀ ਇੰਸੀਡੈਂਟ ਜੋ ਹੈ ਹੋਇਆ ਜਿਸ ਕਾਰਨ ਅਜਿਹਾ ਮੂਵ ਜੋ ਹੈ ਫਿਰ ਪੁਲਿਸ ਡਿਪਾਰਟਮੈਂਟ ਨੂੰ ਲੈਣਾ ਪਿਆ, ਅਤੇ ਤਿੰਨਾਂ ਜਣਿਆਂ ਨੂੰ ਫਿਰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ। ਅਤੇ ਜੀ ਇਸ ਦੇ ਨਾਲ ਮੈਂ ਤੁਹਾਨੂੰ ਇਸ ਬਾਰੇ ਵੀ ਜ਼ਰੂਰ ਦੱਸ ਦੇਵਾਂ ਜੀ, ਕਿਉਂਕਿ ਤੁਸੀਂ ਸੋਚ ਰਹੇ ਹੋ ਕਿ ਹੁਣ ਅਸੀਂ ਵਕੇਸ਼ਨ 'ਤੇ ਜਾਣਾ, ਵਕੇਸ਼ਨ 'ਤੇ ਜਾਣਾ ਜਦੋਂ, ਅਤੇ ਟਰੈਵਲ ਇੰਸ਼ੋਰੈਂਸ ਹੋਣੀ ਤੁਹਾਡੇ ਕੋਲ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਗੱਲ ਇੰਸ਼ੋਰੈਂਸ ਦੀ ਹੋਵੇ ਤਾਂ ਅਸੀਂ ਤੁਹਾਨੂੰ ਨੰਬਰ ਦੇ ਦਿੰਦੇ ਹਾਂ ਹਰਪ੍ਰੀਤ ਸੈਣੀ ਜੀ ਦਾ, ਟੌਪ ਚੋਇਸ ਇੰਸ਼ੋਰੈਂਸ ਤੋਂ। ਇਹ ਤੁਹਾਡੀ ਮਦਦ ਕਰਨਗੇ। ਗੱਲ ਟਰੈਵਲ ਇੰਸ਼ੋਰੈਂਸ ਦੀ ਹੋਵੇ, ਗੱਲ ਸੁਪਰ ਵੀਜ਼ਾ ਜੋ ਆਪਣੀਆਂ ਨੇ ਆਉਣਾ, ਗੱਲ ਹੋਵੇ ਜੀ ਤੁਸੀਂ ਵਿਜ਼ਟਰ ਵੀਜ਼ਾ ਆਪਣੇ ਰਿਲੇਟਿਵਸ ਲਈ ਤੁਸੀਂ ਪਹਿਲਾਂ ਹੀ ਤਿਆਰੀ ਜੋ ਹੈ ਇਹ ਕਰਨੀ ਹੈ, ਅਤੇ ਆਪਣੇ ਪਰਿਵਾਰ ਦੀ ਪ੍ਰੋਟੈਕਸ਼ਨ ਕਿਸੇ ਵੀ ਔਖੀ ਘੜੀ ਦੇ ਲਈ। ਸੋ ਲਾਈਫ ਕ੍ਰਿਟੀਕਲ ਡਿਸਬਿਲਿਟੀ ਅਤੇ ਨਾਲ ਹੀ ਜੀ ਹੈਲਥ ਡੈਂਟਲ ਦੇ ਅੱਛੇ ਇਨਵੈਸਟਮੈਂਟ ਪਲਾਨਸ ਬਾਰੇ ਵੀ ਤੁਸੀਂ ਹਰਪ੍ਰੀਤ ਸੈਣੀ ਜੀ ਪਾਸੋਂ ਜਾਣਕਾਰੀ ਪੂਰੀ ਲੈ ਸਕਦੇ ਹੋ। ਅਤੇ ਟੋਪ ਚੋਇਸ ਇੰਸ਼ੋਰੈਂਸ ਤੋਂ ਨੰਬਰ ਹਰਪ੍ਰੀਤ ਸੈਣੀ ਜੀ ਦਾ ਤੁਸੀਂ ਨੋਟ ਰੱਖੋ ਜੀ, ਨੰਬਰ 416-817-6500, 416-817-6500 ਨੰਬਰ ਹੈ। ਤੁਸੀਂ ਜੀ ਹਰਪ੍ਰੀਤ ਸੈਣੀ ਜੀ ਨੂੰ ਕਾਲ ਜਦੋਂ ਕਰਨੀ ਹੈ ਅਤੇ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦਾ ਇੱਕ ਵਾਰੀ ਹਵਾਲਾ ਜ਼ਰੂਰ ਦੇ ਦੇਣਾ ਜੀ। ਅਤੇ ਨਾਲ ਹੀ ਚਲੋ ਮੈਂ ਤੁਹਾਨੂੰ ਨੰਬਰ ਇਹ ਵੀ ਨੋਟ ਕਰਵਾਵਾਂ ਕਿ ਸਾਡੇ ਇਸ ਪ੍ਰੋਗਰਾਮ ਦੇ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ, ਸਾਡੇ ਇਸ ਪ੍ਰੋਗਰਾਮ ਰਾਹੀਂ ਤੁਸੀਂ ਆਪਣਾ ਬਿਜ਼ਨਸ ਜੋ ਹੈ ਬੁਲੰਦੀਆਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਅਤੇ ਇਹ ਜੋ ਸਮਾਂ ਹੈ ਜਦੋਂ ਸਾਡੇ ਜੋ ਸਰੋਤੇ ਨੇ ਲਿਸਨਰਸ ਨੇ ਉਹ ਵੀ ਤੁਹਾਡੇ ਬਿਜ਼ਨਸ ਬਾਰੇ ਵੀ ਜਾਣਕਾਰੀ ਲੈ ਸਕਣ, ਅਤੇ ਤੁਸੀਂ ਜੀ ਨਵੀਂ ਸਿੱਧੂ ਨੂੰ ਕਾਲ ਕਰਨੀ ਹੈ ਅਤੇ ਇਹ ਨੰਬਰ ਨੋਟ ਕਰਨਾ 647-1557 6475041557 'ਤੇ ਤੁਸੀਂ ਨਵੀਂ ਸਿੱਧੂ ਨੂੰ ਕਾਲ ਆਪਣੀ ਕਰ ਸਕਦੇ ਹੋ, ਤਾਂ ਜੋ ਕਿ ਆਪਣਾ ਬਿਜ਼ਨਸ ਤੁਸੀਂ ਸਾਡੇ ਇਸ ਪ੍ਰੋਗਰਾਮ ਰਾਹੀਂ ਜੀ ਪ੍ਰਮੋਟ ਕਰ ਸਕੋ। ਸੋ ਸਮਾਂ 6 to 9 ਦਾ ਸਵੇਰੇ ਅਤੇ ਫਿਰ ਸ਼ਾਮੀ ਵੀ ਪੰਜਾਬੀ ਲਹਿਰਾਂ ਤੁਹਾਡੇ ਨਾਲ ਜੀ 6 to 9। ਸੋ ਇਹ ਜੋ ਪ੍ਰਾਈਮ ਟਾਈਮ ਹੈ AM 530 'ਤੇ ਇੱਕ ਖੂਬਸੂਰਤ ਮੌਕਾ ਹੈ ਕਿ ਆਪਣੇ ਬਿਜ਼ਨਸ ਨੂੰ ਤੁਸੀਂ ਅੱਗੇ ਤੱਕ ਲੈ ਕੇ ਜਾਓ, ਸਾਡੇ ਸਰੋਤਿਆਂ ਦੇ ਕੰਨੀ ਆਪਣੀ ਗੱਲ ਕਹੋ ਪਾਓ। ਅਤੇ ਨੰਬਰ 647-504-1557 ਜੀ ਇਹ ਨੰਬਰ ਹੈ। ਅਤੇ ਜੀ ਇਸ ਦੇ ਨਾਲ ਨਾਲ ਪ੍ਰੋਗਰਾਮ ਨੂੰ ਹੋਰ ਬਿਹਤਰ ਅਸੀਂ ਕਿਸ ਤਰ੍ਹਾਂ ਬਣਾਈਏ, ਤੁਸੀਂ ਆਪਣੇ ਫੀਡਬੈਕ ਜੋ ਨੇ, ਜੋ ਆਪਣੇ ਸੁਝਾਅ ਜੋ ਨੇ, ਇਹ ਵੀ ਤੁਸੀਂ ਇਸ ਨੰਬਰ 'ਤੇ ਜ਼ਰੂਰ ਦੇ ਸਕਦੇ ਹੋ, ਨੰਬਰ 647-504-1557 6475041557 ਨੰਬਰ ਜੀ ਇਹ ਨੋਟ ਜ਼ਰੂਰ ਰੱਖੋ। ਅਤੇ ਜੀ ਨਾਲ ਹੀ ਜ਼ਿਕਰ ਅਸੀਂ ਇਹ ਵੀ ਕਰ ਲਈਏ ਕਿ ਤੁਸੀਂ ਚਾਹੁੰਦੇ ਹੋ ਕਿ ਹੁਣ ਜੋ ਮੌਸਮ ਖੁੱਲ੍ਹ ਰਿਹਾ ਅਤੇ ਹੁਣ ਘਰ ਦਾ ਥੋੜ੍ਹਾ ਬਹੁਤਾ ਕੰਮ ਕਰਵਾ ਲਈਏ, ਡਰਾਈਵੇ ਆਪਣਾ ਕੌਨਕ੍ਰੀਟ ਦਾ ਖੂਬਸੂਰਤ ਤਿਆਰ ਕਰਵਾਈਏ, ਪੈਟੀਓ ਜੋ ਹੈ ਉਹ ਜੋ ਅੱਛਾ ਸੋਹਣਾ ਜੋ ਲੈਂਡਸਕੇਪਿੰਗ ਵਾਲਾ ਹੋਵੇ, ਜਿੱਥੇ ਕੌਨਕ੍ਰੀਟ ਦਾ ਬਹੁਤ ਹੀ ਸੋਹਣਾ ਕੰਮ ਹੋਇਆ ਹੋਵੇ, ਤਾਂ ਜੋ ਕਿ ਬੈਠਣ ਦਾ ਵੀ ਫਿਰ ਪੂਰਾ ਮਨ ਕਰੇ ਅਤੇ ਜੀ ਬੱਚੇ ਖੇਡਦੇ ਵੀ ਚੰਗੇ ਲੱਗਣ। ਸੋ ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਤੋਂ ਕੁਲਵਿੰਦਰ ਧਾਲੀਵਾਲ ਜੀ ਨੂੰ ਤੁਸੀਂ ਆਪਣੀ ਕਾਲ ਜ਼ਰੂਰ ਕਰ ਸਕਦੇ ਹੋ, ਨੰਬਰ 647-526-2372-6475262-2372 ਇਹ ਨੰਬਰ ਹੈ। ਅਤੇ ਜਦੋਂ ਤੁਸੀਂ ਕਾਲ ਕਰਨੀ ਹੈ ਤੁਸੀਂ ਕੌਨਕ੍ਰੀਟ ਦਾ ਕੰਮ ਤਾਂ ਕਰਵਾ ਹੀ ਸਕਦੇ ਹੋ, ਨਾਲ ਜੇਕਰ ਬੇਸਮੈਂਟ ਲੀਕੇਜ ਤੋਂ ਤੁਸੀਂ ਪਰੇਸ਼ਾਨ ਹੋ ਤਾਂ ਫਿਰ ਇਹ ਪਰੇਸ਼ਾਨੀ ਦਾ ਹੱਲ ਵੀ ਟੈਰਿਕਸ ਕੌਨਕ੍ਰੀਟ ਸਰਵਿਸਿਜ਼ ਵਾਲਿਆਂ ਦੇ ਕੋਲ ਹੀ ਹੈ, ਨੰਬਰ 647-526-2372-6475262-2372 ਇਹ ਨੰਬਰ ਹੈ ਜੀ, ਤੁਸੀਂ ਨੋਟ ਰੱਖੋ ਅਤੇ ਕਾਲ ਆਪਣੀ ਜ਼ਰੂਰ ਕਰ ਸਕਦੇ ਹੋ ਜੀ। ਅਤੇ ਜੀ ਖਬਰ ਜੋ ਗੁਆਂਢੀ ਮੁਲਕ ਦੀ ਹੈ ਇਹ ਵੀ ਸਾਂਝੀ ਜ਼ਰੂਰ ਕਰਦੀ ਹੈ, ਖਬਰ ਸੁਖਾਵੀਂ ਤਾਂ ਨਹੀਂ ਹੈ, ਜਿੱਥੇ ਸੈਨ ਡਿਆਗੋ ਦੀ ਇਹ ਗੱਲ ਹੈ ਅਤੇ ਇੱਕ ਮਸਜਿਦ ਦੇ ਬਾਹਰ ਜੋ ਹੈ ਦੋ ਟੀਨੇਜ ਸ਼ੂਟਰਸ ਜੋ ਨੇ ਉਹਨਾਂ ਨੇ ਜੋ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਰੈਂਡਮ ਲੋਕਾਂ 'ਤੇ, ਅਤੇ 3 ਜਣਿਆਂ ਦੀ ਇਸ ਦੇ ਵਿੱਚ ਮੌਤ ਹੋ ਗਈ। ਅਤੇ ਫਿਰ ਜਦੋਂ ਇਹਨਾਂ ਨੇ ਇਹ ਕਾਰਾ ਕੀਤਾ ਉਸ ਤੋਂ ਬਾਅਦ ਆਪਣੇ ਆਪ ਦੀ ਜੋ ਜਾਨ ਵੀ ਇਹਨਾਂ ਨੇ ਲੈ ਲਈ, ਅਤੇ ਇੱਕ ਹੇਟ ਕ੍ਰਾਈਮ ਜੋ ਹੈ ਇਹ ਦੱਸਿਆ ਜਾ ਰਿਹਾ, ਪੁਲਿਸ ਇਸ ਹੇਟ ਕ੍ਰਾਈਮ ਨੂੰ ਇਨਵੈਸਟੀਗੇਟ ਕਰ ਰਹੀ ਹੈ। ਅਤੇ ਜੋ ਇਹ ਟੀਨੇਜ ਸਨ, ਬਹੁਤ ਹੀ ਜੋ ਆਪਣੇ ਆਪ ਦੇ ਵਿੱਚ ਹੀ ਇਹ ਹੈਰਾਨੀ ਵਾਲੀ ਘਟਨਾ ਹੈ, ਜੋ ਦੁਖਦਾਈ ਖਬਰ ਹੈ। ਅਤੇ ਇੱਕ ਜੋ ਇਸ ਦੇ ਵਿੱਚ ਟੀਨੇਜ ਸੀ ਉਸਦੇ ਪੇਰੈਂਟਸ ਨੇ ਜੋ ਇਸ ਬਾਰੇ ਵੀ ਥੋੜ੍ਹਾ ਦੱਸਿਆ ਕਿ ਜੋ ਘਰੋਂ ਜੋ ਹੈ ਉਹ ਵੈਪਨਸ ਜੋ ਨੇ ਇਹ ਵੀ ਨਹੀਂ ਉਹਨਾਂ ਨੂੰ ਮਿਲ ਰਹੇ ਸੀ, ਅਤੇ ਗੱਡੀ ਜੋ ਹੈ ਘਰ ਦੀ ਉਹ ਵੀ ਨਹੀਂ ਮਿਲ ਰਹੀ ਸੀ ਅਤੇ ਇੱਕ ਸ਼ੰਕਾ ਜੋ ਹੈ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸੀ ਕਿ ਕੁਛ ਨਾ ਕੁਛ ਗੜਬੜ ਜੋ ਹੈ ਉਹ ਜ਼ਰੂਰ ਹੈ। ਸੋ ਬਹੁਤ ਹੀ ਅਫਸੋਸ ਹੁੰਦਾ ਜਦੋਂ ਜਿਹੜੀ ਉਮਰ ਦੇ ਵਿੱਚ ਜੋ ਹੈ ਕਿੰਨੇ ਸੋਹਣੇ ਸੁਪਨੇ ਜੋ ਨੇ ਉਹ ਮਨਾਂ ਦੇ ਵਿੱਚ ਹੁੰਦੇ ਨੇ, ਸਜਾਏ ਹੁੰਦੇ ਨੇ ਅੱਖਾਂ ਦੇ ਵਿੱਚ, ਅਤੇ ਉਦੋਂ ਅਜਿਹਾ ਵੀ ਜੋ ਕਈ ਵਾਰੀ ਜੋ ਹੈ ਕਿੱਸਾ ਜੋ ਹੈ ਜੋ ਘਟਨਾਵਾਂ ਜੋ ਨੇ ਸੁਣਨ ਨੂੰ ਮਿਲਦੀਆਂ ਨੇ। ਸੋ ਇਹ ਖਬਰ ਜੀ ਸੈਨ ਡਿਆਗੋ ਦੀ ਹੈ, ਹਾਲਾਂਕਿ ਪੂਰੀ ਜਾਣਕਾਰੀ ਜੋ ਹੈ ਇਸ ਬਾਰੇ ਪੁਲਿਸ ਇਕੱਠੀ ਕਰ ਰਹੀ ਹੈ, ਪਰ ਇੱਕ ਡਰ ਦਾ ਮਾਹੌਲ ਜੋ ਹੈ ਉਹ ਯੂਨੀਵਰਸਿਟੀ ਮਾਫ਼ੀ ਚਾਹੁੰਦੀ ਹਾਂ ਉੱਥੇ ਮਸਜਿਦ ਦੇ ਆਲੇ ਦੁਆਲੇ ਜੋ ਹੈ ਉਹ ਜ਼ਰੂਰ ਬਣਿਆ, ਕਿਉਂਕਿ ਜਿੱਥੇ ਅਸੀਂ ਜੀ ਉਸ ਪਰਮਾਤਮਾ ਦੇ ਨਾਲ ਜਾ ਕੇ ਜੁੜਦੇ ਹਾਂ, ਸੋ ਉਸ ਪਿਆਰੀ ਥਾਂ ਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਜਦੋਂ ਵਾਪਰਦੀਆਂ ਨੇ ਤਾਂ ਫਿਰ ਮਨ ਬਹੁਤ ਦੁਖਦਾ। ਸੋ ਇਸ ਦੇ ਨਾਲ ਹੀ ਜੀ ਜੋ ਸਮਾਂ ਠੀਕ 6:30 ਦਾ ਹੋ ਹੀ ਚੱਲਾ, ਅਤੇ ਮੈਨੂੰ ਥੋੜ੍ਹਾ ਜਿਹਾ ਸਮਾਂ ਦਿਓ ਤਾਂ ਜੋ ਕਿ ਅਸੀਂ ਰਮੇਸ਼ ਜੀ ਦੇ ਨਾਲ ਜਲਦ ਕਨੈਕਟ ਕਰ ਲਈਏ ਅਤੇ ਅੱਜ ਦੀਆਂ ਖਬਰਾਂ ਦੀ ਸਾਰ ਜੀ ਉਹਨਾਂ ਪਾਸੋਂ ਵੀ ਲੈ ਲਈਏ। ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਨੰਬਰ ਜੀ ਤੁਸੀਂ ਨੋਟ ਕਰਨਾ 905-673-3337 ਨਾਲ ਹੀ ਜੀ ਮੈਂ ਤੁਹਾਨੂੰ ਨੰਬਰ ਇਹ ਵੀ ਨੋਟ ਕਰਵਾ ਦੇਵਾਂ, ਨੰਬਰ 416-477-2040 ਤੇ ਤੁਸੀਂ ਇਹ ਕਾਲ ਆਪਣੀ ਕਰਕੇ ਪ੍ਰੋਗਰਾਮ ਨੂੰ ਲਾਈਵ ਇਸ ਵੇਲੇ ਜੀ ਸੁਣ ਸਕਦੇ ਹੋ, ਕਿਉਂਕਿ ਮੈਨੂੰ ਲੱਗਦਾ ਇੱਕ ਕਾਲ ਜੋ ਹੋਲਡ 'ਤੇ ਹੈ, ਤੁਸੀਂ ਪ੍ਰੋਗਰਾਮ ਦੇ ਵਿੱਚ ਖਬਰਾਂ ਸੁਣਨਾ ਚਾਹੁੰਦੇ ਹੋ, ਸੋ ਇਸ ਕਰਕੇ ਮੈਂ ਨੰਬਰ ਦਿੱਤਾ। ਹਾਲਾਂਕਿ ਚਲੋ ਆਪਾਂ ਗੱਲਬਾਤ ਕਰ ਲਈਏ ਜੀ। 8115 ਜੀ ਵੈਲਕਮ ਜੀ, ਜੀ 8115 ਤੁਸੀਂ ਆਉਂਦੇ ਹੋ ਜੀ। ਜੀ ਮੈਨੂੰ ਲੱਗਦਾ ਫਿਰ ਗੱਲ ਇਹੋ ਹੀ ਹੈ ਕਿ ਤੁਸੀਂ ਜੀ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ, ਅਤੇ ਤੁਸੀਂ 416-477-2040 ਨੰਬਰ ਜੋ ਹੈ ਇਹ ਜ਼ਰੂਰ ਡਾਇਲ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਜੀ ਸਟੇਟਸ ਵੱਲੋਂ US ਵੱਲੋਂ ਇਸ ਵੇਲੇ ਤੇ 6417410860 ਨੰਬਰ ਤੁਹਾਡੇ ਕੰਮ ਆਉਣਾ, 641-741-0830-860 ਨੰਬਰ ਜੋ ਹੈ ਇਹ US ਦਾ ਨੰਬਰ ਹੈ। ਸੋ ਬਹੁਤ ਹੀ ਜਲਦ ਖਬਰਾਂ ਦਾ ਜੀ ਪਹਿਲਾ ਭਾਗ ਰਮੇਸ਼ ਜੀ ਦੇ ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਤੇ ਤੁਸੀਂ ਬਿਲਕੁਲ ਬਣੇ ਰਹਿਣਾ ਜੀ।
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
2: ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ।

0: ਵਾਹ ਕੀ ਬਾਤ ਹੈ। ਅਤੇ ਜਦੋਂ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਜੀ ਦਿਨ ਨੂੰ ਸ਼ੁਰੂ ਕਰੀਦਾ ਹੈ ਅਤੇ ਫਿਰ ਦਿਨ ਜੋ ਹੈ ਉਹ ਤਾਂ ਵਧੀਆ ਹੋਣਾ ਹੀ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਰੇਡੀਓ ਦੇ ਨਾਲ ਇਸ ਵੇਲੇ ਤੁਸੀਂ ਬਣੇ ਹੋਏ ਹੋ ਅਤੇ ਅੱਜ ਦੀਆਂ ਖਬਰਾਂ ਜੀ ਸ਼ੁਰੂ ਕਰਦੇ ਹਾਂ ਰਮੇਸ਼ ਜੀ ਦੇ ਨਾਲ। ਪਹਿਲਾਂ ਤਾਂ ਮਾਫ਼ੀ, ਥੋੜ੍ਹੀ ਦੇਰੀ ਜੋ ਅੱਜ ਹੋਈ ਹੈ, ਥੋੜ੍ਹਾ ਸਮਾਂ ਜੋ ਹੈ ਅਸੀਂ ਇਸ ਦੇ ਵਿੱਚ ਲਿਆ, ਪਰ ਉਮੀਦ ਕਰਦੇ ਹਾਂ ਜੀ ਤੁਸੀਂ ਸਾਡੇ ਨਾਲ ਜੋ ਬਣੇ ਹੋਏ ਹੋ। ਅਤੇ ਨੰਬਰ 905-673-3337 'ਤੇ ਤੁਹਾਡੀਆਂ ਕਾਲਸ ਅਸੀਂ 7 ਵਜੇ ਤੋਂ ਬਾਅਦ ਜ਼ਰੂਰ ਲਵਾਂਗੇ, ਪਰ ਫਿਲਹਾਲ ਜੋ ਹੈ ਸਮਾਂ ਅੱਜ ਦੀਆਂ ਖਬਰਾਂ ਦਾ। ਰਮੇਸ਼ ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ।
1: ਰੁਪਿੰਦਰ ਜੀ ਸ਼ੁਕਰੀਆ ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਰਮੇਸ਼ ਜੀ, ਤੇ ਚਲੋ ਅੱਜ ਦੀਆਂ ਜੋ ਖਬਰਾਂ ਸ਼ੁਰੂ ਅਸੀਂ ਕਰ ਰਹੇ ਹਾਂ ਤੇ ਇੱਕ ਚੰਗੀ ਖਬਰ ਦੇ ਨਾਲ ਹੀ ਸ਼ੁਰੂ ਕਰੀਏ। ਚੰਗੀ ਖਬਰ ਜੋ ਉਮੀਦ ਰਮੇਸ਼ ਜੀ ਮਨਾਂ ਦੇ ਵਿੱਚ ਚਲੋ ਜ਼ਰੂਰ ਹੁੰਦੀ ਹੈ, ਬਾਕੀ ਇਸ ਦੇ ਪਿੱਛੇ ਸਿਆਸਤ ਕਿੰਨੀ ਕੁ ਹੈ ਇਸ ਬਾਰੇ ਤੁਸੀਂ ਦੱਸਣਾ। ਜੋ ਰੋਸ਼ਨ ਪੰਜਾਬ ਪ੍ਰੋਜੈਕਟ ਪੰਜਾਬ ਦੇ ਵਿੱਚ ਜੀ ਸ਼ੁਰੂ ਹੋਇਆ, ਇਸ ਬਾਰੇ ਜੀ ਕੀ ਪੂਰੀ ਜਾਣਕਾਰੀ ਹੈ?
1: ਰੁਪਿੰਦਰ ਜੀ, ਰੋਸ਼ਨ ਪੰਜਾਬ ਪ੍ਰੋਜੈਕਟ
0: ਜੀ
1: ਬਿਜਲੀ ਤੇ ਢਾਂਚੇ ਨੂੰ ਬਿਹਤਰ ਬਣਾਉਣ ਲਈ, ਲੋਕਾਂ ਦੀ ਸੁੱਖ ਸਹੂਲਤ ਵਧਾਉਣ ਲਈ, ਉਹਦੇ ਲਈ ਇੱਕ ਤਿਆਰ ਕੀਤਾ ਪ੍ਰੋਜੈਕਟ ਹੈ ਜਿਹਦੀ ਆਰੰਭਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਅੱਜ ਕਰ ਦਿੱਤੀ ਹੈ। ਰੋਸ਼ਨ ਪੰਜਾਬ ਪ੍ਰੋਜੈਕਟ ਦੇ ਵਿੱਚ ਸਰਕਾਰ ਨੇ ਇੱਕ ਵਿਸ਼ੇਸ਼ ਕਾਰਜ ਸ਼ੁਰੂ ਕੀਤਾ ਕਿ ਜਿਹੜੀਆਂ ਬਿਜਲੀ ਦੀਆਂ ਤਾਰਾਂ ਅਸੀਂ ਆਮ ਤੌਰ ਤੇ ਵੇਖਦੇ, ਬਿਜਲੀ ਦੀਆਂ ਤਾਰਾਂ ਕਦੇ ਖੇਤਾਂ 'ਚ ਕਦੇ ਰਸਤਿਆਂ 'ਚ ਲਟਕਦੀਆਂ ਹੁੰਦੀਆਂ ਨੇ
0: ਜੀ,
1: ਕਈ ਵਾਰ ਹਾਦਸਿਆਂ ਦਾ ਕਾਰਨ ਬਣਦੀਆਂ ਨੇ, ਮਨੁੱਖੀ ਜਾਨਾਂ ਦਾ ਖੌਅ ਵੀ ਹੁੰਦਾ ਹੈ, ਕਈ ਵਾਰ ਪਸ਼ੂ ਉਹਦੀ ਲਪੇਟ 'ਚ ਆ ਜਾਂਦੇ ਆ, ਕਈ ਵਾਰ ਜੇ ਖੇਤਾਂ ਦੀ ਗੱਲ ਕਰੀਏ ਤੇ ਉਹ ਤਾਰਾਂ ਸ਼ਾਰਟ ਸਰਕਟ ਕਰਕੇ ਖੇਤਾਂ ਦੇ ਵਿੱਚ ਅੱਗ 'ਚ ਨਹੀਂ ਬਲਕਿ ਖੜੀ ਫਸਲ ਨੂੰ ਅੱਗ ਦਾ ਕਾਰਨ ਵੀ ਬਣਦੀਆਂ ਨੇ। ਤੇ ਪੰਜਾਬ ਦੀ ਸਰਕਾਰ ਨੇ ਇਹ ਇੱਕ ਹੰਭਲਾ ਮਾਰਿਆ, ਉਪਰਾਲਾ ਸ਼ੁਰੂ ਕੀਤਾ ਕਿ ਕਿਉਂ ਨਾ ਇਹ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨ ਦੋਸ ਅੰਡਰਗਰਾਊਂਡ ਕਰ ਦਿੱਤਾ ਜਾਵੇ, ਨਾ ਰਹੇਗਾ ਬਾਂਸ ਤੇ ਨਾ ਵਜੇ ਕੀ ਬਾਂਸਰੀ। ਜੇ ਤਾਰਾਂ ਜਿਹੜੀਆਂ ਰਸਤੇ 'ਚ ਲਟਕਦੀਆਂ ਹੁੰਦੀਆਂ ਨੇ, ਕਦੇ ਕਿਸੇ ਗੱਡੀ ਮੋਟਰ 'ਚ ਰੁਕਾਵਟ ਬਣ ਗਈਆਂ, ਕਦੇ ਕਿਸੇ ਦੇ ਸੱਟ ਚੋਟ ਝਗੜਿਆਂ ਦਾ ਕਾਰਨ ਵੀ ਬਣ ਜਾਂਦੀਆਂ, ਆਂਢ ਗੁਆਂਢ ਵਿੱਚ ਕਈ ਵਾਰ ਉਹ ਖੇਤਾਂ ਵਿੱਚ ਫਸਲ ਨੂੰ ਅੱਗ ਦਾ ਕਾਰਨ ਬਣ ਜਾਂਦੀਆਂ ਨੇ, ਤੇ ਇਹ ਤਾਰਾਂ ਜ਼ਮੀਨ ਦੇ ਹੇਠਾਂ ਭਾਵ ਕਿ ਅੰਡਰਗਰਾਊਂਡ ਕਰ ਦਿੱਤੀਆਂ ਜਾਣਗੀਆਂ। ਪੰਜਾਬ ਦੇ ਵਿੱਚ ਬਿਜਲੀ ਦੇ ਖੰਭੇ ਜਿਹੜੇ ਰਸਤਿਆਂ 'ਚ ਲੱਗੇ ਹੁੰਦੇ ਨੇ, ਲੜਾਈ ਝਗੜਿਆਂ ਦਾ ਕਾਰਨ ਵੀ ਬਣਦੇ ਨੇ, ਉਹ ਖੰਭੇ ਖਤਮ ਕਰ ਦਿੱਤੇ ਜਾਣਗੇ। ਇਹ ਪੰਜਾਬ ਦੀ ਸਰਕਾਰ ਨੇ ਅੱਜ ਪ੍ਰੋਜੈਕਟ ਸ਼ੁਰੂ ਕੀਤਾ ਜਿਹਦਾ ਨਾਮ ਹੈ ਰੋਸ਼ਨ ਪੰਜਾਬ। ਰਹੀ ਗੱਲ ਸਿਆਸਤ ਦੀ, ਦੇਖੋ ਸਿਆਸਤ ਅਸਲ ਵਿੱਚ ਰੁਪਿੰਦਰ ਜੀ ਕਹਾਣੀ ਇਹ ਆ
0: ਜੀ
1: ਕਿ ਭਾਰਤ ਦੇ ਵਿੱਚ ਐਵੇਂ ਆ ਕੇ ਆ ਵੜਦੀ ਹੈ ਹਰੇਕ ਮਸਲੇ 'ਚ, ਉਹ ਏਦਾਂ ਹੁੰਦਾ ਹੈ ਕਿਉਂਕਿ ਹੁਣ ਇਹ ਜਿਹੜਾ ਕਾਰਜ ਹੈ ਇਹ ਕਾਰਜ ਕੋਈ ਸੌਖਾ ਕਾਰਜ ਨਹੀਂ, ਬੜਾ ਹੀ ਔਖਾ ਕਾਰਜ ਹੈ। ਹਾਲਾਤ ਇਹ ਆ ਕਿ ਇੱਥੇ ਨਾ ਬਿਜਲੀ ਦੀਆਂ ਤਾਰਾਂ ਸਾਹਮਣੇ ਦਿਖਦੀਆਂ ਹੁੰਦੀਆਂ ਨੇ, ਉਹਦੇ ਵਿੱਚ ਜੋੜ ਢਿੱਲੇ ਹੁੰਦੇ ਆ, ਉਹਦੇ ਵਿੱਚ ਤਾਰ ਦੀ ਕੁਆਲਿਟੀ ਕਈ ਵਾਰ ਪਤਾ ਲੱਗਦਾ ਕਿ ਆ ਤੇ ਖਰਾਬ ਹੋ ਗਈ। ਪਾਪਕਿ ਜਦੋਂ ਸਾਹਮਣੇ ਸਾਰਾ ਕੁਛ ਨਜ਼ਰ ਜਿੱਥੇ ਆਉਂਦਾ ਉੱਥੇ ਨਹੀਂ ਗੜਬੜ ਮੁੱਕਦੀ, ਤੇ ਜਦੋਂ ਜ਼ਮੀਨ ਦੇ ਹੇਠਾਂ ਹੋਈ ਗੜਬੜ ਕਿੱਥੋਂ ਮੁੱਕ ਜਾਣੀ ਹੈ। ਇਸ ਕਰਕੇ ਸਿਆਸਤ ਨਾ ਭਾਰਤ ਵਿੱਚ ਕਈ ਥਾਵਾਂ ਤੇ ਐਵੇਂ ਆ ਕੇ ਵੜ ਜਾਂਦੀ ਹੈ ਕਿਉਂਕਿ ਇੱਥੇ ਸਿਆਸਤ ਖਰਾਬ ਹੋ ਗਈ ਹੈ
0: ਜੀ।
1: ਫਿਰ ਉਦੋਂ ਖਰਾਬ ਹੋ ਜਾਏ ਤੇ ਫਿਰ ਸਿਆਸਤ ਸੁਭਾਵਿਕ ਹੈ। ਹੁਣ ਦੇਖੋ ਅੱਜ ਦਾ ਪ੍ਰੋਜੈਕਟ ਪਿੰਡ ਸਤੌਜ ਤੋਂ ਸ਼ੁਰੂ ਕੀਤਾ ਹੈ, ਭਗਵੰਤ ਮਾਨ ਜੀ ਦਾ ਪਿੰਡ ਹੈ ਸਤੌਜ, 8 ਕਰੋੜ ਦਾ ਮੁੱਢਲਾ ਪ੍ਰੋਜੈਕਟ ਹੈ, ਸਿਰਫ 8 ਕਰੋੜ ਦਾ। ਉਹਦੇ ਵਿੱਚ ਕੇਵਲ ਕੁਝ ਕਿਲੋਮੀਟਰ ਜਿਹੜੀਆਂ ਹਾਈ ਵੋਲਟੇਜ ਤਾਰਾਂ ਉਹ ਜ਼ਮੀਨ ਹੇਠਾਂ ਤੋਂ ਕਰਦੀਆਂ, 7-8 ਕਿਲੋਮੀਟਰ, 8-9 ਕਿਲੋਮੀਟਰ ਲੋ ਵੋਲਟੇਜ ਦੀਆਂ ਤਾਰਾਂ ਹੈ। ਮੁੱਢਲੇ ਪੜਾਅ ਵਿੱਚ 8000 ਖਪਤਕਾਰ ਆਉਂਦੇ ਹੈ, ਉਹਦੇ ਵਿੱਚ ਕੇਵਲ 8 ਕਰੋੜ ਰੁਪਇਆ ਰੱਖਿਆ ਗਿਆ। ਗੱਲ ਬੜੀ ਚੰਗੀ ਹੈ ਜੇ ਇਸ ਤਰ੍ਹਾਂ ਹੋ ਜੇ, ਪਰੰਤੂ ਜਦੋਂ ਜ਼ਮੀਨ ਦੇ ਉੱਪਰ ਜਿੱਥੇ ਸਿੱਧਾ ਪੱਧਰਾ ਕੰਮ ਹੈ ਉੱਥੇ ਠੀਕ ਨਹੀਂ, ਤੇ ਹੇਠਾਂ ਕਿਵੇਂ ਅਸੀਂ ਆਸ ਕਰ ਸਕਦੇ ਕਿ ਬਹੁਤ ਕਮਾਲ ਦੇ ਬਹੁਤ ਇਮਾਨਦਾਰੀ ਦੇ ਨਾਲ ਇੱਥੇ ਕੰਮ ਹੋ ਜਾਏਗਾ। ਸੋ ਇਸ ਕਰਕੇ ਸਿਆਸਤ ਦੇ ਖਤਰੇ ਹਮੇਸ਼ਾ ਹੀ ਪੰਜਾਬ ਤੇ ਜਾਂ ਭਾਰਤ ਦੇ ਵੱਖ ਵੱਖ ਪ੍ਰੋਜੈਕਟਾਂ 'ਚ ਰਹਿੰਦੇ ਆ, ਇੱਥੇ ਵੀ ਉਹ ਖਤਰਾ ਖਦਸ਼ਾ ਬਰਕਰਾਰ ਹੈ। ਬਾਕੀ ਪ੍ਰੋਜੈਕਟ ਇੱਕ ਚੰਗਾ ਆ ਜੇ ਇਹ ਪ੍ਰੋਜੈਕਟ ਸਿਰੇ ਲੱਗ ਜਾਵੇ, ਤੇ ਵਾਕਿਆ ਹੀ ਬਹੁਤ ਸਾਰੇ ਖੰਭੇ ਬੇਲੋੜੀ ਗਲੀਆਂ ਦੇ ਵਿੱਚ, ਸੜਕਾਂ ਦੇ ਵਿੱਚ, ਖੇਤਾਂ 'ਚ ਹੁੰਦੇ ਆ, ਰੁਕਾਵਟ ਦਾ ਕਾਰਨ ਬਣਦੇ ਆ, ਹੋਰ ਵੀ ਬੜੇ ਸਾਰੇ ਕਾਰਨ ਹੈ। ਤੇ ਜੇ ਤੇ ਕੰਮ ਕੁਆਲਿਟੀ ਦੇ ਨਾਲ ਭਾਵ ਕਿ ਇੱਕ ਚੰਗੀ ਮਨਸ਼ਾ ਦੇ ਨਾਲ ਹੋਇਆ ਤੇ ਮੈਨੂੰ ਲੱਗਦਾ ਕਿ ਸਿੱਟੇ ਵਧੀਆ ਨਿਕਲ ਆਉਣੇ ਆ। ਬਾਕੀ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ, ਅਜੇ ਤੇ ਆਰੰਭਤਾ ਹੋਈ ਹੈ ਅੱਜ ਇਸ ਪ੍ਰੋਜੈਕਟ ਦੀ। ਪੰਜਾਬ ਦੇ ਪਿੰਡ ਸਤੌਜ ਤੋਂ ਜਿਹੜਾ ਭਗਵੰਤ ਮਾਨ ਜੀ ਦਾ ਆਪਣਾ ਪਿੰਡ ਆ, ਉੱਥੋਂ ਉਹਨਾਂ ਨੇ ਆਰੰਭਤਾ ਕੀਤੀ ਹੈ। ਹੌਲੀ ਹੌਲੀ ਵੇਖਦੇ ਹਾਂ ਕਿ ਕੱਲ੍ਹ ਦੇ ਨਤੀਜੇ ਕੀ ਨਿਕਲਦੇ ਆ।
0: ਜੀ ਬਿਲਕੁਲ ਰਮੇਸ਼ ਜੀ, ਅਤੇ ਜੀ ਨਾਲ ਹੀ ਸੁਪਰੀਮ ਕੋਰਟ ਦਾ ਕੋਈ ਵੱਡਾ ਫੈਸਲਾ ਰਮੇਸ਼ ਜੀ ਆਇਆ ਅਵਾਰਾ ਕੁੱਤਿਆਂ ਨੂੰ ਲੈ ਕੇ, ਅਤੇ ਹੁਣ ਜੀ ਖਬਰ ਹੈ ਜੀ ਇਹਨਾਂ ਦੀ ਖੈਰ ਹੁਣ ਬਿਲਕੁਲ ਨਹੀਂ ਹੈ ਜੀ। ਕੀ ਖਾਸ ਰਿਪੋਰਟ ਇਸ ਫੈਸਲੇ ਬਾਰੇ?
1: ਕਪਿੰਦਰ ਜੀ, ਪੈਸੇ ਤੇ ਕਰੀਬ ਕਰੀਬ ਕਹਿ ਲਈਏ 1 ਸਾਲ ਹੀ ਹੋ ਗਿਆ, 1 ਸਾਲ ਤੋਂ ਵੀ ਜ਼ਿਆਦਾ, ਕਰੀਬ ਕਰੀਬ 20-25 ਦੀ ਗੱਲ ਹੈ, 2 ਸਾਲ ਅਸੀਂ ਕਹਿ ਸਕਦੇ ਹਾਂ
0: ਜੀ।
1: ਲਗਾਤਾਰ ਅਵਾਰਾ ਕੁੱਤਿਆਂ ਦਾ ਮਸਲਾ ਕੋਰਟ ਕਚਹਿਰੀਆਂ ਚ, ਜਦੋਂ ਤੋਂ ਭਾਰਤ ਦੇ ਸੁਪਰੀਮ ਕੋਰਟ ਦੇ ਵਿੱਚ ਸਿੱਧੀ ਐਂਟਰੀ ਹੈ। ਪਹਿਲੀ ਵਾਰ ਜੁਲਾਈ ਅਗਸਤ ਮਹੀਨੇ ਦੀ ਗੱਲ ਹੈ 2025 ਦੀ, ਜਦੋਂ ਬੜਾ ਸਖਤ ਫੈਸਲਾ ਭਾਰਤ ਦੇ ਸੁਪਰੀਮ ਕੋਰਟ ਨੇ ਦਿੱਤਾ ਸੀ ਕਿ ਜਿੰਨੇ ਆ ਅਵਾਰਾ ਕੁੱਤੇ ਆ ਇਹਨਾਂ ਨੂੰ ਫੜੋ ਤੇ ਸ਼ੈਲਟਰ ਹੋਮ ਦੇ ਵਿੱਚ ਲੈ ਕੇ ਜਾਓ
0: ਜੀ।
1: ਹਾਲਾਂਕਿ ਮੇਰੇ ਵਰਗੇ ਬੜੇ ਪੱਤਰਕਾਰਾਂ, ਮੇਰੇ ਵਰਗੇ ਕਈ ਸੀ ਏਦਾਂ ਦੀ ਜਿਹਨਾਂ ਨੇ ਮੌਕੇ ਤੇ ਕਹਿਤਾ ਸੀ ਪੱਤਰਕਾਰਾਂ ਨੇ ਕਿ ਇੱਥੇ ਤੇ ਬਹੁਤ ਵੱਡੀ ਗਿਣਤੀ ਚ ਲੋਕ ਆ ਇਸ ਵੇਲੇ ਜਿਹੜੇ ਰੇਲਵੇ ਸਟੇਸ਼ਨ ਬੱਸ ਸਟੈਂਡਾਂ ਤੇ ਸੌ ਕੇ ਗੁਜ਼ਾਰਾ ਕਰਦੇ ਆ, ਉਹਨਾਂ ਨੂੰ ਤੇ ਅਸੀਂ ਰਹਿਣ ਬਸੇਰਿਆਂ ਚ ਸ਼ੈਲਟਰ ਹੋਮਾਂ ਚ ਲੈ ਕੇ ਨਹੀਂ ਜਾ ਸਕੇ ਤੇ ਕੁੱਤਿਆਂ ਦਾ ਪ੍ਰਬੰਧ ਕਿੱਥੋਂ ਕਰ ਲਓਗੇ? ਤੇ ਐਵੇਂ ਗੱਲਾਂ ਨੇ, ਠੀਕ ਹੈ ਸੁਪਰੀਮ ਕੋਰਟ ਨੇ ਕਹਿਤਾ, ਖੈਰ ਉਹ ਹੁਕਮ ਉਹ ਵਿੱਚੇ ਰਹਿ ਰੂ ਗਏ ਸੀ ਉਦੋਂ, ਕਿਉਂਕਿ ਉਹਦੇ ਵਿੱਚ ਜਿਹੜੀ ਚੀਜ਼ ਸਭ ਤੋਂ ਵੱਡੀ ਸੀਗੀ ਨਸਬੰਦੀ ਸੀ ਕਿ ਕੁੱਤਿਆਂ ਨੂੰ ਫੜੋ, ਨਸਬੰਦੀ ਕਰਾਓ ਤੇ ਇਹਨਾਂ ਨੂੰ ਸ਼ੈਲਟਰ ਹੋਮ ਵਿੱਚ ਛੱਡ ਕੇ ਜਾਓ
0: ਜੀ।
1: ਫਿਰ ਦੂਜੇ ਪਾਸੇ ਦਾ ਮਸਲਾ ਜਿਹਨੂੰ ਆਪਾਂ ਡੌਗ ਪ੍ਰੇਮੀ ਕਹਿੰਦੇ, ਉਹ ਸਾਹਮਣੇ ਆ ਗਏ, ਦੁਬਾਰਾ ਸੁਪਰੀਮ ਕੋਰਟ ਚ ਮਸਲਾ ਗਿਆ। ਫਿਰ ਉਹਦੇ ਵਿੱਚ ਫੈਸਲੇ ਚ ਨਵੰਬਰ 2025 ਦੀ ਗੱਲ ਹੈ, ਕੁਛ ਸੋਧ ਕਰ ਦਿੱਤੀ ਗਈ ਸੀ। ਉਹ ਸੋਧ ਕੀਤੀ ਸੀ ਕਿ ਦੇਖੋ ਅਵਾਰਾ ਕੁੱਤੇ ਤੇ ਫੜੇ ਜਾਣਗੇ ਹੀ ਜਾਣਗੇ, ਇਹ ਨਹੀਂ ਹੋ ਸਕਦਾ ਕਿ ਅਵਾਰਾ ਕੁੱਤੇ ਫੜੇ ਨਾ ਜਾਣ, ਪਰੰਤੂ ਜਿੱਥੋਂ ਫੜੋ ਉੱਥੇ ਹੀ ਛੱਡਣੇ ਨੇ ਨਸਬੰਦੀ ਕਰਕੇ, ਕਿਉਂਕਿ ਉੱਥੇ ਡੌਗ ਪ੍ਰੇਮੀਆਂ ਦੇ ਬੜੇ ਕੁਛ ਤਰਕ ਸੀਗੇ ਮਨੋਵਿਗਿਆਨ ਵਿਗਿਆਨ ਨੂੰ ਲੈ ਕੇ, ਤੇ ਜਿਹੜੇ ਕੁਛ ਥਾਵਾਂ ਨੇ ਜਿਹਨਾਂ ਨੂੰ ਆਪਾਂ ਜਨਤਕ ਥਾਵਾਂ ਆਖਦੇ ਹਾਂ, ਰੇਲਵੇ ਸਟੇਸ਼ਨ, ਬੱਸ ਸਟੈਂਡ, ਹਸਪਤਾਲ, ਕਿ ਉੱਥੇ ਜਿਹੜਾ ਬਿਲਕੁਲ ਜਿਹੜਾ ਵਾਰਾ ਕੁੱਤੇ ਨਜ਼ਰ ਨਹੀਂ ਆਉਣੇ ਚਾਹੀਦੇ। ਲੋਕਾਂ ਲਈ ਹਦਾਇਤ ਸੀ ਕਿ ਤੁਸੀਂ ਜਨਤਕ ਥਾਵਾਂ ਤੇ ਕੁੱਤਿਆਂ ਲਈ ਰੋਟੀ ਨਹੀਂ ਪਾ ਸਕਦੇ, ਇਹ ਨਵੰਬਰ 2025 ਦੇ ਹੁਕਮ ਸੀ। ਉਹ ਤੋਂ ਬਾਅਦ ਵੀ ਮਸਲਾ ਨਾ ਠੰਡਾ ਪਿਆ, ਫਿਰ ਡੌਗ ਪ੍ਰੇਮੀ ਪਹੁੰਚ ਗਏ, ਨਾ ਜੀ ਨਾ ਏਦਾਂ ਕਿੱਦਾਂ ਹੋਜੂ। ਹੁਣ ਉਹ ਮਸਲਾ ਲਗਾਤਾਰ ਚੱਲਦਾ ਆ ਰਿਹਾ ਸੀ, ਵੱਖ ਵੱਖ ਸੂਬਿਆਂ ਨੂੰ ਸੁਪਰੀਮ ਕੋਰਟ ਦੇ ਸਿੱਧੇ ਹੁਕਮ ਸੀ ਜਿਹੜੇ ਮੈਂ ਦੱਸੇ ਕਿ ਭਾਈ ਚਾਹੇ ਸਕੂਲ, ਚਾਹੇ ਹਸਪਤਾਲ, ਚਾਹੇ ਬੱਸ ਸਟੈਂਡ, ਚਾਹੇ ਰੇਲਵੇ ਸਟੇਸ਼ਨ, ਉਹਦੇ ਨੇੜੇ ਤੁਸੀਂ ਅਵਾਰਾ ਕੁੱਤਿਆਂ ਨੂੰ ਰੋਟੀ ਨਹੀਂ ਪਾ ਸਕਦੇ, ਉੱਥੋਂ ਤੁਹਾਨੂੰ ਕੁੱਤੇ ਹਟਾਉਣੇ ਹੀ ਪੈਣਗੇ। ਸਰਕਾਰਾਂ ਨੂੰ ਨਿਰਦੇਸ਼ ਦੇ ਦਿੱਤੇ ਤੇ ਨਸਬੰਦੀ ਕਰਕੇ ਜਿੱਥੋਂ ਕੁੱਤੇ ਨੂੰ ਫੜਿਆ ਦੁਬਾਰਾ ਉੱਥੋਂ ਛੱਡਣਾ ਹੈ, ਬੜੇ ਕੁਛ ਏਦਾਂ ਦੇ। ਹੁਣ ਅੱਜ ਜਿਹੜਾ ਦੁਬਾਰਾ ਕੇਸ ਸੀਗੇ ਉੱਤੇ ਅੱਜ ਸੁਪਰੀਮ ਕੋਰਟ ਨੇ ਫਿਰ ਵੱਡੇ ਹੁਕਮ ਜਾਰੀ ਕੀਤੇ ਹੈ
0: ਜੀ।
1: ਉਹਨਾਂ ਹੁਕਮਾਂ ਚ ਇੱਕ ਤੇ ਜਿੰਨੀਆਂ ਵੱਖ ਵੱਖ ਰਿਟ ਪਟੀਸ਼ਨਾਂ ਦਾਖਲ ਸੀਗੀਆਂ ਕਿਸੇ ਸੂਬੇ ਦੇ ਮੁਤਲਕ, ਕਿਸੇ ਸੂਬੇ ਨੇ ਕੀਤੀਆਂ ਸੀ, ਲਵਰ ਪ੍ਰੇਮੀ ਡੌਗ ਪ੍ਰੇਮੀ ਨੇ ਕੀਤੀਆਂ ਸੀਗੀਆਂ, ਉਹ ਸਾਰੀਆਂ ਖਾਰਜ ਰੱਦ। ਤੇ ਬੜਾ ਸਿੱਧਾ ਸੁਪਰੀਮ ਕੋਰਟ ਨੇ ਕਹਿਤਾ ਕਿ ਨਵੰਬਰ 2025 ਦੇ ਜਿਹੜੇ ਮੇਰੇ ਹੁਕਮ ਹੈ ਉਹ ਜਾਰੀ ਰਹਿਣਗੇ। ਇੱਕ ਤੇ ਦੂਜੀ ਜਿਹੜੀ ਨਵੀਂ ਚੀਜ਼ ਉਹਨਾਂ ਨੇ ਜੋੜੀ ਹੈ ਉਹ ਹੈ ਕਿ ਜਿਹੜੇ ਕੁੱਤੇ ਰੈਬਿਜ ਤੋਂ ਪ੍ਰਭਾਵਿਤ ਹੈ, ਜਿਹਨੂੰ ਆਪਾਂ ਕਹਿੰਦੇ ਨੇ ਕਿ ਸੰਕਰਮਿਤ ਹੈ ਰੈਬਿਜ ਤੋਂ, ਇਹਨੂੰ ਪੰਜਾਬੀ ਚ ਕਹੀਏ ਹਲਕਾਏ ਕੁੱਤੇ ਹੈ, ਉਹਨਾਂ ਨੂੰ ਕਹਿੰਦੇ ਕਿ ਮਾਰਿਆ ਜਾ ਸਕਦਾ ਹੈ, ਮਾਰਨ ਦੀ ਹਦਾਇਤ ਦੇ ਦਿੱਤੀ ਕਿ ਉਹਨਾਂ ਨੂੰ ਮਾਰਿਆ ਜਾਵੇ। ਸੁਪਰੀਮ ਕੋਰਟ ਨੇ ਬੜਾ ਸਾਹਿਬ, ਹੁਣ ਨਵੰਬਰ 2025 ਦੇ ਹੁਕਮਾਂ ਵਿੱਚ ਤੇ ਕਲੀਅਰ ਹੈ ਕਿ ਅਵਾਰਾ ਕੁੱਤੇ ਫੜੇ ਜਾਣਗੇ, ਫੜ ਕੇ ਉਹਨਾਂ ਦੀ ਨਸਬੰਦੀ ਹੋਵੇਗੀ, ਹਾਲਾਂਕਿ ਦੁਬਾਰਾ ਉਸੇ ਜਗ੍ਹਾ ਤੇ ਛੱਡੇ ਜਾਣਗੇ। ਫਿਰ ਇਸ ਤੋਂ ਇਲਾਵਾ ਕਿਹੜੀਆਂ ਕਿਹੜੀਆਂ ਥਾਵਾਂ ਤੇ ਉਹ ਨਜ਼ਰ ਨਹੀਂ ਆਉਣੇ ਚਾਹੀਦੇ, ਰੋਟੀ ਜਿਹੜੀ ਤੁਸੀਂ ਜਨਤਕ ਤੌਰ ਤੇ ਨਹੀਂ ਪਾ ਸਕਦੇ। ਹਾਲਾਂਕਿ ਅੱਜ ਕੁਛ ਹੋਰ ਵਿਸ਼ੇਸ਼ ਹੁਕਮ ਜਿਹਦੇ ਵਿੱਚ ਹਰ ਜ਼ਿਲ੍ਹੇ ਨੂੰ ਕਿਹਾ ਕਿ ਉੱਥੇ ਐਨੀਮਲ ਬਰਥ ਕੰਟਰੋਲ, ਜਾਨਵਰਾਂ ਦਾ ਜਿਹੜਾ ਜਨਮ ਕੰਟਰੋਲ, ਜਿਹੜਾ ਇੱਕ ਸੈਂਟਰ ਬਣਨਾ ਚਾਹੀਦਾ ਹਰੇਕ ਜ਼ਿਲ੍ਹੇ ਦੇ ਵਿੱਚ। ਹੁਣ ਕੌਣ ਬਣਾਵੇਗਾ, ਬਣਦਾ ਜਾਂ ਨਹੀਂ ਬਣਦਾ, ਹੁਕਮ ਸੁਪਰੀਮ ਕੋਰਟ ਨੇ ਦੇ ਦਿੱਤੇ ਆ, ਬੜੇ ਵੱਡੇ ਹੁਕਮ ਹੈ। ਉਹਦੇ ਵਿੱਚ ਸੁਪਰੀਮ ਕੋਰਟ ਨੇ ਸਾਫ ਕਹਿ ਦਿੱਤਾ ਕਿ ਇਹ ਥੋੜੋ ਹੈ ਕਿ ਤੁਸੀਂ ਡੌਗ ਪ੍ਰੇਮੀ ਹੋ ਤੇ ਅਸੀਂ ਮਨੁੱਖੀ ਜਾਨਾਂ ਦਾ ਖਾਓ ਇੱਥੇ। ਕਿੱਡੇ ਵੱਡੇ ਪੱਧਰ ਤੇ ਸੁਪਰੀਮ ਕੋਰਟ ਨੇ ਅੱਜ ਅੰਕੜੇ ਦੱਸੇ ਆ ਕਿ ਕਿੱਦਾਂ ਅਵਾਰਾ ਕੁੱਤੇ ਬੱਚਿਆਂ ਨੂੰ ਕੱਟ ਰਹੇ ਆ, ਬਜ਼ੁਰਗਾਂ ਨੂੰ ਕੱਟ ਰਹੇ ਆ, ਕਿਵੇਂ ਲੋਕ ਪ੍ਰਭਾਵਿਤ ਹੋ ਰਹੇ, ਕਿੰਨੀਆਂ ਜ਼ਿੰਦਗੀਆਂ ਚਲੇ ਗਈਆਂ। ਸਰਕਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਐਂਟੀ ਰੈਬਿਸ ਦਵਾਈਆਂ ਉਪਲਬਧ ਹੋਣੀਆਂ ਚਾਹੀਦੀਆਂ ਤੁਹਾਡੇ ਕੋਲ ਹਰ ਵੇਲੇ, ਹਰ ਹਸਪਤਾਲ, ਹਰ ਖੇਤਰ ਦੇ ਵਿੱਚ ਭਾਰਤ ਦੇ। ਹੁਣ ਉਹ ਹੁਕਮਾਂ ਨੂੰ ਕੌਣ ਕੌਣ ਮੰਨਦਾ, ਕਿੰਨਾ ਕਮਾਉਂਦਾ, ਇਹ ਆਉਣ ਵਾਲੇ ਦਿਨਾਂ ਦੀ ਗੱਲ ਹੈ। ਹੁਕਮ ਸੁਪਰੀਮ ਕੋਰਟ ਦੇ ਬੜੇ ਸਪਸ਼ਟ ਹੈ ਅਵਾਰਾ ਕੁੱਤਿਆਂ ਨੂੰ ਲੈ ਕੇ, ਤੇ ਹੁਣ ਦੇਖਦੇ ਹਾਂ ਕਿ ਜਨਤਕ ਥਾਵਾਂ ਤੋਂ ਕਿੰਨੇ ਕੁ ਕੁੱਤੇ ਘਟਦੇ ਨੇ, ਕਿੰਨੇ ਕੁ ਹਟਦੇ ਹੈ, ਤੇ ਸਰਕਾਰਾਂ ਕਿੰਨੇ ਕੁ ਪ੍ਰਬੰਧ ਕਰਦੀਆਂ। ਹੁਕਮ ਸੁਪਰੀਮ ਕੋਰਟ ਦੇ ਵਾਕਈ ਬੜੇ ਵੱਡੇ ਹੈ
0: ਜੀ। ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਅਸੀਂ ਜ਼ਿਕਰ ਜੋ ਹੈ ਜ਼ਰੂਰ ਕਰ ਦਈਏ ਜੀ ਮੈਂਡੀ ਗਿੱਲ ਜੀ ਦਾ ਏਬਲ ਇੰਸ਼ੋਰੈਂਸ ਤੋਂ। ਤੁਸੀਂ ਇੰਸ਼ੋਰੈਂਸ ਪਾਲਿਸੀ ਅੱਛੀ ਆਪਣੀ ਕਾਰ ਲਈ, ਟਰੱਕ ਲਈ, ਜਾਂ ਫਿਰ ਘਰ ਲਈ, ਜਾਂ ਕਮਰਸ਼ਲ ਇੰਸ਼ੋਰੈਂਸ ਤੁਸੀਂ ਚੰਗੀ ਦੇਖਣੀ ਹੈ, ਤੁਸੀਂ ਕਾਲ ਮੈਂਡੀ ਗਿੱਲ ਜੀ ਨੂੰ ਏਬਲ ਇੰਸ਼ੋਰੈਂਸ 'ਤੇ ਬਿਲਕੁਲ ਕਰਨੀ ਹੈ ਜੀ। ਨੰਬਰ 6479909 ਇਹ ਨੰਬਰ ਹੈ, ਜਾਂ ਫਿਰ ਨੰਬਰ ਇਹ ਵੀ ਨੋਟ ਕਰੋ 6478831899 'ਤੇ ਵੀ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ ਜੀ ਮੈਂਡੀ ਗਿੱਲ ਜੀ ਨੂੰ ਏਬਲ ਇੰਸ਼ੋਰੈਂਸ ਤੋਂ। ਖਾਸ ਤੌਰ 'ਤੇ ਓਨਰ ਆਪਰੇਟਰਸ ਅਤੇ ਫਲੀਟ ਓਨਰਸ ਦੇ ਲਈ ਇਹਨਾਂ ਦੇ ਕੋਲ ਸਪੈਸ਼ਲ ਪ੍ਰੋਗਰਾਮਸ ਨੇ ਜੀ। 6479909 ਨੰਬਰ ਜ਼ਰੂਰ ਨੋਟ ਰੱਖੋ। ਅਤੇ ਨਾਲ ਹੀ ਜੀ ਮੂਵ ਤੁਸੀਂ ਕਿਤੇ ਹੋਣਾ, ਪੂਰੇ ਨੌਰਥ ਅਮੈਰੀਕਾ ਦੀ ਗੱਲ ਅਸੀਂ ਕਰੀਏ, ਜੇਕਰ ਕੋਈ ਸ਼ਹਿਰ ਹੀ ਚਲੋ ਆਪਣਾ ਬਦਲਣਾ, ਜਾਂ ਪ੍ਰੋਵਿੰਸ ਜੋ ਕੈਨੇਡਾ ਦਾ ਜਿੱਥੇ ਤੁਸੀਂ ਮੂਵ ਹੋਣਾ, ਜਾਂ ਫਿਰ ਨੌਰਥ ਅਮੈਰੀਕਾ ਦੇ ਵਿੱਚ ਮੁਲਕ ਵੀ ਬਦਲਣਾ, ਤਾਂ ਵੀ ਤੁਸੀਂ HK ਮੂਵਰਸ ਨੂੰ ਆਪਣੀ ਕਾਲ ਕਰਨੀ ਹੈ। ਨੰਬਰ 416-524-6604 'ਤੇ 416-524-6704 'ਤੇ ਕਾਲ ਹੋ ਸਕਦੀ ਹੈ। ਤੁਹਾਡਾ ਪੂਰਾ ਹੀ ਸਮਾਨ ਪ੍ਰੋਪਰਲੀ ਆਪ ਹੀ ਇਹਨਾਂ ਦੀ ਟੀਮ ਪੈਕ ਕਰੇਗੀ, ਫੁੱਲਾਂ ਵਾਂਗੂ ਸੰਭਾਲ ਕੇ ਲੈ ਕੇ ਜਾਏਗੀ। ਅਤੇ ਜੀ 416-524-6704 ਹਰਮਿੰਦਰ ਜੀ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਅਤੇ ਨਾਲ ਜੀ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ ਹਵਾਲਾ ਜ਼ਰੂਰ ਦੇਣਾ ਹੈ, 416-524-6704 ਨੰਬਰ ਨੋਟ ਰੱਖਣੇ। ਰਮੇਸ਼ ਜੀ, ਪ੍ਰਧਾਨ ਮੰਤਰੀ ਦੀ ਵਿਦੇਸ਼ ਫੇਰੀ ਮੰਗਰੋਂ ਖਬਰ ਹੈ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਜੋ ਨੇ ਉਹ ਵੱਧ ਰਹੀਆਂ ਨੇ। ਦੂਸਰੇ ਪਾਸੇ ਗੱਲ ਨਾਰਵੇ ਦੀ ਵੀ ਕਰਾਂਗੀ, ਕਿਉਂਕਿ ਉੱਥੇ ਇੱਕ ਪੱਤਰਕਾਰ ਦੀ ਇੱਕ ਪੋਸਟ ਨੇ ਭਾਰਤ ਦੀ ਸਿਆਸਤ ਜੀ ਕਾਫੀ ਭਖਾਈ ਹੈ। ਸੋ ਕੀ ਖਾਸ ਰਿਪੋਰਟ ਹੈ ਜੀ?
1: ਜਿਸ ਨਾਰਵੇ ਦਾ ਤੁਸੀਂ ਜ਼ਿਕਰ ਕੀਤਾ ਹੈ, ਭਾਰਤ ਦੇ ਪ੍ਰਧਾਨ ਮੰਤਰੀ ਉੱਥੇ ਵੀ, ਉੱਥੋਂ ਦਾ ਸਰਵ ਉੱਚ ਸਨਮਾਨ ਜਿਹਦਾ ਨਾਮ ਗ੍ਰੈਂਡ ਕ੍ਰੋਸ ਆਫ ਦਾ ਰਾਇਲ ਨਾਰਵੇਜ਼ੀਅਨ ਆਰਡਰ ਆਫ ਮੈਰਿਟ ਹੈ
0: ਜੀ,
1: ਉਹਨਾਂ ਨੇ ਪ੍ਰਾਪਤ ਕਰ ਲਿਆ। ਤੇ ਉਹਨਾਂ ਦੀ ਉਹ ਲੜੀ, ਉਹ ਸੂਚੀ, ਉਹ ਗਿਣਤੀ ਜਿਹੜੀ ਉਹ ਦਾਅਵਾ ਕਰਦੇ ਨੇ ਕਿ ਬਹੁਤ ਵੱਡੇ ਪੱਧਰ ਤੇ ਮੈਨੂੰ ਦੁਨੀਆਂ ਦੇ ਵੱਖ ਵੱਖ ਮੁਲਕ ਆਪਣੇ ਦੇਸ਼ਾਂ ਦੇ ਮੁੱਖ ਸਨਮਾਨ ਦੇ ਰਹੇ ਆ, ਉਹ ਸੂਚੀ ਲੰਬੀ ਹੋ ਗਈ। ਆ ਇੱਕ ਅੱਧਾ ਦਿਨ ਪਹਿਲੀ ਗੱਲ ਹੈ, ਸਵੀਡਨ ਵਿੱਚੋਂ ਲੈ ਕੇ ਆਏ ਰਾਇਲ ਆਰਡਰ ਆਫ ਦਾ ਪੋਲਰ ਸਟਾਰ, ਉਹ ਵੀ ਉਸ ਦੇਸ਼ ਦਾ ਜਿਹੜਾ ਦੂਸਰੇ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਦੇਣ ਵਾਲਾ ਸਭ ਤੋਂ ਉੱਚਾ ਸਨਮਾਨ ਹੈ। ਹੁਣ ਨਾਰਵੇ ਦਾ ਲਿਆ, ਜੋ ਮੇਰੀ ਜਾਣਕਾਰੀ ਹੈ ਕਿ ਹੁਣ ਉਹਨਾਂ ਦੀ ਉਡਾਨ ਇਟਲੀ ਵਾਲੇ ਪਾਸੇ ਨੂੰ ਹੋ ਚੁੱਕੀ ਹੈ, ਇਟਲੀ ਪਹੁੰਚ ਜਾਣਾ, ਫਿਰ ਇਟਲੀ ਵਾਲੇ ਸਨਮਾਨ ਦਿੰਦੇ ਨੇ ਜਾਂ ਉਹ ਸਮਾਂ ਦੱਸੇਗਾ। ਬਾਕੀ ਰਹੀ ਗੱਲ, ਜਿਹੜਾ ਤੁਸੀਂ ਭਾਰਤ ਦੇ ਵਿੱਚ ਮਹਿੰਗਾਈ ਦੀ ਗੱਲ ਕੀਤੀ ਹੈ, ਤੇਲ ਦੀਆਂ ਕੀਮਤਾਂ ਦੀ, ਇਹ ਮਸਲਾ ਬਹੁਤ ਵੱਡਾ ਮਸਲਾ
0: ਜੀ।
1: ਆ ਪਿਛਲੇ 5-4 ਦਿਨ ਤੋਂ ਤੇ ਅਸੀਂ ਲਗਾਤਾਰ ਸਾਂਝ ਪਾਉਂਦੇ ਆ ਰਹੇ, ਉਹ ਸਾਂਝ ਉਸ ਵੇਲੇ ਪਾਉਣੀ ਸ਼ੁਰੂ ਕੀਤੀ ਸੀ ਜਦੋਂ ਪ੍ਰਧਾਨ ਮੰਤਰੀ ਇੱਥੇ ਸਨ। ਹੁਣ ਤੇ ਚਲੋ ਵਿਦੇਸ਼ ਦੌਰੇ ਤੇ ਆ, ਜਦੋਂ ਇੱਥੇ ਸੀ ਇਸ਼ਾਰਾ ਉਹਨਾਂ ਨੇ ਦੇ ਦਿੱਤਾ ਸੀਗਾ, ਤੇ ਆਪ ਵਿਦੇਸ਼ ਦੌਰੇ ਤੇ ਨਿਕਲ ਗਏ ਤੇ ਮਗਰੋਂ ਲਗਾਤਾਰ ਕੀਮਤਾਂ ਵੱਧ ਰਹੀਆਂ ਨੇ ਪੈਟਰੋਲ ਡੀਜ਼ਲ ਦੀਆਂ, CNG ਗੈਸ ਦੀਆਂ। 2-3 ਦਿਨ ਪਹਿਲਾਂ 3 ਰੁਪਏ ਪ੍ਰਤੀ ਲੀਟਰ ਕਰੀਬ ਕਰੀਬ ਕੀਮਤ ਵਧੀ ਭਾਰਤ ਵਿੱਚ, ਲੰਘੇ 24 ਘੰਟਿਆਂ ਦਾ ਜ਼ਿਕਰ ਕਰਾਂ ਤੇ ਕਰੀਬ ਕਰੀਬ 1 ਰੁਪਿਆ
0: ਜੀ,
1: ਕਿਤੇ 90 ਪੈਸੇ, ਕਿਤੇ 95, ਕਿਤੇ 98 ਪੈਸੇ ਕੀਮਤ ਵੱਧ ਗਈ ਹੈ। ਇਹ ਦੂਸਰਾ ਦੌਰ ਹੈ 5-4 ਦਿਨਾਂ ਚ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਦੇ ਦੌਰਾਨ 2 ਵਾਰ ਕੀਮਤਾਂ ਵੱਧ ਗਈਆਂ। ਔਰ ਭਾਰਤ ਦੇ ਪ੍ਰਧਾਨ ਮੰਤਰੀ ਜਾਣ ਲੱਗੇ ਹੋਕਾ ਦੇ ਕੇ ਗਏ ਸੀ ਕਿ ਲੋਕੋ ਸੰਜਮ ਦੇ ਨਾਲ ਇਹਦੀ ਵਰਤੋਂ ਕਰਨੀ ਆ ਤੇਲ ਦੀਆਂ, ਕੱਲੀ ਇਹਦੀ ਨਹੀਂ ਹੋਰ ਵੀ ਚੀਜ਼ਾਂ ਦਾ ਉਹਨਾਂ ਨੇ ਦਿੱਤੀ ਸੀ। ਭਾਰਤੀ ਜਨਤਾ ਪਾਰਟੀ ਦੇ ਕਈ ਸਿਪਾ ਸਲਾਰ ਸਾਈਕਲਾਂ ਤੇ ਯਾਤਰਾ ਕਰਦੇ ਫੋਟੋਆਂ ਕਰਾਉਂਦੇ ਵੀ ਨਜ਼ਰ ਆ ਰਹੇ। ਜਿਹੜਾ ਤੁਸੀਂ ਜ਼ਿਕਰ ਕੀਤਾ ਸਿਆਸਤ ਦੀ ਗੱਲ, ਦੇਖੋ ਸਿਆਸਤ ਦੀ ਗੱਲ ਇੱਦਾਂ ਆ, ਨਾਰਵੇ ਦੁਨੀਆਂ ਦਾ ਉਹ ਮੁਲਕ ਮੰਨਿਆ ਜਾਂਦਾ ਜਿੱਥੇ ਪ੍ਰੈਸ ਨੂੰ ਬੜੀ ਵੱਡੀ ਆਜ਼ਾਦੀ ਹੈ, ਤੇ ਭਾਰਤ ਵਿੱਚ ਪ੍ਰੈਸ ਦੀ ਕਿੰਨੀ ਕੁ ਆਜ਼ਾਦੀ ਹੈ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ। ਆਖਦੇ ਆ ਕਿ ਉੱਥੇ ਦੀ ਪੱਤਰਕਾਰ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਉੱਥੋਂ ਦੇ ਜਿਹੜੇ ਜੋਨਾਸ ਗਾਰਸਟੋਰੋ ਨੇ ਉੱਥੋਂ ਦੇ ਪ੍ਰਧਾਨ ਮੰਤਰੀ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ। ਹੁਣ ਪ੍ਰੈਸ ਕਾਨਫਰੰਸ ਤੇ ਉਹਨਾਂ ਮੁਲਕਾਂ ਚ ਬੜੀ ਵੱਡੀ ਚੀਜ਼ ਮੰਨੀ ਜਾਂਦੀ ਹੈ ਜਿੱਥੇ ਪੱਤਰਕਾਰ ਠੋਕ ਠੋਕ ਕੇ ਸਵਾਲ ਪੁੱਛਦੇ ਨੇ ਔਰ ਜਵਾਬ ਦਿੰਦਾ ਸਾਹਮਣੇ ਬੈਠਾ ਆਗੂ
0: ਜੀ,
1: ਤੇ ਪਤਾ ਲੱਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਹੜਾ ਸਵਾਲ ਆ ਉਹ ਉਸੇ ਢੰਗ ਦੇ ਨਾਲ ਚੁੱਪ ਚੁਪੀ ਤੇ ਉੱਠ ਕੇ ਆ ਗਏ ਕਿਉਂਕਿ ਪ੍ਰੈਸ ਦੇ ਮੁਖਾਤਬ ਨਹੀਂ ਹੁੰਦੇ ਪਾਉਂਦੇ। ਤੇ ਉਹ ਤੋਂ ਬਾਅਦ ਫਿਰ ਉੱਥੇ ਦੀ ਇੱਕ ਔਰਤ ਪੱਤਰਕਾਰ ਹੈ ਉਹਨੇ ਸੋਸ਼ਲ ਮੀਡੀਆ ਤੇ ਪੋਸਟ ਪਾਤੀ ਕਿ ਮੀਡੀਆ ਦੇ ਸਵਾਲਾਂ ਤੋਂ ਭੱਜੇ ਨੇ ਪ੍ਰਧਾਨ ਮੰਤਰੀ, ਜਵਾਬ ਨਹੀਂ ਦਿੱਤਾ। ਹੁਣ ਉਹ ਪੋਸਟ ਆਉਣ ਦੀ ਦੇਰ ਸੀ ਤੇ ਇੱਥੇ ਤੇ ਪਹਿਲਾਂ ਹੀ ਦੋ ਚਾਰ ਜਣੇ ਏਦਾਂ ਦੇ ਹੁੰਦੇ ਹੀ ਆ ਜਿਹੜੇ ਉਡੀਕਦੇ ਆ ਕਿ ਕੁਛ ਨਾ ਕੁਛ ਉਧਰੋਂ ਆਵੇ। ਰਾਹੁਲ ਗਾਂਧੀ ਨੇ ਤੇ ਅਜੇ ਪੋਸਟ ਮੈਨੂੰ ਲੱਗਦਾ ਕਿ ਫਾਰਮੇ ਚ ਸਟੇਟ ਵੀ ਨਹੀਂ ਪਾਰਕ ਕੀਤੀ ਹੋਣੀ ਤੇ ਉਹਨਾਂ ਨੇ ਰੋਕ ਲਈ ਤੇ ਉਹਨਾਂ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਕਹਿਤਾ ਕਿ ਆਹ ਵੇਖੋ ਜੀ ਪ੍ਰਧਾਨ ਮੰਤਰੀ ਜਿਹੜਾ ਜਵਾਬਾਂ ਤੋਂ ਭੱਜ ਰਹੇ ਆ। ਉੱਥੇ ਫਿਰ ਸਿਆਸਤ ਭੱਗ ਗਈ ਹੈ। ਸੋ ਇਹੋ ਜਿਹੀਆਂ ਸਿਆਸਤਾਂ ਭਾਰਤ ਵਿੱਚ ਅਕਸਰ ਹੁੰਦੀਆਂ। ਹੁਣ ਇੱਥੇ ਸਿਆਸਤ ਸ਼ੁਰੂ ਹੋ ਗਈ ਹੈ, ਪਰੰਤੂ ਗੱਲ ਬੜੀ ਸਥਿਤੀ ਪੱਧਰੀ ਹੈ ਕਿ ਇਸ ਵੇਲੇ ਸੰਸਾਰ ਵਿਆਪੀ ਹਾਲਾਤਾਂ ਜਿੱਥੇ ਪ੍ਰਧਾਨ ਮੰਤਰੀ ਠੀਕ ਹੈ ਆਪਣੇ ਵਿਦੇਸ਼ ਦੌਰੇ ਤੇ ਹੈ, ਕਈ ਉਸ ਦੌਰੇ ਦੀ ਬੜੀ ਸ਼ਲਾਘਾ ਕਰ ਰਹੇ ਹੈ, ਕਈ ਟਿੱਪਣੀਆਂ ਕਰ ਰਹੇ ਹੈ, ਪਰੰਤੂ ਸੰਸਾਰ ਵਿਆਪੀ ਹਾਲਾਤਾਂ ਦੇ ਵਿੱਚ ਰੁਪਿੰਦਰ ਜੀ ਇਹ ਦੌਰੇ ਨੂੰ ਕੋਈ ਬਹੁਤ ਵੱਡੀ ਸਿਫਤ ਨਹੀਂ ਕੀਤੀ ਜਾ ਸਕਦੀ ਕਿਉਂਕਿ ਸੰਸਾਰ ਵਿਆਪੀ ਹਾਲਾਤ ਇਸ ਵੇਲੇ ਏਦਾਂ ਦੇ ਹੈ ਕਿ ਇੱਕ ਪਾਸੇ ਇਰਾਨ ਹੈ, ਆ ਜਿਹੜਾ 8-10-15 ਘੰਟੇ ਪਿੱਛੇ ਚਲੇ ਜਾਈਏ ਉਹ ਕਹਿੰਦਾ ਜੀ ਅਸੀਂ ਇੱਕ ਨਵਾਂ ਹੀ ਸ਼ੋਸ਼ਾ ਉਹਨਾਂ ਨੇ ਛੱਡਤਾ, ਕਹਿੰਦੇ ਅਸੀਂ ਸੈਂਕੜੇ ਕਰੋੜ ਰੁਪਇਆ ਦੇਣ ਨੂੰ ਤਿਆਰ ਹਾਂ ਜਿਹੜੇ ਡੋਨਲਡ ਟਰੰਪ ਜਾਂ ਨੇਤਨਯਾਹੂ ਨੂੰ ਕਤਲ ਕਰਨਗੇ, ਭਾਪਕੀ ਮਾਰਨਗੇ। ਇਹੋ ਜਿਹੀ ਸ਼ੋਸ਼ੇਬਾਜ਼ੀ ਉੱਧਰੋਂ ਸ਼ੁਰੂ ਹੋ ਗਈ ਹੈ। ਉਦੋਂ ਡੋਨਲਡ ਟਰੰਪ ਸਾਹਿਬ ਹੈ ਉਹ ਮੈਨੂੰ ਲੱਗਦਾ ਕਿ 24 ਘੰਟੇ ਨਹੀਂ ਪੈਣ ਦਿੰਦੇ, ਉਹਨਾਂ ਨੇ ਫਿਰ ਇਰਾਨ ਨੂੰ ਧਮਕੀ ਦੇ ਦਿੱਤੀ ਹੈ ਕਿ ਸਮਝੌਤਾ ਕਰ ਲਾ ਨਹੀਂ ਤੇ ਛੱਡਾਂਗੇ ਨਹੀਂ। ਮੈਨੂੰ ਲੱਗਦਾ ਕਿ ਆਹੀ ਗੱਲ ਘੱਟੋ ਘੱਟ 30-35 ਵਾਰੀ ਟਰੰਪ ਸਾਹਿਬ ਨੇ ਕਹਿ ਦਿੱਤੀ ਹੈ ਕਿ

0: ਕੀ ਹੁਣ ਭਾਰਤ ਵਾਕਿਆ ਹੀ ਡੋਨਲਡ ਟਰੰਪ ਦੀ ਇਸ ਪ੍ਰਵਾਨਗੀ ਦੇ ਤਹਿਤ ਖਰੀਦ ਰਿਹਾ ਹੈ ਜਾਂ ਆਪਣੇ ਇੱਕ ਵਪਾਰਕ ਸਮਝੌਤੇ ਦੇ ਤਹਿਤ ਆਪਣੇ ਸਿਰ ਖੁਦ ਖਰੀਦ ਰਿਹਾ ਹੈ?
1: ਜੀ
0: ਇਹ ਵਿਰੋਧੀ ਪਾਰਟੀਆਂ ਨੇ ਸਵਾਲ ਪੁੱਛਿਆ ਹੈ। ਹਾਲਾਂਕਿ ਟਰੰਪ ਸਾਹਿਬ ਨੇ ਮੈਨੂੰ ਲੱਗਦਾ ਕਿ ਪਿਛਲੇ 2-3 ਮਹੀਨਿਆਂ ਚ 5-4 ਵਾਰੀ ਤੇ ਕਹਿ ਦਿੱਤਾ ਜੀ ਮੈਂ ਸਮਾਂ ਦਿੰਦਾ, ਹੋਰ ਰਸੂਸ ਤੋਂ ਖਰੀਦ ਲਓ, ਸਮਾਂ ਵਧਾ ਰਹੇ ਵਾਰ ਵਾਰ, ਜਦਕਿ ਭਾਰਤ ਦਾ ਕੋਈ ਪ੍ਰਤੀਕਰਮ ਨਹੀਂ। ਭਾਰਤ ਨੇ ਇੱਕ ਵਾਰ ਨਹੀਂ ਕਿਹਾ ਕਿ ਅਸੀਂ ਡੋਨਲਡ ਟਰੰਪ ਦੀ ਇਹ ਗੱਲ ਮੰਨ ਰਹੇ ਹਾਂ ਜਾਂ ਨਹੀਂ ਮੰਨ ਰਹੇ, ਜਾਂ ਰੂਸ ਦੇ ਨਾਲ ਅਸੀਂ ਵਪਾਰਕ ਸੰਬੰਧ ਘਟਾ ਲਿਆ ਹੈ। ਭਾਰਤ ਬਿਲਕੁਲ ਚੁੱਪ ਹੈ। ਹੁਣ ਟਰੰਪ ਜਿਹੜਾ ਇਹੋ ਜਿਹੇ ਬਿਆਨਬਾਜ਼ੀ ਕਰ ਦਿੰਦਾ ਹੈ, ਉੱਥੇ ਭਾਰਤ ਵਿੱਚ ਸਿਆਸਤ ਭੱਖ ਜਾਂਦੀ ਹੈ। ਵਿਰੋਧੀ ਫਿਰ ਨਰਿੰਦਰ ਮੋਦੀ ਦੇ ਅੱਗੇ ਸਵਾਲ ਖੜੇ ਕਰ ਦਿੰਦੇ ਆ। ਹੁਣ ਵਿਰੋਧੀਆਂ ਨੇ ਸਵਾਲ ਖੜੇ ਕੀਤੇ ਆ ਕਿ ਮੋਦੀ ਸਾਹਿਬ ਦੱਸ ਤਾਂ ਦਿਓ ਕਿ ਜਿਹੜਾ ਤੇਲ ਤੁਸੀਂ ਰੂਸ ਤੋਂ ਖਰੀਦ ਰਹੇ ਹੋ, ਕੀ ਇਹ ਡੋਨਲਡ ਟਰੰਪ ਤੋਂ ਆਗਿਆ ਲੈ ਕੇ ਖਰੀਦ ਰਹੇ ਹੋ ਜਾਂ ਭਾਰਤ ਦੀ ਠੋਸ ਵਿਦੇਸ਼ ਨੀਤੀ ਦੇ ਤਹਿਤ ਹੀ ਖਰੀਦ ਰਹੇ ਹੋ?
1: ਜੀ,
0: ਉੱਥੇ ਮੋਦੀ ਸਾਹਿਬ ਦੱਸਣ ਕਿ ਉੱਥੇ ਵਿਦੇਸ਼ ਜਾ ਕੇ ਬੈਠੇ ਹੈ। ਉੱਥੇ ਤੇ ਉਲਟਾ ਪੱਤਰਕਾਰ ਦੇ ਇੱਕ ਸਵਾਲ ਨੂੰ ਲੈ ਕੇ ਪੰਗਾ ਪੈ ਗਿਆ। ਪੱਤਰਕਾਰ ਕਹਿੰਦੀ ਕਿ ਮੇਰੇ ਸਵਾਲ ਦਾ ਜਵਾਬ ਦੇਣ ਤੋਂ ਮੋਦੀ ਸਾਹਿਬ ਬਿਨਾਂ ਹੀ ਉੱਠ ਗਏ। ਸੋ ਇੱਦਾਂ ਦੀਆਂ ਕਈ ਗੱਲਾਂ ਬਾਤਾਂ ਹੈਗੀਆਂ, ਪਰੰਤੂ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜਿਹੋ ਜਿਹਾ ਪੱਛਮੀ ਏਸ਼ੀਆ ਚ ਮਾਹੌਲ ਹੈ, ਫੋਰਮਰ ਸਟੇਟ ਬਿਆਨਬਾਜ਼ੀ ਜਾਂ ਭਾਰਤ ਵਰਸਸ ਅਮਰੀਕਾ, ਭਾਰਤ ਦੀਆਂ ਵੱਧ ਰਹੀਆਂ ਕੀਮਤਾਂ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਪਰੇਸ਼ਾਨੀ ਦਾ ਸਬੱਬ ਆਮ ਲੋਕਾਂ ਲਈ ਲਗਾਤਾਰ ਬਣਦਾ ਜਾ ਰਿਹਾ ਹੈ।
1: ਜੀ ਬਿਲਕੁਲ ਰਮੇਸ਼ ਜੀ, ਚਿੰਤਾ ਵਾਲੀ ਗੱਲ ਇਹ ਹੈ ਕਿ ਇਹ ਥੰਮ ਨਹੀਂ ਰਿਹਾ, ਸੋ ਆਉਣ ਵਾਲਾ ਸਮਾਂ ਜੀ ਬਿਲਕੁਲ ਦੱਸੇਗਾ। ਸੋ ਇਸ ਦੇ ਨਾਲ ਹੀ ਮੈਂ ਟੈਕਸਲ ਅਕਾਊਂਟਿੰਗ ਦਾ ਜੀ ਸੰਦੇਸ਼ ਜ਼ਰੂਰ ਸਾਂਝਾ ਕਰ ਦਵਾਂ, ਜਿੱਥੇ ਜੀ ਬੁੱਕ ਕੀਪਿੰਗ ਦੀ ਗੱਲ ਕਰੀਏ, ਕਾਰਪੋਰੇਟ ਟੈਕਸੇਸ਼ਨ ਦੀ ਗੱਲ ਕਰੀਏ, ਅਤੇ ਅਕਾਊਂਟਿੰਗ ਦਾ ਪੂਰਾ ਹੀ ਕੰਮ ਜੀ ਭਰੋਸੇਮੰਦ ਫਰਮ ਤੋਂ ਤੁਸੀਂ ਕਰਵਾਓ। ਟੈਕਸਲ ਅਕਾਊਂਟਿੰਗ ਨੂੰ ਤੁਸੀਂ ਕਾਲ ਕਰਨੀ ਹੈ ਨੰਬਰ 647-461 0361 ਤੇ 6474610361, 647-461 ਨੰਬਰ ਤੁਸੀਂ ਨੋਟ ਰੱਖੋ ਜੀ। ਨਾਲ ਹੀ ਨੋਟ ਇਹ ਵੀ ਰੱਖਣਾ ਕਿ 50% ਤੱਕ ਡਿਸਕਾਊਂਟ ਤੁਹਾਨੂੰ ਪੰਜਾਬੀ ਲਹਿਰਾਂ ਰੇਡੀਓ ਦੇ ਲਿਸਨਰਸ ਹੋਣ ਦੇ ਨਾਤੇ ਤੁਹਾਨੂੰ ਇੱਥੋਂ ਜ਼ਰੂਰ ਮਿਲਣਾ, ਜੋ ਤੁਸੀਂ ਪੂਰੇ ਹੱਕ ਨਾਲ ਜੀ ਪੁੱਛ ਸਕਦੇ ਹੋ ਨੰਬਰ 647-461-0361 ਨੰਬਰ ਟੈਕਸਲ ਅਕਾਊਂਟਿੰਗ ਦੇ ਲਈ ਨੋਟ ਤੁਸੀਂ ਜ਼ਰੂਰ ਰੱਖੋ। ਅਤੇ ਜੀ ਯਾਦ ਅਸੀਂ ਤੁਹਾਨੂੰ ਇਹ ਵੀ ਕਰਵਾ ਦਈਏ, ਅਪਲਾਈਂਸ ਜੰਕਸ਼ਨ ਦੀਆਂ ਲੋਕੇਸ਼ਨਸ 'ਤੇ ਤੁਸੀਂ ਪਹੁੰਚਣਾ ਹੈ ਏਅਰਪੋਰਟ 'ਤੇ ਕਲਾਰਕ ਅਤੇ ਮਿਸੀਸਾਗਾ ਅਤੇ ਸਟੀਲਸ ਜੀ, ਇਹ ਦੋ ਲੋਕੇਸ਼ਨਸ ਇਹਨਾਂ ਦੀਆਂ ਬਰੈਂਪਟਨ ਦੇ ਦੋ ਕੋਨਿਆਂ 'ਤੇ ਨੇ ਅਤੇ ਅੱਛੇ ਪ੍ਰਾਈਜ਼ ਡਿਸਕਾਊਂਟਸ ਦੇ ਨਾਲ ਜੋ ਪ੍ਰਾਈਜ਼ ਨੇ ਇਲੈਕਟ੍ਰੋਨਿਕ ਅਪਲਾਈਂਸਿਸ 'ਤੇ, ਵਾਸ਼ਰ ਡਰਾਇਰ ਹੋਵੇ, ਕਿਚਨ ਲਈ ਸਟੋਵ ਹੋਵੇ, ਡਿਸ਼ ਵਾਸ਼ਰ ਹੋਵੇ ਜਾਂ ਫਰਿੱਜ ਹੋਵੇ ਜਾਂ ਪੂਰਾ ਬੰਡਲ ਤੁਸੀਂ ਲੈਣਾ ਅਤੇ ਤੁਸੀਂ ਅਪਲਾਈਂਸ ਜੰਕਸ਼ਨ ਪਹੁੰਚਣਾ ਤਾਂ ਜੋ ਕਿ ਇੱਕ ਤਾਂ ਕੁਆਲਿਟੀ ਦਾ ਸਮਾਨ ਅਤੇ ਉੱਤੋਂ ਤੁਹਾਨੂੰ ਅੱਛੇ ਡਿਸਕਾਊਂਟਸ ਵੀ ਜ਼ਰੂਰ ਮਿਲਣੇ ਨੇ ਜੀ। ਰਮੇਸ਼ ਜੀ ਜ਼ਿਕਰ ਅਗਲੀ ਖਬਰ ਦਾ ਅਸੀਂ ਕਰਾਂਗੇ ਅਤੇ ਗੱਲ ਜੀ ਹੁਣ ਤੋਰੀਏ ਜੋ ਮੋਹਾਲੀ ਵਿਖੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਜੀ, ਅੱਜ ਦੀ ਕੀ ਖਾਸ ਰਿਪੋਰਟ ਹੈ ਜੀ?
0: ਰੁਪਿੰਦਰ ਜੀ, ਇਹ ਮਾਮਲਾ ਪਿਛਲੇ ਲਗਭਗ 2-3 ਮਹੀਨੇ ਤੋਂ ਜ਼ਿਆਦਾ, ਵੈਸੇ ਤੇ ਪਿਛਲੇ ਕਹਿ ਸਕਦੇ ਹਾਂ 2-3 ਸਾਲ ਤੋਂ ਹੀ ਇਹ ਮਸਲਾ ਭਖਿਆ ਹੋਇਆ
1: ਜੀ।
0: ਜਦੋਂ ਤੋਂ ਪਹਿਲੀਆਂ ਸਰਕਾਰਾਂ ਦੀ ਤਰ੍ਹਾਂ ਮੌਕੇ ਦੀ ਸਰਕਾਰ ਨੇ ਵੀ ਮਨ ਬਣਾਇਆ ਕਿ ਅਸੀਂ ਮੋਹਾਲੀ ਨੂੰ ਬਹੁਤ ਵੱਡੇ ਪੱਧਰ ਤੇ ਉਹਦੀ ਉਸਾਰੀ ਕਰਨੀ ਹੈ, ਮੋਹਾਲੀ ਨੂੰ ਇੱਕ ਡਿਵੈਲਪ ਸੁੰਦਰ ਸ਼ਹਿਰ ਬਣਾਉਣਾ ਹੈ। ਦੂਜੇ ਸ਼ਬਦਾਂ ਚ ਕਹਿ ਲਈਏ ਕਿ ਬਹੁਤ ਵੱਡੇ ਪੱਧਰ ਤੇ ਉੱਥੇ ਕਲੋਨੀਆਂ, ਵੱਡੇ ਪੱਧਰ ਤੇ ਇਮਾਰਤਾਂ ਦੀ ਉਸਾਰੀ, ਵੱਡੇ ਪੱਧਰ ਤੇ ਵਪਾਰਕ ਇਮਾਰਤਾਂ, ਚੌੜੀਆਂ ਸੜਕਾਂ, ਹੋਰ ਬਹੁਤ ਕੁਛ ਉਸਾਰਿਆ ਜਾਣਾ ਹੈਗਾ, ਇਹ ਪੰਜਾਬ ਦੀ ਸਰਕਾਰ ਦਾ ਕਹਿਣਾ
1: ਜੀ।
0: ਹੁਣ ਉਸਾਰਿਆ ਏਦਾਂ ਤੇ ਜਾਣਾ ਨੀ ਕਿ ਅਸੀਂ ਕਹੀਏ ਜੀ ਸਤੌਜ ਪਿੰਡ ਤੋਂ ਇੱਕ ਕਿੱਲਾ ਜਗ੍ਹਾ ਲੈ ਆਉਣੀ ਤੇ ਇੱਥੇ ਬਣਾ ਲੈਣਾ, ਜਗ੍ਹਾ ਤੇ ਉੱਥੋਂ ਹੀ ਅਕਵਾਇਰ ਕੀਤੀ ਜਾਣੀ ਹੈ। ਹੁਣ ਜਗ੍ਹਾ ਇਹ ਵੀ ਨੀ ਅਸੀਂ ਕਹਿ ਸਕਦੇ ਕਿ ਮੋਹਾਲੀ ਚ ਜੀ ਖਿੱਚ ਕੇ ਚੌੜੀ ਕਰ ਦਿਓ ਜਿਹੜੀ ਉਹਦੇ ਸੈਂਟਰ ਪੁਆਇੰਟ ਦੇ ਵਿੱਚ ਜਗ੍ਹਾ ਹੈਗੀ ਹੈ, ਇਹ ਵੀ ਨਹੀਂ ਹੋ ਸਕਦਾ। ਢੰਗ ਤੇ ਇੱਕੋ ਹੈ ਕਿ ਆਲੇ ਦੁਆਲੇ ਲੋਕਾਂ ਦੀ ਖੇਤਾਂ ਚੋਂ ਜ਼ਮੀਨ ਅਕਵਾਇਰ ਕਰਨੀ, ਕਈ ਪਿੰਡਾਂ ਦੀ ਜ਼ਮੀਨ ਮੋਹਾਲੀ ਦਾ ਕਮਾਡਾ ਅਕਵਾਇਰ ਕਰ ਰਿਹਾ ਜਿੱਥੇ ਕਿਸਾਨ ਵਿਰੋਧ ਕਰ ਰਿਹਾ, ਉਹਦੇ ਵਿਰੋਧ ਵਿੱਚ ਅੱਜ ਟਰੈਕਟਰ ਮਾਰਚ ਕੱਢਿਆ ਗਿਆ। ਕਿਸਾਨਾਂ ਦੇ ਬਹੁਤ ਸਾਰੇ ਇਤਰਾਜ਼ ਹੈ, ਕਹਿੰਦੇ ਕਿ ਸਾਡੇ ਨਾਲ ਧੱਕੇਸ਼ਾਹੀ ਹੈ, ਔਰ ਕਿਸਾਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੇ ਗੱਲ ਨਾ ਬਣੀ ਤੇ ਮੋਹਾਲੀ ਚ ਅਸੀਂ ਪੱਕਾ ਮੋਰਚਾ ਲਾਵਾਂਗੇ।
1: ਜੀ ਰਮੇਸ਼ ਜੀ, ਤੇ ਜੀ ਇਸ ਦੇ ਨਾਲ ਹੀ ਸਮਾਂ ਸਟੇਸ਼ਨ ਆਈਡੀ ਦਾ ਹੈ ਜੀ, ਇਸ ਤੋਂ ਬਾਅਦ ਮਿਲਦੇ ਆ ਪ੍ਰੋਗਰਾਮ ਪੰਜਾਬੀ ਲਹਿਰਾਂ ਰੇਡੀਓ ਦੇ ਨਾਲ, ਤੁਸੀਂ ਬਣੇ ਰਹਿਣਾ।
2: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ,
3: This is AM 530 CHT।

0: ਲੈ ਕੇ ਚੱਲਦੇ ਹਾਂ ਤੁਹਾਨੂੰ ਬ੍ਰੈਂਪਟਨ ਕ੍ਰੈਮੇਟੋਰੀਅਮ ਤੇ। ਬ੍ਰੈਂਪਟਨ ਕ੍ਰੈਮੇਟੋਰੀਅਮ ਜਿੱਥੇ ਕਿ ਹੁਣ ਤੁਹਾਡੇ ਲਈ ਫਿਊਨਰਲ ਦੀ ਪ੍ਰੀ ਪਲੈਨਿੰਗ ਅਵੇਲੇਬਲ ਹੈ। ਬੜੇ ਲੋਕਾਂ ਨੇ ਕਦੇ ਪ੍ਰੀ ਪਲੈਨਿੰਗ ਦਾ ਕੌਨਸੈਪਟ ਹੀ ਨਹੀਂ ਸੁਣਿਆ ਹੋਣਾ। ਬਹੁਤ ਸਾਰੇ ਬੈਨੀਫਿਟ ਨੇ ਫਿਊਨਰਲ ਪ੍ਰੀ ਪਲੈਨ ਕਰਨ ਦੇ। ਅੱਜ ਦਾ ਰੇਟ ਲੋਕ ਹੋ ਜਾਂਦਾ। ਸੱਚਾਈ ਇਹ ਹੈ ਕਿ ਆਪਾਂ ਸਭ ਨੇ ਤੁਰ ਜਾਣਾ ਕਿਸੇ ਨਾ ਕਿਸੇ ਦਿਨ, ਚਾਹੇ ਤੁਹਾਡਾ ਫਿਊਨਰਲ ਅੱਜ ਤੋਂ 10 ਸਾਲ ਬਾਅਦ ਹੈ, 25 ਸਾਲ ਬਾਅਦ ਹੈ, 50 ਸਾਲ ਬਾਅਦ ਹੈ, ਅੱਜ ਦਾ ਰੇਟ ਲੋਕ ਹੋ ਰਿਹਾ ਅਤੇ ਤੁਸੀਂ ਆਪਣੇ ਪਰਿਵਾਰ ਲਈ ਉਹ ਆਖਰੀ ਇੱਕ ਜ਼ਿੰਮੇਵਾਰੀ ਨਿਭਾ ਕੇ ਜਾ ਰਹੇ ਹੋ। ਨਹੀਂ ਤਾਂ ਐਂਡ ਮੌਕੇ 'ਤੇ ਪਰਿਵਾਰ ਭੱਜਿਆ ਫਿਰਦਾ, ਫਿਊਨਰਲ ਦੇ ਅਰੇਂਜਮੈਂਟਸ ਕਰਦਾ। ਸੋ ਬ੍ਰੈਂਪਟਨ ਕ੍ਰੈਮੇਟੋਰੀਅਮ 905-458-2222 ਅਤੇ ਸਾਡੇ ਨਾਲ ਹਰਜਿੰਦਰ ਜੀ ਜੁੜੇ। ਹਰਜਿੰਦਰ ਜੀ ਵੈਲਕਮ ਸਰ।
1: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਤੁਹਾਡੇ ਸਾਰੇ ਸਰੋਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਬਿਲਕੁਲ ਤੁਸੀਂ ਸ਼ੁਰੂ ਤੇ ਹੀ ਮੁੱਢ ਬੰਨ ਦਿੱਤਾ ਗੱਲ ਦਾ ਤੇ 25-30 ਸਾਲ ਬਾਅਦ ਅਸੀਂ ਆਪਣੇ ਸਾਰੇ ਸਰੋਤਿਆਂ ਨੂੰ ਪਹਿਲੇ ਤਾਂ ਵਿਸ਼ ਕਰਦੇ ਹਾਂ ਕਿ ਉਹ ਲੰਮੀ ਉਮਰ ਇੰਜੋਏ ਕਰਨ ਇਸ ਸੁਹਾਵਣੇ ਸੰਸਾਰ ਚ। ਤੇ ਹੁਣ ਜਿਹੜੀ ਗੱਲ ਹੈ ਪ੍ਰੀ ਪਲੈਨਿੰਗ ਦੀ, ਉਹ ਹੋਰ ਜਿਸ ਤਰ੍ਹਾਂ ਅਸੀਂ ਲਾਈਫ ਦੇ ਵਿੱਚ ਪਲੈਨਿੰਗ ਕਰਦੇ ਹਾਂ, ਕਿਧਰੇ ਟ੍ਰਿਪ ਤੇ ਜਾਣਾ ਹੋਏ, ਵੈਕੇਸ਼ਨ ਜਾਣਾ ਹੋਏ, ਤੇ ਮੈਰਿਜ ਹੁੰਦੀ ਹੈ, ਕਾਰਜ, ਬੱਚਿਆਂ ਦੀ ਪੜ੍ਹਾਈ ਹੈ, ਸਭ ਕੁਛ ਪਲੈਨ ਕਰਨੇ ਆ। ਤੇ ਇਹ ਵੀ ਇੱਕ ਪਲੈਨ ਕਰਨ ਵਾਲੀ, ਇਹ ਕੋਈ ਡੈਥ ਦੀ ਗੱਲ ਨਹੀਂ ਹੈ, ਬਲਕਿ ਉਸ ਖਰਚਾ ਜਿਹੜਾ ਆਕਸਮਿਕ ਆਉਂਦਾ ਹੈ ਉਸਨੂੰ ਅੱਜ ਹੀ ਕਵਰ ਕਰ ਲਿਆ ਜਾਏ। ਔਰ ਇਹਦੇ ਲਈ ਸਾਡੇ ਨਾਲ ਮਿਲ ਬੈਠ ਕੇ ਮੀਟਿੰਗ ਕੀਤੀ ਜਾ ਸਕਦੀ ਹੈ ਵਿਦਆਊਟ ਐਨੀ ਓਬਲੀਗੇਸ਼ਨ, ਵਿਦਆਊਟ ਐਨੀ ਕੋਸਟ। ਪ੍ਰੀ ਪਲੈਨਿੰਗ ਦੇ ਵਿੱਚ ਪ੍ਰਾਈਜ਼ ਆਪ ਜੀ ਨੇ ਦੱਸਿਆ, ਇੱਕ ਤਾਂ ਲੋਕ ਹੋ ਜਾਂਦਾ, ਫਿਰ ਫੈਮਿਲੀ ਦੀਆਂ ਵਿਸ਼ਿਸ ਜਿਹੜੀਆਂ ਉਹ ਵੀ ਮਿਲ ਬੈਠ ਕੇ ਪਹਿਲੇ ਹੀ ਡਿਸਾਈਡ ਹੋ ਜਾਂਦੀਆਂ ਕਿ ਉਸ ਟਾਈਮ ਜਦੋਂ ਤੁਸੀਂ ਦੱਸਿਆ ਕਿ ਬਈ ਇਸੇ ਦਮ ਇਹ ਗੱਲ ਹੁੰਦੀ ਹੈ, ਤਾਂ ਉਸ ਟਾਈਮ ਪਰਿਵਾਰ ਦੇ ਵਿੱਚ ਕੋਈ ਆਪਸ ਵਿੱਚ ਕਨਫਲਿਕਟ ਨਾ ਹੋਏ, ਬਲਕਿ ਡਿਸਾਈਡਿਡ ਹੋਏ ਕਿ ਕਿਸ ਤਰ੍ਹਾਂ ਸਾਡੇ ਵੱਡੇ ਚਾਹੁੰਦੇ ਸਨ, ਤੇ ਉਸ ਤਰ੍ਹਾਂ ਹੀ ਸਾਰਾ ਅਰੇਂਜਮੈਂਟ ਕੀਤਾ ਜਾਵੇ। ਸੋ ਆਪਣੀ ਧਾਰਮਿਕ ਰੀਤੀ ਰਿਵਾਜਾਂ ਦਾ, ਪੂਰਾ ਰਸਮਾਂ ਰਿਵਾਜਾਂ ਦਾ, ਸਮਾਜਿਕ ਸਾਰੇ ਸੰਬੰਧਾਂ ਦਾ ਖਿਆਲ ਰੱਖਦੇ ਹੋਏ ਪ੍ਰੀ ਪਲੈਨ ਕਰ ਲਿਆ ਜਾਏ। ਤੇ ਵੱਡੀ ਗੱਲ ਇਹ ਕਿ ਇਹ ਪੈਸਾ ਕ੍ਰੀਮੇਟੋਰੀਅਮ ਕੋਲ ਨਹੀਂ ਜਮ੍ਹਾਂ ਹੁੰਦਾ, ਇਹ ਇੱਕ ਇੰਟਰਸਟ ਬੇਅਰਿੰਗ ਸਿਕਿਉਰਿਟੀ ਦੀ ਤਰ੍ਹਾਂ, ਤੇ ਇਹ ਗੌਰਮੈਂਟ ਰੈਗੂਲੇਟਡ ਇੰਸ਼ੋਰੈਂਸ ਜਾਂ ਟਰੱਸਟ ਦੇ ਕੋਲ ਜਮ੍ਹਾਂ ਹੋ ਜਾਂਦਾ, ਜਿਹੜਾ ਗਰੋ ਕਰਦਾ ਰਹਿੰਦਾ। ਔਰ ਇੱਕ ਮੁਸ਼ਤ ਵੀ ਨਹੀਂ ਦੇਣਾ, ਕਿਸ਼ਤਾਂ ਵਿੱਚ ਵੀ ਦਿੱਤਾ ਜਾ ਸਕਦਾ, ਪਿਓਰ ਇੰਸ਼ੋਰੈਂਸ ਦਾ ਪ੍ਰੋਡਕਟ ਵੀ ਅਵੇਲੇਬਲ ਹੈ ਕਿ ਇੰਸ਼ੋਰੈਂਸ ਦੇ ਥਰੂ ਵੀ ਤੁਸੀਂ ਆਪਣਾ ਫਿਊਨਰਲ ਜਿਹੜਾ ਉਹ ਸਿਕਿਓਰ ਕਰ ਸਕਦੇ ਹੋ। ਤੇ ਨਾਲ ਹੀ ਇੱਕ ਟਰੈਵਲ ਪ੍ਰੋਟੈਕਸ਼ਨ ਪਲਾਨ ਵੀ ਆਫਰ ਕਰ ਰਹੇ ਹਾਂ, ਜਿਹਦੇ ਵਿੱਚ ਮਨੁੱਖ ਕਿਧਰੇ ਵੀ ਗਿਆ ਹੋਇਆ ਇਨਸਾਨ, ਤੇ ਮਾਲਕ ਨਾ ਕਰੇ ਜੇ ਗੋਡ ਫੋਰਬਿਡ ਕੁਛ ਉਸਤੇ ਕੁਛ ਐਸੀ ਘਟਨਾ ਹੋ ਜਾਂਦੀ ਹੈ, ਤੇ ਅੱਜ ਦੀ ਡੇਟ 'ਚ ਆਪਣੇ ਪਿਆਰ ਵਾਲੇ ਪਰਿਵਾਰ ਕੋਲ ਲਿਆਉਣ ਦਾ ਖਰਚਾ ਜਿਹੜਾ ਉਹ $10,000 ਤੋਂ ਜ਼ਿਆਦਾ, ਤੁਸੀਂ ਮੇਰੇ ਨਾਲ ਐਗਰੀ ਕਰੋਗੇ। ਤੇ ਉਹ $595 ਦੀ ਵਨ ਟਾਈਮ ਇੰਸ਼ੋਰੈਂਸ ਦੇ ਨਾਲ ਕਿਧਰੋਂ ਵੀ ਆਲ ਓਵਰ ਦਾ ਗਲੋਬ ਕਿਧਰੇ ਕਿਸੇ ਨਾਲ ਕੋਈ ਮਿਸਐਪ ਹੁੰਦਾ ਤਾਂ ਬਾਡੀ ਨੂੰ ਲਿਆਉਣ ਦਾ ਵਿਦ ਡਿਊ ਰਿਸਪੈਕਟ ਐਂਡ ਡਿਗਨਿਟੀ ਉਹਨਾਂ ਨੂੰ ਇੱਥੇ ਲਿਆਉਣ ਦਾ ਸਾਰਾ ਖਰਚਾ ਜਿਹੜਾ ਉਹ ਇਸ ਇੰਸ਼ੋਰੈਂਸ ਪਾਲਿਸੀ ਦੇ ਵਿੱਚ ਕਵਰ।
0: ਸੋ ਤੁਸੀਂ ਜ਼ਰੂਰ ਕਾਲ ਕਰੋ, ਤੁਸੀਂ ਮਿਲੋ, ਤੁਸੀਂ ਡਿਸਕਸ ਕਰੋ ਵੀ ਤੁਹਾਡੇ ਲਈ ਕੀ ਬੈਸਟ ਹੈ। ਤੇ ਬ੍ਰੈਂਪਟਨ ਕ੍ਰੈਮੇਟੋਰੀਅਮ ਦਾ ਫੋਨ ਨੰਬਰ ਹੈ 905-458-2222 905-458-2222 ਐਂਡ ਮੈਂ ਤਾਂ ਕਹਿੰਦਾ ਕਿ ਆਪਣੇ ਸਾਰੇ ਪਰਿਵਾਰ ਲਈ ਪ੍ਰੀ ਪਲੈਨਿੰਗ ਕਰੋ, ਸਾਰਿਆਂ ਲਈ ਤੁਸੀਂ ਪ੍ਰਾਈਸ ਲੋਕ ਕਰ ਲਓ, ਤੇ ਉਹ ਜੋ ਬੋਝ ਹੈ ਤੁਹਾਡੇ ਮਨ 'ਚ ਉਹ ਦੂਰ ਹੋ ਜਾਏਗਾ। ਨੰਬਰ ਵੰਸ ਅਗੈਨ 905-458-2222 905-458-2222। ਹਰਜਿੰਦਰ ਜੀ ਬਹੁਤ ਸ਼ੁਕਰੀਆ ਸਰ।
1: ਥੈਂਕ ਯੂ ਜੀ। ਔਰ ਅਸੀਂ ਬ੍ਰੈਂਪਟਨ 'ਚ ਹਾਂ, ਅਸੀਂ ਏਜੈਕਸ 'ਚ ਵੀ ਹਾਂ, ਤੇ ਵੀ ਆਰ ਕਮਿੰਗ ਅਪ ਐਟ ਬਰਲਿੰਗਟਨ ਆਲਸੋ।
0: ਵਾਹ, ਬ੍ਰੈਂਪਟਨ, ਏਜੈਕਸ ਐਂਡ ਬਰਲਿੰਗਟਨ ਤੋਂ ਸੇਵਾਵਾਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ। ਨੰਬਰ 905-458-2222। ਬਹੁਤ ਧੰਨਵਾਦ ਜੀ।
2: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
3: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਲਿਸਟ

0: ਪੰਜਾਬੀ ਲਹਿਰਾਂ ਰੇਡੀਓ ਪ੍ਰੋਗਰਾਮ ਦੇ ਨਾਲ ਜੀ ਤੁਸੀਂ ਬਣੇ ਹੋਏ ਹੋ ਤੇ ਪ੍ਰੋਗਰਾਮ ਦਾ ਦੂਸਰਾ ਘੰਟਾ ਤੇ ਮੈਂ ਰੁਪਿੰਦਰ ਕੌਰ ਜੀ ਤੁਹਾਡਾ ਸਾਰਿਆਂ ਦਾ ਬਹੁਤ ਨਿੱਘਾ ਬਹੁਤ ਪਿਆਰਾ ਜੀ ਸਵਾਗਤ ਇਸ ਪਿਆਰੀ ਸਵੇਰ ਦੇ ਵਿੱਚ ਕਰਦੀ ਹਾਂ। ਸੋ ਸਮਾਂ 7:12 ਦਾ ਹੋ ਚੱਲਾ ਤੇ ਆਓ ਖਬਰਾਂ ਦਾ ਜੋ ਅਗਲਾ ਭਾਗ ਹੈ ਰਮੇਸ਼ ਜੀ ਦੇ ਨਾਲ ਅਸੀਂ ਸ਼ੁਰੂ ਕਰੀਏ ਤਾਂ ਜੋ ਕਿ ਤੁਸੀਂ ਆਪਣੀ ਕਾਲ ਸਾਨੂੰ ਜ਼ਰੂਰ ਕਰ ਸਕੋ। ਨੰਬਰ 905-673-3337 905-673-3337 ਤੁਸੀਂ ਇਹ ਨੰਬਰ ਨੋਟ ਕਰਕੇ ਰੱਖਣਾ ਜੀ, ਡਾਇਲ ਤੁਸੀਂ ਇਸ ਵੇਲੇ ਕਰ ਸਕਦੇ ਹੋ। ਰਮੇਸ਼ ਜੀ ਮੁੜ ਸਵਾਗਤ ਹੈ ਜੀ ਅੱਜ ਦੇ ਇਸ ਸਫ਼ਰ ਦੇ ਵਿੱਚ।
1: ਜੀ ਰਵਿੰਦਰ ਜੀ ਸ਼ੁਕਰੀਆ।
0: ਤੇ ਰਮੇਸ਼ ਜੀ ਚੱਲਾਂਗੇ ਸਾਡੇ ਜੋ ਪਹਿਲੇ ਕਾਲਰ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਵੱਲ ਤੇ 2989 ਜੀ ਵੈਲਕਮ ਜੀ 2989 ਜੀ ਤੁਸੀਂ ਆਉਣੇ ਰਹੋ। ਮੇਰੇ ਖਿਆਲ ਜੀ ਹੋਲਡ ਤੇ ਲਾ ਕੇ ਸ਼ਾਇਦ ਮਨੋਂ ਨਿਕਲ ਗਿਆ ਜੀ, ਦੁਬਾਰਾ ਤੁਸੀਂ ਜ਼ਰੂਰ ਸਾਨੂੰ ਟਰਾਈ ਕਰ ਸਕਦੇ ਹੋ। ਰਮੇਸ਼ ਜੀ ਅਗਲੀ ਖਬਰ ਵੱਲ ਅਸੀਂ ਇਸ ਵੇਲੇ ਜ਼ਰੂਰ ਚੱਲੀਏ ਤੇ ਗੱਲ ਜੋ ਹੈ ਕਾਫੀ ਜੋ ਦੁਖਦਾਈ ਹੈ, ਜਿੱਥੇ ਇੱਕ ਪੰਜਾਬੀ ਗਾਇਕਾ ਰਮੇਸ਼ ਜੀ ਇੰਦਰ ਕੌਰ ਕਾਫੀ ਗੀਤ ਜੋ ਨੇ ਆਏ ਨੇ ਪਿਛਲੇ ਸਮੇਂ ਦੇ ਵਿੱਚ, ਤੇ ਇਸ ਗਾਇਕਾ ਦਾ ਕਤਲ ਜੋ ਹੈ ਇੱਕ ਵਿਦੇਸ਼ੀ ਮਿੱਤਰ ਨੇ ਹੀ ਕਰ ਦਿੱਤਾ ਜੀ, ਪੂਰੀ ਜੋ ਰਿਪੋਰਟ ਜੋ ਹੈ ਇਸ ਖਬਰ ਬਾਰੇ ਜੀ ਕੀ ਹੈ?
1: ਰੁਪਿੰਦਰ ਜੀ ਜਿਸ ਗਾਇਕਾ ਦਾ ਤੁਸੀਂ ਜ਼ਿਕਰ ਕੀਤਾ ਹੈ
0: ਜੀ,
1: ਚਲੋ ਖੈਰ ਬਹੁਤ ਵੱਡੇ ਪੱਧਰ ਤੇ ਪਾਪੂਲਰ ਨਹੀਂ, ਪਰੰਤੂ ਫਿਰ ਵੀ ਅਸੀਂ ਕਹਿ ਸਕਦੇ ਕਿ ਇੱਕ ਚੰਗੀ ਪੰਜਾਬੀ ਗਾਉਣ ਵਾਲੀਆਂ ਕੁੜੀਆਂ ਚ ਉਹਦਾ ਨਾਮ ਆਉਂਦਾ ਸੀ। ਇੰਦਰ ਕੌਰ ਵੀ ਕਹਿੰਦੇ ਸੀ, ਯਸ਼ ਇੰਦਰ ਕੌਰ ਵੀ ਉਹਦਾ ਨਾਮ
0: ਜੀ।
1: ਉਹ ਇੰਦਰ ਕੌਰ ਦਾ ਜਿਹੜਾ ਇਹ ਪਤਾ ਲੱਗਿਆ ਕਿ ਕਤਲ ਹੋ ਗਿਆ, ਉਹਦੀ ਲਾਸ਼ ਬਰਾਮਦ ਹੋਈ ਹੈ 5-4 ਦਿਨ ਪਹਿਲੀ ਗੱਲ ਹੈ। ਉਹਦੇ ਪਰਿਵਾਰ ਨੇ ਦੋਸ਼ ਲਾਏ ਸੀ ਇੱਕ ਵਿਅਕਤੀ ਤੇ ਜਿਹਦਾ ਨਾਮ ਸੁਖਵਿੰਦਰ ਸਿੰਘ ਉਰਫ ਸੁੱਖਾ ਆ। ਉਹਦੇ ਦੋਸ਼ ਇਹ ਲੱਗੇ ਕਿ ਉਹ ਆਇਆ ਤੇ ਧੱਕੇ ਨਾਲ ਪਿਸਤੌਲ ਦੇ ਧੌਂਸ ਦੇ ਨਾਲ ਰਿਵਾਲਵਰ ਦਿਖਾ ਕੇ ਉਹਨੂੰ ਕਿਡਨੈਪ ਕਰਕੇ ਲੈ ਗਿਆ ਕਰੋ। ਇਹ ਗੱਲ 13 ਮਈ ਦੀ ਹੈ, ਲੁਧਿਆਣੇ ਤੋਂ ਲੈ ਕੇ ਗਿਆ
0: ਜੀ।
1: ਪਰਿਵਾਰ ਨੇ ਥਾਣੇ ਥਾਣੇ ਪਹੁੰਚ ਕੀਤੀ, ਪੁਲਿਸ ਨੇ ਲੱਭਣਾ ਸ਼ੁਰੂ ਕੀਤਾ, ਫਿਰ ਪਰਚਾ ਦਰਜ ਹੁੰਦਾ ਤੇ ਅੱਜ ਲੁਧਿਆਣੇ ਦੇ ਨੇੜੇ ਨੀਲੋ ਨਹਿਰ ਜਿਹੜੀ, ਉਸ ਨੀਲੋ ਨਹਿਰ ਚ ਉਹਦੀ ਲਾਸ਼ ਬਰਾਮਦ ਹੋਈ ਹੈ ਇੰਦਰ ਕੌਰ ਦੀ
0: ਜੀ।
1: ਮੁਕਦਮਾ ਪਹਿਲਾਂ ਹੀ ਦਰਜ ਸੀ ਉਸ ਸੁਖਵਿੰਦਰ ਸਿੰਘ ਉਰਫ ਸੁੱਖਾ ਤੇ। ਜਿੰਨੀ ਇੱਕ ਗੱਲ ਹੁਣ ਤੱਕ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਆ ਕਿ ਜਿਹਨੂੰ ਅਸੀਂ ਕਹਿੰਦੇ ਅੱਜ ਕੱਲ ਇੱਕ ਤਰਫਾ ਪਿਆਰ ਦੀ ਕਹਾਣੀ ਜਾਪਦੀ ਹੈ। ਇੰਦਰ ਕੌਰ ਦੀ ਉਮਰ 29 ਸਾਲ ਸੀ, ਜਿਹੜਾ ਸੁਖਵਿੰਦਰ ਸਿੰਘ ਇਹ ਕੈਨੇਡਾ ਮੁਲਕ ਤੋਂ ਕਹਿੰਦੇ ਕਿ ਭਾਰਤ ਪਹੁੰਚਦਾ ਹੈ ਥੋੜੇ ਦਿਨ ਪਹਿਲਾਂ ਹੀ ਨੇਪਾਲ ਦੇ ਰਸਤੇ
0: ਜੀ।
1: ਇੰਸਟਾਗ੍ਰਾਮ ਤੇ ਦੋਹਾਂ ਦੀ ਦੋਸਤੀ ਹੋਈ ਸੀ। ਇਹ ਸੁਖਵਿੰਦਰ ਸਿੰਘ ਚਾਹੁੰਦਾ ਸੀ ਕਿ ਇੰਦਰ ਕੌਰ ਮੇਰੇ ਨਾਲ ਵਿਆਹ ਕਰਾ ਲੇ ਤੇ ਇੰਦਰ ਕੌਰ ਕਹਿੰਦੀ ਕਿ ਮੈਨੂੰ ਪਤਾ ਲੱਗ ਗਿਆ ਤੂੰ ਤੇ ਪਹਿਲਾਂ ਹੀ ਵਿਆਹਿਆ ਵਰਿਆ ਹੈ, ਤੇਰੇ ਤੇ ਬਾਲ ਬੱਚੇ ਵੀ ਹੈ ਤੇ ਤੇਰੇ ਨਾਲ ਮੈਂ ਵਿਆਹ ਨਹੀਂ ਕਰਾਉਣਾ। ਉਹ ਕਹਿੰਦਾ ਤੂੰ ਕਰਾ ਹੀ ਕਰਾ। ਇਹ ਇੱਕ ਪਾਸੜ ਗੱਲ ਹੈ ਜੇ ਸੁਖਵਿੰਦਰ ਸਿੰਘ ਨੇ ਖੁਲਾਸੇ ਨਹੀਂ ਕੀਤੇ ਕਿਉਂਕਿ ਗ੍ਰਿਫਤਾਰੀ ਨਹੀਂ ਹੈਗਾ ਉਹ, ਤੇ ਸੁਖਵਿੰਦਰ ਸਿੰਘ ਦੇ ਉੱਪਰ ਦੋਸ਼ ਇਹ ਲਾਏ ਪਰਿਵਾਰ ਨੇ, ਇੰਦਰ ਕੌਰ ਦੇ ਪਰਿਵਾਰ ਨੇ ਕਿ ਉਹ ਆਇਆ ਤੇ ਕਿਡਨੈਪ ਕਰਕੇ ਉਹਦੇ ਨਾਲ ਕੁਛ ਹੋਰ ਸਲੂਕ ਸੀ ਉਹ ਲੈ ਗਏ ਤੇ ਅੱਜ ਲਾਸ਼ ਬਰਾਮਦ ਹੋਈ ਆ। ਔਰ ਜਿਹੜਾ ਪੁਲਿਸ ਵਾਲੇ ਪਾਸਿਓਂ ਮੁੱਢਲੀ ਜਾਣਕਾਰੀ ਜਿਹੜੀ ਮਿਲੀ ਕਿ ਸੁਖਵਿੰਦਰ ਸਿੰਘ ਜਿਸ ਢੰਗ ਦੇ ਨਾਲ ਨੇਪਾਲ ਵਾਲੇ ਰਸਤਿਓਂ ਭਾਰਤ ਵਿੱਚ ਇੰਟਰ ਹੁੰਦਾ ਹੈ
0: ਜੀ,
1: ਉਸੇ ਢੰਗ ਦੇ ਨਾਲ ਹੀ ਉਹ ਜਿਹੜਾ ਭਾਰਤ ਛੱਡ ਕੇ ਨੇਪਾਲ ਵਾਲੇ ਰਸਤਿਓਂ ਵਾਪਸ ਜਾ ਚੁੱਕਾ ਹੈ ਕੈਨੇਡਾ ਨੂੰ। ਹੁਣ ਇਸ ਮਸਲੇ ਚ ਦੋ ਕੁ ਗ੍ਰਿਫਤਾਰੀਆਂ ਤੇ ਹੋ ਗਈਆਂ, ਇੱਕ ਸੁਖਵਿੰਦਰ ਸਿੰਘ ਦਾ ਪਿਤਾ ਗ੍ਰਿਫਤਾਰ ਕਰ ਲਿਆ, ਇੱਕ ਉਹਦਾ ਸਾਥੀ ਗ੍ਰਿਫਤਾਰ ਕੀਤਾ ਹੈ। ਮਸਲਾ ਇਸ ਵੇਲੇ ਖੂਬ ਚਰਚਾ ਚ ਕਿਉਂਕਿ ਕਤਲ ਦੀ ਗੱਲ ਹੈ, ਮਰਡਰ ਹੈ, ਇੱਕ ਗਾਇਕਾ ਦਾ ਕਤਲ ਹੋ ਗਿਆ, ਇੱਕ ਕੁੜੀ ਦਾ ਕਤਲ ਹੋ ਗਿਆ ਤੇ ਤੰਦਾ ਤਾਰਾਂ ਜੁੜ ਗਈਆਂ ਕੈਨੇਡਾ ਦੀ ਧਰਤੀ ਦੇ ਨਾਲ ਕਿ ਇੱਕ ਉੱਥੋਂ ਆਇਆ ਵਿਅਕਤੀ ਉਸਨੇ ਜਿਹੜਾ ਉਹਦੇ ਨਾਲ ਜ਼ੋਰ ਜ਼ਬਰਦਸਤੀ ਕੀਤੀ ਵਿਆਹ ਕਰਾਉਣ ਦਾ, ਉੱਪਰ ਉੱਤੇ ਜ਼ੋਰ ਪਾਇਆ, ਉਹ ਕਹਿੰਦੀ ਮੈਂ ਕਰਾਉਣਾ ਨੀ ਤੇ ਉਹਦੇ ਵਿੱਚ ਕਹਿੰਦੀ ਉਹ ਕਤਲ ਕਰ ਗਿਆ
0: ਜੀ।
1: ਪੁਲਿਸ ਨੇ ਅਜੇ ਤੱਕ ਇਸ ਮਸਲੇ ਤੇ ਜਿਹੜਾ ਤਾਜ਼ਾ ਮੇਰੇ ਕੋਲ ਹੈ ਕਿ ਪੋਸਟਮਾਰਟਮ ਨਹੀਂ ਹੋਇਆ ਸੀ ਬੋਡੀ ਦਾ, ਅੱਜ ਉਹ ਲੁਧਿਆਣਾ ਦੇ ਸਮਰਾਲਾ ਦੇ ਮ੍ਰਿਤਕ ਘਰ ਪਈ ਹੋਈ ਹੈ, ਉਹਦਾ ਪੋਸਟਮਾਰਟਮ ਹੋਵੇਗਾ, ਕੁਛ ਖੁਲਾਸੇ ਉਹ ਚੋਂ ਹੋਣੇ ਹੈ। ਪਰਿਵਾਰਕ ਜੀ ਜਿਹੜੇ ਦੋ ਉਹਦੇ ਗ੍ਰਿਫਤਾਰ ਕੀਤੇ, ਇੱਕ ਸੁਖਵਿੰਦਰ ਸਿੰਘ ਦਾ ਪਿਤਾ ਇੱਕ ਸਾਥੀ, ਉਹਨਾਂ ਦਾ ਪੁਲਿਸ ਹੁਣ ਰਿਮਾਂਡ ਲੈਣਾ ਚਾਹੁੰਦੀ ਹੈ, ਉਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਨਾ, ਫਿਰ ਉਹਨਾਂ ਤੋਂ ਪੁੱਛ ਪੜਤਾਲ ਹੋਵੇਗੀ ਤੇ ਜੇ ਕਿਤੇ ਸੁਖਵਿੰਦਰ ਸਿੰਘ ਸੁੱਖਾ ਦੀ ਗ੍ਰਿਫਤਾਰੀ ਆਉਣ ਵਾਲੇ ਸਮੇਂ ਚ ਹੋ ਜਾਂਦੀ ਹੈ ਤੇ ਫਿਰ ਉੱਥੋਂ ਬਹੁਤਾ ਕੁਛ ਪਤਾ ਲੱਗਣਾ ਹੈ। ਅਜੇ ਤੱਕ ਇੰਨਾ ਕਹਿ ਕਿ ਉਸ ਇੰਦਰ ਕੌਰ ਦਾ ਕਤਲ ਜਿਹੜਾ ਇੱਕ ਸੁਖਵਿੰਦਰ ਸਿੰਘ ਨਾਂ ਦਾ ਵਿਅਕਤੀ ਕਰ ਗਿਆ, ਉਹ ਕਿਸ ਢੰਗ ਦੇ ਨਾਲ ਕਰਕੇ ਗਿਆ, ਨਹਿਰ ਵਿੱਚ
0: ਜੀ
1: ਕਿਵੇਂ ਸਿੱਟ ਕੇ ਗਿਆ, ਉਹ ਅਜੇ ਪੁਲਿਸ ਨੇ ਬਹੁਤੇ ਖੁਲਾਸੇ ਨਹੀਂ ਕੀਤੇ। ਪੋਸਟਮਾਰਟਮ ਦੀ ਰਿਪੋਰਟ ਵੀ ਆਉਣੀ ਹੈ। ਅਜੇ ਤੱਕ ਤੇ ਪਰਿਵਾਰ ਦਾ ਹੀ ਕਹਿਣਾ ਆ ਕਿ ਸੁਖਵਿੰਦਰ ਸਿੰਘ ਇੰਦਰ ਕੌਰ ਦਾ ਕਤਲ ਕਰਕੇ ਵਾਪਸ ਵਿਦੇਸ਼ ਨੂੰ ਭੱਜ ਗਿਆ।
0: ਜੀ ਰਮੇਸ਼ ਜੀ, ਅਤੇ ਜੋ ਸੋਸ਼ਲ ਮੀਡੀਆ 'ਤੇ ਕਿਸੇ ਨਾਲ ਗੱਲ ਵੀ ਕਰਨੀ ਹੈ ਅਤੇ ਕਾਫੀ ਸੋਚ ਵਿਚਾਰ ਕਰਕੇ ਹੀ ਅੱਜ ਦੇ ਜ਼ਮਾਨੇ ਦੇ ਵਿੱਚ ਕਰਨੀ ਚਾਹੀਦੀ ਹੈ। ਰਮੇਸ਼ ਜੀ, ਅਗਲੀ ਖਬਰ ਤੋਂ ਪਹਿਲਾਂ ਜੀ ਸਾਡੇ ਨਾਲ ਜੋ ਅਗਲੀ ਕਾਲ ਜੁੜੀ ਹੋਈ ਹੈ, ਸਤਨਾਮ ਜੀ। ਜੀ ਵੈਲਕਮ ਜੀ।
2: ਹਾਂਜੀ ਰੁਪਿੰਦਰ ਜੀ, ਸਤਿ ਸ੍ਰੀ ਅਕਾਲ ਜੀ। ਰਮੇਸ਼ ਜੀ, ਸਤਿ ਸ੍ਰੀ ਅਕਾਲ ਜੀ।
0: ਜੀ ਸਰ,
2: ਇੱਕ ਤਾਂ ਜੀ ਪਤਾ ਲੈਣਾ ਵੀ ਜਿਹੜੇ ਆਹ ਖੰਭੇ ਅੰਡਰਗਰਾਊਂਡ ਪੈਣ ਲੱਗੇ ਜੀ, ਇਹਨਾਂ ਦਾ ਸੌਖ ਬਹੁਤ ਹੋਊਗਾ, ਕਿਸਾਨਾਂ ਦੀਆਂ ਟਰਾਲੀਆਂ ਨਾ ਵੱਜਣਗੀਆਂ ਜੀ। ਨੰਬਰ 2 ਤੇ ਇੱਕ ਇੱਥੇ ਜਗਰਾਓਂ ਤੋਂ ਸਰਬਜੀਤ ਕੌਰ ਮਾਣੂ ਕੇ ਹੈ ਜੀ, ਉਹਦਾ ਪਤੀ ਖੜ ਲੱਗਿਆ ਆਪਣਾ ਜਿਹਨਾਂ ਆਹ ਜਿਹੜੀਆਂ MC ਦੀਆਂ ਚੋਣਾਂ ਜੀ, ਤੇ ਇਹਨਾਂ ਨੂੰ ਪਤਾ ਲੱਗਦਾ ਜਾਂਦਾ ਵੀ ਗਾਂ ਨੂੰ ਸਾਨੂੰ ਟਿਕਟ ਨੀ ਮਿਲਣੀ ਜੀ, ਵੀ ਇਹਦੇ ਨੇ ਡੰਗ ਸਾਰ ਲਾਂਗੇ
0: ਜੀ।
2: ਸਮਾਂ ਦੇਣ ਦਾ ਧੰਨਵਾਦ ਜੀ।
0: ਜੀ, ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਦੇਖੋ ਗੱਲ ਬਿਲਕੁਲ ਸਰੋਤਿਆਂ ਦੀ ਠੀਕ ਹੈ ਕਿ ਕਿੱਥੇ ਵਿਧਾਇਕੀ, ਕਿੱਥੇ ਸਰਕਾਰ ਤੇ ਕਿੱਥੇ ਨਗਰ ਕੌਂਸਲ। ਜਗਰਾਓਂ ਤੇ ਨਗਰ ਨਿਗਮ ਵੀ ਹੈ ਨੀ, ਤੇ ਉੱਥੇ ਉਹਦੇ ਪਤੀ ਵਾਲੇ ਪਾਸਿਓਂ ਚੋਣ ਲੜਨੀ, ਸਰੋਤਿਓ ਹੈ ਤੇ ਹੈਰਾਨੀਜਨਕ ਹੈ, ਪਰੰਤੂ ਮੈਂ ਜਿਸ ਢੰਗ ਦੇ ਨਾਲ ਸੋਚਦਾ ਮੇਰੇ ਲਈ ਹੈਰਾਨੀਜਨਕ ਨਹੀਂ, ਕਿਉਂਕਿ ਅਸਲ ਵਿੱਚ ਨਾ ਇਹ ਜਿਹੜਾ ਸਿਆਸਤ ਹੈ ਜਾਂ ਇਹ ਸਾਰਾ ਕੁਛ ਇੱਕ ਢੰਗ ਦਾ ਇਹਨਾਂ ਲੋਕਾਂ ਨੇ ਕਮਾਈ ਦੇ ਸੌਦੇ ਬਣਾ ਲਏ ਹੈ, ਕੁਰਸੀਆਂ ਦੀ ਪ੍ਰਾਪਤੀ ਦੇ ਢੰਗ ਆ ਇਹੋ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਾਂ ਕੁਰਸੀ ਪ੍ਰਾਪਤ ਕਰਨੀ ਹੈ, ਤਾਕਤ ਤੇ ਰਹੀਏ, ਪੂਰਾ ਤਾਕਤ ਕਿਸੇ ਨਾ ਕਿਸੇ ਢੰਗ ਦੇ ਨਾਲ ਕੋਲ ਰੱਖੀਏ ਤੇ 4 ਪੈਸੇ ਵੀ ਉਧਰੋਂ, ਇਹ ਵਪਾਰ ਸਮਝ ਲਿਆ ਇਹਨਾਂ ਨੇ। ਕਿਉਂਕਿ ਜੇ ਤੇ ਸੇਵਾ ਹੋਵੇ ਫਿਰ ਬੰਦਾ ਕਹਿੰਦਾ ਜੀ ਮੈਂ MLA ਆ, ਮੁੜ ਕੇ ਮੈਂ ਹੇਠਾਂ ਨੂੰ ਥੋੜੋ ਜਾਣਾ, ਪਰੰਤੂ ਉਹ ਤਾਂ ਉਦੋਂ ਆ ਨਾ ਜਦੋਂ ਉਹ ਉੱਥੇ ਸੇਵਾ ਕਰ ਰਿਹਾ ਹੋਵੇ, ਉਹਨੂੰ ਐਂ ਦਿਸਦਾ ਕਿ ਚਲੋ ਲੱਖਾਂ ਨਹੀਂ ਤੇ ਹਜ਼ਾਰਾਂ ਹੀ ਆਉਣਗੇ, ਆਉਣਗੇ ਤੇ ਸਹੀ, ਕਿਉਂਕਿ ਆਹ ਵੀ ਜਿਹੜੀਆਂ ਨਾ ਸਰਦਾਰੀਆਂ ਹੁੰਦੀਆਂ ਜਿਹੜੀਆਂ ਇੱਧਰੋਂ ਜਿਹੜੇ ਫਿਰ ਬਣ ਜਾਂਦੇ ਨੇ ਮੁਖੀ ਉਹਨਾਂ ਕਮੇਟੀਆਂ ਦੇ, ਮਾਫ ਕਰਨਾ, ਸੱਚਾਈ ਇਹ ਆ ਕਿ ਇੱਥੇ ਵੀ ਬਹੁਤ ਘਪਲੇ ਹੁੰਦੇ ਆ। ਤੁਸੀਂ ਬੀਤੇ ਸਮੇਂ ਚ ਧਾਰਨੇ ਨਾਲ ਮੈਂ ਇਸ ਪਲੇਟਫਾਰਮ ਤੇ ਰਿਪੋਰਟ ਸਾਂਝੀ ਕੀਤੀ ਸੀ, ਜਦੋਂ ਆ ਤਾਜ਼ਾ 26 ਜਨਵਰੀ ਮਨਾਈ ਗਈ, 26 ਜਨਵਰੀ ਨੂੰ ਪੰਜਾਬ ਦੀ ਇੱਕ ਨਗਰ ਨਿਗਮ ਦੇ ਵਿੱਚ ਤਿਰੰਗਾ ਲਹਿਰਾਉਣ ਨੂੰ ਤੇ ਕੁਰਸੀਆਂ ਤੇ ਬੈਠਣ ਨੂੰ ਲੈ ਕੇ ਰੌਲਾ ਰੱਪਾ ਪੈ ਗਿਆ। ਉੱਥੇ ਇੱਕ ਵਿਅਕਤੀ ਨੇ ਸਿੱਧੇ ਦੋਸ਼ ਲਾਏ ਸੀ MLA ਤੇ ਕਿ 50 ਲੱਖ ਰੁਪਏ ਤੇ ਤੇਤੋਂ ਖਰੀਦੀ ਸੀ ਆ ਜਿਹੜੀ ਕੁਰਸੀ ਹੈ, ਜਿਹੜੀ ਕਮੇਟੀ ਦੀ ਪ੍ਰਧਾਨਗੀ। ਇਹ ਕੋਈ ਇੱਕ ਵਾਰੀ ਥੋੜੋ, ਕਈ ਵਾਰ ਚੀਜ਼ਾਂ ਸਾਹਮਣੇ ਆ ਚੁੱਕੀਆਂ ਸੀ। ਮੈਂ ਹੈਰਾਨ ਇਸ ਕਰਕੇ ਨਹੀਂ ਹੁੰਦਾ, ਮੈਨੂੰ ਇਸ ਗੱਲ ਦਾ ਇੰਝ ਲੱਗਦਾ ਕਿ ਇਹ ਲੋਕਾਂ ਦੇ ਇਹ ਵਪਾਰ ਹੈ ਤੇ ਉਸੇ ਵਪਾਰ ਦੇ ਵਿੱਚੋਂ ਇਹ ਆਪਣੀਆਂ ਦੁਕਾਨਾਂ ਹੀ ਸਿਆਸਤ ਦੀਆਂ ਖੋਲ ਰਹੇ ਹੈ, ਚਾਹੇ ਉਹ ਸਰਬਜੀਤ ਕੌਰ ਮਾਨਕੋ ਦਾ ਘਰ ਵਾਲਾ ਹੋਵੇ ਜਾਂ ਹੋਰ ਬਹੁਤ ਸਾਰਿਆਂ ਦੇ ਭੈਣ ਭਰਾ ਹੈਗੇ ਆ। ਅਸਲ ਵਿੱਚ ਇਹਨਾਂ ਨੂੰ ਪਤਾ ਕਿ ਮੌਕੇ ਤੇ ਤਾਕਤ ਹੈਗੀ, ਜਿੱਤ ਅਸੀਂ ਜਾਣਾ ਆ, ਚਲੋ ਭੇਖ ਦੀ ਵਧਾਈ ਆ ਗਈ, ਠੀਕ ਆ, ਨਹੀਂ ਆਈ ਨਾ ਸੀ ਘੱਟੋ ਘੱਟ, ਇਹ ਤੇ 5 ਸਾਲ ਫਿਰ ਕੁਰਸੀ ਹੈਗੀ ਆ ਨਾ, ਤੇ ਉਹ 5 ਸਾਲ ਕੁਰਸੀ ਚੋਂ ਕੁਛ ਨਾ ਕੁਛ ਤਾਂ ਆਏਗਾ, ਉਧਰ ਨੂੰ ਹੈ ਸਾਰੀਆਂ ਤਿਆਰੀਆਂ।
0: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਸਾਡੇ ਨੈਕਸਟ ਕਾਲਰ ਨੇ ਜੀ ਜਤਿੰਦਰ ਜੀ, ਵੈਲਕਮ ਜੀ।
3: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਜੀ ਸਰ।
3: ਹਾਂਜੀ ਰਮੇਸ਼ ਜੀ, ਮੇਰਾ ਕੁਐਸਚਨ ਇਹ ਹੈਗਾ ਵੀ ਉਹ ਡਿਸਕਸ਼ਨ ਹੀ ਹੈ ਇੱਕ ਤਰ੍ਹਾਂ ਦੀ, ਤੁਹਾਡੇ ਤੋਂ ਸੁਜੈਸ਼ਨ ਲੈਣੀ ਹੈ ਵੀ ਜਿਹੜੇ ਲੋਕਲ ਪਾਰਟੀਆਂ ਹੁੰਦੀਆਂ ਖੇਤਰੀ ਪਾਰਟੀਆਂ, ਰਮੇਸ਼ ਜੀ ਜਦੋਂ ਵੀ ਉਹ ਮਤਲਬ ਕਿ ਕਿਤੇ ਵੀ ਸਟੇਟ ਦੇ ਵਿੱਚ ਰੂਲ ਕਰਦੀਆਂ ਹੈਗੀਆਂ, ਉਹ ਸਟੇਟ ਦੇ ਵਿੱਚ ਲਾ ਐਂਡ ਆਰਡਰ ਦੀ ਮਤਲਬ ਕਿ ਜਿਹੜੀ ਸਿਚੁਏਸ਼ਨ ਆ ਬਹੁਤ ਵਰਸਟ ਹੋ ਜਾਂਦੀ ਆ, ਸਪੈਸ਼ਲੀ ਜਿਹੜੇ ਪੰਜਾਬ ਆ ਨਾ ਜੀ, ਪੰਜਾਬ ਪੰਜਾਬ ਹੈਗਾ ਜੀ ਰਮੇਸ਼ ਜੀ ਬੋਰਡਰ ਸਟੇਟ ਹੈ ਨਾ, ਇੱਥੇ ਤਾਂ ਬਹੁਤ ਸੋਚ ਸਮਝ ਕੇ NRI ਜਿਵੇਂ ਹੈਗੇ ਇਹਨਾਂ ਦੇ ਬਹੁਤ ਮਤਲਬ ਕਿ ਹੁੰਦਾ ਹੈਗਾ ਕੰਟਰੀਬਿਊਸ਼ਨ, ਇਹਨਾਂ ਨੂੰ ਬਹੁਤ ਸੋਚ ਸਮਝ ਕੇ ਕਰਨਾ ਚਾਹੀਦਾ ਹੈਗਾ। ਹੁਣ ਜਿੱਥੇ ਜਿੱਥੇ ਹੁਣ ਇਸ ਟਾਈਮ ਸਿਚੁਏਸ਼ਨ ਹੈਗੀ ਆ, ਸਿਚੁਏਸ਼ਨ ਮੇਨ ਜੀ ਜਾ ਰਹੀ ਹੈਗੀ ਆ ਵੀ ਨੈਸ਼ਨਲ ਪਾਰਟੀ ਆ ਜਿਹੜੀ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਨਹੀਂ ਹੈਗੀ, ਬਟ ਬਣ ਗਈ ਹੈ ਬਟ ਹੈ ਨੀ, ਇਹ ਜਾ ਰਹੀ ਹੈਗੀ ਆ ਜਾਂ ਤਾਂ BJP ਜਾਂ ਕਾਂਗਰਸ, ਤੇ ਤੀਜੀ ਧਿਰ ਹੈਗੀ ਆ ਆਪਣੇ ਅੰਮ੍ਰਿਤਪਾਲ ਦੀ, ਇਹਨਾਂ ਤਿੰਨਾਂ ਵਿੱਚੋਂ ਹੀ ਕੋਈ ਨਾ ਕੋਈ ਆਊਗੀ ਨੈਕਸਟ ਟਾਈਮ ਹੈ ਨਾ ਜੀ, ਤੇ ਇਹ ਸਾਰਿਆਂ ਨੂੰ ਸੋਚ ਵਿਚਾਰ ਕੇ ਡਿਸਕਸ਼ਨ ਜ਼ਰੂਰ ਕਰਨੀ ਚਾਹੀਦੀ ਹੈ ਨਾ, ਜਿਹੜੇ ਨੇੜੇ ਆਉਣ ਤੇ ਜ਼ਿਆਦਾ ਕਰਨੀ ਚਾਹੀਦੀ ਡੀਪਲੀ ਡਿਸਕਸ਼ਨ ਕਿ ਕਿਹੜੀ ਕਿਹੜੀ ਪਾਰਟੀ ਬੈਟਰ ਰੂਲ ਦੇ ਸਕਦੀ ਹੈ ਲਾ ਐਂਡ ਆਰਡਰ ਹੈ ਨਾ ਜੀ, ਕਿਉਂਕਿ ਮਤਲਬ ਬੋਰਡਰ ਸਟੇਟ ਆ, ਮੇਰਾ ਕਹਿਣ ਦਾ ਮਤਲਬ ਬੋਰਡਰ ਸਟੇਟ ਦੇ ਇੱਥੇ ਡਿਸਟਰਬ ਬਹੁਤ ਹੁੰਦਾ ਕੰਮ, ਕਿਉਂਕਿ ਇਸ ਟਾਈਮ ਵੀ ਲਾ ਐਂਡ ਆਰਡਰ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ, ਜੇ ਅੰਮ੍ਰਿਤਪਾਲ ਆਉਂਦਾ ਹੈਗਾ ਤਾਂ ਉੱਥੇ ਫਿਰ ਉਹ ਜਿਹੜੇ ਪੁਲਿਸ ਵਾਲਿਆਂ ਦੀ ਛਿੱਤਰ ਪਰੇਡ ਵੀ ਹੋਊਗੀ, ਜੇ ਦੂਸਰੀਆਂ ਪਾਰਟੀਆਂ ਆਉਂਦੀਆਂ ਹੈਗੀਆਂ ਉਹਨਾਂ ਦਾ ਕੰਪੇਅਰ ਕੀਤਾ ਜਾਵੇ ਅੰਮ੍ਰਿਤਪਾਲ ਦੇ ਨਾਲ ਤਾਂ ਕੀ ਹੋਊਗਾ, ਤੁਸੀਂ ਇਹਦੇ ਇਹਦੇ ਬਾਰੇ ਡਿਸਕਸ਼ਨ ਕਰ ਸਕਦੇ ਹੋ ਰਮੇਸ਼ ਜੀ, ਦੱਸੋਗੇ
0: ਜੀ। ਜੀ ਰਮੇਸ਼ ਜੀ,
1: ਦੇਖੋ ਡਿਸਕਸ਼ਨ ਦੇ ਵਿੱਚ ਹੀ ਮੈਂ ਵੀ ਖੁਸ਼ ਹਾਂ ਕਿਉਂਕਿ ਤੁਸੀਂ ਡਿਸਕਸ਼ਨ ਸ਼ਬਦ ਵਰਤ ਲਿਆ, ਕਿਉਂਕਿ ਇੱਥੇ ਡਿਸਕਸ਼ਨ ਸ਼ਬਦ ਹੀ ਲਾਗੂ ਹੋਣਾ ਹੈ, ਕਿਉਂਕਿ ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਨਹੀਂ ਸਹਿਮਤ, ਹੁਣ ਕਿਉਂ ਨਹੀਂ ਸਹਿਮਤ ਉਹ ਦੱਸਾਂਗਾ। ਦੇਖੋ ਦੋ ਤਿੰਨ ਸਵਾਲ ਇਹ ਚੋਂ ਖੜ ਗਏ, ਪਹਿਲਾਂ ਮੈਂ ਇੱਥੇ ਚਰਚਾ ਕਰ ਲੈਣਾ ਖੇਤਰੀ ਪਾਰਟੀਆਂ। ਦੇਖੋ ਭਾਰਤ ਦੀ ਸਿਆਸਤ ਦੇ ਵਿੱਚ ਖੇਤਰੀ ਪਾਰਟੀਆਂ ਬਹੁਤ ਭਲੇ ਵਾਲੀ ਚੀਜ਼ ਮੰਨੀਆਂ ਗਈਆਂ 70-80ਵੇਂ ਤੱਕ, ਔਰ ਇਸ ਵਿੱਚ ਕੋਈ ਸ਼ੱਕ ਨਹੀਂ। ਮੈਂ 2007 ਤੱਕ ਵੀ ਚਲਾ ਜਾਵਾਂ ਤੇ ਭਾਰਤ ਦੀ ਖੇਤਰੀ ਪਾਰਟੀਆਂ ਦਾ ਭਾਰਤ ਦੇ ਉਹਨਾਂ ਖੇਤਰਾਂ ਦੀ ਬਹੁਤ ਵੱਡਾ ਯੋਗਦਾਨ ਵੀ ਰਿਹਾ ਹੈ, ਚਾਹੇ ਉਹ ਚ ਸ਼੍ਰੋਮਣੀ ਅਕਾਲੀ ਦਲ ਦਾ ਵੀ ਨਾਂ ਲੈ ਲਈਏ, ਚਾਹੇ ਤ੍ਰਿਮੂਲ ਕਾਂਗਰਸ ਦਾ ਵੀ ਨਾਂ ਲੈ ਲਈਏ, ਚਾਹੇ YSR ਕਾਂਗਰਸ ਵਰਗੀਆਂ ਜਾਂ ਉਹ ਆਂਧਰਾ ਪ੍ਰਦੇਸ਼ ਵਰਗੀਆਂ ਬਹੁਤ ਸਾਰੀਆਂ ਹੈਗੀਆਂ, DMK ਵਗੈਰਾ ਵੀ ਜਾਂ ਹੋਰ ਅੰਨਾ DMK ਵੀ ਬਹੁਤ ਸਾਰੀਆਂ ਖੇਤਰੀ ਆ ਸਾਰੀਆਂ, ਸਮਾਜਵਾਦੀ ਪਾਰਟੀ ਵੀ ਉਹ ਖੇਤਰੀ। ਚਲੋ ਜਿਹੜਾ ਇੱਕ ਸ਼ਬਦ ਤੁਸੀਂ ਵਰਤਿਆ, ਤੁਸੀਂ ਇਸ ਗੱਲ ਨੂੰ ਸਮਝਦੇ ਆ ਕਿ ਕਹਿਣ ਨੂੰ ਤੇ ਨੈਸ਼ਨਲ ਦਾ ਦਾਵਾ ਕਈ ਕਰ ਹਟੀਆਂ ਨੇ ਕਈ ਕਰ ਰਹੀਆਂ, ਪਰੰਤੂ ਨੈਸ਼ਨਲ ਬਣਨਾ ਬੜਾ ਵੱਡੀ ਗੱਲ ਹੈਗੀ, ਉਹ ਹੈ ਨਹੀਂ ਕੋਈ ਵੀ, ਉਹ ਵਾਕਈ ਉਹ ਦੋ ਤਰ੍ਹਾਂ ਹੀ ਆ। ਹੁਣ ਸਵਾਲ ਇਹ ਹੈ ਕਿ ਇੱਕ ਤੇ ਭਾਰਤੀ ਸਿਆਸਤ ਚਾਹੇ ਪਹਿਲਾਂ ਕਾਂਗਰਸ ਤੇ ਚਾਹੇ ਹੁਣ ਭਾਜਪਾ, ਕਾਂਗਰਸ ਦੱਬੇ ਦੱਬੇ ਕਰਦੀ ਸੀ, ਭਾਜਪਾ ਤੇ ਬੜਾ ਸਿੱਧੇ ਆ, ਇਹ ਖੇਤਰੀ ਪਾਰਟੀਆਂ ਨੂੰ ਖਾ ਰਹੀਆਂ ਨੇ। ਇਹਨਾਂ ਨੂੰ ਸਮਝ ਆ ਗਈ ਕਿ ਖੇਤਰੀ ਪਾਰਟੀਆਂ ਸਾਡੇ ਮਤਹਿਤ ਚੱਲਣ, ਅਸੀਂ ਖੇਤਰੀ ਪਾਰਟੀਆਂ ਦੇ ਮਤਹਿਤ ਨਹੀਂ ਚੱਲਣਾ। ਇਹ ਰਾਜ ਪ੍ਰਬੰਧ ਕਾਇਮ ਕਰਨ ਲਈ ਆਪਣੀ ਖੇਤਰੀ ਪਾਰਟੀਆਂ ਦੀ ਵਰਤੋਂ ਕਰ ਰਹੀ ਹੈ ਭਾਜਪਾ। ਪਹਿਲਾਂ ਕਾਂਗਰਸ ਨੇ ਵੇਖ ਕੀਤਾ, ਹੁਣ ਦੱਬੇ ਘੁੱਟੇ ਕੀਤੇ ਆ, ਭਾਜਪਾ ਸਿੱਧਾ ਕਰ ਰਹੀ ਹੈ। ਇਹ ਤੇ ਹੋ ਗਿਆ ਸਵਾਲ ਖੇਤਰੀ ਪਾਰਟੀਆਂ ਤੇ ਕਿ ਖੇਤਰੀ ਪਾਰਟੀਆਂ ਦਾ ਹਸ਼ਰ ਕਿੱਧਰ ਨੂੰ ਜਾ ਰਿਹਾ। ਖੇਤਰੀ ਪਾਰਟੀਆਂ ਚ ਦੋਸ਼ ਨਹੀਂ ਹੈ, ਨੁਕਸ ਨਹੀਂ ਹੈ, ਪਰੰਤੂ ਉਹ ਸਿਆਸਤ ਦਾ ਸ਼ਿਕਾਰ ਹੋ ਗਈਆਂ ਕੁਰਸੀ, ਕਿਉਂਕਿ ਉਹ ਵੀ ਕੁਰਸੀ ਦਾ ਸ਼ਿਕਾਰ ਹੋ ਗਈਆਂ। ਕੁਰਸੀ ਵਿੱਚ ਉਹਨਾਂ ਨੂੰ ਕੇਂਦਰ ਵਾਲੇ ਪਾਸੇ ਨੂੰ ਨਜ਼ਰ ਆ ਗਈਆਂ, ਉਹਨਾਂ ਨੇ ਲਾਲਚ ਦਿੱਤੇ ਤੇ ਜਿਵੇਂ ਫਿਰ ਉਹ ਮਗਰਮੱਛ ਦੇ ਲਾਲਚ ਵਿੱਚ ਆ ਕੇ ਤੇ ਫਿਰ ਵੱਡੇ ਵੱਡੇ ਗਏ ਆ ਇੱਥੇ ਗਈਆਂ। ਅਕਾਲੀ ਦਲ ਬਾਦਲ ਦਾ ਵੀ ਇਹੀ ਹਾਲ ਹੋਇਆ, ਇਹ ਵੀ ਤੇ ਕੇਂਦਰ ਦੀਆਂ ਵਜ਼ੀਰੀਆਂ ਕਰਕੇ ਇੱਧਰ ਸਾਰਾ ਕੁਛ ਹੋਇਆ। ਹਰਿਆਣੇ ਵਿੱਚ ਮਦਦ ਕਰਦੇ ਕਰਦੇ ਨੇ ਮਾਫੀਆਂ ਦੇਤੀਆਂ, ਕੇਂਦਰ ਦੇ ਵਿੱਚ ਭਾਜਪਾ ਨੂੰ ਮਦਦ ਕਰਦੇ ਕਰਦੇ ਹੀ ਝੂਠੀਆਂ ਸਟੇਜਾਂ ਤੋਂ ਮਾਫੀਆਂ ਦੇ ਕੇ ਅਕਾਲ ਤਖ਼ਤ ਤੋਂ ਚਿੱਠੀਆਂ, ਬਿਨਾਂ ਚਿੱਠੀਆਂ ਤੇ ਮਾਫੀਆਂ, ਉੱਧਰ ਹੀ ਆ ਨਾ ਸਾਰੀ ਸਿਆਸਤ, ਤੇ ਹਸ਼ਰ ਕੀ ਹੈ ਅਕਾਲੀ ਦਲ ਦਾ। ਹੁਣ ਦੂਜੀ ਗੱਲ
0: ਜੀ,
1: ਜਿਹਨੂੰ ਆਪਾਂ ਕਹਿ ਕੇ ਵਾਟਰ ਸਟੇਟ ਤੇ ਸੁਰੱਖਿਆ, ਦੇਖੋ ਮੇਰਾ ਸਿੱਧਾ ਮੰਨਣਾ ਆ ਕਿ ਸੁਰੱਖਿਆ ਨੂੰ ਸਾਨੂੰ ਰਾਜਨੀਤਿਕ ਢਾਂਚੇ ਨਾਲ ਜੋੜਨਾ ਨਹੀਂ ਚਾਹੀਦਾ ਕਿ ਅੰਮ੍ਰਿਤਪਾਲ ਦਾ ਧੜਾ ਚੰਗੀ ਸੁਰੱਖਿਆ ਕਿਸੇ ਸੂਬੇ ਦੀ ਕਰ ਸਕਦਾ, ਕਾਨੂੰਨ ਵਿਵਸਥਾ ਨੂੰ, ਜਾਂ ਆਮ ਆਦਮੀ ਪਾਰਟੀ ਕਰ ਸਕਦੀ, ਜਾਂ ਭਾਜਪਾ ਜਾਂ ਕਾਂਗਰਸ। ਮੈਨੂੰ ਲੱਗਦਾ ਕਿ ਇਹੀ ਮਸਲੇ ਦੀ ਜੜ ਹੈ ਜਦੋਂ ਅਸੀਂ ਇਸ ਗੱਲ ਤੇ ਚਰਚਾ ਕਰਾਂਗੇ। ਸਾਨੂੰ ਇਸ ਗੱਲ ਤੇ ਚਰਚਾ ਕਰਨੀ ਚਾਹੀਦੀ ਕਿ ਕਾਨੂੰਨ ਵਿਵਸਥਾ ਕਾਨੂੰਨ ਵਿਵਸਥਾ ਆ, ਚਾਹੇ ਪੰਜਾਬ ਦੇ ਵਿੱਚ ਸਰਕਾਰ ਏ ਪਾਰਟੀ ਦੀ ਆ, ਚਾਹੇ ਅੰਮ੍ਰਿਤਪਾਲ ਦੀ ਆ ਜੇ, ਚਾਹੇ ਆਮ ਆਦਮੀ ਪਾਰਟੀ ਦੀ ਸਦੇ ਰਹੇ, ਕਾਨੂੰਨ ਵਿਵਸਥਾ ਨਹੀਂ ਖੇਰੂ ਖੇਰੂ ਹੋਣੀ ਚਾਹੀਦੀ। ਉਹ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣਾ ਏਜੰਸੀਆਂ ਦਾ ਕੰਮ ਹੈ। ਏਜੰਸੀਆਂ ਤੋਂ ਭਾਵ ਅਸੀਂ ਬਿਲਕੁਲ ਨਹੀਂ ਇਹ ਸ਼ਬਦ ਵਰਤਣਾ ਕਿ ਸੂਬੇ ਦੀਆਂ ਜਾਂ ਕੇਂਦਰ ਦੀਆਂ ਦੋਵਾਂ ਦੀ ਜ਼ਿੰਮੇਵਾਰੀ ਹੈ। ਤਨਖਾਹ ਅਸੀਂ ਕਿਸ ਗੱਲ ਦੀ ਦਿੰਦੇ ਹਾਂ? ਅਸੀਂ ਤੋਂ ਭਾਵ ਤੁਸੀਂ ਅਸੀਂ ਦਿੰਦੇ ਹਾਂ ਨਾ ਜਿਹੜੇ ਟੈਕਸ ਦਿੰਦੇ ਹਾਂ, ਅਸੀਂ ਤਨਖਾਹ ਇਸੇ ਗੱਲ ਦੀ ਦਿੰਦੇ ਹਾਂ। ਅਸੀਂ ਆਮ ਆਦਮੀ ਪਾਰਟੀ ਤੋਂ ਤਾਂ ਆਸ ਹੀ ਨਹੀਂ ਕਰਨੀ। ਦੇਖੋ ਇਸ ਮਸਲੇ 'ਚ ਦੇਖੋ ਇਹੀ ਤੇ ਰੌਲਾ ਪਿਆ ਕਿ ਕਾਨੂੰਨ ਵਿਵਸਥਾ ਦਾ ਵੀ ਸਿਆਸੀਕਰਨ ਹੋ ਗਿਆ। ਕਾਨੂੰਨ ਵਿਵਸਥਾ 'ਚ ਕਿੱਥੇ ਬੰਬ ਫਟਾਉਣਾ? ਮੈਂ ਥੋੜ੍ਹਾ ਕਹਿੰਦਾ ਰਜਿੰਦਰ ਕੌਰ ਭੱਟਲ ਵਰਗੀਆਂ ਕਹਿ ਗਏ ਨੇ, ਆ ਤਾਜ਼ਾ ਜਿਹਨੂੰ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਪੰਜਾਬ 'ਚ ਬੰਬ ਧਮਾਕੇ ਕਰ ਰਹੀ ਹੈ, ਇਹ ਕਹਿੰਦੇ ਅਸੀਂ ਥੋੜ੍ਹਾ ਕਹਿੰਦੇ ਅਸੀਂ ਤੇ ਇਹਨਾਂ ਦੀਆਂ ਗੱਲਾਂ ਮਾਤਰ ਹੈ। ਹੁਣ ਜਦੋਂ ਇਹ ਕਾਨੂੰਨ ਵਿਵਸਥਾ ਮਤਲਬ ਕਾਨੂੰਨ ਵਿਵਸਥਾ ਦੇ ਵਿੱਚ ਸਿਆਸਤ ਲਿਆ ਕੇ ਖੜੀ ਕਰ ਰਹੇ ਆ, ਤਬਾਹ ਕਰ ਰਹੇ ਆ। ਸੋ ਇਸ ਕਰਕੇ ਸਾਨੂੰ ਚਾਹੇ ਆਮ ਆਦਮੀ ਪਾਰਟੀ, ਚਾਹੇ ਭਾਜਪਾ, ਚਾਹੇ ABC ਕੋਈ, ਆਪਾਂ ਨੂੰ ਇਹ ਕਹਿਣਾ ਚਾਹੀਦਾ ਕਿ ਕਾਨੂੰਨ ਵਿਵਸਥਾ ਸਿਆਸਤ ਦੇ ਚੁੰਗਲ ਚੋਂ ਆਜ਼ਾਦ ਹੋਣੀ ਚਾਹੀਦੀ ਹੈ। ਸਰਕਾਰ ਪੰਜਾਬ 'ਚ ਕੋਈ ਵੀ ਬਣੇ, ਹੁਣ ਪੰਜਾਬ ਦੀ ਵੈਲਫੇਅਰ ਦੇ ਫੈਸਲੇ ਲੈਣੇ ਆ। ਉਹਨੇ ਇਹ ਫੈਸਲੇ ਨਹੀਂ ਲੈਣੇ ਕਿ ਅਸੀਂ ਮੈਂ ਬਾਰਡਰ ਤੇ ਕਿੰਨੇ ਬੰਦੇ ਲਾਉਣੇ ਨੇ ਸੁਰੱਖਿਆ ਲਈ, ਮੈਂ ਡਰੋਨ ਕਿਵੇਂ ਰੋਕਣੇ ਆ। ਇਹ ਕਾਨੂੰਨੀ ਏਜੰਸੀਆਂ ਦਾ ਇੱਕ ਤੈਅਸ਼ੁਦਾ ਦੇਸ਼ ਦਾ ਪ੍ਰੋਟੋਕੋਲ ਹੋਣਾ ਚਾਹੀਦਾ। ਜਿੰਨਾ ਚਿਰ ਅਸੀਂ ਇਸ ਗੱਲ ਤੇ ਨਹੀਂ ਅੜਦੇ, ਜਿੰਨਾ ਚਿਰ ਅਸੀਂ ਇਹਨੂੰ ਸਿਆਸਤ ਨਾਲ ਜੋੜਾਂਗੇ ਕਿ ਅੰਮ੍ਰਿਤਪਾਲ ਦੀ ਧਿਰ ਸ਼ਾਇਦ ਵਧੀਆ ਕਰਦੇ, ਸ਼ਾਇਦ ਭਾਜਪਾ ਕਈ ਸੋਚਦੇ ਆ ਕਿ ਪੰਜਾਬ 'ਚ ਕਾਨੂੰਨ ਵਿਵਸਥਾ ਵਧੀਆ ਕਰ ਸਕਦੀ ਹੈ, ਇਹ ਸ਼ਬਦ ਰੌਂਗ ਹੈ। ਕੋਈ ਪੋਲੀਟੀਕਲ ਪਾਰਟੀ ਨਹੀਂ ਕਰ ਸਕਦੀ, ਪੋਲੀਟੀਕਲ ਪਾਰਟੀਆਂ ਤੇ ਬੰਬ ਧਮਾਕੇ ਕਰਾ ਸਕਦੀਆਂ ਨੇ ਕੁਰਸੀ ਲਈ। ਇਸ ਕਰਕੇ ਮੈਨੂੰ ਲੱਗਦਾ, ਮੇਰਾ ਮੰਨਣਾ ਇਹ ਹੈ ਕਿ ਆਪਾਂ ਨੂੰ ਇਸ ਗੱਲ ਤੇ ਆੜਨਾ ਚਾਹੀਦਾ ਕਿ ਕਾਨੂੰਨ ਵਿਵਸਥਾ ਕਿਵੇਂ ਕਾਇਮ ਹੋਊਗੀ। ਉੱਥੇ ਮੇਰਾ ਮੰਨਣਾ ਇਹ ਆ ਕਿ ਉਹ ਜਿੰਨਾ ਚਿਰ ਸਿਆਸਤ ਤੋਂ ਆਜ਼ਾਦ ਨਹੀਂ ਹੋਊਗੀ ਨਾ ਕਾਨੂੰਨੀ ਏਜੰਸੀਆਂ, ਉਹਨਾਂ ਚਿਰ ਕਾਨੂੰਨ ਵਿਵਸਥਾ ਵਧੀਆ ਨਹੀਂ ਹੋਣੀ।
0: ਜੀ ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ, HK ਮੂਵਰਸ ਦਾ ਤੁਸੀਂ ਨੰਬਰ ਇਹ ਨੋਟ ਰੱਖੋ, 4162-46704, 416-524-6764 ਨੰਬਰ ਡਾਇਲ ਕਰਕੇ ਤੁਸੀਂ ਮੂਵਿੰਗ ਦਾ ਕੰਮ ਆਪਣਾ ਕਰਵਾਉਣਾ, ਸਮਾਨ ਪੂਰਾ ਆਪਣਾ ਸ਼ਿਫਟ ਕਰਵਾਉਣਾ ਸੀ, ਸਾਰਾ ਪੈਕਿੰਗ ਦਾ ਸਮਾਨ ਕੰਮ ਜੋ ਹੈ, ਜੋ ਸਾਂਭ ਸੰਭਾਲ ਦੇ ਨਾਲ ਇਹ ਤੁਹਾਡਾ ਸਮਾਨ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਲੈ ਕੇ ਜਾਣਗੇ। ਨੰਬਰ 416-524-6604 ਤੇ ਗੱਡੀਆਂ ਕਾਰਾਂ ਵੀ ਲੈਣ ਨਾਲ ਜੇਕਰ ਤੁਸੀਂ ਲੈ ਕੇ ਜਾਣੀ ਆ ਤੇ ਜੀ ਬਿਲਕੁਲ ਆਪਣੇ ਮੂਵਿੰਗ ਟਰੱਕਸ ਦੇ ਵਿੱਚ ਇਹ ਸੇਫ ਐਂਡ ਸਾਊਂਡ ਲੈ ਕੇ ਜਾਣਗੇ। ਨੰਬਰ 416-524-6604 ਇਹ ਨੰਬਰ ਹੈ ਤੇ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਜ਼ਰੂਰ ਦੇਣਾ ਤਾਂ ਜੋ ਕਿ ਤੁਹਾਨੂੰ ਅੱਛੇ ਡਿਸਕਾਊਂਟਸ ਵੀ ਮਿਲਣ। ਤੇ ਜੀ ਨਾਲ ਹੀ ਮੈਂ ਹਰਮਨ ਬੱਤਾ ਜੀ ਦਾ ਸੰਦੇਸ਼ ਜ਼ਰੂਰ ਸਾਂਝਾ ਕਰ ਦੇਵਾਂ। ਕੰਮ ਹੈ ਜੀ ਜੋ ਜ਼ਿੰਦਗੀ ਦਾ ਸਭ ਤੋਂ ਇੱਕ ਅਹਿਮ ਸੁਨਹਿਰੀ ਸੁਪਨਾ ਸਾਡਾ ਹੁੰਦਾ ਕਿ ਆਪਣਾ ਘਰ ਹੋਵੇ ਤੇ ਆਪਣਿਆਂ ਦਾ ਸਾਥ ਹੋਵੇ ਤੇ ਇਹ ਸੁਪਨਾ ਤੁਸੀਂ ਜੇਕਰ ਸਾਕਾਰ ਕਰਨਾ ਬਿਨਾਂ ਮੁਸ਼ਕਿਲ ਤੋਂ ਤੇ ਮੌਰਗੇਜ ਦਾ ਕੰਮ ਜੋ ਹੈ ਹਰਮਨ ਬੱਤਾ ਜੀ ਨੂੰ ਸੰਭਾਲੋ। ਤੇ ਨੰਬਰ 647-685-9000 ਇਹ ਨੰਬਰ ਹੈ 6476859000। ਪਰਚੇਜ਼ ਰਿਨਿਊਅਲ ਦੀ ਗੱਲ ਹੈ, ਰੀਫਾਈਨਾਂਸਿੰਗ, ਪ੍ਰੀ ਅਪਰੂਵਲ ਜੀ ਇਹ ਮਲਟੀਪਲ ਲੈਂਡਰਸ ਦੇ ਨਾਲ ਕੰਮ ਕਰਦੇ ਨੇ ਤੇ ਅੱਛੇ ਆਪਸ਼ਨਸ ਫਿਰ ਇਹਨਾਂ ਕੋਲ ਜ਼ਰੂਰ ਨੇ। ਨੰਬਰ 647-685-9000 ਹਰਮਨ ਬੱਤਾ ਜੀ ਦੇ ਲਈ ਤੁਸੀਂ ਨੋਟ ਬਿਲਕੁਲ ਰੱਖੋ, 6476859000 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਰਮੇਸ਼ ਜੀ ਸਾਡੇ ਨਾਲ ਅਗਲੇ ਕਾਲਰ ਨੇ ਜੀ, ਸੁਰਿੰਦਰ ਜੀ, ਜੀ ਵੈਲਕਮ ਜੀ।
4: ਹਾਂਜੀ ਰੁਪਿੰਦਰ ਜੀ ਤੇ ਰਮੇਸ਼ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ
4: ਰਮੇਸ਼ ਜੀ, ਜਿੱਦਾਂ ਤੁਸੀਂ ਹੁਣੇ ਕਿਹਾ ਕਿ ਹਟੇ ਕੁਐਸਚਨ ਤਾਂ ਮੇਰਾ ਇੱਕ ਹੋਰ ਸੀ, ਉਹ ਮੈਂ ਬਾਅਦ ਚ ਕਰਦਾ। ਪਹਿਲਾਂ ਤੁਸੀਂ ਜਿੱਦਾਂ ਕਿਹਾ ਜੀ ਕਾਨੂੰਨ ਏਜੰਸੀਆਂ ਦਾ ਕੰਮ ਆ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣਾ, ਤੇ ਮੈਂ ਹੁਣ ਮੇਰਾ ਕੁਐਸਚਨ ਆ ਉਹਨਾਂ ਦੇ ਜਿਹੜੇ ਮੁਖੀ ਆ ਉਹ ਕੌਣ ਥਾਪਦਾ ਜੀ? ਜਿੱਦਾਂ ਹੁਣ ਪੁਲਿਸ ਦਾ ਹੋ ਗਿਆ ਡੀ ਆਈ ਜੀ ਜਾਂ ਸੀ ਬੀ ਆਈ ਦਾ, ਜਿਹੜੀਆਂ ਵੀ ਵੱਖਰੀਆਂ ਵੱਖਰੀਆਂ, ਉਹ ਤਾਂ ਇਹਨਾਂ ਪੋਲੀਟੀਕਲ ਲੀਡਰਾਂ ਨੇ, ਪਾਰਟੀਆਂ ਨੇ ਥਾਪਣੇ ਨਾ, ਤੇ ਥਾਪਣੇ ਇਹਨਾਂ ਨੇ ਆਪਣੇ ਚਹੇਤੇ ਆ ਜਿਹੜੇ ਇਹਨਾਂ ਦੀ ਹਾਂ ਛਾਂ ਮਿਲਾਣ, ਇਹਨਾਂ ਦੀ ਗੱਲ ਨੂੰ ਜੋ ਕਹਿਣ ਇਹਨੂੰ ਅਰੈਸਟ ਕਰ ਲਓ, ਉਹਨੂੰ ਨਾ ਕਰੋ, ਕਈਆਂ ਚੀਜ਼ਾਂ ਦਾ ਕਿੰਨੀ ਕਿੰਨੀ ਦੇਰ ਇਨਸਾਫ਼ ਹੀ ਨਹੀਂ ਹੁੰਦਾ ਜੀ।
0: ਜੀ
1: ਮੈਂ ਸਹਿਮਤ ਹਾਂ ਸਰੋਤਿਓ ਤੁਹਾਡੀ ਗੱਲ ਦੇ ਨਾਲ, ਜੇ ਤੁਸੀਂ ਮੇਰੀ ਭਾਵਨਾ ਨੂੰ ਸਮਝਿਆ ਹੋਵੇ। ਮੈਂ ਬਿਲਕੁਲ ਤੁਹਾਡੀ ਗੱਲ ਆਪਣੇ ਸ਼ਬਦਾਂ ਚ ਕਹੀ, ਮੈਂ ਦੁਬਾਰਾ ਥੋੜੇ ਸ਼ਬਦਾਂ ਚ ਰਿਪੀਟ ਕਰਨ ਦਾ ਯਤਨ ਕਰਦਾ। ਮੈਂ ਇਸ ਗੱਲ ਨਾਲ ਸਹਿਮਤ ਹਾਂ, ਤਾਜ਼ਾ ਤਰੀਨ ਇਹੀ ਹੋ ਰਿਹਾ, ਪਰੰਤੂ ਮੈਂ ਇਹੀ ਕਿਹਾ ਨਾ ਕਿ ਅਸੀਂ ਇਸ ਤੋਂ ਉੱਪਰ ਉੱਠ ਕੇ ਫੈਸਲਾ ਕਰਨਾ ਹੈ। ਪਹਿਲੇ ਸਰੋਤਿਆਂ ਦਾ ਸਵਾਲ ਜਿਹੜਾ ਮੈਨੂੰ ਸਮਝ ਆਇਆ ਸੀ ਉਹ ਇਹ ਸੀ ਕਿ ਕਿਹੜੀ ਧਿਰ ਪੰਜਾਬ ਦੀ ਕਾਨੂੰਨ ਅਸੀਂ ਉਹ ਧਿਰ ਚੁਣੀਏ ਜਿਹੜੀ ਧਿਰ ਇੱਕ ਬਾਰਡਰ ਸਟੇਟ ਦੀ ਵਧੀਆ ਸੁਰੱਖਿਆ ਕਰ ਸਕੇ, ਜਿਹੜੀ ਧਿਰ, ਧਿਰ ਤੋਂ ਭਾਵ ਸਿਆਸੀ ਪਾਰਟੀ। ਮੈਂ ਉਹਦੇ ਸੰਦਰਭ ਚ ਜਵਾਬ ਦਿੱਤਾ ਸੀ, ਉਹਦੇ ਸੰਦਰਭ ਚ ਸੀ ਕਿ ਧਿਰ ਜਿਹੜੀ ਮਰਜ਼ੀ ਹੋ ਜਾਏ, ਅਸੀਂ ਧਿਰ ਇਸ ਕਰਕੇ ਨਹੀਂ ਚੁਣਨੀ ਕਿ ਉਹ ਧਿਰ ਵਧੀਆ ਰੱਖਿਆ ਕਰ ਸਕਦੀ। ਅਸੀਂ ਕਾਨੂੰਨ ਵਿਵਸਥਾ ਭਾਵੇਂ ਧਿਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੈ, ਇੱਥੇ ਵੀ ਓਡੀ ਉਂਗਲ ਚੁੱਕਣੀ ਹੈ, ਭਾਜਪਾ ਦੀ ਵੀ ਓਡੀ ਚੁੱਕਣੀ ਹੈ, ਜੇ ਕੱਲ ਨੂੰ ਹੋਰ ਆ ਗਈ ਉੱਥੇ ਵੀ ਓਡੀ ਚੁੱਕਣੀ ਹੈ, ਕਿਉਂਕਿ ਅਸੀਂ ਇਸ ਚੁੰਗਲ ਤੋਂ ਆਜ਼ਾਦ ਕਰਾਉਣਾ ਹੈ। ਮੇਰਾ ਕਹਿਣ ਤੋਂ ਭਾਵ ਹੈ ਕਿ ਸਾਡੀ ਫਾਈਟ, ਸਾਡੀ ਜਿਹੜੀ ਲੜਾਈ ਆ, ਕਾਨੂੰਨ ਵਿਵਸਥਾ ਆਜ਼ਾਦ ਹੋਣੀ ਚਾਹੀਦੀ। ਬਿਲਕੁਲ ਤੁਸੀਂ ਠੀਕ ਜ਼ਿਕਰ ਕੀਤਾ ਕਿ ਇਹਨਾਂ ਦੇ ਚੁੰਗਲ ਚੋਂ ਆਜ਼ਾਦ ਹੋਣੀ ਚਾਹੀਦੀ ਹੈ, ਤੇ ਜਦੋਂ ਇਹਨਾਂ ਦੇ ਚੁੰਗਲ ਚੋਂ ਆਜ਼ਾਦ ਹੋ ਗਈ ਫਿਰ ਪਾਰਟੀ ਜਿਹੜੀ ਮਰਜ਼ੀ ਹੋਵੇ ਕਾਨੂੰਨ ਵਿਵਸਥਾ ਵਧੀਆ। ਭਾਵ ਕਿ ਜੇ ਕੋਈ ਕਤਲ ਕਰਦਾ ਹੈ ਕਿਸੇ ਦਾ, ਉਹਦੀ ਪਾਰਟੀ ਕੋਈ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਕੋਈ ਗੈਂਗਸਟਰ ਬਣ ਕੇ ਕਿਸੇ ਨੂੰ ਤੰਗ ਪਰੇਸ਼ਾਨ ਕਰਦਾ ਹੈ, ਜਿਹੜਾ ਗੈਂਗਸਟਰ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਅੱਜ ਦੀ ਤਾਜ਼ੀ ਘਟਨਾ ਸਰੋਤਿਓ ਤੁਹਾਡੇ ਕੰਨਾਂ ਚ ਪਾ ਦਾਂ ਕਿ ਦੋ ਹੋਰ ਹੈਂਡ ਗ੍ਰਨੇਡ ਮਿਲੇ ਅੱਜ। ਬੀਤੇ ਕੱਲ ਮੈਂ 7 ਪਿਸਤੌਲਾਂ ਦਾ ਜ਼ਿਕਰ ਕੀਤਾ ਸੀ, ਉਹ ਤੋਂ ਇੱਕ ਦਿਨ ਪਿੱਛੇ ਚਲੇ ਜਾਵਾਂ, ਇੱਕ ਹੈਂਡ ਗ੍ਰਨੇਡ ਦਾ ਜ਼ਿਕਰ ਕੀਤਾ ਸੀ, ਉਹ ਤੋਂ ਪਿੱਛੇ ਚਲੇ ਜਾਵਾਂ ਜਲੰਧਰ ਧਮਾਕੇ ਤੇ ਅੰਮ੍ਰਿਤਸਰ ਧਮਾਕੇ ਦੀ ਗੱਲ ਕੀਤੀ ਸੀ। ਅੱਜ ਦੋ ਹੈਂਡ ਗ੍ਰਨੇਡ ਮਿਲੇ ਆ ਅਜਨਾਲੇ ਚੋਂ। ਜੋ ਗੁਰਦਾਸਪੁਰ ਪੱਟੀ ਤੋਂ ਸ਼ੁਰੂ ਹੋ ਜਾਈਏ, ਠੀਕ ਹੈ ਉਹ ਸਰਹੱਦੀ ਖੇਤਰ ਹੈ, ਤਰਨ ਤਾਰਨ ਅੰਮ੍ਰਿਤਸਰ, ਨਿੱਤ ਦੀ ਗੱਲ ਹੀ ਹੋ ਗਈ ਹੈ ਹਥਿਆਰ ਫੜੇ ਜਾਣੇ, ਨਿੱਤ ਦੀ ਗੱਲ ਹੋ ਗਈ ਹੈ ਹੈਰੋਨ ਫੜੀ ਜਾਣੀ। ਠੀਕ ਹੈ ਭਗਵੰਤ ਮਾਨ ਸਰਕਾਰ ਨੂੰ ਅਸੀਂ ਘੇਰੀਏ, ਇਹ ਜਵਾਬ ਦੇ ਆ ਬਤੌਰ ਗ੍ਰਹਿ ਮੰਤਰੀ, ਉਧਰੋਂ ਦਿੱਲੀ ਵਾਲਾ ਗ੍ਰਹਿ ਮੰਤਰੀ ਜਵਾਬ ਦੇ ਆ, ਪਰੰਤੂ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਵਾਲੇ ਜਿਹੜੇ ਅਸੀਂ ਸਿਪਾਹੀ ਆ, ਸਿਪਾਹੀ ਤੋਂ ਭਾਵ ਕੇ ਜਿਹੜੇ ਉੱਥੇ ਸੇਵਾਦਾਰ ਹੈ, ਚਾਹੇ DGP ਦੇ ਰੂਪ ਚ ਹੈ, ਚਾਹੇ ਕੋਈ SSP ਦੇ ਰੂਪ ਚ ਹੈ, ਚਾਹੇ ਕੋਈ BSF ਦੇ ਰੂਪ ਚ ਹੈ, ਉਹਨਾਂ ਦੀਆਂ ਵੀ ਜ਼ਿੰਮੇਵਾਰੀਆਂ ਤੈਅ ਹੋਣੀਆਂ ਚਾਹੀਦੀਆਂ, ਸਖਤੀ ਨਾਲ ਇਹ ਇੰਪਲੀਮੈਂਟ ਹੋਣੀ ਚਾਹੀਦੀ। ਇਹਨੂੰ ਨਰੋਲ ਆਪਾਂ ਸਿਆਸੀ ਅਖਾੜੇ ਚ ਰੱਖ ਕੇ ਜੇ ਤੋਲਾਂਗੇ, ਅਸੀਂ ਇਹਨਾਂ ਦੀ ਸਿਆਸਤ ਦਾ ਹਿੱਸਾ ਬਣ ਜਾਂਗੇ। ਸੋ ਮੇਰੀ ਭਾਵਨਾ ਇਹ ਆ ਕਿ ਅਸੀਂ ਇਹਨਾਂ ਦੀ ਸਿਆਸਤ ਦਾ ਹਿੱਸਾ ਨਹੀਂ ਬਣਨਾ, ਕਾਨੂੰਨ ਵਿਵਸਥਾ ਦੇ ਚੁੰਗਲ ਨੂੰ ਇਹਨਾਂ ਚੋਂ ਆਜ਼ਾਦ ਕਰਾਉਣ ਲਈ ਆਪਾਂ ਦਲੀਲਾਂ ਕਰਨੀਆਂ, ਨਾ ਕਿ ਇਹ ਦਲੀਲਾਂ ਕਰਨੀਆਂ ਜੀ ਜੇ ਪੰਜਾਬ ਚ ਭਾਜਪਾ ਆ ਗਈ ਨਾ ਫਿਰ ਗੱਲ ਬਣਨੀ ਆ, ਕਿਉਂਕਿ ਕੇਂਦਰ ਚ ਵੀ ਉਹਨਾਂ ਦੀ ਸਰਕਾਰ ਆ, ਅਸੀਂ ਕਿੱਧਰ ਫਸ ਗਏ, ਅਸੀਂ ਕੀ ਲੈਣਾ ਸਾਡੇ ਵੱਲ ਜਿਹੜੀ ਮਰਜ਼ੀ ਸਰਕਾਰ ਹੋਵੇ। ਇਹਦਾ ਮਤਲਬ ਆ ਕਿ 238 ਦੇ ਵਿੱਚ ਭਾਜਪਾ ਉੱਥੋਂ ਬਦਲ ਗਈ ਤੇ ਇੱਥੇ ਕਾਨੂੰਨ ਵਿਵਸਥਾ ਫਿਰ ਮਾੜੀ ਹੋ ਜੂਗੀ। ਨੋ, ਅਸੀਂ ਉੱਧਰ ਨਹੀਂ ਜਾਣਾ, ਅਸੀਂ ਕਾਨੂੰਨ ਵਿਵਸਥਾ ਤੇ ਟਾਰਗੇਟ ਕਰਕੇ ਇਹਨਾਂ ਦੇ ਗਲੇ ਚ ਗੁੱਠਾ ਦੇਣਾ
0: ਜੀ
1: ਕਿ ਭਾਈ ਕਾਨੂੰਨ ਵਿਵਸਥਾ ਠੀਕ ਹੋਣੀ ਚਾਹੀਦੀ, ਸਰਕਾਰ ਸਾਡੇ ਵੱਲੋਂ ਜਿਹੜੀ ਮਰਜ਼ੀ ਪਾਰਟੀ ਦੀ, ਸਾਨੂੰ ਇਹਨਾਂ ਕੋਈ ਲੈਣਾ ਦੇਣਾ
0: ਜੀ ਸਰ ਜੀ। ਰਮੇਸ਼ ਜੀ ਤੇ ਜੀ ਅਗਲੀ ਕਾਲ ਅਸੀਂ ਲਵਾਂਗੇ ਤੇ ਉਸ ਤੋਂ ਪਹਿਲਾਂ ਮੈਂ ਜ਼ਿਕਰ ਕਰ ਦੇਵਾਂ ਜੀ ਅਪਲਾਈਨਸ ਜੰਕਸ਼ਨ ਦਾ। ਤੁਸੀਂ ਅਪਲਾਈਨਸਿਸ ਲੈਣੇ, ਫਰਿੱਜ, ਸਟੋਵ, ਵਾਸ਼ਰ, ਡਰਾਇਰ, ਡਿਸ਼ ਵਾਸ਼ਰ, ਅੱਛੇ ਬੰਡਲ, ਅੱਛੇ ਪ੍ਰਾਈਜ਼ਸ ਤੇ, ਡਿਸਕਾਊਂਟਸ ਤੁਹਾਡੇ ਲਈ ਪੱਕੇ ਨੇ। ਪੰਜਾਬੀ ਲਹਿਰਾਂ ਦਾ ਹਵਾਲਾ ਜ਼ਰੂਰ ਦੇਣਾ ਹੈ ਤੇ ਅਪਲਾਈਨਸ ਜੰਕਸ਼ਨ ਪਹੁੰਚਣਾ। ਮਿਸੀਸਾਗਾ ਤੇ ਸਟੀਲਸ ਜੀ ਪਹਿਲੀ ਲੋਕੇਸ਼ਨ ਹੈ ਤੇ ਏਅਰਪੋਰਟ ਤੇ ਕਲਾਰਕ ਤੇ ਦੂਸਰੀ ਲੋਕੇਸ਼ਨ ਹੈ ਜੀ ਅਪਲਾਈਨਸ ਜੰਕਸ਼ਨ ਦੀ। ਤੇ ਨਾਲ ਹੀ ਜੀ ਘਰੇ ਕੰਕਰੀਟ ਦਾ ਪੂਰਾ ਕੰਮ ਤੁਸੀਂ ਕਰਵਾਉਣਾ, ਜੋ ਡਰਾਈਵੇ ਆਪਣਾ ਨਵਾਂ ਨਕੋਰ ਤੁਸੀਂ ਤਿਆਰ ਕਰਵਾਉਣਾ ਜਾਂ ਫਿਰ ਪੈਟੀਓ ਦਾ ਕੰਮ ਕਰਵਾਉਣਾ ਤੇ ਟੈਰਿਕਸ ਕੰਕਰੀਟ ਸਰਵਿਸਿਜ਼ ਤੋਂ ਇਹ ਕੰਮ ਕਰਵਾਓ, ਜਿੱਥੇ ਸਮੇਂ ਸਿਰ ਕੰਮ ਦੀ ਗਾਰੰਟੀ ਹੈ ਉੱਥੇ ਲਾਜਵਾਬ ਕੰਮ। ਕਿ ਆ ਕੇ ਜੀ ਲੋਕ ਪੁੱਛਣਗੇ ਕੰਮ ਤੁਸੀਂ ਕਿੱਥੋਂ ਕਰਵਾਇਆ। ਸੋ ਨੰਬਰ 6647523726237562 ਨੋਟ ਕਰਨਾ ਜੀ। ਕੰਕਰੀਟ ਦਾ ਕੰਮ ਹੈ, ਬੇਸਮੈਂਟ ਲੀਕੇਜ ਰਿਪੇਅਰਿੰਗ ਵੀ ਕਰਵਾਉਣੀ ਹੈ ਤਾਂ ਵੀ ਕਾਲ ਕਰੋ 6475262372। ਟੈਰਿਕਸ ਕੰਕਰੀਟ ਸਰਵਿਸਿਜ਼ ਦੇ ਲਈ ਕੁਲਵਿੰਦਰ ਧਾਲੀਵਾਲ ਜੀ ਨੂੰ ਫੋਨ ਕੀਤਾ ਜਾ ਸਕਦਾ। ਤੇ ਜੀ ਸਾਡੇ ਨਾਲ ਅਗਲੇ ਕਾਲਰ ਨੇ 8900 ਜੀ, ਵੈਲਕਮ ਜੀ।
5: ਹੈਲੋ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ
5: ਰਵਿੰਦਰ ਜੀ, ਸਤਿ ਸ੍ਰੀ ਅਕਾਲ ਰਮੇਸ਼ ਜੀ।
0: ਜੀ ਸਰ,
5: ਤੇ ਮੈਂ ਕਿਉਂਕਿ ਮੈਂ ਪਾਕਿਸਤਾਨ ਮੀਡੀਆ ਨੂੰ ਵੀ ਦੇਖਦਾ ਰਹਿੰਦਾ, ਸੁਣਦਾ ਰਹਿੰਦਾ, ਤੇ ਇੱਕ ਖਬਰ ਮੇਰੇ ਨਜ਼ਰ ਚ ਆਈ ਹੈ ਲਾਹੌਰ ਦੇ ਵਿੱਚ। ਹੁਣ ਜਿੱਦਾਂ ਆਪਣਾ ਇੰਡੀਆ ਦੇ ਵਿੱਚ ਚੱਲ ਰਿਹਾ ਸੀ, ਨਾਂ ਬਦਲ ਰਹੇ ਜਗ੍ਹਾ ਦੇ, ਸ਼ਹਿਰਾਂ ਦੇ ਨਾਂ ਬਦਲੇ ਜਾ ਰਹੇ ਸੀ, ਇਹੀ ਹੁਣ ਚੱਲਣ ਉੱਥੇ ਪਾਕਿਸਤਾਨ ਸ਼ੁਰੂ ਹੋ ਗਿਆ ਨਾਂ ਬਦਲਣ ਦਾ। ਔਰ ਬੜਾ ਇੰਟਰਸਟਿੰਗ ਥਿੰਗ ਇਹ ਹੈ ਵੀ ਜਿਹੜੇ ਨਾਂ ਬਦਲੇ ਜਾ ਰਹੇ ਨੇ, ਪੁਰਾਣੇ ਨਾਮ ਜਿਹੜੇ ਪ੍ਰੀ ਪਾਰਟੀਸ਼ਨ ਤੋਂ ਪਹਿਲੇ ਸੀ ਉਹ ਨਾਮ ਰੱਖੇ ਜਾ ਰਹੇ ਨੇ। ਕਹਿਣ ਦਾ ਮਤਲਬ ਉਹ ਨਾਂ ਜਿਹੜੇ ਹਿੰਦੂ ਨਾਮ ਹੈ ਜਾਂ ਸਿੱਖ ਨਾਮ ਹੈ ਉਹ ਨਾਂ ਉਹ ਰੀਸਟੋਰ ਕਰ ਰਹੇ ਨੇ ਦੁਬਾਰਾ। ਇਹ ਬੜੀ ਹੈਰਾਨੀ ਦੀ ਗੱਲ ਹੋਈ, ਜਿੱਦਾਂ ਕ੍ਰਿਸ਼ਨ ਨਗਰ ਰੱਖ ਲਿਆ, ਪੰਤ ਨਗਰ ਰੱਖ ਲਿਆ, ਲਕਸ਼ਮੀ ਨਗਰ, ਇੱਦਾਂ ਦੇ ਨਾਂ ਉਹ ਦੁਬਾਰਾ ਉਹਨਾਂ ਨੂੰ ਰੱਖ ਰਹੇ ਨੇ। ਇਹ ਨੀ ਉਹਨਾਂ ਦੀ ਮਕਸਦ ਮੈਨੂੰ ਸਮਝ ਆਇਆ ਵੀ ਕਿਸ ਪਰਪਜ਼ ਨੂੰ ਉਹ ਕਰ ਰਹੇ ਨੇ। ਜੇ ਤੁਹਾਨੂੰ ਕੋਈ ਆਈਡੀਆ ਹੋਏ ਤਾਂ ਰਮੇਸ਼ ਜੀ ਜ਼ਰੂਰ ਦੱਸਣਾ। ਥੈਂਕ ਯੂ ਸੋ ਮਚ।
0: ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਬੀਤੇ ਕੱਲ ਤੇ ਕੁਛ ਨਿਊਜ਼ ਪੇਪਰਾਂ ਨੇ ਵੀ ਇਸ ਖਬਰ ਨੂੰ ਚੁੱਕਿਆ ਸੀ, ਪਰ ਮੈਂ ਵੀ ਟਾਵੀਂ ਟਾਵੀਂ ਸਰੋਤਿਓ ਨਜ਼ਰ ਮਾਰ ਲੈਂਦਾ ਹੁੰਦਾ ਜਦੋਂ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆ ਜਾਣ, ਔਰ ਮੈਨੂੰ ਵੀ ਬੜੀ ਹੈਰਾਨੀ ਹੋਈ। ਔਰ ਉਹ ਬਿਲਕੁਲ ਜੋ ਤੁਹਾਡੇ ਮਨ ਚ ਸਵਾਲ ਹੈ, ਮੇਰੇ ਮਨ ਚ ਪੜ੍ਹਦੇ ਪੜ੍ਹਦੇ ਉਹ ਇਹੀ ਸਵਾਲ ਖੜਿਆ ਹੋਇਆ, ਫਿਰ ਕਿਹੜੇ ਨਾਮ ਰੱਖੇ ਜਾਣਗੇ? ਕਿ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਉੱਥੇ ਆਵੇਗਾ, ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਉੱਥੇ ਆਵੇਗਾ? ਕਿਉਂਕਿ ਜਦੋਂ ਤੁਸੀਂ ਲਾਹੌਰ ਦੀ ਗੱਲ ਕਰਦੇ ਆ, ਉੱਥੇ ਤੱਕ ਤੇ ਪੰਜਾਬ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ, ਭਗਤ ਸਿੰਘ ਤੋਂ ਲੈ ਕੇ ਹੋਰ ਸਾਰਾ ਕੁਛ। ਹਾਲਾਂਕਿ ਤੁਹਾਡੇ ਸਵਾਲ ਦਾ ਮੇਰੇ ਤੋਂ ਜਵਾਬ ਨਹੀਂ ਹੈ, ਅੰਦਾਜ਼ਾ ਹੀ ਲਗਾਇਆ ਜਾ ਸਕਦਾ ਕਿ ਅਸਲ ਵਿੱਚ ਨਾਮ ਨੂੰ ਤੇ ਮੈਨੂੰ ਲੱਗਦਾ ਕਿ ਬਹੁਤੇ ਉਹ ਤਬਦੀਲ ਨਹੀਂ ਕਰਨਗੇ, ਕੇਵਲ ਰੌਲਾ ਰੱਪਾ ਹੀ ਹੈਗਾ ਜਿਹੜੀ ਮੇਰੀ ਸਮਝ ਹੈ। ਕਿ ਇੱਕ ਉੱਥੇ ਵੀ ਤੇ ਸੁੱਖ ਦੇ ਨਾਲ ਇਹ ਸਿਆਸਤ ਚੱਲਦੀ ਹੈ ਨਾ ਕਿ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਆਪਣੀ ਸੱਤਾ ਨੂੰ ਕਿਵੇਂ ਕਾਇਮ ਰੱਖਣਾ। ਇੱਕ ਲਈ ਭਾਰਤ ਵਿੱਚ ਥੋੜੋ ਹੈ, ਉੱਥੇ ਤਾਂ ਸੁੱਖ ਇੱਥੋਂ ਇਹਨਾਂ ਵੀ ਜ਼ਿਆਦਾ ਚੱਲਦੀ ਹੈਗੀ ਹੈ। ਮੈਨੂੰ ਤੇ ਇੰਝ ਹੀ ਲੱਗਦਾ ਕਿ ਉਹ ਕੇਵਲ ਤੇ ਕੇਵਲ ਇਹੋ ਹੀ ਹੈ, ਕਿਉਂਕਿ ਲਗਾਤਾਰ ਹੁਣ ਜਦੋਂ ਨਾਮ ਬਦਲ ਦੀਆਂ ਗੱਲਾਂ ਸ਼ੁਰੂ ਹੋਈਆਂ, ਰਾਜਕੁਮਾਰ ਵਰਗੇ ਕਲਾਕਾਰਾਂ ਦਾ ਪਿਛੋਕੜ ਜਿਹਨੂੰ ਆਪਾਂ ਕਹਿੰਦੇ ਜੱਦੀ ਪਿੰਡ ਉਧਰ ਹੈ, ਉਹ ਵੀ ਅੱਜ ਤੁਸੀਂ ਜੇ ਧਿਆਨ ਦਿੱਤਾ ਹੋਵੇ ਉਸੇ ਸੰਦਰਭ ਵਿੱਚ ਉਹੀ ਪੱਤਰਕਾਰਾਂ ਵੱਲੋਂ ਇਹ ਵੀ ਮਸਲਾ ਚੁੱਕਿਆ ਗਿਆ ਕਿ ਭਾਈ ਪਹਿਲਾਂ ਜਿਹੜੇ ਉਹਨਾਂ ਦੇ ਘਰ ਹੈ ਉਹਨਾਂ ਦੇ ਇੱਥੇ ਉਹ ਢਹਿ ਢੇਰੀ ਹੋ ਗਏ, ਉਹਨੂੰ ਤੇ ਤੁਸੀਂ ਸਾਂਭ ਕੇ ਰੱਖ ਲਓ। ਸੋ ਏਦਾਂ ਦਾ ਕਈ ਕੁਛ ਹੈਗਾ। ਇਹ ਮੈਨੂੰ ਲੱਗਦਾ ਕਿ ਸਰੋਤਿਓ ਮੈਂ ਤੇ ਇਹੀ ਸਮਝਦਾ ਕਿ ਕੋਈ ਬਹੁਤ ਵੱਡੇ ਮੁੱਦੇ ਨਹੀਂ ਹੁੰਦੇ, ਨਾ ਬਦਲ ਲੈਣਾ ਨਾ ਰੱਖ ਲੈਣਾ। ਇਹ ਜੇ ਸਰਕਾਰਾਂ ਇਹੋ ਜਿਹੇ ਮੁੱਦਿਆਂ ਨੂੰ ਪਾਪੂਲਰ ਕਰਨ, ਵੱਡੇ ਪੱਧਰ ਤੇ ਇੰਟਰਨੈਸ਼ਨਲ ਮੀਡੀਆ ਚ ਆ ਜਾਣ, ਤੇ ਮੈਨੂੰ ਲੱਗਦਾ ਕਿ ਇਹ ਸਿਆਸਤ ਦਾ ਪਾਰਟ ਹੀ ਹੁੰਦੀ ਹੈ, ਕੋਈ ਲੋਕ ਭਲੇ ਦਾ ਪਾਰਟ ਨਹੀਂ ਹੁੰਦੀਆਂ। ਬਾਕੀ ਸਹੀ ਜਵਾਬ ਮੇਰੇ ਤੋਂ ਤੁਹਾਡੇ ਸਵਾਲ ਦਾ ਨਹੀਂ ਹੈ, ਅੰਦਾਜ਼ਾ ਹੀ ਹੈ, ਮੈਂ ਆਪਣੇ ਢੰਗ ਦੇ ਨਾਲ ਲਾ ਰਿਹਾ। ਬਾਕੀ ਨਿਗਾਹ ਰੱਖਾਂਗੇ ਜੀ, ਤੁਸੀਂ ਵੀ ਰੱਖਣੀ ਹੈ ਤੇ ਆਉਣ ਵਾਲੇ ਦਿਨਾਂ 'ਚ ਜੇ ਹੋਇਆ ਤੇ ਚਰਚਾ ਕਰਾਂਗੇ
0: ਜੀ। ਰਮੇਸ਼ ਜੀ ਤੇ ਜੀ ਹਰਦੀਪ ਜੀ, ਸਵਾਗਤ ਹੈ ਜੀ। ਜੀ ਹਰਦੀਪ ਜੀ, ਤੁਸੀਂ ਆਨੇ ਰਹੋ
6: ਗ੍ਰੈਂਡ ਫਰਨੀਚਰ ਤੋਂ ਰਵਿੰਦਰ ਜੀ।
0: ਜੀ ਬਿਲਕੁਲ ਹਰਦੀਪ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ। ਤੇ ਮੈਂ ਇਹੀ ਕਨਫਰਮ ਕਰਨਾ ਸੀ ਤੇ ਅੱਜ ਦੀਆਂ ਹਰਦੀਪ ਜੀ ਕੀ ਡੀਲਸ ਨੇ ਜੀ ਗ੍ਰੈਂਡ ਹੋਮ ਫਰਨੀਚਰ ਪਾਸੋਂ?
6: ਬਹੁਤ ਸ਼ੁਕਰੀਆ ਧੰਨਵਾਦ ਰੁਪਿੰਦਰ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਫਰਾਈਡੇ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਣ ਜਾ ਰਿਹਾ ਪੰਜਾਬੀ ਲਹਿਰਾਂ ਦਾ, ਸ਼ਾਮ 6 ਵਜੇ ਤੋਂ ਲੈ ਕੇ 9 ਵਜੇ ਤੱਕ। ਸੋ ਬਹੁਤ ਸਾਰੀਆਂ ਜਿਹੜੀਆਂ ਅਸੀਂ ਇਨਵੈਂਟਰੀ ਫਲੋਰ ਮਾਡਲ ਕਲੀਅਰ ਆਊਟ ਕਰਨ ਜਾ ਰਹੇ ਹਾਂ, ਜਿਸ 'ਚ ਬਹੁਤ ਸਾਰੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਕਲੀਅਰ ਆਊਟ ਕੀਤੇ ਜਾ ਰਹੇ ਆ, ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੇ ਕੰਟੇਨਰਸ ਨਵੇਂ ਪਹੁੰਚ ਰਹੇ ਨੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾ ਰਹੀ ਆ। ਸੋ ਫਰਾਈਡੇ ਸੈਚਰਡੇ ਸੰਡੇ 3 ਦਿਨ ਦੇ ਵਿੱਚ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਜਿਹੜੀ ਇਨਵੈਂਟਰੀ ਕਲੀਅਰ ਆਊਟ ਕੀਤੀ ਜਾਣੀ ਆ। ਸੋ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਤਾਂ ਇੱਕ ਚੱਕਰ ਤੁਸੀਂ ਜ਼ਰੂਰ ਲਓ 294 ਵਾਕ ਡਰਾਈਵ ਦੇ ਉੱਪਰ, 294 ਵਾਕ ਡਰਾਈਵ ਨੂੰ ਤੁਸੀਂ ਮਿਸ ਨਾ ਕਰਿਓ, ਜ਼ਰੂਰ ਇੱਕ ਚੱਕਰ ਲਾਓ ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਅਸੀਂ ਕਲੀਅਰ ਆਊਟ ਕਰਨ ਜਾ ਰਹੇ ਹਾਂ। ਤੇ ਨਾਲ ਦੀ ਨਾਲ ਮੈਂ ਇੱਕ ਡੀਲ ਦੇ ਰਹਿਣਾ, ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਸੋਫਾ ਕਮ ਬੈੱਡ ਗ੍ਰੇ ਕਲਰ ਦਾ, ਜਿਹਦੀ ਰੈਗੂਲਰ ਕੀਮਤ 1000 ਡਾਲਰ ਸੀ, ਫਲੋਰ ਮਾਡਲ ਲਾਸਟ ਹੀ ਪੀਸ ਪਿਆ ਸਾਡੇ ਕੋਲ, ਲੈ ਜਾਓ 199 ਦਾ ਸੋਫਾ ਕਮ ਬੈੱਡ, 199 ਦੇ ਵਿੱਚ ਕਲੀਅਰ ਆਊਟ ਕੀਤਾ ਜਾਣਾ। ਸੋ ਬਹੁਤ ਸਾਰੇ ਇਨਵੈਂਟਰੀ, ਬੈਡਰੂਮ ਸੈੱਟ, ਸੋਫਾ ਸੈੱਟ, ਪਿਓਰ ਲੈਦਰ ਤੇ ਪਾਵਰ ਰਿਕਲਾਈਨਰ, ਜਿਹੜੇ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਕਲੀਅਰ ਆਊਟ ਕੀਤੇ ਜਾਣੇ ਇਸ ਵੀਕਐਂਡ ਦੇ ਉੱਪਰ। ਤੁਸੀਂ ਵੀ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਹੈ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰ ਯੂ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਰੁਪਿੰਦਰ ਜੀ
0: ਬਹੁਤ ਬਹੁਤ ਸ਼ੁਕਰੀਆ। ਹਰਦੀਪ ਜੀ ਤੇ ਬਿਲਕੁਲ ਜੀ, ਲੌਂਗ ਵੀਕਐਂਡ ਦੀ ਤਰ੍ਹਾਂ ਡੀਲਸ ਤੁਹਾਡੇ ਲਈ ਇਸ ਹਫਤੇ ਵੀ ਬਿਲਕੁਲ ਤਿਆਰ ਬਰ ਤਿਆਰ ਨੇ। ਸੋ ਇਸ ਸ਼ੁੱਕਰਵਾਰ ਵਾਕਰ ਡਰਾਈਵ ਤੇ ਜੋ ਗ੍ਰੈਂਡ ਹੋਮ ਫਰਨੀਚਰ ਦੀ ਇਸ ਲੋਕੇਸ਼ਨ ਤੇ ਜੀ ਸਾਡੀ ਲਾਈਵ ਔਨ ਲੋਕੇਸ਼ਨ ਰਹਿਣ ਵਾਲੀ ਹੈ। ਸੋ ਡੀਲਸ ਬਾਰੇ ਜਾਣਕਾਰੀ ਤੁਹਾਨੂੰ ਸ਼ੁੱਕਰਵਾਰ ਸ਼ਾਮੀ 6 ਤੋਂ 9 ਵਜੇ ਵਾਲੇ ਪ੍ਰੋਗਰਾਮ ਦੇ ਵਿੱਚ ਬਿਲਕੁਲ ਦੇਵਾਂਗੇ, ਪਰ ਤੁਸੀਂ ਵੀ ਪਤਾ ਜੀ ਬਿਲਕੁਲ ਨੋਟ ਰੱਖਣਾ। ਤੇ ਰਮੇਸ਼ ਜੀ ਸਾਡੇ ਨਾਲ ਅਗਲੇ ਕਾਲਰ ਨੇ ਜੀ, ਨਵ ਜੀ ਸਵਾਗਤ ਹੈ ਜੀ।
7: ਬਲੈਕ ਚੱਲਦੀ ਸੀ, ਉਹਨੂੰ ਟਾਈਮਾਂ ਦੇ ਬੈਂਸ ਨੀ ਸੀ ਲੱਗੀ, ਇਧਰੋਂ ਚਾਂਦੀ ਜਾਂਦੀ ਸੀ, ਉਧਰੋਂ ਗੋਲਡ ਆਉਂਦਾ ਸੀ, ਇਧਰੋਂ ਕੱਟੇ ਜਾਂਦੇ, ਉਧਰੋਂ ਫੀਮ ਆਉਂਦੀ ਸੀ। ਹੁਣ ਤੇ ਕਰਪਸ਼ਨ ਦਾ ਬਹੁਤ ਜ਼ੋਰ ਆ, CBI ਵਿਜੀਲੈਂਸ ਨੂੰ ਘੇਰੀ ਫਿਰਦੀ ਆ। ਹੁਣ ਤੇ ਕਿੰਨੇ ਮੰਤਰੀਆਂ ਦੇ, ਕਿੰਨੇ ਆਪਣੇ ਜਿਹੜੇ ਹੈਗੇ ਪੁਲਿਸ ਅਫਸਰ ਨਾਂ ਆਉਂਦੇ ਆ ਕਿ ਉਹਨੇ ਦੇ ਹੱਥ ਸਿਰੰਗੇ ਹੋਏ ਆ, ਕਿੰਨੀ ਕਰਪਸ਼ਨ ਆ। ਮੈਨੂੰ ਅੱਜ ਵੀ ਲੱਗਦਾ ਵੀ ਕੋਈ ਪਟਵਾਰੀ ਤੁਹਾਡਾ ਕੰਮ ਬਿਨਾਂ ਪੈਸੇ ਨਹੀਂ ਕਰਦਾ, ਔਰ ਬਹੁਤ ਜ਼ਿਆਦਾ ਕਰਪਸ਼ਨ ਦਾ ਪੂਰਾ ਜ਼ੋਰ ਆ, ਕਿੰਨੇ ਆਪ ਦੇ ਮੰਤਰੀ, ਕਿੰਨਾ ਕੁਛ ਆ ਜੀ। ਮੈਨੂੰ ਇਹ ਦੱਸੋ ਵੀ ਜਦ ਸਾਰਾ ਤਰਫ ਚ ਜਿੰਨੇ ਲੋਕੀ ਇਹ ਕੰਮ ਕਰਪਸ਼ਨ ਚ ਆ, ਜਿਹਨੂੰ ਈਜ਼ੀ ਮਨੀ ਮਿਲਦੀ ਆ, ਜਦ ਤੱਕ ਸਿਸਟਮ ਸੁਧਾਰ ਨਹੀਂ ਆਉਂਦਾ, ਮੈਨੂੰ ਲੱਗਦਾ ਨੀ ਕਿ ਪੋਸੀਬਿਲਿਟੀ ਹੈਗੀ ਆ। ਮੈਂ ਤੁਹਾਡੇ ਵਿਚਾਰ ਸੁਣਦਾ। ਥੈਂਕ ਯੂ, ਥੈਂਕ ਯੂ
0: ਜੀ, ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ, ਜਿਹੜੇ ਸ਼ਬਦ ਦਾ ਤੁਸੀਂ ਜ਼ਿਕਰ ਕਰਕੇ ਗਏ ਹੋ ਨਾ, ਥਾਣਾ ਘਰਿੰਡਾ, ਉਹ ਕਈ ਵਾਰ ਇਹ ਸ਼ਬਦ ਦਾ ਜ਼ਿਕਰ ਕਰ ਚੁੱਕੇ ਆ, ਬਿਲਕੁਲ ਤੁਹਾਡੇ ਵਰਗੇ ਤੁਹਾਡੇ ਵਾਲੇ ਸ਼ਬਦਾਂ ਦੇ ਨਾਲ, ਕਿ ਥਾਣਾ ਘਰਿੰਡਾ ਤੇ ਜ਼ਿਲ੍ਹਾ ਬਠਿੰਡਾ ਕਹਿੰਦੇ ਇੱਕੋ ਹੀ ਬਰਾਬਰ ਹੀ ਹੁੰਦਾ ਸੀ, ਉੱਥੇ ਦਾ SSP ਤੇ ਇੱਥੇ ਦਾ SHO। ਇਹ ਗੱਲ ਜਿਹੜੀ ਤੁਸੀਂ, ਮੈਂ ਨਹੀਂ ਕਹਿੰਦਾ ਪੰਜਾਬ ਦੇ ਮੁੱਖ ਮੰਤਰੀ ਨੇ ਕਈ ਵਾਰ ਆਪਣੇ ਸਿਆਸੀ ਮੰਚਾਂ ਤੋਂ ਇਹ ਗੱਲ ਕਹੀ ਹੈ, ਪਰ ਇਹ ਗੱਲ ਸੱਚ ਹੈ। ਦੇਖੋ, ਥਾਣਾ ਘਰਿੰਡਾ ਮਸ਼ਹੂਰ ਹੋ ਗਿਆ, ਬੜੇ ਸਾਰੇ ਥਾਣੇ ਏਦਾਂ ਦੇ ਜਿਹੜੇ ਨਹੀਂ ਮਸ਼ਹੂਰ ਹੋਏ। 100% ਤੁਹਾਡੀ ਗੱਲ ਸੱਚ ਹੈ ਕਿ ਅੱਜ ਵੀ ਇੱਥੇ ਰਿਸ਼ਵਤ ਦਾ ਪੂਰਾ ਬੋਲਬਾਲਾ ਹੈ
0: ਜੀ।
1: ਕੋਈ ਉਹ ਵਿਭਾਗ ਜਿਹੜਾ ਅੱਜ ਤੋਂ 2 ਸਾਲ ਪਹਿਲਾਂ, 5 ਸਾਲ ਪਹਿਲਾਂ, 10 ਸਾਲ ਪਹਿਲਾਂ, 15 ਸਾਲ ਪਹਿਲਾਂ ਰਿਸ਼ਵਤ ਲੈਂਦਾ ਸੀ, ਅੱਜ ਵੀ ਉਹ ਨਹੀਂ ਲੈਂਦਾ। ਜੇ ਪਹਿਲਾਂ ਰਿਸ਼ਵਤ ਦਾ ਰੇਟ, ਜਿਵੇਂ ਬਾਕੀ ਚੀਜ਼ਾਂ ਦੇ ਰੇਟ ਵਧੇ ਆ, ਰਿਸ਼ਵਤ ਦੇ ਰੇਟ ਵੀ ਵਧੇ ਆ, ਭਾਵੇਂ ਜਿਹੜਾ ਕੰਮ ਪਹਿਲਾਂ ਜੇ ਕੋਈ ਨਾ ਰਸਤੇ ਚ ਪੁਲਿਸ ਵਾਲਾ ਰੋਕ ਲੈਂਦਾ ਸੀ, ਤੇ ਜਿਹੜੇ ਮੋਟਰਸਾਈਕਲ ਵਾਲੇ ਨਿਆਣੇ ਸੀ 50 ਰੁਪਏ ਦੇ ਕੇ ਨਿਕਲ ਜਾਂਦੇ ਸੀ, ਫਿਰ 100 ਰੁਪਿਆ ਆਇਆ, ਹੁਣ 500 ਰੁਪਿਆ ਮੰਗਦੇ ਉਹ। ਗੱਡੀ ਮੋਟਰ ਵਾਲੇ ਤੋਂ ਤਾਂ 500-1000 ਰੁਪਏ ਤੋਂ ਘੱਟ ਥੱਲੇ ਬਣਦੇ ਹੀ ਨਹੀਂ। ਫਿਰ ਉਹਨਾਂ ਨੇ ਢੰਗ ਵੀ ਨਵੇਂ ਯਾਦ ਕਰ ਲਿਆ। ਪਰਸੋਂ ਲੁਧਿਆਣੇ ਦੀ ਖਬਰ ਹੈ, ਤੁਸੀਂ ਸੁਣੀ ਹੋਵੇਗੀ, ਨਾਕਾ ਲਾਇਆ, ਰੋਕਦੇ ਆ, ਸੈਟਿੰਗ ਹੋ ਜਾਂਦੀ ਹੈ ਤਾਂ ਪੈਸੇ ਕਿਹਨੂੰ ਆ, ਲਾਗੇ ਇੱਕ ਰੇਹੜੀ ਲੱਗੀ ਹੈ ਚਾਹ ਚੂਹ ਦਾ ਖੋਖਾ, ਉਹਦਾ ਜਿਹੜਾ ਸਕੈਨਰ ਆ ਕਹਿੰਦਾ ਉਹ ਚ ਪੈਸੇ ਪਾਇਆ, ਪੈਸੇ ਉਹਦੇ ਸਕੈਨਰ ਚ, ਤੇ ਬਾਅਦ ਵਿੱਚ ਸ਼ਾਮ ਨੂੰ ਜਾਣ ਲੱਗੇ ਲੈ ਲੈਣੇ। ਪਾਪਕੀ ਰਿਸ਼ਵਤ ਦੇ ਰੇਟ ਵੀ ਵੱਧ ਗਏ, ਰਿਸ਼ਵਤ ਦਾ ਬੋਲਬਾਲਾ ਵੀ ਵੱਧ ਗਿਆ, ਸਾਰਾ ਕੁਛ ਹੀ ਵਧਿਆ, ਚਾਹੇ ਸਰਕਾਰ ਜਿਹੜੀ ਮਰਜ਼ੀ ਪਾਰਟੀ ਦੀ ਹੈ। ਇਹ ਕਰਪਸ਼ਨ ਇਸ ਸਿਸਟਮ ਦਾ ਅੰਗ ਬਣ ਗਈ, ਉਹਦਾ ਕਾਰਨ ਇੱਕੋ ਇੱਕ ਹੈ, ਮੈਂ ਸ਼ਾਇਦ ਕੱਲ ਦੀ ਗੱਲ ਹੀ ਹੈ ਕਿ ਜਦੋਂ MLA ਸ਼ਿਪ ਕੁਰਸੀਆਂ ਅਸੀਂ ਖਰੀਦਣੀਆਂ ਨੇ, ਖਰੀਦਣ ਦੇ ਲਈ, ਲੜਨ ਦੇ ਲਈ ਵੱਡੇ ਪੱਧਰ ਤੇ ਅਸੀਂ ਪ੍ਰਚਾਰ ਦੇ ਢੰਗ, ਪੈਸਾ ਖਰਚਣਾ, ਜੋ ਅਡੰਬਰ ਰਸਕ ਤੇ ਰਚਨਾ ਹੈ
0: ਜੀ,
1: ਤੇ ਫਿਰ ਉਹਦੀ ਪੂਰਤੀ ਵੀ ਇੱਥੋਂ ਹੀ ਕਰਨੀ ਹੈ। ਪੂਰਤੀ ਕਰਨ ਲਈ ਜਦੋਂ ਅਸੀਂ ਕਰਪਸ਼ਨ ਲੈਣੀ ਆ, ਹੁਣ MLA ਨੇ ਚਲਾਨ ਤੇ ਕੱਟਣੇ ਨੀ, ਚੌਂਕਾਂ ਚ ਖੜ ਕੇ ਨਾ ਮੰਤਰੀ ਨੇ ਚਲਾਨ ਕੱਟਣੇ ਆ, ਨਾ ਮੰਤਰੀ ਨੇ ਹੁਣ ਪਟਵਾਰੀ ਵਾਲੀ ਕੁਰਸੀ ਤੇ ਬਹਿ ਕੇ ਕਹਿਣਾ ਭਾਈ ਰਜਿਸਟਰੀ ਚੋਂ ਮੈਨੂੰ ਤੇਰੇ ਚੋਂ 500 ਚਾਹੀਦਾ, ਤੇਰੇ ਚੋਂ 20 ਚਾਹੀਦਾ, ਤੇਰੇ ਚੋਂ 1000 ਚਾਹੀਦਾ, ਨਾ ਉਹਨੇ SHO ਵਾਲੀ ਕੁਰਸੀ ਤੇ। ਉਹਨ ਤੇ ਫਿਰ ਰੇਟ ਲਾਉਣੇ ਆ ਨਾ, ਹੁਣ ਤਹਿਸੀਲਦਾਰ ਨੂੰ ਲਾਉਣਾ ਰੇਟ ਕੀ ਹਰ ਮਹੀਨੇ ਦਾ, ਵੀ ਤੂੰ ਮੈਨੂੰ 1,00,000 ਦੇਣਾ ਹੈ, SHO ਨੂੰ ਕਹਿਣਾ ਤੂੰ 1,00,000 ਦੇਣਾ, DSP ਨੂੰ ਕਹਿਣਾ 1,00,000, ਏਦਾਂ ਚੱਲਦਾ ਜੀ ਮੰਤਰੀਆਂ ਦਾ। ਹੁਣ ਮੰਤਰੀਆਂ ਨੇ ਜਿਹਨਾਂ ਤੋਂ ਲੈਣੇ ਆ, ਹੁਣ ਉਹ ਤਹਿਸੀਲਦਾਰ ਨੇ SHO ਨੇ ਆਪਣੇ ਬੋਝਿਆਂ ਵਿੱਚੋਂ ਤੇ ਦੇਣੇ ਨੀ, ਹੁਣ ਫਿਰ ਆਪਣੇ ਜਿਹੜਾ ਤਹਿਸੀਲਦਾਰ ਉਹਨੂੰ ਪਟਵਾਰੀਆਂ ਨੂੰ ਕਹਿਣਾ ਹੈ। SHO ਨੇ ਆਪਣੇ ASI ਜਿਹੜੇ ਇਨਕੁਆਰੀ ਅਫਸਰ ਲਾਉਣੇ ਵੱਖ ਵੱਖ ਕੇਸ ਦੇ ਨੇ ਉਹਨਾਂ ਨੂੰ ਕਹਿਣਾ ਹੈ, ਤੇ ਪਟਵਾਰੀਆਂ ਨੇ ਹੁਣ ਘਰੋਂ ਜ਼ਮੀਨ ਵੇਚ ਕੇ ਥੋੜੋ ਦੇਣੇ, ਉਹਨਾਂ ਨੇ ਤੁਹਾਨੂੰ ਸਾਨੂੰ ਹੀ ਜਿਹੜਾ ਹੈਗਾ ਝੰਬੜਾ, ਤੇ ਸਾਨੂੰ ਤੁਹਾਨੂੰ ਉਹਨਾਂ ਨੇ ਪੈਸੇ ਲੈ ਕੇ ਇਕੱਠੇ ਕਰਨੇ ਆ, ਚਾਰ ਕ ਆਪਣੀ ਜੇਬੇ ਪਾ ਲੈਣੇ, ਬਾਕੀ ਤਹਿਸੀਲਦਾਰ ਨੂੰ ਦੇ ਲੈਣੇ, ਤਹਿਸੀਲਦਾਰ ਨੇ ਥੋੜੇ ਜਿਹੇ ਆਪ ਰੱਖ ਲੈਣੇ, ਬਾਕੀ ਉੱਪਰ ਭੇਜ ਦੇਣੇ। ਆਹ ਕੁਛ ਚੱਲਦਾ ਹੈ ਅੱਜ ਵੀ, ਹੁਣ ਵੀ, ਇਸ ਵੇਲੇ ਤੱਕ ਆਹ ਕੁਛ ਚੱਲਦਾ। ਸਰਕਾਰ ਜਿਹੜੀ ਮਰਜ਼ੀ ਪਾਰਟੀ ਦੀ ਹੈ, ਇਹ ਬੜਾ ਇੱਕ ਖਤਰਨਾਕ ਸੱਚ
0: ਜੀ ਰਮੇਸ਼ ਜੀ। ਤੇ ਜੀ ਨਾਲ ਹੀ ਅਸੀਂ ਨੋਟ ਇਹ ਕਰਵਾ ਦਈਏ ਜੀ, ਸੰਦੇਸ਼ ਤੁਹਾਨੂੰ ਦਵਾਂਗੇ ਟੈਕਸਲ ਅਕਾਊਂਟਿੰਗ ਵਾਲਿਆਂ ਦਾ, ਤੇ ਅਕਾਊਂਟਿੰਗ ਦਾ ਕੰਮ ਹੈ ਤੇ ਭਰੋਸੇਮੰਦ ਇਹ ਨਾਂ ਹੈ, ਤੇ ਖਾਸ ਤੌਰ ਤੇ ਸਟੂਡੈਂਟਸ, ਨਵੇਂ ਇਮੀਗ੍ਰੈਂਟਸ, ਫੈਮਿਲੀਜ਼, ਊਬਰ ਡਰਾਈਵਰਸ ਜਾਂ ਛੋਟੇ ਬਿਜ਼ਨੈਸਿਸ ਨੇ, ਔਨਲਾਈਨ ਸੈਲਰ ਹੋ ਜਾਂ ਕੰਟਰੈਕਟਰ ਤੁਸੀਂ ਹੋ, ਤੇ ਤੁਸੀਂ ਕਾਲ ਆਪਣੀ ਟੈਕਸਲ ਅਕਾਊਂਟਿੰਗ ਨੂੰ ਕਰਨੀ ਹੈ, ਤੇ ਪੰਜਾਬੀ ਲਹਿਰਾ ਰੈਫਰੈਂਸ ਦੇ ਨਾਲ ਤੁਹਾਨੂੰ 50% ਡਿਸਕਾਊਂਟ ਵੀ ਮਿਲਣਗੇ। ਸੋ ਨੰਬਰ 647-461 0361 ਨੋਟ ਰੱਖੋ ਜੀ, 6474610361, ਭਰੋਸੇਮੰਦ ਅਕਾਊਂਟਿੰਗ ਫਰਮ ਟੈਕਸਲ ਅਕਾਊਂਟਿੰਗ, ਬੁੱਕ ਕੀਪਿੰਗ, ਕਾਰਪੋਰੇਟ ਟੈਕਸੇਸ਼ਨ ਦਾ ਸਾਰਾ ਹੀ ਕੰਮ, 647-461-0361 ਤੇ। ਤੇ ਜੀ ਨਾਲ ਹੀ ਨੋਟ ਸੰਦੇਸ਼ ਇਹ ਵੀ ਜ਼ਰੂਰ ਕਰਵਾ ਦਈਏ ਕਿ ਤੁਸੀਂ ਜੀ ਟਰੱਕ, ਕਾਰ, ਹੋਮ ਅਤੇ ਬਿਜ਼ਨਸ ਇੰਸ਼ੋਰੈਂਸ ਦੀਆਂ ਚੰਗੀਆਂ ਪੋਲਿਸੀਜ਼ ਲੱਭ ਰਹੇ ਹੋ, ਅਤੇ ਮੁਸ਼ਕਿਲ ਜੋ ਡਰਾਈਵਰਸ ਨੂੰ ਪੋਲਿਸੀਜ਼ ਦੇ ਵਿੱਚ ਐਡ ਕਰਨ ਦੇ ਵਿੱਚ ਆ ਰਹੀ ਹੈ, ਅਤੇ ਇਹ ਮੁਸ਼ਕਿਲ ਆਸਾਨ ਮੈਂਡੀ ਗਿੱਲ ਜੀ ਏਬਲ ਇੰਸ਼ੋਰੈਂਸ ਤੋਂ ਤੁਹਾਡੀ ਕਰ ਸਕਦੇ ਨੇ। ਨੰਬਰ 647-929-9509 ਨੰਬਰ ਤੁਸੀਂ ਨੋਟ ਰੱਖੋ ਜੀ, 6479299509, ਜਾਂ ਫਿਰ ਨੰਬਰ ਹੈ 6478381899, 6478831899 ਜੀ ਏਬਲ ਇੰਸ਼ੋਰੈਂਸ ਦੇ ਲਈ ਨੋਟ ਬਿਲਕੁਲ ਰੱਖੋ ਜੀ। ਤੇ ਸਾਡੇ ਨਾਲ ਸਾਡੇ ਅਗਲੇ ਕਾਲਰ ਨੇ ਜੀ ਸਚਵੰਤ ਜੀ, ਵੈਲਕਮ ਜੀ।
8: ਹਾਂਜੀ ਭੈਣ ਜੀ, ਧੰਨਵਾਦ ਤੁਹਾਡਾ ਸਮਾਂ ਦੇਣ ਦਾ। ਤੇ
0: ਜੀ ਸਰ
8: ਰਮੇਸ਼ ਜੀ, ਤੁਸੀਂ ਖੇਤਰੀ ਪਾਰਟੀਆਂ ਬਾਰੇ ਬੜਾ ਵਿਸਥਾਰ ਨਾਲ ਦੱਸ ਦਿੱਤਾ, ਕਿਉਂਕਿ ਖੇਤਰੀ ਪਾਰਟੀਆਂ ਜ਼ਰੂਰੀ ਰਹਿਣੀਆਂ ਚਾਹੀਦੀਆਂ ਜਿਹੜੇ ਜਿਹੜੇ ਉਹ ਸਟੇਟ ਨੂੰ ਜਾਂ ਖੇਤਰ ਨੂੰ ਬਿਲੋਂਗ ਕਰਦੀਆਂ ਨੇ, ਕਿਉਂਕਿ ਵੀ ਇੱਕ ਥੰਮ ਆ ਉਸ ਪਰ ਉਹ ਕਾਮਯਾਬ ਕਿਉਂ ਨੀ ਹੋ ਰਹੀਆਂ, ਢੈਂਡੀ ਕਲਾ ਚ ਜਾ ਰਹੀਆਂ ਆਪੋ ਆਪਣੇ ਸੂਬਿਆਂ ਦੇ ਵਿੱਚ, ਚਾਹੇ ਪੰਜਾਬ ਹੋਵੇ ਚਾਹੇ ਕੇਰਲਾ ਕੋਈ ਵੀ ਹੋਵੇ
0: ਜੀ,
8: ਕਿਉਂਕਿ ਉਹ ਆਪਣੇ ਸੂਬੇ ਪ੍ਰਤੀ ਵਫਾਦਾਰ ਨਹੀਂ ਰਹੀਆਂ। ਉਹ ਪੰਜਾਬੀ ਦਾ ਕਹਾਵਤ ਹੈ ਇੱਕ ਵੀ ਜਦੋਂ ਕੁੱਤੀ ਚੋਰਾਂ ਦੇ ਨਾਲ ਰਲ ਜਾਂਦੀ ਆ, ਜਾਣੀ ਕਿ ਸੈਂਟਰ ਵਾਲਿਆਂ ਦੇ ਨਾਲ, ਜਿੱਦਾਂ ਉਹਨਾਂ ਨੂੰ ਚੰਗਾ ਵਜ਼ੀਰੀਆਂ ਲੈਣ ਦੀ ਖਾਤਰ, ਇਹ ਇਹਨਾਂ ਦੀ ਦੁਰਦਸ਼ਾ, ਚਾਹੇ ਤੁਸੀਂ ਹੁਣ ਬਾਦਲ ਅਕਾਲੀ ਦਲ ਦੀ ਲਾ ਲਓ ਚਾਹੇ ਕੋਈ ABC ਹੋਰ ਲਾਓ, ਜਿਹੜੇ ਜਿਹੜੇ ਖੇਤਰ ਚੋਂ ਹੈਗੀਆਂ ਨੇ ਉਹ
0: ਜੀ,
8: ਉਹਨਾਂ ਦੀ ਦੁਰਦਸ਼ਾ ਤਾਂ ਵੀ ਹੋ ਰਹੀ ਆ ਕਿਉਂਕਿ ਉਹ ਆਪਣੇ ਸੂਬੇ ਪ੍ਰਤੀ, ਆਪਣੇ ਲੋਕਾਂ ਪ੍ਰਤੀ ਜਿਹੜੇ ਉਹਨਾਂ ਨੂੰ ਚੁਣਦੇ ਉਹਨਾਂ ਪ੍ਰਤੀ ਵਫਾਦਾਰ ਨਹੀਂ ਰਹੇ। ਤੇ ਮੇਰਾ ਤੇ ਇੱਕ ਮਿੰਟ ਸੀ, ਬਾਕੀ ਆਪ ਜੀ ਨੇ ਗ੍ਰਨੇਡਾਂ ਬਾਰੇ ਵੀ ਦੱਸ ਦਿੱਤਾ, ਧਮਾਕਿਆਂ ਬਾਰੇ ਵੀ ਦੱਸਿਆ, ਜਿਹੜਾ ਜਲੰਧਰ ਵਾਲਾ ਧਮਾਕਾ ਉਹ ਤਾਂ ਕਹਿੰਦੇ ਹੋਰੀ ਪਾਸੇ ਜਾ ਕੇ ਨਿਕਲਿਆ, ਵੀ ਕੋਈ ਅਨਿਲ ਸ਼ਰਮਾ UP ਤੋਂ ਗ੍ਰਿਫਤਾਰ ਕੀਤਾ ਜਿਹੜਾ ਕਿ ਬਜਰੰਗ ਦਲ ਤੇ RSS ਦਾ ਬੰਦਾ ਸੀਗਾ,
0: ਤੇ
8: ਉਹਦੇ ਬਾਰੇ ਜ਼ਰੂਰ ਖੁਲਾਸਾ ਕਰਿਓ ਵੀ ਤੁਹਾਡੇ ਕੋਲ ਰਿਪੋਰਟ ਹੈਗੀ ਵੀ ਐਵੇਂ ਉਹ ਤਾਂ ਬਹੁਤ ਉਹ ਜੀ ਫਲਾਨੇ ਦਾ ਜੀ ਪਾਕਿਸਤਾਨ ਦੇ ਨਾਲ ਮਿਲੇ ਆ ਜੀ, ISS ਦੇ ਨਾਲ ਮਿਲੇ ਜੀ, ਖਾੜਕੂ ਖਾਲਿਸਤਾਨੀਆਂ ਦੇ ਨਾਲ ਬੜਾ ਬੜਾ ਉਹ ਤਾਂ ਚਾਲੂ ਕੀਤਾ ਸੀਗਾ ਨਿਊਜ਼ ਵਾਲਿਆਂ ਨੇ, ਤੇ ਬਸ ਜੀ ਐਂ ਹੋ ਗਿਆ ਐਂ ਹੋ ਗਿਆ। ਹੁਣ ਉਹਦੀਆਂ ਤਾਰਾਂ ਜਾ ਕੇ ਹੋਰ ਪਾਸੇ ਨਿਕਲੀਆਂ, ਬੰਦਾ ਗ੍ਰਿਫਤਾਰ ਵੀ ਕਰ ਲਿਆ, ਉਹਦੇ ਬਾਰੇ ਨਾ DGP ਬੋਲ ਰਹੇ ਆ ਤੇ ਨਾ ਕੋਈ ਮੀਡੀਆ ਬੋਲ ਰਿਹਾ ਉਹਦੇ ਬਾਰੇ, ਤੁਹਾਡੇ ਕੋਲ ਜੇ ਨਿਊਜ਼ ਹੈਗੀ ਤਾਂ ਦੱਸਿਓ। ਅਨਿਲ ਸ਼ਰਮਾ UP ਤੋਂ ਗ੍ਰਿਫਤਾਰ ਕੀਤਾ ਉਹ ਜਿਹੜਾ ਬੰਬ ਧਮਾਕੇ ਦੇ ਵਿੱਚ ਜਿਹੜਾ BSF ਚੌਂਕ ਜਲੰਧਰ ਦੇ ਵਿੱਚ ਹੋਇਆ, ਉਹਦੇ ਬਾਰੇ ਜ਼ਰੂਰ ਕਰ। ਧੰਨਵਾਦ ਤੁਹਾਡਾ ਸਮਾਂ ਦੇਣ,
0: ਸ਼ੁਕਰੀਆ ਜੀ। ਜੀ ਰਮੇਸ਼ ਜੀ,
1: ਤੁਹਾਡਾ ਇਹ ਪਲੇਟਫਾਰਮ ਜੀ, ਇਸ ਕੋਲੋਂ ਮੈਂ ਸਮਝਦਾ ਆ ਤੁਹਾਡੇ ਸਹਿਯੋਗ ਦੇ ਨਾਲ, ਮੈਂ ਤੇ ਕਹੂੰਗਾ ਕਿ ਜਿਹੜੀ ਚੀਜ਼ ਤੁਸੀਂ ਪੁੱਛੀ ਹੈ, ਬਾਕੀ ਸਰੋਤੇ ਜੇ ਪਤਾ ਨੀ ਕਿਵੇਂ ਰਹਿ ਗਈ, ਬਕਾਇਦਾ ਮੈਂ ਨਾਮ ਲੈ ਕੇ ਖੁਲਾਸੇ ਕਰ ਚੁੱਕਾ ਕਿ ਦੋ ਵਿਅਕਤੀਆਂ ਦੇ ਖੁਲਾਸੇ ਕੀਤੇ ਸੀਗੇ ਇੱਕ ਦਾ ਨਾਮ ਬਾਕੀ ਤੁਸੀਂ ਜਿਹੜਾ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਹੈ ਅਨਿਲ ਸ਼ਰਮਾ ਆ, ਇੱਕ ਮਦੀਰ ਖਾਨ ਹੈ। ਦੋ ਵਿਅਕਤੀ ਜਿਹੜੇ, ਇੱਕ ਨੇ ਧਮਾਕਾ ਦੇ ਮਗਰ ਯੋਜਨਾ ਵਾਲਾ ਹੋ ਗਿਆ, ਇੱਕ ਮਦੀਰ ਖਾਨ ਜਿਸ ਨੇ ਉਹ ਸਕੂਟੀ ਦੇ ਉੱਪਰ ਵਿਸਫੋਟ ਰੱਖਿਆ ਸੀਗਾ
0: ਜੀ।
1: ਔਰ ਇਹ ਵਿਅਕਤੀ ਜਿਹੜੇ ਆ ਸ਼ਹਿਜਾਦ ਪੱਟੀ ਜਿਹੜਾ ਪਾਕਿਸਤਾਨ ਦਾ ਗੈਂਗ ਇੱਕ ਗੈਂਗਸਟਰ ਹੈ ਉਹਦੇ ਨਾਲ ਜੁੜੇ ਹੋਏ ਸੀ। ਉਹਨੂੰ ਕਹਿੰਦੇ ਆ ਕਿ ਜਿਹੜਾ ਮਦੀਰ ਖਾਨ ਹੈ ਉਹਨੂੰ 1 ਲੱਖ ਰੁਪਏ ਦਾ ਲਾਲਚ ਦਿੱਤਾ, ਬਹੁਤ ਘੱਟ ਪੜ੍ਹਿਆ ਲਿਖਿਆ, ਸੋਸ਼ਲ ਮੀਡੀਆ ਦੇ ਨਾਲ ਉਹਦੀ ਸਹਿਜਾਇਤ ਪੱਟੀ ਨਾਲ ਜਾਰੀ ਪਈ, ਉਹਨੂੰ ਅਕਸਾਇਆ ਤੇ ਉਹਨ ਜਿਹੜਾ ਕੀਤਾ। ਤੇ ਮਗਰ ਜਿਹੜਾ ਇਹ ਮਾਸਟਰ ਮਾਇੰਡ ਜਿਹਦਾ ਤੁਸੀਂ ਜ਼ਿਕਰ ਕੀਤਾ ਅਨਿਲ ਜਿਹੜਾ ਸ਼ਰਮਾ ਉਹ ਸੀਗਾ, ਇਹ ਦੋ ਮੁੱਖ ਚਿਹਰੇ ਆ ਅਨਿਲ ਸ਼ਰਮਾ ਤੇ ਮਦੀਰ ਖਾਨ, ਜਿਹਨਾਂ ਨੇ ਬੰਬ ਦੀ ਯੋਜਨਾ ਕੜੀ, ਜਿਹਨਾਂ ਨੇ ਉਹ ਜਲੰਧਰ ਵਾਲਾ ਵਿਸਫੋਟ ਕਰਾਇਆ। ਔਰ ਵੱਡੇ ਪੱਧਰ ਤੇ ਖਬਰਾਂ ਪ੍ਰਕਾਸ਼ਿਤ ਹੋਈਆਂ। ਇਹ ਠੀਕ ਹੈ ਕਿ ਜਿਹੜੇ ਵਿਅਕਤੀ ਪਹਿਲਾਂ ਕਹਿੰਦੇ ਸੀ ਫਲਾਨੇ ਕਰਾਉਂਦੇ ਆ, ਉਹ ਬਾਅਦ ਵਿੱਚ ਬੋਲੇ ਨਹੀਂ ਹੈਗੇ। ਔਰ ਮੈਂ ਬੀਤੇ ਦਿਨਾਂ ਚ ਇੱਕ ਚਿੰਤਾ ਵਿਅਕਤ ਕੀਤੀ ਸੀ ਕਿ ਇੱਥੇ ਨਾ ਹੈਂਡ ਗ੍ਰਨੇਡ ਫੜ ਲੈ ਫੜ ਹੋ ਜਾਏ ਜਾਂ ਕੁਛ ਹੋਰ ਹੋ ਜਾਏ, ਉਹ ਪੈਂਦੇ ਸੱਟੇ। ਦੋ ਤਿੰਨ ਸ਼ਬਦ ਬੜੇ ਰਟੇ ਰਟਾਏ ਆ ਪੰਜਾਬ ਦੇ ਵਿੱਚ, ਉਹ ਕੋਈ ਵੀ ਜਿਹੜਾ ਮਰਜ਼ੀ ਚਾਹੇ ਤੁਹਾਨੂੰ SSP ਲਾ ਦਿਓ, ਚਾਹੇ ਮੈਨੂੰ ਇੱਥੇ ਹੋਮਗਾਰਡ ਚ ਭਰਤੀ ਕਰਾ ਦਿਓ, ਉੱਤੋਂ ਜੇ ਬਿਆਨ ਲਾਉਣਾ ਤੇ ਉਹ ਪਿੰਟਾਂ ਸਕਿੰਟਾਂ ਚ ਬਿਆਨ ਦਿੱਤਾ ਜਾ ਸਕਦਾ ਜੀ। ਇਹਦੇ ਨਾਲ ਮਗਰ ਪਾਕਿਸਤਾਨ ਦਾ ਹੱਥ ਹੈ, ਇਹਦੇ ਮਗਰ ਜਿਹੜੀਆਂ ਜੀ ਖਾਲਿਸਤਾਨੀ ਕੱਟੜ ਖਾਲਿਸਤਾਨੀ ਜਥੇਬੰਦੀਆਂ ਜੀ, ਨਾਂ ਬੜੇ ਵਧੀਆ ਰੱਖੇ ਹੋਏ ਆ, KLF LKF ਏਦਾਂ ਦੇ ਵਿੱਚ ਕੇ ਪਾ ਦੇਣਾ ਵਾ, ਖਾਲਿਸਤਾਨ ਇੱਕ ਸ਼ਬਦ ਪੜ੍ਹਨਾ, ਅੱਗੇ ਪਿੱਛੇ ਜੋ ਮਰਜ਼ੀ ਜੋੜ ਦੋ। ਉਹ ਫਿਰ ਇੱਕ ਹੋਰ ਚੀਜ਼ ਰਟੀ ਰਟਾਈ ਹੈਗੀ ਹੈ, ਜੇ ਚਾਰੇ ਪਾਸੇ ਕੋਈ ਨਾ ਹੀ ਕਾਬੂ ਆਉਂਦਾ ਤੇ ਫਿਰ ਇੱਕ ਅਮੈਰੀਕਾ ਬੰਦਾ ਪੱਕਾ ਰੱਖਿਆ ਹੈਗਾ, ਉਹਦੇ ਮੂੰਹੋਂ ਸ਼ਬਦ ਪਾ ਦੇ ਕਿ ਭਾਈ ਇਹ ਤੇ ਜਿਹੜਾ ਉਹ ਸਿੱਖ ਰਿਕਮੈਂਡਨ ਵਾਲਾ ਬੰਦਾ ਹੈਗਾ ਜੀ, ਉਹ ਕਰਾਉਂਦਾ ਹੈ ਤੇ ਫਲਾਨਾ ਜੀ। ਸੋ ਇਸ ਕਰਕੇ ਰਟੇ ਰਟਾਏ ਸ਼ਬਦ ਝਟਪਟ ਇੱਥੇ ਆ ਜਾਂਦੇ ਆ ਚਰਚਾ ਵਿੱਚ, ਪਰੰਤੂ ਆਹ ਚੀਜ਼ਾਂ ਜਿਹੜੀਆਂ ਵਾਕਈ ਦੱਬੀਆਂ ਘੁੱਟੀਆਂ ਜਾਂਦੀਆਂ। ਮੁਜ਼ੱਫਰਨਗਰ ਦਾ ਰਹਿਣ ਵਾਲਾ ਜੀ ਅਨੰਦ ਸ਼ਰਮਾ ਤੇ ਦੂਜਾ ਜਿਹੜਾ ਉਹਦਾ ਸੰਬੰਧ ਕਹਿੰਦੇ ਕੀ ਹੈਗਾ ਆ, ਜਿਹੜਾ ਮਦੀਰ ਖਾਨ ਦਾ ਦੱਸਿਆ ਉਹ ਹਰਿਆਣੇ ਦਾ ਖੇਤਰ ਦੇ ਨਾਲ ਸੰਬੰਧ ਹੈਗਾ, ਹਰਿਆਣੇ ਦਾ ਇੱਕ ਖੇਤਰ ਹੈ। ਸੋ ਬਾਕੀ ਮੈਂ ਉਹ ਨੀ ਮਗਰ ਜਾਣਾ ਕਿ ਉਹਨਾਂ ਦਾ ਕਿਹੜੀ ਸੰਸਥਾ ਦੇ ਨਾਲ ਸੀ, ਕਿਉਂਕਿ ਉਹ ਖੁਲਾਸਾ ਅਧਿਕਾਰਤ ਕੋਈ ਨਹੀਂ ਹੈ। ਚਰਚੇ ਜ਼ਰੂਰ ਜਿਵੇਂ ਤੁਸੀਂ ਕੀਤੇ ਏਦਾਂ ਦੇ ਆ, ਮਗਰ ਉਹਨਾਂ ਦੀਆਂ ਤੰਦਾ ਤਾਰਾਂ ਕਿੱਥੇ ਜੁੜੀਆਂ ਸੀ ਉਹ ਨਹੀਂ ਪਤਾ, ਗਿਰਫਤਾਰ ਦੋਵੇਂ
0: ਜੀ। ਰਮੇਸ਼ ਜੀ ਤੇ ਜੀ ਨਾਲ ਹੀ ਅਸੀਂ ਰਮੇਸ਼ ਜੀ ਅਗਲੀ ਖਬਰ ਵੱਲ ਵੀ ਚੱਲਾਂਗੇ ਤੇ ਜੀ ਉਸ ਤੋਂ ਪਹਿਲਾਂ ਚਲੋ ਜ਼ਿਕਰ ਇਹ ਵੀ ਕਰ ਲਈਏ ਕਿ ਤੁਸੀਂ ਕੈਨੇਡਾ ਭਰ ਦੇ ਵਿੱਚ ਕਿਤੇ ਮੂਵ ਹੋਣਾ ਜਾਂ ਫਿਰ ਪੂਰੇ ਨੌਰਥ ਅਮੈਰੀਕਾ ਦੇ ਵਿੱਚ ਕਿਤੇ ਵੀ ਮੂਵ ਹੋਣ ਬਾਰੇ ਤੁਸੀਂ ਸੋਚ ਰਹੇ ਹੋ ਤੇ ਪ੍ਰੋਫੈਸ਼ਨਲ HK ਮੂਵਰਸ ਨੂੰ ਤੁਸੀਂ ਆਪਣੀ ਕਾਲ ਕਰਨੀ ਆ, ਨੰਬਰ 416-524-6604 416-524-6704 ਨੰਬਰ। ਇਹ ਮੂਵਿੰਗ ਟਰੱਕਸ ਦੇ ਵਿੱਚ ਤੁਹਾਡੀਆਂ ਕਾਰਾਂ ਵੈਨਾਂ ਵੀ ਲੈ ਕੇ ਜਾਣਗੇ, ਸੇਫ ਐਂਡ ਸਾਊਂਡ ਤੁਹਾਡਾ ਸਮਾਨ ਪਹੁੰਚੇਗਾ ਜੀ। ਨੰਬਰ 416-524-6604 ਨੰਬਰ ਨੋਟ ਜ਼ਰੂਰ ਰੱਖੋ ਜੀ। ਤੇ ਨਾਲ ਹੀ ਅਸੀਂ ਨੋਟ ਕਰਵਾ ਦਈਏ ਜੀ, ਮੋਰਗੇਜ ਦੇ ਲਈ ਹਰਮਨ ਬੱਤਾ ਜੀ ਦਾ ਨੰਬਰ, ਮਲਟੀਪਲ ਲੈਂਡਰਸ ਦੇ ਨਾਲ ਜੋ ਕੰਮ ਕਰਦੇ ਨੇ ਤੇ ਜੀ ਬਿਨਾਂ ਚਿੰਤਾ ਤੋਂ ਤੁਹਾਡਾ ਜੋ ਮੋਰਗੇਜ ਦਾ ਕੰਮ ਜੋ ਹੈ ਸੰਪੂਰਨ ਹੋਵੇਗਾ। ਨੰਬਰ 647-685-9000 647-685-9000 ਨੰਬਰ ਜੀ ਨੋਟ ਰੱਖਣਾ। ਰਮੇਸ਼ ਜੀ ਖਬਰ ਅਗਲੀ ਵੱਲ ਵਧਾਂਗੇ ਪਰ ਉਸ ਤੋਂ ਪਹਿਲਾਂ ਜੀ ਕਾਲ ਇੱਕ ਜੋ ਦੁਬਾਰਾ ਆਈ ਹੈ, ਜਤਿੰਦਰ ਜੀ ਜੀ ਸਵਾਗਤ ਜੀ।
9: ਹਾਂਜੀ ਹਾਂਜੀ, ਸੋਰੀ ਜੀ ਤੁਹਾਡਾ ਟਾਈਮ ਲੈ ਰਿਹਾ, ਮੈਂ ਇਨਪੁਟ ਹੀ ਦੇਣੀ ਸੀ ਰਮੇਸ਼ ਜੀ ਨੂੰ। ਹਾਂਜੀ ਰਮੇਸ਼ ਜੀ, ਗੱਲ ਤਾਂ ਸਹੀ ਆ, ਖੇਤਰੀ ਪਾਰਟੀਆਂ ਸਹੀ ਹੋਣੀਆਂ ਚਾਹੀਦੀਆਂ, ਮੈਂ ਵੀ ਮੰਨਦਾ ਹੋਣੀਆਂ ਚਾਹੀਦੀਆਂ ਨਾ, ਬਟ ਖੇਤਰੀ ਪਾਰਟੀਆਂ ਜੇ ਤੁਸੀਂ ਬੈਕ ਸਾਈਡ ਐਕਸਪੀਰੀਅੰਸ ਦੇਖੋ, ਉਹ ਖੇਤਰੀ ਪਾਰਟੀਆਂ ਰਮੇਸ਼ ਜੀ ਖੇਤਰੀ ਪਾਰਟੀਆਂ ਰਹੀਆਂ ਹੀ ਨੀ ਹੈਗੀਆਂ, ਉਹ ਇੱਕ ਫੈਮਿਲੀ ਦੀ ਪਾਰਟੀ ਬਣ ਗਈ, ਮੁਲਾਇਮ ਸਿੰਘ ਯਾਦਵ ਦੀ ਜੀ, ਲਾਲੂ ਪ੍ਰਸ਼ਾਦ ਯਾਦਵ ਦੀ, ਆਪਣਾ ਮਾਇਆਵਤੀ ਦੀ, ਆਪਣਾ ਸੁਖਬੀਰ ਬਾਦਲ ਦੀ ਤੇ ਆਪਣਾ ਉਧਰ ਮਮਤਾ ਦੀ। ਇਹ ਖੇਤਰੀ ਪਾਰਟੀਆਂ ਤੁਸੀਂ ਗਿਣੋਗੇ ਜਾਂ ਫੈਮਿਲੀ ਪਾਰਟੀ ਦੀ ਫੈਮਿਲੀ ਪਾਰਟੀਆਂ, ਐਕਚੁਅਲ ਚ ਮੈਂ ਤੁਹਾਨੂੰ ਐਕਸਪੀਰੀਅੰਸ ਦੱਸਦਾ ਜੀ, ਇੱਕ ਵਾਰੀ ਥਾਣੇ ਦੇ ਵਿੱਚ ਕੋਈ ਥੋੜਾ ਵੀ ਥਾਣੇ ਵਿੱਚ ਜਾਂ ਚੌਂਕੀ ਦੇ ਵਿੱਚ ਨਾ ਜੀ ਛੋਟਾ ਮੋਟਾ ਵੀ ਬਦਮਾਸ਼ ਹੁੰਦਾ, ਉਹ ਕਹਿੰਦਾ ਜੀ ਮੇਰੇ ਸੁਖਬੀਰ ਬਾਦਲ ਮੇਰੀ ਮਜੀਠੀਆਂ ਨਾਲ ਸਿੱਧੀ ਗੱਲਬਾਤ ਆ, ਕਿਉਂਕਿ ਖੇਤਰੀ ਪਾਰਟੀਆਂ ਦੀ ਲੋਕਲ ਬਦਮਾਸ਼ਾਂ ਨਾਲ ਵੀ ਬਹੁਤ ਹੁੰਦੀ ਹੈ। ਬਟ ਨੈਸ਼ਨਲ ਪਾਰਟੀ ਮੈਂ ਫੋਕਸ ਕਿਉਂ ਕਰ ਰਿਹਾ, ਨੈਸ਼ਨਲ ਪਾਰਟੀ ਕੋਈ ਕਹਿ ਸਕਦਾ ਬਦਮਾਸ਼ ਛੋਟਾ ਵੀ ਮੈਂ ਅਮਿਤ ਸ਼ਾਹ ਨਾਲ ਗੱਲ ਕਰਾ ਰਿਹਾ ਜਾਂ ਆਪਣਾ ਰਾਹੁਲ ਗਾਂਧੀ ਨਾਲ ਗੱਲ ਕਰਾ ਰਿਹਾ। ਰਮੇਸ਼ ਜੀ ਡਿਸਕਸ਼ਨ ਦਾ ਜਾਨੀ ਕਿ ਨੈਕਸਟ ਵੀ ਟੋਪਿਕ ਆਪਾਂ ਇਹੀ ਰੱਖਾਂਗੇ ਕੰਟੀਨਿਊ, ਤੁਸੀਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ, ਆਪਾਂ ਐਗਜ਼ਾਮਪਲ ਹੀ ਨਾ ਐਕਸਪੀਰੀਅੰਸ, ਇੱਕ ਪਾਸੇ ਸੁਖਬੀਰ ਬਾਦਲ ਇੱਕ ਪਾਸੇ ਮੁਲਾਇਮ ਸਿੰਘ ਯਾਦਵ ਜਿੱਥੇ ਮਤਲਬ ਕਿ ਪੂਰੀ ਬਦਮਾਸ਼ੀ ਹੁੰਦੀ ਸੀ, ਹੁਣ ਐਗਜ਼ਾਮਪਲ ਆਪਣੇ ਸਾਹਮਣੇ ਹੈਗੇ UP ਜਿੱਥੇ ਕਹਿੰਦੇ ਸੀ ਕਦੀ ਲਾ ਐਂਡ ਆਰਡਰ ਸਹੀ ਨੀ ਹੋ ਸਕਦਾ, ਉੱਥੇ ਇੱਕ ਬੰਦਾ ਵਿਜ਼ਨ ਲੈ ਕੇ ਆਇਆ, ਉਹ ਪਾਰਟੀ ਦੀ ਵੀ ਆਪਣੀ ਮੰਨ ਨਹੀਂ ਰਿਹਾ ਜੀ, ਉਹ ਆਪਣੀ ਵਿਜ਼ਨ ਤੇ ਚੱਲਿਆ ਹੋਇਆ, ਉਹ ਬੰਦੇ ਨੇ ਲਾ ਐਂਡ ਆਰਡਰ ਕਿਵੇਂ ਠੀਕ ਕਰਤਾ ਜੀ, ਮੈਨੂੰ ਇਹ ਦੱਸੋ
0: ਜੀ। ਜੀ ਰਮੇਸ਼
1: ਸਰੋਤਿਓ ਇਸ ਤਰ੍ਹਾਂ ਆ, ਪਹਿਲਾਂ ਥੋੜਾ ਜਿਹਾ ਪਿੱਛੇ ਚੱਲਦੇ ਆ, ਜਿਹੜਾ ਖੇਤਰੀ ਪਾਰਟੀਆਂ, ਦੇਖੋ ਦਿੱਕਤ ਇਹ ਨਹੀਂ ਹੈ ਕਿ ਸੁਖਵੀਰ ਬਾਦਲ ਦੀ ਧਿਰ ਚ ਕੀ ਨੁਕਸ ਹੈ, ਜਿਹਦਾ ਨਾਮ ਸ਼੍ਰੋਮਣੀ ਅਕਾਲੀ ਦਲ ਹੈ, ਜਾਂ ਅਸੀਂ ਦੂਰ ਪਾਰ ਨਹੀਂ ਜਾਂਦੇ, ਤੁਸੀਂ ਬੜੇ ਨਾਂ ਲਏ, ਅਸੀਂ ਇੰਡੀਅਨ ਨੈਸ਼ਨਲ ਲੋਕ ਦਲ ਦੀ ਗੱਲ ਕਰ ਲੈਂਦੇ, ਗਵਾਂਢੀ ਸੂਬੇ ਚ ਚਟਾਲਿਆਂ ਦੀ ਪਾਰਟੀ, ਉਹਦੇ ਵਿੱਚੋਂ ਗਾਂ JJP। ਦੇਖੋ ਇਹ ਪਾਰਟੀਆਂ ਦੀ ਜਦੋਂ ਅਸੀਂ ਗੱਲ ਕਰਦੇ ਸੀ, ਜਿਹੜਾ ਤੁਸੀਂ ਨੁਕਸ ਆ ਬਿਲਕੁਲ 100% ਤਾਂ ਮੈਂ ਵੀ ਬਿਆਨ ਕੀਤਾ ਕਿ ਨੁਕਸ ਪੈ ਗਏ ਨਾ ਇਹਨਾਂ ਪਾਰਟੀਆਂ ਚ। ਸਰੋਤੇ ਹੁਣੇ ਇੱਕ ਕਿੰਨਾ ਵਧੀਆ ਸ਼ਬਦ ਬੋਲ ਕੇ ਗਏ, ਮੈਂ ਨੀ ਉਹ ਵਰਦਾ ਕਿ ਚੋਰਾਂ ਦੇ ਨਾਲ ਕੌਰ ਰਲ ਗਿਆ। ਸੋ ਇਸ ਕਰਕੇ ਉਹ ਸ਼ਬਦ ਇੱਥੇ ਜ਼ਿਆਦਾ ਢੁਕਵਾਂ ਹੈ। ਪਾਰਟੀਆਂ ਦਾ ਜਿਹੜਾ ਸਿਧਾਂਤ ਸੀ, ਮੂਲ ਸਿਧਾਂਤ, ਜੇ ਤਾਂ ਮੈਂ ਅਕਾਲੀ ਦਲ ਦੀ ਗੱਲ ਕਰਦਾ, ਜਿਹੜਾ ਅਸੀਂ ਅੱਜ ਵੀ ਸਮਝਦੇ ਹਾਂ, ਅੱਜ ਵੀ ਮੈਂ ਤੇ ਸਮਝਦਾ, ਤੁਸੀਂ ਮੈਨੂੰ ਪਤਾ ਨੀ ਕਿੰਨੇ ਸਹਿਮਤ ਹੋ, ਫੈਡਰਲ ਢਾਂਚੇ ਦੀ ਮਜ਼ਬੂਤੀ, ਸੰਘੀ ਢਾਂਚੇ ਦੀ ਮਜ਼ਬੂਤੀ, ਸੂਬਿਆਂ ਦੇ ਅਧਿਕਾਰਾਂ ਦੇ ਵਿੱਚ ਵਾਧਾ, ਕਿ ਇਹ ਨੀ ਕਿ ਇਕੱਲਾ ਕੇਂਦਰ ਆਪਣੀ ਮਨ ਮਰਜ਼ੀ ਕਰੇ, ਉਹ ਅਕਾਲੀ ਦਲ ਚ ਵੀ ਕਦੇ ਹੁੰਦੀ ਸੀ, ਹੋਰ ਖੇਤਰੀ ਪਾਰਟੀਆਂ ਵੀ ਉਸ ਗੱਲ ਤੇ ਪਹਿਰਾ ਦਿੰਦੀਆਂ ਸੀ। ਅੱਜ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਨਹੀਂ, ਅੱਜ ਉਹਨਾਂ ਲਈ ਕੁਰਸੀ ਕੇਂਦਰ ਤੇ ਕੁਰਸੀ ਕਰਕੇ ਉਹਨਾਂ ਨੇ ਫੈਸਲੇ ਲੈਣੇ ਆ। ਜੇ ਤੇ ਮੇਰੀ ਕੇਂਦਰ ਦੇ ਵਿੱਚ ਜਾਰੀ ਉਸ ਵੇਲੇ ਭਾਜਪਾ ਦੇ ਨਾਲ ਸੀ, ਤੇ ਮੈਂ ਕਿਸਾਨਾਂ ਦੇ ਹੱਕ ਚ, ਜਿਹੜਾ ਕਿਸਾਨਾਂ ਦੇ ਵਿਰੋਧ ਵਿੱਚ 3 ਕਾਨੂੰਨ, ਤੇ ਮੈਂ ਕੈਬਨਿਟ ਬੈਠਕ ਵਿੱਚ ਬਹਿ ਕੇ ਵੀ ਉਦਣ ਭੁਗਤਿਆਂ, ਉਧਰ ਬਾਅਦ ਵਿੱਚ ਵੱਖਰੀ ਗੱਲ ਅਸਤੀਫਾ ਦੇ ਦਾਂ ਸਿਆਸਤ ਨੂੰ ਵੇਖਦੇ ਹੋਏ। ਸੋ ਇਸ ਕਰਕੇ ਜਿਹੜਾ ਤੇ ਹੈਗਾ ਖੇਤਰੀ ਪਾਰਟੀਆਂ ਦਾ ਬਣਨਾ ਜਾਂ ਖੇਤਰੀ ਪਾਰਟੀਆਂ ਦਾ ਜ਼ਰੂਰਤ, ਇਹਦੇ ਨਾਲ ਤੇ ਹੈ ਮੈਂ ਸਹਿਮਤ ਭਾਈ ਇਹ ਤੇ। ਹਾਂ, ਹਾਲਾਂਕਿ ਬਾਕੀ ਉਹ ਬੁਨਿਆਦੀ ਚੀਜ਼ ਹੈ, ਉਹ ਖੇਤਰੀ, ਅੱਜ ਦੀਆਂ ਖੇਤਰੀ ਪਾਰਟੀਆਂ ਨਹੀਂ, ਉਹ ਖੇਤਰੀ ਪਾਰਟੀਆਂ ਜਿਹਨਾਂ ਕੋਲ ਸਿਧਾਂਤ ਹੈ, ਸਿਧਾਂਤ ਕਿ ਖੇਤਰੀ ਪਾਰਟੀਆਂ ਦੇ ਸਿਧਾਂਤ ਨਾਲ ਮੈਂ ਸਹਿਮਤ ਹਾਂ, ਨਾ ਕਿ ਅੱਜ ਦੇ ਸਮੇਂ ਅਕਾਲੀ ਦਲ ਦੇ ਨਾਲ ਸਹਿਮਤ ਹਾਂ ਜਾਂ ਦੂਜੀਆਂ ਤੀਜੀਆਂ ਦੇ ਨਾਲ ਸਹਿਮਤ ਹਾਂ। ਹੁਣ ਗੱਲ ਅੱਗੇ ਤੁਰਦੇ ਹਾਂ, ਜਿਹਦਾ ਤੁਸੀਂ ਉਦਾਹਰਣ ਦਿੱਤੀ ਕਾਨੂੰਨ ਵਿਵਸਥਾ ਦੀ ਉੱਤਰ ਪ੍ਰਦੇਸ਼ ਨਾਲ ਜੋੜ ਕੇ, ਸਰੋਤਿਓ ਦੇਖੋ ਇਹ ਵੀ ਇੱਕ ਖਤਰਨਾਕ ਸੱਚ ਹੈ। ਠੀਕ ਹੈ, ਬਹੁਤ ਸਾਰੀਆਂ ਦਲੀਲਾਂ ਇਹੋ ਜਿਹੀਆਂ ਅਸੀਂ ਯੂਪੀ ਚੋਂ ਲੱਭ ਕੇ ਲਿਆ ਸਕਦੇ ਹਾਂ ਜੀ, ਕਿ ਯੋਗੀ ਆਦਿੱਤਿਆ ਨਾਥ ਨੇ ਉੱਥੇ ਕਾਨੂੰਨ ਵਿਵਸਥਾ ਬੜੀ ਵਧੀਆ ਕੀਤੀ ਹੈ। ਹੁਣ ਮਾਫ ਕਰਨਾ, ਮੈਂ ਤੁਹਾਨੂੰ ਇੱਕ ਕੜਵਾ ਸੱਚ ਯਾਦ ਕਰਾਉਣ ਲੱਗਾ, ਇਹੀ ਤਰੀਫ ਕਦੇ ਬੇਅੰਤ ਸਿੰਘ ਦੀ ਵੀ ਕੁਛ ਲੋਕਾਂ ਨੇ ਕੀਤੀ ਸੀ, ਇਹੀ ਤਰੀਫ ਕਦੇ ਸਮੇਧ ਸੈਣੀ ਦੀ ਵੀ ਹੋਈ ਸੀ, ਕਿ ਪੰਜਾਬ ਦੀ ਕਾਨੂੰਨ ਵਿਵਸਥਾ ਇਹਨਾਂ ਦੋ ਯੋਧੇ, ਅਸੀਂ ਤਾਂ ਨਹੀਂ ਕਹਿੰਦੇ, ਕਈ ਕਹਿੰਦੇ ਆ ਨਾ ਇਹਨਾਂ ਨੂੰ ਯੋਧੇ, ਕਿ ਇਹਨਾਂ ਨੇ ਵੀ ਪੰਜਾਬ ਦੀ ਕਾਨੂੰਨ ਜੀ ਇਸ ਢੰਗ ਦੇ ਨਾਲ ਕਾਨੂੰਨ ਵਿਵਸਥਾ ਠੀਕ ਕਰਨੀ ਹੈ ਤੇ ਮੈਨੂੰ ਜਿੱਥੇ ਮਰਜ਼ੀ ਮੈਨੂੰ ਲਾ ਦਿਓ, ਵੱਡਾ ਸਾਰਾ ਅਫਸਰ ਪਾਵਰਾਂ ਦੇ ਦਿਓ, ਸਿਆਸੀ ਸਰਪ੍ਰਸਤੀ ਦੇ ਦਿਓ, ਤੇ ਫਿਰ ਮੈਂ ਵੀ ਕਰ ਦੂੰਗਾ ਠੀਕ। ਦੇਖੋ ਕਾਨੂੰਨ ਵਿਵਸਥਾ ਤੁਹਾਡੀਆਂ ਭਾਵਨਾਵਾਂ ਦੇ ਨਾਲ ਠੀਕ ਹੋਣੀ ਚਾਹੀਦੀ, ਕਿ ਜੇ ਤੁਸੀਂ ਪੰਜਾਬ ਦੇ ਵਸ਼ਿੰਦੇ ਹੋ, ਜੇ ਤੁਸੀਂ ਸਿੱਖ ਧਰਮ ਨੂੰ ਮੰਨਦੇ ਆ ਤੇ ਤੁਹਾਨੂੰ ਉਸ ਧਰਮ ਦੀ ਮੰਨਣ ਦੀ ਆਜ਼ਾਦੀ ਚਾਹੀਦੀ ਹੈ। ਇਹ ਨਹੀਂ ਕਿ ਪੰਜਾਬ ਚ ਮੇਰੀ ਸਰਕਾਰ ਆ ਗਈ ਤੇ ਮੈਂ ਜੇ ਸਿੱਖਾਂ ਤੇ ਮੈਂ ਹਿੰਦੂਆਂ ਨੂੰ ਖੂੰਜੇ ਲਾ ਦੇਣਾ, ਜੇ ਮੈਂ ਹਿੰਦੂ ਹਾਂ ਤੇ ਮੈਂ ਮੁਸਲਮਾਨਾਂ ਨੂੰ ਖੂੰਜੇ ਲਾ ਦੇਣਾ, ਜੇ ਮੈਂ ਸਿੱਖਾਂ ਤੇ ਮੈਂ ਕਿਸੇ ਹੋਰ ਨੂੰ ਲਾ ਦੇਣਾ, ਇਹ ਇਹ ਇਹ ਇਹ ਢੰਗ ਦੇ ਨਾਲ ਸਾਨੂੰ ਸਵਰਗ ਨਹੀਂ ਚਾਹੀਦਾ ਹੈਗਾ। ਦੇਖੋ ਮੈਂ ਸਮਝਦਾ ਕਿ ਜਿਸ ਉੱਤਰ ਪ੍ਰਦੇਸ਼ ਦੀ ਉਦਾਹਰਣ

0: ਕਰੀਏ, ਇੱਕ ਤਾਂ ਪੱਛਮੀ ਬੰਗਾਲ ਦੀ ਗੱਲ ਕਰਾਂਗੇ ਤੇ ਨਵੀਂ ਸਰਕਾਰ ਨੇ ਦੋ ਵੱਡੇ ਕਮਿਸ਼ਨ ਨਿਯੁਕਤ ਕੀਤੇ ਨੇ। ਦੂਸਰੇ ਪਾਸੇ ਪੰਜਾਬ ਦੀਆਂ ਸ਼ਹਿਰੀ ਚੋਣਾਂ EVM ਨਾਲ ਕਰਵਾਉਣ ਦੀ ਮੰਗ ਜੋ ਹੈ ਉੱਠੀ ਹੈ ਜੀ, ਕੀ ਇਹਨਾਂ ਖਬਰਾਂ ਬਾਰੇ ਖਾਸ ਰਿਪੋਰਟ ਹੈ ਜੀ?
1: ਜਿਹੜਾ ਤੇ ਰੁਪਿੰਦਰ ਜੀ EVM ਵਾਲੀ ਗੱਲ ਆ ਨਾ
0: ਜੀ,
1: ਇਹ ਤੇ ਐਵੇਂ ਕੁਛ ਮੇਰੇ ਵਰਗੇ ਲੋਕ ਹੁੰਦੇ ਨੇ ਜਿਹੜੇ ਕਈ ਮਸਲੇ, ਕਿਉਂਕਿ ਕਾਨੂੰਨੀ ਤੌਰ ਤੇ ਕਈ ਚੀਜ਼ਾਂ ਦੀ ਬੜੀ ਵੱਡੀ ਥਾਂ ਹੈਗੀ ਹੈ। ਹਾਈ ਕੋਰਟ ਮਸਲਾ ਲੈ ਗਏ ਜੀ ਕਿ ਇਹ ਬੈਲਟ ਪੇਪਰ ਨਾਲ ਕਿਉਂ ਚੋਣਾਂ ਕਰਾਉਣੀਆਂ ਹੈ, ਪੇਪਰ ਖਰਾਬ ਹੁੰਦਾ ਹੈ, ਗਿਣਤੀ ਨੂੰ ਸਮਾਂ ਲੱਗਦਾ ਹੈ, ਬਹੁਤ ਕੁਛ ਹੁੰਦਾ ਹੈ। ਤੇ ਹਾਈ ਕੋਰਟ ਵਿੱਚ ਜਦੋਂ ਕਾਨੂੰਨ ਦੇ ਢੰਗ ਦੇ ਨਾਲ ਅਸੀਂ ਜਾਈਏ ਤੇ ਹਾਈ ਕੋਰਟ ਵੀ ਕਾਨੂੰਨ ਦੇ ਲਈ ਬਾਉਂਡ ਹੈ, ਉਹਨੂੰ ਪਟੀਸ਼ਨ ਸੁਣ ਲਈ। ਹਾਈ ਕੋਰਟ ਨੇ ਪੰਜਾਬ ਦੇ ਚੋਣ ਕਮਿਸ਼ਨ ਨੂੰ ਵੀ ਪੁੱਛਿਆ ਤੇ ਕੇਂਦਰ ਦੇ ਜਿਹੜਾ ਚੋਣ ਕਮਿਸ਼ਨ ਹੈ ਉਹਨੂੰ ਵੀ ਪੁੱਛਿਆ ਕਿ ਭਾਈ ਆ ਦੱਸੋ ਕੀ ਜਵਾਬ ਹੈ, ਤੁਸੀਂ ਕਿਉਂ ਨਹੀਂ EVM ਮਸ਼ੀਨਾਂ ਦੇ ਨਾਲ ਪੰਜਾਬ ਦੀਆਂ ਸ਼ਹਿਰੀ ਚੋਣਾਂ ਕਰਾਉਂਦੇ। ਪੰਜਾਬ ਦਾ ਚੋਣ ਕਮਿਸ਼ਨ ਰੁਪਿੰਦਰ ਜੀ ਉੱਥੇ ਕਹਿੰਦਾ
0: ਜੀ
1: ਕਿ ਅਸਲ ਵਿੱਚ ਅਸੀਂ ਨਾ ਕੇਂਦਰ ਵਾਲੇ ਚੋਣ ਕਮਿਸ਼ਨ ਤੋਂ ਮਸ਼ੀਨਾਂ ਮੰਗੀਆਂ ਸੀ, ਸਾਨੂੰ ਉਹਨਾਂ ਨੇ ਮਸ਼ੀਨਾਂ ਨਹੀਂ ਦਿੱਤੀਆਂ। ਹੁਣ ਕਸੂਤੀ ਸਥਿਤੀ ਇਹ ਬਣ ਗਈ, ਕੇਂਦਰ ਵਾਲਾ ਕਹਿੰਦਾ ਜੀ ਸਾਡੇ ਤੋਂ ਤਾਂ ਅੱਜ ਤਾਈਂ ਨਹੀਂ ਮੰਗੀਆ, ਸਾਨੂੰ ਤੇ ਪਤਾ ਵੀ ਨਹੀਂ। ਪੰਜਾਬ ਦਾ ਚੋਣ ਕਮਿਸ਼ਨ ਕਹਿੰਦਾ ਮੰਗੀਆਂ। ਹੁਣ ਹਾਈ ਕੋਰਟ ਕਹਿੰਦਾ ਕਿ ਕੱਲ ਨੂੰ ਦੋਨੇ ਜਣੇ, ਜਿਹੜਾ ਕਹਿੰਦਾ ਮੰਗੀਆਂ ਆਪਣੀ ਚਿੱਠੀ ਲੈ ਕੇ ਆਓ ਕਿ ਕਿਹੜੀ ਚਿੱਠੀ ਨਾਲ ਮੰਗੀਆਂ, ਤੇ ਉਹ ਵੀ ਚਿੱਠੀ ਲੈ ਕੇ ਆਓ ਜਿੱਥੇ ਤੁਹਾਨੂੰ ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਨਹੀਂ ਦੇਣੀਆਂ। ਪੰਜਾਬ ਦਾ ਚੋਣ ਕਮਿਸ਼ਨ ਫਿਰ ਕਸੂਤਾ ਫਸ ਗਿਆ ਇੱਥੇ। ਹੁਣ ਸੱਚ ਝੂਠ ਦਾ ਨਿਬੇੜਾ ਦੇਖਦੇ ਕੱਲ ਕੀ ਹੁੰਦਾ। ਬਾਕੀ EVM ਨਾਲ ਮਸ਼ੀਨਾਂ ਦੇ ਨਾਲ ਕਰਾਓ ਚਾਹੇ ਬੈਲਟ ਪੇਪਰਾਂ ਦੇ ਨਾਲ, ਨੁਕਸ ਕਿਤੇ ਹੋਰ ਹੈ ਅੱਜ, ਜਿੰਨਾ ਚਿਰ ਉਹ ਨੁਕਸ ਨਹੀਂ ਦੂਰ ਹੁੰਦਾ ਨਤੀਜੇ ਚੰਗੇ ਨਹੀਂ ਆਉਣੇ। ਬਾਕੀ ਜਿਹੜਾ ਤੁਸੀਂ ਸ਼ਵਿੰਦੂ ਅਧਿਕਾਰੀ ਦਾ ਜ਼ਿਕਰ ਕੀਤਾ, ਦੇਖੋ ਸ਼ਵਿੰਦੂ ਅਧਿਕਾਰੀ ਪੱਛਮੀ ਬੰਗਾਲ ਦੇ ਇਸ ਵੇਲੇ ਭਾਈ ਮੁੱਖ ਮੰਤਰੀ ਹੈ, ਨਵੇਂ ਮੁੱਖ ਮੰਤਰੀ
0: ਜੀ।
1: ਔਰ ਸ਼ਵਿੰਦੂ ਅਧਿਕਾਰੀ ਦੀਆਂ ਉਹ ਜਿਹੜੇ ਕਮਿਸ਼ਨ ਹੈ ਉਹਦੀਆਂ ਗੱਲਾਂ ਆਪਾਂ ਜ਼ਰੂਰ ਕਰਨੀਆਂ ਰੁਪਿੰਦਰ ਜੀ, ਪਰੰਤੂ ਮੈਨੂੰ ਲੱਗਦਾ ਕਿ ਸਮੇਂ ਦੇ ਹਿਸਾਬ ਦੇ ਨਾਲ ਉਹ ਚਰਚਾ ਕੱਲ੍ਹ ਛੇੜਾਂਗੇ। ਅੱਜ ਪੱਛਮੀ ਬੰਗਾਲ ਦੀ ਮੈਂ ਇੱਕ ਗੱਲ ਜਿਹੜੀ ਵਿਸ਼ੇਸ਼ ਘਟਨਾ ਹੈ ਉਹ ਜ਼ਰੂਰ ਸਾਂਝੀ ਕਰਦਾ
0: ਜੀ।
1: ਪੱਛਮੀ ਬੰਗਾਲ ਦੀਆਂ ਕੁੱਲ 294 ਚੋਂ 293 ਸੀਟਾਂ ਤੇ ਵੋਟਾਂ ਪਈਆਂ ਸੀ, ਇੱਕ ਸੀਟ ਤੇ ਵੋਟਾਂ ਨਹੀਂ ਪਈਆਂ ਸੀ, ਉਹ ਸੀਟ ਸੀ ਫਾਲਤਾ। ਉੱਥੇ ਹੁਣ ਵੋਟਿੰਗ ਦੁਬਾਰਾ ਹੋਣੀ ਸੀ 21 ਮਈ ਨੂੰ, ਅੱਜ 19 ਮਈ ਆ, 21 ਮਈ ਨੂੰ ਦੁਬਾਰਾ ਵੋਟਿੰਗ ਹੋਣੀ ਸੀ। ਕਿਸੇ ਕਾਰਨਾਂ ਕਰਕੇ EVM ਦੇ ਵਿੱਚ ਭਾਜਪਾ ਦੇ ਚੋਣ ਨਿਸ਼ਾਨ ਦੇ ਉੱਪਰ ਕਾਲੀ ਪੱਟੀ ਛੱਪ ਗਈ, ਕੁਛ ਏਦਾਂ ਦੇ ਕਈ ਨੁਕਸ ਆ ਗਏ ਜਿਹਦੇ ਕਰਕੇ ਉਸ ਜਿਹੜੀ ਕੌਂਸਟੀਚੁਐਂਸੀ ਦੀ ਉਸ ਵਿਧਾਨ ਸਭਾ ਦੀ ਚੋਣ ਮੁਲਤਵੀ ਹੋ ਗਈ ਸੀ। 21 ਮਈ ਨੂੰ ਵੋਟਾਂ ਪੈਣੀਆਂ ਸੀ, 24 ਨੂੰ ਨਤੀਜੇ ਆਉਣੇ ਸੀਗੇ, ਤੇ ਅੱਜ ਖ਼ਬਰ ਆ ਗਈ ਕਿ ਜਿਹੜੇ ਤ੍ਰਿਮੂਲ ਕਾਂਗਰਸ ਪਾਰਟੀ ਦੇ ਉੱਥੋਂ ਉਮੀਦਵਾਰ ਹੈ ਜਹਾਂਗੀਰ ਖਾਨ, ਉਹਨਾਂ ਨੇ ਚੋਣ ਲੜਨ ਤੋਂ ਹੀ ਇਨਕਾਰ ਕਰ ਦਿੱਤਾ। ਕਹਿੰਦੇ ਜੀ ਭਾਈ ਮੈਂ ਉਮੀਦਵਾਰੀ ਨਹੀਂ, ਜਾਓ ਮੈਨੂੰ ਨਹੀਂ ਵੋਟਾਂ ਚਾਹੀਦੀਆਂ। ਹੁਣ ਇਹ ਬਹੁਤ ਵੱਡੀ ਘਟਨਾ ਆ, ਤ੍ਰਿਮੂਲ ਕਾਂਗਰਸ ਪਾਰਟੀ ਜਿਹੜੀ ਪਹਿਲਾਂ ਹੀ ਬਹੁਤ ਵੱਡਾ ਸਿਆਸੀ ਝਟਕਾ ਸਹਿ ਰਹੀ ਹੈ, ਇੱਕ ਉਹਨਾਂ ਦੇ ਉਮੀਦਵਾਰ ਵਾਲੇ ਪਾਸਿਓਂ ਹਾਥੀ ਖੜੇ ਕਰ ਜਾਣੇ, ਦੇਖੋ ਕਿੱਡਾ ਵੱਡਾ ਕਰਾਰਾ ਝਟਕਾ ਹੈ। ਹਾਲਾਂਕਿ ਵੋਟਾਂ ਤੇ ਪੈਣੀਆਂ ਹੀ ਪੈਣੀਆਂ 21 ਮਈ ਨੂੰ, ਫਿਰ ਵੀ ਮੇਰੇ ਵਰਗਿਆਂ ਨੇ ਵੋਟਾਂ ਚ ਹੀ ਜਿਹੜਾ ਜਹਾਂਗੀਰ ਖਾਨ ਹੈ ਉਹਦੇ ਹੱਕ ਚ ਕਈਆਂ ਨੇ ਪਾ ਜਾਣੀਆਂ ਹੈ, ਪਰੰਤੂ ਉਮੀਦਵਾਰ ਵਾਲੇ ਪਾਸਿਓਂ ਨਾਮ ਵਾਪਸ ਹੀ ਲੈ ਲੈਣਾ ਹਵਾ ਚ, ਹਾਲਾਂਕਿ ਕਾਗਜ਼ਾਂ ਚ ਤੇ ਹੁਣ ਲਿਆ ਨਹੀਂ ਜਾ ਸਕਦਾ, ਉਹ ਉਮੀਦਵਾਰੀ ਰਹਿਣਾ, ਬਿਆਨ ਜਾਰੀ ਕਰ ਦੇਣਾ ਕਿ ਮੈਂ ਚੋਣ ਲੜਨ ਤੋਂ ਇਨਕਾਰ ਕਰਦਾ, ਇਹ ਬੜੀ ਵੱਡੀ ਘਟਨਾ ਹੈਗੀ ਹੈ। ਆ ਤਾਜ਼ਾ ਤਰੀਨ ਇਹ ਪੱਛਮੀ ਬੰਗਾਲ ਚੋਂ ਖਬਰ ਕੰਨਾਂ ਚ ਪੈ ਰਹੀ ਹੈ। ਬਾਕੀ ਵੇਖਦੇ 21 ਮਈ ਨੂੰ ਜਦੋਂ ਵੋਟਾਂ ਪੈਂਦੀਆਂ ਤੇ ਕੀ ਸਥਿਤੀ ਬਣਦੀ ਹੈ। ਉਵੇਂ ਤੇ ਗੱਲ ਸਿੱਧੀ ਹੈ, ਇਹ ਵੀ ਇੱਕ ਢੰਗ ਦੀ ਹੁਣ ਜ਼ਿਮਨੀ ਚੋਣੀ ਹੋ ਗਈ ਹੈ, ਤੇ ਜ਼ਿਮਨੀ ਚੋਣਾਂ ਦੇ ਨਤੀਜੇ ਹਮੇਸ਼ਾ ਹੀ ਮੰਨਿਆ ਜਾਂਦਾ ਕਿ ਸੱਤਾਧਾਰੀ ਧਿਰ ਦੇ ਪੱਖ ਵਿੱਚ ਆਉਂਦੇ
0: ਜੀ। ਰਮੇਸ਼ ਜੀ, ਤੇ ਜੀ ਨਾਲ ਹੀ ਅਸੀਂ ਨੋਟ ਜੀ ਜਾਂਦੇ ਜਾਂਦੇ ਇਹ ਵੀ ਜ਼ਰੂਰ ਕਰਵਾ ਦਈਏ ਜੀ, ਮੋਨਾ ਮਹਿੰਗੀ ਜੀ ਦਾ ਨੰਬਰ ਤੁਸੀਂ ਇੰਸ਼ੋਰੈਂਸ ਦੇ ਲਈ ਨੋਟ ਰੱਖਣਾ ਹੈ, ਲਾਈਫ ਕ੍ਰਿਟੀਕਲ ਡਿਸੇਬਿਲਿਟੀ ਰਿਟਾਇਰਮੈਂਟ ਤੇ ਫਾਈਨੈਂਸ਼ੀਅਲ ਤੇ ਇਨਵੈਸਟਮੈਂਟ ਪਲੈਨਿੰਗ ਦੇ ਲਈ ਵੀ ਨੰਬਰ 416-509-1509 ਇਹ ਨੰਬਰ ਨੋਟ ਰੱਖਣਾ ਜੀ। ਤੇ ਰਮੇਸ਼ ਜੀ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਸਮੇਂ ਲਈ ਅੱਜ ਦਾ ਕਰਦੀ ਹਾਂ ਜੀ।
1: ਮਿਹਰਬਾਨੀ ਜੀ।
0: ਤੇ ਸਾਡੇ ਸਾਰੇ ਕਾਲਰਸ ਦਾ ਵੀ ਬਹੁਤ ਸਾਰਾ ਸ਼ੁਕਰੀਆ, ਧੰਨਵਾਦ ਜੀ। ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਤੇ ਬਹੁਤ ਹੀ ਜਲਦ ਨਵੀਂ ਸਿੱਧੂ ਆਉਣਗੇ ਪ੍ਰੋਗਰਾਮ ਪੰਜਾਬੀ।
2: ਓ ਹੀਟ ਵੇਵ ਆ ਗਈ,
3: ਕੀ ਗੱਲ ਇੰਨੀ ਜਲਦੀ?
2: ਹਾਂਜੀ, ਤੇ ਪਤਾ ਹੈ ਇਸ ਦਾ ਕੀ ਮਤਲਬ?
3: ਸਨਸਕ੍ਰੀਨ, ਹਾਈਡਰੇਸ਼ਨ, ਐਨਕਾ ਤੇ ਸੇਵਿੰਗਸ ਵੀ, ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ। ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ। ਓਹੋ, ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ। ਓ ਭਾਈ, ਇਹ ਤਾਂ ਗਰਮਾ ਗਰਮ ਡੀਲ ਹੈ। ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ wholesaleclub.ca ਤੇ ਜਾਓ।
4: ਹੋਲਸੇਲ ਕਲੱਬ, ਹੋਲ ਲੋਟ ਆਫ ਵੈਲਿਊ।
5: After a night out with your friends, not having a plan for a safe ride home can leave you in a bad spot. you can end up riding in an ambulance, a police car, or a hearse. These unplanned modes of transportation are costly alternatives and do not take

0: you home. Your plan for a safe ride home can include a taxi, a designated driver, or public transit. Drink responsibly, choose your ride. Thanks from Arrive Alive, Drive Sober, Desjardins Insurance, and The Beer Store.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪੰਜਾਬੀ ਦਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
3: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
3: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
6: ਜੀ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ
7: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ

0: ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਦਾ ਵੈਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ ਵੈਲਕਮ, ਹੈਪੀ ਹੈਪੀ ਹੈਪੀ ਟਿਊਜ਼ਡੇ। ਲੌਂਗ ਵੀਕਐਂਡ ਤੋਂ ਬਾਅਦ ਦਾ ਪਹਿਲਾ ਦਿਨ ਹੈ, ਲੌਂਗ ਵੀਕਐਂਡ 'ਤੇ ਫੁੱਲ ਇੰਜੋਇਮੈਂਟ, ਲੌਂਗ ਵੀਕਐਂਡ 'ਤੇ ਖਾਣਾ ਪੀਣਾ ਲੋੜ ਤੋਂ ਵੱਧ। ਸੋ ਚਲੋ ਕੋਈ ਗੱਲ ਨਹੀਂ, ਹੁਣ ਬੈਕ ਟੂ ਰੈਗੂਲਰ ਸਕੈਜੂਅਲ ਐਂਡ ਬੱਚੇ ਬੈਕ ਟੂ ਸਕੂਲ, ਪੇਰੈਂਟਸ ਬੈਕ ਟੂ ਵਰਕ। ਮੌਸਮ ਬੜਾ ਖੂਬਸੂਰਤ ਰਿਹਾ ਯਾਰ, ਐਂਡ ਅੱਜ ਵੀ ਕਾਫੀ ਅੱਛਾ, ਅਤੇ ਕਹਿੰਦੇ ਆ ਕਿ ਹੁਣ ਇੱਕ ਵਾਰ ਫਿਰ ਤੋਂ ਸਟਾਰਟਿੰਗ ਐਜ ਆਫ ਕੱਲ੍ਹ ਤੋਂ ਥੋੜ੍ਹਾ ਬਹੁਤਾ ਮੌਸਮ ਕੱਲ੍ਹ ਪਰਸੋਂ ਤੋਂ ਕੂਲ ਡਾਊਨ ਹੋਣਾ ਸ਼ੁਰੂ ਹੋ ਜਾਵੇਗਾ। ਅੱਜ ਵੀ ਸ਼ਾਮ ਨੂੰ ਕਣੀਆਂ ਪੈ ਜਾਣੀਆਂ, ਨਹੀਂ ਤਾਂ ਦਿਨੇ ਦਿਨੇ ਬਹੁਤ ਸੋਹਣਾ ਮੌਸਮ ਹੈ, 27, 28, 29, 30 ਤੱਕ ਹੈ, ਅਤੇ ਫਿਰ ਕੱਲ੍ਹ ਨੂੰ 21, ਫਿਰ 16, 17, ਫਿਰ ਵੀਕਐਂਡ ਬੁਰਾਈ ਆ, ਵੀਕਐਂਡ 13 ਬਾਰਿਸ਼, 16 ਬਾਰਿਸ਼। ਚਲੋ ਯਾਰ, ਲੌਂਗ ਵੀਕਐਂਡ ਵਧੀਆ ਲੰਘ ਗਿਆ, ਅਤੇ ਲੌਂਗ ਵੀਕਐਂਡ 'ਤੇ ਤਾਂ ਹਿਊਮਿਡਿਟੀ ਕੀ, ਗਰਮੀ ਕੀ। ਮੈਂ ਨਾ ਹੱਸਾਂ, ਕੁਝ ਕੁ ਲੋਕ ਤਾਂ ਕੰਪਲੇਨ ਕਰਨ ਵੀ ਉਹ ਬਾਹਲੀ ਗਰਮੀ ਆ। ਮੈਂ ਕਿਹਾ ਯਾਰ ਮਜ਼ਾ ਤਾਂ ਗਰਮੀ ਆ ਹੀ, ਤੁਸੀਂ ਕਹਿ ਰਹੇ ਹੋ ਬਾਹਲੀ ਗਰਮੀ ਹੈ, ਨਹੀਂ ਤਾਂ ਆਪਾਂ ਨੂੰ ਤਾਂ ਇੱਕ ਉਡੀਕ ਕਿੰਨੀ ਸੀਗੀ ਕਿ ਗਰਮੀ ਆਵੇ, ਸਮਰ ਮੌਸਮ ਆਵੇ, ਅਤੇ ਹੁਣ ਲੋਕ ਕਹਿ ਰਹੇ ਯਾਰ ਬਾਹਲੀ ਗਰਮੀ, ਪਸੀਨਾ ਆ ਰਿਹਾ। ਪਸੀਨਾ ਹੀ ਹੋਣਾ, ਹੋਰ ਕੀ ਹੋਣਾ ਗਰਮੀ ਦੇ ਵਿੱਚ। ਸੋ ਇੰਜੋਏ ਕਰੋ, ਮਜ਼ਾ ਇਹੀ ਹੈ, ਬੜੀ ਇੱਕ ਲੰਬੀ ਵਿੰਟਰ ਰਹੀ ਹੈ। ਸੋ ਅੱਜ ਵਧੀਆ ਹਿਊਮਿਡਿਟੀ ਵੀ ਹੋਵੇਗੀ, ਸੋ ਜਸਟ ਬੀ ਕੇਅਰਫੁਲ। ਪ੍ਰੋਗਰਾਮ ਹੈ ਪੰਜਾਬੀ ਨੂੰ, ਅਤੇ ਤੁਹਾਡੇ ਨਾਲ ਜੁੜੇ ਹਾਂ। ਹੋਪ ਤੁਸੀਂ ਆਪਣਾ ਲੌਂਗ ਵੀਕਐਂਡ ਇੰਜੋਏ ਕੀਤਾ ਹੋਵੇਗਾ। ਨਾਓ ਡੇਢ ਕੁ ਮਹੀਨੇ ਬਾਕੀ ਹੈ, ਅਤੇ ਫਿਰ ਸਕੂਲਸ ਵੀ ਡਨ, ਅਤੇ ਸਮਰ ਵਿਲ ਸਟਾਰਟ ਵੰਸ ਅਗੈਨ। ਸੋ ਪ੍ਰੋਗਰਾਮ 'ਚ ਗੱਲਾਂ ਬਾਤਾਂ ਕਰਨ ਲਈ 905-673-3337 ਆਪਣਾ ਫੋਨ ਨੰਬਰ ਹੈ, 905-673-333-7905-673-333-7-905-673-3337। ਬੜੀ ਜਲਦ ਵਰਲਡ ਕੱਪ ਦੀ ਵੀ ਸ਼ੁਰੂਆਤ ਹੋਣ ਜਾ ਰਹੀ ਹੈ, 3 ਕੁ ਹਫ਼ਤੇ ਰਹਿ ਗਏ, ਅਤੇ ਵਰਲਡ ਕੱਪ ਵੀ ਨਜ਼ਦੀਕ ਹੀ ਹੈ, ਉਹਦੀ ਵੀ ਬਹੁਤ ਯਾਰ ਕਰੇਜ਼। ਦੁਨੀਆ ਭਰ ਦੇ ਸਭ ਤੋਂ ਟੌਪ ਦੇ ਫੁੱਟਬਾਲ ਦੇ ਖਿਡਾਰੀ ਪਹੁੰਚ ਰਹੇ ਆ, ਅਤੇ ਮੈਚਿਸ ਆਪਣੇ ਸ਼ਹਿਰ 'ਚ ਜਦੋਂ ਹੋਣਗੇ ਤਾਂ ਫਿਰ ਚਹਿਲ ਪਹਿਲ ਤਾਂ ਹੋਵੇਗੀ। ਆਲਰੇਡੀ ਯਾਰ ਲੋਕਾਂ ਨੂੰ ਬਹੁਤ ਸਾਰਾ ਕਰੇਜ਼ ਸ਼ੁਰੂ ਹੋ ਚੁੱਕਿਆ। ਐਂਡ ਲੈਟਸ ਸੀ ਕਿ ਕਦੋਂ, ਆਈ ਥਿੰਕ ਪਹਿਲਾ ਮੈਚ 12 June ਦਾ ਇੱਥੇ ਟੋਰਾਂਟੋ ਸਟੇਡੀਅਮ 'ਚ ਕੈਨੇਡਾ ਵਰਸਿਸ ਬੋਸਨੀਆ ਦਾ, ਅਤੇ ਉਸ ਤੋਂ ਬਾਅਦ ਫਿਰ ਅੱਗੇ ਜਾ ਕੇ, ਕਿਉਂਕਿ ਮੈਚਿਸ ਸਾਰੇ ਅਨਾਊਂਸ ਕੀਤੇ ਗਏ ਨੇ, ਉਸ ਤੋਂ ਬਾਅਦ ਟੋਰਾਂਟੋ ਦਾ ਅਗਲਾ ਮੈਚ ਹੈ ਗਾਨਾ ਪੈਨਮਾ, ਟੋਰਾਂਟੋ ਸਟੇਡੀਅਮ 17 June ਦਾ, ਅਤੇ ਆਫਟਰ ਦੈਟ ਜਰਮਨੀ। ਹਾਂ, ਜਰਮਨੀ ਵਰਗੀਆਂ ਟੀਮਾਂ ਦੀ ਬਹੁਤ ਕਰੇਜ਼ ਹੈ। ਜਰਮਨੀ ਐਂਡ ਦਾ ਮੈਚ ਹੋਵੇਗਾ 20 June ਦਾ, ਅਤੇ ਚਲੋ ਉਸ ਤੋਂ ਬਾਅਦ ਚੱਲ ਰਿਹਾ ਪੈਨਮਾ, ਕ੍ਰੋਏਸ਼ੀਆ ਵੀ ਇੱਥੇ ਖੇਡ ਰਹੇ ਨੇ। ਟਿਕਟਾਂ ਕਿਸੇ ਨੇ ਲਈਆਂ ਜਾਂ ਨਹੀਂ, ਮੈਂ ਜਾਣਦਾ ਕੁਝ ਕੁ ਲੋਕਾਂ ਨੂੰ, ਕਹਿੰਦੇ 9 ਯਾਰ ਟਿਕਟਾਂ ਹੈ ਹੀ ਬੜੀਆਂ ਮਹਿੰਗੀਆਂ ਨੇ। ਕਿਸੇ ਨੇ ਇੱਕ ਬਹੁਤ ਪਾਪੂਲਰ ਕੋਈ ਮੈਚ ਨਹੀਂ ਹੈਗਾ ਟਿਕਟਾਂ ਲਈਆਂ, ਅਤੇ ਇੱਕ ਟਿਕਟ ਦੀ ਪ੍ਰਾਈਸ ਹੀ ਬੜੀ ਮਹਿੰਗੀ ਸੀ। ਲੈਟਸ ਸੀ ਹਾਊ ਮੱਚ ਫੀਫਾ ਵਰਲਡ ਕੱਪ ਟੋਰਾਂਟੋ ਟਿਕਟਸ, ਦੇਖ ਲਈ, ਮੈਂ ਚੈੱਕ ਹੀ ਨਹੀਂ ਕੀਤਾ ਕਿ ਪ੍ਰਾਈਸਿਸ ਕੀ ਨੇ। ਹੁਣ ਤਾਂ ਆਈ ਥਿੰਕ ਸੋਲਡ ਆਊਟ ਹੋ ਗਈਆਂ ਹੋਣਗੀਆਂ ਟਿਕਟਾਂ, ਕਿਉਂਕਿ ਉਹ ਤਾਂ ਮਿੰਟਾਂ ਸਕਿੰਟਾਂ 'ਚ ਹੋ ਗਈਆਂ, ਰੇਂਜਿੰਗ ਫਰੋਮ 335 USD ਤੋਂ ਲੈ ਕੇ 5000 USD ਤੱਕ ਹੈ ਫੇਸ ਵੈਲਿਊ ਦੇ। ਜਿਹੜੇ ਕੈਨੇਡਾ ਦੇ ਓਪਨਿੰਗ ਗੇਮਸ ਨੇ ਉਹ 1300 ਤੋਂ ਪ੍ਰਾਈਸ ਸ਼ੁਰੂ ਹੈ, ਜਿਹੜੇ ਗਰੁੱਪ ਸਟੇਜ ਮੈਚਿਸ ਨੇ ਸੈਨੇਗਲ ਦੇ, ਕਰੋਏਸ਼ੀਆ ਦੇ, ਉਹ ਚਲੋ ਥੋੜ੍ਹੇ ਜਿਹੇ ਠੀਕ ਪ੍ਰਾਈਸ ਦੇ ਵਿੱਚ ਸੀ। ਸੋ ਕੋਈ ਜਾ ਰਿਹਾ ਤਾਂ ਵਿਲ ਬੀ ਗੁੱਡ, ਇੰਜੋਏ ਕਰੋ। ਸਾਡੇ ਨਾਲ ਵਕਾਰ ਖਾਨ ਜੀ ਜੁੜੇ ਨੇ, ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। 4-8000 ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6-4-7-8-6-4-7-8-6-4-8-6-4-7-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-6-4-8-
0: ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਜਿਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ, ਉਹ ਕਿਵੇਂ ਵਿਚਾਰੇ ਫਸੇ ਜਾਂਦੇ ਆ? ਇੱਕ ਪੀਅਰਸਨ ਏਅਰਪੋਰਟ ਅਤੇ ਲਗੇਜ ਟੈਗ ਸਵਿਚ ਕੀਤੇ ਜਾ ਰਹੇ ਸੀ। ਸੋ ਮੈਂ ਤੁਹਾਨੂੰ ਦੱਸਦਾ ਕਿਵੇਂ ਹੋਇਆ। ਤਕਰੀਬਨ 17 ਪੈਸੰਜਰ ਨੇ ਕੈਨੇਡਾ ਤੋਂ, ਜਿਨ੍ਹਾਂ ਨੂੰ ਗਲਤ ਡਰੱਗ ਸਮਗਲਿੰਗ ਦੇ ਇੱਕ ਕੇਸ ਦੇ ਵਿੱਚ ਫਸਾਇਆ ਗਿਆ। ਹੁੰਦਾ ਕੀ ਹੈ, ਹੁਣ ਆਪਾਂ ਆਪਣੀ ਅਟੈਚੀ ਲੈ ਕੇ ਜਾਂਦੇ ਹਾਂ, ਜਦੋਂ ਚੈੱਕ ਇਨ ਕਰੀਦਾ ਆਪਣੀ ਅਟੈਚੀਆਂ 'ਤੇ ਚਲੋ ਟੈਗ ਲੱਗ ਗਿਆ। ਇਹ ਕੀ ਕਰਦੇ ਸੀ ਕਿ ਤੁਹਾਡਾ ਟੈਗ ਲਾ ਕੇ ਇੱਕ ਹੋਰ ਅਟੈਚੀ 'ਤੇ ਲਾ ਦਿੰਦੇ ਸੀ, ਅਤੇ ਉਹ ਅਟੈਚੀ ਪਲੇਨ 'ਤੇ ਸਿੱਟ ਦਿੰਦੇ ਸੀ। ਉਸ ਅਟੈਚੀ ਦੇ ਵਿੱਚ ਨਸ਼ੇ ਸੀ। ਜੇ ਤਾਂ ਬੰਦਾ ਫੜਿਆ ਗਿਆ ਅਤੇ ਅਟੈਚੀ ਦੇ ਉੱਤੇ, ਹੁਣ ਟੈਗ ਦੇ ਉੱਤੇ ਜਿਹਦਾ ਨਾਂ ਲਿਖਿਆ ਉਹ ਨਹੀਂ ਫੜਿਆ ਜਾਣਾ। ਅਤੇ ਜਦੋਂ ਬੰਦਾ ਲੈਂਡ ਹੁੰਦਾ ਜਿੱਥੇ ਵੀ ਹੈ, ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਵੀ ਤੁਸੀਂ ਵੀ ਨਸ਼ੇ ਸਮਗਲ ਕਰ ਰਹੇ ਹੋ। ਇਹ ਕੈਨੇਡਾ ਟੂ ਡਿਫਰੈਂਟ ਡਿਫਰੈਂਟ ਕੰਟਰੀਜ਼ ਦੀਆਂ ਫਲਾਈਟਾਂ 'ਚ ਹੋਇਆ। ਕੋਈ ਡੋਮਿਨਿਕਨ ਜਾ ਰਿਹਾ, ਕੋਈ ਜਰਮਨੀ, ਕੋਈ ਮੋਰੋਕੋ, ਕੋਈ ਫਿਲੀਪੀਨ, ਕੋਈ ਕੋਰੀਆ, ਕਿ ਐਸੀਆਂ ਅਤੇ ਕੁਝ ਐਸੀਆਂ ਕੰਟਰੀਜ਼ 'ਤੇ ਤਾਂ ਡਰੱਗ ਦੀਆਂ ਪੈਨਲਟੀਜ਼ ਹੀ ਬਹੁਤ ਸਖਤ ਨੇ। ਡੈਥ ਪੈਨਲਟੀ ਵੀ ਹੈ ਕਈਆਂ 'ਚ। ਅਤੇ ਫਿਰ RCMP ਨੇ 6 ਪੀਅਰਸਨ ਏਅਰਪੋਰਟ ਦੇ ਬੈਗੇਜ ਅਤੇ ਰੈਂਪ ਵਰਕਰਸ ਨੂੰ ਅਰੈਸਟ ਕੀਤਾ ਵੀ ਉਹ ਬੈਗ ਟੈਗ ਸਵਿਚ ਕਰ ਰਹੇ ਸੀ। ਇੱਕ ਵਿਚਾਰੀ ਕੁੜੀ ਨਰਸ ਹੈ, ਚੱਲੀ ਸੀਗੀ ਨਿਊਜ਼ੀਲੈਂਡ ਨੂੰ, ਕਹਿੰਦੀ ਮੈਨੂੰ ਫਲਾਈਟ ਤੋਂ ਉਤਾਰਿਆ, ਅਰੈਸਟ ਕੀਤਾ ਵੀ ਤੇਰੇ ਬੈਗ ਦੇ ਵਿੱਚ 20 ਕਿਲੋਗ੍ਰਾਮ ਨਸ਼ਾ। ਕਹਿੰਦੀ ਫਿਰ ਦੇਖਿਆ ਅਤੇ ਮੇਰਾ ਜਿਹੜਾ ਟੈਗ ਹੈ ਆਏ ਸੀ ਵੀ ਕਿਸੇ ਨੇ ਲਾਇਆ ਲੋਇਆ ਹੁੰਦਾ। ਅਤੇ ਬਾਅਦ ਦੇ ਵਿੱਚ 7 ਘੰਟਿਆਂ ਬਾਅਦ ਉਹਨੂੰ ਰਿਲੀਜ਼ ਕੀਤਾ ਕਿ ਬਈ ਚੱਲ ਠੀਕ ਹੈ, ਤੇਰਾ ਸਮਾਨ ਨਹੀਂ ਹੈ, ਹੋਰ ਕੋਈ ਹੈ। ਉਹਨਾਂ ਨੂੰ ਡੋਮਿਨਿਕਨ ਰਿਪਬਲਿਕ ਦੇ ਵਿੱਚ ਜੇਲ੍ਹ ਕੀਤਾ ਗਿਆ, 3 ਹੋਰ ਲੋਕ ਨੇ, ਕੁਝ ਕੁ ਮਹੀਨਿਆਂ ਲਈ। ਤੁਸੀਂ ਇਮੈਜਿਨ ਕਰੋ, ਡੋਮਿਨਿਕਨ ਵਰਗੀ ਕੰਟਰੀ, ਹੋਰ ਕੰਟਰੀਜ਼ ਦੇ ਵਿੱਚ ਤੁਸੀਂ 1-2-3-3 ਮਹੀਨੇ ਜੇਲ੍ਹ 'ਚ ਕੱਟਦੇ ਹੋ ਜਦੋਂ ਤੁਹਾਡਾ ਕੋਈ ਕਸੂਰ ਹੀ ਹੈ ਨਹੀਂ ਗਾ। ਹੋਰ ਵੀ ਕੇਸਿਸ ਚਲੋ ਹੋ ਸਕਦੇ, ਯੂ ਨੈਵਰ ਨੋ। ਸੋ ਕਹਿ ਰਿਹਾ ਕਿ ਟਰੈਵਲਰਸ ਜਿਹੜੇ ਨੇ, ਉਹਨਾਂ ਲਈ ਸੇਫਟੀ ਟਿਪ ਇਹ ਹੈ ਕਿ ਆਪਣੇ ਲਗੇਜ ਅਤੇ ਬੈਗੇਜ ਟੈਗਸ ਦੀ ਫੋਟੋ ਖਿੱਚ ਲਿਆ ਕਰੋ, ਬੈਗੇਜ ਦੀਆਂ ਰਸੀਦਸ ਰੱਖੋ, ਲਗੇਜ ਵੇਟ, ਏਅਰ ਟੈਗਸ ਟਰੈਕਰ ਪਾ ਲਿਆ ਕਰੋ ਵਿੱਚ। ਯਾਰ ਬੰਦਾ ਕੀ ਕਰੇ ਇੰਨਾ, ਹੁਣ ਆਪਾਂ ਥਾਂ ਥਾਂ 'ਤੇ ਏਅਰ ਟੈਗ ਲਾਈ ਜਾਂਦੇ ਹਾਂ। ਹੁਣ ਤਾਂ ਬਸ ਇਹੀ ਆ ਕਿ ਆਪਣੇ ਅੰਦਰ ਵੀ ਇੱਕ ਏਅਰ ਟੈਗ ਕਿਤੇ ਨਾ ਕਿਤੇ ਸਰਜੀਕਲੀ ਤੁਸੀਂ ਇਨਪੁੱਟ ਕਰਾ ਲਓ, ਹੋਰ ਕੀ ਕਰ ਸਕਦਾ ਬੰਦਾ। ਸੋ ਖੈਰ, ਜਸਟ ਬੀ ਕੇਅਰਫੁਲ। ਤੁਹਾਨੂੰ ਆਈ ਹੋਪ ਕੋਈ ਇੱਦਾਂ ਦੇ ਇਸ਼ੂ ਦੇ ਵਿੱਚ ਨਾ ਫਸੇ, ਬਟ ਜਸਟ ਟੇਕ ਕੇਅਰ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਆਪਣਾ ਨੰਬਰ ਹੈ, 905-673-3337 ਦੇ ਗੱਲਾਂ ਬਾਤਾਂ ਹੋ ਰਹੀਆਂ ਨੇ। ਅਤੇ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ ਦੀ ਟੀਮ ਨੂੰ ਜ਼ਰੂਰ ਯਾਦ ਰੱਖੋ। ਐਮਪਾਇਰ ਆਟੋ ਬਾਡੀ ਦੇ ਸਾਡੇ ਬਹੁਤ ਹੀ ਪਿਆਰੇ ਸੱਜਣ ਨੇ, ਅਤੇ ਕੋਈ ਵੀ ਗੱਡੀ ਦਾ ਐਕਸੀਡੈਂਟ ਹੋ ਗਿਆ, ਬਾਡੀ ਰਿਪੇਅਰ ਦੀ ਲੋੜ ਹੈ, ਇਹ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਨੇ। ਤੁਹਾਨੂੰ ਕਲੇਮ ਆਪੇ ਲੈ ਕੇ ਦੇਣਗੇ, ਨਾਲੇ ਰੈਂਟਲ ਵੀ ਤੁਹਾਨੂੰ ਦੇਣਗੇ। 181 ਰਦਰਫਰਡ ਰੋਡ ਸਾਊਥ ਦੇ ਉੱਤੇ ਲੋਕੇਟਡ ਹੈ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ। ਕੋਈ ਗੱਡੀ ਦੀ ਰਿਪੇਅਰ ਹੋਣ ਵਾਲੀ ਹੈ, ਕੋਈ ਤੁਹਾਡੇ ਡੈਂਟ ਪੈ ਗਿਆ, ਕੋਈ ਬੰਪਰ ਟੁੱਟ ਗਿਆ, ਫੈਂਡਰ ਬੈਂਡਰ ਹੋ ਗਿਆ, ਗੱਲ ਕੀ ਕੋਈ ਵੀ ਆਟੋ ਬਾਡੀ ਰਿਪੇਅਰ ਦਾ ਕੰਮ ਹੈ, ਤਾਂ ਡਾਇਰੈਕਟ ਇੰਸ਼ੋਰੈਂਸ ਨਾਲ ਡੀਲ ਕਰਨਗੇ ਐਮਪਾਇਰ ਆਟੋ ਬਾਡੀ ਐਂਡ ਰਿਪੇਅਰ। 905-453-6780 905-453-6780 905-453-6780 ਜੀ ਮੈਨੀ ਜੀ, ਕੀ ਹਾਲ ਆ?
2: ਮਾਰਨਿੰਗ ਨਵੀ।
0: ਗੁੱਡ ਮਾਰਨਿੰਗ ਸਰ।
2: ਨਵੀ, ਮੈਂ ਸੋਚ ਰਿਹਾ ਸੀ, ਮੈਂ ਵੀ ਨਿਊਜ਼ ਪੜ੍ਹ ਰਿਹਾ ਸੀਗਾ ਵੀ ਤੁਹਾਡੇ ਕੋਲ ਐਜ਼ ਅ ਪੈਸੰਜਰ ਕੀ ਆਲਟਰਨੇਟਿਵ ਹੈ? ਕੋਈ ਆਲਟਰਨੇਟਿਵ ਹੈ ਹੀ ਨਹੀਂ। ਤੁਸੀਂ ਆਪਣਾ ਲਗੇਜ ਜਦੋਂ ਚੈਕਿੰਗ ਕਰਦੇ, ਯੂ ਥਿੰਕ ਵੀ ਸਭ ਤੋਂ ਜ਼ਿਆਦਾ ਸਿਕਿਓਰ ਪਲੇਸ 'ਤੇ ਚਲਾ ਗਿਆ। ਹੁਣ ਹੈਂਡ ਬੈਗ ਕੈਰੀ ਕਰਕੇ ਜਾ ਸਕਦੇ, ਇਸ ਤੋਂ ਬਾਅਦ ਤਾਂ ਹੀ ਆਲਟਰਨੇਟਿਵ ਰਹਿ ਗਿਆ, ਉੱਥੇ ਜਾ ਕੇ ਆਪਣੇ ਕੱਪੜੇ ਖਰੀਦੋ, ਡਿਸਪੋਜ਼ ਕਰਕੇ ਵਾਪਸ ਫਿਰ ਹੈਂਡ ਬੈਗ ਲੱਗ ਗਿਆ ਜੋ।
0: ਉਹੀ ਤਾਂ ਹੈ।
2: ਕਿਉਂਕਿ ਆ ਨੀ ਨਾ ਹੋਇਆ ਵੀ ਇੱਕ ਕੰਟਰੀ ਵਾਸਤੇ ਆਓ, ਤੁਸੀਂ ਜਿਹੜੀ ਵੀ ਡੈਸਟੀਨੇਸ਼ਨ ਤੇ ਜਾਂਦੇ ਹੋ ਵਕੇਸ਼ਨ ਡੈਸਟੀਨੇਸ਼ਨ ਤੇ ਉੱਥੇ ਹੋ ਰਿਹਾ ਪਤਾ ਨੀ ਉਹਨਾਂ ਦੇ ਆਲਟਰਨੇਟਿਵਸ ਬੜੇ ਅਜੀਬ ਲੱਗਦੇ ਨੇ ਵੀ ਤੁਸੀਂ ਐਜ਼ ਅ ਯੂ ਨੋ ਐਜ਼ ਅ ਪੈਸੰਜਰ ਤੁਹਾਡੇ ਸਾਡੇ ਕੋਲ ਤਾਂ ਕੋਈ ਰਾਈਟ ਹੈ ਨੀ ਜਦੋਂ ਲਗੇਜ ਚੈੱਕ ਇਨ ਹੋ ਗਿਆ ਸੀ ਵੀ ਕੈਨ ਨਾਟ ਡੂ ਐਨੀਥਿੰਗ ਨੀ ਟੈਗ ਲਗਾ ਕੇ ਵੀ ਕੀ ਪਤਾ ਲੱਗ ਜਾਏ
0: ਨਹੀਂ ਉਹੀ ਹੈ ਨਾਲੇ ਤੁਸੀਂ ਹੁਣ ਜੇ ਕਿਸੇ ਐਸੀ ਕੰਟਰੀ ਜਾ ਰਹੇ ਹੋ ਹੁਣ ਚਲੋ ਨਿਊਜ਼ੀਲੈਂਡ ਹੋ ਗਿਆ ਜਾਂ ਤੁਸੀਂ ਕਿਤੇ ਅਮੈਰੀਕਾ ਜਾ ਰਹੇ ਹੋ ਉੱਥੇ ਤਾਂ ਠੀਕ ਹੈ ਪਰ ਜਿੱਥੇ ਨਹੀਂ ਉਨੀਆਂ ਕੋਈ ਸਹੂਲਤਾਂ ਉੱਥੇ ਜਾ ਰਹੇ ਹੋ ਉੱਥੇ ਤੁਸੀਂ 6-7 ਮਹੀਨੇ ਜੇਲ੍ਹ 'ਚ ਕੱਟੋ ਫਿਰ ਬੰਦੇ ਦਾ ਬਣੇਗਾ ਕੀ
2: ਕੁਛ ਵੀ ਨੀ ਬਣਦਾ ਯਾਰ ਲਾਈਕ ਬੰਦੇ ਦਿਮਾਗ ਚ ਹਰ ਚੀਜ਼ ਹੀ ਸਕੇਅਰ ਹੈਗਾ ਵੀ ਗੱਡੀ ਖਰੀਦੀਏ ਨਾ ਖਰੀਦੀਏ ਘਰ ਖਰੀਦੀਏ ਨਾ ਖਰੀਦੀਏ ਡਰਾਈਵਰ ਤੇ ਲਾਈਏ ਨਾ ਲਾਈਏ ਟਰੈਵਲ ਕਰੀਏ ਨਾ ਕਰੀਏ ਲਾਈਫ ਡਰ ਚ ਹੋਈ ਹੈ ਪੂਰੀ
0: ਉਹੀ ਆ ਬੰਦਾ ਇਹੀ ਹੈ ਵੀ ਬਸ ਘਰੇ ਰਹੋ ਨਾ ਕਿਤੇ ਬੜਾ ਆਉਣ ਜਾਣ ਰੱਖੋ
2: ਕ੍ਰੀਏਟੀਵਿਟੀ ਦੇਖੋ
0: ਚਲੋ ਨਾ ਯੂ ਕੈਨ ਡੂ ਐਨੀਥਿੰਗ ਥੈਂਕ ਯੂ ਵੈਰੀ ਬਹੁਤ ਸ਼ੁਕਰੀਆ ਨਹੀਂ ਹੁਣ ਬੰਦਾ ਵਾਕਈ ਕਰੇ ਕੀ ਹੋਰ ਕੋਈ ਹੱਲ ਤਾਂ ਹੈ ਨਹੀਂ ਹੁਣ ਜੇ ਇੰਪਲੋਈ ਹੀ ਚੱਕ ਚੱਕ ਕੇ ਤੁਹਾਡੇ ਟੈਗ ਲਾ ਲਾ ਕੇ ਹੋਰ ਨਸ਼ੇ ਵਾਲੇ ਬੈਗਾਂ ਦੇ ਉੱਤੇ ਲਾ ਰਹੇ ਨੇ ਤਾਂ ਬੰਦੇ ਦੇ ਕੰਟਰੋਲ ਦੇ ਵਿੱਚ ਤਾਂ ਵਾਕਈ ਰਹੇ ਕੱਖ ਨਹੀਂ ਹੁਣ ਜਿਵੇਂ ਉਹੀ ਗੱਲ ਹੈ ਵੀ ਕੋਈ ਤੁਹਾਡੇ ਘਰ ਚੋਰ ਹੁੰਦਾ ਉਹਨਾਂ ਨੂੰ ਤੁਸੀਂ ਆਰਾਮ ਨਾਲ ਚਾਬੀਆਂ ਦਿਓ ਕਿਸੇ ਨੇ ਸਕਿੱਟ ਜੀ ਨਹੀਂ ਸੀ ਬਣਾਈ ਵੀ ਕੋਈ ਘਰੇ ਚੋਰ ਹੁੰਦਾ ਉਹਨਾਂ ਨੂੰ ਤੁਸੀਂ ਆਪਦਾ ਵਧੀਆ ਕੱਪੜੇ ਕੁੱਪੜੇ ਪਾ ਕੇ ਖਾਣਾ ਖੁਣਾ ਖਵਾਓ ਵੇਟਰ ਬਣ ਕੇ ਉਹਨਾਂ ਨੂੰ ਪੁੱਛੋ ਸਾਡੀ ਗੱਡੀ ਚੋਰੀ ਕਰਨ ਤੋਂ ਪਹਿਲਾਂ ਵੀ ਤੁਹਾਨੂੰ ਕੁਛ ਖਾਣ ਪੀਣ ਨੂੰ ਤਾਂ ਨਹੀਂ ਚਾਹੀਦਾ ਅਤੇ ਉਹੀ ਗੱਲ ਇੱਥੇ ਹੈ ਵੀ ਹੁਣ ਬੰਦਾ ਸਾਰਾ ਕੁਛ ਰਿਸਪੋਂਸਿਬਲੀ ਟੇਕ ਕੇਅਰ ਕਰੇ ਅਤੇ ਇਹ ਥੋੜ੍ਹਾ ਜਿਹਾ ਹੋਰ ਸਖਤਾਈ ਦੇ ਨਾਲ ਯਾਰ ਤੁਸੀਂ ਆਪਣੀਆਂ ਕੋਈ ਨਾ ਕੋਈ ਸਿਕਿਉਰਿਟੀ ਮੈਜਰਸ ਵਧਾਓ ਹੁਣ ਕਿਹੜਾ ਬੰਦਾ ਹਾਇਰ ਹੋ ਰਿਹਾ ਉਹਦਾ ਬੈਕਗਰਾਊਂਡ ਚੈੱਕ ਆਦਿ ਕਰੋ ਥੋੜ੍ਹਾ ਬਹੁਤਾ ਹੁੰਦਾ ਬਟ ਉਸ ਲੈਵਲ ਤੱਕ ਨਹੀਂ ਹੁਣ ਕਈ ਤਾਂ ਤੁਸੀਂ ਦੇਖੇ ਟੈਚੀ ਸਿੱਟਦੇ ਕਿਵੇਂ ਆ ਜਿਵੇਂ ਕੋਈ ਬਾਸਕਟਬਾਲ ਹੁੰਦੀ ਆ ਸੋ ਖੈਰ ਪ੍ਰੋਗਰਾਮ ਪੰਜਾਬੀ ਨਾਲ ਅਤੇ ਗੱਲਾਂ ਬਾਤਾਂ ਹੋਰ ਤੁਹਾਡੇ ਨਾਲ ਕਰਦੇ ਆ ਸੌਰਭ ਰਤਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਕੁਝ ਫਾਈਨੈਂਸ਼ੀਅਲ ਦੁਨੀਆ 'ਤੇ ਆਊਟਲੁੱਕ ਵੀ ਲਈ ਹੈ ਸੌਰਭ ਜੀ ਵੈਲਕਮ
3: ਥੈਂਕ ਯੂ ਨਵੀ ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦ ਲਿਸਨਰਸ ਨਵੀ ਕਾਫੀ ਕੁਝ ਮਾਰਕੀਟ ਦੇ ਵਿੱਚ ਹੋ ਰਿਹਾ ਹੈਗਾ ਲੈਟ ਮੀ ਜਸਟ ਗਿਵ ਅ ਕੁਇਕ ਰੀਕੈਪ ਤਕਰੀਬਨ 82% ਜਿਹੜੀਆਂ ਕੰਪਨੀਆਂ ਹੈਗੀਆਂ ਨੇ ਜਿਨ੍ਹਾਂ ਨੇ S&P 500 ਦੇ ਵਿੱਚ ਹੁਣ ਤੱਕ ਆਪਣੇ ਰਿਜ਼ਲਟਸ ਡਿਕਲੇਅਰ ਕੀਤੇ ਨੇ ਦੇ ਹੈਵ ਬੀਟਨ ਦਾ ਮਾਰਕੀਟ ਟਾਪ ਐਂਡ ਬੋਟਮ ਲਾਈਨ ਦੇ ਵਿੱਚ ਤਕਰੀਬਨ 17.8% ਦੇ ਨਾਲ ਇਹਦਾ ਮਤਲਬ ਇਹ ਹੈਗਾ ਕਿ ਮਾਰਕੀਟ ਦੇ ਵਿੱਚ ਮੋਮੈਂਟਮ ਜਿਹੜਾ ਹੈਗਾ ਉਹ ਬਣਿਆ ਹੋਇਆ ਹੈਗਾ ਔਰ ਚੰਗੀਆਂ ਕੰਪਨੀਆਂ ਚੰਗੀਆਂ ਮੈਨੇਜਮੈਂਟਸ ਔਰ ਚੰਗੇ ਰਿਜ਼ਲਟਸ ਜਿਹੜੇ ਹੈਗੇ ਨੇ ਉਹ ਮਾਰਕੀਟ ਨੂੰ ਡਰਾਈਵ ਕਰ ਰਹੇ ਨੇ ਡੈਫੀਨੇਟਲੀ AI ਤੇ AI ਦੇ ਰਿਲੇਟਡ ਜਿਹੜਾ ਟ੍ਰੇਡ ਹੈਗਾ ਉਹਦੀ ਕਾਫੀ ਜਿਹੜੀ ਹੈਗੀ ਆ ਆਈ ਵੁੱਡ ਸੇ ਇੰਪੋਰਟੈਂਸ ਹੈਗੀ ਹੈ ਬਟ ਆਉਣ ਵਾਲੇ ਦਿਨਾਂ ਦੇ ਵਿੱਚ ਚੇਂਜਿਸ ਜਿਹੜੀਆਂ ਹੈਗੀਆਂ ਉਹ ਆਉਣਗੀਆਂ ਸੋ ਬਹੁਤ ਸਾਰੇ ਲੋਕ ਜਿਵੇਂ ਹੁਣ ਇਹ ਸੋਚਦੇ ਹੈਗੇ ਆ ਕਿ US ਦੇ ਮਿਡਟਰਮ ਇਲੈਕਸ਼ਨ ਦੇ ਵਿੱਚ ਕੀ ਹੋਏਗਾ ਦੇਖੋ US ਦੇ ਮਿਡਟਰਮ ਇਲੈਕਸ਼ਨ ਜੋ ਮਰਜ਼ੀ ਹੋਏ ਭਾਵ ਕਿ ਅਗਰ ਇਲੈਕਸ਼ਨ ਟੋਟਲੀ ਰਿਵਰਸਲ ਆਉਂਦਾ ਹੈਗਾ ਵੈ ਮੀਨਸ ਰਿਪਬਲਿਕਨਸ ਲੂਜ਼ ਐਂਡ ਡੈਮੋਕ੍ਰੈਟਸ ਕਮ ਇਨ ਟੂ ਦ ਪਿਕਚਰ ਦੈਟ ਮੀਨਸ ਕਿ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਉਹ ਤਕਰੀਬਨ ਹਿਸਟੋਰੀਕਲੀ ਮੈਂ ਗੱਲ ਕਰ ਰਿਹਾ ਹਾਂ ਪਿਛਲੇ 60 ਸਾਲ ਦਾ ਜਿਹੜਾ ਡੇਟਾ ਹੈ 19.4% ਤੱਕ ਗਿਰਾਵਟ ਆ ਸਕਦੀ ਹੈ ਲੇਕਿਨ ਅਗਲੇ 12 ਮਹੀਨਿਆਂ ਦੇ ਵਿੱਚ 31% ਤੋਂ ਜ਼ਿਆਦਾ ਜਿਹੜਾ ਹੈਗਾ ਮਾਰਕੀਟ ਨੇ ਰਿਟਰਨ ਦਿੱਤੀ ਹੈਗੀ ਹੈ ਸੋ ਇਸ ਕਰਕੇ ਸ਼ਾਰਟ ਟਰਮ ਵੋਲੇਟਿਲਿਟੀ ਨੂੰ ਹੈਂਡਲ ਕਰਨਾ ਜਿਹੜਾ ਹੈਗਾ ਉਹ ਬੜਾ ਜ਼ਰੂਰੀ ਹੈ ਲੇਕਿਨ ਬਹੁਤ ਸਾਰੇ ਲੋਕ ਨਵੀਂ ਇਹ ਨਹੀਂ ਸੋਚ ਪਾਉਂਦੇ ਕਿ ਸ਼ਾਰਟ ਟਰਮ ਵੋਲੇਟਿਲਿਟੀ ਹੈ ਕੀ ਹੈ ਜਿਵੇਂ ਫੋਰ ਐਗਜ਼ਾਮਪਲ ਟ੍ਰੇਡਿੰਗ ਅਤੇ ਇਨਵੈਸਟਿੰਗ ਦੇ ਵਿੱਚ ਕੀ ਡਿਫਰੈਂਸ ਹੈ ਕਿਉਂਕਿ ਮੈਂ ਉਹਦੇ ਨਾਲ ਸਮਝਾ ਦਿੰਦਾ ਕਿ ਹਰ ਬੰਦਾ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਪੈਸੇ ਪਾ ਰਿਹਾ ਹੈਗਾ ਟੂ ਗਰੋ ਵੈਲਥ ਲੇਕਿਨ ਹਰ ਇੱਕ ਦਾ ਟਾਈਮ ਹੋਰਾਈਜ਼ਨ ਗੋਲ ਤੇ ਮੈਥਡ ਡਿਫਰੈਂਟ ਨੇ ਇਨਵੈਸਟਿੰਗ ਦਾ ਮਤਲਬ ਇਹ ਹੈਗਾ ਕਿ ਜਦੋਂ ਅਸੀਂ ਓਵਰ ਅ ਪੀਰੀਅਡ ਆਫ ਟਾਈਮ ਵੈਲਥ ਅਕਮੂਲੇਟ ਕਰਨੀ ਹੈ ਟ੍ਰੇਡਿੰਗ ਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਐਕਸਪਲੋਇਟ ਕਰਨਾ ਚਾਹੁੰਦੇ ਹੈਗੇ ਆ ਸ਼ਾਰਟ ਟਰਮ ਮਾਰਕੀਟ ਦੀ ਮੂਵਮੈਂਟਸ ਨੂੰ ਇਨਵੈਸਟਿੰਗ ਦੇ ਵਿੱਚ ਟਾਈਮ ਹੋਰਾਈਜ਼ਨ ਸਾਡਾ ਲੌਂਗ ਟਰਮ ਹੁੰਦਾ ਟ੍ਰੇਡਿੰਗ ਦੇ ਵਿੱਚ ਅਸੀਂ ਇਹ ਦੇਖਣਾ ਕਿ ਚਾਰਟਸ ਕੀ ਕਹਿ ਰਹੇ ਹੈਗੇ ਨੇ ਵੋਲਿਊਮ ਡੇਟਾ ਕੀ ਕਹਿ ਰਿਹਾ ਹੈਗਾ ਵੈ ਔਰ ਮੈਂ ਕਿਵੇਂ ਪੈਸੇ ਬਣਾ ਸਕਦਾ ਕੈਪੀਟਲ ਕਿਵੇਂ ਗਰੋ ਹੁੰਦੀ ਹੈ ਇਨਵੈਸਟਿੰਗ ਦੇ ਵਿੱਚ ਕੰਪਾਊਂਡਿੰਗ ਤੇ ਡਿਵੀਡੈਂਟਸ ਬਹੁਤ ਵੱਡਾ ਰੋਲ ਪਲੇ ਕਰਦੇ ਆ ਤੇ ਜਦੋਂ ਆਪਾਂ ਟ੍ਰੇਡਿੰਗ ਦੀ ਗੱਲ ਕਰਦੇ ਹੈਗੇ ਆ ਉੱਥੇ ਪ੍ਰਾਈਸ ਵੈਲੋਸਿਟੀ ਤੇ ਟਾਈਮਿੰਗ ਜਿਹੜੀ ਹੈਗੀ ਆ ਉਹ ਇੰਪੋਰਟੈਂਟ ਹੈ ਇਸ ਕਰਕੇ ਇਨਵੈਸਟਮੈਂਟ ਦੇ ਵਿੱਚ ਫੰਡਾਮੈਂਟਲ ਅਨਾਲਿਸਿਸ ਹੁੰਦਾ ਐਜ਼ ਅਪੋਜ਼ ਟੂ ਟੈਕਨੀਕਲ ਅਨਾਲਿਸਿਸ ਇਨ ਟ੍ਰੇਡਿੰਗ ਵਿੱਚ ਇਜ਼ ਹਾਈਲੀ ਹਾਈਲੀ ਹਾਈਲੀ ਸਪੈਕੂਲੇਟਿਵ ਸੋ ਇਸ ਕਰਕੇ ਬੀਇੰਗ ਅ ਟ੍ਰੇਡਰ ਆਈ ਡੋਂਟ ਥਿੰਕ ਇਟ ਮੇਕਸ ਸੈਂਸ ਫੋਰ ਪੀਪਲ ਹੂ ਨੋ ਨਥਿੰਗ ਬੀਇੰਗ ਐਨ ਇਨਵੈਸਟਰ ਯੂ ਕੈਨ ਸਟਿਲ ਵਿਨ ਦ ਗੇਮ ਕਾਰਨ ਕੀ ਹੈ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਪਕੜ ਕੇ ਚੱਲਣਾ ਚਾਹੁੰਦੇ ਹੋ ਜਿਹੜੀਆਂ ਚੀਜ਼ਾਂ ਤੁਹਾਡਾ ਸਿਸਟਮੈਟਿਕ ਰਿਸਕ ਜਿਹੜਾ ਹੈਗਾ ਵੈ ਉਹਨੂੰ ਵਧਣ ਨਹੀਂ ਦਿੰਦੀਆਂ ਸੋ ਇਸ ਕਰਕੇ ਬੀ ਆ ਮੋਰ ਐਜੂਕੇਟਡ ਐਂਡ ਲੌਂਗ ਟਰਮ ਇਨਵੈਸਟਰ ਰਾਦਰ ਦੈਨ ਐ ਸਪੈਕੂਲੇਟਿਵ ਟ੍ਰੇਡਰ ਜਿੱਥੇ ਲੋਸਿਸ ਜਿਹੜੀਆਂ ਹੈਗੀਆਂ ਨੇ ਮੈਗਨੀਫਾਈ ਹੋ ਸਕਦੀਆਂ ਕਿਉਂ ਕਿਉਂਕਿ ਅਸੀਂ ਉਸ ਚੀਜ਼ ਵੱਲ ਨੂੰ ਵੱਧ ਰਹੇ ਹਾਂ ਜਾਂ ਉਸ ਚੀਜ਼ ਨੂੰ ਅਸੀਂ ਲੈਣਾ ਚਾਹੁੰਦੇ ਹਾਂ ਜਿਹਦੇ ਬਾਰੇ ਸਾਡੀ ਜਾਣਕਾਰੀ ਬਹੁਤ ਘੱਟ ਹੈ। ਸੋ ਕੋਈ ਵੀ ਤੁਹਾਡੇ ਸਵਾਲ ਨੇ ਰਿਲੇਟਡ ਟੂ ਇਨਵੈਸਟਮੈਂਟਸ, ਫੀਲ ਫਰੀ ਟੂ ਗਿਵ ਮੀ ਅ ਕਾਲ 416-833-8533 416-833-8533। ਥੈਂਕ ਯੂ,
0: ਥੈਂਕ ਯੂ ਸਰ, ਬਹੁਤ ਸ਼ੁਕਰੀਆ। ਤੁਸੀਂ ਦੇਖੋ ਵਿਕਟੋਰੀਆ ਡੇ ਵੀ ਆਪਾਂ ਨਹੀਂ, ਮੈਂ ਤੁਸੀਂ ਹੁਣ ਸੋਚੋ ਕਿ ਮੈਂ ਆਪਣੀ ਕਮਿਊਨਿਟੀ ਦੀ ਗੱਲ ਨਹੀਂ ਕਰ ਰਿਹਾ, ਆਪਾਂ ਐਜ਼ ਇਨ ਹਿਊਮਨਸ ਵੀ ਇਨਸਾਨ ਦੀ ਤੌਰ 'ਤੇ ਆਪਾਂ ਵਿਕਟੋਰੀਆ ਡੇ ਵਰਗਾ ਹੋਲੀਡੇ ਵੀ ਨਹੀਂ ਚੰਗੀ ਤਰ੍ਹਾਂ ਮਨਾ ਸਕਦੇ। ਬਰੈਮਲੀ ਸਿਟੀ ਸੈਂਟਰ ਦੀ ਏਰੀਏ ਦੇ ਵਿੱਚ ਇੱਕ ਬੰਦਾ ਗੱਡੀ 'ਚੋਂ, ਗੱਡੀ ਦੀ ਵਿੰਡੋ 'ਚੋਂ ਨਿਕਲ ਕੇ ਲੋਕਾਂ 'ਤੇ ਫਾਇਰ ਵਰਕਸ ਚਲਾ ਰਿਹਾ ਸੀ। ਕਈ ਤੁਰ ਰਹੇ ਨੇ, ਭੱਜ ਰਹੇ ਆ, ਉਹਨਾਂ 'ਤੇ ਫਾਇਰ ਵਰਕਸ ਚਲਾਏ ਜਾ ਰਹੇ ਆ, ਹੋਰ ਗੱਡੀਆਂ 'ਤੇ ਫਾਇਰ ਵਰਕਸ ਚਲਾਏ ਜਾ ਰਹੇ ਨੇ। ਉਹ ਬੰਦਾ ਪਾਰਕਿੰਗ ਲੋਟ, ਇੱਕ ਨਹੀਂ ਦੋ ਦੋ ਤਿੰਨ ਤਿੰਨ ਪਾਰਕਿੰਗ ਲੋਟਾਂ 'ਚ ਜਾ ਕੇ ਲੋਕਾਂ ਦੇ ਉੱਤੇ ਫਾਇਰ ਵਰਕਸ ਚਲਾਏ। ਯਾਰ ਇਹ ਕੋਈ ਮਜ਼ਾਕ ਨਹੀਂ ਹੈ। ਜੇ ਕਿਸੇ ਗੱਡੀ ਨੂੰ ਅੱਗ ਉੱਗ ਲੱਗ ਜਾਵੇ, ਤੁਸੀਂ ਕਿਸੇ ਦੇ ਮੂੰਹ 'ਤੇ ਫਾਇਰ ਵਰਕ ਮਾਰੋ, ਅਗਲੇ ਦਾ ਫੇਸ ਹੀ ਬਰਨ ਹੋ ਜਾਵੇ, ਹੋਰ ਕਿਸੇ ਚੀਜ਼ ਨੂੰ ਅੱਗ ਲੱਗ ਜਾਵੇ। ਤੁਸੀਂ ਇਹ ਦੇਖੋ, ਪੁਲਿਸ ਸਟੇਸ਼ਨ ਇੱਥੋਂ ਅੱਧਾ ਮਿੰਟ ਦੂਰ ਹੈ ਬਸ, ਅਤੇ ਲੋਕਾਂ ਨੂੰ ਫਿਰ ਵੀ ਡਰ ਨਹੀਂ ਹੈਗਾ। ਮੈਂ ਹੈਰਾਨ ਹਾਂ ਯਾਰ, ਬੜੀ ਲੰਬੀ ਵੀਡੀਓ ਹੈ, ਬੰਦਾ ਘੱਟੋ ਘੱਟ ਡੇਢ ਮਿੰਟ ਬਸ ਪਾਰਕਿੰਗ ਲੋਟ ਦੇ ਵਿੱਚ ਘੁੰਮ ਫਿਰ ਕੇ ਲੋਕਾਂ ਉੱਤੇ ਫਾਇਰ ਵਰਕ ਚਲਾ ਰਿਹਾ। ਲੋਕ ਭੱਜੇ ਜਾ ਰਹੇ ਆ, ਹੋਰ ਗੱਡੀਆਂ 'ਤੇ ਚਲਾਏ ਜਾ ਰਹੇ ਨੇ, ਪਤਾ ਨਹੀਂ ਬੱਚੇ ਵੀ ਹੋ ਸਕਦੇ ਆ, ਵੱਡੇ ਵੀ ਹੋ ਸਕਦੇ ਆ, ਜਿਨ੍ਹਾਂ 'ਤੇ ਫਾਇਰ ਵਰਕਸ ਚਲਾਏ ਜਾ ਰਹੇ ਨੇ। ਅਤੇ ਕੁਝ ਕੁ ਲੋਕ ਹੱਸੀ ਜਾਂਦੇ ਆ, ਦਸ ਮੂਰਖ ਹੈ ਇਹਦੇ ਵਿੱਚ ਯਾਰ, ਹਾਸੇ ਮਜ਼ਾਕ ਦੀ ਕੀ ਚੀਜ਼ ਹੈ। ਚਲੋ ਤੁਸੀਂ ਕਿਸੇ ਆਪਣੇ ਬੈਕਯਾਰਡ 'ਚੋਂ ਤੁਸੀਂ ਫਾਇਰ ਵਰਕ ਚਲਾ ਰਹੇ ਹੋ, ਹੈ ਲੀਗਲ, ਬਟ ਚਲੋ ਆਪਾਂ ਉਹਨੂੰ ਉਹਨਾਂ ਨੂੰ ਬੁਰਾ ਨਹੀਂ ਕਹਿੰਦੇ, ਬਟ ਗੱਡੀ ਦੇ ਵਿੰਡੋ 'ਚੋਂ ਨਿਕਲ ਕੇ ਤੁਸੀਂ ਲੋਕਾਂ 'ਤੇ ਯਾਰ ਏਮ ਕਰ ਕਰਕੇ ਪਟਾਕੇ ਚਲਾ ਰਹੇ ਹੋ, ਸ਼ਰਮ ਹੋਣੀ ਚਾਹੀਦੀ। ਇਟਸ ਵੈਰੀ ਸੈਡ। ਬੜੇ ਲੋਕਾਂ ਨੂੰ ਯਾਰ ਬਰਨਸ ਫੇਸ ਹੋਏ ਆ। ਹੁਣ ਮੈਂ ਕਿਸੇ ਨੂੰ ਜਾਣਦਾ, ਉਹਨਾਂ ਦੇ ਕਿਤੇ ਅੱਖ 'ਚ ਫਾਇਰ ਵਰਕ ਵੱਜਿਆ, ਹੁਣ ਚੰਗੀ ਤਰ੍ਹਾਂ ਦਿਸਦਾ ਨਹੀਂ ਇੱਕ ਅੱਖ 'ਚੋਂ। ਥੋੜ੍ਹੇ ਬੱਚਿਆਂ ਨੂੰ ਸਮਝਾਓ ਯਾਰ, ਇਹ ਚੀਜ਼ਾਂ ਬਹੁਤ ਖਤਰਨਾਕ ਨੇ, ਇੰਝ ਨਹੀਂ ਹੋਣਾ ਚਾਹੀਦਾ। ਉੱਥੋਂ ਦੀ ਲੋਕ ਹੱਸ ਰਹੇ ਨੇ, ਐਂਡ ਆਈ ਡੋਨਟ ਨੋ, ਮੈਂ ਵੀਡੀਓ ਦੇਖ ਕੇ ਯਾਰ ਬੜਾ ਦੁੱਖ ਜਿਹਾ ਹੋਇਆ ਕਿ ਕੀ ਕੁਛ ਆਪਾਂ ਕਰਦੇ ਹਾਂ। ਸੋ ਪਲੀਜ਼ ਪੰਗਿਆਂ ਤੋਂ ਬਚ ਕੇ, ਪੰਗੇ ਦੇਖੋ ਤੁਸੀਂ ਕੋਈ ਪ੍ਰੈਂਕਸ ਨੇ, ਕੋਈ ਹਾਸਾ ਮਜ਼ਾਕ ਕਰ ਰਹੇ ਹੋ, ਕਿਸੇ ਲਿਮਿਟ ਦੇ ਵਿੱਚ ਰਹਿ ਕੇ। ਆਏ ਨਹੀਂ ਵੀ ਆਪਾਂ ਕਿਸੇ ਹੋਰ ਨੂੰ ਖਤਰੇ ਦੇ ਵਿੱਚ ਪਾਉਣਾ, ਕਿਸੇ ਹੋਰ ਨੂੰ ਡੈਮੇਜ ਕਰਨਾ। ਹੁਣ ਨਿੱਕੇ ਨਿੱਕੇ ਬੱਚੇ ਵੀ ਹੋ ਸਕਦੇ, ਤੁਸੀਂ ਚੱਕ ਕੇ ਪਟਾਕੇ ਚਲਾ ਰਹੇ ਉਹਨਾਂ 'ਤੇ, ਕੀ ਬਣੇਗਾ? ਕੋਈ ਹੋਵੇ ਨਾ ਤੁਹਾਨੂੰ ਫੜ ਲਵੇ ਬੰਦਾ ਧੌਣ ਤੋਂ, ਫਿਰ ਪਤਾ ਲੱਗੇਗਾ। ਬਟ ਖੈਰ, ਜਸਟ ਸ਼ੌਕਿੰਗ ਟੂ ਸੀ ਕਿ ਆਪਾਂ ਹਜੇ ਵੀ ਨਹੀਂ ਟਰਦੇ। ਯਾਦ ਰੱਖੋ ਤੁਸੀਂ ਜ਼ਰੂਰ ਇੱਕ ਮੈਸੇਜ ਨਾਓ ਐਂਡ ਦੈਨ ਕੌਂਕ੍ਰੀਟ ਦਾ। ਹੁਣ ਸਮਰ ਸੀਜ਼ਨ ਹੈ, ਹਰੇਕ ਆਪਣੇ ਘਰਾਂ ਦੇ ਕੰਮ ਕੁੰਮ ਕਰਾ ਰਹੇ ਨੇ, ਸੋ ਤੁਸੀਂ ਵੀ ਕੌਂਕ੍ਰੀਟ ਪਵਾਉਣੀ ਹੈ। ਨਾਓ ਐਂਡ ਦੈਨ ਕੌਂਕ੍ਰੀਟ ਦੇ ਜਸਦੀਪ ਵੀਰ ਨੂੰ ਇੱਕ ਵਾਰ ਫੋਨ ਕਰੋ। ਨਵਾਂ ਡਰਾਈਵੇ ਬਣਵਾਉਣਾ, ਬੈਕਯਾਰਡ ਪੱਕੀ ਕਰਾਉਣੀ ਹੈ, ਘਰਾਂ 'ਤੇ ਸਾਈਡ 'ਤੇ ਕੋਈ ਕੌਂਕ੍ਰੀਟ ਪਵਾਉਣੀ ਹੈ, ਪਲੇਨ ਸਟੈਂਪਡ ਐਗਰੀਗੇਟ ਕੌਂਕ੍ਰੀਟ ਦਾ ਏ ਟੂ ਜ਼ੈਡ ਕੋਈ ਵੀ ਕੰਮ, ਤਾਂ ਨੰਬਰ ਹੈ 437-777-4070 437-777-4070। ਐਂਡ ਕੁਆਲਿਟੀ ਕਾਰ ਰਿਪੇਅਰ ਦੇ ਸਾਡੇ ਕੁਲਵੰਤ ਬਾਈ ਜੀ। ਜੇ ਤੁਸੀਂ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੀ ਕੋਈ ਵੀ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੰਮ ਹੈ, ਕੋਈ ਬ੍ਰੇਕਾਂ ਨਵੀਆਂ ਪੈਣ ਵਾਲੀਆਂ, ਕੋਈ ਸਸਪੈਂਸ਼ਨ ਦਾ ਇਸ਼ੂ ਹੈ, ਕੋਈ ਵੀ ਗੱਡੀ ਦਾ ਕੰਮ ਹੋਵੇ ਮਕੈਨਿਕੀ ਦਾ, ਤਾਂ 905-460-1111-905-460-1111 ਕੁਆਲਿਟੀ ਕਾਰ ਰਿਪੇਅਰ। ਮੈਂ ਨਾ ਹੁਣ ਬ੍ਰੈਮਲੀ ਸਿਟੀ ਸੈਂਟਰ ਦੀ ਗੱਲ ਕੀਤੀ, ਕੱਲ੍ਹ ਚਿੰਕਿਊਜ਼ੀ ਪਾਰਕ ਵੀ ਬੰਦ ਕੀਤੀ ਗਈ, ਉੱਥੇ ਵੀ ਅਨਸੇਫ ਗੈਦਰਿੰਗਸ, ਬਹੁਤ ਸਾਰੇ ਲੋਕ ਇਕੱਠੇ ਹੋਏ, ਬੱਚੇ ਬੁੱਚੇ, ਅਤੇ ਉੱਥੇ ਵੀ ਪਟਾਕੇ ਚਲਾਏ ਗਏ, ਅਤੇ ਚਲੋ ਜੀ ਉਹ ਵੀ ਪਾਰਕ ਬੰਦ ਕਰਤੀ। ਸਾਰੀਆਂ ਚੀਜ਼ਾਂ ਬੰਦ ਹੀ ਕਰਾ ਕੇ ਹਟੋਗੇ, ਮੈਨੂੰ ਲੱਗਦਾ ਕੁਛ ਖੁੱਲ੍ਹਣ ਨਹੀਂ ਦੇਣਾ ਆਪਾਂ। ਹੈ ਪੀ ਐਲ ਪੁਲਿਸ ਨੇ ਪਾਇਆ ਕਿ ਸਿਟੀ ਬ੍ਰੈਂਪਟਨ ਨੇ चिंकिजी पार्क बंद कर दी थी ड्यू टू लार्ज अनसेफ गैदरिंग्स एंड यूज ऑफ फायरवर्क्स इफेक्टिव इमीडिएटली पार्क इज क्लोज्ड। पार्क देखो यार यूरोप दे विच एडिया वड्डिया वड्डिया पार्कां बनियां लोग जांदे आ चादर जी बिछाउंदे आ अपनी एक वाइन की बोतल लै जांदे आ वह पीते हैं नाल कोई सैंडविच सुंडविच खा लेंदे एक दूजे नूं कोई हसबैंड वाइफ जाते हैं कोई बॉयफ्रेंड गर्लफ्रेंड जाते हैं चलो ग्रुप्स ऑफ फ्रेंड जाते हैं उत्थे तां कदे कोई पार्क बंद हुंदी नहीं देखिया है। तुसीं पैरिस दे विच चल जाओ आईफल टावर के सामने हजारों की गिणती च लोग बैठे होंगे आराम नाल लाइटां देख रहे हैं। इत्थे जिंक्यूजी पार्क दे विच यार भज दौड़ धक्का मुक्की पटाके चला रहे तुसीं इमेजिन करो कोई जाके अपने आईफल टावर के सामने पटाके चलाउण लग जाए सवाल ही नहीं पैदा होंदा जे चलो सिटी वालों चलाए जाण वक्खरी गल है पता नहीं क्यों इत्थे इन्नी अगर एक कह लो कि कॉमन सेंस की कमी है समझ भी नहीं लगता कि कहीए की बट इशू तो कितना कितने जरूर है। होर बड़िया यार सोहनिया सोहनिया कंट्रीज लोग पार्क जाते हैं तो आराम बह के कह लो कि इंसाना वाग इंजॉय करते आप जानवर तो भी यार बुरे हो गए क्योंकि पार्क बंद कराती ब्रैमली सिटी सेंटर से पटाके चलाते चलो जी एंड यही करनू रहा सीगा। सो खैर एक तुसी बियॉन्ड आईवर नू जरूर याद रखना अगर किसी ने भी एनक लेनिया निगाह दियाँ सनग्लासिस लेनिया ने डायरैक्ट थोड़ी इंश्योरेंस कंपनीज़ नू भी बिलिंग कर रहे ने बियॉन्ड आईवर रोमी बाई जी नू कॉल करो हंबर वेस्ट ते गोरवे दे कोर्नर ते ने ते नंबर है 905-793-3937 905-793-3937 5991। हैलो
4: हैलो सत्या
0: जी
4: ਨਵੀਂ ਜੀ ਤੁਸੀਂ ਚਿੰਕਿਊਜ਼ੀ ਪਾਰਕ ਦੀ ਗੱਲ ਕਰ ਰਹੇ ਸੀ ਅਸੀਂ ਵੀ ਲਾਸਟ ਈਅਰ ਨਾ ਜਦੋਂ ਗਰਮੀਆਂ ਚ ਸੀ ਮੈਂ ਆਪਣੀ ਫੈਮਿਲੀ ਲੈ ਕੇ ਗਿਆ ਸੀ ਉੱਥੋਂ ਨਾ ਜਿੱਦਾਂ ਮਤਲਬ ਮੈਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਕਰਦਾ ਇੱਕ ਜਮੈਕਨ ਪੀਪਲ ਦਾ ਗਰੁੱਪ ਸੀਗਾ ਉਹ ਮਤਲਬ ਭੱਜੇ ਜਾਂਦੇ ਨੇ ਜੀ 50-60 ਦਾ ਇਕੱਠੇ ਹੋ ਕੇ ਬੱਚੇ ਜਾਂ ਜਿੱਦਾਂ ਵੀ ਹੋ ਸਕਦਾ ਜਿੱਦਾਂ ਕਹਿ ਸਕੇ ਟੀਨੇਜਰ ਸੀਗੇ ਸਾਰੇ ਮਤਲਬ ਭੱਜੇ ਜਾਂਦੇ ਨੇ 100 ਪਿਆ ਦਾ ਹੁੰਦਾ ਗਰੁੱਪ ਜਿਹਾ ਉਹ ਫਿਰ ਇੱਕ ਜਗ੍ਹਾ ਤੋਂ ਨੱਠ ਕੇ ਫਿਰ ਵਾਪਸ ਆਉਂਦੇ ਨੇ ਜੀ ਮੇਰਾ ਬੇਟਾ ਸੀਗਾ ਜੀ 3-4 ਸਾਲ ਦਾ ਮੈਂ ਉਹਨਾਂ ਨੂੰ ਹਰੇਕ ਮਤਲਬ ਵੀਕਐਂਡ ਲੈ ਕੇ ਜਾਂਦਾ ਸੀ ਹੁਣ ਅਸੀਂ ਉੱਥੇ ਜਾਣਾ ਹੀ ਬੰਦ ਕਰਤਾ ਮਤਲਬ ਪਤਾ ਨਹੀਂ ਉਹ ਕੀ ਕਰਦੇ ਨੇ ਮਤਲਬ ਇੰਨਾ ਕੁ ਤੁਸੀਂ ਉੱਥੇ ਅਨਸੇਫ ਫੀਲ ਕਰਦੇ ਹੋ ਕਿ ਜਿੱਦਾਂ ਉਹਨਾਂ ਦਾ ਗਰੁੱਪ ਭੇਜਦਾ 100-60 ਜਾਣੇ ਦਾ ਹੁੰਦਾ ਤੁਹਾਡਾ ਬੱਚਾ ਵਿੱਚ ਆ ਜੇ ਇਟਸ ਅਨਸੇਫ ਐਂਡ ਆਈ ਡੋਂਟ ਨੋ ਕਿ ਮਤਲਬ ਕੀ ਹੋ ਕੀ ਰਿਹਾ ਹੈ ਵੀ ਮਤਲਬ ਅਸੀਂ ਇਹ ਸੋਚ ਕੇ ਆਏ ਸੀਗੇ ਵੀ ਕੰਟਰੀ ਥੋੜੀਆਂ ਸੇਫ ਨੇ ਬਟ ਆਈ ਡੋਂਟ ਥਿੰਕ ਸੋ ਕਿ ਵੀ ਆਰ ਸੇਫ ਐਨੀਮੋਰ।
0: ਹਾਂਜੀ ਬੜੇ ਲੋਕਾਂ ਦੇ ਮਨ 'ਚ ਭਾਜੀ ਇਹੀ ਆਉਂਦਾ ਕਿ ਪਤਾ ਨੀ ਉਹ ਸਿਸਟਮ ਜਿਹਾ ਨਹੀਂ ਰਿਹਾ ਜਾਂ ਤਾਂ ਜਨਤਾ ਬੜੀ ਹੋ ਗਈ ਨਹੀਂ ਤਾਂ ਪਹਿਲਾਂ
4: ਜਿਹੜੇ ਤੁਸੀਂ ਹਾਂਜੀ ਤੁਸੀਂ ਫਾਇਰ ਵਰਕਸ ਦੀ ਗੱਲ ਕਰ ਰਹੇ ਸੀਗੇ ਉਹ ਮੈਂ ਰਾਤ ਕੋਈ ਲਾਈਵ ਹੋਇਆ ਸੀ ਟਿਕਟੋਕ ਤੇ ਉਹ ਦੇਖ ਰਿਹਾ ਸੀਗਾ ਮਤਲਬ ਉਹ ਵੀ ਕੁਛ ਕਿਸੇ ਉਹਦਾ ਪੂਰਾ ਥੋੜਾ ਲਾਈਵ ਦਿਖਾਇਆ ਟਿਕਟੋਕ ਤੇ ਕਿਵੇਂ ਉਹ ਪੜ ਕੇ ਇੱਕ ਦੂਸਰੇ ਤੋਂ ਥਰੋ ਕਰ ਰਿਹਾ ਸੀਗਾ ਵੀ ਲੋਕ ਭੱਜ ਰਹੇ ਸੀਗੇ ਉਹਦੇ ਵੱਲ ਦੇਖ ਕੇ ਮਤਲਬ ਜੇ ਕਿਸੇ ਦਿਨ ਬੱਚੇ ਹੋਣ ਕਿਸੇ ਨੂੰ ਤੁਸੀਂ ਬੱਚੇ ਨੂੰ ਲੈ ਕੇ ਭੱਜ ਵੀ ਨਹੀਂ ਸਕਦੇ ਵੀ ਮਤਲਬ ਜੇ ਕਿਸੇ ਨੂੰ ਅੱਗ ਲੱਗ ਜੇ ਜਾਂ ਮਤਲਬ ਕੁਛ ਵੀ ਹੋ ਜਾਏ ਟੋਟਲੀ ਅਨਸੇਫ ਮਤਲਬ ਉੱਥੇ ਕਿਸੇ ਗੈਦਰ ਵੀ ਨਹੀਂ ਹੋ ਸਕਦੇ ਕਿਤੇ
0: ਭਾਜੀ ਤੁਸੀਂ ਇਮੈਜਿਨ ਕਰੋ ਕਿਸੇ ਦੀ ਅੱਖ ਉੱਖ ਚ ਕੋਈ ਫਾਇਰ ਵਰਕ ਵੱਜ ਜਾਵੇ ਫਿਰ ਬੰਦਾ ਕੀ ਕਰੇ
4: ਨਹੀਂ ਹਾਂਜੀ ਬੈਕ ਹੋਮ ਮੇਰੇ ਬ੍ਰਦਰ ਦੇ ਹੋਇਆ ਜੀ ਇੱਦਾਂ ਮੇਰਾ ਕਜ਼ਨ ਹੈ ਜੀ ਉਹਦੇ ਹੋਇਆ ਹੋਇਆ ਇੱਦਾਂ ਉਹ ਦੀਵਾਲੀ ਤੋਂ ਇੱਦਾਂ ਇੱਕ ਦੂਸਰੇ ਨਾਲ ਸ਼ਰਾਰਤਾਂ ਹੀ ਕਰ ਰਹੇ ਸੀਗੇ ਉਹ ਤੇ ਉਹ ਮਤਲਬ ਉਹਨੂੰ ਪੂਰੇ ਕੱਪੜੇ ਨਾਲ ਪੂਰਨ ਜਿੱਦਾਂ ਮਤਲਬ ਅੱਗ ਲੱਗ ਗਈ ਸੀਗੀ ਉਹਦੀ ਇੱਕ ਲੈਗ ਪੂਰੀ ਉਹ ਬਾਹਰ ਆ ਰਹੀ ਇੱਕ ਸਾਈਡ ਤੋਂ
0: ਜੀ
4: ਤੇ ਉਹ ਹੋਇਆ ਹੋਇਆ ਇੱਦਾਂ ਜਿਸ ਤਰ੍ਹਾਂ
0: ਨਹੀਂ ਬਿਲਕੁਲ ਹੋ ਸਕਦਾ ਬਟ ਉਹੀ ਗੱਲ ਹੈ ਜਿਵੇਂ ਤੁਸੀਂ ਗੱਲ ਕੀਤੀ ਕਿ ਇੰਝ ਲੱਗ ਰਿਹਾ ਕਿ ਕੁਛ ਵੀ ਨਹੀਂ ਸੇਫ ਹੋਣੇ ਪਹਿਲਾਂ ਵੀ ਇੱਕ ਖਬਰ ਮੈਂ ਸ਼ੇਅਰ ਕੀਤੀ ਉਹ 'ਤੇ ਵੀ ਮੈਨੂੰ ਕਾਲ ਆਈ ਕਿ ਨਾ ਵੀ ਇੰਝ ਹੀ ਲੱਗਦਾ ਕਿ ਆਪਣੇ ਘਰਾਂ 'ਚ ਹੀ ਰਹੋ ਨਾ ਕਿਤੇ ਜਾਓ ਨਾ ਕੁਛ ਖਰੀਦੋ ਨਾ
4: ਨਵੀਂ ਜੀ ਘਰ ਵੀ ਨਹੀਂ ਸੇਫ ਜਿਸ ਦੇ ਘਰ ਰਹਿੰਦੇ ਉਹ ਘਰ ਆ ਕੇ ਤੁਹਾਨੂੰ ਟਾਰਗੇਟ ਕਰ ਜਾਂਦੇ ਨੇ ਮਤਲਬ ਤੁਸੀਂ ਵਾਂਚ ਦੇਖਿਆ ਹੋਣਾ ਕਿਸੇ ਦੀ ਗ੍ਰੈਂਡਮਦਰ ਨੂੰ ਸ਼ੂਟ ਕਰਨਾ ਆਇਆ ਸੀ ਉਹ ਮਤਲਬ ਉਹਦਾ ਜਿਹੜਾ ਗ੍ਰੈਂਡਸਨ ਸੀਗਾ ਉਹਨੇ ਸੇਵ ਕਰਨ ਦੀ ਕੋਸ਼ਿਸ਼ ਕੀਤੀ ਲੱਗਦਾ ਉਹਨਾਂ ਨੇ ਉਹਨੂੰ ਚਾਰਜ ਕਰਤਾ ਕਿ ਤੁਸੀਂ ਉਹਨੂੰ ਕਿਉਂ ਉੱਥੇ ਕਿਉਂ ਸ਼ੂਟ ਬੈਕ ਤੁਸੀਂ ਬੈਕ ਫਾਇਰ ਕਿਉਂ ਕੀਤਾ ਉਹਦੇ ਤੇ ਉਹਨੂੰ ਮਤਲਬ ਕੁਛ ਨਹੀਂ ਕਰਨਾ ਚਾਹੀਦਾ
0: ਨਹੀਂ ਚਲੋ ਥੈਂਕ ਯੂ ਬੜੀ ਫਾਰ ਯੂਰ ਕੰਸਰਨਸ 8270 ਹੈਲੋ
5: ਹਾਂਜੀ ਨਵੀਂ ਗੁੱਡ ਮਾਰਨਿੰਗ ਕੋਈ ਵੀ ਬੰਦਾ ਨਾ ਖੁਸ਼ ਹੋਵੇ ਕਿਸੇ ਫੈਸਟੀਵਲ ਤੇ ਉਹ ਇਦਾਂ ਦੀ ਹਰਕਤ ਨਹੀਂ ਕਰਦਾ ਇਹ ਖੁਸ਼ ਵਾਲੀ ਹਰਕਤਾਂ ਨਹੀਂ ਹੈ ਇਹ ਲੱਗਦਾ ਨਾ ਜਿਵੇਂ ਕੋਈ ਬਦਲੇ ਦੀ ਭਾਵਨਾ ਹੁੰਦੀ ਆ ਬੰਦੇ ਦੇ ਵਿੱਚ ਲਾਈਕ ਵੀ ਮੈਂ ਇਦਾਂ ਕਰਕੇ ਆਪਣੇ ਆਪ ਨੂੰ ਰਾਈਟ ਆਪਾਂ ਤਾਂ ਅਰਦਾਸ ਕਰਦੇ ਹਾਂ ਰੱਬ ਅੱਗੇ ਵੀ ਪੁਲਿਸ ਵਾਲੇ ਬੰਦੇ ਨਾਲ ਫੜੀ ਲੈਣਾ ਕਿ ਪਾਰਕਿੰਗ ਲਾਟ ਦੇ ਵਿੱਚ ਕੈਮਰੇ ਲੱਗੇ ਆ ਫੋਟੋ ਆ ਜਾਣਗੀਆਂ ਆਪਾਂ ਤਾਂ ਅਰਦਾਸ ਕਰਦੇ ਹਾਂ ਵੀ ਆਪਣਾ ਯਾਰ ਪੰਜਾਬੀ ਨਾ ਕੋਈ ਨਿਕਲਿਆ ਹੋਵੇ ਕਿਉਂਕਿ ਆਪਾਂ ਅੱਗੇ ਹੀ ਬਹੁਤ
0: ਸਹੀ ਗੱਲ ਹੈ ਠੀਕ ਹੈ
5: ਅੱਗੇ ਨਾ ਚਲੋ ਉਹਨਾਂ ਦਾ ਨੇਮ ਇਹ ਨਹੀਂ ਵਾਰੀ ਤੇ ਅੱਗੇ ਜੇ ਐਂਡ ਫਿੰਚ ਦੇ ਰਹੀ ਚਲ ਜਾਓ ਤੁਹਾਨੂੰ ਡਰ ਲੱਗਣਾ ਯਾਰ ਇੱਧਰ ਨਾ ਜਾਓ ਸਿਕਿਓਰਿਟੀ ਹੈਗਾ ਹੁਣ ਇੱਥੇ ਬ੍ਰੈਂਪਟਨ ਵਿੱਚ ਵੀ ਇਨਫਲੇਸ਼ਨ ਪਾਵਰਟੀ ਸਾਰਾ ਕੁਝ ਹੋਰ ਕਰਨਾ ਸਟਫ ਰਾਈਟ ਪਰ ਸਰ ਸੌਂਦਾ ਕਰੇ ਕਰੇ ਤਾਂ ਯਾਰ ਕਿੱਥੇ ਫਸ ਗਿਆ ਆਕੇ ਹਨਾ 15 ਸਾਲ ਪਹਿਲਾਂ ਰੱਬ ਦਾ ਕੁਛ ਕੋਈ ਸ਼ੁਕਰ ਮਨਾਉਂਦੇ ਸੀਗੇ ਵੀ ਚਲੋ ਏਦਾਂ ਦੇ ਕੰਟਰੀ ਚੋਂ ਨਿਕਲ ਕੇ ਇੱਥੇ ਆ ਗਿਆ ਚਲੋ ਯੂ ਨੋ ਲਾਈਫ ਬਣ ਜਾਊਗੀ ਬੱਚਿਆਂ ਦੀ ਲਾਈਫ ਬਣ ਜਾਊਗੀ ਹੁਣ ਤਾਂ ਲੱਗਦਾ ਆਪਣੇ ਆਪ ਦੇ ਪਿੱਟੀ ਆਈ ਜਾਂਦੇ ਵੀ ਕਿਤੇ ਗਲਤੀ ਤਾਂ ਨਹੀਂ ਕਰ ਬੈਠੇ ਆਪਾਂ ਨਾ
0: ਬੜਾ ਮੁਸ਼ਕਿਲ ਨੀ ਹੈਗਾ ਯਾਰ ਬਸ ਸਿਆਣਪ ਤੇ ਗੱਲ ਆ ਜਾਂਦੀ ਹੈ ਹੁਣ ਜਿਹੜਾ ਬੰਦਾ ਕਿਸੇ ਪਾਰਕਿੰਗ ਲਾਟ ਜਾ ਕੇ ਪਟਾਕੇ ਚਲਾ ਰਿਹਾ ਉਹ ਇੱਕ ਮਾਨਸਿਕ ਬਿਮਾਰੀ ਹੈ ਯੂ ਆਰ ਟੋਟਲੀ ਅਨਐਜੂਕੇਟਿਡ ਬੰਦਾ ਹੀ ਇੱਦਾਂ ਦੀ ਹਰਕਤ ਕਰੂਗਾ ਬੜਾ ਕੁਛ ਹੁਣ ਆਪਾਂ ਤੁਸੀਂ ਵੀ ਯੂਥ ਦੀ ਗੱਲ ਕੀਤੀ ਹੈ ਬਟ ਬੱਚੇ ਵੀ ਬਹੁਤ ਪੰਗੇ ਲੈ ਰਹੇ ਅੱਜ ਕੱਲ ਮੈਂ ਕੱਲ ਪਰਸੋਂ ਮੈਨੂੰ ਇੱਕ ਮੇਰਾ ਮਿੱਤਰ ਦੱਸ ਰਿਹਾ ਸੀ ਉਹ ਕਹਿੰਦਾ ਨਵੀਂ ਇੱਕ ਟ੍ਰੈਂਡ ਚੱਲਿਆ ਬੱਚਿਆਂ ਦੀ ਗਰੁੱਪ ਹੈ ਛੋਟੇ ਜਿਹੇ ਬੱਚੇ ਆ ਹੋਣਗੇ 10-12 ਸਾਲ ਦੇ ਉਹ ਜਾਂਦੇ ਆ ਉਹ ਫਿਰ ਇੱਕ ਬੱਚੇ ਨੂੰ ਕਹਿੰਦੇ ਆ ਵੀ ਤੂੰ ਉਸ ਘਰੇ ਜਾ ਤੇ ਉਹਨਾਂ ਦੀ ਡੋਰ ਤੇ ਲੱਤ ਮਾਰ ਕੇ ਜ਼ੋਰ ਦੀ ਤੂੰ ਭੱਜ ਕੇ ਆ ਤੇ ਇਹ ਹੋ ਰਿਹਾ ਅੱਜ ਕੱਲ ਪਤਾ ਨੀ ਤੁਸੀਂ ਸੁਣਿਆ ਇਸ ਟ੍ਰੈਂਡ ਬਾਰੇ ਜਾਂ ਨਹੀਂ
5: ਸਨੈਪਚੈਟ ਤੇ ਪਾਉਂਦੇ ਬਾਅਦ ਚੋਂ ਵੀ ਆ ਕੇ ਲੱਤ ਮਾਰ ਕੇ ਡੋਰ ਭੰਨਿਆ
0: ਵੀ
5: ਮੈਂ ਇਨਸੀਡੈਂਟ ਸ਼ੇਅਰ ਕਰ ਦਿੰਦਾ ਨਾ 4-5 ਸਾਲ ਪੁਰਾਣੀ ਗੱਲ ਹੈ ਰਾਤ ਦੇ 9 ਵਜੇ ਹੈਲੋਵੀਨ ਦਾ ਦਿਨ ਸੀਗਾ ਨਾ ਤਾਂ ਹੈਲੋਵੀਨ ਦਾ ਦਿਨ ਸੀਗਾ ਤਾਂ ਆਪਾਂ ਲਾਈਟ ਵਗੈਰਾ ਬੰਦ ਕਰਤੀ ਹੁਣ ਮੇਰੀ ਸ਼ੀਟ ਦੇ ਉੱਪਰ ਇੱਕ ਹੀ ਰਹਿੰਦੀ ਸੀ ਕਮਿਊਨਿਟੀ ਹੈ ਨਾ ਤਾਂ ਤੇ ਕੈਮਰੇ ਤਾਂ ਨਹੀਂ ਲੱਗਿਆ ਸੀ ਮੇਰੇ ਉਹ ਆਇਆ ਤਾਂ ਨਹੀਂ ਮੇਰੇ ਤੋਂ ਡੋਰ ਖੋਲਿਆ ਗਿਆ ਨਾ ਤਾਂ ਨੈਕਸਟ ਮਾਰਨਿੰਗ ਉਹਨੇ ਸਾਰਾ ਮੇਰਾ ਪੋਰਚ ਜਿਹੜਾ ਸੀਗਾ ਉਹ ਮਸਟਰ ਕਰਤਾ
0: ਅੱਛਾ
5: ਸਾਰੇ ਪੋਸਟ ਦੇ ਵਿੱਚ ਮੇਰੀ ਗੱਡੀ ਸਾਰੀ ਵਾਈਟ ਸੀ ਹੈ ਨਾ ਨਵੀਂ ਮੇਰੀ ਗੱਡੀ ਸਾਰੀ ਗੱਡੀ ਤਾਂ ਉਹਨੇ ਮਸਟਰ ਪਾਇਆ ਹੋਇਆ ਤੇ ਮੇਰੇ ਜਿਹੜੇ ਸਾਹਮਣੇ ਰਹਿੰਦੇ ਸੀਗੇ ਨੇ ਪਰ ਉਹਨਾਂ ਨੂੰ ਮੈਂ ਕਿਹਾ ਯਾਰ ਕੈਮਰਾ ਚੈੱਕ ਕਰ ਸਕਦੇ ਆ ਤੇ ਕੈਮਰਾ ਚੈੱਕ ਕੀਤਾ ਹੁਣ ਮੇਰੀ ਸੀਟ ਕੋਟ ਹੈ ਨਾ ਉੱਥੇ ਡਰਾਈਵ ਥਰੂ ਏਰੀਆ ਨਹੀਂ ਹੈਗਾ ਜਿਹੜੇ ਬੰਦੇ ਰਹਿੰਦੇ ਉਹੀ ਅੰਦਰ ਜਾਂਦੇ ਹੈ ਨਾ ਤਾਂ ਉਹ ਸਾਰਾ ਮਸਟਰ ਕੀਤਾ ਹੋਇਆ ਤਾਂ ਉਹ ਜਿਵੇਂ 11 ਸਾਲ ਦਾ ਬੱਚਾ ਹੋਣਾ ਫਿਰ ਮੈਂ ਉਹਦੇ ਡੈਡੀ ਨੂੰ ਦੱਸਿਆ ਸੀ ਬਸ ਜਿਵੇਂ ਇੱਕ ਫੈਮਲੀ ਰਾਈ ਤੇ ਮੈਂ ਕਿਹਾ ਯਾਰ ਤੇਰੇ ਬੱਚੇ ਨੇ ਤਾਂ ਕੀਤਾ ਦੱਸ ਨੋ ਵੇ ਕਹਿੰਦਾ ਮੈਂ ਕਿਹਾ ਲੈ ਚੁੱਕ ਤਾ ਕੈਮਰਾ ਤੇ ਕਹਿੰਦਾ ਹੁਣ ਤੂੰ ਪੁਲਿਸ ਨੂੰ ਕਾਲ ਕਰਾਂਗੇ ਮੈਂ ਯੂ ਟੈਲ ਮੀ ਤੇ ਦੋਨੋਂ ਜਾਣੇ ਸ਼ਾਮ ਨੂੰ 2 ਘੰਟੇ ਲੱਗ ਕੇ ਮੇਰਾ ਸਾਰਾ ਪੋਰਚ ਧੋ ਕੇ ਗਏ
0: ਅੱਛਾ ਫਿਰ
5: ਨਾਲੇ ਮਾਫੀ ਮੰਗੀ
0: ਠੀਕ ਹੈ ਚਾਹੀਦਾ ਯਾਰ ਬੱਚਿਆਂ ਨੂੰ ਹੁਣ ਮੈਂ ਤੈਨੂੰ ਚਲੋ ਮੈਂ ਦੱਸਦਾ ਹੀ ਇਹ ਮੇਰੇ ਨਾਲ ਹੀ ਹੋਇਆ ਪਰਸੋਂ ਚੌਥੇ ਦੀ ਗੱਲ ਹੈ ਬੱਚਿਆਂ ਦੀ ਗਰੁੱਪ ਆਈ ਚਲੋ ਮੇਰੇ ਕੋਲ ਵੀ ਕੈਮਰੇ ਦੀ ਫੁਟੇਜ ਹੈਗੀ ਉਹਨੇ ਲੱਤ ਮਾਰੀ ਹੱਸੀ ਜਾ ਰਹੇ ਹੁਣ ਮੈਂ ਸੋਚਦਾ ਕਿ ਉਹਨਾਂ ਦੇ ਪੇਰੈਂਟਸ ਨੂੰ ਲੱਭ ਕੇ ਵਾਕਈ ਉਹਨਾਂ ਨੂੰ ਦੱਸੀ ਵੀ ਤੁਹਾਡੇ ਬੱਚੇ ਇਹ ਚੀਜ਼ਾਂ ਕਰ ਰਹੇ ਆ
5: ਚਲੋ
0: ਠੀਕ ਹੈ ਨਹੀਂ ਥੈਂਕ ਯੂ ਸਾਡਾ ਸੁਖ ਭਾਜੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਭਾਜੀ ਵੈਲਕਮ
6: ਬਹੁਤ ਸ਼ੁਕਰੀਆ ਧੰਨਵਾਦ ਨਵੀਂ ਭਾਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ ਇਸ ਵੀਕਐਂਡ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਆ ਰਹੀ ਕੰਟੇਨਰਸ ਨਵੇਂ ਪਹੁੰਚ ਰਹੇ ਨੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਅਸੀਂ ਫਲੋਰ ਤੋਂ ਕਲੀਅਰ ਆਊਟ ਕਰ ਰਹੇ ਹਾਂ ਜਿਨ੍ਹਾਂ ਤੇ ਸਾਡੇ ਕੋਲ ਸਿਰਫ 1-1, 2-2 ਪੀਸ ਬਚੇ ਹੋਏ ਨੇ ਉਹ ਅਸੀਂ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਇਸ ਵੀਕਐਂਡ ਫਰਾਈਡੇ ਸੈਟਰਡੇ ਸੰਡੇ 3 ਦਿਨ ਤੁਸੀਂ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਤੇ ਬਹੁਤ ਸਾਰੇ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਕੰਫਰਟੇਬਲ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਕਲੀਅਰ ਆਊਟ ਕੀਤੇ ਜਾਣੇ ਆ ਸੋ 3 ਦਿਨ ਮਿਸ ਨਾ ਕਰਿਓ ਫਰਾਈਡੇ ਸੈਟਰਡੇ ਸੰਡੇ ਫਲੋਰ ਮਾਡਲ ਕਲੀਅਰ ਫਲੋਰ ਮਾਡਲ ਤੇ ਫਲੋਰ ਕਲੀਅਰੈਂਸ ਜਿਹੜੀ ਸੇਲ ਲੱਗਣ ਜਾ ਰਹੀ ਆ ਤੇ ਮੈਂ ਤੁਹਾਨੂੰ ਇੱਕ ਡੀਲ ਦੇ ਦਿੰਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਟੇਬਲ ਪਲੱਸ 6 ਚੇਅਰ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ $1500 ਸੀ ਲਾਸਟ ਹੀ ਪੀਸ ਹੈ ਫਲੋਰ ਤੇ ਤੁਹਾਨੂੰ ਪਿਕਅਪ ਕਰਵਾ ਦੇਣਾ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਸਿਰਫ $299 ਦੇ ਵਿੱਚ ਟੇਬਲ ਤੇ 6 ਚੇਅਰਾਂ ਸੋਲਿਡ ਵੁੱਡ ਦਾ $299 ਦਾ ਸੋ ਬਹੁਤ ਸਾਰੀਆਂ ਇਹੋ ਜਿਹੀਆਂ ਡੀਲਾਂ ਤੁਹਾਡਾ ਇੰਤਜ਼ਾਰ ਕਰਨਗੀਆਂ ਵੀਕਐਂਡ ਦੇ ਉੱਪਰ ਸੋ ਤੁਸੀਂ ਵੀ ਇੱਕ ਚੱਕਰ ਜ਼ਰੂਰ ਲਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਸੈਂਟਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀਂ ਭਾਜੀ
0: ਬਹੁਤ ਸ਼ੁਕਰੀਆ ਸਰ ਸੋ ਗੇਟ ਰੈਡੀ ਤੇ 294 ਵਾਕਰ ਡਰਾਈਵ ਤੇ ਇਸ ਵੀਕ ਲੱਗ ਰਹੀਆਂ ਨੇ ਰੌਣਕਾਂ ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 ਆਪਣਾ ਫੋਨ ਨੰਬਰ ਹੈ ਸੋ ਅੱਛਾ 8:40 ਹੋ ਵੀ ਗਏ, ਮੈਂ ਗੱਲ ਹੋਰ ਸ਼ੁਰੂ ਕਰਨੀ ਸੀ ਤੇ ਚਲੋ ਹੁਣ ਸਮਾਂ ਭੱਜਦਾ ਜਾਂਦਾ ਤੁਹਾਡੇ ਨਾਲ। ਸੋ 905-673-3337 ਫੋਨ ਨੰਬਰ ਹੈ, 9056733337 ਜੋ ਡਿਸਕਸ਼ਨ ਕਰ ਹੀ ਰਹੇ ਹਾਂ, ਚਲੋ ਥੋੜ੍ਹੀ ਜਿਹੀ ਓਪਨ ਵੀ ਕੀ ਕੁਛ ਹੋ ਰਿਹਾ। ਮੈਂ ਕਾਫੀ ਸਾਰੀਆਂ ਚੀਜ਼ਾਂ ਆਪਾਂ ਸ਼ੇਅਰ ਕੀਤੀਆਂ ਕਿ ਕਿਵੇਂ ਕਿਵੇਂ ਕਹਿ ਲਓ ਕਿ ਲੋਕ ਇੱਕ ਕਿਸਮ 'ਚ ਪੰਗੇ ਲੈਣੋਂ ਨਹੀਂ ਹਟਦੇ। ਸੋ ਤੁਸੀਂ ਇਹਦੇ ਬਾਰੇ ਕੋਈ ਕਮੈਂਟ ਕਰਨਾ ਹੈ ਜੀ ਸਦਕੇ, ਨਹੀਂ ਤਾਂ ਆਪਾਂ ਅੱਗੇ ਵਧਾਂਗੇ। ਅਤੇ ਟੋਪਿਕ ਤਾਂ ਮੈਂ ਸ਼ੁਰੂ ਨਹੀਂ ਸੀ ਕੀਤਾ ਬਟ ਚਲੋ ਨੈਚੁਰਲੀ ਤੁਹਾਡੀਆਂ ਕਾਲਾਂ ਆ ਗਈਆਂ, ਥੈਂਕ ਯੂ ਫੋਰ ਦੈਟ। ਨੰਬਰ ਹੈ ਆਪਣਾ 9056733337 9056733337 905-673-3337 'ਤੇ ਗੱਲਬਾਤ ਆਪਣੀ ਹੋ ਰਹੀ ਹੈ। ਅਗਰ ਤੁਸੀਂ ਬਿਜ਼ਨਸ ਚਲਾਉਂਦੇ ਹੋ, ਬਿਜ਼ਨਸ ਚਲਾਉਂਦੇ ਹੋ ਤਾਂ ਤੁਹਾਡੀ ਬੁੱਕ ਕੀਪਿੰਗ ਪਿੱਛੇ ਰਹਿ ਗਈ, ਪੇਰੋਲ, HST, ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੀ ਕੋਈ ਟੈਨਸ਼ਨ ਹੈ, ਟੈਕਸ ਵਾਲਾ ਅਕਾਊਂਟਿੰਗ ਤੁਹਾਡੇ ਬਿਜ਼ਨਸ ਲਈ ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਅਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਹੈਲਪ ਕਰਦੇ ਨੇ, ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸ ਵਾਲਾ ਅਕਾਊਂਟਿੰਗ ਤੁਹਾਡੇ ਅਕਾਊਂਟਸ ਕਲੀਨ, ਔਰਗਨਾਈਜ਼ ਅਤੇ CRA ਰੈਡੀ ਰੱਖਣ ਦੇ ਵਿੱਚ ਪੂਰੀ ਮਦਦ ਕਰਦੇ ਨੇ। ਅੱਜ ਹੀ ਆਪਣੀ ਬਿਲਕੁਲ ਮੁਫਤ, ਬਿਲਕੁਲ ਫਰੀ ਤੁਸੀਂ 15-20 ਮਿੰਟ ਦੀ ਟੈਕਸ ਰਿਵਿਊ ਬੁੱਕ ਕਰੋ, 647-461-0361 'ਤੇ ਕਾਲ ਕਰੋ। 4836 ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
7: ਹਾਂਜੀ ਭਾਜੀ, ਮੈਨੂੰ ਲੱਗਦਾ ਜਿੱਥੋਂ ਤੱਕ ਨਾ ਇਹ ਜਿਹੜੀ ਕਮੀ ਆ ਨਾ ਪ੍ਰਸ਼ਾਸਨ ਦੀ ਹੀ ਆ, ਜੇ ਥੋੜੀ ਜਿਹੀ ਪੁਲਿਸ ਸਟ੍ਰਿਕ ਹੋਵੇ ਨਾ ਭਾਜੀ, ਏਦਾਂ ਦਾ ਕੁਛ ਵੀ ਨਾ ਹੋਵੇ ਹਨਾ, ਇਹ ਥੋੜਾ ਜਿਹਾ ਇਹ ਪੁਲਿਸ ਨੂੰ ਹੀ ਸੁਧਾਰਨਾ ਚਾਹੀਦਾ। ਔਰ ਭਾਜੀ ਮੈਂ ਗੱਲ ਕਰਨੀ ਸੀ, ਕੱਲ ਮੈਂ ਅੰਕਲ ਜੀ ਉਹਨਾਂ ਨੂੰ ਮਿਲਿਆ, ਇੰਨਾ ਵਧੀਆ ਉਹਨਾਂ ਨੇ ਇੱਥੇ ਪ੍ਰੋਗਰਾਮ ਦੇ ਉੱਪਰ ਆਪਣਾ ਭਾਸ਼ਣ ਦਿੱਤਾ ਨਾ, ਸੁਣ ਕੇ ਭਾਜੀ ਰੂਹ ਖੁਸ਼ ਹੋਵੇ।
0: ਥੈਂਕ ਯੂ, ਵੈਰੀ ਥੈਂਕ ਯੂ। ਬੜੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ। ਕੱਲ ਮੇਰੇ ਫਾਦਰ ਸਾਹਿਬ ਨੂੰ ਵੀ ਉੱਥੇ ਥੋੜਾ ਸਮਾਂ ਤੁਹਾਡੇ ਸਭ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ, ਐਂਡ ਕਿਆ ਬਾਤ ਹੈ, ਥੈਂਕ ਯੂ। ਮੈਨੂੰ ਬਹੁਤ ਸਾਰੇ ਮੈਸੇਜ ਆ ਕਿ ਨਾ ਵੀ ਤੁਹਾਡੇ ਡੈਡ ਨੇ ਕਮਾਲ ਕਰਤੀ, ਬਹੁਤ ਹੀ ਖੂਬਸੂਰਤ ਉਹਨਾਂ ਨੇ ਬੋਲ ਬੋਲੇ, ਸੋ ਥੈਂਕ ਯੂ। ਅਤੇ ਅਸੀਂ ਸਿੰਘ ਹਰਜੀਤ ਜੀ ਨੂੰ ਵੀ ਬਹੁਤ ਬਹੁਤ ਮੁਬਾਰਕ ਦਿੰਦੇ ਹਾਂ, ਜਿਨ੍ਹਾਂ ਨੇ ਇਹ 5ਵੀਂ ਵਾਰ ਮਹਾਨ ਕੀਰਤਨ ਦਰਬਾਰ ਸਕਸੈਸਫੁਲ ਕੀਤਾ। ਸੋ ਬਹੁਤ ਸਾਰੀ ਮੁਬਾਰਕ ਅਤੇ ਸੰਗਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉੱਥੇ ਰੌਣਕਾਂ ਲਾਈਆਂ, ਤੁਸੀਂ ਸੇਵਾ ਕੀਤੀ, ਤੁਸੀਂ ਪਹੁੰਚੇ ਪਰਿਵਾਰਾਂ ਸਮੇਤ, ਥੈਂਕ ਯੂ ਟੂ ਐਵਰੀ ਵਨ। ਐਂਡ 11 ਵਜੇ ਹਰਜੀਤ ਜੀ ਆਉਣਗੇ, ਉਹਨਾਂ ਨੂੰ ਮੁਬਾਰਕਾਂ ਦਿਓ ਜ਼ਰੂਰ, ਠੀਕ ਹੈ। 11 ਤੋਂ 12 ਪੰਜਾਬੀ ਵਿਰਸਾ ਰੇਡੀਓ ਦੇ ਵਿੱਚ ਜ਼ਰੂਰ ਸ਼ਾਮਿਲ ਹੋਣਾ। ਏਰੀਅਨ ਮਿਲਸ, ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ। ਐਕਿਰਾ ਦੀ ਕੋਈ ਗੱਡੀ ਲੈਣੀ ਹੈ, ਐਕਿਰਾ ਦਾ ਕੋਈ SUV ਲੈਣਾ ਤਾਂ ਨੰਬਰ ਹੈ 9058285800। ਏਰੀਅਨ ਮਿਲਸ, ਐਕਿਰਾ, ਜਗਦੀਪ ਭੱਲਾ ਅਤੇ ਕਰਨ ਸ਼ਰਮਾ ਜੀ ਤੁਹਾਡੇ ਲਈ ਹਾਜ਼ਰ ਨੇ। ਨਿਊ ਹਾਈਟਸ ਕਿਚਨ, ਕਿਚਨ ਨਵੀਂ ਰੈਡੀ ਕਰਾਉਣੀ ਹੈ, ਨਿਊ ਹਾਈਟਸ ਕਿਚਨ ਦੇ ਤੁਸੀਂ ਜਸਪਾਲ ਭਾਜੀ ਨੂੰ ਯਾਦ ਰੱਖੋ। ਹਾਈ ਐਂਡ ਟੋਪ ਕੁਆਲਿਟੀ ਦੀਆਂ ਕਿਚਨਸ, ਬਹੁਤ ਹੀ ਰੀਜ਼ਨੇਬਲ ਰੇਟ, ਪੰਜਾਬੀ ਲਹਿਰਾਂ ਦੇ ਰੈਫਰੈਂਸ 'ਤੇ ਡਿਸਕਾਊਂਟ, ਅਤੇ ਨਾਲੇ ਪੰਜਾਬੀ ਲਹਿਰਾਂ ਦੇ ਰੈਫਰੈਂਸ 'ਤੇ ਡਬਲ ਅੰਡਰ ਮਾਊਂਟ ਸਿੰਕ ਤੁਹਾਨੂੰ ਨਾਲ ਫ੍ਰੀ ਮਿਲ ਰਿਹਾ। 4168591920 ਨੰਬਰ ਹੈ, ਨਿਊ ਹਾਈਟਸ ਕਿਚਨ ਜਸਪਾਲ ਜੀ, ਫ੍ਰੀ ਐਸਟੀਮੇਟ ਲਈ ਅੱਜ ਹੀ ਕਾਲ ਕਰੋ 4168591920। ਅੱਜ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਟੇਕ ਆਊਟ ਫੂਡ ਕੁਆਲਿਟੀ ਦੀ। ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਅਤੇ ਉਹ ਕਹਿੰਦੇ ਨਵੀਂ ਤੁਸੀਂ ਸਭ ਨਾਲ ਗੱਲ ਕਰਿਓ ਕਿ ਕੀ ਤੁਹਾਡੇ ਲਿਸਨਰ ਸਹਿਮਤ ਨੇ ਵੀ ਅੱਜ ਕੱਲ੍ਹ ਟੇਕ ਆਊਟ ਫੂਡ ਦੀ ਕੁਆਲਿਟੀ ਬਹੁਤ ਗਿਰ ਰਹੀ ਆ। ਉਹ ਕਹਿੰਦੇ ਕਿ ਜਾਂ ਤਾਂ ਖਾਣਾ ਤੁਹਾਡਾ ਬਰਨ ਯਾਨੀ ਕਿ ਮੱਚਿਆ ਹੁੰਦਾ, ਜਾਂ ਕੋਈ ਆਈਟਮ ਮਿਸਿੰਗ ਹੈ, ਜਾਂ ਕੁਆਲਿਟੀ ਬਹੁਤ ਬੁਰੀ ਆ। ਇੱਕ ਬੰਦੇ ਨੇ ਕਿਹਾ ਹੁਣ ਤਾਂ ਮੈਂ ਬਸ ਡਨ ਹੀ ਹੈ ਕਿ ਮੇਰੇ ਖਾਣੇ 'ਚ ਪਤਾ ਨਹੀਂ ਕੋਈ ਬਗਸ ਮਿਲੇ, ਕੋਈ ਕੀੜੇ ਕੂੜੇ ਮਿਲੇ। ਅਤੇ ਲੋਕਾਂ ਦਾ ਕਹਿਣਾ ਕਿ ਟੇਕ ਆਊਟ ਫੂਡ ਦੀ ਕੁਆਲਿਟੀ ਬਹੁਤ ਜ਼ਿਆਦਾ ਡਿੱਗ ਚੁੱਕੀ ਹੈ। ਕੀ ਤੁਸੀਂ ਇਸ ਨਾਲ ਸਹਿਮਤ ਹੋ? ਤੁਹਾਡਾ ਕਦੇ ਕੋਈ ਟੇਕ ਆਊਟ ਫੂਡ, ਡਰਾਈਵ ਥਰੂ ਫੂਡ, ਡਿਲੀਵਰੀ ਫੂਡ ਨਾਲ ਐਕਸਪੀਰੀਅੰਸ ਕਿੱਦਾਂ ਦਾ ਰਿਹਾ? ਜਾਂ ਤੁਹਾਡੀ ਕੀ ਆਬਜ਼ਰਵੇਸ਼ਨ ਹੈ ਕਿ ਵਾਕਈ ਯਾਰ ਕੁਆਲਿਟੀ ਘੱਟ ਰਹੀ ਹੈ? ਕਈ ਵਾਰ ਅਨਕੁਕਡ ਫੂਡ ਤੁਹਾਨੂੰ ਉਹੀ ਦਿੱਤਾ ਜਾਂਦਾ, ਚੰਗੀ ਤਰ੍ਹਾਂ ਚੀਜ਼ ਬਣਾਈ ਨਹੀਂ, ਜਾਂ ਖਾਣੇ 'ਚ ਐਵੇਂ ਜਿਵੇਂ ਇਹਨਾਂ ਨੇ ਗੱਲ ਕੀਤੀ ਹੈ ਕਿ ਕੁਛ ਨਾ ਕੁਛ ਤੁਹਾਨੂੰ ਗਲਤ ਲੱਭਦਾ, ਕੋਈ ਬਗਸ ਹੋ ਗਏ, ਕੀੜੇ ਕੂੜੇ ਹੋ ਗਏ? ਸੋ ਨੰਬਰ ਹੈ ਆਪਣਾ 905-673-3337-905-673-3337 ਆਪਣਾ ਨੰਬਰ ਹੈ। ਟੇਕ ਆਊਟ ਫੂਡ ਬਾਰੇ ਤੁਹਾਡਾ ਕੀ ਖਿਆਲ ਹੈ? ਮੈਨੂੰ ਵੀ ਲੱਗਿਆ ਯਾਰ ਕਿਤੇ ਨਾ ਕਿਤੇ ਕਿ ਪ੍ਰੋਬਲਮ ਹੈ ਅਤੇ ਕੁਆਲਿਟੀ ਬਹੁਤ ਘੱਟ ਰਹੀ ਹੈ। ਆਈ ਡੋਨਟ ਨੋ, ਮੇਰਾ ਐਕਸਪੀਰੀਅੰਸ ਜ਼ਰੂਰ ਰਿਹਾ, ਜਾਂ ਤਾਂ ਕੋਈ ਚੀਜ਼ ਓਵਰਕੁਕਡ ਮਿਲਦੀ ਹੈ ਜਾਂ ਅੰਡਰਕੁਕਡ ਮਿਲਦੀ ਹੈ, ਕਿਤੇ ਨਾ ਕਿਤੇ ਗਲਤੀਆਂ ਜ਼ਰੂਰ ਨੇ। ਆਈ ਡੋਨਟ ਨੋ ਕਿ ਮਹਿੰਗਾਈ ਦਾ ਚੱਕਰ ਹੈ, ਸਟਾਫ ਨਹੀਂ ਪ੍ਰੋਪਰ ਟ੍ਰੇਨ ਕੀਤਾ ਜਾ ਰਿਹਾ, ਜਾਂ ਵੈਸੇ ਹੀ ਲੋਕ ਇੰਨੇ ਤੰਗ ਨੇ ਕਿ ਉਹਨਾਂ ਨੂੰ ਇੱਕ ਧਿਆਨ ਹੀ ਨਹੀਂ ਆਪਣੇ ਫੂਡ ਪ੍ਰਤੀ, ਕੁਆਲਿਟੀ ਪ੍ਰਤੀ ਰਹਿੰਦਾ। ਹੁਣ ਟੇਕ ਆਊਟ ਛੱਡੋ, ਮੈਂ ਤਾਂ ਡਾਈਨ ਇਨ ਦੇ ਵਿੱਚ ਵੀ ਨੋਟਿਸ ਕੀਤਾ, ਹੁਣ ਮੈਂ ਨਾਮ ਨਹੀਂ ਕਿਸੇ ਰੈਸਟੋਰੈਂਟ ਦਾ ਲੈਣਾ, ਕਿਸੇ ਰੈਸਟੋਰੈਂਟ 'ਤੇ ਗਏ ਜਿੱਥੇ ਆਮ ਹੀ ਜਾਈਦਾ, ਉੱਥੇ ਦੇਖੋ ਬੱਚੇ ਲਈ ਚਿਕਨ ਫਿੰਗਰਸ ਔਰਡਰ ਕੀਤੇ। ਚਿਕਨ ਫਿੰਗਰਸ ਚਲੋ ਮੈਂ ਪਹਿਲਾਂ ਕੱਟੇ, ਮੈਂ ਕਿਹਾ ਵੀ ਮੇਕ ਸ਼ੋਰ ਕਰ ਲਈ ਬੜੇ ਗਰਮ ਤਾਂ ਨਹੀਂ, ਮੈਂ ਦੇਖੇ ਅਤੇ ਫੁੱਲੀ ਅਨਕੁਕਡ ਰੋ ਚਿਕਨ। ਅਤੇ ਤੁਹਾਨੂੰ ਪਤਾ ਕਿ ਬੱਚਾ ਛੱਡੋ, ਕੋਈ ਆਪਾਂ ਐਡਲਟ ਵੀ ਖਾ ਲਵੇ ਨਾ ਤਾਂ ਆਪਾਂ ਨੂੰ ਵੀ ਉਹ ਚੀਜ਼ ਕਿਤੇ ਨਾ ਕਿਤੇ ਖਤਰਨਾਕ ਹੈ। ਬਟ ਧਿਆਨ ਨਹੀਂ ਰੱਖਿਆ ਜਾ ਰਿਹਾ ਯਾਰ ਫੂਡ ਕੁਆਲਿਟੀ। ਪਹਿਲਾਂ ਹੁੰਦੀ ਸੀ, ਤੁਸੀਂ ਜਾਂਦੇ ਹੋ ਰੈਸਟੋਰੈਂਟ 'ਤੇ ਅਤੇ ਸਵਾਦ ਹੁੰਦਾ ਸੀ, ਕਿਤੇ ਤੁਸੀਂ ਡਰਾਈਵ ਥਰੂ 'ਤੇ ਵੀ ਜਾਂਦੇ ਹੋ ਕੁਛ ਖਰੀਦਦੇ ਹੋ ਤਾਂ ਚੀਜ਼ ਪੂਰੀ ਐਨ ਗਰਮਾ ਗਰਮ ਮਿਲਦੀ ਸੀ। ਹੁਣ ਤਾਂ ਕਈ ਥਾਵਾਂ 'ਤੇ ਜਾਓ ਤਾਂ ਤੁਹਾਨੂੰ ਚੀਜ਼ ਹੀ ਠੰਡੀ ਮਿਲ ਰਹੀ ਹੈ। ਸੋ ਮੇਰੇ ਕੋਲ ਸਮਾਂ ਥੋੜ੍ਹਾ ਜਿਹਾ ਘੱਟ ਹੈ, 10-12 ਮਿੰਟ ਨਹੀਂ, ਤੁਹਾਡੀਆਂ ਕਾਲਸ ਮੈਂ ਜ਼ਰੂਰ ਜੇ 2-4 ਲੈ ਸਕਦਾ ਤਾਂ ਮੈਂ ਆਈ ਵੁੱਡ ਲਵ ਟੂ। ਕਿ ਤੁਹਾਡਾ ਕੀ ਖਿਆਲ ਹੈ, ਤੁਹਾਡਾ ਕੀ ਓਪੀਨੀਅਨ ਹੈ, ਤੁਹਾਡਾ ਕੀ ਐਕਸਪੀਰੀਅੰਸ ਹੈ ਟੇਕ ਆਊਟ ਨੂੰ ਲੈ ਕੇ? ਰੀਸੈਂਟਲੀ ਕੀ ਕੁਆਲਿਟੀ ਘਟੀ ਹੈ, ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਰੀਸੈਂਟ ਦਿਨਾਂ ਦੇ ਵਿੱਚ? ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਐਂਡ ਇੱਕ ਤੁਸੀਂ ਜ਼ਰੂਰ ਯਾਦ ਰੱਖਣਾ, ਫਰੈਸ਼ ਫੂਡ ਸੈਂਟਰ ਨੂੰ ਗਰੋਸਰੀ ਕਰਨੀ ਹੈ ਤਾਂ 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ, ਬਹੁਤ ਹੀ ਸ਼ਾਨਦਾਰ ਗਰੋਸਰੀ ਸਟੋਰ ਹੈ। ਪਹੁੰਚੋ, ਵਧੀਆ ਕੁਆਲਿਟੀ, ਵਧੀਆ ਡੀਲਾਂ ਕੈਨੇਡੀ ਮੇਫੀਅਰ ਦੇ ਬਿਲਕੁਲ ਨਾਲ ਇਨ ਕੈਲਡਨ, ਫਰੈਸ਼ ਫੂਡ ਸੈਂਟਰ 12,570 ਕੈਨੇਡੀ ਰੋਡ ਦੇ ਉੱਤੇ ਤੁਸੀਂ ਗੇੜਾ ਇੱਕ ਜ਼ਰੂਰ ਜ਼ਰੂਰ ਜ਼ਰੂਰ ਮਾਰ ਕੇ ਆਓ, ਪਹੁੰਚੋ। 1303, ਹੈਲੋ ਹੈਲੋ ਜੀ, 1303,
8: ਲਾਤੀ ਸੀਗੀ, ਮੈਂ ਕਿਹਾ ਮੇਰੀ ਤੁਸੀਂ ਨਾ ਆਈਸ ਘੱਟ ਪਾ ਰਹੇ ਹੋ, ਕਹਿੰਦੇ ਅਸੀਂ ਹੁਣ ਮੋਡੀਫਾਈ ਨੀ ਕਰ ਸਕਦੇ। ਮੈਂ ਕਿਹਾ ਆਈਸ ਘੱਟ ਪਾਉਣ ਨੂੰ ਕਹਿ ਰਹੀ ਹਾਂ, ਮੈਂ ਕੋਈ ਚੀਜ਼ ਜ਼ਿਆਦਾ ਤਾਂ ਪਾਉਣ ਨੂੰ ਕਹਿ ਰਹੀ ਉਹ ਮੈਨੂੰ ਮਨ ਕਹਿੰਦੇ ਅਸੀਂ ਉਹਨੂੰ ਮੋਡੀਫਾਈ ਕਰ ਹੀ ਨੀ ਸਕਦੇ, ਮਤਲਬ ਆਈਸ ਦੇ ਅਸੀਂ ਜਿੰਨੀ ਪਾਣੀ ਉਨੀ ਉਹ ਪਾਣੀ ਹੈ, ਮਤਲਬ ਦੇਖੋ ਤੁਸੀਂ ਆਪਣੀਆਂ ਕੁੜੀਆਂ। ਮੈਂ ਕਿਹਾ ਮੇਰਾ ਗਲਾ ਸੈਂਸਿਟਿਵ ਆ, ਮੈਂ ਨਹੀਂ ਲੈ ਸਕਦੀ ਠੰਡਾ ਨੀ ਲੈ ਸਕਦੀ, ਜੇ ਤੁਸੀਂ ਵੱਧ ਸਾਡੀ ਆਪਣੀ ਚੀਜ਼ ਪਾਣੀ ਉਨੀ ਪਾ ਦੋ। ਉਹ ਕਹਿੰਦੇ ਨਹੀਂ ਅਸੀਂ ਕਰ ਹੀ ਨੀ ਸਕਦੇ, ਇੱਦਾਂ ਅਸੀਂ ਮੋਡੀਫਿਕੇਸ਼ਨ ਨੀ ਕਰ ਸਕਦੇ।
0: ਕੀ ਤੁਸੀਂ ਆਰਡਰ ਕੀ ਕੀਤਾ ਸੀਗਾ? ਜਿੰਨੀ ਪਾਉਣੇ ਹੋ ਉਤੋਂ ਘੱਟ ਪਾ ਦੋ, ਇਹ ਕਿਹੜਾ ਕੋਈ ਪ੍ਰੀ ਕਹਿ ਲੋ ਕਿ ਮੇਡ ਆਈਟਮ ਹੈ?
8: ਹਾਂਜੀ, ਮੈਂ ਹੋਰ ਕੋਈ ਚੀਜ਼ ਨੀ, ਮੈਂ ਉਹਨਾਂ ਨੂੰ ਇਹ ਨੀ ਕਿਹਾ ਕਿ ਮੈਨੂੰ ਕੋਈ ਸਿਰਫ ਐਕਸਟਰਾ ਪਾ ਦੋ ਜਾਂ ਕੁਛ ਏਦਾਂ ਕਰ ਦੋ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਨੂੰ ਆਈਸ ਤੁਸੀਂ 4-5 ਪੀਸ ਤੁਸੀਂ ਪਾਇਓ, ਭਰ ਕੇ ਸਕੂਪ ਨਾ ਪਾਇਓ, ਠੰਡਾ ਨੀ ਕੀਤਾ ਜਾਂਦਾ। ਜਵਾਬ ਹੀ ਦੇਤਾ ਮੈਨੂੰ, ਮੈਂ ਕਰ ਹੀ ਨੀ ਸਕਦੀ ਮੋਡੀਫਿਕੇਸ਼ਨ।
0: ਚਲੋ ਠੀਕ ਹੈ, ਥੈਂਕ ਯੂ। ਨਹੀਂ ਜਿੱਥੇ ਠੀਕ ਹੈ ਗੱਲ ਕਿ ਨਾਲ ਦੀ ਨਾਲ ਜਿੱਥੇ ਕੁਆਲਿਟੀ ਫੂਡ ਦੀ ਘਟੀ ਹੈ ਉੱਥੇ ਸਰਵਿਸ ਕੁਆਲਿਟੀ ਦੇ ਵਿੱਚ ਵੀ ਕਮੀ ਜ਼ਰੂਰ ਹੈ। 4836 ਹੈਲੋ
9: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ।
0: ਹਾਂਜੀ
9: ਦੀਦੀ ਕਹਿ ਕੇ ਗਏ ਨਾ ਇੱਕ ਕਿ ਅੱਜ ਟਾਈਮ ਮੋਮੈਂਟਾਂ ਦੇ ਆਈਸ ਨੇ ਭਾਜੀ ਇਹ ਵਾਕਈ ਬਹੁਤ ਵਾਰ ਹੋਇਆ ਮੇਰੇ ਨਾਲ, ਇੱਕ ਵਾਰ ਨਹੀਂ ਹੋਇਆ ਮੇਰੇ ਨਾਲ ਬਹੁਤ ਵਾਰੀ ਹੋਇਆ। ਮੈਂ ਜਿੰਨੀ ਵਾਰੀ ਵੀ ਉਹਨਾਂ ਤੋਂ ਨਾ ਕਾਫੀ ਲਈ ਉਹਨਾਂ ਨੂੰ ਕਹਿਣਾ ਕਿ ਤੁਸੀਂ ਆਈਸ ਘੱਟ ਪਾਇਓ ਭਾਜੀ, ਉਹ ਫਿਰ ਵੀ ਉੱਨੀ ਨਾ ਉੱਨੀ ਹੀ ਪਾਉਂਦੇ ਆ, ਨਾਲੇ ਨਾ ਆਪਣੇ ਪੰਜਾਬੀ ਬੰਦੇ ਹੀ ਆਉਂਦੇ ਆ ਜ਼ਿਆਦਾ।
0: ਨਹੀਂ ਆਈਸ ਘੱਟ ਪਾਉਣ ਦੀ ਕੋਈ ਤਕਲੀਫ਼ ਨਹੀਂ। ਥੈਂਕ ਯੂ ਸਰ ਤੁਸੀਂ ਵੀ ਸ਼ੇਅਰ ਕੀਤਾ, ਆਈ ਡੋਨਟ ਨੋ ਪਹਿਲੀ ਵਾਰ ਮੈਂ ਸੁਣ ਰਿਹਾ। 8838 ਹੈਲੋ ਜੀ।
10: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਭਾਜੀ।
0: ਸਤਿ ਸ਼੍ਰੀ ਅਕਾਲ ਜੀ,
10: ਹੋਰ ਸੁਣਾਓ ਕੀ ਹਾਲ ਚਾਲ?
0: ਬਹੁਤ ਜੀ ਕਿਵੇਂ ਹੋ, ਕੀ ਹਾਲ?
10: ਬਸ ਆਲ ਗੁੱਡ। ਹਾਂਜੀ ਮੈਂ ਵੀ ਇਹੀ ਦੱਸਣਾ ਸੀ, ਮੈਂ ਮੈਕਡੋਨਲਡਸ ਕਿਹਾ ਸੀਗਾ ਰਾਈਟ, ਉਹ ਆਈਸ ਕੌਫੀ ਲਈ ਆਰਡਰ ਕਰਦੇ ਆ ਤੇ ਮੈਂ ਵੀ ਉਹਨਾਂ ਨੂੰ ਕਿਹਾ ਕਿ ਲਾਈਟ ਆਈਸ, ਉਹਨੇ ਸੋਰੀ ਵੀ ਕੈਨ ਮੋਡੀਫਾਈ ਰਾਈਟ, ਤਾਂ ਹੀ ਉਹਨਾਂ ਦੇ ਐਪ ਦੇ ਵਿੱਚ ਮਤਲਬ ਲਾਈਟ ਆਈਸ ਹੁੰਦੀ ਆ ਤੇ ਉਹ ਕਰਦੇ ਨੀ ਚੇਂਜ ਆਰਡਰ।
0: ਅੱਛਾ,
10: ਉਹ ਵਰਤੇ ਤੋਂ ਜ਼ਿਆਦਾ ਤਾਂ ਉਹ ਆਈਸ ਹੀ ਹੁੰਦੀ ਆ ਰਾਈਟ, ਇੰਨੀ ਫ੍ਰੀਜ਼ਿੰਗ।
0: ਜੀ ਜੀ। ਤੇ ਵੈਸੇ ਭਾਜੀ ਕੁਆਲਿਟੀ ਆਫ ਫੂਡ ਦੀ ਜੇ ਗੱਲ ਕਰੀਏ, ਤੁਹਾਨੂੰ ਲੱਗਦਾ ਕਿ ਆਪਣੇ ਫਾਸਟ ਫੂਡ ਦੇ ਵਿੱਚ ਕਾਫੀ ਜ਼ਿਆਦਾ ਘਟੀ ਹੈ?
10: ਹਾਂਜੀ ਫੋਰ ਸ਼ੋਰ, ਹੁਣ ਯਾਹ ਇਨਗਰੀਡੀਐਂਟ ਹੁਣ ਉਸ ਤਰ੍ਹਾਂ ਦੇ ਹੁੰਦੇ ਆ ਰਾਈਟ। ਹੁਣ ਜੇ ਆਪਾਂ ਚਾਹੇ ਫਾਸਟ ਫੂਡ ਦੀ ਗੱਲ ਕਰਦੇ ਆ ਜਾਂ ਹੋਰ ਵੀ ਰੈਸਟੋਰੈਂਟ ਆ ਰਾਈਟ, ਆਈ ਡੋਨਟ ਵਾਂਟ ਟੂ ਨੇਮ ਐਨੀਵਨ, ਪਰ ਜਿੰਨੇ ਵੀ ਟਰਾਈ ਕਰਦੇ ਆ ਜਿਸ ਹਿਸਾਬ ਨਾਲ ਪਹਿਲਾਂ ਆਪਾਂ ਕੁਆਲਿਟੀ ਦੇਖਦੇ ਸੀਗੇ ਉਹ ਕੰਸਿਸਟੈਂਟ ਹੁੰਦੀ ਸੀਗੀ ਕੁਆਲਿਟੀ ਤੇ ਕੁਆਂਟਿਟੀ ਵੀ ਗੁੱਡ ਹੁੰਦੀ ਸੀਗੀ, ਹੁਣ ਕੁਆਂਟਿਟੀ ਵੀ ਘੱਟ ਗਈ ਆ ਤੇ ਕੁਆਲਿਟੀ ਵੀ
0: ਬਿਲਕੁਲ ਆਪਣੇ ਕੁਆਲਿਟੀ ਦੇ ਵਿੱਚ ਹੀ ਸੈਕਰੀਫਾਈਸ ਕਰ ਰਹੇ। ਉਹਨਾਂ ਨੂੰ ਪਤਾ ਕਿ ਜਿਹੜੇ ਹਿਸਾਬ ਨਾਲ ਕੁਆਲਿਟੀ ਹੁਣ ਸੋਰੀ ਆਪਣੇ ਕੰਪੀਟੀਸ਼ਨ ਵੱਧ ਰਿਹਾ, ਜਾਂ ਤਾਂ ਕੋਈ ਕੁਆਲਿਟੀ ਆਫ ਇਨਗਰੀਡੀਐਂਟਸ ਦੀ ਪ੍ਰਾਈਸ ਕਰਕੇ ਉਹ ਕਰ ਰਹੇ ਆ, ਬਟ ਜ਼ਰੂਰ ਕਮੀ ਯਾਰ ਹੈਗੀ ਆ।
10: ਹਾਂਜੀ ਫੋਰ ਸ਼ੋਰ, ਆਇਲ ਨੀ ਮਤਲਬ ਚੇਂਜ ਕਰਨਾ ਰਾਈਟ, ਉਹਨਾਂ ਨੇ ਕੋਸਟ ਬਚਾਉਣ ਦੇ ਲਈ ਉਹੀ ਪ੍ਰਾਈਸ ਉਹਦੇ ਚ ਹੀ ਮਤਲਬ ਚਲੀ ਜਾ ਰਹੇ ਆ ਹਨਾ।
0: ਬਿਲਕੁਲ,
10: ਮਤਲਬ ਇਸ ਤਰ੍ਹਾਂ ਦਾ ਚੱਲ ਰਿਹਾ ਹੁਣ ਕੰਮ,
0: ਹੁਣ ਇਹ ਵੀ ਲੱਗ ਰਿਹਾ ਕਿ ਤੁਹਾਨੂੰ ਫਰਾਈਜ਼ ਵੀ ਦਿੱਤੀਆਂ ਜਾ ਰਹੀਆਂ, ਵੀ ਪਤਾ ਨੀ ਕੱਲ ਪਰਸੋਂ ਦੀਆਂ ਪਈਆਂ ਫੜਾਤੀਆਂ। ਪਹਿਲਾਂ ਸੀਗਾ ਵੀ ਐਨ ਫਰੈਸ਼ ਕ੍ਰਿਸਪੀ ਤੁਹਾਨੂੰ ਚੀਜ਼ ਮਿਲਦੀ ਸੀਗੀ, ਬਟ ਨਾਟ ਐਨੀ ਮੋਰ। ਸਾਡੇ ਨਾਲ ਸਰਾਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼ ਹੁਣੇ ਗਵਰਨਮੈਂਟ ਕੋਲੋਂ ਤੁਹਾਨੂੰ ਐਜੂਕੇਸ਼ਨ ਦੀਆਂ ਗ੍ਰਾਂਟਸ ਲੈ ਕੇ ਦਿੰਦੇ ਨੇ, ਸੋ ਸਰਾਸ਼ ਵੈਲਕਮ।
11: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਐਂਡ ਦੈਨ ਲਾਈਕ ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈ ਹਮਾਰੇ ਪਾਸ, ਜੋ ਕਿ ਅਗਰ ਆਪ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਐਂਡ ਆਪਕੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਮੇ $70,000 ਸੇ ਕਮ ਹੈ, ਤੋ ਗਵਰਨਮੈਂਟ ਫੰਡਡ ਪ੍ਰੋਗਰਾਮਸ ਕਾ ਮੀਨਿੰਗ ਇਹ ਹੈ ਕਿ ਗਵਰਨਮੈਂਟ ਆਪਕੀ ਫੀਸ ਪੇ ਕਰਤੀ ਹੈ ਕਾਲਜ ਕੋ ਡਾਇਰੈਕਟਲੀ। ਔਨ ਅਦਰ ਹੈਂਡ ਸੇਮ ਟਾਈਮ ਪੇ ਆਪਕੋ ਆਪਕੇ ਅਕਾਊਂਟ ਮੇ, ਮੇਰੇ ਨਹੀਂ ਆਪਕੇ ਅਕਾਊਂਟ ਮੇ, 30,000 to $100,000 ਕੀ ਫੰਡਿੰਗ ਆਤੀ ਹੈ, ਡਿਪੈਂਡਿੰਗ ਔਨ ਫੈਮਿਲੀ ਸਾਈਜ਼। ਜਿਤਨੀ ਇਨਕਮ ਕਮ ਹੈ, ਜਿਤਨਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਜਿਤਨੇ ਨੰਬਰ ਆਫ ਕਿਡ ਜ਼ਿਆਦਾ ਹੈ, ਉਤਨੀ ਜ਼ਿਆਦਾ ਫੰਡਿੰਗ। ਜਿਸਕਾ ਮੇਜਰ ਪੋਰਸ਼ਨ ਕਿਆ ਹੈ, ਅਬਾਊਟ ਅਰਾਊਂਡ 50% ਨੋਨ ਰਿਫੰਡੇਬਲ ਗ੍ਰਾਂਟਸ, ਔਰ ਰੈਸਟ ਕਿਆ ਹੈ, ਆਪਸ਼ਨਲ ਲੋਨ ਜੋ ਕਿ 1 to 1.5 years ਸਾਲ ਤੱਕ 0% ਪੇ ਹੈ, ਔਰ ਉਸਕੇ ਬਾਅਦ ਵੀ ਉਸਕਾ ਵਿਆਜ ਸਿਰਫ 2.5% ਪੂਰੇ ਸਾਲ ਕਾ ਹੈ। ਫੈਮਿਲੀ ਆਫ 4 ਹੈ ਤੋ ਅਪ ਟੂ 80,000 ਕੀ ਫੰਡਿੰਗ ਬਣਤੀ ਹੈ, ਜਿਸਕਾ $40,000 ਇਸ ਨੋਨ ਰਿਫੰਡੇਬਲ ਗ੍ਰਾਂਟਸ ਪੋਰਸ਼ਨ, ਰੈਸਟ $40,000 ਇਸ ਆਪਸ਼ਨਲ ਲੋਨ ਐਟ 0% ਫੋਰ 1 to 1.5 years, ਉਸਕੇ ਬਾਅਦ ਵੀ 2.5% ਪੂਰੇ ਸਾਲ ਕਾ ਵਿਆਜ ਹੈ, ਸਿਰਫ 10 years ਮੈਂ ਉਸੇ ਪੇ ਕਰ ਸਕਤੇ ਹੈ। ਸੋ ਆਪ ਫੰਡਿੰਗ ਕੋ ਹਾਸਿਲ ਕਰੇ, ਆਪ ਸਕਿੱਲ ਕੋ ਹਾਸਿਲ ਕਰੇ, ਸੋਕੇ ਜੇ ਕੋਰਸਿਸ ਵੀ ਨੇ ਲਾਈਕ ਹੋਸਪਿਟੈਲਿਟੀ ਮੈਨੇਜਮੈਂਟ ਜੋ ਕਿ ਫੁਲੀ ਆਨਲਾਈਨ ਹੈ, ਕਿਤਨੇ ਹੀ ਕਲਾਇੰਟਸ ਘਰ ਕੇ ਕੰਫਰਟ ਸੇ ਕਰ ਰਹੇ ਹੈ, ਸੈਲਫ ਇੰਪਲੋਇਡ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ ਹੈ, ਹਾਊਸ ਵਾਈਫ ਹੈ, ਅਨਇੰਪਲੋਇਡ ਹੈ, ਆਪਕੋ ਅੱਛਾ ਸੂਟ ਕਰਤਾ ਹੈ, ਕੋਈ ਏਜ ਲਿਮਿਟ ਇਹਦੇ ਚ ਹੈ ਨਹੀਂ, 30, 40, 75 years ਹਮਾਰੇ ਕਲਾਇੰਟਸ ਕੀ ਵਾਈਡ ਰੇਂਜ ਹੈ, ਕੋਈ ਗਵਰਨਮੈਂਟ ਕਾ ਪ੍ਰੋਗਰਾਮ ਹੈ, ਏਜ ਪੇ ਡਿਸਕ੍ਰਿਮੀਨੇਸ਼ਨ ਨਹੀਂ ਹੈ, ਔਰ ਬਾਕੀ ਹਮਾਰੀ ਫੀਸ ਕਾਮ ਹੋਣੇ ਕੇ ਬਾਅਦ ਆਪਣੇ ਦੇਣੀ ਹੋਤੀ ਹੈ, ਜੋ ਕਿ ਸਿਰਫ $199 to $499 ਮੇ ਹੈ, ਡਿਪੈਂਡਿੰਗ ਔਨ ਪ੍ਰੋਗਰਾਮ, ਨੋ ਪਰਸੈਂਟੇਜ, ਨੋ ਕਮਿਸ਼ਨ, ਸੋਖੀ ਜੀ ਫੀਸ। ਕਾਮ ਹੋਣੇ ਕੇ ਬਾਅਦ ਆਪਕੇ ਅਕਾਊਂਟ ਮੇ ਪੈਸੇ ਗਿਰਤੇ ਰਾਈਟ, ਮੇਰੇ ਮੇ ਨਹੀਂ ਗਿਰਤੇ, ਆਪਣੇ ਕਾਮ ਹੋਣੇ ਕੇ ਬਾਅਦ ਇਮਾਨਦਾਰੀ ਸੇ, ਆਪਣੀ ਇਮਾਨਦਾਰੀ ਸੇ ਫੀਸ ਹਮਾਰੀ ਦੇਣੀ ਹੋਤੀ ਹੈ। ਹਮਨੇ ਸਭ ਕੁਛ ਟ੍ਰਾਂਸਪੇਰੈਂਟ ਰੱਖਾ ਹੈ, ਕੋਈ ਕੈਸ਼ ਨਹੀਂ ਰੱਖਾ ਜੀ ਇਸਕੇ ਅੰਦਰ, 7 years ਸੇ ਬਿਜ਼ਨਸ ਮੇ ਹੈ, ਐਂਡ ਹਜ਼ਾਰੋਂ ਕੋ ਹੈਲਪ ਕਰ ਚੁੱਕੇ ਹੈ ਆਲਰੇਡੀ ਹਮ। ਆਪ ਹਮਾਰੇ ਆਫਿਸ ਆਏ ਕਿਉਂ, ਕਿਉਂਕਿ 3 batch ਰਹਿ ਗਏ ਹੈ, ਨੈਕਸਟ ਅਕੈਡਮਿਕ ਈਅਰ ਸੇ 1 August ਸੇ ਸਿਰਫ ਲੋਨ ਆਏਗਾ, ਗਵਰਨਮੈਂਟ ਗ੍ਰਾਂਟਸ ਮੇ ਕੱਟ ਕਰ ਰਹੀ ਹੈ, ਜੈਸੇ ਗਵਰਨਮੈਂਟ ਡੈਂਟਲ ਕੇਅਰ ਮੇ, ਫੋਰਨ ਏਡ ਮੇ, ਔਰ ਮੰਨ ਕੇ ਚੱਲੇ ਇਤੀ ਚੀਜ਼ੋਂ ਪੇ ਇਨਵੈਸਟ ਕਰਤੀ ਹੈ ਬਿਲੀਅਨ ਡਾਲਰਸ, ਵੈਸੇ ਗਵਰਨਮੈਂਟ ਥੋੜਾ ਪੈਸਾ ਐਜੂਕੇਸ਼ਨ ਮੇ ਵੀ ਲਗਾਤੀ ਹੈ, ਐਂਡ ਆਪ ਇਸਕੋ ਹਾਸਿਲ ਕਰੇ, ਗ੍ਰਾਂਟਸ ਹਾਸਿਲ ਕਰੇ, जो कि बहुत लोग ऑलरेडी कर चुके हैं, थोड़े से ही रह गए हैं। नंबर हमारा है 437-264-31-75, 437-264-31-75, 437-264-3175, नंबर अगेन 437-264-31-75, होने कॉल करो तो साडे ऑफिस भी आ सकते हो 218 एक्सपोर्ट बुलेवर्ड पे, एंड देन एंजॉय करें।
0: थैंक यू। सो गवर्नमेंट दे ग्रांट्स ने पैसे ओ ने जेडे वापस नहीं करने, गवर्नमेंट थोड़ी एजुकेशन च फंडिंग कर रही है। 437-264-31-75 9017 हेलो
12: ਸਤਿ ਸ਼੍ਰੀ ਅਕਾਲ
0: ਜੀ।
12: ਨਵੀਂ ਭਾਜੀ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਵਾਂ ਕਿ ਮੈਕਡੋਨਲਡ ਮੈਂ ਗਿਆ ਇੱਕ ਦਫਾ ਔਰ ਉੱਧਰ ਜਾ ਕੇ

0: ਹੁਣ ਭਾਜੀ ਜੇ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਕਰੋ, ਉਦੋਂ ਮਿਲਦਾ ਹੀ ਫਰੈਸ਼ ਸੀਗਾ ਬਰਗਰ ਦੇ ਵਿੱਚ, ਤੁਸੀਂ ਬਾਈਟ ਕਰੋ ਤਾਂ ਐਨ ਗਰਮਾ ਗਰਮ, ਹੁਣ ਤਾਂ ਐਂ ਲੱਗਦਾ ਜਿਵੇਂ ਪਤਾ ਨੀ ਕਦੋਂ ਦਾ ਬਣਾਇਆ ਹੁੰਦਾ।
1: ਜੀ ਜੀ ਬਿਲਕੁਲ ਸਹੀ ਕਹਿ ਰਹੇ ਹੋ, ਕੁਆਲਿਟੀ ਆਫ ਫੂਡ ਜੋ ਹੈ ਉਹ ਬੇਸਿਕਲੀ ਬਿਲਕੁਲ ਡਾਊਨ ਹੋ ਗਿਆ ਹੈ ਐਸ ਪਰ ਮਾਈ ਐਕਸਪੀਰੀਅੰਸ, ਮਤਲਬ ਜੋ ਪਹਿਲਾਂ ਸੀ ਉੱਥੇ ਵੀ ਬੈਟਰ ਸੀ।
0: ਯਾ ਨਹੀਂ ਹੁਣ ਥੈਂਕ ਯੂ ਭਾਜੀ, ਕੀ ਕਦੇ ਸੁਣਨ ਨੂੰ ਮਿਲਦਾ ਸੀਗਾ ਤੁਹਾਨੂੰ ਕਿ ਕੋਈ ਖਾਣੇ ਦੇ ਵਿੱਚ ਪਤਾ ਨਹੀਂ ਕੋਈ ਬੱਗਸ ਆ ਗਏ, ਕੋਈ ਇਦਾਂ ਦੀ ਚੀਜ਼ ਹੋ ਗਈ, ਜਾਂ ਤੁਹਾਨੂੰ ਅੰਡਰ ਕੁਕਡ ਫੂਡ ਮਿਲ ਗਿਆ? ਚਲੋ ਕੋਈ ਟਾਵੇਂ ਟਾਵੇਂ ਹੋਣਗੇ ਐਕਸਪੀਰੀਅੰਸਿਸ, ਬਟ ਇੰਨੇ ਨਹੀਂ ਜਿੰਨੇ ਅੱਜ ਕੱਲ੍ਹ ਨੇ। ਸੋ ਜ਼ਰੂਰ ਯਾਰ ਤੁਸੀਂ ਖਾਣਾ, ਖਾਣਾ ਇੱਕ ਐਸੀ ਚੀਜ਼ ਆ ਬੰਦਾ ਯਾਰ ਆਪਣੇ ਸਿਹਤ ਨੂੰ ਕਿਵੇਂ ਡੈਮੇਜ ਕਰੇਗਾ ਜੇ ਤੁਸੀਂ ਕੁਛ ਗਲਤ ਖਾਣ ਪੀਣ ਨੂੰ ਦੇ ਰਹੇ ਹੋ। ਸੋ ਖੈਰ ਨੰਬਰ ਹੈ ਆਪਣਾ 905-673-3337, 9056733337 ਆਪਣਾ ਫੋਨ ਨੰਬਰ ਹੈ। ਅਤੇ ਇੱਕ ਤੁਸੀਂ ਮੈਸੇਜ ਜ਼ਰੂਰ ਯਾਦ ਰੱਖੋ ਫੈਸ਼ਨ ਆਈ ਕਿਊ ਦਾ, ਹੁਣ ਵਿਆਹਾਂ ਦਾ ਸੀਜ਼ਨ ਆ ਗਿਆ, ਕੋਟ ਪੈਂਟ ਲੈਣੇ ਆ, ਇੱਕ ਲਓ ਅਤੇ ਦੂਜਾ 25% ਆਫ, ਇੱਕ ਕੁੜਤਾ ਪਜਾਮਾ ਲਓ, ਦੂਜਾ 25% ਆਫ ਕਸਟਮ ਕੋਟ ਪੈਂਟ ਕਸਟਮ ਸ਼ੇਰਵਾਨੀ ਆ, ਲੇਡੀ ਸੂਟ ਅਪ ਟੂ 50% ਆਫ। ਫੈਸ਼ਨ ਆਈ ਕਿਊ 9054532225, ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਅਲ ਜੀ 2749। ਹੈਲੋ
2: ਹਾਂਜੀ ਭਾਜੀ, ਕੀ ਹਾਲ ਚਾਲ ਆ?
0: ਵਧੀਆ ਜੀ, ਕਿਵੇਂ ਹੋ?
2: ਬਹੁਤ ਵਧੀਆ, ਬਸ ਮੈਂ ਇਹ ਫਾਸਟ ਫੂਡ ਬਾਰੇ ਕੁਛ ਕਹਿਣਾ ਨਹੀਂ ਚਾਹੁੰਦਾ, ਪਰ ਆਪਣੇ ਤੁਸੀਂ ਦੇਖੋ ਵੀ ਕਿਹੜੀ ਕਮਿਊਨਿਟੀ ਕੰਮ ਕਰ ਰਹੀ ਹੈ ਮੋਸਟਲੀ, ਹੈ ਨਾ, ਇਹ ਫਾਸਟ ਫੂਡ ਇੰਡਸਟਰੀ ਚ, ਜਿਵੇਂ ਭਾਵੇਂ ਆਪਣੀ ਹੋਵੇ ਜਾਂ ਹੋਰ ਹੋਵੇ, ਮੈਨੂੰ ਲੱਗਦਾ ਆਪਣੀ ਕੁਆਲਿਟੀ ਫੇਰ ਹੀ ਘਟੀ ਹੈ। ਪਹਿਲਾਂ ਥੋੜੇ ਆਈ ਡੋਨਟ ਨੋ, ਕਹਿਣਾ ਨਹੀਂ ਚਾਹੁੰਦਾ ਵੀ ਹਾਰਡ ਵਰਕਿੰਗ ਲੋਕ ਕਰਦੇ ਆਉਂਦੇ ਸੀ, ਹੁਣ ਪਤਾ ਨੀ ਹਾਰਡ ਵਰਕ ਕਰਦੇ ਆ ਪਰ ਸ਼ਾਰਟਕਟ ਮੇ ਵੀ ਭਾਲਦੇ ਹੋਣਗੇ, ਹੈ ਨਾ, ਪਰ ਆਈ ਡੋਨਟ ਨੋ ਲਾਈਕ ਕੋਈ ਫਰਕ ਤਾਂ ਪਿਆ ਹੈਗਾ ਮੋਸਟਲੀ, ਕਿਉਂਕਿ ਉਹ ਜਿਹੜੀ ਮਾਰਕੀਟ ਆ ਜਿਹੜੀ ਕੰਮ ਕਰ ਰਹੀ ਆ ਮੇ ਬੀ ਉਹ ਚੇਂਜ ਹੋ ਗਈ, ਆਈ ਡੋਨਟ ਨੋ।
0: ਠੀਕ ਹੈ, ਨਹੀਂ ਗੱਲ, ਚਲੋ ਥੈਂਕ ਯੂ ਸੋ ਮਚ, ਜ਼ਰੂਰ ਬਦਲਾਵ ਆਇਆ ਇਨ ਇੰਪਲੋਈਜ਼, ਐਂਡ ਚਲੋ ਆਪਾਂ ਇੰਪਲੋਈਜ਼ ਦਾ ਵੀ ਕੱਲ੍ਹਾਂ ਦਾ ਕਸੂਰ ਨਹੀਂ ਕਰ ਸਕਦੇ, ਟ੍ਰੇਨਿੰਗ ਵੀ ਨਹੀਂ ਹੋ ਰਹੀ ਉਨੀ। ਜੇ ਤੁਸੀਂ ਕਿਸੇ ਇੰਪਲੋਈ ਨੂੰ ਪੁੱਛੋ ਜਿਹੜਾ ਕੰਮ ਕਰਦਾ ਅਸੀਂ ਇਸਟੈਬਲਿਸ਼ਮੈਂਟ 'ਤੇ, ਤੁਹਾਨੂੰ ਦੱਸੇਗਾ ਕਿ ਨਵੀਂ ਯਾਰ ਤੁਹਾਨੂੰ ਸਾਨੂੰ ਤਾਂ ਟ੍ਰੇਨਿੰਗ ਹੀ ਬਹੁਤ ਘੱਟ ਮਿਲਦੀ ਆ, ਟ੍ਰੇਨਿੰਗ ਦੇ ਉੱਤੇ ਖਰਚਾ ਨਹੀਂ ਕਰ ਰਹੇ, ਟ੍ਰੇਨਿੰਗ ਦੇ ਉੱਤੇ ਕੱਟਸ ਕਰ ਰਹੇ ਨੇ, ਤਾਂ ਫਿਰ ਨੈਚੁਰਲੀ ਤੁਹਾਨੂੰ ਕੁਆਲਿਟੀ ਆਫ ਸਰਵਿਸ, ਕੁਆਲਿਟੀ ਆਫ ਫੂਡ ਨਹੀਂ ਵਧੀਆ ਮਿਲਣਾ। ਵਧੀਆ ਠੋਕ ਕੇ ਟ੍ਰੇਨਿੰਗ ਮਿਲੇ, ਪੇਡ ਟ੍ਰੇਨਿੰਗ ਮਿਲੇ, ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਅਗਲਾ ਬੰਦਾ ਖਿਆਲ ਨਾ ਰੱਖੇ, ਬਟ ਉਹੀ ਗੱਲ ਕਮੀ ਇਨ ਟ੍ਰੇਨਿੰਗ ਐਸ ਵੈਲ, ਅਤੇ ਉਹ ਇੰਪਲੋਇਰ ਦਾ ਕਸੂਰ ਆ। ਇੱਕ ਤੁਸੀਂ ਐਚ ਕੇ ਮੂਵਰਸ ਨੂੰ ਯਾਦ ਰੱਖੋ, ਨਵਾਂ ਘਰ ਲਿਆ ਮੂਵ ਹੋ ਰਹੇ ਹੋ, ਐਚ ਕੇ ਮੂਵਰਸ ਲੀਡਿੰਗ ਮੂਵਿੰਗ ਕੰਪਨੀ ਆਪਣੀ ਕਮਿਊਨਿਟੀ ਦੀ, ਸਭ ਤੋਂ ਪੁਰਾਣੇ ਬੰਦੇ ਨੇ ਐਚ ਕੇ ਮੂਵਰਸ, 416-524-6704 ਕਾਲ ਕਰੋ, ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ, ਜੇ ਤੁਹਾਡੀ ਕਲੋਜ਼ਿੰਗ ਜਾ ਕੇ 5-7 ਮਹੀਨਿਆਂ ਨੂੰ ਹੈ, ਦੇ ਕੈਨ ਸਟੋਰ ਯੂਰ ਸਟੱਫ, ਅਤੇ ਨੰਬਰ ਹੈ 416-524-6704 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੱਲਬਾਤ ਕਰੋ। ਸੋ ਸਾਡੇ ਹੈੱਡ ਆਫਿਸ ਦਾ ਫੋਨ ਨੰਬਰ ਹੈ 647-504-1557, ਸਟੇ ਟਿਊਨ, ਜੁੜੇ ਰਹੋ, ਰੇਡੀਓ ਆਵਾਜ਼ ਵੀ ਤੁਹਾਡੇ ਲਈ ਹਾਜ਼ਰ ਹੈ, ਮਿਲਦੇ ਹਾਂ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040।
3: Another Don Clean with the Don Ducks.
4: Oh, he's doing dishes with Don Platinum.
5: The only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Don Platinum, the better grease getter.
6: This is AM 530, CHLO AM, serving Brampton, Mississauga, Toronto, the GTA, and the world at AM530.ca.

0: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
1: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45। ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850। ਸਾਰੀਆਂ ਰੀਅਰ ਡਰਮ and rear brake change at $750, and AC recharge is at just $180. So reach out to them, call at 905-452-9955. Inada address is 71 Stafford Drive, Brampton. They right now a hiring bhi kar rahe ne, je tanu truck mechanic da koi experience hai, you can call them. Their number is 905-452-9955.
2: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
3: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनाए और अप टू 30% तक बचाएं। ऑल स्टेट इंश्योरेंस के दीक्षा गुलेरिया 6476562810। That is 6476562810।
4: ਟੈਕਸ ਦਾ ਸੀਜ਼ਨ ਆ ਚੁੱਕਿਆ ਹੈ। ਪੁਰਾਣੇ ਅਕਾਊਂਟੈਂਟ ਨਾਲ ਖੁਸ਼ ਨਹੀਂ ਹੋ ਜਾਂ ਟੈਕਸ ਦੇ ਵਿੱਚ ਤੁਹਾਡੀਆਂ ਬੱਚਤ ਕਿੱਥੇ ਹੋਈਆਂ, ਕਿਹੜੇ ਕਿਹੜੇ ਲਿਮਿਟਸ ਤੁਹਾਡੇ ਲਈ ਸਰਕਾਰ ਨੇ ਸੈੱਟ ਕੀਤੇ ਹਨ, ਲੋਨ ਮਿਲ ਸਕਦੇ ਨੇ ਜਾਂ ਕਿਤੇ ਵੀ ਤੁਹਾਡੀ ਕੰਪਨੀ ਦੀ ਸ਼ੇਪ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਪੰਜਾਬ ਟੈਕਸ ਸੋਲੂਸ਼ਨ ਦੇ ਜਗਜੀਤ ਸਾਚਾ ਜੀ ਮਿਸਿਸਾਗਾ ਤੇ ਕੈਂਬਰਿਜ ਦੀਆਂ 2 ਲੋਕੇਸ਼ਨਸ ਤੋਂ ਨਵੀਆਂ ਫਾਈਲਸ ਇੱਥੇ ਲੈ ਰਹੇ ਨੇ, ਉੱਥੇ ਤੁਹਾਨੂੰ ਸੁਚੇਤ ਕਰਦੇ ਹਨ ਆਉਣ ਵਾਲੇ ਸਮੇਂ ਲਈ। ਟੈਕਸ ਦੀਆਂ ਸਰਵਿਸਿਸ ਲਈ ਪੰਜਾਬ ਟੈਕਸ ਸੋਲੂਸ਼ਨ 416-720-3642 416-720-3642 ਪੰਜਾਬ ਟੈਕਸ ਸੋਲੂਸ਼ਨ।
5: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
6: ਹੈਲੋ ਜੀ, ਮੇਰਾ ਨਾਮ ਹੈ ਗੁਰਪ੍ਰੀਤ ਕੌਰ। ਮੈਂ ਤਵਾ ਕਿਚਨ ਤੋਂ ਕੈਟਰਿੰਗ ਕਰਵਾਈ ਸੀ, ਸੱਚ ਮੈਨੂੰ ਸਵਾਦ ਹੀ ਆ ਗਿਆ, ਗਰਮ ਗਰਮ ਫਰੈਸ਼ ਫੂਡ। ਅਗਰ ਤੁਸੀਂ ਵੀ ਕੈਟਰਿੰਗ ਕਰਵਾਉਣੀ ਹੈ ਤਾਂ ਪਲੀਜ਼ ਮੈਂ ਰਿਕਮੈਂਡ ਕਰੂੰਗੀ ਤਵਾ ਕਿਚਨ ਨੂੰ। ਇਹਨਾਂ ਦੀ ਸਰਵਿਸ ਐਕਸੀਲੈਂਟ ਹੈ, ਤਾਂ ਹੀ ਕਹਿੰਦੇ ਨੇ ਟੇਸਟ ਢਾਬੇ ਵਰਗਾ ਤੇ ਪ੍ਰੈਪਰੇਸ਼ਨ ਘਰ ਵਰਗੇ।
7: 50 Sunnyvale Gate, Brampton, Mountainish and Bovedda intersection, ya visit karo www.tawakitchen.ca, 905-790-1699, 905-790-1699, tawakitchen.ca।
8: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5-star ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8484-84-01।
9: ਭੈਣ ਜੀ, ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ, ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ, ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ। ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਹੈ।
10: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
7: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨਿਸ਼ ਐਂਡ ਬੋਵੇਡਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, TAWA Kitchen.ca।
4: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਰਾਹੁਲ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141। ਕੀ ਤੁਸੀਂ ਕੈਨੇਡਾ
11: ਡਰਾਈਵ ਕਰ ਰਹੇ ਹੋ? ਸ਼ੋਅ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
12: ਡਰਾਈਵਿੰਗ ਲਾਇਸੈਂਸ?
11: ਨੋ।
12: ਪੁਲਿਸ ਆਫਿਸਰ?
11: ਨੋ ਨੋ।
12: ਟ੍ਰੈਫਿਕ ਲਾਇਸੈਂਸ?
11: ਨੋ।
12: ਡਨ।
4: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟਰੀਅਨਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 6473259100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
13: ਜ਼ਿੰਦਗੀ ਇੱਕ
4: ਸਫ਼ਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
13: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ।
4: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200 9592200200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
14: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221 416-277-9221।
5: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
15: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੈਟਰਿੰਗ ਦੀ ਲੋੜ ਸੀਗੀ ਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੈਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ੍ਹ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
4: ਤਵਾ ਕਿਚਨ, 50 Sunnyvale Gate, Brampton, Mountainash and Bovada intersection, ya visit karo www.tawakitchen.ca, 905-790-1699, 905-790-1699, tawakitchen.ca.
16: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
17: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
18: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
19: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
20: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 to 10 AM ਤੱਕ, ਐਵਰੀ ਸੈਟਰਡੇ 10 to 1 AM ਤੱਕ, ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।

0: सो काज खूबसूरत सुविधा, खूबसूरत लोग, खूबसूरत पलकन सी एच एल ओ डिजिटल ए एम फ्रिक्वेंसी रही टोरंटो पेंसिल्वेनिया न्यूयॉर्क वाशिंगटन न्यूजर्सी तक सुन रहे हो। आप सबका हार्दिक स्वागत करते हैं। उम्मीद दिन खुशगवार रहेगा, चढ़दी कला वाला निरपौ निर्वैर मुस्कुराहट चेहरे का पाठ रोशनी रस्ते दिखावेगी, तुसी चलते रहोगे। ग्रेस काइज दे नाल इस समय मिक्स जे जिहड़ा हैगा टैंपरेचर, यानी कि फुल स्लीव हाफ स्लीव दे विच कन्फ्यूजन क्रिएट हो रही है, पर यू कुड वेयर जिहड़ा हैगा तुसी हाफ स्लीव पा के जिहड़ा निकल सकते हो। खूबसूरत वैदर है, प्लस टैंपरेचर डबल डिजिट दे नाल, और तकरीबन एक दो दिन तो बाद फिर यह डबल डिजिट बैक जाऊगा 15 to 16 degrees तक। मीह कणी बारिश के नाल टोरंटो दे विच तुसी सबर करते रहोगे। जैसे वर्ल्ड कप के मैच की गल आ रही है, प्रीमियर डकफोर्ड लोगों को राजनीतिक मुद्दों तो परे छड़ के अपने आप नू रेस्टोरेंट्स के बार दे टेबल्स उत्ते भेज रहे हैं। उत्थे काफ़ी मुद्दे गरमाए नज़र आ रहे हैं। प्रोविंशल सरकार जिहड़ी हैगी आ घिरी हुई है बहुता लंबा समा। कहिंदे हुंदे ने कि डायपर ते डैश चेंज करते रहो नहीं तो स्मैल आने लग जाती है, ठीक है। डायपर एंड डैश जो तुम चेंज नहीं करते बड़ा लंबा ले जाना, ये जी 15 साल तो है जी, ये 14 साल तो है, फिर इदा का ही कम कर देंगे जिम्मे हो रहा है। दे डोंट गिव डैम, दे डू केयर अबाउट द वोट बैंक के सू कौन लोग वोट पा रहे हैं कि कल उन्होंने, तो वो नेड़े तेड़े जो रहो बाकी गए तेल लैन। इस तो बाद डोनल्ड ट्रंप के चाइना विजिट के उपर काफ़ी सारी गलबात जिते चल रही हैगी है, उत्थे जोड़े है कुजमा जोड़ा पहली तरीक के नेड़े तेड़े टेबल होकर डन होना चाहिए, जिसते मार्क कारनी पिछले 7 to 8 months काम कर रहा है। वो जड़ा है किस करवट जाएगा समा ये भी इजाजत देगा। डोनल्ड गया, बहुत सारे होर गए, तो दुनिया में चल रही है फिलहाल। दूसरे पासे जो है लोकल खबर जड़ी है उस दे विच कि जिथे मैं गल करूँगा लोकल, कल चिंक्यूजी पार्क च की होया, भाई बहनों हम आ रहे हैं जहाज भर भर के और अपनी औकात लोगों को दिखाएंगे। भाई बहनों हम अपनी आदतें अपने टैची में रबड़ वाली चप्पलों के साथ ही लेके आएंगे। भाई बहनों रबड़ की चप्पल और अपनी आदतें पैक करके लाएंगे। वो तो भी गल करते हैं, मुद्दा काफ़ी गर्म रहा चिंक्यूजी पार्क का। सुन चाया नैशनल न्यूज़ के मैं सुना कि वह बंद रहा बिकॉज कर दे गल, थोनू पता कल की होया उ उस मुद्दे के उपर 905-673-3337 जिहड़ा फायर वर्क है वो उपर कहिंदे इशू उठा बहुत वड्डा। तो कल जब मैं आ रहा सी तां डिस्कशनस चल रही सी राउंड टेबल के उपर ते नैशनल चैनल के उपर कि अणसुखावी घटना जिहड़ी आ, मतलब अभद्र जिहड़ी हैगी आ घटनावां हुई आ जिहदे कारण ये जिहड़ा फायर वर्क है उस दे उपर पील चर्चा दे विच रहा। स्पैशली ब्रैम्पटन की गल की गई है कि पार्क नू क्लोज़ कर दिता गया क्योंकि लड़ाइया झगड़े उत्थे अग वाले समान दे नाल होए। बट थोड़े च कोई जानता तो जरूर अपडेट कर दो कि होया की नहीं, तो तुसी इहदे बारे किन्नी कु खुशी जाहर कर रहे हो कि तुसी सुरखियां च रह रहे हो। तुसी इहदे उपर अपने कॉमेंट्स जरूर कर सकते, लॉ एंड ऑर्डर ते कित्थे खड़े आ। पुलिस वल्लों कुछ अपराधियों के फोन दे हैडफोन टैप कर ले गए कोर्ट की इजाजत दे नाल, तो उन्होंने फोन हैक करके सबूत कट्ठे किए गए। इस दे उपर एक सवाल उठता नज़र आया कि पुलिस को इन्नी पावर होनी चाहिए कि नहीं, यस और नो दे विच प्रतिकरण यस कि जी पावर होगी तो ही यह छात्र क्रिमिनल्स फड़ होंगे, नहीं तो फोन के उत्ते दस देंदे ने मकान ट्रांसफर कर दे, वकील ने भज जाना हैगा, वो पैसे तेनों असी दे देंगे। दोज काइंड ऑफ नॉनसेंस पार्ट्स आर हैपनिंग सराउंडिंग अस, ते विक्टम जिहड़े ने वह गरीब लोग बन रहे हैं जिहड़े बेचारे नूं पता नहीं हैगा कि जिहड़ा सामना बंदा कह रहा उस सच्चाई किन्नी है। जदों समा नहीं चल रहा हुंदा सही तां उस वेले बंदे नूं कुछ ना कुछ ठीक लगन लग जांदा, बट विक्टम्स हमेशा मारे जांदे ने, ते इह छात्र दिमाग जिहड़े क्रिमिनल्स ने शरेआम घूम रहे ने इह आ सब कुछ करदे ने। फिलहाल मेरा मुद्दा नहीं है, मुद्दा एजेंसीज का जाँच करनी ते फड़ना, ते इहदे उपर गल चल रही है कि की इह डिवाइसिज, ते दूजे पासे इह गल चल रही है कि डिवाइसिज की रिकॉर्डिंग की गल बाहर नहीं करनी चाहिए तां जो छात्र दिमाग क्रिमिनल्स ने अपना पैटर्न पुलिस तो उपर ना चेंज कर लैन। तो दूसरे पास 90,000 इंप्लॉइज फैडरल गवर्नमेंट के मार्क कारनी साहब के जोड़े जोड़े फैडरल सरकार है वो इंप्लॉइज ने साइन करके भेज देने कि 3 दिन दफ्तर चले जाते करो बाकी 4 दिन घर रहन दो। मुन्नी जवान हुई डार्लिंग तेरे लिए, मुन्नी बदनाम हुई डार्लिंग तेरे लिए, यानी कि काम लिए असी दफ्तर च नहीं जाना चाहते, ਅਸੀਂ ਘਰੋਂ ਬਹਿ ਕੇ ਕਰ ਲਾਂਗੇ। 90,000 ਲੋਕਾਂ ਨੇ ਫੈਡਰਲ ਗਵਰਨਮੈਂਟ ਦੇ ਰਹੇ ਇਹ ਲਿਖ ਕੇ ਪਟੀਸ਼ਨ ਸਾਈਨ ਕਰਕੇ ਭੇਜਿਆ, ਭਾਅ ਜੀ ਇਹ 90 ਕੱਢੋ। ਮੈਂ ਤੁਹਾਨੂੰ ਇੱਥੇ ਬਰੈਂਟਨ 'ਚ ਬਥੇਰੇ ਬੰਦੇ ਦਿੰਦਾ ਪੜ੍ਹੇ ਲਿਖੇ ਨੇ, ਡਾਕਟਰ ਇੰਜੀਨੀਅਰ ਵਗੈਰਾ, ਰੱਖ ਲਓ ਭਾਅ ਜੀ ਇਹਨਾਂ ਨੂੰ, ਇਹਨੂੰ ਕੱਢੋ 90,000 ਨੂੰ। ਜਿਹੜੇ ਕਹਿੰਦੇ ਕੰਮ 'ਤੇ ਕੀ ਕਰਨ ਜਾਣਾ, ਘਰੋਂ ਹੀ ਕੰਮ ਕਰ ਲਿਆ ਕਰਾਂਗੇ। ਸਾਹਿਬ ਜੀ ਅਸੀਂ ਨਹੀਂ ਜਾਂਦੇ, ਆ ਸਾਡੀ ਪਟੀਸ਼ਨ ਆ, ਇਹ 'ਤੇ ਸੁਣਵਾਈ ਕਰੋ। 90,000 ਇੰਪਲੋਈ ਦੇ ਡੋਂਟ ਵਾਂਟ ਟੂ ਗੋ ਟੂ ਵਰਕ ਪਲੇਸ, ਦਫ਼ਤਰ ਦੇ ਵਿੱਚ ਜਿੱਥੇ ਤੁਸੀਂ ਉਹਨੂੰ ਮਿਲਣਾ, ਜਸਟ ਫੋਨ 'ਤੇ ਹੀ ਸੋਚ ਰਹੇ ਫੋਨ 'ਤੇ ਕੰਮ ਚਲਾ ਲਈਏ। 90,000 ਕਾਮ ਚੋਰੀ ਕੀ ਵੀ ਹੱਦ ਹੁੰਦੀ ਹੈ। ਔਰ ਸਟੂਡੀਓ ਦੇ ਨੰਬਰ 905-673-3333 ਗੱਲਬਾਤ ਹੋ ਰਹੀ ਹੈ। ਅਤੇ ਇਸ ਸਮੇਂ ਉਹ ਲੋਕ ਕਿ ਕੰਮ ਦਿਲਿਆਂ ਨੂੰ ਦਿਲ ਨਾ ਭਰਿਆਂ ਨੂੰ ਭਰ ਦਈ ਜਾਂ ਖੁਦਾ ਸਭ ਬੇਘਰਿਆਂ ਨੂੰ ਕਰ ਦਈ, ਉੱਥੇ ਹੀ ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ, ਤੂੰ ਮੰਗਦਾ ਰਹੀ ਓ ਇਹ ਸੂਰਜਾ ਕੰਮੀਆਂ ਦੇ ਵੇਲੇ। ਕੰਮੀ ਕੰਮ ਕਰਨ ਵਾਲੇ ਲੋਕ ਕੰਮਾਂ 'ਤੇ ਨਿਕਲ ਚੁੱਕੇ ਨੇ, ਮੈਨੂੰ ਸੁਣ ਰਹੇ ਨੇ, ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ। ਮੈਂ ਇੱਕ ਵਾਰ ਫਿਰ ਤੋਂ ਜਾਣਨਾ ਚਾਹੁੰਦਾ ਸੀ ਕਿ ਕੱਲ੍ਹ ਚਿੰਕੂਜੀ ਪਾਰਕ ਦੇ ਵਿੱਚ ਅੱਗਜਨੀ ਦੀ ਘਟਨਾ ਨੂੰ ਦੇਖਦੇ ਹੋਏ ਉੱਥੇ ਰੌਲਾ ਰੱਪਾ ਪਿਆ ਅਤੇ ਉਹ ਬੰਦ ਕੀਤਾ ਗਿਆ। ਡੂ ਯੂ ਹੈਵ ਐਨੀ ਅਪਡੇਟ? ਜਾਂ ਤੁਸੀਂ ਜਿਹੜੀ ਆਹ ਗੱਡੀਆਂ ਦੀਆਂ ਛੱਤਾਂ 'ਤੇ ਚੜ੍ਹ ਕੇ ਪਟਾਕੇ ਚਲਾਉਣੇ, ਹੁੱਲੜਬਾਜ਼ੀ ਕਰਨੀ, ਅਤੇ ਫਿਰ ਪੀਲ ਰੀਜਨ ਦੇ ਵਿੱਚ ਪਟਾਕਿਆਂ ਦੀ ਪਾਬੰਦੀ ਆ ਜਾਣੀ, ਸਪੈਸ਼ਲੀ ਬ੍ਰੈਂਪਟਨ ਦੇ ਵਿੱਚ, ਅਤੇ ਇਹਦੇ ਨਾਲ ਨਾਲ ਜਿਹੜਾ ਹੈਗੇ ਆ, ਮਾਫੀ ਚਾਹੂੰਗਾ ਮੇਰੇ ਮਾਈਕ ਦੀ ਆਵਾਜ਼ ਸਹੀ ਨਹੀਂ ਜਾ ਰਹੀ ਹੋਣੀ, ਤੁਸੀਂ ਚੈੱਕ ਕਰੋਗੇ ਮੈਡਮ, ਮੈਨੂੰ ਟੈਕਸਟ ਮੈਸੇਜ ਆਇਆ ਸੀ ਕਿ ਮਾਈਕ ਦੀ ਆਵਾਜ਼ ਸਹੀ ਜਾ ਰਹੀ ਹੈ ਕਿ ਨਹੀਂ ਜਾ ਰਹੀ ਤੁਹਾਨੂੰ, 905-673-3333 ਅਤੇ ਵੀ ਦੱਸਿਓ ਮੈਨੂੰ। ਸੋ ਜਿਹੜੀ ਇਹ ਪਟਾਕਿਆਂ ਵਾਲੀ ਖਬਰ ਆ, ਅਗਰ ਇਹ 'ਤੇ ਕੋਈ ਜਾਣਦਾ ਹੈਗਾ ਜ਼ਰੂਰ ਅਪਡੇਟ ਕਰਿਓ। ਅਤੇ ਨਾਲ ਹੈਰਾਨੀ ਹੁੰਦੀ ਹੈ ਮੈਨੂੰ ਕਿ ਇਹ ਸਭ ਕੁਛ ਕਿਉਂ ਹੋ ਰਿਹਾ ਹੈਗਾ। ਰਿਸ਼ਪਾਲ ਕੀ ਕਹਿਣਾ ਚਾਹੁੰਦੇ ਤੁਸੀਂ ਕਾਹਲੀ ਕਾਲ ਕੀਤਾ?
1: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ,
1: ਚੜ੍ਹਦੀ ਕਲਾ ਜੀ, ਬਸ ਸਤਿ ਸ਼੍ਰੀ ਅਕਾਲ ਹੀ ਬੁਲਾਉਣਾ ਚਾਹੁੰਦਾ ਜੀ।
0: ਅਤੇ ਅੱਛਾ, ਤੁਹਾਨੂੰ ਪਤਾ ਵੀ ਆ ਜਿਹੜਾ ਮੈਂ ਅੱਜ ਸਵੇਰੇ ਖਬਰ ਸੁਣ ਰਿਹਾ ਸੀਗਾ ਕਿ ਪਾਰਕ ਬੰਦ ਕਰਨਾ ਪਿਆ, ਪਟਾਕਿਆਂ ਦੇ ਵਿੱਚ ਹੁੱਲੜਬਾਜ਼ੀ ਹੋਈ?
1: ਹਾਂਜੀ ਭਾਜੀ, ਮੈਂ ਸੁਣੀ ਸੀਗੀ ਆਪਣੇ ਨਵੀਂ ਭਾਜੀ ਦੇ ਪ੍ਰੋਗਰਾਮ 'ਚ ਸੁਣੀ।
0: ਅੱਛਾ, ਨਵੀਂ ਦੀ ਗੱਲ ਚੱਲ ਰਹੀ ਸੀ, ਮੈਨੂੰ ਨਹੀਂ ਪਤਾ ਇਸ ਚੀਜ਼ ਬਾਰੇ, ਮੈਂ ਨਵੀਂ ਦਾ ਸ਼ੋਅ ਵੀ ਨਹੀਂ ਸੁਣ ਸਕਿਆ।
1: ਜੀ ਜੀ,
0: ਅੱਛਾ ਇਹਦੇ 'ਤੇ ਲੋਕ ਗੱਲ ਕਰ ਚੁੱਕੇ ਨੇ ਹੈ?
1: ਹਾਂਜੀ, ਉੱਦਾਂ ਪਹਿਲਾਂ ਨਵੀਂ ਭਾਜੀ ਨੇ ਕਰ ਲਈ ਸੀਗੀ ਗੱਲ ਇਸ ਬਾਰੇ, ਪਰ ਚਲੋ
0: ਨਹੀਂ। ਪਰ ਇਹਦੇ ਇਹਦੇ 'ਚ ਕੀ ਆ ਵੀ ਇਹਨਾਂ ਨੇ ਅੱਗਾਂ ਉੱਗਾਂ ਲਾ ਕੇ ਪੜਾਕੇ ਪੜੂਕੇ ਪਾ ਕੇ ਲੜਾਈਆਂ ਕੀਤੀਆਂ ਉੱਥੇ?
1: ਹਾਂਜੀ, ਸੁਣਨ ਤਾਂ ਵੈਸੇ ਇੱਦਾਂ ਹੀ ਆਇਆ ਕਿ ਲੜਾਈਆਂ ਕੀਤੀਆਂ, ਤੇ ਬਸ ਹੋਰ ਤਾਂ ਕੁਛ ਨਹੀਂ, ਮੈਂ ਸੁਣਿਆ ਆਹੀ ਸੁਣਿਆ ਜੀ।
0: ਚਲੋ ਇੰਜੋਏ ਕਰੋ। ਤੇ ਇਸ ਮੁੱਦੇ ਨੂੰ ਮੈਨੂੰ ਬੜਾ ਅਜੀਬ ਲੱਗਿਆ ਯਾਰ ਸੁਣਦੇ ਹੋਏ, ਰਸਤੇ ਦੇ ਵਿੱਚ ਮੈਨੂੰ ਇਹ ਟੌਪਿਕ ਨਹੀਂ ਨਜ਼ਰ ਆਇਆ, ਮੈਨੂੰ ਇਹ 'ਤੇ ਡਿਸਕਸ਼ਨਸ ਨਜ਼ਰ ਆਈਆਂ ਹੋਣੀਆਂ ਚਾਹੀਦੀਆਂ। ਟੌਪਿਕ ਹੁੰਦਾ ਕਿ ਮੁੱਦੇ 'ਤੇ ਗੱਲ ਕੀਤੀ, ਤੈਅ ਮਾਰੀ ਰੱਖਤਾ, ਡਿਸਕਸ਼ਨਸ ਨੇ ਕਿ ਇਹ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ, ਕਮੀ ਕਿੱਥੇ ਆ, ਅਤੇ ਇਹਦੇ ਵਿੱਚ ਕਿਹੜੇ ਲੋਕ। ਮੈਂ ਕੱਲ੍ਹ 3 ਜਣੇ ਦੇਖੇ ਕਾਰ 'ਚ ਉਤਰੇ ਬਾਈ ਜੀ, ਉਹਨਾਂ ਨੇ ਗੱਡੀ ਦੇ ਕਾਲੇ ਸ਼ੀਸ਼ੇ ਵਿੱਚੋਂ ਉਤਰ ਕੇ ਐਂ ਤੁਰਨ ਜਿਵੇਂ ਉਹ ਗਾਣਿਆਂ 'ਚ ਨਹੀਂ ਹੁੰਦੇ, ਸੜਕਾਂ 'ਤੇ ਇਉਂ ਫਿਰਦੇ ਜਿਵੇਂ ਪਿਓ ਦਾ ਰਾਜ ਹੁੰਦਾ, ਸੜਕਾਂ 'ਤੇ ਇਉਂ ਫਿਰਦੇ ਜਿਵੇਂ ਪਿਓ ਦਾ ਰਾਜ ਹੁੰਦਾ, ਗਾਣਾ ਨਹੀਂ ਲੈ ਆਉਂਦਾ ਹਰੇਕ ਗੱਲ ਦੇ ਪਿੱਛੇ, ਅਤੇ ਉਵੇਂ ਉਹ ਤੁਰਨ ਅਤੇ ਤੁਰ ਕੇ ਲੰਬੀਆਂ ਲੰਬੀਆਂ ਸਿਗਟਾਂ ਹੱਥ 'ਚ ਬੜੀਆਂ ਆਏ, ਇੰਡੀਆ ਤੋਂ ਹੀ ਹੋਏ ਸੀ, ਨਵੇਂ ਆਏ ਹੋਏ ਸੀ ਇੰਡੀਆ ਤੋਂ। ਮਤਲਬ ਮੈਂ ਹੈਰਾਨ ਸੀ ਕਿ ਇਹ ਆਸ ਪਾਸ ਲੋਕਾਂ ਨੂੰ ਦੱਸ ਰਹੇ ਨੇ ਕਿ ਵੀ ਆਰ ਸਟੂਡੀਓ ਗੈਂਗਸਟਰ। ਚਲੋ ਫਿਲਹਾਲ ਚਰਨਪ੍ਰੀਤ ਨੇ ਨਾ, ਚਰਨਪ੍ਰੀਤ ਕੀ ਹਾਲ ਚਾਲ ਹੈ?
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਹੀ ਵਧੀਆ ਚੜ੍ਹਦੀ ਕਲਾ ਜੀ।
0: ਚੜ੍ਹਦੀ ਕਲਾ, ਚਰਨਪ੍ਰੀਤ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਆਏ ਇੱਥੇ?
2: ਹਾਂਜੀ ਬਿਲਕੁਲ ਜੀ।
0: ਕੀ ਥੋੜ੍ਹਾ ਦੱਸੋਗੇ ਸਫ਼ਰ ਕਿਸ ਤਰ੍ਹਾਂ ਦਾ ਰਿਹਾ, ਹੁਣ ਤੱਕ ਕੀ ਕੀਤਾ, ਕਿਵੇਂ ਆਏ, ਕੀ ਹੋਇਆ?
2: ਹਰ ਤਰ੍ਹਾਂ ਦੇ ਕੰਮ ਕੀਤੇ ਜੀ, ਕਿਸੇ ਕੰਮ ਨੂੰ ਕਦੇ ਜ਼ਿੰਦਗੀ ਨਾ ਨਹੀਂ ਕੀਤਾ, ਜਿਹੜਾ ਕੰਮ ਮਿਲਦਾ ਸੀ ਹਾਂਜੀ ਕਹਿੰਦੇ ਸੀ ਹਾਂਜੀ ਆ ਗਏ, ਕੋਈ ਛੋਟੇ ਤੋਂ ਛੋਟੇ ਕੰਮ ਲੈ ਕੇ ਵੱਡੇ ਤੋਂ ਵੱਡੇ, ਹਰ ਤਰ੍ਹਾਂ ਦੇ ਸਫਾਈ ਤੋਂ ਲੈ ਕੇ ਆਪਣਾ ਰਾਤ ਨੂੰ ਸਨੋ ਚੱਕਣੀ, 3-3 ਵਜੇ 35-40 ਡਿਗਰੀ ਟੈਂਪਰੇਚਰ 'ਚ ਜਾ ਕੇ ਮੋਲਡਿੰਗ ਫੈਕਟਰੀਆਂ 'ਚ ਕੰਮ ਕੀਤਾ, ਆਪਣਾ ਫਰਨੀਚਰ ਦੀ ਕਈ ਹਰ ਤਰ੍ਹਾਂ ਦਾ ਕੰਮ ਕੀਤਾ ਜੀ, ਕਿਸੇ ਕੰਮ ਨੂੰ ਕਦੇ ਨਾ ਨਹੀਂ ਕੀਤਾ, ਤੇ ਉਸੇ ਕੰਮ ਕਰਕੇ ਅੱਜ ਇੱਥੇ ਸਟੈਂਡ ਹੈਗੇ ਆ। ਅੱਜ ਵੀ ਕੋਈ ਐ ਨੀ, ਅੱਜ ਵੀ ਸ਼ਰਮਾਈਦਾ ਨੀ ਕਿਸੇ ਕੰਮ ਤੋਂ, ਅੱਜ ਵੀ ਕੋਈ ਲੋੜ ਪੈਂਦੀ ਹੈ ਕਿ ਹਾਂਜੀ ਕਹਿ ਦਿੰਦੇ ਡਨ ਹੈ ਜੀ ਹੋ ਗਿਆ ਕੰਮ। ਸੋ ਜੇ ਤੁਸੀਂ ਜ਼ਿੰਦਗੀ 'ਚ ਵਧਣਾ, ਸਭ ਤੋਂ ਵੱਡੀ ਚੀਜ਼ ਹੈ ਤੁਸੀਂ ਇੱਕ ਤਾਂ ਸੈਕਰੀਫਾਈਸ ਕਰਨਾ ਸਿੱਖਣਾ ਚਾਹੀਦਾ, ਇੱਕ ਥੋੜ੍ਹਾ ਪੇਸ਼ੈਂਸ ਰੱਖਣਾ ਸਿੱਖਣਾ ਚਾਹੀਦਾ, ਤੇ ਇੱਕ ਮੋਟੀਵੇਟਡ ਹੋਣਾ ਚਾਹੀਦਾ ਬੰਦੇ ਨੂੰ ਹਮੇਸ਼ਾ।
0: ਮੈਂ ਵੈਸੇ ਚਾਈਨਾ ਦਾ ਜ਼ਿਕਰ ਚੰਪੀ ਕਿਉਂ ਕਰਦਾ ਹੁੰਦਾ, ਮੈਂ ਦੇਖਿਆ ਕਿ ਉਹਨਾਂ ਨੇ ਆਪਣੇ ਲੋਕ ਡਿਸਿਪਲਿਨ ਕਰ ਦਿੱਤੇ। ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕਿ ਡੋਨਲਡ ਟਰੰਪ ਦਾ ਜਹਾਜ਼ ਅਜੇ ਤੁਰਿਆ ਨਹੀਂ ਸੀਗਾ, ਖੜ੍ਹਾ ਸੀਗਾ ਏਅਰਪੋਰਟ 'ਤੇ, ਉਹਦੇ ਵਿੱਚ ਵੀਡੀਓ 'ਚ ਦਿਖਾਇਆ ਗਿਆ ਕਿ ਉਹਨਾਂ ਨੇ ਰੈੱਡ ਕਾਰਪੇਟ ਇਕੱਠਾ ਕਰਨਾ ਸ਼ੁਰੂ ਕਰਤਾ, ਜਿੰਨੀ ਫੋਰਸ ਖੜ੍ਹੀ ਸੀਗੀ ਆਰਮੀ ਵਾਲੇ ਖੜ੍ਹੇ ਸੀ ਉਹ ਆਪਣਾ ਲਾਈਨ ਬਣਾ ਕੇ ਨਿਕਲ ਗਏ, ਜਿੰਨੇ ਵੀ ਬੱਚੇ ਖੜ੍ਹੇ ਸੀ ਉਹਨਾਂ ਨੇ ਆਪਣਾ ਆਪਣਾ ਸਮਾਨ ਚੱਕਿਆ, ਉੱਥੋਂ ਚੱਕ ਕੇ ਲਾਈਨਸ ਦੇ ਵਿੱਚ ਸਾਰੇ ਚਲੇ ਗਏ। ਜਹਾਜ਼ ਅਜੇ ਖੜ੍ਹਾ ਸੀਗਾ, ਟਰੰਪ ਦੇ ਤੁਰਨ ਤੋਂ ਪਹਿਲਾਂ ਸਮਾਨ ਇਕੱਠਾ ਕਰਕੇ ਤਿਆਹਾਂ ਲਾ ਕੇ ਡਿਸਿਪਲਿਨ ਦੇ ਨਾਲ ਉਹ ਲੋਕ ਬਾਹਰ ਨਿਕਲ ਗਏ। ਕੱਲ੍ਹ ਨਾ ਮੈਨੂੰ ਮੇਰੇ ਫੈਮਿਲੀ ਮੈਂਬਰ ਨੇ ਇੱਕ ਵੀਡੀਓ ਭੇਜਿਆ ਜਿਹਦੇ ਵਿੱਚ ਨਾ ਬੱਚੇ ਐਕਟੀਵਿਟੀਜ਼ ਕਰ ਰਹੇ ਨੇ, ਅਲੱਗ ਅਲੱਗ ਤਰ੍ਹਾਂ ਦੀ ਐਕਟੀਵਿਟੀਜ਼ ਆ, ਜਿਵੇਂ ਬੱਚੇ ਨੂੰ ਬਾਲ ਫੜਾ ਕੇ ਇੱਕ ਡਰੰਮ ਨੂੰ ਕੱਟ ਕੇ ਉਹਦੇ ਲੱਤਾਂ ਦੇ ਉੱਤੇ ਸਾਈਡਾਂ ਦੇ ਉੱਤੇ ਨਾ ਡਰੰਮ ਦੇ ਜਿਹੜੇ ਕੋਰਨਰਸ ਹੁੰਦੇ ਨੇ ਅੱਧਾ ਕੱਟ ਕੇ ਉਹ 'ਤੇ ਖੜਾ ਕਰਕੇ ਬੱਚੇ ਨੂੰ ਬਾਲ ਨੂੰ ਬੈਲੈਂਸ ਕਰਨਾ ਸਿਖਾਉਂਦੇ ਨੇ। ਸਪੋਰਟਸ ਦੇ ਵਿੱਚ ਆ ਬੱਚਾ, ਬੱਚਾ ਹੋਊਗਾ ਅਰਾਊਂਡ 9 ਜਾਂ 10 ਸਾਲ ਦਾ। ਮੇਰੇ ਕੋਲ ਇੱਕ ਵੀਡੀਓ ਆ, ਜਿਹੜੇ ਹੋਟਲ 'ਚ ਮੈਂ ਰਿਹਾ ਸੀਗਾ, ਮੈਂ ਬੱਚਿਆਂ ਦੇ ਵੀਡੀਓ ਬਣਾਉਂਦਾ ਰਿਹਾ, ਉਹਦੇ 'ਚ ਬੱਚਿਆਂ ਦਾ ਸਕੂਲ ਗਰਾਊਂਡ ਮੇਰੇ ਹੋਟਲ ਦੀ ਬੈਕ ਸਾਈਡ 'ਤੇ ਸੀ। ਉਹ 'ਚ ਬੱਚੇ ਕਿਸ ਤਰ੍ਹਾਂ ਲਾਈਨ 'ਚ ਆਉਂਦੇ ਨੇ, ਡਿਸਿਪਲਿਨ, ਉਹਨਾਂ ਦਾ ਇੱਕ ਪੀਰੀਅਡ ਆਉਂਦਾ ਵਿਚਕਾਰ, ਪੜ੍ਹਨ ਪੜ੍ਹਾਈ ਦੇ ਵਿਚਕਾਰ ਨਾ ਇੱਕ ਪੀਰੀਅਡ ਆ ਜਾਂਦਾ ਉਹਨਾਂ ਦਾ ਛੋਟਾ ਜਿਹਾ, ਉਹਨਾਂ ਨੂੰ ਬਾਹਰ ਕੱਢਦੇ ਆ, ਫਰੈਸ਼ ਕਰਦੇ ਨੇ, ਉਹ ਥੋੜ੍ਹੀ ਜਿਹੀ ਐਕਸਰਸਾਈਜ਼ ਕਰਦੇ ਨੇ, ਜਿਵੇਂ ਲਾ ਲਓ 7 ਤੋਂ 10 ਮਿੰਟ ਦੀ, 7 ਤੋਂ 10 ਮਿੰਟ ਦੀ ਐਕਸਰਸਾਈਜ਼ ਕਰਕੇ ਫਿਰ ਦੁਬਾਰਾ ਕਲਾਸਿਸ 'ਚ ਚਲੇ ਜਾਂਦੇ ਨੇ ਪੜ੍ਹਨ ਦੇ ਲਈ, ਰੀਫਰੈਸ਼ ਹੋ ਕੇ। ਸਿਲੇਬਸ ਦੇ ਵਿੱਚ ਜਿਵੇਂ ਉਹਨਾਂ ਨੇ ਕਰਿਆ ਕਿ ਉਹਨਾਂ ਨੇ ਬਾਬਰ, ਹਮਾਯੂ, ਅਕਬਰ ਕੌਣ ਸੀਗਾ, ਮਹਾਤਮਾ ਗਾਂਧੀ ਜੀ ਕਿੱਥੋਂ ਚੱਲ ਕੇ ਕਿੱਥੇ ਪਹੁੰਚੇ, ਇਹ ਸਭ ਚੀਜ਼ਾਂ ਨੂੰ ਛੱਡ ਕੇ ਉਹਨਾਂ ਨੇ ਜਿਹੜਾ ਟੂਡੇ ਪ੍ਰੈਜ਼ੈਂਟ, ਉਹਨਾਂ ਨੇ ਨਾ ਗੁਲਾਮੀ ਬਾਰੇ ਕੁਛ ਨਹੀਂ ਦੱਸਿਆ ਕਿ ਅਸੀਂ 1000 ਸਾਲ ਤੋਂ ਗੁਲਾਮ ਸੀਗੇ, ਚਾਈਨਾ ਗੁਲਾਮ ਰਿਹਾ ਅਤੇ ਅਸੀਂ ਲੋਕਾਂ ਦੇ ਹਮਲਿਆਂ ਦਾ ਸ਼ਿਕਾਰ ਰਹੇ, ਅਸੀਂ ਐਂ ਹੋਏ, ਅਸੀਂ ਉਹ ਹੋਏ, ਉਹ ਛੱਡਣ ਦੀ ਬਜਾਏ ਉਹਨਾਂ ਨੇ ਕਿਹਾ ਕਿ ਵਟਸ ਟੂਡੇ, ਵੇਅਰ ਵੀ ਆਰ ਟੂਡੇ, ਅਸੀਂ ਅੱਜ ਕਿੱਥੇ ਸਟੈਂਡ ਕਰਦੇ ਹਾਂ, ਉਹਦੇ ਉੱਪਰ ਉਹਨਾਂ ਨੇ ਕੈਲੇਬਰ ਦੇ ਉੱਪਰ ਕੰਮ ਕੀਤਾ। ਮੈਂ ਬਹੁਤ ਵਾਰੀ ਇੱਥੋਂ ਦੇ ਬੋਰਨ ਬੱਚਿਆਂ ਨੂੰ ਅਤੇ ਜਾਂ ਜਿਹੜੇ ਉਸ ਏਜ ਦੇ ਜਿਹੜੇ ਇੰਡੀਆ ਤੋਂ ਆਏ ਹੋਏ ਲੋਕ ਨੇ, ਉਹਨਾਂ ਨੂੰ ਮੈਂ ਦੇਖਦਾ ਉਹਨਾਂ 'ਚ ਪੈਸਿਆਂ ਨੂੰ ਲੈ ਕੇ ਹੈ, ਕੰਮ ਪ੍ਰਤੀ ਇੱਜ਼ਤ ਨਹੀਂ ਹੈ, ਰਿਸਪੈਕਟ ਨਹੀਂ ਹੈਗੀ, ਆਹ ਮੈਂ ਕਰ ਸਕਦਾ, ਆਹ ਮੈਂ ਨਹੀਂ ਕਰੂੰਗਾ, ਆਹ $14, ਆਹ $18, ਆਹ $20, ਮੈਨੂੰ ਕੀ ਆਉਂਦਾ, ਮੈਨੂੰ ਤੇ ਲਾ ਨਹੀਂ ਮੇਰੇ ਪੱਲੇ, ਪਰ ਮੈਨੂੰ $20 ਦੇ ਦਿਓ, ਕਿਉਂਕਿ ਡੱਗ ਫੋੜ ਕਹਿੰਦਾ ਹੈਗਾ $20 ਦੇ ਦਿਓ। ਮੈਂ ਇਸ ਗੱਲ ਨੂੰ ਪਿਛਲੇ 5 ਸਾਲ ਤੋਂ ਰੌਲਾ ਪਾ ਰਿਹਾ ਕਿ ਜਦੋਂ ਤੁਹਾਡੇ ਵੇਜਿਸ ਇੰਨੇ ਉੱਪਰ ਚਲੇ ਜਾਣਗੇ ਅਤੇ ਤੁਹਾਡੇ ਜਿਹੜੇ ਵਰਕਰਸ ਨੇ ਉਹ ਕਾਬਲ ਨਹੀਂ ਹੋਣਗੇ ਪ੍ਰੋਡਕਸ਼ਨ ਦੇ, ਤਾਂ ਫੈਕਟਰੀਜ਼ ਬੰਦ ਹੋਣੀਆਂ ਸ਼ੁਰੂ ਹੋ ਜਾਣਗੀਆਂ। ਅੱਜ ਕੀ ਹੋ ਰਿਹਾ, ਅੰਟੈਰੀਓ 'ਚ ਬਹੁਤ ਫੈਕਟਰੀ ਬੰਦ ਹੋ ਰਹੀ ਆ, ਉਹਦਾ ਕਾਰਨ ਇਹਨਾਂ ਦੀ ਮਿਨੀਮਮ ਵੇਜਿਸ ਵੀ ਹੈਗੀਆਂ ਨੇ। ਅਮੈਰੀਕਾ ਦੇ ਵਿੱਚ ਕਈ ਸਟੇਟਸ 'ਚ ਮਿਨੀਮਮ ਵੇਜਿਸ ਹਜੇ ਵੀ $11 ਦੇ ਆਸ ਪਾਸ ਚੱਲਦੀਆਂ ਨੇ, ਬਟ ਉਹ ਸਟੇਟਸ 'ਚ ਜਿਹੜੇ ਲੋਕ ਰਹਿ ਰਹੇ ਨੇ $11 ਦੇ ਬਾਵਜੂਦ ਕਾਫੀ ਰਿਚ ਨੇ, ਉਹਨਾਂ ਕੋਲ ਬੈਕਅਪ ਫੰਡ ਬਹੁਤ ਨੇ ਅਤੇ ਉਹ ਠੀਕ ਚੱਲ ਰਹੇ ਨੇ। ਪਰ ਇੱਥੇ $18 ਦੇ ਕੇ ਵੀ ਲੋਕ ਰੋ ਰਹੇ ਨੇ ਕਿਉਂਕਿ ਅਸੀਂ ਮਹਿੰਗਾਈ ਨੂੰ ਕੰਟਰੋਲ ਨਹੀਂ ਕੀਤਾ, ਅਸੀਂ ਤਨਖਾਹਾਂ ਵਧਾ ਵਧਾ ਕੇ ਆਪਣੇ ਨੰਬਰ ਬਣਾਈ ਗਏ ਹਾਂ ਕਿ ਹਰ 6 ਮਹੀਨੇ ਬਾਅਦ ਵੱਧ ਗਿਆ ਵੀ 75 ਸੈਂਟ। ਕੋਈ ਵੀ ਸਿੰਗਲ ਪ੍ਰੋਗਰਾਮ ਨਹੀਂ ਹੈ। ਮੈਨੂੰ ਯਾਦ ਆ ਕਿ ਜਦੋਂ ਮੈਂ ਇੰਡੀਆ ਆਇਆ ਸੀਗਾ, ਇੱਕ ਪ੍ਰੋਗਰਾਮ ਸੀਗਾ ESL ਦਾ ਉੱਪਰ, ਇੰਗਲਿਸ਼ ਫਸਟ ਲੈਂਗੁਏਜ ਦੇ ਉੱਪਰ, ਮੈਂ ਉਹ ਅਟੈਂਡ ਕੀਤਾ। ਪਰਸੋਂ ਦੀ ਗੱਲ ਆ, ਮੈਂ ਬ੍ਰੈਮਲੀ ਸਿਟੀ ਸੈਂਟਰ ਗਿਆ ਕੱਲ੍ਹ, ਤਾਂ ਉੱਥੇ ਨਾ ਇੱਕ ਬੰਦਾ ਆਇਆ, ਉਹ ਮੈਨੂੰ ਰਸ਼ੀਅਨ ਜਾਂ ਕੋਈ ਹੋਰ ਲੱਗ ਰਿਹਾ ਸੀ, ਉਹ ਮੈਨੂੰ ਐਂ ਲੱਗ ਰਿਹਾ ਸੀ ਜਿਵੇਂ ਉੱਦਾਂ ਦੀ ਕਲਾਸਿਸ ਲੈ ਰਿਹਾ। ਜਦੋਂ ਨਾ ਮੈਂ ਦਰਵਾਜ਼ਾ ਖੋਲ੍ਹਣ ਲੱਗਿਆ, ਮੇਰੇ ਕੋਲ ਇੱਕ ਹੱਥ 'ਚ ਸਮਾਨ ਪੜਾਇਆ ਸੀ, ਮੈਨੂੰ ਕਹਿੰਦਾ ਅਲਾਓ ਮੀ, ਮੇਰੇ ਪਿੱਛੋਂ ਆਵਾਜ਼ ਮਾਰ ਕੇ ਕਹਿੰਦਾ, ਉਹਨੇ ਦਰਵਾਜ਼ਾ ਖੋਲ੍ਹਤਾ, ਮੈਂ ਕਿਹਾ ਰੀਲੀ ਅਪਰੀਸ਼ੀਏਟ, ਥੈਂਕ ਯੂ ਸੋ ਮੱਚ, ਹੈ ਨਾ। ਮੈਨੂੰ ਕਹਿੰਦਾ ਨੋ ਪ੍ਰੋਬਲਮ, ਜਸਟ ਵੇਟ, ਅਗਲਾ ਦਰਵਾਜ਼ਾ ਖੋਲ੍ਹਣ ਲਈ ਵੀ ਮੂਹਰੇ ਭੱਜ ਗਿਆ ਮੇਰੇ, ਉਹ ਅਤੇ ਉਹਦੀ ਵਾਈਫ ਸੀਗੇ ਦੋਨੋਂ ਜਣੇ, ਅਤੇ ਉਹ ਡੋਲਰ ਸਟੋਰ 'ਚੋਂ ਕੋਈ ਸਮਾਨ ਖਰੀਦ ਰਹੇ ਸੀ, ਅਤੇ ਉੱਥੇ ਵੀ ਮੈਂ ਉਹਨਾਂ ਨੂੰ ਮਿਲਿਆ, ਮੈਂ ਵੀ ਅੰਦਰ ਗਿਆ ਉਸ ਡੋਲਰ ਸਟੋਰ ਦੇ, ਅਤੇ ਉੱਥੇ ਵੀ ਮੈਂ ਉਹਨਾਂ ਨੂੰ ਮਿਲਿਆ। ਸੋ ਮੈਂ ਇਹ ਦੇਖਿਆ ਕਿ ਉੱਥੇ 2-3 ਬੱਚੇ ਆਏ, ਛੋਟੀ ਉਮਰ ਦੇ ਸੀ, ਉਹਨਾਂ 'ਚ 2 ਬੱਚੇ ਅਫਰੀਕਨ ਸੀ। ਉੱਥੇ ਨਾ ਇੱਕ ਪੱਖਾ ਪਿਆ ਸੀ ਛੋਟਾ ਜਿਹਾ, ਉਹ ਪੱਖੇ ਵਾਲੇ ਸੈਕਸ਼ਨ 'ਚ ਗਏ, ਉਹਨਾਂ ਨੇ ਮੈਨੂੰ ਪੁੱਛਿਆ ਕਿ ਪੱਖਾ ਕਿੱਥੇ ਪਿਆ ਹੈਗਾ, ਛੋਟਾ ਜਿਹਾ ਮੈਂ ਹੱਥ 'ਚ ਫੜੀ ਖੜਾ ਸੀਗਾ। ਉਹ ਉੱਥੇ ਗਏ, ਉਹਨਾਂ ਨੇ ਕੁਛ ਕੈਂਡੀਜ਼ ਚੱਕੀਆਂ, ਸਮਾਨ ਚੱਕਿਆ, ਖੋਲ੍ਹਿਆ, ਖਾਧਾ, ਬਾਹਰ ਸਿਕਿਉਰਿਟੀ ਵਾਲਾ ਮੁੰਡਾ ਆਪਣਾ ਪੰਜਾਬੀ ਖੜਾ ਸੀਗਾ। ਮੈਂ ਉਹਦੇ ਕੋਲ ਜਾ ਕੇ ਕਿਹਾ ਕਿ ਉਹ ਸ਼ਾਇਦ ਪਰਚੇਜ਼ ਨਹੀਂ ਕਰਨਗੇ, ਨਿਕਲਣਗੇ, ਐਂ ਹੋਇਆ। ਉਹਨਾਂ ਨੇ ਪਰਚੇਜ਼ ਨਹੀਂ ਕੀਤੀ, ਸਿੱਧਾ ਨਿਕਲ ਗਏ, ਤੁਸੀਂ ਸਮਝ ਗਏ ਹੋਗੇ ਮੈਂ ਕੀ ਗੱਲ ਕਹਿਣਾ ਪਿਆ। ਉਹ ਸਿੱਧਾ ਨਿਕਲ ਗਏ, ਮੈਂ ਮੁੰਡੇ ਨੂੰ ਕਿਹਾ ਵੀ ਇਹਨਾਂ ਨਾਲ ਕੁਛ ਕਰੀ ਨਾ, ਬਿਕੋਜ਼ ਤੇਰੇ 'ਤੇ ਰਿਸਕ ਆ ਸਕਦਾ ਹੈਗਾ, ਕੇਅਰਫੁਲ ਹੋ ਕੇ ਚੱਲੀ। ਉਹ ਕਹਿੰਦਾ ਹਾਂਜੀ, ਮੈਨੂੰ ਇਸ ਚੀਜ਼ ਦਾ ਪਹਿਲਾਂ ਹੀ ਪਤਾ ਹੈਗਾ ਕਿ ਕੀ ਕਰਨਗੇ। ਯਾਨੀ ਕਿ ਸ਼ੌਪਕੀਪਰ ਨੂੰ ਪਤਾ, ਜਿਹੜਾ ਬੰਦਾ ਅੰਦਰ ਵੜਿਆ ਉਹ ਕੁਛ ਚੱਕ ਕੇ ਖਾਊਗਾ ਅਤੇ ਤੋੜੂਗਾ ਜਾਂ ਭੰਨੂਗਾ, ਉਹ ਪਹਿਲਾਂ ਹੀ ਅਲਰਟ ਹੈ। ਇਹ ਸਾਡਾ ਸਿਸਟਮ ਬਣ ਚੁੱਕਿਆ ਹੈਗਾ, ਇਸ ਲਈ ਅੱਜ ਅਸੀਂ ਇੱਥੇ ਖੜ੍ਹੇ ਹਾਂ। ਡਿਸਿਪਲਿਨ ਹੋਵਾਂਗੇ ਜ਼ਿੰਦਗੀ ਦੇ ਵਿੱਚ। ਮੇਰੀਆਂ ਗੱਲਾਂ ਸੁਣ ਕੇ ਨਾ, ਤੁਹਾਡੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ, ਐਂ ਹੁੰਦੀਆਂ ਨੇ, ਉਹ ਹੁੰਦੀਆਂ ਨੇ, ਆਪਣੀ ਲਾਈਫ 'ਤੇ ਅਪਲਾਈ ਆਪਾਂ ਕਰਨਾ ਹੁੰਦਾ। ਚਰਨਪ੍ਰੀਤ ਦੇ ਨਾਲ ਆ, ਚਰਨਪ੍ਰੀਤ ਇਸ ਸਮੇਂ ਅਲੱਗ ਅਲੱਗ ਤਰ੍ਹਾਂ ਦੇ ਵੈਂਚਰਸ ਰਨ ਕਰਦਾ, ਜਿਹੜਾ ਹੋਸਪਿਟੈਲਿਟੀ ਅਤੇ ਨਾਲ ਨਾਲ ਜਿਹੜਾ ਰੈਸਟੋਰੈਂਟ ਇੰਡਸਟਰੀ ਦੇ ਵਿੱਚ ਇਹ ਕੰਮ ਕਰ ਰਿਹਾ ਹੈਗਾ। ਤੁਹਾਡੇ ਪੂਰੇ ਵਿਆਹ ਦੇ ਇਵੈਂਟ ਨੂੰ ਡਿਜ਼ਾਈਨ ਕਰਨਾ, ਤੁਹਾਡੀ ਕੋਈ ਸੈਰੇਮਨੀ ਹੈਗੀ ਆ ਜਨਮ ਦਿਨ ਦੀ, ਤੁਹਾਡਾ ਕੋਈ ਖੰਡ ਪਾਠ ਹੈ ਘਰੇ ਉਹਦੇ ਵਿੱਚ, ਜਾਂ ਤੁਹਾਡਾ ਕੋਈ ਵੀ ਘਰ ਦੇ ਵਿੱਚ ਫੰਕਸ਼ਨ ਆ, ਉਹ 'ਚ ਮੇਨ ਚੀਜ਼ ਖਾਣਾ ਹੁੰਦੀ ਹੈ ਸਾਰਿਆਂ ਦੀ। ਜਦੋਂ ਆਪਾਂ ਕਿਤੇ ਮੱਥਾ ਟੇਕਣ ਜਾਂਦੇ ਹਾਂ, ਆਪਾਂ ਨੂੰ ਜਾਂਦਿਆਂ ਨੂੰ ਕਹਿੰਦੇ ਤੁਸੀਂ ਪਹਿਲਾਂ ਚਾਹ ਪੀ ਲਓ। ਜਦੋਂ ਆਪਾਂ ਚਾਹ ਪੀਣ ਜਾਂਦੇ ਹਾਂ, ਉਹ ਕਿਸ ਤਰ੍ਹਾਂ ਦਾ ਖਾਣਾ ਲਗਾਇਆ ਹੋਇਆ, ਕਿਵੇਂ ਚੱਕਣਾ ਅਤੇ ਕਿੱਥੇ ਬੈਠ ਕੇ ਖਾਣਾ, ਮਹਿਮਾਨ ਜਿਹੜੇ ਨੇ ਉਹ ਦੇਖ ਰਹੇ ਹੁੰਦੇ ਨੇ, ਜਿਹੜੇ ਘਰ ਦੇ ਮਾਲਕ ਨੇ, ਇੱਕ ਬੰਦਾ ਦਰਵਾਜ਼ੇ 'ਤੇ ਖੜਾ ਹੁੰਦਾ, ਉਹ ਵਿਚਾਰੇ ਉੱਪਰ ਬੈਠੇ ਹੁੰਦੇ ਨੇ ਕਿਉਂਕਿ ਜ਼ਰੂਰੀ ਉਹਨਾਂ ਦਾ ਪਾਠ 'ਚ ਬਹਿਣਾ। ਇਸੇ ਤਰ੍ਹਾਂ ਤੁਹਾਡਾ ਕੋਈ ਫੰਕਸ਼ਨ ਰੱਖਿਆ ਦਾ ਤੁਸੀਂ ਬਿਜ਼ੀ ਹੁੰਦੇ ਹੋ ਫੰਕਸ਼ਨ 'ਚ ਜਾਂ ਵੀ ਕਿੱਥੇ ਪ੍ਰੋਬਲਮ ਹੁੰਦੀ ਹੈ ਲੋਕਾਂ ਨੂੰ ਵਿਆਹ ਸ਼ਾਦੀਆਂ ਦੇ ਵਿੱਚ ਕਿੱਥੇ ਪ੍ਰੋਬਲਮ ਖੜੀ ਕਰਦੇ ਆ 100-200-300 ਰੁਪਏ ਘਟਾਓ ਵਧਾਓ ਦੇ ਚੱਕਰਾਂ 'ਚ ਤੁਸੀਂ ਪੂਰੀ ਦੀ ਪੂਰੀ ਆਪਣੀ ਪਾਰਟੀ ਜਾਂ ਆਪਣਾ ਫੰਕਸ਼ਨ ਜਿਹੜਾ ਹੈਗਾ ਸਪੋਇਲ ਕਰ ਦਿਓ ਚੱਲ ਵੀ ਤੁਸੀਂ ਕੀ ਕਹੋਗੇ
2: ਹਾਂਜੀ ਮੇਨ ਪ੍ਰੋਬਲਮ ਇੱਥੇ ਆਉਂਦੀ ਹੈ ਕਿ ਫੂਡ ਵਧੀਆ ਹੋਵੇ ਟੇਸਟ ਵਧੀਆ ਹੋਵੇ ਤੇ ਕੁਆਂਟਿਟੀ ਖੁੱਲ੍ਹੀ ਹੋਵੇ ਐ ਨਾ ਕਹਿ ਦੇ ਕਿ ਹੁਣ ਤਾਂ 100 ਜਣੇ ਖਾ ਲਏ ਜੀ ਅਸੀਂ ਸਾਡੇ ਵੱਲੋਂ ਹੱਥ ਖੜੇ ਨੇ ਤੇ ਵਧੀਆ ਫੂਡ ਹੋਵੇ ਕੁਆਂਟਿਟੀ ਖੁੱਲ੍ਹੀ ਹੋਵੇ ਤੇ ਕੁਆਲਿਟੀ A1 ਹੋਵੇ ਤਾਂ ਕਿ ਜਿੰਨੀ ਵੀ ਸਾਡੀ ਕੇਟਰਿੰਗ ਹੁੰਦੀ ਹੈ ਸਾਰੀ ਬੈਕ ਟੂ ਬੈਕ ਰੈਫਰੈਂਸ ਬੇਸਡ ਹੈਗੀ ਹੈ ਕਿਉਂਕਿ ਅਸੀਂ ਕਿੱਥੇ ਵੀ ਕੇਟਰਿੰਗ ਕਰਕੇ ਆਉਂਦੇ ਹੋ ਉੱਥੋਂ ਸਾਨੂੰ ਆਪੇ 5-6 ਕੁੱਲ ਆ ਜਾਂਦੀ ਹੈ ਨੈਕਸਟ ਕੇਟਰਿੰਗ ਦੀ ਕੱਲੀ ਟੇਸਟ ਕਰਕੇ ਕੁਆਲਿਟੀ ਤੇ ਉਹਨਾਂ ਨੂੰ ਦੇਖਿਆ ਹੁੰਦਾ ਕਿ ਹਾਂਜੀ ਵਾਕਈ ਇਹਨਾਂ ਨੇ ਕਿਸੇ ਚੀਜ਼ ਵੀ ਨਾ ਨਹੀਂ ਕੀਤੀ ਤੁਸੀਂ ਵੀ ਜੇ ਕੇਟਰਿੰਗ ਕਰਾਉਣੀ ਹੈ ਤੁਸੀਂ ਚਾਹੁੰਦੇ ਕਿ ਆਪਣਾ ਜਿਹੜਾ ਵੀ ਇਵੈਂਟ ਹੈਗਾ ਅਸੀਂ ਆਪ ਦਾ ਅਸੀਂ ਟੇਕ ਕੇਅਰ ਕਰੀਏ ਤੇ ਤੁਸੀਂ ਬਾਕੀ ਕੰਮਾਂ ਤੇ ਫੋਕਸ ਹੋ ਜਾਓ ਤੇ ਰੋਟੀ ਸਨੈਕਸ ਦੀ ਸਾਰੀ ਟੈਨਸ਼ਨ ਸਾਡੀ ਹੋ ਜਾਵੇ ਤੇ ਅਸੀਂ ਆਪ ਟੇਕ ਕੇਅਰ ਕਰਾਂਗੇ ਤੇ ਤੁਸੀਂ ਇੱਕੋ ਇੱਕ ਜਗ੍ਹਾ ਤਵਾ ਕਿਚਨ ਜਿਵੇਂ ਪੂਰੇ ਦਿਲੋਂ ਨਾਲ ਕੰਮ ਕਰਦੇ ਆ ਤੇ ਆਪਣੀ ਏਦਾਂ ਸਮਝ ਕੇ ਕਰਦੇ ਕਿ ਈਵੈਂਟ ਤੁਹਾਡਾ ਨੀ ਸਾਡਾ ਆਪਦਾ ਘਰ ਦਾ ਈਵੈਂਟ ਹੈਗਾ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ ਕੇਟਰਿੰਗ ਦੀ ਤੁਸੀਂ ਕਹੋਗੇ ਵਾਕਈ ਸਵਾਦ ਮਜ਼ਾ ਆ ਗਿਆ ਜੀ ਲਾਈਵ ਕੇਟਿੰਗ ਕਰਵਾਉਣੀ ਹੈ ਤੁਸੀਂ ਕਿੱਥੇ ਦੂਰ ਦਾ ਸ਼ਹਿਰ ਚ ਰਹਿੰਦੇ ਹੋ ਕਿਚਨਰ ਲੰਡਨ ਬੈਰੀ ਵਾਲੇ ਪਾਸੇ ਓਸ਼ਾ ਵਾਲੇ ਪਾਸੇ ਉੱਥੇ ਵੀ ਅਸੀਂ ਆ ਕੇ ਲਾਈਵ ਕੇਟਰਿੰਗ ਕਰ ਦਿੰਦੇ ਹਾਂ ਉਸ ਤੋਂ ਇਲਾਵਾ ਕਿਸੇ ਨੂੰ ਹਾਲ ਦੀ ਰਿਕੁਆਇਰਮੈਂਟ ਹੈਗੀ ਹੈ 80-100 ਬੰਦੇ ਦੀ ਕੋਈ ਗੈਦਰਿੰਗ ਹੈਗੀ ਹੈ ਤੁਸੀਂ ਕਹਿੰਦੇ ਘਰੇ ਖਿਲਾਰਾ ਪਾ ਕੇ ਬਾਅਦ ਚ ਟੈਂਟ ਵਾਲੇ ਨੂੰ ਤੁਸੀਂ ਅੱਡ ਪੇ ਕਰੋਗੇ ਡੀਜੇ ਵਾਲੇ ਨੂੰ ਅੱਡ ਪੇ ਕਰੋਗੇ ਤੁਹਾਨੂੰ ਸਾਰਾ ਕੁਛ ਇੱਕੋ ਛੱਤ ਦੇ ਥੱਲੇ ਐਲਈਡੀ ਲਾਈਟਾਂ ਲੱਗੀ ਹੋਈ ਹੈ ਨੱਚਣ ਟੱਪਣ ਦਾ ਵੀ ਨਾਲ ਉਹਦੇ ਡੀਜੇ ਸਟੇਜ ਬਣੇ ਹੋਏ ਆ ਸਟੇਜ ਤੇ ਕੋਈ ਵੀ ਪ੍ਰੋਗਰਾਮ ਕਰਨਾ ਤੁਸੀਂ ਆਪਣਾ ਸਕਰੀਨ ਤੇ ਕੁਛ ਚੱਲਾਉਣਾ ਕੋਈ ਵੀ ਵੀਡੀਓ ਚੱਲਾਉਣੀ ਹੈ ਵੱਡੀ ਵੱਡੀ ਸਕਰੀਨ ਲੱਗੀ ਹੋਈਆਂ ਨੇ ਵੱਡੇ ਵੱਡੇ ਸਪੀਕਰਸ ਲੱਗੇ ਨੇ ਵਾਸ਼ਰੂਮਸ ਹੈਗੇ ਨੇ ਵੱਡੇ ਵੱਡੇ ਸਾਫ਼ ਕਲੀਨ ਵਧੀਆ ਵਾਸ਼ਰੂਮਸ ਨੇ ਪਾਰਕਿੰਗ ਖੁੱਲ੍ਹੀ ਹੈਗੀ ਹੈ ਪਾਰਕਿੰਗ ਦਾ ਕੋਈ ਟਿਕਟਾਂ ਨਹੀਂ ਮਿਲਦੀ ਤੁਹਾਨੂੰ ਵਧੀਆ ਖੁੱਲ੍ਹੀ ਪਾਰਕਿੰਗ ਹੈਗੀ ਹੈ ਤੇ ਤੁਸੀਂ ਜੇ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ ਜ਼ਰੂਰ ਸਾਨੂੰ ਕੰਟੈਕਟ ਕਰੋ ਨਜ਼ਾਰਾ ਹੈਗਾ ਜਗ੍ਹਾ ਦਾ ਨਾ ਕੈਨੇਡੀਅਨ ਸਟੀਲਸ ਦੇ ਕੋਲ ਹੈਗੀ ਹੈ ਤੁਸੀਂ ਕਹੋਗੇ ਇੰਨਾ ਸੋਹਣਾ ਬਣਿਆ ਹੋਇਆ ਤੁਹਾਨੂੰ ਕੋਈ ਡੈਕੋਰੇਸ਼ਨ ਕਰਾਉਣ ਦੀ ਲੋੜ ਨਹੀਂ ਹੈਗੀ ਮੇਨ ਕਰਾਉਣੀ ਵੀ ਪਊਗੀ ਤਾਂ ਇਕੱਲਾ ਸਟੇਜ ਹੀ ਹੈਗਾ ਜਿੱਥੇ ਤੁਹਾਨੂੰ ਕਰਾਉਣੀ ਆਲਰੇਡੀ ਵੈਲ ਡੈਕੋਰੇਟਿਡ ਰੈਸਟੋਰੈਂਟ ਹੈਗਾ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ ਕੇਟਰਿੰਗ ਲਈ ਉੱਥੇ ਤੁਸੀਂ ਲਾਈਵ ਕੇਟਰਿੰਗ ਕਰਦੇ ਆਪਣਾ ਨਜ਼ਾਰਾ ਤੇ ਤੁਹਾਨੂੰ 2 ਡਿਫਰੈਂਟ ਟੇਸਟ ਮਿਲੂਗੇ ਇੰਡੀਅਨ ਪਲੱਸ ਫਿਊਜ਼ਨ ਦਾ ਟੇਸਟ ਤੁਹਾਨੂੰ ਇੱਕੋ ਛੱਤ ਦੇ ਥੱਲੇ ਮਿਲ ਜੂਗਾ ਕੋਈ ਪੀਜ਼ਾ ਪਾਸਤਾ ਤੁਸੀਂ ਕੇਟਰਿੰਗ ਚ ਰੱਖਣਾ ਆਪਣਾ ਸੂਪਸ ਰੱਖਣੇ ਹੈ ਉਹ ਤੁਸੀਂ ਰੱਖ ਸਕਦੇ ਹੋ ਉਹਦੇ ਨਾਲ ਇੰਡੀਅਨ ਫੂਡ ਸਾਰੇ ਹਰ ਤਰ੍ਹਾਂ ਦੇ ਸਨੈਕਸ ਚਿਕਨ ਟਿੱਕਾ ਪਨੀਰ ਟਿੱਕਾ ਮਲਾਈ ਚਾਂਪ ਤੁਸੀਂ ਹਰ ਤਰ੍ਹਾਂ ਦੀ ਸ਼ੈ ਇੱਕੋ ਛੱਤ ਦੇ ਥੱਲੇ ਰੱਖ ਸਕਦੇ ਆ ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ ਕੇਟਰਿੰਗ ਲਈ 905-790-1699 ਤੇ 905-790-1699 ਪੀਜ਼ਾ ਦੀ ਕਰੇਵਿੰਗ ਹੋ ਰਹੀ ਹੈ 7-8 ਜਣੇ ਸਿਰਫ $25-26 ਚ ਰਜੋਗੇ 2 ਲਾਰਜ ਪੀਜ਼ੇ 3 ਟੋਪਿੰਗ ਦੇ ਨਾਲ ਹੀ 2 ਡਿਪਿੰਗ ਸੋਸਿਸ ਤੇ ਇੱਕ ਆਪਣੀ ਚੋਇਸ ਦਾ ਫ੍ਰੀ ਆਈਟਮ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ ਜਿੱਦਾਂ ਚਨਾ ਭਟੂਰਾ ਜਾਂ ਫਿਰ ਨੂਡਲਸ ਜਾਂ ਫਿਰ ਵੈਜ ਬਿਰਯਾਨੀ ਜਾਂ ਫਿਰ ਫਰਾਈਜ਼ ਸਿਰਫ $24.99 ਚ ਅਗੇਨ $24.99 ਚ 2 ਲਾਰਜ ਪੀਜ਼ੇ 3 ਟੋਪਿੰਗ ਨਾਲ ਤੁਹਾਡੇ ਆਪਣੀ ਚੋਇਸ ਦੀ ਫ੍ਰੈਂਚ ਫਰਾਈਜ਼ ਜਾਂ ਫਿਰ ਚਨਾ ਭਟੂਰਾ ਜਾਂ ਫਿਰ ਨੂਡਲਸ ਦੀ ਪਲੇਟ ਜਾਂ ਫਿਰ ਵੈਜ ਬਿਰਯਾਨੀ ਪੁੱਛਣਾ ਤੁਸੀਂ ਤੁਸੀਂ ਪੀਜ਼ਾ ਸ਼ੈਫ 13 ਤੇ 2 ਲੋਕੇਸ਼ਨ ਤੋਂ ਸਰਵ ਕਰਦੇ ਪਏ ਆ 3430 ਵੈਸਟਰਨ ਰੋਡ ਜਾਂ ਫਿਰ 30 ਐਮਰਲਡ ਡਰਾਈਵ ਫੋਨ ਨੰਬਰ ਹੈਗਾ 647-547-4200 ਕੇਟਰਿੰਗ ਕਰਾਉਣੀ ਹੈ ਜ਼ਰੂਰ ਸਾਨੂੰ ਕੰਟੈਕਟ ਕਰੋ ਤੁਸੀਂ ਗੈਸਟ ਨੂੰ ਜੇ ਚਾਹੁੰਦੇ ਹੋ ਗੈਸਟ ਆਪੇ ਤੁਹਾਡੀ ਸਿਫਤਾਂ ਕਰਨ ਬਿਨਾਂ ਪੁੱਛੇ ਰੋਟੀ ਦੀ ਤੇ ਤਵਾ ਕਿਚਨ ਦੇ ਜ਼ਰੂਰ ਸਾਨੂੰ ਕੇਟਰਿੰਗ ਲਈ ਕਾਲ ਕਰ ਲਿਓ 905-790-1699 905-790-1699 Thank you so much.
0: 905-790-1699 ਤੇ ਤੁਸੀਂ ਕਾਲ ਕਰਨੀ 905-790-1699 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ 9:31 ਸਟੂਡੀਓ ਦੇ ਘੜੀ ਦੇ ਉੱਤੇ ਹੋ ਚੁੱਕੇ ਨੇ ਰੇਡੀਓ ਆਵਾਜ਼ ਨੂੰ ਤੁਸੀਂ M5 ਦੇ ਦਾਲ ਤੇ ਉੱਤੇ ਸੁਣ ਰਹੇ
3: ਹੋ ਲਾਅ ਆਫਿਸ ਰੀਅਲ ਇਸਟੇਟ ਟ੍ਰਾਂਜੈਕਸ਼ਨ ਵਿਲ ਬਣਾਉਣ ਲਈ ਫੈਮਿਲੀ ਲਾਅ ਜਾਂ ਫਿਰ ਪਾਵਰ ਆਫ ਅਟਾਰਨੀ ਆਲ ਸਰਵਿਸਿਜ਼ ਅੰਡਰ 1 ਰੂਫ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ ਬੈਰਿਸਟਰ ਸੋਲਿਸਟਰ ਐਂਡ ਨੋਟਰੀ ਪਬਲਿਕ ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ ਫਾਰ ਆਲ ਸਰਵਿਸਿਜ਼ ਕਾਲ 905-497-1211 905-497-1211
4: छह फुट दो इंच लंबे दारा सिंह जी ने अपने जीवन काल में करीब 500 मैच खेले उसमें से एक भी मैच नहीं हारे
5: इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट
6: जो कि मिल रहा है 2410 एट तवा किचन 30 रैम्बलर ड्राइव ब्रैम्पटन क्लोज टू कैनेडी एंड स्टील्स 9054512600 905 4526200।

0: ਸੋ ਮੈਨੂੰ ਤੁਸੀਂ ਬੜਾ ਸੋਹਣਾ ਜੋਕ ਭੇਜਿਆ ਇੱਕ ਕਿ 1990 ਦੇ ਵਿੱਚ ਆਪਣੇ ਇੱਕ ਲਿਸਨਰ ਨੇ ਮੈਨੂੰ ਉਹਨੇ ਭੇਜਿਆ ਕਿ ਭਾਅ ਜੀ ਜ਼ਰੂਰ ਸੁਣਾਇਓ। ਕਹਿੰਦਾ 1990 ਦੇ ਵਿੱਚ ਨਾ ਜਿਹੜੀਆਂ ਲੜਕੀਆਂ ਸੀਗੀਆਂ ਉਹ ਡਰਦੀਆਂ ਹੁੰਦੀਆਂ ਸੀ ਕਿ ਸਾਡੀ ਸੱਸ ਪਤਾ ਨਹੀਂ ਕਿੱਦਾਂ ਦੀ ਮਿਲੂਗੀ 1990 ਦੇ ਵਿੱਚ, ਅਤੇ 2026 ਦੇ ਵਿੱਚ ਫਿਰ ਉਹ ਡਰ ਰਹੀਆਂ ਨੇ। ਕਿਸ ਚੀਜ਼ ਲਈ ਡਰੀਆਂ ਨੇ ਮੈਨੂੰ ਬੜਾ ਵਧੀਆ ਲੱਗਿਆ। 1990 'ਚ ਡਰਦੀਆਂ ਸੀ ਵੀ ਸਾਡੀ ਸੱਸ ਕਿਹੋ ਜਿਹੀ ਮਿਲੂਗੀ, ਅਤੇ 2026 'ਚ ਫਿਰ ਦੁਬਾਰਾ ਡਰਦੀਆਂ ਨੇ। ਹੈ 905-673-3337 ਕਿਸ ਚੀਜ਼ 'ਤੇ ਡਰਦੀਆਂ ਹੋਣਗੀਆਂ, ਯੂ ਕੈਨ ਇਮੈਜਿਨ। ਅਤੇ ਯਾਦਵਿੰਦਰ ਮੈਨਾ, ਯਾਦਵਿੰਦਰ ਸਤਿ ਸ਼੍ਰੀ ਅਕਾਲ। ਹਾਂਜੀ
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ
1: ਹਾਂਜੀ ਹਾਂਜੀ ਬਾਈ,
0: ਹਾਂਜੀ ਹਾਂਜੀ, ਕਿਵੇਂ ਹੋ ਤੁਸੀਂ? ਠੀਕ ਠਾਕ ਹੋ?
1: ਹਾਂਜੀ ਹਾਂਜੀ ਵਧੀਆ ਜੀ, ਵਧੀਆ ਭਾਜੀ।
0: ਅੱਛਾ, ਮੈਂ ਨਾ ਜਦੋਂ ਸ਼ੋਅ ਕਰ ਰਿਹਾ ਸੀ, ਮੈਂ ਨਾ ਚੇਅਰਸ ਪਈਆਂ ਸਾਡੇ ਕੋਲ ਥੋੜੀ ਆਫਿਸ ਚੇਅਰ ਨੇ, ਤੁਸੀਂ ਇਹਨਾਂ ਨੂੰ ਵੀ ਫਿਕਸ ਕਰ ਦਿੰਦੇ ਹੋ ਕਿ ਨਹੀਂ ਕਰ ਦਿੰਦੇ?
1: ਹਾਂਜੀ ਕਰ ਦਿੰਦੇ ਜੀ।
0: ਅੱਛਾ, ਮੈਂ ਨਾ ਆਫਿਸ ਚੇਅਰ ਸੱਚੀ ਦੇਖ ਰਿਹਾ ਸੀ ਸਟੂਡੀਓ ਦੀਆਂ, ਮੈਂ ਸੋਚਿਆ ਕਿ ਇਹਨਾਂ ਨੂੰ ਫਿਕਸ ਕਰਾਉਣ ਦੀ ਜ਼ਰੂਰਤ ਹੈ ਬਈ। ਇਹ ਉੱਦਾਂ ਤਾਂ ਫਰੇਮ ਵਧੀਆ ਨੇ, ਸਭ ਕੋਲ ਵਧੀਆ ਟਾਇਰ ਟੂਰ ਦੇ ਚੱਲਦੇ ਨੇ। ਮੈਂ ਕਿਹਾ ਯਾਰ ਇਹਨਾਂ ਦੇ ਉੱਪਰ ਜੇ ਆਰ ਐਸ ਜੀ ਕਸਟਮ ਸੋਫਾ ਵਾਲਿਆਂ ਤੋਂ ਇਹਨਾਂ ਨੇ ਅਪਹੋਸਟਰੀ ਕਰਾ ਦਈਏ, ਪੁਰਾਣੀਆਂ ਚੇਅਰ ਨਵੀਆਂ ਹੋ ਜਾਣ ਸਾਰੀਆਂ, ਹੈ ਨਾ? ਅਤੇ ਤੁਸੀਂ ਇਹ ਕਰ ਦਿੰਦੇ ਹੋ, ਹੈ ਨਾ?
1: ਹਾਂਜੀ ਸਾਰਾ ਕਰਦੇ ਹਾਂ ਜੀ ਆਪਾਂ, ਜੋ ਵੀ ਕੋਈ ਵੀ ਫਰਨੀਚਰ ਹੋਵੇ ਕਿਸੇ ਵੀ ਤਰ੍ਹਾਂ ਦਾ ਹੋਵੇ, ਜੇ ਕਿਸੇ ਨੇ ਕਸਟਮ ਵੀ ਬਣਵਾਉਣਾ ਉਹ ਵੀ ਬਣਾਉਂਦੇ ਹਾਂ। ਜਿਹੜੀਆਂ ਆਫਿਸ ਵਾਲੀਆਂ ਚੇਅਰਾਂ ਦਾ ਤਾਂ ਇਹ ਤਾਂ ਤੁਹਾਨੂੰ ਵੀ ਨਹੀਂ ਪਤਾ ਲੱਗਣਾ ਸੀ ਅਸੀਂ ਨਵੀਆਂ ਲੈ ਆਏ ਜਾਂ ਵੀ ਇਹ ਜਿੱਦਾਂ ਉਹੀ
0: ਕੀਮਤ ਰੀਜਨੇਬਲ ਹੁੰਦੀ ਹੈ ਨਾ, ਮੈਂ ਲੈ ਤਾਂ ਨਹੀਂ ਵੀ ਕਿ ਨਵੀਂ ਜਿੰਨੀ ਮਹਿੰਗੀ ਪੈ ਜਾਂਦੀ ਆ।
1: ਹਾਂਜੀ ਕੀਮਤ ਰੀਜਨੇਬਲ ਹੁੰਦੀ ਹੈ, ਪਲੱਸ ਜਿੱਦਾਂ ਮਤਲਬ ਮਟੀਰੀਅਲ ਤੇ ਡਿਪੈਂਡ ਕਰਦਾ ਆਪਾਂ ਕਿੱਦਾਂ ਦਾ ਲਾਉਂਦੇ ਹਾਂ। ਹੁਣ ਮਾਰਕੀਟ ਦੇ ਵਿੱਚ ਥੋੜਾ ਸਾ ਮਤਲਬ ਹਲਕਾ ਮਟੀਰੀਅਲ ਲਾ ਕੇ ਕਹਿ ਦਿੰਦੇ ਵੀ ਉਹ ਸੇਲ ਤੇ ਲੱਗਿਆ, ਹੁਣ ਜੇ ਤਾਂ ਚੀਜ਼ ਵਧੀਆ ਹੰਢਣ ਵਾਸਤੇ ਚਾਹੀਦੀ ਆ ਫਿਰ ਤਾਂ ਥੋੜਾ ਪੈਸੇ ਲੱਗ ਜਾਂਦੇ ਆ, ਪਰ ਫਿਰ ਸਾਡੀ ਗਰੰਟੀ ਹੁੰਦੀ ਆ ਵੀ ਕੋਈ ਇਹ ਨਹੀਂ ਹੈਗਾ ਵੀ ਸਾਲੋ ਸਾਲ ਕੁਛ ਖਰਾਬ ਹੋਜੂ ਜਾਂ ਉਹਦੇ 'ਤੇ ਕੁਛ ਕੋਈ ਉਹਦੇ ਸਿੱਲਾਂ ਜੀਆਂ ਲੈਣ ਲੱਗ ਗਈਆਂ ਜਾਂ ਕੋਈ ਉਹਦੇ 'ਤੇ ਲੂੰ ਆ ਗਿਆ, ਕੁਛ ਕੋਈ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ।
0: ਅਤੇ ਸੋਫਾ ਦੇ ਵਿੱਚ?
1: ਹਾਂਜੀ
0: ਸੋਫੇ ਦੇ ਵਿੱਚ,
1: ਹਾਂ ਸੋਫੇ ਦੇ ਵਿੱਚ ਵੀ ਇਹ ਵੀ ਅਸੀਂ ਕਸਟਮਰ ਨੂੰ ਪਹਿਲਾਂ ਦੱਸ ਦਈਦਾ ਬਈ ਇਹਦੇ 'ਚ ਆਹ ਪ੍ਰੋਬਲਮ ਆ ਵੀ ਆ ਸਕਦੀ ਆ, ਇਹਦੇ 'ਚ ਨਹੀਂ ਆਊਗੀ, ਇਹਦੀ ਸਾਡੀ ਇੰਨੀ ਜ਼ਿੰਮੇਵਾਰੀ ਹੋਊਗੀ, ਫਿਰ ਫਰੇਮ ਦੀ ਫੋਮ ਦੀ ਆ ਸਾਰਾ ਕੁਛ ਦੀ।
0: ਹਾਂ ਤੁਸੀਂ ਨਾ ਕਿਸੇ ਨੇ ਵੀ ਪੁਰਾਣਾ ਸੋਫਾ ਹੈਗਾ, ਜਿਵੇਂ ਮੈਂ ਇਹਨਾਂ ਨੂੰ ਇੱਕ ਐਡਰੈਸ ਭੇਜਿਆ ਹੋਇਆ, ਉੱਥੇ ਇਹਨਾਂ ਨੇ ਜਾ ਕੇ ਆਉਣਾ ਲੰਘ ਦੇ ਵੜਦੇ, ਉੱਥੇ 3 ਸੋਫੇ ਪਏ ਨੇ, ਉਹ ਸੋਫੇ ਨਵੇਂ ਕਰਨੇ ਨੇ, ਅਤੇ ਇਹਨਾਂ ਨੇ ਦੇਖ ਲੈਣਾ ਕੀ ਕਰਨ ਵਾਲਾ ਹੈਗਾ। ਸੋ ਤੁਸੀਂ ਕਿਸੇ ਨੇ ਵੀ ਕੋਈ ਪੁਰਾਣਾ ਫਰਨੀਚਰ ਜਾਂ ਕਸਟਮ ਸਾਈਜ਼ ਦੇ ਵਿੱਚ ਕੋਈ ਸੋਫਾ, ਕੋਈ ਵੀ ਘਰ ਦੇ ਵਿੱਚ ਪਾਠ ਪੂਜਾ ਕਰਨ ਲਈ ਏਰੀਆ ਤਿਆਰ ਕਰਾਉਣਾ, ਆਪਣਾ ਪਾਠ ਵਾਲਾ ਏਰੀਆ ਜਿਹੜਾ ਹੁੰਦਾ ਨਾ, ਤੁਸੀਂ ਉੱਥੇ ਸਾਰਿਆਂ ਦੇ ਘਰਾਂ 'ਚ ਬਣਾਉਂਦੇ, ਸਾਡੇ ਘਰ ਦੇ ਵਿੱਚ ਸਪੈਸ਼ਲ ਤੌਰ 'ਤੇ ਗੁਰੂ ਪਾਤਸ਼ਾਹ ਜੀ ਦਾ ਰੂਮ ਅਲੱਗ ਬਣਾਇਆ ਹੋਇਆ, ਹੈ ਨਾ? ਸੋ ਤੁਸੀਂ ਉਹ ਬਣਾਉਣਾ ਹੈਗਾ, ਅਤੇ ਤੁਸੀਂ ਉਹਦੇ ਲਈ ਕੋਈ ਪਾਲਕੀ ਸਾਹਿਬ ਛੋਟੀ ਤਿਆਰ ਕਰਾਉਣੀ ਆ, ਜਾਂ ਤੁਸੀਂ ਕੋਈ ਵੀ ਵੁੱਡ ਦਾ ਕੰਮ ਕਰਾਉਣਾ ਲੱਕੜ ਦਾ ਘਰ ਦੇ ਵਿੱਚ, ਉਹ ਵੀ ਇਹ ਕਸਟਮ ਕਰਕੇ ਦਿੰਦੇ ਨੇ। ਬਹਿਣ ਲਈ ਜਿਵੇਂ ਵੜਦਿਆਂ ਨੂੰ ਅੰਦਰ ਸ਼ੂਜ਼ ਰੈਕ ਹੋ ਗਿਆ, ਉਹਦੇ ਉੱਤੇ ਹੀ ਬੈਠ ਸਕਦੇ ਆ, ਉਹਦੇ ਉੱਪਰ ਬਹਿਣ ਨੂੰ ਜਗ੍ਹਾ ਬਣ ਜਾਂਦੀ ਹੈ, ਅਤੇ ਉਹਦੇ ਵਿੱਚ ਡੈਕੋਰੇਸ਼ਨ ਪਾਰਟ ਬਣ ਜਾਂਦੇ ਨੇ ਸਟੋਰੇਜ ਵਾਸਤੇ। ਸੋ ਯਾਦਵਿੰਦਰ ਉਹਨਾਂ ਦੀ ਕੰਪਨੀ ਦਾ ਨਾਂ ਹੈਗਾ ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ। ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦਿਆਂ?
1: ਮੈਂ 2011 ਦਾ ਇਹ ਕੰਮ ਕਰਦਾ, ਇਹ ਕੰਮ ਦੇ ਵਿੱਚ
0: ਵਧੀਆ ਤੁਹਾਡਾ, ਮੈਂ ਦੇਖਿਆ ਸ਼ੋਰੂਮ ਬਿਜ਼ੀ ਹੁੰਦਾ ਤੁਹਾਡਾ।
1: ਹਾਂਜੀ ਅਸੀਂ ਹੁਣ ਮੋਰਲੇ ਨੈਕਸਟ ਵੀਕ ਅਸੀਂ ਲੰਡਨ ਜਾ ਕੇ ਆਉਣਾ, ਉੱਥੇ ਰੈਸਟੋਰੈਂਟਾਂ ਦੇ ਦਾ ਕੰਮ ਹੈਗਾ, ਉਹਦੇ ਬੂਥ ਲਾ ਕੇ ਆਉਣੇ ਆ।
0: ਹਾਂ ਸੋ ਕਿਸੇ ਨੇ ਰੈਸਟੋਰੈਂਟ ਦੇ ਬੂਥ ਹੋ ਗਏ, ਕਿਸੇ ਨੇ ਆਪਣਾ ਆਫਿਸ ਜਿਹੜਾ ਅਪਗ੍ਰੇਡ ਕਰਾਉਣਾ ਹੈਗਾ, ਕਿਉਂਕਿ ਤੁਹਾਡਾ ਆਫਿਸ ਹੀ ਤੁਹਾਡਾ ਫੇਸ ਹੁੰਦਾ ਜੇ ਤੁਹਾਨੂੰ ਕੋਈ ਮਿਲਣਾ ਹੁੰਦਾ, ਅਤੇ ਤੁਸੀਂ ਉੱਥੇ ਕੋਈ ਕਸਟਮ ਸੋਫਾ ਤਿਆਰ ਕਰਨਾ ਉੱਦਾਂ ਦਾ ਆਫਿਸ ਦੇ ਵਿੱਚ, ਟੇਬਲਸ ਤਿਆਰ ਕਰਨੇ, 647-705-1317 647-705-1317 20 ਮੈਲਨੀ ਡਰਾਈਵ ਦੇ ਉੱਪਰ ਨੇ, ਯੂਨਿਟ 10 ਦੇ ਵਿੱਚ, ਬਰੈਂਪਟਨ। 647-705-1317 647-705-1317 'ਤੇ ਤੁਸੀਂ ਰਾਜ ਗਰੇਵਾਲ ਹੋਣਾ ਦੇ ਇਹਨਾਂ ਦੇ ਨਾਲ ਗੱਲ ਕਰ ਲੈਣੀ ਹੈ, ਅਤੇ ਤੁਸੀਂ ਜ਼ਰੂਰ ਵਿਜ਼ਿਟ ਕਰਕੇ ਆਉਣਾ। ਬਹੁਤ ਸ਼ੁਕਰੀਆ ਜੀ ਤੁਹਾਡਾ, ਥੈਂਕ ਯੂ।
1: ਓਕੇ ਜੀ, ਥੈਂਕ ਯੂ ਜੀ,
0: ਥੈਂਕ ਯੂ। ਔਰ ਸੰਤੋਸ਼, ਮੈਨੂੰ ਨਾ ਕਿਸੇ ਨੇ, ਸਤਿ ਸ਼੍ਰੀ ਅਕਾਲ ਸੰਤੋਸ਼, ਸਤਿ ਸ਼੍ਰੀ ਅਕਾਲ, ਮੈਨੂੰ ਨਾ ਕਿਸੇ ਨੇ ਭੇਜਿਆ ਕਿ 1999 ਦੇ ਵਿੱਚ ਨਾ ਜਿਹੜੀਆਂ ਕੁੜੀਆਂ ਵਿਆਹਣ ਲੱਗੀਆਂ ਸੀ, ਉਹ ਨਾ ਡਰਦੀਆਂ ਹੁੰਦੀਆਂ ਸੀ ਕਿ ਸਾਨੂੰ ਸੱਸ ਪਤਾ ਨਹੀਂ ਕਿਹੋ ਜਿਹੀ ਮਿਲੂਗੀ, ਤੇ 2026 'ਚ ਫਿਰ ਡਰਦੀਆਂ। ਕਿਉਂ ਡਰਦੀਆਂ ਹੋਣਗੀਆਂ?
2: ਉਹ ਡਰਦੀਆਂ ਸੀ ਕਿ ਇਹਨਾਂ ਦੀਆਂ ਸੱਸ ਡਰਦੀਆਂ?
0: ਨਹੀਂ ਨਹੀਂ ਨਹੀਂ, 2026 'ਚ ਫਿਰ ਉਹ ਡਰਦੀਆਂ ਪਈਆਂ ਨੇ, ਇਹ ਪੁੱਛ ਰਿਹਾ ਸੀ ਸੰਤੋਸ਼ ਦਾ। ਹੁਣ ਮੇਰੇ ਖਿਆਲ ਸ਼ਾਤਰ ਦਿਮਾਗ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ?
2: ਕੋਸ਼ਿਸ਼ ਕਰ ਰਿਹਾ, ਬਟ ਸਮੇਂ ਹੁਣ ਵੀ ਡਰਦੀਆਂ, ਹੁਣ ਕਿਉਂ ਡਰਦੀਆਂ, ਸਮਝ ਨਹੀਂ ਲੱਗਦੀ,
0: ਸਮਝ ਨਹੀਂ ਲੱਗਦੀ। ਬੜਾ ਸਿੰਪਲ ਕੰਮ ਹੈ, ਲੇਡੀਜ਼ ਨੂੰ ਸਿੰਪਲ ਕੰਮ ਨਹੀਂ ਛੇਤੀ ਸਮਝ ਆਉਂਦਾ ਨਾ ਸੰਤੋਸ਼, ਹੈ
2: ਕੀ ਹਸਬੈਂਡ ਕਿੱਦਾਂ ਦੇ, ਬਟ ਇਹ ਤਾਂ ਬਹੁਤ ਪੁਰਾਣੀ ਗੱਲ ਹੋ ਗਈ ਨਾ।
0: ਹਾਂ, 905-673-3337 ਸੰਤੋਸ਼ ਦੀ ਮਦਦ ਕਰ ਦਿਓ ਕਿ ਹੋਣ ਵਾਲੀਆਂ ਜਿਹੜੀਆਂ ਕਿਉਂ ਡਰਦੀਆਂ ਹੋਣਗੀਆਂ।
2: ਅਮਨ ਜੀ ਮੇਰਾ ਇੱਕ ਹੋਰ ਮੇਰਾ ਨਾ ਬਹੁਤ ਇੰਟਰਸਟਿੰਗ ਕੁਐਸਚਨ ਸੀਗਾ ਜੀ ਅੱਜ ਟਾਈਮ ਹੈਗਾ ਠੀਕ
0: ਹੈ ਦੱਸੋ ਕੀ ਆ
2: ਮੈਨੂੰ ਤੁਹਾਨੂੰ ਵੀ ਮੈਂ ਪੁੱਛੂਗੀ ਇਹ ਰਿਆਲਿਟੀ ਦੇ ਉੱਤੇ ਕੁਐਸਚਨ ਹੈਗਾ ਆ ਇੱਦਾਂ ਦੀ ਕਿਹੜੀ ਜਗ੍ਹਾ ਆ ਜਿਹੜੀ ਜਗ੍ਹਾ ਤੁਸੀਂ ਜਾਂਦੇ ਹੋ ਤੇ ਗੱਡੀਆਂ ਦੂਜੇ ਬੰਦੇ ਦੇ ਪਿੱਛੇ ਲਾ ਲੈਂਦੇ ਹੋ ਬਟ ਉਸ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਹੋ ਫਿਰ ਵੀ ਤੁਸੀਂ ਉਹਨੂੰ ਫੋਲੋ ਕਿਉਂ ਕਰਨਾ ਸ਼ੁਰੂ ਕਰ ਦਿੰਦੇ ਹੋ ਰਿਐਲਿਟੀ ਦੇ ਉੱਤੇ ਹੈਗਾ ਕੁਐਸਚਨ ਤੁਸੀਂ ਉਸ ਬੰਦੇ ਨੂੰ ਕਿਸੇ ਨੂੰ ਜਾਣਦੇ ਨਹੀਂ ਹੋ ਬਟ ਕਿੱਥੇ ਤੁਸੀਂ ਜਾਂਦੇ ਹੋ ਔਰ ਗੱਡੀ ਉਹਦੇ ਪਿੱਛੇ ਲਾ ਲੈਂਦੇ ਹੋ ਡਿਸਕਲੇਮਰ ਦੇ ਦਾਂ ਤੁਸੀਂ ਉਹਨੂੰ ਪਸੰਦ ਨਹੀਂ ਕਰਦੇ ਏਦਾਂ ਦੀ ਕੋਈ ਗੱਲ ਨਹੀਂ ਆ
0: ਅੱਛਾ
3: ਡਰਦੀਆਂ
0: ਨੇ ਨੋ ਦਾ ਬੜਾ ਵੱਡਾ ਕੰਸਰਨ ਅੱਛਾ ਗੱਲ ਦੱਸਿਓ ਆ ਸੰਤੋਸ਼ ਕਹਿੰਦੀ ਵੀ ਤੁਸੀਂ ਕਿਸੇ ਦੇ ਤੁਸੀਂ ਉਹਨੂੰ ਜਾਣਦੇ ਨਹੀਂ ਹੁੰਦੇ ਮਗਰ ਗੱਡੀ ਲਾ ਲੈਂਦੇ ਉਹਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਇਹੋ ਜੀ ਕਿਹੜੀ ਜਗ੍ਹਾ
2: ਆਪਣੀ ਗੱਡੀ ਉਹਦੇ ਮਗਰ ਲਾ ਲੈਂਦੇ ਹੋ ਕਈ ਵਾਰ ਤਾਂ ਏਦਾਂ ਹੁੰਦਾ ਕਿ ਸ਼ੀਸ਼ਾ ਥੱਲੇ ਕਰਕੇ ਉਹਦੇ ਨਾਲ ਗੱਲ ਵੀ ਕਰਦੇ ਹੋ
0: ਸੰਤੋਸ਼ ਜ਼ਿਆਦਾ ਕੰਪਲੀਕੇਟਡ ਕਰ ਰਹੇ ਹੋ ਤੁਸੀਂ ਹੁਣ ਜ਼ਿਆਦਾ ਮੈਂ ਕੁਝ ਹੋਰ ਮੈਂ ਸੱਚੀ ਕੁਝ ਹੋਰ ਸੋਚਣ ਲੱਗ ਗਿਆ ਸੀ ਮੇਰਾ ਉਹ ਹੁਣ ਖਤਮ ਹੋ ਗਿਆ
2: ਬਟ ਮੈਂ ਡਿਸਕਲੇਮਰ ਦੇ ਦਿੱਤਾ ਕਿ ਕੋਈ ਇਦਾਂ ਦੀ ਗੱਲ ਨਹੀਂ ਆ ਕਿ ਤੁਸੀਂ ਉਹਦੇ ਪਿੱਛੇ ਕਿਉਂ ਜਾ ਰਹੇ ਹੋ ਬਟ ਇਹ ਇੱਕ ਰਿਐਲਿਟੀ ਕੁਐਸਚਨ ਹੈ
0: ਮੈਂ ਪਤਾ ਕੀ ਸੋਚਣ ਲੱਗ ਗਿਆ ਸੀ ਮੈਂ ਜੀਪੀਐਸ ਬਾਰੇ ਸੋਚੀ ਜਾ ਰਿਹਾ ਸੀ ਵੀ ਜੀਪੀਐਸ ਹੋਣਾ
2: ਨਹੀਂ
0: ਸੰਤੋਸ਼ ਕਾ ਕੁਐਸਚਨ ਇੰਟਰਸਟਿੰਗ ਹੈ
2: ਜਿਹੜੇ ਬੰਦੇ ਨੇ ਤਾਂ ਆਨਸਰ ਦਿੱਤਾ ਨਾ ਮਹਾਨ ਹੋਣਗੇ ਮਹਾਨ ਔਰ ਸੀਰੀਅਸਲੀ ਆ ਕੋਈ ਕਲੇਵਰ ਕੁਐਸਚਨ ਨਹੀਂ ਹੈਗਾ ਇਹਦਾ ਆਨਸਰ ਬਹੁਤ ਵਧੀਆ ਇੰਟਰਸਟਿੰਗ ਹੈ ਅਮਨ ਜੀ
0: ਅੱਛਾ ਇਹ ਜੀ ਕਿਹੜੀ ਚੀਜ਼ ਹੋ ਸਕਦੀ ਹੈ ਗਗਨ ਤੁਸੀਂ ਦੱਸ ਸਕਦੇ ਹੋ
4: ਕਾਰਵਾਸ਼
0: ਦੀ ਸ਼ੀਸ਼ਾ ਤਾਂ ਕਿਵੇਂ ਖੋਲੋਗੇ ਗਗਨ
2: ਨਹੀਂ ਤਾਂ ਉਹਨੂੰ ਤੁਸੀਂ ਬੁਲਾਓਗੇ ਥੋੜੀ ਨਾ ਉਹਦੇ ਪਿੱਛੇ
0: ਨਹੀਂ ਨਾਲੇ ਵੈਸੇ ਸ਼ੀਸ਼ਾ ਕਿਵੇਂ ਖੋਲੋਗੇ ਗਗਨ ਕਾਰਵਾਸ਼ ਚ
4: ਸ਼ੀਸ਼ਾ ਕਾਰ ਐਂਟਰ ਕਰਨ ਤੋਂ ਪਹਿਲਾਂ ਜੀ
0: ਪਤਾ ਨੀ ਪਰ ਕਾਰ ਵਾਸ਼ ਚ ਤੁਸੀਂ ਸ਼ੀਸ਼ਾ ਤਾਂ ਖੋਲ ਨੀ ਸਕਦੇ ਤੁਸੀਂ ਕਿਸੇ ਦੇ ਮਗਰ ਤਾਂ ਜਾਂਦੇ ਹੀ ਨੀ ਗੇ ਦੇਖੀਏ ਬਾਕੀਆਂ ਨੂੰ ਕੀ ਕਹਿੰਦੇ ਗਗਨ 905-673-3333 ਇੰਟਰਸਟਿੰਗ ਹੈਲੋ
4: ਹਾਂਜੀ
0: ਗੁੱਡ ਮਾਰਨਿੰਗ ਜੀ ਸੰਤੋਸ਼ ਤੁਹਾਨੂੰ ਸੁਣ ਰਿਹਾ ਮੈਨੂੰ ਸੁਣ ਨੀ ਰਿਹਾ ਕੀ ਕਹਿ ਰਹੇ ਨੇ
4: ਸੰਤੋਸ਼
0: ਮੈਨੂੰ ਮੈਂ ਆਈਡੀਆ ਸਮਝ ਗਿਆ ਤੁਸੀਂ ਕਹਿੰਦੇ ਵੀ ਤੁਸੀਂ ਉਹਨਾਂ ਗੱਲ ਵੀ ਕਰਦੇ ਪੁਸ਼ਪਿੰਦਰ ਤੁਹਾਡਾ ਹਿਸਾਬ ਨਾਲ
3: ਕਿਸੇ ਵੀ ਫੂਡ ਸਟੋਰ ਤੇ
0: ਡਰਾਈਵ ਥਰੂ ਦੀ ਗੱਲ ਕਰਦੇ ਹੋ
2: ਬਾਅਦ
0: ਚੋ ਕੁਛ ਹੋਰ ਨਿਕਲਾ ਸਾਰੇ ਮੇਰੇ ਮਗਰ ਪੈਣ ਗਏ ਸੰਤੋਸ਼ ਨੇ ਸਾਨੂੰ ਕਿਹਾ ਸੀ ਉਹਨਾਂ ਨੇ ਕਹਿਣਾ ਸੰਤੋਸ਼ ਜੀ ਮੋਦੀ ਜੀ ਵਰਗੀ ਹੋ ਗਈ ਠੀਕ ਹੈ ਤੇਜਿੰਦਰ ਤੁਸੀਂ ਕੀ ਕਹੋਗੇ ਲਓ ਜਦੋਂ ਟੁਰ ਹੁੰਦਾ ਮੇਰੇ ਤੋਂ ਬਟਨ ਦੱਬਿਆ ਜਾਂਦਾ ਹਾਂਜੀ 2876 ਨੰਬਰ ਹੈ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ
5: ਪੁਲਿਸ ਅਫਸਰ ਹੋ ਸਕਦੇ ਭਾਜੀ
0: ਯਾਨੀ ਪੁਲਿਸ ਅਫਸਰ ਦੇ ਤੁਸੀਂ ਮਗਰ ਲੱਗ ਜਾਂਦੇ ਫਿਰ ਸ਼ੀਸ਼ਾ ਲਾ ਲੈਣੇ ਫਿਰ ਉਹਨਾਂ ਗੱਲਾਂ ਕਰ ਲੈਣਾ ਕਿਵੇਂ ਬਾਈ ਠੀਕ ਠਾਕ ਆ ਕੱਲ੍ਹ ਕਿਵੇਂ ਰਿਹਾ ਵਧੀਆ ਰਿਹਾ ਘਰੇ ਸਭ ਠੀਕ ਠਾਕ ਆ
5: ਦਰਵਾਜ਼ਾ ਖੁੱਲਾ ਰਹਿ ਜਾਵੇ ਤੱਕ ਤੁਸੀਂ ਨਾ ਚਾਹੁੰਦੇ ਵੀ ਉਹਨੂੰ ਸੇਫਟੀ ਰੀਜ਼ਨ ਵਾਸਤੇ ਉਹਦਾ ਪਿੱਛਾ ਕਰਦੇ ਆ ਰੈਡ ਲਾਈਟ ਤੇ ਖੜੀ ਹੁੰਦੀ ਆ ਵਿੰਡੋ ਖੋਲ ਕੇ ਗੱਲ ਕਰਦੇ
0: ਸੋਢੀ ਸਾਹਿਬ ਨੇ ਪੂਰੀ ਸਟੋਰੀ ਬਣਾ ਸੋਢੀ ਸਾਹਿਬ ਮੈਂ ਤਾਂ ਜਾਂਦਾ ਨੀ ਕਿੱਦਾਂ ਦਰਵਾਜ਼ਾ ਖੁੱਲਾ ਹੋਵੇ ਮਗਰ ਹੈਲੋ ਜੀ ਉਹ ਲਾਈਨ ਯਾਰ ਕੱਟੀ ਹੋ ਜਾਂਦੀ ਹੈ ਹਮੇਸ਼ਾ ਹੈਲੋ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ
1: ਟੂਰਿਸਟ ਗਾਈਡ
0: ਮੇਰੇ ਦਿਮਾਗ ਚ ਥੋੜਾ ਜਿਹਾ ਕਲਿੱਕ ਕੀਤਾ ਸੀ
1: ਜੀ,
0: ਪਰ ਟੂਰਿਸਟ ਗਾਈਡ ਤੁਸੀਂ ਇੱਕ ਗੱਲ ਦੱਸੋ ਹਰਜੀਤ ਜੀ, ਸੱਚੀ ਸੱਚੀ ਤੁਸੀਂ ਕਿੰਨੀ ਵਾਰ ਟੂਰਿਸਟ ਗਾਈਡ ਲਿਆ ਅੱਜ ਤੱਕ?
1: ਮੈਂ ਇੱਕ ਵਾਰ ਲਿਆ ਜ਼ਿੰਦਗੀ ਚ।
0: ਕਿਹੜੀ ਜਗ੍ਹਾ?
1: ਮੈਂ ਸ੍ਰੀਨਗਰ ਗਿਆ ਸੀ।
0: ਅੱਛਾ, ਮੈਂ 5-6 ਵਾਰ ਲਿਆ। ਟੂਰਿਸਟ ਗਾਈਡ ਤਾਂ ਨਾਲ ਪੈਂਦਾ ਗੱਡੀ ਦੇ ਵਿੱਚ ਤੁਹਾਡੇ? ਆਪਣੀ ਗੱਡੀ ਲੈ ਕੇ ਅੱਗੇ ਚੱਲਦਾ?
1: ਨਹੀਂ ਨਹੀਂ, ਜ਼ਰੂਰੀ ਨਹੀਂਗਾ, ਸਾਡੇ ਵਾਲਾ ਜਿਹੜਾ ਉਹ ਕੋ ਆਪਣੀ ਗੱਡੀ ਸੀ।
0: ਤੁਹਾਡੇ ਕੋ ਆਪਣੀ ਗੱਡੀ ਸੀ
1: ਜੀ?
0: ਚਲੋ, ਪਰ ਵੈਸੇ ਮੈਂ 4-5 ਵਾਰ ਲਿਆ। ਮੈਨੂੰ ਯਾਦ ਹੈ ਬੈਂਗਲੌਰ ਗਿਆ ਸੀ ਉਦੋਂ ਲਿਆ ਸੀ ਇੱਕ ਵਾਰ, ਜੈਪੁਰ ਗਏ ਸੀ ਉਦੋਂ ਲਿਆ ਸੀਗਾ, ਚਾਈਨਾ ਦੇ ਵਿੱਚ ਲਿਆ ਸੀਗਾ, ਟਰਾਂਸਲੇਟਰ ਜਿਹਨੂੰ ਕਹਿ ਦਿੰਦੇ ਆ, ਹੈ ਨਾ, ਉਹ ਗਾਈਡ ਵੀ ਕਰਦਾ ਅਤੇ ਟਰਾਂਸਲੇਟ ਵੀ ਕਰਦਾ। ਹੈਲੋ ਰਿਸ਼ਪਾਲ, ਰਿਸ਼ਪਾਲ ਜੀ
6: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ।
6: ਹਾਂਜੀ, ਜਦੋਂ ਆਪਾਂ ਨੂੰ ਕਿਤੇ ਪਾਰਕਿੰਗ ਨਹੀਂ ਮਿਲਦੀ ਹੁੰਦੀ, ਆਪਾਂ ਨੂੰ ਮਗਰ ਮਗਰ ਲੱਗ ਜਾਂਦੇ ਹੁੰਦੇ ਅਗਲੀ ਗੱਡੀ ਵਾਲੇ ਦੇ, ਕਿੱਥੇ ਲਾਊਗਾ ਉਹ,
0: ਜਿੱਥੇ ਜਾ ਕੇ ਉਹ ਲਾਊਗਾ। ਹੈ
6: ਹਾਂਜੀ, ਕਿੱਥੇ ਕਿੱਥੇ ਮਿਲ ਰਹੀ ਹੈ ਪਾਰਕ ਪਿੱਛੇ ਪਿੱਛੇ।
0: ਸੰਤੋਸ਼ ਖਤਰਨਾਕ ਹੈ, ਹੱਸੀ ਜਾਂਦੀ ਹੈ, ਦੱਸਦੀ ਨਹੀਂ ਪਈ ਆਪਾਂ ਨੂੰ, ਹੈ ਨਾ। 905-600-7333 ਸਟੂਡੀਓ ਦਾ ਨੰਬਰ ਨੇ, ਔਰ ਰੇਡੀ ਆਵਾਜ਼ ਨੂੰ CM530 ਡਾਲ ਤੇ ਸੁਣ ਰਹੇ ਹੋ। ਅਤੇ ਕਿਸੇ ਨੇ ਵੀ ਰੈਨੇਸ਼ਨ ਦਾ ਕੋਈ ਕੰਮ ਕਰਾਉਣਾ, ਅੱਜ ਨੈਗਰਾਫੋਲ ਦੇ ਏਰੀਏ 'ਚ ਸਾਬੀ ਪੇਂਟਿੰਗ ਐਂਡ ਰੈਨੇਸ਼ਨ ਵਾਲੇ, ਕੋਈ ਛੋਟੀ ਮੋਟੀ ਜੋਬ ਹੈ ਨੈਗਰਾਫੋਲ ਦੇ ਏਰੀਏ 'ਚ, ਤੁਸੀਂ ਸਾਬੀ ਵਾਲਿਆਂ ਨੂੰ ਕਾਲ ਕਰ ਲੈਣਾ 437-217-2527 437-217-2527 ਨੰਬਰ ਦੇ ਉੱਤੇ ਕਾਲ ਕਰਨੀ ਹੈ, ਔਰ ਗ੍ਰੀਨ ਵੈਲੀ ਗਾਰਡਨ ਸੈਂਟਰ। ਸੰਤੋਸ਼, ਕੱਲ੍ਹ 'ਚ ਮੈਂ 2 ਬੰਦਿਆਂ ਨੂੰ ਡਾਇਰੈਕਸ਼ਨ ਦਿੱਤੀਆਂ, ਹਾਂਜੀ, ਅਤੇ ਦੋਨਾਂ ਨੂੰ ਡਾਇਰੈਕਸ਼ਨ ਦਿੱਤੀਆਂ, ਉਹ ਮੇਰੇ ਮਗਰ ਲੱਗ ਗਏ ਫੋਨ ਦੇ ਉੱਤੇ, ਪਰ ਮੈਂ ਮੂਹਰੇ ਨਹੀਂ ਸੀਗਾ ਫੋਨ 'ਤੇ, ਉਹਨਾਂ ਨੇ ਮੇਰੇ ਮਗਰ ਲੱਗ ਕੇ ਫਿਰ ਉੱਥੇ ਪਹੁੰਚੇ। ਗ੍ਰੀਨ ਵੈਲੀ ਗਾਰਡਨ ਸੈਂਟਰ ਦੇ ਉੱਤੇ 249 ਨੂੰ ਬੂਟਿਆਂ ਦੀ ਟ੍ਰੇ ਮਿਲਦੀ ਆ, ਅਤੇ ਜਿਹੜਾ ਟੇਸਟ ਹੋਊਗਾ, ਇਹ ਤਾਂ ਉਹ ਕੰਮ ਆ ਵੀ ਡਰਾਈਵੇ ਅੱਜ ਬਣਵਾ ਲਿਆ, ਲੇਟਰ ਔਨ ਪਤਾ ਲੱਗਿਆ ਵੀ ਉਹਦੇ 'ਚੋਂ ਗਲੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ, ਪਰ ਇੱਥੇ ਗ੍ਰੀਨ ਵੈਲੀ ਗਾਰਡਨ ਸੈਂਟਰ ਵਾਲ 'ਤੇ ਜੋ ਤੁਸੀਂ ਅੱਜ ਬੂਟੇ ਲਾਓਗੇ ਨਾ, ਵਾਕਏ ਦੇ ਵਿੱਚ ਤੁਸੀਂ ਅਗਲੇ ਸਾਲ ਫਿਰ ਵੇਟ ਕਰੋਗੇ। ਗ੍ਰੀਨ ਵੈਲੀ ਵਾਲਿਆਂ ਦੀ 2 ਲੋਕੇਸ਼ਨ ਨੇ, ਇੱਕ ਹੈਗੀ ਮਕਵੀਨ ਐਂਡ ਮੇਫੀਲਡ ਦੇ ਉੱਤੇ ਗਰੋਸਰੀ ਸਟੋਰ ਆ, ਗ੍ਰੀਨ ਵੈਲੀ ਗਰੋਸਰੀ ਸਟੋਰ, ਉਹਦੇ ਬਾਹਰਲੇ ਪਾਸੇ। ਦੂਸਰੀ ਲੋਕੇਸ਼ਨ ਆ 2547 ਐਬਲਟਨ ਰੋਡ। ਸੰਤੋਸ਼ ਕਹਿੰਦੀ ਹੁਣ ਤਾਂ ਮੈਂ ਸੁੱਤੀ ਪਈ ਵੀ ਬੋਲੀ ਜਾਂਦੀ ਹਾਂ, 2547 ਐਬਲਟਨ ਰੋਡ, 2547 ਐਬਲਟਨ ਰੋਡ, ਹਾਂਜੀ। ਸੋ ਤੁਸੀਂ ਕੋਈ ਵੀ ਜਾਣਕਾਰੀ, ਪਨੀਰੀ ਖਰੀਦਣੀ ਆ ਬੂਟਿਆਂ ਦੀ, ਬੀ ਖਰੀਦਣਾ, ਘਾਹ ਲਾਉਣਾ ਹੈਗਾ, ਫੁੱਲਾਂ ਦੀ ਡੈਕੋਰੇਸ਼ਨ ਕਰਨੀ ਆਪਣੇ ਘਰ ਦੀ, ਤੁਹਾਨੂੰ ਗਾਈਡੈਂਸ ਦੇਣਗੇ ਆਹ ਫੁੱਲ ਲਾਓ, ਆਪਣੇ ਆਪ ਹਰੇਕ ਸਾਲ ਨਿਕਲਿਆ ਆਇਆ ਕਰਨਗੇ, ਪੰਜਾਬੀਆਂ ਨੂੰ ਕੰਮ ਕਰਨ ਦੀ ਲੋੜ ਨਹੀਂ ਪੈਂਦੀ, ਫਿਰ ਆਪਣੇ ਆਪ ਨਿਕਲੀ ਜਾਂਦੇ ਆ।
7: ਬਹੁਤ ਸੋਹਣੀ ਬਕਟ, ਸਿਆਮਨ ਜੀ ਮੈਂ ਜਾ ਕੇ ਆਈ ਸੀ, ਇਹਨਾਂ ਦੀ ਫਲਾਰ ਬਕਟਸ ਹੈਂਗਿੰਗ ਵਾਲੀਆਂ ਤੁਸੀਂ ਆਪਣੀ ਡੋਰ ਤੇ ਲਗਾ ਸਕਦੇ ਹੋ ਜਾਂ ਕਿਤੇ ਵੀ ਡੈਕੋਰੇਸ਼ਨ ਲਈ।
0: ਸੋ ਗਾਰੰਟੀ ਹੋ ਗਈ ਇਹਨਾਂ ਦੀ, ਜਿਹੜੀ ਹੈਗੀ ਟਾਪ ਸੋਇਲ ਆ, ਜਿਹੜਾ ਇਹਨਾਂ ਦਾ ਰਿਓ ਆ, ਉਹ ਹੋਮ ਡਿਪੂ ਤੇ ਕ੍ਰੀਡਿੰਟਰ ਵਰਗੇ ਲੋਕ ਜਿਹੜੇ ਬ੍ਰਾਂਡ ਨੇ ਕੈਰੀ ਕਰਦੇ ਨੇ, ਤੇ ਤੁਸੀਂ 647-222-5501 ਜਿੱਥੇ ਹੈਰੀਟੇਜ ਰੋਡ ਦੇ ਉੱਤੇ ਐਮਾਜ਼ੋਨ ਦਾ ਵੇਅਰ ਹਾਊਸ ਆ, ਉਹਨੂੰ ਕ੍ਰੋਸ ਕਰ ਜਾਣਾ, ਲੈਫਟ ਹੈਂਡ ਦੇ ਉੱਤੇ ਐਬਲਟਨ ਦੇ ਕਾਰਨਰ ਦੇ ਉੱਤੇ, ਤੁਸੀਂ ਮਿਸ ਨਹੀਂ ਕਰੋਗੇ, ਬਹੁਤ ਵੱਡੀ 1.5 ਏਕੜ ਦੇ ਵਿੱਚ ਗ੍ਰੀਨ ਹਾਊਸ ਬਣਿਆ ਹੋਇਆ, 647-222-5501 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਦਲਬੀਰ ਜੀ ਕੀ ਕਹਿਣਾ ਚਾਹੁੰਦੇ ਜੀ?
8: ਅਮਨ ਚੜ੍ਹਦੀ ਕਲਾ ਜੀ, ਸਰਬੱਤ ਦਾ ਭਲਾ ਜੀ।
0: ਸਰਬੱਤ ਦਾ ਭਲਾ ਸਰ ਜੀ।
8: ਅਮਨ ਜੀ, ਮੈਨੂੰ ਲੱਗਦਾ ਜੀ ਇਹਦਾ ਆਨਸਰ ਹੋ ਸਕਦਾ ਡੀਟੋ ਰੂਟ। ਜਦੋਂ ਤੁਸੀਂ ਕਿਤੇ ਐਕਸੀਡੈਂਟ ਚ ਜਾ ਕੇ ਟ੍ਰੈਫਿਕ ਚ ਫਸਦੇ ਜੋ ਡੀਟੋ ਰੂਟ ਦੇ ਦਿੰਦੇ ਆ, ਤੁਹਾਨੂੰ ਫਿਰ ਇੱਕੋ ਹੀ ਰਾਹ ਰਹਿੰਦਾ ਬਸ ਉਹਦੇ ਮਗਰ।
0: ਜਿਹਦੇ ਨੂੰ ਮੂਲੀ ਗੱਡੀ ਜਾਂਦੇ ਉੱਥੇ ਜਾਈ ਚਲੋ, ਹੈਨਾ।
8: ਹਾਂਜੀ, ਫਿਰ ਤੁਸੀਂ ਜਾ ਹੀ ਨਹੀਂ ਸਕਦੇ ਹੋਰ ਕਿਸੇ ਬੰਨੇ।
0: ਭਾਜੀ 401 ਬੰਦ ਹੋ ਗਿਆ, ਡੰਡਾਸ ਚੱਲਦੀ ਆ ਉੱਪਰਲੇ ਪਾਸੇ, ਵੁੱਡ ਸਟਾਕ ਦੇ ਵਿੱਚੋਂ ਲੰਘਦੀ ਆ, ਹੈਨਾ।
8: ਹਾਂਜੀ,
0: ਅਸੀਂ ਉਹਦੇ ਉੱਤੇ ਚਲੇ ਗਏ, ਇੱਕ ਟਰੱਕ ਦੇ ਮਗਰ ਲਾ ਲਿਆ, ਉਹ ਪਤੰਦਰ ਨੇ ਮਾਲ ਲਾਉਣਾ ਸੀ, ਉਹ ਜਿੱਦਣ ਜਾਈ ਗਿਆ ਸੀ 8-10 ਕਾਰ ਉੱਧਰ ਨੇ ਜਾਈ ਗਏ, ਗਾਹਾਂ ਜਾ ਕੇ ਉਹ ਵੇਅਰ ਹਾਊਸ ਦੇ ਮੂਹਰੇ ਪਹੁੰਚ ਗਿਆ। ਬੜੀ ਵਧੀਆ ਗੱਲ ਯਾਦ ਕਰਾਤੀ। ਹਰਜਿੰਦਰ ਜੀ, ਹਰਜਿੰਦਰ
9: ਸਤਿ
0: ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ
9: ਜੀ, ਤੁਸੀਂ ਚੀਨ ਜਾ ਕੇ ਆਏ ਹੋ?
0: ਹਾਂਜੀ।
9: ਤੇ ਤੁਸੀਂ ਨਾ ਚੀਨ ਦੀਆਂ ਗੱਲਾਂ ਥੋੜੇ ਚਿਰ ਚ ਬਹੁਤ ਛੇ ਦੀ ਸਾਰੀਆਂ ਮੁਕਾ ਤੀਆਂ।
0: ਨਹੀਂ ਮੈਂ ਦੱਸੀ ਜਾਇਆ ਗਰੁੱਪਾਂ ਜੀ, ਬਹੁਤ ਛੋਟੀਆਂ ਛੋਟੀਆਂ
9: ਗੱਲਾਂ ਨੇ, ਬਹੁਤ ਵਧੀਆ। ਸੁਣ ਲਾ ਤੇ ਚੀਨ ਦੀਆਂ ਤੁਸੀਂ ਹੌਲੀ ਹੌਲੀ ਗੱਲਾਂ ਕਰਕੇ ਦੱਸੀਆਂ ਸੀ।
0: ਮੈਂ ਹੌਲੀ ਬੋਲ ਪੈਂਦਾ ਭਾਜੀ, ਹੌਲੀ ਬੋਲ ਲੂੰਗਾ।
9: ਚੀਨ ਜਾ ਕੇ ਆਏ ਆ, ਤੂੰ ਮੇਰਾ ਆਨਸਰ ਨਾ ਫੋਨ ਦੇ ਉੱਤੇ ਦੇ ਦਿਓ ਆਪਣੇ ਰੇਡੀਓ ਤੇ।
0: ਹਾਂ ਮੈਂ ਦਊਂਗਾ ਤੂੰ, ਕੋਈ ਗੱਲ ਨਹੀਂ। ਮੈਂ ਦੇਖੋ, ਤੁਸੀਂ ਵਧੀਆ ਗੱਲ ਕੀਤੀ ਹੈ, ਇਹ ਗੱਲ ਕਰਨੇ ਵਾਲੀ ਬਣਦੀ ਹੈ ਭਾਜੀ। ਦੁਨੀਆਂ ਦੇ ਵਿੱਚ ਇੱਕ ਕਮਿਊਨਿਟੀ ਜਿਹੜੀ ਗੁਲਾਮ ਸੀਗੀ, ਜਿਨ੍ਹਾਂ ਨੇ ਉਹਨਾਂ ਨੂੰ ਗੁਲਾਮ ਕਰਕੇ ਰੱਖਿਆ ਉਹਨਾਂ ਲੋਕਾਂ ਨੂੰ ਗੁਲਾਮ ਬਣਾ ਚੁੱਕੀ ਹੈ ਆਪਣਾ। ਅੱਜ ਵਰਲਡ ਦਾ ਪ੍ਰੋਡਕਸ਼ਨ ਹਾਊਸ ਹੈ ਚਾਈਨਾ, ਵਰਲਡ ਦਾ। ਹਜੇ ਆਹ ਤੇਲ ਬਿਨਾਂ ਵੀ ਚੱਲ ਜੂਗਾ ਕੰਮ, ਹਰ ਚੀਜ਼ ਬਿਨਾਂ ਚੱਲ ਜੂ, ਪਰ ਚਾਈਨਾ ਕਈ ਚੀਜ਼ਾਂ 'ਚ ਇੱਦਾਂ ਦੀ ਚੀਜ਼ਾਂ ਲੈ ਆਇਆ ਜਿਹਦੇ ਬਿਨਾਂ ਕੰਮੇ ਨਹੀਂ ਚੱਲ ਸਕਣਾ ਹੈਗਾ। ਬਸ ਇੱਕੋ ਚੀਜ਼ ਉਹਨਾਂ ਨੇ ਆਪਣੀ ਸਭ ਤੋਂ ਵੱਡੀ ਕੀ ਕੀਤੀ, ਇਨਫਰਾਸਟ੍ਰਕਚਰ ਜਿਹੜਾ ਹੈਗਾ ਆਰਮੀ ਦੇ ਅੰਡਰ ਕਰਤਾ ਕੰਟਰੋਲ 'ਚ, ਇਨਫਰਾਸਟ੍ਰਕਚਰ ਕ੍ਰਾਈਮ ਉਹਨਾਂ ਦੇ ਅੰਡਰ ਕੰਟਰੋਲ 'ਚ ਹੈ, ਪੜ੍ਹਾਈ ਦਾ ਸਿਸਟਮ ਚੇਂਜ ਕਰ ਦਿੱਤਾ ਉਹਨਾਂ ਨੇ, ਐਜੂਕੇਸ਼ਨ ਸਿਸਟਮ ਹੀ ਚੇਂਜ ਕਰ ਦਿੱਤਾ। ਫਾਲਤੂ ਦੀ ਪੜ੍ਹਾਈ ਤਾਂ ਕਰਨੀ ਨਹੀਂ, ਮੇਰੀ ਨੀਸ ਪੜ੍ਹਦੀ ਪਈ ਆ, ਉਹ ਲਾਅ ਦੀ ਸਟੂਡੈਂਟ ਹੈ, ਜਪਾਨ ਦੇ ਇੱਕ ਟੋਕੀਓ ਦੇ ਉੱਪਰ ਇੱਕ ਉਹਨੂੰ ਮਿਲਿਆ ਹੋਇਆ ਸਿਲੇਬਸ, ਉਹਦੇ 'ਤੇ ਲਿਖਣਾ। ਇਹਨੇ ਉੱਥੇ ਟੋਕੀਓ ਜਾ ਕੇ ਕੀ ਕਰਨਾ, ਆਪਾਂ ਅੰਡੇ ਲੈਣ ਜਾਣਾ ਟੋਕੀਓ 'ਚ, ਦੱਸੋ ਮੈਨੂੰ। ਹੈਂ, ਤੁਸੀਂ ਤੁਸੀਂ ਜਵਾਕ ਨੂੰ ਜਿਹੜਾ ਕੋਈ ਵੀ ਚੀਜ਼ ਦੇਣੀ, ਕੋਈ ਟਿਊਟੋਰੀਅਲ ਦੇਣਾ, ਕੁਛ ਹੋਰ ਦੇਣਾ, ਤੁਸੀਂ ਲੋਕਲ ਦਿਓ ਕਿ ਲੋਕਲ ਕ੍ਰਾਈਮ ਦੇ ਵਿੱਚ ਤੇਰੀ ਆਊਟਪੁੱਟ ਕੀ ਹੈ, ਤੂੰ ਕੀ ਸੋਚਦਾ ਜਾਂ ਤੂੰ ਕੀ ਸੋਚਦੀ ਆ, ਉਹ ਕਿਵੇਂ ਘੱਟ ਸਕਦਾ, ਆਪਣੇ ਆਪਣੇ ਕਮੈਂਟਸ ਦਿਓ। ਜਪਾਨ ਦੇ ਉੱਪਰ ਕੰਮ ਦਿੱਤਾ ਵੀ ਜਪਾਨ ਦੇ ਵਿੱਚ ਟੋਕੀਓ ਦੇ ਵਿੱਚ ਉੱਪਰ ਲਿਖੋ ਰਿਸਰਚ ਕਰਕੇ ਕੀ ਹੈ ਟੋਕੀਓ। ਦਿਸ ਇਜ਼ ਹਾਓ। ਮੇਰੇ ਨਾਲ ਗੁਰਤੇਜ ਜੀ ਨੇ, ਗੁਰਤੇਜ ਜੀ ਸਤਿ ਸ਼੍ਰੀ ਅਕਾਲ।
10: ਗੁਰਭੇਜ,
0: ਹਾਂਜੀ ਹਾਂਜੀ ਗੁਰਭੇਜ ਜੀ, ਸੱਚ ਗੁਰਭੇਜ, ਗੁਰੂ ਨੇ ਭੇਜਿਆ। ਹਾਂਜੀ
10: ਸਤਿ ਸ਼੍ਰੀ ਅਕਾਲ ਜੀ,
0: ਚੜ੍ਹਦੀ ਕਲਾ ਬਾਜੀ,
10: ਚੜ੍ਹਦੀ ਕਲਾ ਜੀ।
0: ਹਾਂਜੀ,
10: ਉਹ ਨਾ ਟਿਮ ਹੋਟਨ ਤੇ ਚਾਹ ਲੈਣ ਨਾ ਚਾਹੁੰਦੇ ਵੀ ਅਸੀਂ ਪਿੱਛੇ ਗੱਡੀ ਲਾ ਲੈਂਦੇ ਹਾਂ,
7: ਫੋਲੋ
0: ਕਰਦੇ ਤੁਸੀਂ ਉਹਦੇ ਨਾਲ ਗੱਲ ਕਰਦੇ ਹੋ,
10: ਫੋਲੋ ਕਰਦੇ।
0: ਹਾਂ
7: ਹਾਂਜੀ,
0: ਜਿਵੇਂ ਮੂਰਲੀ ਕਾਰ ਚ ਗੁਰਭੇਜ ਹੋਵੇ, ਮਗਰਲੀ ਚ ਸੰਤੋਸ਼, ਸੰਤੋਸ਼ ਗੁਰਭੇਜ ਨਾਲ ਗੱਲ ਕਰਦੇ, ਟਮਾਟਰ ਦੇ ਅਮਨ ਖੜਾ ਟਾਕੀ ਚ ਉਹਨਾਂ ਨਹੀਂ ਗੱਲ ਕਰਦੀ,
10: ਰਸਤਾ ਪੁੱਛਣਾ ਚਾਹੁੰਦੇ ਹੋ।
0: ਹਾਂ ਇਹ ਹੈ ਜੀ, ਮੈਂ ਦੱਸਿਓ 905-600-7333 ਸਟੂਡੀਓ ਦੇ ਨੰਬਰ। ਔਰ ਜਿਹੜੇ ਲੋਕ ਨਾ ਕੌਂਕਰੀਟ ਦਾ ਕੰਮ ਕਰਦੇ ਨੇ ਉਹ ਟਰੂ ਨੌਰਥ ਵਾਲੇ ਨੇ, ਟਰੂ ਨੌਰਥ ਡੇਰੀ ਐਂਡ ਕੈਨੇਡੀ ਦੇ ਕੋਲ ਆ। ਜਿੰਨੇ ਵੀ ਲੋਕ ਡਰਾਈਵੇ ਤੋੜ ਕੇ ਉਹਦੇ ਜਿਹੜੀ ਗਾਰਬੇਜ ਜਿਹੜਾ ਉਹਦਾ ਸਾਰਾ ਨਿਕਲਦਾ, ਸਟਾਫ ਨਿਕਲਦਾ, ਉਹ ਸਾਰੀ ਕੌਂਕਰੀਟ ਜਾਂ ਉਹਦਾ ਜਿਹੜੀ ਬਜਰੀ ਆ, ਜਿਹੜੀ ਐਸ਼ਫਾਲਟ ਹੈ ਤੋੜਦੇ ਹੋ ਤੁਸੀਂ, ਉਹ ਤੋੜ ਕੇ ਜੇ ਸਿੱਟਣੀ ਹੁੰਦੀ ਹੈ ਤੁਹਾਨੂੰ ਬੜੀ ਵੱਡੀ ਪ੍ਰੋਬਲਮ ਆਉਂਦੀ ਹੈ। ਟਰੂ ਨੌਰਥ ਵਾਲੇ ਕਹਿੰਦੇ ਸਾਡਾ ਡੰਪਿੰਗ ਸਟੇਸ਼ਨ ਬਣਾਇਆ ਹੋਇਆ ਕੈਨੇਡੀ ਐਂਡ ਡੈਰੀ 'ਤੇ, 3 ਮਿੰਟ ਦੇ ਵਿੱਚ ਡੰਪਿੰਗ ਕਰਕੇ ਤੁਸੀਂ ਵਿਹਲੇ ਹੋ ਜਾਓਗੇ। 3 ਮਿੰਟ 'ਚ, ਮੇਰੇ ਖੜ੍ਹੇ ਖੜ੍ਹੇ ਇੱਕ ਬੰਦਾ ਆਇਆ, ਰਸ਼ੀਅਨ ਸੀਗਾ, 3 ਮਿੰਟ ਦੇ ਵਿੱਚ, ਮਿਡਲ ਈਸਟਰਨ ਸੀ, ਮਾਈ ਬੈਡ, ਨੋਟ ਰਸ਼ੀਅਨ, ਮਿਡਲ ਈਸਟਰਨ, 3 ਮਿੰਟ 'ਚ ਸਿੱਟ ਕੇ ਵਿਹਲਾ ਹੋ ਗਿਆ। ਇਹਨਾਂ ਕੋਲ ਇਕਿਉਪਮੈਂਟ ਵੀ ਨੇ, ਡਰਾਈਵੇ ਤੁਸੀਂ ਪੱਟਣਾ ਹੋਵੇ। ਕੱਲ੍ਹ ਮੈਨੂੰ ਮੁੰਡਾ ਮਿਲਿਆ, ਅੱਜ ਇਹਨਾਂ ਨੂੰ ਕਾਲ ਕਰੂ ਟਰੂ ਨੌਰਥ ਵਾਲਿਆਂ ਨੂੰ, ਕਹਿੰਦਾ ਮੈਂ 8,000 ਦੀ ਮਸ਼ੀਨ ਲੈਣ ਲੱਗਿਆ। ਮੈਂ ਕਿਹਾ ਕੀ ਲੋੜ ਆ ਲੈਣ ਦੀ, ਟਰੂ ਨੌਰਥ ਵਾਲੇ ਰੈਂਟ 'ਤੇ ਦਿੰਦੇ ਨੇ, ਅਤੇ ਤੂੰ ਇਹ ਮਸ਼ੀਨ ਰੈਂਟ 'ਤੇ ਲੈ ਲਾ। ਅਤੇ ਇਹ ਵੀ ਗੱਲ ਹੋ ਗਈ, ਅਤੇ ਨਾਲ ਨਾਲ ਜਿਹੜਾ ਹੈਗਾ ਬਹੁਤ ਕੁਛ ਹੋਰ, ਜਿਨ੍ਹਾਂ ਵਿੱਚੋਂ ਜਿਵੇਂ ਟਰੂ ਨੌਰਥ ਦਾ ਸਪੈਸ਼ਲ ਡੀਲ ਜਿਹੜੀਆਂ ਹੈਗੀਆਂ ਡਰਾਈਵੇ ਦੇ ਵਾਸਤੇ ਜਿਹੜੀਆਂ ਉਹਨਾਂ ਨੇ ਬਣਾਈਆਂ ਹੋਈਆਂ ਨੇ, ਇਹਨਾਂ ਕੋਲ ਸਾਰੀਆਂ ਮਸ਼ੀਨਾਂ ਨੇ ਜਿਹੜੀਆਂ ਤੁਸੀਂ ਡਰਿਲਿੰਗ ਵਾਸਤੇ, ਡਰਾਈਵੇ ਵਾਸਤੇ ਯੂਜ਼ ਕਰਦੇ ਹੋ, ਉਹ ਲੈ ਸਕਦੇ ਹੈਗੇ ਹੋ। ਘਰ ਦੇ ਐਕਸਕਵੇਸ਼ਨ, ਘਰ ਡੈਮੋਲੇਸ਼ਨ ਕਰਾਉਣਾ ਹੈਗਾ ਅਤੇ ਕੋਈ ਮਸ਼ੀਨ ਰੈਂਟਲ ਆ, ਅਤੇ ਹੋਰ ਹੋਰ ਤੁਸੀਂ ਕੌਂਕਰੀਟ ਜਾਂ ਤੁਸੀਂ ਡੰਪ ਸਟਾਉਣੇ ਨੇ ਆਪਣੇ ਡਰਾਈਵੇ ਦੇ ਵਿੱਚ ਸਟਾਉਣੇ ਆ ਡੰਪ, ਹੈ ਨਾ, ਜਿਹੜੀ ਤੁਸੀਂ ਬਜਰੀ ਦੇ, ਉਹ ਬਜਰੀ ਵੀ ਇਹ ਵੇਚਦੇ ਨੇ। ਟਰੂ ਨੌਰਥ 416-803-0623, 416-803-0623 'ਤੇ ਕਾਲ ਕਰਨੀ ਹੈ। ਟ੍ਰਿਪਲ ਏ ਲੈਂਡਸਕੇਪਿੰਗ ਇੰਟਰਲੋਕਿੰਗ ਦਾ ਕੰਮ ਕਰਦੇ ਨੇ, ਟ੍ਰਿਪਲ ਏ ਲੈਂਡਸਕੇਪਿੰਗ ਜਿਹੜਾ ਹੈਗਾ ਪਲਾਜ਼ਿਆਂ ਨੂੰ ਮੇਨਟੇਨ ਕਰਨ ਦਾ ਕੰਮ ਕਰਦੇ ਨੇ। 647-784-1213 ਤਕਰੀਬਨ ਅਸੀਂ ਟ੍ਰਿਪਲ ਏ ਲੈਂਡਸਕੇਪਿੰਗ ਨੂੰ 8-9 ਸਾਲ ਤੋਂ ਐਡਵਰਟਾਈਜ਼ ਕਰ ਰਹੇ ਹਾਂ ਹਰ ਸਾਲ। ਅਤੇ ਇਹਦਾ ਹੀ ਏਜਡ ਡਰਾਈਵਰ ਚਾਹੀਦੇ ਨੇ, 20 ਤੋਂ ਲੈ ਕੇ 25,000 ਮਾਈਲ ਪਰ ਮੰਥ। ਟੀਮ 'ਚ ਇਕੱਠਿਆਂ ਨੇ ਜਾਣਾ, ਇਕੱਠੇ ਚੱਲ ਜਾਓ। ਅਮੈਰੀਕਾ ਕੈਨੇਡਾ ਦਾ ਵੀਜ਼ਾ ਹੋਣਾ ਚਾਹੀਦਾ ਦੋਨੋਂ, ਯਾਨੀ ਕਿ ਅਮੈਰੀਕਾ ਦਾ ਵੀਜ਼ਾ ਹੋਣਾ ਚਾਹੀਦਾ, ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ, ਟਰੈਕ ਸਾਫ਼ ਹੋਵੇ। ਤੁਸੀਂ 8 ਤੋਂ ਲੈ ਕੇ 10,000 ਡਾਲਰ ਮਹੀਨੇ ਦਾ ਆਰਾਮ ਨਾਲ ਬਣਾ ਲਓਗੇ। ਹਾਇਰਿੰਗ ਚੱਲ ਰਹੀ ਹੈ 647 ਏਜਡ ਲਾਇਸੈਂਸ ਦੀ, 647-831-4930, 647-831-4930 ਦੇ ਉੱਤੇ ਤੁਸੀਂ ਡਰਾਈਵਰਸ ਕਾਲ ਕਰੋ, ਟੀਮ ਜਾਂ ਸਿੰਗਲ, ਬਹੁਤ ਵਧੀਆ ਕੰਪਨੀ 'ਚ, ਬਹੁਤ ਹੀ ਵੱਡੀ ਕੰਪਨੀ 'ਚ, ਔਨ ਟਾਈਮ ਪੇਮੈਂਟ। ਇੱਕ ਵੀ ਬੰਦੇ ਦੀ 1.5 ਮਹੀਨੇ ਤੋਂ ਬਾਅਦ ਤਨਖਾਹ ਨਹੀਂ, ਸੋਰੀ, ਮਹੀਨੇ ਤੋਂ ਬਾਅਦ ਦੀ ਤਨਖਾਹ ਨਹੀਂ ਕਦੇ ਡਿਊ ਰਹੂਗੀ, ਫਸਟ ਮੰਥ ਹੋਲ ਤੋਂ ਹੁੰਦਾ, ਸੈਕਿੰਡ ਮੰਥ ਤੋਂ ਮਿਲਣੀ ਸ਼ੁਰੂ ਹੋ ਜਾਂਦੀ ਹੈ। ਸੈਲਰੀ ਦੀ ਗਰੰਟੀ 647-831-4930 'ਤੇ ਕਾਲ ਕਰਨੀ ਹੈ। ਮੇਰੇ ਨਾਲ ਨੈਕਸਟ ਕਾਲਰ ਸੀ, ਹੈਲੋ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ ਓ ਓ ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਮਿੱਤੋਂ ਬਟਨ ਦੱਬੇ ਗਿਆ ਸੀ ਫਿਰ ਦੁਬਾਰਾ। ਹਾਂਜੀ
11: ਹੈਲੋ,
0: ਹਾਂਜੀ ਜੀ, ਹਾਂਜੀ
11: ਹਾਂਜੀ, ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ,
0: ਚੜ੍ਹਦੀ ਕਲਾ, ਚੜ੍ਹਦੀ ਕਲਾ।
11: ਹਾਂਜੀ, ਇਹ ਐਮਰਜੈਂਸੀ ਵਹੀਕਲ ਜੋ ਹੋਤੇ ਹੈ, ਐਂਬੂਲੈਂਸ, ਪੁਲਿਸ ਔਰ ਫਾਇਰ ਬ੍ਰਿਗੇਡ, ਯੇ ਇੱਕ ਦੂਸਰੇ ਕੇ ਸਾਥ ਕਮਿਊਨੀਕੇਟ ਕਰਤੇ ਹੈ ਕਿ ਕਹਾਂ ਕੈਸੇ ਕਹਾਂ ਪਹੁੰਚਣਾ ਹੈ, ਕਿੱਧਰ ਜਾਣਾ ਹੈ, ਯੇ ਸਭ।
0: ਮੈਂ ਸੋਚਦਾ ਸੀ ਜਿੰਨਾ ਟਾਈਮ ਆਪਾਂ ਸੰਤੋਸ਼ ਦੀ ਗੱਲ ਚਲਾਤਾ, ਆਪਾਂ ਕਿਸੇ ਮੁਲਕ ਦਾ ਮੁੱਦਾ ਸੋਲਵ ਕਰ ਦੇਣਾ ਸੀ। ਜਿੰਨੀਆਂ ਕਹਾਣੀਆਂ ਆਪਾਂ ਆਪਣੇ ਕੋਲੋਂ ਬਣਾਈ ਜਾ ਰਹੇ, ਜਿੰਨੀਆਂ ਬਣਦੀਆਂ ਨੇ ਇਮੈਜੀਨੇਸ਼ਨ ਚ ਕਰੀ ਜਾ ਰਹੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, 0053 ਨੰਬਰ ਹੈ। ਹੈਲੋ
12: ਹੈਲੋ, ਸਤਿ ਸ਼੍ਰੀ ਅਕਾਲ ਜੀ,
0: ਚੜ੍ਹਦੀ ਕਲਾ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
12: ਭਾਜੀ ਆਪਣਾ ਜਦੋਂ ਕ੍ਰੀਮੇਸ਼ਨ ਲਈ ਜਾਂਦੇ ਫਿਊਨਰਲ ਹੋਮ, ਤੇ ਉਹ ਫਿਊਨਰਲ ਹੋਮ ਦੇ ਜੇ ਗੱਡੀ ਜਾ ਰਹੀ ਹੁੰਦੀ, ਉਹਦੇ ਮਗਰ ਹੀ ਫਿਰ ਸਾਰੇ ਗੱਡੀ ਲਾ ਲੈਂਦੇ ਆ, ਤੇ ਬਾਅਦ ਚ ਕਈ ਵਾਰੀ ਸ਼ੀਸ਼ਾ ਉਤਾਰ ਕੇ ਪੁੱਛ ਵੀ ਲੈਂਦੇ ਵੀ ਤੂੰ ਫਲਾਨੇ ਦੇ ਜਾ ਰਿਹਾ।
0: ਅੱਛਾ, ਇਮੈਜੀਨੇਸ਼ਨ ਅੱਛੀ ਹੈ ਤੁਹਾਡੀ, ਪਰ ਮੈਂ ਫੀਲ ਕਰ ਸਕਦਾ ਮੈਂ ਪਹੁੰਚ ਗਿਆ ਤੁਹਾਡੇ ਨਾਲ।
12: ਹਾਂਜੀ,
0: ਧੰਨਵਾਦ। ABS ਆਟੋ ਕਲਿਜ਼ਨ ਨੇ ਕੈਂਬਰਿਜ ਕਿਚਨ ਵਾਟਲੂ ਦੇ ਏਰੀਆ 'ਚ ਨਾ ਟਰੱਕ ਟ੍ਰੇਲਰ ਦੀ ਬੋਡੀ ਵਰਕ ਜਾਂ ਕਾਰ ਤੁਹਾਡੀ ਐਕਸੀਡੈਂਟ 'ਚ ਇਨਵੋਲਵ ਹੋ ਗਈ ਹੈ, ਤਸੱਲੀ ਕਰਾ ਦੇਣਗੇ ਰੈਂਟਲ ਕਾਰ ਤੋਂ ਲੈ ਕੇ ਹਰ ਚੀਜ਼ ਦਾ ਇੰਤਜ਼ਾਮ ਕਰਕੇ ਦੇਣਗੇ। ਕੈਂਬਰਿਜ ਕਿਚਨ ਵਾਟਲੂ ਦੇ ਏਰੀਆ 'ਚ ABS ਆਟੋ ਕਲਿਜ਼ਨ 416-520-1946-5201946 'ਤੇ ਕਾਲ ਕਰਨੇ। ਬੋਲਟਨ ਸਪਰਿੰਗ ਸ਼ਾਪ ਵਾਲੇ ਨੇ ਬੋਲਟਨ ਦੇ ਵਿੱਚ, ਪਟੇ ਕਮਾਣੀਆਂ ਦਾ ਕੰਮ ਕਿਸੇ ਨੇ ਵੀ ਕਰਾਉਣਾ, ਕੋਈ ਟਰਾਂਸਪੋਰਟ ਦੇ ਮਾਲਕ ਸੁਣ ਰਹੇ ਨੇ ਜਾਂ ਕੋਈ ਵਰਕਸ਼ਾਪ ਦਾ ਮਾਲਕ ਸੁਣ ਰਿਹਾ ਜਾਂ ਸਿੰਗਲ ਫਲੀਟ ਹੈ ਤੁਹਾਡਾ ਆਪਣਾ ਟਰੱਕ ਟ੍ਰੇਲਰ ਆ, ਹੋਲਸੇਲਰ ਨੇ, ਤੁਸੀਂ ਬੋਲਟਨ ਸਪਰਿੰਗ ਸ਼ਾਪ ਕੋਲ ਪਹੁੰਚਣਾ, ਫਾਇਰ ਬ੍ਰਿਗੇਡ ਦੇ ਓਨਟਾਰੀਓ ਸਰਕਾਰ ਦੇ ਜਿਹੜੇ ਜਿੱਥੇ ਕੰਮ ਕਰਦੇ ਨੇ 25 ਸਾਲ ਪਲੱਸ ਦਾ ਸਮਾਂ ਬਿਜ਼ਨਸ ਦੇ ਵਿੱਚ। ਬੋਲਟਨ ਸਪਰਿੰਗ ਸ਼ਾਪ ਲੀਫ ਸਪਰਿੰਗ ਅਤੇ ਬੁਸ਼ਿੰਗ ਦਾ ਕੰਮ ਕਰਦੇ ਨੇ। 905-857-8282 'ਤੇ ਕਾਲ ਕਰਦੇ ਨੇ। ਅਸ਼ੋਕ ਸੈਣੀ CPSC ਜੀ ਨੇ, ਟੈਕਸ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਜਾਂ ਟੈਕਸ ਅਜੇ ਭਰਿਆ ਨਹੀਂ, ਅਕਾਊਂਟੈਂਟ ਤੋਂ ਸੈਟਿਸਫਾਈਡ ਨਹੀਂ ਹੈਗੇ, ਅਸ਼ੋਕ ਸੈਣੀ ਏਅਰਪੋਰਟ ਐਂਡ ਕੁਈਨ ਦੇ ਇੰਟਰਸੈਕਸ਼ਨ 'ਤੇ ਨੇ। 905-458-1399 905-458-1399 ਨਵੇਂ ਅਕਾਊਂਟਸ ਦੀਆਂ ਬੁੱਕਸ ਲੈ ਰਹੇ ਨੇ ਅਸ਼ੋਕ ਸੈਣੀ CPSC ਜੀ। ਔਰ ਤੁਸੀਂ ਐਟਲਸ ਕਿਚਨ ਕੈਬਨਿਟ ਵਾਲਿਆਂ ਨੂੰ ਕਾਲ ਕਰਨੀ ਹੈ, ਪੁਰਾਣੀ ਕਿਚਨ ਨੂੰ ਵੀ ਨਵੀਂ ਬਣਾ ਦੇਣਗੇ, ਅਤੇ ਕਈ ਵਾਰੀ ਇਹਨਾਂ ਕੋਲ ਨਵੀਆਂ ਕਿਚਨਸ ਆਈਆਂ ਹੁੰਦੀਆਂ ਨੇ ਜਿਹੜੀਆਂ ਬਿਲਡਰ ਦੀਆਂ ਲਾਹ ਦਿੰਦੇ ਨੇ, ਕੋਈ ਲਵਾਉਣੀ ਚਾਹੁੰਦਾ ਆਪਣੀ ਬੇਸਮੈਂਟਾਂ 'ਚ ਕਿਤੇ ਹੋਰ, ਉਹ ਵੀ ਹੋਜੂਗਾ। ਅਤੇ ਪਲੱਸ ਤੁਸੀਂ ਘਰ 'ਚ ਕੋਈ ਵੀ ਵੁੱਡ ਦਾ ਕੰਮ ਕਰਾਉਣਾ, ਕਾਰਪੈਂਟਰੀ ਦਾ ਕੰਮ ਕਰਾਉਣਾ, ਐਟਲਸ ਕਿਚਨ ਜਾਂ ਰੈਸਟੋਰੈਂਟ ਬਣਾਉਣਾ ਤੁਸੀਂ, ਇਹਨਾਂ ਨੇ ਬਣਾਏ ਨੇ ਬਹੁਤ ਸਾਰੇ। 742-7778-7800 ਜਾਂ ਆਪਣੀ ਬਣੀ ਹੋਈ ਬੇਸਮੈਂਟ ਨੂੰ ਲੀਗਲਾਈਜ਼ ਕਰਾਉਣਾ, ਬਣੀ ਬਣਾਈ ਨੂੰ 742-778-7800। ਔਰ PM ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਨੇ ਸਸਤੀ ਅਤੇ ਵਧੀਆ ਰਿਪੇਅਰ ਤੁਹਾਡੇ ਟਰੱਕ ਟ੍ਰੇਲਰ ਦੀ ਕਰ ਦੇਣਗੇ, ਅਤੇ ਤੁਸੀਂ ਕਾਲ ਕਰਨੀ ਹੈ ਟਰੱਕ ਟ੍ਰੇਲਰ ਦੀ ਰਿਪੇਅਰ ਲਈ 905-672-0001। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਨਾ ਐਕਸਟੈਂਸ਼ਨ ਹੋ ਸਕਦੀ ਹੈ, ਪੁਰਾਣੇ ਘਰ ਨੂੰ ਨਹੀਂ ਵੇਚਣਾ ਚਾਹੁੰਦੇ, ਵੱਡਾ ਘਰ ਨਾ, ਘਰ ਨੂੰ ਗਰਾਜ ਦੇ ਉੱਪਰ ਕਮਰੇ ਪਾਉਣੇ ਨੇ ਜਾਂ ਤੁਸੀਂ ਕੁਛ ਵੀ ਕਰਨਾ, HSP ਕੰਸਟਰਕਸ਼ਨ ਦੇ

0: ਰਵਿਓ ਭਾਅ ਜੀ 416-671-0709 ਦੇ ਉੱਤੇ ਤੁਸੀਂ ਕਾਲ ਕਰਨੀ ਹੈਗੀ ਆ ਔਰ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਸਾਡੇ ਨਾਲ ਯਾਰੀ ਪੱਕੀ ਲਾਓ। ਇੰਨੀ ਵੱਡੀ ਗਿਣਤੀ 'ਚ ਲੋਕ ਸਾਡੇ ਨਾਲ ਲੱਗੇ ਨੇ, ਤੁਸੀਂ ਵੀ ਜ਼ਰੂਰ ਕਾਮਯਾਬ ਹੋਵੋਗੇ। ਇੰਨੇ ਨੇ ਮਹੀਨਿਆਂ ਤੋਂ ਲੋਕ ਸਾਡੇ ਨਾਲ ਐਡ ਕਰ ਰਹੇ ਨੇ। ਸੰਤੋਸ਼ ਹੋਣਾ ਦੇ ਹਰਦੀਪ ਪੰਦੇਰ ਬ੍ਰੋਕਰ ਆਫ ਰੈਕਡ ਨੇ, ਇਹਨਾਂ ਦੀ ਪੂਰੀ ਬ੍ਰੋਕਰੇਜ 'ਚ ਲਿਸਟਿੰਗਸ ਜਿਹੜੀਆਂ ਆਈਆਂ ਸਭ ਕੁਝ ਆਇਆ, ਉਹ ਸਾਡੀ ਰੇਡੀਓ ਆਵਾਜ਼ ਦੀ ਕੰਪਨੀ ਦੇ ਰਾਹੀਂ ਇਹਨਾਂ ਕੋਲ ਲੀਡਸ ਨਿਕਲਦੀਆਂ ਨੇ। ਅਤੇ ਤੁਸੀਂ ਜ਼ਰੂਰ 416-500-1832-300 'ਤੇ ਮੈਨੂੰ ਕੋਂਟੈਕਟ ਕਰੋਗੇ, 416-518-3200 'ਤੇ। ਔਰ ਨਾਨਕ ਡਕਟ ਕਲੀਨਿੰਗ ਵਾਲੇ ਕਹਿੰਦੇ ਨੇ ਡਕਟ ਕਲੀਨਿੰਗ ਕਰਾਉਣੀ ਹੈ ਜਿਨ੍ਹਾਂ ਨੇ, ਜਿਹੜੇ ਵੀ ਅੱਜ ਦੇ 5 ਕਾਲ ਹੋਣਗੇ, 100 ਜਿਹੜਾ ਹੈਗਾ ਸੰਤੋਸ਼ ਜ਼ਿਆਦਾ ਕਿੰਨੇ 'ਚ ਕਰਦੇ, ਮੈਂ ਭੁੱਲ ਗਿਆ ਹੁਣ।
1: $150 ਤੇ ਨਾਲ ਫਿਲਟਰ ਫ੍ਰੀ ਦਿੰਦੇ ਆ ਮੰਨ ਜੀ।
0: ਹਾਂ, $150 ਦਿੰਦੇ ਆ
1: ਜੀ ਜੀ ਜੀ
0: ਸ਼ੋਰ ਹੈ, ਮੈਨੂੰ ਲੱਗਦਾ 170 ਸੀਗਾ ਸ਼ਾਇਦ,
1: ਨਹੀਂ 150 ਸੀ।
0: ਚਲੋ ਸੰਤੋਸ਼ ਨੇ 150 ਕਹਿਤਾ, ਨਾਲ ਫਿਲਟਰ ਚੇਂਜ ਕਰਕੇ ਦੇਣਗੇ ਤੁਹਾਡਾ ਫ੍ਰੀ ਦੇ ਵਿੱਚ। 3000 ਸਕੁਅਰ ਫੀਟ ਤੱਕ ਦਾ ਘਰ ਹੋਊਗਾ, ਕੋਈ ਪ੍ਰਾਈਸ ਚੇਂਜ ਨੂੰ ਕੋਈ ਮਰਜ਼ੀ ਸ਼ਹਿਰ 'ਚ ਕਾਲ ਕਰ ਦਿਓ। 416-769-1521 ਜਦੋਂ ਏਸੀ ਚੱਲਣਾ ਨਾ ਬਾਈ ਜੀ, ਜ਼ਰੂਰ ਤੁਹਾਡੀ ਡਕਟ ਕਲੀਨਿੰਗ ਹੋਣੀ ਚਾਹੀਦੀ ਆ। 416-769-1521 ਔਰ ਨਾਲ ਹਾਈਲੈਂਡ ਆਟੋ ਰਿਪੇਅਰ ਸੈਂਟਰ ਦੇ ਗੈਰੀ ਗਰੇਵਾਲ, ਯਾਰਾਂ ਦੇ ਯਾਰ, ਪੱਕੇ ਲੋਕ ਜਿਹੜੇ ਹੁੰਦੇ ਨਹੀਂ ਪੱਕੇ, ਐਨ 19 ਸਾਲ ਹੋ ਗਏ ਟਣਕਾ ਕੇ ਕੰਮ ਕੀਤਾ ਮਾਰਕੀਟ 'ਚ। ਹਾਈਲੈਂਡ ਆਟੋ ਰਿਪੇਅਰ ਸੈਂਟਰ, ਕਿਸੇ ਵੀ ਤਰ੍ਹਾਂ ਦੀ ਰਿਪੇਅਰ ਲਈ ਡਰਨ ਡਰਨ ਦੀ ਲੋੜ ਨਹੀਂ, ਤੁਹਾਡੇ ਘਰਾਂ ਅਤੇ ਦਿਲਾਂ ਦੇ ਕੋਲ। 38 ਆਟੋਮੈਟਿਕ ਡਰਾਈਵ 'ਤੇ 905-463-6363 ਕੋਮਲ ਨੂੰ ਕਾਲ ਜ਼ਰੂਰ ਕਰਨੀ ਹੈ, ਕਿਤੇ ਵੀ ਘੁੰਮਣ ਜਾਣਾ ਦੁਨੀਆ 'ਚ। ਆਲ ਲਿੰਕ ਟਰੈਵਲ ਦੇ ਕੋਮਲ ਦਾ ਨੰਬਰ ਹੈ 905-200-3911, ਕਿਤੇ ਵੀ ਟਿਕਟ ਲੈਣੀ ਆ ਹਵਾਈ ਜਹਾਜ਼ ਦੀ 905-239-7711, ਸਸਤੀ ਵੀ ਲੈ ਕੇ ਦਿਓ ਅਤੇ ਵਧੀਆ ਵੀ, ਏਅਰਲਾਈਨ ਵੀ ਵਧੀਆ ਲੈ ਦਿਓ। ਅਤੇ ਨਾਲ ਨਾਲ ਲੋਰੀਅਰ ਇਮੀਗ੍ਰੇਸ਼ਨ ਸਲਿਊਸ਼ਨ ਵਾਲਿਆਂ ਦਾ ਨੰਬਰ ਨੋਟ ਕਰੋ, ਕਿਸੇ ਨੇ ਵੀ ਜਿਹੜਾ ਇਮੀਗ੍ਰੇਸ਼ਨ 'ਚ ਸਲਾਹ ਲੈਣੀ ਹੈ ਨਾ, ਤਾਂ ਉਹ ਬੜੀ ਟੌਪ ਦੀ ਸਲਾਹ ਦੇਣਗੇ ਲੋਰੀਅਰ ਵਾਲੇ। 905-903-3200 905-903-3200 'ਤੇ ਕਾਲ ਕਰਨੀ ਹੈ। ਕਿਸੇ ਕੋਲ ਕਰਜ਼ਾ ਹੈਗਾ ਪਰਸਨਲ ਆ ਜਾਂ ਕੰਪਨੀਆਂ 'ਤੇ ਖੜ੍ਹਾ, ਮੈਂ ਦੱਬ ਕੇ ਮਦਦ ਕਰ ਸਕਦਾ, ਇੱਧਰ ਉੱਧਰ ਧੱਕੇ ਨਾ ਖਾਓ, ਮੈਨੂੰ ਕੰਟੈਕਟ ਕਰਿਓ। ਮੈਂ ਕਮਿਊਨਿਟੀ 'ਚ 15-18 ਸਾਲ ਤੋਂ ਤੁਹਾਡੇ ਸਾਰਿਆਂ ਦੀ ਹੈਲਪ ਕਰ ਰਿਹਾ, ਜ਼ਰੂਰ ਕਾਲ ਕਰਿਓ, ਬੇਝਿਜਕ ਹੋ ਕੇ ਕਰਿਓ। ਅਤੇ ਨੰਬਰ ਆ 416-500-1832-0 416-518-3200 ਔਰ ਡੈਂਟਿਸਟਰੀ ਐਟ ਰੈਂਬਲਰ ਡਾਕਟਰ ਗਰੇਵਾਲ, ਵਨ ਆਫ ਦਾ ਟੋਪ ਡਾਕਟਰ ਨੇ, 905-451-8211 ਡੈਂਟਿਸਟਰੀ ਐਟ ਰੈਂਬਲਰ, ਰੈਂਬਲਰ ਐਂਡ ਸਟੀਲ ਇੰਟਰਸੈਕਸ਼ਨ 'ਤੇ। ਸੰਤੋਸ਼ ਜੀ ਆਂਸਰ ਦੇ ਦੋਗੇ ਆਪਣਾ?
1: ਜੀ ਆਂਸਰ ਹੈਗਾ ਕਿ ਮੈਂ ਰੀਸੈਂਟਲੀ ਟੋਰਾਂਟੋ ਆਊਟਲੈਟ ਗਈ ਸੀ, ਪਾਰਕਿੰਗ ਵਾਲੀ, ਬਿਲਕੁਲ ਸਹੀ ਹੈ। ਮੈਂ ਬਹੁਤ ਲੋਕਾਂ ਨੂੰ ਫਾਲੋ ਕੀਤਾ ਔਰ ਗੱਲ ਵੀ ਕੀਤੀ ਕਿ ਮੈਨੂੰ ਆਪਣਾ ਪਾਰਕਿੰਗ ਸਪੇਸ ਦੇ ਦਿਓ।
0: ਓ ਮੰਗੀ ਗਏ ਤੁਸੀਂ, ਥੈਂਕ ਯੂ ਸੋ ਮਚ। ਤੇ ਤੁਸੀਂ ਸੰਤੋਸ਼ ਹੋਣਾ ਨੂੰ ਕਾਲ ਕਰਨੀ ਹੈ, ਕੋਈ ਵੀ ਪ੍ਰਾਪਰਟੀ ਸਟੱਕ ਹੈਗਾ 416-473-4242 ਪਾਵਰ ਆਫ ਸੇਲ ਦੀ ਪ੍ਰਾਪਰਟੀਜ਼, ਜਾਂ
2: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤੱਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on the information provided. Enjoy.

0: ਆ ਪਰ ਜਨਾਬ ਚੱਲੇ ਕਿੱਥੇ ਹੋ
1: ਮੈਂ ਚੱਲਿਆ ਸਕਾਈਡਮ ਆਟੋ ਐਂਡ ਬੋਡੀ ਸੈਂਟਰ ਜਿਹੜੇ ਕਰਦੇ ਨੇ ਮੇਰੀ ਕਾਰ ਦੀ ਕੇਅਰ ਬੈਸਟ ਸਰਵਿਸ ਤੇ ਫੁੱਲ ਰਿਪੇਅਰ
0: ਇਹ ਹੋਈ ਹਨ ਸਕਾਈਡਮ ਗਰੁੱਪ ਆਫ ਕੰਪਨੀਜ਼ ਜਿਹਨਾਂ ਦੀਆਂ GTA ਦੇ ਵਿੱਚ 4 ਲੋਕੇਸ਼ਨਾਂ ਨੇ ਮੇਰੀ ਫਰੈਂਡ ਅਨੂ ਦੀ ਐਕਸੀਡੈਂਟਲ ਕਾਰ ਵੀ ਫਿਕਸ ਕਰਕੇ ਨਵੀਂ ਬਣਾਤੀ ਸੀ
1: ਜੀ ਹਾਂ ਕਾਰਾਂ ਦੇ ਨਾਲ ਨਾਲ ਬੱਸਾਂ ਅਤੇ ਵੱਡੇ ਟਰੱਕਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਬੋਡੀ ਵਰਕ ਦਾ ਕੰਮ ਵੀ ਕੀਤਾ ਜਾਂਦਾ ਹੈ ਰੇਟ ਵਾਸਤੇ ਬੈਸਟ ਪੈਕੇਜ ਪ੍ਰੋਵਾਈਡ ਕੀਤੇ ਜਾਂਦੇ ਨੇ ਬਥੇਰੀ ਜਾਣਕਾਰੀ ਲਈ ਕਾਲ ਕਰੋ 905-874-98

0: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਮਈ ਮਹੀਨੇ ਦੀ 19 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ ਮੰਗਲਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੰਗਲਵਾਰ ਵਾਲੇ ਦਿਨ ਦੇ ਵਿੱਚ, ਅਤੇ ਜੇਠ ਦਾ ਮਹੀਨਾ ਚੱਲ ਰਿਹਾ ਜੀ ਅਤੇ 5 ਤਰੀਕ ਅੱਜ ਹੋ ਗਈ ਹੈ ਅਤੇ ਸੰਮਤ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋ ਗਿਆ ਜੀ 10:06 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਅਤੇ ਤੁਸੀਂ ਵੀ ਗੱਲਬਾਤ ਕਰੋਗੇ ਤਾਂ ਫਿਰ ਨੰਬਰ ਸਟੂਡੀਓ ਦੇ ਹੋਣਗੇ 6478074131674131313, ਤੇ ਤੁਸੀਂ ਸਟੂਡੀਓ ਵਿੱਚ ਗੱਲਬਾਤ ਕਰ ਸਕੋਗੇ। ਪਹਿਲਾਂ ਮੌਸਮ ਦੀ ਕਰੀਏ ਜੀ ਗੱਲਬਾਤ। ਇਸ ਸਮੇਂ 23 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਮੋਸਟਲੀ ਕਲਾਉਡੀ ਡੇ ਅੱਜ ਸ਼ੋਅ ਹੋ ਰਿਹਾ। ਹਾਈ ਟੈਂਪਰੇਚਰ ਪਤਾ ਕਿ ਕਿੰਨਾ ਜਾਣਾ, 29 ਡਿਗਰੀ ਤੱਕ ਚਲਾ ਜਾਣਾ। ਸੋ ਵਧੀਆ ਮੌਸਮ ਹੈ ਜੀ, ਵੀਕਐਂਡ 'ਤੇ ਮੌਸਮ ਸਾਰਾ ਵਧੀਆ ਹੀ ਰਿਹਾ ਕਿਉਂਕਿ ਲੌਂਗ ਵੀਕਐਂਡ ਸੀ, ਤੁਸੀਂ ਇੰਜੋਏ ਕੀਤਾ ਅਤੇ ਜਦੋਂ ਫਿਰ ਵੈਦਰ ਵਧੀਆ ਹੁੰਦਾ ਫਿਰ ਸਾਰੇ ਖਿਲੇ ਖਿਲੇ ਹੁੰਦੇ ਆ ਵੀ ਬੜਾ ਵਧੀਆ, ਕਿਉਂਕਿ ਘੁੰਮਣ ਫਿਰਨ ਨੂੰ ਸਾਰਾ ਕੁਛ ਵਧੀਆ ਹੀ ਲੱਗਦਾ ਫਿਰ, ਹੈ ਨਾ। ਸੋ ਇਸ ਸਮੇਂ 23 ਡਿਗਰੀ ਹੈ, ਅੱਜ ਹਾਈ 29 ਡਿਗਰੀ ਤੱਕ ਚਲੇ ਜਾਣਾ ਅਤੇ ਲੋਅ ਜਾਣਾ ਜੀ ਅੱਜ 19 ਡਿਗਰੀ ਸੈਲਸੀਅਸ ਤੱਕ। ਅਤੇ ਅੱਜ ਥੰਡਰ ਸਟੋਮ ਵੀ ਐਕਸਪੈਕਟ ਕੀਤੇ ਜਾ ਰਹੇ ਆ ਜੀ ਅਰਾਊਂਡ 6 PM ਸ਼ਾਮ ਨੂੰ 6 ਵਜੇ। ਹਵਾ ਜਿਹੜੀ ਹੈ ਉਹ 35 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਮਾਰ ਰਹੀ ਹੈ ਉਛਾਲੇ। ਸੋ ਬਿਲਕੁਲ ਜੀ ਹਵਾ ਚੱਲ ਰਹੀ ਹੈ 35 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ। ਅਤੇ ਜੇ ਹੁਣ ਗੱਲ ਕਰੀਏ ਇਸ ਸਮੇਂ ਐਨ ਸਨੀ ਡੇ ਹੈ ਜੀ, ਪੂਰਾ ਧੁੱਪ ਚਮਕਾਰੇ ਮਾਰ ਰਹੀ ਹੈ। ਅਤੇ ਜੇ ਆਪਾਂ ਦੁਪਹਿਰ ਤੋਂ ਬਾਅਦ ਦੀ ਗੱਲ ਕਰੀਏ ਤਾਂ ਫਿਰ ਹਵਾ ਜਿਹੜੀ ਹੈ ਤੇਜ਼ ਚੱਲੂਗੀ, ਫਿਰ ਸ਼ਾਮ ਨੂੰ ਤਾਂ ਥੰਡਰ ਸਟੋਮ ਜਿਵੇਂ ਐਕਸਪੈਕਟ ਕੀਤਾ ਹੀ ਜਾ ਰਿਹਾ। ਅਤੇ 8:42 'ਤੇ ਸਨਸੈੱਟ ਹੋਣਾ। ਰਾਤ ਦਾ ਟੈਂਪਰੇਚਰ ਵੀ ਵਧੀਆ ਹੈਗਾ, 23, 22, 21, 19, ਅਤੇ ਕੱਲ੍ਹ ਸਵੇਰੇ 5 ਵਜੇ ਦੇ ਕਰੀਬ ਟੈਂਪਰੇਚਰ ਹੋਵੇਗਾ 12 ਡਿਗਰੀ ਸੈਲਸੀਅਸ। ਸੋ ਵਧੀਆ ਜੀ ਟੈਂਪਰੇਚਰ, ਸੋ ਠੰਡਾ ਨਹੀਂ ਹੋਊਗਾ। 5:49 'ਤੇ ਸਵੇਰੇ ਸਨਰਾਈਜ਼ ਹੋਣਾ ਅਤੇ ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ। ਅਤੇ 11 ਵਜੇ ਤੱਕ ਸਾਡੇ ਨਾਲ ਹੀ ਰਹਿਣਾ, ਸੁਣਦੇ ਰਹਿਣਾ ਗੁਣਤਾਸ ਰੇਡੀਓ, ਅਤੇ ਗੱਲਬਾਤ ਕਰਨੀ ਹੈ 6478741313। ਲਓ ਜੀ ਅੱਜ ਮੰਗਲਵਾਰ ਦਾ ਦਿਨ ਹੋ ਗਿਆ ਅਤੇ ਅੱਜ ਬੜਾ ਸਪੈਸ਼ਲ ਜਿਹਾ ਦਿਨ ਹੈ ਇੱਕ, ਅਤੇ ਉਹਦੀ ਵੀ ਆਪਾਂ ਗੱਲਬਾਤ ਕਰਦੇ ਹਾਂ। ਅਤੇ ਬਾਕੀ ਤੁਸੀਂ ਆਪਣਾ ਹਾਲ ਚਾਲ ਜੇ ਦੱਸਣਾ ਚਾਹੁੰਦੇ ਹੋ ਕਿਵੇਂ ਰਿਹਾ ਤੁਹਾਡਾ ਲੌਂਗ ਵੀਕਐਂਡ, ਕੀਤਾ ਇੰਜੋਏ ਪੂਰਾ ਕਿ ਨਹੀਂ ਕੀਤਾ। ਅਤੇ ਜਿਵੇਂ ਕਹਿੰਦੇ ਥਕਾਵਟ ਵੀ ਉਤਰੀ, ਘੁੰਮੇ ਫਿਰੇ, ਖਾਏ ਪੀਏ, ਰੈਸਟ ਕੀਤੀ। ਰੈਸਟ ਇਜ਼ ਬੈਸਟ, ਰੈਸਟ ਸਭ ਨਾਲੋਂ ਵਧੀਆ ਹੈ ਨਾ। ਜਿਹੜੇ ਜ਼ਿਆਦਾ ਕੰਮ ਕਾਜ 'ਤੇ ਰਹਿੰਦੇ ਆ ਹਮੇਸ਼ਾ ਪੂਰਾ ਵੀਕ, ਫਿਰ ਉਹਨਾਂ ਨੂੰ ਹੁੰਦਾ ਵੀ ਰੈਸਟ ਕਰੋ। ਪਰ ਬਹੁਤਿਆਂ ਨੂੰ ਘੁੰਮਣ ਫਿਰਨ ਦਾ ਵੀ ਹੁੰਦਾ ਕਿਉਂਕਿ ਜਦੋਂ ਕੰਮਾਂ 'ਤੇ ਜਾਂਦੇ ਆ ਨਾ, ਜੇ ਤੁਸੀਂ ਉਂਝ ਕਿਤੇ ਥੋੜ੍ਹਾ ਜਿਹਾ ਆਊਟਿੰਗ ਕਰਦੇ ਹੋ ਉਹਦੇ ਨਾਲ ਚੇਂਜ ਹੋ ਜਾਂਦਾ ਮਨ ਹੈ, ਜਿਹੜਾ ਦਿਮਾਗ ਹੈ ਜਿਹੜਾ ਉਹ ਉਸ ਚੀਜ਼ ਤੋਂ, ਜਿਹੜਾ ਰੂਟੀਨ ਵਰਕ ਹੈ ਨਾ ਉਹ ਤੋਂ ਥੋੜ੍ਹੀ ਜਿਹੀ ਰਾਹਤ ਮਿਲ ਜਾਂਦੀ ਹੈ। ਥੋੜ੍ਹੇ ਸਮੇਂ ਲਈ ਤੁਸੀਂ ਜਿਹੜਾ ਹੈਗਾ ਉਹ ਸਾਰਾ ਕੁਛ ਭੁਲਾ ਦਿੰਦੇ ਹੋ। ਸੋ ਕਾਲਰ ਜੁੜਿਆ ਜੀ ਸਾਡੇ ਨਾਲ। ਹਾਂਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਕੀ ਹਾਲ ਚਾਲ ਜੀ?
1: ਵਧੀਆ ਜੀ, ਤੁਸੀਂ ਦੱਸੋ ਜੀ ਆਪਣਾ ਕਿੱਦਾਂ ਹਾਲ ਚਾਲ ਜੀ?
0: ਹਾਂਜੀ ਵਧੀਆ, ਦੱਸੋ ਤੁਸੀਂ ਕਿਵੇਂ ਕੀ ਕਰ ਰਹੇ
1: ਹੋ? ਜੀ ਲੌਂਗ ਵੀਕਐਂਡ ਬਹੁਤ ਵਧੀਆ ਰਿਹਾ, ਬਸ ਕੰਮ ਤੇ ਆ ਜੀ ਤੇ ਲੌਂਗ ਵੀਕਐਂਡ ਬਹੁਤ ਵਧੀਆ ਰਿਹਾ। 3 ਦਿਨ ਅਸੀਂ ਆਪਣੇ ਸਿੰਘ ਹਰਜੀਤ ਭਾਈ ਦੇ ਉੱਥੇ ਜਿਹੜਾ ਮਹਾਨ ਨਗਰ ਕੀਰਤਨ ਕੀਤਾ ਸੀ ਉਹਦੇ ਵਿੱਚ ਰਹੇ ਹਾਂ, ਆਨੰਦ ਆ ਗਿਆ ਜੀ।
0: ਵੈਰੀ ਗੁੱਡ, ਵੈਰੀ ਗੁੱਡ, ਬਹੁਤ ਵਧੀਆ। ਤੇ ਬਾਕੀ ਕੀਰਤਨ ਚ ਤਾਂ ਐਂ ਹੁੰਦਾ ਫਿਰ ਤੁਹਾਡਾ ਜਿਹੜੀ ਲਿਵ ਹੈ ਉਹ ਰੱਬ ਦੇ ਨਾਲ ਜੁੜ ਜਾਂਦੀ ਹੈ ਨਾ।
1: ਜਿਹਦੇ ਇੰਨਾ ਮਜ਼ਾ ਆਇਆ ਨਾ, ਮੇਰੀ ਵਾਈਫ ਜਿਹੜੀ ਉਹ ਪ੍ਰੈਗਨੈਂਟ ਆ, ਸੋ 8ਵਾਂ ਮਹੀਨਾ ਉਹਨੂੰ ਸਟਾਰਟ ਹੋ ਗਿਆ ਆ। ਤੇ ਅਸੀਂ 12-1 ਵਜੇ ਚਲ ਜਾਂਦੇ ਸੀਗੇ ਤੇ ਰਾਤ ਸ਼ਾਮ ਨੂੰ 7-6 ਵਜੇ ਆਉਂਦੇ ਸੀਗੇ। ਸਾਡਾ ਦਿਲ ਹੀ ਨੀ ਕਰਦਾ ਸੀ ਕਿ ਅਸੀਂ ਘਰ ਨੂੰ ਚੱਲ ਜਾਈਏ, ਮਨ ਘਰ ਆ ਗਿਆ, ਇੰਨਾ ਉਦਾਸ ਹੋ ਜਾਂਦਾ ਸੀਗਾ। ਉੱਥੇ ਇੰਨਾ ਵਧੀਆ ਸੀਗਾ ਮਾਹੌਲ, ਕੀਰਤਨ ਰਾਗੀ ਇੰਨੇ ਵਧੀਆ ਕਰ ਰਹੇ ਸੀਗੇ ਕਿ ਆਰਾਮ ਦੇ ਨਾਲ ਅਸੀਂ ਸੁਣ ਕੇ ਆਏ ਸੀ।
0: ਚਲੋ ਬਹੁਤ ਵਧੀਆ ਜੀ, ਥੈਂਕ ਯੂ ਤੁਹਾਡਾ ਜੀ।
1: ਥੈਂਕ ਯੂ ਜੀ, ਧੰਨਵਾਦ,
0: ਬਹੁਤ ਬਹੁਤ ਧੰਨਵਾਦ। ਬਿਲਕੁਲ ਲੌਂਗ ਵੀਕਐਂਡ ਸੀਗਾ, ਸੋ ਨਜ਼ਾਰਾ ਬੰਨ ਹੋਇਆ ਬਿਲਕੁਲ ਜਿਹੜੇ ਗਏ ਆ ਜੀ। ਔਰ ਇਹ ਜਿਹੜੇ ਕੰਮ ਉਲੀਕੇ ਜਾਂਦੇ ਆ ਨਾ ਇੱਦਾਂ ਦੇ ਵੱਡੇ ਕਾਰਜ, ਸੋ ਉਹ ਸੰਗਤਾਂ ਦੇ ਨਾਲ ਹੀ ਆ। ਇੱਕ ਤਾਂ ਦਰਸ਼ਨ ਮੇਲੇ ਸਾਰਿਆਂ ਦੇ ਹੋ ਜਾਂਦੇ ਆ, ਦੂਜਾ ਜਿਹੜੀ ਸੇਵਾ ਜਿਹੜੀ ਕੀਤੀ ਜਾਂਦੀ ਹੈ ਜਿਹਨਾਂ ਵੱਲੋਂ। ਸੋ ਬੜਾ ਵਧੀਆ ਜਿਹੜਾ ਇਹ 3 ਦਿਨ ਦਾ ਸੀਗਾ ਜੀ ਕੀਰਤਨ ਦਰਬਾਰ। ਸੋ ਹੋਪ ਹੈ ਕਿ ਸਾਰਿਆਂ ਨੇ ਬੜਾ ਕੀਰਤਨ ਦਾ ਆਨੰਦ ਉਠਾਇਆ ਹੋਊਗਾ। ਜਦੋਂ ਕੀਰਤਨ ਸੁਣਦੇ ਆ ਨਾ, ਸਰਵਣ ਕਰਦੇ ਆ, ਸੋ ਫਿਰ ਉਹਦਾ ਅਸਰ ਜਿਹੜਾ ਧੁਰ ਤੱਕ ਜਾਂਦਾ। ਸੋ ਬਿਲਕੁਲ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਉੱਥੇ ਪਹੁੰਚੇ। ਤੋ ਇਹ ਆਪਣੇ ਹਰਜੀਤ ਵੀਰ ਜੀ ਕਰਾਉਂਦੇ ਹੁੰਦੇ ਆ ਪੰਜਾਬੀ ਵਿਰਸਾ ਵਾਲੇ, ਜਿਹਨਾਂ ਦਾ ਪ੍ਰੋਗਰਾਮ ਆਪਣੇ ਤੋਂ ਬਾਅਦ ਆਉਂਦਾ। ਸੋ ਬਿਲਕੁਲ ਜੀ, ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ ਇਸ ਕਾਰਜ ਦੇ ਲਈ। ਸੋ ਬਿਲਕੁਲ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਦੇ ਨਾਲ। ਅਤੇ ਬਾਕੀ ਕੱਲ੍ਹ ਵਿਕਟੋਰੀਆ ਡੇ ਸੀਗਾ, ਹੈ ਨਾ, ਵਿਕਟੋਰੀਆ ਡੇ 'ਤੇ ਵੀ ਕਾਫੀ ਕੁਛ ਜਿਹੜਾ ਹੈ ਘਟਨਾ ਘਟੀਆਂ, ਉਹਨਾਂ ਦੀ ਵੀ ਆਪਾਂ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਅੱਜ ਜਿਹੜੀ ਆਪਾਂ ਨੇ ਗੱਲਬਾਤ ਹੁਣ ਕਰਨੀ ਹੈ ਉਹ ਤੁਹਾਡੇ ਲਈ ਹੈਗੀ ਹੈ ਕਿ ਅੱਜ ਬੜਾ ਹੀ ਇੱਕ ਸਪੈਸ਼ਲ ਦਿਨ ਹੈਗਾ ਜਦੋਂ ਆਪਾਂ ਆਪਣੇ ਜਰਨੈਲਾਂ ਨੂੰ ਯਾਦ ਕਰਦੇ ਹਾਂ ਨਾ। ਸੋ ਇੱਦਾਂ ਹੀ ਇੱਕ ਜਰਨੈਲ ਹੈਗੇ ਜੀ ਜਿਹਨਾਂ ਨੂੰ ਆਪਾਂ ਅੱਜ ਯਾਦ ਕਰ ਰਹੇ ਹਾਂ। ਅਤੇ ਉਹ ਕੌਣ ਹੈ ਜੀ? ਉਹ ਹੈਗੇ ਜੱਸਾ ਸਿੰਘ ਆਹਲੂਵਾਲੀਆ ਜੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ ਕਿਉਂਕਿ ਇਹਨਾਂ ਨੂੰ ਪੰਜਾਬ ਦਾ ਸ਼ੇਰ ਆਪਾਂ ਕਹਿ ਸਕਦੇ ਹਾਂ, ਜਿਨ੍ਹਾਂ ਨੇ ਸਿੱਖਾਂ ਨੂੰ ਇੱਕਜੁੱਟ ਕੀਤਾ ਸੀ ਅਤੇ ਜ਼ੁਲਮ ਦੇ ਵਿਰੁੱਧ ਇਹ ਖੜੇ ਹੋਏ ਸੀਗੇ। ਸੋ ਜੱਸਾ ਸਿੰਘ ਆਹਲੂਵਾਲੀਆ ਜੀ, ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ ਕਿਉਂ? ਕਿਉਂਕਿ ਅੱਜ ਉਹਨਾਂ ਦੀ ਹੈਗੀ ਹੈ ਜੀ ਬਰਥ ਐਨਵਰਸਰੀ। ਬਰਥ ਐਨਵਰਸਰੀ 'ਤੇ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ ਕਿਉਂਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਕਿ 18ਵੀਂ ਸਦੀ ਦੇ ਵਿੱਚ ਹੋਏ ਆ, ਇਹ ਲਾਹੌਰ ਦੇ ਨਾਲ ਰਿਲੇਟਡ ਹੈ ਜੀ। ਇਹਨਾਂ ਦਾ ਪਿੰਡ ਸੀਗਾ ਆਹਲੂ ਅਤੇ ਲਾਹੌਰ ਦੇ ਵਿੱਚ ਹੈ ਇਹ ਪਿੰਡ। ਸੋ ਤਾਂ ਹੀ ਫਿਰ ਇਹਨਾਂ ਦਾ ਜਿਹੜਾ ਨਾਮ ਹੈ ਪਿੱਛੇ ਆਹਲੂਵਾਲੀਆ, ਜਿਵੇਂ ਆਪਾਂ ਕਿਤੇ ਜਿਹੜਾ ਪਿੰਡ ਹੁੰਦਾ ਨਾ ਉਹ ਨਾਲ ਲਾ ਦਿੰਦੇ ਹਾਂ, ਸੋ ਉੱਦਾਂ ਹੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਇਹਨਾਂ ਦਾ ਨਾਮ ਬਣ ਗਿਆ ਇਹਨਾਂ ਦੇ ਪਿੰਡ ਤੋਂ ਆਹਲੂਵਾਲੀਆ। ਸੋ ਅੱਜ ਉਹਨਾਂ ਦੀ ਬਰਥ ਐਨਵਰਸਰੀ ਹੈ। ਤੁਸੀਂ ਇਹਨਾਂ ਬਾਰੇ ਕੁਛ ਦੱਸਣਾ ਚਾਹੋਗੇ? ਕੋਈ ਜਾਣਕਾਰੀ ਜੇ ਤੁਹਾਡੇ ਕੋਲ ਹੈ ਬਿਲਕੁਲ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਜਾਣਕਾਰੀ ਦੇ ਸਕਦੇ ਹੋ। ਅਤੇ ਸਾਡੇ ਨਾਲ ਜਤਿੰਦਰ ਆਂਟੀ ਜੀ ਜੁੜੇ ਆ। ਹਾਂਜੀ ਆਂਟੀ ਜੀ, ਕੀ ਹਾਲ ਚਾਲ?
2: ਹਾਂਜੀ ਬੇਟੇ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਬੇਟੇ
0: ਜੀ। ਜੀ ਗੁੱਡ ਮਾਰਨਿੰਗ ਜੀ, ਕੀ ਹਾਲ ਚਾਲ ਤੁਹਾਡਾ?
2: ਵਧੀਆ, ਮੈਂ ਹੀ ਦੱਸਣਾ ਸੀ, ਮੈਂ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਨ ਹੈ।
0: ਹਾਂਜੀ
2: ਹਾਂਜੀ, ਤੇ ਬਾਕੀ ਹੋਰ ਬਹੁਤ ਵਧੀਆ ਸਾਰਾ ਕੁਛ, ਤੇ ਮੌਸਮ ਵਧੀਆ, ਨਾਲੇ ਮੈਂ ਕਹਿੰਦੀ ਵੀ ਹੁਣ ਅੱਜ ਦਾ ਦਿਨ ਹੀ ਗਰਮੀ ਹੈ ਤੇ ਅੱਗੋਂ ਫਿਰ ਵੈਦਰ ਹੋ ਜਾਣਾ ਠੰਡਾ, 12-13-14 ਤੇ ਚਲੇ ਜਾਣਾ।
0: ਹਾਂਜੀ, ਕਹਿੰਦੇ ਅੱਜ ਵਧੀਆ ਨਜ਼ਾਰੇ ਲੈ ਲਓ ਫਿਰ ਠੰਡਾ ਹੋ ਜਾਣਾ, ਕੋਈ ਗੱਲ ਨੀ, ਫਿਰ ਗਰਮੀ ਫਿਰ ਆ ਜਾਣੀ,
2: ਨਾਲੇ ਨੂੰ 12-13-14 ਡਿਗਰੀ ਹੋ ਜਾਣੀ ਹੈ, ਤੇ ਅੱਗੋਂ ਇੱਕ ਹਫਤਾ ਹੋਰ।
0: ਹਾਂਜੀ,
2: ਤੇ ਬੂਟੇ ਵੀ ਹੁਣ ਸੰਭਾਲ ਕੇ ਫਿਰ ਸੰਭਲ ਕੇ ਹੀ ਲਾਉਣੇ ਪੈਣੇ ਆ, ਤੇ ਮੈਂ ਤਾਂ ਕਹਿੰਦੀ ਚਲੋ ਮੈਂ ਆ ਹੀ ਲਈਏ, ਅਗਲਾ ਵੀਕ ਫਿਰ ਹੀ ਲਾਈਏ, ਨਹੀਂ ਤਾਂ ਫਿਰ ਮਰ ਜਾਣੇ ਆ।
0: ਬਿਲਕੁਲ ਬਿਲਕੁਲ ਜੀ,
2: ਥੋੜਾ ਜਿਹਾ ਹੋਰ ਵੀਕ ਇੱਕ ਰੁਕ ਜਾਈਏ
0: ਪਨੀਰੀ, ਤੇ ਫਿਰ ਜਦੋਂ ਠੰਡ ਹਟੀ ਨੀ ਤੇ ਕਈਆਂ ਦੇ ਬੂਟੇ ਖਤਮ ਹੋ ਗਏ ਸੀਗੇ।
2: ਪਿਛਲੇ ਸਾਲ ਏਦਾਂ ਹੋਈ, ਪਰ ਅਸੀਂ ਤਾਂ ਅੰਦਰ ਹੀ ਲਾਏ ਹੋਏ ਸੀ, ਅੰਦਰ ਹੀ ਰਹਿਣ ਦਿੱਤੇ ਸੀ, ਬਾਹਰ ਨੀ ਸੀ ਕੱਢੇ।
0: ਅੱਛਾ ਜੀ,
2: ਬਚ ਗਏ ਸੀ, ਤੇ ਜੇ ਉਹ ਬਾਹਰ ਜਿਨ੍ਹਾਂ ਨੇ ਕੱਢੇ ਸਾਰੇ $200-$300 ਲਾ ਕੇ, ਉਹ ਬੂਟੇ ਸਾਰੇ ਵਿਚਾਰਿਆਂ ਦੇ ਖਤਮ ਹੋ ਗਏ ਸੀ, ਖਰਾਬ ਹੋ ਗਏ ਸੀਗੇ। ਤੇ ਅਸੀਂ ਬੇਟੇ ਉੱਥੇ ਗਏ ਸੀ ਕੀਰਤਨ ਤੇ ਫੇਅਰ ਗਰਾਊਂਡ ਚ।
0: ਅੱਛਾ ਜੀ,
2: ਹਾਂਜੀ, ਅਸੀਂ 3 ਦਿਨ ਜਾਂਦੇ ਰਹੇ ਹਾਂ, ਤੇ ਸਿੰਗਰ ਜੀਤ ਨੂੰ ਵੀ ਸਾਰਾ ਸੁਣਿਆ ਪ੍ਰੋਗਰਾਮ ਸਾਰਾ, ਸਤਿੰਦਰਪਾਲ ਸਿੱਧਵਾਨ ਨੂੰ ਵੀ, ਤੇ ਅਸੀਂ 3 ਦਿਨ ਪੂਰੇ ਗਏ ਹਾਂ। ਕੱਲ ਰਾਤੀ ਅਸੀਂ 6 ਵਜੇ ਸਾਢੇ 6 ਵਜੇ ਵਾਪਸ ਆਏ ਹਾਂ ਉੱਥੋਂ।
0: ਅੱਛਾ ਜੀ,
2: ਸਾਰੇ ਹਾਂਜੀ, ਬਹੁਤ ਸੋਹਣਾ ਪ੍ਰੋਗਰਾਮ ਸੁਣਿਆ, 3 ਦਿਨ ਅਸੀਂ ਇੰਨਾ ਆਨੰਦ ਮਾਣਿਆ ਜਾ ਕੇ, ਬਹੁਤ ਵਧੀਆ ਰਿਹਾ, ਵੈਦਰ ਵੀ ਵਧੀਆ ਸੀ ਬੇਟੇ,
0: ਸਾਰਾ ਕੁਛ ਬਹੁਤ ਵਧੀਆ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਤੇ ਬਿਲਕੁਲ ਜੀ, ਅੱਜ ਜੱਸਾ ਸਿੰਘ ਆਹਲੂਵਾਲੀਆ ਜੀ ਉਹਨਾਂ ਨੂੰ ਆਪਾਂ ਯਾਦ ਕਰੀਏ। ਤੇ ਥੋੜਾ ਜਿਹਾ ਆਪਣਾ ਜਿਵੇਂ ਬਿਲਕੁਲ ਆਂਟੀ ਜੀ ਬਿਲਕੁਲ ਸਹੀ ਕਹਿ ਕੇ ਗਏ ਆ, ਕਿਉਂਕਿ ਨਾ ਚਾਹੇ ਆਪਾਂ ਨੂੰ ਉਂਝ ਨਾ ਇੰਨਾ ਪਤਾ ਹੋਵੇ ਜਾਂ ਕੁਛ ਜੋ ਵੀ, ਪਰ ਥੋੜਾ ਜਿਹਾ ਜੇ ਆਪਾਂ ਧਿਆਨ ਕਰਦੇ ਹਾਂ ਵੀ ਹਾਂਜੀ ਅੱਜ ਕਿਹੜੇ ਦਿਨ ਹੈਗੇ ਆ, ਤੇ ਫਿਰ ਉਹਨਾਂ ਦੀ ਗੱਲਬਾਤ ਕਰਨੀ ਜ਼ਰੂਰ ਬਣਦੀ ਹੈ। ਤੇ ਬਿਲਕੁਲ ਜੀ, ਅੱਜ ਜੇ ਆਪਾਂ ਗੱਲ ਕਰੀਏ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਇਹਨਾਂ ਨੂੰ ਨਾ ਸਿੱਖ ਰਾਜ ਦੇ ਪਹਿਲੇ ਮਹਾਰਾਜੇ ਵਜੋਂ ਵੀ ਜਾਣਿਆ ਜਾਂਦਾ ਵੀ ਹਾਂਜੀ ਇਹਨਾਂ ਨੇ ਪਹਿਲਾਂ ਕੋਸ਼ਿਸ਼ ਇਹਨਾਂ ਵੱਲੋਂ ਕੀਤੀ ਗਈ, ਕਿਉਂਕਿ ਜੱਸਾ ਸਿੰਘ ਕਹਿੰਦੇ ਜਿਨ੍ਹਾਂ ਦਾ ਜਨਮ ਵੈਸੇ ਨਾ ਜੇ ਆਪਾਂ ਗੂਗਲ ਕਰੀਏ ਤਾਂ ਉੱਥੇ 3 ਮਈ ਲਿਖਿਆ ਹੋਇਆ, ਪਰ ਜੇ ਆਪਾਂ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਗੱਲਬਾਤ ਕਰਦੇ ਹਾਂ ਤੇ ਅੱਜ ਜਿਹੜਾ ਹੈਗਾ ਉਹਨਾਂ ਦਾ ਜਨਮ ਦਿਨ ਬਣਦਾ। ਸੋ 1718 ਨੂੰ ਲਾਹੌਰ ਦੇ ਨੇੜੇ ਆਲੂ ਵਿੱਚ ਹੋਇਆ ਸੀਗਾ, ਆਲੂ ਪਿੰਡ ਦਾ ਨਾਮ ਹੈ। ਸੋ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਹੈ ਨਾ ਉਹ ਮਾਤਾ ਸੁੰਦਰੀ ਜੀ ਨੇ ਕੀਤਾ ਸੀਗਾ, ਜਿਹੜੇ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਤਨੀ ਸੀਗੀ ਮਾਤਾ ਸੁੰਦਰੀ ਜੀ। ਮਾਤਾ ਸੁੰਦਰੀ ਜੀ ਨੇ ਜਿਹੜਾ ਹੈਗਾ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਸੀ, ਕਿਉਂ? ਕਿਉਂਕਿ ਇਹਨਾਂ ਦੀ ਪਿਤਾ ਦੀ ਮੌਤ ਹੋ ਗਈ ਸੀਗੀ ਜੱਸਾ ਸਿੰਘ ਜੀ ਦੇ। ਸੋ ਫਿਰ ਉਹ ਤੋਂ ਬਾਅਦ ਇਹਨਾਂ ਨੇ ਇਹਨਾਂ ਨੂੰ ਦਿੱਲੀ ਲਿਆਂਦਾ ਗਿਆ, ਦਿੱਲੀ ਆ ਗਏ ਸੀ। ਸੋ ਜਿੱਥੇ ਫਿਰ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਪਾਲਿਆ ਸੀਗਾ। ਉਹ ਬਾਅਦ ਦੇ ਵਿੱਚੋਂ ਪੰਜਾਬ ਦੇ ਵਿੱਚ ਜਿਹੜੇ ਨਵਾਬ ਕਪੂਰ ਸਿੰਘ ਸੀਗੇ ਉਹਨਾਂ ਦੀ ਫੌਜ ਦੇ ਵਿੱਚ ਫਿਰ ਸ਼ਾਮਿਲ ਹੋ ਗਏ। 1753 ਦੇ ਵਿੱਚ ਕਪੂਰ ਸਿੰਘ ਦੀ ਮੌਤ ਤੋਂ ਬਾਅਦ ਜੱਸਾ ਸਿੰਘ ਸਿੱਖ ਮਿਸਲਾਂ ਦੇ ਇੱਕ ਸਾਂਝੇ ਸੰਗਠਨ ਦਲ ਖਾਲਸਾ, ਜਿਹਦਾ ਨਾਮ ਸੀ ਦਲ ਖਾਲਸਾ, ਉਹਦੇ ਮੁਖੀ ਬਣ ਗਏ। ਦੁਰਾਨੀ, ਜਿਹਨਾਂ ਨੂੰ ਅਸੀਂ ਅਹਿਮਦ ਸ਼ਾਹ ਅਬਦਾਲੀ ਕਹਿੰਦੇ ਹਾਂ, ਸੋ ਦੁਰਾਨੀ ਜਿਹੜਾ ਹੈਗਾ ਉਸ ਸਮੇਂ ਖੈਬਰ ਦਰੇ ਤੋਂ ਆ ਕੇ ਪੰਜਾਬ ਦੇ ਵਿੱਚ, ਯਾਨੀ ਕਿ ਇੰਡੀਆ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ, ਹਮਲੇ ਕਰਦਾ ਹੁੰਦਾ ਸੀਗਾ। ਸੋ ਸਾਰਾ ਕੁਛ ਲੁੱਟ ਸੁੱਟ ਕੇ ਲੈ ਜਾਂਦਾ ਸੀ, ਔਰਤਾਂ ਨੂੰ ਚੱਕ ਕੇ ਲੈ ਜਾਂਦਾ ਸੀ। ਸੋ ਦੁਰਾਨੀ ਦੇ ਜਦੋਂ ਭਾਰਤ ਉੱਤੇ 5ਵੇਂ ਹਮਲੇ ਦੌਰਾਨ ਜੱਸਾ ਸਿੰਘ ਨੇ 2200 ਬੰਦੀ ਔਰਤਾਂ ਨੂੰ ਆਜ਼ਾਦ ਕਰਵਾਇਆ। ਉਸੇ ਸਾਲ ਉਹਨਾਂ ਨੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਇਸ ਕਾਰਵਾਈ ਨੇ ਦੁਰਾਨੀ ਦੇ ਅਗਲੇ ਹਮਲੇ ਨੂੰ ਸ਼ੁਰੂ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਜਿਹੜਾ 2 ਕੁ ਦਿਨ ਪਹਿਲਾਂ ਸੀਗਾ ਜੀ ਵੱਡਾ ਘੱਲੂਘਾਰਾ, ਉਹ ਹੋਇਆ ਸੀਗਾ। ਸੋ ਇਹ ਜਿਹੜਾ ਵੱਡਾ ਘੱਲੂਘਾਰਾ ਹੋਇਆ ਸੀਗਾ ਇਹਦੇ ਵਿੱਚ 20,000 ਤੋਂ ਵੱਧ ਸਿੱਖਾਂ ਦੀਆਂ ਜਿਹੜੀਆਂ ਜਾਨਾਂ ਚੱਲੀਆਂ ਗਈਆਂ ਸੀ। 1764 ਦੇ ਵਿੱਚ ਜੱਸਾ ਸਿੰਘ ਨੇ ਦਲ ਖਾਲਸਾ ਨੂੰ ਇਕਜੁੱਟ ਕੀਤਾ, ਸਰਹੰਦ ਉੱਤੇ ਕਬਜ਼ਾ ਕਰ ਲਿਆ। ਫਿਰ 1774 ਦੇ ਵਿੱਚ ਆਪਣੇ ਇਲਾਕੇ ਦਾ ਵਿਸਥਾਰ ਕਰਦੇ ਹੋਏ ਉਹਨਾਂ ਨੇ ਕਪੂਰਥਲਾ ਨੂੰ ਆਪਣੀ ਰਾਜਧਾਨੀ ਵਜੋਂ ਸਥਾਪਿਤ ਕੀਤਾ। ਉਦੋਂ ਕਪੂਰਥਲਾ ਜਿਹੜੀ ਆ ਉਹ ਰਾਜਧਾਨੀ ਇਹਨਾਂ ਨੇ ਬਣਾਈ। ਔਰ 1783 ਦੇ ਵਿੱਚ ਹੋਰ ਸਿੱਖ ਜਰਨੈਲਾਂ ਦੇ ਨਾਲ ਜੱਸਾ ਸਿੰਘ ਨੇ ਥੋੜ੍ਹੇ ਸਮੇਂ ਲਈ ਦਿੱਲੀ ਉੱਤੇ ਕਬਜ਼ਾ ਕਰ ਲਿਆ। ਸੋ ਦਿੱਲੀ ਉੱਤੇ ਵੀ ਇਹਨਾਂ ਨੇ ਕਬਜ਼ਾ ਕੀਤਾ ਸੀ। ਸੋ ਖਾਲਸਾਈ ਜਿਹੜਾ ਝੰਡਾ ਸੀਗਾ ਉਹ ਲਹਿਰਾਇਆ ਸੀਗਾ ਉੱਥੇ। ਔਰ 20 ਅਕਤੂਬਰ 1783 ਨੂੰ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਦੇਹਾਂਤ ਹੋ ਗਿਆ ਸੀ। ਸੋ ਬਿਲਕੁਲ ਜੀ, ਇੱਦਾਂ ਦੇ ਜਿਹੜੇ ਯੋਧੇ ਸੂਰਬੀਰ ਨੂੰ ਆਪਾਂ ਜਰਨੈਲ ਨੂੰ ਯਾਦ ਕਰਦੇ ਹਾਂ, ਇਹਨਾਂ ਨੂੰ ਨਾ ਖਿਤਾਬ ਦਿੱਤਾ ਸੀਗਾ ਸੁਲਤਾਨ ਉਲ ਕੌਮ ਦਾ। ਸੁਲਤਾਨ ਉਲ ਕੌਮ ਯਾਨੀ ਕਿ ਆਪਾਂ ਕਹਿ ਸਕਦੇ ਹਾਂ ਵੀ ਕੌਮ ਦਾ ਸੁਲਤਾਨ, ਰਾਜਾ, ਬਾਦਸ਼ਾਹ, ਮਹਾਰਾਜਾ, ਕੋਈ ਵੀ ਨਾਮ ਲੈ ਲਓ। ਸੋ ਬਿਲਕੁਲ ਜੀ, ਇਹਨਾਂ ਨੇ ਜਿਹੜਾ ਵੱਡੇ ਘੱਲੂਘਾਰੇ ਦੀ ਤਾਂ ਆਪਾਂ ਨੇ ਗੱਲ ਕੀਤੀ, ਦਿੱਲੀ ਅਤੇ ਕੇਸਰੀ ਝੰਡਾ ਲਹਿਰਾਇਆ ਉਹਦੀ ਵੀ ਗੱਲਬਾਤ ਕੀਤੀ, ਅਤੇ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀ ਨਾ, ਕਿਉਂਕਿ ਜਦੋਂ ਉਹ ਆਉਂਦਾ ਸੀ ਪੰਜਾਬ ਵੱਲ, ਪੰਜਾਬ ਤੋਂ ਆਉਂਦਾ ਸੀ ਇੰਡੀਆ ਦੇ ਵੱਖ ਵੱਖ ਖੇਤਰਾਂ 'ਚ ਜਾ ਕੇ ਲੁੱਟ ਖਸੁੱਟ ਕਰਦਾ ਸੀ, ਸੋਨੇ ਚਾਂਦੀ ਹੀਰੇ ਮੋਤੀ ਮੰਦਰ ਮਸਜਿਦਾਂ ਨੂੰ ਗੁਰਦੁਆਰਿਆਂ ਨੂੰ ਲੁੱਟ ਕੇ ਲੈ ਜਾਂਦਾ ਸੀ, ਜਾਂ ਹੋਰ ਜਿਹੜੀਆਂ ਔਰਤਾਂ ਸੀ ਉਹਨਾਂ ਨੂੰ ਚੱਕ ਲੈ ਜਾਂਦੀ ਸੀ। ਦੇਖੋ ਵੈਸੇ ਕਿੰਨੇ ਜ਼ਾਲਮ ਸੀਗੇ ਇਹ, ਔਰ ਜੇ ਉਹਨਾਂ ਨੂੰ ਨੱਥ ਪਾਈ ਤਾਂ ਪੰਜਾਬ ਦੇ ਯੋਧਿਆਂ ਨੇ ਹੀ ਪਾਈ, ਨਹੀਂ ਤਾਂ ਉਹ ਕਿਸੇ ਦੇ ਕਾਬੂ ਨਹੀਂ ਸੀ ਆ ਰਹੇ। ਉਹ ਤਾਂ ਹੁਣ ਨਹੀਂ ਆ ਰਹੇ, US ਆਪਣੇ ਆਪ ਨੂੰ ਕਹਿੰਦਾ ਕਹਾਉਂਦਾ, ਆਪਾਂ ਕਈ ਵਾਰ ਗੱਲ ਕੀਤੀ ਹੈ, ਅਤੇ ਅਫਗਾਨਿਸਤਾਨ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਉੱਥੇ ਪੈਰ ਨਹੀਂ ਲੱਗਣ ਦੇ ਰਿਹਾ। ਦੇਖ ਲਓ ਹੁਣ ਦੇ ਸਮੇਂ ਦੇ ਵਿੱਚ ਜਦੋਂ ਕਿ ਸਭ ਕੁਛ ਇੰਨਾ ਐਡਵਾਂਸ ਹੋ ਚੁੱਕਿਆ, ਚਾਹੇ ਜਹਾਜ਼ ਹੋਣ, ਵੈਪਨ ਹੋਣ, ਹੈ ਨਾ, ਟੈਕਨੋਲੋਜੀ ਹੋਵੇ, ਕੁਛ ਵੀ, ਕਿਸੇ ਵੀ ਤਰ੍ਹਾਂ ਉਹ ਫਿਰ ਵੀ ਹੱਥ ਨਹੀਂ ਆਉਂਦੇ, ਮਤਲਬ ਵਾਰੀ ਨਹੀਂ ਆਉਂਦੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਸਰਪੰਚ ਹੈ ਇਸ ਦੇਸ਼ ਦੇ, ਇਸ ਵਰਲਡ ਦੇ ਆਪਾਂ ਕਹਿ ਸਕਦੇ ਹਾਂ, ਦੇਸ਼ ਦੇ ਨਹੀਂ, ਇਸ ਵਰਲਡ ਦੇ, ਯਾਨੀ ਕਿ US ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਅਹਿਮਦ ਸ਼ਾਹ ਅਬਦਾਲੀ ਨੇ ਸ਼੍ਰੀ ਹਰਿਮੰਦਰ ਸਾਹਿਬ ਨੂੰ ਵੀ ਬੜਾ ਨੁਕਸਾਨ ਪਹੁੰਚਾਇਆ ਸੀ, ਢਹਿ ਢੇਰੀ ਕਰ ਦਿੱਤਾ ਸੀ, ਸਰੋਵਰ ਨੂੰ ਨੁਕਸਾਨ ਪਹੁੰਚਾਇਆ ਸੀਗਾ, ਪਰ ਜੱਸਾ ਸਿੰਘ ਆਲੂਵਾਲੀਆ ਜੀ ਨੇ ਫਿਰ ਦੁਬਾਰਾ ਤੋਂ ਇਹਦਾ ਨਿਰਮਾਣ ਕਰਵਾਇਆ ਸੀ, ਸ਼੍ਰੀ ਹਰਿਮੰਦਰ ਸਾਹਿਬ ਦਾ ਵੀ, ਅਤੇ ਸਰੋਵਰ ਨੂੰ ਫਿਰ ਦੁਬਾਰਾ ਤੋਂ ਬਣਵਾਇਆ ਸੀਗਾ। ਸੋ ਇੱਦਾਂ ਦੇ ਸੀ ਜੀ ਜੱਸਾ ਸਿੰਘ ਆਲੂਵਾਲੀਆ, ਸੁਲਤਾਨ ਉਲ ਕੌਮ। ਸੋ ਉਹ ਤੋਂ ਬਾਅਦ ਤਾਂ ਫਿਰ ਜਦੋਂ ਫਿਰ ਰਾਜ ਹੋਇਆ ਸੀਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ, ਫਿਰ ਉਹਨਾਂ ਨੇ ਤਾਂ ਹੋਰ ਵੀ ਸਾਰਾ ਕੁਛ ਵਧੀਆ ਕਰਤਾ ਸੀ। ਸੋ ਸ਼ੁਰੂਆਤ ਜਿਹੜੀ ਹੈ ਇੱਥੋਂ ਕੀਤੀ ਗਈ ਸੀ, ਤਾਂ ਹੀ ਇਹਨਾਂ ਨੂੰ ਪਹਿਲਾਂ ਮਹਾਰਾਜੇ ਦਾ ਖਿਤਾਬ ਜਾਂ ਸੁਲਤਾਨ ਉਲ ਕੌਮ ਦਾ ਜਿਹੜਾ ਖਿਤਾਬ ਹੈ ਉਹ ਇਹਨਾਂ ਨੂੰ ਦਿੱਤਾ ਗਿਆ। ਸੋ ਬਿਲਕੁਲ ਜੀ, ਅੱਜ ਇਹਨਾਂ ਦੀ ਬਰਥ ਐਨਵਰਸਰੀ ਹੈ, ਸਰਦਾਰ ਜੱਸਾ ਸਿੰਘ ਆਲੂਵਾਲੀਆ, ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। ਸੋ ਇੱਦਾਂ ਦੇ ਜਿਹੜੇ ਯੋਧੇ ਵੀਰ ਆ ਜੀ, ਉਹਨਾਂ ਨੂੰ ਬਿਲਕੁਲ ਯਾਦ ਕਰਨਾ ਬਣਦਾ, ਤਾਂ ਕਿ ਸਾਨੂੰ ਵੀ ਪਤਾ ਲੱਗੇ, ਕਿਉਂਕਿ ਕਈ ਵਾਰ ਨਾ ਆਪਾਂ ਸੁਣਦੇ ਨਹੀਂ, ਪੜ੍ਹਦੇ ਨਹੀਂ, ਆਪਾਂ ਨੂੰ ਪਤਾ ਨਹੀਂ ਲੱਗਦਾ ਕੀ ਕੁਛ ਕਿੰਨੀ ਜੱਦੋ ਜਹਿਦ ਕਰਕੇ ਸਾਰਾ ਕੁਛ ਕੀਤਾ ਗਿਆ। ਪਰ ਆਪਾਂ ਜੇ ਹੁਣ ਸੋਚੀਏ ਤਾਂ ਹੁਣ ਉਹ ਚੀਜ਼ਾਂ ਨੂੰ ਆਪਾਂ ਮਲੀਆ ਮੇਟ ਕਰੀ ਜਾ ਰਹੇ ਹਾਂ, ਜਿਵੇਂ ਚਾਹੇ ਆਪਾਂ ਇੱਥੇ ਦੇ ਆਉਣ ਦੀ ਗੱਲ ਕਰੀਏ, ਸਾਡੇ ਜਿਹੜੇ ਪਹਿਲੇ 1914 'ਚ ਕਾਮਾ ਗਾਟਾ ਮਾਰੂ ਦੇ ਅਧੀਨ ਇੱਥੇ ਪਹੁੰਚੇ ਸੀਗੇ, ਹੈ ਨਾ, ਅਤੇ ਉਹਨਾਂ ਨਾਲ ਕਿੱਦਾਂ ਦਾ ਬਿਹੇਵ ਕੀਤਾ, ਕਿੰਨੀ ਜੱਦੋ ਜਹਿਦ ਕਰਕੇ ਕੈਨੇਡਾ 'ਚ ਆਏ, ਅਤੇ ਹੁਣ ਆਪਾਂ ਉਹ ਚੀਜ਼ ਨੂੰ ਖਿਲਾਰੀ ਜਾ ਰਹੇ ਹਾਂ। ਸੋ ਉਹਦੀ ਵੀ ਆਪਾਂ ਅੱਗੇ ਜਾ ਕੇ ਗੱਲਬਾਤ ਕਰਾਂਗੇ। ਕਾਲ ਲੈਂਦੇ ਹਾਂ, ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਭੈਣ ਜੀ, ਕਿੱਦਾਂ ਜੀ?
0: ਹਾਂਜੀ ਬਹੁਤ ਵਧੀਆ ਸਰ, ਤੁਸੀਂ ਦੱਸੋ।
3: ਹਾਂਜੀ ਹਾਂਜੀ ਠੀਕ ਹੈ, ਬਹੁਤ ਵਧੀਆ, ਥੈਂਕ ਯੂ ਤੁਹਾਡਾ। ਤੇ ਮੈਂ ਸੁਣਦਾ ਸੀ ਪ੍ਰੋਗਰਾਮ, ਤੇ ਤੁਸੀਂ ਮੈਂਸ਼ਨ ਕੀਤਾ ਵੀ ਇਹ ਇਹਨਾਂ ਦੀ ਡੇਟ ਮਈ 3 ਨੂੰ ਵੀ ਮੈਂਸ਼ਨ ਹੁੰਦਾ ਇਹਨਾਂ ਦਾ।
0: ਹਾਂ ਗੂਗਲ 'ਚ ਹੈਗਾ 3 ਮਈ ਨਾ, ਜੇ ਆਪਾਂ ਦੇਖਦੇ ਹਾਂ।
3: ਹਾਂ ਕਿਉਂਕਿ ਮੈਂ ਕਿਹਾ, ਮੈਂ ਥੋੜੇ ਦਿਨ ਪਹਿਲਾਂ ਹੀ ਮੈਂ ਕਿਹਾ ਸੁਣਿਆ ਗੱਲ ਕੀ ਆ।
0: ਜੀ ਜੀ
3: ਹਾਂ ਠੀਕ ਹੈ ਭੈਣ ਜੀ, ਸੁਣਦੇ ਹਾਂ, ਥੈਂਕ ਯੂ ਸਰ
0: ਜੀ। ਥੋੜੇ ਦਿਨ ਪਹਿਲਾਂ ਕੀ ਸੁਣਿਆ ਤੁਸੀਂ?
3: ਹਾਂਜੀ ਆਪਣੇ ਜੱਸਾ ਸਿੰਘ ਆਲੂਵਾਲੀ ਦੇ ਆਪਣੇ ਵੀ ਆਪਣੇ ਉਹਨਾਂ ਦਾ ਬਾਛੜੇ ਅੱਜ ਵੀ ਦਿਨ ਆ, ਹਨਾ?
0: ਨਹੀਂ ਉਹ ਜੱਸਾ ਸਿੰਘ ਰਾਮਗੜੀ ਦਾ ਕੀਤਾ ਸੀ ਆਪਾਂ ਨੇ।
3: ਅੱਛਾ
0: ਹਾਂਜੀ ਹਾਂਜੀ,
3: ਜਾਂ ਫਿਰ ਮੈਂ ਵੀ ਸੋਚਦਾ ਸੀ, ਮੈਂ ਕਿਹਾ ਜਾਂ ਫਿਰ ਹੋਰ ਜੋੜਾ ਹੋਣਾ ਕੋਈ, ਤਾਂ ਫਿਰ ਮੈਂ ਕਿਹਾ।
0: ਹਾਂਜੀ ਹਾਂਜੀ, ਉਹਨਾਂ ਦਾ ਨਾਮ ਵੀ, ਕਿਉਂਕਿ ਜੱਸਾ ਸਿੰਘ ਹੈ ਨਾ ਆਪਾਂ ਨੂੰ ਸੇਮ ਹੀ ਲੱਗਦਾ, ਉਹ ਜੱਸਾ ਸਿੰਘ ਰਾਮਗੜੀਏ ਸੀਗੇ, ਰਾਮਗੜੀਆ ਨਹੀਂ ਸੀ, ਇਹ ਹੈਗੇ ਜੱਸਾ ਸਿੰਘ ਆਲੂਵਾਲੀਆ ਜੀ।
3: ਆਲੂਵਾਲੀਆ, ਹਾਂਜੀ ਏਦਾਂ ਦੇਖੋ ਇਹ ਆਪਣੇ ਕੀ ਕਹਿੰਦੇ ਹੁੰਦੇ ਇਹਨਾਂ ਨੂੰ, ਆਪਾਂ ਨੂੰ ਯਾਦ ਰੱਖਣਾ ਚਾਹੀਦਾ, ਆਪਾਂ ਵਸਾਰੀ ਜਾਂ ਭੁੱਲੀ ਜਾਂਦੇ ਹਾਂ ਆਪਣੇ, ਜਿੱਦਾਂ ਕੌਮ ਗਾਹਾਂ ਆਪਣੀ।
0: ਜੀ ਜੀ ਬਿਲਕੁਲ,
3: ਯਾਦ ਨੀ ਰੱਖਦੇ ਆਪਾਂ, ਮਤਲਬ ਇੰਨੀ ਜਿੱਦਾਂ ਕਹਿੰਦੇ ਹੁੰਦੇ ਜਦੋ ਯਾਦ ਲਾਈਫ ਇੰਨੀ ਸਟਰਗਲ ਵਿੱਚ ਯਾਦ ਰਹੀ ਹੈ ਸਾਰਿਆਂ ਦੀ, ਬਟ ਆਪਾਂ ਜਾਣੀ ਕਿ ਮਤਲਬ ਮਸਤ ਆਈ, ਜਿੱਦਾਂ ਦਿਨ ਆਪਣੇ ਹੁਣ ਆਂਟੀ ਹੋਣੀ ਗੱਲ ਕਰਕੇ ਗਏ ਆ ਵੀ ਕੱਲ ਉੱਥੇ ਗਏ ਆ ਜਿੱਦਾਂ।
0: ਹਾਂਜੀ ਹਾਂਜੀ,
3: ਬਹੁਤ ਜ਼ਰੂਰੀ ਆ ਚੀਜ਼ਾਂ ਜਦ ਕੇ ਆਪਾਂ ਬਿਹਾਈਂਡ ਆ।
0: ਬਿਲਕੁਲ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਨਹੀਂ ਪਤਾ ਕੀ ਆ, ਇਹਦੇ ਵਿੱਚ ਕਸੂਰ ਸਾਡੇ ਸਾਰਿਆਂ ਦੇ ਆਪਣੇ ਹੀ ਹੁੰਦਾ, ਆਪਾਂ ਕੋਸ਼ਿਸ਼ ਹੀ ਨਹੀਂ ਕਰਦੇ, ਸਮਾਂ ਵੀ ਆਪਾਂ ਕੋਲ ਹੁੰਦਾ, ਸਾਨੂੰ ਕਈ ਵਾਰ ਇਹ ਲੱਗ ਰਿਹਾ ਹੁੰਦਾ ਬਸ ਵੀ ਜਿਹੜਾ ਦਿਨ, ਜਿਵੇਂ ਕਹਿੰਦੇ ਨਾ ਡੇਲੀ ਰੂਟੀਨ ਹੈ, ਦਿਨ ਚਰਿਆ ਉਹ ਆਪਾਂ ਕਰਿਆ, ਤੇ ਬਾਕੀ ਫਿਰ ਆਪਾਂ ਕਹਿੰਦੇ ਹਾਂ ਵੀ ਨਹੀਂ ਕੋਈ ਲੋੜ ਨਹੀਂ। ਪਰ ਪਹਿਲਾਂ ਨਾ ਲੋਕ ਕਿਤਾਬਾਂ ਬਹੁਤ ਪੜ੍ਹਦੇ ਹੁੰਦੇ ਸੀ, ਹਿਸਟਰੀ ਬਾਰੇ ਬੜਾ ਪਤਾ ਹੁੰਦਾ ਸੀ। ਹੁਣ ਜੇ ਆਪਾਂ ਸ਼ਹੀਦ ਆਜ਼ਮ ਭਗਤ ਸਿੰਘ ਦੀ ਗੱਲ ਕਰੀਏ, ਉਹ ਦੇਖੋ ਜੇਲ੍ਹ ਵਿੱਚ ਬੈਠੇ ਹੀ ਕਿਤਾਬਾਂ ਪੜ੍ਹੀ ਜਾਂਦੇ ਸੀ, ਨਹੀਂ ਤਾਂ ਬੰਦਾ ਉੱਥੇ ਉਂਝ ਹੀ ਸੋਚੇ ਵੀ ਮੈਨੂੰ ਵਧੀਆ ਖਾਣ ਨੂੰ ਨਹੀਂ ਮਿਲਦਾ, ਮੈਂ ਅੰਦਰ ਬੰਦ ਬੈਠਾ, ਹੈ ਨਾ, ਕੁਛ ਹੋਰ ਸੋਚੇ ਜਾਂ ਦੁਖੀ ਹੋਵੇ ਬੰਦਾ। ਪਰ ਦੇਖੋ ਉਹ ਉੱਥੇ ਜਿਹਨੇ, ਮਤਲਬ ਗੱਲ ਕੀ ਬਣਦੀ ਆ, ਜਿਹਨੇ ਜਿਹੜਾ ਕੁਛ ਕਰਨਾ ਨਾ ਉਹਨੇ ਕਰੀ ਜਾਣਾ, ਜੇ ਆਪਾਂ ਐਕਸਕਿਊਜ਼ ਲੱਭਣੇ ਆ ਫਿਰ ਆਪਾਂ ਜਿੰਨੇ ਮਰਜ਼ੀ ਲੱਭੀ ਜਾਈਏ, ਹੈ ਨਾ। ਸੋ ਲਓ ਜੀ ਆਪਾਂ ਹੁਣ ਰੀਅਲ ਅਸਟੇਟ ਦੀ ਗੱਲਬਾਤ ਕਰ ਲੈਂਦੇ ਹਾਂ, ਫਿਰ ਮੈਂ ਤੁਹਾਨੂੰ ਵਾਰ ਸੁਣਾਉਣੀ ਹੈ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੀ ਅਤੇ ਸੁਲਤਾਨ ਉਲ ਕੌਮ ਦੀ। ਸੋ ਉਹਨਾਂ ਦੀ ਵਾਰ ਹੈ ਬੜੀ ਵਧੀਆ, ਪਰ ਪਹਿਲਾਂ ਆਪਾਂ ਰੀਅਲ ਅਸਟੇਟ ਦੀ ਜਾਣਕਾਰੀ ਲੈ ਲੈਂਦੇ ਹਾਂ। ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜੇ ਆ, ਹਾਂਜੀ ਪਰਮਜੀਤ ਜੀ।
4: ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਬਨਕਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਜਿਹੜਾ ਕਿ ਮਾਰਕੀਟ ਦੇ ਵਿੱਚ ਰਹਿੰਦਾ ਗਿਆ, ਇਹ ਮਾਲਟਨ ਮਿਸਾਕਾ ਦੇ ਵਿੱਚ ਸਾਨੂੰ ਮਿਲ ਰਿਹਾ ਵਾ। ਅਤੇ ਇਸਦੀ ਖਾਸੀਅਤ ਇਹ ਕਿ ਇਸਦੀ ਸੇਲ ਜਿਹੜੀ ਆ ਕਾਫੀ ਆ, 9 to 10 ਸਟੂਡੈਂਟ ਜਿਹੜੇ ਆ ਕਰੰਟਲੀ ਲੈਸਨ ਲੈ ਰਹੇ ਹਨ। ਅਤੇ ਇਹਦੀ ਨਾਲ ਤੁਹਾਨੂੰ ਆਫਿਸ ਮਿਲੇਗਾ ਏਅਰਬੇਸ ਦਾ, ਜਿਸ ਦਾ ਰੈਂਟ ਸਿਰਫ $1600 ਪਰ ਮੰਥ, ਅਤੇ ਨਾਲ 2 ਟਰੈਕਟਰ ਅਤੇ 3 ਟ੍ਰੇਲਰ। ਇਹ ਪੂਰਾ ਦਾ ਪੂਰਾ ਬਿਜ਼ਨਸ ਤੁਹਾਨੂੰ ਬਿਲਕੁਲ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਮਿਲ ਰਿਹਾ ਅਤੇ ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਆ। ਅਗਰ ਜਿਹੜੇ ਮੇਰੇ ਵੀਰ ਭੈਣ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਦੇਖ ਰਹੇ ਹਨ, ਉਹਨਾਂ ਦੇ ਲਈ ਸੁਨਹਿਰੀ ਮੌਕਾ ਵਾ। ਹੋਰ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਬਿਊਟੀ ਸਲੋਨ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਬਿਊਟੀ ਸਲੋਨ ਜਿਸਦੀ ਸੇਲ ਬਹੁਤ ਹੀ ਗੁੱਡ ਮਿਲੇਗੀ, $24,000 ਦੇ ਆਸ ਪਾਸ ਸਾਨੂੰ ਇਸਦੀ ਪਰ ਮੰਥ ਦੀ ਸੇਲ ਹੋਵੇਗੀ। ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਇਨਕਲੂਡਿੰਗ EMI, HST। ਲੀਜ਼ ਜਿਹੜੀ ਆ ਉਹ ਲੌਂਗ ਟਰਮ ਹੋਵੇਗੀ 5+5 ਤੇ ਪ੍ਰਾਈਸ ਬਹੁਤ ਹੀ ਰੀਜਨੇਬਲ ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਟਨ ਦੇ ਵਿੱਚ ਇੱਕ ਲਿਸਟ ਕੀਤਾ ਹੋਇਆ ਹੋਰ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਮਿਸਾਗਾ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ, ਕਿਸੇ ਵੀ ਬਿਊਟੀ ਸਲੋਨ ਦੀ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਪੀਜ਼ਾ ਸਟੋਰ ਜਿਹੜਾ ਕਿ ਨਾਗਰਾਫਲ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਪੀਜ਼ਾ ਸਟੋਰ ਬਿਲਕੁਲ ਫਾਲਸ ਦੇ ਨਜ਼ਦੀਕ ਤੁਹਾਨੂੰ ਮਿਲ ਰਿਹਾ ਵਾ, ਜਿਸ ਦੀ ਸੇਲ $14,000 ਪਰ ਵੀਕ ਗਰੰਟੀ ਨਾਲ ਹੋਵੇਗੀ, ਰੈਂਟ ਸਿਰਫ $3,000 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਲੌਂਗ ਟਰਮ 5+5 ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ, ਆਸਕਿੰਗ ਪ੍ਰਾਈਸ 399,000 ਦਾ ਬਿਗ ਫ੍ਰੈਂਚਾਈਜ਼ ਦਾ ਸਟੋਰ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਥਰੋਡ ਦੇ ਵਿੱਚ ਲਿਸਟ ਕੀਤਾ ਹੋਇਆ ਬਿਗ ਫ੍ਰੈਂਚਾਈਜ਼ ਦਾ ਸਟੋਰ ਦੇਖਣਾ ਚਾਹੁੰਦੇ ਹੋ ਬਰੋਕਿੰਗਸ ਦੇ ਸਾਹਮਣੇ ਜਾਂ ਬਰਲਿੰਗਟਨ ਦੇ ਵਿੱਚ ਦੇਖਣਾ ਚਾਹੁੰਦੇ ਹੋ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ, ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਕਿਸੇ ਵੀ ਏਰੀਆ ਦੇ ਵਿੱਚ ਤਾਂ ਵੀ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕ ਜੀ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਬਿਲਕੁਲ ਜੀ, ਤੁਸੀਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਜਿਹੜੀ ਉਹ ਕਰ ਸਕਦੇ ਹੋ, ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਲੋੜ ਹੈਗੀ ਆ ਰੀਅਲ ਅਸਟੇਟ ਦੀ ਜਾਣਕਾਰੀ ਲੈਣ ਦੇ ਲਈ ਜਾਂ ਘਰ ਬਾਰ ਤੁਸੀਂ ਖਰੀਦਣਾ ਵੇਚਣਾ ਤੇ ਜ਼ਰੂਰ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ ਤੇ ਤੁਹਾਨੂੰ ਬਹੁਤ ਵਧੀਆ ਜਿਹੜੀ ਸਲਾਹ ਇਹ ਦੇਣਗੇ। ਤੇ ਲਓ ਜੀ, ਜਿਵੇਂ ਮੈਂ ਕਿਹਾ ਕਿ ਆਪਾਂ ਅੱਜ ਜਰਨੈਲ ਨੂੰ ਯਾਦ ਕਰ ਰਹੇ ਹਾਂ, ਬਿਲਕੁਲ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਹਾਂ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਲੂਵਾਲੀਆ ਜੀ। ਸੋ ਉਹਨਾਂ ਦੀ ਅੱਜ ਬਰਥ ਐਨਵਰਸਰੀ ਹੈ, ਸੋ ਇਸ ਬਰਥ ਐਨਵਰਸਰੀ ਦੇ ਮੌਕੇ ਤੇ ਤੁਹਾਡੇ ਲਈ ਢਾਡੀ ਵਾਰ ਜਿਹੜੀ ਹੈ ਬਿਲਕੁਲ ਉਹ ਰੈਡੀ ਕੀਤੀ ਹੈ ਮੈਂ। ਸੋ ਆਓ ਸੁਣਦੇ ਹਾਂ ਢਾਡੀ ਵਾਰ, ਉਸ ਤੋਂ ਬਾਅਦ ਫਿਰ ਇੱਥੇ ਦੀ ਗੱਲਬਾਤ ਕਰਦੇ ਹਾਂ ਵੀ ਇੱਥੇ ਕੀ ਖੰਡਾਰਾ ਜਿਹੜਾ ਉਹ ਖਿੰਡੀ ਜਾਂਦਾ, ਕਿੱਥੇ ਸਾਡੇ ਕੌਮ ਦੇ ਨਾ ਯੋਧਿਆਂ ਸੂਰਬੀਰਾਂ ਨੇ ਕਿੰਨੀ ਮਿਹਨਤ ਮੁਸ਼ਕਤ ਦਲੇਰੀ ਦਿਖਾ ਕੇ ਇੰਨਾ ਕੁਛ ਕੀਤਾ, ਪਰ ਅਸੀਂ ਜਿਹੜਾ ਇਸ ਸਮੇਂ ਦੇ ਵਿੱਚ ਸਿੱਖਦੇ ਨਹੀਂ ਹੈਗੇ, ਪਤਾ ਨਹੀਂ ਕੀ ਕੁਛ ਹੁੜਦੰਗ ਜਿਹੜਾ ਮਚਾਈ ਜਾਂਦੇ ਆ ਇੰਨੇ ਵਧੀਆ ਕੰਟਰੀ ਦੇ ਵਿੱਚ ਆ ਕੇ ਵੀ। ਸੋ ਉਹ ਵੀ ਆਪਾਂ ਗੱਲਬਾਤ ਕਰਾਂਗੇ, ਪਰ ਪਹਿਲਾਂ ਸੁਣਦੇ ਹਾਂ ਵਾਰ ਤੇ ਫਿਰ ਅਗਲੀ ਗੱਲਬਾਤ ਕਰਾਂਗੇ ਤੁਹਾਡੇ ਨਾਲ।
5: ਅੱਜ ਪੰਥ ਤੇ ਪੰਜਾਬ ਦਾ ਨਾਮਣਾ ਕਰਨ ਵਾਲੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੀ ਯਾਦ ਨੂੰ ਕੜਿਆਣੇ ਵਾਲਾ ਢਾਡੀ ਜੱਥਾ ਤਾਜ਼ਾ ਕਰ ਰਿਹਾ ਹੈ। ਵਈ ਦੇ ਸੁਲਤਾਨ ਉਲ ਕੌਮ ਖਿਤਾਬ ਉਸ ਨੂੰ ਦਿੱਤਾ ਆਦਰ ਸਨਮਾਨ ਸੀ ਖਾਲਸੇ ਨੇ, ਉਹਨੇ ਖਾਲਸਾ ਪੰਥ ਦੀ ਸ਼ਾਨ ਰੱਖੀ ਰੱਖੀ ਉਹਦੀ ਵੀ ਸ਼ਾਨ ਸੀ ਖਾਲਸੇ ਨੇ, ਦਿੱਲੀ ਜਿੱਤ ਕੇ ਤੇ ਲਾਲ ਕਿਲੇ ਉੱਤੇ ਜਾਂ ਝੁਲਾਇਆ ਨਿਸ਼ਾਨ ਸੀ ਖਾਲਸੇ ਨੇ, ਜੋ

0: ਲਓ ਜੀ ਬਿਲਕੁਲ ਜੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨ ਉਲ ਕੌਮ, ਸੋ ਉਹਨਾਂ ਦਾ ਅੱਜ ਬਰਥ ਐਨਵਰਸਰੀ ਹੈ ਜੀ। ਉਹਦੇ 'ਤੇ ਆਪਾਂ ਨੇ ਫਿਰ ਅੱਜ ਗੱਲਬਾਤ ਕੀਤੀ ਅਤੇ ਇਹ ਵਾਰ ਤੁਹਾਡੇ ਲਈ ਪੇਸ਼ ਕੀਤੀ ਗਈ ਗੁਰਦਾਸ ਰੇਡੀਓ ਦੇ ਵਿੱਚ, ਅਤੇ ਹੋਪ ਹੈ ਕਿ ਤੁਹਾਨੂੰ ਸਭ ਕੁਛ ਬੜਾ ਵਧੀਆ ਲੱਗਿਆ ਹੋਊਗਾ। ਸੋ ਕੋਈ ਵੀ ਗੱਲਬਾਤ ਤੁਸੀਂ ਕਰਨੀ ਹੈ ਜੀ 647-8074-1313 'ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਸਕਦੇ ਹੋ। ਅਤੇ ਲਓ ਜੀ, ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਦੁਆਬਾ ਟਰੈਵਲਸ ਵੱਲੋਂ। ਦੁਆਬਾ ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਤੁਹਾਨੂੰ ਟਿਕਟਾਂ ਮਿਲਣ ਘੁੰਮਣ ਫਿਰਨ ਜਾਣਾ ਤੁਸੀਂ, ਕਿਉਂਕਿ ਇਹਨਾਂ ਕੋਲ ਕੁਝ ਟਿਕਟਾਂ ਜਿਹੜੀਆਂ ਬੜੇ ਵਧੀਆ ਰੇਟ 'ਤੇ ਪਹੁੰਚੀਆਂ। ਤੁਸੀਂ ਬੈਕ ਹੋਮ ਜਾਣਾ ਚਾਹੁੰਦੇ ਹੋ ਜਾਂ ਕਿਤੇ ਹੋਰ ਘੁੰਮਣ ਫਿਰਨ, ਕੋਈ ਕਰੂਜ਼ ਪੈਕੇਜ ਚਾਹੀਦਾ, ਕੋਈ ਟਰੈਵਲ ਟ੍ਰਿਪ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਨੰਬਰ ਨੋਟ ਕਰੋ ਦੁਆਬਾ ਟਰੈਵਲਸ ਦੇ ਦੀਪਾਂਸ਼ ਦਾ। ਅਤੇ ਤੁਸੀਂ ਕਾਲ ਕਰਨੀ ਹੈ ਜੀ 905-673-1400-905-673-1400 'ਤੇ ਜਿਹੜੀ ਗੱਲਬਾਤ ਹੈ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ ਜੀ। ਅਤੇ ਈਗਲ ਟਰੱਕ ਸੇਲਸ ਦੇ ਬਿੱਲ ਸਿੱਖੋ ਵੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪੋਂਸਰ ਕਰ ਰਿਹਾ ਹੈ, ਅਤੇ ਕਹਿੰਦੇ ਹੈ ਕਿ ਬਹੁਤ ਵਧੀਆ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਟਰੱਕ, ਤਾਂ ਜ਼ਰੂਰ ਤੁਸੀਂ ਇਹਨਾਂ ਨੂੰ ਕਾਲ ਕਰੋ, ਕਿਉਂਕਿ ਬੜੇ ਵਧੀਆ ਰੇਟ 'ਤੇ ਤੁਹਾਨੂੰ ਨਵਿਆਂ ਵਰਗੇ ਟਰੱਕ ਮਿਲ ਜਾਣੇ ਆ, ਅਤੇ ਫਾਈਨਾਂਸਿੰਗ ਵੀ ਕਰ ਦਿੰਦੇ ਆ। ਤੁਸੀਂ ਜਾਓਗੇ ਜਦੋਂ ਇਹਨਾਂ ਦੇ ਕੋਲ ਤੁਹਾਨੂੰ ਟਰੱਕ ਪਸੰਦ ਆ ਗਿਆ ਵੀ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਉਹਨੂੰ, ਅਤੇ ਬਸ ਫਿਰ ਫਾਈਨਾਂਸਿੰਗ ਵੀ ਜਦੇ ਨਾਲ ਦੀ ਨਾਲ ਹੋ ਜਾਣੀ ਹੈ। ਨੰਬਰ ਤੁਸੀਂ ਨੋਟ ਕਰ ਲਓ, ਨੰਬਰ ਹੈਗਾ ਜੀ 416-819-6819-6000 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਕਾਈਡਮ ਗਰੁੱਪ ਆਫ ਕੰਪਨੀਜ਼ ਵੱਲੋਂ ਵੀ ਸਪੋਂਸਰ ਕੀਤਾ ਜਾ ਰਿਹਾ। ਸੋ ਤੁਸੀਂ ਆਪਣੀਆਂ ਗੱਡੀਆਂ ਦੀ ਡੈਂਟਿੰਗ ਪੇਂਟਿੰਗ, ਕੋਈ ਉਹਨਾਂ 'ਚ ਪ੍ਰੋਬਲਮ ਲੱਗਦੀ ਹੈ ਤੁਹਾਨੂੰ ਠੀਕ ਕਰਾਉਣ ਵਾਲਾ ਕੁਛ, ਅਤੇ ਤੁਸੀਂ ਇਹਨਾਂ ਦੀਆਂ 4 ਲੋਕੇਸ਼ਨਾਂ ਜੀ, ਤੁਸੀਂ ਕਿਸੇ ਵੀ ਲੋਕੇਸ਼ਨ 'ਤੇ ਜਾ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ 905-874-9058-74-9878-78 'ਤੇ ਤੁਸੀਂ ਗੱਲਬਾਤ ਇਹਨਾਂ ਨਾਲ ਕਰ ਲਓ, ਬੜੀ ਵਧੀਆ ਹੋ ਜੂਗੀ ਗੱਲਬਾਤ। ਅਤੇ ਜੇ ਵਿੰਡੋਜ਼ ਡੋਰਸ ਦਾ ਕੰਮ ਤੁਸੀਂ ਕਰਾਉਣਾ ਜੀ ਵਧੀਆ, ਫਿਰ ਤੁਸੀਂ ਕੈਸ਼ ਨੂੰ ਕੰਟੈਕਟ ਕਰੋ। ਨੰਬਰ ਨੋਟ ਕਰ ਲਓ ਪਹਿਲਾਂ ਤੁਸੀਂ 647-926-0047 ਨੰਬਰ ਹੈ, 6479-26-0047 'ਤੇ ਤੁਸੀਂ SL ਵਿੰਡੋਜ਼ ਡੋਰਸ ਨੂੰ ਕੰਟੈਕਟ ਕਰੋ, ਕਿਉਂਕਿ ਇਸ ਸਮੇਂ ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਤੁਹਾਡਾ ਜਿਹੜਾ ਹੈਗਾ ਵਿੰਡੋਜ਼ ਡੋਰਸ ਦਾ ਕੰਮ ਕਰਕੇ ਦੇ ਦੇਣਾ। ਅਤੇ ਤੁਸੀਂ ਜਦੋਂ ਇਹਨਾਂ ਨੂੰ ਕੰਟੈਕਟ ਕਰੋਗੇ ਬੜਾ ਕੁਛ ਅਪਗ੍ਰੇਡ ਇਹਨਾਂ ਨੇ ਫ੍ਰੀ ਦੇ ਵਿੱਚ ਕਰ ਦੇਣਾ। ਸੋ ਨੰਬਰ ਤੁਸੀਂ ਨੋਟ ਕਰ ਲਓ, ਇੱਕ ਵਾਰ ਫਿਰ ਮੈਂ ਤੁਹਾਨੂੰ ਦੇ ਦਿੰਦੀ ਹਾਂ। ਔਰ ਜਿਹੜਾ ਹੁਣ ਮੌਸਮ ਹੈ ਬੜਾ ਵਧੀਆ ਚੱਲ ਰਿਹਾ ਜੀ, ਅਤੇ ਇਹਨਾਂ ਦਾ ਜਿਹੜਾ ਕੰਮ ਕਰਨ ਦਾ ਤਰੀਕਾ ਉਹ ਵੀ ਬਹੁਤ ਵਧੀਆ, ਅਤੇ ਬਾਕੀ ਤੁਹਾਡੀ ਜਿਹੜੀ ਬੱਚਤ ਵੀ ਹੋਊਗੀ ਕਿਉਂਕਿ ਰੇਟ ਬੜੇ ਕਮਾਲ ਦੇ ਇਹਨਾਂ ਦੇ। ਸੋ SL ਵਿੰਡੋਜ਼ ਡੋਰਸ 647-926-0047, ਅਤੇ ਫਾਈਨਾਂਸਿੰਗ ਵੀ ਅਵੇਲੇਬਲ ਹੈਗੀ ਆ। ਸੋ ਕਿਸੇ ਕਿਸਮ ਦੀ ਤੁਹਾਨੂੰ ਫਿਕਰ ਦੀ ਲੋੜ ਨਹੀਂ ਪੈਣੀ, ਕਿਉਂਕਿ ਕਈ ਵਾਰ ਪੈਸੇ ਧੇਲੇ ਦੀ ਹੀ ਪ੍ਰੋਬਲਮ ਜ਼ਿਆਦਾ ਲੱਗਦੀ, ਪਰ ਫਾਈਨਾਂਸਿੰਗ ਵੀ ਹੈਗੀ ਆ। 647-926-0047-6479-26-0047 'ਤੇ ਤੁਸੀਂ ਗੱਲਬਾਤ SL ਵਿੰਡੋਜ਼ ਡੋਰਸ ਦੇ ਨਾਲ ਕਰੋ। ਅਤੇ ਲਓ ਜੀ, ਆਪਾਂ ਹੁਣ ਨਰਦੇਵ ਸਿੱਧੂ ਜੀ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ, ਕਿਉਂਕਿ ਮੌਰਗੇਜ ਸੰਬੰਧੀ ਜਾਣਕਾਰੀ ਬੜੀ ਜ਼ਰੂਰੀ ਹੈ ਇਸ ਸਮੇਂ ਦੇ ਵਿੱਚ। ਸੋ ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਹੁੰਦਾ ਜੀ ਮੌਰਗੇਜ ਨੂੰ ਲੈ ਕੇ, 647-294-5503 'ਤੇ ਗੱਲਬਾਤ ਕਰੋ। 6472-94-5503 ਨਰਦੇਵ ਸਿੱਧੂ ਜੀ ਦਾ ਨੰਬਰ ਹੈ ਜੀ। ਸਰ ਤੁਸੀਂ ਆਉਂਦੇ ਰਹੋ ਜੀ।
1: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਰਦਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁੱਡ ਮਾਰਨਿੰਗ ਜੀ। ਆਪਾਂ ਅੱਜ ਗੱਲ ਕਰਾਂਗੇ ਡੈਟ ਕੰਸੋਲੀਡੇਸ਼ਨ ਦੇ ਬਾਰੇ। ਬਹੁਤ ਵਾਰੀ ਭੈਣ ਭਰਾਵਾਂ ਦੇ ਨਾਲ ਗੱਲਬਾਤ ਹੁੰਦੀ ਹੈ, ਮਿਲਣ ਦਾ ਮੌਕਾ ਮਿਲਦਾ ਹੈ, ਦੱਸਦੇ ਹੈ ਕਿ ਭਾਜੀ ਸਾਡੇ ਤੇ ਮਾਰਗੇਜ ਨਾਲ ਹੋਰ ਵੀ ਕਰਜ਼ੇ ਚੜ ਗਏ ਹੈਗੇ ਹੈ, ਫੋਰ ਐਗਜ਼ਾਮਪਲ ਕ੍ਰੈਡਿਟ ਕਾਰਡ, ਲਾਈਨ ਆਫ ਕ੍ਰੈਡਿਟ, ਪੇਡੇ ਲੋਨਸ ਐਂਡ ਸੋ ਔਨ। ਤੇ ਇਸ ਤਰ੍ਹਾਂ ਦੇ ਜਦੋਂ ਕਰਜ਼ੇ ਹੁੰਦੇ ਜੀ, ਆਮ ਤੌਰ ਤੇ ਇਹਨਾਂ ਦਾ ਇੰਟਰਸਟ ਰੇਟ ਕਾਫੀ ਹਾਈ ਹੁੰਦਾ ਹੈਗਾ, ਤੇ ਮਿਨੀਮਮ ਪੇਮੈਂਟ ਇਹਨਾਂ ਦੀ ਕਾਫੀ ਜ਼ਿਆਦਾ ਬਣ ਜਾਂਦੀ ਹੈਗੀ ਹੈ, ਤੇ ਕਈ ਵਾਰੀ ਮਿਨੀਮਮ ਪੇਮੈਂਟ ਕਰਨ ਵਾਸਤੇ ਪੈਸੇ ਨਹੀਂ ਹੁੰਦੇ ਹੈਗੇ, ਪੇਮੈਂਟਸ ਮਿਸ ਹੋਣ ਲੱਗ ਜਾਂਦੀਆਂ, ਲੇਟ ਹੋਣ ਲੱਗ ਜਾਂਦੀਆਂ। ਜੇਕਰ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰ ਗਏ ਆ, ਤੇ ਉਹਦੇ ਨਾਲ ਵੀ ਤੁਹਾਡਾ ਜਿਹੜਾ ਕ੍ਰੈਡਿਟ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕ੍ਰੈਡਿਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰੀ ਭੈਣ ਭਰਾ ਇਹ ਸੋਚਦੇ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦਈਏ ਇਹਨੂੰ ਕਰਜ਼ੇ ਨੂੰ ਕੰਸੋਲੀਡੇਟ ਕਰਨ ਵਾਸਤੇ, ਉਹਦੀ ਜਸਵਿੰਦਰ ਜੀ ਪ੍ਰੋਬਲਮ ਇਹ ਹੁੰਦੀ ਹੈ ਕਿ ਉਹਦੇ ਨਾਲ ਕ੍ਰੈਡਿਟ ਤੁਹਾਡਾ ਇੱਕਦਮ ਖਰਾਬ ਹੋ ਜਾਂਦਾ ਹੈ, ਮੁੜ ਕੇ ਕ੍ਰੈਡਿਟ ਨੂੰ ਠੀਕ ਕਰਦਿਆਂ ਕਰਦਿਆਂ ਕਈ ਸਾਲ ਲੱਗ ਜਾਂਦੇ ਆ। ਇਹਦੇ ਦਰਮਿਆਨ ਤੁਹਾਨੂੰ ਕੋਈ ਮੌਰਗੇਜ ਦੀ ਲੋੜ ਪੈ ਜਾਂਦੀ ਹੈ ਜਾਂ ਕੋਈ ਹੋਰ ਕ੍ਰੈਡਿਟ ਫੈਸਿਲਿਟੀ ਚਾਹੀਦੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਮਹਿੰਗੀ ਮਿਲਦੀ ਹੈ। ਫਿਰ ਕੀਤਾ ਕੀ ਜਾ ਸਕਦਾ ਕਿ ਤੁਹਾਡਾ ਕ੍ਰੈਡਿਟ ਵੀ ਬਚਿਆ ਰਹੇ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏ ਔਰ ਤੁਹਾਡੇ ਡਾਲਰ ਵੀ ਸੇਵ ਹੋਣ। ਬਿਲਕੁਲ ਇਸ ਤਰ੍ਹਾਂ ਹੋ ਸਕਦਾ ਜੇਕਰ ਤੁਹਾਡੇ ਕੋਲ ਘਰ ਹੈਗਾ ਤੇ ਘਰ 'ਚ ਤੁਹਾਡੇ ਐਕੁਇਟੀ ਹੈਗੀ ਹੈ, ਉਹਦੇ ਬੇਸ ਤੇ ਇਹਦਾ ਕੋਈ ਨਾ ਕੋਈ ਹੱਲ ਆਪਾਂ ਤੁਹਾਨੂੰ ਜ਼ਰੂਰ ਲੱਭ ਕੇ ਦੇ ਸਕਦੇ ਹਾਂ। तीन ऑप्शन आम तौर पर अवेलेबल हो सकती हैं जी। पहली जिहड़ी हैगी है सारे कर्जे इकट्ठे करके कंसोलिडेट करके हाई इंट्रस्ट रेट डेट नो इंट्रस्ट रेट डेट तब्दील किया जा सकता है, भाग के मॉर्गेज पाया जा सकता है जिन्होंने रीफाइनेंस कहते हैं। सैकेंड ऑप्शन होंगी है जी सिक्योर लाइन ऑफ क्रेडिट की होंगी है। तो थर्ड जी ऑप्शन है जी कुछ केसर के सैकेंड मॉर्गेज भी हो सकती है। ये रियली डिपेंड करता है कि थोड़ी अपनी की सिचुएशन है वो मुताबिक ही असं थोड़ी प्रॉब्लम का सोल्यूशन रिकमेंड करते हैं। मान लो किसी ने $50,000 के कर्जे क्रेडिट कार्ड के चके है $1,500 के आस पास उसकी मिनीम मंथली पेमेंट करते हैं। दूजे पास आ जिहड़ियां तीन ऑप्शन की आप गल की है हुण डिपेंड करता तुसीं किहड़ी वास्ते क्वालीफाई करोगे या किहड़ी वास्ते ऑप्ट करोगे। उसे 50,000 की किश्त 1500 तो घट के $225 तो लैके $450 महीने की रह जाती है। सो इस तरह करने 50,000 के कर्जे के पिछे महीने का $1,000 तो लैके तकरीबन $1200-1250 तक फ्री कर सकते हो सेव कर सकते हो। तुहाडा कैश फ्लो फ्री हो सकता है। पहला क्रेडिट कार्ड लाइन ऑफ क्रेडिट भरे होने करके क्रेडिट खराब हो रहा है वो भी बैटर हो जाएगा। तुहानू कंज्यूमर प्रपोजल भी करने की लोड़ नहीं पड़ेगी, पेमेंट भी एक बन जाएगी और तुहाडे डालर भी सेव होंगे। सो कर्जे चढ़े हुए है, घर हैगा, घर च एक्विटी हैगी है, इहदा कोई ना कोई हल बना चाहते हो जां तुहानू मॉर्गेज संबंधी कोई भी जानकारी चाहिए, घर बुक कराया सी उहदी क्लोजिंग आ रही हैगी है, जां तुसीं अपने कोई घर च रेनोवेशन करनी है तो वास्ते पैसे चाहिए हैगे, घर नूं रीफाइनेंस करना है, मॉर्गेज रिन्यूअल वास्ते आई है, घर खरीदना चाहते हो, प्री अप्रूवल लैनी हैगी है, जां तुसीं प्री असैसमेंट करना चाहते है, कोई भी सवाल है मॉर्गेज का कोई जानकारी चाहिए है तो नंबर है जी 647-294-5503 नरदीप सिद्धू 647-294-5503। टाइम देने लई धन्नवाद जी।
0: जी धन्यवाद जी, थैंक यू, थोड़ा बहुत बहुत धन्यवाद। तो लो जी ETN ट्रैवल्स का नंबर भी लै लो जे तुसी चाहते हो ना बहुत वधिया रेट ते टिकटां बुक करवाउणियां। एयर फेयर बड़े लाजवाब है जी, इन्हां दे सर्विस नंबर 1 है, सवेरे 9 बजे तो लैके रात दे 8:30 तक ओपन हुंदे आ, कदे भी तुसी इन्हां नूं विजिट कर सकदे हो, जां तुसी नंबर नोट कर लो ते कॉल करके पूरी जानकारी कित्थे तुसी जाणा है ते किन्ने दी टिकट है, जां तुसी ऑलरेडी टिकट बुक कराई हुई है ते अगे पिछे करवाउणा चाहुंदे हो या कोई होर क्वेश्चन कंसर्न, कई बार बड़े होंगे भी हाँ जी समान किन्ना वेट किन्ना लैके जा सकते हैं जा फिर स्टॉप किन्ने है, एक है दो है कितने है या उत्थे किन्नी देर रुकना, बड़े सारे क्वेश्चन होंगे। सो इस करके आप कहते होंगे वैबसाइट पर जिहड़ियां टिकटां बुक ना कराया करो, वह तो कई बार नहीं भी होंदिया, तुसी एक बार टिकट बुक करा ली तो फेक ही होंदिया बाद चो लभदी ही नहीं। सो तुसी ETN ट्रैवल्स नूं कॉन्टैक्ट करो 905-463-1301 ते तुसी इन्हां नूं कॉन्टैक्ट किया जा सकता है 905-463-1301 ते तुसी गलबात करो। अच्छा एक तो चलो हुण आपां टिकटां दी गल कीती ना, एक मेरे सामने खबर गल तां मैं दूजी करनी है पर यह भी तुहानूं शेयर कर देवां मैं कि ना न्यूज़ दे विच है कि CTV न्यूज़ ने यह दस्सिया कि ना कई बार की हुंदा जिहड़े इनोसेंट इत्थे कनेडियन है डिटेन किए गए हैं क्योंकि जिहड़े बैग्स दे उपर टैग्स लगते हैं ना वो स्विच करते किसी ने, जिवें अपने जिहड़े बैग का टैग दूजे ते लाता, दूजे का अपने ते लाता भी असी लंघ जाइए तो दूजा जे लंघा लिया आ वह चीज़ ठीक है, तो ये ड्रग समगलिंग स्कीम के अधीन इदा किया गया। सो कहते इनोसेंट कनेडियन से उन्होंने किन्नी देर डिटेन किया रखिया क्योंकि ओबियस है जिदे बैग के उपर लग्या वह टैग ते विच्चों कोई समान निकलिया आ या टैग लग्या होया है ना ते वह बंदा फस गया। सो ये ड्रग समगलिंग दी स्कीम दे अधीन इदा होया, टोरोंटोज पीयरसन एयरपोर्ट की गल है। सो जदों भी तुसी सफ़र करते हो ना जाते हो अपने बैग्स अपना उंज जिहड़ा तुहाडे कोल तुसी बैग उंज कोल रख्या हुंदा पर्स जिन्हों आपां कह दिंदे आ सारी कासी का बड़ा ध्यान रखो, अपने पासपोर्ट्स का ज़्यादा ध्यान रखो है ना, बड़ा कुछ जिहड़ा होण लग गया हुण ते कुछ पता नहीं लगता, कई बार समझ ही नहीं आती या कई बार आपां ध्यान ही नहीं इन्ना करते ते पता नहीं एडा एडा कुछ बंदे उत्थे करके चले जांदे आ। ते बाकी जे आपां अमेरिका की गल करिए कैलीफोर्निया दे विच देखो एक मस्जिद के बाहर शूटिंग हुई है ते उहदे विच जिन्हां ने शूटिंग की वह भी मारे गए, दो सीगे एक 17 साल का एक 19 साल का, तुसी ला लो इन्नी छोटी एज दे विच सारा कुछ करना पता नहीं दिमाग किधर किधर नूं है। सो हेट क्राइम का मामला यह दस्या जा रहा है जी, मस्जिद के बाहर शूटिंग हुई है, घटना के विच 5 लोगों की मौत हुई है, ਤੇ ਕਹਿੰਦੇ ਆ ਜਿਹੜੇ ਗੋਲੀਬਾਰੀ ਕਰਨ ਵਾਲੇ ਇਹ ਦੋ ਸ਼ੱਕੀ ਸੀ, ਉਹਨਾਂ ਨੇ ਪਤਨੀ ਆਪਸ 'ਚ ਹੀ ਗੋਲੀ ਮਾਰੀ ਇੱਕ ਦੂਜੇ ਨੂੰ, ਤੇ ਉਹ ਵੀ ਜਿਹੜੇ ਇਸ ਦੇ ਵਿੱਚ ਮਾਰੇ ਗਏ ਹੈਗੇ। ਸੋ ਇਹ ਖਦਸ਼ਾ ਜਿਹੜਾ ਪੁਲਿਸ ਵੱਲੋਂ ਜਤਾਇਆ ਜਾ ਰਿਹਾ ਵੀ ਉਹਨਾਂ ਨੇ ਇੱਕ ਦੂਜੇ ਨੂੰ ਗੋਲੀ ਮਾਰੀ, ਪਰ ਬਾਕੀ ਹੁਣ ਹੋਰ ਖਬਰ ਜਦੋਂ ਆਉਂਦੀ ਹੈ ਫਿਰ ਆਪਾਂ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਜਿਹੜੀ ਮੈਂ ਹੁਣ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਮੈਂ ਗੱਲਬਾਤ ਕਰਦੀ ਹਾਂ ਵੀ ਕੱਲ ਵਿਕਟੋਰੀਆ ਡੇ ਸੀਗਾ, ਹੈ ਨਾ। ਉਸ ਵਿਕਟੋਰੀਆ ਡੇ ਤੇ ਇੱਕ ਤਾਂ ਐਸ਼ ਬ੍ਰਿਜਸ ਬੇ ਆ ਟੋਰੋਂਟੋ ਦਾ, ਉੱਥੇ ਫਾਇਰ ਵਰਕਸ ਡਿਸਪਲੇ ਹੋਣਾ ਸੀਗਾ। ਸੋ ਉੱਥੇ ਵੀ ਰੌਲਾ ਰੱਪਾ ਪਿਆ ਹੋਣਾ ਜਾਂ ਜ਼ਿਆਦਾ, 5 ਲੋਕਾਂ ਨੂੰ ਉਹਦੇ 'ਚ ਅਰੈਸਟ ਕੀਤਾ ਗਿਆ। ਸੋ ਦੇਖੋ ਇਹ ਜਿਹੜੇ ਕੰਮ ਹੁੰਦੇ ਆ ਤਾਂ ਹੁੰਦੇ ਖੁਸ਼ੀ ਦੇ, ਹੈ ਨਾ, ਵੀ ਕੋਈ ਦਿਨ ਹੈਗਾ ਤੇ ਫਾਇਰ ਵਰਕਸ ਹੋਣੇ ਆ ਤੇ ਫਿਰ ਆਪਾਂ ਨੇ ਸਾਰਿਆਂ ਨੇ ਮਜ਼ੇ ਲੈਣੇ, ਹੈ ਨਾ, ਉਹ ਦਿਨ ਦੇ ਇੰਜੋਏ ਕਰਨਾ। ਪਰ ਹੁਣ ਇੱਥੇ ਕੁਝ ਹੋਰ ਹੋਰ ਹੀ ਹੋਣ ਲੱਗ ਗਿਆ। ਹੁਣ ਇੱਕ ਤਾਂ ਇਹ ਖਬਰ ਹੈ, ਇੱਕ ਜਿਹੜੀ ਇੱਥੇ ਚਿੰਗੂਜ਼ੀ ਪਾਰਕ ਦੀ ਕੱਲ ਜਿਹੜੀ ਹੈ ਬੜੀ ਸ਼ੋਕਿੰਗ ਨਿਊਜ਼ ਆਪਾਂ ਕਹਿ ਸਕਦੇ ਹਾਂ ਵੀ ਦੇਖੋ ਉੱਥੇ ਇਕੱਠੇ ਤਾਂ ਹੋ ਰਹੇ ਹਾਂ, ਫਾਇਰ ਵਰਕਸ ਹੋਣਾ ਤੇ ਕਹਿੰਦੇ ਲਾਰਜ ਗੈਦਰਿੰਗ ਉੱਥੇ ਹੋ ਗਈ, ਯਾਨੀ ਕਿ ਜ਼ਿਆਦਾ ਹੀ ਲੋਕ ਹੋ ਗਏ ਹੋਣੇ ਆ, ਭੀੜ ਭੜੱਕਾ ਹੋ ਗਿਆ, ਫਿਰ ਫਾਇਰ ਵਰਕਸ ਜਿਹੜੇ ਇੱਕ ਦੂਜੇ ਤੇ ਚਲਾਈ ਜਾ ਰਹੇ ਹੋਣੇ ਇੱਧਰ ਉੱਧਰ, ਜਦਕਿ ਉੱਥੇ ਸਿਟੀ ਵੱਲੋਂ ਚਲਾਏ ਜਾਣੇ ਹੋਣੇ ਆ, ਹੈ ਨਾ। ਸੋ ਵਿਕਟੋਰੀਆ ਡੇ ਦੇ ਉਪਲਕਸ਼ ਦੇ ਵਿੱਚ, ਪਰ ਦੇਖੋ ਵੀ ਇੱਦਾਂ ਦਾ ਮਾਹੌਲ ਉੱਥੇ ਬਣ ਗਿਆ ਤੇ ਫਾਇਰ ਵਰਕਸ ਕੀਤੇ ਜਾਣੇ ਸੀ ਸਿਟੀ ਵੱਲੋਂ ਤੇ ਲੋਕ ਇੱਕ ਦੂਜੇ ਤੇ ਚਲਾ ਰਹੇ ਹੋਣੇ ਆ, ਜ਼ਿਆਦਾ ਰੌਲਾ ਰੱਪਾ ਭੀੜ ਭੜੱਕਾ ਇੱਦਾਂ ਦਾ ਮਾਹੌਲ ਉੱਥੇ ਬਣ ਗਿਆ, ਤੇ ਫਿਰ ਪੀਲ ਪੁਲਿਸ ਨੇ ਚਿੰਗੂਜ਼ੀ ਪਾਰਕ ਨੂੰ ਬੰਦ ਹੀ ਕਰਵਾਤਾ, ਯਾਨੀ ਕਿ ਉੱਥੋਂ ਉਹਨਾਂ ਨੂੰ ਕਹਿਤਾ ਵੀ ਜਾਓ ਇਹਨੂੰ ਖਾਲੀ ਕਰੋ, ਡਿਸਪਰਸ ਕਰਨ ਲਈ ਕਹਿ ਦਿੱਤਾ, ਤੇ ਫਿਰ ਚਿੰਗੂਜ਼ੀ ਪਾਰਕ ਨੂੰ ਬੰਦ ਹੀ ਕਰ ਦਿੱਤਾ। ਫਿਰ ਕਹਿੰਦੇ ਸੀ ਅਣਮਿੱਥੇ ਸਮੇਂ ਦੇ ਲਈ ਇਹ ਬੰਦ ਹੈ, ਪਰ ਅੱਜ ਮੰਗਲਵਾਰ ਨੂੰ ਕਹਿੰਦੇ ਆ ਵੀ ਓਪਨ ਹੈ। ਪਰ ਤੁਸੀਂ ਇਹ ਦੇਖੋ ਵੀ ਦੇਖੋ ਖੁਸ਼ੀ ਦਾ ਮੌਕਾ ਜਾਂ ਤੁਸੀਂ ਉਂਝ ਇੰਜੋਏ ਕਰਨ ਜਾਣਾ ਤੇ ਕੀ ਤੋਂ ਕੀ, ਇੱਕ ਤਾਂ ਜਿਹੜੇ ਪਟਾਕੇ ਹੈ ਇਹ ਸਿਰਫ ਇੱਦਾਂ ਹੈ ਵੀ ਹਾਂ ਥੋੜ੍ਹੀ ਜਿਹੀ ਕੋਈ ਕੁਛ ਵੀ ਹੈ, ਚਾਹੇ ਦੀਵਾਲੀ ਦਾ ਮੌਕਾ ਹੈ, ਨਿਊ ਈਅਰ ਹੈ ਜਾਂ ਇੱਦਾਂ ਵਿਕਟੋਰੀਆ ਡੇ ਹੈ, ਉਸ ਸਮੇਂ 'ਤੇ ਜਿਹੜੀ ਸਰਕਾਰ ਹੈ ਉਹ ਆਪਣੇ ਵੱਲੋਂ ਬੰਦੋਬਸਤ ਕਰਦੀ ਹੈ ਵੀ ਇਹ ਲੋਕਾਂ ਦੀ ਖੁਸ਼ੀ ਦੇ ਲਈ ਅਸੀਂ ਤੁਹਾਡੇ ਲਈ ਇਹ ਪ੍ਰੋਗਰਾਮ ਰੱਖ ਰਹੇ ਹਾਂ, ਹੈ ਨਾ। ਪਰ ਉਹ ਤੋਂ ਬਾਅਦ ਦੇਖੋ ਹੁਣ ਤਾਂ ਇੱਥੇ ਬਹੁਤ ਹੀ ਮਾਹੌਲ ਇੱਦਾਂ ਦਾ ਹੋ ਗਿਆ, ਦੀਵਾਲੀ ਹੁੰਦੀ ਹੈ ਤਾਂ ਵੀ ਪਤਾ ਨਹੀਂ ਕਿ ਪਟਾਕੇ ਹੀ ਚੱਲਣੇ ਆ ਤਾਂ ਹੀ ਸਾਰਾ ਕੁਝ ਵਧੀਆ ਹੋਣਾ, ਉਂਝ ਇੰਜੋਏ ਨਹੀਂ ਹੋ ਸਕਦਾ ਬਿਨਾਂ ਪਟਾਕਿਆਂ ਤੋਂ। ਸੋ ਇਹ ਦੇਖੋ ਬ੍ਰੈਂਪਟਨ ਦਾ ਜਿਹੜਾ ਪਾਰਕ ਸੀ ਇਹ ਉਹਨੂੰ ਕਲੋਜ਼ ਕੀਤਾ ਗਿਆ ਕਿ ਲਾਰਜ ਗੈਦਰਿੰਗ ਉੱਥੇ ਹੋਈ ਔਰ ਯੂਜ਼ ਆਫ ਫਾਇਰ ਵਰਕਸ ਕਾਰਨ ਪੁਲਿਸ ਨੂੰ ਜਿਹੜਾ ਇਹ ਸਟੈਪ ਲੈਣਾ ਪਿਆ। ਤੇ ਬਹੁਤੇ ਗਏ ਵੀ ਹੋਣੇ ਆ ਉੱਥੇ, ਕਿੱਦਾਂ ਦਾ ਮਾਹੌਲ ਸੀ, ਕੀ ਐਕਚੁਅਲ ਦੇ ਵਿੱਚ ਹੋਇਆ ਉੱਥੇ, ਜੇ ਕੋਈ ਅੱਖੀ ਡਿੱਠਾ ਹਾਲ ਬਿਆਨ ਕਰਨਾ ਚਾਹੁੰਦਾ ਤੇ ਬਿਲਕੁਲ ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ ਕਿ ਕਿਵੇਂ ਕੀ ਹੋਇਆ ਇਹ ਸਾਰਾ ਕੁਛ, ਤੇ ਕਿੰਨਾ ਕੁ ਜਾਇਜ਼ ਹੈ ਇੱਦਾਂ ਜਦੋਂ ਹੁੰਦਾ, ਜਾਇਜ਼ ਹੈ ਜਦੋਂ ਵੀ ਆਪਾਂ ਦੇਖਦੇ ਹਾਂ ਬ੍ਰੈਂਪਟਨ ਦੇ ਵਿੱਚ ਇੱਥੇ ਇਹ ਹੋ ਗਿਆ ਉੱਥੇ ਉਹ ਹੋ ਗਿਆ, ਜਦਕਿ ਇੰਨਾ ਵਧੀਆ ਇਹ ਸਿਟੀ ਹੈ, ਇੰਨਾ ਵਧੀਆ ਸਾਰੇ ਲੋਕ ਹੈ, ਹੈ ਨਾ। ਪਰ ਜਦੋਂ ਥੋੜ੍ਹੇ ਜਿਹੇ ਲੋਕਾਂ ਦੁਆਰਾ ਕੁਛ ਨਾ ਕੁਛ ਇੱਦਾਂ ਦਾ ਕੀਤਾ ਜਾਂਦਾ ਤੇ ਫਿਰ ਸਾਰਿਆਂ ਦੇ ਨਾਮ ਆ ਜਾਂਦਾ, ਜਾਂ ਉਹੀ ਗੱਲ ਹੈ ਕਿਤੇ ਵੀ ਕੁਛ ਹੁੰਦਾ ਕਹਿੰਦੇ ਅੱਛਾ ਬ੍ਰੈਂਪਟਨ 'ਚ ਹੋ ਗਿਆ, ਬ੍ਰੈਂਪਟਨ 'ਚ ਹੋ ਗਿਆ, ਤੇ ਨਾਮ ਨੂੰ ਜਿਹੜਾ ਹੈ ਪਤਾ ਨਹੀਂ ਕਿੱਧਰ ਨੂੰ ਲੈ ਕੇ ਜਾ ਰਹੇ ਬ੍ਰੈਂਪਟਨ ਦੇ ਨਾਮ ਨੂੰ, ਜਿਹੜੇ ਵੀ ਕੁਛ ਇੱਦਾਂ ਦੀਆਂ ਗਲਤ ਹਰਕਤਾਂ ਕਰਦੇ ਆ। ਸੋ ਬੜਾ ਮਾੜਾ ਹੈ ਜੀ, ਇੱਦਾਂ ਨਹੀਂ ਹੋਣਾ ਚਾਹੀਦਾ, ਤੇ ਕੋਈ ਖੁਸ਼ੀ ਦਾ ਮੌਕਾ ਹੁੰਦਾ ਤੇ ਇੰਜੋਏ ਕਰੋ, ਇਹ ਕਿ ਹੁੜਦੰਗ ਜਿਹਾ ਮਚਾ ਕੇ ਤੇ ਫਿਰ ਮਾਹੌਲ ਹੀ ਸਾਰਾ ਹੋਰ ਹੀ ਤਰ੍ਹਾਂ ਦਾ ਜਿਹੜਾ ਕ੍ਰੀਏਟ ਕਰ ਦਿੰਦੇ ਆ। ਸੋ ਉਹ ਚੀਜ਼ਾਂ ਤੋਂ ਬਚਣ ਦੀ ਬੜੀ ਲੋੜ ਹੈ। ਬਾਕੀ ਤੁਸੀਂ ਆਪਣੇ ਜਿਹੜੇ ਕੋਈ ਵਿਊ ਪੁਆਇੰਟ ਰੱਖਣਾ ਚਾਹੁੰਦੇ ਹੋ ਤੇ 647-874-1313 'ਤੇ ਸਟੂਡੀਓ 'ਚ ਕਾਲ ਕਰ ਸਕਦੇ ਹੋ, 6478-74-1313 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼, 905-452-99-55, 904-552-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5557, 6472-9257।
2: ਬਾਈ ਇਹ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
3: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨੀ।
4: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।

0: ਪਚਾਸੀ ਪੰਜਾਬ ਗੌਰ ਬ੍ਰਹਮ ਰੋਡ ਯੂਨਿਟ ਨੰਬਰ 1 905-799-8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: ਹਾਂਜੀ ਸਤਿ ਸ੍ਰੀ ਅਕਾਲ ਬਲਦੇਵ ਭਾਅ ਜੀ
2: ਸਤਿ ਸ੍ਰੀ ਅਕਾਲ ਭੈਣ ਜੀ ਚੜ੍ਹਦੀ ਕਲਾ ਚੋਂ
1: ਹਾਂਜੀ ਬਹੁਤ ਵਧੀਆ
2: ਮੈਂ ਕਿਹਾ ਤਾਂ ਕਾਰਾਂ 'ਚ ਵੀ ਚੜ੍ਹ ਕੇ ਪੜਾਕੇ ਚਲਾਉਂਦੇ ਫਿਰਦੇ ਲੋਕਾਂ ਤੇ
1: ਅੱਛਾ ਤੁਸੀਂ ਗਏ ਸੀ
2: ਉੱਥੇ ਮੈਨੂੰ ਵੀਡੀਓ ਭੇਜੀ ਨਾ ਮੈਂ ਨਹੀਂ ਬ੍ਰਹਮਟਨ ਜਾਂਦਾ ਹੁੰਦਾ
1: ਅੱਛਾ ਅੱਛਾ ਅੱਛਾ
2: ਉਧਰੋਂ ਡਰ ਲੱਗਦਾ ਜਾਣ
1: ਜਿਹੜੀ ਸ਼ਾਂਤੀ ਭੰਗ ਹੋਵੇ ਜਾਂ ਫਿਰ
2: ਬਦਨਾਮ ਕਰਨ ਨੂੰ ਕਰਦੇ ਲੱਗਦੇ
1: ਪਤਾ ਨੀ ਹੁਣ ਦੇਖ ਲੋ
2: ਥੋੜੇ ਜਿਹੇ ਹੁੰਦੇ ਲੋਕ ਬਦਨਾਮ ਕਰਨ ਵਾਲੇ ਮਸਾਂ ਲੋੜ ਨਾ ਕੋਈ ਨਾ ਕੋਈ ਕੰਮ ਖੜਾ ਕਰ ਦਿੰਦੇ
1: ਬਿਲਕੁਲ ਜੀ ਜੀ ਜੀ ਮੈਂ ਦੇਖਦੀ ਹਾਂ ਤੇ ਦੇਖੋ ਕਿੰਨੀ ਮਾੜੀ ਇਹ ਗੱਲ ਹੈਗੀ ਆ ਚਾਹੇ ਉਹ ਥੋੜੇ ਜਿਹੇ ਕਿਉਂ ਕਰਨਾ ਚਾਹੁੰਦੇ ਆ ਏਦਾਂ ਕੀ ਦਿਖਾਉਣਾ ਚਾਹੁੰਦੇ ਆ ਹੁਣ ਜਿਵੇਂ ਚਲੋ ਅੱਜ ਜਿਹੜਾ ਇੱਕ ਸਪੈਸ਼ਲ ਦਿਨ ਹੈ ਹਨਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਜਿਵੇਂ ਆਪਾਂ ਗੱਲਬਾਤ ਕੀਤੀ ਉਹਨਾਂ ਨੇ ਦੇਖ ਲਓ ਜਿਹੜੇ ਆਪਣੇ ਪੁਰਾਣੇ ਇਹ ਸੂਰਬੀਰ ਯੋਧੇ ਹੋਏ ਆ ਉਹਨਾਂ ਨੇ ਕਿੰਨੀ ਕੋਸ਼ਿਸ਼ ਕੀਤੀ ਸਾਰਾ ਕੁਛ ਠੀਕ ਹੋਵੇ ਆਜ਼ਾਦੀ ਮਿਲੇ ਸਾਨੂੰ ਸਾਡੇ ਤੇ ਕੋਈ ਜ਼ੁਲਮ ਨਾ ਕਰੇ ਉਸ ਤੋਂ ਬਾਅਦ ਚਾਹੇ ਆਪਾਂ ਇੱਥੇ ਕੈਨੇਡਾ ਦੀ ਗੱਲ ਕਰੀਏ ਪਹਿਲਾਂ ਦੂਜੇ ਦੇਸ਼ਾਂ 'ਚ ਜਾਣਾ ਕਿੱਡਾ ਔਖਾ ਸੀਗਾ ਜਿਵੇਂ ਆਪਾਂ ਕਾਮਾ ਗਾਟਾ ਮਾਰੂ ਦੀ ਗੱਲ ਕਰਦੇ ਹਾਂ 1914 ਦੀ ਕਿ ਦੇਖੋ ਉਹਨਾਂ ਨੇ ਜਿਹੜਾ ਇੱਥੇ ਆ ਕੇ ਕਿੰਨੀ ਕੋਸ਼ਿਸ਼ ਕੀਤੀ ਵੀ ਹਾਂਜੀ ਸਾਨੂੰ ਇੱਥੇ ਰਹਿਣ ਦਾ ਮੌਕਾ ਮਿਲੇ ਤਰੱਕੀ ਕਰਨ ਦਾ ਮੌਕਾ ਮਿਲੇ ਅਤੇ ਉਹਨਾਂ ਨੇ ਉਸ ਸਮੇਂ ਦੇ ਵਿੱਚ ਜਦਕਿ ਸਾਰਾ ਕੁਛ ਕਿੱਡਾ ਔਖਾ ਸੀ ਅਤੇ ਹੁਣ ਜਦੋਂ ਸਾਰਾ ਕੁਛ ਸੌਖਾ ਹੈ ਸਭ ਕੁਛ ਆਉਣਾ ਜਾਣਾ ਹੈ ਨਾ ਤੁਸੀਂ ਚਾਹੇ ਹਫਤੇ 'ਚ ਆਰਾਮ ਨਾਲ ਇੱਥੇ ਆਓ ਫਿਰ ਚਲੇ ਜਾਓ ਇੰਡੀਆ ਜਾਂ ਪੰਜਾਬ ਜਿੱਥੇ ਦੇ ਤੁਸੀਂ ਹੋ ਹੈ ਅਤੇ ਇੱਥੇ ਸਾਰਾ ਕੁਛ ਅਵੇਲੇਬਲ ਹੈ ਜਿਵੇਂ ਹੁਣ ਜਿਹੜੇ ਨਵੇਂ ਨਵੇਂ ਆਏ ਉਹਨਾਂ ਨੇ ਕਿੰਨੀ ਮਿਹਨਤ ਮੁਸ਼ੱਕਤ ਕੀਤੀ ਕਿੰਨੇ ਦੁੱਖ ਝੱਲੇ ਯਾਨੀ ਕਿ ਕੋਈ ਕਹਿੰਦੇ ਬੇਸਮੈਂਟ ਨਹੀਂ ਸੀ ਦਿੰਦਾ ਹੁੰਦਾ ਰਹਿਣ ਨੂੰ ਜਾਂ ਜੋਬਸ ਨਹੀਂ ਸੀ ਮਿਲਦੀਆਂ ਖਾਣ ਪੀਣ ਨੂੰ ਨਹੀਂ ਸੀ ਆਪਣਾ ਜੋ ਆਪਾਂ ਖਾਂਦੇ ਪੀਂਦੇ ਹਾਂ ਹੁਣ ਤਾਂ ਹਰੇਕ ਸਹੂਲਤ ਹੈ ਪਰ ਸਹੂਲਤ ਦਾ ਮਤਲਬ ਕੀ ਹੈ ਕਿ ਅਸੀਂ ਇੱਦਾਂ ਉਹ ਚੀਜ਼ ਨੂੰ ਜਿਹੜਾ ਖਰਾਬ ਕਰੀਏ ਜਾਂ ਜਿਨ੍ਹਾਂ ਨੇ ਇੰਨੀਆਂ ਮੱਲਾਂ ਮਾਰੀਆਂ ਇੰਨੀਆਂ ਕੋਸ਼ਿਸ਼ਾਂ ਕਰਕੇ ਸਾਰਾ ਕੁਛ ਤੁਹਾਡੇ ਲਈ ਵਧੀਆ ਜਿਵੇਂ ਕਹਿੰਦੇ ਨਾ ਇੱਕ ਰੇਸ਼ਮ ਦਾ ਕਾਰਪੈਟ ਜਿਵੇਂ ਕਹਿੰਦੇ ਆ ਵੀ ਰੈੱਡ ਕਾਰਪੈਟ ਤੁਹਾਡੇ ਲਈ ਵਿਛਾਤਾ ਵੀ ਆਰਾਮ ਨਾਲ ਤੁਸੀਂ ਆ ਜਾਣਾ ਇੱਥੇ ਅਤੇ ਫਿਰ ਵੀ ਆ ਕੇ ਰਿਹਾ ਨਹੀਂ ਜਾਂਦਾ ਅਤੇ ਫਿਰ ਮਾੜੀ ਗੱਲ ਹੈ ਨਾ ਉਹਨਾਂ ਨੇ ਇੰਨੀ ਮਿਹਨਤ ਮੁਸ਼ੱਕਤ ਕਰਕੇ ਸਾਰਾ ਕੁਛ ਸਾਡੇ ਲਈ ਸਿਰਜਿਆ ਅਤੇ ਅਸੀਂ ਉਹਨਾਂ ਉਸ ਚੀਜ਼ ਨੂੰ ਮਲੀਆ ਮੇਟ ਕਰ ਰਹੇ ਹਾਂ ਕੀ ਖੱਟ ਰਹੇ ਹਾਂ ਆਪਾਂ ਹੈ ਨਾ ਅਤੇ ਫਿਰ ਕੀ ਹੁੰਦਾ ਜਿਹੜੇ ਤਾਂ ਇੱਥੇ ਆ ਗਏ ਉਹ ਤਾਂ ਚਲੋ ਆ ਗਏ ਇਹ ਕੰਡੇ ਕਿਹਨਾਂ ਅੱਗੇ ਬੀਜੇ ਜਾ ਰਹੇ ਆ ਜਿਨ੍ਹਾਂ ਨੇ ਆਉਣਾ ਆ ਹੁਣ ਦੇਖੋ ਪਹਿਲਾਂ ਕਿੰਨਾ ਸਭ ਕੁਛ ਓਪਨ ਕਰਤਾ ਸੀ ਸਾਰੇ ਜਿਹੜੇ ਚਾਹੁੰਦੇ ਸੀ ਵੀ ਅਸੀਂ ਬਾਹਰ ਜਾ ਕੇ ਪੜ੍ਹੀਏ ਰਹੀਏ ਕੰਮ ਕਰੀਏ ਉਹ ਫਟਾਫਟ 10-10, 15-15 ਦਿਨਾਂ 'ਚ ਆ ਗਏ ਪਹਿਲਾਂ ਲੋਕਾਂ ਨੂੰ 7-7, 8-8, 10-10 ਸਾਲ ਲੱਗ ਜਾਂਦੇ ਸੀ ਜਾਂ ਚਲੋ ਜੇ ਆਏ ਫਿਰ ਉਹ ਪੱਕੇ ਨਹੀਂ ਸੀ ਹੁੰਦੇ ਛੇਤੀ ਛੇਤੀ ਪਰ ਹੁਣ ਜੇ ਸਾਰਾ ਕੁਛ ਉਹਨਾਂ ਸਦਕੇ ਠੀਕ ਹੋ ਗਿਆ ਅਤੇ ਹੁਣ ਆਹ ਸਾਰਾ ਮਾਹੌਲ ਇੱਦਾਂ ਕਰ ਕਰਕੇ ਅਸੀਂ ਖਰਾਬ ਕਰ ਲੈਣਾ ਸੋ ਜਿਹੜੇ ਆਉਣ ਵਾਲੇ ਆ ਉਹਨਾਂ ਦੇ ਲਈ ਕੰਡੇ ਬੀਜ ਹੋਈ ਜਾ ਰਹੇ ਆ ਉਹਨਾਂ ਨੂੰ ਮੁਸ਼ਕਿਲ ਆਉਣੀ ਇਹ ਤਾਂ ਆਏ ਹੋਏ ਇੱਥੇ ਆਲਰੇਡੀ ਹਾਂਜੀ ਸਤਿ ਸ਼੍ਰੀ ਅਕਾਲ ਜੀ
3: ਜਿਦਾਂ ਕਹਿ ਲੋ ਕਾਲਿਆਂ ਦੇ ਬੱਚੇ ਜਾਂ ਕੈਨੇਡੀਅਨ ਬੋਰਨ ਆਪਾਂ ਕਹਿ ਸਕਦੇ ਹਾਂ ਤੇ ਇਹ ਹੋਊਗੀ ਹਾਈ ਸਕੂਲ ਵਾਲੇ ਪੁਲਿਸ ਵੀ ਪ੍ਰੈਜੈਂਸ ਕਾਫੀ ਸੀ ਤਕਰੀਬਨ ਹੋਣਗੇ 20-25 ਦੇ ਨੇੜੇ ਹੋਣਗੇ ਤੇ ਜਿੰਨੇ ਫੈਮਲੀਆਂ ਨਾਲ ਗਏ ਸੀ ਉਹ ਤੇ ਪਰੇ ਹੋ ਗਏ ਮਤਲਬ ਸਾਈਡਾਂ ਤੇ ਖੜ ਕੇ ਦੇਖਣ ਲੱਗ ਗਿਆ ਹੈ ਨਾ ਮੈਂ ਆਪਣੀ ਵਾਈਫ ਨੂੰ ਵੀ ਹੱਸਦਾ ਸੀ ਮੈਂ ਕਿਹਾ ਭਈ ਚੰਗੀ ਚੀਜ਼ ਹੈ ਕਿ ਆਪਣਾ ਕੋਈ ਹੈ ਨੀਗਾ ਨਹੀਂ ਤੇ ਨਿਊਜ਼ ਬਣ ਜਾਣੀ ਸੀ
1: ਆਪਣਾ ਨਹੀਂ ਉਹਦੇ ਵਿੱਚ ਪ੍ਰੈਜੈਂਟ ਹੁੰਦਾ ਉਹੀ ਹੈ ਵੀ ਜਿਹੜੇ ਵੀ ਕਰ ਰਹੇ ਚਾਹੇ ਉਹ ਕੈਨੇਡੀਅਨ ਹੀ ਹੈ ਕੋਈ ਵੀ ਚਲੋ ਆਪਾਂ ਨੇ ਇਹ ਵੀ ਨਹੀਂ ਕਿਹਾ ਵੀ ਆਪਣੇ ਹੀ ਕਰ ਰਹੇ ਆ ਜਿਹੜੇ ਵੀ ਬਾਹਰੋਂ ਆਏ ਕਈ ਵਾਰ ਉਹ ਕਰੀ ਜਾਂਦੇ ਆ ਦੂਜੀ ਕੰਟਰੀਆਂ ਵਾਲੇ ਵੀ ਕਰੀ ਜਾਂਦੇ ਆ, ਪਰ ਜਿਹੜੇ ਹੁਣ ਸੜਕਾਂ ਤੇ ਬਣ ਰਹੇ ਸੀ,
3: ਹਾਂਜੀ
1: ਜਿਵੇਂ ਬਲਦੇਵ ਭਾਜੀ ਕਹਿੰਦੇ ਉਹ ਹੁਣ ਪਤਾ ਨਹੀਂ ਕਿਹੜੇ ਸੀਗੇ, ਪਰ ਜਿਹੜੇ ਵੀ ਸੀਗੇ ਮਤਲਬ ਗਲਤ ਹੈ ਜਿਨ੍ਹਾਂ ਨੇ ਵੀ ਕੀਤਾ ਹੈ ਨਾ।
3: ਜੀ ਜਿਹੜੇ ਚੰਕਿਊ ਜੀ ਪਾਰਕ ਵਿੱਚ ਉਹ, ਕਿਉਂਕਿ ਮੈਂ 8:15-20 ਤੇ ਉੱਥੋਂ ਨਿਕਲੇ ਹੋਇਆ ਸੀ, ਕਹਿੰਦੇ ਚਲੋ ਆਪਾਂ ਚੱਲਦੇ ਆ, ਐਵੇਂ ਕੁਛ ਹੋ ਜਾਊਗਾ ਜੇ ਕੁਛ ਵੀ, ਉਹ ਡਰਦੇ ਸੀ ਵੀ ਖਰਿਆ ਵਿੱਚ ਗੋਲੀ ਚੱਲਦੀ ਹੈ ਜਾਂ ਸਮਥਿੰਗ, ਮੈਂ ਕਹਿੰਦੇ ਇਹ ਪਟਾਕੇ ਚਲਾਉਂਦੇ, ਤਾਂ ਪੁਲਿਸ ਨੇ ਪਾਰਕ ਬੰਦ ਹੀ ਕਰ ਲਈ ਸੀ ਦੋਨੇ ਸਾਈਡਾਂ ਤੋਂ, ਬੰਦ ਕਰਕੇ ਸਿਰਫ ਐਗਜ਼ਿਟ ਪੁਆਇੰਟ ਰੱਖਤਾ ਸੀ ਵੀ ਨਿਕਲ ਜਾਣ ਲੋਕ
1: ਬਾਹਰ ਚਲੇ ਜਾਓ। ਹਾਂ
3: ਜੀ ਜੀ ਜੀ ਸੋ ਕੁਛ ਕੁ ਬੱਚੇ ਸੀਗੇ ਜਿਸ ਤਰ੍ਹਾਂ ਉਹਦੇ ਗੱਡੀ ਕੋਲ, ਕਿਸੇ ਦੀ ਗੱਡੀ ਕੋਲ ਚਲਾ ਰਹੇ, ਉੱਥੇ ਫਿਰ ਪੁਲਿਸ ਵਾਲੇ ਫਿਰ ਪਾਰਕਿੰਗ ਲੋਟ ਵਿੱਚ ਵੀ ਗੱਡੀ ਘੁਮਾਉਣ ਲੱਗ ਗਏ ਸੀ,
1: ਠੀਕ ਹੈ।
3: ਫਿਰ ਕਿਸੇ ਦੀ ਗੱਡੀ ਵਿੱਚ ਨਿਕਲੇ ਆ, ਬਟ ਚੰਗੀ ਚੀਜ਼ ਇਹ ਆ ਕਿ ਆਪਣਾ ਬੱਚਾ ਕੋਈ ਨੀ ਸੀ ਨਾ ਬੱਚ, ਯੂਜ਼ਲੀ ਜਿਹੜੇ ਇੱਥੇ ਕੈਨੇਡੀਅਨ ਬੋਰਨ ਬੱਚੇ ਹੀ ਸੀਗੇ।
1: ਮਾੜਾ ਕੀਤਾ ਜਿਨ੍ਹਾਂ ਨੇ ਵੀ ਕੀਤਾ, ਉਹੀ ਨਾ
3: ਪਟਾਕੇ ਮੈਨੂੰ ਲੱਗਦਾ ਫਾਇਰਵਰਕਸ ਨਹੀਂ ਸੀ ਹੋਣੇ ਬ੍ਰੈਂਪਟਨ ਸਿਟੀ ਵੱਲੋਂ, ਮੈਂ ਗੂਗਲ ਕਰਕੇ ਦੇਖਿਆ ਸੀ, ਉਹਨੇ ਕਿਹਾ ਸੀ ਨਹੀਂ ਹੋਣੇ, ਬਟ ਉਹ ਨਿਆਣੇ ਹਾਲ ਤਾਂ ਕਰਦੇ ਸੀ ਤਾਂ ਕਰਕੇ ਸਾਰਾ ਕੁਛ ਹੋਰ ਕੁਛ ਨਹੀਂ।
1: ਉਹੀ ਹੈ ਨਾ ਹੁਣ ਦੇਖੋ ਜਿਵੇਂ ਹੁਣ ਫਾਇਰ ਵਰਕਸ ਉਹ ਇੱਕ ਦੂਜੇ ਤੇ ਇੱਧਰ ਉੱਧਰ ਕਰ ਰਹੇ ਆ, ਕਿਸੇ ਦੇ ਲੱਗ ਜਾਵੇ ਹੈ ਨਾ, ਨੁਕਸਾਨ ਹੋ ਜਾਏ ਕਿਸੇ ਦਾ, ਕੀ ਫਾਇਦਾ ਉਹ ਚੀਜ਼ ਦਾ।
3: ਜੀ ਇਸੇ ਕਰਕੇ ਪਲੀਜ਼ ਵੀ ਇਸੇ ਕਰਕੇ ਪੁਲਿਸ ਵੀ ਇਸੇ ਕਰਕੇ ਪ੍ਰੈਜ਼ੈਂਟ ਹੋ ਕੇ ਤੇ ਉਹਨਾਂ ਨੂੰ ਬ੍ਰੇਕ ਆਊਟ ਕਰ ਰਹੀ ਸੀ ਕਿ ਇਹ ਅਲੱਗ ਅਲੱਗ ਹੋ ਜਾਣ ਤੇ ਜਾਣ।
1: ਬਿਲਕੁਲ ਜੀ, ਬਿਲਕੁਲ ਥੈਂਕ ਯੂ, ਤੇ ਬੜੀ ਵਧੀਆ ਜਾਣਕਾਰੀ ਇਹਨਾਂ ਨੇ ਦਿੱਤੀ ਕਿਉਂਕਿ ਗਏ ਹੈ ਨਾ। ਸੋ ਦੇਖੋ ਮੈਂ ਵੀ ਦੇਖ ਰਹੀ ਨਿਊਜ਼ ਦੇ ਵਿੱਚ, ਐਕਸਪਲੋਡਿੰਗ ਫਾਇਰ ਵਰਕਸ ਕੁਡ ਬੀ ਹਰਡ ਇਨ ਦਾ ਪਾਰਕ ਪ੍ਰੋਮਪਟਿੰਗ ਪੀਪਲ ਟੂ ਰਨ ਅਵੇ। ਫਿਰ ਉਹੀ ਹੈ, ਕਈ ਤਾਂ ਅੱਧੇ ਡਰ ਵੀ ਜਾਂਦੇ ਆ ਵੀ ਇਹ ਹੋ ਕੀ ਗਿਆ ਹੈ ਨਾ, ਫਿਰ ਪੁਲਿਸ ਵਾਲਿਆਂ ਨੂੰ ਵੀ ਹੁੰਦਾ ਵੀ ਹਾਂਜੀ ਕਿਸੇ ਦੇ ਕੁਛ ਲੱਗ ਜੇ ਇੱਧਰ ਉੱਧਰ ਹੋ ਜੇ ਤਾਂ ਵੀ ਬੜਾ ਔਖਾ, ਤੇ ਉਹੀ ਗੱਲ ਹੈ ਵੀ ਉਹ ਪਰਸਨਲ ਜਿਹੜਾ ਫਾਇਰ ਵਰਕਸ ਆ ਉਹ ਤਾਂ ਅਲਾਊਡ ਹੈ ਹੀ ਨਹੀਂ, ਤੇ ਉਹ ਵੀ ਜਿਵੇਂ ਤੁਸੀਂ ਪਬਲਿਕ ਪਲੇਸ ਆ ਜਿੱਥੇ ਸਾਰੇ ਇਕੱਠੇ ਹੋਏ ਹੋਏ ਆ, ਤੇ ਬੜੀ ਮਾੜਾ ਕੀਤਾ ਜਿਹਨਾਂ ਨੇ ਵੀ ਕੀਤਾ। ਸੋ ਨਹੀਂ ਕਰਨਾ ਚਾਹੀਦਾ, ਸਗੋਂ ਜਿਹੜੇ ਇੱਥੇ ਦੇ ਆ ਉਹਨਾਂ ਨੂੰ ਤਾਂ ਇੱਥੇ ਦੇ ਰੂਲ ਰੈਗੂਲੇਸ਼ਨ ਪਤਾ, ਤੇ ਫਿਰ ਕਿਉਂ ਕਰਦੇ ਇੱਦਾਂ ਦਾ ਕੰਮ ਜਿਹਦੇ ਨਾਲ ਕਿ ਕਿਸੇ ਦਾ ਨੁਕਸਾਨ ਹੋਵੇ, ਜਾਂ ਫਿਰ ਉਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਛ ਅਗਲੇ ਬੰਦ ਕਰ ਦਿੰਦੇ ਵੀ ਕਰਨਾ ਹੀ ਨਹੀਂ। ਅੱਛਾ ਇਹ ਫਾਇਰ ਵਰਕਸ ਤੇ ਵੀ ਰੋਕ ਲੱਗਣੀ ਚਾਹੀਦੀ, ਇੱਥੇ ਲੋੜ ਹੀ ਨਹੀਂ ਹੈਗੀ। ਜਿਹੜਾ ਆਪਾਂ ਦੇਖਦੇ ਹਾਂ ਇੱਥੇ ਉਂਝ ਵੀ ਜਦੋਂ ਹੁਣ ਦੀਵਾਲੀ ਹੁੰਦੀ ਉਦੋਂ ਦੇਖੋ ਕਿੰਨਾ ਹੰਗਾਮਾ ਮੱਚਦਾ ਇਹ ਚੀਜ਼ ਨੂੰ ਲੈ ਕੇ, ਤੇ ਫਿਰ ਇੱਥੇ ਲੱਕੜ ਦੇ ਘਰ ਹੈਗੇ ਆ, ਜੇ ਕਿਸੇ ਇੱਕ ਨੂੰ ਨੁਕਸਾਨ ਹੋ ਗਿਆ ਔਰ ਫਿਰ ਉਹ ਅੱਗੇ ਤੋਂ ਅੱਗੇ ਅੱਗ ਜਿਹੜੀ ਆ ਵਧੀ ਜਾਂਦੀ ਵਧੀ ਜਾਂਦੀ, ਨਾਲੇ ਮਿੰਟਾਂ ਸਕਿੰਟਾਂ 'ਚ ਤਾਂ ਅੱਗ ਹੈ ਜਿਹੜੀ ਉਹ ਫੜੀ ਜਾਂਦੀ ਆ, ਪੂਰੇ ਘਰ ਦੇ ਵਿੱਚ ਲੱਗ ਜਾਂਦੀ ਆ, ਕਿੰਨਾ ਕੁ ਸਮਾਂ ਲੱਗਦਾ ਕਿਉਂਕਿ ਇੱਥੇ ਕਿਹੜਾ ਸਮਿੰਟ ਦੇ ਘਰ ਹੈਗੇ ਵੀ ਕੋਈ ਨਹੀਂ ਕੁਛ ਫਰਕ ਨਹੀਂ ਪੈਣਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਬੜਾ ਸੋਚਣਾ ਵਿਚਾਰਨਾ ਚਾਹੀਦਾ ਵੀ ਹੁਣ ਜਦ ਤੱਕ ਰੂਲ ਰੈਗੂਲੇਸ਼ਨ ਨਹੀਂ ਬਣਾਉਂਦੀਆਂ ਸਰਕਾਰਾਂ ਵੀ, ਜਦ ਤੱਕ ਮੰਨਣਾ ਨਹੀਂ ਲੋਕਾਂ ਨੇ, ਆਪਣੇ ਆਪ ਵੀ ਬੰਦਿਆਂ ਨੂੰ ਸੋਚਣਾ ਚਾਹੀਦਾ ਵੀ ਕੀ ਅਸੀਂ ਸਹੀ ਕਰ ਰਹੇ ਹਾਂ ਕੀ ਗਲਤ ਕਰ ਰਹੇ ਹਾਂ। ਸਿਰਫ ਕਈ ਵਾਰ ਨਾ ਪੈਸਾ ਮੁੱਖ ਰੱਖਿਆ ਜਾਂਦਾ, ਪੈਸੇ ਦੀ ਬਹੁਤ ਲੋੜ ਹੈ, ਮਨੀ ਬਿਨਾਂ ਕੁਛ ਨਹੀਂ ਚੱਲਦਾ ਹੈ ਨਾ, ਪਰ ਗਲਤ ਤਰੀਕੇ ਨਾਲ ਵੀ ਦੂਜਿਆਂ ਨੂੰ

0: ਬਦਨਾਮੀ ਦੀ ਸਾਜਿਸ਼ ਜਾਂ ਫਿਰ ਉਹੀ ਹੈ ਵੀ ਰੂਲ ਰੈਗੂਲੇਸ਼ਨ ਇੰਨੇ ਔਖੇ ਬਣਾ ਦੇਣ, ਸਟ੍ਰਿਕਟ ਬਣਾ ਦੇਣ, ਅਤੇ ਬਸ ਉਹੀ ਆਉਣਾ ਜਾਣਾ ਵੀ ਬੰਦ ਹੋ ਜਾਏ। ਪਿੱਛੇ ਜਾਂ ਦੇਖੋ ਕਿੰਨਾ ਹੋਇਆ ਸੀਗਾ ਜਦੋਂ, ਉਹ ਤੋਂ ਬਾਅਦ ਫਿਰ ਜਿਹੜੀ ਸਰਕਾਰ ਨੂੰ ਥੋੜ੍ਹੀ ਜਿਹੀ ਜਾਗ ਆਈ ਵੀ ਇਹ ਤਾਂ ਅਸੀਂ ਕੁਛ ਕਰੀਏ, ਹੈ ਨਾ, ਇਮੀਗ੍ਰੇਸ਼ਨ ਦੇ ਫਿਰ ਸਟ੍ਰਿਕਟਨੈਸ ਜਿਹੜੀ ਆ ਉਹ ਆਉਣੀ ਸ਼ੁਰੂ ਹੋ ਗਈ। ਸੋ ਅੱਗੇ ਅੱਗੇ ਫਿਰ ਜਿਵੇਂ ਕਹਿੰਦੇ ਆ ਗਿਆ ਅੱਗੇ ਦੇਖੀਏ ਹੋਤਾ ਕਿਆ, ਜਦੋਂ ਇੱਦਾਂ ਹੋਣਾ ਤੇ ਫਿਰ ਪ੍ਰੋਬਲਮ ਜਦੋਂ ਉਹਨਾਂ ਨੂੰ ਲੱਗੂਗੀ ਤੇ ਪਤਾ ਨਹੀਂ ਉਹਨਾਂ ਨੇ ਕੀ ਕੀ ਰੂਲ ਰੈਗੂਲੇਸ਼ਨ ਬਣਾ ਦੇਣੇ ਆ। ਸੋ ਬਣਨੇ ਵੀ ਚਾਹੀਦੇ ਆ, ਬਿਲਕੁਲ ਸਟ੍ਰਿਕਟ ਹੋਣਾ ਚਾਹੀਦਾ। ਜਿਹੜਾ ਵੀ ਕੁਛ ਗਲਤ ਕਰਦਾ ਉਹਨੂੰ ਭੇਜੋ ਵਾਪਸ, ਆਪੇ ਬਾਕੀਆਂ ਨੂੰ ਕੰਨ ਹੋ ਜਾਣਗੇ ਫਿਰ, ਉਹ ਫਿਰ ਕੋਈ ਵੀ ਹੋਵੇ ਭਾਵੇਂ। ਤੇ ਲਓ ਜੀ ਹੁਣ ਆਪਣਾ ਸਮਾਂ ਵੀ ਹੋ ਚੱਲਿਆ, ਸੋ ਮੇਰਾ ਨੰਬਰ ਤੁਸੀਂ ਨੋਟ ਕਰ ਲਓ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਇੰਸ਼ੋਰੈਂਸ ਦੇ ਸੰਬੰਧ ਦੇ ਵਿੱਚ, ਤੇ ਤੁਸੀਂ ਮੈਨੂੰ ਕਾਲ ਕਰਨੀ ਹੈ, ਤੇ ਬੜੇ ਤੁਹਾਨੂੰ ਦੱਸਾਂਗੇ ਜੈਨੂਅਨ ਜਿਹਾ ਕਿ ਕਿਵੇਂ ਤੁਸੀਂ ਆਪਣੀ ਘੱਟ ਤੋਂ ਘੱਟ ਪ੍ਰੀਮੀਅਮ ਦੇ ਵਿੱਚ ਕਵਰੇਜ ਜਿਹੜੀ ਹੈ ਜਿੰਨੀ ਤੁਹਾਨੂੰ ਚਾਹੀਦੀ ਹੈ ਉਨੀ ਤੁਸੀਂ ਲੈ ਸਕਦੇ ਹੋ। ਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਜਿਹੜੀਆਂ ਪਰਮਾਨੈਂਟ ਪੋਲਿਸੀਜ਼ ਹੀ ਲੈਣੀ ਹੈ, ਤੁਸੀਂ ਜ਼ਿਆਦਾ ਪੇ ਹੀ ਕਰਨਾ ਹੈਗਾ ਇਨਵੈਸਟਮੈਂਟ ਦੇ ਚੱਕਰ 'ਚ। ਇਨਵੈਸਟਮੈਂਟ ਤਾਂ ਤੁਸੀਂ ਜਿਹੜੀ ਹੈ ਸੇਵਿੰਗ ਅਕਾਊਂਟ ਤੁਸੀਂ ਓਪਨ ਕਰਵਾ ਕੇ ਆਪਣਾ ਇਨਵੈਸਟਮੈਂਟ ਵਧੀਆ ਕਰ ਸਕਦੇ ਹੋ। ਸੋ ਉਹਦੇ ਲਈ ਵੀ ਜਾਣਕਾਰੀ ਤੁਸੀਂ ਲੈ ਸਕਦੇ ਹੋ, ਜਾਂ TFSA RRSP FHSA ਦਾ ਅਕਾਊਂਟ ਤੁਸੀਂ ਖੋਲ੍ਹਣਾ, ਬੱਚਿਆਂ ਦਾ RESP ਪਲਾਨ ਤੁਸੀਂ ਓਪਨ ਕਰਾਉਣਾ ਚਾਹੁੰਦੇ ਹੋ। ਸੋ ਜ਼ਰੂਰ ਤੁਸੀਂ ਮੈਨੂੰ ਕਾਲ ਕਰਨੀ ਹੈ ਜੀ। ਨੰਬਰ ਮੇਰਾ 647-7253-2340 ਹੈ, 6477-65-2340 'ਤੇ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਅਤੇ ਜੇ ਆਟੋ ਹੋਮ ਇੰਸ਼ੋਰੈਂਸ ਤੁਸੀਂ ਚਾਹੁੰਦੇ ਹੋ, ਬਿਜ਼ਨਸ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਫਲੀਟ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ ਹੋ, ਅਤੇ ਤੁਸੀਂ ਗੁਰਤਾਸ ਨੂੰ ਕਾਲ ਕਰਨੀ ਹੈ 647-919-1002, 6479-919-1002 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਲਓ ਜੀ ਸਮਾਂ ਹੋ ਗਿਆ ਜਾਣ ਦਾ, ਮਿਲਦੇ ਹਾਂ ਕੱਲ੍ਹ ਨੂੰ, ਤੁਹਾਡਾ ਦਿਨ ਹੋਵੇ ਵਧੀਆ, ਸਤਿ ਸ਼੍ਰੀ ਅਕਾਲ।
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ, ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7065।
2: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ
3: ਪਹਿਲਾਂ ਨਾਲੋਂ ਵੀ ਘੱਟ।
2: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99 ਚ।
3: ਇਹ ਤਾਂ ਹੋਰ ਵੀ ਘੱਟ ਹੈ,
2: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
3: ਓਏ ਤੂੰ ਕਿੱਥੇ ਜਾ ਰਹੀ ਹੈ?
2: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ, ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
4: Wholesale Club, whole lot of value.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: A1 cakes and pastries 1997 to thodi seva karda aa reha hai। Cakes, pastries, mithaiyan, samosas, party decoration।

0: ਐਪਲੀਕੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
1: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ 416 819 60

0: ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
1: ਟੌਪ ਫਾਈਨੈਂਸ਼ੀਅਲ ਇੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
2: ਕ੍ਰਿਟੀਕਲ ਮਾਰਗੇਜ, ਆਰਈਐਸਪੀ, ਆਰਆਰਐਸਪੀ, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫਾਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
1: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ 6473300 6473300
2: ਜਾਂ ਮਿਲੋ 70 ਡੈਲਟਾ ਪਾਰਕ ਬੁਲੇਵਾਰਡ, ਯੂਨਿਟ 11, ਬ੍ਰੈਂਪਟਨ।
3: ਕਾਰਾਂ, ਐਸਯੂਵੀ, ਟਰੱਕ, ਪਿਕਅਪ ਟਰੱਕ, ਘਰਾਂ ਦੇ ਸੋਫੇ, ਕਾਰਪੇਟ, ਕੁਰਸੀਆਂ, ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ। 416-475-6600 ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ। 416-475-6600 ਰੈਵ ਸਿੰਘ, ਕੈਨੇਡੀਅਨ ਜੰਪਲ, ਸਾਡਾ ਆਪਣਾ ਰੈਲਟਰ, ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਪ੍ਰਾਪਰਟੀ ਵਾਸਤੇ ਪੂਰੀ ਹਿਸਟਰੀ ਕੱਢ ਕੇ ਪ੍ਰਾਪਰਟੀ ਦੀ ਪੂਰੀ ਖੋਜ ਕਰਨ ਤੋਂ ਬਾਅਦ ਫਿਰ ਤੁਹਾਡੀ ਪ੍ਰਾਪਰਟੀ ਲਿਸਟ ਕਰਦੇ ਹਨ। ਰੈਵ ਸਿੰਘ, ਹੋਮ ਲਾਈਫ ਸਿਲਵਰ ਸਿਟੀ ਦੇ ਐਕਸਪਰਟ ਰਾਈਟਰ, ਰੈਵ ਸਿੰਘ। ਰੈਵ ਸਿੰਘ ਦੀ ਤਿੱਖੀ ਨਜ਼ਰ ਤੁਹਾਡੀ ਪ੍ਰਾਪਰਟੀ ਵੇਚਣ ਅਤੇ ਖਰੀਦਣ ਵਿੱਚ ਤੁਹਾਡੀ ਹੈਲਪ ਕਰ ਸਕਦੀ ਹੈ। ਨਵੇਂ ਪ੍ਰੋਜੈਕਟ ਦੇ ਮਾਹਿਰ ਅਤੇ ਇਨਵੈਸਟਮੈਂਟ ਪ੍ਰਾਪਰਟੀ ਦੇ ਐਕਸਪਰਟ ਰੈਵ ਸਿੰਘ ਨੂੰ ਫੋਨ ਕਰੋ 6477409600। 647-740-9600 ਦੇ ਕਾਲ ਕੀਤੀ ਜਾ ਸਕਦੀ ਹੈ। ਤੁਹਾਡਾ ਆਪਣਾ ਰੈਲਟਰ ਰੈਵ ਸਿੰਘ।
4: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530. Punjabi Versa.

0: ਵਾਹਿਗੁਰੂ ਜੀ ਕੀ ਫਤਿਹ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪੰਜਾਬੀ ਵਿਰਸਾ ਰੇਡੀਓ ਨਾਲ ਤੁਸੀਂ ਜੁੜ ਗਏ ਆ ਔਰ 11 ਵਜ ਕੇ ਤਕਰੀਬਨ 8 ਮਿੰਟ ਸਟੂਡੀਓ ਦੀ ਘੜੀ ਦੇ ਮੁਤਾਬਕ ਹੋ ਗਏ ਆ। ਅੱਜ ਦਾ ਮੌਸਮ ਵੀ ਬਾਹਰ ਦਾ ਬਹੁਤ ਗਰਮੀ ਦਾ ਹੈ, ਕੱਲ੍ਹ ਵੀ ਬਹੁਤ ਗਰਮੀ ਸੀ, ਪਰਸੋਂ ਵੀ ਗਰਮੀ ਸੀ ਔਰ ਇਹ ਵੀਕ ਤਕਰੀਬਨ ਗਰਮੀ ਦਾ ਹੈ ਔਰ ਆਉਣ ਵਾਲੇ ਸਮੇਂ 'ਚ ਕਹਿੰਦੇ ਮੌਸਮ ਫਿਰ ਥੋੜ੍ਹਾ ਜਿਹਾ ਠੰਡ ਵੱਲ ਵੱਧ ਜਾਣਾ ਹੈ। ਸਤਿਗੁਰ ਤੁਮਰੇ ਕਾਜ ਸਵਾਰੇ ਔਰ ਐਡੇ ਵੱਡੇ ਸਮਾਗਮ 3 ਦਿਨਾਂ ਦੇ ਹੋਏ ਆਪਣੇ ਸ਼ਹਿਰ ਦੇ ਵਿੱਚ, ਕੈਲੇਡਨ ਸਿਟੀ ਦੇ ਵਿੱਚ, ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ ਤੁਸੀਂ ਹਜ਼ਾਰਾਂ ਦੀ ਗਿਣਤੀ ਦੇ ਹਿਸਾਬ ਨਾਲ ਉੱਥੇ ਪਹੁੰਚੇ ਔਰ ਤੁਹਾਡਾ ਇੱਕ ਇੱਕ ਕਦਮ ਆਇਆ, ਤੁਹਾਡਾ ਲੇਖੇ ਲੱਗਾ ਹੈ ਕਿਉਂਕਿ ਤੁਸੀਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਏ, ਗੁਰੂ ਦੇ ਕੀਰਤਨੀਆਂ ਨੂੰ ਸੁਣਨ ਵਾਸਤੇ ਆਏ ਔਰ ਗੁਰੂ ਦੇ ਕੀਰਤਨੀਏ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦੇ ਆ ਔਰ ਤੁਸੀਂ ਉੱਥੇ ਪਹੁੰਚੇ ਸਾਰੇ ਜਾਣੇ, ਬਹੁਤ ਆਨੰਦ ਲਿਆ 3 ਦਿਨ ਲਾਈਟਾਂ ਬੰਦ ਕਰਕੇ। ਉੱਥੇ ਸਿਰਫ ਸਿਰਫ ਸਟੇਜ ਦੀਆਂ ਲਾਈਟਸ ਔਨ ਸੀ, ਉਸ ਤੋਂ ਉਪਰੰਤ ਜਿਹੜੀਆਂ ਹਾਲ ਦੀਆਂ ਲਾਈਟਾਂ ਸਾਰੀਆਂ ਬੰਦ ਰਹੀਆਂ ਅੰਟਿਲ ਜਿੰਨੀ ਤੱਕ ਸਮਾਗਮ ਖਤਮ ਨਹੀਂ ਹੋਏ। ਪਰ ਤੁਸੀਂ ਸਾਰੀਆਂ ਸੰਗਤਾਂ ਨੇ ਬਹੁਤ ਜ਼ਿਆਦਾ ਆਨੰਦ ਲਿਆ, ਬਹੁਤ ਜ਼ਿਆਦਾ ਆਨੰਦ ਲਿਆ। ਮੈਨੂੰ ਨੰਬਰਸ ਆਫ ਕਾਲਸ, ਨੰਬਰਸ ਆਫ ਮੈਸੇਜ, ਅੱਜ ਸਵੇਰੇ 53 ਮੈਸੇਜ ਮੇਰੇ ਉੱਠਣ ਤੋਂ ਪਹਿਲੇ ਕਿ ਮੁਬਾਰਕਬਾਦ ਦੇ ਸੰਦੇਸ਼, ਵਧਾਈਆਂ ਦੇ ਸੰਦੇਸ਼, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਵੀ ਕਰਦਾ ਮੈਂ। ਹੈਲੋ,
1: ਕਾਫੀ
0: ਪਿਆਰ ਦਿੱਤਾ ਜੀ। ਜੀ ਜੀ ਜੀ,
1: ਬਹੁਤ ਵਧੀਆ ਸੀਗਾ ਭਾਜੀ। ਮੇਰੀ ਵਾਈਫ 8 ਮਹੀਨਿਆਂ ਤੋਂ ਪ੍ਰੈਗਨੈਂਟ ਆ, ਉਹ ਵੀ ਸਾਰਾ ਦਿਨ ਅਸੀਂ ਉੱਥੇ ਹੀ ਰਹਿੰਦੇ ਸੀ।
0: ਵਾਹ ਜੀ ਵਾਹ, ਚਲੋ ਜੀ। ਔਰ ਗੁਰੂ ਸਾਹਿਬ ਤੁਹਾਡੇ ਘਰ ਜਿਹੜਾ ਵੀ ਬੱਚਾ ਆਵੇ ਉਸ ਨੂੰ ਤੰਦਰੁਸਤੀ ਬਖਸ਼ੇ ਬਾਬਾ ਜੀ। ਔਰ ਮੈਂ ਸਮਝਦਾ ਕਿ ਤੁਹਾਡਾ ਆਉਣਾ ਹੀ ਸਫਲ ਹੋ ਗਿਆ ਉੱਥੇ ਔਰ 8 ਮੰਥ
1: ਤੋਂ ਜੀ ਆਪਾਂ ਗੱਲਾਂ ਕਰਦੇ ਸੀ ਕਿ ਇਸ ਵਾਰ ਅਸੀਂ ਭਾਜੀ ਦੇ ਸ਼ੋਅ 'ਚ 2 ਜਾਣੇ ਆ ਤੇ ਰੱਬ ਤੋਂ ਰੱਖੇ ਅਗਲੇ ਸ਼ੋਅ ਦੇ ਵਿੱਚ ਅਸੀਂ 3 ਜਾਣੇ ਆਵਾਂਗੇ।
0: ਹਾਂ, ਕੀਰਤਨ ਦਰਬਾਰ ਦੇ ਆਪਾਂ 3 ਜਾਣੇ ਆਵਾਂਗੇ। ਬਹੁਤ ਅੱਛੀ ਗੱਲ ਹੈ ਸਰ,
1: ਕੀਰਤਨ ਦਰਬਾਰ।
0: ਹਾਂ, ਬੜੀ ਅੱਛੀ ਗੱਲ ਹੈ। ਥੈਂਕ ਯੂ ਜੀ, ਆਪ ਜੀ ਦਾ ਆਉਣ ਦਾ ਬਹੁਤ ਬਹੁਤ ਥੈਂਕ ਯੂ। ਦੇਖੋ, ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦੇ ਆ ਜਾਂ ਉਸ ਜਗ੍ਹਾ ਨੂੰ ਧਾਰਮਿਕ ਬਣਾਇਆ ਜਾਂਦਾ ਹੈ, ਤੁਹਾਨੂੰ ਪਤਾ ਨਹੀਂ ਇਹਨਾਂ ਚੀਜ਼ਾਂ ਦੇ ਵਿੱਚ ਮਿਹਨਤ ਕਿੰਨੀ ਹੁੰਦੀ ਹੈ ਔਰ ਆਮ ਸ਼ੋਰ ਕਿ ਤੁਸੀਂ ਸਿਰਫ ਗੈਸ ਕਰ ਸਕਦੇ ਆ। ਮੈਂ ਤੁਹਾਨੂੰ ਹੋਰ ਵਰਡਸ ਨਹੀਂ ਕੋਈ ਆਪਣੇ ਦੇ ਸਕਦਾ ਔਰ ਮੇਰੀ ਵੋਇਸ ਤੋਂ ਵੀ ਆਈਡੀਆ ਲਾ ਸਕਦੇ ਹਾਂ। ਹੁਣ ਅਸੀਂ ਤਾਂ ਪ੍ਰੋਗਰਾਮ ਖਤਮ ਕਰਕੇ ਵੀ ਅਸੀਂ ਸਾਰੀ ਸਾਡੀ ਟੀਮ ਜਿਹੜੀ ਉੱਥੇ ਪਹੁੰਚ ਜਾਣੀ ਹੈ ਕਿਉਂਕਿ ਅਸੀਂ ਕਲੀਨਿੰਗ ਵੀ ਕਰਨੀ ਆ ਉੱਥੇ, ਗਾਰਬੇਜ ਦੀ ਜ਼ਿੰਮੇਵਾਰੀਆਂ ਸਾਡੀਆਂ ਹੁੰਦੀਆਂ ਸਾਰੀਆਂ। ਫਿਰ ਐਂਡ ਆਫ ਦਾ ਡੇ ਮੈਨੇਜਮੈਂਟ ਨੂੰ ਸਾਰੀ ਇੰਸਪੈਕਸ਼ਨਸ ਹੁੰਦੀਆਂ ਉੱਥੇ ਕਿ ਸਾਰੀਆਂ ਚੀਜ਼ਾਂ ਠੀਕ ਹੋ ਗਈਆਂ ਜੀ। ਜੇ ਉਹਦੇ 'ਚ ਕੋਈ ਕਸਰ ਹੋਵੇ ਸਾਨੂੰ ਫਿਰ ਦੁਬਾਰਾ ਤੋਂ ਰਿਪੀਟ ਕਰਕੇ ਕਲੀਨਿੰਗ ਕਰਨੀ ਪੈਂਦੀ ਹੈ। ਤੁਹਾਡੇ ਕੋਈ ਸਮਾਂ ਹੋਵੇ ਅੱਜ 12 ਤੋਂ ਬਾਅਦ ਤੁਸੀਂ ਉੱਥੇ ਆ ਜਾਓ, ਜਿਹੜੇ ਕੋਈ ਗੁਰਮੁਖ ਪਿਆਰੇ ਸੁਣ ਰਹੇ ਆ ਬ੍ਰੈਂਪਟਨ ਫੇਅਰ ਗਰਾਊਂਡ ਦੇ 'ਚ, ਜੇ ਆਪਣੇ ਪਾਸ ਸਮਾਂ ਹੈ, ਤੁਸੀਂ ਮੇਰੇ ਘਰ ਦਾ ਨਹੀਂ ਕੰਮ ਕਰਨਾ ਨਾ ਮੇਰਾ ਕੋਈ ਪਰਸਨਲੀ ਕੰਮ ਕਰਨਾ ਹੈ, ਜਿੱਥੇ ਗੁਰੂ ਸਾਹਿਬਾਂ ਦੇ ਕਹਿੰਦੇ ਹੁੰਦੇ ਆ ਵੀ ਬਿਰਾਜਮਾਨ ਸੀ, ਉੱਥੋਂ ਕੋਈ ਨਾ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀ ਕਿ ਬਾਅਦ ਸਾਨੂੰ ਸਾਰੀ ਕਲੀਨਿੰਗ ਕਰਨੀ ਪੈਂਦੀ ਹੈ ਔਰ ਸਾਡੀ ਟੀਮ ਦੇ 5-7 ਜਣੇ ਹੀ ਆ। ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਂ ਔਨ ਏਅਰ ਕੱਲ੍ਹ ਵੀ ਉੱਥੇ ਸਟੇਜ 'ਤੇ ਵੀ ਗਿਆ ਸੀ ਮੈਂ ਕਿ ਅਸੀਂ 5-7 ਜਣੇ, 5 ਜਣੇ ਹੀ ਆ ਮੋਸਟਲੀ ਮੇਰਾ ਖੜਾ ਸੀ, ਅਤੇ 5 ਜਣੇ ਕੋਈ ਰਾਤੀ 2 ਵਜੇ ਆਉਂਦਾ, ਕੋਈ 3 ਵਜੇ ਆਉਂਦਾ ਸੀ, ਅਤੇ ਬਿਕੋਜ਼ ਹਾਲੇ ਤੱਕ ਅਸੀਂ ਪ੍ਰੋਪਰ ਸੈਟਅਪ ਨਹੀਂ ਹੈਗੇ ਫਰੋਮ ਹੈਲਥ ਵਾਈਜ਼, ਵੀ ਆਰ ਟਾਇਰਡ। ਇੱਕ ਕਾਲ ਲੈ ਲਾ। ਹੈਲੋ, ਤੁਹਾਨੂੰ ਤੇ ਚੰਗਾ ਲੱਗਾ ਜੀ ਸਾਰਾ ਇੰਤਜ਼ਾਮ, ਬਾਹਰ ਲੰਗਰ ਦਾ ਇੰਤਜ਼ਾਮ, ਅੰਦਰ ਦੀ ਤੁਸੀਂ ਸਜਾਵਟ ਕਿਵੇਂ ਲੱਗੀ ਤੁਹਾਨੂੰ, ਜਿਹੜੀ ਮੈਂ ਰੇਡੀਓ ਤੇ ਕਹਿੰਦਾ ਹਾਂ? ਜੀ ਜੀ ਜੀ ਜੀ ਜੀ, ਬੜੀ ਮਿਹਰਬਾਨੀ ਜੀ, ਤੁਸੀਂ ਆਏ ਹੋ। ਦੇਖੋ, ਮੈਂ ਗੱਲ ਕਰ ਰਿਹਾ ਸੀ ਵਿੱਚ ਕਾਲ ਆ ਗਈ ਸੀ, ਜਦੋਂ ਅਸੀਂ ਕਿਸੇ ਤਰ੍ਹਾਂ ਦੇ ਸਮਾਗਮ ਜਾਂਦੇ ਹਾਂ, ਤੁਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਆਉਣ ਵਾਲੇ ਸਮੇਂ ਨੂੰ ਵਧੀਆ ਬਣਾਉਣ ਵਾਸਤੇ ਜਾਂਦੇ ਹਾਂ। ਜਿੱਥੇ ਜਾਏ ਬਹੇ ਮੇਰਾ ਸਤਿਗੁਰ, ਸੋ ਥਾਨ ਸੁਹਾਵਾ ਰਾਮ ਰਾਜੇ, ਉੱਥੇ ਗੁਰੂ ਆਪ ਵਰਤਦਾ ਹੈ। ਘਰ ਦੇ ਵਿੱਚ ਅਸੀਂ ਕੋਈ ਨਵਾਂ ਘਰ ਲੈਂਦੇ ਹਾਂ ਔਰ ਘਰ ਦੇ ਵਿੱਚ ਅਸੀਂ ਬਾਬਾ ਜੀ ਦਾ ਪ੍ਰਕਾਸ਼ ਕਰਦੇ ਹਾਂ, ਕਿਉਂ ਕਰਦੇ ਹਾਂ, ਖੁਸ਼ੀ ਦੇ ਸਮਾਗਮ ਹੁੰਦੇ ਆ। ਔਰ ਅਸੀਂ ਕਈ ਵਾਰੀ ਬੰਦਾ ਜ਼ਿੰਦਗੀ ਤੋਂ ਚਲੇ ਜਾਂਦਾ, ਅੰਤਿਮ ਅਰਦਾਸ ਵੀ ਕੀਤੀ ਜਾਂਦੀ ਹੈ, ਗੁਰੂ ਸਾਹਿਬਾਂ ਦਾ ਓਟ ਰਸ ਲੈ ਕੇ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ। ਪਰ ਇਹ ਖੁਸ਼ੀ ਦਾ ਸਮਾਗਮ ਸੀ ਔਰ ਤੁਹਾਡੀਆਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੋਇਆ, ਔਰ ਮੈਂ ਕਈ ਵਾਰੀ ਹੈਰਾਨ ਵੀ ਹੋ ਜਾਂਦਾ। ਕਈ ਵਾਰੀ ਇੱਥੇ ਮੈਂ ਈਮੇਲਸ ਦਿੰਦਾ ਸੀ ਕਿ ਸੇਵਾ ਭੇਜੋ, ਆਹ ਹੁਣ ਸਾਡੇ ਸਤਿਕਾਰਯੋਗ ਜੀ ਬੋਲ ਕੇ ਗਏ ਆ, ਇਹਨਾਂ ਨੂੰ ਪਤਾ ਹੋਏਗਾ ਕਿ ਉੱਥੇ ਖਰਚੇ ਕਿੰਨੇ ਹੋਏ ਹੋਣੇ ਆ। ਮੇਰਾ ਖਿਆਲ ਦੱਸਣ ਦੀ ਲੋੜ ਨਹੀਂ ਹੈ। ਮੇਰੀ ਨਾ ਇੱਕ ਮਨ ਦੀ ਬੜੀ ਭਾਵਨਾ ਹੈ, ਗੱਲ ਫਿਰ ਉਹੀ ਆ ਜਾਂਦੀ ਹੈ, ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਦੇ ਬਚਨ ਆ, ਭਾਵਨਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਆ। ਔਰ ਮੇਰੀ ਮਨ ਦੀ ਭਾਵਨਾ ਹੈ ਕਿ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਵਾਸਤੇ। ਦੇਖੋ ਤੁਸੀਂ ਸੁਣਦੇ ਆ, ਮੈਂ ਸ਼ੋਅ ਲਾਈਨ ਦੇ ਵਿੱਚ ਵੀ ਹਾਂ, ਹੁਣ ਬੜੀ ਜਲਦੀ ਮੈਂ ਸ਼ੋਅ ਅਨਾਊਂਸ ਵੀ ਕਰਨਾ, ਇੱਥੇ ਮੇਰੇ ਘਰ ਦਾ ਰੋਟੀ ਰੋਜ਼ੀ ਚੱਲਦੀ ਹੈ। ਇਹ ਮੇਰਾ ਰੋਟੀ ਰੋਜ਼ੀ ਦਾ ਸਾਧਨ ਨਹੀਂ ਹੈ, ਇਹ ਸਿਰਫ ਸਿਰਫ ਇੱਕ ਸੇਵਾ ਦਾ ਸਾਧਨ ਹੈ, ਔਰ ਇਹ ਸਿਰਫ ਇੱਕ ਸੇਵਾ ਕਰਕੇ ਹੀ ਅਸੀਂ ਸਾਰੀ ਟੀਮ ਇਸ ਦੇ ਵਿੱਚ ਇਨਵੋਲਵ ਹੁੰਦੇ ਹਾਂ। ਔਰ ਪਰਸਨਲੀ ਤੌਰ 'ਤੇ ਮੈਂ ਕੱਲ੍ਹ ਉੱਥੇ ਵੀ ਜ਼ਿਕਰ ਕੀਤਾ ਸੀ, ਜਿਸ ਵੇਲੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਲੱਗ ਰਹੇ ਸੀ, ਕਿ ਮੈਂ ਸਾਰੇ ਆਪਣੇ ਮੀਡੀਆ ਕੁਲੀਗ ਸੱਜਣ ਦਾ ਧੰਨਵਾਦ ਕਰਨਾ ਚਾਹੁੰਦਾ, ਭਾਵੇਂ ਸਾਡੇ ਚੈਨਲ ਤੋਂ ਹੋਵੇ, AM 530 ਤੋਂ ਹੋਣ, ਸੁਬਹਾ ਤੋਂ ਲੈ ਕੇ ਸ਼ਾਮ ਤੱਕ ਪ੍ਰੋਗਰਾਮ ਚੱਲਦੇ ਹੈ। ਸਵੇਰੇ ਅਮਨ ਜੀ ਨੇ ਇੱਥੇ ਉਸ ਚੀਜ਼ ਦਾ ਮੈਸੇਜ ਡਿਲੀਵਰ ਕੀਤਾ, ਔਰ ਸਵੇਰੇ ਜਿਹੜੇ ਸਾਡੇ ਨਵੀਂ ਜੀ ਆਉਂਦਾ, ਮੇਰਾ ਛੋਟਾ ਵੀਰ, ਉਹਨਾਂ ਨੇ ਵੀ ਕੀਤਾ, ਉਸ ਤੋਂ ਪਹਿਲਾਂ ਵੀ ਪ੍ਰੋਗਰਾਮ ਆਉਂਦੇ ਆ, ਉਹਨਾਂ ਨੇ ਵੀ ਸਾਰਿਆਂ ਨੇ ਜ਼ਿਕਰ ਕੀਤਾ। ਔਰ ਫਿਰ ਮੇਰੀ ਵਾਰੀ ਆ ਜਾਂਦੀ ਹੈ, ਗੁਣਤਾਸ ਰੇਡੀਓ ਵਾਲਿਆਂ ਨੇ ਵੀ ਇਸ ਚੀਜ਼ ਦਾ ਮੈਸੇਜ ਪਹੁੰਚਾਇਆ ਘਰ ਘਰ ਦੇ ਵਿੱਚ। ਫਿਰ ਉਸ ਤੋਂ ਬਾਅਦ ਸਾਡੇ ਰਾਜਵੀਰ ਜੀ ਆ ਜਾਂਦੇ, ਬੋਪਾ ਰਾਏ ਭਾਜੀਆਂ ਨੇ, ਉਹਨਾਂ ਨੇ ਵੀ ਇਸ ਚੀਜ਼ ਦਾ ਮੈਸੇਜ ਪਹੁੰਚਾਇਆ। ਫਿਰ ਮੇਰੇ ਵੀਰ ਵੱਡੇ ਆ ਤਜਿੰਦਰਪਾਲ ਸਿੰਘ ਸਿੱਧੂ ਸਾਹਿਬ, ਉਹਨਾਂ ਦਾ ਬੇਟਾ ਸਿਮਰਾਜ ਸਿੱਧੂ ਜੀ, ਉਹਨਾਂ ਨੇ ਵੀ ਇਹ ਮੈਸੇਜ ਘਰ ਘਰ ਦੇ ਵਿੱਚ ਪਹੁੰਚਾਇਆ। ਮਨਪ੍ਰੀਤ ਕੌਰ ਜੀ ਵੀ ਉਹਨਾਂ ਦੇ ਹੋਸਟ ਆ, ਉਹਨਾਂ ਨੇ ਵੀ ਮੈਸੇਜ ਘਰ ਘਰ ਦੇ ਵਿੱਚ ਪਹੁੰਚਾਇਆ। ਔਰ ਇਸ ਦੇ ਨਾਲ ਨਾਲ ਹੀ ਫਿਰ ਸ਼ਾਮੀ 6 ਵਜੇ ਤੋਂ ਲੈ ਕੇ 9 ਵਜੇ ਤੱਕ ਪੰਜਾਬੀ ਲਹਿਰਾ ਪ੍ਰੋਗਰਾਮ ਆਉਂਦਾ, ਉਹਨਾਂ ਨੇ ਵੀ ਮੈਸੇਜ ਘਰ ਘਰ ਦੇ ਵਿੱਚ ਆਇਆ। ਵੱਡੇ ਵੀਰਾਂ ਜੀ ਅਤੇ ਸਤਿੰਦਰਪਾਲ ਸਿੰਘ ਸਿੱਧੂਆ ਸਾਹਿਬ ਆਏ, ਉਹਨਾਂ ਨੇ ਤਾਂ ਇੱਕ ਆਪਣੇ ਆਪ ਦੇ ਵਿੱਚ ਇੱਕ ਡਿਊਟੀ ਲਾ ਲਈ। ਮੈਂ ਇਸ ਚੀਜ਼ ਦੇ ਵਿੱਚ ਬੜਾ ਪ੍ਰਾਊਡ ਫੀਲ ਕਰਦਾ, ਮੇਰੇ ਮੈਸੇਜ ਤੋਂ ਬਿਨਾਂ, ਮੇਰੇ ਕਹਿਣ ਤੋਂ ਬਿਨਾਂ ਵੀ ਆਪ ਹਾਜ਼ਰੀ ਭਰਦੇ ਰਹੇ। ਔਰ ਮੈਂ ਕਈ ਵਾਰੀ ਸੁਣਦਾ ਹੁੰਦਾ ਸੀ ਰੇਡੀਓ, ਮੈਨੂੰ ਅੱਛਾ ਲੱਗਦਾ ਸੀ ਜਦੋਂ ਮੇਰਾ ਛੋਟਾ ਵੀਰ ਨਵੀ ਕਹਿੰਦਾ ਹੁੰਦਾ ਸੀ, ਕਹਿੰਦਾ ਜੀ ਮੈਂ ਮੈਸੇਜ ਕੀ ਦੇਣਾ, ਮੇਰੇ ਫਾਦਰ ਸਾਹਿਬ ਹੀ ਮੈਸੇਜ ਦੇਣਗੇ, ਕਿਉਂਕਿ ਇੱਕ ਸਤਿਕਾਰ ਹੁੰਦਾ ਵੱਡਿਆਂ ਦਾ। ਔਰ ਸਤਿੰਦਰਪਾਲ ਭਾਅ ਜੀ ਨੇ ਤੁਹਾਨੂੰ ਪਤਾ ਕਿ ਬਹੁਤ ਲੰਬਾ ਸਮਾਂ ਸਟੇਜਾਂ ਦੇ ਉੱਤੇ ਢਾਡੀ ਵਾਰਾ ਗਾ ਕੇ ਕਹਿੰਦੇ ਹੁੰਦੇ ਨਾ ਸੰਗਤਾਂ ਨੂੰ ਨਿਹਾਲ ਕੀਤਾ, ਕੱਲ੍ਹ ਵੀ ਉੱਥੇ ਉਹਨਾਂ ਨੇ ਹਾਜ਼ਰੀ ਲਵਾਈ, ਔਰ ਮੈਂ ਉਹਨਾਂ ਦਾ ਉੱਥੇ ਤਹਿ ਦਿਲ ਤੋਂ ਧੰਨਵਾਦ ਵੀ ਕਰਦਾ। ਪੋਲੀਟੀਕਲ ਲੀਡਰਸ ਕਾਫੀ ਉੱਥੇ ਆਏ, ਪਰ ਇੱਕ ਗੱਲ ਹੈ, ਤੁਸੀਂ ਸਾਰੀਆਂ ਸੰਗਤਾਂ ਸੁਣ ਰਹੀ ਹੈ, ਕਿਸੇ ਵੀ ਪੋਲੀਟੀਕਲ ਲੀਡਰ ਨੂੰ ਸਟੇਜ 'ਤੇ ਟਾਈਮ ਨਹੀਂ ਦਿੱਤਾ ਗਿਆ। ਇਹ ਨਹੀਂ ਕਿ ਅਸੀਂ ਉੱਥੇ ਉਹਨਾਂ ਦੇ ਅਗੇਂਸਟ ਆ, ਨਹੀਂ, ਪਰ ਅਸੀਂ ਸਿਰਫ ਇਸ ਸਮਾਗਮ ਨੂੰ ਕੀਰਤਨ ਦੇ ਰੂਪ ਦੇ ਵਿੱਚ ਹੀ ਰੱਖਿਆ। 1.5-2 ਮਿੰਟ ਵਾਸਤੇ ਜਦੋਂ ਕੋਈ ਰਾਗੀ ਜਥਾ ਚੇਂਜ ਹੁੰਦਾ ਸੀ, ਉਸ ਵੇਲੇ ਹੀ ਜਿਹੜਾ ਕਿ ਸਾਡੇ ਸਟੇਜ ਸੈਕਟਰੀ ਗੁਰਮੇਲ ਸਿੰਘ ਸੱਗੂ ਸਾਹਿਬ, ਜਿਨ੍ਹਾਂ ਨੇ ਬੜੇ ਹੀ ਪਿਆਰ ਦੇ ਨਾਲ ਔਰ ਹਰ ਸਾਲ ਹੀ ਉਹ ਸੇਵਾ ਕਰਦੇ ਆ, ਔਰ ਉਹਨਾਂ ਦੇ ਘਰੋਂ ਸਾਡੇ ਭੈਣ ਜੀ ਨੇ ਵੀ ਉੱਥੇ ਸੀ, ਅਸੀਂ ਉਹਨਾਂ ਦਾ ਵੀ ਸਤਿਕਾਰ ਦੇ ਨਾਲ ਧੰਨਵਾਦ ਕਰ ਰਹੇ ਹਾਂ। ਪਰ ਕਈ ਹੋਰ ਸਾਡੇ ਸੇਵਾਦਾਰ, ਜਿਹੜੇ ਸਾਡੇ 4-5 ਸੇਵਾਦਾਰ ਸੀ, ਤੁਹਾਨੂੰ ਸੱਚੀ ਗੱਲ ਦੱਸੀ, ਜਿਹੜੇ ਸਾਡੇ ਨਾਲ ਰਲ ਕੇ ਲੜ ਗਏ, ਔਰ ਮੈਂ ਉਹਨਾਂ ਵੀਰਾਂ ਦਾ ਜ਼ਰੂਰ ਇੱਥੇ ਨਾਂ ਲੈਣਾ ਚਾਹੂੰਗਾ। ਹਰਪ ਗਰੇਵਾਲ ਸਾਹਿਬ ਰੈਲਟਰ ਆ, ਬ੍ਰੋਕਰ ਆ, ਉਹਨਾਂ ਦਾ ਵੀ ਮੈਂ ਇੱਥੇ ਥੈਂਕਸ ਕਰਨਾ ਚਾਹੁੰਦਾ। ਔਰ ਇਸ ਨਾਲ ਜਸਵਿੰਦਰ ਢਿੱਲੋਂ ਸਾਹਿਬ, ਉਹ ਵੀ ਰੈਲਟਰ ਆ, ਉਹਨਾਂ ਦਾ ਥੈਂਕਸ ਕਰਨਾ ਚਾਹੁੰਦਾ। ਰੈਵ ਸਿੰਘ ਆ, ਉਹਨਾਂ ਦਾ ਵੀ ਥੈਂਕ ਯੂ ਕਰਨਾ ਇੱਥੇ ਜਾਂਦਾ ਮੈਂ। ਔਰ ਇਸ ਨਾਲ ਮਨਪ੍ਰੀਤ ਕੌਰ, ਉਹਨਾਂ ਦਾ ਵੀ ਥੈਂਕ ਯੂ ਕਰਨਾ ਚਾਹੁੰਦਾ। ਮਨਦੀਪ ਕੌਰ, ਉਹਨਾਂ ਦਾ ਵੀ ਥੈਂਕ ਯੂ ਕਰਨਾ ਚਾਹੁੰਦਾ ਇੱਥੇ ਮੈਂ। ਔਰ ਇਸ ਨਾਲ ਵਾਲੀ ਵਿਕਰਮ ਸਿੰਘ, ਉਹਨਾਂ ਦਾ ਵੀ ਥੈਂਕ ਯੂ ਕਰਨਾ ਚਾਹੁੰਦਾ। ਪੌਲ ਮਲਹੋਤਰਾ ਸਾਹਿਬ, ਉਹਨਾਂ ਦਾ ਵੀ ਮੈਂ ਥੈਂਕ ਯੂ ਕਰਨਾ ਚਾਹੁੰਦਾ। ਹੈਰੀ ਜੀ, ਸਾਡੇ ਬੜੇ ਪਿਆਰ ਵਾਲੇ ਵੀਰ ਆ, ਕੱਲ੍ਹ ਵੀ ਉਹਨਾਂ ਨੇ ਸਾਰੇ ਆਉਣ ਤੋਂ ਪਹਿਲੇ ਵਾਸ਼ਰੂਮ ਸਾਰੇ ਕਲੀਨ ਕੀਤੇ, ਗਾਰਬੇਜ, ਈਵਨ ਕਿ ਬਾਹਰ ਤੱਕ ਗਾਰਬੇਜ ਪਿਆ ਸੀ ਜਿਹੜਾ ਕਿ ਹੈਰੀ ਜੀ ਨੇ ਸਾਰਾ ਚੱਕ ਕੇ ਔਰ ਪੌਲ ਜੀ ਨੇ ਉੱਥੇ ਰੱਖਿਆ। ਫਿਰ ਦਪਿੰਦਰ ਵੀਰ ਜੀ ਸਾਡੇ, ਉਹਨਾਂ ਨੇ ਵੀ ਥੋੜ੍ਹਾ ਸਮਾਂ ਘੱਟ ਦਿੱਤਾ ਉਹਨਾਂ ਨੇ, ਚਲੋ ਕੋਈ ਗੱਲ ਨਹੀਂ, ਜਿੰਨਾ ਵੀ ਸਮਾਂ ਦਿੱਤਾ ਉਹਨਾਂ ਦਾ ਧੰਨਵਾਦ ਹੈ। ਔਰ ਉਹਨਾਂ ਦੀ ਵਾਈਫ ਨੈਂਸੀ ਜੀ, ਉਹਨਾਂ ਦੇ ਬੱਚੇ, ਉਹਨਾਂ ਨੇ ਵੀ ਬੜਾ ਸਾਥ ਦਿੱਤਾ ਉੱਥੇ ਕਲੀਨਿੰਗ ਦੇ ਵਿੱਚ, ਸਾਫ ਦੇ ਵਿੱਚ, ਹੈ ਨਾ। ਅਤੇ ਇਸ ਦੇ ਨਾਲ ਨਾਲ ਹੀ ਸਾਡੇ ਨੀਤੀ ਜੀ, ਇਸ ਦੇ ਨਾਲ ਨਾਲ ਹੀ ਹਰਦੀਪ ਜੀ, ਉਹਨਾਂ ਦਾ ਬੇਟਾ, ਸਾਰਿਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ। ਔਰ ਮੇਰਾ ਸਾਥ ਤਾਂ ਹੈ ਹੀ ਕੋਈ ਨਹੀਂ ਇਸ ਵਿੱਚ, ਮੈਂ ਤਾਂ ਇਹਨਾਂ ਦੇ ਸਿਰ 'ਤੇ ਛਾਲਾ ਮਾਰੀ ਜਾਂਦਾ ਸੀ, ਕਿਉਂਕਿ ਜਦੋਂ ਤੁਹਾਡੀ ਟੀਮ ਇੰਨੀ ਹੋਵੇ, ਆਪ ਜ਼ਿੰਮੇਵਾਰੀ ਲੈਣ ਵਾਲੀ ਹੋਵੇ, ਤਾਂ ਫਿਰ ਮੈਨੂੰ ਲੱਗਦਾ ਕਿ ਮੇਰੀ ਜ਼ਿੰਮੇਵਾਰੀਆਂ ਘੱਟ ਜਾਂਦੀਆਂ। ਪਰ ਮੈਂ ਇੱਥੇ ਗੁਰੂ ਸਾਹਿਬਾਂ ਦਾ ਇਸ ਕਰਕੇ ਸਵੇਰੇ ਆਉਂਦਿਆਂ ਨਾਲ ਸ਼ਬਦ ਲਾਇਆ ਕਿ ਸਤਿਗੁਰ ਦੇ ਕਾਜ ਸਵਾਰੇ ਆ, ਬੰਦਾ ਨਹੀਂ ਕੁਛ ਕਰਨ ਵਾਲਾ ਹੁੰਦਾ। ਔਰ ਅਗੇਨ ਮੈਂ ਥੈਂਕ ਯੂ, ਮੈਂ ਹੱਥ ਜੋੜ ਕੇ ਆਪ ਸਾਰੀਆਂ ਸੰਗਤਾਂ ਧੰਨਵਾਦ ਕਰਦਾ। ਔਰ ਜਿਹੜੀਆਂ ਸੰਗਤਾਂ ਉੱਥੇ ਆਈਆਂ, ਉਹਨਾਂ ਦੇਖਿਆ ਹੋਣਾ ਕਿ ਕਿੰਨਾ ਕੁ ਉੱਥੇ ਮਾਹੌਲ ਦੇਖਣ ਵਾਲਾ ਸੀ ਉੱਥੇ, ਠਾਠਾ ਮਾਰਦਾ ਮਾਹੌਲ, ਇੱਕ ਵਾਰੀ ਸੰਗਤਾਂ ਦਾ ਇਕੱਠ, ਇੱਕ ਤਰ੍ਹਾਂ ਦਾ ਨਾ ਆਪਣੇ ਆਪ ਦੇ ਵਿੱਚ ਮਿਸਾਲ ਸੀ। ਮੈਂ ਸਮਝਦਾ ਕਿ ਇਹ ਇੱਕ ਜ਼ਿੰਦਗੀ ਦੀ ਹਿਸਟਰੀ ਬਣ ਗਈ ਹੈ। ਰਾਗੀ ਜਥਿਆਂ ਨੇ ਖੁਦ ਮੈਨੂੰ ਪਰਸਨਲੀ ਤੌਰ 'ਤੇ ਕਈ ਗੱਲਾਂ ਦੱਸੀਆਂ ਜਿਹੜੀਆਂ ਕਿ ਮੈਂ ਤੁਹਾਡੇ ਨਾਲ ਕਈ ਹੁਣ ਸ਼ੇਅਰ ਨਹੀਂ ਕਰ ਸਕਦਾ ਸਟੂਡੀਓ ਦੇ ਵਿੱਚ, ਕਿਉਂਕਿ ਕਹਿੰਦੇ ਹਰਜੀਤ ਜੀ ਜੋ ਤੁਸੀਂ ਇੱਕ ਕਹਿੰਦੇ ਹੁੰਦੇ ਨਾ ਵੀ ਰਸਤਾ ਕਰ ਲਿਆ ਹੈ ਸ਼ੁਰੂ, ਇਹ ਜੋ ਇੱਕ ਆਪਾਂ ਸ਼ੁਰੂ ਕੀਤੀ ਹੈ, ਬੀੜਾ ਚੱਕਿਆ ਹੈ, ਪੰਜਵਾਂ ਮਹਾਨ ਕੀਰਤਨ ਦਰਬਾਰ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਮੌਂਟਰੀਅਲ ਤੋਂ ਸੱਜਣ ਆਏ, ਮੈਨੂੰ ਉਹਨਾਂ ਨੇ ਮਿਲੇ, ਮੈਨੂੰ ਕਹਿੰਦੇ ਹਰਜੀਤ ਜੀ ਤੁਸੀਂ ਮੌਂਟਰੀਅਲ ਆਉਣਾ, ਉੱਥੇ ਵੀ ਆਪਾਂ ਇੱਦਾਂ ਦੇ ਪ੍ਰੋਗਰਾਮ ਕਰਾਉਣੇ ਆ। ਮੈਂ ਕਿਹਾ ਜੀ 7 ਵਜੇ, ਫਿਰ ਆਟਵਾ ਤੋਂ ਵੀ ਆਏ, ਉੱਥੇ ਵੀ ਕਹਿੰਦੇ। ਮੈਂ ਕਿਹਾ ਜੀ ਮੌਂਟਰੀਅਲ ਦੇ ਆਟੋ 'ਚ ਇੱਕ ਪ੍ਰੋਗਰਾਮ ਹੋ ਸਕਦਾ, ਕਿਉਂਕਿ ਕੋਸਟ ਬਹੁਤ ਜ਼ਿਆਦਾ ਹੁੰਦੀ ਹੈ। ਸਾਡੇ ਦੇ ਚਲੋ ਸ਼ਹਿਰ ਵੱਡਾ ਹੈ, ਇੱਥੇ ਬਿਜ਼ਨਸਮੈਨ ਸਾਡੇ ਵੱਡੇ ਬੈਠੇ ਆ, ਤੁਹਾਡੇ ਸ਼ਹਿਰਾਂ 'ਚ ਬਿਜ਼ਨਸਮੈਨ ਹੀ ਉਨੇ ਵੱਡੇ ਆ ਨਹੀਂ ਆ ਜਿੰਨੇ ਟੋਰਾਂਟੋ ਦੇ ਵਿੱਚ, ਔਰ ਸ਼ਹਿਰ ਵੀ ਛੋਟੇ ਆ। ਫਿਰ ਰਾਗੀ ਸਿੰਘਾਂ ਦੀਆਂ ਭੇਟਾਂ, ਟਿਕਟਾਂ, ਏਅਰਲਾਈਨ ਦੀਆਂ, ਬੜਾ ਕੁਛ ਹੋ ਜਾਂਦਾ ਜੀ। ਇਕੱਲੀ ਇਕੱਲੀ ਚੀਜ਼ ਹੁਣ ਮੈਂ ਸ਼ਾਇਦ ਤੁਹਾਨੂੰ ਨਾ ਦੱਸ ਸਕਾਂ। ਹੈਲੋ,
2: ਸਤਿ ਸ਼੍ਰੀ ਅਕਾਲ ਜੀ, ਬਲਵਿੰਦਰ ਬੋਲਾਂ ਜੀ।
0: ਬਲਵਿੰਦਰ ਜੀ ਕੀ ਹਾਲ ਚਾਲ ਆ?
2: ਭਾਜੀ ਤੁਹਾਡੇ ਬਹੁਤ ਵਧੀਆ ਭਰਾ ਲਿਆ ਜੀ, ਬਹੁਤ ਵਧੀਆ ਗੁਰੂ ਘਰ ਨਾਲ ਮੰਨੇ ਆ, ਬਹੁਤ ਵਧੀਆ ਕੰਮ ਆ ਜੀ।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮੱਚ। ਰੋਟੀ ਰੋਜ਼ੀ, ਦੇਖੋ ਮੈਂ ਇੱਕ ਗੱਲ ਮੰਨਦਾ ਹੁੰਦਾ, ਜਿਹੜੀ ਸੇਵਾ ਭਾਵਨਾ ਨਾ ਤੁਹਾਡੀ, ਉਹ ਕਿਤੇ ਨਾ ਕਿਤੇ ਥਾਂ ਜ਼ਰੂਰ ਪੈਂਦੀ ਹੈ ਜ਼ਿੰਦਗੀ ਦੇ ਵਿੱਚ। ਤੁਸੀਂ ਇਹ ਮੰਨਿਓ ਗੱਲ ਮੇਰੀ, ਬਹੁਤ ਸਾਡੀਆਂ ਮਾਈਆਂ ਬੀਬੀਆਂ ਬਰਤਨ ਦੀ ਸੇਵਾ, ਮੈਂ ਮਾਲਟਨ ਗੁਰਦੁਆਰਾ ਸਾਹਿਬ ਤਕਰੀਬਨ 12 ਵਜੇ ਤੋਂ ਬਾਅਦ ਮੇਰੀ ਹਾਜ਼ਰੀ ਉੱਥੇ ਹੁੰਦੀ ਹੈ, ਹਰ ਰੋਜ਼ ਹੀ ਤਕਰੀਬਨ, ਹੈ ਨਾ, 12 ਵਜੇ ਤੋਂ ਬਾਅਦ ਮੈਂ ਉੱਥੇ ਮੱਥਾ ਟੇਕ ਰਿਹਾ ਹੁੰਦਾ ਜਾ ਕੇ। ਉੱਥੇ ਮੈਂ ਮਾਈ ਇੱਕ ਦੇਖਦਾ ਹੁੰਦਾ, ਮਾਤਾ ਜੀ ਉੱਥੇ ਨਾ ਬਰਤਨਾਂ ਦੀ ਸੇਵਾ ਕਰਦੇ ਆ, ਔਰ ਮੈਂ ਉਹਨਾਂ ਨੂੰ ਨਮਸਕਾਰ ਹੀ ਕਰਦਾ ਹੁੰਦਾ ਜਾ ਕੇ, ਮਾਂ ਜੀ ਤੁਸੀਂ ਰੋਜ਼ ਇੱਥੇ ਹੁੰਦੇ ਆ, ਮੈਂ ਨਹੀਂ ਉਹਨਾਂ ਨੂੰ ਜਾਣਦਾ ਨਾ ਮੈਨੂੰ ਉਹ ਜਾਣਦੇ, ਪਰ ਸੇਵਾ ਜਿਹੜੀ ਹੈ ਉੱਥੇ ਦੀ, ਕਹਿੰਦੇ ਹੁੰਦੇ ਦੇਖੋ ਉਹ ਬਿਰਧ ਸਰੀਰ ਹੋ ਗਿਆ, ਬਜ਼ੁਰਗ ਹੋ ਗਿਆ, ਮੇਰਾ ਖਿਆਲ ਹੈ ਸ਼ੀ ਇਜ਼ 70+, ਫਿਰ ਵੀ ਉੱਥੇ ਉਹ, ਤੁਸੀਂ ਦੇਖ ਲਓ ਜਦੋਂ ਮੇਰੀ ਮਰਜ਼ੀ ਜਾ ਕੇ ਉੱਥੇ ਹੀ ਭਾਂਡਿਆਂ ਨੂੰ ਕਲੀਨਿੰਗ ਦੀ ਸੇਵਾ ਕਰਦੇ ਹੁੰਦੇ ਆ। ਤੁਸੀਂ ਦਰਬਾਰ ਸਾਹਿਬ 'ਚ ਕਦੀ ਗੱਲਾਂ ਨੋਟ ਕੀਤੀਆਂ ਹੋਣੀਆਂ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਈ ਵਾਰੀ ਕਿਸੇ ਨੂੰ ਕੋਈ ਪੈਨਲਟੀ ਲਾਉਂਦੇ ਆ ਨਾ, ਕੁਛ ਲੀਡਰ ਨੂੰ ਜਾਂ ਪੰਥਕ ਮਸਲਿਆਂ ਦੇ ਉੱਤੇ ਕਿਸੇ ਨੇ ਕੋਈ ਗਲਤੀ ਕੀਤੀ ਹੋਵੇ ਜਾਂ ਕੁਛ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਹੋਵੇ, ਉਸ ਨੂੰ ਜਿੱਦਾਂ ਕਹਿੰਦੇ ਸਜ਼ਾ ਵੀ ਉਹਨੂੰ ਸੇਵਾ ਦੇ ਰੂਪ ਵਿੱਚ ਮਿਲਦੀ ਹੈ। ਆ ਪਿੱਛੇ ਕਰਕੇ ਤੁਸੀਂ ਦੇਖਿਆ ਹੋਣਾ ਮਨਪ੍ਰੀਤ ਸਿੰਘ ਜੀ ਕਾਨਪੁਰੀ ਸਾਹਿਬ ਉੱਥੇ ਭਾਂਡਿਆਂ ਦੀ ਬਰਤਨ ਦੀ ਸੇਵਾ ਕਰਦੇ ਸੀ। ਮੋਸਟਲੀ ਜਿਹੜੀ ਵੀ ਸੇਵਾ ਉੱਥੇ ਲਾਉਂਦੇ ਆ ਜੀ, ਤੁਸੀਂ ਦੇਖਿਆ ਕਿ ਅਕਾਲੀ ਦਲ ਦੇ ਲੀਡਰਾਂ ਨੂੰ ਵੀ ਉੱਥੇ ਸੇਵਾ ਮਿਲੀ, ਸਜ਼ਾ ਦੇ ਕਹਿੰਦੇ ਸਜ਼ਾ ਆ, ਪਰ ਉਹ ਕਰਦੇ ਸੇਵਾ ਹੀ ਉੱਥੇ, ਬਰਤਨ ਸੇਵਾ ਜੀ 5 ਦਿਨ ਕਰਨੀ ਆ, 4 ਦਿਨ ਕਰਨੀ ਆ, 2 ਦਿਨ ਕਰਨੀ ਆ, ਇਹ ਸੇਵਾ ਉੱਥੇ ਚੱਲਦੀ ਰਹਿੰਦੀ ਹੈ। ਮੈਂ ਤਦ ਸੇਵਾ ਦਾ ਜ਼ਿਕਰ ਕਰ ਰਿਹਾ ਸੀ ਕਿ ਸੇਵਾ ਤੁਹਾਡੀ ਹਰ ਥਾਂ ਦੇ ਥਾਂ ਹੀ ਪੈਂਦੀ ਹੈ। ਦੱਸਾਂ ਮੈਡਮ ਕਿ ਤੁਸੀਂ ਜੋੜਿਆਂ ਦੀ ਸੇਵਾ ਕਰ ਰਹੇ ਹੋ? ਹਾਂ, ਜੋੜਿਆਂ ਸੇਵਾ ਤਾਂ ਮੈਨੂੰ ਯਾਦ ਆ ਗਿਆ, ਸਾਡੇ ਕੈਨੇਡੀਅਨ ਲਾਇਰ ਹੈ ਇੱਥੇ ਸ਼ਰਨ ਜੀ, SJ ਲਾਅ ਆਫਿਸ ਵਾਲੇ, ਉਹਨਾਂ ਦੀ ਪੂਰੀ ਟੀਮ ਜਿਹੜੀ ਕਿ ਸਪੈਸ਼ਲੀ ਤੌਰ 'ਤੇ ਉੱਥੇ ਜੋੜਿਆਂ ਦੀ ਸੇਵਾ ਕੀਤੀ, ਉਹਨਾਂ ਨਾਲ ਹੋਰ ਵੀ ਲਾਇਰ ਸੀ, ਉਹਨਾਂ ਦੀਆਂ ਫੈਮਿਲੀਜ਼, ਉਹਨਾਂ ਦੇ ਹਸਬੈਂਡ, ਉਹਨਾਂ ਦੇ ਬੱਚੇ, ਸਾਰੀ ਫੈਮਿਲੀ ਉੱਥੇ ਸੀ। ਇਹ ਹਰ ਇੱਕ ਬੰਦਾ ਉੱਥੇ ਸੇਵਾ ਕਰ ਰਿਹਾ ਸੀ, ਔਰ ਬਾਹਰ ਦੇ ਵਿੱਚ ਲੰਗਰ ਦੀ ਸੇਵਾ, ਮੇਰੇ ਬਹੁਤ ਹੀ ਸਤਿਕਾਰਯੋਗ ਮਹੰਤ ਜੀ ਸਾਡੇ ਇੱਥੇ ਰੇਲ ਆਸਣ ਦੇ ਹੈ, ਉਹਨਾਂ ਨੇ ਸੇਵਾ ਕੀਤੀ, ਸਾਰੀ ਲੰਗਰ ਦੀ ਸੇਵਾ ਉਹਨਾਂ ਨੇ ਸਾਂਭੀ, ਔਰ ਇਸ ਦੇ ਨਾਲ ਨਾਲ ਹੀ ਸਾਡੇ ਹਰਪ੍ਰੀਤ ਸੈਣੀ ਜੀ, ਉਹਨਾਂ ਨੇ ਵੀ ਉੱਥੇ ਤੁਹਾਡੇ ਵਾਸਤੇ 2 ਦਿਨ 3 ਦਿਨ ਪਾਣੀ ਦੀਆਂ ਸਕਿੱਡਾਂ ਮੰਗਾ ਕੇ ਉੱਥੇ ਸੇਵਾ ਕੀਤੀ ਗਈ, ਉਸ ਦੇ ਨਾਲ ਨਾਲ ਹੀ ਮੱਠੀ ਛੋਲੇ, ਔਰ ਇਸ ਦੇ ਨਾਲ ਨਾਲ ਹੀ ਹਰਪ੍ਰੀਤ ਸੈਣੀ ਜੀ, ਰਵਿੰਦਰਜੀਤ ਸਿੰਘ ਬਸਰਾ ਸਾਹਿਬ, ਔਰ ਇਸ ਦੇ ਨਾਲ ਨਾਲ ਹੀ ਤੁਹਾਡੇ ਵਾਸਤੇ ਉੱਥੇ ਸਾਡੇ ਭੁਪਿੰਦਰ ਸੈਣੀ ਮੇਰਾ ਵੀਰ ਹੈ, ਔਰ ਇਸ ਦੇ ਨਾਲ ਨਾਲ ਹੀ ਰਾਜਨ ਜੀ ਉੱਥੇ ਸਪੈਕਸ ਐਕਸਪ੍ਰੈਸ ਤੋਂ, ਉਹਨਾਂ ਦੇ ਮਿਸਿਸ, ਉਹਨਾਂ ਦੇ ਅੱਗੋਂ ਪੂਰਾ ਪਰਿਵਾਰ, ਮੈਂ ਉੱਥੇ ਉਮਰਪ੍ਰੀਤ ਚਾਵਲਾ ਜੀ ਨੂੰ ਵੀ ਦੇਖਿਆ ਸੀ, ਉਹ ਵੀ ਆਏ ਸੀ, ਔਰ ਸਾਡੇ ਮਾਨਸਾ ਵੀ ਆਏ ਸੀ ਉੱਥੇ, ਉਹਨਾਂ ਦੇ ਪਰਿਵਾਰ ਵੀ ਆਏ ਸੀ, ਸੋਫੀ ਕਾਲੜਾ ਜੀ ਵੀ ਉੱਥੇ ਆਏ ਸੀ, ਮੇਰੇ ਸਰਨਾਮੀ ਉਹਨਾਂ ਦੇ ਹਸਬੈਂਡ ਹਰਜੀਤ ਸਿੰਘ ਵੀ ਉੱਥੇ ਆਏ ਸੀ, ਜਿਹੜੇ ਜਿਹੜੇ ਮੇਰੇ ਨਿਗਾਹ ਵਿੱਚ ਸਾਰੇ ਆ ਰਹੇ ਸੱਜਣ, ਮੈਂ ਉਹਨਾਂ ਨਾਮ ਜ਼ਰੂਰ ਲਊਂਗਾ। ਇਹ ਸਾਰਿਆਂ ਦਾ ਵੀਰ ਨਾਲ ਧੰਨਵਾਦ। ਉਸ ਤੋਂ ਬਾਅਦ ਜਿਹੜੀ ਸਭ ਤੋਂ ਮੈਂ ਸਮਝਦਾ ਵੱਡੀ ਸੇਵਾ ਸੀ, ਉਹ ਬੜੀ ਇੱਕ ਇਮਤਿਹਾਨ ਹੁੰਦਾ ਹੈ ਜ਼ਿੰਦਗੀ ਦਾ, ਔਰ ਇੰਨੀ ਕੱਲ ਗਰਮੀ ਦੇ ਵਿੱਚ ਕੜਾਹੀਆਂ ਦੇ ਅੱਗੇ ਬੈਠ ਕੇ ਬ੍ਰੈਡ ਪਕੌੜੇ ਤਲਨੇ, ਇਟਸ ਲਾਈਕ ਮੈਂ ਸਮਝਦਾ ਕਿ ਬਹੁਤ ਹਾਰਡ ਸੀ। ਮੈਂ ਦੇਖਦਾ ਸੀ, ਪਰ ਮੈਂ ਉਸ ਵੇਲੇ ਸਿਰਫ ਅਤੇ ਸਿਰਫ ਉਹਨਾਂ ਦੀਆਂ ਫੀਲਿੰਗਸ ਦੀ ਰਿਸਪੈਕਟ ਕਰ ਸਕਦਾ ਸੀ, ਉਹਨਾਂ ਦੇ ਜਿਹੜੇ ਮੈਂ ਕਹਿ ਸਕਦਾ ਉਹਨਾਂ ਦੇ ਪਿਆਰ ਦੀ ਰਿਸਪੈਕਟ ਕਰ ਸਕਦਾ ਸੀ, A to Z ਕਿਚਨ ਕੈਬਨਟ ਵਾਲੇ। ਇਹੋ ਜਿਹੇ ਮੌਸਮ ਦੇ ਵਿੱਚ ਨਾ 3-3 ਕੜਾਹੀਆਂ ਚੱਲਦੀਆਂ ਹਨ, ਉੱਤੇ ਬ੍ਰੈਡ ਪਕੌੜੇ ਤਲੇ ਜਾਣ, ਔਰ ਉਹ ਤੁਸੀਂ ਆਈਡੀਆ ਲਾ ਸਕਦੇ ਹਾਂ ਕਿ ਕਿੰਨੇ ਕੁ ਉੱਥੇ ਮੁਸ਼ਕਲ ਹੋਏਗੀ ਉਸ ਸਮੇਂ ਦੇ ਵਿੱਚ, ਉਹ ਟਾਈਮ ਦੇ ਵਿੱਚ, ਕਿਉਂਕਿ ਕਹਿਣਾ ਬੜਾ ਸੌਖਾ ਹਰ ਚੀਜ਼ ਨੂੰ, ਕਰਨਾ ਬੜਾ ਔਖਾ। ਜਿਸ ਵੇਲੇ ਤੁਸੀਂ ਕਿਸੇ ਚੀਜ਼ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਕਰਦੇ ਹੋ ਨਾ, ਤੇ ਫਿਰ ਤੁਹਾਨੂੰ ਪਤਾ ਲੱਗਦਾ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ। ਉਹਨਾਂ ਦੀਆਂ ਫੈਮਿਲੀਜ਼, ਉਹਨਾਂ ਦੇ ਬੱਚੇ, ਉਹਨਾਂ ਦੇ ਵੀਰ ਜੀ, ਉਹਨਾਂ ਦੀ ਭਾਬੀ ਜੀ, ਸਾਰੇ ਪਰਿਵਾਰ, ਜਿੰਨਾ ਵੀ ਉਹਨਾਂ ਦੇ ਸਟਾਫ ਦੇ ਮੈਂਬਰ ਸੀ, ਸਾਰਿਆਂ ਨੇ ਉੱਥੇ ਤੁਹਾਡੇ ਵਾਸਤੇ ਬ੍ਰੈਡ ਪਕੌੜੇ, ਚਾਹ, ਲੰਗਰ ਲਾਏ, ਨਾਲ ਸਵੀਟਸ, ਮਿੱਠਾ ਸੀ ਸਾਰਾ। ਮੈਂ ਪਰਸਨਲੀ ਤੌਰ 'ਤੇ ਵੀ ਉਹਨਾਂ ਦਾ ਥੈਂਕ ਯੂ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਪਤਾ ਕੱਲ੍ਹ ਗਰਮੀ ਬਹੁਤ ਸੀ ਔਰ ਇਸ ਗਰਮੀ ਦੇ ਵਿੱਚ ਇੰਨੀ ਸੇਵਾ ਕਰਨੀ। ਔਰ ਕਮਾਲ ਦੀ ਗੱਲ ਇਹ ਸੀ ਕਿ 7-7, 8-8 ਵਜੇ ਤੱਕ, 9-9 ਵਜੇ ਤੱਕ ਬ੍ਰੈਡ ਪਕੌੜੇ ਚੱਲਦੇ ਰਹੇ ਔਰ ਸੰਗਤਾਂ ਨੇ ਉੱਥੇ ਆਨੰਦ ਮਾਣਿਆ। ਫਿਰ ਕੱਲ੍ਹ ਉੱਥੇ ਆਈਸਕ੍ਰੀਮ ਦੇ ਲੰਗਰ ਵੀ ਲੱਗੇ ਔਰ ਦੁੱਧ ਸੋਡੇ ਦੇ ਲੰਗਰ ਵੀ ਲੱਗੇ ਉੱਥੇ, ਛਬੀਲ ਲੱਗੀ। ਸਾਡੀ ਟੋਰਾਂਟੋ ਦੇ ਵਿੱਚ ਜੀਪ ਔਰਗਨਾਈਜੇਸ਼ਨ ਹੈ, ਮੇਰਾ ਬੌਬੀ ਵੀਰ ਉਸ ਦਾ ਮੈਂਬਰ ਹੈ, ਉਹ ਵੀ ਸੀ ਉੱਥੇ, ਉਹਨਾਂ ਦੇ ਬ੍ਰਦਰ ਵੀ, ਹੋਰ ਵੀ ਉਹਨਾਂ ਦੀ ਪੂਰੀ ਟੀਮ ਉੱਥੇ ਸੀ, ਉਹਨਾਂ ਨੇ ਵੀ ਛਬੀਲ ਦੇ ਉੱਥੇ ਲੰਗਰ ਲਾਏ। ਮੈਂ ਉਹਨਾਂ ਦਾ ਵੀ ਥੈਂਕ ਯੂ ਕਰਨਾ ਚਾਹੁੰਦਾ। ਔਰ ਇੱਕ ਹੋਰ ਛਬੀਲ ਦਾ ਲੰਗਰ ਉੱਥੇ ਲੱਗਾ ਸੀ ਜਿਨ੍ਹਾਂ ਨੇ ਲਾਇਆ ਲੰਗਰ, ਉਹਨਾਂ ਦਾ ਵੀ ਥੈਂਕ ਯੂ ਕਰਨਾ ਚਾਹੁੰਦਾ ਸੀ। ਔਰ ਇਸੇ ਨਾਲ ਨੇ ਵਿਲੇਜ ਆਫ ਇੰਡੀਆ ਵੱਲੋਂ ਵੀ ਉੱਥੇ ਤੁਹਾਡੇ ਵਾਸਤੇ ਬੇਲ ਪੂਰੀ ਦੇ ਲੰਗਰ ਲਾਏ ਗਏ, ਅਸੀਂ ਉਹਨਾਂ ਦਾ ਵੀ ਪਰਸੀ ਦਾ ਥੈਂਕ ਯੂ ਉੱਥੇ ਕਰ ਰਹੇ ਹਾਂ। ਔਰ ਸਭ ਤੋਂ ਕਮਾਲ ਦੀ ਗੱਲ ਇਹ ਵੀ ਹੈ, ਮੈਂ ਸਮਝਦਾ ਕਿ ਸਾਡੇ ਵੀਰ ਦਲਬੀਰ ਸਿੰਘ ਕਥੂਰੀਆ ਸਾਹਿਬ ਨੇ ਲਗਾਤਾਰ 3 ਦਿਨ ਉੱਥੇ ਆਪਣੇ ਬਿਜ਼ਨਸ ਨੂੰ ਇੱਕ ਤਰ੍ਹਾਂ ਦਾ ਬਸ ਆਪਣੇ ਸਟਾਫ ਦੇ ਉੱਤੇ ਹੀ ਰੱਖ ਦਿੱਤਾ ਔਰ ਪੂਰੇ 3 ਦਿਨ ਉੱਥੇ ਜਿਹੜੀ ਸੇਵਾ ਕੀਤੀ ਹੈ, ਉਹਨਾਂ ਨੇ ਚੌਰ ਸਾਹਿਬ ਦੀ ਸੇਵਾ ਕੀਤੀ ਹੈ ਔਰ ਵਿਲੇਜ ਆਫ ਇੰਡੀਆ ਵੱਲੋਂ, ਬ੍ਰੈਂਪਟਨ ਕੈਸ਼ ਐਂਡ ਕੈਰੀ ਵੱਲੋਂ ਉੱਥੇ, ਜਿਵੇਂ ਕਿ ਤੁਹਾਨੂੰ ਦੱਸ ਕੇ ਬੈਠਿਆ, ਇੰਨੇ ਲੰਗਰ ਲਾਏ ਗਏ। ਕੋਈ ਵੀ ਚੀਜ਼ ਖਤਮ ਹੁੰਦੀ ਸੀ, ਮੈਂ ਪਰਸਨਲੀ ਤੌਰ 'ਤੇ ਇੱਥੇ ਸਰਦਾਰ ਦਲਬੀਰ ਸਿੰਘ ਕਥੂਰੀਆ ਸਾਹਿਬ ਦਾ ਥੈਂਕ ਯੂ ਵੀ ਕਰਨਾ ਚਾਹੁੰਦਾ। ਸਾਡੇ ਟਰੱਕ ਬ੍ਰੈਂਪਟਨ ਕੈਸ਼ ਐਂਡ ਕੈਰੀ ਦੇ ਉੱਥੇ ਹੀ ਖੜ੍ਹੇ ਸੀ, ਕੋਈ ਵੀ ਚੀਜ਼ ਖਤਮ ਹੁੰਦੀ ਸੀ ਰਾਈਟ ਵੀ ਉੱਥੇ ਚੀਜ਼ ਆ ਜਾਂਦੀ ਸੀ। ਔਰ ਇਸ ਚੀਜ਼ ਦੇ ਵਿੱਚ ਕਥੂਰੀਆ ਸਾਹਿਬ ਨੇ, ਮੈਂ ਸਮਝਦਾ ਕਿ ਪਹਿਲੀ ਕਤਾਰ 'ਚ ਖੜ੍ਹੇ ਹੋ ਗਏ, ਆਪਣਾ ਇੱਕ ਫਰਜ਼ ਔਰ ਸੇਵਾ ਨਿਭਾਈ ਔਰ 3 ਦਿਨ ਲਗਾਤਾਰ ਉੱਥੇ ਚੌਰ ਸਾਹਿਬ ਦੀ ਸੇਵਾ ਨਾਲ, ਉੱਥੇ ਹੋਰ ਰਸਤ ਪਾਣੀ ਦੀ ਸੇਵਾ, ਬ੍ਰੈਂਪਟਨ ਕੈਸ਼ ਐਂਡ ਕੈਰੀ ਦੇ ਮੁੰਡੇ ਉੱਥੇ ਸੀ ਜਿਹੜੇ ਉਹਨਾਂ ਦੇ ਵਰਕਰ ਸੀ, ਉਹਨਾਂ ਨੂੰ ਬੈਕ ਫੋਰ 'ਤੇ ਲੱਗੇ ਰਹੇ ਵੀ ਆਹ ਚੀਜ਼ ਘੱਟ ਗਈ ਹੈ, ਫੋਮ ਦੀਆਂ ਪਲੇਟਾਂ ਲਿਆਓ, ਨੈਪਕਿਨ ਲਿਆਓ, ਗਾਰਬੇਜ ਵਾਲੇ ਬੈਗ ਲਿਆਓ। ਬੜਾ ਇਸ ਚੀਜ਼ ਦੇ ਵਿੱਚ ਉਹਨਾਂ ਦਾ ਮੈਂ ਥੈਂਕ ਯੂ ਵੀ ਕਰ ਰਿਹਾ। ਕਥੂਰੀਆ ਸਾਹਿਬ ਸੁਣਦੇ ਹੋ, ਸਟੂਡੀਓ ਵਿੱਚ ਵੀ ਮੈਨੂੰ ਕਾਲ ਕਰਨ ਅਤੇ ਮੈਂ ਉਹਨਾਂ ਨਾਲ ਵੀ ਥੋੜ੍ਹੀ ਜਿਹੀ ਅਪਡੇਟ ਜ਼ਰੂਰ ਕਰੂੰਗਾ। ਪ੍ਰੋਗਰਾਮ ਪੰਜਾਬੀ ਵਿਰਸਾ 905-673-3333 ਦੇ ਤੁਹਾਡੀਆਂ ਮੇਰੀਆਂ ਗੱਲਾਂ ਬਾਤਾਂ ਹੋ ਸਕਦੀਆਂ। ਵਿਧੀ ਛਾਬੜਾ ਜੀ ਸਟੂਡੀਓ 'ਚ ਆ ਗਈ ਹੈ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ।
3: ਹਾਂਜੀ, ਸਤਿ ਸ਼੍ਰੀ ਅਕਾਲ।
0: ਕੀ ਗੱਲ, ਵੌਇਸ ਖਰਾਬ ਹੋਈ ਹੈ?
3: ਹਾਂਜੀ ਬਿਲਕੁਲ।
0: ਇਹ ਪਤਾ ਨਹੀਂ ਮੌਸਮ ਹੀ ਇਦਾਂ ਦਾ ਥੋੜਾ ਜਿਹਾ ਜਾਂ
3: ਮੌਸਮ, ਤੁਸੀਂ ਇਹ ਸੋਚੋ ਤੁਸੀਂ ਗੱਲ ਕਰ ਰਹੇ ਹੋ, ਮੈਂ ਇੰਨਾ ਵੱਡਾ ਸਮਾਗਮ ਮਿਸ ਕਰ ਗਈ ਬਿਕਾਜ਼ ਆਈ ਵਾਸ ਸੋ ਅਨਵੈਲ
0: ਓ ਮਾਈ ਗੋਡ
3: ਫॉर 3 ਡੇਸ ਟੋਟਲੀ ਐਂਡ ਹੁਣੇ ਵੀ ਆਵਾਜ਼ ਵਾਪਸ ਨਹੀਂ ਆ ਰਹੀ ਆ। ਐਂਡ ਇਟ ਵਾਸ ਬਟ ਤੁਸੀਂ ਜਿਹੜੀ ਗੱਲ ਕਰ ਰਹੇ ਹੋ, ਟਿਕਟੋਕ ਤੇ ਇੰਸਟਾਗ੍ਰਾਮ ਤੇ ਲੋਕਾਂ ਨੇ ਵੀਡੀਓਜ਼ ਪਾਈਆਂ ਨੇ, ਅਮੇਜ਼ਿੰਗ, ਤੇ ਮੈਂ ਉੱਥੋਂ ਦੇਖ ਰਹੀ ਸੀਗੀ ਤੇ ਉੱਥੋਂ ਸਾਰਾ ਸੁਣ ਰਹੀ ਸੀਗੀ, ਆਈ ਵਾਸ ਟੋਟਲੀ ਔਨ ਦੈਟ, ਲੇਕਿਨ ਹਾਂ ਮਿਸ ਕਰ ਗਈ ਇਸੇ ਕਰਕੇ।
0: ਤੁਸੀਂ ਆਉਣਾ ਸੀ, ਮੈਨੂੰ ਪਤਾ ਸੀ ਕਿਉਂ।
3: ਆਈ ਵਾਸ ਸੋ ਅਨਵੈਲ, ਮੈਂ ਆਪਣੀ ਸਾਰੀ ਅਪਾਇੰਟਮੈਂਟਸ ਕੈਂਸਲ ਕੀਤੀ, ਮੇਰੀ ਆਵਾਜ਼ ਵੀ ਨਹੀਂ ਨਿਕਲਦੀ ਸੀਗੀ, ਆਈ ਵਾਸ ਔਨ ਬੈਡ, ਇਟ ਵਾਸ ਰੀਅਲੀ ਰੀਅਲੀ ਬੈਡ, ਬਟ ਬਹੁਤ ਵਧੀਆ ਰਿਹਾ, ਬਹੁਤ ਚੰਗਾ ਲੱਗਿਆ।
0: ਗੁਰੂ ਸਾਹਿਬ ਦਾ ਸ਼ੁਕਰਾਨਾ ਹੈ, ਗੁਰੂ ਸਾਹਿਬ ਦੀ ਕਿਰਪਾ ਕਰਦੇ ਆ, ਹੋਰ ਕੋਈ ਬੰਦਾ ਨਹੀਂ। ਔਰ ਰਾਗੀ ਸਿੰਘਾਂ ਨੇ ਵੀ ਸਟੇਜ ਤੇ ਬੜੇ ਬੜੇ ਕਹਿੰਦੇ ਹੁੰਦੇ ਆ ਦਾਸ ਸਿੰਘ ਜੀ ਦੇ ਵਾਸਤੇ ਪਿਆਰ ਦੇ ਸ਼ਬਦ ਬੋਲੇ, ਮੈਂ ਉਹਨਾਂ ਸਾਰੇ ਜਥਿਆਂ ਦਾ ਧੰਨਵਾਦ ਵੀ ਕਰ ਰਿਹਾ। ਹੈਲੋ ਹੈਲੋ ਜੀ
2: ਸੁਨੀਲ ਜੀ
0: ਜੀ ਸਰ, ਕੀ ਹਾਲ ਚਾਲ ਜੀ?
2: ਹੈਲੋ
0: ਹਾਂਜੀ ਬੋਲੋ ਜੀ ਸਰ, ਬੋਲੋ ਜੀ।
2: ਸਤਿ
0: ਸ੍ਰੀ ਅਕਾਲ ਜੀ, ਕੀ ਹਾਲ ਚਾਲ ਜੀ, ਠੀਕ ਹੋ?
2: ਹਾਲ ਵਧੀਆ ਨੇ, ਪਰ ਜੋ ਤੁਸੀਂ ਕਰ ਰਹੇ ਹੋ ਨਾ ਤੇ ਆਪਣੇ ਜੀ ਕੇ ਦੇ ਵਿੱਚ,
0: ਜੀ ਜੀ,
2: ਮੈਂ ਤਾਂ ਬਹੁਤ ਸੁਣਾ ਹੋਇਆ ਪਰ ਅੱਜ ਤੱਕ ਮੇਰਾ ਨਹੀਂ ਖਿਆਲ ਕਿਸੇ ਨੇ ਜੀ ਟੀ ਆਰ ਵਿੱਚ ਜੋ ਤੁਸੀਂ ਕੀਤਾ
0: ਜੀ
2: ਕਿਸੇ ਨੇ ਕੀਤਾ ਹੋਵੇ। ਤੁਸੀਂ ਆਪਣੀ ਲਾਈਨ ਤੇ ਰਹਿੰਦੇ ਹੋ, ਸਭ ਤੋਂ ਵੱਡੀ ਤੁਹਾਡੀ ਇਹ ਹੈਗੀ ਆ
0: ਜੀ
2: ਆਪਣੀ ਕਹਿੰਦੇ ਹੁੰਦੇ ਲਾਈਨ ਆਫ ਕੰਟਰੋਲ,
0: ਜੀ ਜੀ,
2: ਤੇ ਤੁਸੀਂ ਆਪਣੇ ਦਾਇਰੇ ਤੋਂ ਬਾਹਰ ਨਹੀਂ ਜਾਂਦੇ।
0: ਨਹੀਂ, ਅਸੀਂ ਦੇਖੋ ਗੁਰਮਤ ਦੇ ਨਾਲ ਜਿਹੜੀਆਂ ਚੀਜ਼ਾਂ, ਸਭ ਤੋਂ ਵੱਡੀ ਗੱਲ ਪਤਾ ਜੀ ਕੀ ਹੁੰਦੀ ਹੈ, ਉੱਥੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਔਰ ਜੋ ਉਹਨਾਂ ਦਾ ਸਨਮਾਨ, ਜੋ ਅਸੀਂ ਤਾਂ ਚਲੋ ਨਹੀਂ ਕਰ ਸਕਦੇ ਪਰ ਜਿੰਨੀ ਸਾਡੀ ਬੁੱਧੀ ਕੰਮ ਕਰਦੀ ਸੀ ਅਸੀਂ ਉਸ ਹਿਸਾਬ ਨਾਲ ਕੀਤਾ ਹੈ। ਔਰ ਸੰਗਤਾਂ ਦਾ ਤੁਸੀਂ ਦੇਖੋ ਯੂਟਿਊਬ 'ਤੇ ਜਾ ਕੇ, ਜਿਵੇਂ ਹੁਣੇ ਵੀ ਸਾਨੂੰ ਇੱਕ ਕਾਲ ਆਈ ਪਹਿਲਾਂ, ਕਹਿੰਦੇ ਜੀ ਮੈਂ ਤਾਂ ਫਿਰ ਯੂਟਿਊਬ 'ਤੇ ਲਾ ਕੇ ਬੈਠੀ ਹੋਈ ਹਾਂ ਉਹ ਵਾਲਾ ਪ੍ਰੋਗਰਾਮ, ਔਰ ਤੁਹਾਨੂੰ ਖੁਸ਼ੀ ਕਿੰਨੀ ਮਿਲਦੀ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ, ਉਹ ਸਟੇਜਾਂ ਇੱਦਾਂ ਦੀਆਂ ਬਣਦੀਆਂ। ਔਰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ
2: ਜੀ, ਜੋ ਤੁਸੀਂ ਕੀਤਾ ਨਾ ਬਰਨਕਲ ਦੇ ਵਿੱਚ,
0: ਜੀ ਜੀ,
2: ਅੱਜ ਤੱਕ ਉਹ ਕਰ ਨਹੀਂ ਸਕਿਆ। ਠੀਕ ਆ ਬਈ, ਲਾਈਨ ਹੈ ਆਪਣੀ ਜਿਸਮ ਹੁੰਦੀ ਹੈ, ਹੋਰ ਵੀ ਲੋਕਾਂ ਨੇ ਬਹੁਤ ਕੀਤਾ,
0: ਜੀ ਜੀ,
2: ਪਰ ਤੁਸੀਂ ਸਭ ਤੋਂ ਵੱਧ ਕੀਤਾ ਇੱਕ ਮੀਡੀਆ ਦਾ ਹੁਣ ਤੁਸੀਂ ਕਹਿੰਦੇ ਮੈਂ ਮੀਡੀਆ ਚ ਨੀ ਗਾ, ਮੈਂ ਤਾਂ ਐਂਟਰਟੇਨਮੈਂਟ ਵਿੱਚ ਹੀ ਹਾਂ।
0: ਜੀ ਜੀ,
2: ਇਹ ਵੀ ਤੁਹਾਡੀ ਬਹੁਤ ਵੱਡੀ ਖੂਬੀ ਆ, ਤੁਸੀਂ ਆਪਣੀ ਲਾਈਨ ਕ੍ਰੋਸ ਨਹੀਂ ਕਰਦੇ ਤੇ ਤੁਸੀਂ ਬਸ ਵਾਹਿਗੁਰੂ ਦੇ ਨਾਲ ਲੱਗੇ ਹੋਏ ਹੋ, ਲੋਕਾਂ ਨੂੰ ਐਂਟਰਟੇਨ ਕਰਦੇ ਹੋ। ਅਜੇ ਵੀ ਸਲੋਕ ਜੀ,
0: ਥੈਂਕ ਯੂ ਸਰ, ਸੋ ਨਾਈਸ ਸਰ, ਯੂ ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਅਜੀਤ ਸ਼ੋਅ ਜੀ ਸੁਣ ਰਿਹਾ। ਤੁਹਾਨੂੰ ਪਤਾ ਕਿ ਸਾਡੀ ਵੋਇਸ ਹੀ ਹੋਲੇ ਪ੍ਰੋਪਰ, ਵੀ ਆਰ ਨਾਟ ਰੀਲੀ ਲਾਈਕ ਅਸੀਂ ਇੰਨੇ ਬਹੁਤ ਕਹਿ ਲਓ ਵੀ ਇੰਨੇ ਟਾਇਰਡ ਜਿਹੇ ਹੋਏ ਪਏ ਆ ਸਾਰੀ ਵੋਇਸ। ਜੀ ਹੈਲੋ, ਸਤਿ ਸ਼੍ਰੀ ਅਕਾਲ ਜੀ, ਕਥੂਰੀਆ ਸਾਹਿਬ ਕੀ ਹਾਲ ਚਾਲ ਆ?
4: ਸਤਿ ਸ਼੍ਰੀ ਅਕਾਲ ਹਰਜੀਤ ਜੀ, ਤੁਹਾਨੂੰ ਤੇ ਪੰਜਾਬੀ ਵਿਰਸਾ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ, ਨਮਸਕਾਰ, ਸਲਾਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
0: ਮੈਂ ਹੁਣੇ ਤੁਹਾਡਾ ਜ਼ਿਕਰ ਕਰ ਰਿਹਾ ਸੀ ਇੱਥੇ, ਔਰ ਮੈਂ ਕਿਹਾ ਤੁਸੀਂ ਤਿੰਨੇ ਦਿਨ ਉੱਥੇ ਸੇਵਾ ਵੀ ਕੀਤੀ ਹੈ, ਔਰ ਤੁਹਾਡੇ ਟਰੱਕ ਵੀ ਉੱਥੇ ਖੜੇ ਰਹੇ, ਕੋਈ ਵੀ ਬਰਤਨ, ਕੋਈ ਵੀ ਚੀਜ਼, ਕੋਈ ਪਿਆਜ਼, ਆਲੂ, ਅਦਰਕ, ਕੋਈ ਵੀ ਚੀਜ਼ ਚਾਹੀਦੀ ਸੀ, ਸਾਰਾ ਸਮਾਨ ਰਾਈਟ ਵੇ ਬੈਕ ਫੋਰਥ ਚੱਲਦੇ ਰਹੇ, ਟਰੱਕ ਲੱਗੇ ਰਹੇ। ਮੈਂ ਪਰਸਨਲੀ ਤੌਰ 'ਤੇ ਤੁਹਾਡਾ ਵੀ ਤਾਂ ਥੈਂਕ ਯੂ ਕਰਨਾ ਚਾਹੁੰਦਾ। ਕਿਵੇਂ ਇਹਦਾ ਤੁਹਾਨੂੰ, ਤੁਸੀਂ ਵੀ ਪਹਿਲੀ ਵਾਰੀ ਅਟੈਂਡ ਕੀਤਾ ਹੈ ਸਮਾਗਮ, ਕਿਉਂਕਿ ਮੈਨੂੰ ਪਤਾ ਕਈ ਵਾਰ ਤੁਸੀਂ ਬਿਜ਼ੀ ਹੁੰਦੇ ਆ, ਆਊਟ ਆਫ ਕੰਟਰੀ ਹੁੰਦੇ ਆ, ਕਿਵੇਂ ਦਾ ਮਾਹੌਲ, ਕਿਵੇਂ ਦਾ ਤੁਹਾਨੂੰ ਉੱਥੇ ਲੱਗਾ ਸਾਰਾ ਸਿਸਟਮ, ਥੋੜ੍ਹਾ ਜਿਹਾ ਮੈਂ ਚਾਹੁੰਦਾ ਕਿ ਸੰਗਤਾਂ ਤੱਕ ਚਾਨਣਾ ਜ਼ਰੂਰ ਪਾਓ।
4: ਹਾਂਜੀ ਜੀ, ਸਭ ਤੋਂ ਪਹਿਲਾਂ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਕਿ ਜਿਹੜਾ ਕੰਮ ਤੁਸੀਂ ਕੀਤਾ ਹੈ ਬਹੁਤ ਹੀ ਵਧੀਆ ਉਪਰਾਲਾ ਹੈ, ਕਿਉਂਕਿ ਜਿਹੜੇ ਆਪਣੀ ਆਉਣ ਵਾਲੀ ਨਵੀਂ ਜਨਰੇਸ਼ਨ ਹੈ ਉਹ ਮਾਂ ਬੋਲੀ ਪੰਜਾਬੀ ਨੂੰ ਭੁੱਲਦੀ ਜਾ ਰਹੀ ਹੈ। ਜੇ ਉਹ ਮਾਂ ਬੋਲੀ ਪੰਜਾਬੀ ਨੂੰ ਭੁੱਲਦੀ ਜਾ ਰਹੀ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਕੀ ਲਾਭ ਲੈ ਸਕਦੀ, ਇਸੇ ਲੱਬੀ ਬਾਣੀ ਗੁਰੂ ਸਾਹਿਬ ਨੇ ਸਾਨੂੰ ਉਚਾਰੀ ਹੈ
0: ਜੀ।
4: ਔਰ ਜਿਹੜਾ ਯੰਗ ਜਥਾ ਜਿਹੜਾ ਤੁਸੀਂ ਬਬੀਆ ਸਾਹਿਬ ਲਿਆਂਦਾ ਸੀ, ਉਹਦਾ ਦੇਖੋ ਕਿੰਨੀ ਯੰਗ ਜਨਰੇਸ਼ਨ ਨਾਲ ਆਈ ਹੈ,
0: ਬਬੀਆ ਸਾਹਿਬ ਦੇ,
4: ਬਬੀਆ ਸਾਹਿਬ ਦੇ ਨਾਲ ਉਹਨਾਂ ਦੀ ਆਵਾਜ਼ ਵਿੱਚ ਕਿੰਨਾ ਦਮ ਹੈ ਔਰ ਉਹਨਾਂ ਦੀ ਖਿੱਚ ਕਿੰਨੀ ਹੈ ਕਿ ਸਾਡੀ ਜਿਹੜੀ ਯੰਗ ਨੌਜਵਾਨ ਪੀੜ੍ਹੀ ਹੈ
0: ਜੀ,
4: ਉਹਨਾਂ ਨਾਲ ਬਹੁਤ ਜੁੜੀ ਹੋਈ ਹੈ
0: ਜੀ ਜੀ।
4: ਔਰ ਤੁਸੀਂ ਜਿਹੜੇ ਜਥੇ ਸਾਰੇ ਜਿਹੜੇ ਚੁਣ ਕੇ ਕਹਿੰਦੇ ਹੁੰਦੇ ਨਾ, ਚੁਣ ਕੇ ਜਥੇ ਲਿਆਂਦੇ ਸੀਗੇ, ਔਰ ਸਾਰੇ ਜਥਿਆਂ ਦੇ ਆਪਣਾ ਆਪਣਾ ਰੂਪ ਸੀ ਔਰ ਆਪਣਾ ਆਪਣਾ ਇੱਕ ਲੋਕਾਂ ਦੇ ਉੱਤੇ ਪ੍ਰਭਾਵ ਸੀਗਾ
0: ਜੀ ਜੀ।
4: ਜਦੋਂ ਸੰਤ ਅਨੂਪ ਸਿੰਘ ਹੋਰੀ ਆਏ, ਉਹਨਾਂ ਨੇ ਆਪਣੇ ਅੰਦਾਜ਼ ਦੇ ਵਿੱਚ ਜਦੋਂ ਗੁਰਬਾਣੀ ਦਾ ਕੀਰਤਨ ਮੋਹ ਪਿੰਡਾਂ ਰਸ ਪਿੰਡਾਂ ਕੀਰਤਨ ਕੀਤਾ,
0: ਸੱਚੀ ਗੱਲ
4: ਇੰਨੀ ਇੰਨੀ ਦੁਨੀਆਂ ਹੋਣ ਦੇ ਬਾਅਦ ਹਜ਼ਾਰਾਂ ਦੀ ਗਿਣਤੀ ਲੋਕ ਬੈਠੇ ਸੀਗੇ, ਫਿਰ ਵੀ ਹੈ ਕਿਤੇ ਚਿੜੀ ਚੁੱਕ ਦੀ ਆਵਾਜ਼ ਵੀ ਕਿਤੇ ਆ ਜਾਵੇ।
0: ਮੈਂ ਤਾਂ ਇੱਦਾਂ ਕਰਦਾ ਹੁੰਦਾ ਜਿਸ ਵੇਲੇ ਸੰਤ ਜੀ ਕੀਰਤਨ ਕਰਦੇ ਨਾ ਸੰਤ ਅਨੂਪ ਸਿੰਘ ਜੀ, ਉਸ ਨੂੰ ਲੱਗਦਾ ਹੁੰਦਾ ਜਿਵੇਂ ਤੁਸੀਂ ਦਰਬਾਰ ਸਾਹਿਬ ਦੀ ਪਰਿਕਰਮਾ ਕਰ ਰਹੇ ਹੋ ਨਾ, ਰਾਗੀ ਜਥੇ ਅੰਦਰ ਕੀਰਤਨ ਕਰਦੇ ਹੋ, ਇਸ ਤਰ੍ਹਾਂ ਦੀ ਆਵਾਜ਼ ਔਰ ਇਸ ਤਰ੍ਹਾਂ ਦੀ ਮਿਠਾਸ ਦੇ ਨਾਲ ਕੀਰਤਨ ਕਰਦੇ ਆ ਜੀ।
4: ਉਹ ਵਾਹਿਗੁਰੂ ਮੰਤਰ ਦਾ ਜਿਹੜਾ ਉਹਨਾਂ ਨੇ ਜਾਪ ਕਰਵਾਇਆ, ਉਦੋਂ ਬਾਅਦ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਆਏ, ਜਮਨਿੰਦਰ ਸਿੰਘ ਜੀ ਜਾਂ ਵੀਰ ਅਨੰਤ ਵੀਰ ਆਇਆ, ਮਤਲਬ ਕਿ ਸਾਰੇ ਜਥੇ ਵੱਧ ਤੋਂ ਵੱਧ ਸੀਗੇ ਔਰ ਹਰ ਇੱਕ ਨੇ, ਮੇਰਾ ਖਿਆਲ ਹੈ ਕਿ ਮੈਂ ਤਾਂ ਚਲੋ ਤਿੰਨ ਦਿਨ ਉੱਥੇ ਲਾਇਆ, ਮੇਰਾ ਤਾਂ ਫਰਜ਼ ਸੀਗਾ, ਮੈਂ ਆਪਣਾ ਫਰਜ਼ ਪੂਰਾ ਕੀਤਾ ਔਰ ਮੈਂ ਬੜਾ ਆਪਣੇ ਨੂੰ ਵਡਭਾਗਾ ਸਮਝਦਾ। ਧੰਨ ਭਾਗ ਨੇ ਮੇਰੇ ਕੋਲ, ਤੁਸੀਂ ਮੈਨੂੰ ਐਤਕੀ ਕਿਹਾ ਤੇ ਮੈਂ ਉੱਥੇ ਆਇਆ ਨੀ, ਤੇ ਮੈਂ ਅੱਗੇ 5 ਸਾਲ ਮਿਸ ਹੀ ਕੀਤਾ,
0: 4 ਸਾਲ
4: ਮਿਸ ਕੀਤਾ, ਪਹਿਲਾ ਸਾਲ ਸੀ ਮਾਇਆ, ਪਰ ਅੱਗੇ ਤੋਂ ਹੁਣ ਹਰ ਸਾਲ ਤੁਹਾਡੇ ਨਾਲ ਹੀ ਆ
0: ਜੀ। ਬੜੀ
4: ਜਿੱਥੇ ਤੁਸੀਂ ਸੇਵਾ ਲਾਓਗੇ ਉੱਥੇ ਹਾਜ਼ਰ ਆ ਔਰ ਪਿੱਛੇ ਨੀ ਹਟਦੇ ਕਦੀ ਵੀ, ਨਾ ਹੀ ਕਦੀ ਹਟਿਆ, ਜਿੱਥੇ ਇੱਕ ਵਾਰ ਕਹਿ ਦਿੱਤਾ ਸੋ ਕਹਿ ਦਿੱਤਾ, ਪਰ ਨਹੀਂ ਬਹੁਤ ਆਨੰਦ ਆਇਆ ਜੀ ਔਰ ਸਾਰੀ ਜਿੰਨੇ ਵੀ ਲੋਕ ਉੱਥੇ ਗਏ ਸੀਗੇ
0: ਜੀ ਜੀ ਜੀ,
4: ਮੇਰਾ ਨੀ ਖਿਆਲ ਕੋਈ ਇੱਕ ਇੱਕ ਬੰਦਾ ਇਸ ਚੀਜ਼ ਨੂੰ ਸਲਾਹ ਰਿਹਾ ਸੀਗਾ ਔਰ ਤੁਹਾਡੀ ਸ਼ਲਾਘਾ ਕਰ ਰਿਹਾ।
0: ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਇੰਡੀਆ ਵੀ ਦੇਖਿਆ ਹੋਣਾ, ਕੀਰਤਨ ਦਰਬਾਰ, ਇੱਥੇ ਇਦਾਂ ਦੀਆਂ ਸਟੇਜਾਂ ਕਿਤੇ ਲੱਗੀਆਂ ਦੇਖਿਆ ਤੁਸੀਂ, ਜਿੱਦਾਂ ਦੀ ਸਟੇਜ ਲੱਗੀ ਸੀ ਸੂਰੀਆ ਸਾਹਿਬ?
4: ਦੇਖੋ ਜਿੱਥੇ ਗੁਰੂ ਗ੍ਰੰਥ ਸਾਹਿਬ ਆ, ਜਿੱਥੇ ਬਹੇ ਮੇਰਾ ਸਤਿਗੁਰੂ, ਉਸੋ ਥਾਨ ਸੁਹਾਵਾ ਰਾਮ ਰਾਜ
0: ਜੀ ਜੀ ਜੀ,
4: ਜਿੱਥੇ ਸਤਿਗੁਰ ਆਪ ਆ ਕੇ ਬੈਠ ਗਏ ਸਟੇਜਾਂ ਤੋਂ, ਆਪਣਾ ਫਰਜ਼ ਹੈ ਕਿ ਆਪਾਂ ਵੱਧ ਤੋਂ ਵੱਧ ਆਪਣੇ
0: ਤੁਸੀਂ
4: ਜਿਹੜਾ ਕੰਮ ਕਰ ਦਿੰਦੇ ਹੋ ਉਹ ਤਾਂ ਕੋਈ ਮੈਂ ਨਾ ਹੀ ਕਰ ਸਕਦਾ ਨਾ ਕਰੇਗਾ, ਕਿਉਂਕਿ ਇਹਨਾਂ ਚੀਜ਼ਾਂ ਦੇ ਪੈਸੇ ਵੀ ਲੱਗਦੇ ਆ, ਸਟੇਜਾਂ ਸਜਾਉਣ ਦੇ ਉੱਤੇ ਕੋਈ ਸੌਖਾ ਕੰਮ ਨਹੀਂ ਹੈਗਾ ਔਰ ਇਸ ਪ੍ਰੋਗਰਾਮ ਨੂੰ ਇਹਦੀ 3 ਦਿਨ ਪ੍ਰੋਗਰਾਮ ਹੁੰਦਾ
0: ਜੀ,
4: ਇਹਦੇ ਲਈ ਕਈ ਮਹੀਨੇ ਤੁਹਾਨੂੰ ਜਿਹੜਾ ਅੱਜ ਤੋਂ ਜਿਵੇਂ ਅਗਲੇ ਸਾਲ ਪ੍ਰੋਗਰਾਮ ਤੁਸੀਂ ਕਹਿੰਦਾ ਮੈਂ ਲਿਖ ਦੇਣਾ, ਅੱਜ ਤੋਂ ਤੁਹਾਨੂੰ ਤਿਆਰੀ ਕਰਨੀ ਪੈ ਜਾਂਦੀ ਹੈ, ਸ਼ੁਰੂ ਕਰਨੀ ਪੈ ਜਾਂਦੀ ਹੈ, ਪੂਰਾ ਸਾਲ ਲੱਗ ਜਾਂਦਾ ਅਗਲੇ ਪ੍ਰੋਗਰਾਮ ਵਾਸਤੇ ਇਹਨੂੰ ਤਿਆਰ ਕਰਦੇ ਕਰਦੇ
0: ਜੀ ਜੀ।
4: ਅਸੀਂ 3 ਦਿਨ ਦੇ ਵਿੱਚ ਉੱਥੇ ਬੈਠ ਕੇ ਕੀਰਤਨ ਸੁਣ ਕੇ ਮੱਥਾ ਟੇਕ ਕੇ ਆ ਜਾਂਦੇ ਹਾਂ, ਮੈਂ ਕਹਿੰਦਾ ਉਹ ਲਾਹਾ ਲਿਆ ਕਰੋ, ਉਹਨੂੰ ਨਾਲ ਲੈ ਕੇ ਆਇਆ ਕਰੋ, ਜੋ ਉੱਥੇ ਸੁਣਿਆ ਸਾਨੂੰ ਤਾਂ ਹੀ ਫਾਇਦਾ, ਤੁਹਾਡੀ ਮਿਹਨਤ ਦਾ ਵੀ ਤਾਂ ਹੀ ਫਾਇਦਾ ਕਿ ਜੇ ਸਾਡੇ ਕੁਛ ਪੁਰਾਣੀ ਵਰਤੋਂ ਲਾਹ ਲੈ ਸਕਦੇ ਆ ਉਹ ਲੈਣ, ਔਰ ਬਹੁਤ ਵਧੀਆ ਤੁਸੀਂ ਕੰਮ
0: ਕਰਦੇ ਹੋ, ਬੜੀ ਮਿਹਰਬਾਨੀ ਹੈ। ਥੈਂਕ ਯੂ ਵੈਰੀ ਮੱਚ
4: ਸਰ,
0: ਬਹੁਤ ਮਿਹਰਬਾਨੀ ਜੀ, ਤੁਹਾਨੂੰ ਕਿਹਾ ਤੁਹਾਡਾ ਪ੍ਰੋਗਰਾਮ ਪੰਜਾਬੀ ਵਿਰਸਾ, ਔਰ ਸੱਗੂ ਸਾਹਿਬ ਵੀ ਮੇਰੀ ਲਾਈਨ ਤੇ ਆ ਗਿਆ, ਸਟੇਟ ਸੈਕਟਰੀ ਸਾਹਿਬ ਜਿਹੜੇ ਸੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਜੀ। ਸੱਗੂ ਸਾਹਿਬ ਕੀ ਹਾਲ ਚਾਲ ਹੈ ਜੀ?
5: ਬਹੁਤ ਵਧੀਆ,
0: ਥਕਾਵਟ ਹੋ ਗਈ ਦੂਰ ਜੀ ਤਾਂ ਨਹੀਂ? ਹਲੇ
5: ਥਕਾਵਟ ਹੋਈ ਨੀ।
0: ਅੱਛਾ, ਹੋਈ ਨੀ, ਚਲੋ ਚੰਗੀ ਗੱਲ ਹੈ।
5: ਨਾ ਨਾ ਨਾ, ਸੰਗਤਾਂ ਦਾ ਉਤਸ਼ਾਹ ਵੇਖ ਕੇ ਥਕਾਵਟ ਆਪਾਂ ਨੂੰ ਕਿੱਥੋਂ ਹੋਊਗੀ?
0: ਬਹੁਤ ਅੱਛੀ ਗੱਲ ਹੈ, ਬਹੁਤ ਅੱਛਾ। ਹੋਰ ਸੱਗੂ ਸਾਹਿਬ,
5: ਸੰਗਤਾਂ ਦੇ ਸਮੂਹ ਇਕੱਠ ਨੂੰ ਜਿੰਨਾ ਸੰਗਤਾਂ ਨੇ ਪਿਆਰ ਦਿੱਤਾ ਉਸ ਅੱਗੇ ਮੇਰਾ ਸੀਸ ਝੁਕਦਾ
0: ਜੀ ਜੀ।
5: ਤੇ ਗੁਰੂ ਦੀ ਬਖਸ਼ਿਸ਼ ਇੰਨੀ ਹੋਈ ਕਿ ਸੰਗਤਾਂ ਦੇ ਥਰੂ ਜੋ ਪਿਆਰ ਮਿਲਿਆ, ਜੋ ਤੁਹਾਨੂੰ ਸ਼ਾਬਾਸ਼ੀ ਮਿਲੀ ਕੋਈ ਮਤਲਬ ਲਫ਼ਜ਼ ਨਹੀਂ ਕਿ ਲਫ਼ਜ਼ਾਂ ਦੇ ਵਿੱਚ ਧੰਨਵਾਦ ਕੀਤਾ ਜਾ ਸਕੇ। ਇਹ ਦਿਲੋਂ ਦੁਆਵਾਂ ਨਿਕਲਦੀਆਂ ਉਹ ਜੋ ਮਿਲਦੀਆਂ ਨਾ।
0: ਮੈਂ ਸੱਚੀ ਹੈਰਾਨ ਹੋਇਆ ਸੀ ਕੱਲ ਜਦੋਂ ਬਜ਼ੁਰਗਾਂ ਨੇ ਮੈਨੂੰ ਬਾਹਰ, ਮੈਂ ਬਾਬਾ ਜੀ ਦਾ ਜਦੋਂ ਬਾਬਾ ਜੀ ਸਵਾਰੀ ਲੈ ਕੇ ਜਾ ਰਿਹਾ ਸੀ ਵਾਪਸੀ ਆਇਆ ਤੇ ਕਿੱਦਾਂ ਬਜ਼ੁਰਗ ਚੁੰਮਦੇ ਸੀ ਮੈਨੂੰ। ਮੈਂ ਤਾਂ ਹੈਰਾਨ ਇਸ ਗੱਲ ਦੇ ਉੱਤੇ ਕਿ ਤੇਰੇ ਹਰਜੀਤ ਸਿੰਘ ਕਿੰਨੇ ਚੰਗੇ ਕਰਮ ਆ ਕਿ ਤੁਹਾਨੂੰ ਇੰਨੇ ਇੰਨੇ ਵੱਡੇ ਬਲੈਸਿੰਗ ਜਿਹੜੀਆਂ ਬਜ਼ੁਰਗਾਂ ਦੇ ਮਿਲਦੀਆਂ ਉਹ ਬੜੀ ਵੱਡੀ ਗੱਲ ਹੁੰਦੀ ਹੈ। ਜਦੋਂ ਕਹਿੰਦੇ ਹੁੰਦੇ ਨਾ ਬਿਨਾਂ ਲਾਲਚ ਤੋਂ ਕਿਤੇ ਕੋਈ ਕੰਮ ਕਰ ਲਓ, ਉਹ ਜ਼ਿੰਦਗੀ ਦਾ ਬੜਾ ਵੱਡਾ ਇੱਕ ਹੁੰਦਾ ਹੈ ਜ਼ਿੰਦਗੀ ਦਾ, ਕਿਉਂਕਿ ਉਸ ਵਿੱਚ ਲਾਲਚ ਨਹੀਂ ਹੁੰਦਾ ਔਰ ਬਜ਼ੁਰਗਾਂ ਨੇ ਜਿਹੜੀਆਂ ਅਸ਼ੀਰਵਾਦ ਬਲੈਸਿੰਗ ਦਿੱਤੀਆਂ ਉਹ ਬੜੀ ਵੱਡੀ ਗੱਲ ਹੁੰਦੀ ਹੈ। ਸੰਗੂ ਸਾਹਿਬ ਹੋਰ ਕੁਛ ਕਹਿਣਾ ਚਾਹੋਗੇ ਤੁਸੀਂ ਸਰ?
5: ਹਾਂਜੀ, ਮੈਂ ਇੱਕੋ ਗੱਲ ਦੇ ਨਾਲ ਗੱਲ ਨੂੰ ਏੜ ਦਿੰਦਾ।
0: ਜੀ ਜੀ,
5: ਕਿ ਜਦੋਂ ਤੁਸੀਂ ਨਿਸ਼ਚਲ ਹੋ ਕੇ
0: ਜੀ ਜੀ
5: ਕਿਸੇ ਲਾਲਚ ਤੋਂ ਵਸ ਨਹੀਂ ਹੁੰਦੇ, ਪਰ ਜੋ ਦੁਆਵਾਂ ਮਿਲਦੀਆਂ ਨਾ
0: ਜੀ ਜੀ
5: ਉਹ ਤੁਹਾਨੂੰ ਬਹੁਤ ਬਹੁਤ ਪੂਰਵਲੇ ਕਰਮ ਹੁੰਦੇ ਆ
0: ਜੀ ਜੀ,
5: ਤੁਹਾਨੂੰ ਸੰਗਤਾਂ ਦਾ ਪਿਆਰ ਮਿਲਦਾ।
0: ਬੜੀ ਮਿਹਰਬਾਨੀ।
5: ਹੁਣ ਕਥੂਰੀਆ ਸਾਹਿਬ ਨਾਲ ਜਦੋਂ ਮੈਂ ਗੱਲ ਕੀਤੀ ਹੈ, ਕੈਲਗਰੀ ਸੀ ਉਸ ਦਿਨ ਰਾਤ ਨੂੰ, ਅਗਲੇ ਦਿਨ ਜਦੋਂ ਫਲਾਈਟ ਆਉਣੀ ਸੀ ਇਹਨਾਂ ਤੇ ਮੈਂ ਇਹਨਾਂ ਨੂੰ ਫਿਰ ਦੁਬਾਰਾ ਮੇਰਾ 24 ਆਵਰ ਵਾਂਗ ਇਹਨਾਂ ਦੇ ਕੰਟੈਕਟ ਰਿਹਾ ਆਪਣੇ, ਜੋ ਵੀ ਵੇਕੈਂਸੀ ਹੋਣੀ ਸੀ ਉਹ ਸਾਰਾ ਕੁਛ ਜੋ ਵੀ ਇਹਨਾਂ ਪ੍ਰਬੰਧ ਕੀਤਾ।
0: ਜੀ ਜੀ,
5: ਰੀਅਲੀ ਗ੍ਰੇਟ ਪਰਸਨ।
0: ਬੜੀ ਮਿਹਰਬਾਨੀ ਸਗੂ ਸਾਹਿਬ, ਥੈਂਕ ਯੂ ਵੈਰੀ ਮਚ, ਔਰ ਆਪ ਜੀ ਦਾ ਵੀ ਧੰਨਵਾਦ, ਔਰ
5: ਤੁਹਾਡਾ ਤੇ ਸਮੂਹ ਸੰਗਤ ਦਾ ਧੰਨਵਾਦ ਜੋ ਸੇਵਾ ਕਰਨ ਦਾ ਬਲ ਉਦਮ ਬਖਸ਼ਿਸ਼ ਕਰਦੇ ਹਾਂ।
0: ਬੜੀ ਸਾਰਿਆਂ
5: ਚਰ ਧੂੜ ਦਾ ਇੱਕ ਇੰਕ ਗਰੀਬ ਦੀ ਝੋਲੀ ਹੋਵੇ ਤਾਂ ਜੋ ਲੱਗੀਆਂ ਸੇਵਾਵਾਂ ਨੂੰ ਵਾਸ ਕੇ ਹੋਈਆਂ ਭੁੱਲਾਂ ਚੁੱਕਾਂ ਦੀ
0: ਇੰਡੀਆ ਬੈਂਕਟ ਹਾਲ ਵੱਲੋਂ ਵੀ ਅਸੀਂ ਪ੍ਰੋਗਰਾਮ ਸਪੋਂਸਰ ਕਰ ਰਹੇ ਹਾਂ ਔਰ ਰਾਇਲ ਇੰਡੀਆ ਬੈਂਕਟ ਹਾਲ ਤੁਹਾਡੇ ਵਾਸਤੇ ਹਾਜ਼ਰ ਹੈ। 9054580011 ਤੇ ਕਾਲ ਵੀ ਕੀਤੀ ਜਾ ਸਕਦੀ ਹੈ ਔਰ ਇਸ ਦੇ ਨਾਲ ਨਾਲ ਹੀ ਅਸੀਂ ਵਿਧੀ ਛਾਬਲਾ ਜੀ ਨਾਲ ਗੱਲਬਾਤ ਵੀ ਕਰਾਂਗੇ, ਪਰ ਇੱਕ ਕਾਲ ਮੈਂ ਤੁਹਾਨੂੰ ਹੋਰ ਲੈਣਾ। ਮਾਸਟਰ ਜਿਊਲਰ ਵਾਲੇ ਸਾਡੇ ਵੀਰ ਜੀ ਵੀ ਉੱਥੇ ਪਹੁੰਚੇ, ਅਸੀਂ ਉਹਨਾਂ ਦਾ ਧੰਨਵਾਦ ਵੀ ਕਰ ਰਹੇ ਹਾਂ। ਮੈਨੂੰ ਪਰਸਨਲੀ ਤੌਰ 'ਤੇ ਉੱਥੇ ਮਿਲੇ ਬੜੇ ਬਿਜ਼ਨਸਮੈਨ ਹੋਰ ਵੀ ਮਿਲੇ ਉੱਥੇ, ਪੱਡਾ ਸਾਹਿਬ ਦੇ ਮੈਸੇਜ ਆਇਆ, ਪੱਡਾ ਸਾਹਿਬ ਵੀ ਉੱਥੇ ਆਏ ਸੀ, ਸੁਰਜੀਤ ਸਿੰਘ ਪੱਡਾ ਸਾਹਿਬ, ਉਹਨਾਂ ਦੀ ਮੈਂ ਥੈਂਕ ਯੂ ਕਰ ਰਿਹਾ ਆਪਣੇ ਪੂਰੇ। ਮੈਂ ਵੈਸੇ ਮਿਲ ਤਾਂ ਨਹੀਂ ਸਕਿਆ ਆਪ ਜੀ ਨੂੰ ਪੱਡਾ ਸਾਹਿਬ, ਪਰ ਤੁਸੀਂ ਉੱਥੇ ਆਏ, ਦੇਖਿਆ ਹੋਏਗਾ ਡੈਫੀਨੇਟਲੀ ਜੋ, ਔਰ ਥੈਂਕ ਯੂ ਵੈਰੀ ਮੱਚ ਔਰ ਤੁਹਾਡਾ ਸਾਰਾ ਧੰਨਵਾਦ। ਇੱਕ ਕਾਲ, ਹੈਲੋ।
6: ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰੀ ਕੌਣ ਹੈ?
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ,
6: ਹਾਂਜੀ, ਹਾਂ ਸਤਿ ਸ਼੍ਰੀ ਅਕਾਲ ਜੀ ਜੀ, ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਨੀ ਸੀ, ਮਾਈ ਬਲੈਸਿੰਗ ਯੂ ਨੋ, ਇੰਨਾ ਵਧੀਆ ਪ੍ਰੋਗਰਾਮ ਇੰਜੋਏ ਕੀਤਾ। ਹਾਂਜੀ, ਤੁਸੀਂ ਤਾਂ ਮੈਂ ਸੱਚੀ ਬਲੀਵ ਨਹੀਂ ਕਰ ਸਕਦੇ, ਮੈਂ 3 ਸਾਲ ਤੋਂ ਕਰਦੀ ਹਾਂ ਪ੍ਰੋਗਰਾਮ, ਐਵਰੀ ਈਅਰ ਜੀ, ਇੰਨਾ ਐਤਕੀ ਤਾਂ ਸਾਰੇ ਇੰਨੇ ਖੁਸ਼ੀ ਹੋਏ ਦੇਖ ਕੇ ਨਾ, ਬਹੁਤ ਹੀ ਜ਼ਿਆਦਾ, ਸਾਰੇ ਆਪਣੇ ਕੀਰਤਨੀਆਂ ਤਾਂ ਹੈ ਹੀ ਆ, ਬੈਸਟ ਹੋਲ ਦਾ ਹੈਗੀ ਆ, ਜਿਹੜੇ ਨਹੀਂ ਆ ਸਕਦੇ ਸੀ ਉਹਨੂੰ, ਮੇਰੀ ਸਿਸਟਰ ਵੈਨਕੋਵਰ ਸਾਡੀ, ਮੈਂ ਕੰਮ ਕਰਦੀ ਓਕਵੈਲ, ਮੇਰੇ ਉੱਥੇ ਫਰੈਂਡਸ, ਮੈਂ ਉਹਨਾਂ ਨੂੰ ਮੈਸੇਜ ਕਰਕੇ ਦੱਸਿਆ ਕਿ ਯੂਟਿਊਬ ਤੇ ਦੇਖੋ ਹੈਗਾ ਜੀ ਉਹਨੂੰ, ਤੇ ਕਈ ਵਾਰੀ ਤੁਸੀਂ ਬਲੀਵ ਨਹੀਂ ਕਰਨਾ ਸੀ, ਜਦੋਂ ਮੈਂ ਕੰਮ ਕਰਦੀ ਉੱਥੇ ਓਕਵੈਲ ਮੈਲਟਨ ਬਰਲਿੰਗਟਨ ਤੋਂ ਆਉਂਦੇ, ਜਾਂ ਕਈ ਵਾਰ ਉਹਦੇ ਵੈਸੇ ਕੁਛ ਬਰੈਂਪਟਨ ਹੋ ਜਾਏ ਤੇ ਗੱਲ ਕਰਨ ਲੱਗ ਜਾਣਗੇ, ਆਂਟੀ ਤੁਹਾਡੇ ਬਰੈਂਪਟਨ ਦਾ ਏਦਾਂ ਹੁੰਦਾ ਏਦਾਂ ਹੁੰਦਾ, ਤੇ ਫਿਰ ਮੈਂ ਉਹਨਾਂ ਨੂੰ ਇਹ ਐਗਜ਼ਾਮਪਲ ਦਿੰਦੀ ਹੁੰਦੀ ਆ, ਬਈ ਜੇ ਫਸਟ ਡੋਗ ਵੀਕਐਂਡ ਆ ਕੇ ਦੇਖ ਲਓ, ਸਾਡੇ ਬਰੈਂਪਟਨ ਨੂੰ ਬਰੈਂਪਟ ਨਹੀਂ ਹੋ ਸਕਦਾ ਜੀ ਉਹਨਾਂ,
0: ਕਿੰਨਾ ਉੱਥੇ ਰਸ਼ ਲਾਈਨ ਅਪ ਮੱਥਾ ਟੇਕਣ ਦੀ ਸੰਗਤਾਂ ਦਾ, ਠਾਠਾ ਮਾਰਦਾ ਇਕੱਠ, ਹਜ਼ਾਰਾਂ ਦੀ ਗਿਣਤੀ ਉੱਥੇ ਦੇਖੋ, ਬਾਹਰ ਇੰਨੀ ਰੌਣਕ, ਅੰਦਰ ਇੰਨੀ ਰੌਣਕ, ਸੰਗਤਾਂ ਨੇ ਬੈਠ ਕੇ ਕਿੰਨਾ ਆਨੰਦ ਮਾਣਿਆ ਨਾ ਜੀ, ਬੜੀ ਮਿਹਰਬਾਨੀ ਜੀ ਤੁਹਾਡੀ।
6: ਮੈਂ ਤਾਂ ਲਾਈਨ 'ਚ ਨਹੀਂ ਖੜੀ ਹੋਈ, ਜਾ ਕੇ ਅੰਦਰ ਬੈਠ ਕੇ ਸੁਣਿਆ, ਆਨੰਦ ਲਿਆ, ਫਿਰ ਜਾ ਕੇ ਜਦੋਂ ਟਾਈਮ ਕੱਢਿਆ।
0: ਬੜੀ ਮਿਹਰਬਾਨੀ ਜੀ, ਧੰਨਵਾਦ ਬਹੁਤ।

0: गुरु साहब जी का बहुत धन्यवाद है और महापुरख संत बाबा आनंद सिंह का धन्यवाद है जिन्हां दे सिर ते उत्थे बाबे दा सरूप भी पिछे चलदा सी और नानक सरवरां दा तुसीं सारीआं संगतां नूं देखिआ होणा बहुत बहुत धन्यवाद विधि जी की वाच कहना चाहोगे अज
1: इंश्योरेंस बारे ही गल करांगे अपडेट्स देवांगे
0: प्लीज
1: गल करदी आ उहदे बारे जिहदे बारे मैं लास्ट टाइम भी गल कीती सीगी अबाउट द ब्रेस्ट कैंसर हाउ कॉमन इट इज़ विद द वूमेन सैडली मैनू कल एक स्टोरी पता चली अपने नेबर तो जिन्हां दी सिस्टर इन लॉ की जिहड़ी डैथ है हो गई ड्यू टू ब्रेस्ट कैंसर एंड शी वॉज ओनली 39 ते उही चीज़ मैं दोबारा रिमाइंड कराना चाहवांगी सारियां लेडीज़ ने कि हुने तक अगर तुसी अपना जिहड़ी चीज़ असी कहने फाइनेंसिस दे रिलेटेड हुने नहीं देखी है ते तुसी जरूर देखनी है उन्हां दे नाल बंदा तां चला गया 39 ईयर ओल्ड शी इज़ नो मोर हैज़ वेरी यंग चिल्ड्रन दो बच्चे ने 10 साल का ते 12 साल का मुंडा बट द प्रॉब्लम इज़ कि जिहड़े हसबेंड जिहड़े ने हुण जिहड़ी चीज़ तों निकल रहे ने दैट इज़ वेरी डिफिकल्ट नंबर वन फाइनेंसिस ऑफकोर्स उही चीज़ जिहड़ी हुंदी है वह सब तो पहला साढ़े दिमाग दे विच आउंदी है बिकॉज़ शी वॉज़ अ नर्स एज नर्स तुसी लाख डॉलर अप्रोक्सीमेटली लैके आ रहे सीगे घर के अंदर द प्रॉब्लम इज़ दैट दे हैड मोरगेज इंश्योरेंस फ्रॉम द बैंक हुण लाइफ इंश्योरेंस जिहड़ी है तुसी सोचते हो कि मोरगेज इंश्योरेंस तुसी बैंक तो कराई हुई है ते जदों एक पार्टनर की डैथ होंदी है ते ऑटोमैटिकली तुहाडा बाय डिफॉल्ट बैंक तुहानू वो मोरगेज इंश्योरेंस जिहड़ी है वो पूरी की पूरी दे दिंदा
0: ठीक है
1: जदों इंज बिल्कुल भी नहीं हुंदा ही इज स्टिल स्ट्रगलिंग ते वो लॉयर नू मिल रहे ने जाके ताकि बैंक उन्हां नू मोरगेज इंश्योरेंस दे कुछ पैसे उन्हां नू मिल जान
0: ठीक है
1: बट इन ए हुंदा नहीं रीजन बीइंग बिकॉज जिहड़ी तुसी बैंक दे नाल मोरगेज इंश्योरेंस लैंदे हो वो सिर्फ बैंक अपनी ही मोरगेज नू कवर करन लई जिहड़ी है तुहानू दिंदा मोरगेज इंश्योरेंस ते तुसी उहदे विच बेनीफिशरी नहीं होंदे हो सो एज अ स्पाउस वो बेनीफिशरी उहदे विच नहीं हैगे इसे करके जो मोरगेज इंश्योरेंस की गल आती है तुसी अपनी टर्म इंश्योरेंस लाइफ इंश्योरेंस लैके रखो वो तुहाडी मोरगेज नू कवर करेगी अगर तुहाडे उत्ते मोरगेज है तुहाडे बच्चे छोटे ने हुने भी अगर तुसी यह स्टैप नहीं लिता तो तुसी जरूर टर्म इंश्योरेंस एक मोरगेज इंश्योरेंस लैके रखो उहदे विच तुसी या तुहाडे स्पाउस जिहड़े ने वो आप बेनीफिशरी ने या तुहाडे अगर तुसी सिंगल हो तो तुहाडी फैमिली बेनीफिशरी है उन्होंने नहीं पुछना कि हाँ जी तुसी मोरगेज इंश्योरेंस लिती हुई सीगी ਤੁਹਾਡੀ ਮੋਰਗੇਜ ਕਿੰਨੀ ਪਈ ਹੈ ਜਿੰਨੀ ਤੁਸੀਂ ਕਵਰੇਜ ਲੈਂਦੇ ਹੋ ਤੁਹਾਨੂੰ ਉਹ ਜਿਹੜੀ ਹੈ ਉਹ ਮਿਲ ਜਾਂਦੀ ਹੈ ਤੁਹਾਡੀ ਬੈਨੀਫਿਸ਼ਰੀ ਨੂੰ ਉਹਦੇ ਵਿੱਚ ਤੁਸੀਂ ਮੋਰਗੇਜ ਨੂੰ ਪੇ ਕਰੋ ਜਾਂ ਤੁਸੀਂ ਆਪਣੇ ਬੱਚਿਆਂ ਦੀ ਐਜੂਕੇਸ਼ਨ ਨੂੰ ਪੇ ਕਰੋ ਜਾਂ ਤੁਸੀਂ ਬਾਕੀ ਘਰ ਦੇ ਖਰਚੇ ਚਲਾਓ ਉਹਨਾਂ ਨੇ ਬਿਲਕੁਲ ਨਹੀਂ ਪੁੱਛਣਾ
0: ਠੀਕ ਹੈ
1: ਇਸੇ ਕਰਕੇ ਇਹ ਚੀਜ਼ਾਂ ਪਹਿਲਾਂ ਹੀ ਸੈਟਲ ਕਰਕੇ ਰੱਖੋ ਆਪਣੀ ਫੈਮਿਲੀ ਦੇ ਅੰਦਰ ਯੂਜੁਅਲੀ ਮੈਂ ਦੇਖਦੀ ਹਾਂ ਅਰਜੀਤ ਜੀ ਬਹੁਤ ਹੀ ਇਹ ਚੀਜ਼ ਹੁੰਦੀ ਹੈ ਕਿ ਅੱਜ ਕੱਲ੍ਹ ਜਿਹੜੀ ਯੰਗ ਜਨਰੇਸ਼ਨ ਹੈ ਇਨ ਦੇਅਰ 30s ਐਂਡ ਅਰਲੀ 40s ਉਹ ਸੋਚਦੇ ਨੇ ਕਿ ਅਸੀਂ ਇੰਨੀ ਇਨਵੈਸਟਮੈਂਟ ਕੀਤੀ ਹੋਈ ਹੈ ਸਾਨੂੰ ਬਹੁਤ ਵਧੀਆ ਰਿਟਰਨ ਆ ਰਿਹਾ 26% ਰਿਟਰਨ ਆ ਰਿਹਾ ਸਾਨੂੰ 32% ਤੱਕ ਅਸੀਂ ਰਿਟਰਨ ਨੂੰ ਲੈ ਕੇ ਜਾ ਸਕਦੇ ਹਾਂ ਅਤੇ ਸਾਨੂੰ ਕੀ ਜ਼ਰੂਰਤ ਹੈ ਲਾਈਫ ਇੰਸ਼ੋਰੈਂਸ ਦੀ ਇਹਦੇ ਬਾਰੇ ਗੱਲ ਕਰਾਂਗੀ ਕਿ ਜਦੋਂ ਅਸੀਂ ਇਨਵੈਸਟਮੈਂਟ ਐਂਡ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਦੀਜ਼ ਆਰ ਟੂ ਡਿਫਰੈਂਟ ਥਿੰਗਸ ਇਨਵੈਸਟਮੈਂਟ ਤੁਸੀਂ ਕਰਦੇ ਹੋ ਆਪਣੀ ਵੈਲਥ ਨੂੰ ਗਰੋ ਕਰਨ ਲਈ ਆਪਣੇ ਬੱਚਿਆਂ ਦੇ ਫਿਊਚਰ ਲਈ ਜਾਂ ਆਪਣੇ ਫਿਊਚਰ ਨੂੰ ਸਿਕਿਓਰ ਕਰਨ ਲਈ ਲੇਕਿਨ ਉਹਦੇ ਵਿੱਚ ਵੈਲਥ ਨੂੰ ਜਿਹੜਾ ਤੁਸੀਂ ਅੱਗੇ ਵਧਾ ਰਹੇ ਹੋ ਇੰਨੀ ਪਰਸੈਂਟੇਜ ਤੁਸੀਂ 26% 32% ਇੰਟਰਸਟ ਲੈ ਰਹੇ ਹੋ ਇਹਦੇ ਵਿੱਚ ਟਾਈਮ ਲੱਗਦਾ ਟਾਈਮ ਇਜ਼ ਮਨੀ ਲੇਕਿਨ ਨਾਲ ਨਾਲ ਜਿਹੜੀ ਇੰਸ਼ੋਰੈਂਸ ਦੀ ਅਸੀਂ ਗੱਲ ਕਰਦੇ ਹਾਂ ਉਹ ਤੁਹਾਨੂੰ ਪ੍ਰੋਟੈਕਟ ਕਰਦੀ ਹੈ ਫਰੋਮ ਅ ਵੈਰੀ ਫਸਟ ਡੇ ਅਗਰ ਤੁਹਾਨੂੰ ਕੁਝ ਅਨਐਕਸਪੈਕਟਡ ਤੁਹਾਡੇ ਨਾਲ ਹੋ ਜਾਂਦਾ ਉਹ ਜਦੋਂ ਤੱਕ ਤੁਹਾਡੀ ਇਨਵੈਸਟਮੈਂਟ ਗਰੋ ਹੋ ਰਹੀ ਹੈ ਇਹਦੇ ਨਾਲ ਨਾਲ ਤੁਹਾਡੀ ਇੰਸ਼ੋਰੈਂਸ ਜਿਹੜੀ ਹੈ ਤੁਹਾਡੀ ਫੈਮਿਲੀ ਅਤੇ ਤੁਹਾਡੇ ਬਿਜ਼ਨਸ ਨੂੰ ਪ੍ਰੋਟੈਕਟ ਕਰ ਰਹੀ ਹੈ ਇਸ ਚੀਜ਼ ਨੂੰ ਸਮਝੋ ਮੋਰਗੇਜ ਇੰਸ਼ੋਰੈਂਸ ਨੂੰ ਸਮਝੋ ਕਿ ਇਹ ਮੋਰਗੇਜ ਇੰਸ਼ੋਰੈਂਸ ਅਗਰ ਤੁਸੀਂ ਬੈਂਕ ਤੋਂ ਲਿੱਤੀ ਹੋਈ ਹੈ ਹਜੇ ਵੀ ਤੁਹਾਡੇ ਕੋਲੋਂ ਟਾਈਮ ਹੈ ਉਹਨੂੰ ਰਿਵਿਊ ਕਰੋ ਮੋਰਗੇਜ ਇੰਸ਼ੋਰੈਂਸ ਨੂੰ ਤੁਸੀਂ ਆਪਣੀ ਇੰਡੀਵਿਜੁਅਲ ਇੰਸ਼ੋਰੈਂਸ ਲੈ ਕੇ ਰੱਖੋ ਜਿਹੜੀ ਤੁਹਾਨੂੰ ਹੈਲਪ ਕਰੇਗੀ ਐਟ ਦ ਟਾਈਮ ਵੈਨ ਇਟਸ ਨੀਡਿਡ ਅਗਰ ਤੁਸੀਂ ਇੰਸ਼ੋਰੈਂਸ ਲਿੱਤੀ ਹੋਈ ਹੈ ਜਸਟ ਫੋਰ ਦ ਸੇਕ ਆਫ ਟੇਕਿੰਗ ਇੰਸ਼ੋਰੈਂਸ ਉਹਦਾ ਕੋਈ ਫਾਇਦਾ ਨਹੀਂ ਹੈ ਅਗਰ ਤੁਸੀਂ ਉਹਨੂੰ ਨਹੀਂ ਸਮਝ ਰਹੇ ਕਿ ਤੁਹਾਡੇ ਕੋਲੋਂ ਕੀ ਹੈ ਨਾਲ ਨਾਲ ਬ੍ਰੈਸਟ ਕੈਂਸਰ ਦੇ ਅੰਦਰ ਜ਼ਰੂਰੀ ਨਹੀਂ ਹੁੰਦਾ ਡੈਥ ਹੀ ਹੋਣੀ ਹੁੰਦੀ ਹੈ ਦੇਰ ਇਜ਼ ਅ ਵੈਰੀ ਲੈਸ ਚਾਂਸਿਸ ਕਿ ਡੈਥ ਇਜ਼ ਇਨਵੋਲਵ ਅਦਰਵਾਈਜ਼ ਮੋਸਟ ਆਫ ਦ ਟਾਈਮ 85% ਚਾਂਸਿਸ ਹੁੰਦੇ ਨੇ ਦੈਟ ਯੂ ਆਰ ਐਕਚੁਅਲੀ ਇੰਪਰੂਵਿੰਗ ਯੋਰ ਰਿਕਵਰਿੰਗ, ਉਸ ਟਾਈਮ ਤੁਹਾਨੂੰ ਜਿਹੜੀ ਇੰਸ਼ੋਰੈਂਸ ਚਾਹੀਦੀ ਹੈ ਉਹ ਹੈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ। ਬਹੁਤ ਹੀ ਕਾਮਨ ਹੋ ਚੁੱਕਿਆ ਬ੍ਰੈਸਟ ਕੈਂਸਰ, ਹਾਰਟ ਅਟੈਕ, ਜਿਹੜੇ ਦੂਜੇ ਤਰੀਕੇ ਦੇ ਕੋਈ ਕੈਂਸਰ, ਕਿਡਨੀ ਫੇਲੀਅਰ, ਬ੍ਰੇਨ ਟਿਊਮਰ, ਡਮੈਂਸ਼ੀਆ, ਇਹ ਬਹੁਤ ਹੀ ਕਾਮਨ ਕ੍ਰਿਟੀਕਲ ਇਲਨੈਸ ਨੇ। ਅਗਰ ਤੁਸੀਂ ਹੁਣੇ ਵੀ ਇਹਦੇ 'ਤੇ ਸਟੈਪ ਨਹੀਂ ਲਿੱਤਾ, ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਇੰਸ਼ੋਰੈਂਸ ਲੈ ਰਹੇ ਹਾਂ ਕਿ ਸਾਨੂੰ ਕੁਛ ਹੋਣਾ, ਅਸੀਂ ਇੰਸ਼ੋਰੈਂਸ ਲੈ ਰਹੇ ਹਾਂ ਤਾਂ ਕਿ ਕੁਛ ਵੀ ਅਗਰ ਹੁੰਦਾ ਹੈ ਤਾਂ ਸਾਡੇ ਕੋਲੋਂ ਇੱਕ ਪ੍ਰੋਟੈਕਸ਼ਨ ਹੋਏ। ਅਗਰ ਤੁਸੀਂ ਕ੍ਰਿਟੀਕਲ ਇਲਨੈਸ ਲੈ ਕੇ ਰੱਖਦੇ ਹੋ ਅਤੇ ਇਹਦੇ ਅੰਦਰ ਅਗਰ ਤੁਹਾਨੂੰ ਕੋਈ ਵੀ ਇਲਨੈਸ ਨਹੀਂ ਹੁੰਦੀ, ਤੁਸੀਂ ਆਪਣਾ ਸਾਰਾ ਪ੍ਰੀਮੀਅਮ ਜਿਹੜਾ ਹੈ ਵਾਪਸ ਲੈ ਸਕਦੇ ਹੋ। ਇਟ ਇਜ਼ ਲਾਈਕ ਅ ਸੇਵਿੰਗ ਜਿਹੜਾ ਤੁਸੀਂ ਕਰ ਰਹੇ ਹੋ, ਜਿਹੜੀ ਤੁਹਾਨੂੰ ਪਹਿਲਾਂ ਦਿਨ ਤੋਂ ਪ੍ਰੋਟੈਕਟ ਕਰ ਰਹੀ ਹੈ। ਤੁਹਾਡਾ ਕੋਈ ਵੀ ਹੁਣੇ ਵੀ ਕੋਈ ਕੁਐਸਚਨ ਹੈ ਕ੍ਰਿਟੀਕਲ ਇਲਨੈਸ ਬਾਰੇ, ਇਨਵੈਸਟਮੈਂਟ ਬਾਰੇ, ਜਾਂ ਤੁਹਾਨੂੰ ਲੱਗਦਾ ਇਨਵੈਸਟਮੈਂਟ ਇੰਸ਼ੋਰੈਂਸ ਦੇ ਅੰਦਰ ਤੁਹਾਨੂੰ ਮਤਲਬ ਹੀ ਨਹੀਂ ਸਮਝ ਆ ਰਿਹਾ ਮੈਂ ਇਨਵੈਸਟਮੈਂਟ ਕਰਾਂ ਜਾਂ ਮੈਂ ਇੰਸ਼ੋਰੈਂਸ ਕਰਾਂ ਜਾਂ ਮੈਂ ਦੋਨੋਂ ਦਾ ਕਿਵੇਂ ਕਸਟਮਾਈਜ਼ ਇੱਕ ਪੈਕੇਜ ਲਵਾਂ, ਤੁਸੀਂ ਮੇਰਾ ਨੰਬਰ ਲੈ ਸਕਦੇ
0: ਹੋ। ਮੈਂ ਜ਼ਰੂਰ ਵਿਧੀ ਦਾ ਨੰਬਰ ਦੇਣਾ ਔਰ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ। ਵਿਧੀ ਜੀ 416-524-3535 ਇਹੀ ਨੰਬਰ ਆ ਜੀ?
1: ਜੀ ਬਿਲਕੁਲ ਇਹੀ ਨੰਬਰ ਹੈ। ਥੈਂਕ ਯੂ। 416-524-3535 416-524-3535 ਮੇਰਾ ਨੰਬਰ ਹੈ।
0: ਚਲੋ ਜੀ ਹੁਣ ਅਗਲਾ ਗੀਤ ਤੁਹਾਡੇ ਵਾਸਤੇ ਕੋਈ ਲਾਈਏ, ਕਿਹੜਾ ਕਿਹੜਾ ਮੌਸਮ ਬਾਹਰ ਦਾ ਬੜਾ ਗਰਮੀ ਵਾਲਾ ਹੈ ਤੇ ਬਾਬਾ ਜੀ ਦੇ ਆਪਾਂ ਤਕਰੀਬਨ ਇੱਕ ਵੀਕ ਪਿਛਲਾ ਲਾਇਆ ਬਾਬਾ ਜੀ ਦੇ ਨਾਂ ਦੇ ਉੱਤੇ। ਚਲੋ ਜਿੰਨਾ ਵੀ ਸਮਾਂ ਲੱਗੇ ਉਹ ਥੋੜ੍ਹਾ ਹੈ, ਪਰ ਚਲੋ ਤੁਹਾਨੂੰ ਵੀ ਮਨੋਰੰਜਨ ਕਰਨਾ ਹੈ, ਮੇਰਾ ਫਰਜ਼ ਹੈ, ਮੇਰੀ ਡਿਊਟੀ ਲਾਈ ਹੋਈ ਤੁਸੀਂ ਸਾਰਿਆਂ ਨੇ ਕਿ ਤੁਹਾਡਾ ਸਾਰਿਆਂ ਦਾ ਪੂਰਾ ਮਨੋਰੰਜਨ ਕਰਨਾ। ਔਰ ਜਿੰਨੀਆਂ ਕਾਲਸ ਤੁਸੀਂ ਕੀਤੀਆਂ, ਇੱਕ ਇੱਕ ਕਾਲ ਜਿਹੜੀ ਤੁਹਾਡੀ ਆਈ ਹੈ ਇਸ ਦੇ ਵਿੱਚੋਂ ਤੁਹਾਡਾ ਪਿਆਰ ਝਲਕਦਾ ਹੈ, ਇਸ ਦੇ ਵਿੱਚੋਂ ਤੁਹਾਡੀ ਨਾ ਜਿਹੜੀ ਮੁਹੱਬਤ ਹੁੰਦੀ ਹੈ ਬੰਦੇ ਦੀ ਇੱਕ ਦੂਸਰੇ ਦੇ ਪ੍ਰਤੀ, ਇੱਕ ਚਾਅ ਹੁੰਦਾ ਹੈ, ਇੱਕ ਆਪਣਾਪਨ ਹੁੰਦਾ ਹੈ, ਉਹ ਲੱਗਦਾ ਹੈ। ਔਰ ਮੈਂ ਤੁਹਾਡੇ ਤੋਂ ਇਹੀ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਵੇਲੇ ਪ੍ਰੋਗਰਾਮ ਅਨਾਊਂਸ ਹੋਣਗੇ ਤੁਸੀਂ ਇਹਦੇ ਇਸ ਤਰ੍ਹਾਂ ਹੀ ਵੱਧ ਚੜ੍ਹ ਕੇ ਸੰਗਤਾਂ ਨੇ ਪਹੁੰਚਣਾ ਹੈ। ਔਰ ਆਉਣ ਵਾਲੇ ਸਮੇਂ 'ਚ ਨਵੇਂ ਜਥੇ ਤੁਹਾਡੇ ਵਾਸਤੇ ਜੋ ਵਰਲਡ ਫੇਮਸ ਜਥੇ ਹੈ ਉਹ ਹਾਜ਼ਰੀ ਲਵਾਉਣਗੇ। ਤੁਹਾਡੇ ਸਾਰਿਆਂ ਦਾ ਇੱਕ ਗੀਤ ਮੈਂ ਲਾਉਣ ਲੱਗਾ, ਆਮ ਸ਼ੋਰ ਤੁਹਾਨੂੰ ਪਸੰਦ ਜ਼ਰੂਰ ਆਊਗਾ। ਮੇਰਾ ਜਿਹੜਾ ਫੇਵਰਟ ਸੌਂਗ ਹੈ ਹੀ ਹੈ ਇਹ ਵਾਲਾ, ਪਰ ਆਮ ਸ਼ੋਰ ਤੁਹਾਨੂੰ ਵੀ ਚੰਗਾ ਜ਼ਰੀਤ ਇਹ ਗੀਤ ਜ਼ਰੂਰ ਚੰਗਾ ਲੱਗਿਆ।

0: ਜਿਹਾ ਮਿੱਠਾ ਜਿਹਾ ਗੀਤ ਤੁਹਾਨੂੰ ਸੁਣਾਇਆ ਮੈਂ, ਔਰ ਕਿਉਂਕਿ ਮਨੋਰੰਜਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿੱਥੇ ਭਗਤੀ ਜ਼ਰੂਰੀ ਹੈ ਉੱਥੇ ਮਨ ਦੇ ਨਾਲ ਕਹਿੰਦੇ ਹੱਸਣਾ ਖੇਡਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਰਾਇਲ ਇੰਡੀਆ ਬੈਂਕਟ ਹਾਲ ਦੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ, ਔਰ ਵਧੀਆ ਬੈਂਕਟ ਹਾਲ ਹੈ, ਤਕਰੀਬਨ 250-300 ਬੰਦੇ ਦੀ ਕਪੈਸਿਟੀ ਦਾ ਹਾਲ ਹੈ। ਤੁਸੀਂ ਉੱਥੇ ਪਾਰਟੀ ਆਪਣੀ ਕਰਨੀ ਹੈ, 100 ਪੀਪਲਸ 50 ਜਾਂ ਕੋਈ ਲੇਡੀਜ਼ ਨੇ ਕਿੱਟੀ ਪਾਰਟੀ ਕਰਨੀ ਹੈ ਇੱਥੇ। ਹਾਲ ਬੜਾ ਪਿਆਰਾ ਹੈ, ਛੋਟਾ ਜਿਹਾ ਹਾਲ ਹੈ, ਔਰ ਇਹ ਤਾਂ 250-300 ਬੰਦੇ ਦੀ ਗੈਦਰਿੰਗ ਇੱਥੇ ਆਰਾਮ ਨਾਲ ਹੋ ਸਕਦੀ ਹੈ। ਕਈ ਵਾਰ ਅਸੀਂ ਵੱਡੇ ਹਾਲ 'ਚ ਛੋਟੀ ਗੈਦਰਿੰਗ ਕਰਦੇ ਹਾਂ, ਫਿਰ ਹਾਲ ਬਾਕੀ ਜਿਹੜਾ ਖਾਲੀ ਖਾਲੀ ਲੱਗਦਾ ਹੈ, ਇਸ ਡਜ਼ਨ ਲੁੱਕ ਨਾਈਸ ਕਿ ਉਹਦੇ 'ਚ ਕੋਈ ਵੀਡੀਓਜ਼ ਨਹੀਂ ਵਧੀਆ ਬਣਦੀਆਂ ਜਾਂ ਕੁਛ ਇਸ ਤਰ੍ਹਾਂ ਹੋ ਜਾਂਦਾ ਹੈ। ਪਰ ਜੇ ਤੁਸੀਂ ਇੱਕ ਵਧੀਆ ਜਿਹੇ ਹਾਲ ਦੇ ਵਿੱਚ, ਵੱਡੀ ਗੱਲ ਇਹ ਹੈ ਇਹਨਾਂ ਦਾ ਖਾਣਾ ਬੜਾ ਟੇਸਟੀ ਹੈ ਔਰ ਬੜਾ ਵਧੀਆ ਖਾਣਾ ਹੈ। ਜਿਨ੍ਹਾਂ ਨੇ ਰਾਇਲ ਇੰਡੀਆ ਬੈਂਕਟ ਹਾਲ ਦਾ ਖਾਣਾ ਖਾਧਾ ਉਹਨਾਂ ਨੂੰ ਵੈਸੇ ਹੀ ਪਤਾ ਹੈ, ਔਰ ਇੱਥੇ ਤੁਸੀਂ ਫਿਸ਼ ਖਾ ਸਕਦੇ ਹਾਂ, ਵੈਜੀ ਫੂਡ ਖਾ ਸਕਦੇ ਹਾਂ, ਨੌਨ ਵੈਜ ਫੂਡ ਖਾ ਸਕਦੇ ਹਾਂ। ਰਾਇਲ ਇੰਡੀਆ ਬੈਂਕਟ ਹਾਲ 9054580011 'ਤੇ ਕਾਲ ਕੀਤੀ ਜਾ ਸਕਦੀ ਹੈ, 9054580011 'ਤੇ ਕਾਲ ਕੀਤੀ ਜਾ ਸਕਦੀ ਹੈ। ਇਸ ਨੰਬਰ 'ਤੇ ਤੁਸੀਂ ਕਾਲ ਕਰਨੀ ਹੈ, ਕੋਈ ਵੀ ਤੁਹਾਡੀ ਬੁਕਿੰਗ ਦੀ ਡੇਟ ਹੈ ਤੁਸੀਂ ਇਹਨਾਂ ਨਾਲ ਕਨਫਰਮ ਕਰ ਲਓ। 1-2 ਸੈਚਰਡੇ ਖਾਲੀ ਹੈਗੇ ਇਹਨਾਂ ਕੋਲ ਜਿਹੜੇ ਕਿ 26 ਸਾਲ ਦੇ ਨਾ, 26 ਯੀਅਰ ਦੇ ਵਿੱਚ, ਅਤੇ ਜੇ ਤੁਹਾਨੂੰ ਕੋਈ ਚਾਹੀਦੇ ਸੈਚਰਡੇ ਪਤਾ ਕਰ ਲਓ। ਕਈ ਵਾਰੀ ਕੋਈ ਜਾਗੋ ਕਰਨੀ ਹੈ, ਕੋਈ ਮਾਈਆਂ ਕਰਨੀ ਹੈ, ਕੋਈ ਹੋਰ ਕੋਈ ਬੈਚਲਰ ਪਾਰਟੀ ਕਰਨੀ ਹੈ, ਕੁਛ ਵੀ ਤਰ੍ਹਾਂ ਦੀਆਂ ਤੁਸੀਂ ਕਰਨੀ ਹੈ, ਕੋਈ ਲੇਡੀਜ਼ ਨੇ ਇਕੱਲਾ ਆਪਣਾ ਕੋਈ ਫੰਕਸ਼ਨ ਕਰਨਾ ਹੈ, ਰਾਇਲ ਇੰਡੀਆ ਬੈਂਕਟ ਹਾਲ 9054580011 'ਤੇ ਕਾਲ ਵੀ ਕੀਤੀ ਜਾ ਸਕਦੀ ਹੈ। ਇੱਕ ਨੰਬਰ ਤੁਸੀਂ ਹੋਰ ਨੋਟ ਕਰੋ, ਹਸੀਬ ਸ਼ੇਖ ਸਾਹਿਬ ਦਾ, ਕਮਰਸ਼ੀਅਲ ਪ੍ਰਾਪਰਟੀ ਦੇ ਮਾਹਿਰ ਆ ਹਸੀਬ ਸ਼ੇਖ ਸਾਹਿਬ, 6479884499 'ਤੇ ਕਾਲ ਕੀਤੀ ਜਾ ਸਕਦੀ ਹੈ, 6479884549 'ਤੇ ਕਾਲ ਕੀਤੀ ਜਾ ਸਕਦੀ ਹੈ। ਹਸੀਬ ਸ਼ੇਖ ਸਾਹਿਬ ਤੁਸੀਂ ਕਾਲ ਕਰਨੀ ਆ, ਪ੍ਰੋਪਰਟੀ ਕਮਰਸ਼ੀਅਲ ਜੇ ਤੁਸੀਂ ਕੋਈ ਵੇਚਣੀ ਵੀ ਆ, ਖਰੀਦਣੀ ਵੀ ਆ, ਤੁਹਾਡੇ ਵਾਸਤੇ ਹਾਜ਼ਰ ਹੈ ਮਿਸਟਰ ਹਸੀਬ ਸ਼ੇਖ ਸਾਹਿਬ, 6479884499।
1: ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਮੋਬਿਲ ਗੈਸ ਸਟੇਸ਼ਨ, ਜਿਹੜਾ ਕਿ ਨਿਆਗਰਾ ਫਾਲ 'ਚ ਹੈਗਾ ਵੇ, ਇਹ 2020 ਬਿਲਡ ਹੋਇਆ ਸੀ, ਡਬਲ ਵਾਲ ਫਾਈਬਰ ਗਲਾਸ ਟੈਂਕ ਦੇ ਨਾਲ ਹੀਗਾ ਜੀ, ਇਹ 'ਚ ਸਟੋਰ ਬਹੁਤ ਅੱਛਾ ਹੈਗਾ ਵੇ, ਇਹਦੇ 3 ਪੰਪ ਹੀ ਕਹਿੰਦੇ, ਕੈਨੋਪੀ ਲੱਗੀ ਹੋਈ ਹੈ, ਫੈਬੂਲਸ ਲੋਕੇਸ਼ਨ ਹੈਗੀ ਹੈ, ਪ੍ਰਾਈਮ ਲੋਕੇਸ਼ਨ ਇਨ ਨਿਆਗਰਾ ਫਾਲ ਸਿਟੀ, ਔਰ ਇਹੋ ਜਿਹਾ ਮੌਕਾ ਤੁਸੀਂ ਆਪਣੇ ਹੱਥੋਂ ਜਾਣ ਨਹੀਂ ਦੇਣਾ। ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449, ਹਸੀਬ ਸ਼ੇਖ 6479884449, ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
0: ਨੈਗਰਾ ਫਾਲ ਦੇ ਵਿੱਚ ਇਹ ਪ੍ਰੋਪਰਟੀ ਆਈ ਹੈ, ਜਿਨ੍ਹਾਂ ਨੂੰ ਇਹ ਪ੍ਰੋਪਰਟੀ ਲੈਣੀ ਹੈ, ਹਸੀਬ ਸ਼ੇਖ ਸਾਹਿਬ ਨੂੰ ਤੁਸੀਂ ਕਾਲ ਕਰ ਸਕਦੇ ਹਾਂ, 6479884449 'ਤੇ ਕਾਲ ਕਰ ਲਿਓ।
2: A to Z ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ, ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ, ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ, A to Z ਕਿਚਨ ਕੈਬਨਟ 416-720-7073, 905-720-7073 'ਤੇ ਕਾਲ ਕਰ ਸਕਦੇ ਹੋ।
3: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ, ਤੇ ਕੰਪਰੀਹੈਂਸਿਵ ਪਲਾਨ ਹੈ ਜਿਹੜਾ, ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-524-3535, 416-524-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
0: ਈਗਲ ਟਰੱਕ ਸੇਲਸ ਤੋਂ ਬਿੱਲ ਸੇਖੋ ਸਾਹਿਬ ਵੀ ਉੱਥੇ ਪਹੁੰਚੇ, ਔਰ ਬਿੱਲ ਸੇਖੋ ਸਾਹਿਬ ਦਾ ਵੀ ਮੈਂ ਥੈਂਕ ਯੂ ਇੱਥੇ ਕਰਨਾ ਚਾਹੁੰਦਾ ਹਾਂ, ਕਿਉਂਕਿ ਜਿਹੜਾ ਸਾਰਾ ਸਮਾਨ ਹੁੰਦਾ ਨਾ ਵਿਧੀ, ਅਸੀਂ ਇੱਕ ਕੰਟੇਨਰ 'ਚ ਪਾ ਦਿੰਦੇ ਹਾਂ
4: ਜੀ,
0: ਔਰ ਬਿੱਲ ਸੇਖੋ ਸਾਹਿਬ ਉਹ ਕੰਟੇਨਰ ਉੱਥੇ ਲਿਆ ਕੇ ਉਹਨਾਂ ਸੇਵਾ ਕੀਤੀ, ਹੁਣ ਕੰਟੇਨਰ ਵਾਪਸ ਵੀ ਛੱਡ ਕੇ ਆਉਣਗੇ ਯਾਰਡ ਦੇ ਵਿੱਚ, ਕਿਉਂਕਿ ਇੰਨਾ ਸਮਾਨ ਹੁੰਦਾ ਉਹ ਫਿਰ ਅਸੀਂ ਰੈਂਟ ਦਾ ਕਰ ਨਹੀਂ ਸਕਦੇ, ਕੋਸਟ ਬਿਗ ਮਨੀ ਹੁੰਦੀ ਹੈ ਨਾ, ਉਹ ਫਿਰ ਸਾਰਾ ਸਮਾਨ ਆਹਿਸਤਾ ਆਹਿਸਤਾ ਅਸੀਂ ਉਸ ਸਮਾਨ ਨੂੰ ਬਾਏ ਕਰਦੇ ਜਾਂਦੇ ਹਾਂ, ਅਤੇ ਬਾਏ ਕਰਕੇ ਉਹ ਅਸੀਂ ਸੇਵ ਕਰ ਲੈਂਦੇ ਹਾਂ ਕੰਟੇਨਰ ਦੇ ਵਿੱਚ, ਫਿਰ ਨੈਕਸਟ ਈਅਰ ਵਾਸਤੇ ਸਾਨੂੰ ਫਿਰ ਉਹ ਕੰਮ ਆ ਜਾਂਦਾ। ਅਤੇ ਬਿੱਲ ਸੇਖੋ ਸਾਹਿਬ ਤੁਹਾਡਾ ਫਿਰ ਇੱਕ ਵਾਰੀ ਧੰਨਵਾਦ ਆ, ਤੁਸੀਂ ਉਹ ਕੰਟੇਨਰ ਸਾਡੇ ਉੱਥੇ ਛੱਡਿਆ ਵੀ ਹੈ, ਅਤੇ ਅੱਜ ਤੁਸੀਂ ਪਿੱਕ ਵੀ ਕਰੋਗੇ ਜਦੋਂ ਸਾਰਾ ਸਮਾਨ ਉਹ 'ਚ ਲੋਡ ਹੋ ਗਿਆ, ਅਤੇ ਤੁਹਾਡੀ ਵੀ ਅਸੀਂ ਇਹ ਹਰ ਬੱਸੇ ਦੀ ਸੇਵਾ ਦਾ ਕੋਈ ਨਾਮ ਨਹੀਂ ਹੁੰਦਾ, ਹਰ ਇੱਕ ਤਰ੍ਹਾਂ ਦੀ ਸੇਵਾ ਹੋ ਸਕਦੀ ਹੈ, ਕਿਉਂਕਿ ਜਿਹੜਾ ਕੰਟੇਨਰ ਹੈ ਉਹਦੇ 'ਚ ਗੁਰੂ ਸਾਹਿਬਾਂ ਦੀ ਵਿਛਾਈ ਹੈ, ਸਾਰਾ ਕੁਛ ਹੈ, ਫਲੋਰ ਦੀ ਸਾਰੀ ਵਿਛਾਈ ਹੈ, ਉਹ ਸਾਰਾ ਸਾਰਾ ਸਮਾਨ ਅਸੀਂ ਕੰਟੇਨਰ ਵਿੱਚ ਰੱਖਿਆ ਹੋਇਆ, ਔਰ ਫਿਰ ਉਹ ਸਾਨੂੰ ਸਾਲ ਵਿੱਚ ਸਾਹਮਣਾ ਪੈਂਦਾ, ਅਤੇ ਅਗਲੇ ਸਾਲ ਫਿਰ ਤੁਹਾਨੂੰ ਲਿਆਉਣਾ ਪੈਂਦਾ। ਬਿੱਲ ਸੇਖੋ ਸਾਹਿਬ ਤੁਹਾਡਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ। ਇਹ ਗੀਤ ਮੈਨੂੰ ਬੜਾ ਪਸੰਦ ਆ ਵੀਰ ਜੀ, ਔਰ ਇਹ ਗੀਤ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ।

ਵੌਇਸ ਹਲੇ ਪੂਰੀ ਪ੍ਰੋਪਰ ਸੈੱਟ ਨਹੀਂ ਹੋ ਰਹੀ, ਨਹੀਂ ਤੇ ਇਸ ਗੀਤ ਦੇ ਵਿੱਚ ਮੈਂ ਖੁਦ ਹੀ ਬਸ ਚਲੇ ਜਾਣਾ ਸੀ। ਇਹ ਗੀਤ ਐਸਾ ਗੀਤ ਹੈ, ਐਸਾ ਮੁਹੱਬਤ ਨਾਲ ਭਰਿਆ ਹੋਇਆ ਗੀਤ ਹੈ, ਐਸਾ ਮੁਹੱਬਤ ਨਾਲ ਭਿੱਜਿਆ ਹੋਇਆ ਗੀਤ ਹੈ। ਜਦੋਂ ਨਾ ਬੰਦਾ ਕਿਸੇ ਦੇ ਪਿਆਰ ਦੇ ਵਿੱਚ ਗੁਆਚ ਜਾਂਦਾ ਤੇ ਇਹੋ ਜਿਹੇ ਗੀਤ ਫਿਰ ਸੁਣ ਕੇ ਤੁਹਾਨੂੰ ਆਟੋਮੈਟਿਕਲੀ, ਤੁਸੀਂ ਕਹਿੰਦਾ ਹਰਜੀਤ ਜੀ ਹੁਣ ਤੁਹਾਡਾ ਟੋਨ ਚੇਂਜ ਹੋ ਗਈ ਹੈ, ਪਹਿਲੇ ਬਾਬੇ ਕੀਰਤਨ ਦਰਬਾਰ ਵਾਲੀਆਂ ਗੱਲਾਂ ਸੀ, ਹੁਣ ਚਲੋ ਕੋਈ ਗੱਲ ਨਹੀਂ, ਉਹ ਵੀ ਸਮਾਂ ਹੈ ਔਰ ਹਰ ਸਮੇਂ ਦੇ ਨਾਲ ਜ਼ਿੰਦਗੀ ਚੱਲਦੀ ਹੈ। ਔਰ ਇਹ ਗੀਤ ਸੁਣੋ, ਤੁਹਾਨੂੰ ਗੀਤ ਚੰਗਾ ਜ਼ਰੂਰ ਲੱਗੂਗਾ। ਪ੍ਰੋਗਰਾਮ ਪੰਜਾਬੀ ਵਿਰਸਾ ਵਿਦ ਸਿੰਘ ਹਰਜੀਤ ਸ਼ੋਅ ਦੀ ਸੁਣ ਰਹੇ ਹਾਂ। A1 ਕੇਕ ਐਂਡ ਪੇਸਟਰੀਜ਼ ਵੱਲੋਂ ਵੀ ਅਸੀਂ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਹਾਂ।

0: ਵਿਧੀ ਜੀ ਹੋਰ ਕੀ ਕਹਿਣਾ ਚਾਹੋਗੇ ਪਲੀਜ਼?
1: ਟਾਈਮ ਘੱਟ ਹੈ, ਬਸ ਇੰਨਾ ਕਹਿਣਾ ਚਾਹਾਂਗੀ ਕਿ ਆਰਡੀਐਸਪੀ
0: ਮੈਂ ਚਾਹਦੀ ਤੁਹਾਨੂੰ ਘੱਟ ਬੁਲਾ ਰਿਹਾ, ਤੁਹਾਡੀ ਵੌਇਸ ਵੀ
1: ਮੇਰੀ ਵੌਇਸ ਵੀ, ਕੋਈ ਗੱਲ ਨਹੀਂ। ਆਰਡੀਐਸਪੀ ਬਾਰੇ ਤੁਹਾਡੇ ਕੁਐਸਚਨਸ ਨੇ ਕਿ ਆਰਡੀਐਸਪੀ ਤੁਹਾਡੇ ਬੱਚਿਆਂ ਲਈ ਹੋ ਸਕਦਾ ਜਾਂ ਨਹੀਂ, ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ, ਅਤੇ ਮੈਂ ਕਹਿਣਾ ਚਾਹਾਂਗੀ ਇਹ ਬੱਚਿਆਂ ਲਈ ਵੀ ਹੈਗੀ। ਕੁਛ ਬੱਚੇ ਸਾਨੂੰ ਪਤਾ ਹੈ ਦਿਸ ਇਜ਼ ਔਟਿਜ਼ਮ ਇਜ਼ ਵੈਰੀ ਵੈਰੀ ਕਾਮਨ ਹੇਅਰ, ਅਤੇ ਔਟਿਜ਼ਮ ਅਗਰ ਹੈ ਬੱਚੇ ਨੂੰ ਤਾਂ ਤੁਸੀਂ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਬੱਚੇ ਦਾ ਵੀ ਲੈ ਸਕਦੇ ਹੋ, ਖੁਲਵਾ ਸਕਦੇ ਹੋ, ਜਿਹਦੇ ਵਿੱਚ ਬੱਚੇ ਨੂੰ$90,000 ਗਵਰਨਮੈਂਟ ਤੋਂ ਗ੍ਰਾਂਟ ਮਿਲਦੀ ਹੈ। ਬਸ ਮੈਂ ਇੰਨੀ ਇਨਫੋਰਮੇਸ਼ਨ ਦੇਵਾਂਗੀ, ਅਗਰ ਤੁਹਾਨੂੰ ਕੋਈ ਵੀ ਕੁਐਸਚਨ ਹੈ ਆਰਡੀਐਸਪੀ ਬਾਰੇ, ਆਰਡੀਐਸਪੀ ਇਜ਼ ਅ ਬਿਗ ਟੋਪਿਕ, ਆਰਡੀਐਸਪੀ ਜਿਹੜੇ ਬਹੁਤ ਕਲਾਇੰਟਸ ਨੇ ਮੇਰੇ ਆਰਡੀਐਸਪੀ ਦੇ, ਅਤੇ ਅਗਰ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਕੁਐਸਚਨ ਤੁਹਾਡਾ ਵੀ ਹੈ ਆਰਡੀਐਸਪੀ ਬਾਰੇ, ਤੁਹਾਡੀ ਏਜ ਜਿਹੜੀ ਹੈ 49 ਤੋਂ ਘੱਟ ਹੋਣੀ ਚਾਹੀਦੀ ਹੈ ਅਗਰ ਤੁਹਾਨੂੰ ਇਹ ਅਕਾਊਂਟ ਓਪਨ ਕਰਨਾ ਹੈ।
0: ਏਜ
1: ਘੱਟ ਹੈ, ਅਗਰ ਤੁਸੀਂ 49 ਤੋਂ ਉੱਤੇ ਹੋ ਅਤੇ ਤੁਸੀਂ ਕੋਈ ਵੀ ਤੁਹਾਨੂੰ ਕੋਈ ਕਿਸੇ ਤਰੀਕੇ ਦੀ ਡਿਸੇਬਿਲਟੀ ਹੈ ਫਿਜ਼ੀਕਲੀ ਜਾਂ ਮੈਂਟਲੀ, ਤੁਹਾਨੂੰ ਲੱਗਦਾ ਹੈ ਕਿ ਯੂ ਆਰ ਐਲੀਜੀਬਲ, ਤੁਹਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ, ਅਤੇ ਤੁਹਾਡੇ ਲਈ ਆਰਡੀਐਸਪੀ ਨਹੀਂ ਹੈ 49 ਦੇ ਬਾਅਦ, ਤੁਹਾਡੇ ਲਈ ਇੱਕ ਹੋਰ ਪਲਾਨ ਹੁੰਦਾ ਹੈ ਜਿਹਦਾ ਨਾਂ ਹੈ ਕੈਨੇਡਾ ਡਿਸੇਬਿਲਟੀ ਸੇਵਿੰਗ ਪਲਾਨ।
0: ਓਕੇ,
1: ਤੁਸੀਂ ਗੂਗਲ ਕਰੋਗੇ ਕੈਨੇਡਾ ਡਿਸੇਬਿਲਟੀ ਸੇਵਿੰਗ ਪਲਾਨ ਜਾਂ CRA ਦੀ ਵੈਬਸਾਈਟ 'ਤੇ ਵੀ ਉਹਨੂੰ ਅਪਲਾਈ ਕਰ ਸਕਦੇ ਹੋ ਔਨਲਾਈਨ, ਅਗਰ ਤੁਹਾਡੇ ਕੋਲੋਂ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ।
0: ਠੀਕ ਹੈ,
1: ਅਗਰ ਤੁਹਾਡਾ ਕੋਈ ਵੀ ਇਸ ਬਾਰੇ ਵੀ ਕੁਐਸਚਨ ਹੈ, ਨੋ ਪ੍ਰੋਬਲਮ, ਮੇਰਾ ਆਫਿਸ ਤੁਹਾਨੂੰ ਸਾਡੇ ਆਫਿਸ ਦੇ ਅੰਦਰ ਸਟਾਫ ਹੈ, ਉਹ ਤੁਹਾਨੂੰ ਹੈਲਪ ਕਰਦੇ ਨੇ ਇਹ ਲਿੰਕ ਭੇਜਣ ਲਈ, ਜਾਂ ਤੁਹਾਡਾ ਕੋਈ ਵੀ ਕੁਐਸਚਨ ਹੈ ਲਿੰਕ ਬਾਰੇ ਵੀ ਜਾਂ ਫੋਰਮ ਬਾਰੇ, ਵੀ ਵਿਲ ਹੈਲਪ ਯੂ ਵਿਦ ਦੈਟ, ਅਤੇ ਤੁਸੀਂ ਮੈਨੂੰ ਰੀਚ ਆਊਟ ਕਰ ਸਕਦੇ ਹੋ। ਮੇਰਾ ਡਾਇਰੈਕਟ ਨੰਬਰ ਹੈ 416-524-3535, 416-524-3535।
0: ਨੰਬਰ ਇੱਕ ਵਾਰੀ ਫ੍ਰੀਜ਼ ਦੁਬਾਰਾ ਦੇ ਦਿਓ,
1: 416-524-3535, 416-524-3535।
0: ਮੈਂ ਜਾਂਦੇ ਜਾਂਦਾ, ਮੇਰੇ ਕੋਲ 2-3 ਮਿੰਟ ਹੋਰ ਹਨ, ਮੈਂ ਪੁੱਛਣਾ ਚਾਹੁੰਦਾ ਕਿ ਵੀ ਹੁਣ ਵਿਜ਼ਟਰ ਸਾਡੇ ਫੈਮਿਲੀਜ਼ ਬੜੀਆਂ ਆ ਰਹੀਆਂ ਇੰਡੀਆ ਤੋਂ ਜਾਂ ਸਾਡੇ ਸੁਪਰ ਵੀਜ਼ਾ ਦੇ ਆ ਰਹੇ, ਉਹਨਾਂ ਵਾਸਤੇ ਕੀ ਕਰਨਾ ਚਾਹੋਗੇ ਤੁਸੀਂ?
1: ਜੀ ਬਿਲਕੁਲ, ਅਗਰ ਤੁਹਾਡੇ ਪੇਰੈਂਟਸ ਇੱਥੇ ਸੁਪਰ ਵੀਜ਼ਾ 'ਤੇ ਆ ਰਹੇ ਨੇ, ਤਾਂ ਮੇਕ ਸ਼ੋਰ ਕਰਨਾ ਕਿ ਉਹਨਾਂ ਦਾ ਸੁਪਰ ਵੀਜ਼ਾ ਜਿਹੜਾ ਪਲਾਨ ਹੈ, ਅਗਰ ਉਹਨਾਂ ਨੂੰ ਕੋਈ ਵੀ ਪ੍ਰੀ ਐਗਜ਼ਿਸਟਿੰਗ ਮੈਡੀਕਲ ਕੰਡੀਸ਼ਨ ਹੈ ਜਿਵੇਂ ਕਿ BP, ਡਾਇਬਟੀਜ਼, ਕੋਲੈਸਟਰੋਲ, ਥਾਇਰੋਇਡ, ਕੋਈ ਵੀ ਪ੍ਰੋਬਲਮ ਹੈ, ਤਾਂ ਤੁਸੀਂ ਉਹੀ ਪਲਾਨ ਲਓ

0: ਹੈ ਪਲਾਨ ਬਾਰੇ ਕਿ ਕਵਰੇਜ ਕਿੰਨੀ ਅਵੇਲੇਬਲ ਹੈ ਜਾਂ ਕਵਰੇਜ ਦਾ ਪ੍ਰੀਮੀਅਮ ਕਿੰਨਾ ਹੋਏਗਾ, ਤੁਹਾਡਾ ਕੋਈ ਵੀ ਕੁਐਸਚਨ ਸੁਪਰਵੀਜ਼ਰ ਬਾਰੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਵਿਜ਼ਟਰ ਇੰਸ਼ੋਰੈਂਸ ਇਹ ਮੈਂਡੇਟਰੀ ਰਿਕੁਆਇਰਮੈਂਟ ਨਹੀਂ ਹੈ ਬਟ ਬਹੁਤ ਜ਼ਰੂਰੀ ਹੈ ਕੈਨੇਡਾ ਦੇ ਵਿੱਚ ਕਿਉਂਕਿ ਹੋਸਪਿਟਲਸ ਆਰ ਵੈਰੀ ਐਕਸਪੈਂਸਿਵ। ਅਤੇ ਹੁਣ ਜੂਨ ਦੇ ਵਿੱਚ ਬਹੁਤ ਹੀ ਵੱਡਾ ਇੱਕ ਹੋਣ ਜਾ ਰਿਹਾ ਹੈ ਫੁੱਟਬਾਲ ਦਾ ਮੈਚ, ਅਤੇ ਆਫਕੋਰਸ ਬਹੁਤ ਵਿਜ਼ਟਰਸ ਆ ਰਹੇ ਨੇ। ਉਹਦੇ ਲਈ ਵੀ ਅਗਰ ਤੁਸੀਂ ਮੈਨੂੰ ਰੀਚ ਆਊਟ ਕਰਨਾ ਚਾਹੁੰਦੇ ਹੋ ਇਸ ਬਾਰੇ ਵੀ ਕਿ ਵਿਜ਼ਟਰ ਇੰਸ਼ੋਰੈਂਸ ਤੁਹਾਡੇ ਲਈ ਕਿੰਨੀ ਕਵਰੇਜ ਅਵੇਲੇਬਲ ਹੈ ਜਾਂ ਕਿੰਨਾ ਪ੍ਰੀਮੀਅਮ ਪੈਂਦਾ, ਤੁਸੀਂ ਆਪਣੇ ਆਪ ਨੂੰ ਇੱਕ ਪ੍ਰੋਟੈਕਸ਼ਨ ਦੇ ਕੇ ਰੱਖੋ ਕਿਉਂਕਿ ਇੱਥੇ ਅਗਰ ਕੋਈ ਵੀ ਇਲਨੈਸ ਇੰਜਰੀ ਹੁੰਦੀ ਹੈ ਤੁਹਾਡੇ ਕੋਲੋਂ ਇੱਕ ਕਵਰੇਜ ਹੋਣੀ ਚਾਹੀਦੀ। ਮੇਰਾ ਨੰਬਰ ਹੈ 416-5245-35-35 416-5245-35-35।
1: ਲਓ ਜੀ ਮੈਨੂੰ ਵੀ ਦਿਓ ਆ ਗਿਆ। ਅਸੀਂ ਹੁਣ ਚੱਲੇ ਹਾਂ ਬ੍ਰੈਂਪਟਨ ਫੇਅਰ ਗਰਾਊਂਡ ਦੇ ਵਿੱਚ। ਜੇ ਕਿਸੇ ਨੂੰ ਉੱਥੇ ਆਉਣਾ ਤਾਂ ਆ ਜਾਓ ਸੇਵਾ ਕਰਨ ਵਾਸਤੇ, ਜੇ ਕਿਸੇ ਕੋਲ ਸਮਾਂ ਹੈ। ਜੇ ਵਿਹਲੇ ਬੈਠੇ ਹਾਂ ਕੋਈ ਕੰਮ ਨਹੀਂ ਹੈ, ਗੱਡੀ 'ਚ ਪ੍ਰੋਗਰਾਮ ਸੁਣ ਰਹੇ ਹਾਂ ਤਾਂ ਉੱਥੇ ਆ ਜਾਓ, ਉੱਥੇ ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ।

0: AM 530.
1: Wakey, wakey, wakey, wakey.
2: Here's wake up time. Here's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕੇ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵੱਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏ, ਬੀ ਐਂਡ ਟ੍ਰਸਟਿਡ ਪ੍ਰਾਈਵੇਟ ਲੈਂਡਰਸ।

0: down and come back to Neelam.
1: Aaj hi call karo Neelam Sadov no
0: 647-739-8710. Shisha ho ya dil ho,
2: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ ਟੇਬਲ ਟਾਪ ਫਰਨੀਚਰ ਗਲਾਸ ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 9057907908335 7908335 ਔਰ ਵਿਜ਼ਿਟ www.reetiglass.com।
3: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ। ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
4: ਨਹੀਂ ਨਹੀਂ,
3: ਤੂੰ ਚੋਰ ਹੈ,
4: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ।
5: ਚੋਰ ਹੈ ਤੂੰ।
6: ਕ੍ਰਿਮੀਨਲ ਡਿਫੈਂਸ ਲਾਇਰ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000 6478715000।
7: Indian Fruitland, one stop for all your grocery needs.
8: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
7: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
9: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
10: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
9: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
10: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
9: 40 ਸਾਲਾਂ ਤੋਂ ਬੇਦਾਗ ਸਰਵਿਸ,
11: ਗਿੱਲ ਇੰਟਰਨੈਸ਼ਨਲ ਟ੍ਰੈਵਲ।
10: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
11: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
10: 9056710400 or 9057968800 or visit giltravels.ca.
12: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
10: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 9054502800
13: ਨਾਓ, ਓਪਨ ਟਿਲ 2 AM।
14: ਆਰ ਯੂ ਰੈਡੀ?
15: ਪਿੱਕਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 9.99 ਚ,
16: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
15: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
16: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
15: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
16: ਕਾਲ 6474294040,
15: 6474294040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
17: ਓ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ?
18: ਓ ਜੀ ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰ ਲੱਗ ਦਵਾਂ।
17: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
18: ਅੱਛਾ, ਉਹ ਕਿਵੇਂ? ਉਹ ਹੈ ਤਾਂ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ ਹੋਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ। ਚਾਹੇ ਨਿਸਾਨ ਸੈਂਟਰਾ ਹੋਵੇ, ਅਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾ ਡ੍ਰੋਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਂਪਟਨ, 9057914900।
19: ਅੱਪਾ ਜੀ, ਆਪਾਂ ਡੀਜ਼ਲ ਕਿੰਨੀ ਕੁ ਦੇਰ ਤੱਕ ਚਲਾਉਣਾ ਜੀ?
5: ਕੱਲ ਇੱਦਾਂ ਹੈ ਬਈ, ਸਿਰਫ ਦਾਰੂ ਚੜ੍ਹਨ ਤੱਕ ਹੀ ਚਲਾਉਣਾ, ਤੇ ਬਾਅਦ ਵਿੱਚ ਤਾਂ ਅਸੀਂ ਆਪਣੇ ਜਨਰੇਟਰ ਦੀ ਆਵਾਜ਼ ਤੇ ਵੀ ਨੱਚ ਲੈਣਾ।
4: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
8: ਮੇਰੇ ਨਾਮ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਮੇਲ ਮੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
0: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ?
12: ਦੇਵ ਤਾਤਲੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ ਬਈ, ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609
20: Ladies and gentlemen, introducing from CHLO AM 530, the number one radio host in the world, Dave Tatla!
21: Good mid afternoon, welcome to Dave Tatla Show. आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा लॉन्ग वीकेंड अच्छा गुजरिया होएगा। साडी कोशिश रहेगी 2 बजे तक नेशनल इंटरनेशनल खबरां नाल जोड़ के रखिए। अगे चल के किरण जी वतनों दूर पेश करनगे और मनप्रीत जी इंडिया तो खबरां पेश करनगे। अगले 2 बजे तक साडा स्टूडियो दा नंबर रहेगा 905-799-0999 799-0999 ਲੌਂਗ ਵੀਕਡ ਦੇ ਮੌਸਮ ਪੱਖੋਂ ਕਾਫੀ ਅੱਛਾ ਰਿਹਾ ਜੀ। ਕੱਲ ਪਰਸੋਂ ਦੋਨੇ ਦਿਨ ਵੈਦਰ ਬਹੁਤ ਵਧੀਆ ਰਹੇ ਔਰ ਸਭ ਤੋਂ ਪਹਿਲਾਂ ਛਤਰੀ ਛੱਤ ਅੱਜ ਦੱਸਦੇ ਕਿ ਅੱਜ ਸੂਰਜ ਸਿੰਘ ਜਿਹੜਾ ਹੈ 5:48 ਤੇ ਆਇਆ, 8:39 ਤੇ ਚਲੇ ਜਾਣਾ, ਮੋਰਲੈਸ 12 ਘੰਟੇ ਰਹੇਗਾ। ਆਹ ਸੁਣ ਲਓ ਫੇਰ ਨਾ ਜੋ ਦੱਸਿਆ ਨੀ, ਜਿਹੜਾ ਮਾਮਾ ਆਪਣਾ ਅੱਜ ਸਵੇਰੇ 7:57 ਤੇ ਆਇਆ, ਸਾਰਾ ਦਿਨ ਸੱਜੇ ਖੱਬੇ ਘੁੰਮਦਾ ਰਹੇਗਾ। ਖੈਰ ਅੱਜ ਦਾ ਤਾਪਮਾਨ 31 ਡਿਗਰੀ ਤੱਕ, ਮਿਕਸ ਆਫ ਸਨ ਐਂਡ ਕਲਾਊਡ, ਬਾਰਿਸ਼ ਪੈਣ ਦੇ ਅਸਾਰ ਨਜ਼ਰ ਆਉਂਦੇ ਨੇ, ਥੰਡਰ ਸਟੋਮ ਦੇ ਝੱਖੜ ਝੋਲੇ ਵੀ ਆਉਣਗੇ। ਕੱਲ ਵੀ ਸ਼ਾਮ ਤੇਜ਼ ਹਵਾਵਾਂ ਚੱਲੀਆਂ, ਜਿਹੜੀਆਂ ਕੁਰਸੀਆਂ ਵਗੈਰਾ ਸੀਗੀਆਂ ਡੈਕ ਵਗੈਰਾ ਤੇ ਸੱਜੋ ਖੱਬੇ ਖੱਬੇ ਸੱਜੇ ਜਾਂਦੀਆਂ ਦੇਖੀਆਂ ਗਈਆਂ। ਕੱਲ ਨੂੰ ਤਾਪਮਾਨ 17 ਡਿਗਰੀ, ਸੂਰਜ ਚਮਕੇਗਾ। ਥਰਸਡੇ ਨੂੰ 13 ਡਿਗਰੀ, ਮਿਕਸ ਆਫ ਸਨ ਐਂਡ ਕਲਾਊਡ, ਔਰ ਫਰਾਈਡੇ ਨੂੰ 15 ਡਿਗਰੀ ਤਾਪਮਾਨ ਰਹਿਣਗੇ। ਸੈਟਰਡੇ ਨੂੰ ਸਾਰਾ ਦਿਨ ਛਤਰੀ ਛੱਤਾਂ ਦੀ ਲੋੜ ਪਏਗੀ, ਤਾਪਮਾਨ 14 ਡਿਗਰੀ, ਔਰ ਸੰਡੇ ਵਾਲੇ ਦਿਨ ਸਾਰਾ ਦਿਨ ਬੱਦਲਬਾਈ ਰਹੇਗੀ ਤੇ ਛਤਰੀ ਛੱਤਾਂ ਦੀ ਲੋੜ ਪਏਗੀ, ਤਾਪਮਾਨ 15 ਡਿਗਰੀ। ਇਹ ਮੈਨੂੰ ਲੱਗਦਾ ਉਹ ਵੀਕਐਂਡ ਆਉਣ ਲੱਗ ਗਏ, ਤੁਹਾਨੂੰ ਯਾਦ ਹੋਇਆ 5 ਸਾਲ ਪਹਿਲਾਂ ਮੰਡੇ ਟੂ ਫਰਾਈਡੇ ਮੌਸਮ ਬਹੁਤ ਵਧੀਆ, ਜਦੋਂ ਵੀਕਐਂਡ ਆ ਜਾਣਾ ਉਦੋਂ ਕੰਮ ਖਰਾਬ, ਉਦੋਂ ਕੰਮ ਖਰਾਬ। ਕਾਫੀ ਸਾਰੀਆਂ ਖਬਰਾਂ ਜਿਹੜੀਆਂ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ, ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰੀ ਜਾਂਦੇ ਨਾਲ ਦੀ ਨਾਲ। ਔਰ ਇਹ ਵੀ ਦੱਸਦੀ ਹੈ ਕਿ ਇੱਕ ਰਿਪੋਰਟ ਆਈ ਹੈ, ਰਿਪੋਰਟ 'ਚ ਕਿਹਾ ਗਿਆ ਕਿ ਜਦੋਂ ਤੁਸੀਂ ਰੈਸਟੋਰੈਂਟ 'ਤੇ ਜਾਂਦੇ ਹੋ ਤੁਸੀਂ ਉੱਥੇ ਟਿਪ ਦਿੰਦੇ ਹੋ, ਵੇਟਰ ਨੂੰ ਥੋੜ੍ਹੀ ਬਹੁਤ ਟਿਪ ਦਿੰਦੇ ਹੋ। ਉਹ ਟਿਪ ਕੀ ਦੇਣੀ ਆ? ਮੈਂ ਇੱਕ ਰੈਸਟੋਰੈਂਟ 'ਤੇ ਚਲੇ ਗਿਆ ਵੀਕਐਂਡ 'ਤੇ, ਆਪਣੇ 3 ਬੰਦੇ ਨਾਲ ਬੀਬੀਆਂ, ਉਹ 15 ਮਿੰਟਾਂ ਬਾਅਦ ਬਾਹਰ ਜਾਇਆ ਕਰਨ, ਪੈਗ ਲਾ ਕੇ ਫਿਰ ਆ ਜਾਇਆ ਕਰਨ, ਬਾਹਰ ਜਾਇਆ ਕਰਨ, ਪੈਗ ਲਾ ਕੇ ਫਿਰ ਆਇਆ ਕਰਨ। ਉਹਨਾਂ ਨੇ ਹੁਣ ਦੱਸੋ ਟਿਪ ਕਿੱਥੋਂ ਦੇਣੀ ਹੈ? ਮੇਨ ਸਟ੍ਰੀਮ 'ਚ ਸਰਵੇ ਹੋਇਆ, ਕਹਿੰਦੇ ਕੀ ਤੁਸੀਂ ਸਰਪ੍ਰਾਈਜ਼ ਹੋ ਕਿ ਜਿਹੜਾ ਜੂਜ਼ ਦੇ ਉੱਤੇ ਅਟੈਕ ਕੀਤਾ ਜਾਂਦਾ, ਉਹ ਬੰਦੇ ਹਾਇਰ ਕੀਤੇ ਜਾਂਦੇ ਆ ਜੀ, ਸੀਰੀਅਸਲੀ ਹਾਇਰ ਕੀਤੇ ਜਾਂਦੇ ਆ। ਜਿਵੇਂ ਆਪਣੇ ਕੈਲਗਰੀ 'ਚ ਨਹੀਂ ਮੁੰਡੇ ਫੜੇ, ਉੱਥੇ ਸਰੀ ਜਾ ਕੇ ਗੋਲੀਆਂ ਚਲਾ ਕੇ ਆਉਂਦੇ ਸੀ, 1,000-1,500-2,000 ਜੋ ਵੀ ਲੈਂਦੇ ਹੋਣੇ ਆ, ਉਸ ਤਰ੍ਹਾਂ ਜਿਹੜੇ ਇੱਥੇ ਜੂਜ਼ ਦੇ ਧਾਰਮਿਕ ਸਥਾਨ ਆ ਉਹਨਾਂ ਦੇ ਗੋਲੀਆਂ ਚਲਾਉਣੀਆਂ ਜਾਂ ਕੁਛ ਹੋਰ ਕਰਨਾ, ਉਹ ਪੈਸੇ ਲੈ ਕੇ ਕਰਦੇ ਨੇ ਲੋਕ। ਆਪਣੇ ਐਲਬੀਐਨ ਅਤੇ ਹਾਈਵੇ 27 ਦੇ ਨੇੜੇ ਨੌਰਥ ਟੋਬਿਕ ਦੇ ਵਿੱਚ ਇੱਕ ਜਗ੍ਹਾ ਹੈ ਜਿਹਦੇ ਵਿੱਚ ਫਾਇਰ ਵਰਕ ਵਗੈਰਾ ਹੁੰਦੇ ਸੀ, ਭੂੰਡ ਪਟਾਕੇ ਰੱਖੇ ਹੁੰਦੇ ਸੀ। ਭੂੰਡ ਪਟਾਕਿਆਂ ਵਾਲੇ ਭੂੰਡ ਤਾਂ ਚੱਲਣੇ ਨੇ, ਕੀ ਸੀ ਪਟਾਕੇ ਕੀ ਚੱਲਣੇ, ਵਿੱਚ ਕਿਸੇ ਨੇ ਗੱਡੀ ਜਾ ਕੇ ਮਾਰੀ, ਅੱਗ ਲੱਗ ਗਈ। ਅਜੇ ਕਾਨੂੰਨੀ ਤੌਰ ਤੇ ਜੂਨ 21 ਨੂੰ ਆਉਣੀ ਆ ਗਰਮੀਆਂ, ਲੇਕਿਨ ਸਾਡੇ ਹੀਟ ਵਾਰਨਿੰਗ ਆਲਰੇਡੀ ਇਸ਼ੂ ਕਰ ਦਿੱਤੀ ਗਈ ਹੈ 2 ਦਿਨਾਂ ਲਈ। ਇੱਕ ਮੋਟਰਸਾਈਕਲ ਨੌਰਥ ਆਫ ਔਰੰਜਵੈਲ ਥੋੜ੍ਹੀ ਜਿਹੀ ਗਾਂਹ ਜਾ ਕੇ ਉਹਦਾ ਐਕਸੀਡੈਂਟ ਹੋਇਆ ਔਰ ਉਸ ਵਿਚਾਰੇ ਦੀ ਮੌਤ ਹੋ ਗਈ। ਲਓ ਜੀ ਜਾਣੇ ਆ ਆਉਂਦੇ ਆ ਬੜੀ ਜਲਦੀ, ਗੁਰਪ੍ਰੀਤ ਭਰਵਾ ਸਾਹਿਬ ਨਾਲ ਵੀ ਗੱਲ ਕਰਦੇ ਆ।
22: ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ, ਮਕੈਨਿਕ ਨੂੰ ਗੋਦ ਲੈ ਲਿਆ,
23: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
22: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
1: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
22: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
1: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
2: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
3: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਵੇਟ ਟਿਕੋ ਰੋਡ 9057944667।
23: ਯਾਰ ਕਲੋਜ਼ਿੰਗ ਨੇੜੇ ਆ ਗਈ, ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ।
24: ਓਹੋ ਫਿਕਰ ਨਾ ਕਰੋ, ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ। ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ, ਪਰਚੇਜ਼ਸ, ਸੇਲ ਕਲੋਜ਼ਿੰਗਸ, ਰੀਫਾਈਨਾਂਸਿੰਗ, ਮੌਰਗੇਜਸ, ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼।
23: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ, ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ, ਸਿੰਪਲ ਤੇ ਸਟ੍ਰੈਸ ਫ੍ਰੀ। ਅੱਜ ਹੀ ਵਿਜ਼ਿਟ ਕਰੋ 448500 ਟੋਰਬ੍ਰਮ ਰੋਡ, ਬ੍ਰੈਂਪਟਨ, ਔਨ L60 536।
24: ਕਾਲ ਰਵਿੰਦਰ ਤੰਬਰ 6477104659
23: ਜਾਂ ਹਰਮਨ ਢਿੱਲੋਂ 6479866760।
25: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
21: ਇੱਜ਼ਤ ਔਰ ਤਾਰੀਫ ਮੰਗੀ ਨਹੀਂ ਜਾਂਦੀ ਸਜਣਾ, ਕਮਾਈ ਜਾਂਦੀ ਹੈ।
26: Radio with a difference, the Dave Tatler Show.
27: ਮੋਂਟਰੀਅਲ
21: ਵਾਲਿਆਂ ਨੇ ਕੀ ਬਣਿਆ, ਰਾਤ 7ਵੀਂ ਗੇਮ ਸੀ,
27: ਮੋਂਟਰੀਅਲ ਜਿੱਤ ਗਿਆ ਜੀ। ਮੋਂਟਰੀਅਲ ਕਾਨਫਰੰਸ ਫਾਈਨਲ ਦੇ ਵਿੱਚ ਪਹੁੰਚ ਗਿਆ, ਗੇਮ ਨੰਬਰ 7 ਬੜੀ ਚੋਟੀ ਦੀ ਗੇਮ ਰਹੀ। ਔਰ ਥੈਂਕਸ ਟੂ ਉਹਨਾਂ ਦੇ ਜਿਹੜੇ ਪਲੇਅਰ ਨੇ ਜੀ, ਨਿਊ ਹੁੱਕ, ਜਿਹਨਾਂ ਨੇ ਓਵਰ ਟਾਈਮ ਵਿਨਰ ਗੋਲ ਸਕੋਰ ਕੀਤਾ। ਔਰ ਦੇਵ ਜੀ ਉਹਨਾਂ ਨੇ ਗੇਮ ਨੰਬਰ 7 ਜਿਹੜੀ ਟੈਂਪਾ ਬੇ ਚ ਸੀ ਉਹਦੇ ਨਾਲ ਵੀ ਅਗੇਂਸਟ 7ਵੀਂ ਚ ਗੋਲ ਸਕੋਰ ਕਰਕੇ ਵਿਨਿੰਗ ਟੀਮ ਬਣਾਇਆ ਸੀ ਰਾਤੀ, ਫੇਰ ਕਰਤਾ। ਦੇਖੋ ਛੋਟੇ ਜਿਹੇ ਕਰੀਅਰ ਦੇ ਵਿੱਚ ਹੀ ਆਲਰੇਡੀ ਇੰਨੀਆਂ ਵਧੀਆ ਹਾਈਲਾਈਟਸ ਉਹਨਾਂ ਨੂੰ ਮਿਲ ਗਈਆਂ। ਔਰ ਇਹਨਾਂ ਦੇ ਜਿਹੜੇ ਗੋਲੀ ਆ, ਰੋਕੀ ਗੋਲੀ ਆ, ਔਰ ਰੋਕੀ ਗੋਲੀ ਨੇ ਬਹੁਤ ਵਧੀਆ ਪਰਫਾਰਮ ਕੀਤਾ ਤੇ ਮੋਂਟਰੀਅਲ ਕਾਨਫਰੰਸ ਫਾਈਨਲ ਚ ਪਹੁੰਚ ਗਿਆ। ਹੁਣ ਉਹਨਾਂ ਦਾ ਸਭ ਤੋਂ ਤਕੜਾ ਤੁਸੀਂ ਕਹਿ ਰਹੇ ਹੋ ਟੈਸਟ ਹੋਣਾ, ਕਿਉਂਕਿ ਕੈਰੋਲਾਈਨਾ ਦੀ ਟੀਮ ਉਹਨਾਂ ਨਾਲੋਂ ਵੀ ਮਜ਼ਬੂਤ ਹੈ।
21: ਤੇ ਕੱਲ ਬਲੂਜੀ ਵਾਲਿਆਂ ਦਾ ਮੈਚ ਸੀ ਸਰ,
27: ਬਲੂਜੀਜ਼ ਦੀ ਸੀਰੀਜ਼ ਦੀ ਵੀ ਐਂਟੀਸਿਪੇਸ਼ਨ ਬਹੁਤ ਜ਼ਿਆਦਾ ਸੀ, ਕਿਉਂਕਿ ਨਿਊਯਾਰਕ ਯੈਂਕੀਜ਼ ਨੂੰ ਜਦੋਂ ਆਪਾਂ ਹਰਾ ਕੇ ਵਰਲਡ ਸੀਰੀਜ਼ ਚ ਪਹੁੰਚੇ ਸੀ ਤੇ ਉਸ ਕਰਕੇ ਇਸ ਨੂੰ ਵੀ ਵੱਡੀ ਕਰਕੇ ਪੇਸ਼ ਕੀਤਾ ਜਾ ਰਿਹਾ ਸੀ। ਔਰ ਕੱਲ ਨਿਊਯਾਰਕ ਯੈਂਕੀ 7-6 ਦੇ ਨਾਲ ਟੋਰਾਂਟੋ ਤੋਂ ਗੇਮ ਨੰਬਰ 1 ਚ ਜੇਤੂ ਰਹੇ ਨੇ। ਅੱਜ 7:05 ਤੇ ਸ਼ਾਮ ਨੂੰ ਫਸਟ ਪਿੱਚ ਗੇਮ ਨੰਬਰ 2 ਜੀ।
21: ਤੇ ਤੁਹਾਡੇ ਫੇਵਰੇਟ ਕ੍ਰਿਕਟ ਵਿੱਚ ਪੰਜਾਬ ਵਾਲਿਆਂ ਦਾ ਕੀ ਹਾਲ ਆ ਜਨਾਬ?
27: ਟਾਈਗਰ ਵੀ ਜਿੰਦਾ ਹੈ ਜਿਵੇਂ ਕਹਿੰਦੇ ਹੁੰਦੇ ਜੀ, ਕਿਉਂਕਿ ਕੱਲ ਚੇਨਈ ਫੇਰ ਹਾਰ ਗਈ ਹੈ। ਜੇ ਚੇਨਈ ਜਿੱਤ ਜਾਂਦੀ ਤਾਂ ਫੇਰ ਥੋੜਾ ਜਿਹਾ ਰਾਹ ਹੋਰ ਮੁਸ਼ਕਲ ਹੋ ਸਕਦਾ ਸੀ, ਪਰ ਕਰੰਟਲੀ ਰੱਬ ਵੀ ਪੂਰੀ ਕੋਸ਼ਿਸ਼ ਕਰ ਰਿਹਾ ਕਿ ਜਿਹੜੀ ਟੀਮ ਨੇ ਲਗਾਤਾਰ 6 ਮੈਚ ਜਿੱਤੇ ਸੀ ਉਦੋਂ ਬਾਅਦ ਭਾਵੇਂ ਲਗਾਤਾਰ 6 ਹਾਰੀ ਵੀ ਹੈ, ਕਿ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੇ ਪਹਿਲਾਂ ਚੰਗੇ ਕਰਮ ਕੀਤੇ ਸੀ ਜਾਂ ਪਹਿਲਾਂ ਚੰਗੀ ਗੇਮ ਖੇਡੀ ਸੀ ਉਹਦਾ ਬੈਨੀਫਿਟ ਹੋ ਰਿਹਾ। 13 ਪੁਆਇੰਟ ਨੇ, ਵੀ ਆਰ ਹੈਂਗਿੰਗ ਆਨ ਟੂ ਦਾ 4th ਪੋਜੀਸ਼ਨ। 3 ਪੋਜੀਸ਼ਨ ਆਲਰੇਡੀ ਦੇਵ ਜੀ ਫਿੱਲ ਹੋ ਗਈਆਂ, ਕੱਲ ਜਦੋਂ ਚੇਨਈ ਹਾਰ ਗਿਆ ਤਾਂ ਉਹਦੇ ਨਾਲ ਸਨਰਾਈਜ਼ਰ ਹੈਦਰਾਬਾਦ ਤਾਂ ਥਰੋ ਹੋਈ ਆ, ਨਾਲ ਦੀ ਨਾਲ ਜੀ ਟੀ ਵੀ ਪਹੁੰਚ ਗਈ ਕਿਉਂਕਿ ਉਹਨਾਂ ਦੇ ਵੀ 16 ਪੁਆਇੰਟ ਨੇ। ਸੋ 3 ਟੀਮਾਂ ਆਰ ਸੀ ਬੀ, ਸਨਰਾਈਜ਼ਰ ਹੈਦਰਾਬਾਦ ਤੇ ਜੀ ਟੀ ਗੁਜਰਾਤ ਟਾਈਟਨਸ ਇਹ ਕੁਆਲੀਫਾਈ ਕਰ ਚੁੱਕੀਆਂ ਪਲੇ ਆਫ ਚ। ਚੌਥੀ ਟੀਮ ਜਿਹੜੀ ਆ ਉਹ ਪੰਜਾਬ 13 ਪੁਆਇੰਟਾਂ ਨਾਲ ਹੈਂਗ ਆਨ ਕਰ ਰਹੀ ਹੈ। ਤੇ ਅੱਜ ਦਾ ਜਿਹੜਾ ਮੈਚ ਹੈ ਉਹ ਵੀ ਬਹੁਤ ਅਹਿਮ ਹੈ ਪੰਜਾਬ ਵਾਸਤੇ ਵੀ, ਕਿਉਂਕਿ ਪੰਜਾਬ ਦੇ ਜਿਹੜੇ ਫੈਨ ਨੇ ਉਹ ਚਾਹੁੰਦੇ ਹੋਣਗੇ ਕਿ ਅੱਜ ਰਾਜਸਥਾਨ ਹਾਰ ਜਾਏ ਤੇ ਉਹ 12 ਪੁਆਇੰਟਾਂ ਹੀ ਤੇ ਰਹੇ, ਨਹੀਂ ਤਾਂ ਉਹ 12 ਤੋਂ 14 ਤੇ ਪਹੁੰਚ ਜਾਣਗੇ।
21: ਇੱਕ ਓਵਰ ਚ 23 ਰਨ ਕਰਤੇ ਰਾਜਸਥਾਨੀਆਂ ਨੇ,
27: ਬਿਲਕੁਲ ਜੀ, ਮੈਂ ਦੇਖਿਆ ਔਰ ਪਹਿਲਾਂ ਲਖਨਊ ਤੇ ਲੱਗਦਾ ਸੀ ਸਕੋਰ ਮੈਨੂੰ 240-250 ਦੇ ਵਿੱਚ ਬਣਨਾ ਚਾਹੀਦਾ, ਬਟ ਐਂਡ ਵਾਲੇ ਓਵਰਾਂ ਚ ਉਹਨਾਂ ਨੇ ਬੈਟਿੰਗ ਵਧੀਆ ਨਹੀਂ ਕੀਤੀ ਤੇ 220 ਆ ਵਿੱਚ ਇਜ਼ ਮੈਨੇਜੇਬਲ, ਜੇਕਰ ਜਸ਼ਸਵੀ ਜੈਸਵਾਲ ਤੇ ਉਹਦੇ ਨਾਲ ਸੂਰਿਆਵੰਸ਼ੀ 6 ਓਵਰ ਖੇਡ ਜਾਂਦੇ ਨੇ ਤਾਂ ਜਿਹੜੀ ਆ ਇਹ ਟੀਮ ਰਾਜਸਥਾਨ ਦੀ ਇਹ ਟਾਰਗੇਟ ਅਚੀਵ ਕਰ ਸਕਦੀ ਹੈ ਜੀ।
21: ਔਰ ਜੇ ਸਾਡੇ ਕਿਸੇ ਲਿਸਨਰ ਨੇ ਇਹ ਦੇਖਣਾ ਕਿ ਉਹਨੇ ਅਸਲ ਘਰ ਦੀ ਕੀਮਤ ਕੀ ਹੈ, ਇੱਕ ਕੁਦਰਤੀ ਹੁੰਦਾ ਵੀ ਮੇਰਾ ਘਰ ਜਦੋਂ ਵਿਕੇ ਤਾਂ ਮਹਿੰਗਾ ਵਿਕੇ, ਜਦੋਂ ਮੈਂ ਲੈਣਾ ਉਹ ਸਸਤਾ ਲਵਾਂ, ਇਹ ਤਾਂ ਹੁੰਦਾ ਨਹੀਂ ਹੈ। ਮਾਰਕੀਟ ਵੈਲਿਊ ਕੀ ਹੈ ਤੁਹਾਡੇ ਘਰ ਦੀ, ਸੀਰੀਅਸਲੀ ਜੇ ਤੁਸੀਂ ਪਤਾ ਕਰਨਾ ਚਾਹੁੰਦੇ ਹੋ ਤਾਂ ਗੁਰਪ੍ਰੀਤ ਪੁਰਬਾ ਸਾਹਿਬ ਨੂੰ ਕਰ ਲਿਓ, ਕਿਉਂਕਿ ਇਹ ਅਪਰੇਜ਼ਲ ਦਾ ਕੰਮ ਵੀ ਕਰਦੇ। ਨੰਬਰ ਦਿਓ ਜਨਾਬ।
27: 416-669-1423 416-669-1423 ਤੇ ਦੇਵ ਜੀ ਅੱਜ ਫਰੈਸ਼ਲੀ ਰਾਈਟ ਔਨ ਦ ਮਾਰਕੀਟ ਹੁਣੇ ਇੱਕ ਲਿਸਟਿੰਗ ਕੀਤੀ ਆ ਹੈਮਿਲਟਨ ਦੇ ਵਿੱਚ ਆ ਜੀ, 56x175 ਦਾ ਲੋਟ ਹੈ, 3 bedroom ਦਾ ਉਹਦੇ ਤੇ, 3 bedroom ਦਾ ਉਹਦੇ ਬੰਗਲੋ ਬਣਿਆ ਹੋਇਆ ਜੀ, ਸੈਪਰੇਟ ਐਂਟਰੈਂਸ ਦੇ ਨਾਲ ਬੇਸਮੈਂਟ ਬਣੀ ਹੋਈ ਹੈ, ਕਿਰਾਏ ਤੇ ਚੜੀ ਹੋਈ ਹੈ। ਕਿਸੇ ਨੂੰ ਵੀ ਇਸ ਲਿਸਟਿੰਗ ਬਾਰੇ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਮੇਰਾ ਨੰਬਰ ਹੈ ਜੀ 416-669-1423 416-669-1423 ਸਟੋਨੀ ਕ੍ਰੀਕ ਦੇ ਵਿੱਚ ਹੈ ਜੀ, 56x175 ਦਾ ਲੋਟ,
21: 56x175 ਵਾਹ ਬਹੁਤ ਵੱਡਾ ਲੋਟ ਹੈ। ਥੈਂਕ ਯੂ ਸਰ
27: ਜੀ, ਥੈਂਕ ਯੂ ਜੀ।
21: ਆਲਰਾਈਟ, ਇਹ ਸੰਤ ਪੁਰਬਾ ਸਾਹਿਬ ਜਾਣੇ ਆ, ਉਹਨੇ ਖਬਰਾਂ ਦਾ ਭੰਡਾਰ ਲਈ ਬੈਠੇ ਹਾਂ ਅਸੀਂ ਵੀ, ਸਟੇ ਟਿਊਨ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਅਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 ਬੀ ਸਟੀਲਸ ਐਵਨਿਊ ਨੀਅਰ ਟੋਪਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ।
6: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
7: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
9: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
7: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
9: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
7: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
9: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
21: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100-1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 3rd 87 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਜ਼ਿੰਦਗੀ ਨੇ ਦੋ ਗੱਲਾਂ ਸਿਖਾਤੀਆਂ, ਇੱਕ ਆਪਣੇ ਆਪ ਵਿੱਚ ਖੁਸ਼ ਰਹੋ, ਦੂਸਰਾ ਆਪਣੇ ਰੱਬ ਤੋਂ ਇਲਾਵਾ ਕਿਸੇ ਤੇ ਯਕੀਨ ਨਾ ਕਰੋ।
25: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ।
10: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
25: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗ੍ਰੋਸਰੀ ਨੀਡਸ, ਸਭ ਤੋਂ ਵਧੀਆ ਗ੍ਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7th ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟ੍ਰੀਟ, ਬ੍ਰੈਂਪਟਨ।
21: ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ, ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002, 647-201-6002, 201-6002।
11: कल्चर ऑफ पंजाब आपका डेली एंटरटेनमेंट डोज।
13: अब हम लेकर आए हैं एंटरटेनमेंट अनलिमिटेड। आपके लिए अट्रैक्टिव एंड एल्यूरिंग एडवर्टाइजमेंट पैकेजेस अवेलेबल हैं। जस्ट डायल 416-677-0609। सिर्फ एक कॉल आपकी किस्मत बदल सकती है।
14: जानू, मेरे सिर च बहुत दर्द है।
5: ओए ओए ओए मेरे जानू, हुन ठीक हो गया?
14: हां जी। लाना ते मेरी MBBS दी डिग्री ते।
5: हैं?
15: फिट्टे मु तेरे।
21: एक वीडियो देखी है, एक बीबी टिम हॉटन च बैठी है सोफे जे ते, ते मूरले पासे उन्हें पैर रखे है मूरले सोफे ते। ए तुसी बसां च भी देखा होना, ट्रेना च भी देखा होना, पर यार क्यों जलूस कढ़ दे हो, अगे घट निकलदा इत्थे। ऑलराइट, चलो ये दा सुना दे इस खबर। डॉजर दा एक प्लेयर है, उहदे दोष ने ਉਹ ਮੁਰਗਿਆਂ ਦੀ ਲੜਾਈ ਲੜਾਉਂਦਾ। ਜਿਵੇਂ ਆਪਣੇ ਮੁਲਕ ਚ ਨੀ ਮੁਰਗੇ ਲੜਦੇ, ਮੇਰਾ ਮੁਰਗਾ ਤੇਰੇ ਨਾਲੋਂ ਤਕੜਾ ਤੇ ਯੇ ਤੇ ਵੋ, ਇੱਥੇ ਅਲਾਊਡ ਨੀ ਹੈ ਭਾਈ। ਐਨੀਵੇ, ਤੁਹਾਨੂੰ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਨੀਲਮ ਜੀ ਨਾਲ, ਜੋ ਕਿ ਤੁਹਾਡੇ ਮੁਰਗੇ ਦਾ ਖਾਸ ਖਿਆਲ ਰੱਖਦੇ ਨੇ, ਚਾਹੇ ਰਿਨਿਊਲ ਹੋਵੇ, ਚਾਹੇ ਨਵੀਂ ਲੈਣੀ ਹੋਵੇ ਜਾਂ ਘਰ ਬੁੱਕ ਕਰਾਉਣਾ। ਉਸ ਤੋਂ ਪਹਿਲਾਂ ਨੀਲਮ ਉਹਨਾਂ ਨੂੰ ਯਾਦ ਰੱਖਿਓ। ਨੀਲਮ ਜੀ, ਵੈਲਕਮ ਟੂ ਦਾ ਸ਼ੋ।
16: ਥੈਂਕ ਯੂ ਸਰ, ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਆਪਣੇ ਸਾਰੇ ਲਿਸਨਰਸ ਨੂੰ।
21: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਅੱਛਾ, ਪਹਿਲਾਂ ਇਹ ਦੱਸੋ, ਜਿਨ੍ਹਾਂ ਦੀ ਰਿਨਿਊਲ ਆ ਰਹੀ ਆ ਉਹ ਕੀ ਕਰਨ?
16: ਨੀਲਮ ਨੂੰ ਯਾਦ ਕਰਨ?
21: ਨਹੀਂ, ਉਹ ਤਾਂ ਅਸੀਂ ਕਰਾਂਗੇ। ਫਰਜ਼ ਕਰੋ ਮੈਨੂੰ ਪੇਪਰ ਹਾਰ ਗਏ ਬੈਂਕ ਤੋਂ, ਹੁਣ ਮੈਂ ਕੀ ਕਰਾਂ?
16: ਨਹੀਂ, ਉਹਦੇ ਚ ਡਿਪੈਂਡਸ ਅਪੋਨ, ਜੇ ਤੁਹਾਡੀ ਕੱਲੀ ਰਿਨਿਊਅਲ ਹੈ, ਰਿਨਿਊਅਲ ਦੇ ਵਿੱਚ ਤੁਸੀਂ ਇਕੱਲਾ ਹੀ ਸੋਚ ਰਹੇ ਹੋ ਕਿ ਇੰਟਰਸਟ ਰੇਟ ਕੀ ਲੈਣਾ, ਜਾਂ ਤੁਹਾਨੂੰ ਬੈਂਕ ਕੀ ਆਫਰ ਕਰ ਰਹੀ ਹੈ, ਤੁਹਾਨੂੰ ਟਰਮ ਕੀ ਆਫਰ ਕਰ ਰਹੀ ਹੈ। ਜੇ ਤਾਂ ਉਹ 4% ਦੇ ਥੱਲੇ ਥੱਲੇ ਆਫਰ ਕਰਦੇ ਪਏ, 3.6, 3.7, 3.9, 3.8 ਇੱਥੇ ਤੱਕ ਆਫਰ ਕਰਦੇ ਪਏ, ਤਾਂ ਚੁੱਪ ਕਰਕੇ ਘੁੰਗੀ ਮਾਰੋ, ਵਾਪਸ ਦਿਓ। ਆਈ ਡੋਂਟ ਨੀਡ ਦੋਜ਼ ਕਸਟਮਰਸ। ਕਿਉਂ? ਉਹਨਾਂ ਨੂੰ ਵਿਚਾਰਿਆਂ ਨੂੰ ਪੇਪਰ ਇਕੱਠੇ ਕਰੋ, ਦੁਬਾਰਾ ਰੀਕੁਆਲੀਫਾਈ ਕਰਾਓ, ਜੇ ਕੱਖ ਨੀ ਕਰਨਾ ਤਾਂ ਯੂ ਆਰ ਓਨੈਸਟਲੀ ਯੂ ਆਰ ਫਾਈਨ।
21: ਓਕੇ,
16: ਆਈ ਐਮ ਵੈਰੀ ਟ੍ਰਾਂਸਪੇਰੈਂਟ। ਹੁਣ ਜੇ ਤੁਹਾਡੇ ਕੋਲ ਬਰਾਬਰ ਦੇ ਉੱਤੇ ਡੈਟਸ ਖੜੀਆਂ ਹੋਈਆਂ, ਕ੍ਰੈਡਿਟ ਕਾਰਡ ਭਰੇ ਹੋਏ ਆ, ਲਾਈਨ ਆਫ ਕ੍ਰੈਡਿਟ ਭਰੀ ਹੋਈ ਆ, ਗੱਡੀਆਂ ਕਾਰਾਂ ਦੀਆਂ ਕਿਸ਼ਤਾਂ, ਬੱਚਿਆਂ ਨੂੰ ਦਿੱਤਾ ਹੋਇਆ, ਸੈਕਿੰਡ ਮੋਰਗੇਜ ਚੱਕੀ ਹੋਈ ਆ, ਔਨ ਟਾਪ ਜੇ ਤੁਹਾਡੀ ਰਿਨਿਊਅਲ ਆਈ ਹੈ, ਤਾਂ ਦਿਸ ਇਜ਼ ਐਨ ਓਨੈਸਟਲੀ ਡਾਇਮੰਡ ਓਪਰਚੁਨਿਟੀ। ਨੋਟ ਇਵਨ ਸੇਇੰਗ ਇਜ਼ ਗੋਲਡਨ ਓਪਰਚੁਨਿਟੀ, ਬਟ ਦਿਸ ਇਜ਼ ਡਾਇਮੰਡ ਓਪਰਚੁਨਿਟੀ। ਐਟ ਦਿਸ ਪੁਆਇੰਟ ਤੁਸੀਂ ਸਾਰਾ ਕੁਛ ਇਕੱਠਾ ਕਰਕੇ, ਇੰਨੇ ਨੇ ਵੱਡੇ ਜਿਹੜੇ ਇੰਟਰਸਟ ਪੇ ਕਰਦੇ ਹੋ, ਉਹਨਾਂ ਨੂੰ ਕੰਸੋਲੀਡੇਟ ਕਰਕੇ, ਸਭ ਤੋਂ ਸਸਤਾ ਇੰਟਰਸਟ ਇਸ ਮੋਰਗੇਜ ਦਾ ਇੰਟਰਸਟ, ਸੋ ਉਹਦੇ ਚ ਇਕੱਠੇ ਕਰਕੇ ਲੌਂਗਰ ਐਮੋਟਾਈਜੇਸ਼ਨ ਲੈ ਕੇ ਬੈਟਰ ਕੁਆਲੀਫਾਈ, ਤੁਹਾਨੂੰ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਬੜੀ ਰਾਹਤ ਮਿਲਦੀ ਹੈ। ਜਿਹੜੀਆਂ 6-6 ਜਗ੍ਹਾ ਤੇ ਪੇਮੈਂਟ ਭਰੀ ਜਾਂਦੇ ਹੋ, ਐਂਡ ਮਿਨੀਮਮ ਪੇਮੈਂਟ ਭਰੀ ਜਾਂਦੇ ਹੋ, ਫਿਰ ਕਿਸੇ ਦੀ ਰਹਿ ਗਈ, ਕਿਸੇ ਦੀ ਨਹੀਂ ਰਹਿ ਗਈ, ਕੋਈ ਲੇਟ ਹੋ ਗਈ, ਕ੍ਰੈਡਿਟ ਸਕੋਰ ਥੱਲੇ ਡਿੱਗ ਗਿਆ, ਫਿਰ ਬਾਅਦ ਚ ਕ੍ਰੈਡਿਟ ਸਕੋਰ ਠੀਕ ਕਰਨ ਨੂੰ ਤੁਸੀਂ 6-6 ਸਾਲ ਲਾ ਦਿੰਦੇ ਹੋ, ਇੱਕ ਵਾਰੀ ਕੰਜ਼ਿਊਮਰ ਪ੍ਰਪੋਜ਼ਲ ਹੋ ਗਿਆ। ਸੋ ਆਪਾਂ ਉਹ ਸਾਰੀ ਕੰਸੋਲੀਡੇਟ ਕਰਕੇ ਇੱਕ ਮੋਰਗੇਜ ਪੇਮੈਂਟ ਬਣਾ ਕੇ ਦੇ ਸਕਦੇ ਹਾਂ, ਵਿਚ ਵਿਲ ਬੀ ਵੈਰੀ ਈਜ਼ੀ ਫਾਰ ਯੂ। ਸੋ ਦੈਟਸ ਔਨ ਰਿਨਿਊਅਲ। ਟੂਡੇ ਆਈ ਵਿਲ ਟਾਕ ਅਬਾਊਟ ਵੈਰੀ ਲਿਟਲ ਅਬਾਊਟ, ਜਦੋਂ ਆਪਾਂ ਬਿਲਡਰ ਦੀ ਪਰਚੇਸ ਲਿੱਤੀ ਸੀਗੀ
21: ਜਿਹੜੇ ਬਿਲਡਰਾਂ ਦੇ ਘਰ ਆ, ਉਹ ਤਾਂ ਆਪਾਂ ਗਰਮ ਗਰਮ ਪਕੌੜਿਆਂ ਨੂੰ ਵਿਕਣ ਲੱਗੇ ਹੋਏ ਆ, ਜਾਂ 13% ਬਚਤ ਕਰਕੇ।
16: ਬਿਲਕੁਲ ਬਿਲਕੁਲ, ਪਰ ਉਹ ਚਲੋ ਉਹ ਹਾਲੇ ਸੈਕਿੰਡ ਇਸ਼ੂ ਹੈ। That's the second issue.
21: Okay.
16: The first issue on that is jehde apan pehla previously book karaye hoye aa, ਉਹਨਾਂ ਦੀ ਅਪਰੇਜ਼ਲ ਨਹੀਂ ਆ ਰਹੀ, ਉਹਨਾਂ ਦੀ ਤੁਹਾਡੇ ਕੋਲ ਤੁਸੀਂ ਬਿਲਡਰ ਦੀ ਡਿਮਾਂਡ ਸੀ, ਆਈ ਨੀਡ 20%। ਸੋ ਤੁਸੀਂ ਹੌਲੀ ਹੌਲੀ ਕਰਕੇ ਸਟੈਪ ਬਾਈ ਸਟੈਪ ਉਹਨਾਂ ਨੂੰ 20% ਦਿੱਤਾ। 20% ਚ ਹੁਣ ਕੀ ਹੁੰਦਾ, ਨੋ ਮੈਟਰ ਵਟ ਤੁਹਾਡੀ ਅਪਰੇਜ਼ਲ ਹੋਣੀ ਹੋਣੀ ਆ, ਐਂਡ ਉਹਦੀ ਸ਼ਾਰਟਫਾਲ ਆਉਣੀਆਂ ਹੀ ਆਉਣੀ ਆ, ਨੋ ਮੈਟਰ ਵਟ, ਕਿਉਂਕਿ ਹਰ ਬਿਲਡਰ ਦੀ ਪਰਚੇਸ ਅੱਜ ਤੋਂ ਜਿਹੜੀ 3-4 ਸਾਲ ਪਹਿਲਾਂ ਲਿੱਤੀ, ਜਾਂ 2 ਸਾਲ ਪਹਿਲਾਂ ਲਿੱਤੀ, ਸਾਲ ਪਹਿਲਾਂ ਲਿੱਤੀ ਹੋਈ, ਉਹਦੀ ਸ਼ਾਰਟਫਾਲ ਆਉਂਦੀ ਹੋ ਜਾਂਦੀ ਆ। ਤੁਸੀਂ ਇਸ ਵੇਲੇ ਜੇ 20% ਬਿਲਡਰ ਨੂੰ ਦਿੱਤਾ ਹੋਇਆ, 15% ਤੇ ਕਲੋਜ਼ ਕਰਾ ਕੇ ਜਾਂ 10% ਤੇ ਕਲੋਜ਼ ਕਰਾ ਕੇ, ਸੋ ਤੁਹਾਡੀ ਅਪਰੇਜ਼ਲ ਜਿਹੜੀ ਆ ਉਹ ਨਹੀਂ ਹੋਏਗੀ। ਜੇ ਅਪਰੇਜ਼ਲ ਨਹੀਂ ਹੁੰਦੀ ਤਾਂ ਤੁਹਾਡੀ ਸ਼ਾਰਟਫਾਲ ਨਹੀਂ ਆਉਂਦੀ। ਜੇ ਸ਼ਾਰਟਫਾਲ ਨਹੀਂ ਆਉਂਦੀ, ਸਪੈਸ਼ਲੀ ਤੁਸੀਂ ਜੇ ਤੁਸੀਂ ਆਪ ਵੀ ਡਾਇਰੈਕਟ RBC ਨੂੰ ਜਾ ਕੇ ਇਹ ਵਾਲੀ ਗੱਲ ਦੱਸਦੇ ਹੋ, ਤਾਂ ਐਟਲੀਸਟ ਤੁਹਾਡੀ ਜਿਹੜੀ ਮੋਸਟ ਆਫ ਦਾ ਲੈਂਡਰ, ਮੋਸਟ ਆਫ ਦਾ ਬਿਲਡਰ ਨੇ ਜਿਹੜੇ ਆਰ ਬਲੈਂਕਟ ਵਿਦ RBC, ਸੋ ਤੁਹਾਨੂੰ ਆ ਫੇਸ ਨਹੀਂ ਕਰਨਾ ਪਏਗਾ। ਬਾਕੀ ਜੇ ਤੁਸੀਂ ਮੇਰੇ ਨਾਲ ਸੰਪਰਕ ਕਰਨਾ, ਡੈਫੀਨੇਟਲੀ ਭਾਵੇਂ ਤੁਸੀਂ 20% ਦਿੱਤਾ ਹੋਇਆ, ਆਈ ਵਿਲ ਗੈਟ ਯੂ 5% ਬੈਕ, ਐਂਡ ਵਿਲ ਗੈਟ ਯੂ ਤੁਹਾਨੂੰ ਇੰਸ਼ੋਰਡ ਮੋਰਗੇਜ ਉੱਤੇ ਕਰਾ ਕੇ ਬਿਨਾਂ ਅਪਰੇਜ਼ਲ ਉੱਤੇ, ਵੀ ਕੈਨ ਡੂ ਦੈਟ।
21: ਬਾਕੀ
16: 100% ਬਾਕੀ ਹਾਂ ਜਿਹੜੇ ਅੱਜ ਕੱਲ ਤੁਹਾਡਾ ਤੁਹਾਡਾ ਮਕਾਨ ਵਿਕਦੇ ਪਏ ਪਹਿਲਾਂ ਉਸ ਤੋਂ ਪਹਿਲਾਂ ਦੋ ਕੁ ਚੀਜ਼ਾਂ ਕਨਫਰਮ ਕਰ ਲਓ ਕਿ ਇਸ ਦਾ GST PST ਵਟਐਵਰ ਦੇ ਸੇਇੰਗ ਔਰ ਜਿਹੜੀ ਡਿਵੈਲਪਮੈਂਟ ਚਾਰਜਸ ਜਿੰਨੇ ਵੀ ਸੀਗੇ 50% ਉਹ ਸਾਰਾ ਕੁਝ ਐਡਿਡ ਹੈ ਜਾਂ ਬਾਅਦ ਚ ਐਡ ਹੋਣਾ ਸੋ ਮੇਕ ਸ਼ੋਰ ਤੁਸੀਂ ਆਪਣੀ ਜਿਹੜੀ ਡਿਊ ਡਿਲੀਜੈਂਸ ਆ ਉੱਥੇ ਕਰਿਓ ਜਿਹੜੀਆਂ ਵੈਸੇ ਤੁਸੀਂ ਕੁਆਲੀਫਾਈ ਕਰਦੇ ਹੋ ਨਹੀਂ ਕਰਦੇ ਉਹ ਤੁਸੀਂ ਮੈਨੂੰ ਫੋਨ ਲਾ ਲਓ 6477 8710 ਬਹੁਤ ਧੰਨਵਾਦ
21: 50-70,000 ਚਾਹੀਦਾ ਹੈ ਜੇ ਘਰ ਘੁਰ ਹੈਗਾ ਐਕੁਇਟੀ ਕਢਾਉਣੀ ਆ ਲਾਈਨ ਆਫ ਕ੍ਰੈਡਿਟ ਬਣਾ ਲਓ ਤਾਂ ਵੀ ਇਹਨਾਂ ਨੂੰ ਫੋਨ ਕਰ ਲਓ 6477-739-8710
16: ਮੋਰਗੇਜ ਬ੍ਰੋਕਰ ਮੋਰਗੇਜ ਕੁਈਨ ਮੋਰਗੇਜ ਅਲਾਇੰਸ ਨੀਲਮ ਸਰਵ 647-739-8710
21: ਥੈਂਕ ਯੂ ਸੋ ਮਚ
16: ਥੈਂਕ ਯੂ
21: ਵੀਕਐਂਡ ਤੇ ਟਿੱਕਾ ਜੰਕਸ਼ਨ ਜਾਣ ਦਾ ਮੌਕਾ ਮਿਲਿਆ ਮੈਂ ਕਿਹਾ ਵੀ ਮੂਡ ਬਣਾਉਣਾ ਮਾੜਾ ਜਿਹਾ ਲਿਆ ਦੋ ਉਹ ਮਹਾਰਾਜ ਉਹਨਾਂ ਨੇ ਗਲਾਸ ਲਿਆਂਦਾ ਉਹ ਘੁੰਮੀ ਜਾਵੇ ਵਿੱਚ ਆਈਸ ਪਾਈ ਉਹ ਤਿੰਨ ਚਾਰ ਰੰਗ ਬਦਲੀ ਜਾਵੇ ਬਹਿਜਾ ਕਰਾਤੀ ਉਹਨਾਂ ਨੇ
0: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ
4: ਜਿਸ ਵਿੱਚ ਮਿਲਣਗੀਆਂ 8 ਆਈਟਮਸ ਇਹ ਲਾਈਵ ਕੇਟਰਿੰਗ ਵੀ ਕਰਦੇ ਨੇ
0: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ
4: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਿਸ ਤੇ
0: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ
4: ਕਾਲ 6474294040
0: 647-429-4040 ਟਿੱਕਾ ਜੰਕਸ਼ਨ ਖੁਸ਼ੀਆਂ ਦਾ ਸੈਲੀਬ੍ਰੇਸ਼ਨ
8: ਆ ਭੈਣੇ ਖਰੀਦ ਲਿਆ ਗਹਿਣੇ
12: ਕਿੱਥੇ
8: ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨੀ ਮਿਲਿਆ ਚੰਗਾ ਸੋਨਾ
12: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
8: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
4: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 9052308800
21: ਇਹ ਜਨਕ ਜੂਲਰ ਏਅਰਪੋਰਟ ਅਤੇ ਕਾਟਨ ਦੇ ਬਿਲਕੁਲ ਕਾਰਨਰ ਤੇ ਹੈ ਔਰ ਉੱਥੇ ਤੁਹਾਨੂੰ ਹਰ ਤਰ੍ਹਾਂ ਦਾ ਵਧੀਆ ਡਿਜ਼ਾਈਨ ਮਿਲਣਗੇ ਉਹਨਾਂ ਦੇ ਸਹਿਯੋਗ ਦੇ ਨਾਲ ਤੁਹਾਨੂੰ ਦੱਸਦੇ ਹਾਂ ਕਿ ਜਿਹੜਾ ਟੋਰਾਂਟੋ ਸਟਾਕ ਐਕਸਚੇਂਜ ਡਾਓ ਨੈਸਡੈਕ ਕਰੂਡ ਆਇਲ ਡਾਲਰ ਸੋਨਾ ਸਾਰੀ ਦੀ ਸਾਰੀ ਮਾਰਕੀਟ ਅੱਜ ਥੱਲੇ ਚੱਲ ਰਹੀ ਹੈ ਔਰ ਕ੍ਰਿਕਟ ਦਾ ਜਿਹੜਾ ਸਕੋਰ ਹੈ ਰਾਜਸਥਾਨੀਆਂ ਨੇ 44 ਰਨ ਬਣਾ ਲਏ 3.3 ਓਵਰ 'ਚ ਇਸ ਓਵਰ 'ਚ ਉਹਨਾਂ ਨੇ 6 ਰਨ ਇੱਕ ਲਏ 4 ਤੇ 4 8 ਰਨ ਇੱਕ ਲਏ 6 × 12 = 13 14 ਰਨ 3 ਬਾਲਾਂ 'ਚ ਬਣਾਏ ਆ ਆਲਰਾਈਟ ਇਸ ਤੋਂ ਪਹਿਲਾਂ ਆਪਾਂ ਅੱਗੇ ਚੱਲੀਏ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ ਮੀਤਾ ਜੀ ਨਾਲ ਜੋ ਕਿ ਤੁਹਾਡੀ ਸਿਹਤ ਦਾ ਖਾਸੋ ਖਾਸ ਖਿਆਲ ਰੱਖਦੇ ਨੇ ਮੀਤਾ ਜੀ ਪ੍ਰੋਗਰਾਮ 'ਚ ਸਵਾਗਤ ਹੈ
15: ਥੈਂਕ ਯੂ ਸੋ ਮਚ ਦੇਵ ਜੀ ਤਾਂ ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਐਂਡ ਗੁੱਡ ਆਫਟਰਨੂਨ
21: ਵੈਰੀ ਗੁੱਡ ਮਿਡ ਆਫਟਰਨੂਨ ਅੱਜ ਕੀ ਸੰਦੇਸ਼ ਹੈ
15: ਜੀ ਅੱਜ ਆਪਾਂ ਦੇਖਾਂਗੇ ਓਸਟੀਓ ਆਰਥਰਾਈਟਿਸ ਦੇ ਬਾਰੇ ਮੇਂ ਸੋ ਆਰਥਰਾਈਟਿਸ ਇਸ ਤਰ੍ਹਾਂ ਕੀ ਬਿਮਾਰੀ ਹੈ ਜੋ ਹਰੇਕ ਵੇਦਰ ਮੇਂ ਹਰੇਕ ਸੀਜ਼ਨ ਮੇਂ ਹਾਂ ਵੇਦਰ ਚੇਂਜ ਹੋਣੇ ਕੇ ਟਾਈਮ ਯੇ ਪ੍ਰੋਬਲਮ ਬੜ੍ਹ ਜਾਤੀ ਹੈ ਲੇਕਿਨ ਥਰੂ ਆਊਟ ਦ ਈਅਰ ਯੇ ਪੇਨ ਆਪਕੋ ਰਹਿਤੀ ਹੈ ਸੋ ਜੋੜੋ ਮੇਂ ਜਬ ਇਨਫਲਮੇਸ਼ਨ ਹੋ ਜਾਤੀ ਹੈ ਆਪਕੇ ਜੁਆਇੰਟ ਸਟਿਫ ਹੋ ਜਾਤੇ ਹੈ ਦਰਦ ਹੋਣਾ ਸਵੈਲਿੰਗ ਹੋ ਜਾਤੀ ਹੈ ਔਰ ਰੈਡਨੈਸ ਤੋ ਯੇ ਸਾਰੇ ਸਿਮਟਮਸ ਦੇਖੇ ਜਾਤੇ ਹੈ ਆਰਥਰਾਈਟਿਸ ਕੇ ਸਾਥ ਅਬ ਏਜਿੰਗ ਕੇ ਹਿਸਾਬ ਸੇ ਬੜ੍ਹਤੀ ਏਜ ਸੇ ਬੋਡੀ ਮੇਂ ਜੁਆਇੰਟ ਮੇਂ ਚੇਂਜਿਸ ਆਤੇ ਹੈ ਵੀਅਰ ਐਂਡ ਟੀਅਰ ਸੇ ਤੋ ਉਸਕੋ ਓਸਟੀਓ ਆਰਥਰਾਈਟਿਸ ਜਾਂ ਨਾਰਮਲ ਵਾਲਾ ਸਿੰਪਲ ਵਾਲਾ ਆਰਥਰਾਈਟਿਸ ਕਹਾ ਜਾਤਾ ਹੈ ਜੋ ਕਿ ਡੀਜਨਰੇਟਿਵ ਚੇਂਜਿਸ ਹੋਤੇ ਹੈ ਆਪਕੀ ਬੋਡੀ ਮੇਂ ਅਬ ਅਪ ਟੂ ਦ ਏਜ 40 ਕਿਆ ਹੋਤਾ ਹੈ ਕਿ 40 ਕੀ ਏਜ ਤੱਕ ਆਪ ਦੇਖੋਗੇ ਕਿ ਬੋਡੀ ਮੇਂ ਰੀਜਨਰੇਸ਼ਨ ਹੋਤਾ ਹੈ ਕਿ ਸਾਰਾ ਕੁਛ ਨਯਾ ਬਨਤਾ ਰਹਿਤਾ ਹੈ ਐਂਡ ਆਫਟਰ ਦ ਏਜ 40 ਜਾਂ 50 ਕੇ ਕਰੀਬ ਆਪ ਜਾਤੇ ਹੋ ਤੋ ਉਸਕੇ ਬਾਅਦ ਬੋਡੀ ਮੇਂ ਡੀਜਨਰੇਸ਼ਨ ਹੋਣੇ ਕੀ ਪ੍ਰੋਸੈਸ ਸਟਾਰਟ ਹੋਤੀ ਹੈ ਜਿਸ ਮੇਂ ਕਿਆ ਹੋਗਾ ਕਿ ਆਪਕੇ ਜੁਆਇੰਟ ਕੇ ਅੰਦਰ ਜੋ ਗਰੀਸ ਜਾਂ ਆਇਲ ਹੋਤਾ ਹੈ ਜਿਸਕੋ ਸਾਇਨੋਵਿਅਲ ਫਲੂਇਡ ਕਹਤੇ ਹੈ ਉਹ ਕੱਟ ਹੋਤਾ ਜਾਤਾ ਹੈ ਅੰਦਰ ਕੀ ਕਾਰਟੀਲੇਜ ਜੋ ਹੈ ਉਹ ਡਰਾਈ ਹੋਤੀ ਜਾਤੀ ਹੈ ਬ੍ਰੇਕ ਡਾਊਨ ਹੋਣਾ ਸਟਾਰਟ ਹੋ ਜਾਤਾ ਹੈ ਆਪਕੇ ਮਸਲਸ ਐਂਡ ਟੈਂਡਨਸ ਲੂਜ਼ ਹੋਣਾ ਸਟਾਰਟ ਹੋ ਜਾਤਾ ਹੈ ਤੋ ਯੇ ਜੋ ਚੀਜ਼ੇ ਹੋਤੀ ਹੈ ਆਰਥਰਾਈਟਿਸ ਹੀ ਕਹਾ ਜਾਤਾ ਹੈ ਇਸਮੇਂ ਜਿਸਮੇ ਆਪਕੇ ਬੋਨਸ ਹੈ ਆਪਕੇ ਮਸਲਸ ਹੈ ਟੈਂਡਨਸ ਹੈ ਯੇ ਸਾਰੋ ਕਾ ਇਨਵੋਲਵਮੈਂਟ ਹੋਤਾ ਹੈ और ये जो आर्थराइटिक प्रोसेस है ये आपकी पूरी बॉडी को अफेक्ट करती है, लेकिन जिस जॉइंट का यूज ज्यादा है तो उसमें अर्ली आर्थराइटिक चेंजेस होने स्टार्ट हो जाएंगे, जैसे कि आपके नी जॉइंट में, आपका जॉब या आपका वर्क प्लेस पे खड़ा रहना है, काफी घंटे पैर के बल, घुटनों के बल आप खड़े हैं तो उसका फिर आपको पहले गोड्डे में पेन स्टार्ट हो जाएगा। जिनको हाथों का, उंगलियों का यूज ज्यादा करना है तो उनकी उंगलियों में ये चेंजेस आएंगे। तो जिनको ऊपर शोल्डर का यूज करना होता है कि ऊपर कुछ रखना, उठाना, चकना, तो उससे क्या होगा, शोल्डर में ये आर्थराइटिक चेंजेस पहले आएंगे। रिपीटेटिव मूवमेंट हाथों की है तो उस करके आपके रिस्ट में जो नर्व कॉम्प्रेस होती है तो उस करके आपको पेन होना, जिसको कार्पल टनल सिंड्रोम कहते हैं। सिमिलरली कुणी का यूज ज्यादा है तो एल्बो में ये पेन जाएगी, जिसको टेनिस एल्बो कहा जाता है। गर्दन को झुका झुका के आपने काम करना है तो आपकी नेक में आर्थराइटिक चेंजेस आएंगे, जिसको सर्वाइकल स्पॉन्डिलाइटिस भी कहा जाता है। कि गर्दन होल्ड करके रखना है लंबे टाइम के लिए, ड्राइविंग वगैरह से जुड़े हुए हैं, कंप्यूटर पे काम करना है, तो ऐसे में क्या होगा कि बार बार आपकी नेक जो है वो अकड़ जाएगी। अगर झुक झुक के काम करना है तो लोअर बैक में आपके आर्थराइटिक चेंजेस स्टार्ट होके फिर लोअर बैक में दर्द, तो वो कई बार आपकी लत तक पेन जाएगी, जिसको हम री की दर्द या साइटिका की पेन कहते हैं। तो ये सारी प्रोसेस जो है एजिंग के हिसाब से ऑस्टियोआर्थराइटिस करके जितना जिस जॉइंट का यूज उस करके ये होता है। और ऐसे में यहाँ का वेदर भी इसमें एड ऑन करता है कि हमें इनफ सनलाइट नहीं मिल पाती थ्रू आउट द ईयर, सो विटामिन डी की डेफिशिएंसी, और साल में जैसे ठंडी का माहौल है, कैलो के 7-8 महीने ठंड है इतनी, तो उस करके आपके जॉइंट अकड़ जाते हैं, तो ये सारा इसमें एड ऑन करता है। और इसके बावजूद कहीं पे भी आपको चोट लगी है तो ये इंजरी भी आर्थराइटिस को उस जॉइंट में उस जगह पे ट्रिगर कर देगी, कि एक्सीडेंट हुआ था तो नी में आपको इंजरी हुई तो वहां पे अर्ली आर्थराइटिक चेंजेस स्टार्ट हो जाएंगे। और जिस जॉइंट का आर्थराइटिस है उस जॉइंट में क्या होगा, आपको माइल्ड से लेके सीवियर दर्द होता है, और ये दर्द के साथ कई बार क्रैकलिंग, जिसको हम पटाखे बजना, पौड़ियां चढ़ते उतरते स्टार्टिंग में ये पटाखे बजते हैं आपके गोड्डे में या जॉइंट में, तो उसके बाद ये क्रैकिंग है जॉइंट की वो बढ़ती जाती है, और फिर कई बार सारे जॉइंट में से ये आवाजें आती है। अकड़न स्पेशली सुबह उठने के साथ ही आपका जॉइंट अकड़ जाता है, थोड़ा वार्म अप हुआ या गर्म पानी से नहाए तो आपको थोड़ा आराम लगेगा, और स्वेलिंग आ जाती है उस जॉइंट में, आप देखोगे कि सोजिश आ गई है। तो यहाँ पे किसी भी तरह के आर्थराइटिस के लिए नी पेन है, बैक पेन है, गर्दन आपकी अकड़ रही है या उंगलियां दर्द कर रही है, आपका काम इस तरह का है जिस करके बॉडी में पेन्स आपको रहते हैं, तो उसके लिए वी डू हैव वेरी गुड ट्रीटमेंट इन होम्योपैथी। सो इस तरह के आर्थराइटिस है, ऑस्टियोआर्थराइटिस, रूमेटॉइड आर्थराइटिस है, गठिये की प्रॉब्लम आ गई, यूरिक एसिड हाई करके आपको गाउट का प्रॉब्लम हुआ है, या किसी भी तरह का आर्थराइटिस है बॉडी में, तो ऐसे में हमारे पास होम्योपैथिक ट्रीटमेंट है एंड साथ में मसाज थेरेपी। तो ये कॉम्बिनेशन से आपको काफी रिलीफ मिल सकती है। सो फील फ्री टू कॉल अस, काव्या होम्यो केयर से आप मेरा कांटेक्ट कर सकते हैं। रेगुलर आवर्स हैं क्लिनिक के मंडे टू सैटरडे सुबह 10 से लेकर शाम 6 तक, एंड ऑल ओवर कनाडा, यूएस मेडिकेशन हम मेल करते हैं। कुछ एक इंश्योरेंस कंपनीज हैं होम्योपैथी का कवरेज भी प्रोवाइड करती हैं, तो इसका बेनिफिट भी आप लें। एंड लोकेशन है हमारी 10 कॉटरेल बुलेवार्ड, यूनिट 104 इन ब्रैम्पटन, एंड फोन नंबर है मेरा 647-760-2779-647-760-2779, दैट इज 647-760-2779।
21: इन्हां दी लोकेशन एयरपोर्ट ते कोटरल दे बिल्कुल कॉर्नर ते, जिथे जैनक ज्वेलर है टर्टल जैका उसे प्लाजे च इन्हां दा ऑफिस है। अपॉइंटमेंट बनाओ और जाके इन्हां नूं मिलो ताकि जेड़ा तुहाडा गठिया वगैरह जां जोड़ जाड़ जे दुखदे आ ठीक हो जाण। नंबर फिर दे दो मीता जी।
15: हाँ जी, 647-760-2779। इफ यू आर इन द एरिया तो आप वॉक इन भी कर सकते हैं, फर्स्ट टाइम आ रहे हैं तो थोड़ा आगे से कॉल करके आए ताकि प्रॉपर आपको टाइम दिया जाए असेसमेंट के लिए।
21: थैंक यू जी,
15: थैंक यू सो मच देव जी।
21: राइट, राजस्थान रॉयल ने 5 ब्रांच 56 रन बना ले, गए थे आए।
1: ਅਗਰ ਤੁਹਾਡੇ ਘਰੇ ਕੋਈ ਫੰਕਸ਼ਨ ਹੈ ਤਾਂ ਤੁਸੀਂ ਇਧਰ ਉਧਰ ਬਹੁਤ ਜਾਣੇ ਹੋ, ਤੁਹਾਨੂੰ ਪਤਾ ਘੁੰਮ ਫਿਰ ਕੇ ਤੁਸੀਂ ਸਾਡੇ ਕੋਲ ਹੀ ਆਣਾ, ਤਾਂ ਕਿਉਂ ਨਾ ਤੁਸੀਂ ਪਹਿਲਾਂ ਹੀ ਸਾਡੇ ਕੋਲ ਆ ਜਾਓ। ਇੱਕ ਤਾਂ ਫੂਡ ਵੀ ਬਹੁਤ ਸਵਾਦ ਆ, ਉੱਪਰੋਂ ਆਫਰਾਂ ਵੀ ਬਹੁਤ ਵਧੀਆ ਆ। ਜਿੱਦਾਂ ਅਗਰ ਤੁਸੀਂ ਕੇਟਰਿੰਗ ਕਰਾਉਣੀ ਹੈ ਤਾਂ$12 ਪਰ ਪਰਸਨ, ਤੁਹਾਨੂੰ 3 ਸਬਜ਼ੀਆਂ, ਰਾਇਤਾ, ਸੈਲਡ, ਰਾਈਸ ਤੇ ਤੁਹਾਡੀ ਮਨਪਸੰਦ ਦੀ ਸਵੀਟ ਮਿਲੂਗੀ ਤੁਹਾਨੂੰ। ਅਗਰ ਤੁਸੀਂ ਸਨੈਕਸ ਐਡ ਕਰਵਾਉਣੇ ਤਾਂ ਤੁਹਾਨੂੰ ਕਿਹਨੇ ਰੋਕੇ, ਤੁਸੀਂ ਕਰਵਾ ਲਿਓ। ਕਾਲ ਕਿੱਥੇ ਕਰਨੀ ਹੈ? ਇੰਡੀਅਨ ਸਵੀਟ ਮਾਸਟਰ।
21: ਸੱਜਣਾ, ਜ਼ਿੰਦਗੀ ਅੰਦਰ ਖੁਸ਼ ਰਹਿਣ ਦਾ ਤੁਹਾਨੂੰ ਪੂਰਾ ਪੂਰਾ ਹੱਕ ਹੈ। ਬਸ ਨੀਡ ਅਤੇ ਵਾਂਟ, ਲੋੜ ਕੀ ਹੈ ਔਰ ਚਾਹੁੰਦੇ ਕੀ ਹੋ, ਇਸ ਦਾ ਧਿਆਨ ਰੱਖਿਓ।
2: Everest Transportation hire kar rahe ne cross border AC drivers, bahut hi shandar opportunity, dedicated auto parts, daily home runs, same truck te trailers, lagbhag 10,000 mile per week milange, starting from Ushaba, Etobicoke ate Bolton, je tuhade kol vi hai valid AC license, clean CBOR te abstract US border eligibility te fast card, ta aaj hi Everest Transportation nu call karo 9058462229 extension है 4 या फिर 9053348222 यानी 905-846-2229 ते या फिर कॉल करो 905-334-82 एक्सटेंशन है 4।
21: एवरेस्ट ट्रांसपोर्ट क्रॉस बॉर्डर एज ड्राइवर चाहिए ने, ऑटो पार्ट दे डेडिकेटेड रन ने, शाम नु करे होया करूंगे एवरीडे 3000 मील ਤੁਹਾਨੂੰ ਦਿੱਤੇ ਜਾਣਗੇ। ਔਰ ਨਾਲ ਦੀ ਨਾਲ ਇਹਨਾਂ ਕੋਲੇ ਮਿਡ ਵੈਸਟ ਅਤੇ ਯੂ ਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ 905-846-2229 ਆਪਣਾ ਇੱਕ ਬੰਦਾ ਹੈ ਜੀ, ਉਹਦਾ ਨਾਮ ਹੈ ਕਮਲਜੀਤ ਅਰੋੜਾ, 59 ਸਾਲ ਦੀ ਉਮਰ ਹੈ। ਪਿਛਲੇ ਦਿਨੀ ਉਹਨੇ ਆਪਦੇ ਦੋ ਬੱਚਿਆਂ ਦਾ ਕਤਲ ਕਰ ਦਿੱਤਾ ਸੀ, ਹੁਣ ਕਹਿੰਦਾ ਮੈਨੂੰ ਡੈਥ ਸੈਂਟੈਂਸ ਦੇ ਦਿਓ ਜੇ ਦੇ ਸਕਦੇ ਹੋ। ਕੈਨੇਡਾ ਚ ਮੇਰੇ ਖਿਆਲ 76 ਤੋਂ ਬਾਅਦ ਡੈਥ ਸੈਂਟੈਂਸ ਬੰਦ ਕਰ ਦਿੱਤੀ ਸੀ, ਇੱਥੇ ਕੋਈ ਡੈਥ ਸੈਂਟੈਂਸ ਨਹੀਂ ਹੈ। ਖੈਰ ਹੁਣ ਚੱਕੀ ਪੀਸੇਗਾ 25 ਸਾਲਾਂ ਲਈ। ਤੁਹਾਨੂੰ ਯਾਦ ਹੋਏਗਾ ਨੈਂਸੀ ਗਰੇਵਾਲ ਜਿਹਦਾ ਕਤਲ ਕੀਤਾ ਗਿਆ ਸੀ, ਉਸ ਸਿਲਸਿਲੇ ਚ ਪੁਲਿਸ ਵਾਲਿਆਂ ਨੇ ਬੇਨਤੀ ਕੀਤੀ ਜੇ ਕਿਸੇ ਨੂੰ ਇਹਦੇ ਬਾਰੇ ਮਾੜਾ ਮੋਟਾ ਪਤਾ ਹੋਵੇ ਸਾਨੂੰ ਦੱਸੋ। ਉਦੋਂ ਤਾਂ ਸਾਰੇ ਕਰੀ ਜਾਂਦੇ ਹਮਨੇ ਮਾਰੀ ਹੈ, ਮੈਂ ਮਾਰੀ ਹੈ, ਮੈਂ ਮਾਰੀ ਹੈ, ਹੁਣ ਕੋਈ ਬੋਲਦਾ ਹੀ ਨਹੀਂ ਹੈ ਸੀਰੀਅਸਲੀ। ਤੁਹਾਨੂੰ ਯਾਦ ਹੋਏਗਾ ਜੀ, ਇਹ ਗੱਲ ਕੋਈ ਬੜੀ ਪੁਰਾਣੀ ਨਹੀਂ ਹੈ, ਮੇਰੇ 2 ਸਾਲ ਦੀ ਗੱਲ ਆ, ਇਹ ਨਵੰਬਰ 2023 ਦੀ ਗੱਲ ਹੈ, ਜਦੋਂ ਮੇਫੀਲਡ ਐਂਡ ਕਿਹੜੀ ਹੈ ਇਹ ਏਅਰਪੋਰਟ ਦੇ ਨੇੜੇ ਮੇਫੀਲਡ ਦੇ ਉੱਪਰ ਇੱਕ ਮਕਾਨ ਵਿੱਚ ਕੁਝ ਬੰਦਿਆਂ ਨੇ ਵੜ ਕੇ ਗੋਲੀਆਂ ਚਲਾਤੀਆਂ ਸੀ, ਜਿਹਦੇ ਸਿਲਸਿਲੇ ਚ ਬਜ਼ੁਰਗ ਜੋੜਾ ਪੰਜਾਬੀ ਆਪਣਾ ਉਹਨਾਂ ਦੀ ਡੈਥ ਹੋ ਗਈ ਸੀ, ਜਿਹੜੀ ਉਹਨਾਂ ਦੀ ਬੇਟੀ ਸੀ ਉਹ ਗੰਭੀਰ ਜ਼ਖਮੀ ਹੋ ਗਈ ਸੀ। ਪਤਾ ਲੱਗਿਆ ਹੈ ਕਿ ਉਸ ਘਰ ਵਿੱਚ ਕੋਈ ਬੌਬੀ ਨਾਮ ਦਾ ਬੰਦਾ ਰਹਿੰਦਾ ਸੀ ਪਹਿਲਾਂ, ਬਾਅਦ ਚ ਇਹਨਾਂ ਨੇ ਰੈਂਟ ਤੇ ਲੈ ਲਿਆ, ਤੇ ਜਿਹੜੀ ਸਕਿੱਡ ਆ ਡਰੱਗ ਦੀ ਕੋਕੇਨ ਦੀ, 60 ਟਨ ਕੋਕੇਨ ਮਿਸਿੰਗ ਆ, 60 ਟਨ। ਇਸ ਸਿਲਸਿਲੇ ਚ ਉੱਥੇ ਗਏ ਸੀਗੇ, ਲੇਕਿਨ ਉਹਨਾਂ ਨੂੰ ਪਤਾ ਨਹੀਂ ਸੀ ਹੁਣ ਜਿਹੜੇ ਗੋਲੀਆਂ ਚਲਾਉਣੀਆਂ ਉਹਨੇ ਡਰੈਸ ਤੇ ਗੋਲੀਆਂ ਚਲਾਉਣੀਆਂ, ਇਹ ਥੋੜੀ ਦੇਖਣਾ ਵੀ ਅੰਦਰ ਕੌਣ ਹੈ ਨਹੀਂ ਹੈ। ਖੈਰ ਉਹਨਾਂ ਨੇ ਕਾਫੀ ਬਿਲੀਅਨ ਡਾਲਰ ਤੋਂ ਉੱਪਰ ਦੀ ਇਹ ਕੋਕੇਨ ਸੀ, ਉਸ ਸਿਲਸਿਲੇ ਚ ਇਹਨਾਂ ਨੇ ਹੁਣ ਸੂ ਕੀਤਾ ਹੋਇਆ। ਜੇ ਪੁਲਿਸ ਵਾਲੇ ਪਹਿਲਾਂ, ਅੱਛਾ ਪੁਲਿਸ ਵਾਲੇ ਪਹਿਲਾਂ ਗਏ ਵੀ ਸੀ, ਉਹਨਾਂ ਦਾ ਨਾਮ ਨੂੰ ਪੁੱਛ ਕੇ ਵਾਪਸ ਆ ਗਏ, ਜੇ ਉਹਨਾਂ ਦੱਸਿਆ ਹੁੰਦੇ ਭਾਈ ਇੱਥੇ ਬੌਬੀ ਨਾਮ ਦਾ ਬੰਦਾ ਰਹਿੰਦਾ ਸੀ, ਇਹ ਆ ਵੋ ਆ, ਹੋ ਸਕਦਾ ਜਾਨ ਬਚ ਸਕਦੀ ਸੀ ਉਹਨਾਂ ਦੀ। ਖੈਰ ਜਾਣੇ ਆ ਆਉਂਦੇ ਆ ਸਰ।
3: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
17: ਹੈ। ਓ ਤੂੰ ਰੇਫੜਾ,
18: ਓ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
3: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰ 416-356-1870 416-356-1870 ਪੈਗੀ ਪੱਲੇ।
19: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
20: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
19: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ,
22: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
19: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
22: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
6: ਨਾ ਇੰਨੇ ਪਰੇਸ਼ਾਨ ਕਾਹਦੀ ਹੈ ਫਰਸਟ੍ਰੇਸ਼ਨ
7: ਉਹ ਕੀ ਦੱਸਾਂ ਕਰਨਾ ਇੱਕ ਫੰਕਸ਼ਨ
6: ਤੇ ਚੱਲ ਫਿਰ ਟਿੱਕਾ ਜੰਕਸ਼ਨ
9: ਟਿੱਕਾ ਜੰਕਸ਼ਨ 100 ਤੋਂ 125 ਲੋਕਾਂ ਦੀ ਪਾਰਟੀ ਦੇ ਲਈ ਬੈਂਕਟ ਹਾਲ 100 ਲੋਕਾਂ ਦੀ ਸਿਟਿੰਗ ਦੇ ਲਈ ਰੈਸਟੋਰੈਂਟ ਤੇ VIP ਲਾਉਂਜ ਫਾਰ 70 ਪੀਪਲ
17: ਦਿੱਲੀ ਸਟਾਈਲ ਮੁਗਲਾਈ ਫੂਡ ਦਾ ਮਜ਼ਾ ਲਓ 295 ਕੁਈਨ ਸਟਰੀਟ ਬ੍ਰੈਂਪਟਨ ਬਰਗਰ ਕਿੰਗ ਪਲਾਜ਼ਾ ਦੇ ਅੰਦਰ 6477356072 647735 6072
23: ਪ੍ਰੀਤਲੜੀ.com ਤੇ ਦੇਵਤਾਤਲਾ ਹੁਣ ਪੇਸ਼ ਕਰਦੇ ਨੇ ਵਤਨ ਦੀ ਮਿੱਟੀ ਦੀ ਮਹਿਕ ਤੇ ਦਿਲਾਂ ਦੀ ਪ੍ਰੀਤ ਨਾਲ ਲਬਰੇਜ਼
24: ਕਲਚਰ ਆਫ ਪੰਜਾਬ
26: ਕਲਚਰ ਆਫ ਪੰਜਾਬ
23: ਫॉर ਬਿਜ਼ਨਸ ਕੁਐਰੀਜ਼ ਐਂਡ ਐਡਵਰਟਾਈਜ਼ਿੰਗ ਕੰਟੈਕਟ ਦੇਵਤਾਤਲਾ 416-677-0609 416-670-0609
24: ਕਲਚਰ ਆਫ ਪੰਜਾਬ
26: ਕਲਚਰ ਆਫ ਪੰਜਾਬ
27: ਅਨੀਸ਼ਾ ਜੀ ਪ੍ਰੋਗਰਾਮ ਸਵਾਗਤ ਹੈ
28: ਸਤਿ ਸ਼੍ਰੀ ਅਕਾਲ ਦੇਵ ਭਾਜੀ ਸਾਡੇ ਕੋਲ ਹੈਗੀ ਇੰਟਰਨੈਟ ਐਂਡ ਮੋਬਿਲਿਟੀ ਦੀ ਸਪੈਸ਼ਲ ਆਫਰਸ ਹਾਈ ਸਪੀਡ ਇੰਟਰਨੈਟ $55 ਤੋਂ ਸਟਾਰਟਿੰਗ ਪਲੱਸ ਸਪੈਸ਼ਲ ਕ੍ਰੈਡਿਟਸ ਬਿਜ਼ਨਸ ਕਸਟਮਰਸ ਲਈ ਮੋਬਿਲਿਟੀ ਦੇ ਪਲਾਨਸ $30 ਦੇ ਵਿੱਚ ਕੈਨੇਡਾ ਵਾਈਡ ਤੇ $40 ਦੇ ਵਿੱਚ US ਐਂਡ ਮੈਕਸੀਕੋ ਰੋਮਿੰਗ ਇੰਕਲੂਡਿਡ ਜੇ ਤੁਸੀਂ ਇਹ ਪਲਾਨ ਲੈਣਾ ਚਾਹੁੰਦੇ ਹੋ ਸਾਨੂੰ ਕਾਲ ਕਰਿਓ 647-946-2525
29: ਤਰੀ ਬਣਾਓ ਮੈਂ ਚਾਪਾ ਕੇ ਚੰਗਾ ਰਾੜਾ ਲਾਉ
30: ਕਿਉਂ ਇਹਦੇ ਮਗਰ ਪਏ ਹੋ ਤੁਸੀਂ ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ ਰੇ ਲੌਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800
31: ਬੁੱਲੇ ਸ਼ਾਹ ਕਹਿੰਦਾ ਜ਼ਹਿਰ ਦੇਖ ਕੇ ਪੀਤਾ ਤਾਂ ਕੀ ਪੀਤਾ ਇਸ਼ਕ ਸੋਚ ਕੇ ਕੀਤਾ ਤਾਂ ਕੀ ਕੀਤਾ ਦਿਲ ਦੇ ਕੇ ਵਾਪਸ ਲੈਣ ਦਾ ਆਸ ਰੱਖੀ ਬੁਲਿਆ ਪਿਆਰ ਵੀ ਲਾਲਚ ਨਾਲ ਕੀਤਾ ਤਾਂ ਕੀ ਕੀਤਾ
32: ਲੇਡੀਜ਼ ਐਂਡ ਜੈਂਟਲਮੈਨ ਡੇਵ ਟੈਟਲਾ
33: ਟੈਟਲਾ ਯੇ ਟੈਟਲਾ

0: ਅੰਮ੍ਰਿਤਸਰ ਤੋਂ ਖਬਰ ਆਈ ਹੈ, ਇੱਕ ਨੌਜਵਾਨ ਕੁੜੀ ਉੱਤੇ ਆਪਣੇ ਪਿਤਾ ਨੂੰ ਗੋਲੀ ਮਾਰਨ ਦੇ ਦੋਸ਼ ਲੱਗੇ। ਡੋਂਕੀ ਰਾਹੀਂ ਅਮਰੀਕਾ ਗਏ ਕਤਲ ਦੇ ਮਨੀਸ਼ ਦਾ ਦਿਲ ਦਾ ਦੌਰਾ ਪੈ ਗਿਆ। ਬ੍ਰੈਂਪਟਨ ਵਿਚ ਇਕ ਟੋ ਟਰੱਕ ਆਪਰੇਟਰ ਜਸਵਿੰਦਰ ਸਿੰਘ ਸੈਣੀ ਵੱਲੋਂ ਕਈ ਵਾਹਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਟੋ ਕਰਨ ਦੇ ਦੋਸ਼ ਲੱਗੇ, ਉਹਨੂੰ ਗ੍ਰਿਫ਼ਤਾਰ ਕੀਤਾ ਗਿਆ। ਡਿਕਸੀ ਅਤੇ ਪੀਟਰ ਰਾਬਰਟਸਨ ਵਿਚ ਚਾਕੂ ਨਾਲ ਹੋਏ ਹਮਲੇ ਵਿਚ ਇਕ ਵਿਅਕਤੀ ਜ਼ਖਮੀ। ਪੁਲਿਸ ਦਾ ਕਹਿਣਾ ਹੈ ਕਿ ਪਾਕਟ ਨਾਈਫ ਦੀ ਵਰਤੋਂ ਕੀਤੀ ਗਈ। ਮਿਸਾਗਾ ਵਿਚ ਇਕ ਬੀਬੀ ਮਾਰੀ ਗਈ ਜਦੋਂ SUV ਅਤੇ ਕ੍ਰੈਸ਼ ਹੋਇਆ। ਨਾਬਾਲਗ ਪੁੱਤਰਾਂ ਨੂੰ ਵਿਆਹ ਲਈ ਪਾਕਿਸਤਾਨ ਲਿਜਾਣ ਵਾਲੇ ਜੋੜੇ ਨੂੰ ਸਜ਼ਾ। ਤੁਸੀਂ ਇਹਦੀ ਖ਼ਬਰ ਪੜ੍ਹ ਸਕਦੇ ਹੋ devtala.com ਤੇ। ਜਿਹੜੇ ਅੰਡਰ ਏਜ ਬੱਚੇ ਆ ਉਹਨਾਂ ਨੂੰ ਧੱਕੇ ਨਾਲ ਤੁਸੀਂ ਵਿਆਹ ਨਹੀਂ ਕਰ ਸਕਦੇ ਆਪਣੇ ਇਧਰਲੇ ਕਾਨੂੰਨਾਂ ਨਾਲ। ਖੈਰ ਇਹਦੀ ਪੂਰੀ ਖ਼ਬਰ ਲਾਈ ਆ ਤੁਹਾਡੇ ਲਈ, ਤੁਹਾਨੂੰ ਲੈ ਕੇ ਚੱਲਦੇ ਆ ਸੁਖ ਸਾਹਿਬ ਕੋਲੇ, ਦੇਖਦੇ ਹਾਂ ਅੱਜ ਕਿਆ ਸਪੈਸ਼ਲ ਹੈ। ਸੁਖ ਜੀ ਪੁਰਾਣਾ ਸਵਾਗਤ ਹੈ ਸਰ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੇ ਭਾਜੀ। ਬਿਲਕੁਲ ਅੱਜ 294 ਵਾਕਰ ਵਾਲੀ ਲੋਕੇਸ਼ਨ ਤੇ ਖੜੇ ਆ ਤੇ ਵੀਕਐਂਡ ਦੇ ਉੱਪਰ ਫਰਾਈਡੇ ਸੈਚਰਡੇ ਸੰਡੇ ਦੇ ਭਾਜੀ ਫਲੋਰ ਕਲੀਅਰੈਂਸ ਜਿਹੜੀ ਅਸੀਂ ਸੇਲ ਲਾਉਣ ਜਾ ਰਹੇ ਹਾਂ। ਬਹੁਤ ਸਾਰੀ ਇਨਵੈਂਟਰੀ ਜਿਹੜੇ ਕੰਟੇਨਰ ਨਵੇਂ ਪਹੁੰਚ ਰਹੇ ਨੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ ਤੇ ਜਿਹੜੀ ਬਹੁਤ ਸਾਰੀ ਇਨਵੈਂਟਰੀ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਕਲੀਅਰ ਆਊਟ ਕੀਤੀ ਜਾਣੀ ਆ। ਬਹੁਤ ਸਾਰੇ ਬੈਡਰੂਮ ਸੈੱਟ, ਸੋਫਾ ਸੈੱਟ, ਪਾਵਰ ਰਿਕਲਾਈਨਰ, ਟਰਕੀ ਦੇ ਸੋਫਾ ਸੈੱਟ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ। ਫਲੋਰ ਮਾਡਲ ਜਿਹੜੀ ਸੇਲ ਲੱਗਣ ਜਾ ਰਹੀ ਆ। ਫਰਾਈਡੇ ਸੈਚਰਡੇ ਸੰਡੇ ਕੋਈ ਵੀ ਫਰਨੀਚਰ ਦੀ ਬਾਈ ਕਰਨੀ ਆ ਤੇ ਵੱਡੀ ਸੇਵਿੰਗ ਹੋਣੀ ਆ ਤੁਹਾਡੀ, ਕਿਉਂਕਿ ਜਿਹੜੀਆਂ ਆਈਟਮਾਂ ਬਹੁਤ ਸਾਰੀਆਂ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਕਲੀਅਰ ਆਊਟ ਕੀਤੀਆਂ ਜਾਣੀਆਂ ਤੇ ਮੈਂ ਇੱਕ ਡੀਲ ਦੇ ਰਹਿਣਾ ਜਿਨ੍ਹਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ। ਗ੍ਰੇ ਕਲਰ ਦਾ ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਪੀਸ ਦੋ ਹੀ ਨੇ, ਇੱਕ ਫਲੋਰ ਤੇ ਪਿਆ ਤੇ ਇੱਕ ਬ੍ਰੈਂਡ ਨਿਊ ਜਿਹਦੀ ਰੈਗੂਲਰ ਕੀਮਤ $1000 ਸੀ। ਲੈ ਜਾਓ $199 ਦਾ ਵੀਕਐਂਡ ਫਰਾਈਡੇ ਸੈਚਰਡੇ ਸੰਡੇ ਸੋਫਾ ਕਮ ਬੈੱਡ $199 ਦੇ ਵਿੱਚ ਮਿਲੂਗਾ। ਗਲਾਸ ਦਾ ਮਾਡਰਨ ਕਾਫੀ ਟੇਬਲ ਰੀਅਲ ਮਾਰਬਲ ਦਾ, ਇਹ ਵੀ ਲਾਸਟ ਹੀ ਪੀਸ ਆ, 99 ਦਾ ਲੈ ਜਾਓ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੁਹਾਨੂੰ ਜਿਹੜੇ ਤੋਹਫੇ ਮਿਲਣੇ ਨੇ ਇਸ ਵੀਕਐਂਡ ਦੇ ਉੱਪਰ। ਸੋ ਫਲੋਰ ਕਲੀਅਰੈਂਸ ਫਲੋਰ ਮਾਡਲ ਸੇਲ ਲੱਗਣ ਜਾ ਰਹੀ ਹੈ ਇਸ ਵੀਕਐਂਡ ਦੇ ਉੱਪਰ। ਤੁਸੀਂ ਵੀ ਇੱਕ ਚੱਕਰ ਜ਼ਰੂਰ ਲਾਓ। 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅਡਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ ਦੇ ਉੱਪਰ ਲੱਗਣ ਜਾ ਰਹੀ ਆ। ਫਲੋਰ ਕਲੀਅਰੈਂਸ ਫਲੋਰ ਮਾਡਲ ਸੇਲ ਦੇ ਭਾਜੀ।
0: ਬੜੀ ਮਿਹਰਬਾਨੀ ਜਨਾਬ, ਥੈਂਕ ਯੂ। ਗੱਲ ਇੱਦਾਂ ਆਪਣੇ ਇੰਡੀਆ ਚ ਤੁਸੀਂ ਦੇਖਿਆ ਹਮ ਦੋ ਹਮਾਰੇ ਦੋ, ਤੇ ਚੀਨ ਦੇ ਵਿੱਚ ਉਹਨਾਂ ਨੇ ਕਰਤਾ ਸੀ ਵੀ ਕੋਈ ਬੱਚਾ ਹੋਣਾ ਚਾਹੀਦਾ, ਦੂਜਾ ਹੋਣਾ ਨਹੀਂ ਚਾਹੀਦਾ ਹੈਗਾ। ਕੁਬੈਕ ਵਿੱਚ ਪਾਪੂਲੇਸ਼ਨ ਘੱਟ ਰਹੀ ਸੀ, ਉਦੋਂ ਕਹਿੰਦੇ ਵੀ ਇੱਕ ਅੱਧਾ ਬੱਚਾ ਹੋਰ ਪੈਦਾ ਕਰੋ, ਸਾਨੂੰ $2,000-3,000 ਦੇਵਾਂਗੇ। ਲੇਕਿਨ ਹਿੰਦੁਸਤਾਨ ਚ ਜਿਹੜੇ ਉੱਥੇ ਦੀਆਂ ਸਰਕਾਰਾਂ ਨੇ ਜਾਂ ਉੱਥੇ ਦੇ CM ਨੇ ਵੱਖੋ ਵੱਖਰੇ, ਆਂਧਰਾ ਪ੍ਰਦੇਸ਼ ਚ ਕਹਿੰਦੇ ਤੀਜਾ ਚੌਥਾ ਬੱਚਾ ਜੰਮੇਗਾ ਤਾਂ ਪੈਸੇ ਮਿਲਣਗੇ ਤੁਹਾਨੂੰ, ਲਓ। PM ਨੇ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਕੀਤੀ ਹੋਈ ਹੈ। ਉਹਦਾ ਕਹਿੰਦਾ ਤੇਲ ਵੀ ਜਿਹੜਾ ਕੁਕਿੰਗ ਆਇਲ ਉਹ ਵੀ ਘੱਟ ਕਰੋ। UP ਦੇ ਵਿੱਚ ਇੱਕ ਮਹਿਲਾ ਨੇ 5 ਦਿਨਾਂ 'ਚ 4 ਬੱਚਿਆਂ ਨੂੰ ਜਨਮ ਦਿੱਤਾ। ਬ੍ਰਿਟੇਨ ਦੇ ਵਿੱਚ ਇੱਕ ਮਹਿਲਾ ਆਪਣੇ ਪਤੀ ਨਾਲ ਰੋਜ਼ ਲਾਈ ਡਿਟੈਕਟਰ ਟੈਸਟ ਕਰਦੀ ਹੈ। ਜਿਹੜਾ ਘਰੇ ਵਾਲਾ ਆਉਂਦਾ ਨਾ, ਉਹ ਜਿਹੜਾ ਲਾਈ ਡਿਟੈਕਟਰ ਹੁੰਦਾ ਉਹ ਲਾ ਦਿੰਦੇ, ਬਹਿ ਜਾ ਇੱਥੇ। ਕਿੱਥੇ ਗਿਆ ਸੀ? ਬਾਹਰ 'ਚ ਗਿਆ ਸੀ। ਕਿਹੜੀ ਬਾਹਰ 'ਚ ਗਿਆ ਸੀ? ਟਰੰਪ ਦਾ ਕਹਿਣਾ ਉਸਨੇ ਨਵੀਂ ਗੱਲਬਾਤ ਤੋਂ ਪਹਿਲਾਂ ਇਰਾਨ ਦੇ ਹਮਲੇ ਦੀ ਯੋਜਨਾ ਰੱਦ ਕਰ ਦਿੱਤੀ। ਅੰਮ੍ਰਿਤਸਰ ਤੋਂ ਦੁਬਈ ਦੇ ਸ਼ਾਰਜਾਹ ਲਈ ਸਿੱਧੀਆਂ ਫਲਾਈਟ ਮੁੜ ਸ਼ੁਰੂ ਹੋ ਗਈਆਂ। ਅਮਰੀਕਾ ਦੇ ਹਸਪਤਾਲ ਵਿੱਚੋਂ ਮਰੀਜ਼ ਰਿਪੋਰਟਾਂ ਕਰ ਰਹੇ ਟਰੰਪ, ਜੰਗੀ ਤਣਾਅ ਖਤਮ ਕਰਨ ਲਈ ਅਮਰੀਕਾ ਨੇ ਇਰਾਨ ਲੱਗੇ ਜੰਗੀ ਸ਼ਰਤਾਂ। ਬਾਬਰ ਖਾਲਸਾ ਦੇ ਦੋ ਖਤਨਾ ਗੁਰਗੇ ਗ੍ਰਿਫ਼ਤਾਰ, ਹੈਂਡ ਗ੍ਰੇਨੇਡ ਫੜੇ ਗਏ। ਯੂਕਰੇਨ ਦੇ ਇਤਿਹਾਸਕ ਵੈਸਟਮਿਨਿਸਟਰ ਹੋਟਲ ਵਿੱਚ ਅੱਗ ਲੱਗ ਗਈ। TTC ਅਤੇ ਯੂਨੀ ਵਿਚਾਲੇ ਸਮਝੌਤਾ ਹੋਇਆ। ਭਾਰੀ ਭੀੜ ਅਤੇ ਪਟਾਕਿਆਂ ਕਾਰਨ ਬ੍ਰਿੰਪਟਨ ਦੇ ਚਿੰਗਯੂਸੀ ਪਾਰਕ ਬੰਦ ਕਰ ਦਿੱਤਾ ਗਿਆ। ਉੱਥੇ ਬਈ ਬੰਦੇ ਪਹੁੰਚੇ, ਬੋਲੇ ਪਟਾਕੇ ਚਲਾਉਣੇ ਆ ਚਲਾਓ, ਇੱਕ ਦੂਜੇ ਦੇ ਕਰਕੇ ਜੇ ਤੁਸੀਂ ਮੂਹਰੇ ਖੜੇ ਛੋਟੇ ਕਰਕੇ ਪਟਾਕਾ ਛੱਡ ਦਿੰਦੇ ਵੀ ਜਾ ਕੇ ਬੱਚੇ ਦੇ ਵਿੱਚ। ਉਹ ਸੌਂਗ ਵੀ ਦੀਸ ਗਾਇਸ। ਪੰਜਾਬੀ ਗਾਇਕ ਇੰਦਰ ਕੌਰ ਦਾ ਕਤਲ 6 ਦਿਨ ਪਹਿਲਾਂ ਹੋਈ ਸੀ ਅਗਵਾ, ਨਹਿਰ ਚੋਂ ਮਿਲੀ ਲਾਸ਼, ਇੱਕ ਤਰਫਾ ਪਿਆਰ ਤੇ ਦੱਸਿਆ ਜਾ ਰਿਹਾ ਹੈ। ਸੁਪਰੀਮ ਕੋਰਟ ਨੇ ਆਖਿਆ ਜਿਹੜੇ ਵਾਰਾ ਕੁੱਤੇ ਆ ਹਿੰਦੁਸਤਾਨ ਚ ਯਾਰ, ਇਹਨੇ ਟੀਕੇ ਟੂਕੇ ਲਾ ਕੇ ਖਤਮ ਕਰੋ, ਕੀ ਕਰੀ ਜਾਂਦੇ ਹੋ। 26 ਸਾਲ ਦਾ ਇੱਕ ਵਿਅਕਤੀ ਦੀ ਮੌਤ ਹੋਈ ਆਪਣੇ ਨਾਰਥ ਆਫ ਅਰੇਲੀਆ ਐਕਸੀਡੈਂਟ ਵਿੱਚ। ਗੁਰਪ੍ਰੀਤ ਢਿੱਲੋਂ ਸ਼ਹਿਰ ਤੋਂ ਮੰਗ ਕਰ ਰਹੇ ਨੇ, ਜਿਹੜੇ ਸਾਡੇ ਇੱਥੇ ਕਾਉਂਸਲਰ ਹੁੰਦੇ ਸੀ। 2020 ਦੇ ਉਹਨਾਂ ਦੇ ਵਿਰੁੱਧ ਜਿਨਸੀ ਦੁਰਵਿਹਾਰ ਦੇ ਦੋਸ਼ ਲੱਗੇ ਸਨ। ਉਸ ਸੰਬੰਧੀ ਇਮਾਨਦਾਰੀ ਕਮਿਸ਼ਨ ਰਿਪੋਰਟ ਆਈ ਆ, ਉਹਨਾਂ ਨੇ ਇਹਨੂੰ ਬਰੀ ਕਰਤਾ, ਕੁਛ ਨਹੀਂ ਕਿਹਾ, ਲੇਕਿਨ ਜਿਹੜੀ ਉਹ ਰਿਪੋਰਟ ਆ ਉਹ ਅਜੇ ਵੀ ਵੈਬਸਾਈਟ ਤੇ ਆ। ACI ਦੇ ਲੱਗੀ ਗੋਲੀ ਚੰਡੀਗੜ੍ਹ 'ਚ ਵੱਡਾ ਇਨਕਾਊਂਟਰ, ਸੈਕਟਰ 43 'ਚ ਹੋਇਆ ਜੀ ਇਹ। ਜਦੋਂ ਫਰਵਰੀ ਦੇ ਅਖੀਰ ਵਿੱਚ ਅਮਰੀਕਾ ਤੇ ਇਜ਼ਰਾਈਲ ਨੇ ਇਰਾਨ ਤੇ ਹਮਲਾ ਕੀਤਾ ਸੀ, ਇਸ ਦਾ ਸਿੱਧਾ ਅਸਰ ਭਾਰਤ ਤੇ ਪਿਆ। ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤੀ ਸਟਾਕ ਮਾਰਕੀਟ ਤੋਂ ਰਿਕਾਰਡ ਗਤੀ ਨਾਲ ਪੈਸਾ ਕਢਵਾਉਣਾ ਸ਼ੁਰੂ ਕਰਤਾ। ਜਿੰਨੇ ਵੀ ਬੰਦੇ ਨੇ ਪੈਸੇ ਪਾਏ ਸੀਗੇ ਉਹ ਸਾਰੇ ਕਢਾ ਰਿਹਾ ਬਾਹਰ। ਟਰੰਪ ਤੋਂ ਬਾਅਦ ਵਲਾਦੀਮੀਰ ਪੁਤਿਨ ਹੁਣ ਉਹ ਜਾ ਰਿਹਾ ਉੱਥੇ ਚੀਨ ਜ਼ੀ ਨੂੰ ਮਿਲਣ। ਸੈਂਡੀਆਗੋ ਦੇ ਇਸਲਾਮਿਕ ਸੈਂਟਰ ਤੇ ਗੋਲੀਆਂ ਚੱਲੀਆਂ, 3 ਦੀ ਮੌਤ, 2 ਸ਼ੱਕੀ ਵੀ ਮਾਰੇ ਗਏ। ਕੈਨੇਡਾ ਐਨੂਅਲ ਇਨਫਲੇਸ਼ਨ ਰੇਟ ਸਾਡਾ ਵੱਧ ਗਿਆ, 2.8% ਹੋ ਗਿਆ। ਪੈਟਰੋਲ ਗਰੋਸਰੀ ਦੀਆਂ ਪ੍ਰਾਈਜ਼ਾਂ ਮਹਿੰਗੀਆਂ ਹੋਈਆਂ। ਸਪੇਨ ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ੀ 3 ਆਫ ਡਿਊਟੀ ਟੋਰਾਂਟੋ ਪੁਲਿਸ ਅਧਿਕਾਰੀ ਗ੍ਰਿਫਤਾਰ। ਜਿਨ੍ਹਾਂ ਨੇ ਓਜੇ ਸਿੰਪਸਨ ਦੀ ਟ੍ਰਾਇਲ ਦੇਖੀ ਆ ਉਹਨਾਂ ਨੂੰ ਪਤਾ ਹੋਣਾ ਮਾਰਕ ਫਰਮਨ ਕੌਣ ਸੀ। ਐਲਏ ਦਾ ਪੁਲਿਸ ਡਿਟੈਕਟਿਵ ਸੀ, 74 ਸਾਲ ਦੀ ਉਮਰ 'ਚ ਉਹਦੀ ਮੌਤ ਹੋ ਗਈ। ਬਰਮਿੰਗਮ ਦੇ ਸੋਹੋ ਰੋਡ 'ਤੇ ਇੱਕ ਟੱਕਰ ਵਿੱਚ ਇੱਕ ਆਦਮੀ ਦੀ ਮੌਤ ਅਤੇ ਉਸਦੀ ਪਤਨੀ ਨੂੰ ਜ਼ਖਮੀ ਕਰਨ ਦੇ ਦੋਸ਼ ਵਿੱਚ 41 ਸਾਲਾ ਹਰਿੰਦਰਪਾਲ ਅਠਵਾਲ ਨੂੰ 11 ਸਾਲਾਂ ਲਈ ਚੱਕੀ। ਪੀ ਸਿੰਘ ਹੋ ਗਿਆ, ਜਾਣੇ ਆ ਉਹਨੇ ਸਟੇ ਟਿਊਨ।
2: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
3: ਨਹੀਂ ਨਹੀਂ,
2: ਤੂੰ ਚੋਰ ਹੈ,
3: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ, ਚੋਰ ਹੈ ਤੂੰ।
4: ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000, 647-871-5000।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ, ਨੀਅਰ ਟੌਪ ਰੂਮ, ਯੂਨਿਟ 32। 9054609099, 9054609099, 4609099 ਇਹਨਾਂ ਦਾ ਨੰਬਰ ਹੈ।
5: ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ।
6: ਅੱਛਾ ਚਲੋ ਠੀਕ ਹੈ ਫਿਰ।
5: ਕੀ ਤੁਸੀਂ ਮੇਰਾ ਕਾਰਨ ਨਹੀਂ ਜਾਣਨਾ ਚਾਹੋਗੇ?
6: ਨਾ ਨਾ, ਮੈਂ ਤੇਰੇ ਫੈਸਲੇ ਦੀ ਬਹੁਤ ਇੱਜ਼ਤ ਕਰਦਾ।
5: ਕੀ ਫਿੱਟੇ ਮੂੰਹ ਤੇਰੇ।
0: ਮੋਦੀ ਨਾਰਵੇ ਗਿਆ, ਉੱਥੇ ਪੱਤਰਕਾਰ ਨੇ ਪੁੱਛਿਆ, ਅਰੇ ਭਾਈਏ ਮੋਦੀ ਸਾਹਿਬ, ਅਰੇ ਜਵਾਬ ਤਾਂ ਦੇ ਦਿਓ। ਹੈਲੋ ਹੈਲੋ, ਕਿਸੇ ਪੱਤਰਕਾਰ ਨੂੰ ਕੋਈ ਜਵਾਬ ਨਹੀਂ, ਚੁੱਪ ਕਰਕੇ ਤੁਰ ਗਿਆ। ਟਰੰਪ ਅਤੇ ਇਜ਼ਰਾਇਲ ਦਾ ਜਿਹੜਾ ਨਿਤਨਯਾਹੂ ਹੈ, ਇਹਨੂੰ ਮਾਰਨ ਵਾਲੇ ਨੂੰ 500 ਕਰੋੜ ਰੁਪਈਏ ਦੇਣਗੇ ਆਪਣੇ ਇਰਾਨ ਵਾਲੇ। ਰੂਸੀ ਰਾਸ਼ਟਰਪਤੀ ਪੁਤਿਨ ਸਤੰਬਰ ਦੇ ਵਿੱਚ ਭਾਰਤ ਜਾ ਰਹੇ ਨੇ। ਲਓ ਜੀ, ਸਾਡੀ ਲਾਈਨ ਮਿਲ ਚੁੱਕੀ ਆ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ, ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ। ਸਰ ਜੀ, ਵੈਲਕਮ ਟੂ ਦਾ ਸ਼ੋ।
7: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ, ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ, ਬਹੁਤ ਲੋ ਇਨਵੈਂਟਰੀ ਰਹਿ ਗਈ ਹੈ, 2-2, 3-3 ਪੀਸ ਇਨ ਸਟਾਕ ਹੈ ਜੀ। 55 ਇੰਚ ਸਿਰਫ 399 ਦਾ ਦੇ ਰਹੇ ਹਾਂ ਤੇ 65 ਇੰਚ 699 ਦਾ ਮਿਲ ਜਾਏਗਾ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ, ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 ਇੰਚ 999 ਦਾ, ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ। ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਮਿਲੇਗੀ। 905-450-2828 ਨੰਬਰ ਹੈ। ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ, ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ। $700 ਤੁਸੀਂ ਇਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲਓਗੇ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ। ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਈਸਿਸ ਨੂੰ ਮਿਸ ਨਾ ਕਰਨਾ, ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ, ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ। ਸਮੂਥ ਟੋਪ ਇਲੈਕਟ੍ਰਿਕ ਸਟੋਵ ਜਿਹੜਾ ਜੀ, ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ। ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1,000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $499 ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ ਤੇ ਫ੍ਰੀ ਹੋਮ ਡਿਲੀਵਰੀ ਹੈ 6 ਮਹੀਨੇ ਚ ਤੁਸੀਂ ਪੇ ਕਰਨਾ ਜੀ ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਥੈਂਕ ਯੂ ਸਰ
7: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
0: ਆਲਰਾਈਟ ਕ੍ਰਿਕਟ ਦਾ ਸਕੋਰ ਵੀ ਦੱਸ ਦਿਓ 94 ਤੇ 1 ਆ 8.2 ਓਵਰ ਚ ਉਹਨਾਂ ਨੇ 94 ਰਨ ਆਲਰੇਡੀ ਬਣਾ ਲਏ ਨੇ 70 ਬਾਲਾਂ ਚ 127 ਰਨ ਹੋਰ ਚਾਹੀਦੇ ਨੇ ਅੱਜ ਸਵੇਰੇ ਪੈਟਰੋਲ ਦੀ ਪ੍ਰਾਈਸ 4 ਸੈਂਟ ਉੱਪਰ ਗਈ ਔਰ ਅੱਜ ਅੱਧੀ ਰਾਤੋਂ ਪ੍ਰਾਈਸ ਸੇਮ ਰਹੇਗੀ ਜਾਣੇ ਆਉਂਦੇ ਹਾਂ ਸਟੇ ਟਿਊਨ ਅਭਿਸ਼ੇਕ ਜੀ ਵੈਲਕਮ ਟੂ ਦ ਸ਼ੋ
8: ਸਤਿ ਸ੍ਰੀ ਅਕਾਲ ਦੇਵ ਭਾਜੀ ਫਸਟ ਟਾਈਮ ਹੋਮ ਬਾਇਰਸ ਲਈ ਬਹੁਤ ਹੀ ਸੋਹਣਾ ਮੌਕਾ ਹੈ ਜੀ ਪ੍ਰਾਈਸਿਸ ਬਹੁਤ ਡਾਊਨ ਨੇ ਬਿਲਡਰ ਵੱਲੋਂ ਵੀ ਸਪੈਸ਼ਲ ਇਨਸੈਂਟਿਵਸ ਨੇ ਗਵਰਨਮੈਂਟ ਵੀ ਸਪੋਰਟ ਕਰ ਰਹੀ ਹੈ HST ਦੇ ਨਾਲ ਤੇ ਇਸ ਦੇ ਚਲਦੇ ਸਾਡੇ ਕੋਲ ਦੇਵ ਭਾਜੀ ਓਕਵਿਲ ਦੇ ਅੰਦਰ ਬ੍ਰਾਂਡ ਨਿਊ ਟਾਊਨ ਹੋਮਸ ਆ ਰਹੇ ਨੇ ਜੀ 7 ਲੱਖ ਦੀ ਰੇਂਜ ਤੋਂ ਸਟਾਰਟ ਹੋ ਰਹੇ ਨੇ ਜੀ ਡਿਟੈਚਡ ਹੋਮ 1.2 million ਦੀ ਰੇਂਜ ਚੋਂ ਬ੍ਰੈਂਪਟਨ ਜਾਂ ਕੈਲਟਨ ਦੇ ਅੰਦਰ ਆਪਣੇ ਕੋਲ ਬ੍ਰਾਂਡ ਨਿਊ ਟਾਊਨ ਹੋਮ ਮਾਊਂਟ ਪਲੇਜ਼ੈਂਟ ਗੋ ਸਟੇਸ਼ਨ ਦੇ ਨਾਲ ਸਿਰਫ 5,30,000 ਦੀ ਰੇਂਜ ਡਿਟੈਚਡ ਘਰ 3,032 ਸਕੁਅਰ ਫੁੱਟ ਵੱਡੇ ਘਰ 1.2-1.3 million ਦੀ ਰੇਂਜ ਹੈਗੀ ਅਗਲੇ ਸਾਲ ਦੀ ਕਲੋਜਿੰਗ ਸਪੈਸ਼ਲ ਇਨਸੈਂਟਿਵ ਸਪੈਸ਼ਲ ਡਿਸਕਾਊਂਟਸ ਕਮਰਸ਼ੀਅਲ ਕੋਈ ਬਿਜ਼ਨਸ ਬਾਏ ਕਰਨਾ ਚਾਹੁੰਦਾ ਹੈ ਜਾਂ ਕਨਵੀਨੀਅੰਸ ਸਟੋਰ ਹੈਗਾ ਜੀ ਸਾਡੇ ਕੋਲ ਵੌਨ ਦੇ ਅੰਦਰ ਅਸਾਈਨਮੈਂਟ ਸੇਲ ਮਿਲਟਨ ਦੇ ਅੰਦਰ 1 bedroom plus den 1 parking 1 locker ਓਰਿਜਨਲ ਬਾਇੰਗ ਤੋਂ $1,00,000 ਤੇ ਡਿਸਕਾਊਂਟ ਤੇ ਸਾਡੇ ਕੋਲ ਅਵੇਲੇਬਲ ਹੈ 5 ਲੱਖ ਤੋਂ ਥੱਲੇ ਜੇ ਕੋਈ ਕਮਰਸ਼ੀਅਲ ਸਪੇਸ ਰੈਂਟ ਕਰਨਾ ਚਾਹੁੰਦਾ ਹੈ ਮੇਰੇ ਕੋਲ ਸਟੀਲਸ ਐਂਡ ਟੋਰਬਰਮ ਤੇ ਕਮਰਸ਼ੀਅਲ ਸਪੇਸ ਅਵੇਲੇਬਲ ਹੈ ਰੈਂਟ ਕਰਨ ਵਾਸਤੇ ਸਾਡੇ ਕੋਲ ਹੋਰ ਵੀ ਬਹੁਤ ਸਾਰੇ ਨਵੇਂ ਪ੍ਰੋਜੈਕਟਸ ਦਾ ਪਲੈਟੀਨਮ ਐਕਸੈਸ ਹੈ ਬਹੁਤ ਸੋਹਣੀ ਡੀਲਾਂ ਨੇ ਜੀ ਸਾਨੂੰ ਹੁਣੇ ਕਾਲ ਕਰੋ 647-792-7000 6477927000
0: ਬੜੀ ਮਿਹਰਬਾਨੀ ਸਰ ਔਰਾਈਟ 98 ਰਨ ਬਣਾ ਲਏ 1 wicket ਤੇ ਕਿਰਨ ਜੀ ਵੀ ਆ ਚੁੱਕੇ ਨੇ ਵਤਨੋਂ ਦੂਰ ਤੁਹਾਡੇ ਲਈ ਪੇਸ਼ ਕਰਨਗੇ ਉੱਪਰ ਵਾਲੇ ਦਾ ਦੁਆ ਕਰਨ ਮਰਿਆ ਫਿਰ ਮਿਲਾਂਗੇ ਡੇਵ ਟਾਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ
9: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ
10: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ 100 ਲੋਕਾਂ ਦੀ ਸੀਟਿੰਗ 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ
9: ਸੁਪਰ VIP ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ ਕਾਲ 6474294040 ਟਿੱਕਾ ਜੰਕਸ਼ਨ 2958 Queen Street East, Unit 26, Brampton.
11: ਯਾਰ ਕਲੋਜ਼ਿੰਗ ਨੇੜੇ ਆ ਗਈ ਪੇਪਰ ਵਰਕ ਹਜੇ ਵੀ ਕੰਪਲੀਟ ਨਹੀਂ ਹੋਇਆ
12: ਓਹੋ ਫਿਕਰ ਨਾ ਕਰੋ ਕਾਲ ਕਰੋ ਰਵਿੰਦਰ ਤੰਬਰ ਜਾਂ ਹਰਮਨ ਢਿੱਲੋਂ ਨੂੰ ਰੀਅਲ ਅਸਟੇਟ ਲਾਅ ਵਿੱਚ ਟ੍ਰਸਟਿਡ ਟੀਮ ਪਰਚੇਜ਼ਸ ਸੇਲ ਕਲੋਜ਼ਿੰਗਸ ਰੀਫਾਈਨਾਂਸਿੰਗ ਮੌਰਗੇਜਸ ਬੋਰੋਵਰ ਤੇ ਲੈਂਡਰ ਸਾਈਡ ਦੋਵਾਂ ਲਈ ਐਕਸਪਰਟ ਲੀਗਲ ਸਰਵਿਸਿਜ਼
11: ਘਰ ਹੋਵੇ ਜਾਂ ਕਮਰਸ਼ੀਅਲ ਬਿਜ਼ਨਸ ਡੀਲ ਹਰ ਕਲੋਜ਼ਿੰਗ ਨੂੰ ਬਣਾਇਆ ਜਾਂਦਾ ਹੈ ਸਮੂਥ ਸਿੰਪਲ ਤੇ ਸਟ੍ਰੈਸ ਫ੍ਰੀ ਅੱਜ ਹੀ ਵਿਜ਼ਿਟ ਕਰੋ 448500 ਟੋਰਬਰਮ ਰੋਡ ਬ੍ਰੈਂਪਟਨ ਔਨ L60 5C6
12: ਕਾਲ ਰਵਿੰਦਰ ਤੰਬਰ
11: 6477104659
13: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ
14: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
13: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
15: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
13: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
15: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ ਟੋਰਬਰਮ ਡੇਰੀ ਦੇ ਨਜ਼ਦੀਕ 7055 ਟੋਰਬਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ

0: ਛੁੱਟੀ ਕਰ ਦਿੱਤੀ।
1: ਵਾਹ ਜੀ ਵਾਹ।
0: ਦੂਸਰੇ ਦਿਨ ਸੱਸ ਕਹਿੰਦੀ ਬਾਕੀ ਜਵਾਈਆਂ ਦਾ ਵੀ ਦੇਖ ਲਈਏ ਪਰਚੇ ਤੇ ਵੀ ਕਿੱਦਾਂ ਕਦੇ ਬੰਦੇ ਆ। ਉਹਨੇ ਫਿਰ ਨਦੀ ਵਿੱਚ ਛਾਲ ਮਾਰੀ, ਦੂਸਰੇ ਜਵਾਈਨਾਂ ਨੂੰ ਬਚਾਇਆ, ਸੱਸ ਨੇ ਉਹਨੂੰ ਹੀਰੋ ਹਾਂਡਾ ਲੈ ਕੇ ਦਿੱਤਾ।
1: ਵਾਹ ਵਾਹ।
0: ਤੇ ਹੁਣ ਵਾਰੀ ਆ ਗਈ ਤੀਸਰੇ ਦੀ, ਸੱਸ ਕਹਿੰਦੀ ਇਹਨੂੰ ਵੀ ਦੇਖ ਲਈਏ ਨਖੱਟੂ ਨੂੰ ਨਿਕੰਮੇ ਨੂੰ। ਲਓ ਜੀ ਉਹਨੇ ਮਾਰੀ ਨਹਿਰ ਦੇ ਵਿੱਚ ਛਾਲ। ਤੀਸਰੇ ਜਵਾਈ ਨੇ ਸੋਚਿਆ ਕਿ ਹੁਣ ਤਾਂ ਸਾਈਕਲ ਹੀ ਰਹੇਗਾ, ਛੱਡੋ ਕੀ ਕਰਨ ਬਚਾਉਣਾ ਨੂੰ, ਦਫਾ ਕਰ ਮਰਦੀ ਤੇ ਮਾਰ ਲਵੇ।
1: ਕੀ
0: ਆਹੋ, ਲਓ ਜੀ ਸੱਸ ਡੁੱਬ ਕੇ ਮਰ ਗਈ, ਪਰ ਉਹਦੇ ਚੌਥੇ ਦੇ ਹੀ ਸਾਰੇ ਨੇ ਉਹਨੂੰ BMW ਲੈ ਕੇ ਦਿੱਤੀ।
2: ਫਿੱਟੇ ਮੂੰਹ ਤੇਰੇ।
3: ਮੇਰੇ ਰੱਬ ਜੀ, ਮੇਰਾ ਬਿਜ਼ਨਸ ਨਹੀਂ ਜੇ ਚੱਲਦਾ। ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ। ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ। ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
4: ਮੈਨੂੰ ਕਿਉਂ ਡਿਸਟਰਬ ਕਰ ਰਿਹਾ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ। ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ।
5: The opinions expressed in the following program are those of the host and their guests and do not reflect the views and opinions of the management and staff of CHLO AM 530.
6: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is Watno Dur Radio.
7: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜ਼ੁਬਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋ ਦੂਰ ਰੇਡੀਓ।
6: This is Watno Dur Radio.

0: ਸੋ ਦੋਸਤੋ ਇਹਨਾਂ ਹੀ ਕੁਝ ਖੂਬਸੂਰਤ ਲਾਈਨਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਹਾਜ਼ਰ ਲਵਾ ਰਹੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਵੈਲਕਮ, ਸਾਨੂੰ ਵੀ ਵੈਲਕਮ, ਅਤੇ ਸਟੂਡੀਓ ਦੇ ਵਿੱਚ ਮੈਂ ਸੁਖੀ ਨਿੱਜਰ ਅਤੇ ਮੇਰੇ ਨਾਲ ਕਿਰਨ ਸਾਥ ਦੇ ਰਹੇ ਨੇ, ਅਤੇ ਬਾਕੀ ਤੁਸੀਂ ਸਾਡੇ ਸੱਜਣ ਮਿੱਤਰ ਯਾਰ ਦੋਸਤ ਇਸ ਟਾਈਮ ਰੇਡੀਓ ਦੇ ਰਾਹੀਂ ਸਾਡੀ ਆਵਾਜ਼ ਸੁਣ ਰਹੇ ਹੋ, ਸਾਰਿਆਂ ਦਾ ਹੀ ਸਵਾਗਤ ਹੈ ਅਤੇ ਪੂਰੀ ਆਸ ਹੈ ਲੌਂਗ ਵੀਕਐਂਡ ਤੋਂ ਬਾਅਦ ਦੁਬਾਰਾ ਕੰਮ 'ਤੇ ਆ ਗਏ ਹੋਵੋਗੇ ਅਤੇ ਲੌਂਗ ਵੀਕਐਂਡ ਤੁਹਾਡਾ ਠੀਕ ਠਾਕ ਰਿਹਾ ਹੋਵੇਗਾ ਕਿਉਂਕਿ ਮੌਸਮ ਬਹੁਤ ਅੱਛਾ ਸੀਗਾ, ਇੰਜੋਏ ਕੀਤਾ ਹੋਊਗਾ ਸਾਰਿਆਂ ਨੇ। ਕਿੱਦਾਂ ਦਾ ਤੁਹਾਡਾ ਐਕਸਪੀਰੀਅੰਸ ਰਿਹਾ ਵਿਕਟੋਰੀਆ ਡੇ ਦਾ, ਤੁਸੀਂ ਸਾਂਝ ਪਾ ਸਕਦੇ ਹੋ 9057999999 ਦੇ ਉੱਤੇ। ਕਿਰਨ ਜੀ ਵੈਲਕਮ, ਤੁਹਾਡਾ ਕਿਵੇਂ ਦਾ ਰਿਹਾ ਐਕਸਪੀਰੀਅੰਸ?
1: ਜੀ ਸਤਿ ਸ਼੍ਰੀ ਅਕਾਲ ਸੁਖੀ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਾਡੀ ਸਾਰੀ ਟੀਮ ਵੱਲੋਂ ਵਤਨੋਂ ਦੂਰ ਦੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਔਰ ਉਮੀਦ ਕਰਾਂਗੇ ਕਿ ਜਿੱਥੋਂ ਵੀ ਤੁਸੀਂ ਸਾਨੂੰ ਸੁਣਦੇ ਆ, ਭਾਵੇਂ ਗੱਡੀਆਂ 'ਚੋਂ, ਕਾਰਾਂ 'ਚੋਂ ਜਾਂ ਕੰਮਾਂ ਕਾਰਾਂ 'ਚੋਂ, ਸਾਰੇ ਬਹੁਤ ਵਧੀਆ ਹੋਣਗੇ ਜੀ। ਬਿਲਕੁਲ, ਵੈਦਰ ਵੀ ਕਾਫੀ ਵਧੀਆ ਸੀਗਾ ਬੀਤੇ ਦਿਨ, ਅਤੇ ਲੌਂਗ ਵੀਕਐਂਡ ਜਿਹੜਾ ਜੀ, ਤਿੰਨ ਛੁੱਟੀਆਂ ਸੀ, ਸੈਟਰਡੇ, ਸੰਡੇ, ਮੰਡੇ, ਸੋ ਕਾਫੀ ਵਧੀਆ ਜਿਹੜੀਆਂ ਜੀ ਨਿਕਲੀਆਂ ਹੋਣੀਆਂ ਆ। ਔਰ ਤੁਸੀਂ ਕਿੱਦਾਂ ਜਿਹੜੇ ਬਤੀਤ ਕੀਤਾ ਸਾਡੇ ਨਾਲ, ਜ਼ਰੂਰ ਜਿਹੜੀ ਜੀ ਜਿੱਦਾਂ ਕਿ ਸੁਖੀ ਜੀ ਨੇ ਦੱਸਿਆ ਕਿ ਸਾਂਝ ਪਾ ਸਕਦੇ ਹਾਂ 9057999999 'ਤੇ, ਔਰ ਤਰੀਕ ਜਿਹੜੀ ਹੈ ਜੀ ਅੱਜ ਹੋ ਚੁੱਕੀ ਆ 19 ਮਈ, ਅਤੇ ਜਿਹੜਾ ਜੀ ਟਾਈਮ ਸਾਡੇ ਸਟੂਡੀਓ ਮੁਤਾਬਿਕ 1:06 ਔਰ ਕੁਛ ਸੈਕਿੰਡ ਹੋ ਚੁੱਕੇ ਆ। ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦੇਵਾਂ ਕਿ ਅੱਜ ਦਾ ਵੈਦਰ ਹੈਗਾ 28 ਡਿਗਰੀ, ਸ਼ਾਮ ਨੂੰ ਹੈਗਾ ਜੀ 23 ਡਿਗਰੀ, ਓਵਰਨਾਈਟ 15 ਡਿਗਰੀ, ਹਵਾ ਦੀ ਸਪੀਡ ਹੈਗੀ ਆ 19 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ, ਸੋ ਜਿੱਥੇ ਕਿ ਅੱਜ ਜਿਹੜਾ ਜੀ ਹੀਟ ਵਾਰਨਿੰਗ ਅਲਰਟ ਵੀ ਜਾਰੀ ਕੀਤਾ ਗਿਆ ਹੈ ਜੀ।
0: ਔਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਸਮੋਸਾ ਸਵੀਟ ਫੈਕਟਰੀ, ਵੁੱਡਵਾਈਨ ਬੈਂਕਟ ਹਾਲ, ਮੋਨਾ ਮਹਿੰਗੀ ਜੀ, ਔਰ ਸਿੰਗਾਪੁਰ ਜੂਲਰ, ਟੈਲੀਟਾਈਮ ਇਲੈਕਟ੍ਰੋਨਿਕ, ਅਤੇ ਇਸ ਦੇ ਨਾਲ ਨਾਲ ਜੀ ਟਿੱਕਾ ਜੰਕਸ਼ਨ, ਢਾਬਾ ਔਨ ਦਾ ਫਾਲ, ਅੰਕਾਰ ਟੂਰ ਐਂਡ ਟਰੈਵਲ, ਅੰਜਮ ਕ੍ਰੇਸ਼ੀ, ਪੀਜ਼ਾ ਡਿਪੂ, ਅਤੇ ਇਸ ਦੇ ਨਾਲ ਨਾਲ ਜੀ ਅੱਜ ਦੇ ਪ੍ਰੋਗਰਾਮ ਨੂੰ ਹਰਪ੍ਰੀਤ ਸੈਣੀ ਅਤੇ ਨੋਵਲ ਫਰੈਸ਼ ਫੂਡਸ ਵਾਲਿਆਂ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਹਾਂ, ਔਰ ਸਾਰਿਆਂ ਦੇ ਸੁਨੇਹੇ ਤੁਹਾਡੇ ਤੱਕ ਦਿੰਦੇ ਰਹਾਂਗੇ। ਔਰ ਤੁਹਾਡੇ ਕੋਲ ਵੀ ਕੋਈ ਆਸ ਪਾਸ ਦੀ ਖਬਰ ਹੈ, ਜੇ ਪਿਛਲੇ ਤੁਸੀਂ 24 ਘੰਟਿਆਂ ਦੌਰਾਨ ਕੋਈ ਆਸ ਪਾਸ ਕੁਛ ਵਾਪਰਿਆ ਹੋਵੇ ਅਤੇ ਉਹ ਸਾਡੇ ਤੱਕ ਲਿਸਨਰ ਤੱਕ ਸਾਂਝਾ ਕਰਨਾ ਚਾਹੋ, 9057999999 ਦੇ ਉੱਤੇ ਕਾਲ ਕਰ ਸਕਦੇ ਹੋ ਜੀ। ਸੋ ਕੁਝ ਕੁ ਲੋਕਲ ਖਬਰਾਂ ਵੱਲ ਨੂੰ ਥੋੜ੍ਹੀ ਜਿਹੀ ਝਾਤ ਪਹਿਲਾਂ ਪਾਉਂਦੇ ਹਾਂ, ਕੈਨੇਡੀਅਨ ਖਬਰਾਂ, ਅਤੇ ਉਸ ਤੋਂ ਬਾਅਦ ਫਿਰ ਮਨਪ੍ਰੀਤ ਹੋਰੀ ਵੀ ਸਾਡੇ ਨਾਲ ਸਾਂਝ ਪਾ ਚੁੱਕੇ ਨੇ, ਮਿਲ ਚੁੱਕੇ ਨੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਪਿਛਲੇ 24 ਘੰਟਿਆਂ ਦੌਰਾਨ ਜੋ ਵਾਪਰਿਆ ਉਹ ਵੀ ਕਰਾਂਗੇ। ਔਰ ਮੇਰੇ ਖਿਆਲ ਪਹਿਲੇ ਕਾਲਰ ਨੇ ਜੀ, ਜੀ ਆਇਆਂ ਨੂੰ ਜੀ,
2: ਸੁੱਖੀ ਭਾਜੀ ਸਤਿ ਸ਼੍ਰੀ ਅਕਾਲ, ਲਖਵਿੰਦਰ ਮਲਤਾਨੀ ਬੋਲ ਰਿਹਾ।
0: ਮਲਤਾਨੀ ਸਾਹਿਬ ਕੀ ਹਾਲ ਚਾਲ?
2: ਬਹੁਤ ਵਧੀਆ, ਮੈਂ ਪ੍ਰੋਗਰਾਮ ਲਾਇਆ ਤੇ ਤੁਹਾਡੀ ਜੀ ਦੀ ਆਵਾਜ਼ ਸੁਣੀ, ਮੈਂ ਕਾਲ ਕਰਨੀ ਬਣਦੀ
0: ਹੈ। ਬਿਲਕੁਲ ਬਿਲਕੁਲ ਬਿਲਕੁਲ ਠੀਕ ਠਾਕ,
2: ਮੈਂ ਬਹੁਤ ਲਾਈਕ ਕਰਦਾ ਵੀਰ ਜੀ ਤੁਹਾਡਾ ਪ੍ਰੋਗਰਾਮ, ਤੁਹਾਡੀ ਆਵਾਜ਼ ਵੀ ਬੜੀ ਸ਼ਾਨਦਾਰ ਆ ਰਹੀ ਹੈ, ਭੈਣ ਦੀ ਆਵਾਜ਼ ਬਹੁਤ ਵਧੀਆ ਆ ਰਹੀ ਹੈ। ਭਾਜੀ ਤੁਸੀਂ ਇੱਕ ਗੱਲ ਕੀਤੀ ਹੈ ਕਿਤੇ ਆਪਣਾ ਜਿਹੜਾ ਆ ਵਿਕਟੋਰੀਆ ਵੀਕਐਂਡ ਜਿਹੜਾ ਲੰਘ ਕੇ ਗਿਆ
0: ਜੀ,
2: ਤੁਸੀਂ ਪੜ੍ਹ ਕੇ ਸ਼ਾਇਦ ਪਤਾ ਨੀ ਤੁਸੀਂ ਵੀਡੀਓ ਵੇਖੀ ਕਿ ਨਹੀਂ ਹੈ, ਵੀ ਤੁਹਾਨੂੰ ਅੱਜ ਸਵੇਰੇ ਪਤਾ ਲੱਗਿਆ ਵੀਡੀਓ ਕਿਸੇ ਸਟੇਸ਼ਨ ਤੋਂ ਆਈ ਸੀਗੀ, ਕਹਿੰਦੇ ਬੜਾ ਬੈਡ ਰਿਹਾ, ਬਹੁਤ ਬੈਡ, ਉੱਥੇ ਕਿਸੇ ਮੁੰਡੇ ਨੇ ਕਾਰ ਦੇ ਵਿੱਚੋਂ ਇੰਨੀਆਂ ਉਹ ਹਵਾਈ ਫੈਲ ਕੀਤੇ, ਉਹ ਜਿਹੜੇ ਹਵਾਈ ਕੀ ਕਹਿੰਦੇ ਉਹ ਜਿਹੜੀਆਂ
0: ਅਸ਼ਤਵਾਜੀ
2: ਅਸ਼ਤਵਾਜੀ ਜਿਹੜੀ
0: ਹੈ
2: ਭਾਜੀ, ਕਿੱਦਾਂ ਕੀ ਕਰਨ ਲੱਗ ਗਏ ਲੋਕੀ, ਪਤਾ ਨੀ ਸਮਝ ਨੀ ਲੱਗ ਰਹੀ ਕਿਉਂ ਏਦਾਂ ਕਰ ਰਹੇ ਲੋਕੀ ਇੱਥੇ।
0: ਲੋਕੀ ਜੀ ਉਹੀ ਨਾ ਆਪ ਇੰਜੋਏ ਕਰਨਾ, ਨਾ ਦੂਜਿਆਂ ਨੂੰ ਕਰਨ ਦੇਣਾ, ਤੇ ਜੇ ਕੋਈ ਸਮਾਗਮ ਪਬਲਿਕ ਸਮਾਗਮ ਹੁੰਦੇ ਆ ਤੇ ਉਹਨੂੰ ਕਹਿਣਾ ਖਰਾਬ ਕਰੀਏ ਕਿ ਲੋਕ ਜਿਹੜੀ ਸਰਕਾਰ ਆ ਆਉਣ ਵਾਲੇ ਦਿਨਾਂ ਚ ਆਪੇ ਬੰਦ ਕਰ ਦੂਗੀ, ਫਿਰ ਇਹੋ ਜਿਹੇ ਫੰਕਸ਼ਨ ਕਰਨੇ
2: ਬੰਦ ਹੋ ਛੱਡਿਆ, ਅੱਗੇ ਸਾਰਾ ਚੀਜ਼ਾਂ ਬੰਦ ਹੋਈ ਜਾ ਰਹੀਆਂ, ਬਸ ਇੱਦਾਂ ਹੀ ਬੰਦ ਹੋ ਵੀ ਜਾਣਾ ਭਾਜੀ, ਤੇ ਬਾਕੀ ਭਾਜੀ ਤੁਸੀਂ ਤੁਹਾਡਾ ਪ੍ਰੋਗਰਾਮ ਵਧੀਆ ਚੜ੍ਹਦੀ ਕਲਾ ਚੜ੍ਹਾ ਸਕਦੇ ਰਹੋ।
0: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਇਸਨ ਮੁਲਤਾਨੀ ਸਾਹਿਬ, ਤੇ ਲਓ ਫਿਰ ਆਪਣੇ ਕਿਰਨ ਜੀ, ਜਿੱਥੇ ਇਹਨਾਂ ਨੇ ਗੱਲਬਾਤ ਕੀਤੀ ਹੈ ਕਿ ਇੱਕ ਕੱਲ ਚੁੰਗੀ ਸੀ ਪਾਰਕ ਦੇ ਵਿੱਚ ਜੋ ਹੈਪਨ ਹੋਇਆ, ਸਾਰਿਆਂ ਤੱਕ ਤਕਰੀਬਨ ਗੱਲ ਪਹੁੰਚ ਹੀ ਗਈ ਆ, ਔਰ ਕਾਫੀ ਇਕੱਠ ਸੀਗਾ ਤੇ ਉਸ ਤੋਂ ਬਾਅਦ ਸਰਕਾਰ ਨੂੰ ਪੁਲਿਸ ਨੂੰ ਉੱਥੇ ਜਿਹੜਾ ਹੈਗਾ ਬੰਦ ਕਰਨਾ ਪਿਆ, ਤੇ ਇਹਦੇ ਨਾਲ ਨਾਲ ਜੀ ਜਿਹੜੀਆਂ ਆਪਣੇ ਕੋਲ ਵੀ ਦੋ ਕੁ ਗੱਲਾਂ ਪਹੁੰਚੀਆਂ ਜਿਹੜੀਆਂ ਇਸੇ ਹੀ ਵੀਕਐਂਡ ਦੇ ਉੱਤੇ ਹੋਇਆ, ਕਿ ਇੱਕ ਤਾਂ ਜੀ ਕੈਨੇਡਾ ਦੇ ਯੂਕੋਨ ਜਿਹੜਾ ਖੇਤਰ ਆ ਉਹਦੇ ਵਿੱਚ ਡਾਇਸਨ ਸਿਟੀ ਆ, ਇੱਕ ਇਤਿਹਾਸਕ ਬਹੁਤ ਹੀ ਜਿਹੜਾ ਇਤਿਹਾਸਕ ਬੜਾ ਪੁਰਾਣਾ ਵੈਸਟਮਿੰਸਟਰ ਹੋਟਲ, ਉਹ ਵੀ ਅੱਗ ਦੀ ਲਪੇਟ ਦੇ ਵਿੱਚ ਆਇਆ ਜੀ, ਬੜੀ ਭਿਆਨਕ ਅੱਗ ਉਹਨੂੰ ਲੱਗੀ, ਸਾਰਾ ਦਾ ਸਾਰਾ ਉਹ ਖਤਮ ਹੋ ਗਿਆ। ਦੂਸਰਾ ਜੀ ਸਾਡੀ ਕਮਿਊਨਿਟੀ ਦੇ ਤੇ ਔਰ ਟੋਰਾਂਟੋ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਪਟਾਕਾ.com, ਔਰ ਉਹਨਾਂ ਦਾ ਜਿਹੜਾ ਹੈੱਡ ਆਫਿਸ ਐਲਬੀਅਨ ਔਰ 27 ਦੇ ਬਿਲਕੁਲ ਨਜ਼ਦੀਕ ਹੈ, ਉੱਥੇ ਵੀ ਜੀ ਉਹਨਾਂ ਰਾਤ ਨੂੰ 1:30 ਵਜੇ ਕਿਸੇ ਨੇ ਉਹਨਾਂ ਦੇ ਗੱਡੀ ਮਾਰੀ ਕਾਰ, ਸ਼ੋਰੂਮ ਦੇ ਵਿੱਚ ਤੇ ਇੱਕਦਮ ਅੰਦਰ ਅੱਗ ਲੱਗ ਗਈ ਤੇ ਸਾਰੇ ਪਟਾਕੇ ਨਾਲ ਪੂਰੇ ਦਾ ਪੂਰਾ ਉਹ ਜਿਹੜਾ ਕਹਿ ਲਈਏ ਕਿ ਵੇਅਰ ਹਾਊਸ ਜਾਂ ਦਫ਼ਤਰ ਜਾਂ ਕੁਛ ਵੀ ਸਾਰਾ ਪੁਲਿਸ ਆਪਣੇ ਫਾਇਰ ਵਾਲਿਆਂ ਤੋਂ ਕੰਟਰੋਲ ਨਹੀਂ ਹੋਇਆ, ਸਾਰੇ ਦਾ ਸਾਰਾ ਉਹ ਵੀ ਸੜ ਗਿਆ ਜੀ ਇਸੇ ਚੱਕਰ ਦੇ ਵਿੱਚ। ਤੇ ਦੂਜੀ ਜਿਹੜੀ ਇਹ ਖਬਰ ਪਹੁੰਚੀ ਆ ਕਿ ਕੈਨੇਡਾ ਵੱਲੋਂ ਇੱਕ ਹੋਰ ਖਬਰ ਹੈ ਕਿ ਬਹੁਤ ਸਾਰੇ ਕੈਨੇਡੀਅਨ ਜਿਹੜੇ ਹੁਣ ਨੌਜਵਾਨ ਨੇ ਉਹ ਉਤਸ਼ਾਹ ਹੋ ਰਹੇ ਨੇ ਆਰਮੀ 'ਚ ਭਰਤੀ ਹੋਣ ਲਈ। ਕੈਨੇਡੀਅਨ ਆਰਮੀ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਨੌਜਵਾਨ ਉਹ ਭਰਤੀ ਹੋ ਰਹੇ। ਅਤੇ ਐਡਮਿੰਟਨ ਤੋਂ ਇੱਕ ਖਬਰ ਪਹੁੰਚੀ ਹੈ ਜਿਹੜੀ ਕਿ ਖਾਸ ਪਹਿਲਾਂ ਸਾਡੇ ਬ੍ਰੈਂਪਟਨ ਦੇ ਵਿੱਚ ਵੀ ਕਾਫੀ ਵਾਰੀ ਸੁਣਨ ਨੂੰ ਮਿਲਿਆ, ਪਰ ਇਹ ਐਡਮਿੰਟਨ ਦੇ ਹੋਸਪਿਟਲ ਦੀ ਖਬਰ ਹੈ ਕਿ ਐਮਰਜੈਂਸੀ ਰੂਮ ਦੇ ਵਿੱਚ ਐਮਰਜੈਂਸੀ ਵਾਰਡ ਦੇ ਵਿੱਚ ਇੱਕ ਵਿਅਕਤੀ ਡਾਕਟਰਾਂ ਦੇ ਵੇਟ ਕਰਦਾ ਕਰਦਾ ਕਰਦਾ ਹੀ ਦਮ ਤੋੜ ਗਿਆ ਅਤੇ ਕੋਈ ਵੀ ਜਿਹੜਾ ਉਹਦਾ ਇਲਾਜ ਨਹੀਂ ਹੋ ਪਾਇਆ। ਅਤੇ ਇਸ ਤੋਂ ਇਲਾਵਾ ਹੋਰ ਵੀ ਕੁਛ ਖਬਰਾਂ ਨੇ ਪਰ ਨਾਲ ਮਨਪ੍ਰੀਤ ਹੋਰੀ ਵਿੱਚ ਜੁੜ ਗਏ ਨੇ, ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਮਨਪ੍ਰੀਤ ਜੀ ਵੈਲਕਮ ਜੀ ਆਇਆਂ ਨੂੰ।
3: ਸਤਿ ਸ਼੍ਰੀ ਅਕਾਲ ਸੁਖੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਵੀ ਜੀ ਆਇਆਂ ਨੂੰ, ਸਾਡੇ ਲਿਸਨਰਸ ਨੂੰ ਵੀ ਜੀ ਆਇਆਂ
0: ਜੀ। ਬਿਲਕੁਲ, ਔਰ ਅਸੀਂ ਤਾਂ ਇੱਥੋਂ ਤੇ ਜਿਹੜਾ ਪਿਛਲੇ 24 ਘੰਟਿਆਂ ਦਾ ਹਾਲ ਦੱਸ ਦਿੱਤਾ, ਹੁਣ ਤੁਸੀਂ ਪੰਜਾਬ ਦਾ ਹਾਲ ਦੱਸੋ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਕਹਿ ਲਈਏ ਇੰਡੀਆ ਕਹਿ ਲਈਏ ਇੱਕ ਬੜੀ ਵਧੀਆ ਖਬਰ, ਮੈਨੂੰ ਤਾਂ ਵਧੀਆ ਲੱਗੀ ਉਹ ਖਬਰ। ਬਾਕੀ ਪਤਾ ਨਹੀਂ ਕਿ ਸੁਪਰੀਮ ਕੋਰਟ ਨੇ ਇੱਕ ਬੜਾ ਵੱਡਾ ਆਰਡਰ ਦਿੱਤਾ ਹੈ ਕਿ ਜਿਹੜੇ ਖਤਰਨਾਕ ਤੇ ਅਵਾਰਾ ਕੁੱਤੇ ਨੇ ਜਿਨ੍ਹਾਂ ਨੂੰ ਆਪਾਂ ਐਨੀਮਲ ਐਕਟ ਵਾਲੇ ਕਹਿੰਦੇ ਸੀ, ਨਹੀਂ ਜੀ ਇਹਨਾਂ ਨੂੰ ਸੇਫ ਕਰੋ ਬਚਾਓ ਇਹ ਐਨੀਮਲ ਨੇ ਫਲਾਨਾ, ਪਰ ਲੋਕਾਂ ਦੇ ਬੱਚਿਆਂ ਨੂੰ ਚੁੱਕ ਕੇ ਉਹ ਖਾ ਲੈਂਦੇ ਆ ਜਾਂ ਲੋਕਾਂ ਨੂੰ ਇਕੱਲਾ ਕਹਿਰਾ ਦੇਖ ਕੇ ਉਹਨਾਂ ਨੂੰ ਘੇਰ ਕੇ ਉਹਨਾਂ ਨੂੰ ਵਿਚਾਰੇ ਬਹੁਤ ਲੋਕਾਂ ਦੇ ਪਰਿਵਾਰ ਜਿਹੜੇ ਕਹਿ ਲਈਏ ਕਿ ਮੌਤ ਦੇ ਹੱਥ 'ਚ ਗਏ, ਕੁੱਤਿਆਂ ਦੇ ਸ਼ਿਕਾਰ ਬਣੇ ਨੇ। ਸੋ ਉਹਨਾਂ ਨੇ ਹੁਣ ਸੁਪਰੀਮ ਕੋਰਟ ਨੇ ਇੱਕ ਐਲਾਨ ਕੀਤਾ ਕਿ ਜਿੰਨੇ ਵੀ ਖਤਰਨਾਕ ਜਾਂ ਅਵਾਰਾ ਕੁੱਤੇ ਆ ਉਹਨਾਂ ਨੂੰ ਤੁਸੀਂ ਟੀਕਾ ਲਗਾ ਸਕਦੇ ਹੋ।
3: ਬਿਲਕੁਲ ਸੁਖੀ ਜੀ, ਇਸ ਤੋਂ ਪਹਿਲਾਂ ਵੀ ਇੱਕ ਵਾਰੀ ਆਰਡਰ ਆਏ ਸੀ ਤੇ ਗੌਰ ਨਹੀਂ ਫਰਮਾਇਆ ਗਿਆ ਸੀ, ਸੋ ਝਾੜ ਪਾਉਂਦਿਆਂ ਇਹ ਦੋਹਰੀ ਵਾਰੀ ਫਿਰ ਜਿਹੜਾ ਕੋਰਟ ਦੇ ਵੱਲੋਂ ਇੱਕ ਵਾਰੀ ਫਟਕਾਰ ਪਾਈ ਗਈ ਆ। ਔਰ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਕਿ ਜਿਹੜੇ ਐਨੀਮਲ ਲਵਰਸ ਹੁੰਦੇ ਨੇ ਤੇ ਉਹ ਆਣ ਕੇ ਕੁੱਤਿਆਂ ਨੂੰ ਰੋਟੀ ਪਾਉਂਦੇ ਨੇ ਜਾਂ ਕੁਝ ਵੀ, ਉਹਨਾਂ ਦੇ ਕੋਲ ਤਾਂ ਇਹ ਜਿਹੜੇ ਡੌਗਸ ਨੇ ਉਹ ਗਿੱਜੇ ਹੁੰਦੇ ਨੇ ਔਰ ਭੱਜੇ ਭੱਜੇ ਆਉਂਦੇ ਨੇ ਖਾਣਾ ਖਾਣ ਦੇ ਲਈ, ਪਰ ਜਦੋਂ ਕੋਈ ਸਕੂਲੀ ਬੱਚਾ ਲੰਘਦਾ ਆ, ਕੋਈ ਆਮ ਇਨਸਾਨ ਲੰਘਦਾ ਹੈ ਤੇ ਕੁੱਤੇ ਉਹਦੇ ਤੇ ਅਟੈਕ ਕਰਦੇ ਨੇ, ਔਰ ਬਹੁਤ ਸਾਰੇ ਹਾਦਸੇ ਜਿਹੜੇ ਨੇ ਪਿਛਲੇ ਮਹੀਨੇ ਦੇ ਵਿੱਚ ਦੇਖਣ ਨੂੰ ਮਿਲੇ ਜਿਨ੍ਹਾਂ ਦੇ ਵਿੱਚ ਪਾਲਤੂ ਕੁੱਤਿਆਂ ਨੇ ਵੀ ਬੱਚਿਆਂ ਤੇ ਅਟੈਕ ਕੀਤਾ ਤੇ ਜਾਨੋ ਮਾਰ ਮੁਕਾਏ ਬੱਚੇ, ਤੇ ਫਿਰ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ। ਸੁਖੀ ਜੀ, ਮੈਂ ਜਲੰਧਰ ਦੀ ਇੱਕ ਖਬਰ ਦੱਸਦੀ ਤਾਂ ਕੁੱਤਿਆਂ ਦੀ ਖਬਰ ਆ, ਅਵਾਰਾ ਪਸ਼ੂਆਂ ਨੂੰ ਲੈ ਕੇ ਵੀ ਬਹੁਤ ਸਾਰੀਆਂ ਜਿਹੜੀਆਂ ਨੇ ਖਬਰਾਂ ਸਾਹਮਣੇ ਆਉਂਦੀਆਂ ਨੇ, ਔਰ ਉਹਦੇ ਤੇ ਵੀ ਕੋਰਟ ਨੇ ਜਿਹੜਾ ਸੀਗਾ ਜਾਰੀ ਕੀਤਾ ਸੀ ਕਿ ਜਿੱਥੇ ਵੀ ਗਊਸ਼ਾਲਾ ਨੇ ਜਾਂ ਜਿੱਥੇ ਵੀ ਫੰਡ ਲਏ ਜਾਂਦੇ ਨੇ ਹਰ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਗਊਸ਼ਾਲਾਵਾਂ ਦੇ, ਸੋ ਉਹਨਾਂ ਜਾਨਵਰਾਂ ਅਵਾਰਾ ਜਾਨਵਰਾਂ ਨੂੰ ਵੇਖ ਕੇ ਉੱਥੇ ਰੱਖਿਆ ਜਾਵੇ। ਸੋ ਅੱਜ ਦੀ ਤਾਜ਼ਾ ਖਬਰ ਹੈ, ਜਲੰਧਰ ਦੇ ਵਿੱਚ ਲੰਘ ਰਹੇ ਸੀਗੇ, ਗੜਾ ਰੋਡ ਦੇ ਉੱਪਰ ਜਾ ਰਹੇ ਸੀ ਤੇ ਐਕਟਿਵਾ ਸਵਾਰ ਜਿਹੜੇ ਲੋਕ ਸੀਗੇ, ਦੋ ਤਿੰਨ ਜਾਂ ਗੱਡੀਆਂ, ਰਸ਼ ਤੁਹਾਨੂੰ ਪਤਾ ਸ਼ਹਿਰ ਚ ਹੁੰਦਾ, ਤਾਂ ਉਹ ਜਿਹੜੇ ਲੋਕ ਤਾਂ ਗੱਡੀਆਂ ਚ ਸੀ ਉਹ ਬੈਠੇ ਸੀ, ਜਿਹੜੇ ਸਕੂਟਰਾਂ ਕਾਰਾਂ ਤੇ ਸੀ ਉਹ ਵਿਚਾਰੇ ਪਤਾ ਕੀ ਕਹਿ ਰਹੇ ਸੀ, ਗਊ ਮਾਤਾ ਪਾਸੇ ਹੋ, ਗਊ ਮਾਤਾ ਤੇ ਗਊ ਮਾਤਾ ਕਰਦਿਆਂ ਕਰਦਿਆਂ ਤਿੰਨਾਂ ਚੌਵਾਂ ਨੂੰ ਸੁੱਟ ਦਿੱਤਾ, ਤਿੰਨ ਚਾਰ ਗਾਵਾਂ ਲੰਘ ਰਹੀਆਂ ਸੀਗੀਆਂ। ਸੋ ਤੁਸੀਂ ਦੇਖੋ ਵੀ ਇਸ ਹੱਦ ਤੱਕ ਜਦੋਂ ਅਵਾਰਾ ਜਾਨਵਰ ਜਿਹੜੇ ਨੇ ਗਲੀਆਂ ਚ ਸ਼ਹਿਰਾਂ ਚ ਮੁਹੱਲਿਆਂ ਚ ਫਿਰਦੇ ਨੇ ਤਾਂ ਓਬਵੀਅਸਲੀ ਆ ਕਿ ਨੁਕਸਾਨ ਦਾ ਜਿਹੜਾ ਡਰ ਆ ਉਹ ਹੁੰਦਾ ਹੀ ਹੁੰਦਾ ਆ, ਔਰ ਨੁਕਸਾਨ ਹੁੰਦੇ ਵੀ ਨੇ ਤੇ। ਸੋ ਵਧੀਆ ਇੱਕ ਡਿਸੀਜ਼ਨ ਆ ਸੁਖੀ ਜੀ, ਠੱਲ ਪੈਣੀ ਚਾਹੀਦੀ ਆ ਔਰ ਉਮੀਦ ਕਰਦੇ ਆ ਵੀ ਜ਼ਰੂਰ ਪਊਗੀ
0: ਜੀ। ਪਰ ਮਨਪ੍ਰੀਤ ਜੀ, ਤੁਸੀਂ ਦੇਖਿਆ ਹੋਊਗਾ ਕਿ ਜਿਹੜਾ ਪਿੰਡਾਂ ਵਾਲੇ ਕੁੱਤੇ ਹੁੰਦੇ ਆ ਅਵਾਰਾ ਕੁੱਤੇ, ਉਹ ਵਿਚਾਰੇ ਰੋਟੀ ਰਾਟੀ ਮਿਲ ਜਾਏ, ਲੱਸੀ ਮਿਲ ਜਾਏ, ਜੋ ਮਿਲ ਜਾਏ ਖਾ ਪੀ ਲੈਂਦੇ, ਸ਼ਹਿਰਾਂ ਵਾਲਿਆਂ ਨੂੰ ਰੋਟੀ ਪਾਓ ਖਾਂਦੇ ਹੀ ਨਹੀਂ, ਉਹ ਬਰਗਰ ਤੇ ਗਿੱਜੇ ਆ।
3: ਜੋ ਸ਼ਹਿਰ ਵਾਲਿਆਂ ਨੇ ਆਪ ਖਾਣਾ ਤੇ ਉਹਨਾਂ ਦੇ ਕੁੱਤਿਆਂ ਨੇ ਵੀ ਤੇ ਉਹੀ ਖਾਣਾ, ਇਹਨਾਂ ਦੀਆਂ ਤੇ ਗਾਵਾਂ ਵੀ ਕੇਲੇ ਖਾਂਦੀਆਂ ਨੇ, ਤੁਰੇ ਤੁਰੇ ਜਾਂਦੇ ਗਊ ਦਾਨ ਕਰਦੇ ਨੇ ਹਨਾ, ਤੇ ਪਰ ਉਹੀ ਮੁੜ ਕੇ ਨੁਕਸਾਨ ਪਹੁੰਚਾਉਂਦੇ ਨੇ ਜਿਹੜੇ ਡੰਗਰ ਨੇ ਤੇ, ਜਾਂ ਫਿਰ ਇੰਨਾ ਕੁ ਜੇ ਅਸੀਂ ਇੰਨੇ ਕੁ ਪੈਟ ਲਵਰ ਹੈਗੇ ਆ ਜਾਂ ਸਾਨੂੰ ਜਾਨਵਰਾਂ ਨਾਲ ਬਹੁਤ ਪਿਆਰ ਆ ਤੇ ਉਹ ਉਸ ਮੁਹੱਬਤ ਭਰੀ ਖਿੱਚ ਦੇ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ ਆ ਵੀ ਜਿਹੜੇ ਡਰਨ ਵਾਲੇ ਲੋਕ ਉਹ ਤਾਂ ਹੱਥ ਨਹੀਂ ਲਗਾਉਂਦੇ ਨਾ ਲਾਗੋਂ ਦੀ ਲੰਘਦੇ ਆ, ਤੇ ਤੁਹਾਨੂੰ ਇੰਨੀ ਮੁਹੱਬਤ ਆ ਤੇ ਤੁਸੀਂ ਇਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਓ ਜਿੱਥੇ ਇਹ ਵੀ ਸੁਰੱਖਿਅਤ ਰਹਿਣ ਤੇ ਰਾਹਾਂ 'ਚ ਜਾਣ ਵਾਲੀ ਜਿਹੜੀ ਆਮ ਜਨਤਾ ਹੈ ਉਹਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ। ਸੋ ਮੈਨੂੰ ਲੱਗਦਾ ਇਹ ਜਾਨਵਰਾਂ ਦੀ ਸਭ ਤੋਂ ਵੱਡੀ ਸੇਵਾ ਤੇ ਜਾਨਵਰਾਂ ਪ੍ਰਤੀ ਸਭ ਤੋਂ ਵੱਡਾ ਮੋਹ ਹੋਊਗਾ ਜੇ ਉਹਨਾਂ ਨੂੰ ਉਹਨਾਂ ਦੀ ਜਗ੍ਹਾ ਤੇ ਪਹੁੰਚਾਇਆ ਜਾਵੇ
0: ਜੀ। ਔਰ ਮਨਪ੍ਰੀਤ ਜੀ, ਸਾਡੇ ਕੋਲ ਦੋ ਹੋਰ ਜਾਨਵਰਾਂ ਦੀਆਂ ਨਿਊਜ਼ ਪਹੁੰਚੀਆਂ ਨੇ ਜਿਨ੍ਹਾਂ ਦੇ ਵਿੱਚੋਂ ਜੀ ਝਾਰਖੰਡ ਦੇ ਜੰਗਲੀ ਹਾਥੀ ਨੂੰ ਇੱਕ ਜਿਹੜਾ ਉਹ ਕਿਸੇ ਪਿੰਡ 'ਚ ਆ ਗਿਆ, ਪਿੰਡ ਦੇ 5-10 ਘਰ ਉਹਨੇ ਸਾਰੇ ਜਿਹੜੇ ਆ ਉਹ ਜੀ ਢਾਹ ਦਿੱਤੇ, ਇੰਨਾ ਉਹ ਜਿੱਦਾਂ ਉਹਨੂੰ ਪਤਾ ਹੀ ਨਹੀਂ ਸੀ ਜਾਂ ਕਿਵੇਂ ਇੰਨਾ ਜ਼ੋਰ ਆ। ਅਤੇ ਦੂਜਾ ਇੱਕ ਜੀ ਕਰਨਾਟਕਾ ਤੋਂ ਆਇਆ ਕਿ ਉਹ ਪਾਲਤੂ ਹਾਥੀ ਸੀਗੇ, ਉਹ 7-8 ਹਾਥੀ ਸੀਗੇ, ਨਲਾ ਰਿਹਾ ਸੀ ਉਹਨਾਂ ਦੇ ਜਿਹੜੇ ਮਾਲਕ ਸੀਗੇ ਔਰ ਲੋਕ ਉਹਨਾਂ ਨੂੰ ਦੇਖ ਰਹੇ ਦੂਰ ਖੜ ਕੇ, ਤੇ ਉਹ ਦੋ ਹਾਥੀ ਆਪਸ ਚ ਲੜ ਪਏ, ਉਹਨਾਂ ਨੇ ਚੰਗੀ ਲੜਾਈ ਜਿੱਦਾਂ ਆਪਸ ਜਿੱਦਾਂ ਕਹੀ ਕਿਵਾਂ ਕਿਵਾਂ ਕਿੱਦਾਂ ਲੜਾਈ ਕੀਤੀ, ਤੇ ਇੱਕ ਹਾਥੀ ਜਿਹੜਾ ਜੀ ਉਹ ਵਿਚਾਰਾ ਮਾੜਾ ਸੀਗਾ, ਦੂਜੇ ਨੇ ਜ਼ੋਰ ਨਾਲ ਮਾਰਿਆ, ਉਹ ਹਾਥੀ ਪਬਲਿਕ ਤੇ ਡਿੱਗ ਗਿਆ, ਤੇ ਇੱਕ ਲੜਕੀ ਦੀ 33 ਸਾਲ ਦੀ ਲੜਕੀ ਉਹਦੇ ਥੱਲੇ ਆ ਗਈ ਔਰ ਮਰ ਗਈ।
3: ਦੇਖੋ ਇਹੋ ਜਿਹੀਆਂ ਭਿਆਨਕ ਖਬਰਾਂ ਸੁਣ ਕੇ ਡਰ ਲੱਗਦਾ ਹੈ, ਔਰ ਜਾਂ ਤਾਂ ਉਹ ਜਿਹੜਾ ਹਾਥੀ ਆ ਉੱਥੇ ਜੰਗਲੀ ਹੋਊਗਾ ਜਾਂ ਕਿਸੇ ਦਾ ਪਾਲਤੂ ਵੀ ਹੋਊਗਾ, ਪਰ ਐਵੇਂ ਕਹਿੰਦੇ ਆ ਵੀ ਹਾਥੀ ਜਿੰਨਾ ਜ਼ੋਰ, ਕੋਈ ਵੱਡੀ ਮਜ਼ਬੂਤ ਗੱਡੀ ਵੀ ਕੋਈ ਕੰਪਨੀ ਕੱਢ ਦੇ ਤਾਂ ਸੁਖੀ ਜੀ ਉਹਨੂੰ ਹਾਥੀ ਨਾਲ ਕੰਪੇਅਰ ਕੀਤਾ ਜਾਂਦਾ ਵੀ ਇਹਦਾ ਐਕਸੀਡੈਂਟ ਹੋ ਗਿਆ, ਇਹਨੂੰ ਕੁਛ ਨੀ ਹੋਇਆ, ਪਰ ਸਾਹਮਣੇ ਵਰਗੀ ਜਿਹੜੀ ਵਾਲੀ ਜਿਹੜੀ ਗੱਡੀ ਸੀਗੀ ਉਹ ਹਲਕੇ ਲੋਹੇ ਦੀ ਸੀ, ਹਲਕੇ ਮਟੀਰੀਅਲ ਦੀ ਬੜੀ ਸੀ, ਕੁਚਲੀ ਗਈ। ਸੋ ਗੱਡੀਆਂ ਨੂੰ ਹਾਥੀ ਨਾਲ ਕੰਪੇਅਰ ਕੀਤਾ ਜਾਂਦਾ, ਚੰਗੇ ਸਰੀਰ ਵਾਲੇ ਜੁੱਸੇ ਵਾਲੇ ਇਨਸਾਨ ਨੂੰ ਜਾਂ ਕਹਿ ਸਕਦੇ ਹਾਂ ਖਾਸ ਕਰਕੇ ਮਰਦਾਂ ਨੂੰ ਹਾਥੀ ਨਾਲ ਕੰਪੇਅਰ ਕੀਤਾ ਜਾਂਦਾ ਵੀ ਹਾਥੀ ਵਰਗਾ ਜ਼ੋਰ ਆ, ਤੇ ਜਿਹੜਾ ਹੋਇਆ ਹੀ ਹਾਥੀ ਤਾਂ ਦੇਖੋ ਵੀ ਕਿੰਨਾ ਨੁਕਸਾਨ ਜਿਹੜਾ ਉਹਨੇ ਕਰ ਦਿੱਤਾ। ਸੋ ਜਾਨਵਰ ਦਾ ਕਦੇ ਜ਼ੋਰ ਨੀ ਪਰਖਣਾ ਚਾਹੀਦਾ, ਲਾਈਟਲੀ ਨੀ ਲੈਣਾ ਚਾਹੀਦਾ ਕਿਸੇ ਵੀ ਜਾਨਵਰ ਨੂੰ, ਜਦੋਂ ਤੁਸੀਂ ਸਾਹਮਣੇ ਦੇਖਦੇ ਹੋ ਭਾਵੇਂ ਉਹ ਬਲਦ ਆ ਭਾਵੇਂ ਉਹ ਗਾਵਾਂ ਨੇ ਤੇ ਭਾਵੇਂ ਉਹ ਹਾਥੀ ਆ, ਤੇ ਆਪਣਾ ਬਚਾਅ ਸਭ ਤੋਂ ਵੱਧ ਮੈਨੂੰ ਲੱਗਦਾ ਭੱਜ ਭਜਾ ਕੇ ਕਰਨਾ ਚਾਹੀਦਾ। ਸੁਖੀ ਜੀ ਚੀਜ਼ਾਂ ਦੀ ਮੁਰੰਮਤ ਭਰਪਾਈ ਬੇਸ਼ੱਕ ਜਿਹੜੀ ਆ ਔਖੀ ਹੁੰਦੀ, ਮਿਹਨਤ ਨਾਲ ਬਣਦੀਆਂ, ਪਰ ਜਿਹੜੀ ਜਾਨ ਗਵਾਚ ਜਾਂਦੀ ਉਹ ਕਦੇ ਵੀ ਵਾਪਸ ਨਹੀਂ ਆਉਂਦੀ।
0: ਬਿਲਕੁਲ ਜੀ, ਔਰ ਦੋਸਤੋ ਤੁਸੀਂ ਇਸ ਟਾਈਮ 5:30 ਦੇ ਉੱਤੇ ਜੁੜੇ ਹੋ ਵਤਨੋਂ ਦੂਰ ਦੇ ਹਿੱਸੇ ਦੇ ਨਾਲ, ਔਰ ਮਨਪ੍ਰੀਤ ਹੋਰੀ ਜਲੰਧਰ ਤੋਂ ਸਾਡੇ ਨਾਲ ਨੇ, ਤੇ ਸਾਡੇ ਮਿਸਾਗਾ ਸਟੂਡੀਓ ਦੇ ਵਿੱਚੋਂ ਮੈਂ ਸੁਖੀ ਨਿੱਜਰ ਤੇ ਮੇਰੇ ਨਾਲ ਕਿਰਨ ਹੋਰੀ ਸਾਥ ਦੇ ਰਹੇ ਨੇ। ਛੋਟੀ ਜਿਹੀ ਲੈਂਦੇ ਹਾਂ ਕਮਰਸ਼ੀਅਲ ਬ੍ਰੇਕ, ਤੇ ਸਾਡਾ ਸਟੂਡੀਓ ਦਾ ਨੰਬਰ ਹੈ 9057990999। ਜੇ ਕਦੀ ਤੁਹਾਡੇ ਨਾਲ ਵੀ ਕੋਈ ਵਾਪਰਿਆ ਹੋਵੇ ਇਹੋ ਜਿਹਾ ਜਾਨਵਰ ਦੇ ਨਾਲ ਕੋਈ ਹਾਦਸਾ, ਤੇ ਜ਼ਰੂਰ ਸਾਂਝਾ ਕਰ ਸਕਦੇ ਹੋ 9057990999 ਤੇ।

0: ਬਿਲਕੁਲ ਜੀ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਵਤਨ ਦੂਰ ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੁੰਦੀ ਆ ਤੁਸੀਂ ਬਿਲਕੁਲ 9057990999 ਤੇ ਕਰ ਸਕਦੇ ਆ। ਔਰ ਨਾਲ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਜਿਹੜਾ ਜੀ ਪੇਸ਼ ਕਰ ਰਹੇ ਹੈਗੇ ਆ। ਸਪੈਕਸ ਐਕਸਪ੍ਰੈਸ ਤੋਂ ਤੁਸੀਂ ਜਿਹੜਾ ਹੈ ਜੀ ਵਧੀਆ ਫਰੇਮ ਜਿਹੜੇ ਆ ਜੀ ਆਪਣੇ ਆਈ ਗਲਾਸਿਸ ਦੇ ਲੈ ਸਕਦੇ ਆ। ਤੁਸੀਂ ਅੱਖਾਂ ਟੈਸਟ ਕਰਾਉਣੀਆਂ ਹੈਗੀਆਂ ਤਾਂ ਵੀ ਤੁਸੀਂ ਇਹਨਾਂ ਨਾਲ ਜਿਹੜਾ ਜੀ ਸੰਪਰਕ ਕਰ ਸਕਦੇ ਆ। ਦੋ ਲੋਕੇਸ਼ਨਸ ਤੋਂ ਤੁਹਾਨੂੰ ਜਿਹੜਾ ਜੀ ਸਰਵ ਕਰਦੇ 35 ਰੈਜੋਲੂਸ਼ਨ ਡਰਾਈਵ ਬਰੈਂਪਟਨ, ਇਹ ਹੈਗਾ ਕੈਨੇਡੀਅਨ ਸਟੀਲਸ ਦਾ ਇੰਟਰਸੈਕਸ਼ਨ ਵਾਲਮਾਰਟ ਵਾਲੇ ਪਲਾਜ਼ੇ ਦੇ ਵਿੱਚ ਇਹਨਾਂ ਦੀ ਪਹਿਲੀ ਲੋਕੇਸ਼ਨ ਹੈਗੀ ਆ। ਦੂਜੀ ਲੋਕੇਸ਼ਨ ਹੈਗੀ ਆ 10635 ਕ੍ਰੈਡਿਟ ਵਿਊ ਰੋਡ, ਸੈਂਡਲਵੁੱਡ ਐਂਡ ਕ੍ਰੈਡਿਟ ਵਿਊ ਦਾ ਹੈਗਾ ਜਿਹੜਾ ਇੰਟਰਸੈਕਸ਼ਨ। ਸੋ ਨੰਬਰ 9054608888 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਆ ਜੀ ਗੱਲਬਾਤ ਕਰ ਸਕਦੇ ਹੈਗੇ ਆ। ਨਾਲ ਦੀ ਨਾਲ ਜਿਹੜਾ ਜੀ ਦ ਮਾਸਟਰ ਬਿਲਡ ਫੈਬ ਵਾਲੇ ਕਹਿ ਰਹੇ ਕਿ ਤੁਸੀਂ ਜੇ ਘਰਾਂ ਦੇ ਬਾਹਰ ਲਗਜ਼ਰੀ ਆਊਟਡੋਰ ਕਿਚਨਸ ਬਣਵਾਉਣੇ ਹੈਗੇ ਆ, ਚਾਹੇ ਤੁਸੀਂ ਰੇਲਿੰਗਸ ਬਣਵਾਉਣੀਆਂ ਘਰਾਂ ਦੇ ਬਾਹਰ ਜਿਹੜਾ ਹੈ ਜੀ ਬੈਕਯਾਰਡ ਦੇ ਵਿੱਚ, ਤੁਸੀਂ ਫੈਂਸ ਲਵਾਉਣੀ ਆ, ਗੇਟਸ ਲਵਾਉਣੇ ਆ, ਸਨ ਰੂਮ ਜਿਹੜਾ ਜੀ ਸਪੈਸ਼ਲੀ ਸਨ ਰੂਮ ਬੜਾ ਪਿਆਰਾ ਜਿਹੜਾ ਜੀ ਇਹ ਬਣਾ ਕੇ ਦਿੰਦੇ ਆ, ਕਸਟਮ ਐਲੀਵੇਸ਼ਨ ਡੋਰਸ ਜਾਂ ਵਿੰਡੋ ਕੁਛ ਵੀ ਕੰਮ ਕਰਾਉਣਾ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ। 4379552200 ਤੇ ਜਿਹੜੀ ਜੀ ਇਹਨਾਂ ਦੇ ਨਾਲ ਗੱਲਬਾਤ ਹੋ ਸਕਦੀ ਹੈ
1: ਜੀ। ਇਸ ਦੇ ਨਾਲ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਕਟਾਰੀਆ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਹੁਣੇ ਹੁਣੇ ਉਹਨਾਂ ਵੱਲੋਂ ਮੈਸੇਜ ਆਇਆ, ਟੋਰਾਂਟੋ ਤੋਂ ਦਿੱਲੀ ਜਾਣਾ ਚਾਹੁੰਦੇ ਹੋ ਤੇ $850 ਦੇ ਵਿੱਚ ਤੁਹਾਨੂੰ 1-way ਟਿਕਟ ਮਿਲ ਸਕਦੀ ਹੈ ਜੀ, 3 ਬੈਗਾਂ ਦੇ ਨਾਲ। ਔਰ ਇਹ ਕੈਨੇਡੀਅਨ ਡਾਲਰ ਨੇ ਔਰ 3 ਬੈਗਾਂ ਦੇ ਨਾਲ ਇਹ ਜਿਹੜਾ ਜੂਨ 'ਚ ਜੇ ਤੁਸੀਂ ਜਾਣਾ ਚਾਹੁੰਦੇ ਹੋ, ਅਤੇ ਜੇ ਤੁਸੀਂ ਅਗਸਤ ਦੇ ਵਿੱਚ ਆਓਗੇ ਤਾਂ ਇਹ ਫਿਰ ਤੁਹਾਨੂੰ $1,099 ਦੇ ਵਿੱਚ ਮਿਲੇਗੀ। ਅਤੇ ਰਿਟਰਨ ਟਿਕਟ ਜਿਹੜੀ ਹੈਗੀ ਆ ਟੋਰਾਂਟੋ ਤੋਂ ਅੰਮ੍ਰਿਤਸਰ ਦੀ $1,980 ਦੇ ਵਿੱਚ ਹੈ ਜੇ ਮਈ ਜੂਨ ਦੇ ਵਿੱਚ ਆਉਣਾ, ਅਤੇ ਮਈ ਜੂਨ ਦੇ ਵਿੱਚ ਹੀ ਟੋਰਾਂਟੋ ਤੋਂ ਦਿੱਲੀ ਜਾਣਾ ਅਤੇ $1,855 ਦੇ ਵਿੱਚ ਤੁਹਾਨੂੰ ਇਹ ਟਿਕਟ ਮਿਲ ਸਕਦੀ ਹੈ। ਇਸ ਤੋਂ ਇਲਾਵਾ ਅਗਰ ਤੁਸੀਂ ਟੋਰਾਂਟੋ ਤੋਂ ਲਾਹੌਰ ਜਾਣਾ ਤਾਂ ਜਿਹੜੀ ਹੈਗੀ ਆ ਤੁਹਾਨੂੰ 1-way ਟਿਕਟ ਆ $1,199 ਦੇ ਵਿੱਚ ਆ, ਕਰਾਚੀ ਦੀ $1,075 ਦੇ ਵਿੱਚ ਆ, ਅਤੇ ਇਸਲਾਮਾਬਾਦ ਦੀ $1,085 ਦੇ ਵਿੱਚ ਆ, ਅਤੇ ਰਿਟਰਨ ਟਿਕਟ ਜਿਹੜੀ ਤੁਹਾਨੂੰ ਆਲਮੋਸਟ $2,000 ਦੀ ਮਿਲ ਸਕਦੀ ਆ। ਇਸ ਤੋਂ ਇਲਾਵਾ ਹੋਰ ਵੀ ਕਿਤੇ ਜਾਣਾ ਚਾਹੁੰਦੇ ਹੋ ਤੁਸੀਂ, ਨੇੜੇ ਤੇੜੇ ਕਿਤੇ ਯੂਰਪ ਜਾਣਾ, ਕਿਤੇ ਵਕੇਸ਼ਨ 'ਤੇ ਜਾਣਾ, ਇਹਨਾਂ ਕੋਲੋਂ ਪੈਕੇਜ ਲੈ ਸਕਦੇ ਹੋ। 9056782200 'ਤੇ ਗੱਲਬਾਤ ਹੋ ਸਕਦੀ ਆ, 9056782200 'ਤੇ ਗੱਲ ਹੋ ਸਕਦੀ ਆ। ਅਤੇ ਅੱਜ ਦਾ ਪ੍ਰੋਗਰਾਮ ਮੋਨਾ ਹੋਰਾਂ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ। ਮੋਨਾ ਮਹਿੰਗੇ ਜੀ ਸਟੂਡੀਓ 'ਚ ਪਹੁੰਚ ਗਏ ਨੇ। ਮੋਨਾ ਜੀ ਵੈਲਕਮ ਜੀ ਆਇਆਂ ਨੂੰ।
2: ਥੈਂਕ ਯੂ ਸੋ ਮਚ ਸੁਖੀ ਜੀ। ਸਭ ਨਾਲੋਂ ਪਹਿਲਾਂ ਤੁਹਾਨੂੰ, ਕਿਰਨ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ। ਮੋਨਾ ਜੀ, ਤੁਸੀਂ ਥੋੜਾ ਜਿਹਾ ਲੇਟ ਹੋ ਗਏ, ਸਾਡੇ ਕੋਲ ਕੁਝ ਨਿਊਜ਼ ਪਹੁੰਚੀਆਂ ਸੀ ਐਨੀਮਲ ਐਕਟ ਦੇ ਬਾਰੇ 'ਚ, ਕਿ ਜਿਹੜੇ ਸੁਪਰੀਮ ਕੋਰਟ ਨੇ ਕੁਝ ਆਰਡਰ ਲਏ ਨੇ ਉਹਨਾਂ ਦੇ ਬਾਰੇ ਗੱਲ ਕਰ ਰਹੇ ਹਾਂ। ਤੁਸੀਂ ਇੰਸ਼ੋਰੈਂਸ ਫੀਲਡ ਦੇ ਵਿੱਚੋਂ, ਮੰਨ ਲਓ ਜੇ ਇੱਥੇ ਵੀ ਬਹੁਤ ਲੋਕਾਂ ਨੇ ਐਨੀਮਲ ਰੱਖੇ ਹੋਏ ਨੇ ਘਰਾਂ ਦੇ ਵਿੱਚ, ਜੇ ਕੋਈ ਕਿਸੇ ਦਾ ਰੱਖਿਆ, ਕਿਉਂਕਿ ਇੱਥੇ ਅਵਾਰਾ ਤਾਂ ਨਹੀਂ ਮਿਲਦੇ ਲੋਕਾਂ ਨੇ ਜਿਨ੍ਹਾਂ ਨੇ ਰੱਖੇ ਘਰਾਂ ਦੇ ਵਿੱਚ ਹੀ ਰੱਖੇ ਆ, ਜਾਂ ਬਾਹਰ ਕਿਤੇ ਪਾਰਕਾਂ 'ਚ ਘੁੰਮਣ ਲੈ ਜਾਂਦੇ ਆ, ਜੇ ਕੋਈ ਜਾਨਵਰ ਕਿਸੇ ਵਿਅਕਤੀ ਨੂੰ ਕੱਟ ਦੇਵੇ, ਤੇ ਉਹ ਉਹਦੀ ਵੀ ਕੋਈ ਇੰਸ਼ੋਰੈਂਸ ਵਗੈਰਾ ਹੁੰਦੀ, ਉਹ ਘਰ ਵਾਲਿਆਂ ਦੀ ਇੰਸ਼ੋਰੈਂਸ ਤੇ ਪੈਂਦਾ ਜਾਂ ਕਿਵੇਂ ਹੁੰਦਾ?
2: ਐਕਚੁਅਲੀ ਉਹ ਲਾਇਬਿਲਟੀ ਵਿੱਚ ਚਲਾ ਜਾਏਗਾ, ਹੋਮ ਇੰਸ਼ੋਰੈਂਸ ਦੇ ਵਿੱਚ ਹੀ
1: ਜਾਏਗਾ।
2: ਹਾਂਜੀ ਬਿਲਕੁਲ, ਦੈਟ ਵਿਲ ਬੀ ਡਿਫਰੈਂਟ ਟੌਪਿਕ, ਕਿਉਂਕਿ ਅਸੀਂ ਨਾ ਹੀ ਪੈਟ ਇੰਸ਼ੋਰੈਂਸ ਨਾਲ ਡੀਲ ਕਰਦੇ, ਨਾ ਹੀ ਹੋਮ ਦੇ ਆਟੋ ਇੰਸ਼ੋਰੈਂਸ ਨਾਲ ਡੀਲ ਕਰਦੇ ਹਾਂ। ਸੋ ਪਰ ਇਹ ਚੀਜ਼ ਜ਼ਰੂਰ ਹੈਗੀ ਆ ਕਿ ਇੱਦਾਂ ਦੀਆਂ ਸਿਚੁਏਸ਼ਨ ਦੇ ਵਿੱਚ ਕਾਫੀ ਵਾਰ ਆਪਾਂ ਨੂੰ ਪ੍ਰੋਬਲਮਸ ਇੱਦਾਂ ਦੀਆਂ ਆ ਸਕਦੀਆਂ ਹੁੰਦੀਆਂ ਕਿ ਡਿਸੇਬਿਲਟੀ ਦੇ ਰਿਲੇਟਿਡ, ਕਿਉਂਕਿ ਓਬਵੀਅਸਲੀ ਹੈ ਕਿ ਵੈਸੇ ਤਾਂ ਇਹ ਹੈਗਾ ਕਿ ਇਸ ਟਾਈਮ ਤੇ ਜਿੰਨੇ ਵੀ ਸਾਰੀਆਂ ਆਪਣੀਆਂ ਜਿੰਨੀਆਂ ਵੀ ਫੈਮਿਲੀਜ਼ ਹੈ ਪੈਟਸ ਰੱਖਦੇ ਨੇ, ਉਸ ਪੂਰੇ ਵੈਕਸੀਨੇਸ਼ਨ ਵਗੈਰਾ ਪੂਰੀਆਂ ਹੁੰਦੀਆਂ ਨੇ, ਪਰ ਗੋਡ ਫੋਰਬਿਡਸ ਉਸ ਕਰਕੇ ਇੱਦਾਂ ਦੀ ਕੋਈ ਸਿਚੁਏਸ਼ਨ ਅਕਰ ਹੋ ਜਾਂਦੀ ਕਿ ਪਰਸਨ ਨੂੰ ਸਿਕਨੈਸ ਹੋ ਗਈ ਹੈ ਜਾਂ ਕੋਈ ਪ੍ਰੋਬਲਮ ਆ ਗਈ ਹੈ, ਤਾਂ ਉਸ ਟਾਈਮ ਤੇ ਡੈਫੀਨੇਟਲੀ ਉਸ ਪਰਸਨ ਦੇ ਲਈ ਡਿਸੇਬਿਲਟੀ ਇੰਸ਼ੋਰੈਂਸ ਹੈਗੀ ਹੈ ਜਿਹੜੀ ਕਿ ਉਹਨਾਂ ਨੂੰ ਕਵਰ ਕਰ ਸਕਦੀ
1: ਹੈ। ਅੱਛਾ, ਜੇ ਉਹਨੇ ਡਿਸੇਬਿਲਟੀ ਲਈ ਹੋਈ ਹੈ।
2: ਹਾਂਜੀ, ਕਿਉਂਕਿ ਓਬਵੀਅਸਲੀ ਹੈ ਕਿ ਜੇ ਉਹ ਪਰਸਨ ਨੂੰ ਇਸ ਰੀਜ਼ਨ ਕਰਕੇ ਕੋਈ ਸਿਕਨੈਸ ਹੋ ਗਈ ਹੈ, ਹੁਣ ਪਰਸਨ ਕੰਮ ਤੇ ਨਹੀਂ ਜਾ ਸਕਦਾ, ਲੈਟਸ ਸੇ ਕਿ ਉਸਨੂੰ 2-3 ਵੀਕ ਹੈ, ਮਹੀਨਾ 2 ਮਹੀਨਾ ਨਹੀਂ ਜਾ ਪਾਏ, ਸੋ ਉਸ ਕੇਸ ਦੇ ਵਿੱਚ ਡਿਸੇਬਿਲਟੀ ਇੰਸ਼ੋਰੈਂਸ ਜ਼ਰੂਰ ਕਵਰ ਕਰੂਗੀ। ਤੇ ਉਸ ਤੋਂ ਇਲਾਵਾ ਸਾਡੇ ਕੋਲ ਪੈਟ ਦੇ ਰਿਲੇਟਿਡ ਕੋਈ ਇੱਦਾਂ ਦਾ ਕੋਈ ਹੋਰ ਨਹੀਂ ਹੋਈ ਇੰਸ਼ੋਰੈਂਸ ਪੈਕੇਜ ਹੁੰਦੇ।
1: ਔਰ ਦੱਸ ਦਈਏ ਜੀ ਕਿ ਕੋਈ ਵੀ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਮੋਨਾ ਜੀ ਕੋਲੋਂ ਇੰਸ਼ੋਰੈਂਸ ਹੀ ਕਰਾਉਣੀ ਆ, ਕੋਈ ਵੈਸੇ ਵੀ ਇੰਸ਼ੋਰੈਂਸ ਸੰਬੰਧੀ ਇਨਫੋਰਮੇਸ਼ਨ ਵੀ ਲੈਣੀ ਹੁੰਦੀ ਆ ਜਾਂ ਕਿਤੇ ਵੀ ਇੰਸ਼ੋਰੈਂਸ ਕਰਵਾਈ ਆ, ਤੁਸੀਂ ਜਾਣਕਾਰੀ ਲੈਣੀ ਆ, ਤੇ ਨੰਬਰ 4165091509 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਮੋਨਾ ਜੀ, ਵੈਸੇ ਅੱਜ ਆਪਾਂ ਕਿਹੜੇ ਟੌਪਿਕ ਤੇ ਗੱਲ ਕਰਨੀ?
2: ਇਸ ਜਨਰਲ ਜੇ ਟੌਪਿਕ ਤੇ ਗੱਲ ਕੀਤੀ ਹੈ ਤਾਂ ਜਨਰਲ ਟੌਪਿਕ ਹੀ ਕਰ ਲੈਣੇ ਹੈਗੇ ਆ। ਕਾਫੀ ਵਾਰ ਹੁੰਦਾ ਹੈ ਕਿ ਸਾਨੂੰ ਲਾਈਫ ਇੰਸ਼ੋਰੈਂਸ ਦੀਆਂ ਪਾਲਿਸੀਜ਼ ਜਿਹੜੀਆਂ ਰਿਵਿਊ ਕਰਨ ਦਾ ਮੌਕਾ ਮਿਲਦਾ ਹੈ। ਰਿਵਿਊ ਕਰਨ ਦੇ ਵਿੱਚ ਕੀ ਹੁੰਦਾ ਹੈ ਕਿ ਕਾਫੀ ਵਾਰ ਕਈ ਫੈਮਿਲੀਜ਼ ਨੂੰ ਤਾਂ ਲੱਗਦਾ ਕਿ ਜੋ ਕਰਵਾ ਲਿੱਤੀ ਪਾਲਿਸੀ ਉਸਨੂੰ ਹੁਣ ਦੁਬਾਰਾ ਦੇਖਣ ਦੀ ਕੀ ਜ਼ਰੂਰਤ ਹੈਗੀ ਹੈ, ਜੋ ਡਿਸੀਜ਼ਨ ਲਿਆ ਸੀ ਸੋਚ ਸਮਝ ਕੇ ਲਿਆ ਹੈਗਾ। ਨੋ ਡਾਊਟ ਉਹਦੇ ਵਿੱਚ ਬਿਲਕੁਲ ਠੀਕ ਗੱਲ ਹੈਗੀ ਆ, ਪਰ ਰਿਵਿਊ ਕਰਨ ਦੇ ਵਿੱਚ ਇਹ ਜ਼ਰੂਰ ਹੋ ਜਾਂਦਾ ਹੈ ਕਿ ਡਿਪੈਂਡਿੰਗ ਅਪੋਨ ਤੁਸੀਂ ਕਿੱਦਾਂ ਦਾ ਪਲਾਨ ਚੂਜ਼ ਕੀਤਾ ਸੀਗਾ, ਤਾਂ ਉਸ ਚੀਜ਼ ਨੂੰ ਤੁਸੀਂ ਐਪਲ ਟੂ ਐਪਲ ਕੰਪੇਅਰ ਕਰ ਸਕਦੇ ਹੁੰਦੇ ਹੋ। ਲੈਟ ਸੇ ਡਾਊਨ ਦਾ ਰੋਡ ਅੱਜ ਪੋਲਿਸੀ ਕਰਵਾਈ ਹੈ, ਚਾਰ ਛੇ ਮਹੀਨੇ ਬਾਅਦ ਸਾਲ ਬਾਅਦ ਤੁਸੀਂ ਉਸ ਪੋਲਿਸੀ ਨੂੰ ਜਦੋਂ ਵੀ ਆਪਾਂ ਰਿਵਿਊ ਕਰਦੇ ਹੈਗੇ ਹਾਂ, ਨੋ ਡਾਊਟ ਉਹਦੇ ਵਿੱਚ ਜੇ ਤਾਂ ਕੋਈ ਇਨਫੋਰਮੇਸ਼ਨ ਅਪਡੇਟ ਹੋਣ ਵਾਲੀ ਹੈ ਕਿ ਪਰਸਨ ਪਹਿਲਾਂ ਵਰਕ ਪਰਮਿਟ 'ਤੇ ਸੀ ਹੁਣ ਪੀ ਆਰ ਹੋ ਗਏ ਨੇ, ਤਾਂ ਉਹਨਾਂ ਦਾ ਡੈਫੀਨੇਟਲੀ ਸੋਸ਼ਲ ਇੰਸ਼ੋਰੈਂਸ ਨੰਬਰ, ਉਹਨਾਂ ਦਾ ਸਟੇਟਸ ਜ਼ਰੂਰ ਅਪਡੇਟ ਕਰਨਾ ਚਾਹੀਦਾ ਹੈ, ਕੋਈ ਐਡਰੈਸ, ਬੈਨੀਫਿਸ਼ਰੀ, ਜਾਂ ਤਦੋਂ ਸਿੰਗਲ ਸੀਗੇ ਹੁਣ ਮੈਰਿਡ ਹੋ ਗਏ ਨੇ, ਬੈਨੀਫਿਸ਼ਰੀਜ਼ ਅਪਡੇਟ ਹੋਣੇ ਚਾਹੀਦੇ ਨੇ। ਪਰ ਨਾਲ ਦੀ ਨਾਲ ਇੱਕ ਹੋਰ ਚੀਜ਼ ਮੈਂ ਜਿਹੜੀ ਕਿ ਨੋਟਿਸ ਦੇ ਵਿੱਚ ਆਈ ਇਸ ਵੀਕਐਂਡ 'ਤੇ ਕਿਸੇ ਫੈਮਿਲੀ ਨੂੰ ਮਿਲਣ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਸਾਲ ਕੁ ਪਹਿਲਾਂ ਹੀ ਪੋਲਿਸੀ ਕਰਵਾਈਆਂ ਸੀਗੀਆਂ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਹਾਂਜੀ ਪੋਲਿਸੀ ਸਾਡੀਆਂ ਪੇਡ ਅਪ ਹੋ ਜਾਣੀ ਹੈ, ਬਟ ਅਨਫੋਰਚੁਨੇਟਲੀ ਇੱਦਾਂ ਦੀ ਪੋਲਿਸੀ ਸੀਗੀ ਕਿ ਜਿਹਦੇ ਵਿੱਚ ਨਾ ਹੀ ਉਹ ਪੇਡ ਅਪ ਆਪਸ਼ਨ ਲਿਖੀ ਹੋਈ ਸੀ, ਅਤੇ ਦੂਜੀ ਚੀਜ਼ ਅਨਫੋਰਚੁਨੇਟਲੀ ਇੱਕ ਇਹ ਚੀਜ਼ ਸੀਗੀ ਕਿ ਜਿਹੜਾ ਉਹਨਾਂ ਦਾ ਪ੍ਰੀਮੀਅਮ ਸੀਗਾ ਵਾਈ ਆਰ ਟੀ ਪੋਲਿਸੀ ਵੀ ਈਅਰਲੀ ਰਿਨਿਊਏਬਲ ਟਰਮ, ਜਿਹਦੇ ਵਿੱਚ ਕਿ ਫਿਊਚਰ ਦੇ ਵਿੱਚ ਜਾ ਕੇ ਪੋਲਿਸੀ ਦਾ ਪ੍ਰੀਮੀਅਮ ਜਿਹੜਾ ਹੈਗਾ ਉਹ ਇਨਕਰੀਜ਼ ਹੋਣਾ ਸੀਗਾ।
1: ਸੋ ਕਹਿਣ ਦਾ ਮਤਲਬ ਤੁਹਾਡਾ ਕਿ ਜਦੋਂ ਵੀ ਉਹਨਾਂ ਨੇ ਜਿਹਦੇ ਕੋਲੋਂ ਵੀ ਪੋਲਿਸੀ ਲਈ ਉਹਨੇ ਪ੍ਰੋਪਰ ਜਾਂ ਐਕਸਪਲੇਨ ਨਹੀਂ ਕੀਤਾ ਜਾਂ ਕੀਤਾ ਤਾਂ ਗਲਤ ਕੀਤਾ,
2: ਐਕਸਪਲੇਨ ਨਹੀਂ ਕੀਤਾ ਆਈ ਵੁੱਡ ਸੇ, ਕਿਉਂਕਿ ਹਰ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਦੋ ਤਰ੍ਹਾਂ ਦੀਆਂ ਆਪਸ਼ਨਸ ਆਉਂਦੀਆਂ ਨੇ, ਇੱਕ ਤਾਂ ਹੁੰਦਾ ਹੈਗਾ ਕਿ ਅਸੀਂ ਗਰੰਟਿਡ ਪੇਡ ਅਪ ਪਾਲਿਸੀ ਕਰਵਾ ਲਿੱਤੀ, ਅਤੇ ਇੱਕ ਜੋ ਪ੍ਰੀਮੀਅਮ ਅਸੀਂ ਲੋਕ ਇਨ ਕਰ ਲਿੱਤਾ ਉਨਾ ਹੀ ਰਹਿਣਾ, ਚਾਹੇ ਅਸੀਂ 10 ਸਾਲ ਪ੍ਰੀਮੀਅਮ ਪੇ ਕਰਤਾ ਚਾਹੇ 20 ਸਾਲ ਵੀ ਪੇ ਕਰਨਾ ਹੈਗਾ। ਪਰ ਕਾਫੀ ਪਾਲਿਸੀਜ਼ ਇੱਦਾਂ ਦੀਆਂ ਵੀ ਹੁੰਦੀਆਂ ਜਿਹੜੀਆਂ ਕਿ ਵਾਈ ਆਰ ਟੀ ਕਿ ਤੁਹਾਡੀ ਸਾਰੀ ਉਮਰ ਤੁਸੀਂ ਪ੍ਰੀਮੀਅਮ ਵੀ ਪੇ ਕਰੋਗੇ ਅਤੇ ਕਵਰੇਜ ਦਾ ਪ੍ਰੀਮੀਅਮ ਵੀ ਇਨਕਰੀਜ਼ ਹੁੰਦਾ ਚਲੇ ਜਾਣਾ ਹੈ। ਸੋ ਉਸ ਕੇਸ ਦੇ ਵਿੱਚ ਡਿਪੈਂਡਿੰਗ ਅਪੋਨ ਓਬਵੀਅਸਲੀ ਪਰਸਨ ਦੀ ਕੀ ਸਿਚੁਏਸ਼ਨ ਹੈਗੀ ਆ, ਐਕਸਟਰਾ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ, ਜੇ ਉਹ ਚਾਹੁੰਦੇ ਨੇ ਕਿ ਮੈਂ ਇੱਦਾਂ ਦੀ ਪੋਲਿਸੀ ਦੇ ਵਿੱਚ ਜਾਣਾ ਹੈ ਤਾਂ ਡੈਫੀਨੇਟਲੀ ਉਹਨਾਂ ਨੂੰ ਉਹ ਰਿਕਮੈਂਡ ਕੀਤੀ ਜਾ ਸਕਦੀ ਹੈ। ਪਰ ਕਾਫੀ ਵਾਰ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਅਸੀਂ ਦੇਖਦੇ ਹੈਗੇ ਹਾਂ ਕਿ ਕਲਾਇੰਟ ਨੂੰ ਪਤਾ ਹੀ ਨਹੀਂ ਹੁੰਦਾ ਹੈਗਾ, ਸੋ ਉਹਨਾਂ ਨੂੰ ਲੱਗਦਾ ਕਿ ਮੈਨੂੰ ਕੁਛ ਇਹ ਚੀਜ਼ ਨਹੀਂ, ਡਿਫਰੈਂਟ ਆਪਸ਼ਨ ਮੈਨੂੰ ਪ੍ਰੋਵਾਈਡ ਕੀਤੀ ਗਈ ਹੈ। ਸੋ ਮੈਂ ਇਸ ਕਰਕੇ ਇਹ ਗੱਲ ਨੂੰ ਅੱਗੇ ਲਿਆਈ ਹਾਂ ਕਿ ਤੁਸੀਂ ਜਾਂ ਤਾਂ ਆਪਣੇ ਐਡਵਾਈਜ਼ਰ ਦੇ ਨਾਲ ਜਾਂ ਕਿਸੇ ਹੋਰ ਐਡਵਾਈਜ਼ਰ ਤੋਂ ਸੈਕਿੰਡ ਓਪੀਨੀਅਨ, ਜਾਂ ਫਿਰ ਐਟਲੀਸਟ ਖੁਦ ਵੀ ਪੋਲਿਸੀ ਨੂੰ ਖੋਲ੍ਹ ਕੇ ਜ਼ਰੂਰ ਦੇਖਿਆ ਕਰੋ ਕਿ ਜੋ ਵੀ ਤੁਹਾਡੇ ਐਡਵਾਈਜ਼ਰ ਦੇ ਨਾਲ ਗੱਲ ਹੋਈ ਹੈਗੀ ਹੈ ਕਿ ਉਹਦੇ ਵਿੱਚ ਰਿਟਨ ਵੀ ਹੈਗਾ ਕਿ ਨਹੀਂ। ਕਈ ਵਾਰ ਅਸੀਂ ਜਸਟ ਵਰਬਲ ਕਮਿਊਨੀਕੇਸ਼ਨ 'ਤੇ ਹੀ ਚਲੇ ਜਾਂਦੇ ਹੈਗੇ ਹਾਂ, ਕਿਉਂਕਿ ਬੇਸਿਕਲੀ ਤਾਂ ਇਹ ਹੈਗਾ ਕਿ ਜਿਹੜਾ ਵੀ ਆਪਣੀ ਪੋਲਿਸੀ ਦੇ ਪੇਪਰਸ ਹੈਗੇ ਆ ਉਹਦੇ ਵਿੱਚ ਕੀ ਲਿਖਿਆ ਹੋਇਆ ਉਸ ਚੀਜ਼ ਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਕੰਸਰਨ ਹੈ, ਤੁਹਾਡੀ ਵੀ ਕੋਈ ਆਪਣੀ ਪੋਲਿਸੀ ਚੱਲ ਰਹੀ ਹੈ ਉਸਨੂੰ ਰਿਵਿਊ ਕਰਨਾ ਚਾਹੁੰਦੇ ਹੋ, ਰਿਵਿਊ ਕਰਨ ਦੇ ਨਾਲ ਤੁਹਾਨੂੰ ਸੈਕਿੰਡ ਓਪੀਨੀਅਨ ਵੀ ਮਿਲ ਜਾਂਦੀ ਹੈ। ਨਾਲ ਦੀ ਨਾਲ ਇਹ ਜੇ ਇਹ ਵੀ ਹੈਗਾ ਕਿ ਜੇ ਟਰਮ ਇੰਸ਼ੋਰੈਂਸ ਚੱਲ ਰਹੀ ਹੈ ਤਾਂ ਇਹ ਵੀ ਤੁਹਾਨੂੰ ਪਤਾ ਲੱਗ ਜਾਊਗਾ ਕਿ ਪੋਲਿਸੀ ਨੇ ਕਦੋਂ ਐਕਸਪਾਇਰ ਹੋਣਾ ਹੈ ਐਂਡ ਐਕਸਪਾਇਰੀ ਤੋਂ ਪਹਿਲਾਂ ਕੀ ਪ੍ਰੋਵੀਜ਼ਨਸ ਹੈਗੀਆਂ ਜਿਨ੍ਹਾਂ ਨੂੰ ਤੁਸੀਂ ਐਕਸਪਲੋਰ ਕਰ ਸਕਦੇ ਹੋ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਚਾਹੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਜਾਂ ਪਰਸਨਲ ਮੋਰਗੇਜ ਇੰਸ਼ੋਰੈਂਸ ਚੱਲ ਰਹੀ ਹੈ, ਰਿਵਿਊ ਕਰਨਾ ਚਾਹੁੰਦੇ ਹੋ ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ 416-5091509 416-509-1509।
1: ਜੀ ਦੋਸਤੋ, ਸਾਡੀ ਇੱਦਾਂ ਹੀ ਗੱਲਬਾਤ ਚੱਲਦੀ ਰਹੇਗੀ, ਮੋਨਾ ਜੀ ਇੱਥੇ ਹੀ ਨੇ, ਤੁਸੀਂ ਸਵਾਲ ਕਰ ਸਕਦੇ ਹੋ ਜਿਹੜਾ ਮਰਜ਼ੀ ਇਹਨਾਂ ਨੂੰ। ਔਰ ਦੱਸ ਦਈਏ ਕਿ ਸੋਨੇ ਦੀ ਸ਼ੋਪਿੰਗ ਕਰਨੀ ਚਾਹੁੰਦੇ ਹੋ ਤੇ ਸਿੰਗਾਪੁਰ ਜੂਲਰ ਤੁਹਾਡੇ ਲਈ ਅੱਜ ਖੁੱਲ੍ਹਾ ਹੈ, ਜਾ ਸਕਦੇ ਹੋ ਤੁਸੀਂ, ਏਅਰਪੋਰਟ ਰੋਡ ਦੇ ਉੱਤੇ ਹੈ ਔਰ ਵਿਕਟੋਰੀਆ ਡੇ ਦੇ ਖੁਸ਼ੀ ਦੇ ਵਿੱਚ ਸੇਲ ਚੱਲ ਰਹੀ ਹੈ, ਉਹਦਾ ਫਾਇਦਾ ਲੈ ਸਕਦੇ ਹੋ। 905-612-1500। ਇਲੈਕਟ੍ਰੋਨਿਕ ਦੀ ਸ਼ੋਪਿੰਗ ਕਰਨੀ ਚਾਹੁੰਦੇ ਹੋ ਤੇ ਟੈਲੀ ਟੈਮ ਤੁਹਾਨੂੰ ਜੀ ਐਨ ਨੂੰ ਕਹਿ ਰਿਹਾ ਹੈਗਾ 905-545-1666 ਟੈਲੀਟੈਮ ਦੇ ਹੈੱਡ ਆਫਿਸ ਦਾ ਨੰਬਰ ਹੈ। ਇਸ ਦੇ ਨਾਲ ਨਾਲ ਅੱਜ ਦੇ ਪ੍ਰੋਗਰਾਮ ਨੂੰ ਜੀ ਅਸੀਂ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਹਾਂ, ਰਦਰਫੋਰਡ ਅਤੇ ਕੁਵੀਨ ਦੇ ਕਾਰਨਰ ਦੇ ਉੱਤੇ ਟਿੱਕਾ ਜੰਕਸ਼ਨ, ਜਿਹੜਾ ਕਿ ਵੀਕਐਂਡ ਦੇ ਉੱਤੇ ਬਹੁਤ ਸਾਰੇ ਪਰਿਵਾਰ ਉੱਥੇ ਗਏ, ਖਾਣਾ ਖਾਧਾ ਤੇ ਲਾਈਵ ਮਿਊਜ਼ਿਕ ਵੀ ਸੁਣਿਆ, ਸਾਰਿਆਂ ਦਾ ਧੰਨਵਾਦ ਕਰਦੇ ਨੇ ਕਿ ਤੁਸੀਂ, ਤੁਹਾਡੇ ਕੋਲ ਨਹੀਂ ਸਮਾਂ ਲੱਗਿਆ ਤੁਸੀਂ ਅੱਜ ਵੀ ਜਾ ਸਕਦੇ ਹੋ, ਲੰਚ ਕਰ ਸਕਦੇ ਹੋ, ਡਿਨਰ ਕਰ ਸਕਦੇ ਹੋ। ਇਸ ਤੋਂ ਇਲਾਵਾ ਜੀ ਅਗਰ ਤੁਸੀਂ ਨਾਗਰਾ ਸਾਈਡ ਤੇ ਜਾ ਰਹੇ ਹੋ, ਘੁੰਮ ਰਹੇ ਹੋ, ਇਹਨਾਂ ਮੌਸਮ ਦਾ ਨਜ਼ਾਰਾ ਲੈ ਰਹੇ ਹੋ ਤੇ ਢਾਬਾ ਔਨ ਦਾ ਫਾਲ ਜ਼ਰੂਰ ਜਾਣਾ। ਸੋ ਇਸ ਦੇ ਨਾਲ ਨਾਲ ਅੱਜ ਦੇ ਪ੍ਰੋਗਰਾਮ ਨੂੰ ਪੀਜ਼ਾ ਡਿਪੂ ਨੇ ਵੀ ਸਪੋਂਸਰ ਕੀਤਾ ਹੈ, ਪੀਜ਼ਾ ਆਪਣੇ ਘਰੇ ਮੰਗਾਓ ਤੇ ਨਾਲ ਵੰਡਰਲੈਂਡ ਤੇ ਦਲਜੀਤ ਦੇ ਸ਼ੋਅ ਦੀਆਂ ਕੁਝ ਟਿਕਟਾਂ ਤੁਹਾਨੂੰ ਮਿਲ ਸਕਦੀਆਂ ਨੇ, pizzadepot.ca ਤੇ ਜਾ ਕੇ ਤੁਸੀਂ ਆਰਡਰ ਕਰ ਸਕਦੇ ਹੋ ਜੀ। ਦੂਰ ਦੁਰਾਡੇ ਜਾਣ ਲਈ, ਸਸਤੀਆਂ ਹਵਾਈ ਟਿਕਟਾਂ ਲੈਣ ਦੇ ਲਈ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਆਫਿਸ ਹੈ, ਓਂਕਾਰ ਟੂਰ ਐਂਡ ਟਰੈਵਲ, 9056789555 ਤੇ ਗੱਲ ਕਰ ਸਕਦੇ ਹੋ ਤੇ ਸਸਤੀ ਗਰੋਸਰੀ, ਹਮੇਸ਼ਾ ਤੁਹਾਨੂੰ ਵਧੀਆ ਤੇ ਸਸਤੀ ਗਰੋਸਰੀ ਮਿਲਦੀ ਹੈ ਨੋਵਲ ਫਰੈਸ਼ ਫੂਡਸ ਦੇ ਤੋਂ। ਦੋ ਲੋਕੇਸ਼ਨਾਂ ਨੇ, ਬ੍ਰਮਟਨ ਦੇ ਵਿੱਚ ਬੁਵੇਟ ਅਤੇ ਹਾਈਵੇ 10 ਦਾ ਜਿਹੜਾ ਕਾਰਨਰ ਹੈ ਤੇ ਦੂਜਾ ਹੈ ਸੈਂਡਲਵੁੱਡ ਅਤੇ ਏਅਰਪੋਰਟ ਦਾ ਕਾਰਨਰ, ਤੀਜੀ ਕੈਨੇਡੀ ਕਵੀਨ ਦੇ ਉੱਤੇ ਬਹੁਤ ਜਲਦੀ ਖੁੱਲਣ ਜਾ ਰਹੀ ਹੈ ਨੋਵਲ ਫਰੈਸ਼ ਫੂਡਸ ਦੀ ਜਿਹੜੀ ਲੋਕੇਸ਼ਨ ਹੈ, ਬਤਨੋ ਦੂਰ ਉੱਥੋਂ ਓਪਨਿੰਗ ਕਰਵਾਏਗਾ, ਲਾਈਵ ਤੁਹਾਡੇ ਲਈ ਗਿਫਟ ਵਗੈਰਾ ਵੀ ਦੇਵੇਗਾ, ਡੇਟ ਜਿਹੜੀ ਤਾਰੀਖ ਹੈ ਆਉਣ ਵਾਲੇ ਦਿਨਾਂ ਚ ਦੱਸਾਂਗੇ। ਸਾਡਾ ਨੰਬਰ 905799
0: ਟੈਂਟ ਸੇਲ ਉਹਦੇ ਵਿੱਚ ਕਾਫੀ ਵਧੀਆ ਜਿਹੜੀ ਹੈ ਜੀ ਆਪਾਂ ਕਹਿ ਸਕਦੇ ਘਰਾਂ ਦਾ ਸਮਾਨ ਵੈਨਿਟੀ ਸੈੱਟ ਬੈੱਡ ਸੈੱਟ ਸੋਫਾ ਸੈੱਟ ਰਗਸ ਜਿਹੜਾ ਜੀ ਸਾਰਾ ਕੁਛ ਸੇਲ 'ਤੇ ਆਇਆ ਹੋਇਆ ਆ ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਜਿਹੜਾ ਜੀ ਪਹੁੰਚ ਸਕਦੇ ਹੋ 126 ਡੈਵਨਸ ਰੋਡ ਬਰੈਂਪਟਨ ਏਅਰਪੋਰਟ ਰੋਡ ਐਂਡ ਕਲਾਰਕ ਦਾ ਜਿਹੜਾ ਜੀ ਹੈਗਾ ਇੰਟਰਸੈਕਸ਼ਨ ਹੈ 70% ਜਿਹੜਾ ਜੀ ਟੋਟਲੀ ਫਲੈਟ ਤੁਹਾਨੂੰ ਔਫ ਮਿਲ ਸਕਦਾ ਹੈਗਾ ਆ 9054971100 'ਤੇ ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਵਿਆਹਾਂ ਸ਼ਾਦੀਆਂ ਦੇ ਲਈ ਜਾਂ ਕੋਈ ਹੋਰ ਬਰਥਡੇ ਪਾਰਟੀਜ਼ ਦੇ ਲਈ ਤੁਹਾਨੂੰ ਟੈਂਟ ਦੀਆਂ ਜਾਂ ਡੈਕੋਰੇਸ਼ਨ ਦੀ ਸਰਵਿਸਿਜ਼ ਦੀ ਲੋੜ ਹੈਗੀ ਤੁਸੀਂ ਆਪਣਾ ਪੰਜਾਬ ਟੈਂਟ ਹਾਊਸ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ ਹਰ ਚੀਜ਼ ਤੁਹਾਨੂੰ ਜਿਹੜਾ ਜੀ ਪ੍ਰੋਵਾਈਡ ਕਰਦੇ ਆ ਰਾਈਟ ਫਰੋਮ ਆਪਾਂ ਕਹਿ ਸਕਦੇ ਹਾਂ ਟੈਂਟ ਵਾਟਰ ਪਰੂਫ ਟੈਂਟਸ ਤੁਹਾਨੂੰ ਹੈਂਡ ਵਾਸ਼ ਸਟੇਸ਼ਨ ਚਾਹੀਦੇ ਆ ਜਾਂ ਤੁਹਾਨੂੰ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਚਾਹੀਦੇ ਹੈਗੇ ਆ ਟਨਲ ਲਾਈਟਸ ਕੁਛ ਵੀ ਤੁਸੀਂ ਲੈਣਾ ਆ ਤੁਸੀਂ ਅਜੇ ਜੀ ਦੇ ਨਾਲ ਗੱਲਬਾਤ ਕਰ ਲਓ 416-998-4170 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ ਔਰ ਨਾਲ ਦੀ ਨਾਲ ਜੇ ਤੁਸੀਂ ਲੈਣਾ ਚਾਹੁੰਦੇ ਆ ਘਰਾਂ ਦੀ ਇੰਸ਼ੋਰੈਂਸ ਯਾਨੀ ਕਿ ਆਟੋ ਜਾਂ ਤੁਸੀਂ ਹੋਮ ਇੰਸ਼ੋਰੈਂਸ ਲੈਣੀ ਹੈ ਤਾਂ ਤੁਸੀਂ ਸਾਹਿਬ ਸਿੰਘ ਸੈਜਰਾ ਫਰੋਮ ਬੈਲਯਾਰਡ ਇੰਸ਼ੋਰੈਂਸ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਆ 6472411309 ਤੇ ਗੱਲਬਾਤ ਹੋ ਸਕਦੀ ਆ ਔਰ ਸਾਡੇ ਨਾਲ ਜਿਹੜਾ ਜੀ ਮਨਪ੍ਰੀਤ ਜੀ ਜੁੜੇ ਹੋਏ ਆ ਜਲੰਧਰ ਸਟੂਡੀਓ ਤੋਂ ਸੋ ਇੱਕ ਵਾਰੀ ਥੋੜੀ ਜਿਹੀ ਗੱਲਬਾਤ ਆਪਾਂ ਉਹਨਾਂ ਦੇ ਨਾਲ ਦੁਬਾਰਾ ਕਰਦੇ ਹਾਂ ਸੋ ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ
1: ਜੀ ਜੀ ਮਨਪ੍ਰੀਤ ਜੀ
3: ਜੀ
1: ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿਉਂਕਿ ਦੇਖੋ ਸਰਕਾਰ ਨੇ ਕਿਹਾ ਕਿ ਈਵਨ ਸਾਰੀਆਂ ਸਰਕਾਰਾਂ ਕਹਿੰਦੀਆਂ ਕਿ ਆਹ ਲੜਾਈ ਝਗੜੇ ਕਰਕੇ ਤੇਲ ਦੇ ਵਿੱਚ ਗਿਰਾਵਟ ਵੀ ਸੋਰੀ ਕੀਮਤਾਂ ਚ ਵਾਧਾ ਆਇਆ ਤੇ ਤੇਲ ਦੀ ਜਿਹੜੀ ਘਾਟ ਹੈ ਮਹਿਸੂਸ ਹੁੰਦੀ ਆ ਸੋ ਸਾਡੇ ਕੋਲ ਜਿਹੜੀ ਨਿਊਜ਼ ਪਹੁੰਚੀ ਆ ਕਿ ਬਿਹਾਰ ਦੇ ਪਟਨਾ ਸ਼ਹਿਰ ਉਹ ਸਾਰਿਆਂ ਤੋਂ ਅੱਗੇ ਨਿਕਲਿਆ ਉਹਨਾਂ ਨੇ ਬੱਸਾਂ ਹੀ ਇਲੈਕਟ੍ਰੋਨਿਕ ਲਾਤੀਆਂ
3: ਕਿਆ ਬਾਤ ਹੈ ਸੁਖੀ ਜੀ ਬਿਹਾਰ ਨੇ ਲਾਤੀਆਂ ਦਿੱਲੀ ਦੇ ਵਿੱਚ ਸਖਤੀ ਦੇ ਨਾਲ ਜਿਹੜਾ ਕਿਹਾ ਜਾ ਰਿਹਾ ਕਿ ਗੱਡੀਆਂ ਤੇ ਬੱਸਾਂ ਜਿਹੜੀਆਂ ਇਲੈਕਟ੍ਰੋਨਿਕ ਵੈਸੇ ਤਾਂ ਬਹੁਤ ਚੱਲ ਰਹੀਆਂ ਉਹਨਾਂ ਨੇ ਕਿਹਾ ਵੀ ਜਿਹੜੀਆਂ ਰਹਿ ਵੀ ਗਈਆਂ ਉਹਨਾਂ ਦੀ ਵੀ ਜਿਹੜੀ ਛਾਂਟੀ ਕੀਤੀ ਜਾਊਗੀ ਤੇ ਤੇਲ ਦੇ ਮਹਿੰਗੇ ਹੋਣ ਦੀਆਂ ਅਫਵਾਹਾਂ ਜਿਹੜੀਆਂ ਨੇ ਉਹ ਬੜੇ ਟਾਈਮ ਤੋਂ ਚੱਲਦੀਆਂ ਆ ਰਹੀਆਂ ਬੜੇ ਮਹੀਨਿਆਂ ਤੋਂ ਜਦੋਂ ਦਾ ਜੰਗ ਯੁੱਧ ਦਾ ਮਾਹੌਲ ਬਣਿਆ ਅਦਰ ਕੰਟਰੀਜ਼ ਦੇ ਵਿੱਚ ਪਰ ਵਾਰ ਵਾਰ ਭਾਰਤ ਸਰਕਾਰ ਵੱਲੋਂ ਇਹੋ ਕਿਹਾ ਗਿਆ ਕਿ ਇੰਡੀਆ ਦੇ ਵਿੱਚ ਤੇਲ ਦੀ ਜਿਹੜੀ ਕਮੀ ਨਹੀਂ ਆਉਂਦੀ ਐਲਪੀਜੀ ਗੈਸ ਦੀ ਜਿਹੜੀ ਕਮੀ ਨਹੀਂ ਆਉਂਦੀ ਤੇ ਅੱਜ ਦੀ ਤਾਜ਼ਾ ਖਬਰ ਵੀ ਇਹੋ ਆ ਵੀ ਬਹੁਤੇ ਦੇਸ਼ਾਂ ਦੇ ਵਿੱਚ ਫਰਕ ਦੇਖਣ ਨੂੰ ਮਿਲਿਆ ਪਰ ਉਹਨਾਂ ਦੇ ਮੁਕਾਬਲੇ ਭਾਰਤ ਜਾਂ ਅਸੀਂ ਪੰਜਾਬ ਸੂਬੇ ਦੀ ਹੀ ਗੱਲ ਕਰੀਏ ਤੇ ਤੇਲ ਦੀਆਂ ਕੀਮਤਾਂ ਜਿਹੜੀਆਂ ਨਹੀਂ ਵਧੀਆਂ ਤੇ ਨਾ ਹੀ ਵਧਣਗੀਆਂ ਇਹ ਜਿਹੜਾ ਕਹਿ ਸਕਦੇ ਦਿਲਾਸਾ ਕਹਿ ਸਕਦੇ ਹਾਂ ਦਿੱਤਾ ਜਾ ਰਿਹਾ ਇੱਥੋਂ ਦੀ ਲੁਕਾਈ ਨੂੰ ਇੱਥੋਂ ਦੀ ਆਵਾਮ ਨੂੰ ਤੇ ਬਾਕੀ ਸੁਖੀ ਜੀ ਇਲੈਕਟ੍ਰੋਨਿਕ ਗੱਡੀਆਂ ਦੀ ਜੇ ਗੱਲ ਕਰੀਏ ਤਾਂ ਕੁਛ ਹੱਦ ਤੱਕ ਜਿਹੜੀਆਂ ਕਾਮਯਾਬ ਵੀ ਨੇ ਪਰ ਇਹੋ ਜਿਹੀਆਂ ਖਬਰਾਂ ਮੈਨੂੰ ਵਿਦੇਸ਼ਾਂ ਦਾ ਤੇ ਪਤਾ ਨਹੀਂ ਵੀ ਉੱਥੋਂ ਦੀਆਂ ਕੰਪਨੀਆਂ ਜਾਂ ਉੱਥੇ ਕਾਰਾਂ ਕਿਵੇਂ ਦੀ ਉਹ ਫੀਡਬੈਕ ਉੱਥੋਂ ਦੀਆਂ ਕੰਪਨੀਆਂ ਨੂੰ ਮਿਲ ਰਹੀ ਆ ਪਰ ਇੱਥੇ ਇਲੈਕਟ੍ਰੋਨਿਕ ਕਾਰਾਂ ਦੇ ਜਿਹੜੇ ਹਾਦਸੇ ਨੇ ਉਹ ਦੇਖਣ ਨੂੰ ਮਿਲੇ ਨੇ ਇਲੈਕਟ੍ਰੋਨਿਕ ਸਕੂਟਰੀਆਂ ਦੇ ਹਾਦਸੇ ਦੇਖਣ ਨੂੰ ਮਿਲੇ ਨੇ ਤੇ ਮੈਨੂੰ ਲੱਗਦਾ ਕਿ ਤਕਨੀਕੀ ਪੱਖ ਤੋਂ ਜਿਹੜੇ ਟੈਕਨੀਸ਼ੀਅਨਸ ਨੇ ਜਾਂ ਤਾਂ ਹੋਰ ਮਿਹਨਤ ਕਰਨ ਦੀ ਲੋੜ ਹੈ ਜਾਂ ਹੋਰ ਰਿਸਰਚ ਕਰਨ ਦੀ ਲੋੜ ਹੈ ਤੇ ਜਾਂ ਕਮੀਆਂ ਲੱਭਣ ਦੀ ਜ਼ਰੂਰਤ ਆ ਸੋ ਅੱਗੇ ਵੱਧ ਰਹੀ ਆ ਸਾਇੰਸ ਟੈਕਨੀਕ ਬਹੁਤ ਵਧੀਆ ਗੱਲ ਆ ਪਰ ਉਹਦੇ ਤੇ ਕੀ ਕਹਿ ਸਕਦੇ ਆ ਕਿ ਹੋਰ ਵਰਕ ਹਾਰਡ ਵਰਕ ਕਰਨ ਦੀ ਜ਼ਰੂਰਤ ਆ
1: ਜੀ ਤੁਸੀਂ ਹਾਦਸੇ ਦੀ ਗੱਲ ਕੀਤੀ ਤੇ ਰਿਸ਼ੀਕੇਸ਼ ਦੇ ਵਿੱਚ ਅੱਜ ਇੱਕ ਟ੍ਰੇਨ ਹਾਦਸਾ ਹੋਇਆ
3: ਸੁਖੀ ਜੀ ਟ੍ਰੇਨ ਹਾਦਸੇ ਦੀ ਖਬਰ ਸੁਣਦੇ ਸੱਚੀ ਚ ਰੋਂਗਟੇ ਖਬਰ ਖੜੇ ਹੁੰਦੇ ਨੇ ਜਦੋਂ ਉਸ ਟ੍ਰੇਨ ਦੇ ਡੱਬਿਆਂ ਦੀ ਹਾਲਤ ਜਿਹੜੀ ਦੇਖਦੇ ਆ ਟ੍ਰੇਨ ਨੂੰ ਸ਼ਿਫਟਿੰਗ ਕਰ ਰਹੇ ਸੀਗੇ ਇੱਧਰ ਉੱਧਰ ਤੇ ਉਸ ਵਕਤ ਬਾਈ ਚਾਂਸ ਜਿਹੜੀ ਟ੍ਰੇਨ ਸੀਗੀ ਉਹ ਖਾਲੀ ਸੀਗੀ ਉਹਦੇ ਵਿੱਚ ਬਹੁਤ ਘੱਟ ਕਹਿ ਸਕਦੇ ਮੁਸਾਫਰ ਸੀ ਔਰ ਜਿਹੜਾ ਸਟਾਫ ਸੀਗਾ ਵਾਲ ਵਾਲ ਬਚਿਆ ਉਹਦੀ ਖੈਰੀਅਤ ਇਹ ਆਈ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਹੜੇ ਡੱਬੇ ਨੇ ਇੱਕ ਤਾਂ ਇੰਜਨ ਤੋਂ ਜਿਹੜੀ ਬੈਕ ਸਾਈਡ ਤੇ ਡੱਬਾ ਸੀਗਾ ਉਹ ਬਿਲਕੁਲ ਹੀ ਪਲਟ ਗਿਆ ਉਹਦਾ ਰਿਹਾ ਹੀ ਕੱਖ ਨਹੀਂ ਔਰ ਦੂਸਰੇ ਡੱਬੇ ਵੀ ਬੁਰੀ ਤਰ੍ਹਾਂ ਜਿਹੜੇ ਨੁਕਸਾਨੇ ਗਏ ਨੇ ਤੇ ਪਰ ਜਿਹੜਾ ਨੁਕਸਾਨ ਹੁਣ ਕਿਸੇ ਜਾਨ ਦਾ ਨੁਕਸਾਨ ਹੁਣ ਜਿਹੜਾ ਬਚਿਆ ਹੈ ਤੇ ਉਹਦੀ ਪੂਰੀ ਤਹਿਕੀਕਾਤ ਜਿਹੜੀ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਹਾਦਸੇ ਦੇ ਕਾਰਨ ਕੀ ਸੀ
1: ਤੇ ਦੂਸਰੇ ਪਾਸੇ ਜੀ ਉਹ ਪਟਨਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਆਪਣੇ ਪੂਰੇ ਪਰਿਵਾਰ ਦੇ ਨਾਲ ਗਏ ਹੋਏ ਨੇ
3: ਸੁਖੀ ਜੀ ਇਹਨੂੰ ਪਰਿਵਾਰਕ ਦੌਰਾ ਕਹੀਏ ਜਾਂ ਰਾਜਨੀਤਿਕ ਦੌਰਾ ਕਹੀਏ ਅਸੀਂ ਬਤਨੋ ਦੂਰ ਦੀ ਟੀਮ ਜਿਹੜੀ ਇੱਥੇ ਕੋਈ ਟਿੱਪਣੀ ਨਹੀਂ ਕਰਦੀ ਨਾ ਕੋਈ ਇਹਦੀ ਪੁਸ਼ਟੀ ਕਰਦੀ ਆ ਪਰ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਤੇ ਔਰ ਖਬਰਾਂ ਤੋਂ ਪਹਿਲਾਂ ਵੀ ਜਿਹੜੀਆਂ ਕਹਿ ਸਕਦੇ ਹਾਂ ਵਿਰੋਧੀ ਧਿਰਾਂ ਦੀਆਂ ਤੰਜ ਕਹਿ ਸਕਦੇ ਹਾਂ ਹਨਾ ਉਹ ਸਾਹਮਣੇ ਆ ਜਾਂਦੇ ਨੇ ਪਰ ਵੇਖੋ ਲੈਟ ਸੀ ਆਉਣ ਵਾਲੀਆਂ ਖਬਰਾਂ ਸਾਨੂੰ ਕੀ ਦੱਸਦੀਆਂ ਨੇ ਜਾਂ ਕੀ ਕੀ ਇਸ਼ਾਰਾ ਕਰਦੀਆਂ ਨੇ ਵੀ ਇਹ ਜਿਹੜਾ ਦੌਰਾ ਸੀਗਾ ਕਿਸ ਤਰੀਕੇ ਦਾ ਸੀਗਾ, ਕਿਵੇਂ ਦਾ ਸੀਗਾ, ਜਾਂ ਉੱਥੇ ਸਪੈਸ਼ਲ ਅਨਾਊਂਸਮੈਂਟਸ ਕੀ ਹੁੰਦੀਆਂ ਨੇ, ਜਾਂ ਉੱਥੋਂ ਪੰਜਾਬ ਦੇ ਲਈ ਕੀ ਅਨਾਊਂਸਮੈਂਟਸ ਲੈ ਕੇ ਆਉਂਦੇ ਨੇ, ਸੋ ਸਾਨੂੰ ਆਉਣ ਵਾਲਾ ਸਮਾਂ ਦੱਸੂ
1: ਜੀ। ਤੇ ਹੁਣ ਮਨਪ੍ਰੀਤ ਜੀ ਆਪਾਂ ਚੱਲਦੇ ਹਾਂ ਗੱਲ, ਇੱਕ ਕੱਲ ਦੀ ਬੜੀ ਵਾਇਰਲ ਹੋ ਰਹੀ ਹੈ ਖਬਰ ਕਿ ਇੱਕ ਆਰਟਿਸਟ, ਇੱਕ ਉੱਭਰਦੀ ਸਿੰਗਰ, ਉਹਦਾ ਕਤਲ ਹੋਇਆ ਬੇਰਹਿਮੀ ਦੇ ਨਾਲ, ਔਰ ਜਿਹੜਾ ਇਲਜ਼ਾਮ ਲੱਗ ਰਿਹਾ ਕੁਛ ਉਹ ਲੱਗ ਰਿਹਾ ਕਿ ਕੋਈ ਵਿਅਕਤੀ ਕੈਨੇਡਾ ਤੋਂ ਗਿਆ ਸੀ, ਉਹਦੇ ਨਾਲ ਕੁਝ ਉਹਦੇ ਸੰਬੰਧ ਸੀ, ਇਹ ਖਬਰ ਕਿੰਨੀ ਕਿੱਥੋਂ ਤੱਕ ਤੁਹਾਡੇ ਕੋਲ ਪਹੁੰਚੀ?
3: ਸੁਖੀ ਜੀ, ਇੱਕ ਤਰਫਾ ਪਿਆਰ ਦੇ ਪਿੱਛੇ ਹੋਇਆ ਕਤਲ ਦੱਸਿਆ ਜਾ ਰਿਹਾ, ਔਰ ਲੜਕੀ ਗਾਇਕਾ ਉੱਭਰਦਾ ਹੋਇਆ ਸਿਤਾਰਾ ਕਹਿ ਸਕਦੇ ਹਾਂ, ਵੀ ਅੱਛੀਆਂ ਆਪਣੀਆਂ ਸਟੇਜ ਉਹ ਕਰ ਰਹੀ ਸੀ, ਇੱਕ ਬਡਿੰਗ ਆਰਟਿਸਟ ਆਪਾਂ ਉਹਨੂੰ ਕਹਿ ਸਕਦੇ ਹਾਂ, ਔਰ ਉਹਦੇ ਗਾਣੇ ਪਿੱਛੇ ਜੇ ਇੱਕ ਦੋ ਅਕਤੂਬਰ ਨਵੰਬਰ ਮਹੀਨੇ ਦੇ ਵਿੱਚ ਗਾਣੇ ਵੀ ਆਏ ਸੀ, ਔਰ ਰੈਗੂਲਰ ਵਿੱਚ ਵਿੱਚ ਉਹਨਾਂ ਦੇ ਜਿਹੜੇ ਸ਼ੋਅ ਸੀਗੇ ਉਹ ਚੱਲ ਰਹੇ ਸੀਗੇ। 6 ਦਿਨਾਂ ਤੋਂ ਲਾਪਤਾ ਰਹੀ ਆ ਇਹ ਗਾਇਕਾ ਜਸ਼ਿੰਦਰ ਕੌਰ ਔਰ ਫਿੰਦਰ ਕੌਰ, ਜਿਹਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਔਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ, ਜਿਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ 2 ਦਿਨਾਂ ਤੋਂ ਉਹਨਾਂ ਦਾ ਰਿਮਾਂਡ ਲਿਆ ਗਿਆ ਆ। ਹਾਲਾਂਕਿ ਇਸ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਜਿਹੜਾ ਆ ਉਹ ਫਰਾਰ ਦੱਸਿਆ ਜਾ ਰਿਹਾ, ਜਿਵੇਂ ਕਿ ਤੁਸੀਂ ਕਿਹਾ ਕੈਨੇਡਾ ਤੋਂ ਆਇਆ ਸੀ ਤੇ ਉਹ ਵਾਪਸ ਕੈਨੇਡਾ ਹੀ ਚਲੇ ਗਿਆ। ਪਰਿਵਾਰ ਜਿਹੜਾ ਆ ਉਹ ਕਹਿੰਦਾ ਹੈ ਕਿ ਅਸੀਂ ਉਸੇ ਦਿਨ ਤੋਂ ਇਤਲਾਹ ਦੇ ਦਿੱਤੀ ਸੀ ਜਿਸ ਦਿਨ ਤੋਂ ਉਹਨੂੰ ਕਿਡਨੈਪ ਕੀਤਾ ਗਿਆ ਸੀਗਾ, ਪਰ ਕਤਲ ਦੇ ਪਿੱਛੋਂ ਜਿਹੜਾ ਸਾਰਾ ਸਨਸਨੀ ਖੇਜ ਜਿਹੜਾ ਮਾਮਲਾ ਖੁੱਲਦਾ ਹੈ ਤੇ ਰੌਂਗਟੇ ਖੜੇ ਕਰਦਾ ਹੈ। ਕੀ ਕਹਿ ਸਕਦੇ ਹਾਂ, ਕਿਉਂਕਿ ਕਤਲਾਂ ਦੀਆਂ ਜਿਹੜੀਆਂ ਸੱਚੀ ਸੁੱਖੀ ਜੀ ਝੜੀਆਂ ਕਹਿ ਸਕਦੇ ਇਸ ਵਕਤ ਪੰਜਾਬ ਦੇ ਵਿੱਚ ਲੱਗੀਆਂ ਹੋਈਆਂ ਨੇ। ਇਸ ਗਾਇਕਾ ਦੇ ਬਾਰੇ ਤਾਂ ਮੈਂ ਬਹੁਤਾ ਕੁਝ ਨਹੀਂ ਕਹੂੰਗੀ, ਕਤਲ ਹੋਇਆ ਹੈ, ਮਾੜੀ ਗੱਲ ਹੋਈ ਹੈ, ਕੋਈ ਜਾਣ ਗਈ ਹੈ, ਔਰ ਇੱਕ ਤਰਫਾ ਪਿਆਰ ਦੇ ਪਿੱਛੇ ਜਾਣ ਗਈ ਹੈ, ਤੁਸੀਂ ਕਿਸੇ ਨੂੰ ਜ਼ਬਰਦਸਤੀ ਆਪਣਾ ਬਣਾ ਨਹੀਂ ਸਕਦੇ, ਹਨਾ, ਕਿਸੇ ਤੇ ਆਪਣੀ ਮਰਜ਼ੀ ਜਿਹੜੀ ਥੋਪ ਨਹੀਂ ਸਕਦੇ। ਪਰ ਇਸ ਤੋਂ ਵੀ ਵੱਧ ਕੇ ਕੁਝ ਕੁ ਕਤਲਾਂ ਦੀਆਂ ਖਬਰਾਂ ਹੋਰ ਆਈਆਂ ਨੇ, ਉਹ ਵੀ ਮੈਂ ਤੁਹਾਨੂੰ ਇਸ ਇੱਕੇ ਲਿੰਕ ਦੇ ਵਿੱਚ ਲਿਸਨਰਸ ਦੇ ਨਾਲ ਸ਼ੇਅਰ ਕਰ ਦਿੰਦੀ ਹਾਂ। ਤਰਨ ਤਾਰਨ ਦੇ ਅਧੀਨ ਇੱਕ ਪਿੰਡ ਪੈਂਦਾ ਜੋਧਪੁਰ, ਉਹਦੇ ਵਿੱਚ 17 ਸਾਲਾਂ ਨੌਜਵਾਨ ਦਾ ਇੱਕ ਕਤਲ ਹੋਇਆ ਹੈ, ਇਹ ਵੀ ਸਨਸਨੀਖੇਜ਼ ਮਾਮਲਾ, ਨੌਜਵਾਨ ਹੀ ਸੀਗਾ, 200 ਰੁਪਏ ਦੇ ਪਿੱਛੇ ਕਤਲ ਹੋ ਗਿਆ ਜੀ। ਕਿਸੇ ਨੇ ਉਹਦੇ ਤੋਂ ਨਸ਼ਾ ਕਰਨ ਦੇ ਲਈ ਪੈਸੇ ਮੰਗੇ, ਉਹਦੇ ਬੋਝੇ ਚ 200 ਰੁਪਇਆ ਦੇਖ ਲਿਆ, ਉਹਨੇ ਦੇਣ ਤੋਂ ਇਨਕਾਰ ਕਰ ਦਿੱਤਾ, ਲੜਾਈ ਝਗੜਾ ਹੋਇਆ, ਦੂਸਰੇ ਨੇ ਪੈਸੇ ਖੋਹਣ ਦੀ ਕੋਸ਼ਿਸ਼ ਕੀਤੀ, ਔਰ ਇਸੇ ਦੇ ਵਿੱਚ ਹੀ ਜਿਹੜਾ ਅਮਲੀ ਬੰਦਾ ਕਹਿ ਸਕਦੇ ਉਹਨੂੰ ਪੰਜਾਬੀ ਦੇ ਵਿੱਚ ਅਮਲੀ ਨੇ ਚਾਕੂ ਕੱਢਿਆ, ਉਹਦੇ ਤੇ ਵਾਰ ਕਰ ਦਿੱਤੇ ਤੇ ਉਸ ਨੌਜਵਾਨ ਦੀ 17 ਸਾਲਾਂ ਬੱਚੇ ਦੀ ਕਹਿ ਸਕਦੇ ਹਾਂ ਮੌਤ ਹੋ ਗਈ। ਤੇ ਇਸ ਤੋਂ ਬਿਨਾਂ ਜਿਹੜਾ ਆ ਹੋਰ ਵੀ ਕਤਲ ਦਾ ਮਾਮਲਾ ਜਿਹੜਾ ਸਾਹਮਣੇ ਆਇਆ, ਵੱਡੀ ਵਾਰਦਾਤ ਜਿਹੜੀ ਆ ਸਾਹਮਣੇ ਆਈ ਆ, ਪਟਿਆਲਾ ਦੇ ਨਿਊ ਲਾਲ ਬਾਗ ਕਲੋਨੀ ਦੇ ਵਿੱਚ ਪੀਜੀ ਚ ਰਹਿ ਰਿਹਾ ਸੀਗਾ ਸਰਕਾਰੀ ਮੈਡੀਕਲ ਕਾਲਜ ਦਾ ਸੈਕੰਡ ਈਅਰ ਦਾ ਇੱਕ ਸਟੂਡੈਂਟ, ਉਹਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਆ। ਘਰ ਦੇ ਵਾਰ ਵਾਰ ਫੋਨ ਲਾ ਰਹੇ ਸੀਗੇ, ਉਹਦਾ ਫੋਨ ਸਵਿੱਚ ਆਫ ਆ ਰਿਹਾ ਸੀ, ਜਦੋਂ ਜਾ ਕੇ ਮੌਕੇ ਤੇ ਦੇਖਿਆ ਤਾਂ ਲਾਸ਼ ਜਿਹੜੀ ਸੀਗੀ ਬੇਹੱਦ ਜ਼ਖਮੀ ਹੋਈ ਉੱਥੇ ਪਈ ਮਿਲੀ, ਤੇ ਕਤਲ ਦੇ ਕਾਰਨਾਂ ਦਾ ਉਹਦਾ ਪਤਾ ਨਹੀਂ ਲੱਗਾ। ਔਰ ਬੀਤੀ ਰਾਤ ਦੀ ਗੱਲ ਕਰੀਏ ਤਾਂ ਜਲੰਧਰ ਦੇ ਸ਼ਾਹਕੋਟ ਲੋਹੀਆਂ ਇਲਾਕੇ ਦੇ ਵਿੱਚ ਜਿਹੜਾ ਆ ਸਨਸਨੀ ਉਸ ਵੇਲੇ ਫੈਲੀ ਜਦੋਂ ਡਿਊਟੀ ਖਤਮ ਕਰਕੇ ਜਿਹੜਾ ਸੀਗਾ ਇੱਕ ਪੰਜਾਬ ਪੁਲਿਸ ਦਾ ਕਹਿ ਸਕਦੇ ਹਾਂ ਸਹਾਇਕ ਸਬ ਇੰਸਪੈਕਟਰ ਘਰ ਪਹੁੰਚਿਆ, ਤਾਂ ਉਹਦਾ ਬੇਰਹਿਮੀ ਦੇ ਨਾਲ ਜਿਹੜਾ ਕਤਲ ਕੀਤਾ ਗਿਆ। ਔਰ ਮ੍ਰਿਤਕ ਦੀ ਪਛਾਣ ਜਿਹੜੀ ਆ ASI ਪੂਰਨ ਸਿੰਘ ਪੁੱਤਰ ਨੰਦ ਸਿੰਘ ਦੇ ਵਜੋਂ ਹੋਈ ਆ, ਨੇੜਲੇ ਜਲੰਧਰ ਦੇ ਪਿੰਡ ਗੱਟਾ ਮੁੰਡੀ ਕਾਸੂ ਦਾ ਰਹਿਣ ਵਾਲਾ ਸੀਗਾ। ਇਹ ਸਾਰੇ ਅਸੀਂ ਡਿਟੇਲ ਚ ਨਹੀਂ ਜਾਂਦੇ ਕਤਲਾਂ, ਕਤਲ ਕਿਉਂ ਹੋਏ, ਰੰਜਿਸ਼ਾਂ ਦੇ ਕਾਰਨ ਕੀ ਸੀਗੇ, ਪਰ ਸੁਖੀ ਜੀ ਸਵਾਲ ਵੱਡਾ ਖੜਾ ਇਹ ਹੁੰਦਾ ਕਿ ਕਤਲ ਕਰਨਾ ਸੌਖਾ ਕਿੰਨਾ ਹੋ ਗਿਆ, ਕਿ ਕਾਤਲ ਦੇ ਲਈ, ਕਤਲ ਕਰਨ ਵਾਲਾ ਤਾਂ ਚਲਾ ਗਿਆ, ਕਿ ਕਾਤਲ ਦੇ ਲਈ ਕੋਈ ਐਸਾ ਕਾਨੂੰਨ, ਐਸੀ ਸਜ਼ਾ ਹੈਗੀ ਆ ਵੀ ਉਹ ਕਤਲ ਕਰਨ ਤੋਂ ਪਹਿਲਾਂ 100 ਵਾਰੀ ਸੋਚੇ ਵੀ ਇਹਨੂੰ ਮਾਰਨ ਤੋਂ ਬਾਅਦ ਮੈਂ ਜਿਉਂਦਾ ਰਹਿਣਾ ਹੈ, ਮੈਂ ਮਰਿਆ ਹੋਣਾ ਹੈ, ਮੇਰੇ ਪਰਿਵਾਰ ਦਾ ਪਿੱਛੋਂ ਕੀ ਹਾਲ ਹੋਣਾ ਹੈ।
1: ਤਾਂ ਹੀ ਤਾਂ ਸਿਆਣੇ ਕਹਿੰਦੇ ਨੇ ਕਿ ਜਿਹੜੇ ਚੰਗੇ ਲੋਕ ਨੇ ਜਾਂ ਚੰਗੇ ਜਿਹੜੇ ਵਿਅਕਤੀ ਨੇ ਉਹ ਤੁਹਾਡੇ ਚੰਗੇ ਆਲੇ ਦੁਆਲੇ ਸਾਥੀਆਂ ਚੋਂ ਹੀ ਹੁੰਦੇ ਨੇ, ਤੇ ਮਾੜੇ ਜਿਹੜੇ ਵਿਅਕਤੀ ਨੇ ਉਹ ਵੀ ਤੁਹਾਡੇ ਆਲੇ ਦੁਆਲੇ ਵਿੱਚੋਂ ਹੀ ਹੁੰਦੇ ਆ। ਸੋ ਤੁਸੀਂ ਪਰਖ ਕੇ ਤੁਸੀਂ ਬਾਜ ਕੇ ਚੱਲਣਾ ਕਿ ਕਿਹੜੇ ਲੋਕ ਚੰਗੇ ਨੇ ਤੇ ਕਿਹੜੇ ਮਾੜੇ। ਸੋ ਮਨਪ੍ਰੀਤ ਜੀ ਬਹੁਤ ਬਹੁਤ ਗੁੱਡ ਨਾਈਟ, ਕੱਲ੍ਹ ਫਿਰ ਗੱਲਬਾਤ ਹੁੰਦੀ ਆ। ਸੋ ਦੋਸਤੋ ਜੁੜਿਓ ਤੁਸੀਂ ਵਤਨੋਂ ਦੂਰ ਦੇ ਨਾਲ, ਔਰ ਖਬਰਾਂ ਲੋਕਲ ਸਾਡੇ ਕੋਲ ਹੋਰ ਵੀ ਨੇ, ਉਹ ਵੀ ਪ੍ਰੋਗਰਾਮ 'ਚ ਗਾਂ ਜਾ ਕੇ ਦੱਸਾਂਗੇ। ਪਰ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈ ਲਈਏ, ਤੁਹਾਡਾ ਧਿਆਨ ਥੋੜ੍ਹਾ ਜਿਹਾ ਸੰਗੀਤ ਵੱਲ ਲੈ ਕੇ ਜਾਈਏ। ਕੋਈ ਤੁਸੀਂ ਸੁਣਨਾ ਚਾਹੁੰਦੇ ਹੋ ਗੀਤ ਸੰਗੀਤ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਤੇ 9057990999 'ਤੇ ਕਾਲ ਕਰ ਸਕਦੇ ਹੋ।

0: ਜੀ ਦੋਸਤੋ, ਇੱਕ ਵਾਰੀ ਫਿਰ ਵਤਨ ਦੂਰ ਚ ਸਵਾਗਤ ਹੈ। ਔਰ ਤੁਸੀਂ ਬਹੁਤ ਹੀ ਪਿਆਰਾ ਗੀਤ ਜਿਹੜਾ ਅਮਰ ਸੈਂਬੀ ਹੋਰਾਂ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀਗੇ ਵਤਨੋ ਦੂਰ ਦੇ ਵਿੱਚ। ਤੇ ਹੁਣ ਗੱਲਬਾਤ ਕਰਦੇ ਹਾਂ ਮੋਨਾ ਜੀ ਦੇ ਨਾਲ ਇੱਕ ਵਾਰੀ ਫਿਰ। ਮੋਨਾ ਜੀ ਧੰਨਵਾਦ, ਵੈਲਕਮ ਜੀ ਆਇਆਂ ਨੂੰ।
1: ਥੈਂਕ ਯੂ ਸੋ ਮਚ ਸੁਖੀ ਜੀ।
0: ਮੋਨਾ ਜੀ, ਆਪਾਂ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਖਬਰ ਲਾਈ ਸੀ ਕਿ ਅਚਾਨਕ ਕਈ ਵਾਰੀ ਬੰਦਾ ਕੁਛ, ਕਿਉਂਕਿ ਤੁਹਾਨੂੰ ਪਤਾ ਨਹੀਂ ਜਿਹੜੀ ਸਰੀਰ ਹੈ ਇਹਦੇ ਅੰਦਰ ਕੀ ਚੱਲਦਾ।
1: ਬਿਲਕੁਲ,
0: ਹੈ ਨਾ। ਇਹ ਤਾਂ ਕਈ ਵਾਰੀ ਡਾਕਟਰ ਵੀ ਫੇਲ ਹੋ ਜਾਂਦੇ ਇਹਨਾਂ ਚੀਜ਼ਾਂ ਤੋਂ ਵੀ ਕੀ ਹੋ ਗਿਆ ਅਚਾਨਕ। ਔਰ ਐਡਮਿੰਟਨ ਦੀ ਖਬਰ ਹੈ ਕੱਲ ਦੀ ਕਿ ਉੱਥੇ ਐਮਰਜੈਂਸੀ ਵਾਰਡ ਦੇ ਵਿੱਚ ਹੀ ਇੱਕ ਵਿਅਕਤੀ ਵੇਟ ਕਰਦਾ ਕਰਦਾ ਕਰਦਾ ਬਾਰੀ ਨਹੀਂ ਆਈ ਤੇ ਜਦ ਨੂੰ ਉਹਦੀ ਡੈਥ ਹੋ ਗਈ। ਸੋ ਅਚਾਨਕ ਜਦੋਂ ਇੱਦਾਂ ਦੀਆਂ ਖਬਰਾਂ ਮਿਲਦੀਆਂ ਤੇ ਬੰਦਾ ਕਈ ਵਾਰੀ ਦੋਸ਼ ਤਾਂ ਆਪਾਂ ਕਹਿ ਦਿੰਦੇ ਚਲੋ ਹਸਪੀਟਲ ਨੂੰ ਆ ਜਾਂ ਕਿਸੇ ਡਾਕਟਰ ਨੂੰ ਆ, ਪਰ ਅੰਦਰ ਪਤਾ ਨੀ ਸਿਸਟਮ ਕਦੋਂ ਦਾ ਖਰਾਬ ਹੋਇਆ ਹੋਣਾ ਕਿੱਦਾਂ ਤੇ, ਪਰ ਬਾਅਦ ਵਿੱਚ ਪਰਿਵਾਰ ਦਾ ਕੀ ਹਾਲ ਹੁੰਦਾ।
1: ਬਿਲਕੁਲ ਬਿਲਕੁਲ, ਇਸੇ ਕਰਕੇ ਕਹਿੰਦੇ ਆ ਸੁਖੀ ਜੀ ਕਿ ਆਪਾਂ ਜਸਟ ਇਹਨਾਂ ਗੱਲਾਂ ਵਿੱਚ ਰਿਕੁਐਸਟ ਜ਼ਰੂਰ ਕਰ ਸਕਦੇ ਹੁਣ ਗੌਰਮੈਂਟ ਨੂੰ, ਬਟ ਇਹ ਹੈ ਕਿ ਆਪਣੀ ਫੈਮਿਲੀ ਦੀ ਪ੍ਰੋਟੈਕਸ਼ਨ ਤਾਂ ਸਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈਗੀ ਹੈ। ਕਿਉਂਕਿ ਮੈਂ ਵੀ ਇਹ ਨਿਊਜ਼ ਦੇਖ ਰਹੀ ਸੀ ਆਨਲਾਈਨ, ਤੇ ਉਹਦੇ ਵਿੱਚ ਦੱਸ ਰਹੇ ਸੀਗੇ ਕਿ ਉਹਨਾਂ ਨੇ ਪ੍ਰੀ ਜਦੋਂ ਪੇਸ਼ੈਂਟ ਆਏ ਨੇ ਹੋਸਪਿਟਲ ਦੇ ਵਿੱਚ, ਇੱਕ ਵਾਰ ਡਾਕਟਰ ਨੇ ਚੈੱਕ ਕੀਤਾ ਪਰ ਸਟ੍ਰੈਚਰ ਦੀ ਸਪੇਸ ਨਾ ਹੋਣ ਕਰਕੇ ਐਮਰਜੈਂਸੀ ਵਾਰਡ ਦੇ ਵਿੱਚ ਉਹਨਾਂ ਨੇ ਵੇਟਿੰਗ ਰੂਮ ਦੇ ਵਿੱਚ ਹੀ ਉਹਨਾਂ ਨੂੰ ਬਿਠਾ ਦਿੱਤਾ। ਐਂਡ ਇਹ ਵੀ ਚੀਜ਼ ਮੈਂ ਦੇਖ ਰਹੀ ਸੀਗੀ ਕਿ ਜਨਵਰੀ ਦੇ ਵਿੱਚ ਇਸੇ ਐਡਮਿੰਟਨ ਦੇ ਵਿੱਚ ਹੋਸਪਿਟਲ ਦੇ ਵਿੱਚ ਹੀ ਉਹਨਾਂ ਨੇ ਦੱਸਿਆ ਕਿ 2 ਵੀਕ ਦੇ ਵਿੱਚ 6 ਡੈਥਸ ਏਦਾਂ ਹੋਈਆਂ ਨੇ। ਸੋ ਅਨਫੋਰਚੁਨੇਟਲੀ ਬਹੁਤ ਹੀ ਵੈਸੇ ਦੁੱਖ ਵਾਲੀ ਗੱਲ ਹੈਗੀ ਹੈ, ਪਰ ਇਸੇ ਗੱਲ ਕਰਕੇ ਕਹਿੰਦੇ ਹੈਗੇ ਆ ਕਿ ਹੈਲਥ ਦਾ ਕਦੇ ਪਤਾ ਨਹੀਂ ਹੁੰਦਾ ਕਦੋਂ ਕਿੱਦਾਂ ਦੀਆਂ ਚੇਂਜਿਸ ਆ ਜਾਣੀਆਂ ਨੇ। ਕਾਫੀ ਵਾਰ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਇੰਸ਼ੋਰੈਂਸ ਦੀ ਗੱਲ ਇਸੇ ਕਰਕੇ ਕਰਦੇ ਹਾਂ ਉਹਨਾਂ ਚੀਜ਼ਾਂ ਦੇ ਬਾਰੇ ਜਿਹੜੀਆਂ ਅਨਪ੍ਰੈਡਿਕਟੇਬਲ ਨੇ, ਜਿਹਨਾਂ ਦੇ ਉੱਤੇ ਅਸੀਂ ਕੰਟਰੋਲ ਨਹੀਂ ਕਰ ਸਕਦੇ। ਨੋ ਡਾਊਟ ਕਿ ਇਸ ਟਾਈਮ ਤੇ ਆਪਾਂ ਕੰਟਰੋਲ ਇਸ ਚੀਜ਼ ਤੇ ਜ਼ਰੂਰ ਕਰ ਸਕਦੇ ਹੁੰਦੇ ਹਾਂ ਕਿ ਅਸੀਂ ਆਪਣੇ ਲਾਈਫ ਸਟਾਈਲ ਤੇ ਧਿਆਨ ਦੇ ਸਕਦੇ ਹਾਂ, ਆਪਣੀ ਹੈਲਥ ਤੇ, ਆਪਣੇ ਖਾਣ ਪੀਣ ਤੇ ਧਿਆਨ ਦੇ ਸਕਦੇ ਹਾਂ, ਪਰ ਉਹ ਸਾਰਾ ਕੁਛ ਕਰਨ ਦੇ ਬਾਵਜੂਦ ਜੇ ਹੈਲਥ ਦੇ ਵਿੱਚ ਕੋਈ ਚੇਂਜਿਸ ਆਉਂਦੀਆਂ ਨੇ ਤਾਂ ਐਟਲੀਸਟ ਸਾਡੇ ਕੋਲ ਇੰਨੀ ਕੋਈ ਇੰਸ਼ੋਰੈਂਸ, ਇੰਨੀ ਕੋਈ ਪ੍ਰੋਟੈਕਸ਼ਨ ਜ਼ਰੂਰ ਹੋਵੇ ਜਿਹੜੀ ਕਿ ਲੈਫਟ ਬਿਹਾਈਂਡ ਜਿਹੜੀ ਫੈਮਿਲੀ ਹੈਗੀ ਆ ਉਹਨਾਂ ਨੂੰ ਪ੍ਰੋਟੈਕਟ ਕਰ ਸਕੀਏ। ਕਿਰਨ, ਤੁਹਾਨੂੰ ਵੀ ਯਾਦ ਹੀ ਹੋਣਾ ਕਿ ਦਸੰਬਰ ਦੇ ਵਿੱਚ ਵੀ ਜਿਹੜੀ ਅਲਬਰਟਾ ਦੇ ਵਿੱਚ ਇੱਕ ਖਬਰ ਆਈ ਸੀ ਜਦੋਂ 44 ਓਲਡ ਪਰਸਨ ਦੇ ਪਾਸ ਅਵੇ ਹੋਏ ਸੀ, ਐਂਡ ਉਹਨਾਂ ਦੇ ਆਈ ਥਿੰਕ ਕਿਡਸ ਵੀ ਸੀ, ਫੈਮਿਲੀ ਸੀ, ਐਂਡ ਉਹਨਾਂ ਦੇ ਕੋਲ ਕੋਈ ਇੰਸ਼ੋਰੈਂਸ ਨਹੀਂ ਸੀਗੀ, ਐਂਡ ਬਾਅਦ ਚੋਂ ਅਨਫੋਰਚੁਨੇਟਲੀ ਉਹਨਾਂ ਦੀ ਫੈਮਿਲੀ ਗੋ ਫੰਡ ਮੀ ਦੇ ਉੱਤੇ ਰਿਕੁਐਸਟ ਕਰ ਰਹੀ ਸੀਗੀ। ਐਂਡ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪਰਸਨ ਚਾਹੂਗਾ ਕਿ ਉਹਨਾਂ ਦੀ ਫੈਮਿਲੀ ਦੇ ਵਿੱਚ ਕੋਈ ਵੀ ਏਦਾਂ ਦੀ ਸਿਚੁਏਸ਼ਨ ਆਉਣ ਤੇ ਉਹਨਾਂ ਦੀ ਫੈਮਿਲੀ ਕਿਸੇ ਦੇ ਅੱਗੇ ਹੱਥ ਅੱਗੇ ਕਰੇ। ਸੋ ਇਹ ਚੀਜ਼ ਹੈਗੀ ਹੈ ਕਿ ਆਪਣੀਆਂ ਇੰਸ਼ੋਰੈਂਸ ਪਾਲਿਸੀਜ਼ ਅਸੀਂ ਜ਼ਰੂਰ ਕਰਵਾਈਏ, ਜਿੱਦਾਂ ਕਿ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਮਨੀ ਬੈਕ ਪਾਲਿਸੀਜ਼ ਆਉਂਦੀਆਂ ਨੇ, ਟਰਮ ਇੰਸ਼ੋਰੈਂਸ ਪਾਲਿਸੀਜ਼ ਆਉਂਦੀਆਂ ਨੇ, ਪਰ ਇਸ ਟਾਈਮ ਤੇ ਜੇ ਆਪਣਾ ਬਜਟ ਘੱਟ ਹੈਗਾ ਤਾਂ ਓਬਵੀਅਸਲੀ ਅਸੀਂ ਟਰਮ ਇੰਸ਼ੋਰੈਂਸ ਕਰਾ ਕੇ ਈਜ਼ੀਲੀ ਆਪਣੇ ਆਪ ਨੂੰ ਐਟਲੀਸਟ ਪ੍ਰੋਟੈਕਟ ਜ਼ਰੂਰ ਕਰ ਸਕਦੇ ਹੁੰਦੇ ਹਾਂ। ਹੁਣ ਵੀ ਮੈਂ ਕਿਸੇ ਨਾਲ ਹੁਣੇ ਥੋੜ੍ਹੀ ਦੇਰ ਪਹਿਲਾਂ ਗੱਲ ਕਰ ਰਹੀ ਸੀਗੀ, ਕਿਉਂਕਿ ਜਦੋਂ ਵੀ ਕੋਈ ਪਰਸਨ ਅਸੀਂ ਗੱਲ ਕਰਦੇ ਹਾਂ 20s ਦੇ ਵਿੱਚ, 25, 30 ਜਾਂ 35 ਦੇ ਵਿੱਚ ਹੈਗੇ ਆ, ਕਿ ਇਸ ਟਾਈਮ ਤੇ ਜੇ ਤੁਸੀਂ ਪਾਲਿਸੀ ਕਰਵਾਉਂਦੇ ਹੋ ਆਪਣੀ ਲਾਈਫ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੋਨੋਂ ਚੀਜ਼ਾਂ ਵੀ ਕਰਵਾ ਲੈਂਦੇ ਹੈਗੇ ਹੋ ਤਾਂ ਵੀ ਅਪਰੋਕਸੀਮੇਟਲੀ ਮੈਨੂੰ ਲੱਗਦਾ $30, $35, $40 ਦੇ ਵਿੱਚ ਲਾਈਫ ਤੇ ਕ੍ਰਿਟੀਕਲ ਇਲਨੈਸ ਦੋਨੋਂ ਆ ਜਾਂਦੀਆਂ ਨੇ। ਦੈਨ ਦੋਨਾਂ ਦੀ ਪ੍ਰਾਇਰਟੀ ਇਸ ਕਰਕੇ ਕਹਿੰਦੇ ਹੈਗੇ ਆ ਕਿ ਲਾਈਫ ਇੰਸ਼ੋਰੈਂਸ ਇਨ ਕੇਸ ਰੱਬ ਨਾ ਕਰੇ ਜੇ ਡੈਥ ਇਸ ਤਰੀਕੇ ਦੀ ਸਿਚੁਏਸ਼ਨ ਆ ਗਈ ਹੈ ਹੁਣ ਜਿਵੇਂ ਇੱਕਦਮ, ਤਾਂ ਐਟਲੀਸਟ ਫੈਮਿਲੀ ਕੋਲ ਪ੍ਰੋਟੈਕਸ਼ਨ ਹੋਏਗੀ। ਇਸੇ ਤਰੀਕੇ ਦੇ ਨਾਲ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਾਲ ਹੋਵੇ ਤਾਂ ਐਟਲੀਸਟ ਜੇ ਪਰਸਨ ਨੂੰ ਪਤਾ ਲੱਗ ਜਾਂਦਾ ਕਿ ਕੋਈ ਬ੍ਰੇਨ ਟਿਊਮਰ ਹੈ, ਕੋਈ ਕੈਂਸਰ ਦੀ ਪ੍ਰੋਬਲਮ ਹੈ, ਕੋਈ ਇੱਦਾਂ ਦੀ ਕੰਡੀਸ਼ਨ ਹੈ, ਤਾਂ ਇੰਸ਼ੋਰੈਂਸ ਕੰਪਨੀ ਵੱਲੋਂ ਉਹਨਾਂ ਨੂੰ ਲਮਸਮ ਅਮਾਊਂਟ ਮਿਲ ਜਾਂਦੀ ਹੈ, ਐਂਡ ਐਟਲੀਸਟ ਆਊਟ ਆਫ ਕੰਟਰੀ ਜਾ ਕੇ, ਚਾਹੇ US ਜਾ ਕੇ, ਮੈਕਸੀਕੋ ਜਾ ਕੇ ਆਪਣਾ ਟ੍ਰੀਟਮੈਂਟ ਕਰਵਾ ਸਕਦੇ ਹੁੰਦੇ ਨੇ। ਸੋ ਇਹੀ ਗੱਲ ਹੁੰਦੀ ਹੈਗੀ ਹੈ ਕਿ ਥੋੜ੍ਹੇ ਜਿਹੇ ਪ੍ਰੀਮੀਅਮ ਦੇ ਨਾਲ, ਜਿੱਦਾਂ ਹੁਣੇ ਮੈਂ ਗੱਲ ਕੀਤਾ ਕਿ $30-$35 ਦੇ ਵਿੱਚ ਦੋਨੋਂ ਕਵਰੇਜਿਸ, ਲਾਈਫ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ। ਅਕਸਰ ਅਸੀਂ ਗੱਲ ਕਰਦੇ ਹਾਂ $2 per day ਦੇ ਵਿੱਚ ਤੁਹਾਨੂੰ ਲਾਈਫ, ਕ੍ਰਿਟੀਕਲ ਤੇ ਡਿਸੇਬਿਲਟੀ ਇੰਸ਼ੋਰੈਂਸ ਤਿੰਨੇ ਮਿਲ ਸਕਦੀਆਂ ਹੁੰਦੀਆਂ ਨੇ। ਸੋ ਇੱਦਾਂ ਦੀਆਂ ਆਪਸ਼ਨਸ ਬਹੁਤ ਸਾਰੀਆਂ ਹੁੰਦੀਆਂ ਨੇ, ਡਿਪੈਂਡਿੰਗ ਅਪੋਨ ਤੁਹਾਡੀ ਏਜ, ਰਿਕੁਆਇਰਮੈਂਟ ਤੇ ਬਜਟ ਦੇ ਹਿਸਾਬ ਦੇ ਨਾਲ ਡੈਫੀਨੇਟਲੀ ਪਾਲਿਸੀ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ। ਤੁਹਾਨੂੰ ਕੋਈ ਵੀ ਕੰਸਰਨ ਹੈ ਆਪਣੀ ਪਰਸਨਲ ਇੰਸ਼ੋਰੈਂਸ ਪਾਲਿਸੀਜ਼ ਦੇ ਬਾਰੇ ਜਾਂ ਆਲਰੇਡੀ ਕੋਈ ਚੱਲ ਰਹੀ ਹੈ ਤਾਂ ਵੀ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਤਾਂ ਕਿ ਡਿਟੇਲ ਦੇ ਵਿੱਚ ਤੁਹਾਨੂੰ ਡਿਸਕਸ ਕਰਕੇ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਪ੍ਰੋਟੈਕਟ ਕਰ ਸਕੀਏ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ, 416-509-1509।
2: ਬਿਲਕੁਲ ਜੀ, ਗੱਲਬਾਤ ਮੋਨਾ ਜੀ ਦੇ ਨਾਲ ਹੋ ਸਕਦੀ ਹੈ 416-509-1509 ਤੇ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਸ ਯੋਜਨਾ ਵੀ ਪੇਸ਼ ਕੀਤਾ। ਅੱਜ ਸੀਗਾ ਟਿਊਜ਼ਡੇ, ਅਸੀਂ ਅੱਜ ਥੋੜੀ ਜਿਹੀ ਗੱਲਬਾਤ ਤੁਹਾਡੀ ਉਹਨਾਂ ਨਾਲ ਕਰਵਾਉਣੀ ਸੀਗੀ, ਬਟ ਉਹ ਅੱਜ ਜਿਹੜਾ ਜੀ ਬਿਜ਼ੀ ਹੈਗੇ, ਸੋ ਆਪਾਂ ਕੱਲ੍ਹ ਨੂੰ ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰਾਵਾਂਗੇ। ਤਦ ਤੱਕ ਦੱਸ ਦਈਏ ਕਿ ਤੁਹਾਨੂੰ ਜਿਹੜਾ ਜੀ ਸ਼ਾਰਟ ਟਰਮ ਦੇ ਵਿੱਚ ਅਪ ਟੂ 85% ਲੋਨ ਦੀ ਜਿਹੜੀ ਜੀ ਵੈਲਿਊ ਚਾਹੀਦੀ ਹੈਗੀ ਹੈ, ਉਹ ਤੁਹਾਡਾ ਸਾਥ ਦੇ ਸਕਦੇ ਆ। ਨਾਲ ਦੀ ਨਾਲ ਉਹ ਕਹਿ ਰਿਹਾ ਕਿ ਜੇ ਤੁਸੀਂ ਆਪਣੇ ਘਰਾਂ ਦੀ ਮੋਰਗੇਜ ਅਫੋਰਡ ਨਹੀਂ ਕਰ ਪਾ ਰਹੇ, ਮਿਸਡ ਪੇਮੈਂਟਸ ਹੋ ਚੁੱਕੀਆਂ ਹੈਗੀਆਂ ਆ, ਜਾਂ ਨਵੀਂ ਮੋਰਗੇਜ ਕਰਾਉਣੀ ਹੈ ਜਾਂ ਅਪਰੇਜ਼ਲ ਕਰਾਉਣੀ ਹੈਗੀ ਆ, ਤੇ ਬਿਲਕੁਲ ਤੁਸੀਂ ਉਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। ਜਾਂ ਤੁਸੀਂ ਜਿਹੜੀ ਜੀ ਰੈਨੋਵੇਸ਼ਨ ਕਰਨੀ ਆ ਸਮਰ ਦੇ ਵਿੱਚ, ਤੇ ਘਰਾਂ ਦੇ ਵਿੱਚੋਂ ਹੀ ਪੈਸਾ ਕੱਢ ਕੇ ਤੁਸੀਂ ਰੈਨੋਵੇਸ਼ਨ ਜ਼ਰੂਰ ਕਰਾ ਸਕਦੇ ਆ। ਇਹ ਸਾਰੀਆਂ ਜਾਣਕਾਰੀ ਲਈ ਗੱਲਬਾਤ ਹੋ ਸਕਦੀ ਹੈ ਮੁਕੇਸ਼ ਚੌਹਾਨ ਦੇ ਨਾਲ, 6475127000 ਤੇ ਗੱਲਬਾਤ ਹੋ ਸਕਦੀ ਆ। ਔਰ ਨਾਲ ਦੀ ਨਾਲ ਜਿਹੜਾ ਕਿ ਅਸੀਂ ਤੁਹਾਨੂੰ ਦੱਸ ਦਈਏ ਕਿ ਸਪੈਸ਼ਲੀ ਕਈ ਵਾਰ ਇੱਦਾਂ ਹੁੰਦਾ ਹੈ ਕਿ ਆਪਾਂ ਰੂਟੀਨ ਆਈ ਚੈੱਕਅਪ ਜੇ ਕਰਾਉਣਾ ਹੈਗਾ ਜਾਂ ਪ੍ਰਸਕ੍ਰਾਈਬਡ ਆਈ ਗਲਾਸਿਸ ਬਣਵਾਉਣੇ ਆ, ਕੋਈ ਡਿਜ਼ਾਈਨਰ ਫਰੇਮਸ ਲੈਣੇ ਹੈਗੇ ਆ, ਤਾਂ ਤੁਸੀਂ ਸਪੈਕਸ ਐਕਸਪ੍ਰੈਸ ਤੇ ਜਿਹੜਾ ਜੀ ਪਹੁੰਚ ਸਕਦੇ ਆ। ਔਰ ਜ਼ਰੂਰ ਦੱਸਣਾ ਕਿ ਅਸੀਂ ਵਤਨੋਂ ਦੂਰ ਜਿਹੜਾ ਜੀ ਰੇਡੀਓ ਸੁਣ ਕੇ ਆਏ ਸੀਗੇ। ਨਾਲ ਦੀ ਨਾਲ ਜਿਹੜਾ ਹੈ ਜੀ ਫਰਾਈਡੇ ਹੋਰ ਸੈਟਰਡੇ ਇਹਨਾਂ ਕੋਲ ਡਾਕਟਰਸ ਆਉਂਦੇ ਹੈਗੇ ਆ ਆਈ ਟੈਸਟ ਦੇ ਲਈ 4 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ, ਤੇ ਤੁਸੀਂ ਆਪਣੀ ਜਿਹੜੀ ਜੀ ਅਪੁਆਇੰਟਮੈਂਟ ਜ਼ਰੂਰ ਰਾਖਵੀਂ ਕਰ ਲੈਣਾ। ਜ਼ਿਆਦਾ ਜਾਣਕਾਰੀ ਲਈ ਨੰਬਰ 9054608888 ਤੇ ਗੱਲਬਾਤ ਜਿਹੜੀ ਜੀ ਹੋ ਸਕਦੀ ਆ। ਸੋ ਸੁਖੀ ਜੀ,
0: ਜੀ ਬਿਲਕੁਲ, ਇਸ ਦੇ ਨਾਲ ਨਾਲ ਦੱਸ ਦਈਏ ਕਿ ਸਾਡੀ ਟੀਮ ਤੁਹਾਨੂੰ ਪਤਾ ਕਿ ਰੀਅਲ ਸਟੇਟ ਦਾ ਕੰਮ ਵੀ ਕਰਦੀ ਹੈ, ਰੀਮਿਕਸ ਗੋਲਡ ਨਾਲ ਅਸੀਂ ਕੰਮ ਕਰਦੇ ਹਾਂ, ਸਾਡੇ ਕੋਲ ਕਾਫੀ ਇਸ ਟਾਈਮ ਪ੍ਰੋਜੈਕਟ ਚੱਲ ਰਹੇ ਨੇ, ਔਰ ਤੁਸੀਂ ਜਿਹੜਾ ਜਿਹਦੇ ਵਿੱਚ ਕਾਫੀ ਡਾਲਰਾਂ ਦੀ ਬਚਤ ਕਰ ਸਕਦੇ ਹੋ, ਕਿਉਂਕਿ ਇਸ ਟਾਈਮ ਵਾਇਰ ਦੀ ਜਿਹੜੀ ਮਾਰਕੀਟ ਹੈਗੀ ਆ, ਔਰ ਇਸ ਟਾਈਮ ਦੀ ਚੀਜ਼ ਖਰੀਦੀ ਹੋਈ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਫਾਇਦਾ ਦੇ ਕੇ ਜਾਵੇਗੀ। 4168817070 ਸਾਡਾ ਨੰਬਰ ਹੈ, ਤੇ ਇਸ ਦੇ ਨਾਲ ਨਾਲ ਦੱਸੀਏ ਕਿ ਜਿਹੜੇ ਕੁਛ ਇੱਕ ਤੁਹਾਨੂੰ ਲਿਸਟਿੰਗ ਦੱਸ ਦਿੰਦੇ ਹਾਂ। ਇਸ ਟਾਈਮ ਸਾਡੇ ਕੋਲ 8 ਤੋਂ 10 ਗੈਸ ਸਟੇਸ਼ਨ ਨੇ ਜਿਹੜੇ ਚੰਗੀ ਇਨਕਮ ਕਰ ਰਹੇ ਨੇ, ਬਹੁਤ ਸਾਰੇ ਗੈਸ ਸਟੇਸ਼ਨਾਂ ਦੇ ਨਾਲ ਕਾਰ ਵਾਸ਼ ਹੈ, ਬਹੁਤ ਸਾਰਿਆਂ ਦੇ ਨਾਲ ਟਿਮ ਹੋਟਲਸ ਹੈ, ਔਰ ਇਹ ਲੋਕੇਸ਼ਨਾਂ ਨੇ ਸਾਡੇ ਕੋਲ ਕਿਚਨਰ ਦੇ ਵਿੱਚ, ਵੁੱਡ ਸਟਾਕ ਦੇ ਵਿੱਚ, ਔਰ ਨਿਆਗਰਾ ਫਾਲ ਦੇ ਵਿੱਚ, ਬੈਰੀ ਦੇ ਵਿੱਚ, ਔਰ ਇਸ ਦੇ ਨਾਲ ਹੈਮਿਲਟਨ ਦੇ ਵਿੱਚ, ਤੇ ਔਰੰਜਵਿਲ ਦੇ ਵਿੱਚ, ਤੇ ਟੋਰਾਂਟੋ ਦੇ ਵਿੱਚ। ਔਰ ਕੋਈ ਵੀ ਕਿਸੇ ਵੀ ਸ਼ਹਿਰ ਦੇ ਗੈਸ ਸਟੇਸ਼ਨ ਦੀ ਇਨਫੋਰਮੇਸ਼ਨ ਲੈਣੀ ਚਾਹੁੰਦੇ ਹੋ, 4168817070 ਤੇ ਗੱਲ ਹੋ ਸਕਦੀ ਹੈ। ਤੇ ਅਗਰ ਤੁਸੀਂ ਇੱਥੇ ਬੈਠੇ ਬਿਠਾਏ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਇੱਕ ਪ੍ਰੋਜੈਕਟ ਚੱਲ ਰਿਹਾ ਜੀ, ਕਾਫੀ ਨਾਮਵਰ ਕੰਪਨੀ ਆ, ਉਹਨਾਂ ਦੇ ਵੱਲੋਂ ਬਹੁਤ ਸਾਰੀਆਂ ਅਪਾਰਟਮੈਂਟਸ ਕਾਂਡੋ ਜਿਹੜੀਆਂ ਬਣਾਈਆਂ ਹੋਈਆਂ ਨੇ, ਅਗਰ ਤੁਸੀਂ ਲੈਣੀ ਚਾਹੁੰਦੇ ਹੋ ਕਾਂਡੋ 'ਚ ਆ ਕੇ, ਚਾਹੁੰਦੇ ਕਿ ਨਹੀਂ ਪਿੰਡ ਦੇ ਵਿੱਚ ਰਹਿਣਾ, ਅਸੀਂ ਸ਼ਹਿਰ ਦੇ ਵਿੱਚ ਰਹਿਣਾ ਚਾਹੁੰਦੇ ਹੋ ਜਿੱਥੇ ਪੂਰੀ ਸਿਕਿਉਰਟੀ ਹੋਵੇ, ਤੇ 2 ਬੈਡਰੂਮ 3 ਬੈਡਰੂਮ ਤੇ 4 ਬੈਡਰੂਮ ਦੀਆਂ ਕਾਂਡੋ ਜਿਹੜੀਆਂ 50 ਲੱਖ ਡਾਲਰ ਤੋਂ ਸ਼ੁਰੂ ਹੁੰਦੀਆਂ ਨੇ, ਉਹ ਤੁਹਾਨੂੰ ਮਿਲ ਸਕਦੀਆਂ। ਪੂਰੀ ਸਿਕਿਉਰਟੀ ਦਾ ਪ੍ਰਬੰਧ ਹੁੰਦਾ ਹੈ ਪੂਰਾ, ਤੁਹਾਡੀ ਤੁਸੀਂ ਵਾਪਸ ਇੱਥੇ ਆ ਵੀ ਜਾਂਦੇ ਹੋ ਤੇ ਮੈਨੇਜਮੈਂਟ ਉਹਦੀ ਟੇਕ ਕੇਅਰ ਕਰਦੀ ਹੈ, ਤੇ ਤੁਸੀਂ ਇੱਥੋਂ ਬੈਠੇ ਬਿਠਾਏ ਉਹਨੂੰ ਕਲੋਜ਼ਿੰਗ ਬੇਸ਼ੱਕ ਤੁਸੀਂ 1 ਮਹੀਨੇ ਬਾਅਦ ਦੀ ਲੈਣੀ ਉਹ ਮਿਲ ਜਾਏਗੀ, ਜੇ 2 ਸਾਲ ਬਾਅਦ ਚਾਹੀਦੀ 2 ਸਾਲ ਜਿੰਨੇ ਟਾਈਮ ਦੇ ਮੁਤਾਬਕ ਵੀ ਤੁਸੀਂ ਕਲੋਜ਼ਿੰਗ ਚਾਹੀਦੀ ਹੈ ਤੁਹਾਨੂੰ ਉਹ ਮਿਲ ਸਕਦੀ ਹੈ। ਥੋੜੇ ਥੋੜੇ ਪੈਸੇ ਦੇ ਕੇ ਤੁਸੀਂ ਉਸਨੂੰ ਫ੍ਰੀ ਕਰ ਸਕਦੇ ਹੋ। ਨੰਬਰ ਹੈ 4168817070 416-881-7070 ਤੇ ਤੁਸੀਂ ਗੱਲਬਾਤ ਕਰ ਲੈਣੀ ਹੈ ਜੀ।
3: करें अगर आपका कार एक्सीडेंट हो गया और आप कानूनी मदद लेना चाहते हैं, तो ना सिर्फ हम आपके हक का जायज ज्यादा से ज्यादा पैसा लेकर दिलवाते हैं, बल्कि अपनी फीस भी आपका क्लेम दिलवाने के बाद ही लेते हैं। और मैं आपकी अपनी अंजुम कृषि आपकी अपनी जबान बोलती हूँ, और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं। और अगर अपने क्लेम के सिलसिले में आप हमारे लॉयर के साथ मीटिंग करना चाहते हैं, तो हमारी कंसल्टेंसी बिल्कुल फ्री है। आज ही मुझे कॉल करें, आपके कार एक्सीडेंट केस में आपका इन्फॉर्मेशन लेना आपका हक है। 416-570-0157
4: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੌਂਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
5: ਜੂਸੀ ਅਤੇ ਸਪਾਈਸੀ ਵਿੰਗਸ, 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
4: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
5: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। pizzadepot, ਸਵਾਦ ਦੀ ਚੌਪ, ਟੌਪਿੰਗਸ ਨਾਨਸਟੌਪ।
6: ਇੱਕ ਲਾਈਫ ਹੈ ਜਿਸ ਲਵ
7: ये कहते मुझसे सब है,
8: अरे एक घर है जिसका ड्रीम है,
9: हाँ

0: ਬਿਲਕੁਲ ਜੀ, ਇੱਕ ਵਾਰੀ ਫੇਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ, ਔਰ ਉਮੀਦ ਕਰਾਂ ਕਿ ਤੁਸੀਂ ਕੰਮਾਂ ਕਾਰਾਂ ਤੇ ਠੀਕ ਠਾਕ ਹੋਵੋਗੇ। ਵਧੀਆ ਜਿਹੜਾ ਜੀ ਅੱਜ ਦਾ ਰੇਡੀਓ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਹੋਗਾ। ਕੁਝ ਕਮੈਂਟ ਆਪਣੇ ਕੋਲ ਜਿਹੜੇ ਜੀ ਹੋਰ ਰਹਿ ਗਏ ਹੈਗੇ ਆ, ਸੋ ਮੋਨਾ ਜੀ ਦੇ ਨਾਲ ਆਪਾਂ ਥੋੜੀ ਜਿਹੀ ਗੱਲਬਾਤ ਕਰਕੇ ਹੋਰ ਜ਼ਰੂਰੀ ਸੂਚਨਾ ਤੁਹਾਡੇ ਤੱਕ ਜ਼ਰੂਰ ਸਾਂਝੀ ਕਰ ਦਈਏ। ਸੋ ਮੋਨਾ ਜੀ, ਇੱਕ ਵਾਰੀ ਫੇਰ ਸਵਾਗਤ ਹੈ।
1: ਥੈਂਕ ਯੂ ਸੋ ਮਚ ਕਿਰਨ।
0: ਬਿਲਕੁਲ ਮੋਨਾ ਜੀ, ਜਿੱਥੇ ਕਿ ਸਮਰ ਹੈਗੀ ਆ, ਆਪਾਂ ਦੇਖਿਆ ਹਨਾ ਕਿ ਵੀਕਐਂਡ ਤੇ ਲੌਂਗ ਵੀਕਐਂਡ ਸੀ, ਕਾਫੀ ਵਧੀਆ ਵੈਦਰ ਸੀਗਾ। ਸੋ ਆਪਾਂ ਨੂੰ ਇਦਾਂ ਹੁੰਦਾ ਕਿ ਵੈਦਰ ਚਲੋ ਇੱਥੇ ਵੀ ਗੁੱਡ ਹੋ ਗਿਆ, ਕਿਉਂਕਿ ਵਿੰਟਰ ਦੇ ਵਿੱਚ ਆਪਾਂ ਆਪਣੇ ਪੇਰੈਂਟਸ ਨੂੰ ਇੰਡੀਆ ਭੇਜ ਦਈਦਾ, ਸਮਰ ਦੇ ਵਿੱਚ ਇੱਥੇ ਬੁਲਾ ਲਈਦਾ ਕਿ ਚਲੋ ਸਮਰ ਇੰਜੋਏ ਕਰ ਲੈਣਗੇ, ਘੁੰਮ ਫਿਰ ਲੈਣਗੇ। ਪਰ ਮੋਨਾ ਜੀ, ਜਦੋਂ ਆਪਾਂ ਉਹਨਾਂ ਨੂੰ ਇੱਥੇ ਸੱਦਦੇ ਆ, ਮੈਨੂੰ ਲੱਗਦਾ ਹੈ ਕਿ ਸੱਦਣ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੀ ਰਿਸਪੋਂਸਿਬਿਲਿਟੀਜ਼ ਹੁੰਦੀਆਂ, ਜਿੱਦਾਂ ਕਿ ਹੈਲਥ, ਸਭ ਤੋਂ ਪਹਿਲਾਂ ਇੰਸ਼ੋਰੈਂਸ ਲੈਣੀ, ਹਨਾ?
1: ਬਿਲਕੁਲ।
0: ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਇਹ ਅਵੇਅਰਨੈਸ ਦੇਣੀ ਸਾਡੀ ਜਿਹੜੀ ਜੀ ਜ਼ਿੰਮੇਵਾਰੀ ਹੈਗੀ ਆ।
1: ਡੈਫੀਨੇਟਲੀ ਹੈਗੀ ਆ
0: ਜੀ,
1: ਕਿਉਂਕਿ ਕਿਰਨ ਇਹ ਹੁੰਦਾ ਕਿ ਜਿਵੇਂ ਹੁਣ ਸਮਰ ਦੇ ਵਿੱਚ ਪੇਰੈਂਟਸ ਗ੍ਰੈਂਡ ਪੇਰੈਂਟਸ ਨੇ ਜਦੋਂ ਆਉਣਾ, ਚਾਹੇ ਰਿਲੇਟਿਵਸ ਫਰੈਂਡਸ ਵੀ ਹੈਗੇ, ਤਾਂ ਸਭ ਨਾਲੋਂ ਪਹਿਲਾਂ ਤਾਂ ਇਹੀ ਹੁੰਦਾ ਕਿ ਅੰਦਰ ਤਾਂ ਬੈਠਣਾ ਨਹੀਂ ਹੈਗਾ, ਕਿਉਂਕਿ ਬਾਹਰ ਘੁੰਮਣ ਜਾਣਾ ਹੈ, ਰਾਈਟ? ਸੋ ਉਸ ਟਾਈਮ ਤੇ ਇਹੀ ਹੈਗਾ, ਕਿਉਂਕਿ ਜਦੋਂ ਬਾਹਰ ਘੁੰਮਣ ਜਾਂਦੇ ਆ ਤਾਂ ਜ਼ਿਆਦਾਤਰ ਕੇਸਿਸ ਏਦਾਂ ਦੇ ਆਉਂਦੇ ਆ ਕਿ ਸਲਿਪ ਐਂਡ ਫਾਲ ਹੋ ਗਏ, ਕੋਈ ਫ੍ਰੈਕਚਰ ਹੋ ਗਿਆ, ਕੋਈ ਗੋਡ ਫੋਰਬਿਡ ਕਾਰ ਦਾ ਐਕਸੀਡੈਂਟ ਹੋ ਗਿਆ। ਸੋ ਉਹਨਾਂ ਕੇਸਿਸ ਦੇ ਵਿੱਚ ਜਿਵੇਂ ਕਿ ਚਾਹੇ ਪਰਸਨ, ਚਾਹੇ ਕੋਈ ਜਿੰਨਾ ਕੁ ਮਰਜ਼ੀ ਯੰਗ ਹੈ, ਜਿੰਨਾ ਮਰਜ਼ੀ ਕੋਈ ਚੰਗੀ ਹਾਲਤ ਦੇ ਵਿੱਚ ਹੈ, ਸੋ ਉਸ ਟਾਈਮ ਤੇ ਸਭ ਨਾਲੋਂ ਪਹਿਲਾਂ ਸਾਨੂੰ ਇਹੀ ਧਿਆਨ ਜਾਂਦਾ ਕਿ ਹੁਣ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਡਾਕਟਰ ਦੇ ਜਾਂ ਹਸਪੀਟਲ ਦੇ ਲੈ ਕੇ ਜਾਣਾ। ਸੋ ਇਹੀ ਚੀਜ਼ ਆ ਜਾਂਦੀ ਕਿ ਉਸ ਟਾਈਮ ਤੇ ਜੇ ਤੁਹਾਡੇ ਕੋਲ ਪਹਿਲਾਂ ਦੀ ਪਾਲਿਸੀ ਚੱਲ ਰਹੀ ਹੁੰਦੀ ਹੈ ਤਾਂ ਈਜ਼ੀਲੀ ਤੁਸੀਂ ਆਪਣਾ ਕਲੇਮ ਡਿਪਾਰਟਮੈਂਟ ਨੂੰ ਕਾਲ ਕਰਕੇ ਹਸਪੀਟਲ ਜਾ ਸਕਦੇ ਹੁੰਦੇ ਹੋ, ਕਿਉਂਕਿ ਅਦਰਵਾਈਜ਼ ਕੀ ਹੁੰਦਾ ਕਿ ਸਾਨੂੰ ਇੱਦਾਂ ਦੀਆਂ ਵੀ ਕਾਲਸ ਬਹੁਤ ਵਾਰ ਆਉਂਦੀਆਂ ਨੇ ਕਿ ਅਸੀਂ ਹਜੇ ਕਰਵਾਉਣੀ ਸੀ ਇੰਸ਼ੋਰੈਂਸ ਤੇ ਉਹਨਾਂ ਦੇ ਇੱਦਾਂ ਪ੍ਰੋਬਲਮ ਆ ਗਈ ਹੈਗੀ ਆ ਆਲਰੇਡੀ। ਸੋ ਉਹ ਚੀਜ਼ਾਂ ਫਿਰ ਕਵਰ ਨਹੀਂ ਕੀਤੀਆਂ ਜਾ ਸਕਦੀਆਂ ਜੇ ਤੁਸੀਂ ਇੰਸ਼ੋਰੈਂਸ ਨਹੀਂ ਕਰਵਾਈ ਸੀਗੀ। ਸੋ ਇਸੇ ਕਰਕੇ ਇਹ ਬੈਸਟ ਆਪਸ਼ਨ ਹੁੰਦੀ ਹੈ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਤੁਸੀਂ ਪਾਲਿਸੀ ਪਰਚੇਜ਼ ਆਊਟ ਕਰੋ ਤਾਂ ਕਿ ਕੋਈ ਵੀ ਵੇਟਿੰਗ ਪੀਰੀਅਡ ਨਹੀਂ ਪਊਗਾ, ਕੋਈ ਵੀ ਐਕਸਕਲੂਜਨ ਨਹੀਂ ਆਊਗਾ। ਸੋ ਇਹਦੇ ਬਾਰੇ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਚਾਹੇ ਮੰਥਲੀ ਪੇਮੈਂਟ ਆਪਸ਼ਨ ਦੇ ਵਿੱਚ ਜਾਣਾ ਚਾਹੁੰਦੇ ਹੋ, ਐਨੂਅਲ ਪੇਮੈਂਟ ਆਪਸ਼ਨ ਦੇ ਵਿੱਚ, ਐਂਡ ਇੱਕ ਹੋਰ ਚੀਜ਼ ਜਿਹੜੀ ਕਿ ਮੈਂ ਕਾਫੀ ਵਾਰ ਰਿਪੀਟ ਕਰਦੀ ਹਾਂ ਕਿ ਦੋ ਚੀਜ਼ਾਂ ਦਾ ਜ਼ਰੂਰ ਧਿਆਨ ਰੱਖੋ ਕਿ ਜਦੋਂ ਵੀ ਪੇਰੈਂਟਸ ਪਿਛਲੀ ਵਾਰ ਆਏ ਸੀ, ਇਹਨਾਂ ਸੋਚੋ ਕਿ ਸੇਮ ਪਾਲਿਸੀ ਹੀ ਕਰਵਾਉਣੀ ਹੈ ਅਸੀਂ, ਇਸ ਟਾਈਮ ਤੇ ਉਹਨਾਂ ਦੀ ਹੈਲਥ ਕਿੱਦਾਂ ਦੀ ਹੈ, ਕਿੱਦਾਂ ਦੀਆਂ ਚੇਂਜਿਸ ਆਈਆਂ ਨੇ, ਕੋਈ ਹੈਲਥ ਇਸ਼ੂਜ਼ ਅਕਰ ਹੋਏ ਨੇ। ਸੋ ਉਹ ਸਾਰੀਆਂ ਚੀਜ਼ਾਂ ਡਿਸਕਸ ਕਰਨੀਆਂ ਜ਼ਰੂਰ ਬਣਦੀਆਂ ਨੇ, ਕਿਉਂਕਿ ਹੋ ਸਕਦਾ ਕਿ ਲਾਸਟ ਟਾਈਮ ਵਿਦਆਊਟ ਪ੍ਰੀ ਐਗਜ਼ਿਸਟਿੰਗ ਲਿੱਤੀ ਹੋਵੇ, ਹੁਣ ਜੇ ਹੈਲਥ ਇਸ਼ੂਜ਼ ਆ ਚੁੱਕੇ ਨੇ ਤਾਂ ਵਿਦ ਪ੍ਰੀ ਐਗਜ਼ਿਸਟਿੰਗ ਵਾਲੀ ਪਾਲਿਸੀ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਟ ਕੀਤਾ ਜਾਵੇ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੋ, ਕੋਈ ਵੀ ਡਿਟੇਲ 'ਚ ਗੱਲ ਕਰਨਾ ਚਾਹੁੰਦੇ ਹੋ, ਸੁਪਰਵਿਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਅਪਲਾਈਡ ਸਟੇਟਸ ਤੇ ਖੁਦ ਹੈਗੇ ਹੋ, ਹੈਲਥ ਕਾਰਡ ਹਜੇ ਇਸ ਟਾਈਮ ਤੇ ਵੈਲਿਡ ਨਹੀਂ ਹੈਗਾ, ਜ਼ਰੂਰ ਮੈਡੀਕਲ ਇੰਸ਼ੋਰੈਂਸ ਕਰਵਾ ਕੇ ਆਪਣੇ ਆਪ ਨੂੰ ਪ੍ਰੋਟੈਕਟ ਕਰੋ, ਕਿਉਂਕਿ ਜੇ ਇੱਕ ਦਿਨ ਵੀ ਹੋਸਪਿਟਲ ਦਾ ਖਰਚਾ ਆਉਂਦਾ ਤਾਂ ਇਸ ਟਾਈਮ ਤੇ $3,500 ਤੁਹਾਨੂੰ ਖਰਚਾ ਆ ਸਕਦਾ ਹੁੰਦਾ ਪਰ ਡੇ ਦਾ। ਸੋ ਉਸ ਚੀਜ਼ਾਂ ਨੂੰ ਆਪਾਂ ਅਵੋਇਡ ਕਰ ਸਕਦੇ ਹੁੰਦੇ ਹਾਂ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਜੀ 416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ, 9280 ਕੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ।
2: ਬਹੁਤ ਬਹੁਤ ਧੰਨਵਾਦ ਜੀ ਮੋਨਾ ਜੀ। ਔਰ ਮੋਨਾ ਹੋਰਾਂ ਦਾ ਨੰਬਰ ਤੁਸੀਂ ਜੇ ਹੋ ਸਕਦਾ ਡਰਾਈਵ ਕਰ ਰਹੇ ਹੋ, ਨਹੀਂ ਲਿਖ ਹੁੰਦਾ ਤੇ ਸਾਡੇ ਕੋਲੋਂ ਵਤਨੋਂ ਦੂਰ ਤੋਂ ਕਦੀ ਵੀ ਲੈ ਲਿਆ ਕਰੋ। ਜਿਹੜੇ ਜਿਹੜੇ ਸਾਡੇ ਐਡਵਰਟਾਈਜਮੈਂਟ ਚੱਲਦੀ ਹੈ ਪ੍ਰੋਗਰਾਮ 'ਚ, ਕਿਸੇ ਦਾ ਵੀ ਨੰਬਰ ਤੁਹਾਨੂੰ ਚਾਹੀਦਾ ਹੁੰਦਾ ਉਹ ਸਾਡੇ ਕੋਲ ਕਦੀ ਵੀ ਲਿਆ ਜਾ ਸਕਦਾ ਹੈ। ਤੇ ਪਲੱਸ ਜੇਕਰ ਤੁਹਾਡਾ ਬਿਜ਼ਨਸ ਹੈ, ਤੁਸੀਂ ਸਾਡੇ ਰੇਡੀਓ ਦੇ ਰਾਹੀਂ ਜਾਂ ਟੀਵੀ ਦੇ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਤਦ ਵੀ ਸਾਨੂੰ ਜੀ ਆਇਆਂ ਨੂੰ, ਤੁਹਾਨੂੰ ਸਾਰਿਆਂ ਨੂੰ, ਸਾਡੇ ਲਈ ਅਸੀਂ ਇੱਕ ਦੂਜੇ ਨਾਲ ਮਿਲ ਕੇ ਚੰਗਾ ਕੰਮ ਕਰਾਂਗੇ, ਤੁਹਾਡੇ ਬਿਜ਼ਨਸ ਨੂੰ ਹੋਰ ਪ੍ਰਮੋਟ ਕਰਕੇ ਬੁਲੰਦੀਆਂ ਤੱਕ ਲੈ ਕੇ ਜਾਵਾਂਗੇ, ਤੁਹਾਨੂੰ ਜ਼ਿਆਦਾ ਬਿਜ਼ਨਸ ਮਿਲੇਗਾ। ਨੰਬਰ ਹੈ 9057999999, 905-799, 09999 ਤੇ ਤੁਸੀਂ ਗੱਲਬਾਤ ਹਮੇਸ਼ਾ ਕਰ ਸਕਦੇ ਹੋ ਜੀ। ਤੇ ਇਸ ਦੇ ਨਾਲ ਨਾਲ ਇੱਕ ਵਾਰੀ ਫਿਰ ਦੱਸ ਦਈਏ ਕਿ ਨੋਵਲ ਫਰੈਸ਼ ਫੂਡ ਦੇ ਸਹਿਯੋਗ ਦੇ ਨਾਲ ਅੱਜ ਦੇ ਪ੍ਰੋਗਰਾਮ ਨੂੰ ਪੇਸ਼ ਕੀਤਾ। ਗਰੋਸਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ, ਡਾਲਰਾਂ ਦੀ ਬਚਤ ਕਰਨੀ ਚਾਹੁੰਦੇ ਹੋ, ਸਾਫ਼ ਸੁਥਰੀ ਸਬਜ਼ੀਆਂ, ਸਾਫ਼ ਸੁਥਰੀਆਂ ਦਾਲਾਂ ਲੈਣੀਆਂ ਚਾਹੁੰਦੇ ਹੋ, ਤੇ ਫਰੈਸ਼ ਨੋਵਲ ਫਰੂਟ ਤੇ ਪਹੁੰਚ ਕੇ ਤੁਸੀਂ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਤੇ ਇੱਕ ਵਾਰੀ ਫਿਰ ਰੀਅਲ ਸਟੇਟ ਦੀ ਗੱਲ ਵੀ ਦੱਸੀਏ ਤੁਹਾਨੂੰ ਕਿ ਅਗਰ ਇੱਥੇ ਬੈਠੇ ਬਿਠਾਏ ਪੰਜਾਬ ਦੇ ਵਿੱਚ, ਲੁਧਿਆਣਾ ਜਾਂ ਚੰਡੀਗੜ੍ਹ ਜਾਂ ਫਿਰ ਜਲੰਧਰ ਦੇ ਵਿੱਚ ਕੋਈ ਕਾਂਡੋ ਖਰੀਦਣਾ ਚਾਹੁੰਦੇ ਹੋ, ਦੋ ਬੈਡਰੂਮ ਦਾ, ਦੋ ਵਾਸ਼ਰੂਮ ਦੇ ਨਾਲ, ਜਾਂ ਤਿੰਨ ਬੈਡਰੂਮ ਤਿੰਨ ਵਾਸ਼ਰੂਮ, ਜਾਂ ਚਾਰ ਬੈਡਰੂਮ ਵਾਲਾ, ਵਿਦ ਸਿਕਿਉਰਿਟੀ ਪੂਰੀ ਉੱਥੇ ਹੁੰਦੀ ਹੈ, ਸਾਰਾ ਪੂਰਾ ਪ੍ਰਬੰਧ ਕੀਤਾ ਜਾਂਦਾ, ਫਰਨਿਸ਼ਡ ਤੁਹਾਨੂੰ ਮਿਲੇਗਾ ਸਾਰਾ ਕੁਝ, $50,00,000 ਤੋਂ ਇਹ ਜਿਹੜਾ ਯੂਨਿਟ ਸ਼ੁਰੂ ਹੁੰਦੇ ਨੇ। ਕਾਲ ਕਰ ਲੈਣੀ ਤੁਸੀਂ 416-881-7070 ਦੇ ਉੱਤੇ, 416-881-7070 ਦੇ ਉੱਤੇ। ਤੇ ਕਿਰਨ ਜੀ ਚੱਲੀਏ ਫਿਰ
0: ਜੀ। ਬਿਲਕੁਲ ਜੀ, ਔਰ ਸ਼ੁਕਰੀਆ ਮੋਨਾ ਜੀ ਦਾ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ। ਸੋ ਮਿਲਾਂਗੇ ਜੀ ਕੱਲ ਨੂੰ ਇੱਕ ਨਵੇਂ ਦਿਨ ਦੀ ਸ਼ੁਰੂਆਤ ਦੇ ਨਾਲ ਔਰ ਇੱਕ ਨਵੇਂ ਰੇਡੀਓ ਪ੍ਰੋਗਰਾਮ ਨਾਲ।
2: ਤੇ ਹੁਣ ਆਪਣੇ ਤੋਂ ਬਾਅਦ ਜੀ ਰਾਜਵੀਰ ਬੋਪਾਰਾਏ ਜੀ ਆਉਣਗੇ, ਉਹਨਾਂ ਨੂੰ ਵੀ ਧਿਆਨ ਨਾਲ ਸੁਣਨਾ ਜੀ, ਕਿਉਂਕਿ ਕਾਫੀ ਮਿਹਨਤ ਨਾਲ ਪ੍ਰੋਗਰਾਮ ਲੈ ਕੇ ਆਉਂਦੇ ਨੇ ਉਹ, ਤੇ ਇਸੇ ਤਰ੍ਹਾਂ ਇਸ ਸਟੇਸ਼ਨ ਦੇ ਨਾਲ ਜੁੜੇ ਰਹਿਣਾ।
0: ਬਹੁਤ ਬਹੁਤ ਸ਼ੁਕਰੀਆ ਜੀ ਐਂਡ ਸਤਿ ਸ਼੍ਰੀ ਅਕਾਲ।

0: ਭੂਆ ਜੀ ਇਹਦਾ ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ?
1: ਨਹੀਂ, ਮੈਂ ਮਰ ਜਾ, ਉੱਥੇ ਕੀ ਹੋਣਾ?
0: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਹੈ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਖਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ 416-679-9

0: ਜੀ ਹਾਂ ਦੋਸਤੋ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੇਰੇ ਤੋਂ ਪਹਿਲਾਂ ਤੁਸੀਂ ਸੁਖੀ ਨਜ਼ਰ ਉਹਨਾਂ ਦਾ ਪ੍ਰੋਗਰਾਮ ਸੁਣ ਕੇ ਹਟੇ ਹੋ। ਸੋ ਉਸ ਤੋਂ ਬਾਅਦ ਬਾਹਰ ਹੀ ਆਈ ਹੈ ਰੇਡੀਓ ਪ੍ਰੋਗਰਾਮ ਸਾਰੰਗ ਦੀ, ਫਿਰ ਸੁਣੋਗੇ ਦੇਸ਼ ਪ੍ਰਦੇਸ਼, ਉਸ ਤੋਂ ਬਾਅਦ ਪੰਜਾਬੀ ਲਹਿਰਾਂ AM 530 ਦੀ ਟੀਮ ਨਾਲ ਜੁੜੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਏਗਾ, ਤੇ ਨਾਲ ਦੀ ਨਾਲ ਗੁਰਵਿੰਦਰ ਬਰਾੜ ਉਹਨਾਂ ਦੀ ਤੁਸੀਂ ਆਵਾਜ਼ ਜਿਹੜੀ ਸੁਣ ਰਹੇ ਹੋ। ਇਹ ਭਾਈ 30 ਮਈ ਨੂੰ ਵਿਸਾਖੀ ਮੇਲਾ ਹੋਣ ਜਾ ਰਿਹਾ ਸਕਾਈਡੋਮ ਗਰੁੱਪ ਆਫ ਕੰਪਨੀ ਵੱਲੋਂ। ਸਕਾਈਡੋਮ ਗਰੁੱਪ ਆਫ ਕੰਪਨੀ ਵੱਲੋਂ ਵਿਸਾਖੀ ਮੇਲਾ ਜਿਹੜਾ ਹਰ ਸਾਲ ਹੁੰਦਾ, ਸੋ ਇਹ ਵਿਸਾਖੀ ਮੇਲਾ ਕਹਿ ਲਓ ਤੁਸੀਂ, ਨਾਲ ਲੱਕੀ ਡਰਾ ਹੋਏਗਾ, ਬਹੁਤ ਸਾਰੇ ਇਨਾਮ ਆ ਜਿਹੜੇ ਉਹ ਤੁਸੀਂ ਜਿੱਤ ਸਕਦੇ ਹੋ। ਜਿਹਦੇ ਸਾਈਕਲ ਆ, ਟੀ ਵੀ ਆ, ਬੱਚਿਆਂ ਦੇ ਲਈ ਬੜੀ ਐਕਸਾਈਟਮੈਂਟ ਹੁੰਦੀ ਆ ਉੱਥੇ, ਖਾਣ ਪੀਣ ਦਾ ਖੁੱਲ੍ਹਾ ਪ੍ਰਬੰਧ ਹੁੰਦਾ। ਅਤੇ ਇਸ ਵਾਰ ਖਾਸ ਤੌਰ 'ਤੇ ਗੁਰਵਿੰਦਰ ਬਰਾੜ ਸਾਹਿਬ ਨੂੰ ਸਪੈਸ਼ਲੀ ਤੌਰ 'ਤੇ ਇੰਡੀਆ ਤੋਂ ਬੁਲਾਇਆ ਗਿਆ ਇਸ ਮੇਲੇ ਦੇ ਲਈ। ਗੁਰਵਿੰਦਰ ਬਰਾੜ ਹੋਣੀ ਆਪਣੀ ਗਾਇਕੀ ਰਾਹੀਂ ਤੁਹਾਨੂੰ ਬਿਲਕੁਲ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋਵੋਗੇ ਉੱਥੋਂ ਉੱਥੋਂ ਧੰਨ ਧੰਨ ਕਰਾਉਣਗੇ। ਨਾਲ ਦੀ ਨਾਲ ਹੁਣ ਅਸੀਂ ਚੱਲਾਂਗੇ ਖਾਸ ਤੌਰ 'ਤੇ ਸਵਰਨ ਸਿੰਘ ਟਹਿਣਾ ਸਾਹਿਬ ਵੱਲ। ਟਹਿਣਾ ਸਾਹਿਬ ਨੂੰ ਕੋਸ਼ਿਸ਼ ਕਰਦੇ ਹਾਂ ਕਿ ਲਾਈਨ ਆਪਾਂ ਮਿਲਾਈਏ ਜਲਦੀ ਤੋਂ ਪਹਿਲਾਂ, ਤੁਹਾਡੇ ਰੂਬਰੂ ਕਰ ਦਈਏ। ਕਾਫੀ ਖਬਰਾਂ ਨੇ ਜਿਹੜੀਆਂ ਉਹ ਅਪਡੇਟ ਕਰਨ ਵਾਲੀਆਂ ਨੇ, ਅਤੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੰਗ ਰੇਡੀਓ ਦਾ ਫੇਸਬੁੱਕ ਪੇਜ ਜਿਹੜਾ ਉਹਦੇ 'ਤੇ ਵੀ ਉਹ ਖਬਰਾਂ ਆਪਾਂ ਲਾਈਵ ਕਰ ਦਈਏ ਨਾਲ, ਤਾਂ ਕਿ ਤੁਸੀਂ ਦੂਰ ਦੁਰਾਡੇ ਵੀ ਕਿਤੇ ਬੈਠੇ ਹੋ ਅਤੇ ਸਾਰੰਗ ਰੇਡੀਓ ਦਾ ਫੇਸਬੁੱਕ ਪੇਜ ਜਿਹੜਾ ਉਸਨੂੰ ਤੁਸੀਂ ਫੋਲੋ ਕਰ ਲਿਓ। ਉੱਥੇ ਵੀ ਆਪਾਂ ਅੱਜ ਦੀਆਂ ਟਹਿਣਾ ਸਾਹਿਬ ਦੀਆਂ ਖਬਰਾਂ ਨੇ ਜਿਹੜੀਆਂ ਤੁਹਾਡੇ ਰੂਬਰੂ ਕਰਾਂਗੇ। ਸੋ ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਮੈਂ ਲਾਈਨ ਮਿਲਾ ਲਵਾਂ ਅਤੇ ਤੁਸੀਂ ਇੰਜੋਏ ਕਰੋ ਰੇਡੀਓ ਪ੍ਰੋਗਰਾਮ ਸਾਰੰਗ।
1: ਉਹ ਅੱਜ ਤਾਂ ਕਮਾਲ ਹੀ ਹੋ ਗਈ, ਘਰ ਵਾਲੀ ਕਹਿੰਦੀ ਕਿਚਨ 'ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ। ਮੈਂ ਗਿਆ ਲਾਈਨ ਇੱਕ ਗੱਲ, ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ।
2: ਜੀ ਹਾਂ, ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਸੈੱਟ, ਜੋ ਮਰਜ਼ੀ ਲੈ ਜਾਓ। 801 ਬੋਵੇ ਡਰਾਈਵ ਨੀਅਰ ਚਕੂਜ਼ੀ, 905-450-2888।
3: ਹੈ ਕੀ ਹੋਇਆ ਤੁਹਾਨੂੰ, ਪਰੇਸ਼ਾਨ ਕਿਉਂ ਬੈਠੇ ਹੋ?
4: ਕੀ ਦੱਸਾਂ ਤੈਨੂੰ, ਆਪਾਂ ਆਫਰ ਤਾਂ ਵੱਡੇ ਘਰ ਦੀ ਪਾ ਦਿੱਤੀ, ਪਰ ਆਹ ਨਿਤ ਨਵੇਂ ਮੋਰਗੇਜ ਦੇ ਰੂਲ ਬਦਲੀ ਜਾਂਦੇ, ਪਰੇਸ਼ਾਨ ਨਾ ਹੋਵਾਂ ਤਾਂ ਕੀ ਕਰਾਂ?
3: ਓਹੋ, ਤੁਸੀਂ ਪਰੇਸ਼ਾਨ ਨਾ ਹੋਵੋ, ਮੇਰੀ ਰਾਏ ਮੰਨੋ ਤਾਂ ਤੁਸੀਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ। ਨਾਲੇ ਮੈਂ ਸੁਣਿਆ ਕਿ ਉਹਨਾਂ ਨੇ ਬਹੁਤ ਲੋਕਾਂ ਦੀ ਮੋਰਗੇਜ ਪ੍ਰੋਬਲਮ ਨੂੰ ਵੀ ਸੋਲਵ ਕੀਤਾ ਹੈ।
5: ਤੁਸੀਂ ਬਿਲਕੁਲ ਸਹੀ ਸੁਣਿਆ ਜੀ, ਫਸਟ ਜਾਂ ਸੈਕਿੰਡ ਮੋਰਗੇਜ ਹੋਵੇ, ਰੀਫਾਈਨਾਂਸਿੰਗ ਜਾਂ ਫਿਰ ਇਕੁਇਟੀ ਟੇਕਆਊਟ, ਸੈਲਫ ਇੰਪਲੋਇਡ ਹੋ ਜਾਂ ਕੈਸ਼ ਤੇ ਕੰਮ ਕਰਦੇ ਹੋ, ਜਾਂ ਕਿਸੇ ਵਜ੍ਹਾ ਨਾਲ ਕ੍ਰੈਡਿਟ ਵੀ ਖਰਾਬ ਹੋ ਗਿਆ, ਤਾਂ ਮੋਰਗੇਜ ਅਲਾਈਅੰਸ ਮੋਰਗੇਜ ਕਿੰਗ ਦੇ ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ ਉਹਨਾਂ ਨੂੰ ਕਾਲ ਕਰੋ ਐਂਡ 100% ਪ੍ਰੋਬਲਮ ਸੋਲਵ। ਤੇ ਨਾਲੇ ਇਹਨਾਂ ਦਾ ਕਹਿਣਾ ਵੀ ਹੈ, ਤੁਸੀਂ ਪਹਿਲਾਂ ਸਭ ਕਿਤੇ ਜਾ ਕੇ ਆਓ, ਫੇਰ ਸਾਡੇ ਫੇਰਾ ਪਾਓ, ਮੋਰਗੇਜ ਦੀ ਜਦੋਂ ਹੋਵੇ ਲੋੜ, ਇੱਕ ਨੰਬਰ ਸਭ ਦੇ ਕੋਲ, ਪ੍ਰਿੰਸੀਪਲ ਬ੍ਰੋਕਰ ਪਰਮਜੀਤ ਸਿੰਘ, 416-804-2015, 416-804-2015, ਲਾਇਸੈਂਸ ਨੰਬਰ 12455।
0: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ, ਗੁਰਬਾਣੀ ਵਾਲਾ ਰੇਡੀਓ। ਨਿਤਨੇਮ ਵੀ ਆ, ਸੰਪੂਰਨ ਪਾਠ ਵੀ ਇਹਦੇ 'ਚ, ਢਾਡੀ ਵਾਰਾਂ ਵੀ ਨੇ, ਅਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ। ਏਅਰਪਲੱਗ ਤੁਹਾਨੂੰ ਨਾਲ ਮਿਲਣਗੇ। ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਅਤੇ ਨੰਬਰ ਨੋਟ ਕਰ ਲਓ, 905-204-1313, 905-204-1313, 905-204-1313।

0: ਜਾਂ ਦੋਸਤੋ ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਹੁਣ ਅਸੀਂ ਜਿੱਥੇ ਸਵਰਨ ਸਿੰਘ ਟਾਹਣਾ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ, ਅਤੇ ਉੱਥੇ ਖਾਸ ਤੌਰ 'ਤੇ ਖਬਰਾਂ 'ਤੇ ਝਾਤ ਪਾਵਾਂਗੇ, ਪੰਜਾਬ ਦੀਆਂ ਖਬਰਾਂ ਲੈ ਕੇ ਟਾਹਣਾ ਸਾਹਿਬ ਤੁਹਾਡੇ ਰੂਬਰੂ ਹੋਣਗੇ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਬਸ 2 ਮਿੰਟ ਦਿਓ ਅਤੇ ਤਾਂ ਕਿ ਮੈਂ ਇੱਕ ਰਿਕਾਰਡਡ ਕਮਰਸ਼ੀਅਲ ਲਾ ਕੇ ਉਸ ਤੋਂ ਬਾਅਦ ਫਿਰ ਟਾਹਣਾ ਸਾਹਿਬ ਨੂੰ ਤੁਹਾਡੇ ਰੂਬਰੂ ਕਰਦਾ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ।
1: ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
0: ਪੰਜਾਬੀ ਗਾਇਕਾ ਦਾ ਕਤਲ, ਨਹਿਰ ਚੋਂ ਲਾਸ਼ ਦਾ ਮਿਲਣਾ, ਥੋੜਾ ਜਿਹਾ ਇਹ ਜਿਹੜੀ ਖਬਰ ਆ ਇਹਦੇ ਬਾਰੇ ਚਾਨਣਾ ਪਾਓ ਤੇ ਦੱਸੋ ਕਿ ਇਹਦੀ ਖਾਸ ਬਿਹਾਈਂਡ ਦਾ ਸੀਨ ਕੀ ਸੀ ਤੇ ਕੀ ਕਾਰਨ ਪਤਾ ਲੱਗੇ ਆ, ਜਾਂ ਕਿਹਨੇ ਕਤਲ ਕੀਤਾ, ਜਾਂ ਕਿਹੜੀ ਨਹਿਰ ਦੇ ਵਿੱਚੋਂ ਜਿਹੜੀ ਇਹ ਲਾਸ਼ ਆ ਜਿਹੜੀ ਮਿਲੀ ਹੈ? ਜੀ
2: ਦੇਖੋ ਬਾਈ ਜੀ, ਪਹਿਲੀ ਗੱਲ ਤਾਂ ਵੀ ਕਿਸੇ ਦੇ ਵੀ ਜਾਣ ਦੇ ਉੱਤੇ ਸਾਨੂੰ ਦੁੱਖ ਆ। ਉਹ ਗਾਇਕਾ ਨਾ ਵੀ ਹੁੰਦੀ, ਕੋਈ ਹੋਰ ਵੀ ਮੁੰਡਾ ਹੁੰਦਾ, ਕੁੜੀ ਹੁੰਦੀ, ਕੋਈ ਵੀ ਪੰਜਾਬੀ ਹੁੰਦਾ, ਉਹਦੀ ਮੌਤ ਦੇ ਉੱਤੇ ਸਾਨੂੰ ਦੁੱਖ ਆ। ਉਹਨੂੰ ਮਾਰ ਦਿੱਤਾ ਗਿਆ, ਇਸ ਗੱਲ ਦਾ ਵੀ ਦੁੱਖ ਆ। ਇਹ ਕੁੜੀ ਦਾ ਨਾਂ ਹੈਗਾ ਜੀ ਇੰਦਰ ਕੌਰ। ਮੈਂ ਇਹਦੇ ਕਦੇ ਗਾਣੇ ਨਹੀਂ ਸੀ ਸੁਣੇ, ਮੈਂ ਐਵੇਂ ਗੱਲ ਕਹਿ ਰਿਹਾ, ਪਰ ਮੈਂ ਜਦੋਂ ਇਹਦੀ ਮੌਤ ਦੀ ਖਬਰ ਆਈ ਉਸ ਤੋਂ ਬਾਅਦ ਇਹਦੇ ਮੈਂ ਕਈ ਗਾਣੇ ਦੇਖੇ ਤੇ 2-3 ਗਾਣੇ ਸੁਣੇ ਵੀ ਆ। ਚਲੋ ਜਿਵੇਂ ਅੱਜ ਕੱਲ ਮੁੰਡੇ ਕੁੜੀਆਂ ਗਾਉਂਦੇ ਆ ਕਮਰਸ਼ੀਅਲ, ਉਸ ਤਰੀਕੇ ਦੇ ਨਾਲ ਇਹ ਗਾਣੇ ਗਾਉਂਦੀ ਸੀ। ਕਈ ਕਲਾਕਾਰਾਂ ਦੇ ਨਾਲ ਇਹਦੇ ਡਿਊਟ ਵੀ ਆਏ ਆ, ਤੇ ਚਲੋ ਉਹਦੇ ਮਹਿੰਗੇ ਵੀਡੀਓ ਵੀ ਆ, ਤੇ ਉਹਦਾ ਆਪਦੇ ਸੰਸਾਰ ਦੇ ਵਿੱਚ ਉਹਦਾ ਚੰਗਾ ਨਾਂ ਹੋਊਗਾ, ਜਿਹਦੇ ਬਾਰੇ ਮੈਨੂੰ ਗਿਆਨ ਨਹੀਂ ਸੀ। ਇਹ ਗੱਲ ਬੜੀ ਸਪਸ਼ਟ ਆ। ਪਰ ਦੂਜੀ ਗੱਲ ਇਹ ਜੀ ਕਿ ਇੰਦਰ ਕੌਰ ਦੀ ਮੌਤ ਦੀ ਖਬਰ ਨੇ ਝੰਜੋੜ ਦਿੱਤਾ। ਉਹਦਾ ਭਰਾ, ਉਹਦੇ ਪਰਿਵਾਰਕ ਮੈਂਬਰ ਹੁਣ ਮੀਡੀਆ ਦੇ ਮੂਹਰੇ ਆਏ ਆ, ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਇੰਦਰ ਕੌਰ ਯਾਨੀ ਕਿ ਸਾਡੀ ਧੀ ਰਾਣੀ, ਸਾਡੀ ਭੈਣ, ਇਹਦੇ ਪਿਛਲੇ ਕੁੱਝ ਕੁ ਸਮੇਂ ਤੋਂ ਕੁੱਝ ਸਾਲਾਂ ਤੋਂ ਰਿਸ਼ਤੇ ਕੈਨੇਡਾ ਦੇ ਇੱਕ ਮੁੰਡੇ ਨਾਲ ਸੀ। ਉਹ ਮਿਲਦੇ ਵੀ ਸੀ, ਗੱਲਬਾਤ ਵੀ ਕਰਦੇ ਸੀ, ਇਹਨਾਂ ਦੋਵਾਂ ਨੇ ਵਿਆਹ ਵੀ ਕਰਾਉਣਾ ਸੀ। ਪਰ ਕੁਝ ਕੁ ਸਮਾਂ ਪਹਿਲਾਂ ਸਾਡੀ ਭੈਣ ਨੂੰ ਪਤਾ ਲੱਗ ਗਿਆ ਵੀ ਉਹ ਤਾਂ ਪਹਿਲਾਂ ਵਿਆਹਿਆ ਹੋਇਆ, ਉਹਦੇ ਬੱਚੇ ਵੀ ਆ, ਤੇ ਫਿਰ ਉਸ ਤੋਂ ਬਾਅਦ ਇਹਨੇ ਵਿਆਹ ਤੋਂ ਨਾ ਕਰਤੀ। ਟੱਬਰ ਦੇ ਜੀਆਂ ਨੇ ਗੱਲ ਕਹੀ ਹੈ ਕਿ 5-6 ਦਿਨ ਪਹਿਲਾਂ ਉਹਨੂੰ ਬੰਦੂਕ ਦੇ ਜ਼ੋਰ ਦੇ ਉੱਤੇ ਅਗਵਾ ਕਰ ਲਿਆ ਗਿਆ, ਤੇ ਅੱਜ ਬੜੇ ਦੁੱਖ ਦੀ ਗੱਲ ਹੈ ਜੀ ਕਿ ਉਹਦੀ ਲਾਸ਼ ਨੀਲੋਂ ਵਾਲੀ ਨਹਿਰ ਦੇ ਵਿੱਚੋਂ ਮਿਲੀ ਆ, ਲੁਧਿਆਣੇ ਵੱਲੋਂ ਮਿਲੀ ਆ। ਹੁਣ ਪਤਾ ਇਹ ਵੀ ਲੱਗਾ ਜੀ ਕਿ ਉਹ ਮੁੰਡਾ ਤਾਂ ਵਾਪਸ ਕੈਨੇਡਾ ਵੀ ਭੱਜ ਗਿਆ। ਉਹ ਜਿਵੇਂ ਕਿ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ, ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ, ਉਹ ਕੈਨੇਡਾ ਦੇ ਕਿਹੜੇ ਸ਼ਹਿਰ ਦਾ ਵਸਨੀਕ ਆ ਮੈਨੂੰ ਇਹਦੇ ਬਾਰੇ ਤਾਂ ਨਹੀਂ ਪਤਾ, ਪਰ ਨਾ ਉਹਦਾ ਸੁਖਜਿੰਦਰ ਸਿੰਘ ਆ, ਇੰਨੀ ਗੱਲ ਦਾ ਜ਼ਰੂਰ ਪਤਾ। ਉਹਦੇ ਬਾਪ ਨੂੰ ਤੇ ਟੱਬਰ ਦੇ ਕਈ ਹੋਰ ਜੀਆਂ ਨੂੰ ਪੁਲਿਸ ਨੇ ਚੱਕਿਆ ਵੀ ਹੋਇਆ, ਕਈਆਂ ਦੇ ਉੱਤੇ ਪਰਚਾ ਦਰਜ ਕਰ ਲਿਆ ਗਿਆ। ਸੋ ਪਰ ਦੁਖਦਾਈ ਆ, ਦੇਖੋ ਗੱਲ ਰਿਸ਼ਤਿਆਂ ਦੇ ਵਿੱਚ ਬੜਾ ਕੁਝ ਗਲਤ ਸਹੀ ਵੀ ਹੁੰਦਾ ਰਹਿੰਦਾ ਜਿਹੜਾ ਕਿ ਹੋਣਾ ਨਹੀਂ ਚਾਹੀਦਾ, ਪਰ ਕਿਸੇ ਦੀ ਜ਼ਿੰਦਗੀ ਦਾ ਅੰਤ ਕਰ ਦੇਣਾ ਇਹ ਤਾਂ ਬਹੁਤ ਵੱਡੀ ਲਾਹਨਤ ਵਾਲੀ ਗੱਲ ਆ। ਇਹੋ ਜਿਹੇ ਬੰਦੇ ਪੁੱਠੇ ਟੰਗਣੇ ਚਾਹੀਦੇ ਜਿਵੇਂ ਕਿ ਦੋਸ਼ ਲੱਗਾ। ਸੋ ਇੱਕ ਕੁੜੀ ਜਿਹੜੀ ਕਿ ਭਵਿੱਖ ਦੇ ਵਿੱਚ ਸ਼ਾਇਦ ਕੋਈ ਚੰਗੀ ਗਾਇਕਾ ਸਾਬਿਤ ਹੋ ਸਕਦੀ ਸੀ, ਜਿਹਦਾ ਸ਼ਾਇਦ ਭਵਿੱਖ ਚੰਗਾ ਹੋ ਸਕਦਾ ਸੀ, ਉਹਦੇ ਨਾਲ ਧੋਖਾ ਹੋਇਆ। ਪਹਿਲਾਂ ਉਹਦੇ ਨਾਲ ਵਿਆਹ ਦੇ ਨਾਂ ਦੇ ਉੱਤੇ ਹੋਇਆ, ਫਿਰ ਉਹਦੀ ਜ਼ਿੰਦਗੀ ਦੇ ਨਾਲ ਵੀ ਧੋਖਾ ਹੋ ਗਿਆ। ਸੋ ਇਹ ਖਬਰ ਅੱਜ ਪੰਜਾਬ ਦੀ ਵੱਡੀ ਖਬਰ ਦੇ ਵਿੱਚੋਂ ਇੱਕ ਆ ਜੀ।
0: ਟਾਹਣਾ ਸਾਹਿਬ, ਇੱਕ ਹੋਰ ਜਿਹੜੀ ਸੁਪਰੀਮ ਕੋਰਟ ਨੇ ਜਿਹੜਾ ਉਹਨਾਂ ਨੇ ਕਿਹਾ ਕਿ ਖਤਰਨਾਕ ਕੁੱਤੇ ਆ ਜਿਹੜੇ ਉਹਨਾਂ ਨੂੰ ਮੌਤ ਦਾ ਟੀਕਾ ਲਾ ਦਿਓ। ਇੱਕ ਤਾਂ ਖਤਰਨਾਕ ਕੁੱਤੇ ਨੂੰ ਮੌਤ ਦਾ ਟੀਕਾ ਲਾਉਣਾ, ਇੱਕ ਤਾਂ ਇਹ ਤੁਸੀਂ ਦੱਸ ਦਿਓ ਕਿ ਇਹ ਕੀ ਖਬਰ ਹੈ, ਇੱਕ ਤੁਸੀਂ ਇਹਦੇ ਨਾਲ ਹੀ ਲੱਗਦੇ ਹੱਥ ਇਹ ਵੀ ਦੱਸ ਦਿਓ ਕਿ ਨੋਟ ਜਾਲੀ ਹੋਵੇ ਤਾਂ ਪਤਾ ਲੱਗ ਜਾਂਦਾ ਸੂਰਜ ਵੱਲ ਕਰਕੇ ਵੀ ਤਾਰ ਜੇ ਹੈਗੇ ਕਿ ਨਹੀਂ, ਲੋਕ ਪਰਖ ਲੈਂਦੇ ਆ। ਬੰਦਾ ਜਾਲੀ ਹੋਵੇ ਕਿਵੇਂ ਪਰਖਿਆ ਜਾਊਗਾ, ਬੰਦੇ ਦਾ ਕਿਹੜੇ ਸੂਰਜ ਵੱਲ ਮੂੰਹ ਕਰਕੇ ਚੈੱਕ ਕੀਤਾ ਜਾਵੇ ਕਿ ਇਹਦੇ ਦਿਲ ਦੇ ਵਿੱਚ ਖੋਟ ਤਾਂ ਨਹੀਂ ਹੈ, ਇਹ ਖਤਰਨਾਕ ਤਾਂ ਨਹੀਂ ਹੈ? ਕਈ ਇਨਸਾਨ ਵੀ ਖਤਰਨਾਕ ਕੁੱਤਿਆਂ ਦੇ ਨਾਲੋਂ ਭੈੜੇ ਹੁੰਦੇ ਆ, ਉਹਨਾਂ ਨੂੰ ਕਿਵੇਂ ਪਰਖਿਆ ਜਾਊਗਾ? ਜੀ
2: ਦੇਖੋ ਬਾਈ ਜੀ, ਇਹ ਨਾ ਵਿਗਿਆਨ ਆ ਜਿਹੜਾ ਸਾਡੇ ਸਾਇੰਸਦਾਨ ਆ ਜਿਹੜੇ, ਉਹਨਾਂ ਨੇ ਇਸ ਗੱਲ ਦਾ ਪਤਾ ਲਾ ਲਿਆ ਵੀ ਮੰਗਲ ਗ੍ਰਹਿ ਦੇ ਉੱਤੇ ਪਾਣੀ ਹੈ ਕਿ ਨਹੀਂ ਹੈ। ਪਰ ਮੈਂ ਤੁਹਾਡੇ ਨਾਲ ਲਗਾਤਾਰ ਬੇਸ਼ੱਕ ਕਈ ਸਾਲ ਗੋਡੇ ਨਾਲ ਗੋਡਾ ਜੋੜ ਕੇ ਵੀ ਬੈਠਾ ਰਹਾਂ, ਤੁਹਾਨੂੰ ਮੇਰੇ ਬਾਰੇ ਤਾਂ ਮੈਨੂੰ ਤੁਹਾਡੇ ਬਾਰੇ ਨਹੀਂ ਪਤਾ ਲੱਗਣਾ ਵੀ ਤੁਹਾਡੇ ਮਨ ਦੇ ਵਿੱਚ ਕੀ ਆ। ਸਾਨੂੰ ਇਹ ਤਾਂ ਪਤਾ ਵੀ ਚੰਦ ਦੇ ਉੱਤੇ ਮਨੁੱਖੀ ਵਸੇਬਾ ਹੋ ਸਕਦਾ ਕਿ ਨਹੀਂ, ਪਰ ਸਾਨੂੰ ਇਹ ਨਹੀਂ ਪਤਾ ਵੀ ਨਾਲ ਬੈਠੇ ਦੋਸਤ ਦੇ ਪਰਿਵਾਰਕ ਮੈਂਬਰ ਦੇ ਬੰਦੇ ਦੇ ਕੀ ਮਨ ਦੇ ਵਿੱਚ ਆ ਕੀ ਨਹੀਂ ਆ। ਸੋ ਬੰਦੇ ਬਾਰੇ ਬਾਈ ਜੀ ਕੋਈ ਥਰਮਾਮੀਟਰ ਬਣਿਆ ਹੀ ਨਹੀਂ, ਤਾਪ ਚੜਿਆ ਹੋਵੇ ਬੁਖਾਰ ਚੜਿਆ ਹੋਵੇ ਤਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਥਰਮਾਮੀਟਰ ਲਾ ਲਓ, ਸ਼ੂਗਰ ਵਧੀ ਘਟੀ ਦਾ ਵੀ ਹੈਗਾ ਥਰਮਾਮੀਟਰ, ਸੋ ਹੋਰ ਸਮੱਸਿਆਵਾਂ ਦਾ ਵੀ ਹੈਗਾ, ਪਰ ਬੰਦਾ ਵਿੱਚੋਂ ਚੌਰਾ ਕੇ ਚੰਗਾ ਇਹਦੇ ਬਾਰੇ ਨੀ ਪਤਾ ਲੱਗਿਆ ਹਾਲੇ ਤੱਕ। ਪਰ ਜਿਹੜੀ ਗੱਲ ਅਗਲੀ ਆ ਉਹ ਤੁਸੀਂ ਕੁੱਤਿਆਂ ਬਾਰੇ ਪੁੱਛੀ ਆ। ਦੇਖੋ ਜਦੋਂ ਦੇਸ਼ ਦੀ ਸੁਪਰੀਮ ਕੋਰਟ ਨੂੰ ਕੁੱਤਿਆਂ ਦੇ ਮਸਲੇ ਦੇ ਉੱਤੇ ਵਿਚਾਰ ਕਰਨੀ ਪਵੇ ਤਾਂ ਆਪਾਂ ਸਮਝ ਸਕਦੇ ਹਾਂ ਵੀ ਭਾਈ ਦੇਸ਼ ਦੇ ਵਿੱਚ ਬਣਿਆ ਕੀ ਪਿਆ। ਅੱਜ ਮਾਣਯੋਗ ਸੁਪਰੀਮ ਕੋਰਟ ਨੇ ਗੱਲ ਕਹੀ ਆ ਕਿ ਭਾਰਤ ਦੇ ਵਿੱਚ ਕੁੱਤਿਆਂ ਦੀ ਨਸਬੰਦੀ ਵੀ ਕੀਤੀ ਜਾਵੇ ਤੇ ਜਿਹੜੇ ਖੂੰਖਾਰ ਕੁੱਤੇ ਆ ਆਦਮਖੋਰ ਕੁੱਤੇ ਆ ਜਿਹੜੇ ਬਿਮਾਰ ਕੁੱਤੇ ਆ ਉਹਨਾਂ ਦਾ ਟੀਕਾ ਲਾ ਕੇ ਮਾਰ ਦਿੱਤਾ ਜਾਵੇ। ਹੁਣ ਨਾ ਜਦੋਂ ਇਹੋ ਜਿਹੀਆਂ ਗੱਲਾਂ ਉੱਠਦੀਆਂ ਤੇ ਕਈ ਕੜਮ ਚੌਧਰੀ ਜੁੜਦੇ ਹੁੰਦੇ ਆ, ਹਮ ਤੋ ਡੌਗ ਲਵਰ ਹੈ, ਜੇ ਡੌਗ ਲਵਰ ਆ ਫਿਰ ਸਾਰੇ ਕੁੱਤੇ ਘਰੇ ਲੈ ਜਾਓ, ਅਸੀਂ ਕੁੱਤਿਆਂ ਦੇ ਦੋਖੀ ਨਹੀਂ ਆ। ਅਸੀਂ ਇਹ ਗੱਲ ਕਹਿੰਦੇ ਕਿ ਬੰਦੇ ਨੂੰ ਵੀ ਪਿਆਰ ਕਰ ਲਓ। ਕੁਛ ਦਿਨ ਪਹਿਲਾਂ ਦੀ ਗੱਲ ਆ, ਟਾਂਡੇ ਦੇ ਵੱਲ ਇੱਕ ਨਿੱਕੀ ਜਿਹੀ ਬੱਚੀ ਆ ਦੂਜੀ ਤੀਜੀ ਕਲਾਸ ਦੀ, ਖੇਤਾਂ ਦੇ ਵਿੱਚ ਘਰ ਆ, ਬੱਚੀ ਸਕੂਲ ਜਾਣ ਵਾਸਤੇ ਤਿਆਰ ਹੋਈ, ਉਹਨੇ ਮਾਪਿਆਂ ਨੂੰ ਕਿਹਾ ਜੀ ਕਿ ਮੈਂ ਜੇ ਰੋਕੇ ਜਾਂਦੀ ਮੈਂ ਵਾਸ਼ਰੂਮ ਜਾਣਾ, ਮਾਪੇ ਕਹਿੰਦੇ ਉਧਰ ਹੋ ਕੇ ਧੀਆ ਕਰ ਲਾ। ਉਹ ਚਰੀ ਸੀ, ਚਰੀ ਦੇ ਪਰਲੇ ਪਾਸੇ ਗਈ, ਘੰਟਾ ਮੁੜੀ ਨਾ, ਟੱਬਰ ਦੇ ਜੀਆਂ ਨੇ ਕੁੜੀ ਲੱਭਣੀ ਸ਼ੁਰੂ ਕੀਤੀ, ਅਵਾਰਾ ਕੁੱਤਿਆਂ ਨੇ ਉਹਨੂੰ 85 ਥਾਵਾਂ ਤੋਂ ਵੱਢਿਆ। ਉਹ ਕੁੱਤੇ ਜਿਹੜੇ ਉਹਨੂੰ ਖਾ ਗਏ, ਉਹਦੀ ਪੁੜਪੜੀ ਵੀ ਖਾ ਗਏ, ਉਹਦੇ ਸਰੀਰ ਦੀਆਂ ਚਿੱਟੀਆਂ ਹੱਡੀਆਂ ਦਿਸਣ ਲੱਗ ਪਈਆਂ, ਮਾਂ ਸਾਰਾ ਹੀ ਖਾ ਗਏ, ਉਹਦੀਆਂ ਅੰਤੜੀਆਂ ਵੀ ਖਾ ਗਏ। ਉਹ ਹਸਪਤਾਲ ਦੇ ਵਿੱਚ ਲਿਜਾਣ ਤੋਂ ਪਹਿਲਾਂ ਤਾਂ ਮਰੀ ਸੀ, ਉਦੋਂ ਤਾਂ ਕੋਈ ਬੋਲਦਾ ਨੀ ਗਾ ਵੀ ਭਾਈ ਹਮ ਤੋ ਡੌਗ ਲਵਰ ਹੈ, ਹੁਣ ਦਿਓ ਪੈਸੇ ਉਹਨਾਂ ਨੂੰ, ਉਹਨਾਂ ਨੂੰ ਕਹੋ ਜੀ ਆਹ ਲੋ 50 ਲੱਖ ਰੁਪਇਆ ਅਸੀਂ ਦਿੰਦੇ ਹਾਂ, ਕਹੋ ਜੀ ਕੁੱਤਿਆਂ ਦੀ ਥਾਂ ਦੇ ਉੱਤੇ ਮਾਫ਼ੀ ਅਸੀਂ ਮੰਗਦੇ ਹਾਂ। ਸੋ ਜਿਹੜੀ ਵਿਹਲਾ ਜਲਾਣਾ ਹੁੰਦਾ ਉਹ ਕੁਛ ਹੋਰ ਹੀ ਤਰਕ ਲੈ ਕੇ ਆ ਜਾਂਦਾ, ਪਰ ਅੱਜ ਸੁਪਰੀਮ ਕੋਰਟ ਨੇ ਬੜੀ ਸਪਸ਼ਟ ਗੱਲ ਕਹੀ ਆ ਵੀ ਜਿਹੜੇ ਕੁੱਤਾ ਪ੍ਰੇਮੀ ਆ ਉਹ ਕੁੱਤੇ ਘਰੇ ਲੈ ਜਾਣ। ਦੂਜੀ ਗੱਲ ਇਹ ਜੀ ਕਿ ਘਰ ਦੇ ਵਿੱਚ ਕੁੱਤੇ ਪਾਲੋ, ਜਨਤਕ ਥਾਵਾਂ ਦੇ ਕੁੱਤੇ ਇਹਨਾਂ ਨੂੰ ਫੂਡ ਨਾ ਦਿਓ ਤੇ ਕੁੱਤਿਆਂ ਦੇ ਟੀਕਾ ਲਾ ਕੇ ਮਾਰੋ ਤੇ ਭਾਈ ਜਿਹੜਾ ਕੁੱਤਿਆਂ ਦੀ ਨਸਬੰਦੀ ਕਰੋ, ਤੇ ਇਸ ਤਰੀਕੇ ਦੇ ਵੇਰਵੇ ਸਾਹਮਣੇ ਆਏ ਆ ਜੀ।
0: ਜੀ ਸੋ ਦੋਸਤੋ, ਤੁਸੀਂ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਇਹਨਾਂ ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਮੁਸਕਾਨ ਦਿਓਲ ਹੋਣਾ ਦੇ ਵੱਲੋਂ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜ਼ਰ ਦੀ ਤੁਸੀਂ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਤੇ ਮੁਸਕਾਨ ਦਿਓਲ ਹੋਣਾ ਨਾਲ ਸੰਪਰਕ ਕਰ ਲੈਣਾ 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ, 647-564-2733 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਗ੍ਰੈਂਡ ਫਰਨੀਚਰ ਵੱਲੋਂ ਇਹਨਾਂ ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ। ਗ੍ਰੈਂਡ ਫਰਨੀਚਰ ਤੇ ਤੁਸੀਂ ਜ਼ਰੂਰ ਇੱਕ ਵਾਰ ਜਾ ਕੇ ਆਇਓ, ਜੇਕਰ ਫਰਨੀਚਰ ਜਦੋਂ ਵੀ ਤੁਸੀਂ ਲੈਣਾ ਤਾਂ ਇੱਕ ਜਿਹੜਾ ਤੁਸੀਂ ਗ੍ਰੈਂਡ ਫਰਨੀਚਰ ਦੀ ਦੋਨੇ ਲੋਕੇਸ਼ਨਾਂ ਤੋਂ ਜਿਹੜੀ ਤੇ ਮਰਜ਼ੀ ਆਇਓ, ਚਾਹੇ ਵਾਕਰ ਡਰਾਈਵ ਵਾਲੀ ਤੇ 294 ਜਾਂ ਫਿਰ 6085 ਟਮਕਨ ਰੋਡ ਤੇ ਵੀ ਤੁਸੀਂ ਇੱਕ ਗੇੜਾ ਮਾਰ ਸਕਦੇ ਹੋ। ਜਿਹੜੇ ਰੇਡੀ ਪ੍ਰੋਗਰਾਮ ਸਾਰਿਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਆ ਸਵਰਨ ਸਿੰਘ ਟਾਣਾ ਸਾਹਿਬ ਦੇ ਨਾਲ। ਟਾਣਾ ਸਾਹਿਬ, ਪ੍ਰਧਾਨ ਮੰਤਰੀ ਵੱਲੋਂ ਨਾਰਵੇ 'ਚ ਪੱਤਰਕਾਰ ਦੇ ਸਵਾਲ ਦਾ ਜਿਹੜਾ ਉੱਤਰ ਦੇਣ ਤੇ ਕਿੰਤੂ ਹੋ ਗਿਆ ਕਹਿੰਦੇ।
2: ਦੇਖੋ ਬਾਈ ਜੀ, ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਜਾਂ ਸਾਡੇ ਦੇਸ਼ ਦੇ ਨੇਤਾਵਾਂ ਨੂੰ ਸਵਾਲ ਪਤਾ ਕਿਹੜੇ ਚੰਗੇ ਲੱਗਦੇ, ਜਿਵੇਂ ਅਕਸ਼ੇ ਕੁਮਾਰ ਨੇ ਕੀਤੇ ਸੀਗੇ, ਆਪ ਆਮ ਖਾਤੇ ਹੋ, ਆਪ ਕੌਣ ਸਾ ਆਮ ਖਾਤੇ ਹੋ, ਚੌਸਾ ਆਮ ਖਾਤੇ ਹੋ, ਦੁਸਹਿਰੀ ਖਾਤੇ ਹੋ, ਲੰਗੜਾ ਖਾਤੇ ਹੋ, ਤੋਤਾ ਪਰੀ ਖਾਤੇ ਹੋ, ਆਪ ਚੁਟਕਲੇ ਵੀ ਸੁਣਦੇ ਹੋ। ਹੁਣ ਇਹੋ ਜਿਹੇ ਸਵਾਲ ਕਰਨ ਵਾਲਿਆਂ ਨੂੰ ਤਾਂ ਬੱਲੇ ਬੱਲੇ ਮਿਲਦੀ ਆ, ਪਰ ਪ੍ਰਧਾਨ ਮੰਤਰੀ ਸਾਹਿਬ ਨੇ ਪਿਛਲੇ 12 ਸਾਲਾਂ ਦੇ ਵਿੱਚ ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ, ਕਦੇ ਪੱਤਰਕਾਰਾਂ ਦੇ ਸਵਾਲਾਂ ਦਾ ਉੱਤਰ ਦਿੱਤਾ ਹੀ ਨਹੀਂ, ਤੇ ਇਹਦਾ ਨੁਕਤਾ ਕਈ ਵਾਰੀ ਉੱਠਿਆ। ਹੁਣ ਪ੍ਰਧਾਨ ਮੰਤਰੀ ਸਾਹਿਬ ਗਏ ਨਾਰਵੇ ਦੇ ਵਿੱਚ, ਕਿਉਂਕਿ ਉਹ ਅੱਜ ਕੱਲ ਵਿਦੇਸ਼ ਯਾਤਰਾ ਤੇ ਆ, ਨਾਰਵੇ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਹਿੱਸਾ ਲਿਆ। ਜਿਹੜੇ ਨਾਰਵੇ ਦੇ ਪ੍ਰਧਾਨ ਮੰਤਰੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਆ, ਉਹਦੇ ਵਿੱਚ ਮੇਰਾ ਖਿਆਲ ਆ ਵੀ ਲੇਡੀ ਐਕਰ ਪੱਤਰਕਾਰ, ਉਹ ਉੱਥੋਂ ਦੇ ਬੜੇ ਮਸ਼ਹੂਰ ਅਦਾਰੇ ਦੀ ਪੱਤਰਕਾਰ ਆ, ਉਹਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਸਵਾਲ ਕੀਤਾ। ਉਹ ਕਹਿੰਦੇ ਜੀ ਕਿ ਤੁਸੀਂ ਇੰਨੇ ਵੱਡੇ ਦੇਸ਼ ਦੀ ਅਗਵਾਈ ਕਰਦੇ ਹੋ, ਤੁਸੀਂ ਆਪਣੇ ਦੇਸ਼ ਦੇ ਵਿੱਚ ਪੱਤਰਕਾਰਾਂ ਨੂੰ ਸਵਾਲਾਂ ਦੇ ਉੱਤਰ ਕਿਉਂ ਨਹੀਂ ਦਿੰਦੇ? ਪ੍ਰਧਾਨ ਮੰਤਰੀ ਸਾਹਿਬ ਨੇ ਉੱਤਰ ਉਹਦਾ ਵੀ ਨਹੀਂ ਦਿੱਤਾ, ਉੱਥੋਂ ਘੇਸਲ ਜੀ ਮਾਰ ਕੇ ਨਿਕਲੇ ਆਏ, ਵੀਡੀਓ ਹੁਣ ਵਾਇਰਲ ਹੋ ਗਈ। ਹੁਣ ਦੇਖੋ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਕਦੇ ਇਹੋ ਜਿਹਾ ਉੱਤਰ ਦਿੱਤਾ ਹੀ ਨਹੀਂ ਕਦੇ। ਭਾਰਤ ਦੀ ਪ੍ਰੈਸ ਆਜ਼ਾਦ ਵਿਚਾਰਾਂ ਦੇ ਮਾਮਲੇ ਵਿੱਚ ਦੁਨੀਆ ਦੇ ਵਿੱਚ 157ਵੇਂ ਨੰਬਰ ਤੇ ਆਈ ਆ, ਨਾਰਵੇ ਦੀ ਪ੍ਰੈਸ ਪਹਿਲੇ ਨੰਬਰ ਤੇ ਆਈ ਆ। ਇੱਥੇ ਪਹਿਲੀ ਗੱਲ ਤਾਂ ਸਵਾਲ ਪੁੱਛਣ ਹੀ ਨਹੀਂ ਲੈਣਾ, ਜੇ ਪੁੱਛਣ ਪੁੱਛ ਲਿਆ ਕਿਸੇ ਨੇ ਉੱਤੇ ਪਰਚਾ ਕਰ ਦਿਓ। ਸੋ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ ਫੇਰ ਨਹੀਂ ਉੱਤਰ ਦਿੱਤਾ, ਇਹਦੇ ਉੱਤੇ ਇਸ ਵੇਲੇ ਇੰਡੀਆ ਦੇ ਵਿੱਚ ਰਾਜਨੀਤੀ ਛਿੜੀ ਆ। ਰਾਹੁਲ ਗਾਂਧੀ ਨੇ ਇਹ ਗੱਲ ਕਹੀ ਆ ਕਿ ਇਹ ਸਥਿਤੀ ਆ, ਜੇਕਰ ਤੁਹਾਡੇ ਕੋਲੇ ਕੁਛ ਲੁਕਾਉਣ ਨੂੰ ਹੈ ਨਹੀਂ ਤੇ ਫਿਰ ਤੁਸੀਂ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਭਾਈ ਜੋ ਮਰਜ਼ੀ ਸਵਾਲ ਕਰ ਲਓ।
0: ਸੋ ਬਿਲਕੁਲ ਗੱਲ ਤੁਹਾਡੀ ਸਹੀ ਆ ਕਿ ਜਿਹੜੀ ਪ੍ਰੈਸ ਦੀ ਆਜ਼ਾਦੀ ਆ ਉਹ ਤਾਂ ਜ਼ਰੂਰੀ ਆ, ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ। ਅਤੇ ਟਿੰਡਾ ਸਾਹਿਬ, ਇੱਕ ਤੁਸੀਂ ਇਹ ਵੀ ਦੱਸ ਦਿਓ ਕਿ ਪੱਛਮੀ ਬੰਗਾਲ ਦੀ ਜਿਹੜੀ ਫਾਲਤਾ ਸੀਟ ਦੇ TSC ਉਮੀਦਵਾਰ ਆ, ਉਹਨੇ ਹੱਥ ਖੜੇ ਕਰਤੇ ਜੀ?
2: ਹਾਂ ਬਿਲਕੁਲ ਜੀ ਬਿਲਕੁਲ। ਅਸਲ ਦੇ ਵਿੱਚ ਨਾ ਵੈਸੇ ਤਾਂ ਪੱਛਮੀ ਬੰਗਾਲ ਦੇ ਵਿੱਚ ਵੋਟਾਂ ਪੈ ਗਈਆਂ, ਨਤੀਜੇ ਆ ਗਏ, ਸਰਕਾਰ ਬਣ ਗਈ, ਗੱਲ ਮੁੱਕ ਗਈ। ਪਰ ਅਗਲੀ ਗੱਲ ਇਹ ਜੀ ਕਿ ਇੱਥੇ ਇੱਕ ਸਮੱਸਿਆ ਇਹ ਬਣ ਗਈ ਵੀ ਇੱਕ ਨਾ ਉੱਥੇ ਵਿਧਾਨ ਸਭਾ ਸੀਟ ਆ ਫਾਲਤਾ, ਉਹਦਾ ਨਾਂ ਫਾਲਤਾ ਵਿਧਾਨ ਸਭਾ ਸੀਟ, ਉੱਥੇ ਵੋਟਾਂ ਪੈਣੀਆਂ ਬਾਈ ਜੀ ਪਰਸੋਂ, ਯਾਨੀ ਕਿ 21 ਤਰੀਕ ਨੂੰ। ਉੱਥੇ ਵੋਟਾਂ ਕੈਂਸਲ ਹੋ ਗਈਆਂ ਸੀ, ਰੱਦ ਹੋ ਗਈਆਂ ਸੀ। ਉਹਦਾ ਕਾਰਨ ਇਹ ਸੀ ਵੀ ਉੱਥੇ ਇੱਕ ਵੋਟਿੰਗ ਮਸ਼ੀਨ ਦੇ ਉੱਤੇ ਤੇ ਉਹ ਸੈਲੋ ਟੇਪ ਜੀ ਲੱਗੀ ਸੀਗੀ, ਤੇ ਜਿਹਦੇ ਕਰਕੇ ਭਾਈ ਚੋਣ ਧਾਂਦਲੀਆਂ ਦੇ ਦੋਸ਼ ਦੇ ਵਿੱਚ ਇਹ ਚੋਣ ਹੀ ਰੱਦ ਕਰਤੀ ਸੀ ਪੂਰੀ। ਵੋਟਾਂ ਪੈਣੀਆਂ ਉੱਥੇ ਪਰਸੋਂ, ਤੇ BJP ਦਾ, ਕਾਂਗਰਸ ਦਾ, CPI ਦਾ, ਤ੍ਰਿਣਮੂਲ ਕਾਂਗਰਸ ਦਾ ਉਮੀਦਵਾਰ ਮੈਦਾਨ ਦੇ ਵਿੱਚ ਹੈ। ਪਰ ਅੱਜ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਨੇ ਆਪਣਾ ਨਾਂ ਵਾਪਸ ਲੈ ਲਿਆ। ਉਹ ਕਹਿੰਦਾ ਜੀ ਮੈਂ ਤਾਂ ਚੋਣ ਲੜਨੀ ਹੀ ਨਹੀਂ। ਕਿਉਂ? ਉਹਨੇ ਕੁਛ ਦੱਸਿਆ ਹੀ ਨਹੀਂ। ਕਹਿੰਦਾ ਜੀ ਮੈਂ ਚੋਣ ਨਹੀਂ ਲੜਨੀ, ਮੈਂ ਬਿਲਕੁਲ ਇਸ ਵੇਲੇ ਦੇਸ਼ ਦੀ ਸਰਕਾਰ ਤੋਂ ਬੜਾ ਸੰਤੁਸ਼ਟ ਆ, ਬੜਾ ਇਸ ਵੇਲੇ ਸ਼ੁਭੇਂਦੂ ਅਧਿਕਾਰੀ ਜਿਹੜੇ ਕਿ ਨਵੇਂ CM ਬਣੇ ਆ ਉਹ ਬੜੇ ਵਧੀਆ ਕੰਮ ਕਰ ਰਹੇ ਆ। ਮਤਲਬ ਜੀ ਉਹਨੇ ਤਾਂ ਬਿਲਕੁਲ ਕੋਰਾ ਹੀ ਜਵਾਬ ਦਿੱਤਾ ਵੀ ਭਾਈ ਜਿਵੇਂ ਕਹਿੰਦੇ ਨੇ ਮਰੇ ਤੇ ਮੁਕਰੇ ਦਾ ਹੱਲ ਕੋਈ ਨੀ, ਤੇ ਉਹਨੇ ਬਿਲਕੁਲ ਜਵਾਬ ਦਿੱਤਾ। ਅਸਲ ਵਿੱਚ ਸ਼ਾਇਦ ਉਹਨੂੰ ਇਹ ਲੱਗਦਾ ਹੋਵੇ ਮੇਰੀ ਤਾਂ ਕਿਸੇ ਨੇ ਬਾਤ ਨੀ ਪੁੱਛਣੀ ਇੱਥੇ, ਕਿਉਂਕਿ ਜਦੋਂ ਇੰਨੇ ਵੱਡੇ ਝੱਖੜ ਦੇ ਵਿੱਚ BJP ਜਿੱਤ ਗਈ ਤੇ ਉਹਨੂੰ ਲੱਗਦਾ ਹੋਣਾ ਵੀ ਮੈਂ ਇੱਥੇ ਕਾਹਤੋਂ ਐਂ ਖੜਦਾ। ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਉਹਦੇ ਵੱਲੋਂ ਚੋਣ ਲੜਨ ਤੋਂ ਜਵਾਬ ਦੇ ਦਿੱਤਾ ਗਿਆ। ਤੇ ਚਲੋ ਜੀ ਹੁਣ ਤਾਂ ਪਤਾ ਹੀ ਹੈ ਵੀ ਭਾਈ ਜਿੱਤਣਾ ਕਿਹਨੇ ਆ, BJP ਦਾ ਉਮੀਦਵਾਰ ਇੱਥੋਂ ਵੀ ਜਿੱਤ ਜਾਣਾ ਜੀ।
0: ਹਲਕਾ ਦਾਖਾ ਚਰਚਾ ਦਾ ਵਿਸ਼ਾ ਰਹੇਗਾ ਜੀ ਇਸ ਵਾਰ ਤੁਹਾਨੂੰ ਲੱਗਦਾ ਚੋਣਾਂ ਦੇ ਵਿੱਚ, ਤੇ ਕਾਫੀ ਗਰਮਾਈ ਦਿਸ ਰਹੀ ਹੈ ਉਧਰਲੇ ਪਾਸੇ ਨੂੰ?
2: ਬਾਈ ਜੀ ਦੇਖੋ ਇਹੋ ਜਿਹੀਆਂ ਗਰਮਾਈਆਂ ਨਾ ਜਿਹੜੀਆਂ ਉਹ ਬੜੀਆਂ ਆਉਂਦੀਆਂ ਸਾਹਮਣੇ, ਬੜਾ ਕੁਝ ਚੱਲਦਾ ਹੈਗਾ। ਪਰ ਸੋਚਣ ਵਿਚਾਰਨ ਵਾਲੀ ਗੱਲ ਇਹ ਹੈ ਜੀ ਕਿ ਵੋਟਾਂ ਦੇ ਮੌਕੇ ਲੋਕ ਕਿਹੜੇ ਪਾਸੇ ਨੂੰ ਪਾਸਾ ਪਲਟਦੇ ਆ। ਮਨਪ੍ਰੀਤ ਇਆਲੀ ਆ ਜਿਹੜੇ ਦਾਖਾ ਤੋਂ ਵਿਧਾਇਕ, ਇਹ ਬੰਦੇ ਵਧੀਆ ਜੀ, ਇਹ ਆਪਣੇ ਕਹਿ ਦਈਏ ਵੀ ਰੁਤਬੇ ਦੇ ਕਰਕੇ, ਆਪਣੇ ਦਾਇਰੇ ਦੇ ਕਰਕੇ ਜਿੱਤਦੇ ਆ। ਪਰ ਇਹਨਾਂ ਦੀ ਨਾ ਇੱਕ ਕੋਸ਼ਿਸ਼ ਨਾਕਾਮ ਹੋ ਗਈ, ਕਿਉਂਕਿ ਇਹਨਾਂ ਨੇ ਪਿਛਲੇ ਦਿਨਾਂ ਚ ਯਤਨ ਬਹੁਤ ਕੀਤੇ ਵੀ ਵਾਰਸ ਪੰਜਾਬ ਦੇ ਤੇ ਪੁਨਰ ਸੁਰਜੀਤੀ ਦੋਵੇਂ ਧਿਰਾਂ ਜਿਹੜੀਆਂ ਉਹ ਸਿਰ ਜੋੜ ਕੇ ਚੱਲ ਪੈਣ। ਪਰ ਨਹੀਂ ਗੱਲ ਨੀ ਬਣੀ, ਉਹ ਗੱਲ ਨੀ ਬਣੀ ਜੀ, ਉਹ ਕੁਛ ਨੀ ਉੱਥੇ ਹੋਇਆ, ਸਿੱਟਾ ਨੀ ਨਿਕਲਿਆ ਕੋਈ। ਸੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਹੁਣ ਵੇਹਨੇ ਆ ਵੀ ਆਉਂਦੇ ਸਮੇਂ ਦੇ ਵਿੱਚ ਕੀ ਪਾਸਾ ਪਲਟਿਆ ਜਾਂਦਾ। ਪਰ ਅਕਾਲੀ ਦਲ ਦਾ ਇੱਕ ਉੱਥੇ ਹਲਕਾ ਇੰਚਾਰਜ ਲਾਇਆ ਨੌਜਵਾਨ ਮੁੰਡਾ, ਉਹਦੇ ਉੱਤੇ ਕਹਿੰਦੇ ਜੀ ਇੱਕ ਔਰਤ ਵਾਲੇ ਦੋਸ਼ ਲੱਗ ਗਏ। ਅਦਾਲਤ ਨੇ ਉਹਦੇ ਉੱਤੇ ਜਿਹੜਾ ਦੋਸ਼ ਲਾਏ ਇਸ ਦੇ ਬਾਵਜੂਦ ਉਹਨੂੰ ਜ਼ਮਾਨਤ ਦਿੱਤੀ। ਉਹ ਕਹਿੰਦੇ ਵੀ ਭਾਈ ਤੇਰੇ ਤਾਂ ਜਿਹੜਾ ਕੋਈ ਸਬੂਤ ਨੀ ਪੇਸ਼ ਕੀਤਾ, ਵਾਸਤਾ ਨੀ ਹੈਗਾ। ਸੋ ਇਸ ਤਰੀਕੇ ਦੇ ਵੇਰਵੇ ਜੀ ਸਿਆਸਤ ਦੇ ਵਿੱਚ ਬੜੇ ਮੋੜ ਆ ਰਹੇ ਆ।
0: ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਰਗਨਾਸ, ਇਹ ਸਨ ਸਵਰਨ ਸਿੰਘ ਟਣਾ ਸਾਹਿਬ। ਟਣਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
2: ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ, ਮਿਹਰਬਾਨੀ,
0: ਬਹੁਤ ਮਿਹਰਬਾਨੀ, ਸ਼ੁਕਰੀਆ। ਸਵਰਨ ਸਿੰਘ ਟਣਾ ਸਾਹਿਬ ਨਾਲ ਸਾਡੀ ਗੱਲਬਾਤ ਚੱਲ ਰਹੀ ਸੀ, ਅਤੇ ਆਸ ਹੈ ਕਿ ਤੁਹਾਨੂੰ ਇਹ ਗੱਲਬਾਤ ਜਿਹੜੀਆਂ ਖਬਰਾਂ ਨੇ ਇਹ ਇੱਥੋਂ ਕਾਫੀ ਨੌਲੇਜ ਆ ਜਿਹੜੀ ਉਹ ਮਿਲ ਜਾਂਦੀ ਹੋਏਗੀ। ਸੋ ਦੱਸ ਦਈਏ ਕਿ ਇਹਨਾਂ ਖਬਰਾਂ ਨੂੰ ਖਾਸ ਤੌਰ 'ਤੇ ਸਪੋਂਸਰ ਕੀਤਾ ਗਿਆ ਵਾ ਗ੍ਰੈਂਡ ਫਰਨੀਚਰ ਦੀ ਪੂਰੀ ਦੀ ਪੂਰੀ ਟੀਮ ਵੱਲੋਂ। ਗ੍ਰੈਂਡ ਫਰਨੀਚਰ 'ਤੇ ਤੁਸੀਂ ਨਹੀਂ ਗਏ ਤਾਂ ਇੱਕ ਗੇੜਾ ਜ਼ਰੂਰ ਮਾਰ ਕੇ ਆਇਓ। ਨਾਲ ਦੀ ਨਾਲ ਹੀ ਰੈਪ ਐਂਡ ਮੂਵ ਕੰਪਨੀ ਹੈ, ਇੱਕ ਰੈਪ ਐਂਡ ਮੂਵ, ਉਹਨਾਂ ਦੇ ਵੱਲੋਂ ਵੀ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਗਿਆ। ਜਿਹੜੇ ਬਾਈ ਕਹਿੰਦੇ ਆ ਕਿ ਤੁਸੀਂ ਜਿੱਥੋਂ ਮਰਜ਼ੀ ਪਤਾ ਕਰ ਲਿਓ, ਇੱਕ ਵਾਰ ਰੇਟ ਸਾਡੇ ਨਾਲ ਗੱਲਬਾਤ ਕਰ ਲਿਓ, ਸਾਰੰਗ ਰੇਡੀਓ ਦਾ ਹਵਾਲਾ ਦੇ ਦਿਓ, ਤੁਸੀਂ ਘਰ ਦਾ ਸਮਾਨ ਮੂਵ ਕਰਵਾਉਣਾ ਵਾ, ਕੰਡੋਮੀਨੀਅਮ ਦਾ ਸਮਾਨ ਮੂਵ ਕਰਵਾਉਣਾ ਵਾ, ਟਾਊਨ ਹਾਊਸ ਆ, ਬੇਸਮੈਂਟ ਦੇ ਵਿੱਚ ਸਮਾਨ ਮੂਵ ਕਰਵਾਉਣਾ ਵਾ, ਵੇਅਰ ਹਾਊਸ ਦੀ ਕੋਈ ਡਿਲੀਵਰੀ ਆ, LTL ਆ, ਬਿਜਨਸ ਟੂ ਬਿਜਨਸ ਮੂਵਿੰਗ ਕਰਵਾਉਣੀ ਆ, ਕਿਚਨ ਕੈਬਨਿਟਸ ਉਹ ਮੂਵ ਕਰਵਾਉਣੀ ਚਾਹੁੰਦੇ ਹੋ, ਜਾਂ ਫਿਰ ਕੋਈ ਫਰਨੀਚਰ ਦੀ ਡਿਲੀਵਰੀ ਕਰਵਾਉਣਾ ਚਾਹੁੰਦੇ ਹੋ, ਸਟੋਰੇਜ ਫੈਸਿਲਿਟੀਜ਼ ਵੀ ਇਹਨਾਂ ਕੋਲ ਹੈਗੀਆਂ ਨੇ, ਜੰਕ ਰਿਮੂਵਲ ਵੀ ਕਰਦੇ ਆ। ਸੋ ਹਿਡਨ ਕੋਸਟ ਡੱਕਾ ਨਹੀਂ ਹੈ, ਜਮਾਂ ਹੀ ਹਿਡਨ ਕੋਸਟ ਕੋਈ ਨਹੀਂ ਹੈ। ਸੋ ਬਲੈਂਕਟ ਵਗੈਰਾ ਲੈ ਕੇ ਆਉਂਦੇ, ਸਟ੍ਰੈਪ ਵਗੈਰਾ ਪਾ ਕੇ, ਰੈਂਪ ਵਗੈਰਾ ਪ੍ਰੋਪਰ ਆ, ਫੁੱਲੀ ਇੰਸ਼ੋਰਡ ਨੇ, ਵੱਡੀ ਗੱਲ ਆ। ਸੋ ਤੁਸੀਂ ਜਸ ਬਾਈ ਨਾਲ ਗੱਲ ਕਰ ਲਿਓ, ਬਹੁਤ ਵਾਜਬ ਰੇਟ 'ਤੇ ਘਰ ਦਾ ਸਮਾਨ ਮੂਵ ਕਰਨਗੇ। 226-505-9970 226-505-9970 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਇੱਕ ਅੱਧੀ ਰਿਕਾਰਡਡ ਕਮਰਸ਼ੀਅਲ ਤੋਂ ਬਾਅਦ ਆਪਾਂ ਹੁਣੇ ਗਏ ਅਤੇ ਹੁਣੇ ਵਾਪਸ ਆਏ ਬਾਈ ਜੀ।
3: IPL chal raha hai only on Karo Stream. Watch successful IPL season only on Karo Stream. www.karostream.com or call 905-204-1313.
4: ਲਓ ਜੀ ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ, ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ, ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ, ਇੰਡੀਅਨ ਫਰੂਟ ਲੈਂਡ। ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ, 9054569900।
5: ਮੌਰਗੇਜ ਅਲਾਇੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੌਰਗੇਜ ਤੋਂ ਨਹੀਂ ਹੋ ਸਕਦੀ ਨਾ।
6: ਜਾਂ ਕਾਲ ਕਰੋ 647-2495-0003, 647-2945-0003।
5: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ।

0: ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟੇ ਆ, ਦੱਸਦੇ ਆ ਰਹੇ ਆ ਕਿ ਰੈਪ ਐਂਡ ਮੂਵ ਇੱਕੋ ਇੱਕ ਕੰਪਨੀ ਆ, ਜਦੋਂ ਵੀ ਕਿਤੇ ਤੁਹਾਨੂੰ ਜ਼ਰੂਰਤ ਪੈਂਦੀ ਹੈ ਮੂਵਿੰਗ ਦੀ ਤਾਂ ਤੁਸੀਂ ਕਿਤੇ ਨਹੀਂ ਜਾਣਾ, ਬਸ ਆਹ ਨੰਬਰ ਆ ਜਿਹੜਾ 226-5092-70 ਇਹੀ ਨੋਟ ਕਰਕੇ ਰੱਖਣਾ। ਜਿਵੇਂ ਹੁਣੇ ਆਪਾਂ ਗੱਲ ਕਰਦੇ ਸੀ ਕਿ ਭਾਈ ਇਹਨਾਂ ਦੀ ਕੋਈ ਵੀ ਹਿਡਨ ਕੋਸਟ ਨਹੀਂ ਹੈ, ਚਾਹੇ LTL ਆ, ਚਾਹੇ ਬਿਜ਼ਨਸ ਟੂ ਬਿਜ਼ਨਸ ਮੂਵ ਕਰਾਉਣਾ, ਚਾਹੇ ਫਰਨੀਚਰ ਮੂਵ ਕਰਾਉਣਾ, ਕਿਚਨ ਕੈਬਨਿਟ ਮੂਵ ਕਰਾਉਣੀਆਂ ਨੇ, ਘਰ ਦੇ ਵਿੱਚ ਸਮਾਨ ਮੂਵ ਕਰਾਉਣਾ, ਬੇਸਮੈਂਟ ਦੇ ਸਮਾਨ ਮੂਵ ਕਰਵਾਉਣਾ, ਪ੍ਰੋਪਰ ਇਹਨਾਂ ਦੀ ਫੁੱਲੀ ਇੰਸ਼ੋਰਡ ਟੀਮ ਆ ਜਿਹੜੀ ਤੁਹਾਡੇ ਘਰ ਆਏਗੀ, ਬਲੈਂਕਟ ਵਗੈਰਾ ਆਪਣੇ ਲੈ ਕੇ ਆਏਗੀ, ਉਹ ਪਹਿਲਾਂ ਵਿਛਾਏਗੀ, ਇਹ ਨਹੀਂ ਕਿ ਦਗੜ ਦਗੜ ਕਰਦੇ ਨੇ ਸਾਰੀ ਮਿੱਟੀ ਘਟਾ ਅੰਦਰ ਵੜ ਦੇਣ। ਜਸ ਬਾਈ ਸਾਡੇ ਨਾਲ ਆ, ਇਸ ਟੀਮ ਦੇ ਕਰਤਾ ਤੱਤ ਨੇ। ਜਸ ਬਾਈ ਜੀ ਆਇਆਂ ਨੂੰ ਵੈਲਕਮ।
1: ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਤੁਹਾਡਾ ਔਨ ਏਅਰ ਲੈਣ ਲਈ। ਭਾਜੀ ਅਸੀਂ ਰੈਪ ਐਂਡ ਮੂਵ ਤੋਂ ਗੱਲ ਕਰ ਰਹੇ ਹਾਂ। ਜੇ ਕਿਸੇ ਨੇ ਕੋਈ ਕਿਸੇ ਵੀ ਤਰ੍ਹਾਂ ਦੀ ਮੂਵਿੰਗ ਕਰਵਾਉਣੀ ਆ, ਆਫਿਸ ਮੂਵ ਕਰਵਾਉਣਾ, ਘਰ ਮੂਵ ਕਰਵਾਉਣਾ, ਤੁਸੀਂ ਇੱਕ ਹੀ ਨੰਬਰ ਯਾਦ ਰੱਖਣਾ, 226-5052-970। ਅਸੀਂ ਆਪਦੇ ਟਰੱਕਾਂ ਬਾਰੇ ਜਾਂ ਮੁੰਡਿਆਂ ਬਾਰੇ ਮੈਂ ਤੁਹਾਨੂੰ ਇੱਕ ਦੱਸਣ ਲੱਗਾ, ਅਸੀਂ ਫੁੱਲੀ ਐਕਸਪੀਰੀਅੰਸ ਸਾਡਾ ਸਟਾਫ ਆ, ਕਿਸੇ ਨੇ ਕਿਸੇ ਦੀ ਵੀ ਤਰ੍ਹਾਂ ਦੀ ਮੂਵ ਕਰਵਾਉਣੀ ਹੈ ਤੇ ਤੁਸੀਂ ਸਾਨੂੰ ਯਾਦ ਕਰੋ,
0: ਦੱਸਿਆ ਵੀ ਨੀ, ਤੋੜ ਹੀ ਦਿੱਤਾ, ਕਿਸੇ ਦਾ ਸ਼ੀਸ਼ਾ ਟੁੱਟ ਗਿਆ, ਕਿਸੇ ਦਾ ਕੁਛ ਟੁੱਟ ਗਿਆ। ਜੇਕਰ ਏਦਾਂ ਦੀ ਕੋਈ ਗੱਲਬਾਤ ਆ, ਕਿਉਂਕਿ ਤੁਸੀਂ ਨਾਲ ਹੀ ਮੈਨੂੰ ਜਦੋਂ ਦੱਸਿਆ ਸੀ ਕਿ ਤੁਹਾਡੀ ਫੁੱਲੀ ਇੰਸ਼ੋਰਡ ਕੰਪਨੀ ਆ, ਕਦੇ ਏਦਾਂ ਨਹੀਂ ਹੁੰਦਾ ਕਿ ਜੇਕਰ ਸਮਾਨ ਕਿਸੇ ਦਾ ਅਗਲਾ ਰਖਾਉ ਬੱਚਤ ਦੇ ਲਈ ਰਖਾਉਂਦਾ ਨਾ, ਵੀ ਸਾਡੇ ਤੋਂ ਕੋਈ ਟੁੱਟ ਨਾ ਜਾਵੇ, ਤੇ ਜੇ ਕੰਪਨੀ ਤੋੜ ਦੇਵੇ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਆ। ਸੋ ਤੁਹਾਡੀ ਕੰਪਨੀ ਫੁੱਲੀ ਇੰਸ਼ੋਰਡ ਆ
1: ਜੀ? ਭਾਜੀ ਇੱਕ ਹੋਰ ਮੈਂ ਗੱਲ ਕਰਨੀ, ਸੋਰੀ ਮੈਂ ਭੁੱਲ ਗਿਆ ਸੀ, ਅਸੀਂ ਫੁੱਲੀ ਇੰਸ਼ੋਰਡ ਕੰਪਨੀ ਆ ਜੀ। ਜੇ ਕਿਤੇ ਬਾਈ ਚਾਂਸ ਕਿਤੇ ਕੋਈ ਵੀ ਪ੍ਰੋਬਲਮ ਆ ਜਾਂਦੀ, ਕਿਸੇ ਦਾ ਸ਼ੀਸ਼ਾ ਟੁੱਟ ਜਾਂਦਾ ਜਾਂ ਕਿਸੇ ਦੀ ਡਰੈਸ ਦੀ ਲੈਸ ਟੁੱਟ ਜਾਂਦੀ ਆ, ਅਸੀਂ ਰਾਈਟ ਵੇ ਉਹ ਰਿਪਲੇਸ ਕਰਕੇ ਦਿੰਦੇ ਆ, ਜਾਂ ਅਸੀਂ ਕਸਟਮਰ ਥਰੂ ਸਿੱਧਾ ਹੀ ਕਸਟਮਰ ਨੂੰ ਕਹਿ ਦਿੰਦੇ ਆ ਸਾਡੀ ਇੰਸ਼ੋਰੈਂਸ ਆ, ਭਾਜੀ ਤੁਸੀਂ ਤੁਹਾਡਾ ਜਿੰਨਾ ਵੀ ਤੁਹਾਡਾ ਬਿੱਲ ਆ ਇਹ ਇੰਸ਼ੋਰੈਂਸ ਪੇ ਕਰੂਗੀ।
0: ਵਾਹ, ਮਤਲਬ ਇਹ ਆ ਕਿ ਜੇਕਰ ਤੁਹਾਡਾ ਕੋਈ, ਤੁਸੀਂ ਜੇ ਅਸੀਂ ਆਪ ਕਈ ਵਾਰ ਸਮਾਨ ਮੂਵ ਕਰੀਏ, ਭਾਰਾ ਹੋਵੇ, ਕੋਈ ਟੁੱਟ ਗਿਆ ਤਾਂ ਗਿਆ, ਪਰ ਉਦੋਂ ਬੈਟਰ ਬਚਤ ਇਹ ਆ ਕਿ ਤੁਹਾਡੀ ਫੁੱਲੀ ਇੰਸ਼ੋਰਡ ਕੰਪਨੀ ਹੋਣ ਕਰਕੇ ਜੇ ਕੋਈ ਰੱਬ ਨਾ ਕਰੇ ਕਿਸੇ ਕਾਰਨ ਕੋਈ 19 ਹੁੰਦੀ ਵੀ ਆ, ਤਾਂ ਵੀ ਉਹ ਤੁਹਾਡਾ ਪੂਰੇ ਦਾ ਪੂਰਾ ਚੀਜ਼ ਨਵੀਂ ਆ ਜਾਣੀ ਆ, ਤੁਸੀਂ ਉਹਦਾ ਬਿੱਲ ਆ ਜਿਹੜਾ ਇਹਨੂੰ ਦੇ ਦੇਣਾ, ਤੇ ਇਹਨਾਂ ਨੇ ਇੰਸ਼ੋਰੈਂਸ ਤੋਂ ਪੈਸੇ ਲੈ ਕੇ ਤੁਹਾਨੂੰ ਦੇ ਦੇਣੇ, ਫੁੱਲੀ ਇੰਸ਼ੋਰਡ ਕੰਪਨੀਆਂ।
1: ਹਾਂਜੀ ਤਾਂ ਭਾਜੀ ਗੱਲ ਹੈ ਜੀ ਹੈ, ਜੇ ਕਿਤੇ ਸਮ ਟਾਈਮ ਕਿਤੇ ਪ੍ਰੋਬਲਮ ਆ ਜਾਵੇ, ਫਲੋਰ ਤੇ ਕੋਈ ਸਕ੍ਰੈਚ ਹੋ ਜਾਵੇ, ਜੇ ਘਰ ਤੇ ਕੋਈ ਡੈਂਟ ਪੈ ਜਾਵੇ, ਉਹ ਵੀ ਅਸੀਂ ਸਹੀ ਕਰਵਾ ਕੇ ਦਿੰਨੇ ਆ ਜੀ।
0: ਹਾਂ, ਆਹ ਵੱਡੀ ਗੱਲ ਆ, ਕਿਉਂਕਿ ਸਮਾਨ ਕੱਢਦੇ ਵਕਤ ਕਈ ਵਾਰ ਬੰਦਾ ਸਕ੍ਰੈਚ ਪਾ ਲੈਂਦਾ, ਕਈ ਵਾਰ ਕਿਸੇ ਦੇ ਕੋਲ ਉਹ ਡਰਾਈਵ ਵਾਲੀ ਪਾੜ ਕੇ ਲੰਘ ਜਾਂਦੇ ਆ ਬੰਦੇ, ਉਹ ਕਹਿੰਦੇ ਬਾਜੀ ਸਾਨੂੰ ਤਾਂ ਪੁੱਛੇ ਨਹੀਂ, ਉਹ ਕਹਿੰਦੇ ਅਸੀਂ ਤਾਂ ਸਮਾਨ ਮੂਵ ਕਰਨਾ ਸੀ ਕਰਤਾ। ਸੋ ਤੁਸੀਂ ਬੇਫਿਕਰ ਹੋ ਕੇ ਘਰ ਦਾ ਸਮਾਨ, ਕਈ ਵਾਰ ਅਸੀਂ ਆਪ ਮੂਵ ਕਰਨ ਲੱਗੇ, ਨਵੇਂ ਘਰ 'ਚ ਬਣਨਾ ਹੁੰਦਾ, ਬਣਨ ਲੱਗੇ ਬੈੱਡ ਇੱਧਰ ਨੂੰ ਉਹਦੀ ਨੌਂਦਰ ਜੀ ਬੜ ਗਈ, ਤਾਂ ਉਹ ਕਈ ਵਾਰ ਡਰਾਈਵ ਵਾਲ ਪਾੜ ਲੈਂਦੇ, ਉਦੋਂ ਕੰਮਣ ਕਰ ਬੈਠਦੇ ਆ। ਤੁਸੀਂ ਇਹਨਾਂ ਨੂੰ ਇੱਕ ਵਾਰ ਕਾਲ ਕਰ ਲਿਓ, ਜਸ ਬਾਈ ਹੋਣੀ ਆ, 226-5052-70, ਬਿਲਕੁਲ ਪੜੋਸ ਕੇ ਪਿਆਰ ਦੇ ਨਾਲ ਸਮਾਨ ਚੱਕਣਗੇ, ਤੇ ਨਾਲ ਹੀ ਪ੍ਰੋਪਰ ਟਕਾ ਕੇ ਤੁਹਾਡੇ ਆਉਣਗੇ, 226-5052-70। ਤੇ ਨਹੀਂ, ਵੱਡੀ ਗੱਲ ਇਹ ਆ ਕਿ ਇਹਦਾ ਕੋਈ ਬਹੁਤ ਵੱਡਾ ਖਰਚਾ ਵੀ ਹੈ ਨਹੀਂ ਗਾ, ਬਹੁਤ ਵੱਡਾ ਇਹ ਨਹੀਂ ਕਿ ਤੁਸੀਂ ਹਜ਼ਾਰਾਂ ਡਾਲਰਾਂ ਦੇ ਵਿੱਚ ਇਹਨਾਂ ਨੂੰ ਪੇ ਕਰਨਾ, ਬਹੁਤ ਬਹੁਤ ਥੋੜ੍ਹੀ ਜਿਹੀ ਕੀਮਤ ਦੇ ਕੇ ਤੁਸੀਂ ਆਪਣਾ ਸਮਾਨ, ਜੇ ਇਕੱਲਾ ਬੈੱਡ ਮੂਵ ਕਰਾਉਣਾ ਉਹ ਵੀ ਕਰ ਦੇਣਗੇ।
1: ਪ੍ਰਾਈਸ ਆ ਜੀ, ਜੇ ਇੱਕ ਵਾਰੀ ਪ੍ਰਾਈਸ ਅਸੀਂ ਦੱਸਤਾ ਕਸਟਮਰ ਨੂੰ ਕੋਟ ਕਰਤਾ, ਈਮੇਲ ਤੇ ਕਰਾਂਗੇ, ਨਾਲੇ ਇਹ ਵੀ ਨਹੀਂ ਕਿ ਗੱਲ ਮੂੰਹ ਜ਼ਬਾਨੀ ਵਰਬਲ ਕਨਵਰਸੇਸ਼ਨ ਹੋਊਗੀ, ਈਮੇਲ ਕਰਾਂਗੇ, ਮੈਸੇਜ ਕਰਾਂਗੇ ਕਿ ਭਾਜੀ ਤੁਹਾਡਾ ਇੰਨਾ ਸਮਾਨ ਆ ਤੇ ਇੰਨੇ ਹੀ ਚਾਰਜ ਕਰਨਾ ਅਸੀਂ, ਐਗਜੈਕਟ ਉਹੀ ਅਮਾਊਂਟ ਹੋਊਗੀ, ਇੱਕ ਸੈਂਟ ਵੀ ਉੱਪਰ ਨਹੀਂ ਲਵਾਂਗੇ ਜੀ।
0: ਕੀ ਬਾਤ ਆ, 226-5052-70 ਤੇ ਤੁਸੀਂ ਹੁਣੇ ਕਾਲ ਕਰਕੇ ਬਾਕੀ ਪੁੱਛ ਸਕਦੇ ਹੋ, 226-5052-970, 226-5052-70। ਬਹੁਤ ਬਹੁਤ ਧੰਨਵਾਦ ਬਾਈ ਜੀ, ਥੈਂਕ ਯੂ ਵੈਰੀ ਮੱਚ।
1: ਥੈਂਕ ਯੂ ਰਾਜੀਵ ਭਾਜੀ।

0: ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਸਾਡੇ ਨਾਲ ਵਕਾਰ ਖਾਨ ਸਾਹਿਬ ਆ ਗਏ ਆ। ਖਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
1: ਜੀ ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000।
0: ਜੀ ਬਹੁਤ ਵੱਡੀ ਗੱਲ ਆ, 18 ਸਾਲ ਇੱਕੋ ਫੀਲਡ ਦੇ ਵਿੱਚ ਇੱਕੋ ਕੰਪਨੀ ਦੇ ਨਾਲ ਰੋਜਰ ਦੇ ਨਾਲ ਕੰਮ ਕਰਨਾ ਬਹੁਤ ਵੱਡੀ ਗੱਲ ਆ, ਮਾਣ ਵਾਲੀ ਗੱਲ ਹੈ। ਸੋ ਤੁਸੀਂ ਵੀ ਜੇਕਰ ਤੁਸੀਂ ਇੰਟਰਨੈਟ ਲੈਣਾ ਚਾਹੁੰਦੇ ਹੋ, ਕੋਈ ਵੀ ਫੋਨ ਦੀਆਂ ਰੋਜਰ ਦੀਆਂ ਸਰਵਿਸਿਜ਼ ਲੈਣਾ ਚਾਹੁੰਦੇ ਹੋ, ਵਕਾਰ ਖਾਨ ਸਾਹਿਬ ਦਾ ਜਿੱਥੇ ਇੱਕ ਇੰਨੀ ਕੰਪਨੀ ਦੇ ਵਿੱਚ ਇੰਨੇ ਸਾਲ ਤੋਂ ਕੰਮ ਕਰਦਾ ਹੋਵੇ, ਉੱਥੇ ਪਤਾ ਤਾਂ ਹੁੰਦਾ। ਸੋ ਤੁਸੀਂ ਇੱਕ ਵਾਰ ਇਹਨਾਂ ਨੂੰ ਕਾਲ ਕਰ ਲਿਓ, ਬੈਸਟ ਟੂ ਬੈਸਟ ਡੀਲ ਕੱਢ ਕੇ ਲਿਆ ਕੇ ਦੇਣਗੇ ਤੁਹਾਨੂੰ। 647-8064-8000 'ਤੇ ਤੁਸੀਂ ਕਾਲ ਕਰ ਲੈਣੀ ਹੈ, 6478648000। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
1: ਥੈਂਕ

0: ਤੁਸੀਂ ਵੀ ਜੇਕਰ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਤਾਂ ਮੈਨੂੰ ਮੈਸੇਜ ਵੀ ਕਰ ਸਕਦੇ ਹੋ ਅਤੇ ਤੁਹਾਡੇ ਨਾਲ ਆਪਾਂ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਅਤੇ ਜੇਕਰ ਤੁਸੀਂ ਬਾਜੀ ਕ੍ਰਿਟੀਕਲ ਇੰਸ਼ੋਰੈਂਸ ਨਹੀਂ ਹਜੇ ਤੱਕ ਕਰਾਈ ਤਾਂ ਰਿਕੁਐਸਟ ਆ ਤੁਹਾਨੂੰ ਸਾਰਿਆਂ ਨੂੰ, ਜਿਹੜਾ ਵੀ ਐਡਵਾਈਜ਼ਰ ਤੁਹਾਨੂੰ ਚੰਗਾ ਲੱਗਦਾ ਉਹ ਤੋਂ ਕਰਵਾ ਲਿਓ। ਕ੍ਰਿਟੀਕਲ ਇੰਸ਼ੋਰੈਂਸ ਹੋਣੀ ਬੜੀ ਜ਼ਰੂਰੀ ਆ ਇਹਨਾਂ ਦਿਨਾਂ ਦੇ ਵਿੱਚ, ਖਾਸ ਤੌਰ 'ਤੇ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਨੇ ਕਦੇ ਸੋਚਿਆ ਨਹੀਂ ਹੁੰਦਾ। ਮੇਰਾ ਮਿੱਤਰ ਸੀਗਾ, ਉਹ ਕਹਿੰਦਾ ਬਾਈ ਮੈਂ ਤੰਦਰੁਸਤ ਸੀਗਾ, ਠੀਕ ਠਾਕ ਡਾਕਟਰ ਕੋਲ ਗਿਆ ਅਤੇ ਉਹਨੇ ਕਿਹਾ ਕਿ BP ਹਾਈ ਆ, BP ਹਾਈ ਹੋਣ ਤੋਂ ਬਾਅਦ ਕਹਿੰਦਾ ਮੈਂ ਕਿਹਾ ਮੈਂ ਬਾਹਰੋਂ ਤੁਰ ਤੁਰ ਕੇ ਆਇਆ ਤਾਂ ਕਰਕੇ ਹਾਈ ਆ, ਮੈਂ ਬਾਈ ਕੰਮ 'ਤੇ ਜਾਣਾ। ਉਹ ਕਹਿੰਦਾ ਕੰਮ 'ਤੇ ਚਲੇ ਜਾਈ, ਵਧੀਆ, ਮਤਲਬ ਇੱਕ ਚੰਗੇ ਬਿਜ਼ਨਸਮੈਨ ਸੀ ਉਹ। ਕੰਮ 'ਤੇ ਵੀ ਕੋਈ ਇਹ ਨਹੀਂ ਕਿ ਫੈਕਟਰੀ 'ਚ ਕੰਮ ਜਾ ਕੇ ਤਾਂ ਵੀ ਕੋਈ ਕੰਮ, ਕੋਈ ਵੀ ਆਪਾਂ ਕਹੀਏ ਬੰਦੇ ਨੇ ਧਿਆਨ ਨਹੀਂ ਦਿੱਤਾ, ਬਿਜ਼ਨਸਮੈਨ ਬੰਦਾ। ਸੋ ਜਿਹੜਾ ਆਪਣਾ ਬਹੁਤ ਧਿਆਨ ਰੱਖਦਾ ਸੀਗਾ, ਉਹ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਬਾਈ ਜਾਣਾ, ਮੈਂ ਜਲਦੀ ਜਾਣਾ ਅਤੇ ਮੇਰੀ ਅਪੁਆਇੰਟਮੈਂਟ ਆ ਗਈ। ਉਹ ਕਹਿੰਦਾ ਵੀ ਡਾਕਟਰ ਕਹਿੰਦਾ ਬੈਠ ਜਾਓ, ਕੋਈ ਨਹੀਂ ਹਜੇ ਥੋੜ੍ਹਾ ਜਿਹਾ ਦੁਬਾਰੇ BP ਚੈੱਕ ਕਰਦਾ, BP ਦੁਬਾਰੇ ਉਹ 200 ਦੇ ਨੇੜੇ ਤੇੜੇ ਪਹੁੰਚਿਆ। ਫਿਰ ਕਹਿੰਦੇ ਫਿਰ ਉਹਨਾਂ ਨੇ ਸਪੈਸ਼ਲਿਸਟ 'ਤੇ ਬਣਾਈ ਅਤੇ ਸਪੈਸ਼ਲਿਸਟ ਤੋਂ ਬਾਅਦ ਜਦੋਂ ਉੱਥੇ ਗਏ ਹੋਸਪਿਟਲ, ਉਹ ਕਹਿੰਦੇ ਬਾਈ ਜੀ ਤੁਹਾਡੀ ਬਲੋਕੇਜ ਆ, ਤੁਹਾਡੀ ਓਪਨ ਹਾਰਟ ਸਰਜਰੀ ਹੋਣੀ ਆ, ਸਟੰਟ ਵਗੈਰਾ ਪਾ ਕੇ ਵੀ ਨਹੀਂ ਸਰਨਾ। ਸੋ ਮਤਲਬ ਕਹਿੰਦਾ ਮੈਂ ਇਹ ਸੋਚਿਆ ਵੀ ਯਾਰ ਮੈਨੂੰ, ਮੈਂ ਵੀ ਪਤਾ ਹੀ ਕੁਛ ਨਹੀਂ ਸੀ ਇਸ ਲੈਵਲ ਤੱਕ। ਅਤੇ ਜਦੋਂ ਕਹਿੰਦਾ ਮੈਂ ਬਾਅਦ 'ਚ ਠੀਕ ਹੋ ਗਿਆ ਤੰਦਰੁਸਤ, ਮੈਂ ਪੁੱਛਿਆ ਡਾਕਟਰ ਨੂੰ ਵੀ ਜੇ ਬਾਈ ਚਾਂਸ ਮੈਂ ਆ ਗਿਆ, ਚਲੋ ਜੇ ਮੈਂ ਨਾ ਆਉਂਦਾ ਤਾਂ ਕੀ ਬਣਨਾ ਸੀ? ਉਹ ਕਹਿੰਦਾ ਬਣਨਾ ਇਹ ਸੀ ਵੀ ਜੇ ਨਾ ਆਉਂਦਾ ਤਾਂ ਅਗਲੇ ਨੇ ਕਹਿਣਾ ਸੀ ਬਾਈ ਯਾਰ 10 ਦਿਨ, 20 ਦਿਨ, ਮਹੀਨਾ, 2 ਮਹੀਨੇ ਨਿਕਲ ਸਕਦੇ ਸੀ, ਪਰ ਬਲੋਕੇਜ ਬਹੁਤ ਜ਼ਿਆਦਾ ਹੋਣ ਕਰਕੇ ਪਤਾ ਉਦੋਂ ਹੀ ਲੱਗਣਾ ਸੀ। ਕਿਸੇ ਨੇ ਕਹਿਣਾ ਸੀ ਯਾਰ ਚੰਗਾ ਭਲਾ ਸੀ, ਠੀਕ ਠਾਕ ਤਾਂ ਸੀਗਾ, ਪਤਾ ਨਹੀਂ ਕੀ ਹੋ ਗਿਆ ਇਹਨੂੰ, ਹੈ ਨਾ, ਖੜ੍ਹਾ ਹੀ ਡਿੱਪ ਆ। ਸੋ ਇਸ ਤਰੀਕੇ ਦੇ ਨਾਲ ਜਿਹੜੀਆਂ ਪ੍ਰੋਬਲਮਸ ਨੇ ਆਉਂਦੀਆਂ, ਆਪਾਂ ਕਹਿੰਦੇ ਕਿ ਉਹ ਠੀਕ ਠਾਕ ਸੀ ਯਾਰ, ਉਹ ਤਾਂ ਖੜ੍ਹਾ ਠੀਕ ਠਾਕ ਨਹੀਂ ਸੀ, ਉਹ ਕਿਸ ਟਾਈਮ ਤੋਂ ਉਹਦੇ ਅੰਦਰ ਪ੍ਰੋਬਲਮ ਚੱਲ ਰਹੀ ਸੀ, ਬਾਹਰੋਂ ਸਾਨੂੰ ਨਹੀਂ ਪਤਾ ਲੱਗਦਾ ਕਈ ਵਾਰ ਸਾਨੂੰ ਲੱਗਦਾ ਕਿ। ਸੋ ਜ਼ਰੂਰ ਤੁਸੀਂ ਕੋਸ਼ਿਸ਼ ਕਰਿਓ ਜੇਕਰ ਤੁਹਾਡੀ ਕ੍ਰਿਟੀਕਲ, ਜਿੰਨੇ ਤੁਸੀਂ ਛੋਟੀ ਉਮਰ ਦੇ ਵਿੱਚੋਂ ਤੰਦਰੁਸਤ ਹੋ ਤਾਂ ਕ੍ਰਿਟੀਕਲ ਇਲਨੈਸ ਕਰਵਾ ਲਿਓ। ਜਿਉਂ ਤੁਹਾਨੂੰ ਕੋਈ BPI ਹੋ ਗਿਆ, ਤੁਹਾਨੂੰ ਕੋਈ ਡਾਇਬਟੀਜ਼ ਹੋ ਗਈ, ਤੁਹਾਨੂੰ ਕੋਈ ਕੋਲੈਸਟਰੋਲ ਹੋ ਗਿਆ, ਤੁਹਾਨੂੰ ਕੋਈ ਹੋਰ 100 ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਆ ਜਾਂਦੀਆਂ ਨੇ, ਉਹਨਾਂ ਕਰਕੇ ਫਿਰ ਤੁਹਾਡਾ ਇੱਕ ਤਾਂ ਪ੍ਰੀਮੀਅਮ ਹਾਈ ਹੋ ਜਾਣਾ। ਇੱਕ ਜਿਹੜੀ ਮੇਨ ਵੱਡੀ ਗੱਲ ਹੈ, ਕਈ ਵਾਰ ਕੰਪਨੀ ਡਿਨਾਈ ਕਰ ਦਿੰਦੀ ਹੈ ਕਿ ਨਹੀਂ ਭਾਈ ਅਸੀਂ ਤੈਨੂੰ ਕ੍ਰਿਟੀਕਲ ਇੰਸ਼ੋਰੈਂਸ ਦੇਣੀ ਵੀ ਨਹੀਂ ਹੈ। ਸੋ ਕ੍ਰਿਟੀਕਲ ਇੰਸ਼ੋਰੈਂਸ ਮਨੀ ਬੈਕ ਵਾਲੀ ਵੀ ਆ ਜਾਂਦੀ ਆ, ਜਿਹਦੇ 'ਚ ਤੁਸੀਂ ਭਾਈ ਜਿੰਨੇ ਜੇ ਆਪਣੀ ਛੋਟੀ ਉਮਰ ਦੇ ਹੋ ਤੁਸੀਂ ਤਾਂ ਤੁਹਾਡੀ ਮਨੀ ਬੈਕ ਵਾਲੀ ਤੁਸੀਂ ਲਓ ਕਿ ਜਿੰਨੇ ਡਾਲਰ ਜੇ 100 ਵੀ ਪਾ ਰਹੇ ਹੋ, 50 ਵੀ ਪਾ ਰਹੇ ਹੋ ਤਾਂ ਤੁਹਾਡੇ ਉਹ ਵਾਪਸ ਆ ਜਾਣੇ ਆ, ਉਹ ਗਾਰਬੇਜ ਨਹੀਂ ਜਾ ਰਹੇ। ਉਹ ਇਹ ਨਹੀਂ ਕਿ ਜਾ ਰਹੇ ਆ, 25 ਬਿਮਾਰੀਆਂ ਤੋਂ ਤੁਸੀਂ ਪ੍ਰੋਟੈਕਟਡ ਵੀ ਹੈਗੇ ਹੋ ਅਤੇ ਜਿੰਨੇ ਪਾ ਰਹੇ ਹੋ ਉਹ ਸਾਰੇ ਦੇ ਸਾਰੇ ਵਾਪਸ ਵੀ ਆ ਜਾਣੇ ਆ। ਨਹੀਂ ਤਾਂ ਨੋਨ ਮੈਡੀਕਲ ਵੀ ਹੈਗਾ, ਚਾਹੇ ਨੋਨ ਮੈਡੀਕਲ ਤੁਸੀਂ ਕਰਵਾ ਸਕਦੇ ਹੋ। ਜ਼ਰੂਰ ਇੱਕ ਵਾਰ ਸੰਪਰਕ ਕਰ ਲਿਓ ਮੁਸਕਾਨ ਦਿਓਲ ਉਹਨਾਂ ਨਾਲ, 647-564-2733, 647-564-2733।
1: ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ 4 ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ, ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ।
0: ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਨਾਗਪਾਲ ਸਾਹਿਬ ਸਾਡੇ ਨਾਲ ਆ ਗਏ, ਇਹਨਾਂ ਨਾਲ ਥੋੜੀ ਜਿਹੀ ਆਪਾਂ ਗੱਲਬਾਤ ਕਰਦੇ। ਨਾਗਪਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ।
2: ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਸਤਿ ਸ਼੍ਰੀ ਅਕਾਲ। ਸੋ ਪਹਿਲਾਂ ਤਾਂ ਬਹੁਤ ਸਾਰੇ ਉਹਨਾਂ ਸੱਜਣ ਮਿੱਤਰਾਂ ਨੂੰ ਮੁਬਾਰਕਬਾਦ ਜਿਹੜੇ ਸਾਡਾ ਰੇਡੀਓ ਪ੍ਰੋਗਰਾਮ ਸੁਣ ਕੇ ਇਹਨਾਂ ਕੋਲ ਗਏ ਅਤੇ ਉਹਨਾਂ ਦੀ ਅਪਰੂਵਲ ਆਈ, ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਧੇਲੇ ਆਉਣੇ ਸ਼ੁਰੂ ਹੋਏ। ਨਾਗਪਾਲ ਸਾਹਿਬ ਥੋੜ੍ਹੀ ਜਿਹੀ ਦਿਓ ਤਾਂ ਅਪਡੇਟ ਆਪਣੇ ਬਾਰੇ, ਅਤੇ ਥੋੜ੍ਹੀ ਜਿਹੀ ਦੱਸੋ ਕਿ ਜਿਨ੍ਹਾਂ ਨੇ ਹਜੇ ਤੱਕ ਐਕਸ਼ਨ ਨਹੀਂ ਲਿਆ ਉਹਨਾਂ ਨੂੰ ਜ਼ਰੂਰ ਦੱਸ ਦਿਓ ਕਿ ਭਾਈ ਆਪਣਾ ਐਕਸ਼ਨ ਲੈ ਲਓ, ਬਾਅਦ 'ਚ ਮੁੜ ਕੇ ਇਹ ਗ੍ਰਾਂਟ ਆ ਜਿਹੜੀ ਉਹ ਬੰਦ ਕਰ ਦੇਣੀ ਹੈ ਸਰਕਾਰ ਨੇ।
2: ਬਿਲਕੁਲ ਜੀ, ਤੋ ਲਾਈਕ ਕਾਸ਼ ਮਾਰਾ ਬਿਜ਼ਨਸ ਐਸਾ ਹੋਤਾ, ਹਮ ਕਹਤੇ ਮਦਰਸ ਡੇ ਪੇ 50% ਆਫ, ਫਾਦਰਸ ਡੇ ਪੇ 100% ਆਫ, ਐਸਾ ਨਹੀਂ ਹੈ ਜੀ। ਗਵਰਨਮੈਂਟ ਪਾਲਿਸੀ ਪੇ ਬਿਜ਼ਨਸ ਡਿਪੈਂਡ ਕਰਤਾ ਹੈ ਹਮਾਰਾ। ਆਜ ਗਵਰਨਮੈਂਟ ਐਜੂਕੇਸ਼ਨ ਮੈਂ ਗਵਰਨਮੈਂਟ ਫੰਡਡ ਕੋਰਸਿਸ ਕੇ ਲੀਏ ਗ੍ਰਾਂਟਸ ਦੇ ਰਹੀ ਹੈ, ਨੋਨ ਰਿਫੰਡੇਬਲ ਪੈਸਾ ਜੋ ਕਿ ਟੈਕਸ ਫਰੀ ਹੈ, ਆਪਣੇ ਖਾਤੇ ਮੈਂ ਡਾਇਰੈਕਟ ਆਤਾ ਹੈ, ਵਾਪਿਸ ਨਹੀਂ ਕਰਨਾ, ਕਹੀਂ ਵੀ ਕੈਸੇ ਵੀ ਖਰਚ ਕਰ ਸਕਤੇ ਹੈ। ਔਰ ਸਾਥ ਮੇਂ ਆਪਸ਼ਨਲ ਲੋਨ ਹੈ, ਲੇਕਿਨ ਅਬ ਮਾਨ ਕੇ ਚਲੇ 30-100,000 ਡਾਲਰ ਜੋ ਫੰਡਿੰਗ ਮਿਲਤੀ ਉਸਕਾ ਆਧਾ ਪੈਸਾ ਕਿਆ ਹੈ ਨੋਨ ਰਿਫੰਡੇਬਲ ਗ੍ਰਾਂਟ, ਲੇਕਿਨ ਸਟਾਰ ਲਗਾ ਕੇ 1 ਅਗਸਤ ਕੇ ਬਾਅਦ ਸਿਰਫ ਲੋਨ ਆਏਗਾ। ਆਜ ਅਗਰ ਫੈਮਿਲੀ ਆਫ 4 ਹੈ, ਦੋ ਬੱਚੇ ਉਨਕੇ ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਈਜ਼ੀ ਕੋਰਸ ਕਰਤੇ ਹੈ, ਦੋ ਛੋਟੇ ਬੱਚੇ ਉਨਕੇ ਉਨਕੋ 80,000 ਦੀ ਫੰਡਿੰਗ ਆ ਰਹੀ ਹੈ, ਜਿਸਮੇ ਸੇ 40,000 ਕਿਆ ਹੈ ਨੋਨ ਰਿਫੰਡੇਬਲ ਗ੍ਰਾਂਟ, ਬਟ 1 ਅਗਸਤ ਕੇ ਬਾਅਦ 80,000 ਕਾ 80,000 ਹੀ ਲੋਨ ਆਏਗਾ। ਆਜ 80,000 ਮੇ ਸੇ ਸਿਰਫ 40,000 ਆਪਣੇ ਮੋੜਨਾ ਹੈ, ਬਾਕੀ 40,000 ਆਪਕਾ ਕਹੀਂ ਵੀ ਕਲਿੱਕ ਮੋੜਨਾ ਹੀ ਨਹੀਂ ਹੈ। 80,000 जो पैसा आ रहा है, जो आज के रेट में आ रहा है जी, वो विदाउट कोलेट्रल, विदाउट सिक्योरिटी है। और जितनी कम इनकम है आपकी 2024 के नोटिस ऑफ असेसमेंट पे, उतनी ज्यादा फंडिंग है। जितने ज्यादा फैमिली साइज है, बच्चे ज्यादा है, ज्यादा फंडिंग है। किसके अकाउंट में आते? मेरे? ना ना ना, आपके अकाउंट में आते सीधे गवर्नमेंट से। स्किल डेवलप करें, फुली ऑनलाइन कोर्सेज करें, सोखे जे कोर्सेज करें, नो एज लिमिट, नो क्रेडिट चेक, और स्किल हासिल करें, तालीम हासिल करें, हुकूमत से फंडिंग अपने फंड में हासिल करें। जैसे कि हमारे हजारों क्लाइंट कर चुके हैं जी, 7 ईयर हो गए बिजनेस में, कोई कैच नहीं है इसके अंदर।
0: मेन वड्डी गल ये आ कि पता की नागपाल साहब, आम बंदा ना जड़ा उन्होंने ये लगता होंगे ऊँ औखा हो जाऊ, पैसे तो लिया आसे पास तो कही जाऊ यार औखा वा आ वा ओ वा, पर महंगे मुल से क्रेडिट कार्ड दे पे वह भी पे कर दू। जिहड़ी चीज़ तुहानू मिल रही आ गवर्नमेंट वालों, तुहानू ग्रांट मिल रही है, तुसी दसवीं जां बारहवीं पास हो, तो तुहाडे च इह च कोई इन्हां दी घुंडी नहीं है भी इन्हां ने कोई पेपर वर्क जिहड़ा हैगा आपदे कोलों बना के ला देना। तुहाडे ही सर्टिफिकेट लगने आ, तुहाडा ही मैरिज सर्टिफिकेट लगना, तुहाडा ही जिहड़ा हैगा जी बच्चों के सर्टिफिकेट लगने आ, तुहाडा ही दसवीं जां बारहवीं का इंडिया तो सर्टिफिकेट जिहो जिहा भी लैके आए हो उहो जिहा ही लग जाना। कुछ नहीं उहनू करवाउणा, जिन्ने नंबर आ उन्ने ही लग जाने आ। कोई थोड़ा क्रैडिट चैक नहीं होना, कोई थोड़ी क्रैडिट हिस्टरी चैक नहीं होनी कि तुसीं किन्ने टाइम तो रह रहे हो, तुसीं ओंटारियो दे विच पी आर हो जां सिटीजन हो। फिर कोई एज लिमिट तुहाडी है नहीं गी कि तुसीं यार 65 साल दे हो, तुसीं 70 साल दे हो, तुसीं 25 साल दे हो, तुसीं 40 साल दे हो। सो तुसीं पार्ट टाइम भी जां फुल टाइम, फुल टाइम तो की करना, पार्ट टाइम 3 घंटे दी क्लासां ने, 3 घंटे दी क्लासां तुसीं घरों बैठे ने लाउणियां ने, ऑनलाइन ला लो तुसीं शाम नूं जदों आपदा काम तो वेले हो, शाम नूं तुसीं क्लास ला लो। फिर तुसीं ट्रक चलाउंदे हो, टैक्सी चलाउंदे हो, तां वी ला सकदे हो। 40,000-50,000 ग्रांट आउंदी आ, तुहानू दिखा देणगे जदों इन्हां दे ऑफिस दे विच जाऊंगे कि किहनूं किन्नी किन्नी ग्रांट आ जिहड़ी लोकां ने लई आ। सो तुसीं भी इहदे हकदार हो, पर एक एक्शन तां लैणा पैणा ना। असीं पुछदे हां, सोचदे हां वी काहतों। नागपाल साहब, मैं इह देख रहा सी कि जिवें अलग अलग तरीके दे नाल गवर्नमेंट आ जिहड़ी उह फंडिंग करदी आ, मैनू हुण समझ लगी है, पहला मैनू भी नहीं सी पता, हुण समझ ये लगी आ कि जिवें बजट आ, सपोज करो कि जिहड़ा एजुकेशन दा $4 बिलियन एजुकेशन ते गवर्नमेंट लाउंदी आ, जिवें तुसीं दसदे हुंदे हो कि यूक्रेन नूं $30 बिलियन दी ग्रांटां जिहड़ियां मिलियां ने, नैशनल फूड प्रोग्राम आ जिहड़ा $1 बिलियन दी ग्रांट मिली आ, जेंडर इक्वैलिटी आ जिहड़ी उहदे लई $965 मिलियन आ जिहड़ा वो सरकार दे रही है। सरकार कल्ला तुहानू नहीं दे रही, सरकार तो वंड रही है, दे रही है, पर गल ये है कि असी उहदे हकदार हुंदे होए भी अवेयर हैगे कि नहीं। तुसीं इन्हां नूं कॉल कर लिओ, पता कर लिओ, मिंट 5-7 लाउणे इन्हां ने, जदों कॉल करोगे इन्हां नूं दस दिओ कि भाई साडा फैमिली साइज आ, असीं हसबैंड वाइफ हाँ, 2 साडे बच्चे आ, 3 साडे बच्चे आ, ते तुहानूं दस देणगे कि तुसीं किन्नी ग्रांट दे हकदार हो। अप्रूवल आ जांदी आ, तुहाडे कोले पैसे आउणे आ, इन्हां कोल डक्का नहीं जाणा है, तुहाडे अकाउंट दे विच आउणे आ। तुसीं बाद च इन्हां नूं आउण तों बाद च फीस पे करनी, पहलां करना ही कुछ नहीं है। तो तुसी तो विन विन सिचुएशन चो नंबर दिओ एक बार, तुहानू हुणे कॉल जिहड़ी हैगी सारे जिहड़े लिसनर ने हजे तक नहीं जिन्होंने लाह लिया वो लै लैण, क्योंकि अगस्त तो बाद ये रूल चेंज हो जाणा, फिर ग्रांट नहीं मिलनी है, फिर कल्ला लोन रह जाणा। सो ग्रांट तुसी आप वरतनी है, जे 40,000 भी आ गई, 40,000 थोड़ा ही आ, वापस नहीं करना, 30 थोड़ा ही आ, वापस नहीं करना, 50 तुहाडा ही आ, वापस नहीं करना है सरकार नूं। सो नंबर तुसी दे दिओ जी, ये मैनूं लगता कि बहुत सारे लोग ने जिहड़े उन्हां दा फायदा हो सकदा।
2: बिल्कुल जी, फायदा हुआ भी है और बहुतों का भी, हम चाहते हैं औरों का भी हो जाए, 2-3 महीने रह गए उसके बाद तो लोन आएगा। जो हम जो फंडिंग आ रही है आज के डेट में 30,000 से 100,000 में से, उसमें से आधा पैसा क्या है? ग्रांट्स, जैसा आपने बताया, आधा लोन है। ये लोन भी अगर आपका 80,000 की फंडिंग बनती है, 40,000 लोन है, 40,000 ग्रांट है, तो जो 40,000 लोन का है, आपने 1.5 साल बाद लौटाना स्टार्ट करना है।
0: तुसी लोन नु परसेंट पे है, तुसी लोन नु छोड़ो, नंबर दो, तुसी सारे जिहड़े लिसनर ने तो नंबर दी एडी कर रहे हैं सर।
2: बिल्कुल जी, हाँ जी, नंबर है जी 437-264-31-75, 437-264-31-75,
0: 437-264-31-75 ਤੇ ਹੁਣੇ ਕਾਲ ਕਰ ਲਿਓ, ਤੁਹਾਨੂੰ 5-7 ਮਿੰਟਾਂ 'ਚ ਇਹਨਾਂ ਨੇ ਦੱਸ ਦੇਣਾ, ਫਿਰ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਉਹ ਲੈਣੇ ਚਾਹੁੰਦੇ ਹੋ ਜਾਂ ਨਹੀਂ ਲੈਣੇ ਚਾਹੁੰਦੇ। ਸੋ ਗ੍ਰਾਂਟ ਵੀ ਮਿਲ ਸਕਦੀ ਆ, ਲੋਨ ਵੀ ਮਿਲ ਸਕਦੇ, ਜੇ ਹਸਬੈਂਡ ਵਾਈਫ ਦੋਨੇ ਹੋ ਤਾਂ ਦੋਨਾਂ ਨੂੰ ਹੀ ਮਿਲ ਸਕਦਾ, ਜੇ ਦੋਨੇ ਹੋ 40-40, 50-50 ਹਜ਼ਾਰ ਦੋਨੇ ਲੈਣ ਦੇ ਹੱਕਦਾਰ ਹੋ, ਤੁਸੀਂ ਲੈ ਸਕਦੇ ਹੋ ਤੁਸੀਂ। ਸੋ ਨੰਬਰ ਇੱਕ ਵਾਰ ਫਿਰ ਦੇ ਦਿਓ, 437-264-31-75, 437-264-31-75 ਤੇ ਕਾਲ ਕਰ ਲਿਓ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
2: ਥੈਂਕ ਯੂ ਜੀ।

0: ਇੱਕ ਚੀਜ਼ ਹੋਰ ਤੁਸੀਂ ਦੇਖਿਓ, ਕਦੇ ਨੋਟ ਕਰਿਓ ਵੀ ਇਹ 'ਚੋਂ ਵੀ ਸਿੱਖਣ ਲਈ ਬਹੁਤ ਕੁਛ ਮਿਲਦਾ। ਵੀ ਜਦੋਂ ਨਾ ਆਦਮੀ ਜੰਮਦਾ ਉਦੋਂ ਜਿਹੜੇ ਬੱਚੇ ਹੁੰਦੇ ਆ ਉਹ ਬੜੇ ਸੋਹਲ ਹੁੰਦੇ ਆ, ਬੜੀ ਉਹਨਾਂ ਦੀ ਉਹਨਾਂ 'ਚੋਂ ਇੱਕ ਬਹੁਤ ਅਲੱਗ ਤਰ੍ਹਾਂ ਦੀ ਸੁਗੰਧੀ ਸਮੈਲ ਜਿਹੜੀ ਬਹੁਤ ਕਮਾਲ ਆਉਂਦੀ ਹੁੰਦੀ ਆ, ਅਤੇ ਉਹ ਬਹੁਤ ਕੋਮਲ ਕਹਿ ਸਕਦੇ ਹੋ ਤੁਸੀਂ, ਬੜੇ ਕੋਮਲ ਵੀ ਹੁੰਦੇ ਆ, ਹੈ ਨਾ, ਬੜੇ ਕੋਮਲ ਹੁੰਦੇ ਜਦੋਂ ਬੱਚੇ ਜਿਹੜੇ ਨਿਊਬੋਰਨ ਬੇਬੀਜ਼ ਨੇ ਛੋਟੇ ਬੱਚੇ ਆ ਜੰਮਦੇ ਆ, ਅਤੇ ਕਮਜ਼ੋਰ ਵੀ ਹੁੰਦੇ ਆ, ਕਮਜ਼ੋਰ ਤਾਂ ਡੈਫੀਨੇਟਲੀ ਉਹ ਹੁੰਦੇ ਆ, ਹੈ ਨਾ। ਅਤੇ ਜਦੋਂ ਆਦਮੀ ਜੰਮਦਾ ਤੁਸੀਂ ਇਹ ਕਹਿ ਲਓ ਕਿ ਉਦੋਂ ਬਹੁਤ ਕਮਜ਼ੋਰ ਵੀ ਹੁੰਦਾ, ਕੋਮਲ ਵੀ ਹੁੰਦਾ, ਅਤੇ ਜਦੋਂ ਮਰਦਾ ਉਦੋਂ ਸਖਤ ਹੋ ਜਾਂਦਾ, ਕਠੋਰ ਹੋ ਜਾਂਦਾ ਉਦੋਂ ਜਦੋਂ ਮਰਦਾ। ਫਿਰ ਆਪਾਂ ਕਹਿੰਦੇ ਬਾਡੀ ਆਕੜ ਗਈ ਇਹਦੀ ਥਾਂ ਨਾ ਜਦੋਂ ਮਰਦਾ। ਐਂ ਜਿਹੜੀਆਂ ਚੀਜ਼ਾਂ ਨੇ ਜਾਂ ਘਾਹ ਪੱਤੇ ਆ, ਜਿਹੜੇ ਦਰਖਤ ਨੇ ਜਦੋਂ ਜਿਉਂਦੇ ਹੁੰਦੇ ਆ ਉਦੋਂ ਉਹਨਾਂ ਦੇ ਪੱਤੇ ਨਰਮ ਹੁੰਦੇ ਆ ਦਰਖਤਾਂ ਦੇ, ਇੱਧਰ ਨੂੰ ਟਾਹਣੀ ਮੋੜ ਲਓ, ਉੱਧਰ ਨੂੰ ਮੋੜ ਲਓ, ਲਚਕੀਲੇ ਹੁੰਦੇ ਆ, ਨਿਵ ਵੀ ਜਾਂਦੇ ਆ, ਨਿਵਣਸ਼ੀਲ ਵੀ ਹੋ ਜਾਂਦੇ ਆ, ਅਤੇ ਜਦੋਂ ਮਰ ਜਾਂਦੇ ਆ ਜਾਂ ਮੁਰਝਾ ਜਾਂਦੇ ਆ ਉਦੋਂ ਫਿਰ ਉਹ ਸੁੱਕ ਜਾਂਦੇ ਆ। ਇਹਦਾ ਮਤਲਬ ਇਹ ਹੈ ਕਿ ਕਠੋਰਤਾ ਜਿਹੜੀ ਹੈਗੀ ਆ ਜਾਂ ਹੱਟ ਹੈਗਾ ਜਾਂ ਕੁਛ ਚੀਜ਼ ਦਾ ਤੁਹਾਨੂੰ, ਉਹ ਮੌਤ ਦਾ ਤੁਹਾਡੀ ਦਾ ਸਾਥੀ ਹੈ। ਅਤੇ ਜਿਹੜੀ ਲਚਕਤਾ ਵਾ, ਲਚਕਦਾਰ ਤੁਹਾਨੂੰ ਹੋਣਾ, ਨਰਮ ਹੋਣਾ, ਨਿਵਣ ਦੀ ਜਿਹੜੀ ਤੁਹਾਡੇ 'ਚ ਹੋਣੀ ਕਿ ਤੁਸੀਂ ਨਿਭ ਸਕਦੇ ਹੋਵੋ, ਨਿਵੇ ਸੋ ਗੌਰਾ ਹੋਏ, ਹੈ ਨਾ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ, ਸੋ ਨੀਵਾਂ ਹੋਣਾ ਜਿਹੜਾ ਉਹ ਜੇ ਜਿਹਨੂੰ ਆ ਗਿਆ ਨਾ ਉਹ ਮੇਰਾ ਖਿਆਲ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਂਦਾ। ਸੋ ਜਿਹੜੇ ਬੰਦੇ ਕਠੋਰਤਾ ਜਾਂ ਹਟਾ, ਜਿਵੇਂ ਤੁਸੀਂ ਕਹੋ ਕਿ ਕਿਸੇ ਨੇ ਪੁੱਛਿਆ ਕਹਿੰਦਾ ਬਾਬਾ ਕੋਈ ਕੰਮ ਦੀ ਗੱਲ ਦੱਸ ਦੇ ਜ਼ਿੰਦਗੀ 'ਚ ਕੰਮ ਆਉਣ ਵਾਲੀ, ਉਹ ਕਹਿੰਦਾ ਕੰਮ ਦੀ ਗੱਲ ਮੈਂ ਤੈਨੂੰ ਦੱਸ ਦਿੰਦਾ ਬਈ, ਆਹ ਦੇਖਤਾ ਮੇਰੇ ਮੂੰਹ ਅੱਡਿਆ ਉਹਨੇ, ਕਹਿੰਦਾ ਮੂੰਹ ਦੇ ਵਿੱਚ ਦੇਖੀ ਤਾਂ ਬਈ ਦੰਦ ਹੈਗੇ ਆ, ਕਹਿੰਦਾ ਨਹੀਂ ਹੈ ਨਹੀਂ ਬਾਬਾ ਦੰਦ ਤਾਂ ਹੈ ਨਹੀਂ ਗੇ, ਮੈਂ ਤਾਂ ਤੂੰ ਕੋਈ ਕੰਮ ਦੀ ਗੱਲ ਪੁੱਛਦਾ ਮੈਂ ਤੇਰੇ ਮੂੰਹ ਦੇ ਦੰਦਾਂ ਤੋਂ ਕੀ ਲੈਣਾ, ਕਹਿੰਦਾ ਨਹੀਂ ਨਹੀਂ ਤੂੰ ਦੇਖਤਾ ਸਹੀ ਦੰਦ ਹੈਗੇ ਆ, ਕਹਿੰਦਾ ਨਹੀਂ ਹੈ ਨਹੀਂ ਗੇ, ਕਹਿੰਦਾ ਜੀਭ ਹੈਗੀ ਆ, ਕਹਿੰਦਾ ਹਾਂ ਬਾਬਾ ਜੀਭ ਤਾਂ ਹੈਗੀ ਆ, ਪਰ ਇਹ 'ਚ ਕੰਮ ਦੀ ਗੱਲ ਕੀ ਆ, ਦੰਦ ਹੈ ਨਹੀਂ ਗੇ ਜੀਭ ਹੈਗੀ ਆ, ਕਹਿੰਦਾ ਜੀਭ ਪਹਿਲਾਂ ਸੀ ਜਦੋਂ ਜੰਮਿਆ ਕਿ ਦੰਦ ਪਹਿਲਾਂ ਸੀਗੇ, ਲੈ ਕਹਿੰਦਾ ਕਮਾਲ ਦੀ ਗੱਲ ਕਰਦਾ ਯਾਰ, ਬਾਬਾ ਸਿਆਣੀ ਗੱਲ ਕਰ, ਮੈਂ ਤੂੰ ਸਿਆਣੀ ਗੱਲ ਪੁੱਛਣ ਦੀ ਗੱਲ ਕਰਦਾ, ਜੀਭ ਤਾਂ ਜਦੋਂ ਬੰਦਾ ਜੰਮਦਾ ਨਾਲ ਹੀ ਹੁੰਦੀ ਆ, ਦੰਦ ਹੌਲੀ ਹੌਲੀ ਬਾਅਦ 'ਚ ਆਉਂਦੇ ਆ। ਕਹਿੰਦਾ ਫਿਰ ਦੰਦ ਤਾਂ ਹੈ ਨਹੀਂ ਗੇ ਹੁਣ, ਜੇ ਦੰਦ ਬਾਅਦ 'ਚ ਆਏ ਸੀ ਤਾਂ ਹੁਣ ਹੈ ਨਹੀਂ ਗੇ। ਇਹਦਾ ਮਤਲਬ ਕਹਿੰਦਾ ਇਹ ਆ ਸਿੱਖਣ ਵਾਲੀ, ਹੁਣ ਕੰਮ ਦੀ ਗੱਲ ਆਉਣੀ ਆ ਜਿਹੜੀ ਤੇਰੇ ਸਿੱਖਣ ਵਾਲੀ ਆ, ਜੀਭ ਦੇ ਵਿੱਚ ਲਚਕ ਆ, ਜੀਭ ਦੇ ਵਿੱਚ ਲਚਕ ਹੋਣ ਕਰਕੇ ਜੀਭ ਦੰਦਾਂ ਤੋਂ ਵੀ ਪਹਿਲਾਂ ਸੀ, ਮੇਰੇ ਜੰਮਣ ਤੋਂ ਵੀ ਪਹਿਲਾਂ ਸੀ, ਅਤੇ ਮੇਰੇ ਮਰਨ ਤੋਂ ਵੀ ਬਾਅਦ 'ਚ ਮੇਰੇ ਨਾਲ ਹੀ ਰਹਿਣੀ ਆ, ਮੇਰੇ ਜੰਮਣ ਤੋਂ ਪਹਿਲਾਂ ਸੀ, ਮੇਰੇ ਮਰਨ ਤੋਂ ਬਾਅਦ ਵੀ ਮੇਰੇ ਨਾਲ ਹੀ ਰਹਿਣੀ ਆ ਜੀਭ, ਐਂ ਮੈਨੂੰ ਤੁਸੀਂ ਸਾੜ ਦੇਣਾ। ਕਹਿੰਦਾ ਸੋ ਦੰਦ ਕਠੋਰ ਸੀ, ਸਖਤ ਸੀ, ਜੰਮਣ ਤੋਂ ਬਾਅਦ ਆਏ ਸੀ, ਮਰਨ ਤੋਂ ਪਹਿਲਾਂ ਚਲੇ ਗਏ, ਕਠੋਰ ਪੱਟਿਆ ਜਾਂਦਾ ਜੇ ਘਾਹ ਨਿਵਦਾ ਨਾ, ਉਹ ਜਦੋਂ ਕੋਈ ਹਨੇਰੀ ਆਉਂਦੀ ਹੈ ਨਿਵ ਜਾਂਦਾ, ਉੱਤੇ 'ਚ ਹਵਾ ਨਿਕਲ ਜਾਂਦੀ ਆ, ਜਿਹੜਾ ਦਰਖਤ ਐਂ ਸਿੱਧਾ ਖੜ੍ਹਾ ਰਹਿੰਦਾ ਹਨੇਰੀ ਐਨ ਜੜ੍ਹਾਂ ਤੋਂ ਪੱਟ ਕੇ ਵਗਾ ਕੇ ਉਹ ਮਾਰਦੀ ਆ, ਕਈ ਬੰਦਿਆਂ ਦਾ ਸੁਭਾਅ ਵੀ ਬਹੁਤ ਕਠੋਰ ਬਣ ਜਾਂਦਾ ਵਾ, ਨਿਮਰਤਾ ਚੱਲੀ ਜਾਂਦੀ ਆ, ਨਿਵਣਾ ਇਹ ਬੜਾ ਜ਼ਰੂਰੀ ਹੈ। ਸੋ ਨਿਮਾਣ ਤਾਂ ਹੋਣੀ ਬੜੀ ਜ਼ਰੂਰੀ ਆ, ਪਾਣੀ ਨੂੰ ਡੋਲੋ ਤਾਂ ਨਿਮਾਣ ਵੱਲ ਨੂੰ ਜਾਂਦਾ ਵਾ। ਸੋ ਗੱਲ ਸਿਰਫ ਇੰਨੀ ਕੀ ਆ ਸਮਝਣ ਦੀ ਕਿ ਜਿਹੜੀ ਚੀਜ਼ ਸਖਤ ਆ ਬਹੁਤ, ਉਹਦੇ ਵਿੱਚ ਨਰਮਤਾ ਹੋਣੀ ਬੜੀ ਜ਼ਰੂਰੀ ਆ, ਤਾਂ ਜਿਉਂਦੀ ਰਹਿੰਦੀ ਆ ਲੰਮਾ ਟਾਈਮ। ਜੁੜਿਓ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸਾਡੇ ਨਾਲ ਨਿਰਦੇਵ ਸਿੱਧੂ ਸਾਹਿਬ ਆ ਚੁੱਕਿਆ। ਸਿੱਧੂ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ।
1: ਧੰਨਵਾਦ ਰਾਜਵੀਰ ਬਾਈ ਜੀ, ਤੁਹਾਡੀਆਂ ਇਹਨਾਂ ਗੱਲਾਂ ਦੇ ਹੀ ਕਾਇਲ ਆਂਗੇ ਅਸੀਂ, ਇਹ ਸੁਣ ਕੇ ਬਹੁਤ ਆਨੰਦ ਆਉਂਦਾ, ਤੇ ਇਸੇ ਕਰਕੇ ਸਾਨੂੰ ਹਮੇਸ਼ਾ ਤੁਹਾਡੇ ਨਾਲ ਗੱਲਬਾਤ ਕਰਕੇ ਪ੍ਰਾਈਵੇਟ ਦੇ ਵਿੱਚ ਵੀ ਬੜਾ ਵਧੀਆ ਲੱਗਦਾ ਹੈਗਾ।
0: ਬਹੁਤ ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਤੁਹਾਡੀ ਹਮੇਸ਼ਾ ਹੀ ਐਪਰੀਸ਼ੀਏਸ਼ਨ ਮਿਲਦੀ ਰਹਿੰਦੀ ਹੈ। ਜਦੋਂ ਸਿੱਧੂ ਸਾਹਿਬ ਨਾਲ ਅਸੀਂ ਬੈਠਦੇ ਹਾਂ ਸਾਡੀ ਘੰਟਿਆਂ ਵੱਧੀ ਗੱਲਬਾਤ ਨਿਕਲ ਜਾਂਦੀ ਹੈ, ਦੋ ਦੋ ਢਾਈ ਢਾਈ ਤਿੰਨ ਤਿੰਨ ਘੰਟੇ ਕਈ ਵਾਰ ਜਦੋਂ ਬੈਠਦੇ ਹਾਂ ਅਤੇ ਉਦੋਂ ਉਹ ਗੱਲਾਂ ਬਾਤਾਂ ਦੇ ਵਿੱਚ ਸਾਡਾ ਨਿਕਲ ਜਾਂਦਾ, ਪਤਾ ਹੀ ਨਹੀਂ ਲੱਗਦਾ ਵੀ ਕਿੱਥੋਂ ਕਿੱਥੇ ਚਲੇ ਗਏ। ਸੋ ਐਸਾ ਨਰਮ ਸੁਭਾਅ ਇਹਨਾਂ ਦਾ। ਸੋ ਸਿੱਧੂ ਸਾਹਿਬ ਮੌਰਗੇ 'ਤੇ ਆਉਂਦੇ ਹਾਂ, ਰਿਨਿਊਅਲ ਟਾਈਮ ਆਉਂਦਾ। ਅੱਛਾ ਇੱਕ ਵੀਰ ਕਹਿੰਦਾ ਕਿ ਯਾਰ ਮੇਰਾ ਤਾਂ ਰਿਨਿਊਅਲ ਟਾਈਮ ਹਜੇ ਸਾਲ ਬਾਅਦ ਆ, ਸਾਲ ਪਹਿਲਾਂ ਵੀ ਬੈਂਕ ਭੇਜਣ ਲੱਗ ਜਾਂਦੇ ਜੀ ਕਈ ਵਾਰ, ਕਿ ਸਾਲ ਪਹਿਲਾਂ ਵੀ ਤੁਸੀਂ ਥੋੜ੍ਹਾ ਜਿਹਾ ਪ੍ਰਪੇਅਰ ਹੋ ਜਾਓ ਆਪਣੇ ਆਪ ਨੂੰ।
1: ਆਪਣਾ ਦੇਖੋ ਜਿਹੜਾ ਬੈਂਕ ਹੈ ਜੀ ਉਹ ਤਾਂ ਆਪਣਾ ਬਿਜ਼ਨਸ ਹੈ, ਉਹ ਨਾਰਮਲੀ ਚਾਹੁੰਦਾ ਹੁੰਦਾ ਕਿ ਮੇਰੇ ਜਿਹੜੇ ਕਲਾਇੰਟਸ ਹੈ ਜੀ ਮੇਰੇ ਕੋਲ ਹੀ ਰਹਿਣ,
0: ਕਿਤੇ ਨਾ ਜਾਣ,
1: ਕਿਤੇ ਨਾ ਜਾਣ ਜੀ ਨਾ। ਇੱਕ ਤਾਂ ਇਹ ਚੀਜ਼ ਹੋ ਸਕਦੀ ਹੈਗੀ, ਇੱਕ ਇਹ ਹੁੰਦਾ ਕਿਸੇ ਦੀ ਅਗਰ ਕੋਈ ਪ੍ਰੋਬਲਮ ਹੈਗੀ ਹੈ ਤਾਂ ਉਹ ਹੋ ਸਕਦਾ ਕਿ ਉਹਨਾਂ ਨੂੰ ਉਹ ਪਹਿਲਾਂ ਇਸ ਚੀਜ਼ ਵਾਸਤੇ ਵੀ ਆਪਣਾ ਉਹਨਾਂ ਨੂੰ ਕਹਿਣਾ ਸ਼ੁਰੂ ਕਰ ਦੇਣ। ਸੋ ਆਪਣਾ ਨਾਰਮਲੀ ਤਾਂ ਇਹ ਹੈ ਕਿ ਉਹ ਆਪਣਾ ਬਿਜ਼ਨਸ ਆਪਣੇ ਕੋਲ ਰੱਖਣਾ ਚਾਹੁੰਦੇ ਹੁੰਦੇ ਆ, ਸੋ ਤਾਂ ਕਰਕੇ ਪਹਿਲਾਂ ਕਹਿੰਦਾ ਸਾਲ 6 ਮਹੀਨੇ ਪਹਿਲਾਂ ਆਮ ਤੌਰ ਦੇਖਣ ਚਾਹੁੰਦਾ, ਬੈਂਕ ਕਹਿੰਦੇ ਆ ਤੁਸੀਂ ਰਿਨਿਊ ਕਰ ਲਓ ਜੀ, ਅਸੀਂ ਤੁਹਾਨੂੰ ਆਹ ਰੇਟ ਦਿੰਦੇ ਹਾਂ।
0: ਅੱਛਾ, ਬੰਦੇ ਦੇ ਦਿਮਾਗ 'ਚ ਜਦੋਂ ਰਿਨਿਊਅਲ ਆਉਣਾ ਤੇ ਉਦੋਂ ਕਿਹੜੀਆਂ ਕਿਹੜੀਆਂ ਗੱਲਾਂ ਬੰਦਾ ਧਿਆਨ 'ਚ ਰੱਖੇ ਵੀ ਯਾਰ ਜਦੋਂ ਹੁਣ ਰਿਨਿਊਅਲ ਆ ਰਿਹਾ ਵੀ ਮੈਂ ਕੀ ਧਿਆਨ 'ਚ ਰੱਖਾਂ?
1: ਬਾਈ ਜੀ ਰਿਨਿਊਅਲ ਦੇ ਟਾਈਮ 'ਤੇ ਦੇਖੋ ਬਹੁਤ ਸਾਰੀਆਂ ਚੀਜ਼ਾਂ ਹੈ ਜਿਨ੍ਹਾਂ ਨੂੰ ਆਪਾਂ ਧਿਆਨ 'ਚ ਰੱਖ ਕੇ ਆਪਣੇ ਬਹੁਤ ਸਾਰੇ ਜਿਹੜੇ ਹੈਗੇ ਜੀ ਆਪਣੇ ਡਾਲਰ ਸੇਵ ਕਰ ਸਕਦੇ ਹੈਗੇ ਆ, ਆਪਣੇ ਵਾਸਤੇ ਜਿਹੜਾ ਬੈਟਰ ਪ੍ਰੋਡਕਟ ਆ ਉਹ ਲੱਭ ਸਕਦੇ ਹੁੰਦੇ ਹੈਗੇ ਆ। ਸੋ ਜਿਵੇਂ ਹੁਣ ਹਾਲਾਤ ਚੱਲ ਰਹੇ ਹੈਗੇ ਆ ਤਾਂ ਇੱਦਾਂ ਦੇ ਹਾਲਾਤਾਂ ਦੇ ਵਿੱਚ ਆਪਾਂ ਰੇਟ ਕਿਹੜਾ ਲੈਣਾ ਹੈਗਾ, ਵੇਰੀਏਬਲ ਰੇਟ ਲੈਣਾ, ਫਿਕਸ ਰੇਟ ਲੈਣਾ ਹੈਗਾ, ਟਰਮ ਆਪਾਂ ਕਿਹੜੀ ਲੈਣੀ ਹੈਗੀ ਆ, 5 ਸਾਲ 3 ਸਾਲ ਜਾਂ ਕੋਈ ਹੋਰ ਟਰਮ ਲੈਣੀ ਹੈਗੀ ਹੈ। ਤੇ ਨਾਲ ਦੀ ਨਾਲ ਆਪਾਂ ਰਿਨਿਊਅਲ ਦੇ ਟਾਈਮ ਤੇ ਇਹ ਵੀ ਦੇਖਦੇ ਹੈਗੇ ਆ ਕਿ ਤੁਸੀਂ ਮੌਰਗੇਜ ਦੇ ਨਾਲ ਨਾਲ ਹੋਰ ਕੋਈ ਸੈਕਿੰਡ ਮੌਰਗੇਜ ਤਾਂ ਨਹੀਂ ਚੱਕੀ, ਕੋਈ ਹੋਰ ਵੀ ਮਹਿੰਗੇ ਪਾ ਦੇ ਕੋਈ ਖਾਸ ਕਰਕੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਜਾਂ ਕੋਈ ਹੋਰ ਕਰਜ਼ੇ ਤਾਂ ਨਹੀਂ ਚੱਕੇ ਜਿਹਦਾ ਤੁਹਾਨੂੰ ਵਿਆਜ ਬਹੁਤ ਜ਼ਿਆਦਾ ਪੈ ਰਿਹਾ ਹੈਗਾ, ਤਾਂ ਉਹਨਾਂ ਸਾਰਿਆਂ ਨੂੰ ਵੀ ਇਕੱਠਿਆਂ ਕਰਕੇ ਮੌਰਗੇਜ ਰਿਨਿਊਅਲ ਦੇ ਟਾਈਮ ਤੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ ਹੁੰਦਾ, ਇੱਕ ਪੇਮੈਂਟ ਬਣਾਈ ਜਾ ਸਕਦੀ ਹੈ, ਤੁਹਾਡਾ ਓਵਰਆਲ ਇੰਟਰਸਟ ਰੇਟ ਕਾਫੀ ਘੱਟ ਜਾਂਦਾ, ਤੁਹਾਡੀ ਸਬਸਟੈਂਸ਼ੀਅਲ ਉਹਦੇ ਨਾਲ ਸੇਵਿੰਗ ਹੋ ਜਾਂਦੀ ਹੈਗੀ ਹੈ, ਕੈਸ਼ ਫਲੋ ਬੈਟਰ ਹੋ ਜਾਂਦਾ ਹੈਗਾ। ਤੇ ਨਾਲ ਦੀ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਜੇਕਰ ਤੁਸੀਂ ਘਰ 'ਚ ਕਿਸੇ ਦਾ ਨਾਮ ਪਾਇਆ ਸੀ ਕਿਸੇ ਸਟੇਜ ਤੇ, ਹੁਣ ਤੁਸੀਂ ਉਹਨਾਂ ਨੂੰ ਕੱਢਣਾ ਚਾਹੁੰਦੇ ਹੈਗੇ ਉਹਨਾਂ ਦਾ ਨਾਮ, ਜਾਂ ਕਿਸੇ ਦਾ ਨਾਮ ਤੁਸੀਂ ਹੁਣ ਪਾਉਣਾ ਚਾਹੁੰਦੇ ਹੈਗੇ, ਉਹ ਵੀ ਮੌਰਗੇਜ ਰਿਨਿਊਅਲ ਦੇ ਟਾਈਮ ਤੇ ਕੀਤਾ ਜਾ ਸਕਦਾ ਹੈਗਾ। ਘਰ 'ਚੋਂ ਪੈਸੇ ਕੱਢਣੇ ਆ, ਘਰ 'ਤੇ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਹੈਗੀ ਹੈ, ਇਹ ਸਾਰੀਆਂ ਚੀਜ਼ਾਂ ਵੀ ਜਿਹੜਾ ਹੈਗਾ ਜੀ ਮੌਰਗੇਜ ਰਿਨਿਊਅਲ ਦੇ ਟਾਈਮ 'ਤੇ ਕੀਤੀਆਂ ਜਾ ਸਕਦੀਆਂ। ਮੌਰਗੇਜ ਤੁਹਾਡੀ ਰਿਨਿਊਅਲ ਵਾਸਤੇ ਕਿਸੇ ਵੀ ਬੈਂਕ ਤੋਂ ਆਈ ਹੈ, ਕਿਸੇ ਬੀ ਲੈਂਡਰ ਤੋਂ ਆਈ ਹੈ, ਕਿਸੇ ਪ੍ਰਾਈਵੇਟ ਲੈਂਡਰ ਤੋਂ ਆਈ ਹੈ, ਕਦੇ ਵੀ ਜਲਦੀ 'ਚ ਸਾਈਨ ਕਰਕੇ ਨਾ ਭੇਜੋ ਸਾਨੂੰ, ਤੁਸੀਂ ਸੰਪਰਕ ਕਰੋ, ਤੁਹਾਡੀ ਪੇਪਰ ਵਰਕ ਨੂੰ ਰਿਵਿਊ ਕਰਕੇ ਤੁਹਾਡੇ ਵਾਸਤੇ ਵਧੀਆ ਤੁਹਾਨੂੰ ਪੋਟੈਂਸ਼ਲੀ ਗੁੱਡ ਤੁਹਾਨੂੰ ਜਿਹੜੀ ਡੀਲ ਆ ਉਹ ਲੈ ਕੇ ਦੇ ਸਕਦੇ ਹਾਂ, ਜਿਹਦੇ ਨਾਲ ਕਿ ਤੁਹਾਡੇ ਬਹੁਤ ਸਾਰੇ ਡਾਲਰਾਂ ਦੀ ਸੇਵਿੰਗ ਹੋ ਸਕਦੀ ਹੈਗੀ ਹੈ। ਤੁਹਾਡਾ ਮੌਰਗੇਜ ਰਿਨਿਊਅਲ ਸੰਬੰਧੀ ਕੋਈ ਵੀ ਤੁਹਾਡਾ ਸਵਾਲ ਹੈਗਾ, ਰੇਟ ਸ਼ਾਪ ਰਾਉਂਡ ਕਰ ਰਹੇ ਹੈਗੇ, ਤੁਹਾਡਾ ਹੋਰ ਕੋਈ ਜਾਣਕਾਰੀ ਚਾਹੀਦੀ ਹੈ, ਤਾਂ ਨੰਬਰ ਹੈ ਜੀ 647-294-55-053, ਨਰਦੇਵ ਸਿੱਧੂ 6472-945503
0: ਜੀ। ਜਿਹਨਾਂ ਦੇ ਕੋਲੇ ਮਹਿੰਗੇ ਮੁੱਲ ਤੇ ਵੀਜ਼ੇ ਚੱਕਿਆ ਜਾਂ ਕੋਈ ਡੈਟ ਚੜ ਗਿਆ, ਉਹਨੂੰ ਕੰਸੋਲੀਡੇਟ ਕੀਤਾ ਜਾ ਸਕਦਾ?
1: ਬਾਈ ਜੀ ਬਿਲਕੁਲ ਕੀਤਾ ਜਾ ਸਕਦਾ, ਬਹੁਤ ਕਾਲਜ ਆਉਂਦੀਆਂ ਅੱਜ ਕੱਲ ਇਸ ਤਰ੍ਹਾਂ ਦੀਆਂ, ਤੇ ਦੇਖਣ ਚਾਹੁੰਦਾ ਕਿ ਮੌੜਗੇ ਦੇ ਨਾਲ ਨਾਲ ਭੈਣ ਭਾਵਾਂ ਨੇ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਕਰਜ਼ੇ ਚੱਕੇ ਹੁੰਦੇ ਆ, ਜਿਹਨਾਂ ਦਾ ਇੰਟਰਸਟ ਰੇਟ ਉਹ ਕਾਫੀ ਜ਼ਿਆਦਾ ਪੇ ਕਰ ਰਹੇ ਹੁੰਦੇ ਹੈਗੇ ਆ, ਕਿਉਂਕਿ ਜਦੋਂ ਹਾਈ ਇੰਟਰਸਟ ਰੇਟ ਡੈਟ ਹੁੰਦਾ ਉਹਦੀ ਮਿਨੀਮਮ ਪੇਮੈਂਟ ਵੀ ਕਾਫੀ ਜ਼ਿਆਦਾ ਬਣ ਜਾਂਦੀ ਹੈ, ਕਈ ਵਾਰੀ ਇੰਨੇ ਪੈਸੇ ਨਹੀਂ ਹੁੰਦੇ ਕਿ ਮਿਨੀਮਮ ਪੇਮੈਂਟ ਵੀ ਸਮੇਂ ਸਿਰ ਕੀਤੀ ਜਾ ਸਕੇ, ਪੇਮੈਂਟਸ ਮਿਸ ਹੁੰਦੀਆਂ, ਲੇਟ ਹੁੰਦੀਆਂ, ਕ੍ਰੈਡਿਟ ਕਾਰਡ ਤੁਹਾਡੇ ਭਰ ਗਏ ਆ, ਮੈਕਸਡ ਆਊਟ ਹੋ ਗਿਆ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਤੁਹਾਡਾ ਜਿਹੜਾ ਕ੍ਰੈਡਿਟ ਆ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਤੇ ਕਈ ਵਾਰੀ ਭੈਣ ਭਰਾ ਇਹ ਵੀ ਸੋਚਦੇ ਆ ਕਿ ਆਪਾਂ ਕੰਜ਼ਿਊਮਰ ਪ੍ਰਪੋਜ਼ਲ ਕਰ ਦੇਈਏ, ਪਰ ਵਪਾਰੀ ਸਾਹਿਬ ਜਦੋਂ ਤੁਸੀਂ ਪ੍ਰਪੋਜ਼ਲ ਕਰਦੇ ਹੋ ਉਹਦੇ ਨਾਲ ਇਹ ਹੁੰਦਾ ਕਿ ਤੁਹਾਡਾ ਜਿਹੜਾ ਕ੍ਰੈਡਿਟ ਆ ਇੱਕਦਮ ਖਰਾਬ ਹੋ ਜਾਂਦਾ, ਮੁੜ ਕੇ ਕਈ ਸਾਲ ਲੱਗ ਜਾਂਦੇ ਆ ਕ੍ਰੈਡਿਟ ਨੂੰ ਠੀਕ ਕਰਦਿਆਂ ਕਰਦਿਆਂ, ਇਹਦੇ ਦਰਮਿਆਨ ਤੁਸੀਂ ਕੋਈ ਮੌਰਗੇਜ ਰੀਫਾਈਨੈਂਸ ਕਰਨੀ ਹੈ ਜਾਂ ਤੁਹਾਨੂੰ ਕੋਈ ਹੋਰ ਕ੍ਰੈਡਿਟ ਫੈਸਿਲਿਟੀ ਚਾਹੀਦੀ ਹੈ, ਜਾਂ ਤੁਸੀਂ ਅੱਗੇ ਕੋਈ ਹੋਰ ਪ੍ਰੋਪਰਟੀ ਲਈ ਉਹਦੀ ਮੌਰਗੇਜ ਕਰਵਾਉਣੀ ਹੈ, ਜਾਂ ਤਾਂ ਉਹ ਤੁਹਾਨੂੰ ਮਿਲਦੀ ਨਹੀਂ ਜਾਂ ਫਿਰ ਮਹਿੰਗੀ ਮਿਲਦੀ ਹੈ, ਆਪਸ਼ਨ ਘੱਟ ਹੁੰਦੀਆਂ ਹੈਗੀਆਂ। ਸੋ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਕਿ ਇਸ ਕੰਟਰੀ ਦੇ ਵਿੱਚ ਜਿਹੜਾ ਕ੍ਰੈਡਿਟ ਹੈ ਜੀ ਉਹ ਕਿੰਨਾ ਇੰਪੋਰਟੈਂਟ ਹੈਗਾ, ਸੋ ਕ੍ਰੈਡਿਟ ਨੂੰ ਆਪਣੇ ਨੂੰ ਬਚਾਇਆ ਜਾ ਸਕਦਾ ਹੈਗਾ, ਰਾਦਰ ਉਹਨੂੰ ਬੈਟਰ ਕੀਤਾ ਜਾ ਸਕਦਾ ਹੈਗਾ, ਕਈ ਸਾਰੀਆਂ ਤੁਹਾਡੇ ਵਾਸਤੇ ਆਪਸ਼ਨ ਅਵੇਲੇਬਲ ਹੋ ਸਕਦੀਆਂ, ਪਰ ਇਹਦੇ 'ਚ ਗੱਲ ਇੱਕੋ ਹੀ ਹੈ ਕਿ ਤੁਹਾਡਾ ਜਿਹੜਾ ਘਰ ਹੈ ਉਹਦੇ ਜਿਹੜੀ ਐਕੁਟੀ ਆ ਉਹ ਹੋਣੀ ਚਾਹੀਦੀ ਹੈਗੀ ਹੈ। ਸੋ 3 ਆਪਸ਼ਨ ਆਮ ਤੌਰ 'ਤੇ ਜਿਹੜੀਆਂ ਹੈਗੀਆਂ ਜੀ ਉਹ ਅਵੇਲੇਬਲ ਹੋ ਸਕਦੀਆਂ ਹੈਗੀਆਂ। ਪਹਿਲੇ ਸਾਰੇ ਕਰਜ਼ੇ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਤੇ ਵੀ ਤਬਦੀਲ ਕੀਤਾ ਜਾ ਸਕਦਾ, ਭਾਵ ਕਿ ਮੌਰਗੇਜ ਪਾ ਜਾ ਸਕਦਾ, ਜਿਹਨੂੰ ਆਪਾਂ ਰੀਫਾਈਨੈਂਸ ਕਹਿੰਦੇ ਹੈਗੇ ਆ। ਸੈਕੰਡ ਜਿਹੜੀ ਆਪਸ਼ਨ ਹੁੰਦੀ ਹੈ ਜੀ ਉਹ ਹੁੰਦੀ ਹੈ ਸਿਕਿਓਰ ਲਾਈਨ ਆਫ ਕ੍ਰੈਡਿਟ ਦੀ, ਤੇ 3rd ਜਿਹੜੀ ਆਪਸ਼ਨ ਹੈ ਜੀ ਕੁਝ ਕੇਸ ਦੇ ਵਿੱਚ ਸੈਕੰਡ ਮੌਰਗੇਜ ਵੀ ਹੋ ਸਕਦੀ ਹੈ। ਇਹ ਰੀਅਲੀ ਡਿਪੈਂਡ ਕਰਦਾ ਹੈ ਕਿ ਤੁਹਾਡੀ ਆਪਣੀ ਕੀ ਸਿਚੁਏਸ਼ਨ ਹੈ, ਉਹਦੇ ਮੁਤਾਬਕ ਹੀ ਅਸੀਂ ਤੁਹਾਡੀ ਪ੍ਰੋਬਲਮ ਦਾ ਸਲਿਊਸ਼ਨ ਰਿਕਮੈਂਡ ਕਰਦੇ ਹਾਂ। ਮੰਨ ਲਓ ਕਿਸੇ ਨੇ $50,000 ਦੇ ਕਰਜ਼ੇ ਕ੍ਰੈਡਿਟ ਕਾਰਡਾਂ 'ਤੇ ਚੱਕੇ ਹੈ, ਤੇ $1,500 ਦੇ ਆਸ ਪਾਸ ਉਹਦੀ ਮਿਨੀਮਮ ਮੰਥਲੀ ਪੇਮੈਂਟ ਕਰਦੇ ਹੈ। ਦੂਜੇ ਪਾਸੇ ਆਹ ਜਿਹੜੀਆਂ 3 ਆਪਸ਼ਨਸ ਦੀ ਆਪਾਂ ਗੱਲ ਕੀਤੀ ਹੈ, ਹੁਣ ਡਿਪੈਂਡ ਕਰਦਾ ਕਿਹੜੀ ਵਾਸਤੇ ਕੁਆਲੀਫਾਈ ਕਰਦੇ ਹੋ ਜਾਂ ਕਿਹੜੀ ਵਾਸਤੇ ਆਪਟ ਕਰਦੇ ਹੋ, ਉਸੇ $50,000 ਦੀ ਕਿਸ਼ਤ $1,500 ਤੋਂ ਘੱਟ ਕੇ $225-$250 ਤੋਂ ਲੈ ਕੇ $450-$500 ਮਹੀਨੇ ਦੀ ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਤੁਸੀਂ $50,000 ਦੇ ਕਰਜ਼ੇ ਦੇ ਪਿੱਛੇ ਮਹੀਨੇ ਦਾ $1,000 ਤੋਂ ਲੈ ਕੇ ਤਕਰੀਬਨ $1,200-$1,250 ਤੱਕ ਸੇਵ ਕਰ ਸਕਦੇ ਹੋ। ਤੁਹਾਡਾ ਕੈਸ਼ ਫਲੋ ਫਰੀ ਹੋ ਸਕਦਾ ਹੈ, ਪਹਿਲਾਂ ਕ੍ਰੈਡਿਟ ਕਾਰਡ ਲਾਈਨ ਉਹ ਕ੍ਰੈਡਿਟ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ ਉਹ ਵੀ ਬੈਟਰ ਹੋ ਜਾਏਗਾ, ਤੁਹਾਡੀ ਪੇਮੈਂਟ ਵੀ ਇੱਕ ਬਣ ਜਾਏਗੀ, ਤੁਹਾਡੇ ਡਾਲਰ ਵੀ ਸੇਵ ਹੋਣਗੇ, ਅਤੇ ਤੁਹਾਨੂੰ ਕੰਜ਼ਿਊਮਰ ਪ੍ਰਪੋਜ਼ਲ ਵੀ ਕਰਨ ਦੀ ਲੋੜ ਨਹੀਂ ਪੈਣੀ। ਕਰਜ਼ੇ ਚੜੇ ਹੋਏ ਆ, ਘਰ ਹੈਗਾ, ਘਰ 'ਚ ਐਕੁਟੀ ਹੈਗੀ ਆ, ਤਾਂ ਕੋਈ ਨਾ ਕੋਈ ਹੱਲ ਲੱਭਣਾ ਚਾਹੁੰਦੇ ਹੋ, ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਤਾਂ ਨੰਬਰ ਹੈ ਜੀ 647-294-55-053, ਨਰਦੇਵ ਸਿੱਧੂ 6472-945503। ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ। ਸਪੈਕਸ ਐਕਸਪ੍ਰੈਸ ਤੇ ਸਾਡੀ ਲਾਈਨ ਮਿਲ ਗਈ ਹੈ, ਕੁਇਕ ਸੁਨੇਹਾ ਜਿਹੜਾ ਸਪੈਕਸ ਐਕਸਪ੍ਰੈਸ ਤੋਂ ਲਵਾਂਗੇ ਬਾਈ ਰਾਜਨ ਜੀ ਤੋਂ। ਰਾਜਨ ਜੀ, ਜੀ ਆਇਆਂ ਨੂੰ ਸਰ।
2: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਜਵੀਰ ਜੀ, ਅੱਜ ਕੱਲ੍ਹ ਸਾਨੂੰ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ, ਕਈ ਵਾਰੀ ਸਾਡੇ ਕੋਲ ਸਰੋਤੇ ਹੁੰਦੇ ਨੇ ਵੀ ਅੱਖਾਂ ਦਾ ਚੈੱਕਅਪ ਕਰਵਾ ਕੇ ਪ੍ਰਿਸਕ੍ਰਿਪਸ਼ਨ ਲੈ ਜਾਂਦੇ ਨੇ, ਫਿਰ ਕਈ ਵਾਰੀ ਇੰਡੀਆ ਤੋਂ ਬਣਵਾ ਕੇ ਲੈਂਦੇ ਨੇ ਜਾਂ ਕਈ ਵਾਰੀ ਆਨਲਾਈਨ ਬਾਏ ਕਰ ਲੈਂਦੇ ਨੇ ਤੇ ਗਲਾਸਿਸ ਸੈੱਟ ਨਹੀਂ ਪੈਂਦੀਆਂ ਤੇ ਫਿਰ ਪ੍ਰੋਬਲਮ ਆਉਂਦੀ ਹੈ ਜੀ, ਪੈਸੇ ਵੀ ਖਰਚ ਲਏ ਆਨਲਾਈਨ ਜਾਂ ਇੰਡੀਆ ਦੇ ਤੇ ਬਾਅਦ ਚੋਂ ਐਨਕ ਵੀ ਨਹੀਂ ਬਣੀ। ਉਹਨਾਂ ਵਾਸਤੇ ਜੀ ਅਸੀਂ ਸਪੈਸ਼ਲ ਸਪੈਸ਼ਲ ਵੈਲਿਊ ਪੈਕੇਜਸ ਜਿਹੜੇ ਨੇ ਉਹ ਰੱਖੇ ਹੋਏ ਨੇ। ਸੋ ਜਿਹੜੇ ਵੀ ਸਾਡੇ ਭੈਣ ਭਰਾ ਚਾਹੁੰਦੇ ਨੇ ਵੀ ਦੂਰ ਦੀ ਐਨਕ ਬਣ ਜੇ ਸਾਡੀ ਸਾਫ਼, ਜਾਂ ਖਾਲੀ ਨੇੜੇ ਦੀ ਪੜ੍ਹਨ ਵਾਸਤੇ ਸਾਡੀ ਸਾਫ਼ ਐਨਕ ਬਣ ਜੇ ਤੇ ਤੁਹਾਨੂੰ ਕੋਈ ਬਹੁਤੇ ਪੈਸੇ ਨਹੀਂ ਖਰਚਣੇ ਪੈਣੇ। $300 ਦਾ ਸਿਲੈਕਟਡ ਬ੍ਰਾਂਡਡ ਫਰੇਮ ਹੈ ਤੇ $100 ਦੀ ਕੀਮਤ ਦੇ ਲੈਂਸਿਸ, $400 ਵਾਲਾ ਪੈਕੇਜ ਸਿਰਫ $129 ਚ ਅਸੀਂ ਆਪਣੇ ਸਰੋਤਿਆਂ ਨੂੰ ਦੇ ਰਹੇ ਹਾਂ ਜੀ, ਸਿਰਫ $129 ਤੇ। ਇਸੇ ਤਰ੍ਹਾਂ ਜੇ ਕਿਸੇ ਨੇ ਦੂਨੇੜ ਦੀ ਇਕੱਠੀ ਐਨਕ ਬਣਵਾਉਣੀ ਹੈ ਤੇ $300 ਦੀ ਕੀਮਤ ਦੇ SLR ਕੰਪਨੀ ਦੇ ਵਧੀਆ ਡਿਜੀਟਲ ਲੈਂਸਿਸ ਨੇ ਤੇ $300 ਦਾ ਫਰੇਮ, $600 ਵਾਲਾ ਪੈਕੇਜ ਸਿਰਫ $256 ਚ ਹੈ ਜੀ। ਤੇ ਜੇ ਤੁਸੀਂ ਕੋਈ ਕੋਟਿੰਗਾਂ ਐਡ ਕਰਾਉਣੀਆਂ ਨੇ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਦਿੱਤੀਆਂ ਜਾ ਰਹੀਆਂ ਨੇ। ਸੋ ਇਹ ਡੀਲਾਂ ਲੈਣੀਆਂ ਨੇ ਤੇ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ। ਨੰਬਰ ਹੈ ਸਾਡਾ 905-460-8888 ਤੇ ਸੌਖਾ ਅਡਰੈਸ ਹੈ ਜੀ 35 ਰੈਜੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀ ਨੂੰ ਆਪਾਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਆਈ ਐਗਜ਼ਾਮ ਹੋਵੇ, ਪ੍ਰਿਸਕ੍ਰਿਪਸ਼ਨ ਗਲਾਸਿਸ ਜਾਂ ਫਿਰ ਪ੍ਰਿਸਕ੍ਰਿਪਸ਼ਨ ਸਨਗਲਾਸਿਸ। ਤੇ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਵੀ ਸਾਡੇ ਕੋਲ ਅਵੇਲੇਬਲ ਹੁੰਦੇ ਨੇ। ਅਪੁਆਇੰਟਮੈਂਟ ਬੁੱਕ ਕਰਵਾਉਣ ਲਈ ਜਾਂ ਕੋਈ ਵੀ ਹੋਰ ਜਾਣਕਾਰੀ ਲਈ ਇੱਕੋ ਇੱਕ ਨੰਬਰ 905-460-8888 905-460-8888।
0: ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ, ਥੈਂਕ ਯੂ ਵੈਰੀ ਮਚ। ਆਵਾਜ਼ ਗੁਰਵਿੰਦਰ ਬਰਾੜ ਹੋਣਾ ਦੀ ਸੁਣ ਰਹੇ ਹੋ, ਜਿਹੜੇ 30 ਮਈ ਨੂੰ ਸਕਾਈਡੋਮ ਗਰੁੱਪ ਆਫ ਕੰਪਨੀ ਦੇ ਮੇਲੇ 'ਤੇ ਵੀ ਗਾਉਣਗੇ। ਸੋ ਬਹੁਤ ਸਾਰੇ ਜਿਹੜੇ ਮੇਰੇ ਮਿੱਤਰ ਦੋਸਤ ਸੀਗੇ ਉਹ ਉਹਨਾਂ ਦੀਆਂ ਵੀ ਕਾਲਾਂ ਆਈਆਂ ਅਤੇ ਮੈਸੇਜ ਕਰ ਰਹੇ ਸੀ ਕਿ ਭਾਈ 437 ਵਾਲਾ ਨੰਬਰ ਸਾਨੂੰ ਦੁਬਾਰੇ ਦੱਸ ਦਿਓ। ਨਾਗਪਾਲ ਸਾਹਿਬ, ਦੁਬਾਰੇ ਨੰਬਰ ਦੇ ਦਿਓ ਪਹਿਲਾਂ ਸਭ ਤੋਂ।
3: ਸਰ ਜੀ, ਹੈਗਾ ਸਾਡਾ ਲਾਈਕ ਸਕਿੱਲ ਡਿਵੈਲਪ ਕਰੋ ਅਤੇ ਟੀ ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਆਪਣੇ ਅਕਾਊਂਟ 'ਚ ਹਾਸਿਲ ਕਰੋ। ਨੰਬਰ ਹੈਗਾ 437-264-3175।
0: ਤੁਹਾਡੇ ਅਕਾਊਂਟ ਦੇ ਵਿੱਚ ਜਦੋਂ ਆ ਗਿਆ, ਸਪੋਜ਼ ਕਰੋ ਤੁਸੀਂ ਕਹਿੰਦੇ ਕਿ $100,000 ਆ ਗਿਆ, $100,000 ਦੇ ਬਾਅਦ ਜਦੋਂ ਟੈਕਸ ਭਰਨਾ, ਫਿਰ ਉਦੋਂ ਉਹ ਕਹੂਗਾ ਕਿ ਤੁਹਾਡੀ ਤਾਂ ਇਨਕਮ $100 ਸੀਗੀ ਪਿਛਲੀ ਵਾਰ। ਜੇ ਅਗਲੇ ਦੇ ਸਪੋਜ਼ ਕਰੋ ਤੁਸੀਂ ਕਹਿੰਦੇ 70,000 ਤੋਂ ਇਨਕਮ ਘੱਟ ਹੋਵੇ, ਤੇ ਜੇ ਉਹਦੀ ਫਿਰ ਮਤਲਬ 50,000 ਵੀ ਤਾਂ 1.5 ਲੱਖ ਇਨਕਮ ਗਣੀ ਜਾਊਗੀ ਫਿਰ।
3: ਨਹੀਂ ਜੀ ਨਹੀਂ, ਕਿਉਂਕਿ ਇਹ ਜੋ ਪੈਸਾ ਹੈ ਇਸਕੇ ਦੋ ਪਾਰਟਸ ਆ ਫੰਡਿੰਗ ਕੇ, ਗ੍ਰਾਂਟ ਔਰ ਲੋਨ। ਲੋਨ ਤੋਂ ਇਨਕਮ ਹੋਤੀ ਨਹੀਂ, ਆਪਕੋ ਪਤਾ ਹੀ ਹੈ। ਔਰ ਫੈਡਰਲ ਗਵਰਨਮੈਂਟ ਕੀ ਜੋ ਗ੍ਰਾਂਟ ਹੈ, ਅਗਰ ਕਿਸੀ ਕਾ 80,000 ਬਣਾ ਹੈ ਉਸਕਾ 40,000 ਗ੍ਰਾਂਟ ਹੈ, ਤੋ ਵੋ ਤੋ ਗ੍ਰਾਂਟ ਤੋ ਆਲਰੇਡੀ ਟੈਕਸ ਫ੍ਰੀ ਹੋਤਾ ਹੈ।
0: ਅੱਛਾ, ਗ੍ਰਾਂਟ ਤੇ ਫਿਰ ਇਹ ਮਤਲਬ ਜੇ ਜਿੰਨੀ ਇਨਕਮ ਸੀ ਓਨੀ ਨੂੰ ਗਿਣੀ ਜਾਣੀ ਹੈ, ਇਹ ਇਨਕਮ ਜਿਹੜੀ ਗਿਣਿਆ ਜਾਣਾ।
3: ਬਿਲਕੁਲ ਜੀ, ਜਿਤਨੀ ਕਮ ਇਨਕਮ ਹੈ ਉਤਨਾ ਜ਼ਿਆਦਾ ਫਾਇਦਾ ਹੈ। ਨੋਟ ਪੇਸ ਇਨਵੈਸਟਮੈਂਟ, ਮੈਰਿਜ ਸਰਟੀਫਿਕੇਟ, ਬੱਚੋ ਕੇ ਬਰਥ ਸਰਟੀਫਿਕੇਟ, ਇਹ ਡਾਕੂਮੈਂਟ ਲਗਤੇ ਹੈ ਜੀ। ਕੋਈ ਹੈਂਕੀ ਪੈਂਕੀ ਕੋਈ ਪੇਪਰ ਸੇ ਕਮਾਲ ਹੈ ਹੀ ਨਹੀਂ, ਕੋਈ ਅਪਰੋਚ ਵੀ ਨਹੀਂ ਹੈ ਇਸਮੇ।
0: ਇਹ ਤਾਂ ਸਰ ਮੈਨੂੰ ਤੁਸੀਂ ਜਿੱਦਣ ਉਦਣ ਦਿਖਾਇਆ ਵੀ ਕਿੰਨੀਆਂ ਅਪਰੂਵਲਸ ਆ ਰਹੀਆਂ ਨੇ, ਤੁਹਾਡਾ ਸਾਰਾ ਸਟਾਫ ਬਿਜੀ ਹੋਇਆ ਪਿਆ। ਮੈਂ ਤਾਂ ਹੈਰਾਨ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਹੁਣ ਜਾ ਕੇ ਜ਼ਿਆਦਾ ਬਿਜੀ ਹੋ ਗਿਆ।
3: ਅੱਜ 12 ਅਪਰੂਵਲਸ ਆਈਆਂ ਵੀ ਮੈਂ ਆਫਿਸ ਘੁਸਾ ਹੂੰ।
0: ਚਾਰ ਸੌ ਸੈਂਤੀ ਦੋ ਸੌ ਚੌਂਹਠ ਇਕੱਤੀ ਪੰਝੱਤਰ

0: ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828-905-450-2828।
1: ਓ ਹੀਟ ਵੇਵ ਆ ਗਈ।
2: ਕੀ ਗੱਲ ਇੰਨੀ ਜਲਦੀ?
1: ਹਾਂਜੀ, ਤੇ ਪਤਾ ਹੈ ਇਸ ਦਾ ਕੀ ਮਤਲਬ?
2: ਸਨਸਕ੍ਰੀਨ, ਹਾਈਡਰੇਸ਼ਨ, ਐਨਕਾ ਤੇ ਸੇਵਿੰਗਸ ਵੀ।
1: ਕਿਉਂਕਿ ਹੋਲਸੇਲ ਕਲੱਬ ਹੀਟ ਵੇਵ ਆ ਗਿਆ ਹੈ, ਹੁਣੇ ਲੱਭੋ 3.78 ਲੀਟਰ ਫ੍ਰੈਂਕਸ ਰੈਡ ਹੌਟ ਸੌਸ ਸਿਰਫ $14.99 ਚ।
2: ਓਹੋ,
1: ਉੱਤੇ ਤੋਂ ਕੀਮਤਾਂ 15 ਜੁਲਾਈ ਤੱਕ ਲੌਕ ਨੇ।
2: ਓ ਭਾਈ, ਇਹ ਤਾਂ ਗਰਮਾ ਗਰਮ ਡੀਲ ਹੈ।
1: ਕੋਈ ਮੈਂਬਰਸ਼ਿਪ ਵੀ ਨਹੀਂ। ਹੋਰ ਜਾਣਕਾਰੀ ਲਈ ਸਟੋਰ ਵਿੱਚ ਵੇਖੋ ਜਾਂ wholesaleclub.ca ਤੇ ਜਾਓ।
3: ਹੋਲਸੇਲ ਕਲੱਬ, whole lot of value.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: The Supreme Truth. The Creator. Without fear. Without hate. Omnipresent. Shall worship the eternal truth.

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
3: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ। ਚਲੋ AM 530
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
8: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509,
8: ਔਰ ਵਿਜ਼ਿਟ insuranceforyou.ca।
3: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ।

0: 905-239-7731 905-239-7711 Komal Travel and Tours. ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਮਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਕ ਡਰਾਈਵ 15 ਫੈਂਡਰ ਵੇ ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਆ or 600 Haskell Road, Cambridge. Namikuni Branch, 25 Centralwood Parkway, Canadian Centralwood Parkway, then ready. Aao, hariya taajiya sabziya, aao ji, sasti grocery waste poncho, Indian Fruit Land Day.
1: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀ

0: રેડિયો પ્રોગ્રામ દેશ પરદેશ પ્રાઇમ ટાઈમ રેડિયો નો ઓન કર ચુકે હો હું તો લેકે ઠીક શામ દે 6 બજે તક મુલાકાત હૈ લેકિન સાડી મુલાકાત હોયેગી 3 તો 4 તડે લઈ મેં તોડા અપના હોસ્ટ ઓર ચાચા જી ટી જે સિદ્ધુ ખદમા વાળા
1: ਚਾਚਾ ਜੀ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ ਤੇ ਇਹ ਚਾਚਾ ਜੀ ਵਾਲਾ ਕਿਹੜਾ ਨਵਾਂ ਤੁਸੀਂ
0: ਮੈਂ ਕਿਹਾ ਗੱਲ ਸੁਣ ਪਤਾ ਕੀ ਲੌਂਗ ਵੀਕਡ ਬਣਾ ਕੇ ਖੜੇ ਆ ਵਿਕਟੋਰੀਆ ਦੇ ਹਨਾ
1: ਹਾਂਜੀ
0: ਮੈਂ ਕਿਹਾ ਇੱਕ ਤਾਂ ਨਾਂ ਨੂੰ ਸ਼ਾਰਟ ਕਰੀਏ ਥੋੜ੍ਹਾ ਜਿਹਾ ਡਿਫਰੈਂਟ ਜਿਹਾ ਕਰੀਏ ਨਾ ਕਿਉਂਕਿ ਮੈਂ ਗੋਰੇ ਮੈਨੂੰ ਹਮੇਸ਼ਾ ਟੀ ਜੇ ਹੀ ਕਹਿੰਦੇ ਹੈ ਨਾ
1: ਹਾਂਜੀ
0: ਇੱਕ ਤਾਂ ਹੁੰਦਾ ਟੀ ਐਨ ਜੇ ਉਹ ਨਹੀਂ ਟੀ ਈ ਜੇ ਏ ਵਾਈ
1: ਓਕੇ
0: ਸਾਰੇ ਟੀ ਜੇ ਕਹਿੰਦੇ ਹਨ ਨਿਕ ਨਾਂ
1: ਠੀਕ ਹੈ
0: ਚਲੋ ਟੀ ਜੇ ਕਹਿ ਲਓ ਜਿਹੜੇ ਛੋਟੇ ਆ ਚਾਚਾ ਜੀ ਕਹਿ ਲਓ ਸਦਮਾ ਵਾਲੇ ਚਾਚਾ ਜੀ ਹੈ ਹੁਣ ਮੈਂ ਤੁਸੀਂ ਕਹੋਗੇ ਵੀ ਇੱਕ ਨਿੱਕ ਨਾਮ ਵਿੱਚ ਵਾੜਦਾ ਤੇ ਉਸ ਚੰਗਾ ਜਿਹਾ ਲੱਗਦਾ ਕਿ ਮੇਰੇ ਨਿੱਕ ਨਾਮ ਵੀ ਜੁੜੇ ਜਾਣਾ ਤੇ ਹੁਣ ਤੁਸੀਂ ਕਹੋਗੇ ਚਾਚਾ ਜੀ ਕਿਉਂ ਉਹਦੇ ਬੜੇ ਫਾਇਦੇ ਆ ਫਾਇਦੇ ਬਹੁਤ ਨੇ
1: ਫਾਇਦੇ ਕੀ
0: ਵੀ ਤਾਇਆ ਨਹੀਂ ਬਣਨਾ
1: ਸਾਰੇ ਚਾਚੇ ਹੀ ਕਹਿਣਗੇ
0: ਜਿਹਦੇ ਤਾਇਆ ਜਿਹਦਾ ਤਾਇਆ ਵੀ ਲੱਗਦਾ ਹੋਊਗਾ ਉਹ ਆਪੇ ਚਾਚਾ ਕਹਿਣਗੇ ਵੀ ਨਾਂ ਹੀ ਪਾ ਲਓ ਚਾਚਾ ਜੀ ਹੈ ਹਾਸੇ ਮਖੌਲ ਦੀ ਗੱਲ ਕਰਦੇ ਹਾਂ ਲੌਂਗ ਵੀਕਐਂਡ ਦਾ ਇਹ ਅਸਰ ਆ ਤੁਸੀਂ ਵੀ ਲੌਂਗ ਵੀਕਐਂਡ ਵਧੀਆ ਮਨਾਇਆ ਹੈਗਾ ਅਸੀਂ ਵੀ ਤੁਹਾਡੇ ਨਾਲ ਠੀਕ ਅੱਜ ਸ਼ਾਮ ਦੇ 6 ਵਜੇ ਤੱਕ ਦੇਸ਼ ਪਰਦੇਸ਼ ਰੇਡੀਓ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਂ ਅਤੇ ਜੁੜੇ ਰਵਾਂਗੇ ਅਤੇ ਮਨਪ੍ਰੀਤ ਹੋਰੀ ਵੀ ਖੁਸ਼ ਨੇ ਕਿਉਂਕਿ ਇਹ ਵੀ ਆਪਣਾ ਲੌਂਗ ਵੀਕਐਂਡ ਅਤੇ ਆਪਣਾ ਮੇਰੀ ਹਾਈ ਲੱਗੀ ਸੀ ਕੱਲ੍ਹ ਡਿਊਟੀ
1: ਅਤੇ
0: ਤੁਸੀਂ ਸਾਰਿਆਂ ਨੇ ਮਾਰਿਆ ਬੰਕ ਬੰਕ ਨਹੀਂ ਹੋਣਾ
1: ਨਹੀਂ ਬੰਕ ਨਹੀਂ ਮਾਰਿਆ ਛੁੱਟੀ ਛੁੱਟੀ
0: ਇੰਜੋਏ ਮਾਰੇ ਇੰਜੋਏ ਕੀਤੀ ਰੇਡੀਓ ਪ੍ਰੋਗਰਾਮ ਦੇਸ਼ ਪਰ ਦੇ ਟੈਲੀਫੋਨ ਨੰਬਰ ਦੇਈਏ ਨਾ ਪਹਿਲਾਂ ਆਪਾਂ ਨੇ ਵੱਖ ਵੱਖ ਤਰੀਕਿਆਂ ਨਾਲ ਦੇਖ ਸਕਦੇ ਨੇ ਆਪਾਂ ਨੂੰ
1: ਹਾਂਜੀ ਬਿਲਕੁਲ ਤੁਸੀਂ ਜੇ ਸਾਨੂੰ ਸਟੂਡੀਓ ਦੇ ਵਿੱਚੋਂ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ www.desparadeshtv.com ਜਾਂ ਫਿਰ www.desparadeshradio.com ਜਾਂ ਤੁਸੀਂ ਆਪਣੇ ਘਰ ਦੇ ਵਿੱਚ IPTV ਬਾਕਸ ਲਗਾਇਆ ਹੋਇਆ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾਓ ਤੇ ਦੇਸ਼ ਪਰਦੇਸ਼ ਨੂੰ ਟਿਊਨ ਇਨ ਕਰ ਲਓ ਤੇ ਤੁਸੀਂ ਸਾਡੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 6 ਵਜੇ ਤੱਕ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਹੀ ਸੁਣਨਾ ਚਾਹੁੰਦੇ ਹੋ ਤਾਂ ਨੰਬਰ ਹੈ 416-477-2040 416-477-2040 ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ ਜੇਕਰ ਤੁਸੀਂ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਇੱਕੋ ਇੱਕ ਹੁੰਦਾ ਹੈ 905-564-6444
0: ਅੱਛਾ ਹਰ ਬੰਦਿਆਂ ਨੇ ਜਿਹੜਾ ਲੌਂਗ ਵੀਕਐਂਡ ਆ ਵੱਖ ਵੱਖ ਢੰਗ ਨਾਲ ਮਨਾਇਆ ਕਿਸੇ ਨੇ ਘਰਾਂ ਵਿੱਚ ਫੰਕਸ਼ਨ ਸੀ ਵਿਆਹ ਸ਼ਾਦੀਆਂ ਸਨ ਕਿਸੇ ਕੋਈ ਗਿਆ ਦੂਰ ਦੇੜੇ ਗਿਆ ਕੋਈ ਨੈਗਰੋ ਫੋਲ ਗਿਆ ਕੋਈ ਆਪਣਾ ਵੰਡਰਲੈਂਡ ਗਿਆ ਕੋਈ ਬਲੂ ਮਾਊਂਟਨ ਗਿਆ ਕੋਈ ਕਿਤੇ ਗਿਆ ਹੈ ਨਾ
1: ਹਾਂਜੀ
0: ਸਾਰੇ ਆਪਣੇ ਅਪ ਨੌਰਥ ਵੀ ਗਏ ਲੋਕ ਹੈ ਨਾ ਜਿੱਥੇ ਤੋਂ ਮਨਾ ਕੇ ਆਏ ਨੇ ਔਰ ਕੁਝ ਗਧਿਆਂ ਨੇ ਦਲੱਤੇ ਮਾਰ ਕੇ ਵੀ ਮਨਾਇਆ
1: ਦਲੱਤੇ ਮਾਰ ਕੇ ਕਿਵੇਂ
0: ਉਹ ਦੱਸਾਂਗੇ ਜਿੱਦਾਂ ਕਿ ਪਹਿਲਾਂ ਸ਼ਬਦ ਲਾ ਹੁਣ ਮੈਂ ਦਲੱਤੀ ਮਾਰਨੀ ਹੁੰਦੀ ਜਿਹੜੀ ਲੌਂਗ ਵੀਕਐਂਡ ਤੇ ਕਈ ਬੰਦੇ ਉਸ ਤਰ੍ਹਾਂ ਦੇ ਹੁੰਦੇ ਉਹਨੇ ਦਲੱਤੀਆਂ ਮਾਰਨੇ ਹੁੰਦੀਆਂ ਨਾ ਤੇ ਖੈਰ ਨਹੀਂ ਵੀ ਆਪਾਂ ਹਾਸਪਿਟਲ ਪਹਿਲਾਂ ਪੂਰਾ ਉਹਨੂੰ ਸ਼ੁਰੂ ਕਰੀਏ ਨੰਬਰ ਦੇ ਦੀ ਸਾਡਾ ਸਟੂਡੀਓ ਦੇ ਕੋਈ ਹੈ 905-564-6444 ਅੱਗੇ ਜਾ ਕੇ ਪੂਰੀਆਂ ਗੱਲਾਂ ਬਾਤਾਂ ਕਰਾਂਗੇ ਕਿਤੇ ਦਲੱਤੀ ਮਾਰੀ ਕਿਹਨੇ ਕੁਛ ਕੀਤਾ ਤੇ ਹਾਲ ਦੀ ਘੜੀ ਪਹਿਲਾਂ ਸ਼ਬਦ ਸੁਣ ਲਿਆ
1: ਜੀ

0: ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਸਿੱਧਮਾਵਾਲਾ। ਔਰ ਇੱਕ ਵਾਰੀ ਫਿਰ ਸਾਰਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ। ਅਤੇ ਸਭ ਤੋਂ ਪਹਿਲਾਂ ਮੈਂ ਮੈਸੇਜ ਦੇ ਦਿਆਂ ਮਨੂ ਸ਼ਰਮਾ ਹੋਰਾਂ ਦਾ, ਔਰ ਉਹ ਕਹਿੰਦੇ ਖਾਸ ਕਰਕੇ ਇਹ ਤੁਸੀਂ ਕੋਈ ਤੁਹਾਡਾ ਬਿਜਨਸ ਹੈਗਾ ਇਹ ਬਰਲਿੰਗਟਨ, ਓਕਵੈਲ ਔਰ ਬਰੈਂਪਟਨ ਸਾਰੇ ਏਰੀਆ ਦੇ ਵਿੱਚ ਕੰਮ ਕਰਦੇ ਨੇ
1: ਜੀ,
0: ਔਰ ਉਹ ਕਹਿੰਦੇ ਕਿ 35% ਡਿਸਕਾਊਂਟ ਦਵਾਵਾਂਗੇ ਪ੍ਰੋਫੈਸ਼ਨਲ ਲੋਕਾਂ ਦੇ ਵਾਸਤੇ, ਜਿਹੜੇ ਇੰਜੀਨੀਅਰ ਹੋ ਗਏ, ਟੀਚਰ ਹੋ ਗਏ, ਨਰਸਿਸ ਹੋ ਗਏ, ਡਾਕਟਰ ਹੋ ਗਏ, ਉਹਨਾਂ ਵਾਸਤੇ ਚੋਖਾ ਡਿਸਕਾਊਂਟ ਦਵਾਉਣਗੇ। ਅਤੇ ਬੜੇ ਅੱਛੇ ਢੰਗ ਨਾਲ ਤੁਹਾਡੇ ਕਮਰਸ਼ਲ ਇੰਸ਼ੋਰੈਂਸ ਵੀ ਕਰਦੇ ਨੇ, ਆਟੋ ਇੰਸ਼ੋਰੈਂਸ ਵੀ ਕਰਦੇ ਨੇ। ਅਤੇ ਨਾਮ ਯਾਦ ਰੱਖੋ ਮਨੂ ਸ਼ਰਮਾ ਹੋਰਾਂ ਦਾ, ਕਾਲ ਕਰ ਲਓ ਉਹਨਾਂ ਨੂੰ 2899529532। 299-952-9532 ਟੈਲੀਫੋਨ ਨੰਬਰ ਹੈ। ਔਰ ਸਾਰੇ ਤੁਸੀਂ ਆਪਣੇ ਲੌਂਗ ਵੀਕਐਂਡ ਤੋਂ ਬਾਅਦ ਸਾਂਝ ਪਾ ਰਹੇ ਹੋ, ਅੱਜ ਮੰਗਲਵਾਰ ਦਾ ਦਿਨ ਹੈ, ਜੁੜੇ ਹੋਏ ਤੁਹਾਡੇ ਨਾਲ ਅੱਜ ਦੇ ਪ੍ਰੋਗਰਾਮ ਤੁਹਾਡੇ ਪਹੁੰਚਾਉਣਗੇ ਪ੍ਰਾਈਮ ਇੰਸ਼ੋਰ ਤੋਂ ਸਮਰਾਜ ਸਿੱਧੂ ਹੋਰੀ, ਨੰਬਰਾਂ ਦਾ 416-457-3381 ਉਹਨਾਂ ਦਾ ਟੈਲੀਫੋਨ ਨੰਬਰ ਹੈ ਜੀ।
1: ਜੀ, ਅਤੇ ਨਾਲੇ ਤੁਸੀਂ ਏ ਐਨ ਜੇ ਆਟੋਮੋਟਿਵ ਰਿਪੇਅਰ ਨੂੰ ਜ਼ਰੂਰ ਯਾਦ ਰੱਖੋ। ਹੁਣ ਤੁਸੀਂ ਸਮਰ ਟਾਈਮ ਦੇ ਵਿੱਚ ਸਮਰ ਟਾਇਰਸ ਪਾਉਣੇ ਹੋਣ ਆਪਣੀ ਗੱਡੀਆਂ 'ਚ, ਤਾਂ ਇਹਨਾਂ ਦੇ ਕੋਲ ਪਹੁੰਚੋ। ਤੁਸੀਂ ਪੁਰਾਣੇ ਟਾਇਰਸ ਨੂੰ ਚੇਂਜ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਏ ਐਨ ਜੇ ਆਟੋਮੋਟਿਵ ਰਿਪੇਅਰ ਦਾ ਨਾਮ ਯਾਦ ਰੱਖੋ। ਕਾਰਾਂ ਦਾ ਕੋਈ ਵੀ ਕੰਮ ਹੈ, ਰਿਪੇਅਰ ਵਰਕ ਕਰਵਾਉਣਾ ਹੋਵੇ, ਸਸਪੈਂਸ਼ਨ ਵਰਕ ਕਰਾਉਣਾ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਆਇਲ ਚੇਂਜ ਕਰਵਾਉਣ ਦੀ ਲੋੜ ਹੈ, ਜਾਂ ਫਿਰ ਰਸਟ ਪਰੂਫਿੰਗ ਕਰਵਾਉਣੀ ਹੈ, ਤੁਹਾਡਾ ਹਰ ਕੰਮ ਬਹੁਤ ਹੀ ਬਖੂਬੀ ਕਰਵਾ ਕਰਕੇ ਦੇਣਗੇ ਏ ਐਨ ਜੇ ਆਟੋਮੋਟਿਵ ਰਿਪੇਅਰ। ਇਹ ਲੋਕੇਟਡ ਨੇ ਹਾਈਵੇ 50 ਐਂਡ ਮੇਫੀਲਡ ਦੇ ਇੰਟਰਸੈਕਸ਼ਨ 'ਤੇ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ, 91 ਹਿਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ। ਅਤੇ ਪੰਜਾਬੀ, ਹਿੰਦੀ, ਇੰਗਲਿਸ਼, ਜਿਹੜੀ ਮਰਜ਼ੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰੋ। ਏ ਐਨ ਜੇ ਆਟੋਮੋਟਿਵ ਰਿਪੇਅਰ ਨੰਬਰ ਹੈ 905-857-7596। ਕਾਫ਼ੀ ਲੰਬੇ ਟਾਈਮ ਤੋਂ ਇਹ ਤੁਹਾਨੂੰ ਸਰਵਿਸਿਜ਼ ਦੇ ਰਹੇ ਨੇ। 905-857-7596 ਏ ਐਨ ਜੇ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ। ਅਤੇ ਸਟੂਡੈਂਟ ਨੰਬਰ 905-564-6444 ਦੇ ਉੱਪਰ ਤੁਸੀਂ ਸਾਨੂੰ ਕਾਲਸ ਕਰ ਰਹੇ ਹੋ, 905-564-6444। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਇੱਕ ਹੋਰ, ਸਪੈਕਸ ਐਕਸਪ੍ਰੈਸ ਦੇ ਉੱਪਰ ਤੁਸੀਂ ਆਪਣੀ ਕਾਲ ਕਰੋ ਜਾਂ ਤੁਸੀਂ ਪਹੁੰਚੋ ਜੇ ਤੁਸੀਂ ਆਪਣੀ ਆਈਸੈਲ ਚੈੱਕ ਕਰਾਉਣਾ ਚਾਹੁੰਦੇ ਹੋ। ਕੈਨੇਡੀ ਐਂਡ ਸਟੀਲਸ ਦੇ ਇੰਟਰਸੈਕਸ਼ਨ ਦੇ ਉੱਪਰ ਲੋਕੇਟਡ ਨੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ। ਇਹਨਾਂ ਦੇ ਕੋਲ ਤੁਸੀਂ ਸਿੰਗਲ ਵਿਜ਼ਨ ਗਲਾਸਿਸ $129 ਦੇ ਵਿੱਚ ਲੈ ਸਕਦੇ ਹੋ। ਜੇ ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ $258 ਦੇ ਵਿੱਚ ਤੁਹਾਨੂੰ ਦੇ ਦੇਣਗੇ। ਅਤੇ ਪੂਰੇ ਹਾਈ ਐਂਡ ਬ੍ਰੈਂਡਡ ਫਰੇਮਸ ਤੁਸੀਂ ਇਹਨਾਂ ਦੇ ਕੋਲੋਂ ਲਓ, ਅਤੇ ਨਾਲੇ ਤੁਹਾਡੇ ਲਈ ਕਾਫ਼ੀ ਵਧੀਆ ਵਧੀਆ ਸਪੈਸ਼ਲ ਆਫਰਸ ਵੀ ਲੱਗੇ ਹੋਏ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਅੱਜ ਹੀ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ਡਾਕਟਰਸ ਨਾਲ ਮੁਲਾਕਾਤ ਕਰੋ। ਸਪੈਕਸ ਐਕਸਪ੍ਰੈਸ ਨੰਬਰ ਹੈ 905-460-8888, 905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ।
0: ਪਹਿਲਾਂ ਕਾਲਰ ਲੈ ਲਓ ਜੀ, ਕੱਟੇ ਗਏ, ਕੱਟੇ ਨਾ ਕਰੋ ਤੁਸੀਂ ਆਪਣੇ 5253 ਕੋਰ ਹੋੜੀ ਛੱਡ ਕੇ ਆਪਣਾ ਫੋਨ ਅਗਲੇ ਕਰ ਲੈਣਾ ਜੀ।
1: 1000 ਹਾਂਜੀ, ਸਤਿ ਸ਼੍ਰੀ ਅਕਾਲ।
0: ਅੱਛਾ, ਮੈਂ ਅਹੰਕਾਰ ਹੋਮ ਦੀ ਜਾਣਕਾਰੀ ਦਿਆਂ। ਅਹੰਕਾਰ ਹੋਮ ਵਾਲੇ ਬੜੇ ਪ੍ਰੋਫੈਸ਼ਨਲ ਲੋਕ ਨੇ, ਔਰ ਤੁਸੀਂ ਉਹ ਕਹਿੰਦੇ ਕਿ ਬੇਸਮੈਂਟ ਤਿਆਰ ਕਰਾਉਣੀ ਆ, ਸਿਟੀ ਤੋਂ ਪੂਰੇ ਪਰਮਿਟ ਲੈ ਕੇ ਡਰਾਇੰਗ ਵਗੈਰਾ ਪੂਰੀ ਲਗਾ ਕੇ ਬਣਾ ਕੇ ਸਾਰੀਆਂ ਡਰਾਇੰਗ ਵਗੈਰਾ ਅਤੇ ਪਾਸ ਕਰਵਾ ਕੇ ਤਾਂ ਤੁਹਾਡੀ ਬੇਸਮੈਂਟ ਤਿਆਰ ਕਰਦੇ ਨੇ, ਰੈਨੋਵੇਸ਼ਨ ਕਰਦੇ ਕਰਦੇ ਨੇ A to Z
1: ਜੀ।
0: ਗਾਰਡਨ ਸਵੀਟ ਬਹੁਤ ਤਿਆਰ ਕੀਤੇ ਨੇ ਉਹਨਾਂ ਨੇ ਪਿੱਛੇ, ਜਿਹੜੇ ਕਿ ਤੁਸੀਂ ਲੀਗਲ ਅਪਾਰਟਮੈਂਟ ਬਣਾ ਸਕਦੇ ਹੋ, ਔਰ ਤੁਸੀਂ ਆਪਣਾ ਘਰ ਬਣਾਉਣਾ ਚਾਹੁੰਦੇ ਹੋ ਕਸਟਮ ਮੇਡ, ਉਹ ਵੀ ਤਿਆਰ ਕਰਦੇ ਨੇ। ਅਤੇ ਨਾਲ ਨਾਲ ਕਮਰਸ਼ੀਅਲ ਜੋਬ ਹੋ ਗਈਆਂ, ਜਿਵੇਂ ਕਿ ਕੋਈ ਆਫਿਸ ਬਣਾਉਣਾ ਹੈਗਾ, ਰੈਸਟੋਰੈਂਟ ਤਿਆਰ ਕਰਾਉਣਾ ਆਪਣਾ, ਤਾਂ ਫਿਰ ਇਹਨਾਂ ਅਹੰਕਾਰ ਹੋਮ ਵਾਲਿਆਂ ਨਾਲ ਸੰਪਰਕ ਕਰ ਲਓ। 416-817-3600 ਟੈਲੀਫੋਨ ਨੰਬਰ ਹੈ। ਉਹ ਕਹਿੰਦੇ ਕਿ ਜੇਕਰ ਦੇਸ਼ ਪ੍ਰਦੇਸ਼ ਨੂੰ ਤੁਸੀਂ ਹਵਾਲਾ ਦਿਓਗੇ, ਕੋਈ ਵੀ ਤੁਸੀਂ ਆਪਣਾ ਕੋਈ ਬਣਾਉਣਾ ਹੈਗਾ ਖਾਸ ਕਰਕੇ ਆਫਿਸ ਜਾਂ ਰੈਸਟੋਰੈਂਟ ਤਿਆਰ ਕਰਨਾ, $5,000 ਤੁਹਾਨੂੰ ਆਫ ਦਿਆਂਗੇ। ਨੰਬਰ ਹੈ ਪੌਲ ਗਰੇਵਾਲ ਦਾ 416-817-3600
1: ਜੀ।
0: ਤੇ ਅਰਸ਼ਦੀਪ ਤੁਸੀਂ ਛੱਡ ਕੇ ਕਾਲ ਦੁਬਾਰਾ ਕਰ ਲਓ ਜੇਕਰ ਤੁਸੀਂ ਸਾਡੇ ਨਾਲ ਸੰਪਰਕ ਕਰਨਾ 905-564-6444 ਟੈਲੀਫੋਨ ਨੰਬਰ ਹੈ ਜੀ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਗੀਤ ਸੰਗੀਤ ਗੱਲਾਂ ਮਤ ਚੱਲੀ ਜਾਣੀ ਆ ਅਤੇ ਕਰੀਏ ਫਿਰ ਸ਼ੁਰੂ ਪ੍ਰੋਗਰਾਮ ਮਨੋ
1: ਜੀ

0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਨੇ ਸਾਡੇ ਕਾਲਰ ਕਹਿੰਦੇ ਕਿ ਉਹ ਆਉਂਦੀ ਹਰਿਆਣਾ ਕਹਿੰਦੇ ਮੈਂ ਹਾਂਜੀ ਲਓ ਜੀ ਇਹਨਾਂ ਨੂੰ 9944 ਮੈਂ ਗਾਣਾ ਕੰਟੀਨਿਊ ਰੱਖਾਂਗਾ ਲੈ ਲਓ ਲਾਈਨ 'ਤੇ ਮਿੰਟ ਮੈਂ ਪਲੀਜ਼ ਜੀ
1: ਹਾਂਜੀ ਸਤਿ ਸ਼੍ਰੀ ਅਕਾਲ
2: ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਚੜ੍ਹਦੀ ਕਲਾ ਸਾਰਿਆਂ ਨੇ ਇੰਜੋਏ ਕਰਕੇ ਆਏ ਆ ਅੱਛਾ ਇਸ ਤਰ੍ਹਾਂ ਹੁੰਦਾ ਕਿ ਜਦੋਂ ਆਪਾਂ ਨੂੰ ਕਈ ਵਾਰੀ ਨਾ ਇਹ ਹੁੰਦਾ ਕਿ ਜਦੋਂ ਆਪਾਂ ਮੰਡੇ ਜਿਹਾ ਮਹਿਸੂਸ ਹੁੰਦਾ ਨਾ ਕਿਉਂਕਿ ਲੌਂਗ ਵੀਕਡ ਤਾਂ ਹੋਰ ਐਕਸਟਰਾ ਲੌਂਗ ਹੋ ਜਾਂਦਾ ਖਾਸ ਕਰਕੇ ਜਦੋਂ ਵੀਕਡ ਹੀ ਬਣਾ ਕੇ ਆਈਏ ਫਿਰ ਤਾਂ ਮੰਡੇ ਨੂੰ ਕਹਿੰਦੇ ਆਪਾਂ ਧੱਕਾ ਸਟਾਰਟ ਕਹਿ ਦਿੰਦੇ ਹੁਣ ਤਾਂ ਜ਼ਿਆਦਾ ਧੱਕਾ ਸਟਾਰਟ ਹੋਣਾ ਅੱਜ ਤਾਂ ਟਿਊਜ਼ਡੇ ਹੈ ਨਾ
1: ਰਫਤਾਂ
0: ਟੈਲੀਫੋਨ ਨੰਬਰ ਨੇ 905-564-6444 ਟੁਡੇ ਨੰਬਰ ਨੇ ਤੇ ਇਸ ਨੰਬਰ ਤੇ ਸਾਡਾ ਇਹ ਪਿਛਲੇ ਮੇਰੇ ਨਾਲ 25 ਸਾਲ ਹੋ ਗਏ ਨੇ ਇਹ ਨੰਬਰ ਤੇ ਲੋਕੀ ਕਾਲ ਕਰਦੇ ਨੇ ਸਟੂਡੀਓ ਆਪਣਾ ਇੱਕੋ ਨੰਬਰ ਹੁੰਦਾ ਵੈਸੇ ਤਾਂ ਬਹੁਤ ਲੰਮਾ ਟਾਈਮ ਹੋ ਗਿਆ ਫੀਲਡ ਦੇ ਵਿੱਚ ਆਪਾਂ ਪਰ ਆਪਣੇ ਸਟੂਡੀਓ ਨੰਬਰ ਆਪਾਂ ਹਮੇਸ਼ਾ ਹੀ ਇੱਕੋ ਹੀ ਰੱਖਿਆ 905 ਪਹਿਲਾਂ ਮਿਸਲ ਹੀ ਹੁੰਦਾ ਇਹ ਨੰਬਰ ਇਹ ਉੱਥੋਂ ਖਿੱਚ ਕੇ ਬ੍ਰਹਮਟਨ ਲੈਂਦਾ ਸਪੈਸ਼ਲ ਚੀਜ਼ ਤੌਰ 'ਤੇ 905-564-6444 ਸਟੂਡੀਓ ਦੇ ਨੰਬਰ ਨੇ ਉਹ ਗੀਤ ਲਗਾਇਆ ਸੀ ਬੜਾ ਪਿਆਰਾ ਅਤੇ ਉਹ ਵੀ ਸੁਣ ਲਈਏ ਨਾਲ ਦੀ ਨਾਲ ਸਮਰਾਜ ਸਿੱਧੂ ਹੋਰਾਂ ਤੋਂ ਆਪਾਂ ਕਿਉਂਕਿ ਸਮਰਾਜ ਸਿੱਧੂ ਹੁਣ ਤੁਹਾਡੇ ਬੜੇ ਅੱਛੇ ਹੋਸਟ ਵੀ ਨੇ ਅਤੇ ਉਹ ਵੀ ਆਉਣਗੇ ਅੱਜ ਦੇ ਪ੍ਰੋਗਰਾਮ 'ਚ ਅੱਗੇ 4 ਤੋਂ ਲੈ ਕੇ 6 ਵਜੇ ਤੱਕ ਤੁਹਾਡੇ ਲਈ ਪ੍ਰੋਗਰਾਮ ਪੇਸ਼ ਕਰਦੇ ਨੇ ਅਤੇ ਉਹ ਆਪਣੇ ਪੂਰੀਆਂ ਖਾਸ ਕਰਕੇ ਇੰਡੇਰੀਓ ਕੈਨੇਡਾ ਦੀਆਂ ਪੂਰੀਆਂ ਖਬਰਾਂ 'ਤੇ ਚਰਚਾ ਹੁੰਦੀ ਆ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਬੜੇ ਧਿਆਨ ਨਾਲ ਸੁਣਦੇ ਹੁੰਦੇ ਤੁਸੀਂ ਪ੍ਰੋਗਰਾਮ ਨੂੰ ਅਤੇ ਉਹ ਆਪਾਂ ਹੋਵਾਂਗੇ ਤੁਹਾਡੇ 3-4 ਦੇਸ਼ ਪ੍ਰਦੇਸ ਨਾਲ ਤੁਸੀਂ ਜੁੜੇ ਹੋਏ ਆ
1: ਲਓ ਬਿਲਕੁਲ ਆਪਾਂ ਗਾਣਾ ਕੰਟੀਨਿਊ ਕਰ ਲੈਂਦੇ ਹਾਂ ਉਸ ਤੋਂ ਬਾਅਦ ਫਿਰ ਸਮਰਾਜ ਸਿੱਧੂ ਜੀ ਨਾਲ ਗੱਲਬਾਤ ਕਰਾਂਗੇ

0: ਰੇਡੀਓ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਅੱਛਾ, ਇਹਨਾਂ ਨਾਲ ਗੀਤ ਸੀਗਾ ਪੱਲਿਆ, ਬੜਾ ਪਿਆਰਾ, ਹੈ ਨਾ?
1: ਹਾਂਜੀ।
0: ਔਰ ਇਹ ਸੰਜੇ ਦੱਤ ਸਾਹਿਬ ਦੀ ਪਹਿਲੀ ਮੂਵੀ ਦਾ ਗੀਤ ਹੈ।
1: ਓ ਅੱਛਾ,
0: ਤੁਹਾਨੂੰ ਮੈਂ ਪੁੱਛਿਆ ਨਾ ਵੀ ਗੀਤ, ਤੁਸੀਂ ਮੂਵੀ ਤਾਂ ਦੇਖੀ ਹੋਏਗੀ ਰੌਕੀ।
1: ਮੈਨੂੰ
0: ਤੁਸੀਂ
2: ਹਾਂਜੀ ਠੀਕ ਹੈ। ਸਿੱਧੂ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਹਾਂਜੀ ਬਹੁਤ ਵਧੀਆ। ਤੁਸੀਂ ਦੇਖੋ 25 ਸਾਲ ਤੁਸੀਂ ਦੱਸਦੇ ਸੀਗੇ ਵੀ ਪੁਰਾਣਾ ਪ੍ਰੋਗਰਾਮ ਕਰਦੇ ਇੱਥੇ।
0: ਆਪਣੀ ਪ੍ਰੋਪਰਟੀ ਆ ਵੈਸੇ ਤਾਂ, ਪਰ ਜੇ ਉੱਥੋਂ ਲਿਆਉਣਾ ਨਾ ਮਿਸ ਅੱਗਾ ਤੋਂ, ਉਹਦੀ ਐਕਸਟਰਾ ਪੈਸੇ ਪੇ ਕਰਨੇ ਪੈਂਦੇ ਨੇ ਬੈਲ ਕੈਨੇਡਾ ਨੂੰ।
2: ਗਾਣੇ
0: ਰੌਕੀ ਮੂਵੀ ਸੀ ਪਹਿਲਾਂ ਹੀ ਲਾਂਚ ਕੀਤਾ ਜਦੋਂ ਸੰਜੇ ਦੱਤ ਨੂੰ, ਤੇ ਸਾਰੇ ਗੀਤ ਵਧੀਆ, ਬਹੁਤ ਸੋਹਣੇ ਸੀ।
2: ਹਾਂ ਮੈਨੂੰ ਯਾਦ ਆ ਗਿਆ, ਮੈਂ ਨੀ ਸੁਣੀ ਹੋਈ ਆ ਆਪਣੇ ਕਿਸੇ ਹੋਰ ਪ੍ਰੋਗਰਾਮ ਤੇ, ਜਿਹੜਾ ਕਿਸ਼ੋਰ ਸਾਹਿਬ ਸੀਗਾ ਚਲੋ ਜਿੱਦਾਂ ਆਪਾਂ ਸਟਰਗਲ ਕਰਦੇ ਆ ਸਟਾਰਟਿੰਗ ਵਿੱਚ। ਇਹ 1948 ਦੀ ਗੱਲ ਆ ਪੁਰਾਣੀ, ਜਿੱਦਾਂ ਮਤਲਬ ਜਦੋਂ ਕੋਈ ਜੰਗ ਸੀਗਾ ਕਹਿ ਲਓ।
0: ਜੀ ਜੀ ਜੀ,
2: ਇਹਨੇ 48 ਤੋਂ 57 ਦੀ ਕਹਿੰਦੇ ਮਤਲਬ ਬੜਾ ਇਹਨੇ ਸਟਰਗਲ ਕੀਤੀ ਆ ਵੀ ਗਾਉਣ ਦੇ ਵਿੱਚ, ਹਨਾ?
0: ਕਿਸ਼ੋਰ ਸਾਹਿਬ ਨੇ ਇੱਥੇ ਵੀ, ਮੈਂ ਮੈਨੂੰ ਇੱਥੇ ਨਾ ਪਹਿਲੀਆਂ ਚ ਆਏ ਆ ਏਡੀਆ ਦੇ ਵਿੱਚ, ਏਡੀ ਦੇ ਵਿੱਚ ਆਏ ਨੇ ਇੱਥੇ ਨਾ ਸ਼ੋਅ ਕਰਨ।
2: ਅੱਛਾ ਜੀ,
0: ਧਰਮਿੰਦਰ ਦੇ ਨਾਲ, ਧਰਮਿੰਦਰ ਦੇ ਸਾਹਿਬ ਨਾਲ, ਹਨਾ? ਮੈਨੂੰ ਵੇਖਣ ਦਾ ਮੌਕਾ ਮਿਲਿਆ ਹੋਇਆ ਹਾਂਜੀ ਇਹਨਾਂ ਨੂੰ ਲਾਈਵ, ਧਰਮਿੰਦਰ ਸਾਹਿਬ ਤੇ ਆਪਣੇ ਕਿਸ਼ੋਰ ਕੁਮਾਰ ਜੀ। ਕਿਆ ਬਾਤ ਹੈ,
2: ਦੇਖੋ ਦੇਖੋ ਆਪਣੇ ਉਹੀ ਆ ਵੀ ਇਹ ਕਿੰਨੇ ਮਤਲਬ ਇਹਨਾਂ ਦਾ ਨਾਮ ਬਣਿਆ ਹੋਇਆ। ਇਹਨਾਂ ਨੂੰ ਮੈਨੂੰ ਸਾਰਾ ਯਾਦ ਹੈ 87 ਦੀ ਆਪਣੇ ਸਿੱਧੂ ਸਾਹਿਬ ਇਹਨਾਂ ਦੀ ਡੈਥ ਵੀ ਹੋਈ 87 ਦੀ, 40 ਸਾਲ ਹੋਣ ਵਾਲੇ ਆ। ਮਤਲਬ ਕਹਿਣ ਦਾ ਵੀ ਦੇਖੋ ਨਾਂ ਆਪਣੇ ਅੱਜ ਤੱਕ ਕਿੰਨਾ ਮੋਟੇ ਅੱਖਰਾਂ ਵਿੱਚ ਬਣਿਆ ਹੋਇਆ, ਹਨਾ?
0: ਬਿਲਕੁਲ, ਪੁਰਾਣੇ ਸਿੰਗਰਾਂ ਦੀ ਬੜੀ ਮਿਹਨਤ ਸੀਗੀ। ਰਫੀ ਸਾਹਿਬ ਹੋ ਗਏ, ਕਿਸ਼ੋਰ ਹੋ ਗਏ, ਹਾਂਜੀ ਮੁਕੇਸ਼ ਸਾਹਿਬ ਹੋ ਗਏ, ਕਿਆ ਬਾਤ ਸੀ। ਹਾਂ
2: ਯਾਨੀ ਕਿ ਹੁਣ ਅਸੀਂ ਵੀ ਸਟਰਗਲ ਕਰਦੇ ਹਾਂ, ਮੈਂ ਵੀ ਕੰਪਨੀ ਟਰੱਕਿੰਗ ਦੀ ਖੋਲੀ ਹੋਈ ਆ, ਮੈਨੂੰ ਯਾਦ ਆ ਗਿਆ। ਮੈਂ ਕਿਹਾ ਵੀ 8-9 ਸਾਲ ਇਹਨੇ ਦੇਖੋ, ਕਹਿੰਦੇ ਉੱਥੇ ਮਤਲਬ ਕਿਸ਼ੋਰ ਹੋਰ ਵੀ ਕਿਸ਼ੋਰ ਕਾਫੀ ਨਾਲ ਤੁਰੇ ਫਿਰਦੇ ਜੀ, ਕਹਿੰਦੇ ਅਸੀਂ ਵੀ ਵਧੀਆ ਗਾਉਂਦੇ ਹਾਂ
0: ਨਾ। ਮਿਹਰਬਾਨੀ ਕਿਸ਼ੋਰ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਆਊਟਪੁੱਟ ਦਾ। ਅੱਛਾ, ਸਿੰਪਲੀ ਇੰਡੀਅਨ ਦੀ ਮੈਂ ਜਾਣਕਾਰੀ ਦੇ ਦਿਆਂ ਕਿ ਸਿੰਪਲੀ ਇੰਡੀਅਨ ਦੀ ਗੱਲਬਾਤ ਕਰਾਂ, ਉਹਨਾਂ ਨੇ ਅੱਜ ਕੀ ਸਪੈਸ਼ਲ ਗਾਏ ਨੇ ਟਿਊਜ਼ਡੇ, ਚਨਾ ਭਟੂਰਾ, ਬਾਏ ਵਨ ਗੈਟ ਵਨ ਫਰੀ। ਨੀਲੀ ਬ੍ਰਾਂਚ 'ਤੇ ਪਹੁੰਚੋ, ਖਾਣ ਪੀਣ ਹੁੰਦੇ, ਬੜੀ ਭੁੱਖ ਲੱਗੀ ਹੁੰਦੀ, ਇਸ ਵੇਲੇ ਜਾਇਓ, ਇੱਕ ਚੱਕਰ ਲਗਾਇਆ ਉਹ
1: ਜੀ।
0: ਇਹ ਕਹਿੰਦੇ 275 ਗਾਰਡਨ ਬਰੁਕ ਟ੍ਰੇਲ, ਗਾਰਡਨ ਬਰੁਕ ਟੂ ਕੈਸਲਮੋਰ, ਨੰਬਰ 9057948111, 85 ਮਾਊਂਟ ਪਿਲਰ ਰੋਡ ਫਾਈਨੈਂਸ਼ੀਅਲ, ਅਤੇ ਆਪਣੇ ਮਿਸ ਅੱਗਾ ਰੋਡ ਕਹਿ ਲਓ, ਮਿਸ ਅੱਗਾ ਕੁਈਨ ਕਹਿ ਲਓ, 905-593-4400, ਅਤੇ ਆਪਣੇ ਬੁਬੇੜ, ਅਤੇ ਆਪਣੇ ਚੰਕੂਜ਼ੀ 15 ਫੈਂਡਰ ਵੇ, 905-840-2200। ਖਾ ਆਓ, ਵਧੀਆ ਫੂਡ। ਚਲੋ ਫਿਰ ਆਪਾਂ ਸਮਰਾਜ ਸਿੱਧੂ ਹੁਣ ਤੋਂ ਟਿਪਸ ਲੈ ਲਈਏ
1: ਜੀ।
0: ਅਤੇ ਇਨਸ਼ੋਰਸ ਦੇ ਫੀਲਡ ਵਿੱਚ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਨੇ, ਅਤੇ ਦੇਸ਼ ਭਰ ਦੇ ਹੋਸਟ ਵੀ ਨੇ, ਓਨਰ ਵੀ ਨੇ ਕਹਿ ਲਓ, ਸਾਰਾ ਕੁਛ ਹੀ ਨੇ, ਅਤੇ ਮੇਰੇ ਬੇਟੇ ਨੇ। ਮੈਂ ਤਾਂ ਹੁਣ ਤੁਹਾਨੂੰ ਪਤਾ ਕਿ ਇੱਥੇ ਸਾਨੂੰ ਲਾ ਦੇਣ ਲੱਗ ਜਾਈਦਾ, ਹੈ ਨਾ? ਮੈਂ ਤਾਂ ਹੀ ਤਾਂ ਨਿੱਕ ਨਾਂ ਜਿਹਾ ਰੱਖਿਆ, ਚਾਚਾ ਜੀ ਕਹਿ ਲਿਆ ਕਰੋ ਮੈਨੂੰ ਸਾਰੇ, ਹੈ ਨਾ? ਚਾਚਾ ਜੀ ਸਿੱਧਵਾਂ ਵਾਲੇ। ਨਿਕ ਨਾਮ ਹੁੰਦਾ ਉਹੀ ਯੂਜ਼
1: ਕਰਦੇ
0: ਸਮਰਾਜ ਦੇ ਬੇਟੇ ਦਾ ਰੱਖਿਆ ਸ਼ਾਨ, ਇੱਕੋ ਹੀ ਨਾਮ ਦਾ, ਤੇ ਸ਼ਾਨ ਸਿੱਧੂ। ਪਹਿਲਾਂ ਹੁੰਦਾ ਸੀਗਾ ਇੱਕ ਨਾਂ ਨਿੱਕਾ ਰੱਖ ਲਿਆ, ਫਿਰ ਵੱਡਾ ਵੀ ਇਹਨਾਂ ਦੂਜਾ ਨਾਂ ਹੁੰਦਾ ਸੀ, ਸਾਰਿਆਂ ਦੇ ਨਾਮ ਸਾਡੇ ਤੇਜਿੰਦਰ ਪਾਲ ਸਿੰਘ ਸਿੱਧੂ।
1: ਹਾਂਜੀ,
0: ਨਹੀਂ ਭਰਾ ਸਾਡੇ ਨਾਂ ਰੱਖੇ ਇੰਨੇ ਲੰਮੇ ਨਾਂ ਹੁੰਦੇ ਸੀ ਨਾ
1: ਤੇ
0: ਹੁਣ ਸਾਰੇ ਇੱਕੋ ਛੋਟ ਚਾਹੀਦੇ ਨਿੱਕ ਵੀ ਉਹ ਹੋਏ ਹਾਂਜੀ ਹੁਣ ਜਿਵੇਂ ਮੈਂ ਕੱਲ ਇੱਕ ਵਾਰੀ ਇੱਕ ਦਿਨ ਗੱਲ ਕੀਤੀ ਵੀ ਨਾਂ 'ਚ ਬਹੁਤ ਕੁਛ ਰੱਖਿਆ ਹੁੰਦਾ ਹੁਣ ਕਿਸੇ ਦਾ ਨਾਂ ਮੰਟੂ ਰੱਖਿਆ ਉਹਦਾ ਨਿਮ ਕੀ ਚੰਟੂ ਮੰਟੂ ਹੁਣ ਤੁਸੀਂ ਕੋਈ ਉਹਦਾ ਅਰਥ ਨਹੀਂ ਕੱਢ ਸਕਦੇ ਛੋਟੇ ਨਾਵਾਂ ਦਾ ਨਾ ਤੇ ਹੁਣ ਤਾਂ ਉਹ ਰਿਵਾਜ ਹੀ ਖਤਮ ਹੋ ਗਿਆ ਹੁਣ ਤਾਂ ਬਸ ਇੰਨਾ ਵਧੀਆ ਨਾਂ ਰੱਖਦੇ ਜੈਨੂਨ ਦੇ ਇੱਕ ਨਾ
1: ਚੰਗੀ ਗੱਲ ਆ
0: ਤਾਂ ਮੈਂ ਫਿਰ ਜਦੋਂ ਇੱਥੇ ਆਇਆ ਸੀਗਾ ਅਤੇ ਮੈਨੂੰ ਭਾਈ ਉਹ ਗੋਰਿਆਂ ਨੂੰ ਤੇਜਿੰਦਰ ਕਹਿਣਾ ਮੁੜਿਆ ਜਿਹਾ ਲੱਗਿਆ ਤਾਂ ਹੁਣ ਤੱਕ ਬਾਅਦ ਦੇ ਵਿੱਚ ਜਨਤਾ ਇੰਨੀ ਆ ਗਈ ਹੁਣ ਤਾਂ ਉਹਨਾਂ ਨੂੰ ਪ੍ਰੋਬਲਮ ਕੋਈ ਨਹੀਂ ਹੁਣ ਸਾਰੇ
1: ਹਾਂਜੀ ਕਿਉਂਕਿ ਸਿਮਿਲਰ ਜਿਹੇ ਨਾਮ ਨੇਗੇ ਨਾ ਆਪਣੇ ਪੰਜਾਬੀਆਂ ਦੇ
0: ਪਰ ਆਪ ਹੀ ਉਹਨਾਂ ਨੇ ਮੇਰੇ ਨਾਲ ਟੀ ਜੇ ਰੱਖਤਾ ਇੱਕ ਟੀ ਟੀ ਜੇ ਹੈ ਨਾ ਮੈਂ ਕਿਹਾ ਟੀ ਈ ਤੇਜਿੰਦਰ ਟੀ ਈ ਜੇ ਏ ਵਾਈ ਉਹ ਚੱਲਦਾ ਰਹੇ ਕਿੰਨਾ ਐਨੀਵੇ ਜੀ ਜਿਹੜੀ ਪ੍ਰਾਂਤ ਬੇਸ ਪਰਦੇ ਨਾਲ ਜੁੜੇ ਹੋਏ ਹੋ ਉਹ ਜਿਵੇਂ ਬੰਦੇ ਨੂੰ ਠੀਕ ਲੱਗਦਾ ਉਹ ਕਹਿਣ ਲੱਗ ਜਾਂਦਾ
1: ਹਾਂਜੀ ਹਾਂਜੀ
0: ਪ੍ਰਾਂਤ ਬੇਸ ਪਰਦੇ ਨਾਲ ਜੁੜੇ ਹੋਏ ਹੋ ਜੀ
1: ਬਿਲਕੁਲ ਸਿਮਰਾਜ ਸਿੱਧੂ ਜੁੜੇ ਹੋਏ ਨੇ ਲਾਈਨ ਲਾਈਨ ਤੇ ਉਹਨਾਂ ਦੀ
0: ਆਪਾਂ
1: ਜੀ
3: ਥੈਂਕ ਯੂ ਜੀ ਦੇਸ਼ ਪ੍ਰਦੇਸ਼ ਦੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇ ਤੁਸੀਂ ਆਪਣੇ ਪਰਿਵਾਰ ਦੇ ਲਈ ਸਹੀ ਤੇ ਅਫੋਰਡੇਬਲ ਲਾਈਫ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਗਿਵ ਮੀ ਅ ਕਾਲ 416-457-3381 ਦੋਸਤੋ ਕੈਨੇਡਾ ਦੇ ਟਾਪ 3 ਸਭ ਤੋਂ ਵੱਡੀਆਂ ਇੰਸ਼ੋਰੈਂਸ ਕੰਪਨੀਆਂ ਦੇ ਵਿੱਚੋਂ ਇੱਕ ਕੰਪਨੀ ਨੇ ਆਪਣੇ ਸਾਰੇ ਲਾਈਫ ਇੰਸ਼ੋਰੈਂਸ ਪਾਲਿਸੀਜ਼ ਤੇ ਹੁਣ ਬਹੁਤ ਵੱਡਾ 18% ਤੱਕ ਦਾ ਡਿਸਕਾਊਂਟ ਆਫਰ ਕੀਤਾ ਹੈ ਤੁਸੀਂ ਇੱਕ ਵਾਰੀ ਇਹ ਪਾਲਿਸੀ ਕਰਵਾ ਲੈਂਦੇ ਹੋ ਪੱਕੇ ਤੌਰ 'ਤੇ ਜਿੰਨੇ ਵੀ ਸਾਲ ਕਿਸ਼ਤ ਪੇ ਕਰਨੀ ਆ ਪੱਕੇ ਤੌਰ 'ਤੇ 18% ਤੱਕ ਯਾਨੀ ਕਿ 18% ਤੱਕ ਤੁਹਾਡੀ ਮੰਥਲੀ ਸੇਵਿੰਗ ਹੋਣੀ ਆ ਜੋ ਕਿ ਲੌਂਗ ਟਰਮ ਦੇ ਵਿੱਚ ਹਜ਼ਾਰਾਂ ਹੀ ਡਾਲਰ ਦਾ ਫਰਕ ਹੈ ਤੇ ਜਿਹੜਾ ਅਸੀਂ ਹੁਣ ਤਕਰੀਬਨ 10 ਸਾਲ ਲਗਾਤਾਰ $99 ਦਾ ਪਲਾਨ $99 ਦਾ ਜਿਹੜਾ ਕਾਂਬੋ ਪਲਾਨ ਲਾਈਫ ਐਂਡ ਕ੍ਰਿਟੀਕਲ ਇਲਨੈਸ ਦਾ ਅਸੀਂ ਪ੍ਰੋਵਾਈਡ ਕਰਦੇ ਆ ਰਹੇ ਹਾਂ ਹਜ਼ਾਰਾਂ ਹੀ ਪਰਿਵਾਰਾਂ ਨੂੰ ਉਹੀ ਹੁਣ ਸੇਮ $99 ਪਰ ਮੰਥ ਦੇ ਪ੍ਰਾਈਸ ਦੇ ਵਿੱਚ ਲੱਖਾਂ ਹੀ ਡਾਲਰ ਦੀ ਲਾਈਫ ਇੰਸ਼ੋਰੈਂਸ ਵੱਧ ਨਾਲ ਤੁਹਾਨੂੰ ਪਲਾਨ ਮਿਲ ਰਿਹਾ ਹੈ ਕਿ ਇਸ ਕੰਪਨੀ ਦੇ ਅਪ ਟੂ 18% ਆਫ ਲਾਈਫ ਇੰਸ਼ੋਰੈਂਸ ਡਿਸਕਾਊਂਟ ਤੋਂ ਇਲਾਵਾ ਜੇਕਰ ਕੋਈ ਵੀ ਕਪਲ ਹਸਬੈਂਡ ਐਂਡ ਵਾਈਫ ਪਾਲਿਸੀ ਇਕੱਠੇ ਕਰਵਾਉਂਦੇ ਨੇ ਉਹਨਾਂ ਨੂੰ ਅਡੀਸ਼ਨਲ ਡਿਸਕਾਊਂਟ ਮਿਲਦਾ ਹੈ ਜਿਹਨੂੰ ਮਲਟੀ ਕਵਰੇਜ ਡਿਸਕਾਊਂਟ ਕਿਹਾ ਜਾਂਦਾ ਹੈ ਹੋਰ ਵੀ ਤੁਸੀਂ ਸੇਵਿੰਗ ਜ਼ਰੂਰ ਕਰੋਗੇ ਹੁਣ ਜਿਹੜਾ $99 ਕਾਂਬੋ ਪਲਾਨ ਹੈ ਇਹਦੇ ਵਿੱਚ ਅੱਜ ਤੁਹਾਡੀ ਜਿਹੜੀ ਮਰਜ਼ੀ ਉਮਰ ਹੋਵੇ ਚਾਹੇ 20 ਸਾਲ ਦੀ ਹੋਵੇ 25, 30, 35, 40 ਸਾਲ ਦੀ ਹੋਵੇ ਤੁਹਾਡੀ ਕਵਰੇਜ ਰਹੂਗੀ ਸਿੱਧੇ ਏਜ 65 ਤੱਕ ਜਿਹਨੂੰ ਟਰਮ ਟੂ 65 ਕਹਿੰਦੇ ਨੇ 65 ਹੀ ਕਿਉਂ ਕਿਉਂਕਿ 65 ਤੱਕ ਹੀ ਮੈਜੋਰਿਟੀ ਆਫ ਲੋਕਾਂ ਨੇ ਕੰਮ ਕਰਨਾ ਹੈ 65 ਤੇ ਰਿਟਾਇਰਮੈਂਟ ਲੈਣੀ ਹੈ 65 ਤੱਕ ਹੀ ਲੋਕਾਂ ਨੇ ਆਪਣੇ ਵੱਧ ਤੋਂ ਵੱਧ ਕਰਜ਼ੇ ਲਾਉਣੇ ਹਨ ਤੇ 65 ਤੋਂ ਬਾਅਦ ਖਾਸ ਕੋਈ ਵੀ ਲਾਇਬਿਲਟੀ ਰਹਿ ਹੀ ਨਹੀਂ ਜਾਂਦੀ ਸੋ ਇਹਦੇ ਵਿੱਚ ਜੀਂਦੇ ਜੀ ਰੱਬ ਨਾ ਕਰੇ ਕੋਈ ਵੀ ਸੀਰੀਅਸ ਇਲਨੈਸ ਹੋ ਜਾਂਦੀ ਹੈ ਚਾਹੇ ਕੈਂਸਰ ਹਾਰਟ ਅਟੈਕ ਸਟ੍ਰੋਕ ਐਕਸੈਟਰਾ 26 ਡਿਫਰੈਂਟ ਟੋਟਲ ਡਿਜ਼ੀਜ਼ ਨੇ ਜੇਕਰ ਕੋਈ ਵੀ ਡਿਜ਼ੀਜ਼ ਨਾਲ ਡਾਇਗਨੋਸ ਹੋ ਜਾਂਦੇ ਹੋ ਤੁਹਾਨੂੰ ਜੀਂਦੇ ਜੀ ਹੀ $50,000 ਦਾ ਚੈੱਕ ਮਿਲੂਗਾ ਇੰਸ਼ੋਰੈਂਸ ਕੰਪਨੀ ਤੋਂ ਉਹ ਵੀ ਟੈਕਸ ਫਰੀ ਤੁਹਾਡੀ ਇਨਕਮ 'ਚ ਨਹੀਂ ਗਿਣਿਆ ਜਾਂਦਾ ਅਤੇ ਉਹ $50,000 ਨਾਲ ਜੋ ਕੁਛ ਮਰਜ਼ੀ ਕਰੋ ਆਪਦੀ ਮੋਰਗੇਜ ਪੇ ਕਰੋ ਪ੍ਰਾਈਵੇਟ ਨਰਸ ਹਾਇਰ ਕਰੋ ਐਕਸੈਟਰਾ ਨਾਲੇ ਰੱਬ ਨਾ ਕਰੇ ਡੈਥ ਹੋ ਜਾਂਦੀ ਹੈ ਫਿਰ ਲੱਖਾਂ ਤੋਂ ਲੈ ਕੇ ਮਿਲੀਅਨਸ ਡਾਲਰ ਦੀ ਤੁਹਾਡੇ ਪਰਿਵਾਰ ਨੂੰ ਪੇ ਆਊਟ ਮਿਲਦੀ ਆ ਉਹ ਵੀ ਟੈਕਸ ਫਰੀ ਹੈ ਅਤੇ ਉਹਦੇ ਨਾਲ ਵੀ ਉਹ ਜੋ ਕੁਛ ਮਰਜ਼ੀ ਕਰ ਸਕਦੇ ਨੇ ਸੋ ਮੈਂ ਤੁਹਾਨੂੰ ਕੁਛ ਐਗਜ਼ਾਮਪਲਸ ਦੇ ਦਿੰਦਾ ਪਹਿਲਾਂ ਤਾਂ ਕੁਛ ਫੀਮੇਲ ਸਾਡੀਆਂ ਭੈਣਾਂ ਦੇ ਲਈ ਐਗਜ਼ਾਮਪਲਸ ਦਿੰਦਾ ਕੋਈ ਵੀ 20-year-old ਫੀਮੇਲ ਹੈ ਤੁਹਾਡੇ ਲਈ $99 ਪਰ ਮੰਥ ਦਾ ਖਰਚਾ ਰਹਿਣਾ ਹੈ ਆਲ ਦ ਵੇ 65 ਤੱਕ ਨਾ ਤਾਂ $1 ਕਿਸ਼ਤ ਵੱਧ ਸਕਦੀ ਹੈ ਨਾ ਘੱਟ ਸਕਦੀ ਆ ਪੱਕਾ ਹੀ ਪੱਕਾ 65 ਤੱਕ $99 ਮਹੀਨੇ ਦਾ ਹੀ ਖਰਚਾ ਰਹਿਣਾ ਹੈ ਸੋ ਫੋਰ 20-year-old ਫੀਮੇਲ 1.5 million ਦੀ ਲਾਈਫ ਇੰਸ਼ੋਰੈਂਸ ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕਵਰੇਜ ਹੋਊਗੀ ਜੇ 25 ਸਾਲ ਦੀ ਕੋਈ ਭੈਣ ਹੈ 1.3 million ਲਾਈਫ ਐਂਡ 50,000 ਕ੍ਰਿਟੀਕਲ ਇਲਨੈਸ ਫਿਰ ਜੇਕਰ 30-year-old ਫੀਮੇਲ ਹੈ 30 ਸਾਲ ਦੀ ਫੀਮੇਲ 1 million ਦੀ ਲਾਈਫ ਇੰਸ਼ੋਰੈਂਸ ਨਾਲੇ 50,000 ਦੀ ਕ੍ਰਿਟੀਕਲ ਇਲਨੈਸ ਹੋਊਗੀ ਇਸ ਕੋਂਬੋ ਪਲਾਨ ਦੇ ਵਿੱਚ। ਤੇ ਜੇਕਰ ਕੋਈ ਵੀ 35 ਸਾਲ ਦੀ ਫੀਮੇਲ ਹੈ ਹਜੇ ਤੱਕ ਕੋਈ ਕਵਰੇਜ ਕਰਵਾਈ ਨਹੀਂ ਹੈਗੀ, ਤੁਹਾਡੇ ਲਈ ਫਿਰ ਵੀ $99 ਪਰ ਮੰਥ ਦੇ ਵਿੱਚ 850,000 8.5 ਲੱਖ ਦੀ ਲਾਈਫ ਇੰਸ਼ੋਰੈਂਸ ਨਾਲੇ 50,000 ਦਾ ਖੜਕੋ ਇਲਨੈਸ ਦਾ ਕੋਂਬੋ ਪਲਾਨ ਹੋਊਗਾ। ਉਹੀ ਕੁਛ ਸਾਡੇ ਜੈਂਟਸ ਦੇ ਲਈ ਸਾਡੇ ਮਿੱਤਰਾਂ ਲਈ ਬਾਈਆਂ ਲਈ ਪ੍ਰਾਈਸ ਦੱਸ ਦਿੰਦਾ। 20 ਸਾਲ ਦਾ ਮੇਲ ਪੂਰੇ 1 ਮਿਲੀਅਨ ਦੀ ਲਾਈਫ ਇੰਸ਼ੋਰੈਂਸ ਨਾਲੇ 50,000 ਦੀ ਖੜਕੋ ਇਲਨੈਸ ਹੋਊਗੀ ਏਜ 65 ਤੱਕ, ਨਾਲੇ 25 ਸਾਲ ਦੇ ਮੇਲ 850,000 ਦੀ ਲਾਈਫ ਤੇ 50,000 ਖੜਕੋ, ਤੇ 30 ਸਾਲ ਦੇ ਮੇਲ ਦੇ ਲਈ 7 ਲੱਖ ਦੀ ਲਾਈਫ ਤੇ ਨਾਲ ਨਾਲ 50,000 ਖੜਕੋ ਇਲਨੈਸ। ਤੇ ਜੇਕਰ ਕੋਈ ਵੀ 35 ਸਾਲ ਦਾ ਸਾਡਾ ਬਾਈ ਹੈ ਕੋਈ ਇੰਸ਼ੋਰੈਂਸ ਕਰਵਾਈ ਨਹੀਂ, 6 ਲੱਖ ਦੀ ਲਾਈਫ ਇੰਸ਼ੋਰੈਂਸ ਹੋਊਗੀ 65 ਸਾਲ ਦੀ ਉਮਰ ਤੱਕ, ਨਾਲੇ 50,000 ਦੀ ਖੜਕੋ ਵੀ ਹੋਊਗੀ 65 ਸਾਲ ਦੀ ਉਮਰ ਤੱਕ। ਜੇ ਤੁਸੀਂ ਆਪਣੇ ਆਪ ਲਈ ਖਾਸ ਹਸਬੈਂਡ ਐਂਡ ਵਾਈਫ ਇਕੱਠੇ ਹੀ ਹੋਰ ਸੇਵਿੰਗ ਕਰਨਾ ਚਾਹੁੰਦੇ ਹੋ, ਇਸ ਕੰਪਨੀ ਦੇ ਬ੍ਰੈਂਡ ਨਿਊ 18% ਤੱਕ ਦੇ ਡਿਸਕਾਊਂਟ ਤੋਂ ਇਲਾਵਾ ਵੀ ਗਿਵ ਮੀ ਅ ਕਾਲ 416-457-3381 416-457-3381 ਸਿਮਰਾਜ ਸਿੱਧੂ। ਥੈਂਕ ਯੂ ਜੀ,
0: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ ਜੀਆਂ ਨੂੰ। ਸਿਮਰਾਜ ਸਿੱਧੂ ਦਾ ਨੰਬਰ ਨੋਟ ਕਰ ਲਓ 416-457-3381 ਟੈਲੀਫੋਨ ਨੰਬਰ ਹੈ। ਅੱਛਾ ਮਨਪ੍ਰੀਤ, ਫਰਮਾਇਸ਼ ਕੀਤਾ ਆਪਾਂ, ਵੈਸੇ ਤਾਂ ਅੱਜ ਦਿਨ ਜਿਹੜਾ ਬਹੁਤ ਵਧੀਆ ਦਿਨ ਹੈ, ਅੱਜ ਵੀ ਬਾਰਬੀਕਿਊ ਵਾਲਾ ਦਿਨ ਹੈਗਾ ਤੇ ਹੁਣ ਵੈਸੇ ਮੌਸਮ ਖੁੱਲ ਜਾਣਾ ਹੈਗਾ, ਇੰਜੋਏ ਕਰਨ ਦਾ ਮੌਸਮ ਆ। ਕਿਉਂ ਕਈ ਵਾਰੀ ਆਪਾਂ ਸੋਚਦੇ ਹਾਂ ਨਾ, ਬਹੁਤ ਲੰਬੇ ਸਮੇਂ ਤੋਂ ਲੋਕਾਂ ਨੇ ਕਾਫੀ ਬੋਲਦੇ ਆ ਰਹੇ ਸੀ ਜਿਹੜਾ ਮੀਂਹ ਪਈ ਜਾਂਦਾ, ਠੰਡ ਜੀ ਆ, ਉਹ ਨਾ ਤੰਗੜਾ, ਪਰ ਮੈਂ ਇਹ ਸੋਚਦਾ ਨਾ ਜਦੋਂ ਨਾ ਕਿ ਮੀਂਹ ਵਗੈਰਾ ਪੈਂਦਾ ਸਮਰ ਹੋ ਜਾਂਦਾ ਸ਼ਾਰਟ, ਕਿਉਂਕਿ ਅਗਸਤ ਦੇ ਵਿੱਚ ਥੋੜ੍ਹੀ ਜਗ੍ਹਾ ਕਿ ਸਤੰਬਰ ਤੋਂ ਫਾਲ ਸ਼ੁਰੂ ਹੋ ਜਾਂਦੀ, ਪਰ ਕੋਈ ਨਹੀਂ ਸ਼ੋਰਟ ਨਹੀਂ ਜਿੰਨਾ ਵੀ ਹੁੰਦਾ ਨਾ, ਤੇ ਉਹ ਕਈ ਵਾਰੀ ਕੜਾਕੇਦਾਰ ਗਰਮੀ ਪੈਂਦੀ ਹੈ, ਪਰ ਇੱਕਦਮ ਆਪਾਂ ਇੰਨੀ ਜ਼ਿਆਦਾ ਕਰਨ ਲੱਗ ਜਾਂਦੇ
1: ਫਿਰ ਉਹ ਵੀ ਨਹੀਂ ਪੇਅਰ ਹੁੰਦੇ ਹੈ ਨਾ। ਹੁਣ ਹੁਣ ਦੇਖ ਲਓ 31 ਡਿਗਰੀ ਚੱਲ ਰਿਹਾ ਇਸ ਟਾਈਮ, ਬਟ ਸ਼ਾਮ ਨੂੰ
0: ਪਰ ਹਿਊਮਿਡ ਹੋ ਜਾਣਾ, ਰਾਤ ਨੂੰ ਹਿਊਮਿਡ,
1: ਰਾਤ ਨੂੰ ਫਿਰ ਮੀਂਹ ਹੈਗਾ
0: ਨਹੀਂ, ਹਿਊਮਿਡ ਵੀ ਹੈਗਾ,
1: ਹਾਂਜੀ ਹਿਊਮਿਡਿਟੀ ਹੋ ਜਾਣੀ ਆ, ਹਾਂਜੀ।
0: ਔਰ ਨਾਲੇ ਅੱਜ ਕਹਿੰਦੇ ਕੀ ਹੁੰਦੀ ਲੂ ਹੁੰਦੀ ਆ ਪੰਜਾਬੀ ਕਹਿੰਦੇ,
1: ਲੂ, ਹਾਂਜੀ ਲੂ ਵਗੈਰਾ,
0: ਉਹ ਵੀ ਹੈਗੀ ਅੱਜ,
1: ਉਹ ਹਾਈ ਹੀਟ ਵਾਰਨਿੰਗਸ ਹੈਗੀਆਂ,
0: ਹੀਟ ਵਾਰਨਿੰਗ ਹੈਗੀਆਂ,
1: ਹਾਂਜੀ ਹਾਂਜੀ ਬਿਲਕੁਲ।
0: ਪਰ ਦੇਖੋ ਇਹ ਤਾਂ ਹੋਣਾ ਹੀ ਕੁਦਰਤੀ ਮੌਸਮ ਦੇ ਵਿੱਚ ਹੁੰਦਾ,
1: ਬਿਲਕੁਲ।
0: ਜੇ ਆਪਾਂ ਕਿ ਆਪਾਂ ਸੋਚਦੇ ਹਾਂ ਕਿ ਗਰਮੀ ਨਹੀਂ ਆਈ, ਗਰਮੀ ਨਹੀਂ ਆਈ, ਹੁਣ ਜਦੋਂ ਹੀਟ ਆਉਣੀ ਆ, ਨਾ ਕੋਈ ਗੱਲ ਨਹੀਂ,
1: ਫਿਰ ਜੇਠ ਦਾ ਮਹੀਨਾ ਨਾ ਹੁਣ ਚੱਲ ਪਿਆ,
0: ਤੂੰ ਫਿਰ ਜੇਠ ਕਹਿ ਰਹੀ ਆ ਮੈਨੂੰ?
1: ਨਹੀਂ ਮੈਂ ਨਹੀਂ ਕਹਿ ਰਹੀ, ਮੇਰੇ ਉਦਾਂ
0: ਆਇਆ ਮੇਰੇ ਤੇ ਗੱਲ ਲੈ ਆਉਂਦੀ,
1: ਨਹੀਂ ਮੈਂ ਨਹੀਂ ਲੈਂਦੀ,
0: ਕਿ ਇਹਦਾ ਤਾਇਆ ਬਣੇਗਾ ਕਿਦਾਂ ਜੇਠ,
1: ਮੈਂ ਕਿਹਾ ਜੇਠ ਦਾ ਮਹੀਨਾ
0: ਕਰਦਾ, ਮੈਂ ਕਹਿ ਠੀਕ ਆ ਭਾਈ, ਹੈਨਾ,
1: ਇਸ ਤੋਂ ਬਾਅਦ ਫਿਰ ਸੌਣ ਦਾ ਮਹੀਨਾ ਹੋਊਗਾ ਨਾ।
0: ਹਾਂ ਠੀਕ ਹੈ, ਠੀਕ
1: ਹੈ, ਚਲੋ ਫਿਰ ਗਾਣਾ ਸੁਣਦੇ ਹਾਂ,
0: ਲੇਡੀ ਪ੍ਰਾਮ ਦੇਸ਼ ਬੰਦੀ ਜਿੱਲਿਆ
1: ਫਰਮਾਇਸ਼ੀ ਗਾਣਾ
0: ਜੀ,
1: ਤੇ ਪਹਿਲਾਂ ਪੰਜਾਬੀ ਸੁਣਾਉਣੇ ਫਿਰ ਉਸ ਬਾਰੇ ਹਿੰਦੀ ਸੁਣਾਵਾਂਗੇ,
0: ਬਿਲਕੁਲ।
1: ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਮਨਪ੍ਰੀਤ ਦਾ ਮੈਸੇਜ ਹੈਗਾ ਸਿਟੀ ਆਫ ਬ੍ਰੈਂਪਟਨ ਵੱਲੋਂ।
1: ਹਾਂਜੀ,
0: ਸਿਟੀ ਦੀਆਂ ਜਿੰਨੀਆਂ ਸਰਕਾਰਾਂ ਹੁੰਦੀਆਂ ਨੇ, ਗਵਰਨਮੈਂਟ ਹੁੰਦੀਆਂ ਨੇ, ਉਹ ਹਮੇਸ਼ਾ ਚਾਹੁੰਦੇ ਨੇ ਕਿ ਅੱਛੇ ਢੰਗ ਨਾਲ ਤੁਸੀਂ ਰਹੋ, ਚੰਗੇ ਗੁਆਂਢੀ ਬਣ ਕੇ ਮਜ਼ਬੂਤ ਭਾਈਚਾਰੇ ਦਾ ਸਬੂਤ ਆਪ ਹੀ ਦਿਓ। ਸ਼ੋਰ ਸ਼ਰਾਬਾ ਰਾਤਾਂ ਨੂੰ ਕਹਿਣ ਦਾ ਮਤਲਬ ਲੇਟ ਨਾਈਟ ਵੀਕਐਂਡ ਦੇ ਉੱਤੇ ਖਾਸ ਕਹਿੰਦੇ ਆ, ਬਈ ਲਾਊਡ ਮਿਊਜ਼ਿਕ ਨਾ ਹੋਵੇ, ਸ਼ੋਰ ਸ਼ਰਾਬਾ ਨਾ ਹੋਵੇ, ਲੋਕਾਂ ਨੇ ਕੰਮਾਂ 'ਤੇ ਜਾਣਾ ਹੁੰਦਾ। ਮੈਂ ਇਹ ਸਮਝਦਾ ਕਿ ਸਾਡੇ ਜਿਹੜੇ ਆਪਣੀ, ਮੈਂ ਇਹਦੇ ਨਾਲ ਜੋੜਦਾ ਗੱਲ ਨੂੰ ਕਿ ਸਾਨੂੰ ਨਾ ਇਹ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਯਾਨੀ ਕਿ ਆਜ਼ਾਦੀ ਬਹੁਤ ਹੈਗੀ ਆ, ਪਰ ਹੌਲੀ ਹੌਲੀ ਇਸ ਤੋਂ ਖੋਈ ਵੀ ਜਾਣੀ ਆ ਜੇ ਅਸੀਂ ਇਸ ਤਰ੍ਹਾਂ ਦੇ ਕਾਰੇ ਕਰੀ ਜਾਵਾਂਗੇ ਨਾ, ਅਤੇ ਉਹ ਫਿਰ ਗੌਰਮੈਂਟਾਂ ਵੀ ਸਖ਼ਤ ਹੋ ਰਹੀਆਂ ਨੇ, ਹੈ ਨਾ। ਤੋ ਸ਼ੋਰ ਸ਼ਰਾਬੇ ਨੂੰ ਸਾਈਡ ਵਾਕ ਨੂੰ ਬਲਾਕ ਨਾ ਕਰੋ ਭਾਈ, ਸੜਕ ਦੇ ਉੱਪਰ ਆਪਣੇ ਰਾਤ ਨੂੰ 2 ਤੋਂ ਲੈ ਕੇ 6 ਵਜੇ ਤੱਕ ਆਪਣੀ ਗੱਡੀਆਂ ਪਾਰਕ ਨਾ ਕਰੋ। ਜੇ ਕੋਈ ਪਾਰਟੀ ਸ਼ਾਰਟੀ ਆ, ਤੁਸੀਂ ਸਿਟੀ ਨੂੰ ਆਪਣੇ ਲਾਇਸੈਂਸ ਪਲੇਟ ਭੇਜ ਦਿਓ, ਫਿਰ ਉਹ ਟਿਕਟਾਂ ਨਹੀਂ ਲਾਉਂਦੇ। ਪਰ ਵੈਸੇ ਉਹ ਕਹਿ ਰਹੇ ਨੇ ਨਾ ਪਾਰਕ ਕਰੋ, ਅਤੇ ਆਪਣੇ ਯਾਰਡ ਦੀ ਸੰਭਾਲ। ਇਹ ਨਾ ਹੋਏ ਪਿੱਛੇ ਘਾਹ ਹੋ ਗਿਆ ਪਿਆ, ਉਹ ਪੂਰਾ ਕਣਕ ਵੀ ਜਿਹੜਾ ਉੱਠਾ ਹੋਇਆ ਉੱਚਾ ਹੋਇਆ ਹੈ ਨਾ, ਉਹ ਫਿਰ ਚੰਗਾ ਨਹੀਂ ਲੱਗਦਾ। ਸਫਾਈ ਰੱਖੋ ਆਪਣੇ ਯਾਰਡ ਦੀ, ਫਰੰਟ ਯਾਰਡ ਦੀ ਵੀ, ਨਾਲ ਦੀ ਨਾਲ ਤੁਹਾਡੀ ਵੀ ਰਿਸਪੋਂਸੀਬਿਲਟੀ ਬਣਦੀ ਆ। ਮੈਂ ਥੋੜ੍ਹੀ ਜਿਹੀ ਗੱਲ ਕਰਾਂਗਾ, ਜਿਹੜੇ ਸਾਡੇ ਸਟੂਡੈਂਟ ਭਾਈਚਾਰਾ ਜਿਹੜਾ ਇੰਡੀਆ ਤੋਂ ਆਉਂਦਾ, ਬਹੁਤ ਸਾਰਿਆਂ ਨੂੰ ਪੱਕੇ ਹੁਣ ਹੋ ਜਾਣਾ ਸੀਗਾ, ਗੌਰਮੈਂਟ ਕਰਨ ਜਾ ਰਹੀ ਸੀ, ਪਰ ਪਬਲਿਕ ਦਾ ਦਬਾਅ ਪੈ ਰਿਹਾ, ਇੱਥੋਂ ਦੇ ਬਛਿੰਦੇ ਜਿਹੜੇ ਪੱਕੇ ਨੇ ਉਹਨਾਂ ਦਾ ਦਬਾਅ ਪੈ ਰਿਹਾ, ਕਿਉਂਕਿ ਆਪਾਂ ਹਰਕਤਾਂ ਹੀ ਉਸ ਤਰ੍ਹਾਂ ਨਹੀਂ ਕਰਦੇ, ਕਈ ਵਾਰੀ ਫਿਰ ਕਹਿਣਾ ਪੈਂਦਾ, ਸਾਰੇ ਨਹੀਂ ਕਰਦੇ, ਕੁਝ ਹੋਰ ਥੋੜ੍ਹੀ ਜਿਹੀ ਮੈਜੋਰਟੀ ਹੁੰਦੀ ਆ ਜਿਹੜੇ ਪੁੱਠੇ ਕੰਮ ਕਰਦੇ ਆ, ਅਤੇ ਫਿਰ ਉਹ ਜਿਹੜਾ ਹੁੰਦਾ ਸਾਰਿਆਂ 'ਤੇ ਸ਼ਿਕੰਜਾ ਲੱਗ ਜਾਂਦਾ, ਯਾਨੀ ਧੱਬਾ ਲੱਗ ਜਾਂਦਾ। ਅਤੇ ਕੋਸ਼ਿਸ਼ ਕਰਿਆ ਕਰੋ ਕਿ ਹੁਣ ਵੀ ਸਾਡਾ ਤਾਂ ਪੂਰਾ ਜ਼ੋਰ ਲੱਗਿਆ ਹੋਇਆ, ਭਾਈ ਗੌਰਮੈਂਟ ਨੂੰ ਕਿਹਾ ਵੀ ਜਿੰਨੇ ਵੀ ਲੋਕ ਪਹਿਲਾਂ ਆਏ ਆ ਸੱਦੇ ਤੁਸੀਂ, ਅਤੇ ਹੁਣ ਗੌਰਮੈਂਟ ਦੇ, ਮੈਂ ਇੱਕ ਗੱਲ ਖਾਸ ਕਲੀਅਰ ਕਰ ਦਿਆਂ, ਗੌਰਮੈਂਟ ਨੇ ਕੋਈ ਚੰਗਾ ਕੰਮ ਤਾਂ ਕੀਤਾ ਨਹੀਂ, ਲਿਬਰਲ ਨੇ ਕਿਹਾ, ਸੱਦੇ ਬਥੇਰੇ ਆ, ਪਰ ਜੇ ਸੱਦੇ ਤਾਂ ਫਿਰ ਉਹਨਾਂ ਨੂੰ ਹੌਲੀ ਹੌਲੀ ਸੈਟਲ ਕਰਨ ਦਾ ਵੀ ਬਣਦਾ ਇਹਨਾਂ ਦਾ, ਹੁਣ ਵਾਪਸ ਭੇਜੀ ਜਾਂਦੇ ਆ, ਹੁਣ ਜਿਹੜੇ ਬੰਦੇ ਇੰਨੇ ਪੈਸੇ ਲਾ ਕੇ ਆਏ ਆ, ਕੀ ਕਰਨ ਵਿਚਾਰੇ, ਰੋਣਗੇ ਤਾਂ ਕੀ ਕਰਨਗੇ, ਹੈ ਨਾ। ਕੋਈ ਆਪਦਾ ਕਿੱਲਾ ਜਾਂ ਗਰਮੀ ਰੱਖ ਕੇ ਆਇਆ ਉੱਥੋਂ ਇੰਡੀਆ ਤੋਂ ਵੇਚ ਕੇ ਆਇਆ, ਕੋਈ ਕੁਛ ਖਰਚ ਕੇ ਆਇਆ, ਜਾਂ ਤਾਂ ਪਹਿਲਾਂ ਸਾਥ ਦੇਣਾ ਉਹਨਾਂ ਨੂੰ, ਹੈ ਨਾ। ਅਸੀਂ ਬਹੁਤ ਜ਼ੋਰ ਪਾਇਆ ਵੀ ਜਿਹੜੇ ਆ ਗਏ ਆ ਉਹਨਾਂ ਨੂੰ ਤੁਸੀਂ ਸੈਟਲ ਕਰ ਲਓ, ਨਵਿਆਂ ਨੂੰ ਹੋਰ ਨਾਮ ਲਗਾਓ, ਨਵੇਂ ਚੰਗੇ ਢੰਗ ਨਾਲ ਹੌਲੀ ਹੌਲੀ ਕਰਕੇ ਮੰਗਾ ਲਓ, ਹੈ ਨਾ,
1: ਜਿਹੜੀ
0: ਕਰੀਮ ਜੀ ਹੁੰਦੀ ਉਹ ਮੰਗਾ ਲਓ। ਪਰ ਜਿਹੜੇ ਹੁਣ ਆਏ ਹੋਏ ਉਹਨਾਂ ਦਾ ਤਾਂ ਔਖਾ ਕੰਮ ਆ ਬਾਕਸ ਭੇਜਣ ਦਾ। ਭੇਜਣ ਦੇ ਨਾਲ ਕੀ ਹੋਇਆ, ਬਹੁਤ ਸਾਰੇ ਸਟੂਡੈਂਟ ਜਿਹੜੇ ਹੈਗੇ ਨੇ ਮੂਵ ਵੀ ਹੋ ਗਏ ਬ੍ਰੈਂਪਟਨ ਤੋਂ,
1: ਹਾਂਜੀ,
0: ਛੋਟੇ ਟਾਊਨ ਚਲੇ ਗਏ। ਉਹ ਸਿਆਣੀ ਗੱਲ ਆ, ਮੈਂ ਪਹਿਲਾਂ ਵੀ ਕਹਿੰਦਾ ਹੁਣ ਏਅਰ ਦੇ ਉੱਤੇ ਦੇਖੋ, ਜੇ ਤੁਸੀਂ ਆਏ ਗਏ ਕੈਨੇਡਾ 'ਚ, ਜਿੱਥੇ ਮਰਜ਼ੀ ਸੈਟਲ ਹੋ ਜਾਓ ਕਿਸੇ ਸ਼ਹਿਰ ਦੇ ਵਿੱਚ, ਤੁਹਾਡਾ ਜੀ ਲੱਗ ਜਾਂਦਾ ਨਾ। ਹੁਣ ਜਿਹੜੇ ਨਵੇਂ ਨਵੇਂ ਬੱਚੇ ਆਏ ਸੀ ਉਹਨਾਂ ਨੇ ਸੋਚਿਆ ਵੀ ਯਾਰ ਹੁਣ ਆਏ ਹਾਂ ਇੱਥੇ ਕੈਨੇਡਾ ਦੇ ਵਿੱਚ, ਕਿਉਂ ਨਹੀਂ ਛੋਟੇ ਟਾਊਨ ਜਾ ਕੇ ਬਹਿੰਦੇ ਹਾਂ, ਜੋਬ ਤਾਂ ਉੱਥੇ ਨਹੀਂ ਕੋਈ ਨਾ ਕੋਈ ਮਿਲ ਜਾਣੀ ਆ, ਫਾਸਟ ਫੂਡ 'ਤੇ ਕੰਮ ਕਰਨ ਦੀ ਜਾਂ ਹੋਰ, ਹੈ ਨਾ, ਪਰ ਖਰਚੇ ਬਹੁਤ ਘੱਟ ਨੇ। ਅਤੇ ਹੁਣ ਇੱਥੇ ਜਿਹੜੇ ਨਵੀਆਂ ਬੱਸਾਂ ਪਾਈਆਂ ਸੀ ਆਪਣੇ,
1: ਹਾਂਜੀ, ਕਹਿੰਦੇ ਖਾਲੀ
0: ਜਾ ਰਹੀਆਂ ਨਾ, ਉਹ ਬੇਸਮੈਂਟਾਂ ਵੀ ਖਾਲੀ ਪਈਆਂ, ਹੁਣ ਚੜ੍ਹਦੀਆਂ ਨੇ ਕਈ, ਸ਼ੈਲੀ ਬੜੀ ਲਾਈ ਆ, ਦੋਹਾਂ ਤਰਫਾ ਕੰਮ ਹੋਇਆ ਹੈ ਨਾ। ਪਰ ਹੁਣ ਫਿਰ ਆਪਾਂ ਸਬੂਤ ਕੀ ਦਿੰਦੇ ਹਾਂ, ਕੋਈ ਆਪਾਂ, ਮੈਂ ਪਹਿਲਾਂ ਗੱਲ ਨਹੀਂ ਕੀਤੀ ਗਧੇ ਵਾਲੀ ਗੱਲ, ਦਲੱਤੇ ਮਾਰਨ ਵਾਲੀ ਗੱਲ, ਅਸੀਂ ਫਿਰ ਨਹੀਂ ਹਟਦੇ। ਕੁਝ ਲੋਕ ਨੇ, ਮੈਂ ਇਹ ਨਹੀਂ ਕਹਿ ਰਿਹਾ ਕਿਸੇ ਹੋਰ ਕਮਿਊਨਿਟੀ ਨੂੰ ਸ਼ਾਮਿਲ ਨਹੀਂ ਕਰਦਾ, ਮੈਂ ਸਟੂਡੈਂਟ ਕਮਿਊਨਿਟੀ ਨੂੰ ਸ਼ਾਮਿਲ ਨਹੀਂ ਕਰਦਾ, ਪਤਾ ਨਹੀਂ ਉਹ ਕੌਣ ਲੋਕ ਨੇ, ਪਰ ਹਾਂ ਹੁਣ ਵਿਕਟੋਰੀਆ ਲੌਂਗ ਵੀਕਐਂਡ ਦੇ ਉੱਤੇ ਬ੍ਰੈਮਲੀ ਸਿਟੀ ਸੈਂਟਰ 'ਚ ਉਹ ਬੁਰਾ ਹਾਲ ਹੋਇਆ,
1: ਹਾਂਜੀ,
0: ਪੁਲਿਸ ਨੂੰ ਆਉਣਾ ਪਿਆ। ਯਾਰ ਕੋਈ ਥੋੜ੍ਹਾ ਜਿਹਾ ਸੈਂਸ ਤਾਂ ਹੋਣੀ ਚਾਹੀਦੀ ਹੈ, ਤੁਸੀਂ ਚਲਾਉਣੇ ਹੀ ਆ ਪਟਾਕੇ, ਬੋਤਲ ਆਪਾਂ ਇੰਡੀਆ 'ਚ ਵੀ ਚਲਾਉਂਦੇ ਹਾਂ, ਬੋਤਲ ਦੇ ਵਿੱਚ ਰੱਖ ਕੇ ਤਾਂ ਨੂੰ ਚਲਾਉਂਦੇ
1: ਤਾਂ ਨੂੰ ਚਲਾਉਂਦੇ, ਹਾਂਜੀ,
0: ਇਹ ਤਾਂ ਕਾਰ 'ਚ ਬੈਠੇ ਛੱਡੀ ਜਾਂਦੇ ਇੱਕ ਦੂਜੇ ਦੇ
1: ਪੈਰਾਂ ਨਾਲ, ਈਵਨ ਕਿੰਨੇ ਪਬਲਿਕ ਉਧਰ ਭੱਜ ਰਹੀ ਸੀਗੀ, ਹੈ ਨਾ,
0: ਪਬਲਿਕ ਦੇ ਭੱਜ ਗਈ ਡਰ ਕੇ ਵੀ ਅੱਗ ਨਾ ਲੱਗ ਜਾਏ ਗੱਡੀ ਨੂੰ, ਹੈ ਨਾ,
1: ਕਿਉਂਕਿ ਕਾਰਸ ਵੀ ਖੜੀਆਂ ਸੀ ਲੋਕੀ ਬਹੁਤ ਸਾਰੇ ਪਲਾਜ਼ਾ ਦੇ ਵਿੱਚ ਵੀ ਸੀਗੇ, ਹੈ ਨਾ, ਉਹਨਾਂ ਦੇ ਉੱਪਰ ਵੀ ਕਿਸੇ ਦੀ ਇੰਜਰੀ ਵੀ ਹੋ ਸਕਦੀ ਹੈ,
0: ਬਿਲਕੁਲ, ਚਾਹੇ 10 ਕਾਰਾਂ ਹੋਣ, ਗੱਡੀਆਂ ਛੱਡ ਰਹੀਆਂ ਸੀ, ਛੁੱਟ ਲਈਆਂ,
1: ਹਾਂਜੀ,
0: ਪਰ ਜਦੋਂ ਥੱਲੇ ਛੱਡੋਗੇ ਕਿਸੇ ਕਿਸੇ ਦਾ ਤੇਲ ਲੀਕ ਕਰਦਾ ਹੋਵੇ ਤਾਂ ਪਟਾਕਾ ਹੀ ਪੈਣਾ ਉਹਦਾ,
1: ਬਿਲਕੁਲ ਬਿਲਕੁਲ ਸਹੀ ਗੱਲ, ਕਾਫੀ ਡੇਂਜਰਸ ਹੈ
0: ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ, ਸਾਡਾ ਸਾਰਿਆਂ ਦਾ, ਚਾਹੇ ਉਹਦੇ 'ਚ 2 ਹੋਣ ਚਾਹੇ 4 ਹੋਣ, ਉਹ ਫਿਰ ਗੌਰਮੈਂਟ ਤੱਕ ਤਾਂ ਫਿਰ ਸਾਰੀ ਵਾਰਤਾਲਾਪ ਗਲਤ ਜਾਂਦੀ ਆ, ਫਿਰ ਆਪਾਂ ਜਾਂ ਜਿੰਨੇ ਮਰਜ਼ੀ ਨੰਬਰ ਬਣਾਈ ਜਾਈਏ ਇੱਥੇ ਕਿਸੇ ਦਾ, ਨਾ ਜਦੋਂ ਇਸ ਤਰ੍ਹਾਂ ਦੀਆਂ ਹਰਕਤਾਂ ਹੁੰਦੀਆਂ ਫਿਰ ਉਹ ਸਾਰਿਆਂ ਨੂੰ ਉਹਦਾ ਹਰਜਾਨਾ ਭੁਗਤਣਾ ਪੈਂਦਾ। ਵੈਸੇ ਬੇਸਿਕਲੀ ਮੈਂ ਦੇਖਦਾ 90% ਜਿਹੜੇ ਬੱਚੇ ਨੇ, ਮੈਨੂੰ ਪਤਾ ਕਿ ਮਿਹਨਤਕਸ਼ ਲੋਕ ਨੇ ਉਹ, ਆਪਣਾ ਇੱਥੇ ਉਹਦੀ ਆ ਆਪਣਾ ਸੈਟਲ ਹੋਣਾ ਚਾਹੁੰਦੇ ਨੇ, ਆਪਣੇ ਪਰਿਵਾਰ ਪਾਲਣਾ ਚਾਹੁੰਦੇ ਨੇ, ਗਾਣੀਆਂ ਸਾਰਾ ਕੁਛ ਕਰਕੇ, ਪਰ ਜਦੋਂ ਇਸ ਤਰ੍ਹਾਂ ਦੇ ਕਾਰਨਾਮੇ ਬਾਹਰ ਹੁੰਦੇ ਆ, ਫਿਰ ਮੈਂ ਤੈਨੂੰ ਕਿਹਾ ਗਧਿਆਂ ਨੇ ਦਰੱਤੇ ਮਾਰਨ ਵਾਲੀ ਗੱਲ ਆ, ਹੁਣ ਗਧੇ ਨਹੀਂ ਕਵਾਂਗੇ ਤੇ ਇਹਨੂੰ ਕੀ ਕਵਾਂਗੇ ਲੋਕਾਂ
1: ਨੂੰ? ਬਿਲਕੁਲ, ਹਾਂਜੀ ਹਾਂਜੀ,
0: ਪਰ ਤੁਸੀਂ ਯਾਰ ਕੋਈ ਕਾਮਨ ਸੈਂਸ ਤਾਂ ਹੋਣੀ ਚਾਹੀਦੀ ਆ, ਠੀਕ ਆ ਚਲਾ ਲਓ, ਮੈਂ ਇਹ ਨਹੀਂ ਕਹਿ ਰਿਹਾ ਚਲੋ ਨਹੀਂ ਚਲਾਉਣੇ, ਸਿਟੀ ਦੇ ਤਾਂ ਵੈਸੇ ਬੰਦ ਹੀ ਕੀਤੇ ਹੋਏ ਆ,
1: ਜੀ ਜੀ,
0: ਸਿਟੀ ਨੇ ਆਪਣੇ ਹੀ ਚਲਾਉਣੇ ਸੀਗੇ, ਹਨਾ,
1: ਹਾਂਜੀ,
0: ਉਹਨਾਂ ਨੇ ਆਪਣਾ ਟਾਈਮ ਫਿਕਸ ਕੀਤਾ ਹੋਇਆ, ਅਸੀਂ ਚਲਾ ਲਾਂਗੇ ਦੇਖ ਲਿਓ,
1: ਹਾਂਜੀ,
0: ਜੇ ਚਲਾਉਣੇ ਹੀ ਆ। ਨੈਗਰਾ ਫਾਲ ਦੇ ਵਿੱਚ ਮੈਂ ਕੱਲ੍ਹ ਗਿਆ ਹੋਇਆ ਸੀਗਾ, ਉੱਥੇ ਪਰੇ ਸਾਈਡਾਂ 'ਤੇ ਲੋਕ ਚਲਾਉਂਦੇ ਸੀਗੇ, ਪਰ ਉਹ ਬੋਤਲ 'ਚ ਰੱਖ ਕੇ ਤਾਂ ਉਹਨੂੰ ਆਪਣੇ ਆਰਾਮ ਨਾਲ ਹੌਲੀ ਹੌਲੀ ਦੋ ਤਰ ਚਲਾਈ ਜਾਂਦੇ ਸੀ, ਉਹਨੂੰ ਕੋਈ ਬੋਤਲ ਨਹੀਂ ਕਰਦਾ, ਨਾ ਕੋਈ ਸਿਕਿਉਰਟੀ ਆ, ਨਾ ਪੁਲਿਸ ਵਾਲਾ,
1: ਹਾਂਜੀ ਹਾਂਜੀ,
0: ਬਾਅਦ 10 ਵਜੇ ਫਿਰ ਬੈਠ ਉੱਥੇ ਹੋਏ ਨੇ। ਤੂੰ ਕਹਿੰਦਾ ਬਾਬਾ ਤੁਸੀਂ ਜਦੋਂ ਗੱਡੀਆਂ ਦੇ ਵਿੱਚ ਛੱਡਦੇ ਹੋ ਥੱਲੇ ਲੋਕਾਂ ਦੇ ਪੈਰਾਂ 'ਚ ਛੱਡਦੇ ਹੋ ਚੀਜ਼ਾਂ,
1: ਉਹ ਤਾਂ ਬਹੁਤ ਗਲਤ ਚੀਜ਼ ਸੀਗੀ ਨਾ ਜਿਹੜੀ ਉਹਨਾਂ ਨੇ ਕੀਤੀ ਆ,
0: ਅਤੇ ਉਹ ਅੱਗੇ ਵੀ ਹੁੰਦੀਆਂ ਨੇ ਇਹ ਚੀਜ਼ਾਂ, ਅਤੇ ਕਿਹੜਾ ਪਹਿਲੀ ਵਾਰੀ ਕਰ ਰਹੇ ਹੋ, ਫਿਰ ਆਪਾਂ ਉਹਦਾ ਹਰਜਾਨਾ ਤਾਂ ਭੁਗਤਣਾ ਪੈਂਦਾ। ਫਿਰ ਉਹ ਕਹੇ ਗੌਰਮੈਂਟਾਂ ਨੂੰ ਲੋਕ ਕਹਿ ਰਹੇ ਨੇ ਈਮੇਲਾਂ ਕਰ ਦਿੰਦੇ ਜਿਹੜੀ ਕਿ ਸਾਨੂੰ ਇਸ ਤਰ੍ਹਾਂ ਬੰਦਿਆਂ ਦੀ ਲੋੜ ਨਹੀਂ ਕੈਨੇਡਾ ਦੇ ਵਿੱਚ, ਫਿਰ ਅਸੀਂ ਕਹਿੰਦੇ ਯਾਰ ਡਿਸਕ੍ਰੀਮੀਨੇਸ਼ਨ ਹੁੰਦਾ, ਆਹ ਹੁੰਦਾ, ਪਰ ਅਸੀਂ ਆਪ ਵੀ ਇਹ ਚੀਜ਼ਾਂ ਦੇ ਪਾਤਰ ਬਣਦੇ ਹਾਂ। ਮੈਂ ਤਾਂ ਕਹਿੰਦਾ ਡਿਸਕ੍ਰੀਮੀਨੇਸ਼ਨ ਹੁਣ ਤਾਂ ਕੁਛ ਵੀ ਨਹੀਂ ਹੈਗਾ, ਜਦੋਂ ਅਸੀਂ ਆਏ ਹਾਂ ਏਡੀ ਦੇ ਵਿੱਚ ਬਹੁਤ ਘੱਟ ਕਮਿਊਨਿਟੀ ਹੁੰਦੀ ਸੀ, ਉਦੋਂ ਤਾਂ ਜ਼ਿਆਦਾ ਗੋਰੇ ਕਰਦੇ ਸੀਗੇ, ਕਈ ਵਾਰੀ ਫਿਰ ਹੌਲੀ ਹੌਲੀ ਲੋਕਾਂ ਨੂੰ ਇੰਨਾ ਟਾਈਮ ਲੱਗਿਆ ਆਪਣੇ ਆਪ ਨੂੰ ਇੱਥੇ ਕੌਣ ਹੁੰਦੇ ਆ, ਪਰ ਹੁਣ ਅਸੀਂ ਕਈ ਵਾਰੀ ਖਰਾਬ ਵੀ ਕਰ ਰਹੇ ਹਾਂ, ਕੀ ਚੱਲ ਰਿਹਾ ਕੀ, ਅਤੇ ਪਰ ਇਹ ਤੋਂ ਗਰੇਸ ਕਰਨਾ ਚਾਹੀਦਾ ਇਹਨਾਂ ਚੀਜ਼ਾਂ ਤੋਂ।
1: ਬਿਲਕੁਲ,
0: ਤੁਸੀਂ ਇੱਥੇ ਦੇ ਬਛਿੰਦੇ ਹੋ, ਇੰਜੋਏ ਕਰਨਾ ਬਣੇ ਨੇ, ਇੰਜੋਇਮੈਂਟ ਬਣੀ ਹੋਈ ਹੈ ਲੌਂਗ ਵੀਕਐਂਡ, ਹੁਣ ਤਾਂ ਗੌਰਮੈਂਟ ਤੁਹਾਨੂੰ ਇਹ ਵੀ ਦਿੱਤਾ ਹੋਇਆ ਭਾਈ ਜੇ ਕਿ ਤੁਸੀਂ ਡੱਕ ਫੋਰਡ, ਇਹ ਵੀ ਗਿਆ ਬਈ ਕਿਤੇ ਥੋੜ੍ਹੇ ਜਿਹੇ ਪਾਰਕ ਰੱਖੇ ਹੈਗਾ ਇਹਨਾਂ ਨੇ, ਜਿੱਥੇ ਜਾ ਕੇ ਤੁਸੀਂ ਪਬਲਿਕਲੀ ਡਰਿੰਕ ਵੀ ਕਰ ਸਕਦੇ ਹੋ, ਗੌਰਮੈਂਟ ਤਾਂ ਕੋਈ ਆਪਣੀ ਫੈਸਿਲਿਟੀ ਦੇ ਰਹੀ ਆ, ਪਰ ਤੁਸੀਂ ਜਦੋਂ ਇਹੋ ਜਿਹਾ ਕੁਛ ਕਰਦੇ ਹੋ ਉਹ ਨੁਕਸਾਨ ਵਾਲੀ ਗੱਲ ਆ, ਉਹ ਤਾਂ ਹੁਣ ਕਿਸੇ ਵੀ ਬੰਦੇ ਦੇ ਅੱਗ ਲੱਗ ਕੇ ਥੱਲੇ ਹੈ ਤੁਰੇ ਜਾਂਦੇ ਵਿਚਾਰਾ, ਹਾਂਜੀ, ਅਤੇ ਹੋਸਪਿਟਲ ਜਾਣਾ ਪੈ ਜਾਵੇ ਕਿਸੇ ਨੂੰ, ਉਹ ਤਾਂ ਚੱਕਰ ਹੀ ਆ, ਨਾਲੇ ਗੱਡੀਆਂ ਵੀ ਪੁਰਾਣੀਆਂ ਹੁੰਦੀਆਂ, ਕਈ ਵਾਰੀ ਥੱਲੇ ਗੱਡੀ 'ਤੇ ਛੱਡਦੇ ਹਾਂ ਆਪਾਂ ਅੱਤਸ਼ਬਾਜੀ, ਜਿੱਦਾਂ ਗੱਡੀ 'ਚ ਲੀਕੇਜ ਹੋਵੇ ਤਾਂ ਫਿਰ ਉਹ ਧੜਾਕਾ ਹੀ ਪਏਗਾ, ਕੋਈ ਡੇਂਜਰ ਚੀਜ਼ਾਂ ਨੇ, ਤਾਂ ਉਹ ਜਦੋਂ ਲੋਕ ਬਾਕੀ ਲੋਕ ਦੇਖਦੇ ਯਾਰ ਕਿਹੜੀ ਕਿਹੜੇ ਪਲਾਂਟ ਤੋਂ ਆਏ ਆ ਲੋਕ, ਅਸੀਂ ਤਾਂ

0: ਸੀਗਾ ਉਹਨਾਂ ਦਾ ਟੈਲੀਫੋਨ ਨੰਬਰ ਹੈ, ਇਹਨਾਂ ਨੂੰ ਕੰਮ ਕਰਨ ਵਾਲੇ ਲੋਕ ਵੀ ਚਾਹੀਦੇ ਨੇ ਅਤੇ ਮੈਂ ਉੱਥੇ ਈਮੇਲ ਆਈ ਹੋਈ ਆਪਾਂ ਬਾਅਦ 'ਚ ਪ੍ਰਿੰਟ ਕਰਕੇ ਰੱਖਾਂਗੇ। ਕੰਮ ਕਰਨ ਵਾਲੇ ਕਾਫੀ ਲੋਕ ਚਾਹੀਦੇ ਨੇ, ਇੰਸਟਾਲਰ ਚਾਹੀਦੇ ਨੇ ਜਿਹੜੇ ਕਿ ਕੈਬਨਟ ਦਾ ਐਕਸਪੀਰੀਅੰਸ ਹੋਵੇ, ਜੋਬ ਤੁਹਾਡੇ ਪਾਸ ਹੈ। ਦੇਖਿਆ ਕਿਸੇ ਪਾਸ ਹੁਨਰ ਹੈਗਾ, ਜੋਬ ਇਜ਼ ਆਲਵੇਜ਼ ਦੇਅਰ।
1: ਬਿਲਕੁਲ ਬਿਲਕੁਲ ਹਾਂਜੀ
0: ਜੀ
1: ਜੀ।
0: ਗੀਤ ਲਈਏ ਫਿਰ ਆਪਣਾ,
1: ਬਿਲਕੁਲ 355 ਹੋ ਗਏ ਨੇ, ਨੈਕਸਟ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਅਤੇ ਨੈਕਸਟ ਫਰਮਾਇਸ਼ੀ ਗਾਣਾ ਅਤੇ ਤੁਸੀਂ ਸੁਣੋ ਅਤੇ ਜਲਦ ਵਾਪਸ ਆਵਾਂਗੇ। ਸੁੰਦਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਲੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
1: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
0: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
1: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
2: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
2: ਔਰ ਵਿਜ਼ਿਟ insuranceforyou.ca।
4: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 905-239-7711 Komal Travel and Tour.
5: Simply Indian brings you all simply delicious deals. Buy one, get one free every day.
6: ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ? National Bank Canada ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ, ਅਤੇ ਨਵੇਂ ਆਉਣ ਵਾਲਿਆਂ ਲਈ

ਦੇ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।

0: Talk1530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਓਪਨ 7 ਡੇਜ਼ ਅ ਵੀਕ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਮੰਡੇ ਨੂੰ ਫਰਾਈਡੇ ਤੁਹਾਡੇ ਲਈ ਪੇਸ਼ ਕਰਦੇ ਹਾਂ ਪ੍ਰੋਗਰਾਮ। ਅਸੀਂ 3 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ 3 ਘੰਟੇ ਦੀ ਮੁਲਾਕਾਤ ਹੁੰਦੀ ਆ। ਸੈਟਰਡੇ 1 to 4 PM ਤੁਹਾਡੇ ਨਾਲ 3 ਘੰਟੇ ਮੁਲਾਕਾਤ ਕਰਦੇ ਹਾਂ ਅਸੀਂ। ਅਤੇ ਹੁਣ ਮੈਂ ਅਸੀਂ ਆਲਮੋਸਟ ਪਹੁੰਚੇ ਹੋਏ ਹਾਂ, 4:03 ਦੇ ਕੁਝ ਸੈਕਿੰਡ ਹੋ ਗਏ ਨੇ। ਅਤੇ ਅਗਲਾ 2 ਘੰਟੇ ਸਿਮਰਾਜ ਸਿੱਧੂ ਹੋਰ ਆ ਰਹੇ ਨੇ ਸਾਡੇ ਹੋਸਟ, ਅਤੇ ਤੁਹਾਡੇ ਲਈ ਉਹ ਕੈਨੇਡਾ ਦੀਆਂ ਖਬਰਾਂ ਚੁਣ ਚੁਣ ਕੇ ਅਤੇ ਕੁਝ ਵਿਚਾਰ ਬਟਾਦ ਰਹੇ ਹੋਣਗੇ ਬਹੁਤ ਸਾਰੇ, ਅਤੇ ਨਾਲ ਤੁਹਾਡਾ ਹੀ ਪਸੰਦ ਦਾ ਗੀਤ ਸੰਗੀਤ ਹੋਊਗਾ ਜੋ ਤੁਸੀਂ ਭੇਜੋਗੇ ਫਰਮਾਇਸ਼ੀ। ਅਤੇ ਪੂਰੀ ਸਾਰੇ ਸ਼ੇਅਰ ਦੀ ਡਿਟੇਲ ਤੁਹਾਨੂੰ ਮਿਲ ਜਾਊਗੀ ਖਬਰਾਂ ਦੇ ਵਿੱਚ ਕਿ 2 ਘੰਟੇ ਪੂਰੀਆਂ ਖਬਰਾਂ ਹੀ ਚੱਲਣੀਆਂ ਨਾਲ ਗੀਤ ਸੰਗੀਤ, ਅਤੇ ਤੁਸੀਂ ਕਰੋਗੇ ਇੰਜੋਏ। ਅਤੇ ਹੋਰ ਆਪਾਂ ਲਈ ਅੱਗੇ
2: ਬਿਲਕੁਲ ਸਾਡੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ ਸੇਮ ਟਾਈਮ ਦੇ ਉੱਪਰ 3 to 4 PM ਤੱਕ। ਅਤੇ ਫਿਲਹਾਲ ਅਸੀਂ ਤੁਹਾਨੂੰ ਇੱਕ ਹੋਰ ਸੁਖਸ਼ਿੰਦਰ ਸ਼ਿੰਦਰ ਜੀ ਦੀ ਆਵਾਜ਼ 'ਚ ਗਾਣਾ ਛੱਡ ਕੇ ਜਾ ਰਹੇ ਹਾਂ
1: ਅਤੇ ਆਪਣੀ ਮੁਲਾਕਾਤ 3:00 PM ਕੱਲ੍ਹ ਨੂੰ ਫਿਰ ਹੋਏਗੀ।
2: ਜੀ ਬਿਲਕੁਲ, ਉਦੋਂ ਤੱਕ ਸਾਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।

0: अजी आओ 170 गिल्डन रोड जी नंबर 17 170 गिल्डन रोड जी नंबर 17 टेलीफोन नंबर 6473021322 6473 1322 जेलो टायर सेंटर
1: डरेवरी सूट कर दिया जट्टा नू
2: Simply Indian brings you all simply delicious deals. Buy one, get one free every day. Sure 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajwab veg thali. Thursday, yummy haka thali. Friday, maza lavo saag makki di roti da. A yummy deals is Simply Indian di sariya hi locations te. Dining, take-out and catering also available. Call at 905-794-8111. Simply delicious. Matlab, Simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
3: 647-10-647-739-8710 License number M200-34-50
6: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ ਦੇਸ ਪਰਦੇਸ
7: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ
6: ਇਨਫੋਰਮੇਸ਼ਨ
7: ਕਾਲ ਅਸ ਨਾਓ 416-457-3381 416-457-3381 ਜਾਂ ਫਿਰ 416-725-2551 416-725-2551
8: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
9: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
10: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ
11: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
8: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381

530 AM band des pardes prime time radio program de naal jude hoye sade sare hi srotiyan nu sade sare darshakan nu Simraj Singh Sidhu wala pyar bhari sat shri akal dosto aaj sade is tuesday sham de program de vich 3 pm till 6 pm in na 3 ghantiyan de andar andar rush hour prime time drive time de vich hun peak 6 baje tak tuhanu canada wide Ontario wide to cost the local GTA via Brampton Mississauga Calgary Toronto and beyond the sab to naviyan taziyan khabran te sade vichar news te views theek 6 vaje tak pesh karde rahange pichle kuch dinan de vich kal vi te ajj vi kafi baddiyan baddiyan naviyan taziyan khabran di developments han oh tuhanu information theek 6 vaje tak pesh karde rahange vich vichale sare kuch khas sponsor aake apne kuch industries kam karobar de naal judiyan hoyan jankariyan sidhe tuhade tak vi pesh karange ਸਾਨੂੰ ਵੀ ਦੋਸਤੋ ਕੁਝ ਇੰਟਰਵਿਊਜ਼ ਕੰਡਕਟ ਕਰਨ ਦਾ ਮੌਕਾ ਮਿਲੂਗਾ ਅੱਜ ਟਿਊਜ਼ਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਬਹੁਤ ਜ਼ਰੂਰੀ ਇਮੀਗ੍ਰੇਸ਼ਨ ਰਿਲੇਟਡ ਅਪਡੇਟਸ ਹੋਣਗੀਆਂ ਕੁਝ ਮੋਰਗੇਜ ਰਿਲੇਟਡ ਜਾਣਕਾਰੀ ਹੋਊਗੀ ਅਤੇ ਨਾਲ ਦੇ ਨਾਲ ਪੜ੍ਹਾਈ ਐਜੂਕੇਸ਼ਨ ਉਹ ਵੀ ਐਜੂਕੇਸ਼ਨ ਇੱਕ ਵਧੀਆ ਕਰੀਅਰ ਸੈਟਅਪ ਕਰਨ ਲਈ ਵੀ ਇਨਫੋਰਮੇਸ਼ਨ ਤੁਹਾਨੂੰ ਅੱਗੇ ਜਾ ਕੇ ਪੇਸ਼ ਕਰਾਂਗੇ ਕੁਛ ਸੇਲਸ ਦੇ ਬਾਰੇ ਕੁਛ ਕਲਾਬਲੀਕੇਸ਼ਨ ਪ੍ਰੋਗਰਾਮਸ ਬਾਰੇ ਵੀ ਇਨਫੋਰਮੇਸ਼ਨ ਅਸੀਂ ਪੇਸ਼ ਕਰਦੇ ਰਵਾਂਗੇ ਠੀਕ 6 ਵਜੇ ਤੱਕ ਅਤੇ ਅਫਕੋਰਸ ਸਾਡਾ ਇੱਕ ਮੇਨ ਮਕਸਦ ਹੁੰਦਾ ਹੈ ਤੁਹਾਨੂੰ ਐਂਟਰਟੇਨ ਕਰਨਾ ਅਤੇ ਐਂਟਰਟੇਨ ਕਰਦੇ ਹਾਂ ਤੁਹਾਡੇ ਹੀ ਵੱਧ ਤੋਂ ਵੱਧ ਔਨ ਡਿਮੈਂਡ ਗੀਤ ਸੰਗੀਤ ਪੇਸ਼ ਕਰਕੇ ਯਾਨੀ ਕਿ ਫਰਮੈਸ਼ੀ ਰਿਕੁਐਸਟਡ ਗੀਤ ਸੰਗੀਤ ਪੇਸ਼ ਕਰਕੇ ਸੋ ਕੋਸ਼ਿਸ਼ ਵੀ ਕਰਾਂਗੇ ਕਿ ਠੀਕ 6 ਵਜੇ ਤੱਕ ਵੱਧ ਤੋਂ ਵੱਧ ਐਂਟਰਟੇਨਮੈਂਟ ਗੀਤ ਸੰਗੀਤ ਦਾ ਵੀ ਪ੍ਰਬੰਧ ਤੁਹਾਡੇ ਲਈ ਕੀਤਾ ਜਾਵੇ ਅੱਜ ਸਾਡੇ ਨਾਲ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸਟੂਡੀਓ ਦਾ ਨੰਬਰ ਘੁਮਾ ਸਕਦੇ ਹੋ 905-564-6444 905-564-6444 905-564-6444 ਸਾਡਾ ਇੱਕ ਕੋਈ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ ਜਾਂ ਫਿਰ ਕਿਸੇ ਵੀ ਟਾਈਮ 'ਤੇ ਤੁਸੀਂ ਆਪਣਾ ਟੈਕਸਟ ਮੈਸੇਜ ਵੀ ਭੇਜ ਸਕਦੇ ਹੋ ਵਟਸਐਪ 'ਤੇ ਵੀ ਮੈਸੇਜ ਕਰ ਸਕਦੇ ਹੋ ਉਹਦੇ ਲਈ ਇੱਕ ਅਲੱਗ ਫੋਨ ਨੰਬਰ ਦਿੰਦਾ 416-457-3381 416-457-3381 416-457-3381 ਅਤੇ ਤੁਸੀਂ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਵੀ ਸਾਨੂੰ ਲਾਈਵ ਭੇਜ ਸਕਦੇ ਹੋ ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗਾਣੇ ਦੇ ਨਾਲ ਸੋ ਅੱਜ ਹੀ ਸਾਡੇ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਸਭ ਤੋਂ ਨਵੀਂ ਸੀ ਪੀ ਆਈ ਰਿਪੋਰਟ ਪੇਸ਼ ਕੀਤੀ ਗਈ ਹੈ ਪਿਛਲੇ ਮਹੀਨੇ April 2026 ਦੇ ਵਿੱਚ ਪਤਾ ਲੱਗ ਗਿਆ ਹੈ ਕਿ ਮੰਥ ਓਵਰ ਮੰਥ 0.4% ਦੇ ਨਾਲ ਇਨਫਲੇਸ਼ਨ ਵਧੀ ਹੈ ਸਿੱਧੇ 2.8% ਤੱਕ ਅਤੇ ਹੈਡਲਾਈਨ ਇਨਫਲੇਸ਼ਨ ਤਾਂ ਬੇਸ਼ੱਕ ਵਧੀ ਹੈ ਵਾਰ ਇਨ ਇਰਾਨ ਸਟ੍ਰੇਟ ਆਫ ਹਰਮੂਜ਼ ਬੰਦ ਹੋਣ ਕਰਕੇ ਗਲੋਬਲ ਗੈਸੋਲੀਨ ਐਂਡ ਡੀਜ਼ਲ ਪ੍ਰਾਈਸਿਸ ਵਧਣ ਕਰਕੇ ਪਰ ਅਸਲ ਦੇ ਵਿੱਚ ਤਾਂ ਜਿਹੜੇ ਬੈਂਕ ਆਫ ਕੈਨੇਡਾ ਦੇ ਪ੍ਰੈਫਰਡ ਕੋਰ ਮੈਜਰਸ ਆਫ ਇਨਫਲੇਸ਼ਨ ਹਨ ਜਿਹਦੇ ਵਿੱਚ ਇੰਨੀ ਜ਼ਿਆਦਾ ਐਨਰਜੀ ਪ੍ਰਾਈਸ ਅਤੇ ਫੂਡ ਪ੍ਰਾਈਸ ਵੋਲੇਟਿਲਿਟੀ ਨਹੀਂ ਦੇਖੀ ਜਾਂਦੀ ਨਾ ਗਿਣੀ ਜਾਂਦੀ ਉਹ ਤਿੰਨੇ ਅਤੇ ਤਿੰਨੇ ਕੋਰ ਮੈਜਰਸ ਆਫ ਇਨਫਲੇਸ਼ਨ ਘੱਟੇ ਹਨ ਸੋ ਜਿਹੜੀ ਅਸਲੀ ਮੈਜਰ ਹੈ ਉਹ ਤਾਂ ਘੱਟ ਹੀ ਹੈ ਇਨਫਲੇਸ਼ਨ ਦੇ ਵਿੱਚ ਜਿਹਦੇ ਨਾਲ ਹੁਣ TD ਬੈਂਕ ਦੇ ਸੀਨੀਅਰ ਇਕਾਨਮਿਸਟ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਕੋਰ ਇਨਫਲੇਸ਼ਨ ਘਟੀ ਹੈ ਤਿੰਨੇ ਹੀ ਕੋਰ ਇਨਫਲੇਸ਼ਨ ਮੈਜਰਸ ਇਸੇ ਤਰ੍ਹਾਂ ਹੁਣ ਗੱਲਬਾਤ ਵੀ ਰੂਮਰਸ ਵੀ ਚਰਚਾ ਵੀ ਘੱਟ ਗਈ ਹੈ ਕਿ ਇਸ ਸਾਲ ਦੇ ਵਿੱਚ ਬੈਂਕ ਆਫ ਕੈਨੇਡਾ ਦੇ ਵੱਲੋਂ ਰੇਟ ਹਾਈਕਸ ਯਾਨੀ ਕਿ ਇਨਕਰੀਸਿਸ ਪੇਸ਼ ਕੀਤੇ ਜਾਣਗੇ ਉਹਨੇ ਕਿਹਾ ਕਿ ਕੋਈ ਵੀ ਹਾਲਾਤ ਇਹਨਾਂ ਕੋਲ ਅੱਜ ਤੱਕ ਪੇਸ਼ ਹੋਏ ਹੀ ਨਹੀਂ ਹੈਗੇ ਜਿਹਦੇ ਨਾਲ ਰੇਟ ਵਧਾਉਣ ਦੀ ਕੋਈ ਲੋੜ ਪੈ ਸਕਦੀ ਆ ਪਰ ਫਿਰ ਵੀ CIBC ਬੈਂਕ ਦੇ ਸੀਨੀਅਰ ਇਕਾਨਮਿਸਟ ਨੇ ਤਾਂ ਅੱਜ ਕਿਹਾ ਹੈ ਕਿ ਉਹਨੂੰ ਲੱਗਦਾ ਹੈ ਕਿ ਇਸ ਸਾਲ ਦੇ ਵਿੱਚ ਤਾਂ ਹੋਲਡ ਹੀ ਪੇਸ਼ ਹੋਊਗਾ ਮਤਲਬ ਕਿ 2.25% 'ਤੇ ਜਿੱਥੇ ਬੈਂਚਮਾਰਕ ਇੰਟਰਸਟ ਰੇਟ ਹੈ ਉੱਥੇ ਹੀ ਅੜਿਆ ਰਹਿਣਾ ਹੈ ਨਾ ਵਧਾਇਆ ਜਾਣਾ ਹੈ ਨਾ ਘਟਾਇਆ ਜਾਣਾ ਹੈ ਪਰ ਫੂਡ ਇਨਫਲੇਸ਼ਨ ਦੋਸਤੋ ਫਿਰ ਵੀ ਵੱਧ ਰਹੀ ਹੈ ਮੇ ਬੀ ਐਟ ਅ ਸਲੋਅਰ ਪੇਸ ਇਨ ਦ ਫਿਊ ਮੰਥਸ ਬਿਫੋਰ ਪਰ ਐਗਜੈਕਟ ਕੀ ਕੁਛ ਕਿੰਨਾ ਜ਼ਿਆਦਾ ਹੁਣ ਮਹਿੰਗਾ ਹੋਇਆ ਹੈ ਉਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਅਤੇ ਇਹ ਵੀ ਇੱਕ ਬੈਂਕ ਦੇ ਸੀਨੀਅਰ ਇਕਾਨਮਿਸਟ ਨੇ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਗਲੋਬਲ ਏਅਰ ਫੇਅਰ ਬਾਏ ਏਅਰ ਟਰੈਵਲ ਕਰਨ ਦਾ ਜਿਹੜਾ ਖਰਚਾ ਹੈ ਕਿੰਨਾ ਜ਼ਿਆਦਾ ਆਲਰੇਡੀ ਵੱਧ ਚੁੱਕਿਆ ਹੈ ਅਤੇ ਵਧਣਾ ਹੈ ਕਿਉਂਕਿ ਜਿਹੜਾ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਓਇਲ ਬਲਾਕੇਡ ਹੈ ਉਹਦੇ ਨਾਲ ਤਾਂ ਜੈੱਟ ਫਿਊਲ ਪ੍ਰਾਈਸਿਸ ਵੀ ਆਬਵੀਅਸਲੀ ਵਧੀਆਂ ਤਾਂ ਵਧੀਆਂ ਹਨ ਪਰ ਕਾਫੀ ਇੰਟਰਸਟਿੰਗ ਗੱਲ ਇਹ ਹੈ ਜਦੋਂ ਕੋਈ ਵੀ ਏਅਰ ਫੇਅਰ ਇਨ ਕੈਨੇਡਾ ਖਰੀਦਿਆ ਜਾਂਦਾ ਹੈ
ਉਸ ਹੀ ਮਹੀਨੇ ਉਹ ਨਹੀਂ ਰਿਪੋਰਟ ਕੀਤਾ ਜਾਂਦਾ ਹੈ ਜਦੋਂ ਉਹ ਬੰਦਾ ਅਸਲ ਦੇ ਵਿੱਚ ਜਿਹੜੇ ਮਰਜ਼ੀ ਤਰੀਕ ਨੂੰ ਟਰੈਵਲ ਕਰਦਾ ਉਦੋਂ ਹੀ ਉਹ ਪ੍ਰਾਈਸ ਮਚ ਮਚ ਹਾਇਰ ਪ੍ਰਾਈਸ ਰਿਫਲੈਕਟ ਹੁੰਦੀ ਆ ਸੋ ਅਸੀਂ ਹੁਣ ਦੇਖਾਂਗੇ ਕਿ ਮੇ ਬੀ ਇਸ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਪੋਲ ਕੀਤੇ ਗਏ ਜਿਹੜੇ ਇਕਾਨਮਿਸਟ ਨੇ ਬਾਏ ਰੋਇਟਰਸ ਉਹਨਾਂ ਦੇ ਅੰਦਾਜ਼ਿਆਂ ਨਾਲੋਂ ਘੱਟ ਹੀ ਹੈਡਲਾਈਨ ਇਨਫਲੇਸ਼ਨ ਨਿਕਲਿਆ ਹੈ ਦੇ ਐਕਸਪੈਕਟਡ ਮੋਰ ਦੈਨ 3% ਪਰ ਨਿਕਲਿਆ 2.8% ਪਰ ਇਸ ਇਨਕਰੀਸਡ ਏਅਰ ਟਰੈਵਲ ਦੇ ਨਾਲ ਅਸੀਂ ਦੇਖਾਂਗੇ ਕਿ ਹੁਣ ਜੂਨ ਜੁਲਾਈ ਔਗਸਤ ਅਤੇ ਸਪਟੈਂਬਰ ਤੱਕ ਸ਼ਾਇਦ ਇਹਨਾਂ ਦੇ ਅੰਦਾਜ਼ਿਆਂ ਨਾਲੋਂ ਹੀ ਵੱਧ ਇਨਫਲੇਸ਼ਨ ਹੋਵੇ ਇਨਫਲੇਸ਼ਨ ਕਾਫੀ ਜ਼ਿਆਦਾ ਹੱਦ ਤੱਕ ਵੱਧ ਸਕਦੀ ਹੈ ਹੈਡਲਾਈਨ ਇਨਫਲੇਸ਼ਨ ਐਟਲੀਸਟ ਡਿਊ ਟੂ ਏਅਰ ਟਰੈਵਲ ਕੋਸਟ ਨਾਲ ਦੇ ਨਾਲ ਦੋਸਤੋ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇੱਕ ਹਾਈ ਲੈਵਲ ਡਰੱਗ ਐਂਡ ਗਨ ਟ੍ਰੈਫਿਕਿੰਗ ਨੈਟਵਰਕ ਨੂੰ ਇਨਵੈਸਟੀਗੇਟ ਕਰਨ ਤੋਂ ਬਾਅਦ ਅੱਜ ਹਾਲਟਨ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਉਹਨਾਂ ਨੇ ਆਪਣੇ ਪੂਰੇ ਅਤੇ ਪੂਰੇ ਪੁਲਿਸ ਫੋਰਸ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਗਨ ਬਸਟ ਕੀਤੀ ਹੈ ਜਿੰਨੇ ਵੀ ਹਥਿਆਰ ਸਾਰੇ ਦੇ ਸਾਰੇ ਹਥਿਆਰ ਯੂ ਐਸ ਤੋਂ ਲੈ ਕੇ ਇੱਥੇ ਤੱਕ ਹੀ ਸਮਹਾਉ ਸਮਗਲ ਕੀਤੇ ਗਏ ਸੀ ਪ੍ਰੋਜੈਕਟ ਸਾਈਪ੍ਰਸ 6 ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਇਹਦੇ ਵਿੱਚ ਹੁਣ ਮਿਲੀਅਨਸ ਆਫ ਡਾਲਰਸ ਦੇ ਹਥਿਆਰ ਅਤੇ ਨਸ਼ੇ ਸੀਜ਼ ਕੀਤੇ ਗਏ ਨੇ ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਅਤੇ ਦੋਸਤੋ ਕੱਲ੍ਹ ਬ੍ਰੈਂਪਟਨ ਸ਼ਹਿਰ ਦੇ ਵਿੱਚ ਚਿੰਕੂਜ਼ੀ ਪਾਰਕ ਨੂੰ ਬੰਦ ਕਰਨਾ ਪਿਆ ਕਈ ਘੰਟਿਆਂ ਲਈ ਕਿਉਂਕਿ ਲੋੜ ਤੋਂ ਵੀ ਜ਼ਿਆਦਾ ਵੱਡਾ ਇਕੱਠ ਅਤੇ ਇਕੱਠ ਦੇ ਵਿੱਚ ਬਹੁਤ ਜ਼ਿਆਦਾ ਲੋਕ ਜਿਨ੍ਹਾਂ ਨੇ ਨਕਲੀ ਹਥਿਆਰ ਤੋਂ ਲੈ ਕੇ ਪਟਾਕੇ ਤੱਕ ਵੀ ਇੱਕ ਦੂਜਿਆਂ ਦੇ ਵੱਲ ਫਾਇਰ ਕੀਤੇ ਪੁਲਿਸ ਨੇ ਹੁਣ ਬ੍ਰੈਂਪਟਨ ਦੇ ਵਿੱਚ 13 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਉਮਰ 17 ਤੋਂ ਲੈ ਕੇ 26 ਸਾਲ ਤੱਕ ਦੀ ਹੈ ਸੋ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਤਾਂ ਇਹ ਜਵਾਕਾਂ ਨੇ ਹੀ ਯੂਥ ਨੇ ਹੀ ਫਾਇਰ ਵਰਕਸ ਜੋ ਕਿ ਓਬਵੀਅਸਲੀ ਤੁਹਾਨੂੰ ਪਤਾ ਹੈ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਪਰਸਨਲ ਯੂਸ ਲਈ ਬੈਂਡ ਹਨ ਉਹ ਫਿਰ ਵੀ ਇੱਕ ਦੂਜਿਆਂ ਦੇ ਵੱਲ ਹੀ ਫਾਇਰ ਕੀਤੇ ਆਮ ਲੋਕਾਂ ਦੇ ਇਕੱਠ 'ਤੇ ਵੀ ਫਾਇਰ ਕੀਤੇ ਕੁਛ ਚਿੰਕੂਜ਼ੀ ਪਾਰਕ ਤੋਂ ਵੀ ਵੀਡੀਓਜ਼ ਵਾਇਰਲ ਹੋਈਆਂ ਨੇ ਜਿਹਦੇ ਵਿੱਚ ਕ੍ਰਾਊਡਸ ਆਰ ਰਨਿੰਗ ਅਵੇ ਫਰੋਮ ਈਚ ਅਦਰ ਕਿਉਂਕਿ ਪਤਾ ਲੱਗਦਾ ਨਹੀਂ ਕਿ ਕਿਹੜਾ ਪਟਾਕਾ ਅਸਲੀ ਆ ਕਿਹੜਾ ਕੋਈ ਖੜਾਕਾ ਹੈਗਾ ਕਿਸੇ ਹਥਿਆਰ ਦਾ ਪਰ ਨਾਲ ਦੀ ਨਾਲ ਹੁਣ ਮਲਟੀਪਲ ਡਿਫਰੈਂਟ ਐਂਗਲਸ ਤੋਂ ਵੀਡੀਓਜ਼ ਬ੍ਰੈਮਲੀ ਸਿਟੀ ਸੈਂਟਰ ਤੋਂ ਵੀ ਵਾਇਰਲ ਹੋਈਆਂ ਨੇ ਜਿਹਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਗਧਾ ਤਾਂ ਗੱਡੀ ਦੇ ਵਿੱਚੋਂ ਹੀ ਪਾਰਕਿੰਗ ਲਾਟ ਤੋਂ ਡੋਨਟ ਰਿਪ ਕਰਕੇ ਉਹਦੇ ਵਿੱਚੋਂ ਹੀ ਪਟਾਕੇ ਲੋਕਾਂ 'ਤੇ ਅਤੇ ਹੋਰਾਂ ਗੱਡੀਆਂ 'ਤੇ ਫਾਇਰ ਕਰ ਰਿਹਾ ਹੈ ਉਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਪਰ ਇਕੱਲਾ ਬ੍ਰੈਂਪਟਨ ਨਹੀਂ ਟੋਰਾਂਟੋ ਕਿਵੇਂ ਪਿੱਛੇ ਰਹਿ ਜੂਗਾ ਟੋਰਾਂਟੋ ਦੇ ਵਿੱਚ ਵੀ ਤਕਰੀਬਨ ਹਰੇਕ ਸਾਲ ਦੇ ਵਾਂਗੂ ਹੀ ਵਿਕਟੋਰੀਆ ਡੇ ਲੌਂਗ ਵੀਕਐਂਡ 'ਤੇ ਵੀ ਐਸ਼ ਬ੍ਰਿਜਸ ਬੇ ਦੇ ਵਿੱਚ ਵੀ ਲੋਕਾਂ ਨੇ ਇੱਕ ਦੂਜਿਆਂ ਦੇ ਵੱਲ ਅਤੇ ਆਮ ਲੋਕਾਂ ਦੇ ਵੱਲ ਪਟਾਕੇ ਫਾਇਰ ਕੀਤੇ ਉੱਥੇ ਵੀ 2 ਜਣਿਆਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਾਲ ਦੇ ਦੋਸਤੋ ਬ੍ਰੈਂਪਟਨ ਦੇ ਇੱਕ ਦੇਸੀ ਟੋ ਟਰੱਕ ਡਰਾਈਵਰ ਨੂੰ ਹੁਣ ਫੜਿਆ ਗਿਆ ਜੋ ਕਿ ਬਿਨਾਂ ਕਿਸੇ ਵੀ ਆਥੋਰਾਈਜੇਸ਼ਨ ਤੋਂ ਰੈਂਡਮ ਪਾਰਕਿੰਗ ਲੋਟਸ ਤੋਂ ਹੀ ਗੱਡੀਆਂ ਨੂੰ ਬਿਨਾਂ ਵਜ੍ਹਾ ਤੋਂ ਹੀ ਚੱਕ ਕੇ ਟੋ ਕਰਕੇ ਘੜੀਸ ਕੇ ਪ੍ਰਾਈਵੇਟ ਸਟੋਰੇਜ ਯਾਰਡ ਵਿੱਚ ਰੱਖ ਰਿਹਾ ਸੀ ਹੁਣ ਪੁਲਿਸ ਨੂੰ ਸ਼ੱਕ ਹੈ ਕਿ ਇਸ ਬ੍ਰੈਂਪਟਨ ਬੇਸਡ ਟੋ ਟਰੱਕਿੰਗ ਕੰਪਨੀ ਅਤੇ ਇਸ ਬ੍ਰੈਂਪਟਨ ਦੇ ਦੇਸੀ ਟੋ ਟਰੱਕ ਡਰਾਈਵਰ ਨੇ ਲੋਕਾਂ ਤੋਂ ਪੈਸੇ ਕਢਾਉਣ ਦੀ ਕੋਸ਼ਿਸ਼ ਦੇ ਨਾਲ ਹੀ ਇਹ ਟੋ ਕੀਤੀਆਂ ਗੱਡੀਆਂ ਅਤੇ ਜਾਂ ਤਾਂ ਚੋਰੀ ਕਰਨ ਦਾ ਇੱਕ ਮੇਨ ਮਕਸਦ ਸੀ ਪਰ ਹੁਣ ਇਹ ਬੰਦਾ ਤਾਂ ਇੱਕ ਤਾਂ ਫੜਿਆ ਗਿਆ ਪਰ ਇਹਦੀ ਨਾਲ ਜੁੜੀਆਂ ਹੋਈਆਂ ਕਈ ਟੋ ਟਰੱਕਿੰਗ ਕੰਪਨੀਜ਼ ਅਤੇ ਸ਼ਾਇਦ ਹੋਰ ਵੀ ਇਸ ਤਰ੍ਹਾਂ ਦੇ ਸਿਮਲਰ ਇੰਸੀਡੈਂਟਸ ਨੂੰ ਹੁਣ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਹੋ ਵੀ ਸਕਦਾ ਹੈ ਕਿ ਹੋਰ ਵੀ ਲੋਕ ਬਹੁਤ ਹੀ ਜਲਦ ਫੜੇ ਜਾਣ ਅਤੇ ਨਾਲ ਦੀ ਨਾਲ ਅੱਜ ਸਵੇਰੇ ਹੀ ਬ੍ਰੈਂਪਟਨ ਸ਼ਹਿਰ ਦੇ ਵਿੱਚ ਇੱਕ 13 ਸਾਲ ਦੇ ਜਵਾਕ ਨੇ ਮੰਮੀ ਡੈਡੀ ਦੀ ਗੱਡੀ ਖੋਈ ਬਿਨਾਂ ਪਰਮਿਸ਼ਨ ਤੋਂ ਗੱਡੀ ਚਲਾ ਵੀ ਨਹੀਂ ਸਕਦਾ ਵੈਸੇ 13 ਸਾਲ ਦੀ ਉਮਰ ਆ ਕਹਿੰਦਾ ਮੈਂ ਚੱਲਿਆ ਆਪਦੇ 11 ਮਿੱਤਰਾਂ ਨੂੰ ਮਿਲਣ ਅਤੇ ਪੁਲਿਸ ਦੇ ਵੱਲੋਂ ਇਹਨੂੰ ਘੇਰਿਆ ਗਿਆ ਫਿਰ ਵੀ ਇਹਨੇ ਗੱਡੀ ਵਾਇਲਡ ਚੇਸ 'ਤੇ ਭਜਾਈ ਆਫ ਰੋਡ ਗਿਆ ਗੱਡੀ ਕ੍ਰੈਸ਼ ਕੀਤੀ ਭੱਜਣ ਦੀ ਕੋਸ਼ਿਸ਼ ਕੀਤੀ ਫਿਰ ਵੀ ਇਹ ਫੜਿਆ ਹੀ ਗਿਆ ਹੈ ਹੁਣ ਸਟੰਟ ਡਰਾਈਵਿੰਗ ਤੋਂ ਲੈ ਕੇ ਪੁਲਿਸ ਤੋਂ ਭੱਜਣਾ ਤੋਂ ਲੈ ਕੇ ਬਿਨਾਂ ਕੰਸੈਂਟ ਤੋਂ ਆਪਦੇ ਮੰਮੀ ਡੈਡੀ ਦੀ ਗੱਡੀ ਖੋਣ ਦੀ ਅਤੇ ਨਾਲ ਦੇ ਹੋਰ ਵੀ ਡਿਫਰੈਂਟ ਡਿਫਰੈਂਟ ਚਾਰਜਸ ਅੱਜ ਸਵੇਰੇ ਹੀ ਇੱਕ ਬ੍ਰੈਂਪਟਨ ਦੇ 13 ਸਾਲ ਦੇ ਵੇਸਟ ਯੂਥ ਦੇ ਖਿਲਾਫ ਲੇ ਕੀਤੇ ਗਏ ਨੇ ਨਾਲ ਦੀ ਨਾਲ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 20 ਤੋਂ ਵੀ ਜ਼ਿਆਦਾ ਸਿਮਲਰ ਸਟਾਈਲ ਹੋਮ ਬ੍ਰੇਕ ਐਂਡ ਐਂਟਰ ਚੋਰੀਆਂ ਜਿਹਦੇ ਵਿੱਚ ਲੋਕਾਂ ਨੇ ਘਰਾਂ ਦੇ ਬੈਕਯਾਰਡ ਦੇ ਵਿੱਚ ਜਾ ਕੇ ਬੇਸਮੈਂਟ ਦੇ ਸ਼ੀਸ਼ੇ ਭੰਨ ਕੇ ਅੰਦਰ ਜਾ ਕੇ ਸੋਨਾ ਗਹਿਣੇ ਮਹਿੰਗੇ ਕੱਪੜੇ ਤੋਂ ਲੈ ਕੇ ਜੋ ਕੁਝ ਮਰਜ਼ੀ ਕੈਸ਼ ਇਹਨਾਂ ਨੂੰ ਨਜ਼ਰ ਆਇਆ ਚੱਕਿਆ ਚੋਰੀ ਕੀਤਾ ਇਸ 20+ ਵਾਨ ਐਂਡ ਸਰਾਊਂਡਿੰਗ ਏਰੀਆਜ਼ ਦੇ ਵਿੱਚ ਸਿਮਲਰ ਸਟਾਈਲ ਹੋਮ ਬ੍ਰੇਕ ਐਂਡ ਐਂਟਰ ਚੋਰੀਆਂ ਹੋਣ ਤੋਂ ਬਾਅਦ ਹੁਣ ਪਤਾ ਲੱਗਿਆ ਹੈ
ਕਿ ਚਾਰ ਵਿਜ਼ਿਟਰ ਵੀਜ਼ੇ ਤੇ ਆਏ ਹੋਏ ਫਰੋਮ ਚਿਲੇ, ਫਰੋਮ ਸਾਊਥ ਅਮੈਰੀਕਾ, ਚਿਲੇ ਤੋਂ ਆਏ ਹੋਏ ਇਹ ਜਿਹੜੇ ਟੂਰਿਸਟ ਨੇ, ਕ੍ਰਾਈਮ ਟੂਰਿਸਟ, ਜਿਹੜਾ ਹੁਣ ਨਵਾਂ ਹੀ ਕੈਟਾਗਰੀ ਬਣ ਗਿਆ ਹੈ, ਉਹਨਾਂ ਨੂੰ ਹੁਣ ਫੜਿਆ ਗਿਆ, ਪਰ ਪਹਿਲੀ ਵਾਰੀ ਨਹੀਂ, 2 out of 4 ਤਾਂ ਪਹਿਲਾਂ ਹੀ ਫੜੇ ਹੋਏ ਸੀ, ਛੱਡੇ ਹੋਏ ਸੀ ਸਿਮਲਰ ਚਾਰਜ ਲਈ। ਸਮਝੋ ਬਾਹਰ ਹੈ ਕਿ ਡੀਪੋਰਟੇਸ਼ਨ ਦਾ ਆਰਡਰ ਕਿਵੇਂ ਨਹੀਂ ਲੱਗਿਆ ਜਦੋਂ ਇੱਥੇ ਆਏ ਹੋਏ ਨੇ ਵਿਜ਼ਿਟਰ ਵੀਜ਼ਾ 'ਤੇ, ਟੂਰਿਸਟ ਵੀਜ਼ਾ 'ਤੇ, ਅਰੈਸਟ ਕੀਤੇ ਗਏ, ਛੱਡੇ ਗਏ, ਹੁਣ ਫਿਰ ਅਰੈਸਟ ਕੀਤੇ ਗਏ ਨੇ, ਫਿਰ ਵੀ ਆਲਰੇਡੀ ਪ੍ਰੋਬੇਬਲੀ ਛੱਡੇ ਗਏ ਨੇ। ਸਮਝ ਲੱਗਦੀ ਨਹੀਂ ਹੈਗੀ ਕਿ ਇਸ ਤਰ੍ਹਾਂ ਦੇ ਲੋਕਾਂ ਦੇ ਖਿਲਾਫ ਡੀਪੋਰਟੇਸ਼ਨ ਆਰਡਰ ਕਿਵੇਂ ਆਟੋਮੈਟਿਕਲੀ ਨਹੀਂ ਲੇ ਕੀਤਾ ਜਾਂਦਾ, ਪਰ ਕੀਤਾ ਨਹੀਂ ਜਾਂਦਾ ਹੈ ਇਸ ਮੁਲਕ ਦੇ ਵਿੱਚ। ਤਾਂ ਹੀ ਤਾਂ ਹੁਣ ਨਵੀਂ ਕੈਟਾਗਰੀ ਕ੍ਰਾਈਮ ਹੈ, ਕ੍ਰਾਈਮ ਟੂਰਿਸਟ, ਜਿਹੜੇ ਹੋਰਾਂ ਮੁਲਕਾਂ ਤੋਂ ਲੈ ਕੇ ਵੀਜ਼ਾ ਲਾ ਕੇ ਇੱਥੇ ਆਉਂਦੇ ਨੇ ਸਿਰ ਚੋਰੀਆਂ ਕਰਨ ਲਈ, ਅਤੇ ਫਿਰ ਹੁਣ ਵਾਪਸ ਭੱਜ ਜਾਂਦੇ ਨੇ ਆਪਦੇ ਪਿੰਡ ਤੱਕ ਜਿੱਥੇ ਮੌਜਾਂ ਮੌਜਾਂ ਕਰਨਗੇ। ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਬਹੁਤ ਹੀ ਜਲਦ ਜਾਣਕਾਰੀ ਦੇਵਾਂਗੇ। ਦੋਸਤੋ ਅੱਜ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਤੁਹਾਨੂੰ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਖਬਰਾਂ ਤੋਂ ਇਲਾਵਾ ਗੀਤ ਸੰਗੀਤ ਵੀ ਪੇਸ਼ ਕਰਾਂਗੇ, ਕੁਛ ਸਾਡੇ ਪਸੰਦ ਦੇ, ਪਰ ਵੱਧ ਤੋਂ ਵੱਧ ਕੋਸ਼ਿਸ਼ ਹੁੰਦੀ ਆ ਕਿ ਤੁਹਾਡੇ ਜੋ ਵੀ ਫਰਮਾਇਸ਼ੀ ਗੀਤ ਸੰਗੀਤ ਸਾਨੂੰ ਆਉਂਦੇ ਨੇ ਬਾਏ ਟੈਕਸਟ ਔਰ ਵਟਸਐਪ ਐਟ 416-457-3381 416-457-3381 416-457-3381 416-457-3381 ਜਾਂ ਬਾਏ ਕਾਲ ਆਉਂਦੇ ਨੇ ਐਟ 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 905-564-6444 ਨੰਬਰ ਕਮਾਓ ਅੱਜ ਦੇ ਟੈਕਸਟ ਵਟਸਐਪ ਔਰ ਡਾਇਰੈਕਟ ਸਟੂਡੀਓ ਦਾ, ਅਤੇ ਠੀਕ 6 ਵਜੇ ਤੱਕ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 5:30 ਤੋਂ।

0: AM 530 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ। ਜੇ ਤੁਸੀਂ ਇੰਡੀਆ, ਪਾਕਿਸਤਾਨ, ਦੁਨੀਆ ਦੇ ਕਿਸੇ ਵੀ ਏਅਰਪੋਰਟ ਤੱਕ ਟਰੈਵਲ ਕਰਨਾ ਹੈ ਜਾਂ ਕਿਸੇ ਵੀ ਏਅਰਪੋਰਟ ਲੈ ਕੇ ਇੱਥੇ YYZ ਤੱਕ ਕਿਸੇ ਨੂੰ ਸੱਦਣਾ ਹੋਵੇ, ਖਾਸ ਇਹਨਾਂ ਗਰਮੀਆਂ ਦੇ ਵਿੱਚ, ਇੱਕ ਵਾਰੀ ਸਾਡੇ ਕਹਿਣ 'ਤੇ ਆਲ ਲਿੰਕ ਟਰੈਵਲ ਦੇ ਨਾਲ ਜ਼ਰੂਰ ਸੰਪਰਕ ਕਰੋ। ਇਹ ਤੁਹਾਨੂੰ ਕਾਫੀ ਜ਼ਿਆਦਾ ਪੈਸੇ ਬਚਾ ਸਕਦੇ ਆ, ਖਾਸ ਜੇਕਰ ਤੁਹਾਡੀ ਟਿਕਟ ਅਵੇਲੇਬਿਲਿਟੀ ਦੀ ਤਰੀਕ, ਟਰੈਵਲ ਕਰਨ ਦੀ ਤਰੀਕ ਦੇ ਵਿੱਚ ਥੋੜ੍ਹੀ ਬਹੁਤੀ ਫਲੈਕਸੀਬਿਲਿਟੀ ਹੋਵੇ। ਇੱਕ ਦੋ ਦਿਨ ਇੱਧਰ ਉੱਧਰ ਕਰ ਸਕਦੇ ਹੋ, ਤੁਹਾਡੇ ਹੰਡਰਡਸ ਆਫ ਡਾਲਰਸ ਪਰ ਟਿਕਟ ਬਚਾ ਸਕਦੇ ਨੇ। ਕਾਲ ਆਲ ਲਿੰਕ ਟਰੈਵਲ 905-565-8704 905-565-8704। ਜੇਕਰ ਕੋਈ ਵੀ ਇਸ ਮਹੀਨੇ ਮਹੀਨੇ ਦੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਡਾਇਰੈਕਟ ਫਲਾਈਟ ਲੱਭ ਰਿਹਾ ਹੈ ਆਉਣ ਵਾਲੇ ਕੁਛ ਦਿਨਾਂ ਦੇ ਅੰਦਰ ਅੰਦਰ, ਤੁਹਾਨੂੰ $890 ਦੇ ਵਿੱਚ ਇਹ ਟਿਕਟ ਪ੍ਰੋਵਾਈਡ ਕਰ ਦੇਣਗੇ, $890 ਜੇ ਤੁਸੀਂ ਇਸ ਮਹੀਨੇ ਟੋਰਾਂਟੋ ਤੋਂ ਲੈ ਕੇ ਦਿੱਲੀ ਡਾਇਰੈਕਟ ਫਲਾਈਟ ਲੈ ਕੇ ਜਾਣਾ ਚਾਹੁੰਦੇ ਹੋ। $890 ਦੇ ਵਿੱਚ ਕੋਈ ਵੀ September to October round trip book karna chahunda hai Toronto to leke Amritsar tak te wapas, do checked bag de naal jao September wapas aao October 1520 de vich 1520 de vich number all link travel 905-565-8704 905-565-8704। Je tusi dosto aap de ghar de vich A to Z koi bhi ਸੋਹਣਾ, ਬਹੁਤ ਹੀ ਸ਼ਾਨਦਾਰ, ਬਹੁਤ ਹੀ ਟੋਰੀ ਅਤੇ ਪ੍ਰੋਫੈਸ਼ਨਲ ਰੈਨੋਵੇਸ਼ਨ ਕੰਸਟਰਕਸ਼ਨ ਅਪਗ੍ਰੇਡ ਕਰਵਾਉਣਾ ਚਾਹੁੰਦੇ ਹੋ, ਵਾਸ਼ਰੂਮ ਰੀਮਾਡਲਿੰਗ, ਕਿਚਨ ਰੀਮਾਡਲਿੰਗ, ਜਾਂ ਤਾਂ ਫਿਰ ਤੁਸੀਂ ਇੱਕ ਲੀਗਲ ਬੇਸਮੈਂਟ ਤਿਆਰ ਕਰਵਾਉਣਾ ਚਾਹੁੰਦੇ ਹੋ, ਇੱਕ ਐਕਸਟਰਾ ਰੈਂਟਲ ਇਨਕਮ ਜਨਰੇਟਰ ਗਾਰਡਨ ਸਵੀਟ ਵੀ ਤਿਆਰ ਕਰਵਾਉਣਾ ਚਾਹੁੰਦੇ ਹੋ, ਫਿਰ ਓਨਕਾਰ ਹੋਮਸ ਦੇ ਪੌਲ ਗਰੇਵਾਲ ਦੇ ਨਾਲ ਅੱਜ ਹੀ ਸੰਪਰਕ ਕਰੋ। 416-817-3600 416-817-3600। ਇਹਨਾਂ ਨੇ ਪਿਛਲੇ ਸਾਲ ਹੀ 20 ਤੋਂ ਵੀ ਜ਼ਿਆਦਾ ਗਾਰਡਨ ਸਵੀਟ ਤਿਆਰ ਕੀਤੇ ਨੇ ਅਤੇ ਉਸ ਤੋਂ ਕਈ ਗੁਣਾ ਵੱਧ ਹੀ ਬੇਸਮੈਂਟਸ ਵੀ ਤਿਆਰ ਕੀਤੀਆਂ ਹਨ ਅਤੇ ਸਾਰੇ ਦੇ ਸਾਰੇ ਸ਼ਹਿਰ ਤੋਂ ਹੀ ਪਰਮਿਟਸ ਅਤੇ ਐਪਲੀਕੇਸ਼ਨਸ ਅਤੇ ਡਰਾਇੰਗ ਸਬਮਿਟ ਕਰਕੇ ਇਸ ਤੁਹਾਡੇ ਬਿਹਾਫ 'ਤੇ ਪਹਿਲਾਂ ਹੀ ਪੂਰਾ ਬੰਦੋਬਸਤ ਪੇਪਰ ਵਰਕ ਕਰਕੇ ਹੀ ਇਹ ਤੁਹਾਡੇ ਲਈ ਕੰਮ ਸ਼ੁਰੂ ਕਰਦੇ ਨੇ। ਸੋ ਚਾਹੇ ਤੁਸੀਂ ਗਾਰਡਨ ਸਵੀਟ ਤਿਆਰ ਕਰਵਾਉਣਾ ਪੈਸੇ ਬਣਾਉਣ ਲਈ, ਜਾਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ ਆਪ ਵਰਤਣ ਲਈ ਜਾਂ ਫਿਰ ਰੈਂਟ ਆਊਟ ਕਰਨ ਦੇ ਲਈ, ਤੁਸੀਂ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ। ਚਾਹੇ ਕੰਮ ਤੁਸੀਂ ਜਾ ਕੇ ਜੂਨ, ਜੁਲਾਈ, ਔਗਸਤ, ਸਪਟੈਂਬਰ ਦੇ ਵਿੱਚ ਵੀ ਬੇਸ਼ੱਕ ਸ਼ੁਰੂ ਕਰਵਾਉਣਾ, ਪਰ ਜੇ ਇਸ ਮਹੀਨੇ ਇਹਨਾਂ ਨਾਲ ਗੱਲਬਾਤ ਕਰਦੇ ਹੋ, ਇਹਨਾਂ ਨਾਲ ਸੰਪਰਕ ਕਰੋ, ਦੇਖੋ ਕੀਤਾ ਹੋਇਆ ਕੰਮ ਆਲੇ ਦੁਆਲੇ ਤੁਹਾਡੇ ਸ਼ਹਿਰਾਂ ਦੇ ਵਿੱਚ, ਅਤੇ ਫਿਰ ਤੁਹਾਨੂੰ ਇਸ ਮਹੀਨੇ ਵਿੱਚ ਕੰਮ ਬੁੱਕ ਕਰਨ ਦੇ ਲਈ, ਸਿਰਫ ਬੁੱਕ ਕਰਨ ਦੇ ਲਈ $5,000 ਦਾ ਡਿਸਕਾਊਂਟ ਦੇਣਗੇ, ਬਹੁਤ ਵੱਡਾ $5,000 ਡਿਸਕਾਊਂਟ। ਕਾਲ ਅਨਕਾਰ ਹੋਮਸ 416-817-3600 416-817-3600। ਜੇ ਦੋਸਤੋ ਕੋਈ ਵੀ ਤੁਸੀਂ ਗੱਡੀ ਦਾ ਮੇਕ ਐਂਡ ਮਾਡਲ ਦਾ ਤਸੱਲੀ ਬਖਸ਼ ਰਿਪੇਅਰ ਕਰਵਾਉਣਾ, ਫਿਰ ANJ ਆਟੋ ਰਿਪੇਅਰ 'ਤੇ ਆਪਦੀ ਗੱਡੀ ਨੂੰ ਲੈ ਕੇ ਜਾਓ, ਜੋ ਕਿ ਹਾਈਵੇ 50 ਐਂਡ ਮੇਫੀਲਡ, ਜਿਹੜਾ ਵੱਡਾ ਹੋਮ ਡੀਪੋਲਾ ਪਲਾਜ਼ਾ, ਉੱਥੇ 91 ਹੀਲੀ ਰੋਡ ਬੋਲਟਨ 'ਤੇ ਲੋਕੇਟਡ ਹਨ, ਰਾਈਟ ਬਾਏ ਹਾਈਵੇ 50 ਐਂਡ ਮੇਫੀਲਡ, ਜਿੱਥੇ ਕਿ ਤੁਹਾਡੇ ਲਈ ਨਵੇਂ ਟਾਇਰ ਅਨਬੀਟਬਲ ਪ੍ਰਾਈਸ ਦੇ ਵਿੱਚ ਇੰਸਟਾਲ ਕੀਤੇ ਜਾਂਦੇ ਨੇ। ਜਿਹੜੇ ਮਰਜ਼ੀ ਤੁਸੀਂ ਨਵੇਂ ਪੁਰਾਣੇ ਤੁਸੀਂ ਨਵੇਂ ਟਾਇਰ ਪਵਾਉਣੇ ਹੋਣ, ਚਾਈਨੀਜ਼ ਟਾਇਰ ਹੋਣ, ਯੂਰੋਪੀਅਨ ਟਾਇਰ ਹੋਣ, ਜਿਹੜੇ ਮਰਜ਼ੀ ਹੋਣ, ਟਾਇਰ ਪਵਾਉਣੇ ਆ ਘੱਟ ਪ੍ਰਾਈਸ ਦੇ ਵਿੱਚ, ਤੁਹਾਡੇ ਲਈ ਉੱਥੇ ਟਾਇਰ ਵੀ ਪਾ ਦੇਣਗੇ, ਵੀਲ ਅਲਾਈਨਮੈਂਟ ਵੀ ਕਰ ਦੇਣਗੇ, ਜਿਹੜਾ ਮਰਜ਼ੀ ਗੱਡੀ ਦਾ ਇੰਜਨ ਦਾ ਵੀ ਇਹ ਤਸੱਲੀ ਬਖਸ਼ ਕੰਮ ਕਰਦੇ ਨੇ। ਚਾਹੇ ਉਹ ਜੈਪਨੀਜ਼ ਕਾਰ ਜਾਂ ਫਿਰ ਯੂਰੋਪੀਅਨ ਕਾਰ ਜਾਂ ਨੌਰਥ ਅਮੈਰੀਕਨ ਕਾਰ ਹੋਵੇ, ਸਸਪੈਂਸ਼ਨ ਦਾ ਕੰਮ, ਬ੍ਰੇਕਾਂ ਦਾ ਕੰਮ, ਐਗਜ਼ਾਸਟ ਰਿਪੇਅਰ, ਓਇਲ ਚੇਂਜ ਵੀ ਬਿਨਾਂ ਅਪੋਇੰਟਮੈਂਟ ਤੋਂ ਜਦੋਂ ਮਰਜ਼ੀ ਕਰਵਾ ਸਕਦੇ ਹੋ, ਗੱਡੀ ਨੂੰ ਰਸਟ ਪਰੂਫ ਵੀ ਕਰਵਾ ਸਕਦੇ ਹੋ। ਤੁਹਾਡੀ ਬੋਲੀ ਬੋਲਦੇ ਸਾਰੇ ਮਕੈਨਿਕ ਨੇ ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਐਂਡ ਮੋਰ, ਅਤੇ 91 ਹੀਲੀ ਰੋਡ ਬੋਲਟਨ, ਹਾਈਵੇ 50 ਐਂਡ ਮੇਫੀਲਡ ਨੀਅਰ ਹੋਮ ਡੀਪੋ ਹੈ ਲੋਕੇਟਡ ਹਨ। ANJ ਆਟੋ ਰਿਪੇਅਰ, ਫੋਨ ਨੰਬਰ 905-857-7596 905-857-7596। ਅਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਪੂਰੇ ਅਤੇ ਪੂਰੇ ਪੀਓ ਰੀਜਨ ਦੇ ਵਿੱਚ ਸਭ ਤੋਂ ਲੋਵੈਸਟ ਪ੍ਰਾਈਸ ਡਬਲ ਕਾਰ ਗਰਾਜ ਫਰੀ ਹੋਲਡ ਟਾਊਨ ਹਾਊਸਿਸ, ਜੋ ਕਿ ਇਸ ਆਉਣ ਵਾਲੇ ਸੈਟਰਡੇ ਨੂੰ ਬੁਕਿੰਗ ਸ਼ੁਰੂ ਹੋਣ ਵਾਲੀ ਆ, ਅਤੇ ਲੱਗਦਾ ਤਾਂ ਹੈ ਕਿ ਕਿਉਂਕਿ ਲਿਮਿਟਡ ਰਿਲੀਜ਼ ਹੈ, ਪ੍ਰਾਈਸ ਸੀ 6.5 ਲੱਖ ਦੀ ਆ, ਕੈਲਡਨ ਸ਼ਹਿਰ ਦੇ ਵਿੱਚ ਕੈਲਡਨ ਬ੍ਰੈਂਪਟਨ ਬਾਰਡਰ 'ਤੇ ਕਿ ਇਹ ਜਲਦ ਤੋਂ ਜਲਦ ਸਾਰੇ ਵਿਕ ਜਾਣੇ ਹਨ। ਸੋ ਉਸ ਤੋਂ ਪਹਿਲਾਂ ਆਪਣੀ ਗਰੰਟੀ ਯੂਨਿਟ ਲਈ ਇਹਨਾਂ ਨਾਲ ਸੰਪਰਕ ਕਰੋ 416-302-0016-300-2-0016। ਸੋ ਇਹ ਕੈਲਡਨ ਬ੍ਰੈਂਪਟਨ ਦੇ ਬਾਰਡਰ 'ਤੇ ਨਵੇਂ ਡਬਲ ਕਾਰ ਗਰਾਜ ਫਰੀ ਹੋਲ ਟਾਊਨ ਹਾਊਸਿਸ 650,000 ਸਿਰਫ ਅਤੇ ਸਿਰਫ 6.5 ਲੱਖ ਤੋਂ ਪ੍ਰਾਈਸ ਸ਼ੁਰੂ ਹੁੰਦੀ ਆ। ਮੇਫੀਲਡ ਐਂਡ ਚਿੰਕੂਜ਼ੀ ਮੇਜਰ ਇੰਟਰਸੈਕਸ਼ਨ ਹੈ, ਮੇਫੀਲਡ ਐਂਡ ਚਿੰਕੂਜ਼ੀ ਕਲੋਜ਼ਿੰਗ ਅਗਲੇ ਸਮਰ ਤੋਂ ਲੈ ਕੇ ਫਾਲ। ਸੋ ਇੱਕ ਤੋਂ ਵੀ ਵੱਧ ਸਾਲ ਦਾ ਟਾਈਮ ਪਿਆ ਹੈ ਕਲੋਜ਼ਿੰਗ ਤੱਕ, ਸਮਰ ਤੋਂ ਲੈ ਕੇ ਫਾਲ 2027 ਦੇ ਵਿੱਚ। ਅਤੇ ਇਹ ਪ੍ਰਾਈਸ ਸੀ ਸਿਰਫ 650,000 ਹੈ, ਉਹ ਵੀ ਫਰੀ ਹੋਲਡ, ਨੋ ਮੰਥਲੀ ਵਾਧੂ ਖਰਚੇ, ਕੋਈ POTL ਫੀ ਨਹੀਂ, ਕੋਈ ਮੇਨਟੇਨੈਂਸ ਫੀ ਨਹੀਂ, ਕੋਈ ਕਾਂਡੋ ਫੀ ਨਹੀਂ, ਫੁੱਲੀ ਫਰੀ ਹੋਲਡ ਟਾਊਨ ਹਾਊਸਿਸ, ਡਬਲ ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, 1700 ਸਕੁਆਇਰ ਫੁੱਟ ਤੋਂ ਲੈ ਕੇ 2600 ਸਕੁਆਇਰ ਫੁੱਟ ਤੱਕ, 3 ਤੋਂ ਲੈ ਕੇ 5 ਬੈਡਰੂਮ, 2.5 to 3.5 ਬਾਥਰੂਮਸ, ਡਬਲ ਕਾਰ ਗਰਾਜ, 4 ਕਾਰ ਪਾਰਕਿੰਗ ਅਤੇ ਅਨਫਿਨਿਸ਼ ਬੇਸਮੈਂਟ ਦੇ ਨਾਲ, ਮਤਲਬ ਕਿ ਆਪ ਬੇਸਮੈਂਟ ਬਾਅਦ ਚੋਂ ਤਿਆਰ ਕਰਵਾ ਸਕਦੇ ਹੋ ਜਾਂ ਬਿਲਡਰ ਤੋਂ ਵੀ ਬਣਵਾਉਣ ਦੀ ਆਪਸ਼ਨ ਹੈ। ਬਿਲਡਰ ਫਰੀ ਦੇ ਵਿੱਚ ਵੀ ਕੁਛ ਫਸਟ ਬਾਇਰਸ ਦੇ ਸਪੈਸੀਫਿਕ ਲੋਟਸ 'ਤੇ ਵੀ ਬੇਸਮੈਂਟ ਤਿਆਰ ਕਰਕੇ ਦੇ ਰਿਹਾ ਹੈ। ਇਹ ਪੂਰੇ ਅਤੇ ਪੂਰੇ ਬ੍ਰੈਂਪਟਨ ਅਤੇ ਮਿਸਿਸਾਗਾ ਅਤੇ ਕੈਲਡਨ ਦੇ ਵਿੱਚ, ਯਾਨੀ ਕਿ ਪੀਓ ਰੀਜਨ ਦੇ ਵਿੱਚ ਐਬਸੋਲੂਟਲੀ ਲੋਵੈਸਟ ਪ੍ਰਾਈਸ ਹੈ ਡਬਲ ਕਾਰ ਗਰਾਜ ਫਰੀ ਹੋਲ ਟਾਊਨ ਹਾਊਸ ਲਈ। ਓਨਲੀ 650,000, 6.5 ਲੱਖ ਦੀ ਪ੍ਰਾਈਸ ਹੈ ਆਫਟਰ ਰੀਬੇਟਸ, ਚਾਹੇ ਫਸਟ ਟਾਈਮ ਹੋਮ ਬਾਇਰ ਚਾਹੇ ਇਨਵੈਸਟਰ, 650 ਦੀ ਪ੍ਰਾਈਸ ਉਹਦੇ ਲਈ ਹੋਊਗੀ। ਅਤੇ ਬੁਕਿੰਗ ਸ਼ੁਰੂ ਹੋ ਰਹੀ ਹੈ ਇਸ ਸੈਟਰਡੇ ਨੂੰ, ਸੋ ਉਸ ਤੋਂ ਪਹਿਲਾਂ ਹੀ ਸੰਪਰਕ ਕਰੋ 416-302-0016, 416-302-0016, 416-302-0016. ਦੋਸਤੋ ਸਭ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਨਵੀਂ April 2026 ਦੀ ਕੰਜ਼ੂਮਰ ਪ੍ਰਾਈਸ ਇੰਡੈਕਸ ਰਿਪੋਰਟ ਪੇਸ਼ ਕੀਤੀ ਗਈ ਆ, ਅਤੇ ਕੈਨੇਡਾ ਦੇ ਵਿੱਚ ਐਨੂਅਲ ਰੇਟ ਆਫ ਇਨਫਲੇਸ਼ਨ ਹੁਣ 2.8% ਤੱਕ ਵੱਧ ਚੁੱਕਿਆ ਹੈ, ਅਤੇ ਉਹ ਵੀ ਤੁਹਾਨੂੰ ਪਤਾ ਹੀ ਹੈ ਲਾਰਜਲੀ ਡਿਊ ਟੂ ਹਾਇਰ ਗੈਸੋਲੀਨ ਐਂਡ ਡੀਜ਼ਲ ਪ੍ਰਾਈਸਿਸ। ਸਟੈਟਿਸਟਿਕਸ ਕੈਨੇਡਾ ਨੇ ਅੱਜ ਰਿਪੋਰਟ ਕੀਤਾ ਹੈ ਕਿ ਜਿੱਥੇ ਮਾਰਚ 2026 ਦੇ ਵਿੱਚ ਕੈਨੇਡਾ ਦੇ ਵਿੱਚ ਐਨੂਅਲ ਰੇਟ ਆਫ ਇਨਫਲੇਸ਼ਨ 2.4% ਸੀ, ਉਹੀ April 2026 ਦੇ ਵਿੱਚ ਵਧਿਆ 0.4% ਦੇ ਨਾਲ ਸਿੱਧੇ 2.8% ਤੱਕ। ਅਤੇ ਇਹ ਫਿਰ ਵੀ ਇੰਟਰਸਟਿੰਗ ਗੱਲ ਤਾਂ ਇਹ ਹੈ, ਰੋਇਟਰਸ ਦੇ ਵੱਲੋਂ ਸਰਵੇ ਕੀਤੇ ਗਏ, ਪੋਲ ਕੀਤੇ ਗਏ ਅਲੱਗ ਅਲੱਗ ਇਕਾਨਮਿਸਟ, ਜੋ ਵੀ ਉਹਨਾਂ ਦਾ ਕੁੱਲ ਮਿਲਾ ਕੇ ਐਵਰੇਜ ਨੰਬਰ ਸੀ ਕਿ ਕਿੰਨੀ ਇਨਫਲੇਸ਼ਨ ਰਿਪੋਰਟ ਪੇਸ਼ ਹੋਣੀ ਆ, ਉਹ ਸੀ 3% ਤੋਂ ਵੀ ਜ਼ਿਆਦਾ, ਹਾਇਰ ਦੈਨ 3%। ਸੋ ਇਕਾਨਮਿਸਟ ਦੇ ਅੰਦਾਜ਼ਿਆਂ ਨਾਲੋਂ ਤਾਂ ਇਹ ਥੋੜ੍ਹੀ ਬਹੁਤੀ ਪਰਸੈਂਟੇਜ ਪੁਆਇੰਟਸ ਘੱਟ ਹੀ, 2.8% ਹੀ ਇਨਫਲੇਸ਼ਨ ਰਿਪੋਰਟ ਨਿਕਲੀ ਆ, ਪਰ ਫਿਰ ਵੀ ਦੋਸਤੋ ਇਹ ਤਕਰੀਬਨ 2 ਸਾਲਾਂ ਦੇ ਵਿੱਚ ਸਭ ਤੋਂ ਵੱਡੀ ਮੰਥ ਓਵਰ ਮੰਥ ਇਨਫਲੇਸ਼ਨਰੀ ਇਨਕਰੀਸ ਰਿਪੋਰਟ ਕੀਤੀ ਗਈ ਆ, ਅਤੇ ਹਾਈਐਸਟ ਇਨਫਲੇਸ਼ਨ ਰੇਟ ਹੀ ਪੇਸ਼ ਹੋਇਆ ਹੈ May 2024 ਤੋਂ ਬਾਅਦ। ਸੋ ਆਲਮੋਸਟ ਹਾਈਐਸਟ ਪੁਆਇੰਟ ਤੱਕ ਅਸੀਂ ਪਹੁੰਚ ਚੁੱਕੇ ਹਾਂ ਸਿੰਸ May 2024, ਵਿਚ ਜਸਟ 1 month ਸ਼ੋਰਟ ਆਫ 2 full years। ਬੇਸ਼ੱਕ ਇਹਦੇ ਪਿੱਛੇ ਤਾਂ ਸਭ ਤੋਂ ਖਾਸ ਕਾਰਨ ਤਾਂ ਇਹੀ ਹੈ, ਵਾਰ ਇਨ ਇਰਾਨ ਅਤੇ ਸਟ੍ਰੇਟ ਆਫ ਹਰਮੂਜ਼ ਬੰਦ ਹੋਣਾ, ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ, ਕਿਉਂਕਿ ਗਲੋਬਲ ਕਮੋਡਿਟੀ ਹੈ ਓਇਲ ਪਰ ਬੈਰਲ ਪ੍ਰਾਈਸ, ਗੈਸਲੀਨ ਪ੍ਰਾਈਸ April 2025 ਤੋਂ ਲੈ ਕੇ April 2026 ਤੱਕ, ਇੱਕੋ ਹੀ ਸਾਲ ਦੇ ਵਿੱਚ ਇੱਥੇ ਗੈਸ ਪ੍ਰਾਈਸ 28.6% ਦੇ ਨਾਲ ਵਧੀ ਹੈ। ਸੋ ਹੁਣ ਇੰਟਰਸਟਿੰਗ ਗੱਲ ਇਹ ਹੈ ਕਿ ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਕੀਤਾ ਹੈ ਕਿ April 2025 ਤੋਂ ਲੈ ਕੇ April 2026 ਤੱਕ ਟਰੈਵਲ ਕਾਸਟ, ਏਅਰ ਟਰੈਵਲ ਕਾਸਟ, ਹਵਾਈ ਜਹਾਜ਼ ਦਾ ਜਿਹੜਾ ਖਰਚਾ, ਉਹ 11% ਦੇ ਨਾਲ ਤੱਕ ਘਟੇ ਹਨ, ਜੋ ਕਿ ਸਮਝੋ ਬਾਹਰ ਹੈ, ਕਿਉਂਕਿ ਅਸੀਂ ਤਾਂ ਵਾਰ ਵਾਰ ਸੁਣੀ ਜਾਂਦੇ ਹਾਂ ਕਿ ਜੈੱਟ ਫਿਊਲ ਦੀਆਂ ਸ਼ੋਰਟੇਜਸ ਪੇਸ਼ ਹੋ ਰਹੀਆਂ, ਜੈੱਟ ਫਿਊਲ ਬਹੁਤ ਮਹਿੰਗਾ ਹੋ ਰਿਹਾ। ਸੋ April 2025 ਤੋਂ ਲੈ ਕੇ April 2026 ਤੱਕ ਫਿਰ ਵੀ ਟਰੈਵਲ ਕਾਸਟ ਇਨ ਕੈਨੇਡਾ, ਏਅਰ ਟਰੈਵਲ 11% ਦੇ ਨਾਲ ਘਟਿਆ ਹੈ। ਪਰ CIBC ਬੈਂਕ ਤੋਂ ਸੀਨੀਅਰ ਇਕਾਨਮਿਸਟ ਐਂਡਰੂ ਗ੍ਰੈਂਥਮ ਨੇ ਕਿਹਾ ਹੈ ਕਿ ਸਾਨੂੰ ਜਿਹੜੀ ਅਸਲੀ ਬਹੁਤ ਮਹਿੰਗੀ ਜੈੱਟ ਫਿਊਲ ਪ੍ਰਾਈਸਿਸ ਵਧਣ ਦੇ ਨਾਲ ਏਅਰ ਫੇਅਰ ਵਧਣ ਦੀ ਜਿਹੜੀ ਪਿਕਚਰ ਹੈ ਉਹ ਹਜੇ ਤੱਕ ਪੇਸ਼ ਹੀ ਨਹੀਂ ਕੀਤੀ ਗਈ। ਕਿਉਂ? ਕਿਉਂਕਿ ਉਹ ਜਿਹੜੇ ਟ੍ਰਾਂਜੈਕਸ਼ਨ ਨੇ ਉਦੋਂ ਹੀ ਪੇਸ਼ ਕੀਤੇ ਜਾਂਦੇ ਨੇ ਸਟੈਟਿਸਟਿਕਸ ਕੈਨੇਡਾ ਦੀਆਂ ਰਿਪੋਰਟਸ ਦੇ ਵਿੱਚ, ਜਦੋਂ ਉਹ ਲੋਕ ਅਸਲ ਦੇ ਵਿੱਚ ਫਲਾਈ ਕਰਦੇ ਨੇ। ਹੁਣ ਜੇ ਟਿਕਟਾਂ ਪਹਿਲਾਂ ਦੀਆਂ ਬੁੱਕ ਕੀਤੀਆਂ ਹੋਈਆਂ ਕਿ ਅਸੀਂ ਜੂਨ, ਜੁਲਾਈ, ਔਗਸਤ, ਸਪਟੈਂਬਰ, ਅਕਤੂਬਰ ਦੇ ਵਿੱਚ ਘੁੰਮਣਾ ਫਿਰਨਾ, ਫਿਰ ਉਹ ਉਸ ਮਹੀਨੇ ਵਿੱਚ ਜਦੋਂ ਟਰੈਵਲ ਕਰਨਗੇ ਹੀ ਉਹ ਰਿਫਲੈਕਟ ਕੀਤਾ ਜਾਊਗਾ ਇਨ ਦੈਟ ਮੰਥਸ ਸੀ ਪੀ ਆਈ ਰਿਪੋਰਟ, ਨਾ ਕਿ ਹੁਣ ਜਦੋਂ ਟਿਕਟਾਂ ਬੁੱਕ ਕੀਤੀਆਂ ਗਈਆਂ। ਭਾਵੇਂ ਪੈਸੇ ਤਾਂ ਹੁਣ ਖਰਚੇ ਗਏ ਨੇ, ਜਦੋਂ ਫਲਾਈ ਕਰਦੇ ਨੇ ਉਦੋਂ ਹੀ ਉਹਨੂੰ ਰਿਫਲੈਕਟ ਕੀਤਾ ਜਾਂਦਾ ਹੈ। ਸੋ ਤਾਂ ਹੀ ਤਾਂ ਹੁਣ ਸੀ ਆਈ ਬੀ ਸੀ ਦੇ ਸੀਨੀਅਰ ਇਕੋਨਮਿਸਟ ਐਂਡਰੂ ਗ੍ਰੈਂਥਮ ਨੂੰ ਲੱਗਦਾ ਹੈ ਕਿ ਇਸ ਸਮਰ ਦੇ ਵਿੱਚ ਆਬਵੀਅਸਲੀ ਜਦੋਂ ਪੂਰਾ ਦਾ ਪੂਰਾ ਸਾਲ ਦਾ ਸਭ ਤੋਂ ਬਿਜ਼ੀਐਸਟ ਏਅਰ ਟਰੈਵਲ ਸੀਜ਼ਨ ਹੁੰਦਾ ਹੈ, ਖਾਸ ਜਵਾਕਾਂ ਦੀਆਂ ਸਕੂਲ ਤੋਂ ਛੁੱਟੀਆਂ ਤੋਂ ਬਾਅਦ, ਅਸੀਂ ਹੁਣ ਮੇ, ਜੂਨ, ਜੁਲਾਈ, ਔਗਸਤ, ਸਪਟੈਂਬਰ ਲਗਾਤਾਰ ਹੀ ਈਵਨ ਹਾਇਰ ਹੈਡਲਾਈਨ ਇਨਫਲੇਸ਼ਨ ਰੀਡਿੰਗਸ ਦੇਖਾਂਗੇ। ਇਹ ਇਸ ਇਕੋਨਮਿਸਟ ਦਾ ਅੰਦਾਜ਼ਾ ਹੈ। ਹੁਣ ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਕੀਤਾ ਹੈ ਕਿ ਪਿਛਲੇ ਮਹੀਨੇ ਅਪ੍ਰੈਲ 2026 ਦੇ ਵਿੱਚ ਫੂਡ ਇਨਫਲੇਸ਼ਨ, ਜਿਹਨੂੰ ਆਪਾਂ ਗਰੋਸਰੀ ਇਨਫਲੇਸ਼ਨ ਵੀ ਕਹਿੰਦੇ ਹਾਂ, 3.5% ਦੇ ਨਾਲ ਵਧੀ ਹੈ, ਜੋ ਕਿ ਇੱਕੋ ਹੀ ਮਹੀਨੇ ਪਹਿਲਾਂ ਨਾਲੋਂ ਤਾਂ 0.5% ਦਾ ਡੀਕਰੀਸ ਦਾ ਰਿਪੋਰਟ ਹੋਇਆ ਹੋਇਆ। ਇਟਸ ਇਨਕਰੀਸਿੰਗ ਐਟ ਅ ਸਲੋਅਰ ਪੇਸ, ਪਰ ਓਵਰਆਲ ਜੇ ਅਸੀਂ ਇੱਕ ਸਾਲ ਪਹਿਲਾਂ ਤੋਂ ਲੈ ਕੇ ਹੁਣ ਤੱਕ ਕੰਪੇਅਰ ਕਰਦੇ ਹਾਂ, ਅਪ੍ਰੈਲ 2025 ਤੋਂ ਲੈ ਕੇ ਅਪ੍ਰੈਲ 2026 ਤੱਕ, ਕੈਨੇਡਾ ਦੇ ਵਿੱਚ ਮੀਟ ਪ੍ਰਾਈਸਿਸ 7.4% ਵਧੀਆਂ ਹਨ, ਫਰੈਸ਼ ਦੁੱਧ ਦੀ ਪ੍ਰਾਈਸ 2.9% ਵਧੀ ਹੈ, ਬੇਕਰੀ ਪ੍ਰੋਡਕਟਸ ਦੀ ਪ੍ਰਾਈਸ 3.4% ਜ਼ਿਆਦਾ ਮਹਿੰਗੀ ਹੋਈ ਆ, ਕੇਲੇ ਬਨੈਨਾਸ 12% ਜ਼ਿਆਦਾ ਮਹਿੰਗੇ ਹੋਏ ਨੇ ਇੱਕੋ ਹੀ ਸਾਲ ਦੇ ਵਿੱਚ, ਅਤੇ ਆਹ ਸੁਣ ਲਓ ਟਮੈਟੋਸ, ਟਮਾਟਰ ਆਲਮੋਸਟ 21% ਜ਼ਿਆਦਾ ਮਹਿੰਗੇ ਹੋਏ ਨੇ ਇੱਕੋ ਹੀ ਸਾਲ ਦੇ ਵਿੱਚ, ਕਾਫੀ 15.5% ਜ਼ਿਆਦਾ ਮਹਿੰਗੀ, ਫਰੋਜ਼ਨ ਫੂਡਸ ਵੀ 7.2% ਜ਼ਿਆਦਾ ਮਹਿੰਗੇ ਹੋਏ ਨੇ ਇੱਕੋ ਹੀ ਸਾਲ ਦੇ ਵਿੱਚ। ਸੋ ਜਦੋਂ ਇੰਡੀਵਿਜੁਅਲ ਚੀਜ਼ਾਂ ਦੇਖਦੇ ਹਾਂ, ਜਿਵੇਂ ਕਿ ਸਭ ਤੋਂ ਜ਼ਰੂਰੀ ਚੀਜ਼ਾਂ ਮੀਟ, ਬੇਕਡ ਗੁੱਡਸ, ਫਰੈਸ਼ ਦੁੱਧ ਅਤੇ ਕੇਲੇ ਅਤੇ ਨਾਲ ਟਮੇਰੋਜ਼, ਫਿਰ ਤਾਂ ਅਸਲ 'ਚ ਪਤਾ ਲੱਗਦਾ ਕਿ 3.5% ਫੂਡ ਇਨਫਲੇਸ਼ਨ ਇਜ਼ ਨਾਟ ਦ ਰੀਅਲ ਨੰਬਰ। ਜਦੋਂ ਆਪਾਂ ਦੇਖਦੇ ਹਾਂ ਕਿ ਸਭ ਤੋਂ ਮਹਿੰਗੀਆਂ ਚੀਜ਼ਾਂ ਹੀ ਕਿੰਨੀਆਂ ਹੋਰ ਮਹਿੰਗੀਆਂ ਹੋਈਆਂ ਨੇ, ਫਿਰ ਅਸਲ ਦੇ ਵਿੱਚ ਤਾਂ ਹੀ ਤਾਂ ਸਾਨੂੰ ਪਤਾ ਲੱਗਦਾ ਕਿ ਅਸੀਂ ਹਰੇਕ ਮਹੀਨੇ ਹੀ 100 ਤੋਂ ਲੈ ਕੇ 1000 ਹੋਰ ਕਿਵੇਂ ਖਰਚ ਰਹੇ ਹਾਂ ਖਾਣ ਪੀਣ 'ਤੇ। ਸੋ ਅੱਜ ਦੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਰਿਪੋਰਟ ਅਖੀਰਲੀ ਇਨਫਲੇਸ਼ਨਰੀ ਡਾਟਾ ਹੋਊਗੀ, ਬੈਂਕ ਆਫ ਕੈਨੇਡਾ ਨੂੰ ਰਿਵਿਊ ਕਰਨ ਦੇ ਲਈ ਆਪਣੇ ਅਗਲੇ June 10, 2026 ਦੇ ਸਕੈਜੂਅਲ ਰੇਟ ਅਨਾਊਂਸਮੈਂਟ ਤੋਂ ਪਹਿਲਾਂ, ਜਿਨ੍ਹਾਂ ਨੇ ਆਪਣੇ ਪਿਛਲੇ 4 ਰੇਟ ਅਨਾਊਂਸਮੈਂਟਸ ਵਿੱਚ ਬੈਂਚਮਾਰਕ ਇੰਟਰਸਟ ਰੇਟ ਨੂੰ ਹੋਲਡ ਹੀ ਕੀਤਾ ਹੈ 2.25% 'ਤੇ। ਹੁਣ TD ਬੈਂਕ ਤੋਂ ਸੀਨੀਅਰ ਇਕੋਨਮਿਸਟ ਲੈਸਲੀ ਪ੍ਰੈਸਟਨ ਨੇ ਅੱਜ ਹੀ ਕਿਹਾ ਕਿ ਵਾਰ ਇਨ ਇਰਾਨ ਦੇ ਓਇਲ ਪ੍ਰਾਈਸਿਸ ਸ਼ਾਕ ਦਾ ਅਸਰ ਸਾਡੇ ਨੋਨ ਐਨਰਜੀ ਸੈਗਮੈਂਟਸ ਆਫ ਦੀ ਇਕੋਨਮੀ ਦੇ ਵਿੱਚ ਹਜੇ ਤੱਕ ਨਹੀਂ ਦੇਖਿਆ ਗਿਆ। ਮਤਲਬ ਕਿ ਸਾਡਾ ਤੇਲ ਤਾਂ ਮਹਿੰਗਾ ਹੋਇਆ ਹੋਇਆ, ਪਰ ਉਸ ਤੋਂ ਇਲਾਵਾ ਅੱਗੇ ਅਤੇ ਅੱਗੇ ਪੂਰੇ ਇਕੋਨਮੀ ਦੇ ਵਿੱਚ ਇਹਦਾ ਪੂਰਾ ਅਸਰ ਹਜੇ ਤੱਕ ਨਹੀਂ ਦੇਖਿਆ ਗਿਆ। ਨਾਲੇ TD ਬੈਂਕ ਦੇ ਸੀਨੀਅਰ ਇਕੋਨਮਿਸਟ ਲੈਸਲੀ ਪ੍ਰੈਸਟਨ ਨੇ ਕਿਹਾ ਕਿ ਜਿਹੜਾ ਬੈਂਕ ਆਫ ਕੈਨੇਡਾ ਦਾ ਪ੍ਰੈਫਰਡ ਕੋਰ ਮੈਜਰਸ ਆਫ ਇਨਫਲੇਸ਼ਨ ਹਨ, ਉਹ ਵੀ ਤਿੰਨੇ ਕੂਲ ਡਾਊਨ ਹੋਏ ਨੇ, ਵਿਚ ਇਜ਼ ਅ ਗੁੱਡ ਥਿੰਗ। CPI ਟ੍ਰਿਮ 0.2% ਨਾਲ ਘਟੀ ਹੈ ਸਿੱਧੇ 2% ਤੱਕ, CPI ਕਾਮਨ 0.1% ਨਾਲ ਘਟੀ ਹੈ 2.5% ਤੱਕ, CPI ਮੀਡੀਅਨ ਵੀ 0.2% ਨਾਲ ਘਟੀ ਹੈ 2.1% ਤੱਕ। ਸੋ ਤਿੰਨੇ ਹੀ ਕੋਰ ਮੈਜਰਸ ਆਫ ਇਨਫਲੇਸ਼ਨ ਘਟੇ ਹਨ। ਜਿਸ ਤੋਂ ਬਾਅਦ TD ਬੈਂਕ ਦੇ ਸੀਨੀਅਰ ਇਕੋਨਮਿਸਟ ਲੈਸਲੀ ਪ੍ਰੈਸਟਨ ਨੂੰ ਲੱਗਦਾ ਹੈ ਕਿ ਜਿਹੜੀ ਹੁਣ ਅਸੀਂ ਪਿਛਲੇ ਕੁਛ ਕੁ ਮਹੀਨਿਆਂ ਤੋਂ ਚਰਚਾ ਸੁਣਦੇ ਆ ਰਹੇ ਹਾਂ ਕੁਛ ਬੈਂਕਾਂ ਦੇ ਕੁਛ ਇਕੋਨਮਿਸਟ ਤੋਂ, ਕਿ ਇਸ ਸਾਲ ਦੇ ਵਿੱਚ ਤਿਆਰ ਸ਼ਾਇਦ ਬੈਂਕ ਆਫ ਕੈਨੇਡਾ ਨੂੰ ਰੇਟ ਹਾਈਕ ਪੇਸ਼ ਕਰਨੇ ਪੈ ਸਕਦੇ ਨੇ, ਇਹਨੇ ਨਾਓ ਇਟਸ ਆਊਟ ਆਫ ਦਾ ਕੁਐਸਚਨ। ਇਸ ਗੱਲ ਦਾ ਤਾਂ ਹੁਣ ਸ਼ੁਕਰ ਹੈ ਕਿ ਸ਼ਾਇਦ ਕੋਈ ਵੀ ਹਾਈਕ ਨਹੀਂ ਪੇਸ਼ ਕੀਤਾ ਜਾਣਾ, ਪਰ ਫਿਰ ਵੀ CIBC ਦੇ ਸੀਨੀਅਰ ਇਕੋਨਮਿਸਟ ਐਂਡਰੂ ਗ੍ਰੈਂਥਮ ਅਤੇ ਕਈ ਹੋਰ ਇਕੋਨਮਿਸਟ ਨੂੰ ਲੱਗਦਾ ਤਾਂ ਇਹੀ ਹੈ ਕਿ ਇਸ ਪੂਰੇ ਅਤੇ ਪੂਰੇ ਸਾਲ, ਬਾਕੀ ਜਿੰਨੇ ਵੀ ਮਹੀਨੇ ਰਹਿੰਦੇ ਨੇ 2026 ਦੇ ਵਿੱਚ, ਕੋਈ ਵੀ ਚੇਂਜ ਪੇਸ਼ ਨਹੀਂ ਹੋਣੀ। ਬੈਂਕ ਆਫ ਕੈਨੇਡਾ ਬੈਂਚਮਾਰਕ ਇੰਟਰਸਟ ਰੇਟ ਨੂੰ ਹੀ ਐਗਜੈਕਟਲੀ ਇੱਥੇ ਹੀ 2.25% ਤੱਕ ਹੀ ਹੋਲਡ ਕਰਨਗੇ, ਨਾ ਵਧਾਉਣਗੇ ਨਾ ਘਟਾਉਣਗੇ। ਚਲੋ ਅਲੀ ਸੱਚ ਗੱਤ ਕਿ ਵਧਾਉਣਗੇ ਨਹੀਂ, ਪਰ ਘਟਾਉਣਾ ਵੀ ਨਹੀਂ ਹੈਗਾ, ਉੱਥੇ ਤੇ ਉੱਥੇ ਹੀ ਰੱਖਣਾ ਹੈਗਾ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਤਾਂ ਦੋਸਤੋ ਇਸ ਟਾਈਮ ਸਾਡੇ ਨਾਲ ਜੁੜ ਚੁੱਕੇ ਨੇ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ। ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਦੋਸਤੋ ਇੱਕ ਐਸੀ ਜਗ੍ਹਾ ਹੈ ਜਿੱਥੇ ਕਿ ਹੁਣ ਢੇਰ ਸਾਰੇ ਲੋਕਾਂ ਨੇ, ਹਜ਼ਾਰਾਂ ਹੀ ਲੋਕਾਂ ਨੇ, ਖਾਸ ਸਾਡੀਆਂ ਭੈਣਾਂ ਨੇ ਵਧੀਆ ਪੜ੍ਹਾਈ ਕਰਕੇ, ਸ਼ੋਰਟ ਕੋਰਸਿਸ ਨੇ, ਮੀਡੀਅਮ ਕੋਰਸਿਸ ਨੇ, ਲੌਂਗ ਕੋਰਸਿਸ ਨੇ, ਮੈਡੀਕਲ ਫੀਲਡ ਦੇ ਕੋਰਸਿਸ ਨੇ, PSW ਕੋਰਸਿਸ ਨੇ, ਅਲੱਗ ਅਲੱਗ ਡਿਫਰੈਂਟ ਇੰਡਸਟਰੀਜ਼ ਦੇ ਕੋਰਸਿਸ ਨੇ, ਇੰਗਲਿਸ਼ ਲੈਂਗੁਏਜ, ਕੰਪਿਊਟਰ ਸਕਿੱਲ ਕੋਰਸਿਸ ਨੇ, ਜਿਹਨਾਂ ਨੂੰ ਤੁਸੀਂ ਆਪਣੇ ਇਮੀਗ੍ਰੇਸ਼ਨ ਸਟੈਟਸ ਦੇ ਮੁਤਾਬਕ ਕਰਕੇ ਇੱਕ ਵੈਲ ਪੇਇੰਗ ਵਾਈਟ ਕਾਲਰ ਆਫਿਸ ਦਾ, ਮੈਡੀਕਲ ਆਫਿਸ ਦਾ ਵੀ ਖਾਸ ਕੰਮ ਸ਼ੁਰੂ ਕਰ ਸਕਦੇ ਹੋ। ਵਧੀਆ ਪੇ, ਵਧੀਆ ਬੈਨੀਫਿਟਸ, ਅਤੇ ਕੋਈ ਵੀ ਬੈਕ ਬ੍ਰੇਕਿੰਗ ਕੰਮ ਹੋਣਾ ਹੀ ਨਹੀਂ ਹੈਗਾ, ਕੋਈ ਲੇਬਰ ਦਾ ਕੰਮ ਹੋਣਾ ਹੀ ਨਹੀਂ ਹੈਗਾ, ਟੋਰੀ ਵਾਈਟ ਕਾਲਰ ਦਾ ਕੰਮ ਹੀ ਹੋਊਗਾ, ਅਤੇ ਉਹ ਵੀ ਰਿਸੈਸ਼ਨ ਪਰੂਫ, ਟੇਰਫ ਪਰੂਫ ਕੰਮ, ਖਾਸ ਤਾਂ ਮੈਡੀਕਲ ਫੀਲਡ ਦੇ ਵਿੱਚ। ਜੇ ਤੁਸੀਂ ਜ਼ਿਆਦਾ ਜਾਣਕਾਰੀ ਲੈਣਾ ਚਾਹੁੰਦੇ ਹੋ, ਜਾਣਕਾਰੀ ਲੈ ਕੇ ਹੀ ਤੁਸੀਂ ਪਹਿਲਾ ਕਦਮ ਲੈ ਸਕਦੇ ਹੋ ਇੱਕ ਕਰੀਅਰ ਲਾਂਚ ਕਰਨ ਦੇ ਵੱਲ, ਅਤੇ ਇਹਨਾਂ ਦੇ ਐਕਡੈਮਿਕ ਕਾਉਂਸਲਰ ਤੁਹਾਨੂੰ ਸਹੀ ਤਰ੍ਹਾਂ ਗਾਈਡ ਕਰਨਗੇ। ਨੰਬਰ ਘੁਮਾਓ, ਕੁਈਨਜ਼ਵੁੱਡ ਕਾਲਜ ਬਰੈਂਪਟਨ, 905-872-0088, 905-872-0088, that's 905-872-0088. ਨੀਰੂ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਸਿਮਰਾਜ, ਤੁਹਾਨੂੰ ਵੀ ਔਰ ਸਾਰੇ ਲਿਸਨਰਸ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਨੀਰੂ ਜੀ, ਬਹੁਤ ਲੋਕ ਨੇ ਜੋ ਕਿ ਇੱਥੇ ਆ ਕੇ ਕੋਈ ਆਡ ਜੋਬ ਦੇ ਵਿੱਚ, ਫੈਕਟਰੀ ਜੋਬ ਦੇ ਵਿੱਚ ਐਂਟਰ ਤਾਂ ਕਰ ਜਾਂਦੇ ਆ, ਪਰ ਕਦੇ ਐਗਜ਼ਿਟ ਤਾਂ ਕਰਦੇ ਨਹੀਂ ਹੈਗੇ, ਕਿਉਂਕਿ ਇੱਕ ਵਾਰੀ ਬੰਦਾ ਲਾਈਨ 'ਚ ਕੋਈ ਆ ਜਾਂਦਾ ਫਿਰ ਕਹਿੰਦਾ ਯਾਰ ਪੈਸੇ ਵੀ ਕਮਾਉਣੇ ਆ, ਆਪਾਂ ਹੋਰ ਕੁਝ ਕਰ ਨਹੀਂ ਸਕਦੇ। ਕੋਈ ਇਸ ਤਰ੍ਹਾਂ ਦਾ ਤਰੀਕਾ ਹੈਗਾ ਕਿ ਕੋਈ ਕੰਮ ਵੀ ਕਰ ਰਿਹਾ ਪਰ ਨਾਲ ਦਿਆਂ ਪੜ੍ਹਾਈ ਵੀ ਕਰਕੇ ਉਹ ਸ਼ਿਫਟ ਹੋ ਸਕਦੇ ਨੇ ਇੱਕ ਮੱਚ ਈਜ਼ੀਅਰ ਆਫਿਸ ਜੋਬ ਤੱਕ?
1: ਬਿਲਕੁਲ ਸਿਮਰਾਜ, ਹੈਗੇ ਇਸ ਤਰ੍ਹਾਂ ਦੇ ਬਹੁਤ ਸਾਰੇ ਕੋਰਸਿਸ, ਔਰ ਸਾਡੇ ਸਾਰੇ ਕੋਰਸਿਸ ਜਿਹੜੇ ਨੇ ਅਸੀਂ ਫੁੱਲ ਟਾਈਮ ਔਰ ਪਾਰਟ ਟਾਈਮ ਦੋਨੋਂ ਹੀ ਤਰ੍ਹਾਂ ਤੋਂ ਆਫਰ ਕਰਦੇ ਹਾਂ। ਸੋ ਜਿਹੜੇ ਲੋਕ ਆਲਰੇਡੀ ਜੋਬ ਕਰ ਰਹੇ ਹੈ ਪਾਰਟ ਟਾਈਮ ਕਲਾਸਿਸ ਲੈ ਸਕਦੇ ਹੈ ਔਰ ਇੱਕ ਅੱਛੀ ਜੋਬ ਲੈ ਸਕਦੇ ਹੈ। ਸਮਟਾਈਮਸ ਕਿ ਜਿਹੜੇ ਤੁਸੀਂ ਕੰਪਨੀਸ ਦੇ ਵਿੱਚ ਕੰਮ ਕਰ ਰਹੇ ਹੋ ਇੰਟਰਨਲ ਜੋਬ ਪੋਸਟਿੰਗ ਦੇ ਵਿੱਚ ਅੱਗੇ ਜਾ ਸਕਦੇ ਹੋ, ਜਾਂ ਫਿਰ ਬਾਹਰ ਅਗਰ ਕਰੀਅਰ ਚੇਂਜ ਕਰਨਾ ਚਾਹੁੰਦੇ ਹੋ ਤਾਂ ਡਿਫਰੈਂਟ ਡਿਫਰੈਂਟ ਫੀਲਡਸ ਦੇ ਵਿੱਚ ਸਾਡੇ ਕੋਲ ਕੋਰਸਿਸ ਹੈਗੇ ਨੇ। ਅਗਰ ਗੱਲ ਕਰੀਏ ਅੱਜ ਦੇ ਹਾਈ ਡਿਮਾਂਡ ਪ੍ਰੋਫੈਸ਼ਨ ਦੀ ਤਾਂ ਮੈਡੀਕਲ ਫੀਲਡ ਦੇ ਵਿੱਚ ਅੱਜ ਕੱਲ੍ਹ ਬਹੁਤ ਹਾਈ ਡਿਮਾਂਡ ਹੈ ਕਿਉਂਕਿ ਕੈਨੇਡਾ ਦੇ ਵਿੱਚ ਮੈਡੀਕਲ ਆਫਿਸਿਸ ਦੇ ਵਿੱਚ ਵੀ ਜੋਬਸ ਬਹੁਤ ਹੈਗੀਆਂ ਨੇ ਔਰ ਟ੍ਰੇਨਡ ਵਰਕਰਸ ਦੀ ਬਹੁਤ ਸ਼ਾਰਟੇਜ ਹੈ। ਸੋ ਮੈਡੀਕਲ ਆਫਿਸ ਅਸਿਸਟੈਂਟ ਦਾ ਡਿਪਲੋਮਾ ਸਾਡਾ ਸ਼ੁਰੂ ਹੋਣ ਜਾ ਰਿਹਾ ਉਹਨਾਂ ਵਾਸਤੇ, ਜੋ ਲੋਕ ਡਾਕਟਰਸ ਆਫਿਸ ਦੇ ਵਿੱਚ ਇੱਕ ਅੱਛੀ ਜੋਬ ਲੈਣਾ ਚਾਹੁੰਦੇ ਐਜ਼ ਏ ਰਿਸੈਪਸ਼ਨਿਸਟ ਜਾਂ ਮੈਡੀਕਲ ਆਫਿਸ ਅਸਿਸਟੈਂਟ ਦੀ ਜੋਬ ਲੈਣਾ ਚਾਹੁੰਦੇ ਆ, ਮੈਡੀਕਲ ਟ੍ਰਾਂਸਕ੍ਰਿਪਸ਼ਨਿਸਟ ਦੀ ਆਨਲਾਈਨ ਜੋਬਸ ਹੁੰਦੀਆਂ ਜਿਹੜੀਆਂ ਤੁਸੀਂ ਘਰ ਬੈਠ ਕੇ ਵੀ ਕਰ ਸਕਦੇ ਹੋ, ਇਸ ਤਰ੍ਹਾਂ ਦੀ ਕੋਈ ਇੱਕ ਅੱਛੀ ਜੋਬ ਲੈਣਾ ਚਾਹੁੰਦੇ ਹੋ, ਐਂਟਰੀ ਲੈਵਲ ਕੋਈ ਵੀ ਮੈਡੀਕਲ ਆਫਿਸ ਦੇ ਵਿੱਚ ਜੋਬ ਲੈਣੀ ਹੈ ਤਾਂ ਮੈਡੀਕਲ ਆਫਿਸ ਅਸਿਸਟੈਂਟ ਦਾ ਡਿਪਲੋਮਾ ਕਰਕੇ ਲੈ ਸਕਦੇ ਹੈ। ਔਰ ਇਹ ਕੋਰਸ ਸਾਡਾ ਫੁੱਲ ਟਾਈਮ ਔਰ ਪਾਰਟ ਟਾਈਮ ਦੋਨੋਂ ਹੀ ਤਰ੍ਹਾਂ ਤੋਂ ਅਸੀਂ ਆਫਰ ਕਰ ਰਹੇ ਹਾਂ ਔਰ ਹਾਈਬ੍ਰਿਡ ਕਲਾਸਿਸ ਨੇ। ਸੋ ਕੁਛ ਕਲਾਸਿਸ ਆਨਲਾਈਨ ਹੁੰਦੀਆਂ, ਕੁਛ ਆਫਲਾਈਨ ਕਲਾਸਿਸ ਹੁੰਦੀਆਂ ਇਨ ਪਰਸਨ ਕਾਲਜ ਵਿੱਚ। ਔਰ ਇਸ ਪ੍ਰੋਗਰਾਮ ਦੇ ਵਿੱਚ ਅਸੀਂ 240 ਆਵਰਸ ਦੇ ਪ੍ਰੈਕਟੀਕਮ ਵੀ ਕਰਾਉਂਦੇ ਹਾਂ ਜਿਹਦੇ ਨਾਲ ਕਿ ਸਟੂਡੈਂਟਸ ਨੂੰ ਆਪਣੀ ਫੀਲਡ ਦੀ ਪੂਰੀ ਪ੍ਰੋਪਰ ਨੌਲੇਜ ਹੁੰਦੀ ਹੈ ਔਰ ਅੱਗੇ ਜਾ ਕੇ ਜੋਬ ਲੈਣ ਦੇ ਵਿੱਚ ਕੋਈ ਮੁਸ਼ਕਿਲ ਨਹੀਂ ਹੁੰਦੀ। ਔਰ ਇਹ ਪਲੇਸਮੈਂਟ ਵੀ ਡਾਕਟਰਸ ਆਫਿਸ ਦੇ ਵਿੱਚ ਕਾਲਜ ਅਰੇਂਜ ਕਰਕੇ ਦਿੰਦਾ ਹੈ। ਸੋ ਸਟੂਡੈਂਟਸ ਨੂੰ ਆਪਣੇ ਆਪ ਜਾ ਕੇ ਕੋਈ ਪਲੇਸਮੈਂਟ ਆਪਣੀ ਅਰੇਂਜ ਨਹੀਂ ਕਰਨੀ ਪੈਂਦੀ। ਸੋ ਇਹ ਕੋਰਸ ਕਰਕੇ ਪਾਸਟ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਸਟੂਡੈਂਟ ਇਸੇ ਹੀ ਫੀਲਡ ਦੇ ਵਿੱਚ ਕੰਮ ਕਰ ਰਹੇ ਹੈ ਔਰ ਇੱਕ ਅੱਛੀ ਲਾਈਫ ਬਿਤਾ ਰਹੇ ਜੋ ਕਿ ਪਹਿਲੇ ਲੇਬਰ ਮਾਰਕੀਟ ਦੇ ਵਿੱਚ ਕੰਮ ਕਰਦੇ ਸੀ ਔਰ ਜਾਂ ਫਿਰ ਏਜੰਸੀ ਥਰੂ ਬੜਾ ਹਾਰਡ ਟਾਈਮ ਦੇਖਦੇ ਸੀ। ਸੋ ਇਹ ਕੋਰਸ ਪਾਰਟ ਟਾਈਮ ਕੋਰਸ ਕੀਤਾ ਉਹਨਾਂ ਨੇ ਔਰ ਇੱਕ ਅੱਛੀ ਜੋਬ ਲਿੱਤੀ ਹੋਈ ਹੈ, ਹੁਣ ਅੱਗੇ ਜਾ ਕੇ ਬ੍ਰਾਈਟ ਫਿਊਚਰ ਹੈ ਇਸ ਫੀਲਡ ਦੇ ਵਿੱਚ। ਸੋ ਮੈਡੀਕਲ ਆਫਿਸ ਅਸਿਸਟੈਂਟ ਦਾ ਪ੍ਰੋਗਰਾਮ ਸਾਡਾ ਸ਼ੁਰੂ ਹੋਣ ਜਾ ਰਿਹਾ ਜੀ।
0: ਨੰਬਰ ਤੁਸੀਂ ਨੋਟ ਕਰੋ, ਕੁਈਨਜ਼ਵੁੱਡ ਕਾਲਜ ਬਰੈਂਪਟਨ, 905-872-0088, 905-872-0088। ਅਤੇ ਨੀਰੂ ਜੀ, ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਤਾਂ ਇਸ ਮੁਲਕ ਦੇ ਵਿੱਚ ਲੱਖਾਂ ਹੀ ਲੋਕਾਂ ਦਾ ਇੱਕ ਸ਼ੋਰਟੇਜ ਹੈ, ਕਮੀ ਹੈ। ਸੋ ਤੁਸੀਂ ਦੱਸੋ ਕਿ ਹੈਲਥ ਕੇਅਰ ਦੇ ਵਿੱਚ ਖਾਸ ਪਰਸਨਲ ਸਪੋਰਟ ਵਰਕਰ, ਇਹਦਾ ਨਵਾਂ ਬੈਚ ਕਦੋਂ ਸ਼ੁਰੂ ਕਰਨ ਲੱਗੇ ਹਾਂ?
1: ਜੀ, ਇਹਦਾ ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਸਿਮਰਾਜ ਸਾਡੇ ਮਾਰਨਿੰਗ ਦੇ ਵੀ ਔਰ ਆਫਟਰਨੂਨ ਦੇ ਵੀ। ਪਰਸਨਲ ਸਪੋਰਟ ਵਰਕਰ ਹਮੇਸ਼ਾ ਡਿਮਾਂਡ 'ਚ ਰਹਿੰਦੇ ਆ ਸਿਮਰਾਜ, ਕਿਉਂਕਿ ਇੱਥੇ ਬੇਬੀ ਬੂਮਰਸ ਦੀ ਪਾਪੂਲੇਸ਼ਨ ਵੱਧ ਰਹੀ ਹੈ ਕੈਨੇਡਾ ਦੇ ਵਿੱਚ ਔਰ ਖਾਸ ਕਰ ਓਨਟੈਰੀਓ ਦੇ ਵਿੱਚ, ਤਾਂ ਉਹ ਬੇਬੀ ਬੂਮਰਸ ਦੀ ਪਾਪੂਲੇਸ਼ਨ ਜ਼ਿਆਦਾ ਹੋਣ ਕਰਕੇ PSWs ਹਾਈ ਡਿਮਾਂਡ ਦੇ ਵਿੱਚ ਹੈਗੇ ਨੇ। ਕੁਈਨਜ਼ਵੁੱਡ ਕਾਲਜ ਜਿਹੜਾ ਪ੍ਰੋਗਰਾਮ ਆਫਰ ਕਰ ਰਿਹਾ PSW ਦਾ, ਇਹ 6 months ਦਾ ਪ੍ਰੋਗਰਾਮ ਹੈ। ਸੋ ਜਿਹੜੇ ਇੱਥੇ ਵਿਜ਼ਿਟਰ ਵਰਕ ਪਰਮਿਟ ਜਾਂ ਰਿਫਿਊਜ਼ੀ ਸਟੇਟਸ ਤੇ ਰਹਿ ਰਿਹਾ, ਕੋਈ ਪੜ੍ਹਾਈ ਕਰਨਾ ਚਾਹੁੰਦੇ ਆ ਬਿਨਾਂ ਆਪਣਾ ਸਟੇਟਸ ਚੇਂਜ ਕਰੇ, ਉਹ ਲੋਕ ਵੀ ਇਸ ਕੋਰਸ ਨੂੰ ਜੁਆਇਨ ਕਰ ਸਕਦੇ ਆ। ਅਸੀਂ ਉਹਨਾਂ ਨੂੰ ਕੋਈ ਇੰਟਰਨੈਸ਼ਨਲ ਸਟੂਡੈਂਟ ਫੀਸ ਨਹੀਂ ਚਾਰਜ ਕਰਦੇ ਔਰ ਜੋ ਵੀ ਟਿਊਸ਼ਨ ਫੀਸ ਹੈ ਉਹ ਈਜ਼ੀ ਇੰਸਟਾਲਮੈਂਟ ਪੇਮੈਂਟਸ ਦੇ ਵਿੱਚ ਪੇ ਕਰ ਸਕਦੇ ਆ। ਔਰ ਇਸ ਪ੍ਰੋਗਰਾਮ ਦੇ ਵਿੱਚ ਵੀ 310 ਆਵਰਸ ਦੀ ਪਲੇਸਮੈਂਟ ਹੁੰਦੀ ਹੈ ਨਰਸਿੰਗ ਹੋਮ ਦੇ ਵਿੱਚ, ਜੋ ਕਿ ਕਾਲਜ ਅਰੇਂਜ ਕਰਦਾ ਹੈ ਸਟੂਡੈਂਟਸ ਲਈ। ਔਰ ਕੋਰਸ ਕੰਪਲੀਟ ਹੋਣ ਤੋਂ ਬਾਅਦ ਚਾਹੇ ਕੋਈ ਵੀ ਡਿਪਲੋਮਾ ਪ੍ਰੋਗਰਾਮ ਸਾਡੇ ਨਾਲ ਕਰ ਰਹੇ ਹੋ ਤੁਸੀਂ, ਤਾਂ ਅਸੀਂ ਆਪਣੇ ਸਟੂਡੈਂਟਸ ਨੂੰ ਜੋਬ ਅਸਿਸਟੈਂਸ ਪ੍ਰੋਵਾਈਡ ਕਰਦੇ ਹਾਂ, ਉਹਨਾਂ ਨੂੰ ਇੰਟਰਵਿਊ ਪ੍ਰਿਪਰੇਸ਼ਨ ਕਰਾਈ ਜਾਂਦੀ ਹੈ, ਰੈਜ਼ੂਮੇ ਰਾਈਟਿੰਗ ਕਰਾਈ ਜਾਂਦੀ ਹੈ ਔਰ ਕੁਝ ਕੰਟੈਕਟਸ ਵੀ ਪ੍ਰੋਵਾਈਡ ਕੀਤੇ ਜਾਂਦੇ ਆ ਕਾਲਜ ਦੀ ਤਰਫ ਤੋਂ ਜੋਬਸ ਅਪਲਾਈ ਕਰਨ ਦੇ ਲਈ।
0: Queenswood College, Brampton, 905-872-0088, 905-872-0088. Neeru ji, bahut log labor market de vich ne, par oh koi short course hi karna chahunde ne, maybe chahunde ne ki ohna de aapdi hi company de vich hi koi maadi moti padhai karke aapa upgrade kar liye jyada badhiya position tak, te oh aapde kaam nu chhadna hi nahi chahunde kyunki koi seniority hai, koi badhiya pay hai, koi benefit ne. So je oh internally aapde company de vich move on up hona chahunde, is tarah de vi koi course offer kar sakde ho?
1: ਜੀ ਬਿਲਕੁਲ ਕਰਦੇ ਹਾਂ ਸਿਮਰਾਜ, ਸ਼ੋਰਟ ਕੋਰਸਿਸ ਹੁੰਦੇ ਨੇ ਪਾਰਟ ਟਾਈਮ, ਔਰ ਵੀਕਐਂਡ 'ਤੇ ਵੀ ਇਹ ਕਲਾਸਿਸ ਹੁੰਦੀਆਂ ਨੇ ਜਾਂ ਔਨਲਾਈਨ ਵੀ ਕਲਾਸਿਸ ਅਵੇਲੇਬਲ ਹੁੰਦੀਆਂ ਨੇ. ਇਹਦੇ ਵਿੱਚ ਅਸੀਂ ਔਫਰ ਕਰਦੇ ਹਾਂ ਬੇਸਿਕ ਟੂ ਐਡਵਾਂਸ ਕੰਪਿਊਟਰ ਦਾ ਕੋਰਸ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਅਗਰ ਕੋਈ ਲੇਬਰ ਮਾਰਕੀਟ 'ਚ ਕੰਮ ਕਰ ਰਿਹਾ ਪਰ ਕੰਪਨੀ ਬਹੁਤ ਵੱਡੀ ਹੈ, ਫਲੋਰ 'ਤੇ ਕੰਮ ਕਰ ਰਿਹਾ, ਇੰਟਰਨਲ ਜੋਬ ਪੋਸਟਿੰਗ ਦੇ ਵਿੱਚ ਕਸਟਮਰ ਸਰਵਿਸ ਦੇ ਵਿੱਚ ਜਾਣਾ ਚਾਹੁੰਦੇ ਹੈ ਜਾਂ ਲੀਡ ਹੈਂਡ ਬਣਨਾ ਚਾਹੁੰਦੇ ਹੈ, ਸੁਪਰਵਾਈਜ਼ਰ ਬਣਨਾ ਚਾਹੁੰਦੇ ਹੈ, ਐਡਮਿਨਿਸਟ੍ਰੇਸ਼ਨ ਦੇ ਵਿੱਚ ਆਉਣਾ ਚਾਹੁੰਦੇ ਹੈ, ਤਾਂ ਉਹ ਲੋਕ ਕੰਪਿਊਟਰਸ ਦੇ ਸਕਿੱਲਸ ਅਪਗ੍ਰੇਡ ਕਰ ਸਕਦੇ ਹੈ, ਇੰਗਲਿਸ਼ ਲੈਂਗੁਏਜ ਜਾਂ ਫਰੈਂਚ ਦੀਆਂ ਕਲਾਸਿਸ ਲੈ ਸਕਦੇ ਹੈ, ਬਿਜ਼ਨਸ ਕਮਿਊਨੀਕੇਸ਼ਨ ਦੇ ਕੋਰਸਿਸ ਨੇ, ਡਾਟਾ ਐਂਟਰੀ ਦੇ ਕੋਰਸਿਸ ਅਸੀਂ ਆਫਰ ਕਰ ਰਹੇ ਹਾਂ, ਔਰ ਜਿਹੜੇ ਲੋਕ ਆਪਣੀ ਸੇਮ ਕੰਪਨੀ ਦੇ ਵਿੱਚ ਜਾਂ ਹੋਰ ਕਿਤੇ ਬਾਹਰ ਵੀ ਜਾ ਕੇ ਅਕਾਊਂਟਿੰਗ ਦੀ ਫੀਲਡ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਜਾਂ ਜਿਹੜੇ ਲੋਕ ਬੈਕ ਹੋਮ ਤੋਂ ਅਕਾਊਂਟਿੰਗ ਪੜ੍ਹ ਕੇ ਆਏ ਹੈ ਔਰ ਇੱਥੇ ਆ ਕੇ ਆਪਣੀ ਫੀਲਡ ਦੇ ਵਿੱਚ ਅਪਗ੍ਰੇਡ ਕਰਨਾ ਚਾਹੁੰਦੇ ਆ, ਉਹਨਾਂ ਵਾਸਤੇ ਸ਼ਾਰਟ ਕੋਰਸਿਸ ਅਸੀਂ ਆਫਰ ਕਰ ਰਹੇ ਹਾਂ, ਬੁੱਕ ਕੀਪਿੰਗ ਦਾ, ਕੁਇਕ ਬੁੱਕ ਸੋਫਟਵੇਅਰ ਦਾ. ਜਦੋਂ ਕਿ ਇਹ ਕੋਰਸ ਕਰਨ ਤੋਂ ਬਾਅਦ ਸਟੂਡੈਂਟ ਜਿਹੜੇ ਹੈਗੇ ਅਕਾਊਂਟਸ ਪੇਏਬਲ, ਰਿਸੀਵੇਬਲ, ਅਕਾਊਂਟਿੰਗ ਕਲਰਕ, ਅਕਾਊਂਟਿੰਗ ਅਸਿਸਟੈਂਟ ਦੀ ਜੋਬ ਲੈ ਸਕਦੇ ਹੈ, ਔਰ ਜੋ ਲੋਕ ਵਾਈਟ ਕਾਲਰ ਜੋਬ ਕਰਨਾ ਚਾਹੁੰਦੇ ਇੱਕ ਸ਼ਾਰਟ ਕੋਰਸ ਕਰਕੇ, ਉਹਨਾਂ ਵਾਸਤੇ ਫਾਰਮੇਸੀ ਅਸਿਸਟੈਂਟ ਦਾ ਕੋਰਸ ਵੀ ਅਸੀਂ ਆਫਰ ਕਰ ਰਹੇ ਹਾਂ.
0: Queenswood College, Brampton, 905-872-0088, 905-872-0088. ਤੇ ਅਖੀਰ ਦੇ ਵਿੱਚ ਹੋਰ ਕਿਹੜੇ ਕਿਹੜੇ ਕੋਰਸਿਸ ਜਲਦ ਸ਼ੁਰੂ ਹੋਣ ਲੱਗੇ ਨੇ ਜੀ?
1: ਹੋਰ ਸਿਮਰਾਜ, ਸਾਡੇ ਪ੍ਰਿਪਰੇਸ਼ਨ ਕੋਰਸਿਸ ਸ਼ੁਰੂ ਹੋਣ ਜਾ ਰਹੇ ਹੈ, ਆਈਲਟਸ, ਐਲਪੀ, ਪੀਟੀਈ ਦੀ ਕੋਚਿੰਗ ਅਸੀਂ ਪ੍ਰੋਵਾਈਡ ਕਰ ਰਹੇ ਹਾਂ, ਔਰ ਡਿਪਲੋਮਾਸ ਦੇ ਵਿੱਚ ਆਫਿਸ ਐਡਮਿਨਿਸਟ੍ਰੇਸ਼ਨ ਦਾ ਡਿਪਲੋਮਾ ਹੈ, ਡਾਟਾ ਐਨਾਲਿਸਟ, ਕੰਪਿਊਟਰਾਈਜ਼ ਅਕਾਊਂਟਿੰਗ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ, ਔਰ ਜੋ ਲੋਕ ਹੈਲਥ ਕੇਅਰ ਦੀਆਂ ਕਿਚਨਸ ਦੇ ਵਿੱਚ ਕੰਮ ਕਰਨਾ ਚਾਹੁੰਦੇ ਉਹਨਾਂ ਵਾਸਤੇ ਡਾਇਟਰੀ ਏਡ ਡਿਪਾਰਟਮੈਂਟ ਦੇ ਵਿੱਚ ਫੂਡ ਸਰਵਿਸ ਵਰਕਰ ਦੀਆਂ ਜਿਹੜੀਆਂ ਜੋਬਸ ਹੈ ਉਹਦੇ ਲਈ ਫੂਡ ਸਰਵਿਸ ਵਰਕਰ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ. ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੋਰਸਿਸ ਸ਼ੁਰੂ ਹੋ ਰਹੇ ਨੇ, ਔਰ ਹੁਣ ਸਮਰ ਆ ਰਹੀ ਹੈ ਤਾਂ ਸਕੂਲਸ ਵੀ ਵੋਕੇਸ਼ਨ ਹੋ ਜਾਣੀ ਹੈ, ਸਕੂਲ ਕਲੋਜ਼ ਹੋ ਜਾਣੇ ਹੈ, ਸੋ ਜਿਹੜੇ ਬੱਚੇ ਗ੍ਰੇਡ 12 ਪਾਸ ਕਰਕੇ ਯੂਨੀਵਰਸਿਟੀ ਜਾ ਰਹੇ ਹੈ ਔਰ ਜਾਣ ਤੋਂ ਪਹਿਲੇ ਕੋਈ ਜੰਪ ਸਟਾਰਟ ਦੇ ਅੰਡਰ ਕੋਈ ਕੋਰਸਿਸ ਕਰਨਾ ਚਾਹੁੰਦੇ ਆ ਕਿ ਜਿਹੜੇ ਉਹਨਾਂ ਦੇ ਫਸਟ ਸੈਮਿਸਟਰ ਦੇ ਪ੍ਰੋਗਰਾਮ ਦੇ ਕੋਰਸਿਸ ਨੇ ਔਰ ਉਹਨਾਂ ਨੂੰ ਪ੍ਰੀਪੇਅਰ ਕਰਨਾ ਚਾਹੁੰਦੇ ਆ ਜਾਣ ਤੋਂ ਪਹਿਲੇ, ਤਾਂ ਅਸੀਂ ਉਹ ਪ੍ਰਿਪਰੇਸ਼ਨ ਕੋਰਸਿਸ ਵੀ ਆਫਰ ਕਰ ਰਹੇ ਹਾਂ, ਔਰ ਜਿਹੜੇ ਬੱਚੇ ਸਕੂਲਸ ਦੇ ਵਿੱਚ ਹੈਗੇ ਅੱਗੇ ਸੈਪਟੈਂਬਰ ਤੋਂ ਨੈਕਸਟ ਜਿਹੜੇ ਵੀ ਗ੍ਰੇਡ 'ਚ ਉਹਨਾਂ ਨੇ ਜਾਣਾ ਹੈ ਉਸ ਗ੍ਰੇਡ ਦੇ ਇੰਗਲਿਸ਼, ਮੈਥਸ ਜਾਂ ਕੋਈ ਹੋਰ ਸਬਜੈਕਟ ਦੀ ਪੜ੍ਹਾਈ ਕਰਨਾ ਚਾਹੁੰਦੇ ਆ ਜਾਂ ਫਿਰ ਕੋਈ ਕੰਪਿਊਟਰ ਦੇ ਕੋਰਸਿਸ ਲੈਣਾ ਚਾਹੁੰਦੇ ਆ, ਤਾਂ ਅਸੀਂ ਉਹ ਵੀ ਕੋਰਸਿਸ ਆਫਰ ਕਰ ਰਹੇ ਹਾਂ ਸਮਰ ਦੇ ਵਿੱਚ. ਸੋ ਇਹਨਾਂ ਸਾਰੇ ਕੋਰਸਿਸ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ 'ਤੇ ਲੌਗਇਨ ਕਰ ਸਕਦੇ ਆ queenswoodcollege.com, ਜਾਂ ਫਿਰ ਫੋਨ ਕਰਕੇ ਅਪੁਆਇੰਟਮੈਂਟ ਬਣਾ ਕੇ ਮਿਲ ਸਕਦੇ ਆ. ਕਾਲਜ 7 ਡੇਜ਼ ਓਪਨ ਹੁੰਦਾ ਹੈ, ਫੋਨ ਨੰਬਰ ਹੈ 905-872-0088, 905-872-0088. ਕੈਂਪਸ ਲੋਕੇਟਿਡ ਹੈ 2023 ਵਿਲੀਅਮਸ ਪਾਰਕਵੇ ਯੂਨਿਟ 3, ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਦਾ. ਅਸੀਂ ਰੇਲਵੇ ਕਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਜੀ, ਵਿਲੀਅਮਸ ਨੂੰ ਫੇਸਿੰਗ. ਔਰ ਲਾਸਟ ਦੇ ਵਿੱਚ ਇੱਕੋ ਹੀ ਮੈਸੇਜ ਹੈ ਕਮਿਊਨਿਟੀ ਨੂੰ ਕਿ ਇੰਨੀ ਦੂਰ ਆ ਕੇ ਤੁਸੀਂ ਹਮੇਸ਼ਾ ਲੇਬਰ 'ਚ ਨਾ ਫਸੇ ਰਹੋ, ਛੋਟੇ ਛੋਟੇ ਕੋਰਸਿਸ ਕਰਕੇ ਪਾਰਟ ਟਾਈਮ ਪ੍ਰੋਗਰਾਮਸ, ਵੰਸ ਏ ਵੀਕ 3 ਘੰਟੇ ਦੀ ਵੀ ਕਲਾਸ ਲਓਗੇ ਤਾਂ ਐਂਡ ਆਫ ਦਾ ਈਅਰ ਤੁਸੀਂ ਕਿਸੇ ਨਾ ਕਿਸੇ ਜਗ੍ਹਾ ਤੇ ਸਟੈਂਡ ਕਰਦੇ ਹੋ ਔਰ ਆਪਣਾ ਕਰੀਅਰ ਚੇਂਜ ਕਰ ਸਕਦੇ ਹੋ. ਬਹੁਤ ਬਹੁਤ ਸ਼ੁਕਰੀਆ ਸਿਮਰਾਜ ਸਮਾਂ ਦੇਣ ਦੇ ਲਈ.
0: ਥੈਂਕ ਯੂ ਵੈਰੀ ਮਚ. ਤੁਸੀਂ ਵੀ ਅੱਜ ਹੁਣੇ ਹੀ ਕੁਈਨਜ਼ਵੁੱਡ ਕਾਲਜ ਬ੍ਰੈਂਪਟਨ ਦੇ ਅਕੈਡਮਿਕ ਕਾਉਂਸਲਰ ਨਾਲ ਸੰਪਰਕ ਕਰੋ, ਬਿਲਕੁਲ ਫ੍ਰੀ ਕੰਸਲਟੇਸ਼ਨ ਹੋਊਗੀ, ਤੁਹਾਨੂੰ ਦੱਸਣਗੇ ਕਿ ਤੁਹਾਡੀ ਪੜ੍ਹਾਈ ਦੇ ਹਿਸਾਬ ਨਾਲ, ਤੁਹਾਡੇ ਕੰਮ ਕਾਰੋਬਾਰ ਤਜਰਬੇ ਦੇ ਹਿਸਾਬ ਨਾਲ ਕਿਹੜਾ ਕੋਰਸ ਵਧੀਆ ਰਹੇਗਾ. 905-872-0088, 905-872-0088. ਦੋਸਤੋ, ਅੱਜ ਜੇਕਰ ਤੁਹਾਡਾ ਜੀ ਕਰਦਾ ਵਧੀਆ ਬਹੁਤ ਹੀ ਸਵਾਦ ਇੰਡੀਅਨ ਫੂਡ ਤੁਸੀਂ ਟੇਕ ਆਊਟ ਕਰਨਾ ਚਾਹੁੰਦੇ ਹੋ ਜਾਂ ਡਾਈਨ ਇਨ ਕਰਨਾ ਚਾਹੁੰਦੇ ਹੋ, ਫਿਰ ਬ੍ਰੈਂਪਟਨ ਸ਼ਹਿਰ ਦੇ ਵਿੱਚ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ 3 ਬਹੁਤ ਹੀ ਸ਼ਾਨਦਾਰ ਲੋਕੇਸ਼ਨਸ ਆਪਰੇਟ ਕਰਦੇ ਨੇ, ਤੇ ਤੁਹਾਨੂੰ 2:00 ਇਨ ਦ ਮਾਰਨਿੰਗ ਸਵੇਰੇ 2 ਵਜੇ ਤੱਕ 7 ਹੀ ਦਿਨ ਇਹ ਤਾਜ਼ਾ ਫੂਡ ਹੀ ਟੇਕ ਆਊਟ ਕਰਨ ਲਈ ਦੇਣਗੇ. ਤੇ ਅੱਜ ਟਿਊਜ਼ਡੇ, ਇੱਕ ਚਨਾ ਭਟੂਰਾ ਲਓ, ਦੂਜੀ ਪਲੇਟ ਬਿਲਕੁਲ ਫ੍ਰੀ. ਸੋ ਅੱਜ ਟਿਊਜ਼ਡੇ ਸਪੈਸ਼ਲ ਐਟ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, ਬਾਏ ਵਨ ਗੈਟ ਵਨ ਫ੍ਰੀ ਚਨਾ ਭਟੂਰਾ. ਐਵਰੀ ਡੇ ਕੋਈ ਨਾ ਕੋਈ ਇੱਕ ਜਾਂ ਉਸ ਤੋਂ ਵੱਧ ਆਈਟਮ ਬਾਏ ਵਨ ਗੈਟ ਵਨ ਫ੍ਰੀ ਹੁੰਦੀ ਆ. ਅੱਜ ਚਨਾ ਭਟੂਰਾ ਬਾਏ ਵਨ ਗੈਟ ਵਨ ਫ੍ਰੀ ਹੈ. ਪਹੁੰਚੋ 275 Garden Brook Trail and Castlemore. ਇਹ ਪਹਿਲੀ ਲੋਕੇਸ਼ਨ ਆ Garden Brook Trail and Castlemore. ਦੂਜੀ ਲੋਕੇਸ਼ਨ ਹੈ Mississauga Road ਤੇ Financial ਦੇ ਬਿਲਕੁਲ ਨਜ਼ਦੀਕ 85 Montpellier Street Brampton. ਤੇ ਤੀਜੀ ਲੋਕੇਸ਼ਨ ਹੈ 15 Fandor Way right by Beauvaird and Chinkoozie. ਸੋ ਇਹ ਤੁਹਾਡੇ ਲਈ ਨਿਤ ਰੋਜ਼ ਹੀ ਨਵੀਆਂ ਸ਼ੁੱਧ ਖੋਏ ਦੀਆਂ ਮਿਠਾਈਆਂ ਤਿਆਰ ਕਰਦੇ ਆ, ਇੰਡੀਆ ਸਟਾਈਲ ਕੇਕਸ ਐਂਡ ਪੇਸਟਰੀਜ਼ ਵੀ, ਡੋਸੇ ਦੇ ਜਿਹੜੇ ਖਾਣ ਦੇ ਸ਼ੌਕੀਨ ਨੇ ਇਹ 15 ਵਰਾਇਟੀ ਦੇ ਡੋਸੇ ਹੀ ਇਕੱਲੇ ਤਿਆਰ ਕਰਦੇ ਆ। ਤੰਦੂਰੀ ਪਕਵਾਨ ਦੇ ਵਿੱਚ ਵੈੱਜ ਵੀ ਨਾਨ ਵੈੱਜ ਤੰਦੂਰੀ, ਬਹੁਤ ਵੱਡਾ ਇਹਦਾ ਮੈਨਿਊ ਹੈ। ਡਾਈਨ ਇਨ ਕਰੋ ਪੂਰੇ ਪਰਿਵਾਰ ਨਾਲ, ਟੇਕ ਆਊਟ ਕਰੋ ਜਾਂ ਲਾਈਵ ਕੇਟਰਿੰਗ ਦਾ ਵੀ ਪ੍ਰਬੰਧ ਕਰਵਾ ਸਕਦੇ ਹੋ। ਇਹਨਾਂ ਦੇ 10 ਟਰੱਕ ਨੇ, ਆਲਰੇਡੀ ਬੁਕਿੰਗ ਸ਼ੁਰੂ ਹੋ ਚੁੱਕੀਆਂ ਨੇ ਵਿਆਹਾਂ ਸ਼ਾਦੀਆਂ ਜਾਗੋ ਮਾਈਆਂ ਲੇਡੀ ਸੰਗੀਤਕ ਸਰੋਤ ਲਈ। ਜੇ ਤੁਸੀਂ ਵੀ ਲਾਈਵ ਕੇਟਰਿੰਗ ਚਾਹੁੰਦੇ ਹੋ ਤੁਹਾਡੇ ਮਹਿਮਾਨਾਂ ਨੂੰ ਖੁਸ਼ ਕਰਨ ਦੇ ਲਈ, ਫਿਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ ਲਾਈਵ ਟਰੱਕ ਸੱਦੋ 905-794-8111 905-794-8111। ਤੇ ਦੋਸਤੋ ਜੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਦੇ ਘਰ ਦੇ ਵਿੱਚ ਨਵਾਂ ਕਿਚਨ ਤਿਆਰ ਕਰਵਾਉਣਾ ਜਾਂ ਕੋਈ ਵੀ ਰੈਨੋਵੇਸ਼ਨ ਵਾਸ਼ਰੂਮ ਦਾ ਅਪਗ੍ਰੇਡ ਕਰਵਾਉਣਾ ਹੋਵੇ, ਫਿਰ ਪੀਅਰਸਨ ਕਿਚਨ ਕੈਬਨ ਐਂਡ ਰੈਨੋਵੇਸ਼ਨ ਤੋਂ ਲਈ ਹੁਣ 20+ ਸਾਲ ਤੋਂ ਪੂਰਾ ਕਿਚਨ ਵਾਸ਼ਰੂਮ ਅਤੇ ਰੈਨੋਵੇਸ਼ਨ ਦਾ ਕੰਮ ਕਰਦੇ ਆ ਰਹੇ ਨੇ। 647-445-50 ਇਹਦਾ ਫੋਨ ਨੰਬਰ ਹੈ। ਏ ਟੂ ਜ਼ੈਡ ਰੈਨੋਵੇਸ਼ਨ ਦਾ ਕੰਮ ਕਰਦੇ ਆ। ਆਪਦੀ ਹੀ ਬ੍ਰੈਂਪਟਨ ਫੈਕਟਰੀ ਦੇ ਵਿੱਚ ਪੂਰੇ ਤੇ ਪੂਰੇ ਆਪਦੀਆਂ ਮਸ਼ੀਨਾਂ ਇਹਨਾਂ ਦੀਆਂ ਲੱਗੀਆਂ ਹੋਈਆਂ ਬਹੁਤ ਟਾਈਮ ਤੋਂ। ਇਹ ਡੋਰ ਕਰਿੰਗ ਵੀ ਕਰਦੇ ਨੇ ਜੇ ਕਸਟਮ, ਬਹੁਤ ਹੀ ਭਾਰਾ ਬਹੁਤ ਹੀ ਸੋਹਣਾ ਲੱਕੜ ਦਾ ਦਰਵਾਜ਼ਾ ਫਰੰਟ ਐਂਟਰੀ ਦਰਵਾਜ਼ਾ ਲਾਉਣਾ ਹੋਵੇ ਇਹ ਕਸਟਮ ਬਣਾ ਦੇਣਗੇ ਜਿਹੜੇ ਮਰਜ਼ੀ ਡਿਜ਼ਾਈਨ ਵਿੱਚ ਪਾਉਣੇ ਹੋਣ। ਨਾਲ ਦੀ ਨਾਲ ਕਸਟਮ ਕਿਚਨ ਕੈਬਨਿਟਸ, ਕਲੋਜ਼ਿਟਸ, ਓਰਗਨਾਈਜੇਸ਼ਨ ਸਿਸਟਮਸ, ਬਾਰਸ, ਟੀ ਵੀ ਐਂਟਰਟੇਨਮੈਂਟ ਯੂਨਿਟ ਸਿਸਟਮਸ ਆਪ ਬਣਾਉਂਦੇ ਆ ਅਤੇ ਲਾਉਂਦੇ ਆ। ਨੋ ਮਿਡਲ ਮੈਨ, save thousands of dollars. The washroom de vich vi tusi je kar custom vanities with quartz countertops, granite countertops, ya kitchen de vich hi tusi nama island taiyar karwana countertops naal, A to Z sara hi kitchen cabinet renovation kam de layi. Number kamao, 20+ saal de experience, Pearson Kitchen Cabinet and Renovations, 647-400-4550, 647-400-4550. Hon ਪਹਿਲਾ ਫਰਮੈਸ਼ੀ ਗਾਣਾ ਸਾਡੇ ਲਿਸਨਰ ਜਗਤਾਰ ਸਿੰਘ ਨੇ ਫਰਮੈਸ਼ ਕੀਤੀ ਆ ਨਾਗਣ ਚੰਡੀਗੜ੍ਹ ਦੀ ਖਾਣ ਭਿਆਣੀ ਦੀ ਆਵਾਜ਼ ਦੇ ਵਿੱਚ, ਉਹ ਤੁਹਾਡੇ ਲਾਉਂਦੇ ਹਾਂ ਅਤੇ ਵਾਪਸ ਆਉਂਦੇ ਹਾਂ ਬਹੁਤ ਹੀ ਜਲਦ ਸਟੂਡੀਓ ਦੇ ਵਿੱਚ। ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਹੁਣ ਨੰਬਰ ਘੁਮਾ ਸਕਦੇ ਹਾਂ 905-564-6444 905-564-6444 905-564-6444 ਜੁੜੇ ਰਹੋ ਵੱਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: ਤੁਸੀਂ ਦੇਸ਼ ਵਿੱਚ ਨਵੇਂ ਹੋ, ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 5:30 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 5:30 ਤੋਂ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ
4: 5,25,000 ਇਹ ਟ੍ਰੈਡੀਸ਼ਨਲ ਟੂ ਸਟੋਰੀ ਟਾਊਨ ਇੱਕ ਪ੍ਰਾਈਮ ਨਿਆਗਰਾ ਫਾਲਸ ਲੋਕੇਸ਼ਨ ਤੇ ਤਿਆਰ ਹੋ ਰਹੇ ਨੇ। ਕਲਿਫਟਨ ਹਿਲ ਤੇ ਐਕਚੁਅਲ ਨਿਆਗਰਾ ਫਾਲਸ ਤੋਂ ਤਕਰੀਬਨ 5 ਕਿਲੋਮੀਟਰ ਦੂਰ। ਕਲੋਜ਼ਿੰਗ ਸਪਰਿੰਗ 2027 ਦੇ ਵਿੱਚ। ਇਹ ਟ੍ਰੈਡੀਸ਼ਨਲ ਟੂ ਸਟੋਰੀ ਟਾਊਨ 1750 ਸਕੁਆਇਰ ਫੁੱਟ ਤੋਂ ਲੈ ਕੇ 1800 ਸਕੁਆਇਰ ਫੁੱਟ ਤੱਕ ਤਿਆਰ ਹੋ ਰਹੇ ਨੇ। 3-5 ਬੈਡਰੂਮਸ, 3.5-4.5 ਬਾਥਰੂਮਸ, ਫ੍ਰੀ ਫਿਨਿਸ਼ ਬੇਸਮੈਂਟ ਫਰੋਮ ਦਾ ਬਿਲਡਰ, ਡਬਲ ਕਾਰ ਗਰਾਜ, ਟੋਟਲ 4 ਗੱਡੀਆਂ ਦੀ ਪਾਰਕਿੰਗ ਹੈ, ਫ੍ਰੀ 5 ਅਪਲਾਇੰਸ ਪੈਕੇਜ, ਫ੍ਰੀ AC, ਫ੍ਰੀ ਅਸਾਈਨਮੈਂਟ ਕਲਾਸ, ਫ੍ਰੀ ਅਪਗ੍ਰੇਡ ਕੋਰਟਸ ਕਾਊਂਟਰ ਟਾਪਸ, 0 ਡਿਵੈਲਪਮੈਂਟ ਚਾਰਜਸ। Price 5,25,000 extended deposit hai, total 60,000 deposit kishton de vich pay karna hai. Aaj hi team Sidhu nu call karo 416-302-0016 416-302-0016 416-302-0016 team
1: Sidhu. Akal Duck Cleaning wale pichle 40 varhyan ton sadi ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਇਥੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੁਆਇਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $140। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੇਸ। www.akalduct.com ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰ੍ਹਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 ਡੇਜ਼ ਅ ਵੀਕ।
5: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ, ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
6: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
7: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ, ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-453-3381 ਤੇ 416-457-3381 ਤੇ।
5: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ, ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ

ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-455-3381 416-455-3381

0: 530 AM band ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿਹਨੇ ਵੀ ਸਾਡੇ ਲਿਸਨਰਸ ਤੇ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਹੁਣ ਸਪਾਂਸਰ ਕੀਤਾ ਜਾ ਰਿਹਾ ਹੈ ਏਮਸ ਇਮੀਗ੍ਰੇਸ਼ਨ ਦੇ ਵੱਲੋਂ, ਜੋ ਕਿ ਹਰੇਕ ਟਿਊਜ਼ਡੇ ਯਾਨੀ ਕਿ ਅੱਜ ਦੇ ਦਿਨ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਖਾਸ ਮਹਿਮਾਨ ਹੁੰਦੇ ਨੇ। ਏਮਸ ਇਮੀਗ੍ਰੇਸ਼ਨ ਅਮਨ ਬਾਜਵਾ ਅਤੇ ਉਹਨਾਂ ਦੀ ਟੀਮ ਤਕਰੀਬਨ ਹੁਣ 17 ਸਾਲਾਂ ਤੋਂ ਤੁਹਾਨੂੰ ਬਹੁਤ ਪ੍ਰੋਫੈਸ਼ਨਲ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ। ਫੋਨ ਨੰਬਰ ਹੈ 905-673-9000। ਜੇ ਤੁਸੀਂ ਇੱਕ ਆਨੈਸਟ, ਟ੍ਰਾਂਸਪੇਰੈਂਟ ਅਤੇ ਓਬਵੀਅਸਲੀ 17 ਸਾਲਾਂ ਦੀ ਐਕਸਪੀਰੀਅੰਸ ਇਮੀਗ੍ਰੇਸ਼ਨ ਟੀਮ ਨੂੰ ਲੱਭ ਰਹੇ ਹੋ ਆਪਦਾ ਜਿਹੜਾ ਮਰਜ਼ੀ ਸੌਖਾ ਤੋਂ ਲੈ ਕੇ ਔਖਾ ਇਮੀਗ੍ਰੇਸ਼ਨ ਦਾ ਕੰਮ ਕਰਵਾਉਣ ਦੇ ਲਈ, ਇਹਨਾਂ ਦੇ ਨਾਲ ਜ਼ਰੂਰ ਫ੍ਰੀ ਕੰਸਲਟੇਸ਼ਨ ਕਰੋ, ਚਾਹੇ ਫੋਨ 'ਤੇ ਚਾਹੇ ਦੇ ਦਫ਼ਤਰ ਦੇ ਵਿੱਚ। 905-673-9000
1: ਜੀ ਬਿਲਕੁਲ, ਆਲਮੋਸਟ ਸਾਰੀਆਂ ਕੈਟੇਗਰੀਜ਼ ਨਾਲ ਪਿਛਲੇ 17 ਸਾਲਾਂ ਤੋਂ ਡੀਲ ਕਰਦੇ ਹਾਂ, ਚਾਹੇ ਉਹ ਫੈਮਿਲੀ ਕਲਾਸ ਹੈ, ਪੇਰੈਂਟ ਸਪੋਂਸਰਸ਼ਿਪ, ਸਪਾਊਸਲ ਸਪੋਂਸਰਸ਼ਿਪ, ਡਿਪੈਂਡੈਂਟ ਸਪੋਂਸਰਸ਼ਿਪ ਹੈਗੀ ਹੈ। ਉਸ ਤੋਂ ਬਾਅਦ ਅਗਰ ਗੱਲ ਕਰੀਏ ਜਿਹਨਾਂ ਦੀ ਰਿਜੈਕਸ਼ਨ ਹੋ ਜਾਂਦੀ ਹੈ ਇਹਨਾਂ ਕੈਟੇਗਰੀਜ਼ ਦੇ ਵਿੱਚ, ਇਮੀਗ੍ਰੇਸ਼ਨ ਅਪੀਲਸ ਦੇ ਵਿੱਚ ਵੀ ਅਸੀਂ ਹੈਲਪ ਕਰਦੇ ਹਾਂ। ਇਮੀਗ੍ਰੇਸ਼ਨ ਅਪੀਲ ਡਿਵੀਜ਼ਨ, ਇਮੀਗ੍ਰੇਸ਼ਨ ਡਿਵੀਜ਼ਨ, ਜਿਹਨਾਂ ਦੇ ਰਿਮੂਵਲ ਆਰਡਰਸ ਨੇ, ਇਨਐਡਮਿਸਿਬਿਲਿਟੀ ਦੀ ਕੋਈ ਸਿਚੁਏਸ਼ਨ ਹੈਗੀ ਹੈ, ਜਿਹੜੇ ਕੈਨੇਡਾ ਤੋਂ ਡਿਪੋਰਟ ਹੋ ਚੁੱਕੇ ਨੇ, ਦੇ ਵਾਂਟ ਟੂ ਕਮ ਬੈਕ, ਇਸ ਤੋਂ ਇਲਾਵਾ ਰਿਫਿਊਜੀ ਕਲੇਮਸ, ਪ੍ਰੀ ਰਿਮੂਵਲ ਰਿਸਕ ਅਸੈਸਮੈਂਟ, ਸਾਰੀਆਂ ਕੈਟੇਗਰੀਜ਼ ਦੇ ਨਾਲ ਅਸੀਂ ਡੀਲ ਕਰਦੇ ਹਾਂ। ਦੇ ਨਾਲ ਹੀ ਜਿੰਨੀਆਂ ਇਕਨੋਮਿਕ ਕੈਟੇਗਰੀਜ਼ ਨੇ, ਚਾਹੇ ਉਹ ਪਰਮਨੈਂਟ ਰੈਜ਼ੀਡੈਂਟਸ ਹੈਗੇ, ਇੰਟਰਨੈਸ਼ਨਲ ਸਟੂਡੈਂਟਸ ਦੀ, ਓਵਰਸੀਜ਼ ਕੈਂਡੀਡੇਟਸ ਦੀ, ਫੋਰਨ ਵਰਕਰਸ ਦੀ, ਜਾਂ ਫਿਰ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਸਪੈਸ਼ਲਾਈਜ਼ ਕਰਦੇ ਹੈਗੇ ਹਾਂ। ਸਸਕੈਚੁਅਨ ਇਮੀਗ੍ਰੇਸ਼ਨ ਦੀ ਵੀ ਮੈਂ ਰਿਕਰੂਟਰ ਹੈਗੀ ਹਾਂ। ਸੋ ਜਿਹੜੀਆਂ ਟੈਂਪਰਰੀ ਕੈਟੇਗਰੀਜ਼ ਨੇ, ਵਰਕ ਪਰਮਿਟ, ਐਕਸਟੈਂਸ਼ਨ, ਵਿਜ਼ਿਟਰ ਵੀਜ਼ਾ, ਸੁਪਰ ਵੀਜ਼ਾ, ਸੋ ਸਾਰੀਆਂ ਮੇਜਰ ਕੈਟੇਗਰੀਜ਼। ਬਿਜ਼ਨਸ ਇਮੀਗ੍ਰੇਸ਼ਨ ਦੇ ਨਾਲ ਵੀ ਸਾਡਾ ਬਹੁਤ ਲੰਬਾ ਤਜ਼ਰਬਾ ਹੈਗਾ ਇਸ ਪ੍ਰੋਗਰਾਮ ਦੇ ਵਿੱਚ। ਸੋ ਕਿਸੇ ਵੀ ਲਿਸਨਰ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੈਗੀ, ਐਂਡ ਸਪੈਸ਼ਲੀ ਵੀ ਸਪੈਸ਼ਲਾਈਜ਼ ਇਨ ਸੋਲਵਿੰਗ ਰਿਫਿਊਜ਼ਡ ਫਾਈਲਸ, ਜਿਨ੍ਹਾਂ ਦੇ ਰਿਫਿਊਜ਼ਲ ਹੋਏ ਹੈਗੇ ਹੈ, ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਕੰਪਲੀਕੇਸ਼ਨ ਹੈ। ਜ਼ਿਆਦਾ ਸਾਡੇ ਕੋਲ ਉਲਝੇ ਹੋਏ ਕੰਪਲੀਕੇਟਡ ਕੰਪਲੈਕਸ ਕੇਸਿਸ ਹੀ ਆਉਂਦੇ ਆ ਜਿਨ੍ਹਾਂ ਨੂੰ ਅਸੀਂ ਸੋਲਵ ਕਰਦੇ ਹੈਗੇ ਹਾਂ। ਸੋ ਲਿਸਨਰਸ ਵੀ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਨੀਡ ਹੈ, ਚਾਹੇ ਉਹ ਵਿਦ ਇਨ ਕੈਨੇਡਾ ਬੈਠੇ ਹੋਏ ਹੈ, ਓਵਰਸੀਜ਼ ਹੈ, ਕਿਸੇ ਵੀ ਕੰਟਰੀ ਵਿੱਚ ਹੈਗੀ ਹੈ, ਜ਼ਰੂਰ ਸਾਡੇ ਨਾਲ ਟੈਲੀਫੋਨਿਕ ਜਾਂ ਇਨ ਪਰਸਨ ਅਪੁਆਇੰਟਮੈਂਟ ਬੁੱਕ ਕਰ ਸਕਦੇ ਹੈ, ਸਾਡੀ ਟੀਮ ਨੂੰ ਕਾਲ ਕਰ ਸਕਦੇ ਹੈ। ਨੰਬਰ ਇਜ਼ 905-673-9000।
0: AIMS Immigration, 905-673-9000, 905-673-9000. Aman ji, tusi eh dasso ke jehde vi itthe hun international student aana chahunde ne ja aa chuke ne, man lo ke hun PR de vich oh obviously raah labh rahe aa, par complication bahut zyada ne, hun koi vi itthe padhai karke sidha PR ho vi sakda ja ohna nu hun koi hor tareeka labhna pahuga, eh dasso
1: ਜੀ। ਜਿਹੜੇ ਤਾਂ ਆਉਣਾ ਚਾਹੁੰਦੇ ਹੈਗੇ ਆ, ਅਫਕੋਰਸ ਅੱਗੇ ਵਾਲੀ ਸਿਚੁਏਸ਼ਨ ਨਹੀਂ ਹੈਗੀ, ਸੋ ਬਹੁਤ ਸਟਰੋਂਗ ਜਿਹੜਾ ਹੈਗਾ, ਸਟ੍ਰਿਕਟ ਜਿਹੜਾ ਹੈਗਾ ਇਮੀਗ੍ਰੇਸ਼ਨ ਕ੍ਰਾਈਟੇਰੀਆ ਹੈਗਾ, ਉਹਨੂੰ ਪਾਸ ਕਰਕੇ ਹੀ ਕੈਨੇਡਾ ਆਉਂਦੇ ਹੈਗੇ ਆ। ਸੋ ਸਟੂਡੈਂਟ ਡੈਫੀਨੇਟਲੀ ਵੀਜ਼ਾਸ ਲੱਗ ਰਹੇ ਹੈਗੇ ਆ, ਪਰ ਸਿਰਫ ਜਿਹੜੇ ਐਲੀਜੀਬਿਲਿਟੀ ਮੀਟ ਕਰਦੇ ਹੈਗੇ ਆ ਉਹਨਾਂ ਦੇ ਵੀਜ਼ਾਸ ਲੱਗ ਰਹੇ ਹੈਗੇ ਆ। ਐਂਡ ਅਗਰ ਆਪਾਂ PR ਦੀ ਗੱਲ ਕਰਦੇ ਹਾਂ ਤਾਂ ਸਿੱਧਾ ਪ੍ਰੋਸੈਸ ਨਹੀਂ ਆ, ਹੁਣ ਸਾਰੇ ਹੀ ਜਾਣਦੇ ਹੈਗੇ, ਐਵਰੀਬਡੀ ਇਜ਼ ਅਵੇਅਰ ਕਿੰਨੀ ਕੰਪਲੀਕੇਸ਼ਨਸ ਪਰਮਨੈਂਟ ਰੈਜ਼ੀਡੈਂਸ ਪ੍ਰੋਸੈਸ ਵਿੱਚ ਆ ਚੁੱਕੀਆਂ ਹੈਗੀਆਂ, ਐਸਪੈਸ਼ਲੀ ਜਿਹੜੇ ਗ੍ਰੇਟ ਵਾਲ ਕਰਕੇ ਸਟੂਡੈਂਟ ਇੱਥੇ ਪਹੁੰਚੇ ਹੋਏ ਹੈਗੇ ਪਿਛਲੇ ਸਾਲਾਂ ਦੇ ਵਿੱਚ, ਉਹਨਾਂ ਲਈ ਸਿਚੁਏਸ਼ਨ ਬਹੁਤ ਕੰਪਲੀਕੇਟਡ ਹੈਗੀ। ਬਹੁਤ ਸਾਰੇ ਨੇ, ਹਜ਼ਾਰਾਂ ਲੱਖਾਂ ਨੇ ਜਿਨ੍ਹਾਂ ਦੇ ਸਟੇਟਸ ਐਕਸਪਾਇਰ ਹੋ ਰਹੇ ਹੈਗੇ ਆ। ਇਸ ਤਰ੍ਹਾਂ ਦੇ ਸਟੂਡੈਂਟਸ ਸਾਨੂੰ ਰੋਜ਼ ਵਿਜ਼ਿਟ ਕਰ ਰਹੇ ਹੈਗੇ ਜਿਨ੍ਹਾਂ ਦੇ ਸਟੇਟਸ ਇਸ ਸਾਲ 'ਚ ਐਕਸਪਾਇਰ ਨੇ, ਅਤੇ ਇਹ ਜ਼ਰੂਰ ਨਾਲ ਰਿਕੁਐਸਟ ਹੁੰਦੀ ਹੈ ਕਿ ਤੁਸੀਂ ਟਾਈਮ ਰਹਿੰਦੇ ਕੰਟੈਕਟ ਕਰੋ। ਆਪਾਂ ਨੂੰ ਵੀ ਟਾਈਮ ਚਾਹੀਦਾ ਹੁੰਦਾ ਹੈ ਤੁਹਾਡੀਆਂ ਸਿਚੁਏਸ਼ਨ ਨੂੰ ਉਸ ਤਰੀਕੇ ਨਾਲ ਕੰਪਰੋਮਾਈਜ਼ ਕਰਨ ਦੇ ਲਈ ਕਿ ਕਿਹੜੇ ਕੈਟੇਗਰੀ ਦੇ ਸਟੂਡੈਂਟ ਵੀਜ਼ਾ ਕਰਨਾ ਹੈ, ਤੁਸੀਂ ਕਲੋਜ਼ ਵਰਕ ਪਰਮਿਟ 'ਚ ਜਾਣਾ ਚਾਹੁੰਦੇ ਹੈਗੇ ਹੋ, ਤਾਂ ਡੈਫੀਨੇਟਲੀ ਵੀ ਨੀਡ ਟਾਈਮ ਉਹ ਸਾਰੀਆਂ ਚੀਜ਼ਾਂ ਨੂੰ ਸੋਰਟ ਆਊਟ ਕਰਨ ਦੇ ਲਈ। ਸੋ ਜਿਨ੍ਹਾਂ ਦੀ ਵੀ ਈਅਰ ਐਂਡ ਤੱਕ ਵੀ ਸਟੇਟਸ ਐਕਸਪਾਇਰ ਹੈਗੇ ਆ, ਹੁਣੇ ਤੋਂ ਕੰਟੈਕਟ ਕਰੋ ਤਾਂ ਕਿ ਆਪਾਂ ਬੈਟਰ ਆਪਸ਼ਨ 'ਤੇ ਵਰਕਆਊਟ ਕਰ ਸਕੀਏ। ਐਂਡ ਸੈਕਿੰਡਲੀ ਪੀਆਰ ਦੀ ਜਦੋਂ ਗੱਲ ਕਰਦੇ ਹਾਂ, ਸਮਰਾਟ ਤਾਂ ਜਿਹੜੇ ਆਲਰੇਡੀ ਗ੍ਰੈਜੂਏਟ ਹੈਗੇ ਆ, ਬੈਚਲਰਸ ਜਾਂ ਮਾਸਟਰਸ ਕੀਤੀ ਹੋਈ ਹੈਗੀ, ਜਿਹਨਾਂ ਕੋਲ ਐਕਸਪੀਰੀਅੰਸ ਹੈਗਾ, ਬਹੁਤ ਸਾਰੇ ਸਟੂਡੈਂਟ ਹੈ ਜਿਹੜੇ ਪ੍ਰਾਇਓਰਿਟੀ ਆਕੂਪੇਸ਼ਨ ਵਿੱਚ ਹੁੰਦੇ, ਕਿਸੇ ਪ੍ਰੋਵਿੰਸ ਵਿੱਚ ਕੁਆਲੀਫਾਈ ਕਰਦੇ ਹੁੰਦੇ, ਪਰ ਉਹਨਾਂ ਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ, ਸਿਰਫ ਐਕਸਪ੍ਰੈਸ ਐਂਟਰੀ ਵਿੱਚ ਵੇਟ ਕਰਦੇ ਰਹਿੰਦੇ ਆ. ਸੋ ਹਾਈਲੀ ਹਾਈਲੀ ਰਿਕਮੈਂਡਡ ਹੈ ਕਿ ਤੁਸੀਂ ਕੰਸਲਟੇਸ਼ਨ ਬੁੱਕ ਕਰੋ, ਸੈਕਿੰਡ ਓਪੀਨੀਅਨ ਲਓ, ਐਂਡ ਉਸ ਤਰੀਕੇ ਨਾਲ ਹੋ ਸਕਦਾ ਕੋਈ ਬੈਟਰ ਆਪਸ਼ਨ ਆਪਾਂ ਤੁਹਾਡੇ ਲਈ ਚੂਜ਼ ਕਰ ਸਕੀਏ. ਸੋ ਐਨੀ ਹੈਲਪ ਯੂ ਨੀਡ ਜਿਹਦੇ ਵਿੱਚ ਸਟੇਟਸ ਰਿਨਿਊਅਲ ਜਾਂ ਫਿਰ ਤੁਹਾਡੀ ਪੀ ਆਰ ਪ੍ਰੋਸੈਸ, ਉਸ ਲਈ ਵੀ ਨੰਬਰ ਸੇਮ 905-673-9000.
0: ਏਮਜ਼ ਇਮੀਗ੍ਰੇਸ਼ਨ, ਅਮਨ ਬਾਜਵਾ, ਇਹਨਾਂ ਦੀ ਟੀਮ ਆਲਮੋਸਟ 17 ਈਅਰਸ ਏਸੀ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ. ਫੋਨ ਨੰਬਰ ਹੈ 905-673-9000. ਤੇ ਅਮਨ ਜੀ, ਜੇਕਰ ਕਿਸੇ ਦਾ ਟੈਂਪਰੇਰੀ ਵੀਜ਼ਾ ਡਿਨਾਈ ਹੋ ਚੁੱਕਿਆ ਜਿਹੜੇ ਮਰਜ਼ੀ ਕਾਰਨ ਲਈ, ਹੁਣ ਉਹ ਕੋਈ ਰੀਕੋਰਸ ਹੈ, ਕੋਈ ਹੋਰ ਡਿਫਰੈਂਟ ਆਪਸ਼ਨਸ ਹੈਗੇ ਨੇ?
1: ਜੀ, ਸੋ ਪਿਛਲੇ 17 ਸਾਲਾਂ ਵਿੱਚ ਥਾਊਜ਼ੰਡਸ ਆਫ ਐਪਲੀਕੇਸ਼ਨ ਅਸੀਂ ਐਸੀਆਂ ਸੋਲਵ ਕਰ ਚੁੱਕੇ ਹਾਂ ਜਿਹਨਾਂ ਵਿੱਚ ਵੀਜ਼ਾ ਰਿਫਿਊਜ਼ਲ ਹੋਇਆ, ਵਿਜ਼ਿਟਰ ਵੀਜ਼ਾ, ਸੁਪਰ ਵੀਜ਼ਾ. ਸੋ ਹੁਣ ਜਿਵੇਂ ਆਹ ਵੀਕ ਆਫਕੋਰਸ ਸਮਰ ਜਿਹੜੀ ਹੈ ਫਾਈਨਲੀ ਆਹ ਦਿਨ ਦਿਖ ਰਹੇ ਹੈਗੇ ਹੁਣ ਸਮਰਸ ਦੇ. ਸੋ ਜਿਹਨਾਂ ਨੇ ਵੀ ਪੇਰੈਂਟਸ, ਗ੍ਰੈਂਡ ਪੇਰੈਂਟਸ ਨੂੰ ਬੁਲਾਉਣਾ, ਪਹਿਲਾਂ ਵਿਜ਼ਿਟਰ ਵੀਜ਼ਾ ਰਿਫਿਊਜ਼ਲ ਫੇਸ ਕੀਤੀ ਹੈ ਵਨ ਟਾਈਮ, ਮਲਟੀਪਲ ਟਾਈਮ, ਜ਼ਰੂਰ ਤੁਸੀਂ ਸਾਨੂੰ ਆ ਕੇ ਆਫਿਸ ਵਿੱਚ ਮਿਲ ਸਕਦੇ ਹੈਗੇ ਹੋ. ਸੁਪਰ ਵੀਜ਼ਾ ਦੇ ਲਈ ਵੀ ਸੇਮ ਚੀਜ਼, ਸੁਪਰ ਵੀਜ਼ਾ ਦੀ ਬਹੁਤ ਸਟਰੋਂਗ ਅੱਛੇ ਰਿਜ਼ਲਟ ਹੈਗੇ ਹੈ. ਐਲੀਜੀਬਿਲਿਟੀ ਕ੍ਰਾਈਟੀਰੀਆ ਅਗਰ ਤੁਸੀਂ ਮੀਟ ਕਰਦੇ ਹੋ ਤਾਂ ਇਹਦੀ ਰਿਫਿਊਜ਼ਲ ਅਸੀਂ ਆਪਣੇ ਆਫਿਸ ਵਿੱਚ ਕਿਸੇ ਐਪਲੀਕੇਸ਼ਨ ਵਿੱਚ ਅੱਜ ਤੱਕ ਨਹੀਂ ਦੇਖੀ ਹੈਗੀ. ਸੋ ਸੁਪਰ ਵੀਜ਼ਾ ਤੁਸੀਂ ਅਪਲਾਈ ਕਰਨਾ, ਸੁਪਰ ਵੀਜ਼ਾ ਇੰਸ਼ੋਰੈਂਸ ਵੀ ਸਾਡੇ ਆਫਿਸ ਦੇ ਵਿੱਚੋਂ ਹੀ ਅਵੇਲੇਬਲ ਹੈਗੀ ਹੈ. ਹੁਣ ਤਾਂ ਇਨਕਮ ਰਿਕੁਆਇਰਮੈਂਟਸ ਹੀ ਕਾਫੀ ਫਲੈਕਸੀਬਲ ਹੋ ਚੁੱਕੀਆਂ ਹੈਗੀਆਂ ਨੇ. ਸੋ ਐਨੀ ਹੈਲਪ ਯੂ ਨੀਡ ਇਨ ਟੈਂਪਰੇਰੀ ਵੀਜ਼ਾਸ, ਕੋਈ ਪਰਮਾਨੈਂਟ ਇਮੀਗ੍ਰੇਸ਼ਨ, ਕੋਈ ਕੰਪਲੈਕਸ ਸਿਚੁਏਸ਼ਨ ਫੇਸ ਕਰ ਰਹੇ ਹੈਗੇ ਹੋ, ਰਿਮੂਵਲ ਆਰਡਰਸ ਆਏ ਹੈਗੇ, ਸੋ ਐਨੀਥਿੰਗ ਐਂਡ ਐਵਰੀਥਿੰਗ ਰਿਗਾਰਡਿੰਗ ਇਮੀਗ੍ਰੇਸ਼ਨ, ਯੂ ਕੈਨ ਵਿਜ਼ਿਟ ਟੀਮਸ ਆਫਿਸ. ਸਾਡਾ ਐਡਰੈਸ ਹੈ 2355 ਡੈਰੀ ਰੋਡ ਈਸਟ, ਯੂਨਿਟ 44. ਵੀ ਆਰ ਵੈਰੀ ਕਲੋਜ਼ ਟੂ ਡੇਰੀ ਐਂਡ ਟੋਰਬਰਮ, ਐਂਡ ਫੋਨ ਨੰਬਰ 905-673-9000. ਥੈਂਕ ਯੂ ਸੋ ਮਚ ਸਮਰਾਟ.
0: ਥੈਂਕ ਯੂ ਵੈਰੀ ਮਚ. ਏਮਜ਼ ਇਮੀਗ੍ਰੇਸ਼ਨ, ਅਮਨ ਬਾਜਵਾ ਤੇ ਉਹਨਾਂ ਦੀ ਟੀਮ ਦਾ 17 ਸਾਲਾਂ ਦਾ ਤਜਰਬਾ ਹੈ ਇਸ ਫੀਲਡ ਦੇ ਵਿੱਚ. ਜਿਹੜਾ ਮਰਜ਼ੀ ਤੁਹਾਡਾ ਇਮੀਗ੍ਰੇਸ਼ਨ ਦਾ ਸਵਾਲ ਹੋਵੇ, ਕੰਮ ਹੋਵੇ, ਬਿਲਕੁਲ ਫਰੀ ਸਲਾਹ ਤੁਹਾਨੂੰ ਦੇਣਗੇ, ਚਾਹੇ ਫੋਨ 'ਤੇ ਚਾਹੇ ਦੇ ਆਫਿਸ ਦੇ ਵਿੱਚ. ਨੰਬਰ ਹੁਣੇ ਘੁਮਾਓ, 905-673-9000. ਤੇ ਦੋਸਤੋ, ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਇਸ ਘੰਟੇ ਦੇ ਵਿੱਚ ਸਪਾਂਸਰ ਕੀਤਾ ਜਾ ਰਿਹਾ ਹੈ ਸੋਫਾ ਮਾਰਟ ਦੇ ਵੱਲੋਂ. ਜੇ ਤੁਸੀਂ ਕਸਟਮ ਸੋਫਾ ਤਿਆਰ ਕਰਵਾਉਣਾ, ਚਾਹੇ ਫੈਬਰਿਕ ਦਾ, ਚਾਹੇ ਲੈਦਰ ਦਾ, ਚਾਹੇ ਤੁਸੀਂ ਇੱਕ ਐਲ ਸ਼ੇਪ, ਯੂ ਸ਼ੇਪ, ਸੈਕਸ਼ਨਲ, ਟੂ ਪੀਸ, ਥ੍ਰੀ ਪੀਸ, ਸਿੰਗਲ ਸੋਫਾ ਤਿਆਰ ਕਰਵਾਉਣਾ ਚਾਹੁੰਦੇ ਹੋ ਕਿ ਕਸਟਮ ਹੀ ਪੀਸ ਹੋਵੇ, ਕਿਸੇ ਹੋਰ ਦੇ ਘਰ ਦੇ ਵਿੱਚ ਕੋਈ ਰਲਦਾ ਮਿਲਦਾ ਪੀਸ ਨਾ ਹੀ ਹੋਵੇ, ਫਿਰ ਸੋਫਾ ਮਾਰਟ ਵਾਲੇ ਹੁਣ ਪਿਛਲੇ 28 ਸਾਲਾਂ ਤੋਂ ਇੱਥੇ ਬਰੈਂਪਟਨ ਦੇ ਵਿੱਚ ਦੋ ਡਿਫਰੈਂਟ ਫੈਕਟਰੀਜ਼ ਦੇ ਵਿੱਚ ਕਸਟਮ ਤੁਹਾਡੇ ਲਈ ਸੋਫੇ ਤਿਆਰ ਕਰਦੇ ਆ ਰਹੇ ਨੇ. ਉਹ ਵੀ 50+ ਵਰਾਇਟੀ ਆਫ ਲੈਦਰ ਐਂਡ ਕਲਰਸ, ਅਤੇ ਹਜ਼ਾਰਾਂ ਹੀ ਡਿਫਰੈਂਟ ਕੰਬੀਨੇਸ਼ਨਸ ਆਫ ਫੈਬਰਿਕ ਦੇ ਵਿੱਚ ਤਿਆਰ ਕਰਦੇ ਨੇ. ਸੋ ਜੇ ਤੁਸੀਂ ਸਭ ਤੋਂ ਸੋਹਣਾ, ਸਭ ਤੋਂ ਟੋਰੀ ਸੋਫਾ ਕਸਟਮ ਤਿਆਰ ਕਰਵਾਉਣਾ, ਫਿਰ ਪਹੁੰਚੋ. ਦੋ ਲੋਕੇਸ਼ਨ ਹੈ ਬਰੈਂਪਟਨ ਦੇ ਵਿੱਚ. ਪਹਿਲਾਂ ਤਾਂ ਹੈ 24 ਰੀਗਨ ਰੋਡ ਬਰੈਂਪਟਨ, ਦੂਜੀ ਲੋਕੇਸ਼ਨ 120 ਡੈਲਟਾ ਪਾਰਕ ਬੁਲਵਰਡ ਬਰੈਂਪਟਨ. ਨੰਬਰ ਘੁਮਾਓ ਸੋਫਾ ਮਾਰਟ ਦਾ, 905-803-8056. 905-803-8056. ਪਰ ਇਹ ਕਸਟਮ ਸੋਫਿਆਂ ਤੋਂ ਇਲਾਵਾ ਕਸਟਮ ਕੈਨੇਡੀਅਨ ਮੇਡ ਮੈਟਰਸਿਸ ਐਂਡ ਬੈਡਰੂਮ ਸੈੱਟ ਵੀ ਪਿਓਰ ਸੋਲਿਡ ਲੱਕੜ ਦੇ ਤਿਆਰ ਕਰਦੇ ਆ. ਅਤੇ ਲੋਕੇਸ਼ਨ 24 ਰੀਗਨ ਰੋਡ ਬਰੈਂਪਟਨ ਔਰ 120 ਡੈਲਟਾ ਪਾਰਕ ਬੁਲਵਰਡ ਬਰੈਂਪਟਨ. ਨੰਬਰ ਹੈ 905-803-8056. 905-803-8056. ਨਾਲ ਦੀ ਨਾਲ ਸਾਡੇ ਇਸ ਘੰਟੇ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਸਪੈਕਸ ਐਕਸਪ੍ਰੈਸ ਦੇ ਵੱਲੋਂ. ਜੇ ਤੁਸੀਂ ਨਵੀਆਂ ਸੋਹਣੀਆਂ ਐਨਕਾਂ ਤਿਆਰ ਕਰਵਾਉਣੀਆਂ ਆਪਣੇ ਆਪ ਜਾਂ ਬੱਚਿਆਂ ਲਈ ਜਾਂ ਬਜ਼ੁਰਗਾਂ ਲਈ, ਅਤੇ ਚਾਹੁੰਦੇ ਹੋ ਕਿ ਸਭ ਤੋਂ ਘੱਟ ਪ੍ਰਾਈਸ ਪਰ ਸਭ ਤੋਂ ਟੋਰੀ ਡਿਜ਼ਾਈਨਰ ਫਰੇਮ ਹੋਣ, ਫਿਰ ਅਸੀਂ ਰੈਕਮੈਂਡ ਕਰਦੇ ਹਾਂ ਕਿ ਤੁਸੀਂ ਜਲਦ ਤੋਂ ਜਲਦ ਪਹੁੰਚੋ. ਸਪੈਕਸ ਐਕਸਪ੍ਰੈਸ, 35 ਰੈਜ਼ੋਲੂਸ਼ਨ ਡਰਾਈਵ, ਬਰੈਂਪਟਨ ਬਾਈ ਕੈਨੇਡੀ ਐਂਡ ਸਟੀਲਜ਼, 410 ਐਂਡ ਸਟੀਲਜ਼, ਜਿੱਥੇ ਕਿ ਤੁਹਾਨੂੰ 25-30 ਪਤਾ ਨਹੀਂ ਕਿੰਨੇ ਡਿਫਰੈਂਟ ਡਿਫਰੈਂਟ ਬ੍ਰਾਂਡਸ ਇਹ ਆਫਰ ਕਰ ਰਹੇ ਨੇ. ਲੀਵਾਈਜ਼, ਰੂਟਸ, ਲੰਡਨ ਫੋਗ, ਰੈਂਗਲਰ, ਕਾਫੀ ਵੱਡੀ ਗਿਣਤੀ ਆ. ਉਹਨਾਂ ਵੱਡੇ ਵੱਡੇ ਬ੍ਰਾਂਡ ਨੇਮਸ ਦੇ ਵਿੱਚੋਂ ਜਾ ਕੇ ਇਹਨਾਂ ਦੇ ਸ਼ੋਅਰੂਮ ਦੇ ਵਿੱਚ ਆਪਣਾ ਫਰੇਮ ਚੂਜ਼ ਕਰੋ, ਸਿਲੈਕਟ ਕਰੋ, ਜੋ ਵੀ ਟ੍ਰਾਈ ਆਨ ਕਰਨਾ ਹੈ, ਦੇਖੋ ਕਿਵੇਂ ਲੱਗਦਾ ਸ਼ੀਸ਼ੇ ਦੇ ਵਿੱਚ. ਬ੍ਰਾਂਡ ਆਪਣਾ ਪਸੰਦ ਕਰੋ, ਉਹਦੇ ਵਿੱਚ ਤੁਹਾਡੇ ਲਈ ਸਿੰਗਲ ਵਿਜ਼ਨ ਲੈਂਸ ਤੁਹਾਡੇ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ ਪਾ ਕੇ ਦੇਣਗੇ ਅਤੇ ਖਰਚਾ ਹੋਣਾ ਸਿਰਫ ਅਤੇ ਸਿਰਫ $129 ਦਾ, ਚਾਹੇ ਤੁਸੀਂ ਆਊਟ ਆਫ ਪਾਕਿਟ ਪੇ ਕਰਦੇ ਹੋ ਚਾਹੇ ਸਿੱਧੇ ਚਾਹੁੰਦੇ ਹੋ ਤੁਹਾਡੇ ਡਾਇਰੈਕਟ ਇੰਸ਼ੋਰੈਂਸ ਬਿੱਲ ਕੀਤਾ ਜਾਵੇ, ਖਰਚਾ ਤਾਂ ਉਨਾ ਹੀ ਹੋਣਾ ਸਿਰਫ ਅਤੇ ਸਿਰਫ $129 ਦਾ। ਅੱਜ ਹੀ ਸਪੈਕਸ ਐਕਸਪ੍ਰੈਸ ਨੂੰ ਕਾਲ ਕਰੋ ਜੇ ਤੁਸੀਂ ਆਪਦੀ ਆਈ ਐਗਜ਼ਾਮ ਦੀ ਅਪੋਇੰਟਮੈਂਟ ਐਡਵਾਂਸ ਦੇ ਵਿੱਚ ਹੀ ਬੁੱਕ ਕਰਨਾ ਚਾਹੁੰਦੇ ਹੋ। 905-460-8888 905-460-8888 ਜਾਂ ਸੱਤੇ ਦਿਨ ਤੁਸੀਂ ਕੈਨੇਡੀਅਨ ਸਟੀਲ 4 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ ਸਪੈਕਸ ਐਕਸਪ੍ਰੈਸ ਤੇ ਪਹੁੰਚ ਸਕਦੇ ਹੋ। 905-460-8888 ਇਹ ਫੋਨ ਨੰਬਰ ਹੈ ਅਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਇਸ ਘੰਟੇ ਵਿੱਚ ਸਪਾਂਸਰ ਕੀਤਾ ਜਾ ਰਿਹਾ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਤੁਹਾਨੂੰ ਹੁਣ ਬਹੁਤ ਚਿਰਾਂ ਤੋਂ ਹੀ ਸਭ ਤੋਂ ਅਫੋਰਡੇਬਲ ਏਅਰ ਫੇਅਰ ਪ੍ਰੋਵਾਈਡ ਕਰਦੇ ਆ ਰਹੇ ਨੇ। ਇਹਨਾਂ ਨੇ ਸਾਨੂੰ ਕੁਝ ਸਪੈਸ਼ਲ ਨਵੇਂ ਫੇਅਰ ਭੇਜੇ ਨੇ। ਕੋਈ ਵੀ ਇਸ ਮਹੀਨੇ ਰਾਈਟ ਅਵੇ ਮੇ ਮਹੀਨੇ ਵਿੱਚ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਂ ਟੋਰਾਂਟੋ ਤੋਂ ਲੈ ਕੇ ਬਾਂਬੇ ਵਨ ਅਵੇ ਜਾਣਾ ਚਾਹੁੰਦੇ ਹੋ ਇਸ ਹੀ ਮਹੀਨੇ ਵਿੱਚ, ਤੁਹਾਨੂੰ $820 ਦੇ ਵਿੱਚ ਫਲਾਈ ਕਰਵਾ ਦੇਣਗੇ ਦਿੱਲੀ ਔਰ ਬਾਂਬੇ ਵਨ ਅਵੇ $820 ਦੇ ਵਿੱਚ। ਜੇ ਤੁਸੀਂ ਇਸ ਹੀ ਮਹੀਨੇ ਮੇ ਦੇ ਵਿੱਚ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਤੱਕ ਵਨ ਅਵੇ ਦੋ ਬੈਗ ਭਰ ਕੇ ਲੈ ਕੇ ਜਾਣਾ ਚਾਹੁੰਦੇ ਹੋ 960 ਦੇ ਵਿੱਚ ਤੁਸੀਂ ਵਨ ਅਵੇ ਟਿਕਟ ਬੁੱਕ ਕਰ ਸਕਦੇ ਹੋ ਰਾਈਟ ਅਵੇ। ਜੇ ਹੁਣ ਤੁਸੀਂ ਗਰਮੀਆਂ ਦੇ ਵਿੱਚ ਇੱਥੇ ਕਿਸੇ ਨੂੰ ਸੱਦਣਾ ਚਾਹੁੰਦੇ ਹੋ, ਸੱਦੋ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਜੂਨ ਮਹੀਨੇ ਵਿੱਚ ਐਨੀ ਟਾਈਮ ਇਨ ਜੂਨ, ਅਤੇ ਵਾਪਸ ਭੇਜੋ ਐਨੀ ਟਾਈਮ ਇਨ ਆਗਸਟ ਟੂ ਦਿੱਲੀ, ਅਤੇ ਇਹ 1490 ਦਿੱਲੀ ਟੂ ਟੋਰਾਂਟੋ ਜੂਨ ਟੂ ਆਗਸਟ ਰਾਊਂਡ ਟ੍ਰਿਪ 1490 $1490 ਦੇ ਵਿੱਚ ਤੁਸੀਂ ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹੋ। ਨੰਬਰ ਹੈ ਦਿਓਲ ਟਰੈਵਲ ਬਰੈਂਪਟਨ ਵਾਲਿਆਂ ਦਾ 905-588-4200 ਜਾਂ ਇਟੋਬਕੋ 905-588-5100 905-588-5100। ਦੋਸਤੋ ਤੁਹਾਨੂੰ ਦੱਸ ਦਈਏ ਕਿ ਬਰੈਂਪਟਨ ਦੇ ਇੱਕ ਦੇਸੀ ਟੋ ਟਰੱਕ ਡਰਾਈਵਰ ਨੂੰ ਹੁਣ ਫੜਿਆ ਗਿਆ ਜੋ ਕਿ ਬਿਨਾਂ ਕਿਸੇ ਇਜਾਜ਼ਤ ਤੋਂ, ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਕਿਸੇ ਦੇ ਆਥੋਰਾਈਜੇਸ਼ਨ ਤੋਂ ਰੈਂਡਮ ਪਾਰਕਿੰਗ ਲਾਟਸ ਤੋਂ ਆਪਣੇ ਪਸੰਦ ਦੀਆਂ ਗੱਡੀਆਂ ਨੂੰ ਟੋ ਕਰਕੇ ਪ੍ਰਾਈਵੇਟ ਸਟੋਰੇਜ ਯਾਰਡ ਦੇ ਵਿੱਚ ਰੱਖ ਰਿਹਾ ਸੀ ਅਤੇ ਪੁਲਿਸ ਨੇ ਇੱਕੋ ਹੀ ਟਾਈਮ 'ਤੇ ਕਈ ਚੋਰੀ ਕੀਤੀਆਂ ਹੋਈਆਂ ਉੱਥੇ ਗੱਡੀਆਂ ਲੱਭੀਆਂ। ਪੁਲਿਸ ਨੂੰ ਸ਼ੱਕ ਹੈ ਕਿ ਇਕੱਲਾ ਤਾਂ ਇਹ ਕੰਮ ਨਹੀਂ ਕਰ ਰਿਹਾ ਸੀ, ਇਸ ਦੇ ਨਾਲ ਹੀ ਜਾਂ ਇਹਦੇ ਕੰਪਨੀ ਦੇ ਨਾਲ ਹੀ ਜੁੜੇ ਹੋਏ ਹੋਰ ਵੀ ਲੋਕਾਂ ਨੇ ਸ਼ਾਇਦ ਇਹ ਪੁੱਠਾ ਕੰਮ ਕੀਤਾ ਹੀ ਹੋਣਾ ਹੈ। ਸ਼ੱਕ ਇਹ ਵੀ ਹੈ ਕਿ ਇਹਨਾਂ ਨੇ ਲੋਕਾਂ ਤੋਂ ਪੈਸੇ ਕਢਾਉਣ ਦੀ ਕੋਸ਼ਿਸ਼ ਕੀਤੀ ਆ ਕਿ ਭਾਈ ਗੱਡੀ ਵਾਪਸ ਲੈਣੀ ਆ, ਸਾਨੂੰ ਇੰਨੇ ਕੁ ਪੈਸੇ ਫੜਾਓ, ਜਾਂ ਤਾਂ ਮੇਨ ਮਕਸਦ ਇਹ ਵੀ ਸੀ ਕਿ ਗੱਡੀ ਚੋਰੀ ਕਰਕੇ ਇਹਨੂੰ ਆਪਾਂ ਅੱਗੇ ਵੇਚ ਹੀ ਦਈਏ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਇਸ ਮਹੀਨੇ ਦੇ ਪਹਿਲੇ ਦਿਨ ਮੇ 1, 2026 ਨੂੰ ਉਹਨਾਂ ਨੂੰ ਇੱਕ ਨਵੀਂ ਇਨਵੈਸਟੀਗੇਸ਼ਨ ਲਾਂਚ ਕਰਨੀ ਪਈ ਕਿਉਂਕਿ ਉਹਨਾਂ ਨੂੰ ਬਰੈਂਪਟਨ ਸ਼ਹਿਰ ਤੋਂ ਕਾਫੀ ਜ਼ਿਆਦਾ ਲੋਕਾਂ ਤੋਂ ਸ਼ਿਕਾਇਤਾਂ ਆਈਆਂ ਕਿ ਉਹਨਾਂ ਦੀਆਂ ਗੱਡੀਆਂ ਪਾਰਕਿੰਗ ਲਾਟਸ ਤੋਂ ਰੈਂਡਮਲੀ ਟੋ ਕੀਤੀਆਂ ਗਈਆਂ ਬਿਨਾਂ ਪ੍ਰੋਪਰਟੀ ਮੈਨੇਜਮੈਂਟ ਦੇ ਇਜਾਜ਼ਤ ਤੋਂ ਜਾਂ ਆਥੋਰਾਈਜੇਸ਼ਨ ਤੋਂ। ਸੋ ਜੇ ਤੁਸੀਂ ਕਿਤੇ ਗਲਤ ਮਲਤ ਗੱਡੀ ਪਾਰਕ ਕਰਦੇ ਵੀ ਹੈਗੇ ਹੋ, ਉੱਦਾਂ ਥੋੜ੍ਹੋ ਕਿ ਰੈਂਡਮਲੀ ਪੂਫ ਐਂਡ ਟੋ ਟਰੱਕ ਇਜ਼ ਗੋਇੰਗ ਟੂ ਅਪੀਅਰ ਐਂਡ ਥਰੋ ਯੂ ਅਵੇ। ਪ੍ਰੋਪਰਟੀ ਮੈਨੇਜਮੈਂਟ ਨੂੰ ਤਾਂ ਕਿਸੇ ਨੂੰ ਸੱਦਣਾ ਹੀ ਪੈਂਦਾ ਹੈ ਜਿਹਨਾਂ ਨਾਲ ਕੰਟਰੈਕਟ ਹੁੰਦਾ ਹੀ ਆ ਯੂਜਲੀ, ਅਤੇ ਫਿਰ ਹੀ ਉਹ ਗੱਡੀ ਨੂੰ ਟੋ ਕਰਦੇ ਹੁੰਦੇ ਆ। ਪਰ ਇਹ ਬਿਨਾਂ ਕਿਸੇ ਦੇ ਆਥੋਰਾਈਜੇਸ਼ਨ ਤੋਂ, ਬਿਨਾਂ ਕਿਸੇ ਨੂੰ ਈਵਨ ਪੁੱਛਣ ਤੋਂ ਜਾ ਕੇ ਗੱਡੀਆਂ ਟੋ ਕਰ ਰਹੇ ਸੀ, ਮਤਲਬ ਧੱਕੇ ਦੇ ਨਾਲ ਹੀ ਉਹਨਾਂ ਦੀਆਂ ਗੱਡੀਆਂ ਖੋ ਰਹੇ ਸੀ। ਸੋ ਅਥੋਰਟੀਜ਼ ਦਾ ਕਹਿਣਾ ਹੈ ਕਿ ਉਹੀ ਗੱਡੀਆਂ, ਮਲਟੀਪਲ ਗੱਡੀਆਂ ਫਿਰ ਇੱਕ ਪ੍ਰਾਈਵੇਟ ਸਟੋਰੇਜ ਯਾਰਡ ਤੱਕ ਟਰੈਕ ਕੀਤੀਆਂ ਗਈਆਂ ਅਤੇ ਇਸ ਇਨਵੈਸਟੀਗੇਸ਼ਨ ਦੇ ਰਾਹੀਂ ਬਰੈਂਪਟਨ ਤੋਂ 39-year-old ਜਸਵਿੰਦਰ ਸਿੰਘ ਸੈਣੀ ਦੇ ਖਿਲਾਫ ਹੁਣ 3 count ਟੈਫਟ ਆਫ ਅ ਮੋਟਰ ਵਹੀਕਲ ਦੇ ਚਾਰਜ ਲੇ ਕੀਤੇ ਗਏ ਹਨ ਅਤੇ ਲੋਕ ਵੀ ਕਿਸੇ ਨੂੰ ਨਹੀਂ ਬਖਸ਼ਦੇ। ਸੋਸ਼ਲ ਮੀਡੀਆ 'ਤੇ ਵੱਡੇ ਵੱਡੇ ਜਿਹੜੇ ਇੰਸਟਾਗ੍ਰਾਮ ਵਗੈਰਾ 'ਤੇ ਪੇਜਸ ਨੇ ਜਿਵੇਂ ਕਿ ਸਿਕਸ ਬਸ ਐਕਸੈਟਰਾ ਐਕਸੈਟਰਾ, ਉਹਦੇ 'ਤੇ ਲੋਕਾਂ ਨੇ ਇਸ ਵਿਚਾਰੇ ਬੰਦੇ ਦੀ ਤਾਂ ਵਿਚਾਰਾ ਕਹਿ ਵੀ ਨਹੀਂ ਸਕਦੇ, ਗਲਤ ਕੰਮ ਤਾਂ ਕਰ ਰਿਹਾ ਹੈ, ਲੋਕਾਂ ਨੂੰ ਲੁੱਟ ਰਿਹਾ ਹੈ, ਚੋਰੀ ਕਰ ਰਿਹਾ ਹੈ, ਪਰ ਇਸ ਬੰਦੇ ਦੀ ਸ਼ਕਲ ਵਿਚਾਰੀ ਆ। ਇਸ ਬਰੈਂਪਟਨ ਤੋਂ 39-year-old ਜਸਵਿੰਦਰ ਸਿੰਘ ਸੈਣੀ, ਸ਼ਾਇਦ ਤੁਸੀਂ ਵੀ ਫੋਟੋ ਦੇਖੀ ਹੋਣੀ ਆ ਸੋਸ਼ਲ ਮੀਡੀਆ 'ਤੇ, ਇਹਦੀ ਮਗ ਸ਼ਾਹ ਪੁਲਿਸ ਦੀ ਫੋਟੋ, ਲੋਕਾਂ ਨੇ ਕਿਹਾ, ਖਾਸ ਤਾਂ ਜਿਹੜੇ ਇੰਗਲਿਸ਼ ਸਪੀਕਰਸ ਨੇ ਉਹਨਾਂ ਨੇ ਲਿਖਿਆ ਕਿ ਕਿਉਂਕਿ ਇਹਦੀ ਆਈ ਸਾਈਡ ਦੀ ਨਿਗਾਹ ਦੀ ਕੋਈ ਇਸ਼ੂ ਲੱਗਦੀ ਆ, ਆਈਜ਼ ਆਰ ਅ ਬਿਟ ਵਾਂਕੀ, ਉਹਨਾਂ ਨੇ ਕਿਹਾ ਕਿ ਸ਼ਾਇਦ ਇਹਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਹੜੀ ਗੱਡੀ ਟੋ ਕਰ ਰਿਹਾ ਕਿਹੜੀ ਨਹੀਂ, ਜਿਹੜੇ ਇਹਦੇ ਸ਼ਕਲੋਂ ਹੀ ਦੇਖਦਾ ਕਿ ਇਹਨੂੰ ਸਿੱਧਾ ਨਜ਼ਰ ਹੀ ਨਹੀਂ ਆਇਆ ਕਿ ਕਿਹੜੀ ਗੱਡੀ ਟੋ ਕਰ ਰਿਹਾ ਸੀ, ਮੇ ਬੀ ਗਲਤ ਹੀ ਗੱਡੀ ਉਹਨਾਂ ਟੋ ਕੀਤੀ ਹੋਣੀ ਆ, ਲੋਕ ਵੀ ਕਿਸੇ ਨੂੰ ਨਹੀਂ ਬਖਸ਼ਦੇ ਹੈਗੇ। ਸੋ ਪੀਓ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇਹ ਬ੍ਰੈਂਪਟਨ ਦਾ ਬੰਦਾ ਜਸਵਿੰਦਰ ਸਿੰਘ ਸੈਣੀ, ਇੱਕ ਬ੍ਰੈਂਪਟਨ ਬੇਸਡ ਟੋ ਟਰੱਕਿੰਗ ਕੰਪਨੀ ਬਾਏ ਮੈਨੀ ਨੇਮਸ, A1 Flames Recovery and Towing, A1 Flames Towing, A1 Towing and Alpha 1 Towing ਦੇ ਲਈ ਕੰਮ ਕਰਦਾ ਹੈ, ਅਤੇ ਹੋ ਸਕਦਾ ਹੈ ਕਿ ਇਹਦੇ ਕਈ ਹੋਰ ਵਿਕਟਮਸ ਹੋਣ, ਜਾਂ ਇਕੱਲੇ ਇਹਦੇ ਵੀ ਨਹੀਂ, ਕੰਪਨੀ ਦੇ ਹੀ ਸ਼ਾਇਦ ਕਈ ਹੋਰ ਡਿਫਰੈਂਟ ਵਿਕਟਮਸ ਹੋਣ, ਜਿਨ੍ਹਾਂ ਦੀਆਂ ਪਾਰਕਿੰਗ ਲਾਟਸ ਤੋਂ ਰੈਂਡਮਲੀ ਗੱਡੀਆਂ ਗਾਇਬ ਕੀਤੀਆਂ ਗਈਆਂ, ਬਿਨਾਂ ਕਿਸੇ ਕਾਰਨ ਤੋਂ ਟੋ ਕੀਤੀਆਂ ਗਈਆਂ, ਖੋਹੀਆਂ ਗਈਆਂ, ਅਤੇ ਸਟੋਰ 'ਚੋਂ ਗੱਡੀ ਨੂੰ ਕਢਾਉਣ ਦੇ ਲਈ ਸ਼ਾਇਦ ਪੈਸੇ ਪੇ ਕਰਨੇ ਪਏ, ਜਾਂ ਉਹਨਾਂ ਨੂੰ ਪਤਾ ਲੱਗਿਆ ਹੀ ਨਹੀਂ ਹੈਗਾ ਕਿ ਰੈਂਡਮਲੀ ਸਾਡੀ ਗੱਡੀ ਕਿਹਨੇ ਖੋਹ ਲਈ। ਸੋਚਿਆ ਵੀ ਨਹੀਂ ਹੋਣਾ ਕਿ ਟੋ ਟਰੱਕਿੰਗ ਕੰਪਨੀਜ਼ ਵੀ ਇਸ ਤਰ੍ਹਾਂ ਦੇ ਚੋਰੀਆਂ ਦੇ ਵਿੱਚ ਇਨਵੋਲਵ ਹੋ ਸਕਦੀਆਂ, ਕਿਉਂਕਿ ਨੋਬੜੀ ਬੈਡ ਸੁਣਾਏ, ਤੁਸੀਂ ਕਿਤੇ ਵੀ ਪਬਲਿਕ ਵਿੱਚ ਜਾਂਦੇ ਹੋ, ਤੁਸੀਂ ਕਦੇ ਸੋਚਿਆ ਵੀ ਹੋਣਾ, ਕੋਈ ਸ਼ੱਕ ਵੀ ਕਦੇ ਪਿਆ ਹੋਣਾ ਕਿ ਟੋ ਟਰੱਕ ਵਾਲਾ ਜਿਹੜੀ ਗੱਡੀ ਹੁਣ ਟੋ ਕਰ ਰਿਹਾ ਸ਼ਾਇਦ ਚੋਰੀ ਕਰ ਰਿਹਾ। ਨੋ, ਬਰਾਡ ਡੇ ਲਾਈਟ ਦੇ ਵਿੱਚ ਇਸ ਤਰ੍ਹਾਂ ਦੀ ਚੋਰੀ ਕਰਨੀ ਬਹੁਤ ਸੌਖੀ ਆ। ਸੋ ਨਵਾਂ ਹੀ ਕੰਮ ਲੱਭ ਲਿਆ ਇਹਨਾਂ ਨੇ। ਸੋ ਪੀਓ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਕਿ ਇਹ ਹੁਣ ਵੀ ਇੱਕ ਆਨ ਗੋਇੰਗ ਆਰੋ ਸੈਫਟ ਇਨਵੈਸਟੀਗੇਸ਼ਨ ਹੈ। ਹੋ ਵੀ ਸਕਦਾ ਹੈ ਕਿ ਹੋਰ ਲੋਕਾਂ ਨੂੰ ਵੀ ਫੜਿਆ ਜਾਵੇ, ਹੋ ਵੀ ਸਕਦਾ ਹੈ ਕਿ ਹੋਰ ਚੋਰੀ ਕੀਤੀਆਂ ਹੋਈਆਂ ਗੱਡੀਆਂ ਵੀ ਰਿਕਵਰ ਕੀਤੀਆਂ ਜਾਣ, ਜਾਂ ਪਤਾ ਲੱਗ ਜਾਵੇ ਕਿ ਉਹ ਮੰਟਰੀਆਲ ਤੋਂ ਭੇਜ ਕੇ ਹੁਣ ਪਤਾ ਨਹੀਂ ਕਿਹੜੇ ਦੁਬਈ ਦੇ ਸ਼ੇਖ ਕੋਲ ਪਹੁੰਚ ਚੁੱਕੀਆਂ ਹਨ। ਦੇਖਦੇ ਹਾਂ ਕਿ ਇਸ ਕੇਸ ਵਿੱਚ ਕੀ ਬਣਦਾ ਹੈ। ਨਾਲ ਦੇ ਦੋਸਤੋ, ਅੱਜ ਸਵੇਰੇ ਹੀ ਬ੍ਰੈਂਪਟਨ ਸ਼ਹਿਰ ਦੇ ਇੱਕ ਜਵਾਕ ਨੇ ਆਪਦੇ ਹੀ ਪੇਰੈਂਟਸ ਦੀ ਗੱਡੀ ਚੋਰੀ ਕਰਕੇ ਪੁਲਿਸ ਨੂੰ ਵਾਇਲਡ ਚੇਸ 'ਤੇ ਭਜਾਇਆ, ਅਤੇ ਹੁਣ ਮਲਟੀਪਲ ਕ੍ਰਿਮੀਨਲ ਚਾਰਜਸ ਫੇਸ ਕਰ ਰਿਹਾ। ਜਿੰਨੀ ਕੁ ਉਮਰ ਆ ਤਕਰੀਬਨ ਉਨੇ ਚਾਰਜ ਲੱਗ ਗਏ ਆ, ਕਮਾਲ ਦੀ ਗੱਲ ਆ ਯਾਰ। ਪੀਓ ਰੀਜਨਲ ਪੁਲਿਸ ਨੇ ਸਟੇਟ ਕੀਤਾ ਕਿ ਅੱਜ ਟਿਊਜ਼ਡੇ May 19, 2026 ਤੜਕੇ ਸਵੇਰ ਨੂੰ 3:30 ਇਨ ਦਾ ਮੋਰਨਿੰਗ ਉਹਨਾਂ ਨੂੰ ਬ੍ਰੈਂਪਟਨ ਤੋਂ ਕੁਝ ਕੰਸਰਨਡ ਪੇਰੈਂਟਸ ਤੋਂ ਜਾਣਕਾਰੀ ਮਿਲੀ ਕਿ ਉਹਨਾਂ ਦੇ 13 ਸਾਲ ਦੇ ਜਵਾਕ ਨੇ ਉਹਨਾਂ ਦੀ ਗੱਡੀ ਚੋਰੀ ਕੀਤੀ ਆ, ਅਤੇ ਉਹ ਸ਼ਾਇਦ ਚੱਲਿਆ ਬ੍ਰੈਂਪਟਨ ਤੋਂ ਲੈ ਕੇ ਗ੍ਰੇਵਨਹਰਸਟ ਇੰਟੀਰੀਅਰ ਤੱਕ ਡਰਾਈਵ ਕਰਕੇ, ਕਲੀਅਰਲੀ ਵਿਦਆਊਟ ਲਾਇਸੈਂਸ, ਇਜ਼ 13 ਈਅਰਸ ਓਲਡ, ਆਪਦੇ ਯਾਰਾਂ ਮਿੱਤਰਾਂ ਨਾਲ ਚਿੱਲ ਕਰਨ ਲਈ। ਪਰ ਕਿੱਥੇ ਗ੍ਰੇਵਨਹਰਸਟ, ਕਿੱਥੇ ਇਹਨੂੰ ਬ੍ਰੈਂਪਟਨ ਸ਼ਹਿਰ ਦੇ ਵਿੱਚ ਹੀ ਬੋਵੇਅਰ ਡਰਾਈਵ ਈਸਟ ਐਂਡ ਡਿਕਸੀ ਰੋਡ ਦੇ ਏਰੀਆ ਦੇ ਵਿੱਚ ਅੱਜ ਸਵੇਰੇ ਹੀ ਲਾਫਟੀ ਪਾਈਨਸ ਡਰਾਈਵ 'ਤੇ ਲੱਭਿਆ ਗਿਆ। ਆਫਿਸਰਸ ਨੇ ਇਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਇਹ 13 ਸਾਲ ਦਾ ਡਰਾਈਵਰ ਰੁਕਿਆ ਹੀ ਨਹੀਂ ਹੈਗਾ। ਉਹਨੇ ਗੈਸ ਦੱਬੀ, ਗੱਡੀ ਚਲਾਉਣੀ ਆਉਂਦੀ ਤਾਂ ਹੈ ਨਹੀਂ, 13 ਸਾਲ ਦੀ ਉਮਰ ਆ, ਉਹ ਗੱਡੀ ਗਈ ਆਫ ਰੋਡ, ਕ੍ਰੈਸ਼ ਕੀਤੀ ਭੰਨੀ, ਅਤੇ ਫਿਰ ਭੱਜਣ ਦੀ ਕੋਸ਼ਿਸ਼ ਵੀ ਕੀਤੀ, ਪਰ ਅਖੀਰ ਦੇ ਵਿੱਚ ਇਹ ਫੜਿਆ ਹੀ ਗਿਆ। ਹੁਣ ਇਹ 13 ਸਾਲ ਦਾ ਬ੍ਰੈਂਪਟਨ ਵੇਸਟ ਯੂਸ, ਜਿਹਨੂੰ ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਮੁਤਾਬਕ ਹੀ ਆਈਡੈਂਟੀਫਾਈ ਹੀ ਨਹੀਂ ਕੀਤਾ ਜਾ ਸਕਦਾ, ਇਹਦੇ ਖਿਲਾਫ ਇਹਦੇ ਹੀ ਮੰਮੀ ਡੈਡੀ ਦੀ ਗੱਡੀ ਖੋਹਣ ਦੇ ਲਈ ਅਤੇ ਪੁਲਿਸ ਨੂੰ ਵਾਇਲਡ ਚੇਸ 'ਤੇ ਭਜਾਉਣ ਦੇ ਲਈ ਚਾਰਜ ਕੀਤਾ ਗਿਆ ਹੈ। ਡੇਂਜਰਸ ਡਰਾਈਵਿੰਗ, ਸਟੰਟ ਡਰਾਈਵਿੰਗ, ਟੇਕ ਮੋਟਰ ਵਹੀਕਲ ਵਿਦਆਊਟ ਕੰਸੈਂਟ, ਅਤੇ ਫਲਾਈਟ ਫਰੋਮ ਪੀਸ ਆਫਿਸਰਸ ਦੇ ਨਾਲ। ਵੇਡੀ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋ ਦੋਸਤ, ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਅੱਜ ਵਧੀਆ ਖਾਣਾ ਪੀਣਾ ਚਾਹੁੰਦੇ ਹੋ ਫਿਰ ਪੰਜਾਬੀ ਬਾਈ ਨੇਚਰ 'ਤੇ ਪਹੁੰਚੋ। ਕੀਪ ਦ ਲੌਂਗ ਵੀਕਐਂਡ ਗੋਇੰਗ, ਜੇ ਅੱਜ ਤੁਹਾਡਾ ਕੰਮ 'ਤੇ ਜਾ ਕੇ ਬੁਰਾ ਹਾਲ ਹੀ ਹੋ ਗਿਆ ਇੰਨੀਆਂ ਛੁੱਟੀਆਂ ਤੋਂ ਬਾਅਦ, ਕੁਛ ਬਣਾਉਣਾ ਬਣਾਉਣਾ ਹੈ ਨਹੀਂ, ਭਾਂਡੇ ਭੂੰਡੇ ਨਹੀਂ ਸਾਫ਼ ਕਰਨੇ, ਫਿਰ ਸਾਡੇ ਕਹਿਣ 'ਤੇ ਪਹੁੰਚੋ ਹੁਣ ਪੰਜਾਬੀ ਬਾਈ ਨੇਚਰ 'ਤੇ। 4 ਲੋਕੇਸ਼ਨ ਨੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ, ਚਾਰਾਂ ਹੀ ਲੋਕੇਸ਼ਨ 'ਤੇ ਤੁਹਾਨੂੰ ਬਹੁਤ ਹੀ ਸਵਾਦ ਪੰਜਾਬੀ ਫੂਡ ਮਿਲੂਗਾ, ਅਤੇ ਮਿਲਦਾ ਹੀ ਆ ਰਿਹਾ ਹੈ ਹੁਣ 13 ਤੋਂ ਵੀ ਵੱਧ ਸਾਲ ਲਗਾਤਾਰ। ਪੰਜਾਬੀ ਬਾਈ ਨੇਚਰ ਵੈੱਜ ਵੀ ਨੋਨ ਵੈੱਜ ਵੀ ਹਰੇਕ ਕਿਸਮ ਦਾ ਪੰਜਾਬੀ ਪਕਵਾਨ ਤੋਂ ਲਈ ਤਾਜ਼ਾ ਤਾਜ਼ਾ ਹੀ ਤਿਆਰ ਕਰਦੇ ਨੇ। ਮਿਠਾਈਆਂ ਵੀ ਦੇਸੀ ਘਿਓ ਦੀਆਂ ਜਲੇਬੀਆਂ, ਗਰਮਾ ਗਰਮ ਗਜਰੇਲਾ ਤੋਂ ਲੈ ਕੇ ਚਨਾ ਭਟੂਰਾ, ਫਿਸ਼ ਪਕੌੜਾ, ਅੰਮ੍ਰਿਤਸਰੀ ਫਿਸ਼, ਨਾਲ ਚਿਕਨ ਟਿੱਕਾ, ਕਬਾਬਸ, ਚਿਕਨ ਲੇਗਸ, ਬਟਰ ਚਿਕਨ, ਗੋਟ ਮੀਟ, ਸ਼ਾਹੀ ਪਨੀਰ, ਦਾਲ ਮੱਖਣੀ, ਜੋ ਵੀ ਖਾਣਾ ਹੋਵੇ ਤੁਸੀਂ ਪੰਜਾਬੀ ਬਾਈ ਨੇਚਰ ਦੀਆਂ 4 ਲੋਕੇਸ਼ਨ ਵਿਜ਼ਿਟ ਕਰੋ ਬ੍ਰੈਂਪਟਨ ਸ਼ਹਿਰ ਦੇ ਵਿੱਚ। ਪਹਿਲੀ ਲੋਕੇਸ਼ਨ ਹੈ ਗੌਰ ਐਂਡ ਐਬਨੀਜ਼ਰ, 888-7 ਦ ਗੌਰ ਰੋਡ, ਗੌਰ ਐਂਡ ਐਬਨੀਜ਼ਰ। ਦੂਜੀ ਲੋਕੇਸ਼ਨ ਏਅਰਪੋਰਟ 'ਤੇ ਬਵੇੜ 'ਤੇ ਹੈ, ਠੇਕੇ ਵਾਲੇ ਪਲਾਜ਼ੇ ਵਿੱਚ, 9980 ਏਅਰਪੋਰਟ ਰੋਡ, ਏਅਰਪੋਰਟ ਐਂਡ ਬਵੇੜ। ਤੀਜੀ ਲੋਕੇਸ਼ਨ ਬਵੇੜ ਐਂਡ ਹਰਨਥੇਰੀਓ, 58 ਕੋਰੀ ਐਜ ਡਰਾਈਵ, ਬਵੇੜ ਹਰਨਥੇਰੀਓ, ਵੱਡਾ ਵਾਲਮਾਰਟ 'ਤੇ ਫਟੀਨੋ ਵਾਲਾ ਪਲਾਜ਼ਾ ਹੈ। ਅਤੇ ਚੌਥੀ ਬ੍ਰੈਂਪਟਨ ਲੋਕੇਸ਼ਨ ਹੈ ਕੈਨੇਡੀ ਐਂਡ ਸੈਂਡਲਵੁੱਡ, 180 ਸੈਂਡਲਵੁੱਡ ਪਾਰਕਵੇ ਈਸਟ। ਕੈਨੇਡੀ ਐਂਡ ਸੈਂਡਲਵੁੱਡ। ਸੋ ਤੁਹਾਡੇ ਲਈ ਬਹੁਤ ਹੀ ਸਵਾਦ ਇਹ ਪੰਜਾਬੀ ਪਕਵਾਨ 13 ਤੋਂ ਵੀ ਵੱਧ ਸਾਲ ਲਗਾਤਾਰ ਤਿਆਰ ਕਰਦੇ ਆ ਰਹੇ ਨੇ। 4 ਲੋਕੇਸ਼ਨ ਬਰੈਂਪਟਨ, ਆਪਣੀ ਨੇੜੇ ਲੋਕੇਸ਼ਨ ਲੱਭਣ ਲਈ ਬਸ ਗੂਗਲ ਸਰਚ ਕਰ ਲਓ ਪੰਜਾਬੀ ਬਾਈ ਨੇਚਰ ਅਤੇ ਪਹੁੰਚੋ। ਅਤੇ ਜੇ ਤੁਸੀਂ ਦੋਸਤੋ ਚਾਹੁੰਦੇ ਹੋ ਕਿ ਐਬਸੋਲੂਟ ਨੰਬਰ 1 ਲਗਜ਼ਰੀ ਲਾਈਵ ਕੇਟਰਿੰਗ ਤੁਹਾਡੇ ਸਪੈਸ਼ਲ ਇਵੈਂਟ ਲਈ ਹੋਣੀ ਚਾਹੀਦੀ ਆ, ਕੋਈ ਵੀ ਕਮੀ ਪੇਸ਼ੀ ਹੋਣੀ ਨਹੀਂ ਚਾਹੀਦੀ ਫੂਡ ਦੇ ਵਿੱਚ, ਸਰਵਰਸ ਦੇ ਪ੍ਰੋਸੈਸ ਦੇ ਵਿੱਚ, ਲਾਈਵ ਟਰੱਕ ਕੇਟਰਿੰਗ ਦੇ ਵਿੱਚ ਤੁਹਾਡੇ ਲਈ ਲਗਜ਼ਰੀ ਕੇਟਰਿੰਗ ਕਰਦੇ ਨੇ ਪੰਜਾਬੀ ਬਾਈ ਨੇਚਰ ਵਾਲੇ। ਨੰਬਰ ਘੁਮਾਓ 905-794-4667 that's 905-794-4667 ਪੰਜਾਬੀ ਬਾਈ ਨੇਚਰ ਦੀ ਲਾਈਵ ਕੇਟਰਿੰਗ ਲਈ ਆ ਨੰਬਰ ਘੁਮਾਓ ਅਤੇ ਦੇਸ ਪ੍ਰਦੇਸ ਦਾ ਹਵਾਲਾ ਦਿਓ, ਖਾਸ ਡਿਸਕਾਊਂਟ ਵੀ ਤੁਹਾਨੂੰ ਜ਼ਰੂਰ ਮਿਲੇਗਾ। ਅਤੇ ਇਸ ਟਾਈਮ 'ਤੇ ਸਾਡੇ ਨਾਲ ਸਾਡੇ ਅਗਲੇ ਸਪਾਂਸਰ ਸਾਡੇ ਨਾਲ ਜੁੜ ਚੁੱਕੇ ਨੇ, ਨੀਲਮ ਸਹਿਦੋਵ ਜੋ ਕਿ ਮੋਰਗੇਜ ਦੇ ਫੀਲਡ ਦੇ ਵਿੱਚ ਮੋਰਗੇਜ ਕੁਈਨ ਦੇ ਨਾਲ ਜਾਣੇ ਜਾਂਦੇ ਆ, ਮੋਰਗੇਜ ਬ੍ਰੋਕਰ ਹਨ, ਮੋਰਗੇਜ ਕੁਈਨ ਹਨ ਨੀਲਮ ਸਹਿਦੋਵ। ਫੋਨ ਨੰਬਰ ਹੈ 647-739-8710 ਨੀਲਮ ਸਹਿਦੋਵ 647-739-8710 ਨੀਲਮ ਜੀ ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਬਹੁਤ ਵਧੀਆ, ਹੁਣ ਤਾਂ ਲੌਂਗ ਵੀਕਐਂਡ ਤਾਂ ਕਈ ਦਿਨ ਲਗਾਤਾਰ ਤਾਂ ਜ਼ਿਆਦਾ ਹੀ ਫੰਕਸ਼ਨ ਕਰਕੇ ਤਾਂ ਗਲਾ ਗੁਲਾ ਖਰਾਬ ਹੋ ਗਿਆ, ਪਰ ਕੋਈ ਨਾ ਆਪਾਂ ਸੈੱਟ ਹੋ ਜਾਵਾਂਗੇ ਇੱਕ ਦੋ ਦਿਨਾਂ ਵਿੱਚ। ਤੁਸੀਂ ਦੱਸੋ।
1: Yes, yes, yes, yes. Because appa bhi long weekend, I had a wonderful long weekend with the family and friends. At tinno din barsi da te ghar ko vich aaye, chalo weekend is gone te hun ਤਿਆਰੀ ਕਰੋ ਸਮਰ ਦੀ, ਕਲੋਜ਼ੀ ਲੋਕਾਂ ਦੇ ਆਹੀ ਕੁਝ ਮੋਰਗੇਜ ਮੋਰਗੇਜ ਦਾ ਸਟੰਪ, ਰਾਈਟ ਬੈਕ ਟੂ ਨਾਰਮਲ।
0: ਬਿਲਕੁਲ ਬਿਲਕੁਲ। ਸੋ ਅੱਜ ਤੁਸੀਂ ਇਹ ਦੱਸੋ, ਮੰਨ ਲਓ ਕਿਸੇ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਪ੍ਰਾਪਰਟੀ ਬੁੱਕ ਕੀਤੀ ਸੀ, ਚਾਹੇ ਮਹਿੰਗੀ ਕੀਤੀ ਚਾਹੇ ਸਸਤੀ ਕੀਤੀ ਜੋ ਵੀ ਹੈਗਾ, ਹੁਣ ਜਦੋਂ ਉਹ ਆਪਦੀ ਮੋਰਗੇਜ ਦੇ ਕਰਾਉਣ ਦੇ ਬਾਰੇ ਸੋਚ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਬੁੱਕ ਕਰਨ ਦੀ ਜਿਹੜੀ ਪ੍ਰਾਈਸ ਆ ਅਤੇ ਅੱਜ ਦੀ ਜਿਹੜੀ ਅਪਰੇਜ਼ਲ ਦੀ ਪ੍ਰਾਈਸ ਆ, ਸ਼ਾਇਦ ਹਜ਼ਾਰਾਂ ਦੀ, ਸ਼ਾਇਦ ਲੱਖਾਂ ਦਾ ਫਰਕ ਹੋ ਸਕਦਾ। ਸੋ ਆਬਵੀਅਸਲੀ ਸਮ ਹੈ ਤਾਂ ਉਹ ਸ਼ੋਰਟੇਜ ਤਾਂ ਮੇਕਅਪ ਤਾਂ ਕਰਨੀ ਕਰਨੀ ਪੈਣੀ ਆ, ਇਹਦਾ ਹੁਣ ਕੀ ਹੱਲ ਹੋ ਸਕਦਾ?
1: Bilkul, bilkul. So that's a wonderful question. And I think every single person going through with these questions, anybody who is doing the builder purchase, they are facing this issue. So, ਜਿਹੜੀ ਬਿਲਡਰ ਦੀ ਡਿਮਾਂਡ ਹੁੰਦੀ ਹੈ, ਜਦੋਂ ਵੀ ਬਿਲਡਰ ਨੇ ਸ਼ੁਰੂ ਕੀਤਾ ਹੁੰਦਾ ਪ੍ਰੋਡਕਟ, ਉਹ ਕਹਿੰਦਾ ਜੀ ਮੈਨੂੰ 20% ਡਾਊਨ ਪੇਮੈਂਟ ਚਾਹੀਦੀ ਹੈ ਐਟ ਦੀ ਐਂਡ ਆਫ ਦਾ ਡੇ। ਠੀਕ ਹੈ, ਉਹਦੇ 'ਚ ਭਾਵੇਂ ਉਹ ਇੰਸਟਾਲਮੈਂਟ 'ਚ ਲੈਂਦਾ ਕਿ ਪਹਿਲਾਂ 5%, ਫਿਰ 5%, ਫਿਰ 5%, ਲਾਸਟ ਇੰਸਟਾਲਮੈਂਟ ਆਲਸੋ 5%, ਅਤੇ ਤੁਹਾਡਾ 20% 'ਤੇ ਮੇਰੀ ਡਿਮਾਂਡ ਹੈ ਕਿ ਮੈਂ ਤਦ ਤੁਸੀਂ ਇਹ ਪ੍ਰੋਜੈਕਟ ਲੈ ਲਓ। ਉਹ ਜਦੋਂ ਆਪਾਂ ਧੜਾ ਧੜ ਬੁੱਕ ਕਰਾਏ ਸੀ ਅਤੇ ਪੈਸੇ ਵੀ ਦੇਤੇ, 20% ਵੀ ਦੇਤਾ, ਕਲੋਜ਼ਿੰਗ ਕੋਸਟ ਹੈ ਨਹੀਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਕੋਲ ਹੈ ਨਹੀਂ ਗੀ। ਕਿਉਂ ਨਹੀਂ ਹੈਗੀ? ਜਦੋਂ ਬੁੱਕ ਕਰਾਏ ਸੀ ਉਦੋਂ ਕੰਮ ਚੰਗੇ ਸੀ, ਉਦੋਂ ਇਕੋਨਮੀ ਚੰਗੀ ਸੀ, ਉਦੋਂ ਪੈਟਰੋਲ, ਗੈਸ, ਗਰੋਸਰੀ ਸਾਰਾ ਕੁਝ ਸਸਤਾ ਸੀ। ਹੁਣ ਐਵਰੀਥਿੰਗ ਇਜ਼ ਐਕਸਪੈਂਸਿਵ, ਪਲੱਸ ਔਨ ਟੌਪ ਜੋਬ ਨਹੀਂ ਹੈਗੀ, ਪਲੱਸ ਜਿਹੜੀ ਘਰਾਂ ਦੀ ਅਪਰੇਜ਼ਲ ਉਹ ਸੇਮ ਪ੍ਰਾਈਜ਼ ਨਹੀਂ ਆ ਰਹੀ। ਸੋ ਵੀ ਡੋਂਟ ਨੋ ਵੇਅਰ ਵੀ ਸਟੈਂਡ। ਜਾਂ ਤਾਂ ਉਹ ਡਿਪੋਜ਼ਿਟ ਛੱਡ ਦਈਏ, ਡਿਪੋਜ਼ਿਟ ਛੱਡਣ ਨਾਲ ਵੀ ਇਕੱਲੀ ਗੱਲ ਬਣੀ ਹੋਵੇ ਤਾਂ ਬੰਦਾ ਕਹਿੰਦਾ ਕਿ ਚਲੋ ਯੂਰੋ ਵਟ ਮਾਰੋ ਗੋਲੀ, ਡਿਪੋਜ਼ਿਟ ਜਿੱਥੇ ਗਿਆ ਕੋਈ ਗੱਲ ਨਹੀਂ, ਫੇਰ ਬਣਾ ਲਾਂਗੇ ਪੈਸੇ। ਪਰ ਬਿਲਡਰ ਜਿਹੜਾ ਆਫਟਰ ਛੱਡਣ ਦੇ ਬਾਅਦ ਤੁਹਾਡੇ ਮਗਰ ਮਗਰ ਆਈ ਜਾਂਦਾ, ਤੁਹਾਨੂੰ ਸੂ ਕਰ ਦਿੰਦਾ ਪੂਰੀ ਅਮਾਊਂਟ ਦਾ ਜਿੰਨੇ ਦਾ ਘਰ ਲਿੱਤਾ ਹੁੰਦਾ। ਸੋ ਯੂ ਐਂਡ ਅਪ ਲੋਟ ਆਫ ਵਿਦ ਲੋਟ ਆਫ ਸਟ੍ਰੈਸ, ਲੋਟ ਆਫ ਸਟ੍ਰੈਸ, ਪਤਾ ਨਹੀਂ ਲੱਗਦਾ ਕਿ ਕਿਹੜੀ ਖੋਡੇ 'ਚ ਜਾ ਕੇ ਲੁਕੀਏ। ਹਾਊਐਵਰ ਉਹਦੇ ਕਪਲ ਆਫ ਇਲਾਜ ਹੈਗੇ ਆ ਸਮਰਾਜ। ਵਨ, ਤੁਸੀਂ 20% ਦਾ ਵਾਅਦਾ ਬਿਲਡਰ ਨੂੰ ਕੀਤਾ, ਨੋਟ ਬੈਂਕ ਨੂੰ। ਜਦੋਂ ਬੈਂਕ ਕਹਿੰਦਾ ਕਿ ਯੈਸ ਤੁਸੀਂ 10% ਕਲੋਜ਼ਿੰਗ ਕਰਾ ਸਕਦੇ ਹੋ, ਇਨਸ਼ੋਰਡ ਡੀਲ ਹੋ ਸਕਦੀ ਹੈ, ਐਸ ਲੌਂਗ ਐਜ਼ ਭਾਵੇਂ ਤੁਹਾਡੀ ਸੈਕਿੰਡ ਪ੍ਰੋਪਰਟੀ ਆ, ਡੋਂਟ ਥਿੰਕ ਸੈਕਿੰਡ ਪ੍ਰੋਪਰਟੀ ਇਜ਼ ਯੂਰ ਇਨਵੈਸਟਮੈਂਟ ਪ੍ਰੋਪਰਟੀ। ਯੂ ਕੈਨ ਆਲਸੋ ਐਸ ਲੌਂਗ ਐਜ਼ ਤੁਸੀਂ ਉਹਦੇ 'ਚ ਤੁਹਾਡੀ ਪ੍ਰਿੰਸੀਪਲ ਪ੍ਰੋਪਰਟੀ ਕੈਨ ਬੀ ਦੈਟ ਜਿਹੜੀ ਸੈਕਿੰਡ ਪ੍ਰੋਪਰਟੀ ਹੁਣ ਲਿੱਤੀ ਆ, ਕੈਨ ਆਲਸੋ ਕਾਲ ਜਿੱਦਾਂ ਫਸਟ ਟਾਈਮ ਬਾਇਰ ਨੂੰ ਮਿਲਦੇ ਆ, ਉਦਾਂ ਹੀ 10% ਜਾਂ 15% ਜਾਂ 19% ਦੇ ਅੰਡਰ 20% ਦੇ ਵਿੱਚ ਜਿਹੜੇ ਫਾਇਦੇ ਆ ਉਹ ਤੁਹਾਨੂੰ ਵੀ ਮਿਲ ਸਕਦੇ ਆ। ਸਿਰਫ ਫਸਟ ਟਾਈਮ ਬਾਇਰ ਵਾਲੇ ਕਈ ਚੀਜ਼ਾਂ ਨਹੀਂ ਮਿਲ ਸਕਦੀਆਂ ਜਿਹੜੀਆਂ ਲੈਂਡ ਟ੍ਰਾਂਸਫਰ ਤੇ ਰਾਹਤ ਹੁੰਦੀ ਹੈ, ਬਸ ਉਹ ਨਹੀਂ ਮਿਲ ਸਕਦਾ। ਪਰ ਐਸ ਲੋਂਗ ਐਸ ਇਟ ਯੂਅਰ ਪ੍ਰਿੰਸੀਪਲ ਪ੍ਰੋਪਰਟੀ, ਯੈਸ ਇਟ ਕੈਨ ਬੀ ਕਲੋਜ਼ਡ ਬੇਸਡ ਔਨ 10%। ਹੁਣ ਇਹਦੇ ਕੀ ਫਾਇਦੇ ਹੋ ਗਏ? ਮੰਨ ਲਓ ਤੁਹਾਡੀ ਪਹਿਲੀ ਪ੍ਰੋਪਰਟੀ ਹੈ ਦੱਦਾਂ ਨੇ ਫੇਅਰ ਇਨਫ, ਤੁਸੀਂ 20% ਦਿੱਤਾ ਹੋਇਆ ਪਰ ਤੁਹਾਡੇ ਕੋਲ ਅਸਲੇ ਕਲੋਜ਼ਿੰਗ ਦੇ ਪੈਸੇ ਨਹੀਂ ਹੈਗੇ, ਸੋ ਯੂ ਕੈਨ ਗੈਟ ਇਟ ਕਲੋਜ਼ਡ ਥਰੂ ਦ ਬੈਂਕ ਔਨ 15%. ਦੈਟਸ ਨੰਬਰ 1. ਅਗਰ ਤੁਹਾਡੇ ਕੋਲ ਜਿਹੜਾ 5% ਹੈ, ਆਈ ਵਿਲ ਗੈਟ ਦੈਟ ਮਨੀ ਬੈਕ ਟੂ ਯੂ ਨੋ ਮੈਟਰ ਵਟ, ਆਈ ਵਿਲ ਗੈਟ ਦੈਟ 5% ਬਿਲਡਰ ਤੋਂ ਬਾਈ ਲਾ, ਬਾਈ ਲੀਗਲੀ ਤਰੀਕੇ ਦੇ ਨਾਲ ਲੋਇਰ ਦੇ ਥਰੂ ਕਲੋਜ਼ਿੰਗ ਵਾਲੇ ਦਿਨ ਤੁਹਾਨੂੰ 5% ਵਾਪਸ ਮਿਲ ਜਾਂਦਾ. ਉਸ 5% ਚ ਤੁਹਾਡੀ ਕਲੋਜ਼ਿੰਗ ਕੋਸਟ ਕੈਨ ਬੀ ਕਵਰਡ, ਇੰਕਲੂਡਿੰਗ ਤੁਸੀਂ ਜਿਹਦੀਆਂ ਵੀ ਫੀਸਾਂ ਫੂਸਾਂ ਦੇਣੀਆਂ ਉਹ ਸਾਰੀਆਂ ਕਵਰ ਹੋ ਜਾਂਦੀਆਂ. ਦੂਜੀ ਥਿੰਗ, ਜਦੋਂ ਇਹ ਇੰਸ਼ੋਰਡ ਡੀਲ ਆ ਵਿਚ ਇਜ ਅੰਡਰ 20% ਦੇ ਆ, ਤੇ ਤੁਹਾਨੂੰ ਇਹਦੀ ਬਿਲਡਰ ਦੀ ਸ਼ੋਰਟਫਾਲ ਨਜ਼ਰ ਨਹੀਂ ਆਉਂਦੀ. ਕਿਉਂ ਨਹੀਂ ਨਜ਼ਰ ਆਉਂਦੀ? ਕਿਉਂ ਉਹਦੀ ਅਪਰੇਜ਼ਲ ਨਹੀਂ ਹੁੰਦੀ ਪ੍ਰੋਪਰਟੀ ਦੀ ਮੋਸਟ ਆਫ ਦਾ ਟਾਈਮ. ਅਨਲੈਸ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਦੇ ਉਹਨਾਂ ਨੂੰ ਕਿਸੇ ਗੱਲ ਤੇ ਤੁਹਾਡੇ ਤੇ ਸ਼ੱਕ ਹੈਗਾ, ਇਜ਼ ਅ ਡਿਫਰੈਂਟ ਇਸ਼ੂ. ਜੇ ਸ਼ੱਕ ਨਹੀਂ ਆ, ਠੀਕ ਹੋ ਤੁਸੀਂ, ਉਹਦੀ ਤੁਹਾਡੀ ਅਪਰੇਜ਼ਲ ਨਹੀਂ ਹੁੰਦੀ. ਜੇ ਅਪਰੇਜ਼ਲ ਨਹੀਂ ਹੁੰਦੀ ਤਾਂ ਤੁਹਾਡੀ ਉਹ ਕਲੋਜ਼ਿੰਗ ਆਰਾਮ ਨਾਲ ਹੋ ਜਾਂਦੀ, ਦੈਨ ਯੂ ਡੂ ਨਾਟ ਫੇਸ ਦਿਸ ਪਰਟੀਕੁਲਰ ਇਸ਼ੂ. ਤੁਸੀਂ ਵੀ ਇਸ ਚੀਜ਼ ਬਾਰੇ ਸੋਚ ਰਹੇ ਹੋ, ਤੁਹਾਨੂੰ ਵੀ ਤੁਸੀਂ ਤੁਹਾਡੀ ਇੰਟਰਮ ਕਲੋਜ਼ਿੰਗ ਹੋ ਚੁੱਕੀ ਹੈ ਪਰ ਫਾਈਨਲ ਕਲੋਜ਼ਿੰਗ ਆ ਗਈ ਹੈ ਜਾਂ ਆਉਣ ਵਾਲੀ ਹੈ, ਤਾਂ ਤੁਸੀਂ ਮੇਰੇ ਨਾਲ ਇੱਕ ਵਾਰੀ ਕਾਲ ਜ਼ਰੂਰ ਲਾ ਲਓ. ਦੇਖੋ ਜੇ ਤੁਸੀਂ 20% ਦਿੱਤਾ ਹੋਇਆ ਤਾਂ ਆਪਾਂ 15% ਤੇ ਕਲੋਜ਼ ਕਰਾ ਕੇ ਬਾਕੀ ਦਾ 5% ਤੁਹਾਨੂੰ ਵਾਪਸ ਦੋਈਏ, ਤਾਂ ਕਿ ਤੁਹਾਡੀ ਜਿਹੜੀ ਸ਼ੋਰਟਫਾਲ ਹੈ ਉਹ ਦੇਖਣ ਨੂੰ ਨਾ ਮਿਲੇ. ਐਨੀ ਹਾਓ, ਬਿਲਡਰ ਪਰਚੇਜ਼ ਦਾ ਕਿਸੇ ਵੀ ਤਰੀਕੇ ਨਾਲ ਸਾਡੀ ਇੰਟਰਮ ਕਲੋਜ਼ਿੰਗ ਹੋ ਗਈ ਹੈ, ਆਉਣ ਵਾਲੀ ਹੈ, ਨਹੀਂ ਹੋਈ, ਜਾਂ ਕੋਈ ਔਖਾ ਟਾਈਮ ਦੇਖ ਰਹੇ ਹੋ, ਕੋਈ ਕੋਈ ਕਹਿੰਦਾ ਹੋ ਜੂਗੀ, ਕੋਈ ਕਹਿੰਦਾ ਨਹੀਂ ਹੋ ਜੂਗੀ, ਕੋਈ ਕਹਿੰਦਾ ਪਵਲ ਟਰਾਈਟ, ਤੁਸੀਂ ਕਾਲ ਮੀ, ਆਊ ਟੇਕ ਕੇਅਰ ਆਫ ਯੂ. ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਾਓ, 6477398710. ਦੂਜੀ ਇੱਕ ਹੋਰ ਗੱਲ ਦੱਸੀਏ, ਸੈਲਫ ਇੰਪਲੋਇਡ ਪੀਪਲ, ਜਿੰਨੇ ਵੀ ਸੈਲਫ ਇੰਪਲੋਇਡ ਪੀਪਲ ਨੇ, ਕਾਇੰਡ ਆਫ ਟਰੱਕ ਡਰਾਈਵਰ ਲਾ ਲਓ, ਕੰਸਟਰਕਸ਼ਨ ਵਰਕਰ ਲਾ ਲਓ, ਊਬਰ ਡਰਾਈਵਰ ਲਾ ਲਓ, ਜਿਹੜੇ ਸੈਲਫ ਇੰਪਲੋਇਡ ਨੇ, ਹੈ ਨਾ, ਉਹਦੇ ਚ ਉਹ ਕੀ ਕਰਦੇ ਆ ਕਿ ਮੋਸਟ ਆਫ ਦਾ ਬੈਂਕ ਦੇ ਡੂ ਨਾਟ ਵਾਂਟ ਟੂ ਟੇਕ ਦੇਅਰ ਫਾਈਲ. ਵਾਈ? ਬਿਕੋਜ਼ ਉਹਨਾਂ ਦੀ ਜਿਹੜੀ ਤਨਖਾਹਾਂ ਹੁੰਦੀਆਂ ਉਹ ਮੰਨ ਲਓ $1,00,000 ਦਿਖਾਈ, ਤੇ ਜਦੋਂ ਨੋਟਿਸ ਆਫ ਅਸੈਸਮੈਂਟ ਆਪਾਂ ਦਿਖਾਉਂਦੇ ਹਾਂ ਉਹ ਸਾਰੀ 20-25-30,000 ਦੀ ਇੰਨੀ ਕੁ ਇਨਕਮ ਦਿਖਾਉਂਦੇ ਹਾਂ. ਬੈਂਕ ਡਜ਼ਨਟ ਫੀਲ ਕੰਫਰਟੇਬਲ ਆਫ ਡੂਇੰਗ ਦੋਸ ਕਲੋਜ਼ਿੰਗਸ. ਆਪਾਂ ਵੈਰੀ ਰੀਸੈਂਟਲੀ ਪਿਛਲੇ ਵੀਕ ਇੱਕ ਕਲੋਜ਼ਿੰਗ ਕਰਾਈ ਹੈ ਜਿੱਥੇ ਕਿ ਹਰ ਬੈਂਕ ਦੀ ਡਿਮਾਂਡ ਹੁੰਦੀ ਹੈ ਨੋਰਮਲੀ, ਕੋਈ ਤੁਸੀਂ ਕਿਸੇ ਬ੍ਰੋਕਰ ਕੋਲ ਚਲ ਜਾਓ, ਉਹਨੇ ਕਹਿੰਦਾ 20% ਡਾਊਨ ਤੋਂ ਘੱਟ ਨਹੀਂ ਹੋਣੀ ਜੇ ਤੁਸੀਂ ਸੈਲਫ ਇੰਪਲੋਇਡ ਹੋ. ਆਪਾਂ ਉਹਦੀ 10% ਦੀ ਬੇਸ ਤੇ 8-75 ਦਾ ਘਰ ਸੀਗਾ, ਬੇਸ ਔਨ 10% ਦੇ ਉੱਤੇ ਆਪਾਂ ਉਹਨਾਂ ਦੀ ਕਲੋਜ਼ਿੰਗ ਐਜ਼ ਅ ਸੈਲਫ ਇੰਪਲੋਇਡ ਟਰੱਕ ਡਰਾਈਵਰ ਦੀ 10% ਦੀ ਬੇਸ ਤੇ ਕਰਾਈ ਹੈ, ਜਿੰਨਾ ਕਿ 139 ਦੀ ਉਹ ਦਿਖਾਉਂਦੇ ਸੀ ਸਾਡੀ ਇਨਕਮ ਹੈ, ਤੇ 35,000 ਦਿਖਾਉਂਦੇ ਸੀ ਨੋਟਿਸ ਆਫ ਅਸੈਸਮੈਂਟ ਤੇ. ਤੁਹਾਡੀ ਸੇਮ ਸਿਚੁਏਸ਼ਨ ਆ, ਲੈਟ ਮੀ ਨੋ, ਮੇਰੀ ਟੀਮ ਵਿਲ ਹੈਲਪ ਯੂ ਦ ਫਸਟ ਗਾਈਡੈਂਸ ਐਬਸੋਲੂਟਲੀ ਫਰੀ. ਤੁਸੀਂ ਜਦੋਂ ਮਰਜ਼ੀ ਜਿੰਨੀ ਵਾਰੀ ਮਰਜ਼ੀ ਫੋਨ ਕਰਕੇ ਸੇਮ ਕੁਐਸਚਨ ਪੁੱਛ ਸਕਦੇ ਹੋ. ਨੋਬਡੀ ਵਿਲ ਟੈਲ ਯੂ ਕਿ ਤੁਸੀਂ ਬਾਰ ਬਾਰ ਸੇਮ ਹੀ ਗੱਲ ਪੁੱਛੀ ਜਾਂਦੇ ਹੋ. ਨੋ, ਨੋਬਡੀ ਵਿਲ ਸੇ ਦੈਟ. ਤੁਸੀਂ ਇੱਕੋ ਹੀ ਕੁਐਸਚਨ ਨੂੰ ਭਾਵੇਂ 10 ਵਾਰ ਪੁੱਛੋ, ਆਈ ਵਿਲ, ਜੇ ਤੁਹਾਨੂੰ ਮੇਰੀ ਟੀਮ ਤੋਂ ਨਹੀਂ ਸਮਝ ਆਇਆ, ਯੈਸ, ਆਈ ਵਿਲ ਟੇਕ ਅ ਸੈਮੀਨਾਰ ਵਿਦ ਯੂ, ਤੁਹਾਨੂੰ ਬਿਠਾ ਕੇ ਟੋਟਲੀ ਤੁਹਾਡੇ ਨਾਲ 5 ਕਲਾਇੰਟ ਹੋਰ ਬਿਠਾ ਕੇ ਜਿਹੜੇ ਇਸ ਸਿਚੁਏਸ਼ਨ ਨੇ, ਮੈਂ ਆਈ ਡੂ ਦੀਸ ਕਲਾਸਿਸ ਇਸ ਵਾਲ ਕਿ ਜਿੱਥੇ ਕੋਈ ਪ੍ਰੋਬਲਮ ਹੈ ਆਈ ਟੇਕ ਕੇਅਰ ਆਫ ਯੂ, ਤਾਂ ਕਿ ਤੁਹਾਨੂੰ ਸਮਝ ਆ ਜਾਏ ਤੁਸੀਂ ਕਰਨਾ ਕੀ ਹੈ. ਨੀਲਮ, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰਵ, 6477398710. ਫਸਟ ਟਾਈਮ ਕਲੋਜ਼ਿੰਗ ਆ ਤੁਹਾਡੀ, ਸੈਕਿੰਡ ਟਾਈਮ ਸੈਕਿੰਡ ਮੋਰਗੇਜ ਚਾਹੀਦੀ ਆ, ਪ੍ਰਾਈਵੇਟ ਚਾਹੀਦੀ ਆ, ਅੱਜ ਦੀ ਅੱਜ ਫੰਡ ਚਾਹੀਦੇ ਆ, ਫਸਟ ਟਾਈਮ ਬਾਇਰਸ ਲਈਏ ਗਾਈਡ ਲਾਈਨਸ ਚਾਹੀਦੀਆਂ, ਵੇਅਰ ਡੂ ਯੂ ਸਟੈਂਡ, ਹਾਊ ਟੂ ਸਟਾਰਟ, ਕਿੰਨੀ ਡਾਊਨ ਪੇਮੈਂਟ ਹੋਣੀ ਚਾਹੀਦੀ ਆ, ਕਿੰਨੀ ਮੋਰਗੇਜ ਪੇਮੈਂਟ ਬਣਨਗੀਆਂ ਬਾਅਦ ਦੇ ਵਿੱਚ ਜੇ 6 ਮਹੀਨੇ ਪੈਸੇ ਨਾ ਹੋਏ, ਵੇਅਰ ਡੂ ਯੂ ਸਟੈਂਡ, ਵਟ ਕਾਇੰਡ ਆਫ ਰੂਲਸ ਐਂਡ ਰੈਗੂਲੇਸ਼ਨ ਡੂ ਯੂ ਨੀਡ, ਵਟ ਕਾਇੰਡ ਆਫ ਜੋਬਸ, ਵਟ ਕਾਇੰਡ ਆਫ ਖਰਚੇ, ਟੇਕ ਅ ਸੈਮੀਨਾਰ ਫਰੋਮ ਮੀ. ਨੀਲਮ, 6477398710.
0: Thank you so much. Have a wonderful day. Thank you very much. Mortgage broker, mortgage queen ਦੇ ਨਾਲ ਅੱਜ ਹੀ ਹੁਣੇ ਹੀ ਗੱਲਬਾਤ ਕਰੋ ਤੇ ਤੁਹਾਡੇ ਲਈ ਇੱਕ ਵਧੀਆ ਫਾਈਨੈਂਸ਼ੀਅਲ ਇਹ ਸੋਲੂਸ਼ਨ ਪ੍ਰੋਵਾਈਡ ਕਰ ਸਕਦੇ ਨੇ. ਖਾਸ ਜੇ ਮੋਰਗੇਜ ਤੁਸੀਂ ਪਹਿਲੀ ਵਾਰੀ ਕਰਵਾਉਣੀ ਆ, ਪਤਾ ਹੈ ਨਹੀਂ ਕਿ ਕਿਵੇਂ ਕਿੰਨੇ ਪੈਸੇ ਮਿਲਣੇ ਆ, ਨਹੀਂ ਮਿਲਣੇ ਆ, ਜਾਂ ਮੋਰਗੇਜ ਦੀ ਰਿਨਿਊਲ ਵੀ ਆ ਗਈ ਆ, ਨੰਬਰ ਹੈ 6477398710. 6477398710. ਇਹ ਤੁਹਾਨੂੰ ਐਕਸਪਰਟਲੀ ਗਾਈਡ ਕਰਨਗੇ, ਸਹੀ ਸਹੀ ਤਰੀਕੇ ਨਾਲ ਹੀ ਗਾਈਡ ਕਰਨਗੇ. 6477398710. ਹੁਣੇ ਹੁਣੇ ਸਾਨੂੰ ਮੱਲੀ ਟੈਂਟ ਸਰਵਿਸ ਵਾਲਿਆਂ ਤੋਂ ਇੱਕ ਮੈਸੇਜ ਆਇਆ ਹੈ, ਅਪਡੇਟ ਆਈ ਆ ਕਿ ਜੇ ਤੁਸੀਂ ਕਿਸੇ ਵੀ ਪਾਠ, ਅਖੰਡ ਪਾਠ, ਵਿਆਹ ਸ਼ਾਦੀ, ਜਾਗੋ, ਲੇਡੀ ਸੰਗੀਤ, ਫਾਰਟੀ ਪੂਰਟੀ, ਕਿਸੇ ਵੀ ਸਪੈਸ਼ਲ ਇਵੈਂਟ ਲਈ, ਚਾਹੇ ਤੁਹਾਡੇ ਘਰ ਹੋਵੇ, ਕਿਸੇ ਵੱਡੇ ਫੀਲਡ 'ਚ ਹੋਵੇ, ਕਿਸੇ ਬਿਜ਼ਨਸ 'ਤੇ ਹੋਵੇ, ਤੁਹਾਨੂੰ ਟੈਂਟ, ਟੇਬਲ, ਕੁਰਸੀਆਂ ਚਾਹੀਦੇ ਨੇ. ਇਹ ਪੂਰਾ ਤੋਂ ਪੂਰਾ ਤੁਹਾਡੇ ਹੁਣ 20 ਸਾਲਾਂ ਤੋਂ ਪ੍ਰਬੰਧ ਆਹੀ ਕੰਮ ਦਾ ਕਰਦੇ ਆ ਰਹੇ ਨੇ, ਤੁਹਾਡੇ ਬੈਕਯਾਰਡ ਨੂੰ ਇਹ ਬੈਂਕਵਟ ਹਾਲ ਬੇਸਿਕਲੀ ਬਣਾ ਦਿੰਦੇ ਨੇ। ਅਤੇ ਨਵੇਂ ਇਹਨਾਂ ਕੋਲ ਸੀ ਥਰੂ ਕਲੀਅਰ ਟੈਂਟ ਆਏ ਹੋਏ ਨੇ, ਜੋ ਕਿ ਨਵਾਂ ਹੁਣ ਟ੍ਰੈਂਡ ਚੱਲਿਆ, ਸੀ ਥਰੂ ਕਲੀਅਰ ਟੈਂਟ ਵੀ ਨੇ, ਟ੍ਰੈਡੀਸ਼ਨਲ ਵਾਈਟ ਟੈਂਟ ਵੀ ਨੇ। ਟੈਂਟ ਦੇ ਵਿੱਚ ਦੋਸਤੋ ਤੁਹਾਡੇ ਲਈ ਸਾਈਜ਼ 10x10 ਤੋਂ ਲੈ ਕੇ 50x160 ਫੁੱਟ ਦੇ ਹਿਊਜ, ਹਜ਼ਾਰਾਂ ਹੀ ਲੋਕਾਂ ਤੱਕ ਦੇ ਕਪੈਸਿਟੀ ਤੱਕ ਵੀ ਟੈਂਟ ਨੇ, ਅਤੇ ਉਹ ਵੀ ਡਿਫਰੈਂਟ ਡਿਫਰੈਂਟ ਸਟਾਈਲ ਦੇ, ਕਲੀਅਰ ਸੀ ਥਰੂ ਟੈਂਟਸ ਐਂਡ ਵਾਈਟ ਟ੍ਰੈਡੀਸ਼ਨਲ ਟੈਂਟਸ, ਟੈਂਟ ਕਾਰਪੇਟ ਟੈਂਟ ਫਲੋਰ ਟੈਂਟ ਡਾਂਸ ਫਲੋਰ ਤੱਕ ਵੀ ਲਾ ਦਿੰਦੇ ਆ। ਨਾਲੇ ਟੈਂਟ ਦੇ ਵਿੱਚ ਕੋਈ ਸਟੇਜ ਲਵਾਉਣਾ, ਕੋਈ LED ਲਾਈਟਾਂ ਦੀ ਬਾਰ ਲਵਾਉਣੀ ਹੋਵੇ, ਸਟੈਂਡਿੰਗ ਟੇਬਲਸ, ਰੈਗੂਲਰ ਟੇਬਲਸ, ਬਫੇ ਟੇਬਲਸ, DJ ਟੇਬਲਸ, ਰਾਊਂਡ ਟੇਬਲਸ, ਰੈਕਟੈਂਗਲ ਟੇਬਲਸ, ਜਿਹੜਾ ਮਰਜ਼ੀ ਤੁਹਾਡਾ ਕੋਈ ਡਿਜ਼ਾਇਨ ਹੋਣਾ, ਤੁਸੀਂ ਉਹਦੇ ਹਿਸਾਬ ਨਾਲ ਟੇਬਲਸ ਵੀ, ਕੁਰਸੀਆਂ ਵੀ, ਰੈਗੂਲਰ ਫੋਲਡੇਬਲ ਐਂਡ ਈਵਨ ਫੈਂਸੀ ਚੇਅਰਾਂ ਤੱਕ ਵੀ ਲਵਾ ਸਕਦੇ ਹੋ। ਟੈਂਟ ਦੇ ਵਿੱਚ ਇਹ ਡੈਕੋਰੇਸ਼ਨ ਵੀ ਲਾ ਦਿੰਦੇ ਨੇ, ਲਾਈਨਰ ਡਰੇਪਿੰਗ ਡੈਕੋਰੇਸ਼ਨਸ, ਈਵਨ ਵੱਡੇ ਵੱਡੇ ਸ਼ੈਂਡਲੀਅਰ ਤੱਕ ਵੀ ਲਾ ਦਿੰਦੇ ਆ। ਲਾਈਟਾਂ ਤਾਂ ਅੰਦਰ ਬਾਹਰ ਤਾਂ ਲਾਉਣੀਆਂ, ਪਰ ਤੁਸੀਂ ਐਕਸਟਰਾ ਫੈਂਸੀ ਇਹਨਾਂ ਤੋਂ ਸ਼ੈਂਡਲੀਅਰ ਤੱਕ ਵੀ ਲਗਵਾ ਸਕਦੇ ਟੈਂਟ ਦੇ ਵਿੱਚ, ਅਤੇ ਆਪਦੇ ਘਰ 'ਤੇ ਹੀ, ਵਿਆਹ ਵਾਲਾ ਘਰ ਹੈ, ਵਿਆਹ ਵਾਲੀਆਂ ਇੰਡੀਆ ਸਾ ਲਾਈਟਾਂ ਲਵਾਓ ਪੂਰੇ ਹਫ਼ਤੇ ਲਈ। ਨਾਲੇ ਬਾਹਰ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਵੀ ਪਾਰਕ ਕਰਵਾਓ ਪੂਰੇ ਹਫ਼ਤੇ ਸਾਰੇ ਦੇ ਸਾਰੇ ਇਵੈਂਟਸ ਦੇ ਲਈ। ਜੇਕਰ ਮੇਨ ਫਲੋਰ 'ਤੇ ਤੁਹਾਡੇ ਵਾਸ਼ਰੂਮ ਵਿੱਚ ਇਕੱਲਾ ਇੱਕੋ ਹੀ ਵਾਸ਼ਰੂਮ ਆ, ਕੰਮ ਤਾਂ ਸਰਨਾ ਨਹੀਂ, ਜਦੋਂ 200-300 ਬੰਦਾ ਨਿਤ ਰੋਜ਼ ਆਊਗਾ, ਇਹਨਾਂ ਤੋਂ ਤੁਸੀਂ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਪਾਰਕ ਕਰਵਾ ਸਕਦੇ ਹੋ। ਸੈਪਰੇਟ ਪੌੜੀਆਂ ਲੇਡੀਜ਼ ਵਾਸ਼ਰੂਮ, ਸੈਪਰੇਟ ਪੌੜੀਆਂ ਜੈਂਟਸ ਵਾਸ਼ਰੂਮ, ਅਤੇ ਨਾਲ ਦੀ ਨਾਲ ਦਿਨੇ, ਕਿਉਂਕਿ ਗਰਮੀ ਤਾਂ ਵੱਟ ਕੱਢੀ ਜਾਂਦੀ ਆ, ਤੁਹਾਡੇ ਲਈ ਵੱਡੇ ਇੰਡਸਟਰੀਅਲ ਸਾਈਜ਼ ਪੱਖੇ ਲਾਉਣਗੇ, ਅਤੇ ਨਾਲ ਦੀ ਨਾਲ ਰਾਤ ਦੇ ਲਈ ਪ੍ਰੋਪੇਨ ਦੇ ਵੱਡੇ ਹੀਟਰ ਵੀ ਲਾਉਣਗੇ। ਖਾ ਮੱਲੀ ਟੈਂਟ ਸਰਵਿਸ, ਨੰਬਰ 1 ਇਨ ਦਿਸ ਬਿਜ਼ਨਸ, ਬੈਸਟ ਪ੍ਰਾਈਸ ਇਨ ਦਿਸ ਬਿਜ਼ਨਸ, ਜੇ ਦੇਸ਼ ਪ੍ਰਦੇਸ਼ ਦਾ ਹਵਾਲਾ ਦਊਂਗੇ 6479992569 6479992569 ਮੱਲੀ ਟੈਂਟ ਸਰਵਿਸ 6479992569 ਕਿਉਂਕਿ ਗਰਮੀ ਨੇ ਬਾਕੀ ਲੋਕਾਂ ਦਾ ਧੂੰਆਂ ਕੱਢਿਆ ਹੋਇਆ। ਜੇ ਤੁਸੀਂ ਆਪਦੇ AC ਨੂੰ ਠੀਕ ਕਰਵਾਉਣਾ ਹੈ, ਸਹੀ ਤਰ੍ਹਾਂ ਉਹ ਕੰਮ ਹੀ ਨਹੀਂ ਕਰ ਰਿਹਾ ਹੈ, ਬਹੁਤ ਲੋਕਾਂ ਨੇ ਇਸ ਪਿਛਲੇ ਦਿਨਾਂ ਦੇ ਵਿੱਚ ਹੀ AC ਪਹਿਲੀ ਵਾਰੀ ਆਨ ਹੀ ਕੀਤਾ ਹੋਣਾ ਸ਼ਾਇਦ ਸਾਲ ਦੇ ਵਿੱਚ, ਅਤੇ ਚੱਲਦਾ ਚੁੱਲਦਾ ਹੈ ਨਹੀਂ, ਜੇ AC ਰਿਪੇਅਰ ਕਰਵਾਉਣਾ ਜਾਂ ਇੱਕ ਜ਼ਿਆਦਾ ਤਕੜਾ, ਜ਼ਿਆਦਾ ਐਨਰਜੀ ਐਫੀਸ਼ੀਐਂਟ ਨਵਾਂ AC ਲਵਾਉਣਾ, ਫਿਰ ਏਅਰ ਐਕਸਪਰਟ ਹੋਮ ਕੰਫਰਟ ਸਾਰੇ ਹੀ ਰਿਪੇਅਰ ਐਂਡ ਰਿਪਲੇਸਮੈਂਟ ਨਿਊ ਤੁਹਾਡੇ ਲਈ HVAC ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਨੇ। AC ਸੁਪਰ ਸੇਲ ਲਾਈ ਆ ਇਹਨਾਂ ਨੇ $1999 ਦੇ ਵਿੱਚ, $1999 ਦੇ ਵਿੱਚ ਤੁਸੀਂ ਬ੍ਰੈਂਡ ਨਿਊ ਐਨਰਜੀ ਐਫੀਸ਼ੀਐਂਟ ਇਹਨਾਂ ਤੋਂ AC ਲਵਾਓ, ਜੋ ਕਿ ਤੁਹਾਡੇ ਪੁਰਾਣੇ AC ਨਾਲੋਂ ਘੱਟ ਖਰਚਾ ਪਊਗਾ ਤੁਹਾਨੂੰ, ਪੁਰਾਣੇ AC ਨਾਲੋਂ ਘੱਟ ਖਰਚਾ ਪਊਗਾ ਤੁਹਾਨੂੰ, ਕਿਉਂਕਿ ਨਵੀਆਂ ਟੈਕਨੋਲੋਜੀਜ਼, ਇਹ ਐਨਰਜੀ ਐਫੀਸ਼ੀਐਂਟ ਟੈਕਨੋਲੋਜੀਜ਼ ਨੇ, ਅਤੇ ਇਹ ਤੁਸੀਂ ਬਾਏ outright finance or even rent ਵੀ ਕਰ ਸਕਦੇ ਹੋ। $1999 ਵਿੱਚ ਨਵਾਂ ਸੈਂਟਰੋ AC, ਉਹ ਵੀ ਇੰਸਟਾਲੇਸ਼ਨ ਵਿੱਚ ਹੀ ਇੰਕਲੂਡ ਹੈ। ਕਾਲ 5198847676। ਇਹ 20 ਸਾਲਾਂ ਤੋਂ HVAC ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ ਏਅਰ ਐਕਸਪਰਟ ਹੋਮ ਕੰਫਰਟ, 5198847676। ਜੇ ਦੋਸਤੋ ਤੁਸੀਂ ਨਵਾਂ ਵਾਟਰ ਸਾਫਨਰ ਐਂਡ 5-stage ਰਿਵਰਸ ਆਸਮੋਸਿਸ ਸਿਸਟਮ ਲਵਾਉਣਾ ਚਾਹੁੰਦੇ ਹੋ, $1999 ਇੰਸਟਾਲੇਸ਼ਨ ਵਿੱਚ ਹੀ ਹੈ। ਤੁਸੀਂ ਇਹ ਵਾਟਰ ਸਾਫਨਰ ਐਂਡ ਵਾਟਰ ਪਿਊਰੀਫਾਇਰ ਜਿਹੜਾ ਸਿਸਟਮ ਆ, ਇਹ ਤੁਸੀਂ ਬਾਏ ਫਾਈਨੈਂਸ ਔਰ ਰੈਂਟ ਵੀ ਕਰ ਸਕਦੇ ਹੋ। ਜੇ ਤੁਸੀਂ ਘਰ ਦੇ ਵਿੱਚ ਟੈਂਕਲੈਸ ਵਾਟਰ ਹੀਟਰ ਲਵਾਉਣਾ, ਸ਼ਿਕਾਇਤਾਂ ਹੀ ਆਉਂਦੀਆਂ ਰਹਿੰਦੀਆਂ ਨੇ ਕਿ ਗਰਮਾ ਗਰਮ ਪਾਣੀ ਮੁੱਕ ਗਿਆ 5 ਮਿੰਟਾਂ ਦੇ ਵਿੱਚ, ਸ਼ਿਕਾਇਤ ਕਦੇ ਦੁਬਾਰਾ ਆਉਣੀ ਨਹੀਂ ਹੈਗੀ, ਕਿਉਂਕਿ ਇਹ ਟੈਂਕਲੈਸ ਵਾਟਰ ਹੀਟਰ ਤੁਹਾਨੂੰ $2699 ਵਿੱਚ ਇੰਸਟਾਲ ਕਰਕੇ ਦੇਣਗੇ, ਇੰਸਟਾਲੇਸ਼ਨ ਵਿੱਚ ਹੀ ਆ, $2699 ਤੁਹਾਨੂੰ ਤੁਹਾਡੇ ਐਨਰਜੀ ਬਿਲਸ 'ਤੇ ਪੈਸਿਆਂ ਦੀ ਸੇਵਿੰਗ ਰਾਈਟ ਵੇ ਨਜ਼ਰ ਆਉਣੀ ਆਉਣੀ ਆ, ਪਲੱਸ ਮਿੰਟਾਂ 'ਚ ਨਹੀਂ, ਲਿਟਰਲੀ 1 ਸੈਕਿੰਡ ਦੇ ਵਿੱਚ ਗਰਮਾ ਗਰਮ ਐਂਡਲੈਸ, ਮੁੱਕਦਾ ਹੀ ਨਹੀਂ ਹੈਗਾ, 24 ਘੰਟੇ ਚਲਾਈ ਜਾਓ ਗਰਮਾ ਗਰਮ ਪਾਣੀ, ਐਂਡਲੈਸ ਵਾਟਰ ਹੀਟਰ, ਟੈਂਕਲੈਸ ਵਾਟਰ ਹੀਟਰ, ਬਾਏ ਫਾਈਨੈਂਸ ਔਰ ਰੈਂਟ, ਅਤੇ ਤੁਹਾਨੂੰ $500 ਦਾ ਇਹ ਸਰਕਾਰੀ ਰੀਬੇਟ ਵੀ ਦਿਲਵਾਉਣਗੇ। 5198847676 ਹੁਣ ਦੋਸਤੋ ਤੁਹਾਨੂੰ ਦੱਸਦਾਂ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ high level drug and gun trafficking network nu investigate karan to baad band karan to baad ajj ਹਾਲਟਨ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਉਹਨਾਂ ਨੇ ਆਪਣੀ ਪੁਲਿਸ ਫੋਰਸ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਗਨ ਬਸਟ ਕੀਤੀ ਆ। ਆਫ ਕੋਰਸ ਕੋਈ ਵੀ ਇੱਥੇ ਕੈਨੇਡੀਅਨ ਲਾਇਸੈਂਸ ਲੈਣ ਵਾਲਾ ਦਾ ਲਾਅ ਅਬਾਈਡਿੰਗ ਸਿਟੀਜ਼ਨ ਦਾ ਹਥਿਆਰ ਤਾਂ ਨਿਕਲਿਆ ਨਹੀਂ, ਸਾਰੇ ਤੋਂ ਸਾਰੇ 100% ਅਮੈਰੀਕਾ ਤੋਂ ਲੈ ਕੇ ਕੈਨੇਡਾ ਤੱਕ ਸਮਗਲ ਕੀਤੇ ਗਏ ਹਥਿਆਰ ਨੇ। ਹਾਲਟਨ ਰੀਜਨਲ ਪੁਲਿਸ ਨੇ ਸਟੇਟ ਕੀਤਾ ਹੈ ਕਿ ਪ੍ਰੋਜੈਕਟ ਸਾਈਪ੍ਰਸ ਤਕਰੀਬਨ 6 ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਜਦੋਂ ਉਹਨਾਂ ਨੂੰ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਲਾਰਜ ਐਂਡ ਕੋਆਰਡੀਨੇਟਿਡ ਕ੍ਰਿਮੀਨਲ ਨੈਟਵਰਕ ਦੇ ਬਾਰੇ ਪਤਾ ਲੱਗਿਆ, ਜੋ ਕਿ ਖਾਸ ਤਾਂ ਟੋਰਾਂਟੋ ਸ਼ਹਿਰ ਦੇ ਵਿੱਚ, ਯੋਰਕ ਰੀਜਨ, ਡਰਮ ਰੀਜਨ ਅਤੇ ਹਾਲਟਨ ਰੀਜਨ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਨਸ਼ਿਆਂ ਅਤੇ ਹਥਿਆਰਾਂ ਨੂੰ ਸਪਲਾਈ ਵੀ ਕਰ ਰਹੇ ਸੀ ਅਤੇ ਅੱਗੇ ਵੇਚ ਵੀ ਰਹੇ ਸੀ। ਇਸ ਇਨਵੈਸਟੀਗੇਸ਼ਨ ਦੇ ਰਾਹੀਂ ਵਾਨ ਅਤੇ ਆਸ਼ਵਾ ਸ਼ਹਿਰ ਦੇ ਵਿੱਚ 9 ਸਰਚ ਵਾਰੰਟਸ ਐਕਸੀਕਿਊਟ ਕੀਤੇ ਗਏ ਘਰ ਅਤੇ ਗੱਡੀਆਂ ਦੀਆਂ ਰੇਡਸ ਕਰਨ ਦੇ ਲਈ, ਜਿੱਥੋਂ ਕੁੱਲ ਮਿਲਾ ਕੇ 24 ਹੈਂਡ ਗਨਸ ਲੱਭੀਆਂ ਗਈਆਂ, ਸਾਰੀਆਂ ਅਤੇ ਸਾਰੀਆਂ ਜੋ ਕਿ US ਤੋਂ ਲੈ ਕੇ ਕੈਨੇਡਾ ਤੱਕ ਇਲੀਗਲੀ ਸਮਗਲ ਕੀਤੀਆਂ ਗਈਆਂ, ਅਤੇ ਉਹ ਵੀ ਕਲੀਅਰਲੀ ਬੜੀ ਆਸਾਨੀ ਦੇ ਨਾਲ। ਨਾਲੇ 20 ਓਵਰ ਕਪੈਸਿਟੀ ਮੈਗਜ਼ੀਨਸ ਅਤੇ ਕਾਫੀ ਜ਼ਿਆਦਾ ਐਕਸਟਰਾ ਰਾਉਂਡ ਐਮਿਊਨੇਸ਼ਨ ਵੀ ਸੀਜ਼ ਕੀਤਾ ਗਿਆ। ਸੋ 24 ਇਕੱਠੇ ਹੀ ਹੈਂਡ ਗਨਸ ਲੱਭਣ ਦੇ ਨਾਲ ਇਹ ਹਾਲਟਨ ਰੀਜਨਲ ਪੁਲਿਸ ਦੇ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਸਿੰਗਲ ਗਨ ਬਸਟ ਕੀਤੀ ਗਈ ਆ। ਹਾਲਟਨ ਰੀਜਨਲ ਪੁਲਿਸ ਦੇ ਡੈਪਟੀ ਚੀਫ ਰਾਜਰ ਵਿਲਕੀ ਇਹਨੇ ਅੱਜ ਹਾਈਲਾਈਟ ਕੀਤਾ ਹੈ ਕਿ US ਤੋਂ ਲੈ ਕੇ ਕੈਨੇਡਾ ਤੱਕ ਐਂਟਰ ਕਰਦੇ ਇਲੀਗਲ ਹਥਿਆਰਾਂ ਦੀ ਕਿੰਨੀ ਵੱਡੀ ਪ੍ਰੋਬਲਮ ਹੈ। ਇਹਨੇ ਕਿਹਾ, the vast majority of crime guns seized in Halton region and surrounding areas originate from the US. ਜਿਹੜੇ ਵੱਲ ਸਾਡੀ ਇੰਨੀ ਸਿਆਣੀ ਸਰਕਾਰ, ਪਿਛਲੇ 10-11 ਸਾਲਾਂ ਦੀ ਸਰਕਾਰ ਅਤੇ ਨਵੀਂ 1 ਸਾਲ ਦੀ ਸਰਕਾਰ, ਇਹਨਾਂ ਦਾ ਬਹੁਤ ਹੀ ਘੱਟ ਧਿਆਨ ਹੈ। ਉਲਟਾ ਲੀਗਲ ਲਾਇਸੈਂਸ 'ਤੇ ਲੈ ਕੇ ਹਥਿਆਰ ਰੱਖਣ ਵਾਲਿਆਂ ਤੋਂ ਹੀ ਹਥਿਆਰ ਬਾਏ ਬੈਕ ਕਰਨਾ ਚਾਹੁੰਦੇ ਨੇ, ਉਹ ਵੀ ਸਾਡਾ ਹੀ ਟੈਕਸ ਪੇਅਰ ਦਾ $1 billion ਪਲੱਸ ਬਰਬਾਦ ਕਰਕੇ। The logic isn't really there. There is no reason. Inna hathiyaran to alawa kafi jyada nashe vi seize kite gaye ne, 16.5 kilo cocaine, 16,000 to vi jyada oxycodone tablets, 3000 milliliters of liquid hydrocodone, 10500 milliliters of liquid codeine, they almost $4 lakh cash, ਅਤੇ ਈਵਨ ਕ੍ਰਿਪਟੋ ਕਰੰਸੀ ਵੀ ਹੁਣ ਸੀਜ਼ ਕੀਤੀ ਗਈ ਆ। ਹਾਲਟਨ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਪ੍ਰੋਜੈਕਟ ਸਾਈਪ੍ਰਸ ਦੇ ਰਾਹੀਂ ਉਹਨਾਂ ਦੇ ਆਫਿਸਰਸ ਨੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇੱਕ ਹਾਈ ਵਾਲੀਅਮ ਗਨ ਐਂਡ ਡਰੱਗ ਟ੍ਰੈਫਿਕਿੰਗ ਪਾਈਪਲਾਈਨ ਦੇ ਵਿੱਚ ਕਾਫੀ ਵੱਡੀ ਹੁਣ ਡਿਸਰਪਸ਼ਨ ਪੇਸ਼ ਕੀਤੀ ਆ। ਪਾਈਪਲਾਈਨ ਤਾਂ ਇਹ ਰੋਕ ਨਹੀਂ ਸਕਦੇ, ਭਾਵੇਂ ਸਾਡੀ ਕਾਰਨੀ ਸਰਕਾਰ ਤਾਂ ਪਾਈਪਲਾਈਨ ਕਦੇ ਨਾ ਬਣਾਉਣ, ਪਰ ਆਹ ਜਿਹੜਾ ਨਸ਼ਿਆਂ ਦਾ ਅਤੇ ਹਥਿਆਰਾਂ ਦਾ ਪਾਈਪਲਾਈਨ ਇਹਨਾਂ ਇੱਥੇ GTA ਦੇ ਵਿੱਚ, ਕਹਿੰਦੇ ਕਿ ਮਾੜੀ ਮੋਟੀ ਰੋਕ ਇਹਦੇ ਵਿੱਚ ਇਹਨਾਂ ਨੇ ਪੇਸ਼ ਕੀਤੀ ਹੈ, ਡਿਸਰਪਸ਼ਨ ਪੇਸ਼ ਕੀਤੀ ਆ। ਅਤੇ ਹੁਣ 4 ਸਸਪੈਕਟ 30 ਤੋਂ ਵੀ ਜ਼ਿਆਦਾ ਕ੍ਰਿਮੀਨਲ ਚਾਰਜ ਫੇਸ ਕਰ ਰਹੇ ਨੇ, ਖਾਸ ਤਾਂ ਫਾਇਰ ਆਰਮ ਟ੍ਰੈਫਿਕਿੰਗ, ਡਰੱਗ ਟ੍ਰੈਫਿਕਿੰਗ ਐਂਡ ਮੋਰ। ਪਰ ਹਾਲਟਨ ਰੀਜਨਲ ਪੁਲਿਸ ਦੇ ਚੀਫ ਸਟੀਵਨ ਟੈਨਰ ਨੇ ਅੱਜ ਹੀ ਕਿਹਾ, ਆਈ ਥਿੰਕ ਵਟ ਯੂ ਆਰ ਸੀਇੰਗ ਇਜ਼ ਏ ਟਿਪ ਆਫ ਦਾ ਆਈਸਬਰਗ। ਹੁਣ ਜਦੋਂ ਤੁਸੀਂ ਕੋਈ ਆਈਸਬਰਗ ਦੇਖਦੇ ਹੋ ਪਾਣੀ ਦੇ ਵਿੱਚ, ਕਿਸੇ ਫਿਲਮ ਦੇ ਵਿੱਚ ਜਾਂ ਅਸਲੀ ਪਾਣੀ ਵਿੱਚ, ਤੁਹਾਨੂੰ ਤਾਂ ਇਕੱਲਾ ਪਾਣੀ ਦੇ ਉੱਪਰ ਉੱਪਰ ਦਾ ਟਿਪ ਹੀ ਨਜ਼ਰ ਆਉਂਦਾ ਹੈ, ਅਸਲੀ 90% ਤੋਂ ਜ਼ਿਆਦਾ ਤਾਂ ਪਾਣੀ ਦੇ ਥੱਲੇ ਹੀ ਹੈ। ਸੋ ਅਸੀਂ ਤਾਂ ਸਿਰਫ ਟਿਪ ਆਫ ਦਾ ਆਈਸਬਰਗ, ਮਾੜਾ ਮੋਟਾ ਹੀ ਦੇਖ ਰਹੇ ਹਾਂ, ਇਹ ਅੱਜ ਹੀ ਹਾਲਟਨ ਰੀਜਨਲ ਪੁਲਿਸ ਦੇ ਚੀਫ ਨੇ ਆਪ ਕਿਹਾ। ਅਤੇ ਅਸਲ 'ਚ ਇਹ ਕ੍ਰਿਮੀਨਲ ਔਰਗਨਾਈਜੇਸ਼ਨ ਇੱਕ ਜ਼ਿਆਦਾ ਵੱਡੇ ਕ੍ਰਿਮੀਨਲ ਨੈਟਵਰਕ ਦਾ ਇੱਕ ਹਿੱਸਾ ਹੈ, ਅਤੇ ਇਹਨਾਂ ਦੇ ਨਾਲ ਹੋਰ ਵੀ ਰਲੇ ਹੋਏ ਲੋਕ ਹਨ ਜਿਨ੍ਹਾਂ ਨੂੰ ਹਜੇ ਤੱਕ ਨਹੀਂ ਫੜਿਆ ਗਿਆ। ਇਕੱਲੇ 4 ਬੰਦੇ ਇੰਨੇ ਜ਼ਿਆਦਾ ਹਥਿਆਰ ਅਤੇ ਨਸ਼ਿਆਂ ਦੇ ਨਾਲ ਤਾਂ ਫੜੇ ਜਾਣ ਗੱਲ ਹੀ ਨਹੀਂ ਬਣਦੀ, ਹੋਰ ਵੀ ਬਥੇਰੇ ਲੋਕ ਹੋਣਗੇ ਜੋ ਕਿ ਇਹਨਾਂ ਦੇ ਨਾਲ ਰਲੇ ਹੋਏ ਨੇ, ਅਤੇ ਹੋਪਫੁਲੀ ਉਹਨਾਂ ਨੂੰ ਵੀ ਜਲਦ ਤੋਂ ਜਲਦ ਫੜਿਆ ਜਾਊਗਾ। ਜੁੜੇ ਰਹੋ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ। ਸਟੂਡੀਓ ਦਾ ਫੋਨ ਨੰਬਰ ਹੈ 905-564-6464।

ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ ਨਾਲ ਜੁੜੇ ਹੋਏ ਦੋਸਤੋ, ਹਰੇਕ ਸਾਲ ਦੇ ਵਾਂਗੂ ਹੀ ਵਿਕਟੋਰੀਆ ਡੇ ਲੌਂਗ ਵੀਕਐਂਡ, ਮੇ 2-4 ਵੀਕਐਂਡ, ਅਨਅਫੀਸ਼ੀਅਲ ਸਟਾਰਟ ਆਫ ਦ ਸਮਰ ਸੀਜ਼ਨ. ਗਰਮੀ ਆਉਣ ਦੇ ਨਾਲ ਹੀ ਲੋਕ ਵੀ ਜ਼ਿਆਦਾ ਹੀ ਗਰਮਾ ਗਰਮ ਹੋਣ ਲੱਗ ਜਾਂਦੇ ਆ, ਤਾਂ ਹੀ ਤਾਂ ਐਵਰੀ ਸਿੰਗਲ ਈਅਰ ਆਪਾਂ ਉਹੀ ਸੇਮ ਪੁੱਠੇ ਪੰਗੇ ਦੇਖਦੇ ਹਾਂ. ਅਤੇ ਕੱਲ੍ਹ ਹੀ ਬ੍ਰੈਂਪਟਨ ਸ਼ਹਿਰ ਦੇ ਵਿੱਚ ਵੀ ਪੁਲਿਸ ਨੂੰ ਚਿੰਕੂਜ਼ੀ ਪਾਰਕ ਬੰਦ ਕਰਨੀ ਪਈ, ਜਦੋਂ ਲਾਰਜ ਕ੍ਰਾਊਡਸ ਦੇ ਵਿੱਚੋਂ ਲੋਕਾਂ ਨੇ ਹੀ ਅਨਸੇਫ ਤਰੀਕੇ ਦੇ ਨਾਲ, ਪਹਿਲਾਂ ਤਾਂ ਇਹ ਜਿਹੜੇ ਪਟਾਕੇ ਨੇ ਪਰਸਨਲ ਯੂਜ ਲਈ ਤਾਂ ਬੈਨ ਕੀਤੇ ਹੋਏ ਆ, ਬੈਨ ਦੇ ਬਾਵਜੂਦ ਤਾਂ ਅਨਸੇਫ ਤਰੀਕੇ ਦੇ ਨਾਲ ਹੀ ਪਟਾਕੇ ਫਾਇਰ ਕੀਤੇ ਇੱਕ ਦੂਜਿਆਂ ਦੇ ਵੱਲ. 13 ਜਾਣੇ ਹੁਣ ਚਾਰਜ ਕੀਤੇ ਗਏ ਨੇ ਨਕਲੀ ਰੈਪਲਿਕਾ ਹੈਂਡ ਗਨਸ ਤੋਂ ਲੈ ਕੇ ਫਾਇਰ ਵਰਕਸ ਇੱਕ ਦੂਜੇ ਦੇ ਵੱਲ ਫਾਇਰ ਕਰਨ ਦੇ ਵੱਲ ਤੋਂ ਲੈ ਕੇ ਅੱਗਾਂ ਵੀ ਪਟਾਕੇ ਲਾਂਚ ਕਰਨ ਦੇ ਨਾਲ ਵੀ ਗਲਤੀ ਦੇ ਨਾਲ ਵੀ ਸ਼ੁਰੂ ਕੀਤੀਆਂ ਗਈਆਂ ਨੇ. ਅਤੇ ਮਲਟੀਪਲ ਵੀਡੀਓਜ਼ ਵੀ ਵਾਇਰਲ ਹੋਈਆਂ ਨੇ ਚਿੰਕੂਜ਼ੀ ਪਾਰਕ ਤੋਂ ਵੀ, ਪਰਨਾਲ ਦੇ ਨਾਲ ਬ੍ਰੈਮਲੀ ਸਿਟੀ ਸੈਂਟਰ ਤੋਂ ਵੀ, ਜੋ ਕਿ ਲੱਗ ਗਈ ਆ, ਜਿੱਥੇ ਕਿ ਗੱਡੀ ਦੇ ਵਿੱਚੋਂ ਹੀ ਡੋਨਟ ਰਿਪ ਕਰਦੇ ਹੋਏ ਪਾਰਕਿੰਗ ਲਾਟ ਦੇ ਵਿੱਚੋਂ ਲੋਕਾਂ ਨੇ ਇੱਕ ਦੂਜਿਆਂ ਦੇ ਵੱਲ ਅਤੇ ਗੱਡੀਆਂ ਦੇ ਵੱਲ ਵੀ ਪਟਾਕੇ ਫਾਇਰ ਕੀਤੇ. ਸੋ ਇਸ ਗੱਲ ਦੇ ਬਾਵਜੂਦ ਕਿ ਬ੍ਰੈਮਟਨ ਸ਼ਹਿਰ ਦੇ ਵਿੱਚ ਵਿਕਟੋਰੀਆ ਡੇ ਅਤੇ ਪਰਸਨਲ ਫਾਇਰ ਵਰਕ ਯੂਜ ਤਾਂ ਪ੍ਰੋਹਿਬਿਟਿਡ ਹੀ ਹੈ, ਸਿਟੀ ਵਾਈਡ ਪ੍ਰੋਹਿਬਿਟਿਡ ਹੈ. ਕੱਲ੍ਹ ਬ੍ਰੈਂਪਟਨ ਦੇ ਚਿੰਕੂਜ਼ੀ ਪਾਰਕ ਦੇ ਵਿੱਚ ਕਾਫੀ ਜ਼ਿਆਦਾ ਪਟਾਕੇ ਫਿਰ ਵੀ ਲਾਂਚ ਕੀਤੇ ਗਏ, ਅਤੇ ਉਹ ਵੀ ਲੋਕਾਂ ਦੇ ਨਾਲ ਭਰੇ ਹੋਏ ਕ੍ਰਾਊਡਸ ਦੇ ਵੱਲ. ਪੀਓ ਰੀਜਨਲ ਪੁਲਿਸ ਨੇ ਕਨਫਰਮ ਕੀਤਾ ਹੈ ਕੱਲ੍ਹ ਮੰਡੇ ਮੇ 18, 2026 ਵਿਕਟੋਰੀਆ ਡੇ ਸ਼ਾਮ 7:30 ਤੋਂ ਬਾਅਦ ਸਿਰੀ ਆਫ ਬ੍ਰੈਂਪਟਨ ਦੇ ਵੱਲੋਂ ਪਾਰਕ ਬੰਦ ਹੀ ਕਰਨੀ ਪਈ, ਲੋਕਾਂ ਨੂੰ ਬਾਹਰ ਫੋਰਸ ਕਰਨਾ ਪਿਆ ਕਿਉਂਕਿ ਲੋੜ ਤੋਂ ਵੀ ਜ਼ਿਆਦਾ ਵੱਡਾ ਇਕੱਠ ਹੋਇਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਸਪੈਸ਼ਲੀ ਯੰਗ ਲੋਕਾਂ ਦਾ, ਜਿਨ੍ਹਾਂ ਨੇ ਇੱਕ ਦੂਜੇ ਦੇ ਵੱਲ ਹੀ ਆਪਦੇ ਲਿਆਏ ਹੋਏ ਪਟਾਕੇ ਫਾਇਰ ਕੀਤੇ. ਦ ਪਾਰਕ ਵਾਸ ਕਲੋਜ਼ ਡਿਊ ਟੂ ਅ ਲਾਰਜ ਅਨਸੇਫ ਗੈਦਰਿੰਗਸ ਐਂਡ ਦ ਯੂਜ਼ ਆਫ ਫਾਇਰ ਵਰਕਸ. ਸੋ ਪੀਓ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇੱਕ ਪੁਆਇੰਟ 'ਤੇ ਤਾਂ ਅਚਾਨਕ ਹੀ ਇਕੱਠੇ ਹੀ 2000 ਤੋਂ ਵੀ ਜ਼ਿਆਦਾ ਲੋਕ ਇਕੱਠੇ ਹੋਏ ਚਿੰਕੂਜ਼ੀ ਪਾਰਕ ਦੇ ਵਿੱਚ, ਆਲਮੋਸਟ ਆਲ ਯੰਗ ਪੀਪਲ, ਜਿਨ੍ਹਾਂ ਦੇ ਵਿੱਚੋਂ ਕਾਫੀ ਜ਼ਿਆਦਾ ਕੋਲ ਤਾਂ ਆਪਦੇ ਹੀ ਘਰੋਂ ਲਿਆਏ ਹੋਏ ਪਰਸਨਲ ਫਾਇਰ ਵਰਕਸ ਵੀ, ਇੱਕ ਦੂਜੇ ਦੇ ਵੱਲ ਵੀ, ਪਰ ਆਮ ਪਰਿਵਾਰਾਂ ਦੇ ਵੱਲ ਵੀ ਲਾਂਚ ਕੀਤੇ ਗਏ, ਪਰ ਥੱਲੇ ਚੱਲ ਕੇ ਵੀ ਮਾੜੀਆਂ ਮੋਟੀਆਂ ਅੱਗਾਂ ਵੀ ਸ਼ੁਰੂ ਹੋਈਆਂ ਘਾਹ ਘੂਹ 'ਤੇ ਵੀ. ਅਤੇ ਕੱਲ੍ਹ ਸ਼ਾਮ 6 ਤੋਂ ਲੈ ਕੇ ਸਵੇਰੇ 1 ਤੱਕ ਕਾਫੀ ਜ਼ਿਆਦਾ ਲੋਕਾਂ ਨੂੰ ਪਾਰਕ 'ਚੋਂ ਬਾਹਰ ਘੜੀਸ ਕੇ ਵੀ ਕੱਢਣਾ ਪਿਆ ਪੁਲਿਸ ਦੇ ਵੱਲੋਂ. ਅਤੇ ਕੁੱਲ ਮਿਲਾ ਕੇ ਤਾਂ 13 ਇੰਡੀਵਿਜੂਅਲਸ ਅਰੈਸਟ ਅਤੇ ਚਾਰਜ ਕੀਤੇ ਗਏ ਨੇ, ਜਿਨ੍ਹਾਂ ਦੀ ਉਮਰ ਰੇਂਜ ਕਰਦੀ ਆ 17 ਤੋਂ ਲੈ ਕੇ 26 ਸਾਲ ਤੱਕ. ਸੋ ਇਸੇ ਤਰ੍ਹਾਂ ਕੱਲ੍ਹ ਰਾਤ ਟੋਰਾਂਟੋ ਸ਼ਹਿਰ ਦੇ ਵਿੱਚ ਵੀ, ਲਾਈਕ ਐਵਰੀ ਸਿੰਗਲ ਈਅਰ, ਐਸ਼ ਬ੍ਰਿਜਸ ਬੇ 'ਤੇ ਵੀ 2 ਜਾਣਿਆਂ ਨੂੰ ਅਰੈਸਟ ਕੀਤਾ ਗਿਆ, ਜੋ ਕਿ ਇਕੱਠ ਦੇ ਵੱਲ ਹੀ, ਲੋਕਾਂ ਦੇ ਵੱਲ ਹੀ ਪਟਾਕੇ ਫਾਇਰ ਕਰ ਰਹੇ ਸੀ ਗਧਿਆਂ ਦੇ ਵਾਂਗੂ. ਸੋ ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਹੈ ਕਿ ਇਹਨਾਂ 2 ਅਨਆਈਡੈਂਟੀਫਾਈਡ ਇੰਡੀਵਿਜੂਅਲਸ ਦੇ ਖਿਲਾਫ, ਭਾਵੇਂ ਕਿਸੇ ਦੇ ਵੱਲ ਇਹ ਕੋਈ ਸੀਰੀਅਸ ਇੰਜਰੀ ਰਿਪੋਰਟ ਹੀ ਨਹੀਂ ਹੋਈ, ਲਿਟਰਲੀ 0 ਇੰਜਰੀਜ਼ ਰਿਪੋਰਟ ਹੋਈਆਂ ਨੇ, ਫਿਰ ਵੀ ਅਸਾਲਟ ਵਿਦ ਅ ਵੈਪਨ ਦੇ ਚਾਰਜ ਲੇ ਕੀਤੇ ਗਏ ਨੇ, ਅਤੇ ਲੇ ਕੀਤੇ ਵੀ ਜਾਣੇ ਆ ਜਦੋਂ ਵੀ ਕੋਈ ਵੀ ਕ੍ਰਾਊਡਸ ਦੇ ਵੱਲ, ਲੋਕਾਂ ਦੇ ਵੱਲ, ਭੀੜ ਦੇ ਵੱਲ ਕੋਈ ਵੀ ਪਟਾਕੇ ਫਾਇਰ ਕਰਦਾ, ਹਮੇਸ਼ਾ ਹੀ ਅਸਾਲਟ ਵਿਦ ਅ ਵੈਪਨ ਦਾ ਚਾਰਜ ਹੀ ਲੇ ਕੀਤਾ ਜਾਊਗਾ, ਅਤੇ ਲੇ ਕੀਤਾ ਵੀ ਗਿਆ ਇਨ ਟੋਰਾਂਟੋ ਲਾਸਟ ਨਾਈਟ. ਦੋਸਤੋ, ਜਾਣਦੇ ਜਾਣਦੇ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਆਪਦੀ ਆਰੋ ਇੰਸ਼ੋਰੈਂਸ ਦੀ ਕਿਸ਼ਤ ਘਟਾਉਣੀ ਆ, ਪੈਸੇ ਬਚਾਉਣੇ ਆ, ਜਾਂ ਪਹਿਲੀ ਵਾਰੀ ਹੀ ਆਰੋ ਇੰਸ਼ੋਰੈਂਸ ਕਰਵਾਉਣੀ ਆ ਅਤੇ ਸਭ ਤੋਂ ਲੋਵੈਸਟ ਪ੍ਰਾਈਸ ਲੱਭ ਰਹੇ ਹੋ, ਫਿਰ ਮਨੂ ਸ਼ਰਮਾ ਨੂੰ ਕਾਲ ਕਰੋ. ਇਹ ਆਰੋ ਇੰਸ਼ੋਰੈਂਸ ਦੇ ਬ੍ਰੋਕਰ ਨੇ, ਮਤਲਬ ਕਿ ਇਹ ਢੇਰ ਸਾਰੀਆਂ ਅਲੱਗ ਅਲੱਗ ਸਭ ਤੋਂ ਵੱਡੀਆਂ ਕੰਪਨੀਜ਼ ਨਾਲ ਸਿੱਧੇ ਕੰਮ ਕਰਦੇ ਆ, ਅਤੇ ਜਿਹੜੀ ਵੀ ਕੰਪਨੀ ਦੇ ਵਿੱਚ ਸਭ ਤੋਂ ਘੱਟ ਪ੍ਰਾਈਸ ਹੋਣੀ ਆ ਉਹੀ ਤੁਹਾਨੂੰ ਪੇਸ਼ ਕਰਨਗੇ. ਤੁਹਾਨੂੰ ਜਾ ਕੇ 36 ਥਾਵਾਂ 'ਤੇ ਪੁੱਛਣ ਦੀ ਲੋੜ ਨਹੀਂ, ਸਿਰਫ ਇਹੀ ਮਨੂ ਸ਼ਰਮਾ ਬ੍ਰੋਕਰ ਨਾਲ ਸੰਪਰਕ ਕਰੋ ਅਤੇ ਸਾਰੀਆਂ ਕੰਪਨੀਜ਼ ਦੇ ਪ੍ਰਾਈਸ ਦਾ ਤੁਹਾਨੂੰ ਪਤਾ ਲੱਗ ਹੀ ਜਾਊਗਾ. 289-952-9532 That's Manu Sharma Auto Insurance, Home Insurance, Commercial Business Insurance. Sab to lowest price tonu guarantee karde ya ke sare major insurance company sidhe direct kam karde ya. 289-952-9532 That's 289-952-9532 Je dosto tusi ਫਰਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਹੋ ਜਾਂ ਇਨਵੈਸਟਮੈਂਟ ਪ੍ਰਾਪਰਟੀ ਲੱਭ ਰਹੇ ਹੋ, ਉਹ ਵੀ ਟੌਪ ਦੀ ਇੱਕ ਪ੍ਰਾਪਰਟੀ ਹੋਵੇ, ਬੈਸਟ ਪ੍ਰਾਈਸ ਹੋਵੇ, ਫਿਰ ਧਿਆਨ ਨਾਲ ਸੁਣੋ. ਥੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ, ਐਨ ਕੈਲਡਨ ਬ੍ਰੈਂਪਟਨ ਦੇ ਬੋਰਡਰ 'ਤੇ, ਮੇਫੀਲਡ ਐਂਡ ਚਿੰਕੂਜ਼ੀ, ਮੇਫੀਲਡ ਐਂਡ ਮੈਕਲੋਗਲਨ ਦੇ ਵਿੱਚ ਵਿਚਾਲੇ
ਕਾਫੀ ਪ੍ਰਾਈਮ ਲੋਕੇਸ਼ਨ ਹੈ ਮੇਫੀਲਡ ਐਂਡ ਚਿੰਕੂਜ਼ੀ ਕੈਲਡਨ ਸਾਈਡ ਤੇ ਰਾਈਟ ਐਟ ਦ ਕੈਲਡਨ ਬ੍ਰੈਂਪਟਨ ਬੋਰਡਰ ਡਬਲ ਕਾਰ ਗਰਾਜ ਕੁੱਲ ਮਿਲਾ ਕੇ ਚਾਰ ਗੱਡੀਆਂ ਦੀ ਪਾਰਕਿੰਗ ਵਾਲੇ ਫੁੱਲੀ ਫਰੀ ਹੋਲਡ ਟਾਊਨ ਹਾਊਸਿਸ ਜਿਨ੍ਹਾਂ ਦੀ ਪ੍ਰਾਈਸ 650,000 ਸਿਰਫ ਤੇ ਸਿਰਫ 6.5 lakh ਹੈ ਚਾਹੇ ਇਨਵੈਸਟਰ ਵੀ ਹੋ ਚਾਹੇ ਫਸਟ ਟਾਈਮ ਹੋਮ ਬਾਇਰ ਹੋ ਰੀਬੇਟ ਤੋਂ ਬਾਅਦ ਤੁਹਾਨੂੰ ਪ੍ਰਾਈਸ ਇਹ ਸਿਰਫ 650,000 ਹੀ ਪੈਣੀ ਹੈ ਜੋ ਕਿ ਪੂਰੇ ਦੇ ਪੂਰੇ ਪੀਐਲ ਰੀਜਨ ਦੇ ਵਿੱਚ ਐਬਸੋਲੂਟਲੀ ਲੋਵੈਸਟ ਪ੍ਰਾਈਸ ਹੈ ਡਬਲ ਕਾਰ ਗਰਾਜ ਫੁੱਲੀ ਫਰੀ ਹੋਲਡ ਟਾਊਨ ਹਾਊਸਿਸ ਅਤੇ ਇਹਨਾਂ ਦੀ ਰੇਂਜ 1700 ਤੋਂ ਲੈ ਕੇ 2600 ਸਕੁਏਅਰ ਫੁੱਟ ਤੱਕ ਹੈ 1700 to 2600 ਸਕੁਏਅਰ ਫੁੱਟ 650,000 ਦੀ ਪ੍ਰਾਈਸ 6.5 lakh ਦੀ ਪ੍ਰਾਈਸ ਕਲੋਜ਼ਿੰਗ ਅਗਲੇ ਸਾਲ ਸਮਰ ਤੋਂ ਲੈ ਕੇ ਫਾਲ ਤੱਕ ਸੋ ਇੱਕ ਤੋਂ ਵੀ ਵੱਧ ਸਾਲ ਪਿਆ ਹੈ ਕਲੋਜ਼ਿੰਗ ਤੱਕ ਅਤੇ ਬਹੁਤ ਫਲੈਕਸੀਬਲ ਡਿਪਾਜ਼ਿਟ ਸਟਰਕਚਰ ਹੋਣਾ ਹੈ ਕਲੋਜ਼ਿੰਗ ਸਮਰ 2027 ਫਾਲ 2027 ਮੇਫੀਲਡ ਐਂਡ ਚਿੰਕੂਜ਼ੀ ਸੋ 3 to 5 ਬੈਡਰੂਮਸ 2.5 to 3.5 ਬਾਥਰੂਮਸ ਡਬਲ ਕਾਰ ਗਰਾਜ ਚਾਰ ਗੱਡੀਆਂ ਦੀ ਕੁੱਲ ਮਿਲਾ ਕੇ ਪਾਰਕਿੰਗ ਅਤੇ ਅਨਫਿਨਿਸ਼ਡ ਬੇਸਮੈਂਟ ਵੀ ਹੋ ਤੁਸੀਂ ਆਪ ਬਣਵਾ ਸਕਦੇ ਹੋ ਫਿਊਚਰ ਦੇ ਵਿੱਚ ਜਾਂ ਬਿਲਡਰ ਤੋਂ ਵੀ ਬਣਵਾ ਸਕਦੇ ਹੋ ਜਾਂ ਬਿਲਡਰ ਕੁਛ ਲੋਟਸ 'ਤੇ ਪਹਿਲੇ ਬਾਇਰਸ ਲਈ ਤਾਂ ਫਰੀ ਦੇ ਵਿੱਚ ਵੀ ਤਿਆਰ ਕਰਕੇ ਦੇ ਰਿਹਾ ਹੈ ਪੂਰੀ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਟੀਮ ਸਿੱਧੂ ਨਾਲ ਕਿਉਂਕਿ ਇਹ ਪ੍ਰੋਜੈਕਟ ਦੀ ਬੁਕਿੰਗ ਸ਼ੁਰੂ ਹੋਣੀ ਆ ਇਸ ਸੈਟਰਡੇ ਨੂੰ ਬੁਕਿੰਗ ਸ਼ੁਰੂ ਹੋਣੀ ਆ ਬੈਸਟ ਲੋਟ ਲਈ ਹੁਣੇ ਸੰਪਰਕ ਕਰੋ 416-302-0016 416-302-0016 ਅਤੇ ਜੇ ਤੁਸੀਂ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਐਕਸਕਵੇਸ਼ਨ ਡਿਗਿੰਗ ਫਾਊਂਡੇਸ਼ਨ ਦਾ ਕੰਮ ਪੂਰਾ ਕੰਕਰੀਟ ਦਾ ਕੰਮ ਕਰਵਾਉਣਾ ਹੋਵੇ ਫਿਰ ਪੀਓ ਐਕਸਕਵੇਸ਼ਨ ਸਰਵਿਸ ਤੋਂ ਲਈ ਹਾਜ਼ਰ ਹੈ ਅਤੇ ਤੁਹਾਨੂੰ ਗਰੰਟੀ ਕਰਦੇ ਨੇ ਜਿੱਥੋਂ ਮਰਜ਼ੀ ਤੁਸੀਂ ਰਿਟਨ ਐਸਟੀਮੇਟ ਜਾਂ ਪ੍ਰਾਈਸ ਜਾਂ ਕੋਟ ਲੈ ਆਓ ਉਹਨੂੰ ਮੈਚ ਨਹੀਂ ਬੀਟ ਕਰਾਂਗੇ ਨਾਲੇ ਜ਼ਿਆਦਾ ਬਿਹਤਰ ਕੰਮ ਨਾਲੇ ਜ਼ਿਆਦਾ ਛੇਤੀ ਕੰਮ ਅਤੇ ਘੱਟ ਪ੍ਰਾਈਸ ਦੇ ਵਿੱਚ ਕੰਮ ਗਰੰਟੀ ਹੈ ਜਗਤਾਰ ਚੌਹਾਨ ਦੀ ਕਾਲ 416-891-1722 ਸੋ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਆ ਜਾਂ ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਵਾਉਣੀ ਆ ਸੈਪਟਿਕ ਟੈਂਕ ਦਾ ਕੰਪਲੀਟ ਏ ਟੂ ਜ਼ੈਡ ਕੰਮ ਕਰਵਾਉਣਾ ਹੋਵੇ ਟਰੱਕ ਯਾਰਡ ਦਾ ਕੰਪਲੀਟ ਕੰਮ ਗ੍ਰੇਡਿੰਗ ਗ੍ਰੈਵਲ ਪੇਵਿੰਗ ਦਾ ਕਰਵਾਉਣਾ ਹੋਵੇ ਹੋਮ ਡੈਮੋਲੇਸ਼ਨ ਕੋਈ ਪੁਰਾਣਾ ਘਰ ਬਣਿਆ ਹੋਇਆ ਉਹਨੂੰ ਢੋਣਾ ਜੋ ਕੋਈ ਫਾਰਮ ਕੋਈ ਬਾਰਨ ਵਗੈਰਾ ਬਣਿਆ ਹੋਇਆ ਉਹਨੂੰ ਢੋਣਾ ਹੋਵੇ ਜਾਂ ਕਮਰਸ਼ੀਅਲ ਡੈਮੋਲੇਸ਼ਨ ਦਾ ਵੀ ਕੰਮ ਹੋਵੇ ਜਾਂ ਤੁਸੀਂ ਕੋਈ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ ਕੰਕਰੀਟ ਦਾ ਵੀ ਕੰਮ ਕਰਵਾਉਣਾ ਚਾਹੁੰਦੇ ਹੋ ਕਾਲ ਪੀਓ ਐਕਸਕਵੇਸ਼ਨ ਸਰਵਿਸ ਜਗਤਾਰ ਚੌਹਾਨ ਜੋ ਕਿ ਤੁਹਾਨੂੰ ਗਰੰਟੀ ਕਰਦੇ ਨੇ ਕਿ ਕਿਸੇ ਦੀ ਪ੍ਰਾਈਸ ਬੀਟ ਕਰ ਦੇਵਾਂਗੇ 416-891-1722 ਦੈਟਸ 416-891-1722 ਅੱਜ ਦੋਸਤੋ ਪਿਓਰ ਵੈਜੀਟੇਰੀਅਨ ਸ਼ੁੱਧ ਵੈਜੀਟੇਰੀਅਨ ਪਕਵਾਨ ਖਾਣ ਦੇ ਲਈ ਪਹੁੰਚੋ ਚਾਰ ਸਿੰਘ ਪਰੌਂਠਾ ਵਾਲੇ ਤੁਹਾਡੇ ਲਈ ਨਵੀਂ ਲੋਕੇਸ਼ਨ ਖੋਲ੍ਹ ਚੁੱਕੇ ਨੇ ਹੁਣ ਲੋਕੇਸ਼ਨ ਹੈ 11685 ਮਿਕਵੀਨ ਡਰਾਈਵ ਬਰੈਂਪਟਨ McVean te Mayfield. McVean te Mayfield te 11685 McVean Drive, unit number 47. Charsan Parantha wale te located han. Jithe ke dosto tuhanu bahut hi special different kisam de vegetarian, pure vegetarian pakwan hi tiyar kite jande aa. Makki di roti, methi di roti, chana bhatura, halwa puri chana, saag. 10-15 ਡਿਫਰੈਂਟ ਕਿਸਮ ਦੇ ਪਰੌਂਠੇ ਪਲੇਟ ਤਿਆਰ ਕਰਦੇ ਆ ਪਨੀਰ ਟਿੱਕੀ ਬਰਗਰ ਨੂਡਲ ਟਿੱਕੀ ਬਰਗਰ 10-15 ਅਲੱਗ ਕਿਸਮ ਦੀਆਂ ਚਾਟ ਪਾਪੜੀਆਂ ਅਤੇ ਖਾਸ ਤਾਂ ਵੈਜੀ ਹਾਕਾ ਫੂਡ ਤਿਆਰ ਕਰਦੇ ਆ ਅਤੇ ਬਹੁਤ ਹੀ ਕਮਾਲ ਦੇ ਇਹ ਡੋਸੇ ਤਿਆਰ ਕਰਦੇ ਆ ਮਿਲਕ ਸ਼ੇਕ ਵੀ ਮਸਾਲਾ ਡਰਿੰਕਸ ਵੀ ਖੋਇਆ ਲੱਸੀ ਵੀ ਅਤੇ ਡਿਫਰੈਂਟ ਕਿਸਮ ਦੇ ਰੋਲਡ ਆਈਸਕ੍ਰੀਮਸ ਫਰੈਸ਼ ਜੂਸਿਸ ਵੀ ਅਤੇ ਸਭ ਕੁਛ ਹੀ ਪਿਓਰ ਵੈਜੀਟੇਰੀਅਨ ਤੁਹਾਡੇ ਲਈ ਤਿਆਰ ਕਰਦੇ ਨੇ ਤਾਜ਼ਾ ਐਵਰੀ ਸਿੰਗਲ ਡੇ Poncho, 11685 McVean Drive, Brampton, McVean and Mayfield, Charts and Parantha. Phone number hai 905-794-4545. 905-794-4545. So, this is our today's Prime Time Radio program. ਕੱਲ੍ਹ ਨੂੰ ਅਸੀਂ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ 3 PM ਟੂ 6 PM ਫਿਰ ਤੋਂ ਲਈ AC ਸਟੇਸ਼ਨ AM 530 'ਤੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਤੋਂ ਬਾਅਦ ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਫੋਨ ਨੰਬਰ ਤੁਹਾਡੇ ਤੋਂ ਪਹਿਲਾਂ ਨਹੀਂ ਲਿਖਿਆ ਗਿਆ ਜਾਂ ਘੁਮਾਇਆ ਗਿਆ ਤੁਹਾਨੂੰ ਸਾਡੇ ਕਿਸੇ ਵੀ ਐਡਵਰਟਾਈਜ਼ਰ ਦੀ ਇਨਫੋਰਮੇਸ਼ਨ ਚਾਹੀਦੀ ਹੋਵੇ ਜਾਂ ਤੁਸੀਂ ਵੀ ਆਪਦੇ ਬਿਜ਼ਨਸ ਦੀ ਮਸ਼ਹੂਰੀ ਸਾਡੇ ਨਾਲ ਕਰਨਾ ਚਾਹੁੰਦੇ ਹੋ ਗਿਵ ਅਸ ਅ ਕਾਲ ਟੈਕਸਟ ਔਰ ਵਟਸਐਪ 416-457
416-457-3381 416-457-3381 416-457-3381. ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਸਿਮਰਾਜ ਸਿੰਘ ਸਿੱਧੂ ਨਾਲ ਆਪਣੇ ਪਰਿਵਾਰ ਦੇ ਲਈ ਸਹੀ ਅਫੋਰਡੇਬਲ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਿਟੀ ਇੰਸ਼ੋਰੈਂਸ ਦੀ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ, ਜਾਂ ਤੁਹਾਨੂੰ ਤੁਹਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ, ਬਜ਼ੁਰਗਾਂ ਦੇ ਲਈ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਸਭ ਤੋਂ ਘੱਟ ਪ੍ਰਾਈਸ ਵਿੱਚ ਚਾਹੀਦੀ ਆ, ਇੰਸ਼ੋਰੈਂਸ ਰਿਲੇਟਡ ਜਿਹੜਾ ਮਰਜ਼ੀ ਕੰਮ ਹੋਵੇ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 416-457-3381 416-457-3381. ਇੱਥੇ ਤੋਂ ਆ ਗਿਆ ਜੀ, ਸਤਿ ਸ਼੍ਰੀ ਅਕਾਲ।

0: ਤੁਸੀਂ ਦੇਸ਼ ਵਿੱਚ ਨਵੇਂ ਹੋ, ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਚ ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
1: Another Don Clean with the Don Ducks.
2: Oh, he's doing dishes with Don Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Don Platinum, the better grease getter.

0: Radio.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475045557। SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
2: ਪੰਜਾਬੀ ਲਹਿਰਾਂ ਹੁਣ ਤੁਸੀਂ ਸਵੇਰੇ ਹਰ ਰੋਜ਼ 6 ਵਜੇ ਤੋਂ ਲੈ ਕੇ 8 ਵਜੇ ਤੱਕ ਵੀ ਸੁਣੋਗੇ। ਰੁਪਿੰਦਰ ਕੌਰ ਜੀ ਹੋਸਟ ਅਤੇ ਪ੍ਰਸਿੱਧ ਜਰਨਲਿਸਟ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਤੋਂ ਤਾਜ਼ਾ ਖਬਰਾਂ, ਨਿਊਜ਼ ਅਤੇ ਵਿਚਾਰ ਚਰਚਾ ਵੀ ਸੁਣ ਸਕੋਗੇ।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
4: S&S Lawyers को इन सारे सवालों के जवाब ते तुहाडे हक ले लड़न वास्ते लियाकत है अपने हक जानने लई या सलाह लैण लई आज ही S&S Lawyers नु कॉल करो 416-655-2000
5: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557 ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040 4164-477

V40 ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 905-673-3337

ਪ੍ਰੋਗਰਾਮ ਪੰਜਾਬੀ ਰੰਦ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਈਵਨਿੰਗ।

ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਗਰਮੀ ਹੈ, ਹਾਏ ਹਾਏ ਗਰਮੀ, ਉਫ ਉਫ ਗਰਮੀ ਹੋ ਗਈ, ਗਰਮੀ ਆ ਗਈ, ਸਮਰ ਤਰਸਦੇ ਸੀ, ਹੁਣ ਕਹਿੰਦੇ ਹੋ ਕਿ ਨਵੀਂ ਯਾਰ

ਹੋਵੇ ਫਿਰ ਆਪਾਂ ਉਸ ਚੀਜ਼ ਨੂੰ ਨਹੀਂ ਬੜਾ ਅਪਰੀਸ਼ੀਏਟ ਕਰਦੇ, ਜਦੋਂ ਚੀਜ਼ ਕੋਈ ਦੂਰ ਹੋਵੇ ਫਿਰ ਥੋੜ੍ਹੀ ਬਹੁਤੀ ਇੱਕ ਅਪਰੀਸ਼ੀਏਸ਼ਨ ਇੱਕ ਕਦਰ ਵੱਧ ਜਾਂਦੀ ਹੈ। ਹੈ ਤਾਂ ਹੀ ਤਾਂ ਹੁਣ ਦੇਖੋ ਪਹਿਲਾਂ ਗਰਮੀ ਨਹੀਂ ਸੀ ਨੇੜੇ, ਕਹਿੰਦੇ ਸੀ ਆ ਜਾਵੇ ਸਮਰ ਆ ਜਾਵੇ ਯਾਰ, ਹੁਣ ਆ ਗਈ, ਹੁਣ ਕਹਿੰਦੇ ਹਾਂ ਕਿ ਬਾਹਲੀ ਹੋ ਚੁੱਕੀ ਹੈ। ਜਦੋਂ ਕੋਈ ਤੁਹਾਡੇ ਤੋਂ ਥੋੜ੍ਹਾ ਬਹੁਤਾ ਬੰਦਾ ਦੂਰ ਹੋ ਜਾਵੇ ਫਿਰ ਆਪਾਂ ਮਿਸ ਕਰਦੇ ਹਾਂ, ਆਪਾਂ ਕਹਿੰਦੇ ਯਾਰ ਕਿ ਉਹਨੂੰ ਬਹੁਤ ਚੇਤੇ ਕਰ ਰਹੇ ਹਾਂ, ਉਹਨੂੰ ਮਿਸ ਕਰਦੇ ਹਾਂ। ਜਦੋਂ ਰੋਜ਼ ਹੀ ਕੋਈ ਇਨਸਾਨ ਤੁਹਾਨੂੰ ਮਿਲਣ ਲੱਗ ਜਾਵੇ ਫਿਰ ਤੁਸੀਂ ਕਹਿੰਦੇ ਹੋ ਯਾਰ ਇਹ ਬੰਦਾ ਬਸ ਰੋਜ਼ ਹੀ ਟੱਕਰਦਾ ਰਹਿੰਦਾ, ਕਿਤੇ ਸਾਡੇ ਤੋਂ ਦੂਰ ਹੀ ਹੋ ਜਾਵੇ। ਸੋ ਜਿਹੜੀਆਂ ਚੀਜ਼ਾਂ ਨਹੀਂ ਤੁਹਾਡੇ ਨਜ਼ਦੀਕ, ਨਹੀਂ ਤੁਹਾਡੇ ਕੋਲ, ਤਾਂ ਆਫਕੋਰਸ ਉਹਨਾਂ ਦੀ ਇੱਕ ਕਦਰ, ਇੱਕ ਰਿਸਪੈਕਟ ਆਪਣੇ ਮਨ ਅੰਦਰ ਮਿਲਾ ਦੇ ਕੇ ਵੱਧਦੀ ਵੱਧਦੀ ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਇੱਕ ਇੰਗਲਿਸ਼ ਦੇ ਵਿੱਚ ਕਹਾਵਤ ਹੈ ਕਿ ਦ ਗ੍ਰਾਸ ਇਜ਼ ਆਲਵੇਜ਼ ਗ੍ਰੀਨਰ ਔਨ ਦ ਅਦਰ ਸਾਈਡ। ਠੀਕ ਹੈ ਨਾ ਗੱਲ, ਕਿ ਜਿੱਥੇ ਤੁਸੀਂ ਨਹੀਂ ਹੈਗੇ ਉੱਥੇ ਹੀ ਘਾਹ ਹਰਾ ਹਰਾ ਲੱਗਦਾ, ਜਦੋਂ ਉੱਥੇ ਚਲ ਜਾਂਦੇ ਹੋ ਫਿਰ ਤੁਸੀਂ ਵੀ ਕਹਿੰਦੇ ਹੋ ਯਾਰ ਆਹ ਕਹਦਾ ਘਾਹ ਹੈ। ਪਤਾ ਨਹੀਂ ਇਹਨੂੰ ਪੰਜਾਬੀ 'ਚ ਕੀ ਕਹਾਂਗੇ ਜੇ ਆਪਾਂ ਟ੍ਰਾਂਸਲੇਟ ਕਰਨਾ ਹੋਵੇ। ਦ ਗ੍ਰਾਸ ਇਜ਼ ਆਲਵੇਜ਼ ਗ੍ਰੀਨਰ ਔਨ ਦ ਅਦਰ ਸਾਈਡ, ਜੇ ਕਿਸੇ ਨੂੰ ਪਤਾ ਹੋਵੇ ਮੈਨੂੰ ਦੱਸਿਓ ਮਾੜਾ ਆ ਕਿ ਇਹਨੂੰ ਟ੍ਰਾਂਸਲੇਟ ਆਪਾਂ ਕਿਵੇਂ ਕਰ ਸਕਦੇ ਹਾਂ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ। ਹੈਪੀ ਟਿਊਜ਼ਡੇ, ਅਤੇ ਸ਼ੋਰਟ ਵੀਕ ਹੈ, ਪਰਸੋਂ ਫਰਾਈਡੇ ਜੂਨੀਅਰ, ਫਿਰ ਫਰਾਈਡੇ, ਅਤੇ ਸਮਾਂ ਭੱਜਿਆ ਜਾ ਰਿਹਾ ਹੈ। ਲੌਂਗ ਵੀਕਐਂਡ ਤੋਂ ਬਾਅਦ ਇੰਨਾ ਕੁ ਹੈ, ਲੌਂਗ ਵੀਕਐਂਡ ਵੀ ਇੰਜੋਏ ਕਰੀਦਾ ਅਤੇ ਜਿਹੜਾ ਸ਼ੋਰਟ ਵੀਕ ਹੈ ਉਹਨੂੰ ਵੀ ਖੂਬ ਇੰਜੋਏ ਕਰੀਦਾ। ਸੋ ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ ਆਪਾਂ ਇਸ ਕਮਾਲ

0: ਨੂੰ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ ਪੈਸ਼ਨ ਰੂਫਿੰਗ ਦੇ ਸਹਿਯੋਗ ਦੇ ਨਾਲ। ਨਵੀਂ ਰੂਫ ਲਗਵਾਉਣੀ ਹੈ ਪੈਸ਼ਨ ਰੂਫਿੰਗ, ਰੂਫ ਦੀ ਰਿਪੇਅਰ ਕਰਵਾਉਣੀ ਹੈ ਪੈਸ਼ਨ ਰੂਫਿੰਗ। ਸੋ ਕੋਈ ਵੀ ਰੀਰੂਫਿੰਗ, ਫਲੈਟ ਰੂਫ, ਮੈਟਲ ਰੂਫ, ਨਵੇਂ ਗਟਰ, ਫੇਸ਼ੀਆ, ਨਵੀਆਂ ਸੋਫਿਟਸ ਲਗਵਾਉਣੀਆਂ, ਹਰ ਕਿਸਮ ਦੀ ਰੂਫ ਦੀ ਛੱਤ ਦੀ ਰਿਪੇਅਰ, ਤਾਂ ਗੁਰਲਾਲ ਬਾਈ ਪੈਸ਼ਨ ਰੂਫਿੰਗ ਵਾਲੇ ਯਾਰ ਗੁਰਲਾਲ ਸਾਡੇ ਨਾਲ ਜੁੜੇ ਨੇ ਤਕਰੀਬਨ ਪਿਛਲੇ 7-8 ਸਾਲਾਂ ਤੋਂ। ਮੈਂ ਖੁਦ ਰੂਫ ਦਾ ਕੰਮ ਗੁਰਲਾਲ ਕੋਲੋਂ ਕਰਵਾਇਆ, ਮੇਰੀ ਫੈਮਿਲੀ ਨੇ ਗੁਰਲਾਲ ਤੋਂ ਕਰਵਾਇਆ ਰੂਫ ਦਾ ਕੰਮ, ਮੇਰੇ ਦੋਸਤ ਨੇ ਨਵੀਂ ਰੂਫ ਲਗਵਾਈ ਗੁਰਲਾਲ ਤੋਂ। ਸੋ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ 647-919-9493 ਨਵੀਂ ਰੂਫ, ਰੂਫ ਰਿਪੇਅਰ, ਰੀਰੂਫਿੰਗ ਕਰਵਾਓ। ਬਹੁਤ ਸੋਹਣਾ ਵੀਰ ਹੁਣੇ ਕੰਮ ਕਰਦੇ ਆ, ਬੜੀ ਮਿਹਨਤੀ ਟੀਮ ਹੈ। 6479199413 ਮੇਰਾ ਨਾਂ ਲੈ ਦਿਓ, ਡਿਸਕਾਊਂਟ ਮਿਲ ਜੂ। 6479199413 ਹਾਂਜੀ 5744 ਕਿਵੇਂ ਹੋ? ਬਹੁਤ ਵਧੀਆ, ਬਹਿ ਜਾ ਬਹਿ ਜਾ। ਕੀ ਬਣਦਾ? ਕੁਛ ਨੀ ਬਣਦਾ, ਥੋੜੀ ਆਵਾਜ਼ ਥੋੜੀ ਜਿਹੀ ਘੱਟ ਆ ਰਹੀ ਹੈ। ਹਾਂਜੀ ਕੀ ਕਹਿ ਰਹੇ ਵੀਰੇ?
1: ਮੈਂ ਕਿਹਾ ਭਾਈ ਚੱਲ ਗਰਮੀ ਨੇ ਵੱਟ ਕੱਢ ਦਿੱਤੇ ਪੂਰੇ।
0: ਗਰਮੀ ਨੇ ਵੱਟ ਕੱਢਤੇ, ਪਹਿਲਾਂ ਹੀ ਕੱਢਤੇ ਹੈ ਤੁਸੀਂ, ਅਜੇ ਸ਼ੁਰੂ ਹੀ ਹੋਈ ਆ। ਧਮਾਕੇ ਨਾਲ ਹੋਵੇ, ਠੀਕ ਹੈ, ਚਾਹੀਦੀ ਹੈ ਯਾਰ। ਆਪਾਂ ਗਰਮੀ ਦੀ ਉਡੀਕ ਕਰ ਰਹੇ ਸੀ, ਐਵੇਂ ਠਰੂ ਠਰੂ ਕਰੀ ਜਾ ਰਹੇ ਸੀ।
1: ਹਾਂਜੀ ਹਾਂਜੀ, ਮੌਸਮ ਤਾਂ ਸਾਰੇ ਹੀ ਚੰਗੇ ਭਾਈ।
0: ਚਲੋ ਸਹੀ ਗੱਲ ਹੈ ਯਾਰ, ਮੌਸਮ ਜਿਹੜਾ ਮਰਜ਼ੀ ਹੈ, ਵਾਕਈ ਤੁਹਾਡੀ ਗੱਲ ਠੀਕ ਹੈ, ਸਾਰੇ ਹੀ ਚੰਗੇ ਨੇ।
1: ਹਾਂਜੀ
0: ਹੋਰ ਸੁਣਾ।
1: ਮੈਂ ਉਹ ਦੱਸਣਾ ਸੀਗਾ, ਉਹ ਆਪਣੇ ਪੰਜਾਬੀ ਚ ਉਹ ਵੀ ਕਹਾਵਤ ਹੈਗੀ ਆ, ਲੱਡੂ ਦੂਜੇ ਦੇ ਹੱਥਾਂ ਚ ਵੱਡਾ ਲੱਗਦਾ ਜੇ ਆਪ ਖਾਈਏ ਤਾਂ।
0: ਓ ਵਾਹ ਵਾਹ ਵਾਹ, ਸਹੀ ਗੱਲ ਹੈ ਯਾਰ, ਮੈਂ ਇਹ ਕਿਵੇਂ ਭੁੱਲ ਗਿਆ। ਮੈਂ
1: ਗਾਣਾ ਵੀ ਹੈਗਾ ਉਦਾਂ ਵੀ, ਸਿਆਣੇ ਕਹਿੰਦੇ ਹੁੰਦੇ ਆ ਦੂਜੇ ਦੀ ਥਾਲੀ ਚ ਪਈ ਚੀਜ਼ ਜ਼ਿਆਦਾ ਵਧੀਆ।
0: ਹਾਂ ਨਹੀਂ, ਗੱਲ ਤੁਹਾਡੀ ਤੇ ਲੱਗਦਾ ਨਾ ਵੈਸੇ। ਸਿਆਣੇ ਨੇ ਸੱਚੀਆਂ ਕਹੀਆਂ। ਥੈਂਕ ਯੂ ਵੀਰੇ, ਥੈਂਕ ਯੂ। ਲੱਡੂ ਦੂਜੇ ਦੇ ਹੱਥਾਂ ਚ ਚੰਗਾ ਲੱਗਦਾ ਜੇ ਆਪ ਖਾਈਏ ਤੰਗ।

0: multiple locations in GTA. For more information, visit rajdhanisweets.ca.
1: कार वैन ट्रक दा कम होवे ता याद रखो रॉयल ऑटो सेंटर रिलायबल अफोर्डेबल अते ऑनेस्ट सर्विस जिथे कि मैं भी गड्डिया नू लेके जाना रिपेयर दे लई रॉयल ऑटो सेंटर टेस्ला दे व्हीकल्स ते भी कम करदे आ कोई भी रिपेयर किसी भी मेक एंड मॉडल सेफ्टी सर्टिफिकेशन ऊबर लिफ्ट दी सेफ्टी करवानी है स्पेशलाइज करदे ने इलेक्ट्रिकल अते कंप्यूटराइज डायग्नोस्टिक कम च स्टील्स एंड मेलनी रॉयल ऑटो सेंटर एंड एमिशन टेस्टिंग रॉयल ऑटो सेंटर राज भाई जी इंसान यार हीरे बंदे ने रॉयल ऑटो दे राज भाई जी कोई भी ऊबर लिफ्ट दी सेफ्टी इंजन ट्रांसमिशन दा पंगा स्टील्स मेलनी 4395 हां जी
2: आप चलाओ फिर पता लगता जी
1: क्या बात है हुण जिहड़े अजकल दे मुंडे खुंडे ने ओह कहणगे दूजे दे हाथ च बंदूक वी बंदूक नहीं ओह कहणगे वी बंदूक चलदी सौखी लगदी दूजे हाथ च सारी रहन बंदूका बंदाक तो की लेना
2: असी ता इत्थे भी इंडिया तो स्टेनलेस दी लैंदी आ
1: कई क्यों ओदे नाल गार्डनिंग थोड़ी जी सौखी हो जांदी है इंडिया वाली नाल
2: नहीं ओनू ਉਹਨੂੰ ਰਸਟ ਨਹੀਂ ਲੱਗਦਾ ਜੀ ਜਿਹੜੀ ਸਟੇਨਲੈਸ ਸਟੀਲ ਦੀ ਅੱਜ ਕੱਲ ਇੰਡੀਆ ਚ ਸਟੇਨਲੈਸ ਸਟੀਲ ਦੀਆਂ ਚੱਲਦੀਆਂ ਬਹੁਤਿਆਂ ਨੂੰ ਪਤਾ ਹੋਣਾ ਜਿਹੜੇ ਹੁਣ ਜਾਂਦੇ ਆ
1: ਉਹ ਭਾਜੀ ਪਰ ਇੱਥੋਂ ਨਹੀਂ ਮਿਲਦੀਆਂ ਸਟੇਨਲੈਸ ਸਟੀਲ ਦੀਆਂ
2: ਇੱਥੋਂ ਨਹੀਂ ਮਿਲਦੀਆਂ ਇੱਥੇ ਅਜੇ ਰੈਗੂਲਰ ਦੂਜੀਆਂ ਆਉਂਦੀਆਂ ਜਿਹੜੀਆਂ ਇੱਥੇ ਆਉਂਦੀਆਂ ਹਨਾ ਜੀ ਉਹ ਕੰਮ ਦੀਆਂ ਨਹੀਂ ਹੁੰਦੀਆਂ ਮੋਸਟਲੀ ਉਹਨਾਂ ਨੂੰ ਪਤਾ ਬਈ ਇਹ ਕਿਹੜੀਆਂ ਕੈਨੇਡਾ ਚੋਂ ਵਾਪਸ ਆਉਣੀਆਂ ਜਿੱਦਾਂ ਦੀਆਂ ਮਰਜ਼ੀ ਭੇਜ ਦਿਓ ਜੀ
1: ਅੱਛਾ ਮੈਂ ਨਾ ਹੁਣੇ ਆਨਲਾਈਨ ਦੇਖ ਵੀ ਰਿਹਾ ਕਈ ਕੰਪਨੀਆਂ ਤਾਂ ਵੇਚਦੀਆਂ ਬੜੀ ਮਹਿੰਗੀਆਂ ਨੇ
2: ਮਹਿੰਗੇ ਵੀ ਵੇਚਦੇ ਆ ਪਲੱਸ ਜਿਹੜੀ ਉਹ ਕਈ ਹੁੰਦੀ ਨਾ ਸਟੇਨਲੈਸ ਸਟੀਲ ਭਾਵੇਂ ਤੁਸੀਂ ਗਿੱਲੇ ਪਾਣੀ ਚ ਘਾਹ ਜਿੱਦਾਂ ਮਰਜ਼ੀ ਵੱਢੀ ਚਲੋ ਉਹਨੂੰ ਮਿੱਟੀ ਨੀ ਲੱਗਦੀ ਜੀ
1: ਅੱਛਾ ਉਹ ਨਾਲੇ ਇੰਡੀਆ ਸਸਤੀ ਮਿਲ ਜਾਂਦੀ ਇੱਥੇ ਤੁਹਾਨੂੰ 100-200 ਦੀ ਮਿਲਦੀ
2: ਇੰਡੀਆ ਤਾਂ ਸਸਤੀ ਮਿਲ ਜਾਂਦੀ ਇੰਡੀਆ ਤਾਂ ਬਹੁਤ ਸਸਤੀ ਮਿਲ ਜਾਂਦੀ
1: ਉਹਨੂੰ ਪਰ ਤੁਸੀਂ ਟੈਚੀ ਚ ਕਿਵੇਂ ਟ੍ਰਾਂਸਫਰ ਕੀਤਾ
2: ਟੈਚੀ ਚ ਕੱਪੜੇ ਚ ਲਪੇਟ ਕੇ ਆ ਜਾਂਦੀ ਆ 10 ਤਾਂ ਕੋਰਨਰ ਟੂ ਕੋਰਨਰ ਰੱਖ ਲਿਆ ਉਹਦਾ ਜੀ ਨਹੀਂ ਤੇ ਜਿੰਨੇ ਦੀ ਉੱਥੋਂ ਕਹੀ ਆਉਂਦੀ ਉਹਨੇ ਦਾ ਇੱਥੇ 10 ਤਾਂ ਆਉਂਦਾ ਆ ਜੀ
1: ਆਪਾਂ ਨਾ ਭਾਜੀ ਹੁਣ ਜੇ ਕਿਸੇ ਕਸਟਮ ਵਾਲੇ ਨੇ ਤੁਹਾਡਾ ਟੈਚੀ ਖੋਲ ਕੇ ਦੇਖ ਲਿਆ ਨਾ ਉਹਨੇ ਕਹਿਣਾ ਯਾਰ ਆਹ ਬੰਦਾ ਕੀ ਕਰੀ ਜਾਂਦਾ
2: ਟੈਚੀ ਚ ਲਿਆ ਸਕਦੇ ਤੁਸੀਂ ਹੈਂਡ ਬੈਗ ਚ ਨਹੀਂ ਲਿਆ
1: ਸਕਦੇ ਉਹ ਤਾਂ ਫਿਰ ਹਥਿਆਰ ਬਣ ਜਾਂਦਾ ਨਾ ਖਾਣ ਪੀਣ ਵਾਲੀਆਂ ਚੀਜ਼ਾਂ ਕੋਈ ਦੇਸੀ ਜੜੀਆਂ ਬੂਟੀਆਂ ਯੇ ਵੋ ਤੁਸੀਂ ਨਹੀਂ ਪਰ ਤੁਸੀਂ ਤਾਂ ਸਿਰਾ ਹੀ ਲਾਤਾ ਕਹੀ ਲੈ ਕੇ ਆਏ ਆ ਜਿਹੜੇ ਥੈਂਕ ਯੂ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਸੋ ਭਾਈ ਨੇ ਸੋਹਣਾ ਕਿਹਾ ਕਹਿੰਦੇ ਕਿ ਯਾਰ ਕਹੀ ਜਿਹੜੀ ਆ ਦੂਜੇ ਦੇ ਹੱਥ ਚ ਆਪਾਂ ਕਹਿੰਦੇ ਆ ਕਿ ਸੌਖੀ ਚੱਲਦੀ ਆ ਪਰ ਸੌਖੀ ਸੁਖੀ ਕੁਛ ਨੀ ਚੱਲਦੀ ਬੰਦਾ ਮਿਹਨਤੀ ਆ ਬੰਦਾ ਥੋੜਾ ਜਿਹਾ ਸਿੱਖਿਆ ਹੋਇਆ ਤਾਂ ਸੌਖੀ ਲੱਗਦੀ ਆ ਯਾਦ ਰੱਖੋ ਜ਼ਰੂਰ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਏਸੀ ਖਰਾਬ ਹੈ ਏਸੀ ਰਿਪੇਅਰ ਕਰਾਓ ਜਾਂ ਤੁਸੀਂ ਫਰਨੇਸ ਏਸੀ ਨਵਾਂ ਲਵਾਉਣਾ $1800 ਤੱਕ ਦੀ ਰੀਬੇਟ ਪਾਓ 905-790-9080 905-790-9080 ਕੌਂਕਰੀਟ ਪਵਾ ਲਓ ਨਵਾਂ ਡਰਾਈਵੇ ਬਣਵਾ ਲਓ ਬੈਕਯਾਰਡ ਪੱਕੀ ਕਰਵਾ ਲਓ ਤੁਸੀਂ ਯਾਦ ਰੱਖੋ ਕੁਲਵਿੰਦਰ ਧਾਲੀਵਾਲ ਭਾਜੀ ਨੂੰ ਬਹੁਤ ਸੋਹਣਾ ਭਾਜੀ ਕੰਮ ਕਰਦੇ ਆ ਬੰਦੇ ਬਹੁਤ ਵਧੀਆ ਨੇ ਇਹਨਾਂ ਤੋਂ ਇੱਕ ਵਾਰ ਐਸਟੀਮੇਟ ਲੈ ਲਓ ਸਾਡਾ ਨਾਂ ਲੈ ਦਿਓ ਭਰੋਸੇ ਨਾਲ ਕੰਮ ਨਾਲੇ ਸਾਡਾ ਨਾਮ ਜੁੜਿਆ ਨਾਲੇ ਡਿਸਕਾਊਂਟ ਮਿਲੂਗਾ ਕੌਂਕਰੀਟ ਪਵਾਉਣੀ ਨਵਾਂ ਡਰਾਈਵੇ ਬਣਵਾਉਣਾ ਅੱਜੇ ਹੀ ਫੋਨ ਕਰੋ ਕੱਲ੍ਹ ਨੂੰ ਭਾਜੀ ਆ ਕੇ ਐਸਟੀਮੇਟ ਦੇ ਦੇਣਗੇ ਅੱਬਲਾ ਤਾਂ ਜੇ ਨੇੜੇ ਤੇੜੇ ਨੇ ਅੱਜ ਵੀ ਆ ਜਾਣਗੇ 647-526-2372 6-4-7-5-2-6-2-3-7-2 ਹੈਲੋ
3: ਹਾਂਜੀ ਭਾਜੀ ਕਿੱਦਾਂ ਜੀ
1: ਵਧੀਆ ਜੀ ਕਿਵੇਂ ਹੋ
3: ਵਧੀਆ ਵਧੀਆ ਮੈਂ ਕਿਹਾ ਜੀ ਉਹਦੀ ਇੱਕ ਹੋਰ ਕਹਾਵਤ ਆ ਜਿਹੜੀ ਬਹੁਤ ਲੋਕੀ ਬੋਲਦੇ ਆ ਦੂਰ ਦੇ ਢੋਲ ਸੁਹਾਵਣੇ
1: ਹਾਂ ਦੂਰ ਦੇ ਢੋਲ ਸੁਹਾਵਣੇ ਬਿਲਕੁਲ
3: ਮਤਲਬ ਜਿਦਾਂ ਕਿ ਆਪਾਂ ਕਹਿ ਦਈਏ ਕਿ ਜਿਦਾਂ ਉਹੀ ਕਹਿੰਦੇ ਨਾ ਕਿ ਅਗਲੇ ਦਾ ਆਪਾਂ ਕਹਿੰਦੇ ਆ ਕਿ ਹਾਂ ਵੀ
4: ਜਿੱਦਾਂ ਘਰ ਬਹੁਤ ਵਧੀਆ ਯਾਰ, ਕਿੰਨਾ ਵੱਡਾ ਘਰ ਆ, ਤੇ ਬਟ ਮਿਹਨਤ ਕਿੱਦਾਂ ਅਗਲੇ ਨੇ ਕੀਤੀ ਆ ਉਹਨੂੰ ਹੀ ਪਤਾ ਨਾ, ਕਿ ਦੂਰ ਦੇ ਢੋਲ ਸੁਹਾਵ ਨਹੀਂ ਲੱਗਦੇ ਆ, ਬਟ ਉਹਦੇ ਵਿੱਚ ਬੰਦੇ ਦੀ ਮਿਹਨਤ ਕਿੰਨੀ ਲੱਗੀ ਆ ਉਹ ਨੀ ਤੁਸੀਂ ਜਾਣਦੇ।
1: ਇਹ ਵੀ ਕਹਿ ਸਕਦੇ ਹੁਣ ਦੂਜੇ ਦਾ ਘਰ ਬੜਾ ਵੱਡਾ ਆਪਾਂ ਕਹਿੰਦੇ ਬਾਵੀ ਵਾਜਦੀ ਤਾਂ ਮੌਜਾ ਹੀ ਮੌਜਾ ਨੇ, ਘਰ ਦੇ ਅੰਦਰ ਕਲੇਸ਼ ਕਿੰਨਾ ਆਪਾਂ ਨੂੰ ਪਤਾ ਨੀ ਹੁੰਦਾ, ਫਿਰ ਵੀ ਆਪਾਂ ਕਵਾਂਗੇ ਕਿ ਦੂਰ ਦੇ ਢੋਲ ਸੁਹਾਵ ਨਹੀਂ ਲੱਗਦੇ ਆ।
4: ਸਾਰੇ
1: ਦੱਸ ਰਿਹਾ ਦੂਜੇ ਦੇ ਹੱਥਾਂ ਚ, ਤਾਂ ਫਿਰ ਜੈਸਮਿਨ ਸੈਂਡਲਿਸ ਨੇ ਤੇ ਗੈਰੀ ਸੰਧੂ ਨੇ ਮਸ਼ਹੂਰ ਕਰਤੀ ਚੀਜ਼,
4: ਕੀ ਕਹਿਣਾ ਜੀ,
1: ਕਹਿਣਾ ਤਾਂ ਕੋਈ ਨਾ
4: ਭਾਜੀ,
1: ਕਹਿ ਕੇ ਤਾਂ ਗਿਆ ਦੂਜੇ ਨਹੀਂ। ਸਹੀ ਗੱਲ, ਚਲੋ ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ, ਇੰਜੋਏ ਯੋਰ ਟਾਈਮ, ਪੰਜਾਬੀ ਲਹਿਰਾਂ ਨਾਲ ਜੁੜੇ ਹੋ। ਇੱਕ ਅਸੀਂ ਖੁਸ਼ਖਬਰੀ ਤੁਹਾਨੂੰ ਦੇਣੀ ਹੈ ਇੱਕ, ਤੇ ਇੱਕ ਇਨਫੋਰਮੇਸ਼ਨ ਵੀ ਹੈ, ਤੇ ਨਾਲ ਦੀ ਨਾਲ ਤੁਹਾਨੂੰ ਅਸੀਂ ਜਾਣਕਾਰੀ ਜਲਦੀ ਦਿੰਦੇ ਹਾਂ। ਇੱਕ ਨਾ ਮੈਂ ਤੁਹਾਨੂੰ ਇਨਫੋਰਮੇਸ਼ਨ ਜ਼ਰੂਰ ਦੇਵਾਂ, ਪਹਿਲਾਂ ਨਵੀਂ ਕਿਚਨ ਰੈਡੀ ਕਰਾਉਣੀ ਹੈ, ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੇ, ਕਿਚਨ ਬ੍ਰੈਂਡ ਨਿਊ ਤਿਆਰ ਕਰਾਓ, ਬਾਰ ਨਵਾਂ ਤਿਆਰ ਕਰਵਾਓ, ਕਾਊਂਟਰ ਟੌਪ ਨਵੇਂ, ਵੈਨਿਟੀਜ਼ ਨਵੀਆਂ, ਭਾਜੀ ਦਾ ਕੰਮ ਦੇਖੋਗੇ ਨਾ ਸੱਚੀ ਤੁਹਾਡੀਆਂ ਅੱਖਾਂ ਨੂੰ ਵੀ ਚਾਅ ਚੜ ਜੂ ਕਿ ਯਾਰ ਅਸੀਂ ਵੀ ਇੱਦਾਂ ਦਾ ਕੰਮ ਕਰਵਾਉਣਾ। ਸੋ ਨਿਊ ਹਾਈਟਸ ਕਿਚਨ ਮਿਸਟਰ ਜਸਪਾਲ ਭਾਜੀ, ਐਂਡ ਬਿਲਕੁਲ ਫਰੀ ਐਸਟੀਮੇਟ ਸਾਡਾ ਨਾਂ ਲੈ ਦਿਓ, ਡਿਸਕਾਊਂਟ ਵੀ ਮਿਲੂ, ਸਾਡਾ ਨਾਂ ਫਿਰ ਲੈ ਦਿਓ, ਇੱਕ ਡਬਲ ਅੰਡਰਮਾਊਂਟ ਦਾ ਸਿੰਕ ਤੁਹਾਨੂੰ ਨਾਲ ਫਰੀ ਮਿਲੂ, ਨੰਬਰ ਹੈ 416-859-1920, ਜਸਪਾਲ ਰਾਏ ਭਾਜੀ ਦਾ ਨੰਬਰ ਇੱਕ ਵਾਰ ਫਿਰ 416-859-1920, ਤੁਸੀਂ ਬਹੁਤ ਹੀ ਕਮਾਲ ਦਾ ਨੰਬਰ ਵਨ ਕੁਆਲਿਟੀ ਦਾ ਕਿਚਨ ਰੈਡੀ ਕਰਵਾਓ, ਹਾਈ ਕੁਆਲਿਟੀ ਕੰਮ ਵੰਸ ਅਗੇਨ, ਐਂਡ ਹਾਈ ਗਲਾਸ ਮਟੀਰੀਅਲ, ਓਕ, ਐਮ ਡੀ ਐਫ, ਪੀ ਵੀ ਸੀ, ਮੇਪਲ ਵੁੱਡ, ਐਚ ਡੀ ਐਫ ਵੁੱਡ, ਫਰੀ ਐਸਟੀਮੇਟ 416-859-1920, ਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ, ਤੇ ਤੁਹਾਡੇ ਲਈ ਹਾਜ਼ਰ ਨਿਊ ਹਾਈਟਸ ਕਿਚਨ। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ, ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 647-504-1557, ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040, ਬਿਲਕੁਲ 416-477-2040 ਤੇ ਡਾਇਲ ਕਰਕੇ ਐਨੀ ਟਾਈਮ ਤੁਸੀਂ ਸੁਣ ਸਕਦੇ ਹੋ। ਇੱਕ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਅਸੀਂ ਕਰਨ ਜਾ ਰਹੇ ਹਾਂ, ਤੇ ਉਸ ਖੁਸ਼ਖਬਰੀ ਨੂੰ ਸਾਂਝੀ ਕਰਨ ਦੇ ਲਈ ਪੰਜਾਬੀ ਲਹਿਰਾਂ ਦੇ CEO ਮੇਰੇ ਫਾਦਰ ਸਾਹਿਬ ਸਤਿੰਦਰਪਾਲ ਸਿੱਧਵਾ ਜੀ ਆਪਣੇ ਨਾਲ ਜੁੜੇ ਆ। ਜੀ ਵੈਲਕਮ
5: ਜੀ, ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਬੜੇ ਮਾਣ ਅਤੇ ਖੁਸ਼ੀ ਨਾਲ ਤੁਹਾਨੂੰ ਇਹ ਖੁਸ਼ਖਬਰੀ ਦੇ ਰਹੇ ਹਾਂ ਕਿ ਪੰਜਾਬੀ ਲਹਿਰਾਂ ਦੀ ਟੀਮ ਵਿੱਚ ਹੋਰ ਵਾਧਾ ਹੋ ਰਿਹਾ, ਔਰ ਇਹ ਵਾਧਾ ਸਾਡੀ ਕਮਿਊਨਿਟੀ ਦੇ ਬੜੀ ਮੰਨੀ ਪ੍ਰਮੰਨੀ ਇੱਕ ਸ਼ਖਸੀਅਤ ਨੇ, ਬਲਜਿੰਦਰ ਤੰਬੜ ਜੀ, ਜਿੱਥੇ ਉਹ ਲੰਬੇ ਸਮੇਂ ਨਾਲ ਮੀਡੀਆ ਵਿੱਚ ਜੁੜੇ ਹੋਏ ਨੇ ਔਰ ਨਾਇਗਰਾ ਫਾਲ ਵਿੱਚ ਮੇਲਾ ਕਰਵਾਉਣ ਲਈ ਪ੍ਰਸਿੱਧ ਨੇ, ਉੱਥੇ ਕਮਿਊਨਿਟੀ ਦੇ ਸੋਸ਼ਲ ਕੰਮਾਂ ਵਿੱਚ ਵੀ ਬਲਜਿੰਦਰ ਤੰਬੜ ਦੀ ਬੜੀ ਕੰਟਰੀਬਿਊਸ਼ਨ ਆ, ਔਰ ਬਲਜਿੰਦਰ ਤੰਬੜ ਸਾਹਿਬ ਹੁਣ ਪੰਜਾਬੀ ਲਹਿਰਾਂ ਦੀ ਟੀਮ ਦੇ ਮੈਂਬਰ, AM 530 ਦੀ ਟੀਮ ਦੇ ਮੈਂਬਰ ਬਣ ਗਏ ਨੇ, ਅਤੇ ਕੱਲ੍ਹ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਬਲਜਿੰਦਰ ਤੰਬੜ ਜੀ ਆਪਣਾ ਇੱਕ ਹੋਰ ਖੂਬਸੂਰਤ ਰੇਡੀਓ ਪ੍ਰੋਗਰਾਮ ਵਿਰਾਸਤ ਸਵੇਰੇ ਅਰਲੀ ਇਨ ਦਾ ਮਾਰਨਿੰਗ 6 ਵਜੇ ਤੋਂ ਲੈ ਕੇ 7 ਵਜੇ ਤੱਕ ਬਲਜਿੰਦਰ ਤੰਬੜ ਪੇਸ਼ ਕਰਿਆ ਕਰਨਗੇ ਵਿਰਾਸਤ ਪ੍ਰੋਗਰਾਮ, ਜਿਸ ਵਿੱਚ ਨਿਊਜ਼, ਵਿਊਜ਼ ਅਤੇ ਲੋਕਲ ਬਹੁਤ ਸਾਰੀਆਂ ਖਬਰਾਂ ਅਤੇ ਸਾਡੇ ਬਿਜ਼ਨਸ ਪਰਸਨਸ ਦੇ ਸੁਨੇਹੇ ਬੜੇ ਖੂਬੀ ਦੇ ਨਾਲ ਤੁਹਾਡੇ ਤੱਕ ਪਹੁੰਚਾਇਆ ਕਰਨਗੇ। ਅਸੀਂ ਬਲਜਿੰਦਰ ਤੰਬੜ ਜੀ ਨੂੰ ਪੰਜਾਬੀ ਲਹਿਰਾਂ ਅਤੇ AM 530 ਦੀ ਟੀਮ ਦੇ ਮੈਂਬਰ ਬਣਨ ਉੱਤੇ ਵੈਲਕਮ ਕਰਦੇ ਹਾਂ, ਜੀ ਆਇਆਂ ਆਖਦੇ ਹਾਂ। ਅਤੇ ਹੋਰ ਜਾਣਕਾਰੀ ਤੁਸੀਂ ਬਲਜਿੰਦਰ ਤੰਬੜ ਜੀ ਨਾਲ ਫੋਨ ਕਰ ਸਕਦੇ ਹੋ, ਨੰਬਰ ਤੁਹਾਨੂੰ ਨਵੀਂ ਜੀ ਸਾਂਝਾ ਕਰ ਦੇਣ।
1: ਬਿਲਕੁਲ ਲੈਂਦੇ ਤੰਬੜ ਸਾਹਿਬ ਅਤੇ ਇਹਨਾਂ ਦੀ ਵਿਰਾਸਤ ਦੀ ਟੀਮ ਇਹ ਕਮਿਊਨਿਟੀ ਦੇ ਨਾਲ ਬੜਾ ਜੁੜੇ ਨੇ। ਤੁਸੀਂ ਜਿਵੇਂ ਗੱਲ ਕੀਤੀ ਹੈ ਕਿ ਹਰ ਇੱਕ ਕਮਿਊਨਿਟੀ ਦੇ ਸੋਸ਼ਲ ਇਸ਼ੂਜ਼ ਦੇ ਵਿੱਚ ਸ਼ਾਮਿਲ ਹੁੰਦੇ ਨੇ ਜੋ ਆਪਣੇ ਲੋਕਲੀ ਚੱਲ ਰਿਹਾ, ਚਾਹੇ ਪੋਲੀਟਿਕਸ ਦੀ ਗੱਲ ਕਰੀਏ, ਕ੍ਰਾਈਮ ਦੀ ਗੱਲ ਕਰੀਏ, ਅਤੇ ਬੜੀ ਡੂੰਘਾਈ ਦੇ ਨਾਲ ਅਨਾਲਿਸਿਸ ਹਰ ਇੱਕ ਚੀਜ਼ ਦੀ ਕਰਦੇ ਆ। ਸੋ ਤੰਬੜ ਸਾਹਿਬ ਨੂੰ ਅਸੀਂ ਵੈਲਕਮ ਕਰਦੇ ਹਾਂ ਟੂ AM 530। ਐਂਡ ਬਲਜਿੰਦਰ ਤੰਬੜ ਜੀ ਕੱਲ੍ਹ ਨੂੰ ਸਵੇਰੇ 6 to 7 ਜੁੜਨਗੇ ਤੁਹਾਡੇ ਨਾਲ। ਨੰਬਰ ਹੈ 4164512222 ਤੰਬੜ ਸਾਹਿਬ ਦਾ। ਸੋ ਮੰਡੇ ਟੂ ਫਰਾਈਡੇ ਸਵੇਰੇ 6 to 7 ਵਿਰਾਸਤ ਮੀਡੀਆ ਨਾਲ ਜੁੜੋਗੇ ਤੁਸੀਂ। ਨੰਬਰ ਹੈ 4164512222।
5: ਤੁਸੀਂ ਉਹਨਾਂ ਨੂੰ ਮੁਬਾਰਕਬਾਦ ਵੀ ਦੇ ਸਕਦੇ ਹੋ ਅਤੇ ਬਿਜ਼ਨਸ ਪਰਸਨਸ ਨੂੰ ਵੀ ਬੇਨਤੀ ਹੈ ਕਿ ਪ੍ਰਾਈਮ ਟਾਈਮ ਸ਼ੋਅ ਸਵੇਰੇ 6 to 7 ਵਜੇ ਤੱਕ ਬਲਜਿੰਦਰ ਤੰਬੜ ਦੇ ਨਾਲ ਸੰਪਰਕ ਕਰੋ 416-451-2222।
1: ਬਿਲਕੁਲ, ਅਤੇ ਫਿਰ ਤੁਸੀਂ 6 to 7 ਤੰਬੜ ਸਾਹਿਬ ਨੂੰ ਸੁਣਦੇ ਹੋ ਅਤੇ ਉਸ ਤੋਂ ਬਾਅਦ ਜਿਵੇਂ ਕਿ ਆਲਰੇਡੀ ਤੁਸੀਂ ਸੁਣਦੇ ਹੋ ਲਗਾਤਾਰ ਖਬਰਾਂ ਦਾ ਬੁਲੇਟਿਨ ਨੇ ਰਮੇਸ਼ ਹੁਸ਼ਿਆਰਪੁਰੀ ਸਾਹਿਬ ਐਂਡ ਟੀਮ ਸਵੇਰੇ 7 to 8 ਪੇਸ਼ ਕਰਿਆ ਕਰਨਗੇ। ਸੋ ਬਾਕੀ ਸਾਰੀ ਦੀ ਸਾਰੀ ਪ੍ਰੋਗਰਾਮਿੰਗ ਐਂਡ ਹਮੇਸ਼ਾ ਆਪਾਂ ਕਹਿੰਦੇ ਹੁੰਦੇ ਕਿ AM 530 ਦੀ ਇਹੀ ਖੂਬੀ ਹੈ ਕਿ ਤੁਹਾਨੂੰ ਕਿਤੇ ਸਵਿੱਚ ਕਰਨ ਦੀ ਲੋੜ ਨਹੀਂ, ਕਦੇ ਸਟੇਸ਼ਨ ਬੰਦ ਨਹੀਂ ਹੁੰਦਾ, ਲਗਾਤਾਰ ਪ੍ਰੋਗਰਾਮਿੰਗ ਸਵੇਰ ਤੋਂ ਸ਼ਾਮ, ਸ਼ਾਮ ਤੋਂ ਸਵੇਰ ਚੱਲਦੀ ਹੈ।
5: ਔਰ ਤੁਸੀਂ ਵੀ ਅਗਰ ਪੰਜਾਬੀ ਲਹਿਰਾਂ ਦੀ ਟੀਮ ਦੇ ਮੈਂਬਰ ਬਣਨਾ ਚਾਹੁੰਦੇ ਹੋ, ਸਾਡੇ ਕੋਲ ਕੁਝ ਰੇਡੀਓ ਟਾਈਮਿੰਗ ਸਲੋਟਸ ਖਾਲੀ ਹੈ। ਖੁਦ ਪ੍ਰੋਡਿਊਸਰ ਬਣਨਾ ਚਾਹੁੰਦੇ ਹੋ, ਅਸੀਂ ਤੁਹਾਡੀ ਹੈਲਪ ਕਰਾਂਗੇ, ਉਹਦੇ ਵਿੱਚ ਤੁਹਾਨੂੰ ਗਾਈਡ ਕਰਾਂਗੇ ਅਤੇ ਨਾਲ ਦੀ ਨਾਲ ਤੁਹਾਨੂੰ ਰੇਡੀਓ ਇੰਡਸਟਰੀ ਦੇ ਵਿੱਚ ਕਾਮਯਾਬ ਹੋਣ ਵਾਸਤੇ ਪਲੇਟਫਾਰਮ ਦੇਵਾਂਗੇ। ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ 647-504-1557।
1: ਐਂਡ ਮੇਨ ਆਪਾਂ ਕਹਿੰਦੇ ਹੁੰਦੇ ਹਾਂ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਨੇ ਜਿਹੜੇ ਖੁਦ ਕਿਸੇ ਨਾ ਕਿਸੇ ਬਿਜ਼ਨਸ ਦੇ ਵਿੱਚ ਨੇ।
5: ਬਿਲਕੁਲ,
1: ਸੋ ਉਹਨਾਂ ਲਈ ਬਹੁਤ ਹੀ ਇੱਕ ਵਧੀਆ ਮੌਕਾ। ਤੁਸੀਂ ਅਗਰ ਬਿਜ਼ਨਸ ਦੇ ਵਿੱਚ ਹੋ, ਤੁਸੀਂ ਚਾਹੇ 1 ਘੰਟਾ ਪ੍ਰੋਗਰਾਮ ਕਰਨਾ, 2 ਘੰਟੇ ਕਰਨੇ, ਤੁਹਾਨੂੰ ਸ਼ੌਂਕ ਹੈ, ਨਾਲੇ ਆਪਣੀ ਖੁਦ ਦੀ ਬਿਜ਼ਨਸ ਨੂੰ ਪ੍ਰਮੋਟ ਕਰੋ।
5: ਬਿਲਕੁਲ,
1: ਐਂਡ ਇਟਸ ਵੈਰੀ ਗੁੱਡ ਪਲੇਟਫਾਰਮ, ਲੱਖਾਂ ਦੀ ਆਡੀਅੰਸ ਤੁਹਾਡੀ ਜੁੜੀ ਹੈ। ਸੋ ਤੁਹਾਡੇ ਲਈ
5: ਉੱਤਰੀ ਅਮਰੀਕਾ ਵਿੱਚ ਅਜੇ ਵੀ ਜਿਹੜਾ ਰੇਡੀਓ ਇੰਡਸਟਰੀ ਆ ਨਾ, ਸਭ ਤੋਂ ਵੱਧ ਇਫੈਕਟਿਵ ਰੇਡੀਓ ਦੀ ਐਡਵਰਟਾਈਜ਼ਮੈਂਟ ਆ, ਜਿਹੜੀ ਹਰ ਇੱਕ ਦੇ ਕੰਨਾਂ 'ਚ ਪੈਂਦੀ ਹੈ, ਘਰ ਘਰ ਵਿੱਚ ਜਾਂਦੀ ਹੈ, ਹਰ ਕਾਰ ਵੈਨ ਟਰੱਕ ਦੇ ਵਿੱਚ ਰੇਡੀਓ ਹੀ ਚੱਲਦਾ ਹੁੰਦਾ। ਇਸ ਲਈ ਤੁਸੀਂ ਆਪਣੇ ਬਿਜ਼ਨਸ ਨੂੰ ਚਮਕਾਉਣ ਲਈ ਅਤੇ ਬਿਜ਼ਨਸ ਨੂੰ ਕਮਿਊਨਿਟੀ ਦੇ ਨੇੜੇ ਲਿਜਾਣ ਲਈ ਅਤੇ ਆਪਣੇ ਬਿਜ਼ਨਸ ਨੂੰ ਬਹੁਤ ਜ਼ਿਆਦਾ ਪ੍ਰਫੁੱਲਿਤ ਕਰਨ ਲਈ ਤੁਸੀਂ ਰੇਡੀਓ ਇੰਡਸਟਰੀ ਵਿੱਚ ਆਓ ਅਤੇ ਰੇਡੀਓ ਵਿੱਚ ਹੀ ਐਡਵਰਟਾਈਜ਼ਮੈਂਟ ਕਰੋ। ਅਤੇ ਜਾਣਕਾਰੀ ਲਈ ਤੁਹਾਨੂੰ ਨੰਬਰ ਇੱਕ ਵਾਰੀ ਫੇਰ ਦਿੰਦੇ ਹਾਂ 647-1557।
1: ਸੋ ਤੰਬੜ ਸਾਹਿਬ ਦਾ ਮੈਸੇਜ ਵੀ ਆ ਗਿਆ, ਕਹਿੰਦੇ ਥੈਂਕ ਯੂ ਸੋ ਮਚ। ਸੋ ਤੰਬੜ ਸਾਹਿਬ ਵੈਲਕਮ ਐਂਡ ਬਹੁਤ ਸਾਰਾ ਪਿਆਰ ਨਾਲ ਦੀ ਨਾਲ। ਡੈਡ, ਤੁਸੀਂ ਕੱਲ ਮਹਾਨ ਜੋ ਕੀਰਤਨ ਦਰਬਾਰ ਸਾਡੇ ਆਪਣੇ ਸਿੰਘ ਹਰਜੀਤ ਜੀ ਕਰਵਾਉਂਦੇ, ਉਹਦੇ ਵਿੱਚ ਤੁਸੀਂ ਪਹੁੰਚੇ ਅਤੇ ਮੈਨੂੰ ਕੁਝ ਇੱਕ ਨਹੀਂ ਬਹੁਤ ਸਾਰੇ ਮੈਸੇਜਿਸ ਆਏ ਕਿ ਨਵੀਂ ਸਿੱਧਵਾਂ ਸਾਹਿਬ ਦੇ ਬੋਲ ਸੁਣ ਕੇ ਬੜੀ ਖੁਸ਼ੀ ਮਿਲੀ। ਸੋ ਆਪਾਂ ਸਿੰਘ ਹਰਜੀਤ ਜੀ ਨੂੰ ਬਹੁਤ ਸਾਰੀਆਂ ਮੁਬਾਰਕਾਂ ਦਿੰਦੇ ਹਾਂ ਅਤੇ ਬਹੁਤ ਹੀ ਮੈਂ ਕਹਿੰਦਾ ਕਿ ਮਿਹਨਤ ਦੇ ਨਾਲ ਇਹ ਕੀਰਤਨ ਦਰਬਾਰ ਕਰਵਾਇਆ ਗਿਆ। ਸੋ ਆਪਾਂ ਮੁਬਾਰਕਾਂ ਜ਼ਰੂਰ ਦੇ।
5: ਬਿਲਕੁਲ ਨਵੀਂ, ਇਹ ਤਾਂ ਇੱਕ ਮੈਂ ਸਮਝਦਾ ਕਿ ਬ੍ਰੈਂਪਟਨ, ਕੈਲਡਨ, ਉੱਤਰੀ ਅਮਰੀਕਾ ਨੂੰ ਮਾਣ ਮਿਲ ਗਿਆ ਬਹੁਤ ਵੱਡਾ ਕਿ ਇਹ ਜਿਹੜਾ ਸਾਡੇ ਸ਼ਹਿਰ ਦੇ ਵਿੱਚ ਕੀਰਤਨ ਦਰਬਾਰ ਹੋਇਆ। ਸੱਚਮੁੱਚ ਮੈਂ ਕਹਿੰਦਾ ਵੀ ਐਸਾ ਰਸ ਭਿੰਨੜਾ ਉੱਥੇ ਆਨੰਦ ਬਣਿਆ ਹੋਇਆ ਸੀਗਾ ਔਰ ਬਹੁਤ ਵੱਡੀ ਗਿਣਤੀ ਵਿੱਚ, ਮੈਂ ਹਜ਼ਾਰਾਂ 'ਚ ਕਵਾਂ ਅਤੇ ਬਹੁਤ ਹੀ ਜ਼ਿਆਦਾ ਵੱਡੀ ਗਿਣਤੀ 'ਚ 3 ਦਿਨ ਸਿੱਖ ਸੰਗਤਾਂ ਪਹੁੰਚੀਆਂ ਔਰ ਪੰਥ ਦੇ ਮਹਾਨ ਕੀਰਤਨੀਏ ਜਿਹੜੇ ਮਸਾਂ ਆਪਣਾ ਅੱਧਾ ਅੱਧਾ ਪੌਣਾ ਪੌਣਾ ਘੰਟਾ ਪ੍ਰੋਗਰਾਮ ਕਰਦੇ ਆ, ਉਹ ਘੰਟਾ ਘੰਟਾ ਡੇਢ ਡੇਢ ਘੰਟਾ ਪ੍ਰੋਗਰਾਮ ਉਹਨਾਂ ਨੇ ਕੀਤਾ। ਉਹਨਾਂ ਵਿੱਚ ਕੱਲ੍ਹ ਮੈਨੂੰ ਵੀ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਉਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ ਅਤੇ ਨਾਲ ਭਾਈ ਜਗਜੀਤ ਸਿੰਘ ਜੀ ਬਬੀਹਾ। ਇਹ ਨੌਜਵਾਨ ਨਾ ਨਵੀਂ, ਇਹਨੇ ਆਪਣਾ ਇੱਕ ਬ੍ਰੈਂਡ ਤਿਆਰ ਕਰ ਲਿਆ ਔਰ ਕੀਰਤਨ ਦੀ ਇੰਡਸਟਰੀ ਵਿੱਚ ਸੱਚਮੁੱਚ ਹੀ ਜਿਵੇਂ ਅੱਜ ਕੱਲ੍ਹ ਕਲਾਕਾਰਾਂ ਦੀ ਤੂਤੀ ਬੋਲਦੀ ਆ, ਉਸ ਤਰ੍ਹਾਂ ਜਗਜੀਤ ਸਿੰਘ ਹੋਰੀ ਜਿਹੜੇ ਨੇ ਉਹ ਸੰਗਤ ਨੂੰ ਨਾਲ ਦੀ ਨਾਲ ਆਪਣੇ ਜਿਹੜੀ ਕੀਰਤਨ ਕਰਦੇ ਆ ਉਹਦੇ ਨਾਲ ਮੰਤਰ ਮੁਕਤ ਕਰ ਦਿੰਦੇ ਆ।
1: ਐਂਡ ਆਈ ਥਿੰਕ ਇਹ ਜ਼ਰੂਰੀ ਵੀ ਸੀ ਕਿਉਂਕਿ ਬਹੁਤ ਸਾਰੇ ਜਿਹੜੇ ਯੰਗਸਟਰਸ ਨੇ, ਹੁਣ ਤੁਸੀਂ ਮੈਨੂੰ ਅੱਜ ਇੱਕ ਵੀਡੀਓ ਭੇਜੀ ਕਿ ਜਦੋਂ ਕਿਸੇ ਯੰਗਸਟਰ ਨੂੰ ਵੀ ਪਤਾ ਲੱਗਦਾ ਨਾ ਕਿ ਭਾਈ ਜਗਜੀਤ ਸਿੰਘ ਬਬੀਹਾ ਪਹੁੰਚ ਰਿਹਾ ਤਾਂ ਮੱਲੋ ਮੱਲੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੋ ਜਾਂਦਾ।
5: ਔਰ ਸਿੰਘ ਹਰਜੀਤ ਨੇ ਭਾਈ ਜਗਜੀਤ ਸਿੰਘ ਬਬੀਹਾ ਨੂੰ ਦੂਜੀ ਵਾਰੀ ਬੁਲਾ ਕੇ ਮੈਂ ਸਮਝਦਾ ਕਿ ਉਹਨਾਂ ਦਾ ਇੱਕ ਅੱਧਾ ਪ੍ਰੋਗਰਾਮ ਕਰਾਉਣਾ ਵੀ ਔਖਾ, ਤੇ ਉਹ ਤੋਂ ਬਾਅਦ ਭਾਈ ਅਨੰਤ ਵੀਰ ਸਿੰਘ ਜੀ
1: ਪਹਿਲੇ ਵਾਲੇ
5: ਕਿਆ ਕਹਿਣੇ ਨੇ, ਤੇ ਬਹੁਤ ਹੀ ਅਮਰੀਕਾ ਵਾਲੇ, ਔਰ ਨਾਲ ਦੀ ਨਾਲ ਭਾਈ ਸੰਤ ਅਨੂਪ ਸਿੰਘ ਜੀ ਉਨਾ ਸਾਹਿਬ ਵਾਲੇ, ਔਰ ਫਿਰ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ, ਉਹਨਾਂ ਬਾਰੇ ਤਾਂ ਕਹਿਣਾ ਹੀ ਕੀ ਆ, ਪਦਮ ਸ਼੍ਰੀ ਨੇ, ਔਰ ਸੱਚਮੁੱਚ ਉਹਨਾਂ ਦੀ ਰਸਨਾ ਤੇ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦਾ ਵਾਸਾ ਹੁੰਦਾ। ਤੋ ਇਹ ਬਹੁਤ ਹੀ ਕਮਾਲ ਦਾ ਅਲੌਕਿਕ ਦ੍ਰਿਸ਼ ਦੇਖਣ ਵਾਲਾ ਸੀ। ਅੱਜ ਸਾਰਾ ਸੋਸ਼ਲ ਮੀਡੀਆ ਉਹਦੇ ਨਾਲ ਭਰਿਆ ਪਿਆ, ਔਰ ਤਿੰਨ ਦਿਨ ਸੰਗਤਾਂ ਨੇ ਬਹੁਤ ਸੇਵਾ ਕੀਤੀ। ਮੈਂ ਕੱਲ ਜਦੋਂ ਗਿਆ ਤਾਂ ਮੈਨੂੰ ਬੜੀਆਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਮਿਲੀਆਂ, ਔਰ ਉਹਨਾਂ ਨੇ ਸਿੰਘ ਹਰਜੀਤ ਦੀ ਸ਼ਲਾਘਾ ਕੀਤੀ, ਆਪਣੀ ਟੀਮ ਦੀ ਸ਼ਲਾਘਾ ਕੀਤੀ, ਤੇ ਨਾਲ ਦੀ ਨਾਲ ਉੱਥੇ ਬਹੁਤ ਵੱਡੇ ਪੱਧਰ ਉੱਤੇ ਸਾਡੇ ਸਪੌਂਸਰ ਵੀ ਪਹੁੰਚੇ ਹੋਏ ਸੀ, ਜਿਹਨਾਂ ਵਿੱਚ ਭਾਈ ਦਲਬੀਰ ਸਿੰਘ ਜੀ ਕਥੂਰੀਆ, ਜੋ ਕਿ ਪੰਜਾਬੀ ਜੋ ਸਾਡੀ ਚੈਰਿਟੀ ਆਰਗੇਨਾਈਜੇਸ਼ਨ ਆ ਉਹਦੇ ਚੇਅਰਮੈਨ ਨੇ, ਤੇ ਨਾਲੇ ਆਪਣੇ ਪ੍ਰੋਗਰਾਮ ਕਰਦੇ ਰਾਤ ਨੂੰ 10 ਵਜੇ ਦਲਬੀਰ ਕਥੂਰੀਆ ਜੀ ਆਪਣੇ ਵਿਲੇਜ ਆਫ ਇੰਡੀਆ ਤੋਂ, ਤੇ ਨਾਲ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ, ਤੇ ਗੁਰਮੇਲ ਸਿੰਘ ਸੱਗੂ ਜੀ ਨੇ ਸਟੇਜ ਸਕੱਤਰ ਦੀ ਸੇਵਾ ਬੜੀ ਬਾਖੂਬੀ ਦੇ ਨਾਲ ਨਿਭਾਈ। ਆਪਣੇ ਸਪੌਂਸਰ ਉੱਥੇ ਹਰਪ੍ਰੀਤ ਸੈਣੀ ਹੋਰੀ, ਰਵਿੰਦਰ ਬਸਰਾ ਜੀ ਤੇ ਸਿੰਘ ਸਾਡੇ ਪੀਜ਼ਾ ਵਾਲੇ ਤੇ ਬਹੁਤ ਸਾਰੇ ਹੋਰ ਸੇਵਾਦਾਰ ਉੱਥੇ ਆਪਣੀਆਂ ਆਪਣੀਆਂ ਸੇਵਾਵਾਂ ਦੇ ਰਹੇ ਸੀ। ਇਹ ਇੱਕ ਦ੍ਰਿਸ਼ ਵੇਖਿਆ ਹੀ ਬਣਦਾ ਸੀ ਨਵੀਂ, ਕੱਲ੍ਹ ਤੁਸੀਂ ਮਿਸ ਕਰ ਗਏ ਇਸ ਨੂੰ, ਤੇ ਜੇ ਰੱਬ ਨੇ ਚਾਹਿਆ ਅਗਲੇ ਸਾਲ ਆਪਾਂ ਜ਼ਰੂਰ ਇਕੱਠੇ ਚੱਲਾਂਗੇ, ਤੇ ਮੈਂ ਇੱਕ ਵਾਰੀ ਫਿਰ ਜਿੰਨੇ ਸੰਗਤਾਂ ਉੱਥੇ ਪਹੁੰਚੀਆਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ, ਤੇ ਨਾਲ ਦੀ ਨਾਲ ਸਿੰਘ ਹਰਜੀਤ ਨੂੰ ਬੜਾ ਮਾਣ ਪਿਆਰ ਸਤਿਕਾਰ ਉਹਨਾਂ ਨੇ ਸਾਰਿਆਂ ਨੂੰ ਦਿੱਤਾ, ਉਹਨਾਂ ਨੂੰ ਵੀ ਸਾਰਿਆਂ ਨੇ ਮਾਣ ਪਿਆਰ ਸਤਿਕਾਰ ਦਿੱਤਾ, ਤੇ ਆਏ ਹੋਏ ਰਾਗੀ ਜਥਿਆਂ ਦਾ ਅਤੇ ਪ੍ਰਬੰਧਕ ਸੇਵਾਦਾਰਾਂ ਦਾ, ਭਾਈ ਹਰਜਾਪ ਸਿੰਘ ਜੀ ਗਰੇਵਾਲ ਬੜੀ ਸੇਵਾ ਕਰ ਰਹੇ ਸੀ ਉੱਥੇ, ਪ੍ਰਸਿੱਧ ਰੀਅਲਟਰ ਨੇ, ਤੇ ਹੋਰ ਬਹੁਤ ਸਾਰੇ ਜਿਹੜੇ ਗੁਰੂ ਘਰ ਦੇ ਪ੍ਰੇਮੀ ਆ ਉਹ ਸੇਵਾ ਕਰ ਰਹੇ ਸੀ। ਤੋ ਇੱਕ ਵਾਰੀ ਫਿਰ ਇਹ ਮਹਾਨ ਜਿਹੜਾ ਕੀਰਤਨ ਦਰਬਾਰ ਹੈ ਇਹ ਵੀ ਸਾਡੇ ਮੈਂ ਸਮਝਦਾ ਕਿ ਸਾਡੇ ਭਾਈਚਾਰੇ ਵਾਸਤੇ ਇੱਕ ਬੜੀ ਮਾਣ ਵਾਲਾ ਈਵੈਂਟ ਬਣ ਗਿਆ, ਤੇ ਇਹਦੇ ਲਈ ਅਸੀਂ ਆਉਣ ਵਾਲੇ ਸਮੇਂ 'ਚ ਵੀ ਹੋਰ ਇਸ ਤੋਂ ਵਧੀਆ ਇਹਨੂੰ ਸਿੰਘ ਹਰਜੀਤ ਹੋਣੀ ਕਰਾਉਣਗੇ। ਬਹੁਤ ਮਿਹਰਬਾਨੀ
1: ਜੀ, ਥੈਂਕ ਯੂ ਫੋਰ ਯੋਰ ਟਾਈਮ,
5: ਬੜੀ ਮਿਹਰਬਾਨੀ, ਥੈਂਕ ਯੂ। ਹੁਣ ਮਾਈਕ ਮੂਹਰੇ ਆ ਤੇ ਹੁਣ ਮਾਈਕ ਛੱਡਣ ਨੂੰ ਜੀ ਨਹੀਂ ਕਰਦਾ। ਖੈਰ ਬਿਜ਼ਨਸ ਸਾਡੇ ਜਿੰਨੇ ਵੀ ਕੱਲ ਨਵੀਂ ਇਹ ਵੀ ਇਵੈਂਟ ਸੀ, ਕੱਲ 2 ਘੰਟੇ ਮੈਂ ਪ੍ਰੋਗਰਾਮ ਕੀਤਾ ਤੇ ਉਸ ਪ੍ਰੋਗਰਾਮ ਦੇ ਵਿੱਚ ਇੰਨਾ ਫਰਾਈਡੇ ਨੂੰ ਵੀ ਕੀਤਾ, ਤੇ ਬਹੁਤ ਪਿਆਰ ਤੇ ਸਤਿਕਾਰ ਕਮਿਊਨਿਟੀ ਵੱਲੋਂ ਦਿੱਤਾ ਜਾਂਦਾ, ਤੇ ਇਸ ਲਈ ਸਾਰੇ ਸਾਡੇ ਬਿਜ਼ਨਸ ਪਰਸਨ ਦਾ, ਸਾਡੀ ਕਮਿਊਨਿਟੀ ਦਾ ਧੰਨਵਾਦ। ਦੇਖੋ ਇਹਨਾਂ ਦਿਨਾਂ ਵਿੱਚ ਨਾ ਸਭ ਨੂੰ ਇੱਕ ਦੂਜੇ ਦੀ ਲੋੜ ਆ, ਆਪਾਂ ਨੂੰ ਵੀ ਬਿਜ਼ਨਸ ਪਰਸਨ ਬਹੁਤ ਸਹਿਯੋਗ ਦਿੰਦੇ ਆ, ਤੇ ਆਪਣਾ ਵੀ ਫਰਜ਼ ਬਣਦਾ ਕਿ ਜੇ ਬਿਜ਼ਨਸ ਆਪਣੇ ਕੋਲ ਆਇਆ ਤਾਂ ਉਹਨੂੰ ਦਿਲੋਂ ਜਾਨ ਨਾਲ ਪ੍ਰਮੋਟ ਕਰੀਏ। ਇਹਨਾਂ ਦਿਨਾਂ 'ਚ ਬਹੁਤ ਸਾਰੇ ਜਿਹੜੇ ਗਾਰਡਨਿੰਗ ਵਾਲੇ ਬਿਜ਼ਨਸ ਨੇ, ਬਹੁਤ ਸਾਰੇ ਤੁਸੀਂ ਅਗਰ ਇਹਨਾਂ ਦਿਨਾਂ 'ਚ ਫਾਰਮ ਦੇ ਮਾਲਕ ਹੋ, ਤੁਸੀਂ ਪਨੀਰੀ ਵੇਚਣੀ ਚਾਹੁੰਦੇ ਹੋ, ਤਾਂ ਤੁਸੀਂ ਪੰਜਾਬੀ ਲਹਿਰਾਂ ਨਾਲ ਸੰਪਰਕ ਪੈਦਾ ਕਰੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਫਾਰਮ 'ਤੇ ਲਾਈਨਾਂ ਲੱਗ ਜਾਣ। ਤੁਹਾਨੂੰ ਕੋਈ ਵਰਕਰ ਚਾਹੀਦੇ ਆ ਕੰਮ ਕਰਨ ਵਾਸਤੇ ਫਾਰਮਾਂ ਵਿੱਚ, ਪੰਜਾਬੀ ਲਹਿਰਾਂ ਨਾਲ ਸੰਪਰਕ ਪੈਦਾ ਕਰੋ, ਤੁਹਾਡਾ ਕੋਈ ਹੋਰ ਕਾਰੋਬਾਰ ਆ ਪੰਜਾਬੀ ਲਹਿਰਾਂ ਨਾਲ ਸੰਪਰਕ ਪੈਦਾ ਕਰੋ। ਸਵੇਰੇ ਸ਼ਾਮ ਇੱਕ ਹੀ ਨਾਮ ਪੰਜਾਬੀ ਲਹਿਰਾਂ, ਤੇ ਅਸੀਂ ਤੁਹਾਡੇ ਵਾਸਤੇ ਹਾਜ਼ਰ ਹਾਂ। ਜਾਣਕਾਰੀ ਲਈ ਨੰਬਰ ਫਿਰ ਇੱਕ ਵਾਰੀ 647-504-1557।
1: ਬਿਲਕੁਲ, ਥੈਂਕ ਯੂ ਸੋ ਮਚ। ਓਕੇ, ਕੋਈ ਨਾ ਗਾਣਾ ਵੀ ਲਾਵਾਂਗੇ, ਹੁਣ ਕੁਝ ਕਾਲਾਂ ਬੜੇ ਲੰਬੇ ਸਮੇਂ ਤੋਂ ਹੋਲਡ ਤੇ ਨੇ, ਪਹਿਲਾਂ ਤਾਂ ਥੈਂਕ ਯੂ ਫਾਰ ਹੋਲਡਿੰਗ 2587। ਹਾਂਜੀ, ਵੈਲਕਮ। ਦੇਖੋ ਸਾਡਾ ਨਾ ਜਿਵੇਂ ਹੁਣੇ ਡੈਡੀ ਕਹਿ ਕੇ ਗਿਆ ਕਿ ਜਦੋਂ ਮਾਈਕ ਮੂਹਰੇ ਆ ਜਾਵੇ ਛੱਡਣ ਨੂੰ ਜੀ ਨਹੀਂ ਕਰਦਾ।
6: ਉਹ ਤਾਂ ਮੇਰਾ ਵੀ ਨੀ ਕਰਨਾ, ਪਰ
1: ਕਿਆ ਬਾਤ ਹੈ, ਸਵੇਰੇ ਜੁੜਿਓ ਫਿਰ 6 ਵਜੇ ਤੰਬੜ ਸਾਹਿਬ ਨਾਲ।
6: ਸਤਿੰਦਰਪਾਲ ਜੀ ਕੋਲ
1: ਨੀ, ਉਹ ਹੁਣ ਚਲੇ ਗਏ ਸਟੂਡੀਓ ਚੋਂ ਬਾਹਰ, ਦੇਸੀ ਚੱਕੀ ਬਈ ਸਾਰੇ ਇੰਜੋਏ ਕਰਦੇ ਨੇ ਤੇ ਸਿਹਤ ਨੂੰ ਤੰਦਰੁਸਤ ਰੱਖਣ ਲਈ ਦੇਸੀ ਚੱਕੀ, ਬਹੁਤ ਧੰਨਵਾਦ,
6: ਧੰਨਵਾਦ ਪੁੱਤ,
1: ਥੈਂਕ ਯੂ। 5151 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
7: ਹਾਂਜੀ ਠੀਕ, ਵਧੀਆ, ਤੁਸੀਂ ਕਿੱਦਾਂ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਠੀਕ ਠਾਕ।
7: ਪਹਿਲੀ ਗੱਲ ਤਾਂ ਤੁਹਾਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ।
1: ਥੈਂਕ ਯੂ ਜੀ, ਥੈਂਕ ਯੂ
7: ਫਾਰ ਦ ਪ੍ਰੋਗਰਾਮ। ਐਂਡ ਦੂਜੀ ਗੱਲ ਨਵੀਂ ਜੀ, ਐਕਚੁਲੀ ਤੁਹਾਡੇ ਪਾਪਾ ਨੇ ਆ ਕੇ ਸਮਾਗਮ ਦਾ ਜ਼ਿਕਰ ਕੀਤਾ, ਐਕਚੁਲੀ ਮੈਂ ਉੱਥੇ ਗਈ ਸੀਗੀ ਆਪਣੇ ਬੱਚਿਆਂ ਨਾਲ
1: ਜੀ,
7: ਬੱਚਿਆਂ ਨਾਲ ਉਹ ਕਾਲੀ ਕਾਲੀ ਚ ਅਸੀਂ ਲੰਘ ਗਏ, ਉੱਥੇ ਇੱਕ ਬੱਚਿਆਂ ਦੀ ਐਜੂਕੇਸ਼ਨ ਦੀ ਗੱਲ ਚੱਲਦੀ ਸੀਗੀ,
1: ਠੀਕ ਹੈ,
7: ਮੈਨੂੰ ਉਹਨਾਂ ਦਾ ਨੰਬਰ ਚਾਹੀਦਾ ਸੀਗਾ।
1: ਤੁਸੀਂ ਨਾ ਮੈਂ ਤੁਹਾਨੂੰ ਨੰਬਰ ਹਰਜੀਤ ਜੀ ਦਾ ਦਿੰਦਾ ਜਿਨ੍ਹਾਂ ਨੇ ਸਮਾਗਮ ਕਰਵਾਇਆ, ਤੇ ਤੁਸੀਂ ਉਹਨਾਂ ਨੂੰ ਫੋਨ ਕਰ ਲਓ, ਤੁਹਾਨੂੰ ਸਾਰੀ ਜਾਣਕਾਰੀ।
7: ਠੀਕ ਹੈ ਜੀ,
1: ਠੀਕ ਹੈ,
7: ਮੈਨੂੰ ਨੰਬਰ,
1: ਉਹਨਾਂ ਦਾ ਨੰਬਰ ਹੈ ਜੀ 647
7: ਹਾਂਜੀ
1: 448
7: ਹਾਂਜੀ
1: 1000
7: ਓਕੇ ਜੀ,
1: ਠੀਕ ਹੈ ਜੀ,
7: ਠੀਕ ਹੈ
1: ਜੀ, ਬਹੁਤ ਧੰਨਵਾਦ ਜੀ, ਐਨੀ ਟਾਈਮ ਮੋਸਟ ਵੈਲਕਮ, ਥੈਂਕ ਯੂ ਜੀ। 9101 ਹੈਲੋ,
8: ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਕਿਵੇਂ ਹੋ?
8: ਬਿਲਕੁਲ ਵਧੀਆ, ਠੀਕ ਠਾਕ। ਉਹ ਕਹਾਵਤਾਂ ਦੀ ਮੇਰੇ ਦੇ ਨੇ ਜੀ, ਕਹਾਵਤ ਆ ਗਈ, ਲੇਕਿਨ ਹਮੇਸ਼ਾ ਸੱਚੀਆਂ ਹੀ ਹੁੰਦੀਆਂ ਨੇ ਕਹਾਵਤਾਂ ਨਾ
1: ਜੀ।
8: ਉਹ ਕਹਿੰਦੇ ਆਪਣੇ ਬੱਚੇ ਤੇ ਦੂਜਿਆਂ ਦੀ ਬੀਵੀ ਹਰ ਕਿਸੇ ਨੂੰ ਅੱਛੀ ਲੱਗਦੀ ਹੈ।
1: ਅੱਛਾ, ਠੀਕ ਹੈ, ਆਪਣੇ ਬੱਚੇ ਤੇ ਦੂਜਿਆਂ ਦੀ ਬੀਵੀ ਹਰੇਕ ਨੂੰ ਅੱਛੇ ਲੱਗਦੇ ਨੇ, ਠੀਕ ਹੈ, ਐਵੇਂ ਨਾ ਯਾਰ, ਤੁਸੀਂ ਕਿਸੇ ਹੋਰ ਦੀ ਬੀਵੀ ਤੇ ਕਾਹਨੂੰ ਅੱਖ ਰੱਖੀ ਫਿਰਦੇ ਹੋ? ਕਹਾਵਤ ਤਾਂ ਠੀਕ ਹੈ, ਜਿਹੜੇ ਬੰਦੇ ਉਹ ਕਹਾਵਤ ਉਹੀ ਦੱਸਦੇ ਜਿਹੜੇ ਕਹਾਵਤ ਨਾਲ ਜੁੜੇ ਹੁੰਦੇ ਆ। ਨਹੀਂ ਗੱਲ ਤੁਹਾਡੀ ਵੈਸੇ ਠੀਕ ਹੈ, ਚਲੋ ਕੋਈ ਨਾ, ਥੈਂਕ ਯੂ ਸੋ ਮਚ। ਐਵੇਂ ਬੀਵੀਆਂ ਨੇ ਗੁੱਸੇ ਹੋਏ ਨਾ, ਹੈ ਉਹਨਾਂ ਨੇ ਕਹਿਣਾ ਕਿ ਜੇ ਅਸੀਂ ਇੱਦਾਂ ਦੀ ਗੱਲ ਕਹਿਣ ਲੱਗ ਜਾਈਏ ਫਿਰ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ ਆਪਣਾ 9056733337 9056733337 ਤੇ ਗੱਲਬਾਤ ਹੋ ਰਹੀ ਹੈ। ਆਪਣੇ ਬੱਚੇ ਤੇ ਹੋਰਾਂ ਦੀ ਬੀਵੀ ਕਹਿੰਦੇ ਕਿ ਹਰੇਕ ਨੂੰ ਅੱਛੇ ਲੱਗਦੇ ਆ, ਹੈ। ਸੋ ਪ੍ਰੋਗਰਾਮ ਪੰਜਾਬੀ ਦਾ ਤੇ ਨੰਬਰ ਆਪਣਾ 905 673 3337 9056733337 ਦੇ ਉੱਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ। ਓਕੇ, ਸੋ ਦੋ ਤਿੰਨ ਤੁਹਾਨੂੰ ਮੈਸੇਜ ਦੇ ਦੀਏ, ਫਿਰ ਅਗਲੀਆਂ ਕਾਲਾਂ ਤੁਹਾਡੀਆਂ ਕੁਝ ਕੁ ਲੈਣੇ ਆ। ਤੇ ਇੱਕ ਮੈਂ ਜ਼ਰੂਰੀ ਜਾਣਕਾਰੀ ਤੁਹਾਨੂੰ ਮਾਸਟਰ ਜੂਲਰਸ ਦੀ ਦਿੰਦਾ ਹੁੰਦਾ, ਜੂਲਰੀ ਖਰੀਦਣੀ ਹੈ ਨਾ, 3000 ਸਕੁਆਇਰ ਫੁੱਟ ਦੇ ਬੜੇ ਲਗਜ਼ਰੀ ਸ਼ੋਰੂਮ ਦੇ ਵਿੱਚ ਮਾਸਟਰ ਜੂਲਰਸ ਦੀ ਬਹੁਤ ਹੀ ਕਮਾਲ ਦੀ ਲੋਕੇਸ਼ਨ ਖੁੱਲੀ ਆ। ਸੋ ਮਾਸਟਰ ਜੂਲਰਸ ਏਅਰਪੋਰਟ ਐਂਡ ਮੇਫੀਲਡ, ਜਿਹੜਾ ਨਵਾਂ ਪਲਾਜ਼ਾ, ਉੱਥੇ ਤੁਸੀਂ ਪਹੁੰਚੋ, ਏਅਰਪੋਰਟ ਮੇਫੀਲਡ 6231 ਮੇਫੀਲਡ ਰੋਡ ਐਂਡ ਗੇੜਾ ਮਾਰੋ। ਕਿਆ ਬਾਤ ਹੈ, ਸੁੱਖ ਭਾਜੀ ਨਾਲ ਨੇ ਗ੍ਰੈਂਡ ਹੋਮ ਫਰਨੀਚਰ ਤੋਂ, ਸੇ ਗ੍ਰੈਂਡ ਹੋਮ ਫਰਨੀਚਰ ਦੀਆਂ ਸੇਲਾਂ ਦੀ ਇੰਨੀ ਮੈਂ ਕਹਿੰਦਾ ਚਰਚਾ ਨਾ, ਜਿੱਥੇ ਜਾਓ ਹਰੇਕ ਕਹਿੰਦਾ ਯਾਰ ਗ੍ਰੈਂਡ ਹੋਮ ਫਰਨੀਚਰ ਦੀਆਂ ਡੀਲਾਂ ਕਿਤੋਂ ਨਹੀਂ ਮਿਲਦੀਆਂ, ਜਿੱਥੇ ਜਾਓ ਹਰੇਕ ਕਹਿੰਦਾ ਨਵੀਂ ਗ੍ਰੈਂਡ ਹੋਮ ਫਰਨੀਚਰ ਦੀ ਸਰਵਿਸ ਵੀ ਨਹੀਂ ਕਿਤੋਂ ਮਿਲਦੀ। ਅੱਜ ਵੀ ਪਹਿਲਾਂ ਸੁੱਖ ਜੀ ਨੂੰ ਹੈਲੋ ਕਰ ਲਈ, ਸੁੱਖ ਜੀ ਵੈਲਕਮ, ਕੀ ਹਾਲ ਆ?
9: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਬਾਈ ਜੀ।
1: ਮੈਨੂੰ ਅੱਜ ਇੱਕ ਮੈਸੇਜ ਆਇਆ ਤੇ ਉਹ ਕਹਿੰਦੇ ਕਿ ਭਾਜੀ ਜੋ ਡੀਲਾਂ ਸੁੱਖ ਭਾਈ ਦਿੰਦੇ ਆ ਅਸੀਂ ਫਰਨੀਚਰ ਉਹਨਾਂ ਕੋਲ ਲੈਣਾ, ਉਹਨਾਂ ਦਾ ਐਡਰੈਸ ਦਿਓ, ਫਿਰ ਮੈਂ ਤੁਹਾਡਾ ਵਾਕ ਡਰਾਈਵ ਵਾਲੀ ਐਡਰੈਸ ਦੀ ਲੋਕੇਸ਼ਨ ਦਾ ਐਡਰੈਸ ਮੈਂ ਦਿੱਤਾ। ਤੇ ਕਹਿੰਦੇ ਭਾਜੀ ਬਸ ਸੁੱਖ ਭਾਈ ਦੀ ਕਮਾਲ ਹੀ ਹੈ, ਸੋ ਵਾਕ ਡਰਾਈਵ ਤੇ ਐਤਕੀ ਸੱਦਾ ਆਪਾਂ ਦੇ ਰਹੇ ਹਾਂ ਸਭ ਨੂੰ, ਸੋ ਦਈਏ ਜਾਣਕਾਰੀ ਕਿ ਡੀਲਾਂ ਐਤਕੀ ਚੱਲ ਰਹੀਆਂ ਨੇ।
9: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਪਰਿਵਾਰਾਂ ਤੱਕ ਦੇ ਰਹੇ ਹਾਂ ਜੀ। ਇਸ ਵੀਕਐਂਡ ਦੇ ਉੱਪਰ ਨਵੀ ਬਾਈ ਬਹੁਤ ਸਾਰੀ ਇਨਵੈਂਟਰੀ ਜਿਹੜੀ ਆ ਫਲੋਰ ਮਾਡਲ ਕਲੀਅਰ ਆਊਟ ਕੀਤੀ ਜਾ ਰਹੀ ਆ, ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ, ਜਿਹੜੇ ਇੱਕ ਇੱਕ ਦੋ ਦੋ ਪੀਸ ਫਲੋਰ ਤੇ ਜਿਹੜੇ ਕਲੀਅਰ ਆਊਟ ਕੀਤੇ ਜਾਣੇ ਆ, 294 ਵਾਕਰ ਡਰਾਈਵ ਦੇ ਉੱਪਰ 294 ਵਰਕ ਟ੍ਰੈਕ ਦੇ ਉੱਪਰ ਆ ਜਾਇਓ ਸਰ। ਫਰਾਈਡੇ ਨੂੰ ਲਾਈਵ ਲੋਕੇਸ਼ਨ ਵੀ ਪ੍ਰੋਗਰਾਮ ਚੱਲੂਗਾ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਵੀ ਤੁਹਾਨੂੰ ਮਿਲਣਾ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਅੰਡਰ ਕੋਸਟ ਜਿਹੜੀ ਕਲੀਅਰ ਆਊਟ ਕੀਤੀ ਜਾਣੀ ਆ। ਚਾਹੇ ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ ਤੇ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਜਿਹੜੀ ਫਲੋਰ ਮਾਡਲ ਇਨਵੈਂਟਰੀ ਕਲੀਅਰ ਆਊਟ ਕੀਤੀ ਜਾ ਰਹੀ ਆ 294 ਵਾਕ ਡਰਾਈਵ ਦੇ ਉੱਪਰ ਤੇ ਇੱਕ ਮੈਂ ਬੈਡਰੂਮ ਸੈੱਟ ਦੀ ਡੀਲ ਦੇ ਨਾਲ ਬਾਈ ਜੀ ਫਰਾਈਡੇ ਵਾਲੇ ਦਿਨ ਪਰਿਵਾਰ ਪਹੁੰਚ ਜਾਣੇ। ਦੋ ਹੀ ਸੈੱਟ ਨੇ, ਇੱਕ ਫਲੋਰ ਤੇ ਇੱਕ ਬ੍ਰਾਂਡ ਨਿਊ ਪਿਆ। ਲਾਸਟ ਪੀਸ ਜਿਹੜਾ ਤੁਹਾਨੂੰ ਬੈਡਰੂਮ ਸੈੱਟ ਦਿੱਤਾ ਜਾਣਾ ਸੋਲਿਡ ਵੁੱਡ ਦਾ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਡਰੈਸਰ ਮਿਰਰ ਨਾਲ ਸਾਈਡ ਟੇਬਲ ਤੇ ਸਟੇਨਲੈਸ ਸਟੀਲ ਦੇ ਉੱਪਰ ਹੈਂਡਲ ਲੱਗੇ ਹੋਏ ਨੇ ਜਿਹਦੀ ਰੈਗੂਲਰ ਕੀਮਤ $2500 ਸੀ। ਲਾਸਟ ਹੀ ਪੀਸ ਆ ਫਲੋਰ ਮਾਡਲ, ਪੂਰਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਪੂਰਾ ਬੈਡਰੂਮ ਸੈੱਟ $599 ਦਾ, $599 ਦਾ ਦਿੱਤਾ ਜਾਊਗਾ ਤੇ ਕਿੰਗ ਸਾਈਜ਼ ਦਾ ਮੈਟਰਸ ਇਹਦੇ ਨਾਲ ਵੀ ਫ੍ਰੀ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਮਿਲਣੀਆਂ ਨੇ ਵੀਕਐਂਡ ਦੇ ਉੱਪਰ, ਤੁਸੀਂ ਵੀ ਇੱਕ ਚੱਕਰ ਜ਼ਰੂਰ ਲਾਓ। 294 ਵਾਕ ਡਰਾਈਵ, 294 ਵਾਕ ਡਰਾਈਵ, 294 ਵਾਕ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀ ਭਾਜੀ।
1: ਕੀ ਬਾਤ ਹੈ! ਸੋ 294 ਵਾਕ ਡਰਾਈਵ ਗੇਟ ਰੈਡੀ ਐਂਡ ਡੀਲਾਂ ਲੱਗ ਚੁੱਕੀਆਂ, ਪੂਰਾ ਵੀਕ ਪਹੁੰਚੋ ਤੇ ਨਾਲ ਅਸੀਂ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਫਰਾਈਡੇ ਨੂੰ ਕਰ ਰਹੇ ਹਾਂ। 0647 ਹੈਲੋ।
6: ਹਾਂਜੀ ਸਿੱਧੂਆਂ ਸਾਹਿਬ, ਸਤਿ ਸ੍ਰੀ ਅਕਾਲ ਤੁਹਾਨੂੰ ਤੇ ਲਿਸਨਿੰਗ ਨੂੰ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ।
6: ਕੀ ਹਾਲ ਹੈ ਸਿੱਧੂ? ਲੁਧਿਆਣੇ ਤੋਂ ਧਾਲੀਵਾਲ ਬੋਲਦਾ।
1: ਓ ਕੀ ਬਾਤ ਹੈ ਧਾਲੀਵਾਲ ਸਾਹਿਬ, ਬਹੁਤ ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
6: ਬਸ ਕਿਰਪਾ ਤੁਹਾਡੀ, ਸਭ ਬੱਲੇ ਬੱਲੇ ਆ। ਤੁਹਾਡਾ ਰੇਡੀਓ ਸੁਣ ਰਹੇ ਸੀ, ਬਹੁਤ ਵਧੀਆ ਲੱਗ ਰਿਹਾ ਪ੍ਰੋਗਰਾਮ।
1: ਥੈਂਕ ਯੂ ਭਾਜੀ।
6: ਤੇ ਇੱਕ ਕੱਲ ਸਿੱਧੂਆਂ ਸਾਹਿਬ ਨੇ ਜਾ ਕੇ ਚਾਰ ਚੰਨ ਲਾਤੇ ਸਟੇਜ ਨੂੰ।
1: ਕੀ ਬਾਤ ਹੈ!
6: ਤੇ ਬਹੁਤ ਜ਼ਿਆਦਾ ਵਧੀਆ, ਮੈਂ ਕਹਿੰਦਾ ਵਾਟੀ ਕੱਢਤੀ,
1: ਵਾਟੀ ਕੱਢਤੀ। ਥੈਂਕ ਯੂ ਸਰ।
6: ਜਿਵੇਂ ਉਹ ਕਹਿੰਦੇ ਸੀ ਵੀ ਮਾਈਕ ਛੱਡਣ ਨੂੰ ਜੀ ਨਹੀਂ ਕਰਦਾ, ਤੇ ਅਸੀਂ ਵੀ ਚਾਹੁੰਦੇ ਸੀ ਵੀ ਹੋਰ ਇਹਨਾਂ ਤੋਂ ਹੀ ਬੁਲਾਇਆ ਜਾਵੇ।
1: ਥੈਂਕ ਯੂ ਸਰ, ਥੈਂਕ ਯੂ।
6: ਸਿਹਤ ਕਰਕੇ ਸਾਨੂੰ ਲੱਗਦਾ ਨੰਬਰ, ਸਾਨੂੰ ਤਾਂ ਲੱਗਦਾ ਸਟੇਟ ਸੈਕਟਰ ਹੀ ਇਹ ਹੋਣ ਐਕਚੁਅਲੀ।
1: ਨਹੀਂ ਨਹੀਂ, ਥੈਂਕ ਯੂ ਸੋ ਮਚ, ਬਹੁਤ ਧੰਨਵਾਦ ਤੁਹਾਡਾ।
6: ਬਹੁਤ ਵਧੀਆ ਪ੍ਰੋਗਰਾਮ ਸੀ ਤੇ ਤੁਹਾਨੂੰ ਲਾਂਭਾ ਵੀ ਹੈ, ਤੁਸੀਂ ਦੋਨੋਂ ਪਾਸੇ ਮਿਸ ਕਰ ਗਏ।
1: ਹਾਂਜੀ,
6: ਉੱਥੇ ਵੀ ਨਹੀਂ ਪਹੁੰਚੇ ਤੇ ਰੇਡੀਓ ਤੇ ਵੀ ਨਹੀਂ ਪਹੁੰਚੇ।
1: ਹਾਂ ਨਹੀਂ, ਉਹ ਨਾ ਮੇਰੀ ਸਕੇਡਿਊਲਿੰਗ ਦੇ ਵਿੱਚ ਇੱਕ ਗਲਤੀ ਹੋ ਗਈ, ਮੈਂ ਜ਼ਰੂਰ ਪਹੁੰਚਣਾ ਸੀਗਾ, ਮੈਂ ਕਿਤੇ ਆਊਟ ਆਫ ਟਾਊਨ ਸੀਗਾ, ਬਟ ਅਗਲੇ ਸਾਲ ਪੱਕਾ। ਮੈਂ ਪਹੁੰਚੇ ਕੱਲ ਰਾਤ ਲੇਟ ਆ।
6: ਹਾਂ ਨਹੀਂ, ਪਰ ਸੰਗਤਾਂ ਨੇ ਇੰਨਾ ਕੁ ਜ਼ਿਆਦਾ ਉਤਸ਼ਾਹ ਨਾਲ ਸੇਵਾ ਸਿਮਰਨ ਹਰ ਚੀਜ਼ ਮਤਲਬ ਬਹੁਤ ਵਧੀਆ ਕੀਤੀ
1: ਜੀ।
6: ਤੇ ਬਾਕੀ ਤੁਹਾਡੇ ਵੀ ਉਹਦੇ ਚ ਬਹੁਤ ਵੱਡਾ ਯੋਗਦਾਨ ਸੀਗਾ
1: ਜੀ,
6: ਵਾਰ ਵਾਰ ਸੰਗਤਾਂ ਨੂੰ ਜਿਹੜਾ ਹੈਗਾ ਸੀ ਯਾਦ ਕਰਾਇਆ ਜਾ ਰਿਹਾ ਸੀ
1: ਜੀ।
6: ਤੇ ਪਰ ਇੰਟਰਨੈਸ਼ਨਲ ਪ੍ਰੋਗਰਾਮ ਹੋ ਗਿਆ ਹੁਣ ਆਪਣਾ, ਤੇ ਪਰਮਾਤਮਾ ਕਿਰਪਾ ਕਰੇ ਵੀ ਇਦੋਂ ਹੋਰ ਦਿਨ ਦੁੱਗਣੇ ਤੇ ਰਾਤ ਚੁੱਗਣੀ ਤਰੱਕੀ ਤੁਹਾਨੂੰ ਵੀ ਕਰੇ ਤੇ ਆਪਣੇ ਪ੍ਰੋਗਰਾਮ ਨੂੰ ਵੀ ਅੱਗੇ ਹੋਵੇ।
1: ਥੈਂਕ ਯੂ ਸਰ, ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ, ਥੈਂਕ ਯੂ ਸੋ ਮਚ।
6: ਸਿੰਘ ਹਰਜੀਤ ਜੀ ਦਾ ਬਹੁਤ ਧੰਨਵਾਦ, ਕਿਉਂਕਿ ਇੰਨੇ ਵੱਡੇ ਪ੍ਰੋਗਰਾਮ ਜਿਹੜੇ ਹੈਗੇ ਆ ਉਹਨਾਂ ਨੂੰ ਹੈਂਡਲ ਕਰਨਾ
1: ਬਹੁਤ ਮੁਸ਼ਕਲ,
6: ਕਰਨਾ ਬਹੁਤ ਸੌਖੀ।
1: ਸਹੀ ਗੱਲ ਹੈ, ਨਹੀਂ ਥੈਂਕ ਯੂ
6: ਉਹਨਾਂ ਦਾ ਬਹੁਤ ਜ਼ਿਆਦਾ, ਪਰ ਇਸ ਜੋ ਟੀਮ ਦਾ ਬਹੁਤ ਬਹੁਤ ਧੰਨਵਾਦ।
1: ਹਾਂ ਨਹੀਂ, ਟੀਮ ਵਰਕ ਹੀ ਹੈ ਭਾਜੀ, ਥੈਂਕ ਯੂ ਸੋ ਮਚ। ਇੰਗਲਿਸ਼ ਦੇ ਵਿੱਚ ਕਹਿੰਦੇ ਆ ਟੀਮ ਵਰਕ ਮੇਕਸ ਦ ਡ੍ਰੀਮ ਵਰਕ। ਸੋ ਨਹੀਂ, ਬਹੁਤ ਧੰਨਵਾਦ ਤੇ ਹਰਜੀਤ ਜੀ ਨੂੰ ਬਹੁਤ ਬਹੁਤ ਇੱਕ ਵਾਰ ਫਿਰ ਤੋਂ ਤਹਿ ਦਿਲੋਂ ਮੁਬਾਰਕਾਂ ਦਿੰਦੇ ਹਾਂ। ਯਾਦ ਰੱਖੋ ਨਾਲ ਦੀ ਨਾਲ ਤੁਸੀਂ ਜ਼ਰੂਰ ਇੱਕ ਮੈਸੇਜ ਸਬਜ਼ੀ ਮਾਰਕੀਟ ਦਾ, ਸਬਜ਼ੀ ਮਾਰਕੀਟ ਨਾਲੇ ਗਰੋਸਰੀ ਸਟੋਰ ਹੈ ਨਾਲੇ ਰੈਸਟੋਰੈਂਟ ਹੈ ਤੇ 24 ਘੰਟੇ ਖੁੱਲ੍ਹਾ। ਅੱਜ ਹੀ ਸਬਜ਼ੀ ਮਾਰਕੀਟ ਨੇ ਮੈਨੂੰ ਕੁਝ ਡੀਲਾਂ ਭੇਜੀਆਂ, ਵਿਆਹਾਂ ਵਾਸਤੇ ਜਾਗੋ, ਪੱਖੀਆਂ ਤੇ ਬਹੁਤ ਸਾਰਾ ਇਹਨਾਂ ਕੋਲ ਵਿਆਹਾਂ ਦਾ ਸਮਾਨ ਹੈ। ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ ਤੇ ਤੁਸੀਂ ਆਪ ਕਹੋਗੇ ਨਵੀ ਯਾਰ ਵਾਹ ਬਈ ਵਾਹ। ਸੋ ਇੱਕ ਵਾਰ ਤੁਸੀਂ ਪਹੁੰਚੋ, ਛੱਜ ਵੀ ਤੁਹਾਨੂੰ ਇੱਥੋਂ ਮਿਲ ਰਹੇ ਨੇ, ਜਾਗੋਆਂ ਮਿਲ ਰਹੀਆਂ ਨੇ ਐਂਡ ਹੋਰ ਬਹੁਤ ਸਾਰਾ ਸਮਾਨ, ਹੀਲੀਅਮ ਵਾਲੇ ਬਲੂਨ ਮਿਲ ਰਹੇ ਹੈ, ਕੋਈ ਵੀ ਬੱਚਿਆਂ ਦੇ ਪਾਰਟੀ ਲਈ ਕਾਰਟੂਨ ਬਲੂਨਸ, ਬਰਥਡੇ ਬਲੂਨਸ ਤੇ ਸਪੈਸ਼ਲ ਲੈਟਰਸ ਵਾਲੇ ਵੀ ਤੁਹਾਨੂੰ ਬਲੂਨਸ ਇੱਥੇ ਮਿਲ ਰਹੇ ਨੇ, ਸਪੈਸ਼ਲ ਲੈਟਰਸ ਤੇ ਨਾਲ ਹੋਰ ਕੀ ਮਿਲ ਰਿਹਾ, ਢੋਲਕੀਆਂ ਰੈਂਟ ਵੀ ਕਰ ਸਕਦੇ ਹੋ, ਵੈਜ ਜਾਂ ਨੋਨ ਵੈਜ ਕੇਟਰਿੰਗ ਦੇ ਵਿੱਚ ਵੀ ਮਾਹਰ ਨੇ, ਲਾਈਵ ਜਲੇਬੀ ਸਟੇਸ਼ਨ ਵੀ ਲਗਾ ਸਕਦੇ ਹੋ ਇਹਨਾਂ ਕੋਲੋਂ। ਤੁਸੀਂ ਇੱਕ ਵਾਰ ਪਹੁੰਚੋ ਸਬਜ਼ੀ ਮਾਰਕੀਟ, 24 ਘੰਟੇ 7 ਦਿਨ ਤੁਹਾਡੇ ਲਈ ਓਪਨ ਨੇ, 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਜਾਂ 10 ਲੋਰਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ। ਨੋਨ ਵੈਜ ਫਿਸ਼ ਪਕੌੜਾ, ਚਿਕਨ ਪਕੌੜਾ, ਚਿਕਨ ਕਬਾਬ, ਚਿਕਨ ਟਿੱਕਾ, 24 ਘੰਟੇ ਦੋਨਾਂ ਲੋਕੇਸ਼ਨਾਂ ਤੋਂ ਸਬਜ਼ੀ ਮਾਰਕੀਟ। ਦੋ ਬੋਲ ਸੁਣੀਏ ਫਿਰ ਵਾਪਸ ਆਉਂਦੇ ਹਾਂ।

ਵਾਹ ਬਈ ਵਾਹ ਯਾਰ, ਜੋ ਵੀ ਹੈ ਜੈਸਮਿਨ ਸੈਂਡਲਸ ਨੇ ਫੱਟੇ ਚੱਕਤੇ ਹੈ ਹੁਣ ਧੁਰੰਦਰ ਦੇ ਵਿੱਚ। ਜੈਸਮਿਨ ਜੈਸਮਿਨ ਹੋ ਗਈ ਅਤੇ ਔਨਲਾਈਨ ਤੁਸੀਂ ਦੇਖੋ, ਆਈ ਥਿੰਕ ਮੋਸਟ ਸਟ੍ਰੀਮਡ ਆਰਟਿਸਟ ਹੈ ਨਾ ਇੰਡੀਆ ਦੀ ਫੀਮੇਲ ਆਰਟਿਸਟ ਐਟਲੀਸਟ ਜੈਸਮਿਨ, ਅਤੇ ਧੁਰੰਦਰ ਦੇ ਤਕਰੀਬਨ ਸਾਰੇ ਗੀਤਾਂ ਦੇ ਵਿੱਚ ਜੈਸਮਿਨ। ਸੋ ਯੂ ਨੋ ਕੂਡੋਸ ਟੂ ਹਰ ਜਿਹਨੂੰ ਕਹਿੰਦੇ ਹੁੰਦੇ ਆ, ਅਤੇ ਫੱਟੇ ਚੱਕਤੇ ਕੁੜੀ ਨੇ ਫਿਰ ਵੀ। ਸੋ ਪ੍ਰੋਗਰਾਮ ਪੰਜਾਬੀ ਨਾ, ਅਤੇ ਸਟੂਡੀਓ ਦਾ ਨੰਬਰ ਹੈ 9056733337। ਇੱਕ ਤਾਂ ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਗੱਡੀ, ਐਕਿਰਾ ਦਾ ਐਸ ਯੂ ਵੀ ਲੈਣਾ। ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਬਾਈ ਜੀ ਅਤੇ ਕਰਨ ਸ਼ਰਮਾ ਬਾਈ ਜੀ। ਏਰੀਅਨ ਮਿਲਸ ਐਕਿਰਾ 9058285800, ਦੋਨੋਂ ਸਾਡੇ ਵੀਰ ਮੈਨੇਜਰ ਨੇ ਐਕਿਰਾ ਦੇ, ਨਿੱਕੀ ਮੋਟੀ ਗੱਲ ਨਹੀਂ। 9058285800। ਐਂਡ ਇੰਡੀਆ ਦੀਆਂ ਟਿਕਟਾਂ, ਤੁਸੀਂ ਜਾਣਾ ਇੰਡੀਆ ਜਾਂ ਇੰਡੀਆ ਤੋਂ ਤੁਹਾਡੇ ਪੇਰੈਂਟਸ ਹੁਣ ਇੱਥੇ ਆ ਰਹੇ ਆ, ਕੋਈ ਯਾਰ ਦੋਸਤ ਹੈ, ਤੁਸੀਂ ਇੱਥੋਂ ਇੱਥੇ ਆਉਣਾ ਵਾਪਸ, ਤਾਂ ਦੁਆਬਾ ਟਰੈਵਲ ਇੰਡੀਆ ਦੀਆਂ ਟੋਪ ਦੀਆਂ ਟਿਕਟਾਂ, ਟੋਪ ਦੇ ਰੇਟ 905-796-7878 ਦੁਆਬਾ ਟਰੈਵਲ, 9057967800 ਦੁਆਬਾ ਟਰੈਵਲ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਯਾਦ ਰੱਖੋ, 9057967800 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਇਹ ਹੋ ਗਿਆ ਦੁਆਬਾ ਟਰੈਵਲ ਦਾ ਮੈਸੇਜ, ਅਤੇ ਉਸਦੇ ਨਾਲ ਨਾਲ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲੇ ਫਿਰ ਕਹਿੰਦੇ ਆ, ਯਾਰ ਅਸੀਂ ਡੀਲਾਂ ਲਾਈਆਂ ਬਾਏ ਵਨ ਗਿੱਟ ਵਨ ਫ੍ਰੀ ਵਾਲੀਆਂ, ਕਿਉਂ ਨਾ ਡੀਲਾਂ ਲਓ ਅਤੇ ਮੌਜਾਂ ਲੁੱਟੋ।

0: आप भी अपनी फैमिली और दोस्तों के साथ जरूर आएं। वेज थाली, चना भटूरा, अमृतसरी कुलचे का स्वाद बाय वन गेट वन ऑफर के साथ जरूर उठाएं। फ्रॉम 10 AM टू 8 PM सिंपली इंडियन स्वीट्स एंड रेस्टोरेंट सर्विंग यू फ्रॉम 3 लोकेशन 15 फेंटर वे 85 मॉन्टपेलियर स्ट्रीट 275 गार्डन ब्रूक ट्रेल इन ब्रैम्पटन।
1: वाह जरूर सिंपली इंडी ते पहुंचो। सो सी ना गल अज कुदरती चल पई कर रहे सी हुण इंग्लिश दे विच कहिंदे आ द ग्रास इज ऑलवेज ग्रीनर ऑन द अदर साइड। ते मैं पुछ रहे सी यार कि पंजाबी च इहनू कहना वी की कहांगे वी जिहड़ी चीज़ तुहाडे कोल नहीं हैगी उही तुहानू चंगी लगदी आ। एक वीर कहिंदा कि लड्डू दूजे दे हत्थां च चंगा लगदा ते आप खाइए तंग करदा। एक वीर उन्हें कहिंदे कि दूजे दे हत्थ दे विच कही चलदी सौखी लगदी आ या दूजे दे मोढ़े ते बंदूक चलदी सौखी लगदी है। एक वीर कहिंदे दूर दे ढोल सुहावणे लगदे ने। एक बाई जी कहिंदे कि अपने बच्चे ते दूजे दी बीवी हरेक नूं चंगी लगदी है। चलो ये चलो फिर भी हासा मखा लई है बट होर कोई चीज़ां तुहाडे मन च जे आउंदियां ने वी द ग्रास इज ऑलवेज ग्रीनर ऑन द अदर साइड तां की कहना होवे। नंबर है अपना 905-673-3337 9056733337905673337 अपना फोन नंबर है। याद रखो फैशन आईक्यू नू क्योंकि फैशन आईक्यू ने बड़ी डीलां लातियां। तुसी हुण कस्टम कुर्ते पजामे कस्टम शेरवानियां वहवां लई कस्टम कोई कोट पैंट लैणे आ 1 किलो दूजा 25% ऑफ तुहाडे व्याह आ रहे आ घरां च ते 15-20 मैचिंग कुर्ते पजामे तैयार करवाउणे आ। फैशन आई क्यू 905-453-2225 फैशन आई क्यू एयरपोर्ट डेरी क्वीन कैनेडी मैकवीन मेफील्ड लेडीज सूट अप टू 50% ऑफ ने। 5 बेडशीट लो $50 च हैवी कंबल ते रजाई 1 किलो दूजा 25% ऑफ 905-453-2225 फैशन आई क्यू। हाँ जी 3022 वेलकम।
2: थैंक यू नवी। मैं क्या जिदा वो कह के नहीं गए सके पहला लास्ट कॉल के दूजे दी बीवी ते आपदे बच्चे ज्यादा वधिया लगदे आ हना। ओदा ही जिवें आ सोंग च कहंदे नहीं के लड्डू दूजे दे हत्थां चंगा लगदा आप खाइए तंग करदा ओवें पंजाबी च कहावत आ कहंदे आ वी दूजे दी थाली च ना हमेशा लड्डू वड्डा ही लगदा
1: आ। इह वी कहंदे आ बिलकुल
2: हाँ कि ओदे कोले इन्ना कुछ आ ओदे कोले ए मेरे कोले नहीं हैगा ए तां ओ अगले हो सकदा थोड़े कोले ओदे नालों दुगणा होवे हना। पर आपां नूं लगदा आ कि ओ पंजाबी च जिवें कह दिंदे आ कि दूजे दे थाली दे विच
1: थाली च लड्डू वड्डा
2: लगदा आपदी थाली च छोटा लगदा आ।
1: हां नहीं आपां नाले ना कंपेयर बहुत करदे आ पंगा ही इह मतलब दा अद्धिआं नूं बीमारी तां है कि आपां हरेक नाल ही कंपेयर करन लग पैंदे आ।
2: ਜਿਵੇਂ ਜਿਵੇਂ ਕਈ ਲੋਕੀ ਕਹਿ ਦਿੰਦੇ ਆ ਕਿ ਜਿਵੇਂ ਹੁਣ ਅੱਜ ਕੱਲ ਜਿਵੇਂ ਬਹੁਤ ਸੁਣਨ ਚ ਆਇਆ ਕਿ ਮੈਂਟਲ ਹੈਲਥ ਦਿਸ ਐਂਡ ਦੈਟ ਬਲਾ ਬਲਾ ਬਲਾ ADHD ਕਈ ਲੋਕਾਂ ਨੂੰ ਹੁੰਦੀ ਆ ਹਨਾ। ਕਈ ਲੋਕੀ ਇਹਨੂੰ ਬਿਮਾਰੀ ਦੇ ਤੌਰ ਤੇ ਲੈਂਦੇ ਆ ਪਰ ਇਹ ਬਿਮਾਰੀ ਤਾਂ ਨੀ ਹੈਗੀ ਇਹ ਸੁਪਰ ਪਾਵਰ ਆ ਤੁਹਾਡੇ ਵਿੱਚ ਕਿਉਂਕਿ ਤੁਸੀਂ ਇੱਕੋਦਮ ਐਡਜਸਟ ਕਰ ਲੈਂਦੇ ਆ ਕਿ ਹਾਂ ਕੀ ਹੋ ਰਿਹਾ ਆਪਣੇ ਇੱਧਰ ਉੱਧਰ ਉਵੇਂ ਜਿਵੇਂ ਹੁਣ ਤੁਸੀਂ ਉਹ ਇੰਗਲਿਸ਼ ਚ ਪੁੱਛਿਆ ਨਾ ਕਿ ਗ੍ਰਾਸ ਗ੍ਰੀਨਰ ਲੁੱਕਸ ਔਨ ਦੀ ਅਦਰ ਸਾਈਡ ਦਿਸ ਐਂਡ ਦੈਟ ਰਾਈਟ।
1: ਦੂਜੇ ਦੀ ਥਾਲੀ ਚ ਲੱਡੂ ਹਮੇਸ਼ਾ ਵੱਡਾ ਹੀ ਲੱਗਦਾ। 7214 ਹੈਲੋ
3: ਹੈਲੋ ਨਵੀ ਕੀ ਹਾਲ ਆ ਤੁਹਾਡੇ ਭਾਈ?
1: ਵਧੀਆ ਜੀ ਕਿਵੇਂ ਹੋ?
3: ਗੁੱਡ
1: ਗੁੱਡ ਗੁੱਡ ਬਹੁਤ ਚਿਰਵਾ ਗੱਲ ਹੋਈ ਆ ਵੈਸੇ ਚਿਰ ਵੀ ਨਹੀਂ ਠੀਕ ਕਰ ਲੈਣਾ ਮੈਂ ਤਾਂ ਵੈਸੇ। ਹਾਂਜੀ ਵੈਲਕਮ ਬਹੁਤ ਕੋਈ ਨਾ ਫਿਰ ਤੁਹਾਡੇ ਬੱਚੇ ਸੁਣ ਲਿਆ ਕਰਨਗੇ।
3: ਇੱਕ ਤਾਂ ਨਵੀਂ ਜੈਜੀ ਵੀ ਤੇ ਮਾਨਕ ਦਾ ਯਾਰ ਦੁੱਲਾ ਬਾਰੀ ਕਿਹੜਾ ਸੀਗਾ ਸਿੰਘ ਦੋਨਾਂ ਨੇ ਇਕੱਠਾ ਲਾਇਆ ਜਾਂ ਸੁਣਾ ਦੇ ਆ ਚੀਜ਼ ਆ ਘਰ ਦਾ
1: ਜੈਜੀ ਵੀ ਤੇ ਮਾਨਕ ਸਾਹਿਬ ਦਾ ਸੁਣਾ ਦੇਣੇ ਆ ਜੀ।
3: ਹਾਂ ਉਹਨਾਂ ਨੇ ਦੋਨਾਂ ਨੇ ਗਾਇਆ ਯਾਰ ਕਾਫੀ ਟਾਈਮ ਹੋ ਗਿਆ ਮੇਰਾ ਕਹਿੰਦਾ ਗਾਣੇ ਨੂੰ ਤਾਂ ਹੋ ਗਿਆ 14-15 ਸਾਲ ਆਏ ਨੂੰ।
1: ਅੱਛਾ
3: ਗਾਣਾ ਹਾਂ ਬਹੁਤ ਵਧੀਆ ਯਾਰ ਉਹਦੇ ਵਿੱਚ ਸ਼ੇਰ ਲਿਆ ਗਾਉਂਦਾ ਮਾਨਕ ਮੂਹਰੇ ਗਊ ਮੂਹਰੇ
1: ਸ਼ੇਰ ਤੇ ਉਹਦੀ ਉਹਦਾ ਮਾਸ ਵੀ ਨਹੀਂ।
3: ਹਾਂ ਬਸ ਬਸ ਬਸ ਬਸ ਨਵੀ ਹੋਈ ਮਾਨਕ ਤੇ ਜੈਜੀ ਵੀ ਆ ਦੋਨਾਂ ਦਾ ਲੰਡਨ ਕਿਤੇ ਸ਼ੋਅ ਦਾ ਕਿਤੇ
1: ਲਾ ਦਿੰਦੇ ਲਾ ਦਿੰਦੇ ਜ਼ਰੂਰ ਜ਼ਰੂਰ ਪੱਕਾ ਹੁਣ ਲਾ ਦਿੰਦੇ ਮੈਂ ਲੱਭ ਲੈਣਾ ਤੇ ਅਸੀਂ ਯਾਰ ਉਹ ਗਾਣੇ ਤੇ ਕਿਹੜਾ ਅਸੀਂ ਇੰਟਰੋਡਕਸ਼ਨ ਕੀਤੀ ਸੀ ਮਾਣਕ ਸਾਹਿਬ ਦੇ ਸ਼ੇਅਰ ਨਾਲ ਹੁਣ ਮੈਨੂੰ ਯਾਦ ਨਹੀਂ ਗਾਣੇ ਦਾ ਟਾਈਟਲ ਕਿਹੜਾ ਪਰ ਕੋਈ ਨਾ ਲੱਭ ਲੈਣੇ ਆ 7353 ਹੈਲੋ ਜੀ ਵੈਲਕਮ
4: ਲਵੀ ਜੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ
4: ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਲੋਕ ਬੋਲਣ ਵਾਲੇ ਤਾਂ ਬਹੁਤ ਆ ਪਰ ਹਰ ਬੋਲਣ ਵਾਲਾ ਹੋਸਟ ਵੀ ਨਹੀਂ ਹੋ ਸਕਦਾ
1: ਨਹੀਂ ਨਹੀਂ ਥੈਂਕ ਯੂ ਸਰ
4: ਥੈਂਕ ਯੂ ਥੈਂਕ ਯੂ
1: ਜੀ ਠੀਕ ਹੈ 5163 ਹੈਲੋ
5: ਹਾਂਜੀ ਨਵੀਂ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ
5: ਕਹਾਵਤ ਤਾਂ ਸਾਰੇ ਕਹੀ ਜਾਂਦੇ ਦੂਜੇ ਦੇ ਥਾਲੀ ਚ ਲੱਡੂ ਵੱਡਾ ਲੱਗਦਾ ਦੂਜੇ ਦੇ ਥਾਲੀ ਚ ਲੱਡੂ ਵੱਡਾ ਲੱਗਦਾ ਇਹ ਕਹਾਵਤ ਆਈ ਕਿੱਥੋਂ
1: ਹੁਣ ਤੁਸੀਂ ਦੱਸ ਦੋ
5: ਜਿੰਨਾ ਮੈਨੂੰ ਲੱਗਦਾ ਪੁਰਾਣੇ ਜ਼ਮਾਨੇ ਦੇ ਵਿੱਚ ਮੈਂ ਇੰਨੇ ਪੁਰਾਣੇ ਜ਼ਮਾਨੇ ਵਿੱਚ ਤਾਂ ਹੈ ਵੀ ਨੀ ਲੇਕਿਨ ਜੋ ਮੈਂ ਹੰਡਾਇਆ ਉਹ ਜਦੋਂ ਅਸੀਂ ਕਿਸੇ ਵਿਆਹ ਸ਼ਾਦੀ ਚ ਜਾਂਦੇ ਸੀ ਕਿਸੇ ਘਰ ਰੋਟੀ ਖਾਣ
1: ਜੀ
5: ਤਾਂ ਆਪਣੇ ਘਰੋਂ ਥਾਲੀ ਲੈ ਕੇ ਜਾਂਦੇ ਸੀ
1: ਅੱਛਾ
5: ਪਿੰਡਾਂ ਦੇ ਵਿੱਚ ਆਪਣਾ ਥਾਲੀ ਕੌਲੀ ਗਲਾਸ ਆਪਣਾ ਲੈ ਕੇ ਜਾਣਾ ਆਪਣਾ ਓਦਾਂ ਹੀ ਲੈ ਕੇ ਆਉਣਾ ਵਾਪਸ
1: ਅੱਛਾ
5: ਉਹ ਜਦੋਂ ਲੱਡੂ ਵਰਤਾਉਂਦੇ ਹੁੰਦੇ ਸੀ ਨਾ ਲਾਈਨ ਲੱਗ ਜਾਂਦੀ ਸੀ ਬੈਠ ਲਾਈਨਾਂ 'ਚ ਬੈਠਦੇ ਹੁੰਦੇ ਸੀਗੇ ਉਹ ਇੱਕ ਲੱਡੂ ਕਿਸੇ ਨੇ ਦੋ ਦੋ ਜਲੇਬੀਆਂ ਪਾਈ ਜਾਣੀਆਂ ਕਿਸੇ ਨੇ ਇੱਕ ਲੱਡੂ ਇੱਕ ਜਲੇਬੀ ਪਾ ਦੇਣੀ ਉਹ ਦੂਜੇ ਦੀ ਥਾਲੀ ਵੱਲ ਜਾਣਾ ਦੇਖਦੇ ਸੀ ਲੋਕ
1: ਅੱਛਾ
5: ਵੀ ਉਹਦੀ ਥਾਲੀ ਵਿੱਚ ਕਿਆ ਪਾਇਆ ਮੇਰੀ ਥਾਲੀ 'ਚ ਕੀ ਪਾਇਆ
1: ਕੀ ਪਾਇਆ ਠੀਕ ਹੈ ਠੀਕ
5: ਹੈ ਥਾਲੀਆਂ ਤਾਂ ਸਾਰਿਆਂ ਨੇ ਨੰਗੀਆਂ ਪਈਆਂ ਨੇ ਉੱਥੇ
1: ਹਾਂ ਹਾਂ ਹਾਂ
5: ਸਾਰਿਆਂ
1: ਨੂੰ ਵਰਤਾ ਰਿਹਾ
5: ਚਲੋ
1: ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਤੇ ਪ੍ਰੋਗਰਾਮ ਹੈ ਪੰਜਾਬੀ ਦਾ ਤੇ 905-673-33 ਕੁਝ ਕਾਲਾਂ ਥੋੜੀਆਂ ਇਕੱਠੀਆਂ ਗਈਆਂ ਦੁਬਾਰਾ ਤੋਂ ਕਰ ਸਕਦੇ ਹੋ 905-673-3337 ਤੁਸੀਂ ਨਵੀਂ ਰੂਫ ਲਗਵਾਉਣੀ ਹੈ ਤੁਸੀਂ ਰੂਫ ਦੀ ਰਿਪੇਅਰ ਕਰਵਾਉਣੀ ਹੈ ਯਾਦ ਰੱਖੋ ਹਮੇਸ਼ਾ ਹਮੇਸ਼ਾ ਹਮੇਸ਼ਾ ਇੱਕੋ ਇੱਕ ਟੀਮ ਪੈਸ਼ਨ ਰੂਫਿੰਗ ਗੁਰਲਾਲ ਬਾਈ ਜੀ ਨੂੰ ਫੋਨ ਕਰੋ ਫ੍ਰੀ ਐਸਟੀਮੇਟ ਮੇਰਾ ਨਾਂ ਲੈ ਦਿਓ ਡਿਸਕਾਊਂਟ ਦੇ ਲਈ ਨਿਊ ਰੂਫ ਰੀਰੂਫ ਫਲੈਟ ਰੂਫ ਮੈਟਲ ਰੂਫ ਨਵੇਂ ਗਟਰਸ ਫੇਸ਼ੀਆ ਸੋਫਿਟਸ ਹਰ ਕਿਸਮ ਦੀ ਰੂਫ ਦੀ ਰਿਪੇਅਰ ਗੁਰਲਾਲ ਬਾਈ ਜੀ ਤੋਂ ਵਧੀਆ ਰੇਟ ਇਹਨਾਂ ਤੋਂ ਵਧੀਆ ਕੰਮ ਨਹੀਂ ਕਿਤੋਂ ਮਿਲਣਾ ਮੈਂ ਖੁਦ ਇਹਨਾਂ ਤੋਂ ਕੰਮ ਕਰਵਾਇਆ ਨੰਬਰ ਹੈ 647-919-9913 647-919-9413 647-919-9913 ਗੁਰਲਾਲ ਜੀ ਨੂੰ ਫੋਨ ਕਰੋ ਤੇ ਰੂਫ ਦਾ ਕੋਈ ਵੀ ਕੰਮ ਕਰਵਾਉਣਾ ਇਹਨਾਂ ਕੋਲ ਕਰਵਾਓ 2118 ਹਾਂਜੀ
6: ਸਤਿ ਸ੍ਰੀ ਅਕਾਲ ਮਹਾਰਾਜ
1: ਕਿਵੇਂ ਹੋ
6: ਚੜ੍ਹਦੀ
1: ਕਲਾ ਜੀ ਬੱਲੇ ਬੱਲੇ ਆ ਗਰਮੀ ਕੀਤੀ ਪਈ ਹੈ ਤੁਸੀਂ ਗਰਮੀ ਦਾ ਆਨੰਦ ਮਾਣ ਰਹੇ ਆ
6: ਦੇਖੋ ਭਾਜੀ ਹੁਣ ਇੱਦਾਂ ਨਾ ਕਹੋ ਤੁਸੀਂ
1: ਕਿਉਂ
6: ਗਰਮੀ ਆਈ ਆ
1: ਹਾਂ ਨਹੀਂ ਉਹੀ ਤਾਂ ਮੈਂ ਕਹਿ ਰਿਹਾ ਮੈਂ ਕਿਹਾ ਆਨੰਦ ਮਾਣ ਰਹੇ ਆ
6: ਹਾਂ ਬਿਲਕੁਲ ਬਹੁਤ ਠੰਡੀ ਹਵਾ ਸੋਹਣੀ ਚੱਲਦੀ ਪਈ ਮੈਂ ਗੱਡੀ 'ਚ ਬੈਠਾ ਹਾਂ ਆਰਾਮ ਨਾਲ
1: ਇਹ ਏਸੀ ਦਾ ਵੀ ਆਪਦਾ ਸਵਾਲ ਹੈ ਗੱਡੀ 'ਚ ਏਸੀ ਲੱਗਿਆ ਹੋਵੇ ਤੇ ਬੰਦੇ ਨੂੰ ਫੀਲਿੰਗ ਜੀ ਆਉਂਦੀ ਸਮਰ ਦੀ
6: ਮੈਂ ਤੁਹਾਡਾ ਪ੍ਰੋਗਰਾਮ ਹਮੇਸ਼ਾ ਗੱਡੀ ਬਹਿ ਕੇ ਸੁਣਦਾ
1: ਕੀ ਬਾਤ ਹੈ ਜੀ ਗੱਡੀ 'ਚ ਵਧੀਆ ਨਾਲੇ ਜਿੱਥੇ ਪਹੁੰਚਣਾ ਬੰਦਾ ਚਾਹੇ ਤੁਹਾਡੀ 2-3 ਘੰਟੇ ਦੀ ਡਰਾਈਵ ਆ ਲੱਗਦਾ ਕਿ ਮਿੰਟਾਂ 'ਚ ਪਹੁੰਚ ਕੇ ਪੰਜਾਬੀ ਲੈਣਾ ਸੁਣਦੇ ਸੁਣਦੇ
6: ਪਾਰਕਿੰਗ 'ਚ ਆਪਣੀ ਬੈਠਾ ਥੱਲੇ ਮੈਂ
1: ਅੱਛਾ ਪਾਰਕਿੰਗ 'ਚ ਰਾਤ ਨੂੰ ਨੀਂਦ ਕਿਵੇਂ ਆ ਜਾਂਦੀ ਹੈ
6: ਕੁਛ ਨੀ ਫਰਕ
1: ਅੱਛਾ
6: ਕਦੀ ਪਹਿਲਾਂ ਵੀ ਨੀ ਪਿਆ ਹੁਣ ਵੀ ਨੀ ਪੈਂਦਾ
1: ਚਲੋ ਠੀਕ ਹੈ ਹੋਰ ਸੁਣਾਓ
6: ਹੁੰਦਾ ਸੀ ਭਾਜੀ ਉਹ ਕਹਿੰਦੇ ਸੀ ਹੱਥ ਨਾ ਪਹੁੰਚੇ ਤੂੰ ਕੌੜੀ
1: ਹਾਂ ਕੀ ਹੈ ਤੁਸੀਂ ਥੋੜੇ ਛੇਤੀ ਬੋਲੇ ਤਾਂ ਮੈਨੂੰ ਸੁਣਿਆ ਨੀ ਅੱਛਾ ਹੱਥ ਨਾ ਪਹੁੰਚੇ ਤਾਂ ਥੂ ਕੌੜੀ ਹੈ ਚਲੋ ਥੈਂਕ ਯੂ ਸਰ। ਹੁਣ ਆਪਣੇ ਵਰਗੇ ਜਿਹੜੇ ਪ੍ਰਾਈਵੇਟ ਜੈਟ ਚ ਬੈਠੇ ਨੀ ਆਪਾਂ ਕਹਿਣਾ ਇਹ ਚ ਕੀ ਘੁੰਮਣਾ ਯਾਰ, ਗੱਡੀ ਠੀਕ ਹੈ ਸਾਈਕਲ ਹੀ ਠੀਕ ਹੈ। ਸੋ ਜਿਹੜੀ ਚੀਜ਼ ਨਹੀਂ ਹੈਗੀ ਉਹਨੂੰ ਕਹਿਣਾ ਕਿ ਥੂ ਕੌੜੀ ਹੈ, ਹੈ ਕਿਆ ਬਾਤ ਹੈ। ਓਕੇ, ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ ਕਿ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰ ਲਓ, ਕਰੋ ਸਟ੍ਰੀਮ ਹੈ ਇਹਨਾਂ ਦੀ ਐਪ ਜਿੱਥੇ ਆਈ ਪੀ ਐਲ ਦੇਖੋ, ਜਿੱਥੇ ਮਰਜ਼ੀ ਹੋ ਦੁਨੀਆ 'ਚ ਆਈ ਪੀ ਐਲ ਤੁਸੀਂ ਕਰੋ ਸਟ੍ਰੀਮ ਨਾਲ ਦੇਖੋ, ਐਂਡ ਕਰੋ ਸਟ੍ਰੀਮ ਡੋਟ ਸੀ ਏ ਨਾਲ ਆਈ ਪੀ ਟੀ ਵੀ ਲਗਵਾਓ ਢਿੱਲੋਂ ਵੀਡੀਓ ਦਾ 905-204-1313 9052041313 ਢਿੱਲੋਂ ਵੀਡੀਓ 5077 ਹੈਲੋ
7: ਵਿਆਹ ਸ਼ਾਦੀ ਦੇ ਵਿੱਚ ਨਾ ਲੱਡੂ ਵੰਡਣ ਵਾਸਤੇ ਆਪਣੇ ਸ਼ਰੀਕੇ ਕਬੀਲੇ ਵਿੱਚੋਂ ਆਪਾਂ ਬੁਲਾਉਂਦੇ ਹੁੰਦੇ ਸੀਗੇ, ਤੇ ਉਹ ਲੱਡੂ ਜਦੋਂ ਵੱਟ ਕੇ ਕੋਈ ਕਿਸੇ ਦਾ ਹੱਥ ਵੱਡਾ ਹੁੰਦਾ ਘਪਾਰਾ ਹੁੰਦਾ ਜਿਵੇਂ ਆਪਾਂ ਕਹਿ ਦਿੰਦੇ ਹਾਂ, ਕਿਸੇ ਦਾ ਹਲਕਾ ਹੁੰਦਾ, ਕੋਈ ਵੱਡਾ ਵੱਟੀ ਜਾਂਦਾ, ਕੋਈ ਛੋਟਾ ਵੱਟੀ ਜਾਂਦਾ, ਰਾਈਟ
1: ਜੀ ਜੀ ਜੀ।
7: ਤੇ ਫਿਰ ਐਂਡ ਆਫ ਦ ਡੇ ਫਿਰ ਜਦੋਂ ਉਹ ਵੰਡਣ ਲੱਗਦੇ ਸੀਗੇ, ਕਹਿੰਦੇ ਕਿ ਲਓ ਵੀ ਆਪਾਂ ਦੋ ਦੋ ਇਹਨਾਂ ਦੇ ਚਾਰ ਚਾਰ ਝੋਲੀ ਚ ਪਾ ਦਿਓ, ਜਿਵੇਂ ਉਹ ਵੰਡਣ ਵਾਲਿਆਂ ਨੂੰ ਜਿਵੇਂ ਦਿੰਦੇ ਹੁੰਦੇ
1: ਜੀ ਜੀ।
7: ਤੇ ਉਹ ਨਾਲ ਦੇ ਨੂੰ ਕਹਿੰਦੇ ਯਾਰ ਤੈਨੂੰ ਵੱਡੇ ਪਾਤੇ, ਤੈਨੂੰ ਵੱਡੇ ਆ, ਤੇਰੇ ਵੱਡੇ ਆ। ਇਹ ਵੀ ਗੱਲ ਮੇਰਾ ਖਿਆਲ ਨਾਲ ਮਿਲਦੀ ਜੁਲਦੀ ਆਈ, ਉਹ ਜਿਹੜੇ ਪਹਿਲਾਂ ਭੈਣ ਜੀ ਹੋਣੀ ਕਹਿ ਕੇ ਗਏ।
1: ਅੱਛਾ ਅੱਛਾ ਅੱਛਾ,
7: ਸਹੀ ਲੱਗਦੀ
1: ਵੀ ਤੈਨੂੰ ਵੀ ਆ ਵੀ ਤੈਨੂੰ ਜ਼ਿਆਦਾ ਮਿਲ ਗਿਆ ਮੈਨੂੰ। ਹਰੇਕ ਨੂੰ ਉਹੀ ਹੈ ਨਾ, ਹਰੇਕ ਨੂੰ ਲੱਗਦਾ ਕਿ ਯਾਰ ਮੈਨੂੰ ਜ਼ਿੰਦਗੀ ਚ ਮਿਲੇ ਕੱਖ ਨਹੀਂ, ਇਹਨੂੰ ਹੀ ਮਿਲਦਾ ਜੋ ਮਿਲਦਾ।
7: ਕਿਸੇ ਦਾ ਵੱਡਾ ਵੱਟਿਆ ਹੁੰਦਾ, ਛੋਟਾ ਕਿਸੇ ਦਾ ਥੋੜਾ ਜਿਹਾ ਛੋਟਾ ਵੱਟਿਆ ਹੁੰਦਾ, ਹੱਥ ਦੇ ਮੁਤਾਬਕ ਵੀ ਹੱਥ ਕਿੰਨਾ ਕੁ ਭਾਰਾ ਹਨਾ।
1: ਜੀ ਜੀ,
7: ਖੈਰ ਸਾਰੇ ਠੇਕਾ ਦੇ ਦਿੰਦੇ ਆ, ਸਾਰੇ ਹਲਵਾਈ ਬਣਾ ਕੇ
1: ਹਲਵਾਈ
7: ਦੇ ਦਿੰਦੇ ਆ, ਰਾਈਟ
1: ਜੀ ਜੀ ਜੀ। ਕਹਿੰਦੇ ਨੀ ਲੋਕ ਵੀ ਰੱਬ ਨੇ ਮੈਨੂੰ ਦਿੱਤਾ ਹੀ ਕੱਖ ਨੀ, ਉਹਨੂੰ ਹੀ ਦਿੱਤਾ ਜੋ ਦਿੱਤਾ।
7: ਹਾਂ
1: ਚਲੋ, ਬਹੁਤ ਸ਼ੁਕਰੀਆ ਸਰ, ਥੈਂਕ ਯੂ,
7: ਨੋ ਪ੍ਰੋਬਲਮ,
1: ਥੈਂਕ ਯੂ। ਸੋ ਨੰਬਰ ਹੈ ਆਪਣਾ 9056733337 ਬਿਯੋਂਡ ਆਈਵਰ। ਰੋਮੀ ਬਾਈ ਦੀ ਤੇ ਰੋਮੀ ਦੀ ਟੀਮ ਨੂੰ ਯਾਦ ਰੱਖੋ, ਐਨਕਾਂ ਲੈਣੀਆਂ, ਨਿਗਾਹ ਦੀਆਂ ਲੈਣੀਆਂ, ਤੁਸੀਂ ਚਾਹੇ ਸਨ ਗਲਾਸਿਸ ਲੈਣੀਆਂ ਤਾਂ ਬਿਯੋਂਡ ਆਈਵਰ 9057933937 ਬਿਯੋਂਡ ਆਈਵਰ ਹੰਬਰ ਵੈਸਟਨ ਗੋਰਵੇ 9057933937। ਮੈਂ ਨਾ ਇੱਕ ਨੰਬਰ ਦਿੰਦਾ ਹੁੰਦਾ ਤੁਹਾਨੂੰ, ਗੁਰਕਰਮ ਢੀਂਡਸਾ ਦਾ। ਆਟੋ ਹੋਮ ਜਾਂ ਕਮਰਸ਼ਲ ਇੰਸ਼ੋਰੈਂਸ ਕਰਾਉਣੀ ਹੈ, ਨਹੀਂ ਕੱਟ ਰਹੀ, ਤੁਸੀਂ ਟੈਨਸ਼ਨ ਨਾ ਲਓ, ਇੱਕ ਵਾਰ ਗੁਰਕਰਮ ਨੂੰ ਫੋਨ ਕਰ ਲਓ। ਗੁਰਕਰਮ ਢੀਂਡਸਾ ਆਟੋ ਹੋਮ ਕਮਰਸ਼ਲ ਦੇ ਮਾਹਰ, ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਇਹਨਾਂ ਨੇ। ਨੰਬਰ ਹੈ ਗੁਰਕਰਮ ਦਾ 4168764605 4168764605 ਗੁਰਕਰਮ ਢੀਂਡਸਾ। ਉਹ ਸਾਰੀ ਭਾਅ ਜੀ ਤੁਹਾਡੀ ਕਾਲ ਕੱਟੀ ਗਈ ਸੀ। ਹਾਂਜੀ 2118
8: ਹਾਂਜੀ ਮਹਾਰਾਜ
1: ਜੀ,
8: ਗੱਲ ਮੈਂ ਨਾ ਵੀਕਐਂਡ ਦੇ ਪ੍ਰੋਗਰਾਮ ਸੁਣਦੇ ਪਿਆ ਸੀਗਾ ਰੇਡੀਓ ਤੇ, ਇੰਟਰਨੈਟ ਤੇ ਸੁਣਦਾ ਪਿਆ, ਮੈਨੂੰ ਗਾਣਾ ਬੜਾ ਚੰਗਾ ਲੱਗਿਆ। ਇਹ ਮੈਨੂੰ ਨੀ ਪਤਾ ਪਾਕਿਸਤਾਨੀ ਸਿੰਗਰ ਦਾ ਆ ਕਿ ਆਪਣੇ ਸਿੰਗਰ ਦਾ ਆ, ਬਹੁਤ ਹੀ ਖੂਬਸੂਰਤ ਗੀਤ ਆ। ਅਗਰ ਕਹੋ ਦੋ ਲਾਣਾ ਸੁਣਾਵਾਂ?
1: ਸੁਣਾ ਦੋ ਜੀ।
8: ਗੱਲ ਮੁੱਕੀ ਨਾ ਸਜਨ ਨਾਲ ਮੇਰੀ, ਰੱਬਾ ਵੇ ਤੇਰੀ ਰਾਤ।

0: ਚਾਵੇ ਅੱਜ ਦੀ ਜੇ ਰਾਤ ਦਿੰਦਾ ਥੋੜੀ ਜਿਹੀ ਵਧਾਵੇ ਤੇਥੋਂ ਨਿੱਕੀ ਜਿੰਨੀ ਹੋਈ ਨਾ ਦਲੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ ਗੱਲ ਮੁੱਕੀ ਨਾ ਸਜਨ ਨਾਲ ਮੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ
1: ਵਾਹ ਵਾਹ ਥੈਂਕ ਯੂ

0: ਵਾਹ ਬਈ ਵਾਹ। ਸੋ ਪ੍ਰੋਗਰਾਮ ਪੰਜਾਬੀ ਰਾ 905-673-3337। ਸੁਖਵਿੰਦਰ ਜੀ ਮੈਂ ਕਹਿੰਦਾ ਫੱਟੇ ਹੀ ਚੱਕਤੇ। 905-673-3337 ਨੰਬਰ ਹੈ ਆਪਣਾ। 905-673-3337 905-673-3337 ਆਪਣਾ ਫੋਨ ਨੰਬਰ ਹੈ ਅਤੇ ਲੱਗੀਆਂ ਨੇ ਰੌਣਕਾਂ। 905-673-3337 ਸਟੂਡੀਓ 'ਚ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਕੁਝ ਕਾਲਸ ਕੱਟੀਆਂ ਗਈਆਂ, ਦੁਬਾਰਾ ਤੋਂ ਕਰ ਲਓ ਅਤੇ ਤੁਹਾਡੇ ਲਈ ਹਾਜ਼ਰ ਹਾਂ।
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: garage, one bedroom finished basement apartment, and a separate entrance. A luxurious home in Brampton listed for $799,000. So for more information about these amazing properties, call Team Diamond Ravi Mani at 416-471-4081. 416-471-4081. Team Diamond has the best team available for mortgage consultants, lawyers, and home inspectors. Our in-house mortgage experts provide business loan financing available for first-time buyers, self-employed, and new immigrants. Minimum down payment available. Down payment issues? No problem. Private funds available. Best interest rates guaranteed. Mortgage experts can help you with bad credit or any credit issues. Ask how. So for all your real estate needs under one roof, call Team Diamond Ravi Mani. 416-471-4081. 416-471-4081. Or visit teamdiamond.ca.
1: Wow, best deal on Team Diamond. So studio is talking about. ਨੰਬਰ ਹੈ ਆਪਣਾ 905-673-3337 4883 ਹੈਲੋ
2: ਹਾਂਜੀ ਨਵੀਂ ਭਾਜੀ ਕੀ ਹਾਲ ਭਾਜੀ
1: ਵਧੀਆ ਵੀਰੇ ਕਿਵੇਂ ਹੋ
2: ਬਹੁਤ ਵਧੀਆ ਭਾਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਟੋਪਿਕ ਚੁਣਿਆ ਭਾਜੀ ਅੱਜ ਦਾ ਇਹ ਫੂਡ ਵਾਲਾ ਭਾਈ ਫੂਡ ਦਾ ਮੈਂ ਬਾਹਰ ਜਾਂਦਾ ਭਾਜੀ ਉਸ ਤੋਂ ਪਹਿਲਾਂ ਜੇ ਆਪਾਂ ਕਿਸੇ ਆਪਣੇ ਰੈਸਟੋਰੈਂਟ ਚਲੇ ਜਾਂਦੇ ਹਾਂ ਭਾਜੀ ਤੇ ਚਲੋ ਕਹਿਣਾ ਨਹੀਂ ਚਾਹੀਦਾ ਪਰ ਭਾਜੀ ਪਹਿਲਾਂ ਤਾਂ ਜਿਹੜੀਆਂ ਉੱਥੇ ਸਰਵ ਕਰਨ ਵਾਲੀਆਂ ਹੁੰਦੀਆਂ ਜਿਹੜੇ ਕਾਊਂਟਰ ਦੇ ਹੁੰਦੇ ਕੁੜੀਏ ਏਡੇ ਵੱਡੇ ਵੱਡੇ ਬਾਲ ਨਿਕਲੇ ਭਾਜੀ ਚਿਕਨ ਦੇ ਵਿਚੋਂ ਜੀ ਕੁਆਲਿਟੀ ਦੇ ਵਿਚੋਂ ਜੀ ਕੁਆਲਿਟੀ ਜਿਹੜੀ ਸੀਗੀ ਸੀਗੀ ਭਾਈ ਹਾਲਾਂਕਿ ਇੰਨੀ ਵਧੀਆ ਕੁਆਲਿਟੀ ਬਣਾਉਂਦੇ ਵੀ ਨੀ ਇੱਥੇ ਉਹ ਕੁਆਲਿਟੀ ਨੀ ਲੱਭਦੀ ਜਿਹੜੀ ਆਪਾਂ ਨਾ ਟੇਸਟ ਕਰ ਚੁੱਕੇ ਹਾਂ
1: ਵਿਕਣੀ ਚਾਹੀਦੀ ਹੈ ਕੁਆਲਿਟੀ ਜਿੱਦਾਂ ਦੀ ਮਰਜ਼ੀ ਹੋਵੇ ਹੈ
2: ਭਾਜੀ ਮੈਂ ਕਹਿੰਦਾ ਉਹ ਵੀ ਵੇਚੀ ਜਾਊਗੀ ਪਰ ਪਤਾ ਗੱਲ ਕੀ ਹੈ ਭਾਈ ਜਦੋਂ ਤੁਸੀਂ ਹਨਾ ਆਪਾਂ ਹਨਾ ਆਪਾਂ ਜਾਂਦੇ ਹਾਂ ਨਾ ਕਿਤੇ ਹਨਾ ਕੋਈ ਕਿਸੇ ਰੈਸਟੋਰੈਂਟ ਜਾਂਦੇ ਫੈਮਿਲੀ ਨਾਲ ਜਾਂਦੇ ਜਾਂ ਕੁਛ ਵੀ ਜਾਂਦੇ ਹਾਂ ਪਹਿਲੀ ਗੱਲ ਤਾਂ ਭਾਜੀ ਉਹਨਾਂ ਦੀ ਸ਼ਕਲਾਂ ਜਿਹੜੀ ਬਣੀਆਂ ਹੁੰਦੀਆਂ ਨਾ ਭਾਜੀ ਅੱਧਾ ਮਤਲਬ ਵੈਸੇ ਮਰ ਜਾਂਦਾ ਕੋਈ ਖਾਣਾ ਖਾਣ ਲਈ ਜੀ ਪਤਾ ਛੱਡ ਯਾਰ ਵਾਪਸ ਚੱਲਦਾ ਮੈਂ ਦੋ ਵਾਰ ਭਾਜੀ ਮੈਂ ਇੱਦਾਂ ਗਿਆ ਉਹਨਾਂ ਦੀ ਸ਼ਕਲਾਂ ਦੇਖ ਕੇ ਨਾ ਭਾਈ ਵਾਪਸ ਹੀ ਆ ਗਿਆ ਹਾਲਾਂਕਿ
1: ਆਪਣੀ ਕੁਆਲਿਟੀ ਤੋਂ ਜ਼ਿਆਦਾ ਸਰਵਿਸ ਖਰਾਬ ਹੋਈ ਆ
2: ਸਰਵਿਸ ਬਹੁਤ ਖਰਾਬ ਬਹੁਤ ਜ਼ਿਆਦਾ ਖਰਾਬ ਭਾਜੀ ਬਹੁਤ ਜ਼ਿਆਦਾ ਜੀ ਖਰਾਬ ਆ ਜਿਵੇਂ ਆਪਾਂ ਕਹਿ ਦਈਏ ਨਾ ਬਹੁਤ ਜ਼ਿਆਦਾ ਖਰਾਬ ਆ ਭਾਜੀ ਕਿਉਂਕਿ ਮੈਂ ਤਾਂ ਓਪਨਲੀ ਕਹਿੰਦਾ ਭਾਜੀ ਇਸ ਚੀਜ਼ ਦੀ ਮੈਂ ਹੁਣ ਤਾਂ ਮੈਂ ਨਾ ਉਂਗਲਾਂ ਤੁਹਾਨੂੰ ਨਾਮ ਕੀ ਰਾਸਦਾ ਰੈਸਟੋਰੈਂਟਾਂ ਤੇ ਹਨਾ ਪਰ ਇਹ ਵੀ ਹੁਣ ਹੁਣ ਗਿਣਾਉਂਗਾ ਉਹਨਾਂ ਨੇ ਬਹੁਤ ਵੱਡੀ ਕੋਂਟਰੋਵਰਸੀ ਹੋ ਜਾਣੀ ਆ ਤੁਸੀਂ ਏਦਾਂ ਬੋਲਿਆ ਜੇ ਉਹ ਪਰ ਹਾਂ ਪਰ ਉਹਨਾਂ ਨੂੰ ਚਾਹੀਦਾ ਨਾ ਆਪਣੇ ਸਟਾਫ ਨੂੰ ਕਿਹੜਾ ਏਦਾਂ ਦਾ ਵੈਲ ਵੈਲ ਟ੍ਰੇਨਡ ਰੱਬ ਜਾਣੇ ਉਹਨਾਂ ਨੂੰ ਸੈਲਰੀ ਨਹੀਂ ਦਿੰਦੇ ਜਾਂ ਉਹਨਾਂ ਨੂੰ ਘੱਟ ਸੈਲਰੀ ਦਿੰਦੇ ਕੀ ਆ ਉਹ ਸਾਰਾ ਗੁੱਸਾ ਉਹਨਾਂ ਬਸ ਆਪਣੇ ਕਸਟਮਰ ਦੀ ਗੱਡੀ ਜਾਣਗੇ ਭਾਜੀ
1: ਚਲੋ ਠੀਕ ਹੈ ਨੀ ਥੈਂਕ ਯੂ ਵੀਰੇ ਸੋ ਓਕੇ ਤੁਸੀਂ ਸਰਵਿਸ ਦੀ ਗੱਲ ਕਰਨੀ ਸਰਵਿਸ ਦੀ ਵੀ ਕਰ ਲਓ ਵੀ ਚਲੋ ਇੱਕ ਯੂ ਨੋ ਖਾਣੇ ਵਾਂਗ ਹੀ ਹੈ ਬਟ ਮੈਂ ਚਲੋ ਗੱਲ ਪੁੱਛੀ ਸੀ ਕੁਆਲਿਟੀ ਆਫ ਫੂਡ ਦੀ ਅੱਜ ਅਸੀਂ ਡਿਸਕਸ਼ਨ ਥੋੜ੍ਹੀ ਜਿਹੀ ਕਰ ਰਹੇ ਹਾਂ ਕੀ ਤੁਹਾਨੂੰ ਲੱਗਦਾ ਕਿ ਰੈਸਟੋਰੈਂਟਾਂ ਦੇ ਫੂਡ ਦੀ ਕੁਆਲਿਟੀ ਓਵਰਆਲ ਘਟੀ ਹੈ ਨਾਲ ਤੁਹਾਨੂੰ ਲੱਗਦਾ ਕਿ ਰੈਸਟੋਰੈਂਟਾਂ ਦੀ ਸਰਵਿਸ ਵੀ ਘਟੀ ਹੈ ਦੋਨੋਂ ਚੀਜ਼ਾਂ ਚਲੋ ਤੁਸੀਂ ਦੱਸ ਸਕਦੇ ਹੋ ਨੰਬਰ ਹੈ ਆਪਣਾ 905-673-3337 905-673-3337 1236 ਹੈਲੋ
3: ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ
1: ਵਧੀਆ ਜੀ ਕਿਵੇਂ ਹੋ
3: ਵਧੀਆ ਵਧੀਆ ਠੀਕ ਠਾਕ ਵੀਰੇ
1: ਜੀ
3: ਮੈਂ ਵੀ ਇੱਥੇ ਥੋੜਾ ਜਿਹਾ ਵਿਚਾਰ ਦੇਣਾ ਚਾਹੁੰਦਾ ਵੀ ਮੈਂ ਵੀ ਇੱਕ ਦੋ ਚ ਗਿਆ ਗਾ ਥੋੜਾ ਜਿਹਾ ਕੁਆਲਿਟੀ ਦਾ ਵੀ ਫਰਕ ਹੈ ਵੀਰੇ ਤੇ ਬਾਕੀ ਨਾ ਮੈਂ ਇਸੇ ਇੰਡਸਟਰੀ ਚ ਕੰਮ ਕਰਦਾ ਕਿਉਂਕਿ ਮੈਂ ਡਰਾਈਵਿੰਗ ਦੀ ਜੋਬ ਕਰਦਾ ਮੈਂ ਇਹਨਾਂ ਦੇ ਡਿਲੀਵਰੀਆਂ ਕਰਨਾ ਜਾਂਦਾ ਆਇਲ ਦੀਆਂ
1: ਠੀਕ ਹੈ ਅੱਛਾ ਇਹਨਾਂ ਦੇ ਆਇਲ ਦੀਆਂ ਡਿਲੀਵਰੀਆਂ ਕਰਦੇ ਹੋ
3: ਹਾਂਜੀ ਮੈਂ ਜਾਨੀ ਕਿ ਆਪਾਂ ਕਿਸੇ ਦਾ ਨਾਮ ਨੀ ਲੈਂਦੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਨਾਮ ਨੇ ਹੁਣ ਤਾਂ ਪਰ ਉਹਨਾਂ ਚ ਮੈਂ ਜਾਣਾ ਡਿਲੀਵਰੀ ਕਰਨ ਉੱਥੇ ਮੈਂ ਦੇਖਦਾ ਇਹਨਾਂ ਦੀ ਮੇਕਿੰਗ ਹੀ ਬੜੀ ਗੰਦੀ ਹੈ ਵੀਰੇ ਉਵੇਂ ਹੱਥਾਂ ਦੇ ਕੁਛ ਦਸਤਾਨੇ ਨੀ ਪਾਏ ਉਵੇਂ ਉੱਥੇ ਪਰੌਂਠੇ ਬਣੀ ਜਾਂਦੇ ਲੈਣ ਤੇ ਉਵੇਂ ਨੱਕ ਚੁੰਕਲ ਮਾਰ ਲਈ ਉਵੇਂ ਉਹ ਪਰੌਂਠਾ ਗਾਂਹ ਕਰਤਾ ਏਦਾਂ ਇਹੋ ਜਿਹਾ ਕੁਛ ਚੱਲਦਾ ਵੀਰੇ ਮੇਰਾ ਤਾਂ ਦੇਖ ਕੇ ਮਨ ਹੀ ਅੱਕ ਗਿਆ ਵੀ ਤਾਂ ਘਰੇ ਬਣਾ ਕੇ ਖਾ ਲਓ ਲੋੜ ਹੀ ਨੀ
1: ਤੁਸੀਂ ਅੱਖੀ ਇਹ ਚੀਜ਼ਾਂ ਦੇਖੀਆਂ ਹੁਣ ਉਹੀ ਤਾਂ ਗੱਲ ਹੈ ਬੰਦੇ ਦਾ ਜੀਓ ਹੀ ਨਹੀਂ ਕਰਦਾ ਕਿ ਅਸੀਂ ਖਰੀਦੀਏ ਖਾਣਾ ਇੱਥੋਂ
3: ਹੁਣ ਜਿਹੜਾ ਆਪਣਾ ਇਹ ਵਾਲਮਾਰਟ ਚ ਵੀ ਜਾਂਦੀਆਂ ਇਹਨਾਂ ਚੀਜ਼ਾਂ ਨੇ, ਪਰੌਂਠੇ ਪਰੂੰਠੇ ਜਿਹੜੇ ਬਣਦੇ ਆ ਪੈਕ ਹੋ ਕੇ ਜਾਂਦੇ ਆ, ਵਾਲਮਾਰਟ ਚ ਵੀ ਵਿਕਦੇ ਆ ਫ੍ਰੀਜ਼ ਹੋ ਕੇ, ਉਹ ਉਹੀਆਂ ਚੀਜ਼ਾਂ ਉੱਥੇ ਬਣਦੀਆਂ, ਤੇ ਉਹ ਐਡਾ ਗੰਦ ਦੇਖ ਕੇ ਮੇਰਾ ਤਾਂ ਜੀ ਨੀ ਕਰਦਾ। ਮੈਂ ਤਾਂ ਦੋ ਚਾਰ ਆਪਦੇ ਜਿੰਨੇ ਦੇਣ ਸੈਨ ਵਾਲੇ ਉਹਨਾਂ ਨੂੰ ਦੱਸਿਆ, ਹੁਣ ਆਪਾਂ ਇੱਥੇ ਤਾਂ ਖੁੱਲਿਆਂ ਦੱਸ ਵੀ ਨੀ ਸਕਦੇ ਨਾ ਵੀਰੇ।
1: ਥੋੜਾ ਬਹੁਤਾ ਕੁਆਲਿਟੀ ਉੱਤੇ ਤਾਂ ਫੋਕਸ ਕਰਨਾ ਚਾਹੀਦਾ।
3: ਹਾਈਜੀਨ ਹੁੰਦਾ, ਬੰਦਾ ਮੂੰਹ ਤੇ ਮਾਸਕ ਪਾਉਂਦਾ, ਸਿਰ ਤੇ ਕੁਛ ਲੈਂਦਾ ਗਾ, ਨੈਟ ਪਾਉਂਦਾ ਗਾ, ਆਪਣਾ ਹੱਥਾਂ ਚ ਗਲਵਸ ਪਾਉਂਦਾ ਗਾ, ਕੁਛ ਵੀ ਨੀ ਉਹਨਾਂ ਦੇ ਹੱਥ ਤੇ, ਨੀ ਨਾ ਮੂੰਹ ਤੇ, ਉਵੇਂ ਮੂੰਹ ਨੰਗਾ, ਹੱਥ ਉਹਨਾਂ ਨੇ ਨੱਕ ਚ ਪਾਈ ਉਂਗਲ, ਤੇ ਉਦੋਂ ਬਾਅਦ ਉਹ ਪਰੌਂਠੇ ਨੂੰ ਫੜ ਕੇ ਗਾਂ ਕਰੀ ਜਾਵੇ ਲੈਣ ਤੋਂ ਹਾਲੇ ਚੱਕ।
1: ਕਿੰਨੀ ਯਾਰ ਘਟੀ ਹੈ ਗੱਲ। ਚਲੋ ਥੈਂਕ ਯੂ ਭਾਜੀ। ਸੋ ਦੇਖੋ ਜਿਹੜੇ ਲੋਕਾਂ ਨੇ ਅੱਖੀ ਇਹ ਦੇਖੀਆਂ ਚੀਜ਼ਾਂ, ਤੁਸੀਂ ਵੀ ਸ਼ੇਅਰ ਕਰੋ। ਜੇ ਤੁਸੀਂ ਕਿਸੇ ਰੈਸਟੋਰੈਂਟ 'ਚ ਕੰਮ ਕੀਤਾ, ਤੁਸੀਂ ਕਿਸੇ ਇੱਦਾਂ ਦੇ ਵੇਅਰ ਹਾਊਸ ਫੈਕਟਰੀ 'ਚ ਕੰਮ ਕੀਤਾ, ਤਾਂ ਵੀ ਸ਼ੇਅਰ ਕਰ ਸਕਦੇ ਹੋ ਤੁਸੀਂ। ਅਤੇ ਬਸ ਕਿਸਦਾ ਨਾਂ ਨਾ ਲਿਓ, ਬਟ ਨੰਬਰ ਹੈ 905-675-3337 ਆਪਣਾ, 905-673-3337 ਆਪਣਾ ਫੋਨ ਨੰਬਰ ਹੈ। ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ। ਇੱਕ ਮੈਂ ਤੁਹਾਨੂੰ ਫਿਲਹਾਲ ਮੈਸੇਜ ਦੇ ਦੇਵਾਂ, ਤੁਸੀਂ ਆਪਣੇ ਕਿਸੇ ਵੀ ਅਪਲਾਇੰਸਿਸ ਦੀ ਰਿਪੇਅਰ ਕਰਾਉਣੀ ਹੈ, ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਪ੍ਰਦੀਪ ਭਾਜੀ ਨੂੰ ਫੋਨ ਕਰ ਲਓ, ਅਪਲਾਇੰਸ ਰਿਪੇਅਰ ਦੇ ਮਾਹਰ ਨੇ ਪ੍ਰਦੀਪ ਜੀ। 647-622-3203 647-622-3203 ਟੀਵੀ ਵੀ ਰਿਪੇਅਰ ਕਰ ਦੇਣਗੇ। 1901 ਹੈਲੋ
4: ਸਾਡੇ ਘਰ ਇੱਕ ਸਟੂਡੈਂਟ ਆਏ ਸੀ ਲੜਕੀ, ਤੇ ਮੈਂ ਕਿਹਾ ਚਲ ਵੀ ਆਪਣੇ ਘਰ ਦੇ ਨੇੜੇ ਪੀਜ਼ਾ ਸਟੋਰ ਹੈਗਾ ਵੀ ਉੱਥੇ ਪੁੱਛ ਲੈਣੇ ਉਹਨਾਂ ਨੂੰ ਜੇ ਕੋਈ ਚਾਹੀਦਾ ਹੋਇਆ। ਉਹ ਕਹਿੰਦੇ ਹਾਂ ਬੰਦੇ ਤਾਂ ਚਾਹੀਦੇ ਆ। ਮੈਂ ਕਿਹਾ ਫਿਰ ਤੁਹਾਡਾ ਵੀ ਰੇਟਸ ਵਗੈਰਾ ਕਿੱਦਾਂ ਹੈਗੇ? ਮੈਂ ਨਾਲ ਸੀ ਉਹਦੇ। ਕਹਿੰਦੇ ਜੀ ਦੋ ਵੀਕ ਅਸੀਂ ਟ੍ਰੇਨਿੰਗ ਦਿੰਦੇ ਹਾਂ ਪਰ ਅਸੀਂ ਕੋਈ ਪੈਸਾ ਨੀ ਦੇਣਾ। ਤੇ ਮੈਂ ਕਿਹਾ ਫਿਰ ਦੋ ਵੀਕ ਬਾਅਦ? ਕਹਿੰਦੇ ਫਿਰ ਅਸੀਂ ਦੇਖਾਂਗੇ ਵੀ ਜੇ ਇਹ ਕੰਮ ਚੰਗਾ ਕਰਨ ਲੱਗ ਗਏ ਤਾਂ ਇਹਨੂੰ ਅਸੀਂ ਰੱਖ ਲਵਾਂਗੇ, ਨਹੀਂ ਤਾਂ ਨਹੀਂ। ਹੁਣ ਦੇਖੋ ਤੁਸੀਂ ਦੋ ਵੀਕ ਕਿਸੇ ਤੋਂ ਕੰਮ ਕਰਾਉਣੀ ਹੈ ਵਿਦਆਊਟ ਪੈਸੇ, ਕਿੰਨਾ ਕੁ ਬੱਚਾ ਸਿੱਖੂਗਾ ਹੁਣ?
1: ਬਿਲਕੁਲ ਨਹੀਂ। ਜਦੋਂ ਤੁਸੀਂ ਟ੍ਰੇਨਿੰਗ ਦੇਖੋ, ਨਾਲੇ ਮੇਨ ਗੱਲ ਇਹ ਹੈ ਤੁਸੀਂ ਟ੍ਰੇਨਿੰਗ ਦੇ ਪੈਸੇ ਨਹੀਂ ਦੇ ਰਹੇ, ਅਗਲੇ ਨੇ ਟ੍ਰੇਨਿੰਗ ਵੱਲ ਧਿਆਨ ਕੀ ਦੇਣਾ? ਇਦੋਂ ਤਾਂ ਟ੍ਰੇਨਿੰਗ ਨਾ ਹੀ ਦੋ,
4: ਧਿਆਨ ਨਹੀਂ ਦੇਣਾ ਨਾ ਮੈਨੂੰ ਧਿਆਨ। ਉਹਨੂੰ ਤਾਂ ਇਹ ਹੋਣਾ ਨਾ ਵੀ ਮੈਨੂੰ ਕਿਹੜਾ ਇੱਥੋਂ ਕੁਛ ਮਿਲਦਾ, ਮੈਂ ਕਰਾਂ ਜਾਂ ਨਾ ਕਰਾਂ, ਖੜ ਕੇ ਦੇਖੀ ਜਾਂਦੀ ਹਾਂ ਮੈਂ ਜਾਂ ਮੈਂ ਦੇਖੀ ਜਾਂਦੇ ਹਾਂ ਨਾ, ਜਾਂ ਇੱਦਾਂ ਹੀ ਇੰਡੀਅਨ ਰੈਸਟੋਰੈਂਟ ਵੀ ਇੱਦਾਂ ਹੀ ਕਹਿੰਦੇ ਆ। ਉਹ ਕਹਿ ਦਿੰਦੇ ਅਸੀਂ ਤੁਹਾਨੂੰ ਪੈਸੇ ਨੀ ਦੇਣੇ, ਤੁਹਾਨੂੰ ਟ੍ਰੇਨਿੰਗ ਦੇਵਾਂਗੇ, ਉਸ ਤੋਂ ਬਾਅਦ ਅਸੀਂ ਦੇਖਾਂਗੇ ਦੋ ਵੀਕ ਬਾਅਦ ਵੀ ਤੁਸੀਂ ਸਾਡੇ ਕੰਮ ਦੇ ਲਾਇਕ ਹੈ ਜਾਂ ਨਹੀਂ ਹੈ। ਪਰ ਇਹ ਬਹੁਤ ਰੋਂਗ ਹੈ ਨਾ। ਹੁਣ ਤੁਸੀਂ ਕਿਸੇ ਕੰਮ ਕਰਾਉਣੇ ਆ ਤੇ ਮੁੜ ਕੇ ਤੁਸੀਂ ਉਹਨਾਂ ਨੂੰ ਪੈਸੇ ਵੀ ਨੀ ਦਿੰਦੇ, ਤੇ ਅਗਲੇ ਨੇ ਤਾਂ ਰੈਂਟ ਵੀ ਦੇਣਾ ਬੇਚਾਰੇ ਬੱਚਿਆਂ ਨੇ ਆ ਕੇ ਫੀਸਾਂ ਦੇਣੀਆਂ। ਮੈਨੂੰ ਤਾਂ ਕਾਫੀ ਏਦਾਂ ਨਾ ਵੀ ਮੈਂ ਸਰਪ੍ਰਾਈਜ਼ ਹੋਈ ਮੈਂ ਜਦੋਂ ਸੁਣਿਆ ਇਹ ਚੀਜ਼। ਮੈਂ ਕਿਹਾ ਵੀ ਆਹ
1: ਨਹੀਂ, ਹੁਣ ਤੁਸੀਂ ਦੇਖੋ ਵਧੀਆ ਟ੍ਰੇਨਿੰਗ ਦਿੱਤੀ ਹੋਵੇ ਤਾਂ ਬੱਚੇ ਨੂੰ ਵੀ ਜਾਂ ਇੰਪਲੋਈ ਨੂੰ ਵੀ ਹੁੰਦਾ ਨਹੀਂ ਯਾਰ ਸਾਨੂੰ ਸਾਡੇ ਮਾਲਕ ਨੇ ਇਹ ਇਹ ਚੀਜ਼ਾਂ ਸਿਖਾਈਆਂ ਸੀ, ਇੱਕ ਇੱਕ ਚੀਜ਼ ਦਾ ਧਿਆਨ ਰੱਖੀਏ। ਕਾਫੀ ਤਾਂ ਹੁਣ ਮੈਂ ਜੇ ਆਪਣੀ ਗੱਲ ਕਰਾਂ ਪਤਾ ਬਈ ਘਰੇ ਜ਼ਿਆਦਾਤਰ ਬਣਾਈ ਦੀ ਆ, ਆਹੀ ਨਹੀਂ ਵੀ ਕੋਈ ਬਾਹਲੀ ਵਧੀਆ ਬਣਾਈ ਦੀ ਹੈ। ਨੈਸਪ੍ਰੈਸੋ ਮਸ਼ੀਨ ਰੱਖ ਲਓ, ਥੋੜ੍ਹੀ ਜਿਹੀ ਸੌਖੀ ਬਣ ਜਾਂਦੀ ਹੈ। ਸੋ ਨੰਬਰ ਹੈ ਆਪਣਾ 905-673-3337 ਨੰਬਰ ਹੈ ਸਾਡੇ ਨਾਲ। ਸੁੱਖ ਭਾਜੀ ਜੁੜਿਆ ਇੱਕ ਵਾਰ ਫਿਰ ਗ੍ਰੈਂਡ ਹੋਮ ਫਰਨੀਚਰ ਤੋਂ, ਤੇ ਇਸ ਵੀਕ 294 ਵਾਕਡ ਡਰਾਈਵ ਗ੍ਰੈਂਡ ਹੋਮ ਫਰਨੀਚਰ ਤੇ ਲੱਗ ਰਹੀਆਂ ਨੇ ਜ਼ਬਰਦਸਤ ਸੇਲ ਦੀਆਂ ਡੀਲਾਂ ਜੀ। ਸੁੱਖ ਭਾਜੀ
5: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਫਲੋਰ ਕਲੀਅਰੈਂਸ ਜਿਹੜੀ ਸੇਲ ਲੱਗਣ ਜਾ ਰਹੀ ਆ, ਬਹੁਤ ਸਾਰੀ ਇਨਵੈਂਟਰੀ ਜਿਹੜੀ ਕੋਸਟ ਤੋਂ ਵੀ ਘੱਟ ਕੀਮਤ ਦੇ ਉੱਪਰ ਕਲੀਅਰ ਆਊਟ ਕੀਤੀ ਜਾਣੀ ਆ। ਕੋਈ ਵੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਇਸ ਵੀਕਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਮਿਸ ਨਾ ਕਰਿਓ, ਜ਼ਰੂਰ ਇੱਕ ਚੱਕਰ ਲਾਓ। ਤੇ ਨਾਲ ਦੀ ਨਾਲ ਬਹੁਤ ਸਾਰੇ ਬੈਡਰੂਮ ਸੈੱਟ, ਸੋਫਾ ਸੈੱਟ, ਸੋਫਾ ਕਮ ਬੈੱਡ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਜਿਹੜੇ ਕਲੀਅਰ ਆਊਟ ਰਿਪੋਰਟ ਅੰਡਰ ਕੋਸਟ ਪ੍ਰਾਈਸਿਸ ਦੇ ਉੱਪਰ ਕਲੀਅਰ ਆਊਟ ਕੀਤੇ ਜਾਣੇ ਆ, ਤੇ ਨਾਲ ਦੀ ਨਾਲ ਮੈਂ ਇੱਕ ਡੀਲ ਦੇ ਦਿੰਦਾ, ਰਿਕਲਾਈਨਰ ਚੇਅਰ ਸਾਡੇ ਕੋਲ ਪਈਆਂ 5-6 ਜਿਹਨਾਂ ਪਰਿਵਾਰ ਨੇ ਆਪਣੇ ਰੂਮ ਦੇ ਲਈ ਪਾਵਰ ਰਿਕਲਾਈਨਰ ਚੇਅਰ ਲੈਣੀ ਆ, ਜਿਹਦੀ ਕੀਮਤ ਮਾਰਕੀਟ ਦੇ ਵਿੱਚ $700-800 ਸੀ, ਲੈ ਜਾਓ ਸਿਰਫ $99 ਦੀ ਰਿਕਲਾਈਨਰ ਚੇਅਰ, $99 ਦੇ ਵਿੱਚ ਕਲੀਅਰ ਆਊਟ ਕੀਤੀਆਂ ਜਾ ਰਹੀਆਂ। ਡਾਇਨਿੰਗ ਚੇਅਰਾਂ ਚਾਹੀਦੀਆਂ $10-10 ਦੇ ਵਿੱਚ ਕਲੀਅਰ ਆਊਟ, ਡਾਇਨਿੰਗ ਦੀਆਂ ਚੇਅਰਾਂ $10-10 ਦੇ ਵਿੱਚ ਕਲੀਅਰ ਆਊਟ ਕੀਤੀਆਂ ਜਾਣੀਆਂ। ਸੋ ਬਹੁਤ ਸਾਰੀ ਇਨਵੈਂਟਰੀ ਜਿਹੜੀ ਸਪੀਕਰ ਦੇ ਉੱਪਰ ਫਲੋਰ ਮਾਡਲ ਕਲੀਅਰ ਆਊਟ ਕਰ ਰਹੇ ਹਾਂ। ਤੁਸੀਂ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਆ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, 294-294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਡਾਰੀਓ ਦੇ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294-294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀ ਭਾਜੀ।
1: ਕਿਆ ਬਾਤ ਹੈ, ਗੇਟ ਰੈਡੀ, 294 ਵਾਕਰ ਡਰਾਈਵ ਤੇ ਲੱਗਣਗੀਆਂ ਰੌਣਕਾਂ ਜੀ। 0774 ਹੈਲੋ,
6: ਹਾਏ ਹਾਏ, ਸਤਿ ਸ਼੍ਰੀ ਅਕਾਲ ਨਵੀ।
1: ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ, ਕਿਵੇਂ ਹੋ?
6: ਵਧੀਆ ਵਧੀਆ। ਸੋ ਮੈਂ ਉਹੀ ਫੂਡ ਕੁਆਲਿਟੀ ਬਾਰੇ ਗੱਲ ਕਰਨੀ ਸੀਗੀ। ਮੈਨੂੰ ਏਦਾਂ 2-3 ਮਤਲਬ ਕਿ ਸਟੋਰ ਜਿਹੜੇ ਰੈਸਟੋਰੈਂਟ ਦੇ ਓਨਰਸ ਨੇ ਉਹ ਜਾਣਦੇ ਨੇ, ਤੇ ਉਹਨਾਂ ਦਾ ਏਦਾਂ ਹੁੰਦਾ ਵੀ ਕਿਉਂਕਿ ਇੰਡੀਆ ਫਰੈਂਚਾਈਜ਼ੀ ਓਨ ਕਰਦੇ ਨੇ ਤੇ ਉਹ ਇੰਡੀਆ ਤੋਂ ਹੀ ਗ੍ਰੇਵੀ ਮੰਗਵਾਉਂਦੇ ਨੇ, ਤੇ ਉਹ ਮਤਲਬ 2-2-3-3 ਮਹੀਨੇ ਪੁਰਾਣੀ ਯੂਜ਼ ਕਰਦੇ ਨੇ।
1: 2-2-3-3 ਮਹੀਨੇ ਪੁਰਾਣੀ?
6: ਸੋ ਮੈਂ ਇੱਕ ਵਾਰ ਮਤਲਬ ਪੁੱਛਿਆ ਵੀ ਸੀਗਾ ਵੀ ਏਦਾਂ ਕਿਉਂ, ਤੁਸੀਂ ਇਨਗਰੀਡੀਐਂਟਸ ਮਤਲਬ ਜੋ ਵੀ ਹੈ ਰੈਸਿਪੀ ਉਹੀ ਯੂਜ਼ ਕਰਕੇ ਇੱਥੇ ਬਣਾ ਲਓ, ਐਂਡ ਦੇ ਵਰ ਲਾਈਕ ਕਿ ਜਦੋਂ ਆਪਾਂ ਏਦਾਂ ਕਰਦੇ ਹਾਂ ਜਿਹੜੇ ਕਸਟਮਰਸ ਨੇ ਉਹ ਲਾਈਕ ਨਹੀਂ ਕਰਦੇ, ਉਹੀ ਫਲੇਵਰ ਚਾਹੁੰਦੇ ਨੇ ਵੀ ਜਿਹੜਾ ਇੰਡੀਆ ਮਿਲਦਾ ਆ, ਸੋ ਦੈਟ ਇਜ਼ ਦ ਰੀਜ਼ਨ। ਸੋ ਉਸ ਤੋਂ ਬਾਅਦ ਮੈਂ ਆਪ ਮਤਲਬ ਬਾਹਰੋਂ ਖਾਣਾ ਹੀ ਬੰਦ ਕਰਤਾ।
1: ਨਹੀਂ ਪਰ ਗ੍ਰੇਵੀ ਇੰਨੀ ਪੁਰਾਣੀ ਯਾਰ, ਉਹਦਾ ਟੇਸਟ ਕਿਵੇਂ ਨਹੀਂ ਖਰਾਬ ਹੁੰਦਾ?
6: I don't know, I have no idea. ਪਤਾ ਨਹੀਂ ਉਹਦੇ ਵਿੱਚ ਕੀ ਪਾਇਆ ਜਾਂਦਾ, ਮੈਨੂੰ ਬਿਲਕੁਲ ਨਹੀਂ ਪਤਾ ਹੈ ਨਾ, ਕਿਉਂਕਿ ਉਹ ਦੱਸਦੇ ਵੀ ਨਹੀਂ ਹੈਗੇ ਪ੍ਰੋਪਰ, ਕੋਈ ਨਹੀਂ ਦੱਸਦਾ ਰਾਈਟ, ਬਟ ਫੋਰ ਸ਼ੋਰ ਮਤਲਬ ਹੈਗੇ ਦੋ ਰੈਸਟੋਰੈਂਟ ਇੱਥੇ ਬ੍ਰੈਂਪਟਨ 'ਚ ਜਿਹੜੇ ਇੰਡੀਆ ਤੋਂ ਗ੍ਰੇਵੀ ਆਉਂਦੀ ਆ ਬਣ ਕੇ ਪ੍ਰੋਪਰ, ਤੇ ਉਹ 2-2-3-3 ਮਹੀਨੇ ਆਈ ਜਾਂਦੀ, ਬਸ ਤੜਕਾ ਲਾ ਦਿੰਦੇ ਨੇ ਉਹੀ ਵਿੱਚ ਪਨੀਰ ਵਗੈਰਾ ਪਾ ਕੇ, ਤੇ ਦੱਸ ਰਹੇ।
1: ਚਲੋ ਜੀ, ਹੁਣ ਤੁਸੀਂ ਮੇਰਾ ਵੀ ਗ੍ਰੇਵੀਆਂ ਖਾਣੀਆਂ ਦਾ ਕੰਮ ਬੰਦ ਕਰੋਗੇ? ਹੈ ਮੈਂ ਤਾਂ ਵੈਸੇ ਖਾਣਾ ਹੀ ਬਹੁਤ ਘੱਟ ਆ ਬਾਹਰੋਂ, ਪਰ ਚਲੋ ਕਦੇ ਕਦਾਈ ਫਿਰ ਵੀ ਵੀਕਐਂਡ ਤੇ ਜੀ ਕਰਿਆ ਹੁੰਦਾ, ਬਟ ਨਹੀਂ ਦੈਟਸ ਰੋਂਗ, ਵੀ ਹਰ ਇੱਕ ਚੀਜ਼ ਫਰੈਸ਼ ਬਣਨੀ ਚਾਹੀਦੀ ਹੈ ਤਾਂ ਹੀ ਸਵਾਦ ਆਉਂਦਾ।
6: ਚਲੋ
1: ਥੈਂਕ ਯੂ ਜੀ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਦੇਖ ਲਓ ਵੀ ਕਹਿੰਦੇ ਕਿ ਚੀਜ਼ਾਂ ਇੰਡੀਆ ਤੋਂ ਮੰਗਾਈਆਂ ਜਾਂਦੀਆਂ ਤੇ ਚਲੋ ਜੀ ਬਣ ਗਈਆਂ। ਦੇਖੋ ਬਹੁਤ ਸਾਰੇ ਹੁਣ, ਦੇਖੋ ਮੈਂ ਨਹੀਂ ਕਹਿੰਦਾ ਕਿ ਗਲਤ ਗੱਲ ਹੈ, ਕਿਉਂਕਿ ਜੇ ਟਰਾਂਸਪੋਰਟ ਚੀਜ਼ ਪ੍ਰੋਪਰਲੀ ਹੋ ਰਹੀ ਹੈ ਫਿਰ ਚਲੋ ਆਪਾਂ ਕੁਛ ਕਹਿ ਵੀ ਨਹੀਂ ਸਕਦੇ। ਜੇ ਪ੍ਰੋਪਰਲੀ ਚੀਜ਼ ਰੈਫਰਿਜਰੇਟਡ ਹੈ, ਫਰੋਜ਼ਨ ਹੈ, ਫਿਰ ਆਈ ਗੈਸ ਕਿਤੇ ਨਾ ਕਿਤੇ ਗੱਲ ਠੀਕ ਵੀ ਹੈ। ਪਰ ਜਦੋਂ ਹੁਣ ਇੱਕ ਬਾਈ ਜੀ ਨੇ ਗੱਲ ਕੀਤੀ ਹੈ ਕਿ ਕੋਈ ਗਲਵ ਨਹੀਂ ਪਾਏ, ਉਵੇਂ ਪਰੌਂਠੇ ਪਕਾਏ ਜਾ ਰਹੇ ਆ, ਉਵੇਂ ਕਹਿੰਦੇ ਬਾਈ ਜੀ ਨੇ ਕਿਹਾ ਸੀ, ਕਹਿਣ ਨੂੰ ਥੋੜ੍ਹਾ ਗਲਤ ਲੱਗਦਾ ਵੀ ਨੱਕ ਚੁੰਗਲ ਪਾ ਕੇ ਉਵੇਂ ਪਰੌਂਠੇ ਉਲਟਾਈ ਜਾਂਦੇ ਆ, ਉਹ ਗਲਤ ਹੈ। ਮੇਕ ਸ਼ੋਰ ਗਲਵਸ ਪਾਏ ਹੋਣ, ਮੂੰਹ ਮਾਂ ਢੱਕਿਆ ਹੋਵੇ ਯਾਰ, ਫਿਰ ਜਿਹੜਾ ਬੰਦਾ ਖਾਂਦਾ ਉਹ ਤਾਂ ਵੀ ਮਨ ਕਰਦਾ ਖਾਣ ਨੂੰ। ਜਦੋਂ ਇੱਦਾਂ ਦੀ ਕੋਈ ਚੀਜ਼ ਹੁੰਦਾ ਹਰੇਕ ਸੁਣ ਕੇ ਹੀ ਕਹਿੰਦਾ ਯਾਰ ਬੰਦਾ ਕਿ ਛੱਡੋ ਪਰੇ, ਕਾਹਨੂੰ ਪੰਗਾ ਲੈਣਾ। ਸੋ 905-673-3337 ਨੰਬਰ ਹੈ ਆਪਣਾ, 9056733337 ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਤੁਸੀਂ ਟੈਕਸਲ ਅਕਾਊਂਟਿੰਗ ਦੀ ਟੀਮ ਨੂੰ ਕਾਲ ਕਰੋ, ਐਂਡ ਤੁਸੀਂ ਜੇ ਬਿਜ਼ਨਸ ਓਨਰ ਹੋ ਤੇ ਤੁਹਾਡੀ ਬੁੱਕ ਕੀਪਿੰਗ ਪਿੱਛੇ ਰਹਿ ਗਈ, ਪੇਰੋਲ, HST, ਕਾਰਪੋਰੇਟ ਟੈਕਸ ਜਾਂ CRA ਕੰਪਲਾਈਂਸ ਦੀ ਟੈਨਸ਼ਨ ਹੈ, ਟੈਕਸਲ ਅਕਾਊਂਟਿੰਗ ਤੁਹਾਡੀ ਬਿਜ਼ਨਸ ਲਈ ਬੁੱਕ ਕੀਪਿੰਗ, ਪੇਰੋਲ, ਕਾਰਪੋਰੇਟ ਟੈਕਸ ਫਾਈਲਿੰਗ, HST ਸਪੋਰਟ ਅਤੇ ਪੂਰਾ ਸਾਲ ਟੈਕਸ ਪਲੈਨਿੰਗ ਵਿੱਚ ਪ੍ਰੋਫੈਸ਼ਨਲ ਹੈਲਪ ਕਰਦੇ ਨੇ, ਟਰੱਕਿੰਗ, ਕੰਸਟਰਕਸ਼ਨ, ਰੈਸਟੋਰੈਂਟ, ਰੀਟੇਲ, ਰੀਅਲ ਇਸਟੇਟ, IT ਕੰਸਲਟਿੰਗ ਜਾਂ ਕਿਸੇ ਵੀ ਸਮਾਲ ਬਿਜ਼ਨਸ ਲਈ ਟੈਕਸਲ ਅਕਾਊਂਟਿੰਗ ਤੁਹਾਡੇ ਅਕਾਊਂਟਸ ਕਲੀਨ, ਓਰਗਨਾਈਜ਼ਡ ਤੇ CRA ਰੈਡੀ ਰੱਖਣ ਵਿੱਚ ਮਦਦ ਕਰਦੇ ਆ। ਅੱਜ ਹੀ ਆਪਣੀ 15-20 ਮਿੰਟ ਦੀ ਟੈਕਸ ਰਿਵਿਊ ਬੁੱਕ ਕਰੋ, 6474610361, 6474610361। ਐਂਡ ਪੈਸ਼ਨ ਰੂਫਿੰਗ ਦਾ ਨੰਬਰ ਇੱਕ ਵਾਰ ਫਿਰ ਤੋਂ ਦੇ ਦਈਏ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਹੈ, ਮੈਟਲ ਰੂਫ ਲਗਵਾਉਣੀ ਹੈ, ਰੀਰੂਫਿੰਗ ਹੈ, ਕੋਈ ਨਵਾਂ ਘਰ ਬਣ ਰਿਹਾ, ਨਿਊ ਕੰਸਟਰਕਸ਼ਨ ਦੀ ਛੱਤ ਪੂਰੀ ਐਨ ਨਵੀਂ ਲਗਵਾਉਣੀ ਹੈ, ਤਾਂ ਗੁਰਲਾਲ ਬਾਈ ਜੀ ਪੈਸ਼ਨ ਰੂਫਿੰਗ, 6479194913, 6479194913 ਸਪੈਸ਼ਲ ਡਿਸਕਾਊਂਟ ਤੁਹਾਨੂੰ ਗੁਰਲਾਲ ਜੀ ਦੇਣਗੇ, 6479199413 ਜੀ। 2727 ਹੈਲੋ,
7: ਹਾਂਜੀ ਛੋਟੇ ਵੀਰ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
7: ਅੱਛਾ
1: ਹੁਣ ਘਰੇ ਚਾਰ ਨਾਲ ਹੀ ਖਾਂਦੇ, ਗੱਲ ਤੁਹਾਡੀ ਠੀਕ ਆ, ਸੁਣ ਕੇ ਬੰਦਾ ਕਹਿੰਦਾ ਹੀ ਆ। ਤੁਸੀਂ ਨਾ ਜਿੱਥੇ ਜਾਂਦੇ ਹੋ ਉੱਥੇ ਜਾ ਕੇ ਉਹਨਾਂ ਨੂੰ ਕਹੋ ਕਿ ਯਾਰ ਪਹਿਲਾਂ ਮਾੜਾ ਕਿਚਨ ਦਿਖਾਓ ਆਪਣਾ ਪੂਰਾ ਸਾਫ ਸੁਥਰਾ, ਫਿਰ ਉੱਥੋਂ ਲੈ ਲਿਓ, ਫਿਰ ਤਾਂ ਕੋਈ ਅਰਜ਼ ਨਹੀਂ। ਦੇਖੋ ਬਹੁਤ ਵਧੀਆ ਵੀ ਰੈਸਟੋਰੈਂਟ ਨੇ, ਹੁਣ ਕਈ ਮੈਂ ਰੈਸਟੋਰੈਂਟਾਂ ਦੀਆਂ ਫੈਕਟਰੀਜ਼ ਵਿਜ਼ਿਟ ਕੀਤੀਆਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੈਂ ਨਾ ਇੱਥੇ ਪੰਜਾਬੀ ਫਰਨੀਚਰ ਦੀ ਫੈਕਟਰੀ 'ਚ ਗਿਆ ਅੱਜ ਤੋਂ 3-4 ਸਾਲ ਪਹਿਲਾਂ, ਤੇ ਮੈਂ ਦੇਖਿਆ ਕਿ ਇੰਨੀ ਸਾਫ ਸੁਥਰੀ ਫੈਕਟਰੀ ਸੀਗੀ, ਹਰੇਕ ਦੇ ਕੋਟਸ ਪਾਏ, ਗਲਵ ਪਾਏ, ਮਾਸਕ ਪਾਏ, ਹੇਅਰ ਨੈਟ ਪਾਏ, ਤੇ ਅੰਦਰ ਵੜਨ ਨੂੰ ਵੀ ਉਹ ਕਹਿੰਦੇ ਆ ਕਿ ਸ਼ੂਆਂ ਦੇ ਉੱਤੇ ਵੀ ਨੈਟ ਪਾ ਲਓ ਤਾਂ ਅੰਦਰ ਆਓ। ਚਲੋ ਉੱਥੇ ਫਿਰ ਬੰਦਾ ਕਹਿੰਦਾ ਯਾਰ ਫਿਰ ਖਾਣ ਲੱਗੇ ਵੀ ਜੀ ਕਰਦਾ, ਰਾਈਟ, ਖਾਣ ਨੂੰ। ਸੋ ਡਿਪੈਂਡ ਕਰਦਾ, ਚਲੋ ਵਾਈਫ ਨੂੰ ਕਹੋ ਕਿ ਬੀਬਾ ਹੁਣ ਚਾਰ ਨਾਲ ਹੀ ਸਾਰ ਕੰਮ। ਚਲੋ ਠੀਕ ਹੈ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਦੇਖੋ ਬਹੁਤ ਸਾਰੇ ਵਧੀਆ ਵੀ ਹੈਗੇ ਨੇ, ਹੁਣ ਕੋਈ ਇੰਗਲਿਸ਼ ਰੈਸਟੋਰੈਂਟ ਨੇ, ਤੁਸੀਂ ਟੌਪ ਦੇ ਰੈਸਟੋਰੈਂਟ ਜਾਂਦੇ ਹੋ ਉੱਥੇ ਵੀ ਚਲੋ ਕਮ ਸੇ ਕਮ ਬੰਦਾ ਜਾਂਦਾ ਤਾਂ ਜੀ ਕਰਦਾ ਕਿ ਯਾਰ ਹਾਂ ਇੱਥੋਂ ਆਪਾਂ ਖਾਣਾ ਇੰਜੋਏ ਕਰੀਏ। ਸੋ 905-600-7337 ਆਪਣਾ ਨੰਬਰ ਹੈ, 9056733337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਯਾਦ ਰੱਖੋ ਜ਼ਰੂਰ ਤੁਸੀਂ ਇੱਕ ਮੈਸੇਜ ਹੈ ਸਾਡੇ ਜੇ ਗਿੱਲ ਭਾਈ ਦਾ, ਜੇ ਗਿੱਲ ਭਾਈ ਦੀ ਜਾਣਕਾਰੀ ਤੁਹਾਨੂੰ ਦੇਣੀ ਜ਼ਰੂਰ ਬਣਦੀ ਹੈ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477168 7 6477168 7 1987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-7169-1987 ਨੰਬਰ ਹੈ।

0: ਵਾਹ ਕਿਆ ਬਾਤ ਹੈ, ਜੇ ਗਿਆਲ ਸਾਹਿਬ ਬਚਾਉਣਗੇ ਤੁਹਾਨੂੰ। ਹਾਂਜੀ 0026 ਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ? ਤੁਸੀਂ ਐ ਕਰਦੇ ਜਿਵੇਂ ਰੋਜ਼ ਤੁਸੀਂ ਵੀਡੀਓ ਨੀ ਦੇਖਦੇ, ਨਾ ਨਾ ਤਾਂ ਚੇਤੇ ਆ ਤੁਹਾਨੂੰ, ਆਏ ਨਾ ਕਰੋ ਜਿਵੇਂ ਨਾ ਨੀ ਯਾਦ।
1: ਨੋਰਾ ਭੁੱਲ ਜਾਂਦਾ,
0: ਨੋਰਾ ਤੁਹਾਡੇ, ਤੁਹਾਨੂੰ ਤਾਂ ਸੁਪਨੇ ਹੀ ਨੋਰਾ ਦੇ ਆਉਂਦੇ ਆ।
1: ਬਸ
0: ਲੈ ਕੇ ਆਪਦੀ ਘਰ ਵਾਲੀ ਨੂੰ ਵੀ ਲੈ ਜਾਓ ਨਾਲ।
1: ਦੇਖੋ
0: ਕੰਪਲੇਂਟ ਵੀ ਆਉਂਦੀ ਹੈ, ਚੀਜ਼ ਗਾਰਬੇਜ ਨਹੀਂ, ਚੀਜ਼ ਦੁਬਾਰਾ ਤੋਂ ਕਿਸੇ ਹੋਰ ਨੂੰ ਉਹੀ ਦੇ ਦੇਣੀ ਹੈ।
1: ਇੱਕ ਕੰਮ ਤੁਹਾਡੇ ਤੋਂ ਕਰਵਾਉਣਾ ਸੀ
0: ਜੀ। ਹਾਂਜੀ,
1: ਤੁਸੀਂ ਉਹ ਜਦ ਕੈਮਰੇ ਸੀਗੇ, ਰੈਡ ਕੈਮਰੇ, ਰੈਡ ਲਾਈਟ ਕੈਮਰੇ, ਨਹੀਂ ਰੈਡ ਲਾਈਟ ਸਪੀਡੀ ਕੈਮਰੇ ਸੀਗੇ, ਉਦੋਂ ਆਪਾਂ ਸਾਰਿਆਂ ਤੋਂ ਪੁੱਛ ਰਹੇ ਸੀ ਨਾ ਕਿ ਇਹ ਅੱਛਾ ਹੈ ਕਿ ਨਹੀਂ, ਬੁਰਾ ਹੈ ਕੀ ਹੈ, ਰਾਈਟ? ਉਹ ਜਿਹੜਾ ਹੈਗਾ ਹੁਣ ਕਹਿੰਦੇ ਦੁਬਾਰਾ ਆਉਣ ਲੱਗਾ, ਉਹ
0: ਕਿਵੇਂ ਦੁਬਾਰਾ ਆਉਣ ਲੱਗਿਆ?
1: ਸਪੀਡੀ ਕੈਮਰੇ ਜਿਹੜੇ ਸੀਗੇ
0: ਦੇਖੀ ਨੀ ਕੋਈ ਨਿਊਜ਼, ਬਟ ਇਫ ਦੇ ਕਮਿੰਗ ਬੈਕ ਤੁਹਾਨੂੰ ਦੱਸਾਂਗੇ। ਸੋ ਗੱਲ ਅਸੀਂ ਅੱਜ ਕਰ ਰਹੇ ਹਾਂ ਰੈਸਟੋਰੈਂਟਸ ਦੀ ਫੂਡ ਦੀ ਕੁਆਲਿਟੀ, ਸਰਵਿਸ ਦੀ ਕੁਆਲਿਟੀ, ਕੀ ਤੁਹਾਨੂੰ ਲੱਗਦਾ ਕਿ ਘਟੀ ਹੈ? ਮੈਂ ਜ਼ਿਆਦਾਤਰ ਫੂਡ ਦੀ ਗੱਲ ਕਰ ਰਿਹਾ। ਹੁਣ ਕੋਈ ਕਹਿ ਰਿਹਾ ਨਵੀਂ ਕੋਈ ਹਾਈਜੀਨ ਨਹੀਂ ਯੂਜ਼ ਕੀਤਾ ਜਾਂਦਾ ਬਹੁਤ ਸਾਰੇ ਥਾਵਾਂ ਤੇ, ਕੋਈ ਕਹਿ ਰਿਹਾ ਨਵੀਂ ਚੀਜ਼ਾਂ ਇੰਡੀਆ ਤੋਂ ਮੰਗਾਈਆਂ ਜਾਂਦੀਆਂ, ਪਤਾ ਨਹੀਂ ਕਿੰਨੀਆਂ ਪੁਰਾਣੀਆਂ ਉਹੀ ਵਰਤੀਆਂ ਜਾਂਦੀਆਂ ਨੇ, ਕੋਈ ਕਹਿੰਦਾ ਨਵੀਂ ਖਾਣੇ 'ਚ ਦੇਖੋ ਅੱਜ ਕੱਲ੍ਹ ਜਾਓ ਅਤੇ ਤੁਸੀਂ ਜੇ 50 ਥਾਵਾਂ 'ਤੇ ਜਾਓ, ਇੱਕ ਥਾਂ 'ਚੋਂ ਤੁਹਾਡੇ ਖਾਣੇ 'ਚੋਂ ਕੋਈ ਨਾ ਕੋਈ ਵਾਲ, ਕੋਈ ਨਿੱਕੀ ਕੋਈ ਵੀ ਗਲਤ ਚੀਜ਼ ਨਿਕਲੂਗੀ। ਸੋ ਤੁਹਾਡਾ ਸਭ ਦਾ ਕੀ ਐਕਸਪੀਰੀਅੰਸ ਹੈ ਰੀਸੈਂਟਲੀ ਆਪਣੇ ਰੈਸਟੋਰੈਂਟਸ ਦੀ ਕੁਆਲਿਟੀ ਨੂੰ ਲੈ ਕੇ? ਨੰਬਰ ਹੈ ਆਪਣਾ 905-673-3337-905-673-333-7905-673-777-905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7905-673-333-7 ਕੁਆਲਿਟੀ ਵਾਕਈ ਘਟੀ ਹੈ। ਹੁਣ ਇੱਕ ਬਾਈ ਜੀ ਕਹਿੰਦੇ ਨਵੀਂ ਯਾਰ ਮੈਂ ਤਾਂ ਸੱਚੀ ਗੱਲ ਹੈ ਇਸ ਇੰਡਸਟਰੀ 'ਚ ਕੰਮ ਕੀਤਾ ਅਤੇ ਬਾਹਰੋਂ ਖਾਣਾ ਕਾਫੀ ਹੱਦ ਤੱਕ ਬੰਦ ਕੀਤਾ ਹੋਇਆ ਜਾਂ ਬਸ ਕੁਝ ਇੱਕ ਲਿਮਿਟਡ ਹੀ ਥਾਵਾਂ 'ਤੇ ਜਾਈਦਾ। ਸੋ 905-673-3337 ਨੰਬਰ ਹੈ ਆਪਣਾ, 9056733337 ਜੀ 6263। ਹੈਲੋ
1: ਹਾਂਜੀ ਭਾਜੀ, ਮਮੀ ਇੱਕ ਰੈਸਟੋਰੈਂਟ ਦਾ ਨਾਂ ਲੈ ਸਕਦੇ ਹਾਂ ਕਿ ਨਹੀਂ?
0: ਨਹੀਂ ਨਾਂ ਨਹੀਂ ਲੈਣਾ ਆਪਾਂ।
1: ਸੋ ਭਾਜੀ ਇੱਕ ਜਗ੍ਹਾ ਤੋਂ ਮਠਿਆਈ ਖਰੀਦੀ, ਘਰੇ ਆਏ, ਇੱਕ ਦਮ ਨਾਲ ਆਪਾਂ ਫੜ ਕੇ ਸਿੱਧੀ ਮੂੰਹ ਚ ਪਾ ਲੈਂਦੇ ਹਾਂ, ਏਦਾਂ ਹੀ ਅਸੀਂ ਹੱਥ ਨਾਲ ਤੋੜ ਕੇ ਖਾਣ ਲੱਗੇ ਤੇ ਵਿੱਚੋਂ ਭਾਜੀ ਪਿੰਸ ਨਿਕਲੀਆਂ,
0: ਪਿੰਨ
1: ਮੈਟਲ ਦੀਆਂ। ਹਾਂਜੀ
0: ਅੱਛਾ,
1: ਪਿੰਸ ਨਿਕਲੀਆਂ। ਸੋ ਇਹੀ ਕੋਈ ਬੱਚਾ ਚੁੱਕ ਕੇ ਖਾ ਲੈਂਦਾ ਜਾਂ ਕੁਛ ਵੀ ਖਾ ਲੈਂਦਾ ਤੇ ਕੀ ਬਣਦਾ?
0: ਫਿਰ ਤੁਸੀਂ ਉਹਨਾਂ ਨੂੰ ਦੱਸਿਆ ਤੇ ਕੀ ਉਹ ਕਹਿੰਦੇ?
1: ਕੋਈ ਨਾ, ਅੱਗੇ ਤੋਂ ਧਿਆਨ ਰੱਖਾਂਗੇ ਜੀ।
0: ਬਸ
1: ਹੋਰ ਭਾਜੀ ਉਹਨਾਂ ਕੀ ਕਰ ਲੈਣ, ਇਹੀ ਤਾਂ ਚੱਕਰ ਆ ਨਾ ਭਾਜੀ।
2: ਕੋਈ ਨਾ ਕਹਿ ਕੇ ਸਾਰ ਦਿੰਦੇ ਆ, ਕੋਈ ਨਾ ਦੇਖ ਲਾਂਗੇ ਅੱਗੇ ਤੋਂ ਜੀ।
0: ਨਹੀਂ ਤੁਸੀਂ ਕੰਪਲੇਂਟ ਕਰਦੇ ਤੇ ਅਗਲਿਆਂ ਦੀ ਜਦੋਂ ਹੈਲਥ ਇੰਸਪੈਕਸ਼ਨ ਹੁੰਦੀ ਤਾਂ ਆਪ ਪਤਾ ਲੱਗਦਾ ਉਹਨਾਂ ਨੂੰ।
2: ਮੈਂ ਉਹੀ ਤੁਹਾਨੂੰ ਕਹਿੰਦਾ ਉਹ ਅੱਜ ਦਾ ਨਹੀਂ, ਮੈਂ ਮੈਨੂੰ 17 ਸਾਲ ਕੈਨੇਡਾ ਚ ਹੋ ਗਏ ਜੀ, ਉਦੋਂ ਦਾ ਉਹ ਰੈਸਟੋਰੈਂਟ ਚੱਲੀ ਜਾਂਦਾ। ਜੇ ਆ ਹੁਣ ਇਹ ਚੀਜ਼ ਨਿਕਲ ਸਕਦੀ ਹੈ 17 ਸਾਲਾਂ ਕੀ ਹੋਇਆ ਹੋਊਗਾ ਤੇ ਕੌਣ ਇਹਨਾਂ ਦੀਆਂ ਇੰਸਪੈਕਸ਼ਨਾਂ ਕਰਦਾ ਹੋਊਗਾ, ਆਈ ਡੋਂਟ ਥਿੰਕ ਸੋ ਕੁਛ।
0: ਤੁਹਾਨੂੰ ਲੱਗਦਾ ਕਿ ਇੰਸਪੈਕਸ਼ਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਗੜਬੜ ਹੈ?
2: ਭਾਜੀ ਪੂਰੀ ਚੱਲਦੀ ਹੋਊਗੀ ਜੇ ਆਪਣੇ, ਚਲੋ ਕਹਿਣਾ ਨੀ ਚਾਹੀਦਾ ਮੈਂ ਵੀ ਪੰਜਾਬੀ ਹਾਂ, ਜੇ ਆਪਣੇ ਦੇਸੀ ਬੰਦੇ ਕਿਸੇ ਚੀਜ਼ ਚ ਵੀ ਵੜ ਜਾਂਦੇ ਹੋਣਗੇ ਤਾਂ ਉੱਥੇ ਵੀ ਇਹ ਕੰਮ ਚੱਲਦਾ ਹੋਊਗਾ।
0: ਚਲੋ ਇਹਦਾ ਵੀ ਪਤਾ ਕਰਦੇ ਹਾਂ ਕਿਉਂਕਿ ਫੂਡ ਹੈਲਥ ਇੰਸਪੈਕਸ਼ਨਸ ਦੇ ਵਿੱਚ ਜੇ ਕਿਤੇ ਨਾ ਕਿਤੇ ਕੋਈ ਹੇਰਾ ਫੇਰੀ ਚੱਲ ਰਹੀ ਹੈ ਯਾਰ, ਫਿਰ ਤਾਂ ਬੜੀ ਗਲਤ ਗੱਲ ਹੈ।
2: ਭਾਜੀ ਹਰ ਜਗ੍ਹਾ ਚੱਲ ਰਹੀ ਹੈ ਜੀ, ਤੁਸੀਂ ਦੇਖੋ ਇਹ ਡਰਾਈਵਿੰਗ ਚ ਚੱਲ ਰਹੀ ਆ, ਮੈਂ ਖੁਦ ਡਰਾਈਵਿੰਗ ਸਕੂਲ ਓਨ ਕਰਦਾ ਸੀ ਰਾਈਟ,
0: ਜੀ ਜੀ,
2: ਮੈਨੂੰ ਹਾਰ ਕੇ ਇਸੇ ਕਰਕੇ ਬੰਦ ਕਰਨਾ ਪਿਆ ਕਿ ਅਸੀਂ ਕੰਪੀਟ ਹੀ ਨਹੀਂ ਕਰ ਸਕਦੇ ਬਾਹਰ ਜੋ ਚੱਲ ਰਿਹਾ ਭਾਜੀ।
0: ਬਾਹਰ ਕੀ ਕੀ ਪ੍ਰੋਬਲਮ ਤੁਹਾਨੂੰ ਆ ਰਹੀ ਸੀਗੀ ਡਰਾਈਵਿੰਗ ਸਕੂਲ ਦੇ ਵਿੱਚ, ਬਾਹਰ ਕੀ ਚੱਲਦਾ ਸੀ?
2: ਮੈਂ ਤਾਂ ਭਾਜੀ ਤੁਸੀਂ ਇਹ ਤੇ ਮੇਰੇ ਨਾਲ ਘੰਟਾ ਇੱਕ ਲੱਗੇ ਰਹੋ, ਮੈਂ ਕੱਲੀ ਕੱਲੀ ਚੀਜ਼ ਦੱਸ ਸਕਦਾ ਸਕੂਲਾਂ ਚ ਕੀ ਚੱਲ ਰਿਹਾ ਕੀ ਨਹੀਂ। ਹੁਣ ਤੁਸੀਂ ਇੱਕ, ਚਲੋ ਆਪਾਂ ਸਿੰਪਲ ਜੇ ਮੈਨੂੰ ਦੋਗੇ ਚਾਰ ਪੰਜ ਮਿੰਟ ਦੋਗੇ ਭਾਜੀ, ਮੈਂ ਤੁਹਾਨੂੰ ਚੀਜ਼ ਐਕਸਪਲੇਨ ਕਰਦਾ।
0: ਤੁਸੀਂ ਹੋ ਸਕੇ ਇੱਕ ਦੋ ਮਿੰਟ ਦੱਸ ਦੋ।
2: ਓਕੇ, ਤੁਸੀਂ ਮੈਨੂੰ ਦੱਸੋ ਕਿ ਨਾਰਮਲ ਇੱਕ ਕਾਰ ਦਾ ਲੈਸਨ ਕਿੰਨੇ ਦਾ ਮਿਲਦਾ ਇੱਕ ਘੰਟੇ ਦਾ ਬਾਹਰ? ਅਗਰ ਕੋਈ ਕਾਰ ਡਰਾਈਵਿੰਗ ਸਿੱਖਣ ਜਾਂਦਾ ਆ ਉਹਨੂੰ ਇੱਕ ਲੈਸਨ ਕਿੰਨੇ ਦਾ ਮਿਲਦਾ ਵਾ? ਐਟਲੀਸਟ $35 to $40 ਇੱਕ ਘੰਟੇ ਦੇ ਚਾਰਜ ਕਰਦੇ ਆ, ਘੱਟ ਤੋਂ ਘੱਟ ਬ੍ਰੈਂਪਟਨ ਚ ਆ। ਜਿਹੜੇ ਵਧੀਆ ਸਕੂਲ $50 ਵੀ ਕਾਰ ਦੇ ਚਾਰਜ ਕਰਦੇ ਆ ਭਾਜੀ। ਸਕੂਲਾਂ ਟਰੱਕ ਡਰਾਈਵਿੰਗ ਸਕੂਲ ਮਿਨਿਸਟਰੀ ਕਹਿੰਦੀ ਹੈ 103 ਘੰਟੇ ਦੀ ਟ੍ਰੇਨਿੰਗ ਦੇਣੀ ਆ ਜੀ, ਠੀਕ ਆ ਜੀ। ਸੋ 3500-3200 ਦੇ ਵਿੱਚ ਦੇ ਰਹੇ ਆ, 103 ਘੰਟਿਆਂ ਨੂੰ ਅਗਰ ਆਪਾਂ 3500 ਦੇ ਨਾਲ ਡਿਵਾਈਡ ਕਰਦੇ ਆ ਭਾਜੀ, ਉਹ $28 ਘੰਟੇ ਦੇ ਵੀ ਨਹੀਂ ਆਉਂਦੇ, $28 ਜਾਂ $26 ਘੰਟੇ ਦੇ ਬਣਦੇ। ਹੁਣ ਤੁਸੀਂ ਮੈਨੂੰ ਦੱਸੋ ਕਾਰ ਦੀ ਟ੍ਰੇਨਿੰਗ ਘੰਟੇ ਦੀ ਆਪਾਂ $40 ਚ ਲੈ ਰਹੇ ਹਾਂ ਤੇ ਟਰੱਕ ਦੀ ਟ੍ਰੇਨਿੰਗ ਐਡਾ ਮਹਿੰਗਾ ਯੂਨਿਟ ਜਿੰਨੇ ਲਿਆ ਉੱਥੇ ਜਾ ਕੇ ਆਪਾਂ ਕਹਿ ਰਹੇ ਹਾਂ ਕਿ $5 ਚ ਮੈਨੂੰ ਦੇ ਦੋ। ਮਿਨਿਸਟਰੀ ਦਾ ਰੇਟ ਆ $90 to $95 ਐਨ ਆਵਰ, ਠੀਕ ਆ ਜੀ। ਅਸੀਂ ਜਦੋਂ ਸਟੂਡੈਂਟ ਨੂੰ ਕਹਿੰਦੇ ਹਾਂ ਕਿ ਭਾਜੀ ਅਸੀਂ 4500 ਲੈਣਾ, ਅਸੀਂ 5000 ਲੈਣਾ, ਉਹ ਅੱਗੇ ਦੱਸਾਂ ਕੀ ਕਹਿੰਦੇ ਸੀ ਭਾਜੀ, ਕੋਈ ਨਾ ਭਾਜੀ ਬਾਹਰ ਤਾਂ ਇੰਨੇ ਚੱਲਦੇ ਆ। ਹੁਣ ਭਾਜੀ ਕਿੱਥੋਂ ਕੰਪੀਟ ਕਰ ਲਈਏ, ਮੈਨੂੰ ਮੇਰੀਆਂ ਦੋ ਲੋਕੇਸ਼ਨ ਸੀ, ਮੈਨੂੰ ਦੋਨੇ ਬੰਦ ਕਰਨੀਆਂ ਪਈਆਂ ਭਾਜੀ ਇਸੇ ਕਰਕੇ।
0: ਅੱਛਾ, ਤੁਸੀਂ ਦੋ ਆਪਣੀ ਟਰੱਕ ਡਰਾਈਵਿੰਗ ਸਕੂਲ ਬੰਦ ਕੀਤੇ ਆ?
2: ਹਾਂਜੀ ਭਾਜੀ, ਤੇ ਮੈਂ ਖੁਦ ਨੂੰ ਉਬਰ ਚਲਾ ਰਿਹਾ ਹਾਂ, ਕੀ ਕਰੀਏ।
0: ਨਹੀਂ ਮੈਂ ਮੈਂ ਭਾਜੀ ਮੈਂ ਜਾਣਦਾ ਬੜਿਆਂ ਨੂੰ ਯਾਰ, ਹੁਣ ਚਲੋ ਅਸੀਂ ਇਸ ਬਿਜ਼ਨਸ 'ਚ ਅਸੀਂ ਬਹੁਤ ਸਾਰੇ ਸੱਜਣਾਂ ਦੀਆਂ ਐਡਸ ਕੀਤੀਆਂ, ਉਹ ਵੀ ਕਹਿੰਦੇ ਕਹਿੰਦੇ ਭਾਜੀ ਬਹੁਤ ਸਾਰੀ ਸਾਨੂੰ ਕਾਲ ਆਉਂਦੀ ਆ, ਹਰੇਕ ਬੰਦਾ ਕਹਿੰਦਾ ਕਿ ਸਾਨੂੰ ਬਾਹਰੋਂ ਇੰਨੇ ਦਾ ਮਿਲ ਰਿਹਾ, ਕਹਿੰਦੇ ਕੰਪੀਟ ਕਰਨਾ ਔਖਾ ਬਿਲਕੁਲ।
2: ਹੁਣ ਇੱਕ ਹੋਰ ਗੱਲ, ਇਹ 'ਚ ਸਕੂਲਾਂ ਵਾਲੇ ਤੇ ਚਲੋ ਇਹਨਾਂ ਨੇ ਰੇਟ ਸੁੱਟੇ ਸੁੱਟੇ ਤੇ ਆਪਣੇ ਪੰਜਾਬੀ ਜਿਹੜੀ ਚੀਜ਼ 'ਚ ਵੜ ਜਾਓ ਆਪਾਂ ਰੇਟ ਸੁੱਟਦੇ ਸੁੱਟਦੇ ਆ। ਸੈਕਿੰਡ ਚੀਜ਼ ਭਾਜੀ, ਹੁਣ ਫਿਰ ਜਿਹੜੇ ਸਟੂਡੈਂਟ ਜਿਹੜੇ ਲਾਇਸੈਂਸ ਲੈਣ ਆਉਂਦੇ ਆ ਇਹ ਕੰਪਲੇਨ ਕਰਦੇ, ਉਹ ਭਾਜੀ ਤੁਸੀਂ ਤਾਂ ਰੋਡ ਤੇ 20 ਮਿੰਟ ਹੀ ਲਵਾਉਂਦੇ ਹੋ ਭਾਜੀ, ਤੁਸੀਂ ਤਾਂ ਰੋਡ ਤੇ ਅੱਧਾ ਘੰਟਾ ਹੀ ਲਵਾਉਂਦੇ ਹੋ, ਮਿਨਿਸਟਰੀ ਤਾਂ ਕਹਿੰਦੀ ਇੱਕ ਘੰਟਾ ਪੂਰਾ ਲਵਾਓ ਭਾਜੀ। ਉਹ ਪੈਸੇ ਵੀ ਤਾਂ $90 ਮੈਨੂੰ ਘੰਟੇ ਦੇ ਤੁਸੀਂ ਦੋ, $9,000 to $10,000 ਜੋ ਮਿਨਿਸਟਰੀ ਨੇ ਐਕਚੁਅਲੀ ਪੇਪਰਾਂ ਚ ਲਿਖਿਆ ਹੋਇਆ ਕਿ ਇੰਨੇ $9,000 ਚਾਰਜ ਕਰਨਾ ਵਾ ਤੁਸੀਂ ਇੱਕ ਮੈਲਟ ਪ੍ਰੋਗਰਾਮ ਦਾ 103 ਘੰਟੇ ਦੀ ਟ੍ਰੇਨਿੰਗ ਵਾਸਤੇ। ਤੇ ਭਾਜੀ ਹੁਣ ਤੁਸੀਂ ਜੇ ਉਹ ਮੈਨੂੰ ਕੋਈ $9,000 ਦੇਵੇ, ਮੈਂ ਉਹਨੂੰ 1.5 ਘੰਟਾ ਵੀ ਲਵਾਉਣ ਨੂੰ ਰੈਡੀ ਆ ਰੋਡ ਤੇ ਇੱਕ ਦਿਨ ਦਾ,
0: ਐਵਰੀ
2: ਡੇ ਰੋਡ ਲਵਾਉਣ।
0: ਬਿਲਕੁਲ,
2: ਜਦੋਂ ਤੁਸੀਂ ਪੈਸੇ ਨਹੀਂ ਦੇਣੇ ਤੇ ਫਿਰ ਤੁਸੀਂ ਟ੍ਰੇਨਿੰਗ ਪੂਰੀ ਮੰਗਣੀ ਆ,
0: ਇਹ ਚ
2: ਪਬਲਿਕ ਦੀ ਜ਼ਿੰਮੇਵਾਰ ਆ ਭਾਜੀ ਤੇ ਇਹਦੇ ਚ ਸਕੂਲਾਂ ਵਾਲੇ ਦੀ ਜ਼ਿੰਮੇਵਾਰ।
0: ਠੀਕ ਹੈ, ਸ਼ੁਕਰੀਆ ਤੁਹਾਡਾ ਜੀ, 100% ਤੁਹਾਡੀ ਗੱਲ ਠੀਕ ਹੈ। ਹੁਣ ਜੇ ਆਪਾਂ ਫੂਡ ਦੀ ਕੁਆਲਿਟੀ ਦੀ ਗੱਲ ਕਰ ਲਈਏ ਤਾਂ ਹੁਣ ਜੇ ਕੋਈ ਕਹਿ ਲਓ ਕਿ ਚਨਾ ਭਟੂਰਾ $10 ਦਾ, ਇੱਕ ਬੰਦਾ ਕਹਿ ਰਿਹਾ 99 ਸੈਂਟ ਦੇ ਵਿੱਚ ਪੂਰੀ ਪਲੇਟ ਲੈ ਲਓ, ਫਿਰ ਕੰਪੀਟ ਕਰਨਾ ਤਾਂ ਔਖਾ, ਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਕਟੌਤੀ ਕਰਨੀ ਪੈਂਦੀ ਹੈ, ਚਾਹੇ ਉਹ ਸਰਵਿਸ ਦੇ ਵਿੱਚ ਕਰਨ, ਕੁਆਲਿਟੀ ਦੇ ਵਿੱਚ ਕਰਨ। ਸੋ ਕੰਪੀਟੀਸ਼ਨ ਚਲੋ ਠੀਕ ਹੈ, ਵਧੀਆ ਹੁੰਦਾ, ਕੰਪੀਟੀਸ਼ਨ ਦੇ ਨਾਲ ਫਿਰ ਜੇ ਤੁਹਾਡੀ ਕੁਆਲਿਟੀ ਗਿਰ ਰਹੀ ਹੈ ਫਿਰ ਗਲਤ ਗੱਲ ਹੈ। ਤੁਸੀਂ ਯਾਦ ਰੱਖੋ ਰਾਜਵੰਤ ਕੌਰ ਨੂੰ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ। ਰਾਜਵੰਤ ਇੱਕ ਤਾਂ ਤੁਹਾਨੂੰ 30% to 30% ਤੱਕ ਦਾ ਡਿਸਕਾਊਂਟ ਲਿਖ ਦਿੰਦੇ ਆ। ਰਾਜਵੰਤ 25 ਤੋਂ ਵੱਧ ਕੰਪਨੀਜ਼ ਨਾਲ ਡੀਲ ਕਰਦੇ ਆ। ਸੋ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਓ ਰਾਜਵੰਤ ਕੋਲੋਂ, 647-674-4735-647-674-4735-35 ਰਾਜਵੰਤ ਕੌਰ ਜੀ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਟਾਈਮ ਸਿਰ ਕਰ ਲਵੋ। ਐਂਡ ਇੱਕ ਇਨਫੋਰਮੇਸ਼ਨ ਤੁਹਾਨੂੰ ਅਸੀਂ ਜ਼ਰੂਰ ਕੈਲਟਨ ਮਿਤਸੂਬਿਸ਼ੀ ਦੀ ਦੇਈਏ, ਕਿਉਂਕਿ ਮੈਨੂੰ ਯਾਰ ਇਸ ਮੰਥ ਦੀਆਂ ਕੁਝ ਕੁ ਅਭਿਸ਼ੇਕ ਅਤੇ ਜੀਵਨ ਉਹਨਾਂ ਨੇ ਡੀਲਾਂ ਭੇਜੀਆਂ ਅਤੇ ਡੀਲਸ ਮਈ ਮੰਥ ਦੀਆਂ ਇਹ ਨੇ ਕਿ 15 ਤੱਕ ਯਾਨੀ ਕਿ ਅਪ ਟੂ 15 ਓਇਲ ਚੇਂਜਸ ਫ੍ਰੀ ਨੇ ਨਵੇਂ ਮਿਤਸੁਬਿਸ਼ੀ ਦੇ ਵਹੀਕਲਸ ਤੇ। 1% ਇੰਟਰਸਟ ਰੇਟ ਤੁਹਾਨੂੰ ਰਿਡਕਸ਼ਨ ਮਿਲੂਗਾ ਜੇ ਤੁਸੀਂ ਐਗਜ਼ਿਸਟਿੰਗ ਸਕੋਸ਼ਾ ਬੈਂਕ ਕਸਟਮਰ ਹੋ। ਇੰਟਰਸਟ ਰੇਟ 0% ਤੋਂ ਸ਼ੁਰੂ ਨੇ ਨਵੇਂ ਐਸਯੂਵੀ ਲਾਈਨਅਪਸ ਤੇ ਤੇ ਨਵੇਂ ਆਊਟਲੈਂਡਰ ਪਲੱਗ ਇਨ ਹਾਈਬ੍ਰਿਡ ਦੇ ਉੱਤੇ $7,500 ਤੱਕ ਦਾ ਡਿਸਕਾਊਂਟ ਹੈ। ਸੋ ਨਾਮ ਯਾਦ ਰੱਖੋ ਕੈਨੇਡੀਅਨ ਮਿਤਸੁਬਿਸ਼ੀ 6476782 2754-6478-2754 ਕੈਲਡਨ ਮਿਤਸੁਬਿਸ਼ੀ ਜੀ 3632 ਹੈਲੋ
3: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ
3: ਤੁਸੀਂ ਪ੍ਰਦੀਪ ਅਪਲਾਇੰਸਿਸ ਦਾ ਨੰਬਰ ਦੱਸਿਆ ਸੀ ਇੱਕ ਵਾਰ ਦੇਣਾ ਜੀ ਨੰਬਰ ਅਪਲਾਇੰਸਿਸ ਰਿਪੇਅਰ ਕਰਾਉਣਾ
0: ਜੀ ਜੀ ਪ੍ਰਦੀਪ ਜੀ ਦਾ ਨੰਬਰ ਹੈ 647
3: ਹਾਂਜੀ
0: 622 ਕਾਲਾ ਸ਼ੰਗਾ ਰਾਹ ਕਿਹਦਾ ਬਾਲ ਸੀ ਹੈ ਕੁਆਲਿਟੀ ਘਟੀ ਹੈ ਬਟ ਮੈਂ ਤੁਹਾਨੂੰ ਦੱਸਦਾ ਕੁਆਲਿਟੀ ਕਿੱਥੇ ਨੀ ਘਟੀ ਤੁਸੀਂ ਇੱਕ ਵਾਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੇ ਜਾਓਗੇ ਨਾ ਕੁਆਲਿਟੀ ਵੀ ਮਿਲੂ ਵਧੀਆ ਡੀਲਸ ਵੀ ਮਿਲਣਗੀਆਂ ਤੇ ਮੁੰਡੇ ਸਾਡੇ ਮਿੱਤਰ ਨੇ ਬੜੇ ਪਿਆਰੇ ਤੇ ਹਮੇਸ਼ਾ ਕਹਿੰਦੇ ਨਾ ਵੀ ਕਦੇ ਵੀ ਸਾਨੂੰ ਮੌਕਾ ਮਿਲਦਾ ਕੁਆਲਿਟੀ ਵਧਾਉਣ ਦਾ ਅਸੀਂ ਵਧਾਉਂਦੇ ਹਾਂ। ਸੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਸਫਾਈ ਕੁਆਲਿਟੀ ਟੌਪ ਦੀਆਂ ਡੀਲਾਂ ਇਹਨਾਂ ਦੀਆਂ ਕਿਸੇ ਵੀ ਲੋਕੇਸ਼ਨ ਤੇ ਪਹੁੰਚੋ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਕੈਸਲਮੋਰ 85 ਮਾਊਂਟ ਪੈਲੀਅਰ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਜਾਂ 15 ਫੈਂਡਰ ਵੇ ਬਵੇਡਨ ਚਿੰਕਿਊਜ਼ੀ ਸਿੰਪਲੀ ਇੰਡੀਅਨ ਸਵੀਟਸ ਤੇ ਇਹਨਾਂ ਕੋਲ 15-20 ਕੇਟਰਿੰਗ ਟਰੱਕ ਨੇ ਆਪਣੇ ਕਿਸੇ ਵੀ ਵਿਆਹ ਸ਼ਾਦੀ ਦੇ ਫੰਕਸ਼ਨ ਲਈ ਕੇਟਰਿੰਗ ਕਰਵਾਉਣੀ ਹੈ ਨਾ ਤੁਸੀਂ ਕੇਟਰਿੰਗ ਇਹਨਾਂ ਕੋਲੋਂ ਕਰਵਾਓ ਆਉਣ ਵਾਲੇ ਇਸ ਸੀਜ਼ਨ ਲਈ ਕੋਈ ਤੁਹਾਡੇ ਘਰ ਕੋਈ ਵੀ ਫੰਕਸ਼ਨ ਇੰਗੇਜਮੈਂਟ ਐਨਵਰਸਰੀ ਬਰਥਡੇ ਪਾਰਟੀ ਵਿਆਹ ਜਾਗੋ ਮਹਿੰਦੀ ਮਾਈਆਂ ਸੰਗੀਤ ਦੀ ਕੇਟਰਿੰਗ ਤਾਂ ਸਿੰਪਲੀ ਸਿੰਪਲੀ ਸਿੰਪਲੀ ਇੰਡੀਅਨ ਸਿੰਪਲੀ ਦਾ ਬੈਸਟ 905-794-8111 ਦੇ ਉੱਤੇ ਤੁਸੀਂ ਜ਼ਰੂਰ ਇੱਕ ਵਾਰ ਗੇੜਾ ਮਾਰ ਕੇ ਆਓ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 275 ਗਾਰਡਨ ਬਰੁੱਕ ਟ੍ਰੇਲ 85 ਮੌਂਟਪੈਲੀਅਰ ਸਟਰੀਟ 15 ਫੈਂਡਰਵੇ 905-794-8111 ਜੀ 4790 ਹਾਂਜੀ ਵੀਰੇ
4: ਹੈਲੋ ਨਵੀਰੇ ਸਤਿ ਸ਼੍ਰੀ
0: ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਆ
4: ਬਹੁਤ ਹੀ ਬਹੁਤ ਹੀ ਆ ਤੇ ਮੈਂ ਟੋਬੀ ਸੁਣ ਰਿਹਾ ਤੁਹਾਡਾ ਮੈਂ ਨਾ ਵੀਰੇ ਇੱਕ ਵਾਰੀ ਮੈਂਗੋ ਸ਼ੇਕ ਲਿਆ ਰੈਸਟੋਰੈਂਟ ਤੋਂ ਤੇ ਉਹ ਨਾ ਮਤਲਬ ਜਦੋਂ ਮੈਂ ਪੀਤਾ ਇੱਕ ਨਾ ਕੌੜਾ ਟੇਸਟ ਆਉਂਦਾ ਸੀ ਉਹਦੇ ਚੋਂ ਜਿੱਦਾਂ ਕੁਛ ਉਹਨਾਂ ਨੇ ਵੀ ਕਲਰ ਕੁਲਰ ਪਾਇਆ ਹੋਊਗਾ ਜਾਂ ਕੁਛ ਵੀ ਏਦਾਂ ਦਾ ਹਨਾ ਮੈਂ ਵਾਪਸ ਗਿਆ ਉਹਨਾਂ ਕੋਲੇ ਮੈਂ ਕਿਹਾ ਵੀ ਆਹ ਤੁਸੀਂ ਚੈੱਕ ਕਰੋ ਮੈਂ ਕਿਹਾ ਪੀ ਗਏ ਵੀ ਇਹ ਕੌੜਾ ਮੈਂ ਕਿਹਾ ਜਦੋਂ ਮੈਂ ਪੀਨਾ ਕੌੜਾ ਹੁੰਦਾ ਵਿੱਚੋਂ ਪਤਾ ਨੀ ਕੀ ਆ ਤੇ ਆਂਦੇ ਨਹੀਂ ਨਹੀਂ ਆਂਦੇ ਉਹ ਵੀਰੇ ਉਹ ਨਾ ਫਰਿੱਜ ਚ ਹੀ ਰੱਖੇ ਹੁੰਦੇ ਉਹਨਾਂ ਦੇ ਬਣਾ ਕੇ ਉਹ ਤੁਸੀਂ ਸ਼ਾਇਦ ਦੇਖਿਆ ਹੋਊਗਾ ਆਪਣੇ ਹਨਾ ਰੈਸਟੋਰੈਂਟਾਂ ਦੇ ਮੈਂਗੋ ਸ਼ੇਕ ਦੇ ਉਹ ਕੱਪ ਬਣਾ ਕੇ ਰੱਖੇ ਹੁੰਦੇ ਆ ਉੱਥੇ ਉਹਨਾਂ ਨੇ ਦਿੱਤਾ ਮੈਨੂੰ ਚੱਕ ਕੇ ਤੇ ਉਹਦੇ ਵਿੱਚ ਕੋਈ ਉਹਦੇ ਚ ਮਿਲਕ ਨੀ ਕੁਛ ਨੀ ਸੀਗਾ ਪਤਾ ਨੀ ਕੀ ਰੰਗ ਘੋਲ ਕੇ ਰੱਖਾ ਉਹਨਾਂ ਨੇ ਕਿਵੇਂ ਸੀਗਾ ਮੈਂ ਉਹ ਗਾਰਬੇਜ ਕੀਤਾ ਤੇ ਇੱਕ ਜਿਹੜੇ ਛੋਲੇ ਭਟੂਰਿਆਂ ਦੀ ਗੱਲ ਸੀਗੀ ਏਦਾਂ ਮਤਲਬ ਮੈਂ ਜਦੋਂ ਮੈਂ ਇੱਥੇ ਆਇਆ ਸੀਗਾ ਮੈਂ ਖਾਂਦਾ ਸੀਗਾ $11 ਦੀ ਉਹ ਸੀਗੀ ਛੋਲੇ ਭਟੂਰਿਆਂ ਦੀ ਪਲੇਟ ਫਿਰ ਮੈਂ ਏਦਾਂ ਹੀ ਮੈਂ ਕਿਤੇ ਮਤਲਬ ਸੁਣ ਕੇ ਮੈਂ ਗਿਆ ਹਨਾ ਤੇ ਵੀਰੇ ਮੈਂ $4.99 ਦੇ ਖਾਧੇ ਛੋਲੇ ਭਟੂਰੇ ਮੈਂ ਗਾਰਬੇਜ ਕੀਤੇ ਉਹ ਮਤਲਬ ਆਪਾਂ ਵੀਰੇ ਆਪਣੀ ਗਲਤੀ ਹੈ ਮੈਨੂੰ ਲੱਗਦਾ ਇਹ ਆਪਾਂ ਨਾ ਉੱਧਰ ਨੂੰ ਜਾਂਦੇ ਆ ਜਿੱਧਰ ਸਸਤਾ ਹੁੰਦਾ ਹਨਾ ਪਰ ਉਹਦੇ ਚ ਉਹ ਤਾਂ ਪੱਕੀ ਗੱਲ ਆ ਵੀ ਕੁਆਲਿਟੀ ਨਹੀਂ ਮਿਲਣੀ ਆਪਾਂ ਨੂੰ ਵਧੀਆ ਜੇ ਸਸਤਾ ਤਾਂ ਪੂਰਾ ਹੁਣ ਇੱਕ ਪਾਸੇ $11 ਦੀ ਛੋਲੇ ਭਟੂਰਿਆਂ ਦੀ ਪਲੇਟ ਇੱਕ ਪਾਸੇ $5 ਦੀ ਵੀਰੇ ਫਰਕ ਤਾਂ ਹੋਊਗਾ ਉੱਥੇ
0: ਹਨਾ
4: ਮੈਨੂੰ ਲੱਗਦਾ ਆਪਣੇ ਚ ਵੀ ਵੀਰੇ ਆਪਣੀਆਂ ਗਲਤੀਆਂ ਵੀਰੇ ਇਹ ਹਨਾ ਆਪਾਂ ਡੀਲਾਂ ਵੇਖ ਵੇਖ ਕੇ ਏਦਾਂ ਆਪਾਂ ਨੂੰ ਫੂਡ ਨਾਲ ਜਿਹੜੇ ਆਪਾਂ ਖਾਣਾ ਹਨਾ ਆਪਣੀ ਸਿਹਤ ਨਾਲ ਨੀ ਆਪਾਂ ਖਿਲਵਾੜ ਕਰ ਸਕਦੇ ਮੈਨੂੰ ਲੱਗਦਾ ਭਾਵੇਂ ਚਲੋ ਮਹਿੰਗਾ ਕਿਉਂਕਿ ਆਪਾਂ ਵੀਕਐਂਡ ਤੇ ਖਾਣਾ ਹੁੰਦਾ ਤੇ ਜੇ ਆਪਾਂ ਕੋਈ $10-15 ਮਹਿੰਗਾ ਵੀ ਖਾਈਏ ਨਾ ਕੋਈ ਫਰਕ ਨੀ ਪੈਂਦਾ ਉਹਦੇ ਚ ਪੱਕਾ ਹੀ ਵੀਰੇ ਕੁਆਲਿਟੀ ਦਾ ਫਰਕ ਹੁੰਦਾ ਹੀ ਹੁੰਦਾ ਜਿਹੜਾ ਸਸਤਾ ਤੇ ਮਹਿੰਗਾ ਹਨਾ
0: ਨਹੀਂ ਉਹੀ ਮੈਂ ਗੱਲ ਕੀਤੀ ਉਹਨਾਂ ਨੇ ਕਿਤੇ ਨਾ ਕਿਤੇ ਤਾਂ ਕੋਈ ਚੀਜ਼ ਸੈਕਰੀਫਾਈਸ ਤਾਂ ਕਰਨੀ ਹੁੰਦੀ ਹੈ ਨਾ ਜੇ ਕੋਈ ਬੰਦਾ ਤੁਹਾਨੂੰ ਬਹੁਤ ਹੀ ਕਹੋ ਕਿ ਸਸਤੇ ਤੋਂ ਵੀ ਸਸਤਾ ਕੁਛ ਵੇਚ ਰਿਹਾ ਅਨਲੈਸ ਉਹ ਚਲੋ ਕਪੈਸਿਟੀ ਉਹਨਾਂ ਕੋਲ ਹੈਗੀ ਆ ਤਾਂ ਬਹੁਤ ਵਾਰ ਉਹਨਾਂ ਨੂੰ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਨਾ ਪੈਂਦਾ
4: ਕਰਦੇ ਵੀਰੇ ਕਰਦੇ ਹਾਂ ਬਿਲਕੁਲ ਸਹੀ ਗੱਲ ਆ ਇਹਦੇ ਚ ਕਿਉਂਕਿ ਮੈਨੂੰ ਖੁਦ ਨੀ ਲੱਗਿਆ ਮੈਂ ਚੈੱਕ ਕੀਤੀ ਉਹ ਚੀਜ਼ ਦੀ ਇੱਕ ਮੈਂ $11 ਦੀ ਪਲੇਟ ਖਾਧੀ ਇੱਕ ਮੈਂ $5 ਦੀ ਖਾਧੀ ਜ਼ਮੀਨ ਅਸਮਾਨ ਦਾ ਫਰਕ ਸੀਗਾ ਤੇ ਉਹ ਮੈਂ ਗਾਰਬੇਜ ਹੀ ਕੀਤਾ ਉਸ ਤੋਂ ਬਾਅਦ ਮੈਂ ਕਦੇ ਵੀ ਨੀ
5: ਮੈਂ ਹਾਂ ਵੀਰੇ ਜਦੋਂ ਵੀ ਜਾਈਦਾ ਬਾਹਰ ਆਪਾਂ ਨਾ ਵਧੀਆ ਰੈਸਟੋਰੈਂਟ ਵੇਖ ਕੇ, ਭਾਵੇਂ ਮਹਿੰਗਾ ਕੋਈ ਗੱਲ ਨੀ, ਚਲੋ $50-$40-$50 ਦਾ ਫਰਕ ਪੈਣਾ ਐਂਡ ਤੇ ਹਨਾ, ਆਪਣੇ 4-5 ਜਣੇ ਆ ਤਾਂ, ਤੇ ਉਹਦੇ ਨਾਲ ਮੈਨੂੰ ਤਾਂ ਕੋਈ ਫਰਕ ਨੀ ਪੈਂਦਾ ਵੀਰੇ, ਆਪਾਂ ਨੂੰ ਨਹੀਂ ਉਹਦੇ ਚੱਕਰ ਤੇ ਪੈਣਾ ਚਾਹੀਦਾ ਸਸਤੇ ਦੇ।
0: ਬਿਲਕੁਲ ਨਹੀਂ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਐਂਡ ਚਲੋ ਜਿੱਥੇ ਕੋਈ ਡੀਲ ਮਿਲਦੀ ਹੈ ਲਓ, ਆਪਾਂ ਇਹ ਨਹੀਂ ਕਹਿੰਦੇ ਕਿ ਡੀਲਾਂ ਨਹੀਂ ਲੈਣੀਆਂ ਚਾਹੀਦੀਆਂ, ਬਟ ਫਿਰ ਰੈਡੀ ਵੀ ਹੋ ਕਿ ਕਈ ਵਾਰ ਤੁਹਾਨੂੰ ਇਹ ਚੀਜ਼ਾਂ ਵੀ ਐਕਸਪੀਰੀਅੰਸ ਕਰਨੀਆਂ ਪੈ ਸਕਦੀਆਂ ਨੇ। ਸੋ 905-673-3337 ਆਪਣਾ ਨੰਬਰ ਹੈ, ਯਾਦ ਰੱਖੋ ਜ਼ਰੂਰ ਤੁਸੀਂ ਨਾਲ ਦੀ ਨਾਲ ਇੱਕ ਮੈਸੇਜ ਸਾਡੇ 5 Rivers ਡਕਟ ਕਲੀਨਿੰਗ ਵਾਲਿਆਂ ਦਾ, ਹੁਣ ਡਕਟ ਕਲੀਨਿੰਗ ਕਰਾਓ, ਜ਼ਰੂਰ ਤੁਸੀਂ ਇਹਨਾਂ ਨੂੰ ਫੋਨ ਕਰੋ। ਵੀਕਐਂਡ 'ਤੇ ਬੜੇ ਲੋਕਾਂ ਨੇ ਨੰਬਰ ਲਿਆ, ਡਕਟ ਕਲੀਨਿੰਗ, ਫਰਨੈਸ ਕਲੀਨਿੰਗ, ਏਸੀ ਕੋਇਲ ਕਲੀਨਿੰਗ, ਬਰਸ਼ਿੰਗ, ਡਰਾਇਰ ਵੈਂਟ ਕਲੀਨਿੰਗ ਐਂਡ ਸੈਨੇਟਾਈਜੇਸ਼ਨ, ਬੜੇ ਰੀਜ਼ਨੇਬਲ ਰੇਟ, ਸਾਰਾ ਕੰਮ ਹੀ ਕਰਦੇ ਨੇ। 4376887750 4376887750 5 Rivers ਡਕਟ ਕਲੀਨਿੰਗ 4537। ਹੈਲੋ,
6: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
6: ਠੀਕ ਹੈ। ਇੱਕ ਹੋਰ ਗੱਲ ਦੱਸਾਂ ਕਿ ਫਰਾਈ ਫਿਸ਼ ਲੈਣ ਜਾਓ, ਉਹ ਪਾਉਂਡ ਦਾ $9 ਰੇਟ ਲਾਉਂਦੇ ਆ, ਮਗਰੋਂ ਜਦੋਂ ਦੇਣ ਵੇਲੇ ਉਹ ਫਰਾਈ ਕਰਕੇ ਹਨਾ ਗਿਣ ਕੇ 10 ਪੀਸ ਪਾ ਦਿੰਦੇ ਆ, ਉਹ ਵੇਟ ਨੀ ਕਰਦੇ ਵੀ ਪੂਰਾ ਵੀ ਉਹ ਪਾਉਂਡ ਹੈਗੀ ਕਿ ਨਹੀਂ ਹੈਗੀ। ਜੇ ਕਹੀਏ ਤਾਂ ਕਹਿ ਦਿੰਦੇ ਆ ਜੀ ਇਹ ਤਾਂ ਹੁਣ ਫਰਾਈ ਹੋ ਕੇ ਤੇ ਘਟ ਗਈ ਆ।
0: ਭਾਜੀ ਮੈਂ ਤੁਹਾਡੀ ਗੱਲ ਸਮਝਦਾ, ਜੇ ਤਾਂ ਬਹੁਤ ਫਰਕ ਹੈ ਤਾਂ ਠੀਕ ਹੈ, ਬਟ ਕਈ ਵਾਰੀ ਨਾ ਜਿਹੜਾ ਆਪਣਾ ਮੀਟ ਹੁੰਦਾ ਨਾ ਰੋ ਤੇ ਕੁਕਡ, ਵੇਟ ਦਾ ਤਾਂ ਚਲੋ ਫਰਕ ਹੁੰਦਾ ਹੀ ਹੁੰਦਾ।
6: ਨਹੀਂ ਜਦ ਅਸੀਂ ਉਹਨੂੰ ਪੈਸੇ ਇਹ ਦਿੱਤੇ ਆ ਵੀ ਹਾਂ ਵੀ ਅਸੀਂ ਚੀਜ਼ ਬਣੀ ਬਣਾਈ ਲੈਣੀ, ਬਣੀ ਬਣਾਈ ਤਾਂ ਉਹਨੇ ਕਿਹਾ ਵੀ ਹਾਂ ਵੀ 9.49 ਲੱਗਣੇ ਆ,
0: ਤੇ
6: ਉਹ ਵੇਟ ਮੁੜ ਕੇ ਓਨਾ ਹੀ ਕਰਨਾ ਚਾਹੀਦਾ, ਉਹ ਗਿਣਤੀ ਦੇ 10 ਕੁ ਪੀਸ ਪਾ ਕੇ ਤੁਹਾਡੇ ਡੱਬੇ ਚ ਤੁਹਾਨੂੰ ਫੜਾ ਦਿੰਦੇ ਆ, ਲਈ ਤਾਂ ਸਾਰੇ ਜਾਂਦੇ, ਅਸੀਂ ਵੀ ਵਿੱਚੇ ਲਈ ਆਉਣੇ ਆ।
0: ਜੀ ਨਹੀਂ ਠੀਕ ਹੈ, ਅਗੇਨ ਥੈਂਕ ਯੂ ਭਾਜੀ। ਮੈਂ ਬਟ ਉਹੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਕਿ ਜੇ ਆਪਾਂ ਰੋ ਯਾਨੀ ਕਿ ਅਨਕੁਕਡ ਵੇ ਕਰੀਏ ਨਾ ਤੇ ਕੁਕਡ ਵੇ ਕਰੀਏ ਤਾਂ ਫਰਕ ਹੈ।
6: ਨਹੀਂ ਫਰਕ ਤਾਂ ਹੈਗਾ, ਪਰ ਗੱਲ ਤਾਂ ਇਹ ਆ ਵੀ ਉਹਨੇ ਕਿਹਾ ਵੀ 1 ਪਾਉਂਡ ਆਪਣੀ, ਜਦ ਆਪਾਂ ਜਾ ਕੇ ਪਹਿਲਾਂ ਕਹਿੰਦੇ ਵੀ ਫਰਾਈ ਫਿਸ਼ ਲੈਣੀ ਆ, ਉਹ ਕਹਿੰਦਾ ਵੀ 9.49 ਲੱਗਣੇ ਆ
0: ਜੀ,
6: ਤੇ ਫਿਰ ਜਦੋਂ ਫਰਾਈ ਕਰਕੇ ਉਹ ਦਿੰਦੇ ਆ ਤਾਂ ਉਦੋਂ ਗਿਣਤੀ ਦੇ ਪੀਸ ਪਾ ਦਿੰਦੇ ਆ।
0: ਚਲੋ ਠੀਕ ਹੈ, ਥੈਂਕ ਯੂ। ਸੋ ਭਾਜੀ ਕਹਿੰਦੇ ਕਿ ਪੀਸਿਸ ਦੇ ਵਿੱਚ ਕਮੀ ਹੈ, ਮੈਂ ਪਰ ਚਲੋ ਮੈਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਨੰਦਲੈਸ। ਇੱਕ ਤੁਹਾਨੂੰ ਅਸੀਂ ਇੰਡੀਅਨ ਫਰੂਟ ਲੈਂਡ ਦੀ ਜਾਣਕਾਰੀ ਦੇਈਏ, ਗਰੋਸਰੀ ਕਰਨੀ ਹੈ, ਇੰਡੀਅਨ ਫਰੂਟ ਲੈਂਡ ਨੂੰ ਤੁਸੀਂ ਯਾਦ ਰੱਖੋ, ਐਂਡ ਇੰਡੀਅਨ ਫਰੂਟ ਲੈਂਡ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਅਗਰ ਗਰੋਸਰੀ ਕਰਨੀ ਹੈ ਤਾਂ ਇਹਨਾਂ ਦੀਆਂ 5 ਲੋਕੇਸ਼ਨਾਂ ਬਰੈਂਪਟਨ 'ਚ ਨੇ, 1 ਲੋਕੇਸ਼ਨ ਇਹਨਾਂ ਦੀ ਗੁਆਲਫ ਦੇ ਵਿੱਚ ਹੈ, 1 ਲੋਕੇਸ਼ਨ ਕੈਂਬਰਿਜ ਦੇ ਵਿੱਚ ਹੈ। ਇੰਡੀਅਨ ਫਰੂਟ ਲੈਂਡ ਨੰਬਰ 1 ਗਰੋਸਰੀ, ਨੰਬਰ 1 ਡੀਲਾਂ। ਸੋ ਦੇਖਿਆ ਮੈਨੂੰ ਹੁਣੇ ਹੁਣੇ ਸਿੰਪਲ ਇੰਡੀਅਨ ਤੋਂ ਵੀ ਮੈਸੇਜ ਆਇਆ, ਉਹੀ ਗੱਲ ਮੈਂ ਸਮਝਾ ਰਿਹਾ ਸੀ, ਕਹਿੰਦੇ ਕਿ ਰੋ ਦਾ ਵੇਟ ਅਤੇ ਕੁਕਡ ਦਾ ਵੇਟ ਡਿਫਰੈਂਟ ਹੈ। ਤੁਸੀਂ ਭਾਜੀ ਸਕੇਲ ਲੈ ਲਓ ਘਰੇ ਵੀ, ਤੁਸੀਂ ਚਿਕਨ ਬਣਾ ਰਹੇ ਹੋ ਕੋਈ ਨਾ, ਉਹਨੂੰ ਪਹਿਲਾਂ ਰੋ ਵੇ ਕਰ ਲਿਓ, ਬਾਅਦ ਚੋਂ ਤੁਸੀਂ ਕੁਕਡ ਵੇ ਕਰ ਲਿਓ। ਬਾਕੀ ਮੱਛੀ ਲੈਣੀ ਆ, ਮੱਛੀ ਤੁਸੀਂ ਸਿੰਪਲ ਇੰਡੀਅਨ ਤੋਂ ਲਓ ਤੇ ਦੇਖਿਓ ਸਹੀ ਨਜ਼ਾਰੇ ਆਉਂਦੇ। ਸਾਡੇ ਨਾਲ ਸਿਮਰਨ ਸੈਣੀ ਜੀ ਜੁੜ ਚੁੱਕੇ ਨੇ, ਆਲ ਕਾਇੰਡ ਇੰਸ਼ੋਰੈਂਸ ਤੋਂ। ਸਿਮਰਨ ਵੈਲਕਮ, ਕਿਵੇਂ ਹੋ?
7: ਬਹੁਤ ਵਧੀਆ ਨਵੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ।
0: ਵੈਰੀ ਗੁੱਡ ਈਵਨਿੰਗ ਸਿਮਰਨ, ਤੋਂ ਕਿਵੇਂ ਲਿਆ ਰੋਂਗ ਵੀਕਐਂਡ ਤੁਹਾਡਾ?
7: ਬਹੁਤ ਵਧੀਆ ਜੀ, ਬਿਜ਼ੀ ਗਾਰਡਨਿੰਗ ਚ ਜ਼ਿਆਦਾ ਬਿਜ਼ੀ।
0: ਓ ਵਾਹ ਵੀ ਵਾਹ, ਦੇਖੋ ਗਾਰਡਨਿੰਗ ਵੀ ਬੜਾ ਇੱਕ ਥੈਰਾਪਿਊਟਿਕ ਜਿਹਾ ਕੰਮ ਹੈ ਕਿ ਨਹੀਂ?
7: ਬਿਲਕੁਲ ਬਿਲਕੁਲ ਜੀ, ਥਕਾਵਟ ਬਹੁਤ ਹੁੰਦੀ ਹੈ ਹਮੇਸ਼ਾ ਜਦੋਂ ਇਸ ਸਾਲ ਦੇ ਵਿੱਚ ਇਹ ਵੀਕਐਂਡ ਆਉਂਦਾ, ਸੋ ਥਕਾਵਟ ਬਹੁਤ ਹੁੰਦੀ ਹੈ, ਬਟ ਜਿਹੜੀ ਤੁਹਾਨੂੰ ਖੁਸ਼ੀ ਮਿਲਦੀ ਹੈ ਉਹ ਫਿਰ ਥਕਾਵਟ ਤੁਹਾਨੂੰ ਜਿਹੜੀ ਹੈ ਉਤਾਰ ਦਿੰਦੀ ਹੈ ਸਾਰੀ।
0: ਨਹੀਂ ਮੈਂ ਨਾ ਦੇਖੋ ਮੈਨੂੰ ਨਹੀਂ ਪਤਾ ਤੁਸੀਂ ਗਾਰਡਨਿੰਗ ਕਰਦੇ ਹੋ, ਬਟ ਮੈਂ ਅੰਦਾਜ਼ਾ ਲਾ ਸਕਦਾ ਸੀ ਕਿਉਂਕਿ ਜਿਹੜੇ ਲੋਕ ਰੀਡਿੰਗ ਦਾ ਸ਼ੌਂਕ ਰੱਖਦੇ ਆ ਨਾ, ਉਹਨਾਂ ਨੂੰ ਗਾਰਡਨਿੰਗ ਨਾਲ ਵੀ ਪਤਾ ਨਹੀਂ ਕਿਉਂ ਬੜਾ ਪਿਆਰ ਹੁੰਦਾ
7: ਜੀ, ਰਲਦੀਆਂ ਮਿਲਦੀਆਂ ਹੈਬਿਟਸ ਨੇ।
0: ਨਹੀਂ ਫਿਰ ਜਦੋਂ ਤੁਸੀਂ ਬਾਹਰ ਬੈਠੇ ਹੋ ਰੀਡਿੰਗ ਕਰ ਰਹੇ ਹੋ, ਉੱਥੋਂ ਦੀ ਗਾਰਡਨਿੰਗ ਵਧੀਆ ਕੀਤੀ ਹੋਵੇ ਤਾਂ ਬੁੱਕ ਪੜ੍ਹਨ ਦਾ ਵੀ ਮਜ਼ਾ ਜ਼ਿਆਦਾ ਆਉਂਦਾ ਹੈ।
7: ਬਿਲਕੁਲ ਬਿਲਕੁਲ, ਸਮਰ ਦੇ ਵਿੱਚ ਸਪੈਸ਼ਲੀ ਜਦੋਂ ਤੁਹਾਡੇ ਆਲੇ ਦੁਆਲੇ ਫੁੱਲ ਖਿੜੇ ਹੋਣ ਔਰ ਤੁਸੀਂ ਕਿਤਾਬ ਪੜ੍ਹੋ ਔਰ ਨਾਲ ਹਵਾ ਚੱਲਦੀ ਹੋਈ, ਉਹ ਤੇ ਸਵਰਗ ਹੈ ਬਸ।
0: ਨਹੀਂ ਬਿਲਕੁਲ 100%। ਸੋ ਸਿਮਰਨ ਵੈਰੀ ਵੈਲ ਐਜੂਕੇਟਿਡ, ਬਹੁਤ ਸਾਰੀ ਨੌਲੇਜ ਇੰਸ਼ੋਰੈਂਸ ਦੀ ਦੁਨੀਆ ਦੀ ਰੱਖਦੇ ਨੇ। ਸੋ ਤੁਸੀਂ ਆਪਣੇ ਫੈਮਿਲੀ ਲਈ, ਆਪਣੇ ਲਈ ਇੱਕ ਵਧੀਆ ਇੰਸ਼ੋਰੈਂਸ ਦਾ ਪਲਾਨ ਚਾਹੁੰਦੇ ਹੋ ਤਾਂ 416-994-7272 ਸਿਮਰਨ ਅੱਜ ਕੀ ਇਨਫੋਰਮੇਸ਼ਨ ਪ੍ਰਾਪਤ ਦੇ ਰਹੇ ਹਾਂ?
7: ਜੀ ਨਵੀਂ, ਸਿਰਫ ਮੈਂ ਇੱਕ ਰਿਮਾਈਂਡਰ ਜਿਹਾ ਹੀ ਕਹੂੰਗੀ ਮੈਂ ਕਿ ਇਸ ਚੀਜ਼ ਬਾਰੇ ਅਸੀਂ ਪਹਿਲਾਂ ਵੀ ਬਹੁਤ ਵਾਰ ਗੱਲ ਕੀਤੀ ਹੈਗੀ ਆ, ਔਰ ਅਜੇ ਵੀ ਸਾਡੇ ਬਹੁਤ ਸਾਰੇ ਲਿਸਨਰ ਨੇ ਜਿਨ੍ਹਾਂ ਦੀਆਂ ਬੈਂਕ ਥਰੂ ਮੋਰਗੇਜ ਇੰਸ਼ੋਰੈਂਸ ਚੱਲਦੀਆਂ ਨੇ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਹਦਾ ਪ੍ਰੀਮੀਅਮ ਕਿੰਨਾ ਜਾ ਰਿਹਾ, ਅਸੀਂ ਪੈਸੇ ਕਿੰਨੇ ਪੇ ਕਰ ਰਹੇ ਹਾਂ, ਬਿਕਾਜ਼ ਉਹ ਸਾਡੀ ਮੰਥਲੀ ਇੰਸਟਾਲਮੈਂਟ ਦੇ ਨਾਲ ਹੀ ਅਟੈਚ ਹੁੰਦੀ ਹੈ. ਸੋ ਜੇ ਸਾਡੀ ਬਾਈ ਵੀਕਲੀ ਪੇਮੈਂਟ ਜਾ ਰਹੀ ਹੈ ਜਾਂ ਮੰਥਲੀ ਪੇਮੈਂਟ ਜਾ ਰਹੀ ਹੈ, ਉਹ ਨਾਲ ਦੀ ਨਾਲ ਮੋਰਗੇਜ ਇੰਸ਼ੋਰੈਂਸ ਦਾ ਪ੍ਰੀਮੀਅਮ ਜਿਹੜਾ ਉਹ ਕੱਟਿਆ ਜਾ ਰਿਹਾ ਹੁੰਦਾ. ਔਰ ਆਪਾਂ ਕਈ ਵਾਰੀ ਇਹ ਸੋਚ ਲੈਂਦੇ ਹਾਂ ਕਿ $50 ਹੈਗੇ ਨੇ, ਕੋਈ ਜ਼ਿਆਦਾ ਵੱਡਾ ਅਮਾਊਂਟ ਨਹੀਂ ਹੈ, ਇਟਸ ਓਕੇ, ਇਹਨੂੰ ਚੱਲਣ ਦਿਓ. ਜਦੋਂ ਤੁਸੀਂ ਪੇਪਰ ਖੋਲ ਕੇ ਦੇਖਦੇ ਹੈਗੇ ਹੋ, ਫਿਰ ਆਪਾਂ ਨੂੰ ਪਤਾ ਲੱਗਦਾ ਹੈਗਾ ਕਿ ਅਸੀਂ ਤੇ ਮੰਥਲੀ ਬਹੁਤ ਜ਼ਿਆਦਾ ਪ੍ਰੀਮੀਅਮ ਪੇ ਕਰੀ ਜਾ ਰਹੇ ਹਾਂ. ਔਰ ਦੂਸਰੀ ਵੱਡੀ ਚੀਜ਼, ਜੇ ਤੁਹਾਡੀ ਮੋਰਗੇਜ ਰੀਨਿਊ ਹੋਈ ਹੈ ਤੇ ਰੀਨਿਊਅਲ ਦੇ ਟਾਈਮ ਅਗਰ ਤੁਸੀਂ ਉਹ ਪ੍ਰੀਮੀਅਮ ਚੈੱਕ ਨਹੀਂ ਕੀਤਾ ਤਾਂ ਹੋਰ ਵੀ ਵੱਡਾ ਜਿਹੜਾ ਝਟਕਾ ਆਪਾਂ ਨੂੰ ਲੱਗੇਗਾ, ਬਿਕਾਜ਼ ਰੀਨਿਊਅਲ ਤੇ ਪ੍ਰੀਮੀਅਮ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ. ਬਿਕਾਜ਼ ਜਿੱਦਾਂ ਜਿੱਦਾਂ ਤੁਹਾਡੀ ਮੋਰਗੇਜ ਦੀ ਜਿਹੜੀ ਟਰਮ ਹੈਗੀ ਹੈ ਉਹ ਰੀਨਿਊ ਹੋਣੀ ਹੈਗੀ ਹੈ, ਨਾਲ ਦੀ ਨਾਲ ਜਿਹੜਾ ਇੰਸ਼ੋਰੈਂਸ ਦਾ ਪ੍ਰੀਮੀਅਮ ਵੀ ਵਧੀ ਜਾਣਾ ਹੈਗਾ. ਹੁਣ ਇਹੀ ਅਗਰ ਤੁਸੀਂ ਪਰਸਨਲ ਇੰਸ਼ੋਰੈਂਸ ਲਈਆਂ ਹੋਈਆਂ ਨੇ, ਪਹਿਲੀ ਤਾਂ ਚੀਜ਼ ਜਿਹੜੀ ਸਾਡੇ ਲਿਸਟਰ ਜਿਹਨਾਂ ਕੋਲ ਆਲਰੇਡੀ ਇਨਫ ਲਾਈਫ ਇੰਸ਼ੋਰੈਂਸ ਹੈਗੀ ਹੈ, ਜਿਹੜੀ ਉਹਨਾਂ ਦੀਆਂ ਮੋਰਗੇਜ ਹੋ ਗਿਆ, ਹੋਰ ਲਾਇਬਿਲਟੀਜ਼ ਹੋ ਗਈਆਂ, ਬੱਚਿਆਂ ਦੀ ਐਜੂਕੇਸ਼ਨ ਕੋਸਟ ਵਗੈਰਾ ਸਾਰਾ ਕੁਝ ਕਵਰ ਕਰ ਰਹੀ ਹੈ, ਤੁਹਾਡੀਆਂ ਸਾਰੀਆਂ ਜਿਹੜੀਆਂ ਮੋਰਗੇਜ ਅਮਾਊਂਟ ਕਵਰ ਹੋ ਰਹੀਆਂ ਨੇ, ਤੁਹਾਨੂੰ ਅਲੱਗ ਤੋਂ ਸੈਪਰੇਟ ਮੋਰਗੇਜ ਇੰਸ਼ੋਰੈਂਸ ਲੈਣ ਦੀ ਜ਼ਰੂਰਤ ਨਹੀਂ ਹੈ. ਬਟ ਅਗਰ ਤੁਹਾਡੀਆਂ ਲਾਇਬਿਲਟੀਜ਼ ਜਿਹੜੀਆਂ ਜ਼ਿਆਦਾ ਨੇ, ਤੁਹਾਡੀ ਪਰਸਨਲ ਲਾਈਫ ਇੰਸ਼ੋਰੈਂਸ ਘੱਟ ਹੈਗੀ ਹੈ, ਤਾਂ ਮੋਰਗੇਜ ਨੂੰ ਕਵਰ ਕਰਨ ਦੇ ਲਈ ਇੱਕ ਛੋਟਾ ਜਿਹਾ ਟਰਮ ਇੰਸ਼ੋਰੈਂਸ ਦਾ ਪਲਾਨ ਜ਼ਰੂਰ ਲੈ ਲਓ. ਬੈਂਕ ਦੇ ਕੋਲੋਂ ਜਿੰਨੇ ਵੀ ਅਮਾਊਂਟ ਦੇ ਤੁਸੀਂ ਪਾਲਿਸੀ ਲਓਗੇ, ਉਹਦੇ ਨਾਲੋਂ ਕਾਫੀ ਘੱਟ ਪ੍ਰੀਮੀਅਮ ਦੇ ਉੱਪਰ ਤੁਹਾਨੂੰ ਜਿਹੜੀ ਪਰਸਨਲ ਇੰਸ਼ੋਰੈਂਸ ਮਿਲ ਜਾਣੀ ਹੈ. ਹੁਣ ਪ੍ਰੀਮੀਅਮ ਦੇ ਨਾਲ ਦੀ ਨਾਲ ਅਸੀਂ ਜਿਸ ਪੈਸੇ ਨੂੰ ਇੱਕ ਸਾਈਡ ਤੇ ਵੀ ਕਰ ਦਈਏ, ਤੇ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਹੈ ਕਲੇਮ ਦੇ ਟਾਈਮ ਤੇ ਜਿਹੜੀ ਬੈਂਕ ਨੇ ਤੁਹਾਡੀ ਅੰਡਰ ਰਾਈਟਿੰਗ ਕਰਨੀ ਹੈ. ਹੁਣ ਜਦੋਂ ਤੁਸੀਂ ਪਰਸਨਲ ਟਰਮ ਪਾਲਿਸੀ ਲਓਗੇ, ਅਪਫਰੰਟ ਮੈਡੀਕਲ ਕਰਾਓਗੇ, ਅਪਫਰੰਟ ਤੁਹਾਡਾ ਸਾਰਾ ਜਿਹੜਾ ਚੈੱਕਅਪ ਹੋਏਗਾ, ਉਸ ਤੋਂ ਬਾਅਦ ਪਾਲਿਸੀ ਇਸ਼ੂ ਹੋਏਗੀ. ਬੈਂਕ ਨੇ ਤੁਹਾਡੇ ਕੋਲ ਅਪਫਰੰਟ ਕੁਛ ਵੀ ਨਹੀਂ ਮੰਗਣਾ, ਤੁਸੀਂ ਸਿਰਫ ਸਾਈਨ ਕਰਕੇ ਪੇਪਰ ਦੇ ਉੱਪਰ ਇੰਸ਼ੋਰੈਂਸ ਲੈ ਲੈਣੀ ਹੈਗੀ ਹੈ. ਜਦੋਂ ਕਲੇਮ ਆਉਣਾ ਹੈਗਾ, ਤੁਹਾਡਾ ਸਾਰਾ ਦਾ ਸਾਰਾ ਬੈਕ ਜੋ ਮੈਡੀਕਲ ਰੈਕਰਡ ਹੈਗਾ ਉਹ ਸਾਰਾ ਚੈੱਕ ਹੋਣਾ, ਔਰ ਮੋਸਟ ਆਫ ਦਾ ਟਾਈਮ ਉਹ ਜਿਹੜੀ ਪਾਲਿਸੀ ਹੈ ਜਦੋਂ ਕਲੇਮ ਆਉਂਦਾ ਉਹ ਕਲੇਮ ਡਿਕਲਾਈਨ ਕਰ ਦਿੰਦੇ ਹੈਗੇ ਨੇ. ਅਗਰ ਤੇ ਪਰਸਨ ਬਿਲਕੁਲ ਹੈਲਦੀ ਹੈਗਾ, ਬਿਲਕੁਲ ਕਦੇ ਵੀ ਕੋਈ ਪ੍ਰੋਬਲਮ ਨਹੀਂ ਉਸ ਕੇਸ ਦੇ ਵਿੱਚ, ਹਾਂ ਡੈਫੀਨੇਟਲੀ ਕੋਈ ਪ੍ਰੋਬਲਮ ਨਹੀਂ ਆਊਗੀ. ਬਟ ਮੋਸਟ ਆਫ ਦਾ ਟਾਈਮ ਅਸੀਂ ਬਲੱਡ ਵਰਕ ਕਰਵਾਏ ਹੁੰਦੇ ਨੇ, ਕੁਛ ਨਾ ਕੁਛ ਘੱਟ ਵੱਧ ਹੁੰਦਾ ਹੈਗਾ, ਸੋ ਉੱਥੇ ਮਿਸਰੀਪ੍ਰੈਜੈਂਟੇਸ਼ਨ ਹੁੰਦੀ ਹੈ ਤੇ ਉਹਦੇ ਨਾਲ ਉਹ ਕਲੇਮ ਡਿਕਲਾਈਨ ਕਰ ਦਿੰਦੇ ਨੇ. ਸੋ ਇਸ ਕਰਕੇ ਅਗਰ ਪੈਸੇ ਦੇਣੇ ਨੇ, ਪ੍ਰੋਪਰ ਇੰਸ਼ੋਰੈਂਸ ਕਰਵਾਓ, ਪ੍ਰੋਪਰ ਜਿੰਨੀ ਤੁਹਾਡੀ ਮੋਰਗੇਜ ਹੈ, ਅਗਰ ਤੁਹਾਡੀਆਂ 2-4-5 ਪ੍ਰੋਪਰਟੀਜ਼ ਨੇ ਸਾਰੀਆਂ ਨੂੰ ਤੁਸੀਂ ਕਵਰ ਕਰਨਾ ਹੈਗਾ, ਇੱਕੋ ਇੰਸ਼ੋਰੈਂਸ ਦੇ ਅੰਡਰ ਕਵਰ ਕਰ ਸਕਦੇ ਹੋ, ਔਰ ਇੱਕ ਲੌਕਡ ਪ੍ਰੀਮੀਅਮ ਹੋਏਗਾ ਅਗਲੇ 20-30 ਸਾਲ ਜੋ ਵੀ ਤੁਸੀਂ ਜਿਹੜਾ ਟਾਈਮ ਪੀਰੀਅਡ ਚੂਜ਼ ਕਰੋਗੇ ਟਰਮ ਦੇ ਲਈ, ਉਹ ਸੇਮ ਪ੍ਰੀਮੀਅਮ ਰਹੇਗਾ. ਬਾਰ ਬਾਰ ਤੁਹਾਨੂੰ ਚੇਂਜਿਸ ਕਰਨ ਦੀ ਜ਼ਰੂਰਤ ਨਹੀਂ ਕਿ ਹਾਂਜੀ ਅੱਜ ਇੱਕ ਘਰ ਵੇਚ ਦਿੱਤਾ, ਦੂਜਾ ਘਰ ਲੈ ਲਿਆ, ਤੇ ਬਾਰ ਬਾਰ ਤੁਸੀਂ ਇੰਸ਼ੋਰੈਂਸ ਜਿਹੜੀ ਉਹ ਚੇਂਜ ਕਰੋ. ਉਹ ਤੁਹਾਡੀ ਜਿਹੜੀ ਹੈ ਪੂਰੇ ਟਾਈਮ ਪੀਰੀਅਡ ਸੇਮ ਪ੍ਰੀਮੀਅਮ ਦੇ ਉੱਪਰ ਪਾਲਿਸੀ ਚੱਲਦੀ ਰਹੇਗੀ. ਸੋ ਇਹ ਬਹੁਤ ਵੱਡਾ ਬੈਨੀਫਿਟ ਹੁੰਦਾ ਜਦੋਂ ਤੁਸੀਂ ਪ੍ਰੀਮੀਅਮ ਲੌਕ ਕਰ ਲੈਂਦੇ ਹੈਗੇ ਹੋ. ਸੋ ਅਗਰ ਤੁਸੀਂ ਅਜੇ ਤੱਕ ਆਪਣਾ ਪੇਪਰ ਵਰਕ ਚੈੱਕ ਨਹੀਂ ਕੀਤਾ, ਜਾਂ ਸਾਡੇ ਉਹ ਲਿਸਟ ਜਿਹਨਾਂ ਦੀ ਕਲੋਜ਼ਿੰਗ ਆਉਣ ਵਾਲੀ ਹੈ, ਕਲੋਜ਼ਿੰਗ ਦੇ ਟਾਈਮ ਕਦੇ ਵੀ ਸਾਈਨ ਨਹੀਂ ਕਰਨੇ ਜੀ ਹਾਂਜੀ ਤੁਹਾਡੀ ਮੋਰਗੇਜ ਇੰਸ਼ੋਰੈਂਸ ਨਹੀਂ ਕਰਵਾਈ ਤੇ ਤੁਹਾਡੀ ਮੋਰਗੇਜ ਨਹੀਂ ਹੋਣੀ, ਇਸ ਤਰ੍ਹਾਂ ਕਦੇ ਨਹੀਂ ਹੁੰਦਾ. ਕੋਈ ਵੀ ਬੈਂਕ ਜਿਹੜਾ ਹੈਗਾ ਤੁਹਾਨੂੰ ਇਹ ਨਹੀਂ ਕਹਿ ਸਕਦਾ, ਟਾਈਟ ਸੈਲਿੰਗ ਨਹੀਂ ਕਰ ਸਕਦਾ ਕਿ ਹਾਂਜੀ ਤੁਹਾਡੀ ਇੰਸ਼ੋਰੈਂਸ ਹੋਏਗੀ ਤੇ ਤਾਂ ਹੀ ਮੋਰਗੇਜ ਹੋਣੀ ਹੈ. ਤੁਸੀਂ ਉਹਨਾਂ ਨੂੰ ਆਪਣੀ ਪਰਸਨਲ ਇੰਸ਼ੋਰੈਂਸ ਦੱਸ ਸਕਦੇ ਹੋ ਕਿ ਸਾਡੇ ਕੋਲ ਪਰਸਨਲ ਇੰਸ਼ੋਰੈਂਸ ਹੈ, ਸਾਨੂੰ ਇਸ ਮੋਰਗੇਜ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ ਹੈਗੀ. ਸੋ ਫਿਰ ਵੀ ਅਗਰ ਤੁਹਾਡੇ ਮਨ 'ਚ ਕੋਈ ਕੁਐਸਚਨ ਕੰਸਰਨ ਨੇ, ਤੁਹਾਡਾ ਪੋਲਿਸੀਜ਼ ਜਿਹੜੀਆਂ ਨੇ ਤੁਸੀਂ ਉਹ ਚੈੱਕ ਕੀਤੀਆਂ ਨੇ, ਤੁਹਾਨੂੰ ਨਹੀਂ ਪਤਾ ਉਹਦਾ ਕਿੰਨਾ ਪ੍ਰੀਮੀਅਮ ਜਾ ਰਿਹਾ ਹੈਗਾ, ਤਾਂ ਸਿੰਪਲ ਉਹਦੇ ਇੱਕ ਉੱਪਰ ਲਾਈਨ ਲਿਖੀ ਹੁੰਦੀ ਹੈ ਹੋਮ ਪ੍ਰੋਟੈਕਸ਼ਨ ਇੰਸ਼ੋਰੈਂਸ ਜਾਂ ਹੋਮ ਪ੍ਰੋਟੈਕਟਰ ਇੰਸ਼ੋਰੈਂਸ, ਉਹਦੇ ਨੀਚੇ ਜਿਹੜਾ ਹੈਗਾ ਆਪਣਾ ਪ੍ਰੀਮੀਅਮ ਚੈੱਕ ਕਰ ਸਕਦੇ ਹੈਗੇ ਹੋ. ਕਈ ਵਾਰੀ ਹਸਬੈਂਡ ਵਾਈਫ ਦੇ ਨਾਮ ਘਰ ਹੁੰਦਾ ਹੈਗਾ, ਬਟ ਇੰਸ਼ੋਰੈਂਸ ਸਿਰਫ ਇੱਕ ਪਰਸਨ ਦੀ ਹੁੰਦੀ ਹੈ. ਸੋ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਦੇਖਣੀਆਂ ਹੁੰਦੀਆਂ ਨੇ. ਕਈ ਵਾਰੀ ਅਸੀਂ ਖੋਲ ਕੇ ਕਦੋਂ ਦੇਖਦੇ ਹਾਂ, ਜਦੋਂ ਕਲੇਮ ਆਉਂਦਾ ਹੈਗਾ ਕਿ ਹਾਂਜੀ ਹੁਣ ਪੇਪਰ ਫੋਲ ਕੇ ਦੇਖ ਲਈਏ. ਇਹ ਚੀਜ਼ਾਂ ਨੂੰ ਪਹਿਲਾਂ ਜ਼ਰੂਰ ਚੈੱਕ ਕਰਿਆ ਕਰੋ. ਅਗਰ ਕੋਈ ਕੁਐਸਚਨ ਨੇ ਜਾਂ ਤੁਹਾਨੂੰ ਆਪਣੀ ਮੋਰਗੇਜ ਨੂੰ ਕਵਰ ਕਰਨ ਦੇ ਲਈ ਇੰਸ਼ੋਰੈਂਸ ਚਾਹੀਦੀ ਹੈ, ਕੋਟੇਸ਼ਨ ਚਾਹੀਦੀ ਹੈ, ਤੁਸੀਂ ਮੈਨੂੰ ਕਾਲ ਜਾਂ ਟੈਕਸਟ ਮੈਸੇਜ ਕਰਨਾ. ਨੰਬਰ ਹੈ 416-994-7272-416-994-7972-92-94-92-72. ਕੋਈ ਵੀ ਕੁਐਸਚਨ ਹੈ, ਚਾਹੇ ਉਹ ਪਰਸਨਲ ਲਾਈਫ ਇੰਸ਼ੋਰੈਂਸ ਹੈ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ ਹੈ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਹੈ, ਵਿਜ਼ਿਟਰ ਆਏ ਹੋਏ ਨੇ ਤੁਹਾਡੇ ਕੋਲ, ਜਾਂ ਤੁਸੀਂ ਖੁਦ ਕਿਤੇ ਟਰੈਵਲ ਕਰਨਾ, ਜਾਂ ਕੋਈ ਪੁਰਾਣੀ ਪੋਲਿਸੀਜ਼ ਨੂੰ ਰਿਵਿਊ ਕਰਨਾ ਚਾਹ ਰਹੇ ਹੈਗੇ ਹੋ, ਬੱਚਿਆਂ ਦੇ ਲਈ ਇੰਸ਼ੋਰੈਂਸ ਜਾਂ ਐਜੂਕੇਸ਼ਨ ਪਲਾਨ ਹੈ, ਜਾਂ ਤੁਸੀਂ ਆਪਣੇ ਗਰੁੱਪ ਹੈ ਕੋਈ, ਤੁਹਾਡਾ ਕੰਪਨੀ ਹੈ, ਆਪਣੇ ਡਰਾਈਵਰਸ ਨੇ ਤੁਹਾਡੀ, ਕੋਈ ਟਰੱਕਿੰਗ ਕੰਪਨੀ ਹੈ, ਉਹਨਾਂ ਦੇ ਲਈ ਤੁਸੀਂ ਡਿਸੇਬਿਲਿਟੀ ਜਾਂ ਜਾਂ ਤੁਹਾਡੇ ਪਰਸਨਲ ਬਿਜ਼ਨਸ ਦੇ ਨਾਲ ਰਿਲੇਟਡ ਕੁਐਸਚਨਸ ਨੇ ਕਿ ਤੁਸੀਂ ਟੈਕਸ ਸੇਵਿੰਗ ਕਿੱਦਾਂ ਕਰ ਸਕਦੇ ਹੋ, ਸਟੇਟ ਪਲੈਨਿੰਗ ਕਿਸ ਤਰ੍ਹਾਂ ਕਰ ਸਕਦੇ ਹੋ, ਬਹੁਤ ਸਾਰੇ ਕੁਐਸਚਨਸ ਹੁੰਦੇ ਨੇ, ਤਾਂ ਤੁਸੀਂ ਮੈਨੂੰ ਆਫਿਸ ਆ ਕੇ ਵੀ ਮਿਲ ਸਕਦੇ ਹੋ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ੇ ਦੇ ਬਿਲਕੁਲ ਨਾਲ, ਔਰ ਮੇਰਾ ਨੰਬਰ ਅਗੇਨ ਸੇਮ ਹੈ ਜੀ 416-994-7272, 416-994-7272,

0: So number, sorry, yeah, my mic bond is Simran. Sorry. So once again, number is there. I know Simran Saini did that. 416-994-7272. All kind insurance, airport and Queen. 416-994-7272. Simran, thank you so much.
1: Thank you, Naveen.
0: Thank you, Naveen. Thank you. Thank you. Thank you. Thank you. Thank you. Thank you. Thank you. Thank you.
2: Thank
0: you. Thank you. Thank
2: ਰੁਝਾਨ ਘੱਟ ਕਰਕੇ ਵੀ ਕਹਿੰਦੀ ਆਪਣੀਆਂ ਡੇਟਾਂ ਵੀ ਚੇਂਜ ਕਰਦੇ ਆ, ਜਿਹੜੀਆਂ ਪਹਿਲੀਆਂ ਡੇਟਾਂ ਚੇਂਜ ਕਰਕੇ ਆਪਾਂ ਨੂੰ ਦੇਈ ਜਾਂਦੇ ਆ, ਜਿਹੜੇ ਆਪਾਂ ਆਮ ਰੋਜ਼ ਜਿਸ ਤਰ੍ਹਾਂ ਆਪਾਂ ਗਰੋਸਰੀ ਦੁੱਧ ਵਰਤਦੇ ਆ ਜਾਂ ਹੋਰ ਕੋਈ ਆਪਾਂ ਬਿਜਲੀ ਵਰਤਦੇ ਆ, ਉਹ ਬਿਲਕੁਲ ਇਹ ਪਹਿਲੀ ਡੇਟ ਜਿਹੜੀ ਆ ਉਹ ਚੇਂਜ ਕਰਕੇ ਦੁਬਾਰਾ ਇਹ ਦਿੰਦੇ ਆ। ਤੇ ਦੂਸਰੀ ਵਿਧੀ ਬੇਨਤੀ ਹੈ ਵੀ ਜਿਸ ਤਰ੍ਹਾਂ ਆਪਾਂ ਆਮ ਹੀ ਵੀਡੀਓ ਕਾਫੀ ਜਾਰੀਆਂ ਵੇਖੀਆਂ ਵਾ, ਮੋਮਸ ਬਣਦੇ ਵੇਖੇ ਆ, ਨੂਡਲ ਬਣਦੇ ਵੇਖੇ ਆ, ਕਿਸ ਤਰ੍ਹਾਂ ਉਹ ਪੈਰਾਂ ਦੇ ਨਾਲ ਜਾਂ ਉਹ ਆਪਣਾ ਗੁਲਾਬ ਜਾਮਨ ਬਣਦੇ ਵੇਖਿਆ, ਵਿੱਚ ਉਹ ਪਿਸ਼ਾਬ ਕਰਕੇ ਵਿੱਚ ਉਸ ਉਸੇ ਟੱਬ ਚ ਪਿਸ਼ਾਬ ਕਰਨ ਦੇ ਉਹ ਟੱਬ ਸਾਨੂੰ ਅਸੀਂ ਇਹ ਵੀਡੀਓ ਜਿਹੜੇ ਰੋਜ਼ ਵੇਖਦੇ, ਅਸੀਂ ਕਿਉਂ ਇਹਨਾਂ ਸਟੋਰਾਂ ਤੇ ਜਾਣੇ, ਅਸੀਂ ਕਿਉਂ ਬਾਹਰ
0: ਨਹੀਂ ਭਾਜੀ ਆਏ। ਦੇਖੋ ਜਿਹੜੀ ਤੁਸੀਂ ਗੱਲ ਕੀਤੀ ਉਹ ਇੱਥੇ ਕਿੱਥੇ ਹੁੰਦੀ ਹੈ ਯਾਰ, ਉਹ ਤੁਹਾਨੂੰ ਲੱਗਦਾ ਕਿ ਇੱਦਾਂ ਇੰਨੀਆਂ ਅਨਹਾਈਜੈਨਿਕ ਘਟੀਆਂ ਚੀਜ਼ਾਂ ਇੱਥੇ ਥੋੜਾ ਹੁੰਦੀਆਂ ਨੇ ਵੀ
2: ਆਪਾਂ?
0: ਇਹਨੂੰ ਜਿਹੜੀ ਤੁਸੀਂ ਹੁਣ ਗੱਲ ਕੀ ਹੈ ਇਹਨੂੰ ਫੀਅਰ ਮੌਂਗਰਿੰਗ ਕਹਿੰਦੇ ਆ। ਏਦਾਂ ਨੀ ਲੋਕਾਂ ਦੇ ਮਨਾਂ ਦੇ ਵਿੱਚ ਇੰਨਾ ਡਰ ਪੈਦਾ ਕਰੀਦਾ ਵੀ ਉਹੀ ਭਾਂਡੇ ਚ ਉਹ ਯੇ ਕਰੇ ਵੋ, ਇੱਥੇ ਕਿੱਥੇ ਹੁੰਦਾ ਇਹ? ਚਲੋ ਜੇ ਹੁਣ ਤੁਸੀਂ ਕਿਸੇ ਸਟਰੀਟ ਫੂਡ ਦੀ ਗੱਲ ਕਰਦੇ ਹੋ ਇੰਡੀਆ ਦੀ, ਹੁਣ ਤੁਸੀਂ ਉੱਥੇ 1 ਰੁਪਏ ਦੀ ਚੀਜ਼ 5 ਰੁਪਏ ਦੀ ਚੀਜ਼ ਖਾ ਰਹੇ ਹੋ, ਫਿਰ ਤੁਸੀਂ ਕੀ ਐਕਸਪੈਕਟ ਕਰਦੇ ਹੋ? ਬਟ ਇੱਦਾਂ ਦੀਆਂ ਚੀਜ਼ਾਂ ਜੇ ਆਪਾਂ ਕਹਾਂਗੇ ਐਵੇਂ ਲੋਕਾਂ ਦੇ ਮਨਾਂ 'ਚ ਡਰ ਪੈਦਾ ਹੋ ਰਿਹਾ, ਉਹ ਗਲਤ ਗੱਲ ਹੈ।
2: ਨਹੀਂ ਵੀ ਚਲੋ ਡਰ ਤੇ ਕਾਹਨੂੰ ਪੈਦਾ ਹੋਣਾ, ਉਹ ਮੈਂ ਤੁਹਾਨੂੰ ਗੱਲ ਦਿੱਤੀ ਵੀ ਇੱਥੇ ਵੀ ਆਪਾਂ ਪਿੱਛੇ ਜਾਂਦੇ ਨੇ ਕਿ ਵੀ ਕਿੱਦਾਂ ਫਰੂਟ ਸਟਾਰ
0: ਨਹੀਂ, ਪਰ ਫਿਰ ਵੀ ਭਾਜੀ ਇੱਥੇ ਚਲੋ ਕੁਝ ਕੁ ਥਾਂ ਹੈਗੇ ਆ ਜਿੱਥੇ ਚਲੋ ਗਲਵ ਨਹੀਂ ਯੂਜ਼ ਕੀਤੇ ਜਾ ਰਹੇ ਕਰਨੇ ਚਾਹੀਦੇ ਆ, ਮਾਸਕ ਨਹੀਂ ਯੂਜ਼ ਕੀਤੇ ਜਾ ਰਹੇ ਕਰਨੇ ਚਾਹੀਦੇ ਆ, ਕੁਝ ਕੁ ਬੜੇ ਲਿਮਿਟਡ ਚਲੋ ਹੋਣਗੇ ਜਿਹੜੇ ਇੱਦਾਂ ਅਨਹਾਈਜੈਨਿਕਲੀ ਚੀਜ਼ਾਂ ਬਣਾਉਂਦੇ ਆ, ਬਟ ਬਹੁਤ ਘੱਟ, ਕਿਉਂਕਿ ਇੱਥੇ ਇੰਸਪੈਕਸ਼ਨਾਂ ਹੁੰਦੀ ਹੈ। ਇੱਥੇ ਫਿਰ ਵੀ ਅਗਲੇ ਨੂੰ ਪਤਾ ਯਾਰ ਅਸੀਂ ਇੱਕ ਕੈਨੇਡੀਅਨ ਬਿਜ਼ਨਸ ਆਪਰੇਟ ਕਰ ਰਹੇ ਹਾਂ, ਸਾਨੂੰ ਹੈਲਥ ਗਾਈਡਲਾਈਨਸ ਦੇ ਮੁਤਾਬਕ ਚੱਲਣਾ ਚਾਹੀਦਾ। ਬਟ ਸ਼ੁਕਰੀਆ ਸਰ, ਬਹੁਤ ਧੰਨਵਾਦ ਤੁਹਾਡਾ, ਬਹੁਤ ਸਾਰਾ ਪਿਆਰ। ਬਟ ਆਹ ਨਾ ਆਪਾਂ ਕਹੀਏ ਵੀ ਇੱਕੋ ਹੀ ਭਾਂਡੇ ਚਾਂ ਕਰੀ ਜਾਂਦੇ, ਗੁਲਾਬ ਜਾਮਣਾ ਪੈਰਾਂ ਨਾਲ ਬਣਾ ਰਹੇ ਆ ਆਪਾਂ ਯਾਰ। ਟਿਕਟੋਕ ਦੇਖ ਕੇ ਨਾ ਪਤਾ ਨਹੀਂ ਸੱਚੀ ਬਹੁਤ ਮੈਨੂੰ ਲੱਗਦਾ ਕਿ ਪਤਾ ਨਹੀਂ ਕਿਹੜੇ ਰਾਹ 'ਤੇ ਕਈ ਵਾਰ ਲੱਗਦਾ ਹੁੰਦਾ ਕਿ ਆਪਾਂ ਤੁਰੇ ਉਹਨੇ ਟਿਕਟੋਕ 'ਤੇ ਵੀਡੀਓਜ਼ ਦਿਖਾ ਰਹੇ ਨੇ ਉਹ ਵੀ ਇੰਡੀਆ 'ਚ ਬਹੁਤ ਕਹਿ ਲਓ ਕਿ ਪਤਾ ਨਹੀਂ ਕਿਹੜੀਆਂ ਗਲੀਆਂ 'ਚ ਕੀ ਬਣ ਰਿਹਾ, ਉਹ ਚਲੋ ਉੱਥੋਂ ਦੀ ਗੱਲ ਹੈ। ਇੱਥੇ ਜੇ ਆਪਾਂ ਕੰਪੇਅਰ ਕਰਾਂਗੇ ਖਾਣੇ ਨਾਲ ਵੀ ਗੁਲਾਬ ਜਾਮਣ ਇੱਥੇ ਥੋੜ੍ਹਾ ਐਂ ਬਣਦੀ, ਇੱਥੇ ਤਾਂ ਹੁਣ ਹਰ ਇੱਕ ਤੁਸੀਂ ਕਿਸੇ ਰੈਸਟੋਰੈਂਟ 'ਚ ਲਓ ਅਗਲੇ ਨੂੰ ਕਹਿ ਦਿਓ ਕਿ ਯਾਰ ਅਸੀਂ ਗੁਲਾਬ ਜਾਮਣ ਖਰੀਦਣੇ ਆ, ਪਹਿਲਾਂ ਦਿਖਾ ਦਿਓ ਆਪਣਾ ਕਿਚਨ, ਅਗਲਾ ਕਹਿ ਦੂਗਾ ਆ ਜਾਓ ਜੀ ਭਾਅ ਜੀ ਦੇਖ ਲਓ ਸਾਡਾ ਕਿਚਨ, ਸਾਡਾ ਇਹ ਪ੍ਰੋਟੋਕੋਲ ਆ, ਇੰਨੀ ਸਫਾਈ ਆ ਸਾਡੀ। ਸੋ ਖੈਰ ਜਸਟ ਮੇਰਾ ਕਹਿਣ ਦਾ ਮਤਲਬ ਇੰਨਾ ਕੀ ਆ ਕਿ ਆਪਾਂ ਕਿਉਂਕਿ ਮੈਨੂੰ ਹੁਣ ਪਤਾ ਬੜੇ ਲੋਕਾਂ ਨੇ ਕਿ ਯਾਰ ਹੁਣ ਅਸੀਂ ਇਹ ਨਹੀਂ ਖਾਣਾ ਉਹ ਨਹੀਂ ਖਾਣਾ, ਡਿਪੈਂਡ ਕਰਦਾ ਆਪਾਂ ਕਿੱਥੋਂ ਖਾ ਰਹੇ ਹਾਂ। ਜ਼ਰੂਰ ਤੁਹਾਡੀ ਫੁੱਲ ਰਾਈਟ ਹੈ, ਤੁਸੀਂ ਅਗਲੇ ਦੀ ਰੀਸਰਚ ਕਰੋ, ਅਗਲੇ ਦਾ ਜੋ ਰੈਸਟੋਰੈਂਟ ਹੈ ਤੁਸੀਂ ਉਹਦੇ ਰਿਵਿਊਜ਼ ਪੜ੍ਹ ਲਓ, ਤੁਸੀਂ ਕੋਈ ਚੀਜ਼ ਕਹਿ ਲਓ ਕਿ ਹੁਣ ਸਪੋਜ਼ ਕਰੋ ਮੈਂ ਕਿਤੋਂ ਕੇਟਰਿੰਗ ਕਰਾ ਰਿਹਾ, ਮੇਰਾ ਫੁੱਲ ਹੱਕ ਰਾਈਟ ਹੈ ਕਿ ਮੈਂ ਅਗਲੇ ਨੂੰ ਕਹਾਂ ਭਾਜੀ ਮੈਂ ਤੁਹਾਡੇ ਤੋਂ ਕੇਟਰਿੰਗ ਤਾਂ ਕਰਾਊਂਗਾ, ਆਪਣਾ ਕਿਚਨ ਦਾ ਜੋ ਹਾਈਜੀਨ ਹੈ ਸਾਨੂੰ ਦਿਖਾਓ, ਇੱਕ ਇੱਕ ਚੀਜ਼ ਕਿਵੇਂ ਬਣਦੀ ਹੈ ਸਾਨੂੰ ਦਿਖਾਓ, ਅਤੇ ਯੂ ਨੋ ਯੂ ਕੈਨ ਚੂਜ਼ ਜੋ ਤੁਹਾਨੂੰ ਠੀਕ ਲੱਗਦਾ। ਸੋ ਨਾਲ ਦੀ ਨਾਲ ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਆਸ ਦੀ ਕਿਰਨ ਦੀ ਦੇ ਦੇਵਾਂ, ਅਤੇ ਤੁਸੀਂ ਆਹ ਸੁਣੋ ਆਸ ਦੀ ਕਿਰਨ ਦਾ ਮੈਸੇਜ।
3: ਆਸ ਦੀ ਕਿਰਨ ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ 9915154548-8990
0: ਹੈਲੋ ਜੀ
4: ਹੈਲੋ
0: ਸਤਿ ਸ਼੍ਰੀ ਅਕਾਲ ਜੀ
4: ਮੈਨੂੰ ਤੁਹਾਡਾ ਟੌਪਿਕ ਬੜਾ ਪਸੰਦ ਆਇਆ ਫੂਡ ਕੁਆਲਿਟੀ ਦੀ ਤੁਸੀਂ ਗੱਲ ਕਰ ਰਹੇ ਹੋ ਪਰ ਇੱਥੇ ਮੈਨੂੰ ਲੱਗਦਾ ਸਾਰੇ ਹੀ ਜਿਹੜੇ ਆ ਉਹ ਜਾਂ ਤਾਂ ਫੂਡ ਸੇਫਟੀ ਵੱਲ ਤੋੜ ਜਾਂਦੇ ਆ ਜਾਂ ਫਿਰ ਫੂਡ ਦੀ ਕੰਟੈਮੀਨੇਸ਼ਨ ਕਿੱਦਾਂ ਹੋ ਰਹੀ ਹੈ ਤੇ ਜਾਂ ਕਿਸੇ ਹੋਰ ਪਾਸੇ ਸਰਵਿਸ ਪਾਸੇ ਤੁਰ ਪੈਂਦੇ ਆ ਇਨ ਟਰਮਸ ਆਫ ਫੂਡ ਕੁਆਲਿਟੀ ਮੈਨੂੰ ਲੱਗਦਾ ਕਿ ਜਿੱਦਾਂ ਜਿੱਦਾਂ ਕੋਸਟ ਵੱਧਦੀ ਜਾ ਰਹੀ ਹੈ ਇਨਫਲੇਸ਼ਨ ਵੱਧਦੀ ਜਾ ਰਹੀ ਹੈ ਵੈਨਐਵਰ ਯੂ ਗੋ ਟੂ ਦ ਮਾਰਕੀਟ ਤੁਹਾਨੂੰ ਪਤਾ ਲੱਗਦਾ ਕਿ ਗਰੋਸਰੀ ਦੀ ਪ੍ਰਾਈਸ ਕਿੰਨੇ ਹਾਈ ਵੱਧ ਚੁੱਕੇ ਨੇ ਤੋ ਇਨ ਦੈਟ ਵੇ ਜਿਹੜੇ ਰੈਸਟੋਰੈਂਟ ਵਾਲੇ ਆ ਉਹਨਾਂ ਕੋਲ ਹੋਰ ਕੋਈ ਚੋਇਸ ਨਹੀਂ ਹੈ ਅਦਰ ਦੈਨ ਕਿ ਉਹ ਜਾਂ ਤਾਂ ਫਰੋਜ਼ਨ ਫੂਡ ਯੂਜ਼ ਕਰਨ ਤੇ ਜਾਂ ਰੈਡੀਮੇਡ ਗ੍ਰੇਵੀਜ਼ ਜਿਹੜੀਆਂ ਨੇ ਉਹ ਰਿਟੇਲ ਸਟੋਰ ਤੇ ਮਿਲਦੀਆਂ ਨੇ ਤੁਸੀਂ A1 ਤੇ ਚਲੇ ਜਾਓ ਤੁਹਾਨੂੰ ਹਰ ਤਰ੍ਹਾਂ ਦੀ ਗ੍ਰੇਵੀ ਮਿਲੇਗੀ ਔਰ ਉਹ ਰੈਡੀਮੇਡ ਗ੍ਰੇਵੀ ਉਹ ਯੂਜ਼ ਕਰਦੇ ਨੇ ਤੇ ਫਰੈਸ਼ ਇਨਗਰੀਡੀਐਂਟ ਤੋਂ ਬਣਨ ਵਾਲਾ ਸਮਾਨ ਜਿਹੜਾ ਉਹ ਬਹੁਤ ਹੀ ਜ਼ਿਆਦਾ ਘੱਟ ਹੈ
0: ਜੀ ਜੀ ਜੀ
4: ਔਰ ਮੈਨੂੰ ਨਹੀਂ ਲੱਗਦਾ ਕਿ ਅੱਜ ਦੀ ਡੇਟ ਵਿੱਚ ਤੁਹਾਨੂੰ ਕੋਈ ਏਦਾਂ ਦਾ ਰੈਸਟੋਰੈਂਟ ਮਿਲੇਗਾ ਜਿਹੜਾ ਕਿ ਬੇਸਿਕ ਇਨਗਰੀਡੀਐਂਟ ਫਰੈਸ਼ ਇਨਗਰੀਡੀਐਂਟ ਯੂਜ਼ ਕਰਕੇ ਕੁਛ ਬਣਾਉਂਦਾ ਹੋਵੇ ਔਰ ਉਹਨਾਂ ਦੇ ਸ਼ੈਫ ਉਹ ਕਰਦੇ ਹੋਣ ਅਸੀਂ ਪਿੱਛੇ ਜੀ ਇੱਕ ਬੜੇ ਚੰਗੇ ਰੈਸਟੋਰੈਂਟ 'ਚ ਗਏ ਸੀ ਬਟ ਯੂ ਕੈਨ ਟੈਲ ਕਿ ਹਾਂ ਉਹਨਾਂ ਦਾ ਜਿਹੜਾ ਫੂਡ ਹੈ ਜਾਂ ਤਾਂ ਫਰੋਜ਼ਨ ਹੈ ਜਾਂ ਰੈਡੀਮੇਡ ਗ੍ਰੇਵੀਜ ਯੂਜ਼ ਕਰੀ ਬਿਕੋਜ਼ ਉਹ ਗ੍ਰੇਵੀ ਇੱਕ ਹੀ ਤਰ੍ਹਾਂ ਦੀ ਗ੍ਰੇਵੀ ਹਰ ਤਰ੍ਹਾਂ ਦੇ ਫੂਡ ਵਿੱਚ ਆਪਣੇ ਇੰਡੀਅਨ ਯੂਜ਼ ਕਰ ਲੈਂਦੇ ਆ ਔਰ ਸਾਰਾ ਮਜ਼ਾ ਕਿਰਕਰਾ ਕਰਦੇ ਆ ਸੋ ਮੈਨੂੰ ਕੋਈ ਇਹਦੇ 'ਚ ਅਚੰਬਾ ਨਹੀਂ ਲੱਗਦਾ ਕਿ ਹਾਂ ਕਿ ਫੂਡ ਦੀ ਕੁਆਲਿਟੀ